ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਤ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాపర రేడియో.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ। ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ। ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ, ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ। ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ। ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜ਼ਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਹੋਏ ਨੇ। ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ। ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ

ચંદ રાજ તો વિચાર આવે, હાય વે મેરી જાન સુખદી, તકદીયાં રહેંદીયાં ને રામા નિત તેરિયાં, હૈ રામા નિત તેરિયાં, ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ, ਅੱਖਾਂ ਦੋਵੇਂ ਮੇਰੀਆਂ, ਤੱਕਦੀਆਂ ਰਹਿੰਦੀਆਂ ਨੇ ਰਾਮਾ ਨਿੱਤ ਤੇਰੀਆਂ, ਹੈ ਰਾਮਾ ਨਿੱਤ ਤੇਰੀਆਂ, ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ, ਅੱਖਾਂ ਦੋਵੇਂ ਮੇਰੀਆਂ, ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ, ਗੱਲ ਸੁਣ ਦਿਲ ਤਾਰਾ ਤੈਨੂੰ ਕਹਿਣਾ ਨੀ ਦੁਬਾਰਾ, ਹੁਣ

0: सुन तेरी हर जीत अच हार की परीत, सुन तेरी हर जीत अच हार की परीत, चोरा मेरिया हड्डा नु नित खावे, हाए वे मेरी हाड़ा वे मेरी जान सुख दी, चन चंद्रा जदों भी चढ़ आवे, हाए वे मेरी जान सुख दी। धन्यवाद जी। दो गल्लां मैं होर कहनियां चाहवांगी जी, स्पैशली ह्यों साहब जी नूं। ये गीत मैं जी 2001 च लिखा सी, मैनू नहीं सी पता कि मैं की लिख रही हाँ, ये गाने दे रूप च है या मैनू की हक है अपनियां लिखियां होईयां लाइनां जां अक्खरां नूं कैद करन दा। मैनू नहीं सी पता कि मैं इस डायरी नूं क्यों संभाल के रखिया हुण तक, ते ये अक्खर जे अज मेरी डायरी दी कैद चों बाहर निकले ने तां ये सिर्फ ह्यों साहब जी करके निकले ने। सो मैं एक बार फिर कहना चाहवांगी, ये सोंग मैं 2001 विच लिखा सी जी, ते अज 2020 चल रहा। सो मैं बहुत ही भावुक मन नाल एक बार फिर तो दबाबा रेडियो की टीम का बहुत बहुत धन्यवाद करती हाँ जी। थैंक यू।
1: जीत रूबी जी तो बाद मैं हुण सदा देण जा रहा हाँ गुरदासपुर शहर च वसदे शायर रवि गुरदासपुरी जी नूं, ओह तुहाडे नाल तड़फदे विछोड़े नूं पेश करदी अपनी कविता लै के हाजिर हो रहे ने। रवि गुरदासपुरी जी तुहाडा स्वागत है।
2: सारे श्रोतियां नूं मेरा प्यार भरिया नमस्कार। मेरी अज की कविता का शीर्षक है नज़र बंद सुनेहे, जो कि प्यार दे विछोड़े विच तड़प नूं बयान करती है। कहिंदे आ सज्जणा मैनू मार मुका दे, ओ आ सज्जणा मैनू मार मुका दे, ला दे बन्ने बेड़ा, अखियां दीद तेरी नूं तरसण, किते दिल नहीं लगदा मेरा, किते दिल नहीं लगदा मेरा। दिल दा वड वड मास खवाया, दिल दा वड वड मास खवाया, इन्ना कीता जेरा मेरे लग्यां तू वी रोवें, ओ दिन आऊ केड़ा। इश्क मेरे दे लगियां सट्टां, इश्क मेरे दे लगियां सट्टां, तन वी होया कोड़ा, लख शफा दी मरहम लावां पर ना आवे खेड़ा। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਣਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਵੀ ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਸਾਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਜਿੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ ਤੁਹਾਡਾ ਸਵਾਗਤ ਹੈ।
3: ਦੋਸਤੋ ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਇਹ ਨਾ ਭੁੱਲੀਂ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ, ਇਹ ਨਾ ਭੁੱਲੀਂ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਟਰ ਨਵਾਂਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਰ ਜੀ ਨੂੰ। ਨੀਰੂ ਜੱਸਰ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਰ ਜੀ, ਤੁਹਾਡਾ ਸਵਾਗਤ ਹੈ।
4: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ, ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜੱਸਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਿਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਤ ਫਰਮਾਣਾ ਜੀ। ਔਖੀ ਘੜੀ। ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵਿਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰੇ ਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨੇ ਤਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖਲੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਪਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਝਟ ਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦੀਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
6: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦੀਵਾਲੀ ਤੇ ਦੀਵੇ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਪਖੰਡ ਦੀ ਮਾਲਾ ਗਲ ਚੋ ਲਾਈਏ, ਪਖੰਡ ਦੀ ਮਾਲਾ ਗਲ ਚੋ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਛ ਝੂਠ ਹੈ ਇੱਥੇ, ਸੱਚਾ ਹੈ ਵਸਮਰਨ, ਸੱਚਾ ਹੈ ਵਸਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ ਸੁਥਰਾ ਸਭ ਨਜ਼ਰੀ ਆਵੇ, ਸਾਫ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਵੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ 'ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ 'ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
1: ਇਤਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਬਸਤੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ 4 ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ, ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ 3 ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ, ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ, ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
7: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੁੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ। ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ। ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
8: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਦੀਵਾਲੀ ਆਈ ਆ ਦੀਵਾਲੀ, ਰੋਸ਼ਨੀ ਬਖੇਰ ਦੀ ਆਸ ਹੈ, ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ, ਰੋਸ਼ਨੀ ਬਖੇਰ ਦੀ ਆਸ ਹੈ, ਹੁਣ ਰਾਤ ਮੁੱਕੂਗੀ ਹਨੇਰ ਦੀ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ, ਸਾਂਝਾਂ ਨਵੀਆਂ ਹੀ ਪਾਲੀਏ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ, ਸਾਂਝਾਂ ਨਵੀਆਂ ਹੀ ਪਾਲੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਵਾਂ ਕੁਝ ਕਰਕੇ ਦੁਨੀਆਂ ਨੂੰ ਵਿਖਾ ਦਈਏ, ਹੂਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ। ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ। ਬੈਰ ਅਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਬੈਰ ਅਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ। ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ, ਹਰ ਪ੍ਰੀਤ ਪੱਤੋਂ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਹਰ ਪ੍ਰੀਤ ਪੱਤੋਂ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
9: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ। ना बुरे दा पहला बदनाम हुंदा, बुराई आउंदी है दूसरे थां लोको। बुरा विच जहान दे जाए पंडिया, मर जाए बुराई दी मां लोको। जदों दिंदे हां बुरे दा साथ सारे, बुराई जड़ां च बैठती तां लोको। कुखी मरण धियां मापे बिना जियां, रुलदे विच आश्रमा जा लोको। इज्जत औरत दी खतरे नित पैंदी, जद कानून ना करे बचा लोको। केस विच ने फाइलां बंद हुंदे, रुग नोटां दे दब दे कां लोको। निकले शब्द ना हा दा लगे नारा, निकले शब्द ना हा दा लगे नारा। तक दी इंसाफ है नन्नी छां लोको। कदों तक है चलना जुलम बाकी, कदों मिलना सही न्या लोको। थिंद हो कठे सारे मारो हंबला, धरती रह जाए रहन दी थां लोको। जिथे रहे कायम इज्जत औरतां दी, कदे होवे ना कोई गुनाह लोको। बिना औरत दे मुकनी खेड सारी, कित्थों जम्मणे ने पीर पैगंबर शहनशाह लोको। कित्थों जम्मणे ने पीर पैगंबर शहनशाह लोको। धन्नवाद जी।
1: बलजिंदर कौर सिंह तों बाद हुण मैं सदा देण जा रहा राजपुरा दे विच वसदी साडी शायरा शरणप्रीत कौर प्रीत जी नूं। शरणप्रीत कौर प्रीत जी अपनी रचना लैके हाजिर हो रहे ने, जदों समें दा चक्कर चलदा है। शरणप्रीत कौर जी, दुआबा रेडियो दे मंच ते तुहाडा निघा स्वागत है।
10: दुआबा रेडियो दे सारे भैन वीरां नूं सति श्री अकाल। मैं शरणजीत कौर प्रीत राजपुरे तों, पेश है मेरी जी अपनी रचना जदों समें दा चक्कर चलदा है। जदों समें

अज दा कोई पता नहीं, ना पता कोई कल दा ए, जदों समें दा चक्कर चलदा ए।

ਆਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਰਿਸ਼

ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਸ਼ਰਨਜੀਤ ਪ੍ਰੇਮ ਹੁਣ ਵਿਕਦਾ ਏ, ਸ਼ਰਨਜੀਤ ਹੁਣ ਪ੍ਰੇਮ ਵਿਕਦਾ ਏ, ਨੈਣੇ ਹੰਝੂ ਸੱਚ ਲਿਖਦਾ ਏ, ਤੁਰ ਦਰਗਾਹੇ ਲੇਖਾ ਦੇਣਾ ਤਖਤ ਹਿਜਰੇ ਦਾ ਹੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ।

0: ਕਰੇ ਚੱਲਦਾ ਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ। ਮੈਂ ਸੁਖਰਾਜ ਸਿਕੰਦਰ, ਦੁਆਬਾ ਰੇਡੀਓ, ਹਰਬੰਸ ਸਿੰਘ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਲ, ਹਥੇੜੀਆਂ ਤੇ ਦੀਵੇ ਬਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉੱਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀ ਟਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਉਮੀਦਾਂ ਦੇ ਮੈਲ ਦੱਸੋ, ਉਮੀਦਾਂ ਦੇ ਮੈਲ ਦੱਸੋ, ਉਹ ਕੌਣ ਚਾਹੁੰਦਾ ਟਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ, ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ, ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ, ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ, ਹੰਝੂਆਂ ਦੇ ਨਾਲ ਵੀ, ਉਹ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਸਿਕੰਦਰ ਆ ਤੇ ਆਉਂਦੇ ਓ ਸੱਚੇ ਪੀਰ ਨੂੰ, ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ, ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ, ਕੱਚਿਆਂ ਤੇ ਲਾਉਂਦੇ ਉਹ ਚਨਾਬ

0: ਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ
3: ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਜ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਮੈਂ ਵੀ ਕਰਦਾ ਹਾਂ।

0: मैं तेनू प्यार नहीं करदा, क्यों ए शक है मेरे ते तेनू नी अड़िए, क्यों ए शक है मेरे ते तेनू वे तेरियां वे तेरियां। इन्हां गल्लां नाल चिंगारी ते शक नहीं मिटने, जे तेरे कम नहीं मुक्कने, हाय वे तेरे कम नहीं मुक्कने, जिंदगी मुक्क जानी है साडी, वे तेरे कम नहीं मुक्कने, हाय वे तेरे कम नहीं मुक्कने, जिंदगी मुक्क जानी है साडी, वे तेरे कम नहीं मुक्कने, हाय वे तेरे कम नहीं मुक्कने, हाय वे तेरे कम नहीं मुक्कने। थैंक यू, शुक्रिया जी।
1: ਕੁਰ ਭੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ੍ਹ ਪੰਚਕੂਲਾ ਵਿਖੇ ਰਹਿ ਰਹੀ ਆ, ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ, ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ, ਉਹ ਆਉਣ ਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਕਵਿਤਾ ਪੇਸ਼ ਹੈ। ਸੱਜਣ ਜੀ, ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਂਗੀ ਫੁੱਲ ਕੁਮਲਾਏ। ਸੱਜਣ ਜੀ, ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਗੀ ਫੁੱਲ ਕਮਲਾਏ। ਸੱਜਣ ਜੀ, ਤੁਸੀਂ ਹੋਠਾਂ ਨੂੰ ਛੋਇਆ, ਹੱਸੇ ਖੇੜੇ ਫਿਰ ਟੈਕੇ, ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ, ਬਾਗ ਜਿਸਮ ਦਾ ਮਹਿਕੇ। ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ, ਪੈਰਾਂ ਵੀ ਤੁਸਾਂ ਗੁਲਾਬ ਵਿਛਾਏ, ਮੁਹੱਬਤ ਦਾ ਪੈਗਾਮ ਸਜਾ ਕੇ, ਦਿਲ ਦੀ ਵਿਥਿਆ ਕਿੰਨੇ ਬੂਝੇ, ਕੌਣ ਬੂਝੇ ਕੀ ਕਹਿ ਗਏ। ਸੱਜਣ ਜੀ, ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ। ਸੱਜਣ ਜੀ, ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ। ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ, ਅਧੂਰੀ ਔਰਤ, ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ। ਆਸ ਹੈ ਤੁਹਾਨੂੰ ਪਸੰਦ ਆਏਗੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦਸੂ ਹਰਨ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ। ਸੋ ਹਰਬੰਸ ਜੀਓ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ। ਇਹ ਕਵਿਤਾ ਹੈ, ਸਰਹੱਦ ਕੇ ਉਸ ਪਾਰ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਪੰਛੀ ਆਪਣੇ ਗੌਂਸਲੋਂ ਕੀ ਔਰ, ਚੋਗ ਲੀਏ ਹੋਏ ਵਾਪਿਸ ਲੌਟ ਰਹੇ ਹੈ। ਕਹੀ ਪਰਾਈ ਪਨਹਾ ਗਾਰ ਮੇ ਆਪਣਾ, ਕਹੀ ਪਰਾਈ ਪਨਹਾ ਗਾਰ ਮੇ ਆਪਣਾ, ਦਮਹੀ ਨਾ ਚਲਾ ਜਾਏ ਤੁਮ ਸੁਨੋ। ਹਲਕੇ ਸੇ ਗੁਜ਼ਰਤੀ ਹਵਾਏ ਕਾਨ ਮੇ, ਮੁਸੇ ਯਹਾਂ ਕੁਛ ਕਹਿ ਰਹੀ ਹੈ। ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ, ਹਮਾਰੇ ਚਾਰ ਸੂ ਪੜੀ ਹੈ ਲਕੀਰੇਂ। ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ, ਹਮਾਰੇ ਚਾਰ ਸੂ ਪੜੀ ਹੈ ਲਕੀਰੇਂ। ਦੇਖੋ ਪੰਛੀ ਗੀਤ ਸੁਨਾਤੇ ਪਤਸੇ, ਉਸ ਪਾਰ ਸਰਹੱਦ ਕੇ ਜਾ ਰਹੇ ਹੈ। ਬੰਦ ਕਾਲ ਕੋਠੜੀ ਕੇ ਤੰਗ ਏਕ ਸ਼ੇਕ ਮੇ ਸੇ, ਬੰਦ ਪੜੀ ਕਾਲ ਕੋਠੜੀ ਕੇ ਤੰਗ ਏਕ ਸ਼ੇਕ ਮੇ ਸੇ, ਜਬ ਉੜਤੇ ਹੋਏ ਸਾਰਸੋਂ ਕੋ ਮੈਨੇ ਦੇਖਾ, ਤਬ ਐ ਆਜ਼ਾਦੀ तड़प तुम्हारी मेरे मन को बेकरार करने लगी। फिर से आँख में बर आया पानी, सो आखिरी बंद है। फिर से आँख में बर आया पानी, जहन के क्षितिज पर बेदाग तस्वीरें। फिर से आँख में बर आया पानी, जहन के क्षितिज पर बेदाग तस्वीरें। दहलीज पर मुंतज वो बूढ़ी आँखें अशकों के बीच थी रमने लगी। आओ अपने देश अब यारो, वापस लौट चलें वो देखो, पंछी अपने घोंसलों की ओर चोग लिए हुए वापस लौट रहे हैं। सो धन्यवाद।
1: हरप्रीत सफरी तो बाद हुण मैं सदा देण जा रहा जिला शहीद भगत सिंह नगर दे पिंड रायपुर डब्बा दे विच वसदी साडी शायरा प्रोफेसर रूबी रायपुरी जी नूं। रूबी रायपुरी जी अपने प्यारे पिता बारे एक कविता लैके हाजिर हो रही है। एक कविता उसकी अंग्रेजी दे विच लिखी हुई है। रूबी रायपुरी जी थोड़ा स्वागत है।
4: शुक्रिया हरबंस अंकल जी। आवाज़ दी दुनिया दे दीवानियां नूं मेरी दुआ सलाम, सत श्री अकाल सारिआं नूं। मेरी अज दी पोएम है जो उहदी जुबान तां अंग्रेजी दे विच है, पर जिवें कहा जांदा आ कि इमोशनस दे या भावनावां दी कोई जुबान नहीं हुंदी, सो उहदे लई सिर्फ भावनावां दा होना ही लाजमी हुंदा है। सो मेरी अज दी पोएम जिहड़ी आ उह वी कुछ एवें दी है, है अंग्रेजी दे विच है। सो उम्मीद करदी आ कि ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ ਇਨ ਦਾ ਮਿਡ ਨਾਈਟ ਟੂ ਮੋਰਨਿੰਗ ਸਮਵਨ ਕੇਮ ਕਰੋਲਿੰਗ ਟੂ ਮਾਈ ਮਾਈਂਡ ਵਟ ਇਟ ਵਾਜ ਅ ਡਰੀਮ ਨੋ ਵੇ ਹਾਊ ਕੁਡ ਅ ਡਰੀਮ ਬੀ ਇਨ ਓਪਨ ਆਈਜ਼ ਔਰ ਅ ਡੇ ਡਰੀਮ ਦੈਨ ਹਾਊ ਕੁਡ ਇਟ ਬੀ ਡਿਊਰਿੰਗ ਨਾਈਟ What it was then? A touch of what? Whose presence lingered in mind this time? Was it my thought embraced someone? How did he scrawl? How did he stroll lonely in my memory lane? He pampered my hair calmly and I held his hand. Embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a day of A ray of dawn, and he was gone. And he was gone once again, forever. My loving father, my heavenly lover. Thank you.
1: Rubi Rai Puri ton baad hun main sada den ja reha Babli Sohota ji nu. Babli Sohota ji apne man diyan gallan jehdiyan bahut pyariyan rachnaavan de vich pro ke ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ ਤੁਹਾਡਾ ਨਿੱਘਾ ਸਵਾਗਤ ਹੈ ਜੀ।
5: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ ਸੌਰਤ ਨਾਲ ਆਚਰ ਭਰਨਾ। ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸ਼ੌਹਰਤ ਨਾਲ ਕਾਵ ਮਹਿਫਲ ਨੂੰ ਸਜਾਵਾਂ, ਸ਼ੌਹਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸ਼ੌਹਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ, ਧੰਨਵਾਦ।
1: ਬਬਲੀ ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਰੀਨਾ ਸਿੰਘ ਨੂੰ। ਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਏ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਏ ਪੰਜਾਬੀ ਲੋਕ ਗੀਤਾਂ ਦੇ ਨਾਲ। ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਏ, ਲੋਕਾਂ ਦੀ ਰੂਹ ਨੂੰ ਟੁੰਬਦੀ ਏ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸਦਾ ਪੂਰਾ ਕਾਬੂ ਏ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਏ ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ, ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ।

ਜਿਹਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਪੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਪੰਜਨ ਸਿੰਘ ਰੰਧਾਵਾ ਜੀ

0: ಸುಮಾಪ ರೇಡಿಯೋ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ, ਸਹੀ ਸਲਾਮਤ ਹੋਵੋਗੇ। ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਹਾਜ਼ਰ ਹਾਂ। ਉਮੀਦ ਕਰਦੇ ਹਾਂ ਤੁਹਾਡੇ ਲਈ ਆਵਾਜ਼ ਜਿਹੜੀ ਹੈ ਤੁਹਾਡੇ ਤੱਕ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਆਵਾਜ਼ ਤੇ ਅੰਦਾਜ਼ ਉਹ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ ਤੇ ਕਿਸ ਤਰ੍ਹਾਂ ਤੁਹਾਡੇ ਤੱਕ ਸਾਰਾ ਕੁਝ ਪਹੁੰਚ ਰਿਹਾ ਹੈ। ਮੇਰੇ ਕੋਲ ਤਾਂ ਸਾਰਾ ਕੁਝ ਠੀਕ ਠਾਕ ਨਜ਼ਰ ਆ ਰਿਹਾ ਹੈ ਤੇ ਕਿਉਂਕਿ ਕੰਪਿਊਟਰ ਜਿਹੜੇ ਨੇ ਜਾਂ ਸਿਸਟਮ ਜਿਹੜੇ ਨੇ ਅਪਡੇਟ ਆਪਣੇ ਆਪ ਹੁੰਦੇ ਰਹਿੰਦੇ ਆ, ਉਹਦੇ ਵਿੱਚ ਕਮੀ ਪਰੇਸ਼ਾਨੀ ਕਿਤੇ ਨਾ ਕਿਤੇ ਆਉਂਦੀ ਰਹਿੰਦੀ ਹੈ ਤੇ ਉਹਨੂੰ ਦਰੁਸਤ ਨਾਲ ਦੀ ਨਾਲ ਰੱਖਣ ਦੀ ਜਿਹੜੀ ਕੋਸ਼ਿਸ਼ ਬਰਕਰਾਰ ਰਹਿੰਦੀ ਤਾਂ ਕਿ ਤੁਹਾਡੇ ਤੱਕ ਆਵਾਜ਼ ਸਹੀ ਤਰੀਕੇ ਦੇ ਨਾਲ ਤੇ ਅੰਦਾਜ਼ ਸਹੀ ਤਰੀਕੇ ਦੇ ਨਾਲ ਕੁਆਲਿਟੀ ਜਿਹੜੀ ਹੈ ਉਹਨੂੰ ਮੇਨਟੇਨ ਜਿਹੜਾ ਰੱਖਿਆ ਜਾ ਸਕੇ। ਤੇ ਦੋਸਤੋ, ਇਸ ਦੇ ਨਾਲ ਹੀ ਅੱਜ 9 ਜੁਲਾਈ ਹੋ ਗਈ ਹੈ ਤੇ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਆਵਾਜ਼ ਕਹਿੰਦੇ ਟਣਾ ਟਨ ਹੈ। ਸ਼ੈਲੀ ਬਾਈ ਜੀ ਜੁੜੇ ਹੋਏ ਨੇ ਬੜੇ ਦਿਨਾਂ ਬਾਅਦ, ਸਤਿ ਸ੍ਰੀ ਅਕਾਲ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਪ੍ਰਵਾਨ ਕਰਨਾ ਜੀ, ਸਤਿ ਸ੍ਰੀ ਅਕਾਲ ਕਹਿੰਦੇ ਨੇ। ਤੇ ਕਿਸਾਨੀ ਮੁੱਦੇ ਦੇ ਉੱਤੇ ਵੀ ਅੱਜ ਕੁਝ ਖਬਰਾਂ ਨੇ, ਉਹਨਾਂ ਦਾ ਵੀ ਜ਼ਿਕਰ ਕਰਾਂਗੇ ਜ਼ਮੀਨਾਂ ਦੇ ਵਾਹ ਵਾਸਤੇ ਦੇ ਵਿੱਚ। ਤੇ ਸਭ ਤੋਂ ਪਹਿਲਾਂ ਉਹੀ ਖਬਰ ਆਪਾਂ ਲਵਾਂਗੇ ਤੇ ਇਸ ਦੇ ਨਾਲ ਹੀ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਤੇ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਆ ਦੋਸਤੋ ਸਭ ਨੂੰ। ਤੇ ਉਮੀਦ ਕਰਦੇ ਹਾਂ ਬਾਕੀ ਸਭ ਠੀਕ ਠਾਕ ਚੱਲ ਰਿਹਾ ਜਿਵੇਂ ਇਸ਼ਾਰਾ ਹੋ ਚੁੱਕਿਆ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 9 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਹੋ ਗਏ ਜੀ, ਲੇਟ ਆ ਆਪਾਂ 10 ਮਿੰਟ, ਕਿਸੇ ਨੂੰ ਕਹਿਣਾ ਨਹੀਂ, ਆਪਣੇ ਵਿਚਕਾਰ ਇਹ ਗੱਲਬਾਤ ਹੈ ਤੇ 10 ਮਿੰਟ ਉੱਪਰ ਲਾ ਲਾਂਗੇ। ਇਸ ਦੇ ਨਾਲ ਹੀ ਦਫਾਦਾਫ ਚਲੋ ਫਟਾਫਟ ਕੰਮ ਸ਼ੁਰੂ ਕਰਦੇ ਹਾਂ ਕਿਉਂਕਿ ਸੈਣੀ ਸਾਹਿਬ ਨੂੰ ਵੀ ਫ੍ਰੀ ਕਰਨਾ ਹੁੰਦਾ। ਤੇ ਗੱਲ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ। ਬੜਾ ਦਿਲਚਸਪੀ ਵਾਲਾ ਅੱਜ ਦਾ ਵਿਚਾਰ ਹੈ ਕਿਉਂਕਿ ਮਨੁੱਖਾਂ ਦੇ ਉੱਤੇ ਗੱਲ ਢੁੱਕਦੀ ਹੈ। ਕਹਿੰਦੇ ਨੇ ਕਿ ਇਹ ਸਿਰਫ ਜਾਨਵਰ ਤੇ ਪੰਛੀ ਹੀ ਨਹੀਂ ਨੇ ਜੇ ਉਹ ਜੋ ਕਿ ਇਕੱਠੇ ਬੈਠ ਸਕਦੇ ਹੈ, ਇਕੱਠੇ ਦਾਣਾ ਚੁਗ ਸਕਦੇ ਹੈ, ਇਕੱਠੇ ਉੱਡ ਸਕਦੇ ਨੇ। ਕਹਿਣੀ ਹੋਰ ਤੇ ਕਰਨੀ ਹੋਰ ਤਾਂ ਮਨੁੱਖ ਤੇ ਹੀ ਲਾਗੂ ਹੁੰਦੀ ਹੈ, ਪਰ ਇਹ ਜਿਹੜੇ ਸਾਰਾ ਕੁਝ ਆਪਣੀ ਜ਼ੁਬਾਨ ਦੇ ਪੱਕੇ ਨੇ ਜਿਹੜੇ ਨੇ ਜਾਨਵਰ ਨੇ ਪੰਛੀ ਨੇ, ਵੈਸੇ ਕਹਿੰਦੇ ਉਹ ਬੋਲਦੇ ਨਹੀਂ ਹੈ ਪਰ ਉਹ ਆਪਣੀਆਂ ਬੋਲੀਆਂ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਤਾਂ ਵਾਅਦੇ ਕਰਦੇ ਹੋਣਗੇ। ਜਿਵੇਂ ਪਿਛਲੇ ਦਿਨਾਂ 'ਚ ਕਾਂ ਦੀ ਗੱਲ ਕੀਤੀ ਸੀ ਤੇ ਉਹ ਆਪਣਾ ਜੀਵਨ ਸਾਥੀ ਇੱਕੋ ਹੀ ਚੁਣਦਾ ਹੈ ਤੇ ਰਹਿੰਦੀ ਜ਼ਿੰਦਗੀ ਤੱਕ ਉਹਦੇ ਨਾਲ ਹੀ ਵਿਚਰਦਾ ਹੈ। ਤੇ ਇਸੇ ਤਰ੍ਹਾਂ ਹੀ ਕਿਤੇ ਨਾ ਕਿਤੇ ਉਹ ਵੀ ਤਾਂ ਕੌਲ ਕਰਾਰ ਕਰਦੇ ਹੀ ਹੋਣਗੇ। ਤੇ ਮਨੁੱਖ ਜਿਵੇਂ ਕਰਦਾ ਹੈ, ਸਾਰਾ ਕੁਝ ਕਰਦਾ ਹੈ, ਭੱਜਦਾ ਹੈ, ਦੌੜਦਾ ਹੈ, ਨੱਠਦਾ ਹੈ, ਸਭ ਕੁਝ ਕਰਦਾ ਹੈ। ਤੇ ਦੋਸਤੋ, ਅੱਜ ਦੇ ਵਿਚਾਰ ਦੇ ਵਿੱਚ ਅੱਜ ਦੇ ਦਿਹਾੜੇ 9 ਜੁਲਾਈ 1816 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਕਰਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਬਾਤ ਪਾਉਂਦੇ ਹਾਂ। 9 ਜੁਲਾਈ 1816 ਦੇ ਵਿੱਚ ਦੱਖਣੀ ਅਫਰੀਕਾ ਦਾ ਦੇਸ਼ ਜਿਹੜਾ ਸੀ ਅਰਜਨਟਾਈਨਾ ਸਪੇਨ ਤੋਂ ਆਜ਼ਾਦ ਹੋਇਆ ਸੀ ਤੇ ਅਰਜਨਟਾਈਨਾ ਦਾ ਜਿਹੜਾ ਕਹਿ ਲਓ ਕਿ ਵਾਦ ਵਿਵਾਦ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਸ ਵਕਤ ਚੱਲ ਰਿਹਾ ਹੈ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਮਿਸਰ ਦੇ ਨਾਲ ਜਿਹੜੀਆਂ 16 ਟੀਮਾਂ ਤੋਂ 8 ਟੀਮਾਂ ਬੜੀਆਂ ਨੇ ਕੁਆਟਰ ਫਾਈਨਲ ਦੇ ਵਿੱਚ ਗਈਆਂ ਨੇ, ਉਹਦੇ ਵਿੱਚ ਜਿਹੜੀ ਹੈ ਬੇਇਨਸਾਫੀ ਦੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਵੱਧ ਚੜ ਕੇ ਹੋਈ ਹੈ ਕਿ ਅਰਜਨਟਾਈਨਾ ਨੂੰ ਜਿਤਾਉਣ ਦੇ ਲਈ ਜਾਂ ਮੈਸੀ ਨੂੰ ਅੱਗੇ ਲਿਆਉਣ ਦੇ ਲਈ ਉਹਨਾਂ ਦੇ ਸੁਪਨੇ ਸਾਕਾਰ ਕਰਨ ਦੇ ਲਈ ਕਿਤੇ ਨਾ ਕਿਤੇ ਜ਼ਰੂਰ ਧੋਖੇਬਾਜ਼ੀ ਹੋਈ ਲੱਗਦੀ ਹੈ। ਤੇ ਕਾਫੀ ਜ਼ੋਰ ਅਜਮਾਇਸ਼ ਵਾਲੀ ਗੇਮ ਸੀ, ਮੈਂ ਦੇਖ ਨਹੀਂ ਪਾਇਆ ਪਰ ਬਾਅਦ ਦੇ ਵਿੱਚ ਥੋੜਾ ਥੋੜਾ ਜ਼ਰੂਰ ਉਹਨੂੰ ਦੇਖਣ ਦਾ ਜਿਹੜਾ ਸਬੱਬ ਬਣਿਆ ਹੈ, ਪਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਦਬਾਅ ਬਣਿਆ। ਅੱਗੇ ਜਾ ਕੇ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਤੇ ਇਸੇ ਤਰ੍ਹਾਂ 1819 ਦੇ ਵਿੱਚ ਸਿਲਾਈ ਮਸ਼ੀਨ ਦੀ ਖੋਜ ਕਰਨ ਵਾਲੇ ਅਲਾਇੰਸ ਹੋ ਦਾ ਜਿਹੜਾ ਜਨਮ ਹੋਇਆ ਸੀ ਤੇ 1875 ਦੇ ਵਿੱਚ ਦੇਸ਼ ਦੇ ਵਿੱਚ ਪਹਿਲੇ ਬੰਬ ਸਟਾਕ ਐਕਸਚੇਂਜ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਭਾਰਤ ਦੇ ਵਿੱਚ। 1877 ਦੇ ਵਿੱਚ ਗ੍ਰਾਮ ਬੈਲ ਨੇ ਸਾਥੀਆਂ ਦੇ ਨਾਲ ਟੈਲੀਫੋਨ ਕੰਪਨੀ ਦੀ ਸਥਾਪਨਾ ਕੀਤੀ ਤੇ 1944 ਦੇ ਵਿੱਚ ਬ੍ਰਿਟਿਸ਼ ਹਕੂਮਤ ਤੋਂ ਦੇਸ਼ ਆਜ਼ਾਦ ਕਰਵਾਉਣ ਦੇ ਲਈ ਸੁਭਾਸ਼ ਚੰਦਰ ਬੋਸ ਉਹਨਾਂ ਨੇ ਆਜ਼ਾਦ ਹਿੰਦ ਫੌਜ ਦੀ ਵਾਗਡੋਰ ਸੰਭਾਲ ਲਈ। 1969 ਦੇ ਵਿੱਚ ਸ਼ੇਰ ਨੂੰ ਜਿਹੜਾ ਕੌਮੀ ਜਾਨਵਰ ਐਲਾਨ ਦਿੱਤਾ ਗਿਆ ਤੇ ਮਤਲਬ ਕਿ ਫਿਰ ਵੀ ਕਹਿੰਦੇ ਆ ਵੀ ਸ਼ੇਰ ਬਣ ਸ਼ੇਰ, ਚਾਹੇ ਉਹਨੂੰ ਕੌਮੀ ਜਾਨਵਰ ਐਲਾਨ ਦਿੱਤਾ ਗਿਆ ਪੇਪਰ ਵਰਕ ਦੇ ਵਿੱਚ ਵੀ, ਪਰ ਫਿਰ ਵੀ ਕਹਿੰਦੇ ਆ ਵੀ ਭਾਈ ਬੰਦੇ ਵਾਲੇ ਕੰਮ ਕਰ ਜਾਂ ਸ਼ੇਰਾਂ ਵਾਲਾ ਕੰਮ ਕੀਤਾ। ਤੇ 1973 ਤੋਂ ਟਾਈਗਰ ਨੂੰ ਕੌਮੀ ਜਾਨਵਰ ਐਲਾਨਿਆ ਗਿਆ ਤੇ 2011 ਦੇ ਵਿੱਚ ਅਮਰੀਕੀ ਦੇਸ਼ ਸੁਡਾਨ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ। ਤੇ ਦੋਸਤੋ ਮਨੁੱਖਾਂ ਤੇ ਜਾਨਵਰਾਂ ਦੀ ਗੱਲ ਹੋਈ ਹੈ, ਉਹਦੇ ਉੱਤੇ ਇੱਕ ਵਾਰਤਾਲਾਪ ਸਾਂਝੀ ਕਰਕੇ ਫਿਰ ਆਪਾਂ ਗੱਡੀ ਟੌਪ ਗੇਅਰ 'ਚ ਪਾਉਂਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੁਹਾਨੂੰ ਸੁਣਾਉਂਦੇ ਹਾਂ। ਮਨੁੱਖ ਤੇ ਜਾਨਵਰ, ਮਨੁੱਖ ਦੀ ਹਮੇਸ਼ਾ ਇਹ ਪ੍ਰਵਿਰਤੀ ਰਹੀ ਹੈ ਕਿ ਉਹ ਜਾਨਵਰਾਂ ਦੇ ਵਿੱਚੋਂ ਆਪਣੇ ਆਪ ਨੂੰ ਸ਼ੇਰ ਖਵਾਉਣਾ ਪਸੰਦ ਕਰਦਾ ਹੈ, ਕਿਉਂਕਿ ਸ਼ੇਰ ਨੂੰ ਤਾਕਤਵਰ ਤੇ ਫੁਰਤੀਲਾ ਹੋਣ ਕਰਕੇ ਜੰਗਲ ਦੇ ਰਾਜੇ ਦਾ ਖਿਤਾਬ ਦਿੱਤਾ ਗਿਆ। ਪਰ ਉਹਦੇ ਪਿੱਛੇ ਵੀ ਇਹਨਾਂ ਕਹਿੰਦੇ ਨੇ ਜਿੱਦਾਂ ਹਰ ਬੰਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਤੇ ਸ਼ੇਰ ਦੇ ਪਿੱਛੇ ਵੀ ਭਾਈ ਸ਼ੇਰਨੀ ਦਾ ਹੱਥ ਹੁੰਦਾ ਹੈ, ਕਿਉਂਕਿ ਉਹ ਹੀ ਸ਼ਿਕਾਰ ਵਗੈਰਾ ਕਰਕੇ ਲਿਆਉਂਦੀ ਹੈ ਤਾਂ ਆਰਾਮ ਨਾਲ ਘੋੜੇ ਵੇਚ ਕੇ ਸੁੱਤਾ ਰਹਿੰਦਾ ਹੈ। ਤੇ ਤਾਕਤਵਰ ਤੇ ਫੁਰਤੀਲਾ ਹੋਣ ਕਰਕੇ ਜੰਗਲ ਦੇ ਰਾਜ ਦਾ ਖਿਤਾਬ ਦਿੱਤਾ ਗਿਆ ਤੇ 1969 ਦੇ ਵਿੱਚ ਅੱਜ ਦੇ ਦਿਨ ਸ਼ੇਰ ਨੂੰ ਕੌਮੀ ਜਾਨਵਰ ਜਿਹੜਾ ਐਲਾਨਿਆ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਬਹਾਦਰੀ ਕਾਰਨ ਸ਼ੇਰੇ ਪੰਜਾਬ ਦਾ ਕਿਹਾ ਉਹਨੂੰ ਜਿਹੜਾ ਸੀ ਸ਼ੇਰੇ ਪੰਜਾਬ ਜਿਹੜਾ ਕਿਹਾ ਜਾਂਦਾ ਸੀ। ਤੇ ਆਮ ਤੌਰ ਦੇ ਉੱਤੇ ਮਨੁੱਖ ਦੂਜੇ ਵਿਅਕਤੀ ਨੂੰ ਨੀਵਾਂ ਵਿਖਾਉਣ ਦੇ ਲਈ ਕਈ ਵਾਰ ਜਾਨਵਰਾਂ ਦੇ ਨਾਲ ਉਸਦੀ ਤੁਲਨਾ ਕਰਦਾ ਹੈ। ਤੇ ਭਾਰਤੀ ਖਿਡਾਰੀ ਆਪਣੇ ਆਪ ਨੂੰ ਸ਼ੇਰ, ਲੰਕਾ ਵਾਲਿਆਂ ਨੂੰ ਚੀਤਾ ਦੇ ਉੱਤੇ ਤਾਂ ਲੇਟਿਆ ਜਾਂਦਾ, ਦੱਸੋ ਅੱਜ ਉਲਟਾ ਪੁਲਟਾ ਹੋਈ ਜਾਂਦਾ। ਚੀਤਾ ਜਿਹੜਾ ਹੈ ਆਸਟ੍ਰੇਲੀਆ ਵਾਲਿਆਂ ਨੂੰ ਕੰਗਾਰੂ ਤੇ ਨਿਊਜ਼ੀਲੈਂਡ ਨੂੰ ਕੀਵੀ ਕਹਿੰਦੇ ਨੇ। ਜ਼ਿਆਦਾ ਬੋਲਣ ਵਾਲੇ ਨੂੰ ਕੁੱਤਾ ਤੇ ਅਗਾਂਹ ਵੱਧ ਕੇ ਲੜਨ ਨੂੰ ਪਵੇ ਤਾਂ ਬਘਿਆੜ, ਡਰਾਕਲ ਨੂੰ ਗਿੱਦੜ, ਮਿੱਠੀਆਂ ਮਿੱਠੀਆਂ ਤੇ ਮੋਮੋ ਠਗੜੀਆਂ ਗੱਲਾਂ ਕਰਨ ਵਾਲੇ ਨੂੰ ਲੂੰਬੜ ਤੇ ਇੱਕ ਥਾਂ ਟਿਕ ਕੇ ਨਾ ਬਹਿਣ ਵਾਲੇ ਨੂੰ ਬਾਂਦਰ ਜਿਹੜਾ ਉਹਦਾ ਖਿਤਾਬ ਦਿੱਤਾ ਜਾਂਦਾ ਹੈ। ਕੱਦ ਉੱਚਾ ਹੋਵੇ ਤਾਂ ਊਠ ਤੇ ਤੇਜ਼ ਦੌੜਨ ਵਾਲੇ ਦੀ ਜਿਹੜੀ ਹੈ ਦੌੜ ਨੂੰ ਦੇਖ ਕੇ ਘੋੜੇ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ, ਕਿਉਂਕਿ ਗੱਡੀਆਂ ਦੇ ਵਿੱਚ ਜਿਹੜੇ ਇੰਜਨ ਨੇ ਉਹਨਾਂ ਦੀ ਪਾਵਰ ਜਿਹੜੀ ਹੈ ਹਾਰਸ ਪਾਵਰ ਦੇ ਨਾਲ ਮਿਣੀ ਜਾਂਦੀ ਹੈ ਅੱਜ ਵੀ। ਇਸੇ ਤਰ੍ਹਾਂ ਜ਼ਿਆਦਾ ਆਕੜਨ ਵਾਲੇ ਨੂੰ ਸਾਨ ਜਾਂ ਬਲਦ, ਸ਼ਰੀਫ ਨੂੰ ਗਾਊ, ਮੂੰਹ ਦੇ ਵਿੱਚ ਬੋਲਣ ਵਾਲੇ ਨੂੰ ਬੁੜਬੜਾ ਵੀ ਕਹਿ ਦਿੰਦੇ ਆ, ਬੱਕਰੇ ਵਾਂਗੂ ਮਿਣ ਮਿਣ ਕਰੀ ਜਾਣਾ ਵਾਲਾ ਜਿਹੜਾ ਹੁੰਦਾ ਹੈ, ਤੇ ਰੁੱਸਿਆ ਹੋਵੇ ਯਾਰ ਤੇ ਮਨਾਉਣਾ ਪੈਂਦਾ ਹੈ, ਤੇ ਰੁੱਸਿਆ ਹੋਵੇ ਉਸਨੂੰ ਸੂਰ ਵਾਂਗ ਬੂਥਾ ਸਜਾਉਣ ਵਾਲਾ, ਜਿਹੜਾ ਬਾਹਰੋਂ ਹੋਰ ਹੋਵੇ ਤੇ ਅੰਦਰੋਂ ਕੁਝ ਹੋਰ ਉਹਨੂੰ ਗਿਰਗਟ ਕਹਿ ਦਿੱਤਾ ਜਾਂਦਾ ਹੈ, ਗਿਰਗਟ ਵਾਂਗੂ ਰੰਗ ਬਦਲਦਾ, ਮੋਟੇ ਤੇ ਲੰਬੇ ਨੂੰ ਹਾਥੀ, ਬੱਚਿਆਂ ਵਾਂਗ ਰੋਵੇ ਜਾਂ ਸਰੀਰ ਦੇ ਉੱਤੇ ਜ਼ਿਆਦਾ ਵਾਲ ਹੋਣ ਰਿੱਛ ਕਹਿ ਦਿੱਤਾ ਜਾਂਦਾ ਹੈ, ਸ਼ਰਮਿੰਦਾ ਹੋਣ ਦੇ ਉੱਤੇ ਜਿਹੜਾ ਗੱਲ ਦਾ ਜਵਾਬ ਨਾ ਦੇਵੇ ਤੇ ਭਿੱਜੀ ਬਿੱਲੀ ਵਾਂਗੂ ਕਹਿੰਦੇ ਬਹਿ ਗਿਆ, ਤੇ ਅਕਲ ਦੀ ਘਾਟ ਵਾਲੇ ਨੂੰ ਖੋਤੇ ਦੇ ਨਾਲ, ਵੈਸੇ ਖੋਤਾ ਬੜਾ ਸਮਝਦਾਰ ਹੈ ਜੀ, ਆਪਾਂ ਪਿਛਲੇ ਦਿਨ ਉਹਦਾ ਜ਼ਿਕਰ ਵੀ ਕੀਤਾ ਸੀ, ਦੇਖੋ ਖੋਤੀਆਂ ਦਾ ਮਿਲਕ ਜਿਹੜਾ ਦੁੱਧ ਹੈ ਕਿੰਨਾ 3,500 ਨੂੰ ਜਿਹੜਾ ਵਿਕਦਾ ਹੈ, ਤੇ ਖੋਤਾ ਜਿਹੜਾ ਬੜਾ ਸੂਝਵਾਨ ਜਾਨਵਰ ਹੈ, ਵੈਸੇ ਉਹਨੂੰ ਆਪਾਂ ਗੱਲਾਂ ਦੇ ਵਿੱਚ ਜ਼ਰੂਰ ਉਹਨੂੰ ਖੋਤਾ ਕਹਿ ਦਿੰਦੇ ਹਾਂ, ਪਰ ਉਹ ਬਹੁਤ ਸੁਚੇਤ ਆਪਣੇ ਆਪ ਦੇ ਵਿੱਚ ਆ, ਜਿੰਨਾ ਚਿਰ ਉਹਦਾ ਆਪਣਾ ਡਰ ਕਲੀਅਰ ਨਹੀਂ ਹੁੰਦਾ ਉਨਾ ਚਿਰ ਉਹ ਤੁਰਦਾ ਨਹੀਂ, ਅੜ ਜਾਂਦਾ ਹੈ, ਚਾਹੇ ਉਹਨੂੰ ਕੁੱਟੀ ਜਾਓ ਜੋ ਮਰਜ਼ੀ ਕਰੀ ਜਾਓ ਤਾਂ ਤੁਰਦਾ ਨਹੀਂ ਹੈ, ਬਹੁਤ ਸੁਚੇਤ ਜਾਨਵਰ ਹੈ ਆਪਣੇ ਆਪ ਦੇ ਵਿੱਚ। ਤੇ ਵੇਖੋ ਵੈਸੇ ਕਿੰਨਾ ਭਾਰ ਖਿੱਚ ਕੇ ਲਿਜਾਂਦਾ ਹੈ। ਅੰਤ ਦੇ ਵਿੱਚ ਕਿਹਾ ਜਾ ਸਕਦਾ ਕਿ ਮਨੁੱਖ ਆਪਣੇ ਆਪ ਸ਼ੇਰ ਅਖਵਾ ਕੇ ਹੀ ਖੁਸ਼ ਹੁੰਦਾ ਹੈ। ਤੇ ਇਹ ਸੀ ਜੀ ਗੱਲਾਂ ਬਾਤਾਂ ਜਾਨਵਰ ਤੇ ਜਨੌਰਾਂ ਦੀਆਂ, ਮਨੁੱਖ ਤੇ ਜਾਨਵਰ ਦੀਆਂ ਗੱਲਾਂ ਬਾਤਾਂ, ਪਰ ਹਰਕਤਾਂ ਕਿਤੇ ਨਾ ਕਿਤੇ ਮਿਲ ਜਾਂਦੀਆਂ ਨੇ, ਉਹਨਾਂ ਦੀ ਗੱਲਬਾਤ ਆਈ ਹੈ। ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ, ਉਹਨਾਂ ਦਾ ਜ਼ਿਕਰ ਕਰਦੇ ਹਾਂ ਥੋੜਾ ਜਿਹਾ, ਜੋ ਕਿ 23 ਜਨਵਰੀ 1897 ਨੂੰ ਤੇ 18 ਅਗਸਤ 1945 ਦਾ ਉਹਨਾਂ ਦਾ ਸਫ਼ਰ ਹੈ। ਇੱਕ ਭਾਰਤੀ ਰਾਸ਼ਟਰਵਾਦੀ ਸਨ ਜਿਨ੍ਹਾਂ ਦੀ ਦੇਸ਼ ਭਗਤੀ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਨਾਇਕ ਬਣਾ ਦਿੱਤਾ, ਪਰ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਨਾਜ਼ੀ ਜਰਮਨੀ ਅਤੇ ਜਪਾਨੀ ਸਾਮਰਾਜ ਦੀ ਮਦਦ ਦੇ ਨਾਲ ਭਾਰਤ ਨੂੰ ਬਰਤਾਨਵੀ ਰਾਜ ਤੋਂ ਛੁਟਕਾਰਾ ਦਿਵਾਉਣ ਦੀ ਕੋਸ਼ਿਸ਼ ਦੇ ਨਾਲ ਇੱਕ ਵੱਖਰੀ ਵਿਰਾਸਤ ਛੱਡ ਗਏ। 1920 ਅਤੇ 1930 ਦੇ ਦਹਾਕੇ ਦੇ ਵਿੱਚ ਬੋਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਵਾਨ, ਰੈਡੀਕਲ ਵਿੰਗ ਦੇ ਨੇਤਾ ਬਣੇ ਤੇ 1938 ਤੇ 1939 ਦੇ ਵਿੱਚ ਕਾਂਗਰਸ ਦੇ ਪ੍ਰਧਾਨ ਬਣੇ। ਮਹਾਤਮਾ ਗਾਂਧੀ ਅਤੇ ਕਾਂਗਰਸ ਹਾਈਕਮਾਂਡ ਦੇ ਨਾਲ ਮਤਭੇਦ ਕਰਕੇ 1939 ਦੇ ਵਿੱਚ ਉਹ ਕਾਂਗਰਸ ਅਗਵਾਈ ਦੇ ਅਹੁਦਿਆਂ ਤੋਂ ਜਿਹੜਾ ਹਟਾ ਦਿੱਤੇ ਗਏ ਸੀ ਤੇ 1940 ਦੇ ਵਿੱਚ ਭਾਰਤ ਤੋਂ ਭੱਜਣ ਤੋਂ ਪਹਿਲਾਂ ਉਹਨਾਂ ਨੂੰ ਬ੍ਰਿਟਿਸ਼ ਜਿਹੜੇ ਸਨ ਉਹਨਾਂ ਨੇ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਸੀ ਤੇ ਭਾਰਤ ਦੀ ਆਜ਼ਾਦੀ ਦੀ ਲੜਾਈ 13 ਅਪ੍ਰੈਲ 1919 ਦੇ ਜਲਿਆਂ ਵਾਲੇ ਬਾਗ ਦੇ ਸਾਕੇ ਨੇ ਸਾਰੇ ਪਾਸੇ ਜਿਹੜਾ ਸੀ ਤਰਥੱਲੀ ਮਚਾ ਕੇ ਰੱਖ ਦਿੱਤੀ ਸੀ। ਸੁਭਾਸ਼ ਚੰਦਰ ਬੋਸ 1921 ਦੇ ਵਿੱਚ ਕਾਂਗਰਸ ਦੇ ਨੇਤਾ ਬਣੇ ਤੇ ਉਹਨਾਂ ਦਿਨਾਂ ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਨਾ ਮਿਲਵਰਤਨ ਲਹਿਰ ਜੜੀ ਸੀ ਚਲਾਈ ਹੋਈ ਸੀ। 1921 ਦੇ ਵਿੱਚ ਇੰਗਲੈਂਡ ਦਾ ਸ਼ਹਿਜ਼ਾਦਾ ਭਾਰਤ ਆਇਆ ਤੇ ਨੇਤਾ ਜੀ ਦੀ ਜ਼ਿੰਮੇਵਾਰੀ ਲਈ ਗਈ ਕਿ ਜਦ ਪ੍ਰਿੰਸ ਆਫ ਵੇਲਜ਼ ਕਲਕੱਤੇ ਆਵੇ ਤਾਂ ਸ਼ਹਿਰ ਦੇ ਵਿੱਚ ਹੜਤਾਲ ਕਰਾਈ ਜਾਵੇ। ਹੜਤਾਲ ਮੁਕੰਮਲ ਤੌਰ ਤੇ ਹੋਈ ਤੇ ਸ੍ਰੀ ਸੁਭਾਸ਼ ਚੰਦਰ ਬੋਸ ਤੇ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤੇ 8 ਮਹੀਨਿਆਂ ਬਾਅਦ ਛੱਡ ਦਿੱਤਾ ਗਿਆ। 1929 ਦੇ ਵਿੱਚ ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਬਣੇ ਤੇ 1930 ਦੇ ਵਿੱਚ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਚੁਣੇ ਗਏ। 1938 ਚ 51ਵੇਂ ਜਿਹੜਾ ਇਜਲਾਸ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਚੁਣੇ ਗਏ। 16 ਜਨਵਰੀ 1941 ਦੀ ਰਾਤ ਨੂੰ ਭੇਸ ਬਦਲ ਕੇ ਕਲਕੱਤੇ ਤੋਂ ਪਿਸ਼ਾਵਰ ਚਲੇ ਗਏ। ਉੱਥੇ ਉਹ ਕਾਬਲ ਅਤੇ ਜਰਮਨੀ ਗਏ। ਕਾਬਲ ਤੋਂ ਨੇਤਾ ਜੀ ਨੇ ਭਾਰਤ ਆਜ਼ਾਦ ਕਰਵਾਉਣ ਦੇ ਲਈ ਆਜ਼ਾਦ ਹਿੰਦ ਫੌਜ ਦਾ ਪੁਨਰਗਠਨ ਕੀਤਾ ਤੇ 21 ਅਕਤੂਬਰ 1943 ਨੂੰ ਆਜ਼ਾਦ ਹਿੰਦ ਫੌਜ ਨੂੰ ਆਰਜ਼ੀ ਹਕੂਮਤ ਦਾ ਐਲਾਨ ਦਿੱਤਾ। ਹਕੂਮਤ ਐਲਾਨ ਤਾਂ ਆਜ਼ਾਦ ਹਿੰਦ ਫੌਜ ਦਾ ਨਾਰਾ ਸੀ ਦਿੱਲੀ ਚਲੋ। 30 ਦਸੰਬਰ 1943 ਨੂੰ ਨੇਤਾ ਜੀ ਨੇ ਸੁਤੰਤਰ ਭਾਰਤ ਦਾ ਝੰਡਾ ਝੁਲਾ ਦਿੱਤਾ ਤੇ ਸੁਭਾਸ਼ ਚੰਦਰ ਬੋਸ 18 ਅਗਸਤ 1945 ਨੂੰ ਹਵਾਈ ਜਹਾਜ਼ ਦੇ ਦੁਆਰਾ ਜਿਹੜਾ ਫਾਰਮੂਸਾ ਵਿਖੇ ਪਹੁੰਚੇ ਤੇ ਉੱਥੇ ਉਸ ਨੂੰ ਕੁਝ ਸਮੇਂ ਠਹਿਰਨਾ ਪੈ ਗਿਆ ਸੀ ਤੇ ਉੱਥੇ ਤਾਈ ਹੂਕ ਹਵਾਈ ਅੱਡੇ ਦੇ ਉੱਤੇ ਹਵਾਈ ਜਹਾਜ਼ ਦੇ ਉਡਾਨ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗਦੀ ਹੈ ਤੇ ਨੇਤਾ ਜੀ ਬੁਰੀ ਤਰ੍ਹਾਂ ਝੁਲਸ ਗਏ ਤੇ ਕੁਝ ਸਮੇਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ। ਜੀ ਦੋਸਤੋ, ਇਹ ਵੀ ਸਾਨੂੰ ਉਹਨਾਂ ਸਮਿਆਂ ਦੇ ਨੇਤਾ ਤੇ ਅੱਜ ਦੇ ਨੇਤਿਆਂ ਦੀ ਗੱਲ ਕਰਦੇ ਹਾਂ ਕੀ ਕੁਝ ਜਿਹੜਾ ਇੱਕ ਦੂਸਰੇ ਨੂੰ ਨਿਯੋਤਾ ਪਾ ਰਹੇ ਨੇ ਤੇ ਉਹਨਾਂ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਦੇਸ਼ ਭਰ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਤੇ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਪੈਰੋਲ ਦੇ ਉੱਤੇ ਸਵਾਲ ਜਿਹੜੇ ਖੜੇ ਹੋਏ ਨੇ ਉਹਨੂੰ ਕਲੀਅਰ ਕੀਤਾ ਹੈ ਕੋਰਟ ਨੇ ਤੇ ਉਹਦੇ ਬਾਰੇ ਉਹਦੀ ਗੱਲ ਕਰਦੇ ਹਾਂ ਅੱਗੇ ਜਾ ਕੇ ਵਿਸਤਾਰ ਚ। ਤੇ ਪੰਜਾਬ ਦੇ ਜਿਹੜੇ ਅਸਲ ਮੁੱਦੇ ਆ ਨਿਗਲ ਲੈ ਨੇ ਪੰਜਾਬ ਦੇ ਮੁੱਦੇ ਫਿਲਮ ਨੇ ਹੋਈ ਸਹਿਮਤੀ ਹੈ ਕਾਂਗਰਸ ਦੇ ਵਿੱਚ। ਕਹਿੰਦੇ ਨੇ ਕਿ ਭਾਈ ਸ਼ਰਤਾਂ ਲਾ ਲਾ ਕੇ ਜਿਹੜੀ ਆਪਾਂ ਮੀਟਿੰਗ ਕਰ ਲਾਂਗੇ ਤੇ ਰਾਜਾ ਵੜਿੰਗ ਸਾਹਿਬ ਨੂੰ ਨਾਲ ਨਹੀਂ ਲੈਣਾ ਤੇ ਆਹਮੋ ਸਾਹਮਣੇ ਬੈਠ ਕੇ ਗੱਲਬਾਤ ਹੋਏਗੀ, ਦੇਖਦੇ ਹਾਂ ਕਿੱਥੇ ਜਾ ਕੇ ਨਿਬੜਦੀ ਹੈ। ਪਾਣੀਆਂ ਦੀ ਜੰਗ ਜਿਹੜੀ ਆ ਪਾਕਿਸਤਾਨ ਤੰਗ ਹੈ ਤੇ ਪਾਕਿਸਤਾਨ ਦੇ ਵੱਲੋਂ ਫੌਜ ਦੇ ਵੱਲੋਂ ਤੇ ਪਾਕਿਸਤਾਨ ਦੇ ਵੱਲੋਂ ਜਿਹੜੀਆਂ ਨੇ ਚੇਤਾਵਨੀਆਂ ਆ ਰਹੀਆਂ ਨੇ ਭਾਰਤ ਨੂੰ, ਦੇਖਦੇ ਹਾਂ ਉਹ ਕਿੱਥੇ ਜਾ ਕੇ ਨਿਬੜਦੀ ਹੈ। ਇੱਕ ਪਾਸੇ ਯੂਰੇਨੀਅਮ ਨੂੰ ਖਤਮ ਕਰਨ ਦੀ ਗੱਲ ਹੋ ਰਹੀ ਹੈ ਇਰਾਨ ਦੇ ਨਾਲ, ਦੂਸਰੇ ਪਾਸੇ ਭਾਰਤ ਤੇ ਆਸਟ੍ਰੇਲੀਆ ਯੂਰੇਨੀਅਮ ਦੀ ਡੀਲ ਕਰ ਰਿਹਾ ਤੇ ਤੇਲ ਦੀਆਂ ਤੇ ਗੈਸ ਦੀਆਂ ਕੀਮਤਾਂ ਫਿਰ ਅੰਬਰਾਂ ਨੂੰ ਛੂਹਣ ਲੱਗੀਆਂ ਨੇ ਤੇ ਮਹਿੰਗਾਈ ਫਿਰ ਤੋਂ ਵਧਣ ਦੇ ਜਿਹੜੇ ਸੰਕੇਤ ਆ ਗਏ ਨੇ। ਫੀਫਾ ਵਰਲਡ ਕੱਪ ਦੇ ਵਿੱਚ ਵਿਵਾਦ ਬਣਿਆ ਹੋਇਆ ਪਿਛਲੇ ਦਿਨਾਂ ਦੇ ਵਿੱਚ, ਜਿਹੜਾ ਅਰਜਨਟਾਈਨਾ ਤੇ ਆਪਣਾ ਮਿਸਰ ਦਾ ਮੈਚ ਹੋਇਆ ਉਹਦੇ ਵਿੱਚ ਕਹਿੰਦੇ ਮਤਭੇਦ ਹੋਏ ਨੇ ਤੇ ਮਿਸਰ ਵੈਸੇ ਜਿੱਤਦਾ ਨਜ਼ਰ ਆਉਂਦਾ ਸੀ ਪਰ ਕਿਤੇ ਨਾ ਕਿਤੇ ਅਰਜਨਟਾਈਨਾ ਨੂੰ ਜਿਹੜਾ ਜਿਤਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫੀਫਾ ਵਰਲਡ ਕੱਪ ਦੇ ਜਿਹੜੇ ਨੇ ਸੀਈਓ ਆਖਰ ਉਹਨਾਂ ਨੂੰ ਮੀਡੀਆ ਦੀਆਂ ਸਾਰੀਆਂ ਟਿੱਪਣੀਆਂ ਨੂੰ ਦੇਖਦੇ ਹੋਏ ਤੇ ਆਵਾਮ ਦੇ ਜੋ ਸੁਨੇਹੇ ਨੇ ਉਹਨਾਂ ਨੂੰ ਦੇਖਦੇ ਹੋਏ, ਵੀਡੀਓ ਉਹਨਾਂ ਨੂੰ ਦੇਖਦੇ ਹੋਏ ਤੇ ਉਹਨਾਂ ਨੂੰ ਵੀ ਇਹਦੇ ਉੱਤੇ ਜਿਹੜਾ ਆਪਣਾ ਬਿਆਨ ਦੇਣਾ ਪੈ ਗਿਆ ਤੇ ਉਹਨਾਂ ਨੇ ਸਥਿਤੀ ਪ੍ਰਸਥਿਤੀ ਨੂੰ ਸਪਸ਼ਟ ਕੀਤਾ। ਤੇ ਦੋਸਤੋ ਗੱਲ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਤੇ ਉਸ ਤੋਂ ਪਹਿਲਾਂ ਨਾਲ ਨਾਲ ਕਹਿੰਦੇ ਨੇ ਕਿ ਪੰਜਾਬ ਇੱਕ ਵਾਰ ਫਿਰ ਨਫ਼ਰਤ, ਧੜੇਬੰਦੀ ਤੇ ਸਿਆਸੀ ਟਕਰਾਅ ਦੇ ਜਿਹੜਾ ਉਸੇ ਦੌਰ ਦੇ ਵੱਲ ਵੱਧ ਰਿਹਾ ਜਿਸਨੇ 1984 ਤੋਂ 1992 ਤੱਕ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ। ਕਿ ਰੋਜ਼ਗਾਰ, ਸਿੱਖਿਆ, ਸਿਹਤ, ਨਸ਼ਿਆਂ ਅਤੇ ਮਹਿੰਗਾਈ ਵਰਗੇ ਅਸਲ ਮੁੱਦੇ ਪੰਜਾਬ ਦੇ ਸਿਆਸੀ ਤੇ ਧਾਰਮਿਕ ਬਹਿਸਾਂ ਹੇਠ ਦੱਬ ਰਹੇ ਨੇ। ਅੱਜ ਦੇ ਜ਼ਿੰਦਗੀਨਾਮਾ 'ਚ ਇਹਨਾਂ ਸਵਾਲਾਂ ਦੇ ਨਾਲ ਆਪਾਂ ਘੁਲਣ ਦੀ ਕੋਸ਼ਿਸ਼ ਕਰਾਂਗੇ, ਤੁਹਾਡੇ ਵਿਚਾਰਾਂ ਦੀ ਵੀ ਜਿਹੜਾ ਵੱਧ ਚੜ੍ਹ ਕੇ ਉਡੀਕ ਕਰਾਂਗੇ ਤੇ ਪੰਜਾਬ, ਭਾਰਤ ਤੇ ਦੁਨੀਆਂ ਦੀਆਂ ਸਭ ਤੋਂ ਅਹਿਮ ਖ਼ਬਰਾਂ ਦੇ ਉੱਤੇ ਧਿਆਨ ਦੇਵਾਂਗੇ। ਅੱਜ ਦੀ ਚਰਚਾ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੀ ਬੋਲੀ, ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਨ, ਸਤਲੁਜ ਫਿਲਮ ਦਾ ਵਿਵਾਦ, ਹਾਈਕੋਰਟ ਦੀਆਂ ਅਹਿਮ ਕਾਰਵਾਈਆਂ, ਯੂਰੀਆ ਘਪਲੇ ਦੇ ਦੋਸ਼ ਜਿਹੜੇ ਨੇ ਅਰਬਾਂ ਖਰਬਾਂ ਦਾ ਘੁਟਾਲਾ ਫੜਿਆ ਗਿਆ, ਨਿਊਜ਼ੀਲੈਂਡ ਦੇ ਵਿੱਚ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਬਿਆਨ ਆਏ ਨੇ ਤੇ ਸਿੰਧੂ ਜਲ ਜਿਹੜਾ ਸਮਝੌਤਾ ਹੈ ਉਹਨੂੰ ਲੈ ਕੇ ਭਾਰਤ ਪਾਕਿਸਤਾਨ ਜਿਹੜਾ ਤਣਾਅ ਬਣਿਆ ਹੋਇਆ ਤੇ ਨਾਟੋ ਦੀ ਸਿਆਸਤ ਕੀ ਹੈ, ਗ੍ਰੀਨਲੈਂਡ ਦੀ ਕੀ ਹੈ, ਫਿਰ ਤੋਂ ਜਿਹੜੇ ਮੁੱਦੇ ਉੱਠਣ ਲੱਗੇ ਆ, ਟਰੰਪ ਫਿਰ ਤੋਂ ਜਿਹੜਾ ਬੁਖਲਾਇਆ ਹੋਇਆ ਹੈ, ਪਤਾ ਨਹੀਂ ਲੱਗਦਾ ਕੀ ਬਿਆਨ ਦੇਈ ਜਾ ਰਿਹਾ, ਉਹਦੇ ਉੱਤੇ ਸਾਰੀ ਸਥਿਤੀ ਤੇ ਪ੍ਰਸਥਿਤੀ ਉੱਤੇ ਗੱਲਬਾਤ ਕਰਦੇ ਹਾਂ ਤੇ ਰੱਖਿਆ ਨੀਤੀਆਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਉਹਨਾਂ ਦੇ ਵੱਲ ਨੂੰ ਧਿਆਨ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੀਆਂ ਪੰਚਾਇਤ ਲੈਂਡ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੀ ਬਾਤ ਪਾਈਏ ਤਾਂ ਜ਼ਿਲ੍ਹਿਆਂ ਦੇ ਜਿਹੜੇ ਨੇ ਪੰਜਾਬ ਦੇ 10 ਜ਼ਿਲ੍ਹਿਆਂ ਦੇ 22,000 ਏਕੜ ਜਿਹੜੇ ਨੇ ਪੰਚਾਇਤੀ ਰਕਬੇ ਦੀ ਹਾਲੇ ਤੱਕ ਨਹੀਂ ਹੋ ਸਕੀ ਹੈ ਸਲਾਨਾ ਬੋਲੀ। ਅੱਧ ਤੋਂ ਵੱਧ ਐਸੀ ਭਾਈਚਾਰੇ ਦੇ ਲਈ ਰਾਖਵਾਂ ਹਿੱਸਾ ਜਿਹੜਾ ਚਕੌਂਤੇ ਦੇ ਉੱਤੇ ਹੀ ਜਿਹੜਾ ਚੜ੍ਹਨੋਂ ਵਾਂਝਾ ਹੋਇਆ। ਪੰਜਾਬ ਦੇ 10 ਜ਼ਿਲ੍ਹਿਆਂ ਦੀ 22,057 ਏਕੜ ਪੰਚਾਇਤੀ ਜਿਹੜੀ ਸ਼ਾਮਲਾਤ ਜ਼ਮੀਨ ਸਾਲ 2026-27 ਦੇ ਲਈ ਹਾਲੇ ਤੱਕ ਚਕੌਂਤੇ ਦੇ ਉੱਤੇ ਨਹੀਂ ਚੜ੍ਹ ਸਕੀ ਹੈ। ਬੋਲੀਆਂ ਦਾ ਅਮਲ ਮੁਕੰਮਲ ਹੋਣ ਮਗਰੋਂ ਉਪਰੋਕਤ ਜ਼ਮੀਨ ਦੀ ਬੋਲੀ ਨਾ ਹੋਣ ਦੇ ਕਾਰਨਾਂ ਨੂੰ ਜਾਣਨ ਅਤੇ ਜ਼ਮੀਨ ਦੀ ਬੋਲੀ ਯਕੀਨੀ ਬਣਾਉਣ ਦੇ ਲਈ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੰਚਾਇਤ ਵਿਭਾਗ ਦੇ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਬੋਲੀ ਤੋਂ ਸੱਖਣੀ ਰਹਿ ਗਈ ਪੰਚਾਇਤੀ ਜ਼ਮੀਨ ਦੇ ਵਿੱਚ 13,139 ਏਕੜ ਜ਼ਮੀਨ ਐਸਸੀ ਭਾਈਚਾਰਾ ਜਿਹੜਾ ਉਹ ਲਈ ਰਾਖਵੀਂ ਛੱਡੀ ਜਾਣ ਵਾਲੀ ਜ਼ਮੀਨ ਹੈ। ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜ਼ਮੀਨ ਠੇਕੇ ਦੇ ਉੱਤੇ ਦੇਣੋਂ ਰਹਿ ਗਈ ਹੈ ਉਨ੍ਹਾਂ ਦੇ ਵਿੱਚ ਅੰਮ੍ਰਿਤਸਰ ਦੀ 2,914 ਏਕੜ, ਫਤਿਹਗੜ੍ਹ ਸਾਹਿਬ ਦੀ 1,531 ਏਕੜ, ਗੁਰਦਾਸਪੁਰ ਦੀ 2,380 ਏਕੜ, ਹੁਸ਼ਿਆਰਪੁਰ ਦੀ 2,412 ਏਕੜ, ਜਲੰਧਰ ਦੀ 1,517 ਏਕੜ, ਕਪੂਰਥਲਾ ਦੀ 937 ਏਕੜ, ਲੁਧਿਆਣਾ ਦੀ ਜਿਹੜੀ ਹੈ 29,077 ਏਕੜ, ਪਟਿਆਲਾ ਦੀ 2,275 ਏਕੜ ਤੇ ਸੰਗਰੂਰ ਦੀ ਜਿਹੜੀ ਹੈ 987 ਏਕੜ ਤੇ ਮੁਹਾਲੀ ਦੀ 715 ਏਕੜ ਪੰਚਾਇਤੀ ਸ਼ਾਮਲਾਤ ਜਿਹੜੀ ਹੈ ਜ਼ਮੀਨ ਸ਼ਾਮਲ ਨੇ। ਪੰਜਾਬ ਦੇ ਵਿੱਚ 7,21,793 ਏਕੜ ਪੰਚਾਇਤੀ ਰਕਬਾ ਹੈ। 7,21,793 ਏਕੜ ਪੰਚਾਇਤੀ ਰਕਬਾ ਹੈ ਤੇ ਇਸ ਦੇ ਰਕਬੇ ਦੇ ਵਿੱਚੋਂ 5,21,157 ਏਕੜ ਰਕਬਾ ਗੈਰ ਵਾਹੀਯੋਗ ਹੈ। ਇਸੇ ਤਰ੍ਹਾਂ 1,99,196 ਏਕੜ ਦੇ ਕਰੀਬ ਪੰਚਾਇਤੀ ਰਕਬਾ ਪਿੰਡਾਂ ਦੇ ਸਾਂਝੇ ਕੰਮਾਂ ਦੇ ਲਈ ਵਰਤਿਆ ਜਾ ਰਿਹਾ। ਸਮੁੱਚੇ ਜ਼ਿਲ੍ਹਿਆਂ ਦੇ ਵਿੱਚ 1,13,776 ਏਕੜ ਰਕਬੇ ਦੀ ਸਾਲ 2026-27 ਦੇ ਲਈ ਬੋਲੀ ਕੀਤੀ ਗਈ ਹੈ ਤੇ ਪੰਚਾਇਤਾਂ ਨੇ ਇਨ੍ਹਾਂ ਬੋਲੀਆਂ ਤੋਂ 460.33 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਹਾਸਲ ਕੀਤੀ ਹੈ। ਪਿਛਲੇ ਵਰ੍ਹੇ ਦੇ ਨਾਲੋਂ 18% ਆਮਦਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ। ਠੇਕੇ ਉੱਤੇ ਗਈਆਂ ਪੰਚਾਇਤੀ ਜ਼ਮੀਨਾਂ ਦੇ ਸਲਾਨਾ ਪ੍ਰਤੀ ਏਕੜ ਠੇਕੇ ਦੇ ਵਿੱਚ ਬਰਨਾਲਾ ਜ਼ਿਲ੍ਹਾ ਮੋਹਰੀ ਰਿਹਾ। ਬਰਨਾਲਾ ਦੇ ਵਿੱਚ ਔਸਤਨ 55,198 ਰੁਪਏ, ਫਰੀਦਕੋਟ ਜ਼ਿਲ੍ਹੇ ਦੇ ਵਿੱਚ 53,388 ਰੁਪਏ, ਮਲੇਰਕੋਟਲਾ ਜ਼ਿਲ੍ਹੇ ਦੇ ਵਿੱਚ 53,344 ਰੁਪਏ ਪ੍ਰਤੀ ਏਕੜ ਤਹਿਤ ਸ਼ਾਮਲਾਤ ਜ਼ਮੀਨ ਨੂੰ ਚਕੌਂਤੇ ਦੇ ਉੱਤੇ ਦਿੱਤਾ ਗਿਆ। ਪੰਚਾਇਤ ਵਿਭਾਗ ਦੇ ਇੱਕ ਬਲਾਕ ਪੱਧਰੀ ਅਧਿਕਾਰੀ ਦੇ ਅਨੁਸਾਰ ਸ਼ਾਮਲਾਤ ਜ਼ਮੀਨਾਂ ਨੂੰ ਚਕੌਂਤੇ ਉੱਤੇ ਦੇਣ ਦਾ ਅਮਲ ਹਾਲੇ ਵੀ ਜਾਰੀ ਹੈ ਤੇ ਉਨ੍ਹਾਂ ਦੇ ਅਨੁਸਾਰ ਕੁਝ ਜ਼ਮੀਨਾਂ ਅਦਾਲਤੀ ਮਾਮਲਿਆਂ ਕਰਕੇ ਤੇ ਕੁਝ ਜ਼ਮੀਨਾਂ ਸਾਂਝੇ ਮਤਵਾਂ ਦੇ ਵਿੱਚ ਆਉਣ ਕਾਰਨ ਵੀ ਚਕੌਂਤੇ ਦੇ ਉੱਤੇ ਜਿਹੜਾ ਚੜ੍ਹਨੋਂ ਰਹਿ ਜਾਂਦੀਆਂ ਨੇ। ਦੂਸਰੇ ਪਾਸੇ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਕਾਂਗਰਸ ਨਾਰਾਜ਼ ਕਾਂਗਰਸੀ ਆਗੂ ਸ਼ਰਤਾਂ ਦੇ ਨਾਲ ਗੱਲਬਾਤ ਲਈ ਰਜ਼ਾਮੰਦੀ ਹੋਏ ਨੇ ਤੇ ਰਸਮੀ ਸੱਦੇ ਦੀ ਉਡੀਕ ਜਿਹੜੀ ਕਰ ਰਹੇ ਆ ਬਘੇਲ ਹੁਣਾਂ ਨੇ ਬਿਆਨ ਦਿੱਤਾ। ਆਗੂਆਂ ਨੇ ਕੀਤੀ ਹੈ ਰਾਣਾ ਗੁਰਜੀਤ ਸਿੰਘ ਹੁਣਾਂ ਦੇ ਘਰ ਦੀ ਮੀਟਿੰਗ ਦਾ ਜਿਹੜਾ ਵੱਲ ਨੂੰ ਮੂੰਹ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਸਿਆਸੀ ਮੈਦਾਨ ਦੇ ਵਿੱਚ ਕੁੱਦੇ ਨਾਰਾਜ਼ ਕਾਂਗਰਸੀ ਆਗੂ ਪਾਰਟੀ ਦੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਦੇ ਨਾਲ ਗੱਲਬਾਤ ਕਰਨ ਦੀ ਰਜ਼ਾਮੰਦ ਹੋ ਗਏ ਨੇ ਜੋ ਲੰਘੇ 3 ਦਿਨਾਂ ਤੋਂ ਮੀਟਿੰਗਾਂ ਦੇ ਵਿੱਚ ਜਿਹੜਾ ਜੁਟੇ ਹੋਏ ਨੇ। ਬਘੇਲ ਨੇ ਲੰਘੇ 2 ਦਿਨਾਂ ਤੋਂ ਸਖ਼ਤ ਲਹਿਜਾ ਅਖਤਿਆਰ ਕੀਤਾ ਹੋਇਆ ਸੀ ਤੇ ਉਨ੍ਹਾਂ ਪਾਰਟੀ ਪ੍ਰਧਾਨ ਦੇ ਫੈਸਲੇ ਤੇ ਮੁੜ ਵਿਚਾਰ ਕੀਤੇ ਜਾਣ ਦਾ ਸਵਾਲ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਸੀ। ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਇੱਥੇ ਰਿਹਾਇਸ਼ ਦੇ ਉੱਤੇ ਇਸ ਧੜੇ ਦੇ ਪ੍ਰਮੁੱਖ ਆਗੂਆਂ ਦੇ ਮੀਟਿੰਗ ਦੇ ਵਿੱਚ ਪਾਰਟੀ ਦੇ ਨਾਲ ਗੱਲਬਾਤ ਲਈ ਰਾਹ ਖੋਲ੍ਹਣ ਦਾ ਜਿਹੜਾ ਫੈਸਲਾ ਕੀਤਾ ਗਿਆ। ਆਉਂਦੇ 1-2 ਦਿਨਾਂ ਦੇ ਵਿੱਚ ਇਹ ਧੜਾ ਪੰਜਾਬ ਇੰਚਾਰਜ ਬਘੇਲ ਹੁਣਾਂ ਨੂੰ ਗੱਲਬਾਤ ਦੇ ਲਈ ਜਿਹੜਾ ਕਹਿੰਦੇ ਸੱਦਾ ਦੇ ਸਕਦਾ। ਪੰਜਾਬ ਕਾਂਗਰਸ ਦੇ ਨਾਰਾਜ਼ ਆਗੂਆਂ ਨੇ ਕਈ ਦਿਨਾਂ ਦੀ ਖਾਮੋਸ਼ੀ ਮਗਰੋਂ ਉਨ੍ਹਾਂ ਬਘੇਲ ਦੇ ਨਾਲ ਗੱਲਬਾਤ ਕਰਨ ਵਾਸਤੇ ਕਦਮ ਅੱਗੇ ਵਧਾਉਣ ਦਾ ਫੈਸਲਾ ਲਿਆ। ਦੂਜੇ ਪਾਸੇ ਪੰਜਾਬ ਇੰਚਾਰਜ ਬਘੇਲ ਦਾ ਕਹਿਣਾ ਕਿ ਹਾਲੇ ਨਾਰਾਜ਼ ਆਗੂਆਂ ਤਰਫੋਂ ਜਿਹੜਾ ਕੋਈ ਸੁਨੇਹਾ ਨਹੀਂ ਮਿਲਿਆ ਤੇ ਜਦੋਂ ਵੀ ਰਸਮੀ ਸੱਦਾ ਆਵੇਗਾ ਤਾਂ ਉਹ ਗੱਲਬਾਤ ਦੇ ਲਈ ਜਾਣਗੇ। ਨਾਰਾਜ਼ ਆਗੂਆਂ ਦਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ਼ ਗੁੱਸਾ ਹਾਲੇ ਵੀ ਠੰਡਾ ਨਹੀਂ ਹੋਇਆ। ਅੱਜ ਆਗੂਆਂ ਨੇ ਇਹ ਵੀ ਨਿਰਣਾ ਲਿਆ ਕਿ ਮੀਟਿੰਗ ਸਿਰਫ਼ ਭੁਪੇਸ਼ ਜਿਹੜਾ ਬਘੇਲ ਦੇ ਨਾਲ ਕੀਤੀ ਜਾਏਗੀ ਜਿਸਦੇ ਵਿੱਚ ਰਾਜਾ ਵੜਿੰਗ ਦੀ ਮੌਜੂਦਗੀ ਪ੍ਰਵਾਨ ਨਹੀਂ ਹੋਏਗੀ। ਰਾਣਾ ਗੁਰਜੀਤ ਸਿੰਘ ਦੇ ਘਰ ਹੋਈ ਮੀਟਿੰਗ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਜਿਹੜੇ ਸਨ ਆਏ ਹੋਏ ਸਨ ਆਦਿ ਸ਼ਾਮਲ ਸਨ। ਮੀਟਿੰਗ ਮਗਰੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਾਰਟੀ ਦੇ ਅੰਦਰ ਵਿਚਾਰਾਂ ਦੇ ਮਤਭੇਦ ਹੋ ਸਕਦੇ ਨੇ ਪਰ ਕਾਂਗਰਸ ਇਕਜੁੱਟ ਹੈ ਤੇ ਮਜ਼ਬੂਤ ਹੈ। ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਵੀ ਇਸ ਦੇ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਚ ਭਾਜਪਾ ਤੇ ਆਪ ਦੀ ਤਰ੍ਹਾਂ ਡਿਕਟੇਟਰਸ਼ਿਪ ਨਹੀਂ ਹੈ ਤੇ ਕਾਂਗਰਸ ਦੇ ਵਿਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਉਨਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਪੰਜਾਬ ਇੰਚਾਰਜ ਦੇ ਨਾਲ ਸਮਾਂ ਤੈਅ ਕਰਨਗੇ ਤੇ ਸਾਰੇ ਆਗੂ ਗੱਲਬਾਤ ਲਈ ਟੇਬਲ ਦੇ ਉੱਤੇ ਕਹਿੰਦੇ ਬੈਠਣਗੇ। ਸਤਲੁਜ ਫਿਲਮ ਵਿਵਾਦ ਜਿਹੜਾ ਘਟਣ ਦੀ ਬਜਾਏ ਹੋਰ ਵੱਧਦਾ ਨਜ਼ਰ ਆ ਰਿਹਾ ਤੇ ਇਹਦੇ ਵਿਚ ਜਿਹੜੇ 8 ਅਫਸਰ ਸੀਗੇ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਉਹਦੇ ਵਿਚ ਉਨ੍ਹਾਂ ਦੇ ਉੱਤੇ ਵੀ ਉਂਗਲੀ ਉੱਠਣ ਲੱਗ ਗਈ ਹੈ ਜਿਸਦੇ ਵਿਚ ਪੰਜਾਬ ਸਰਕਾਰ ਜਿਹੜੀ ਹੁੰਦੀ ਹੈ ਉਹ ਘਿਰ ਰਹੀ ਹੈ ਤੇ ਉਹ ਵੀ ਆਪਣੇ ਸਪਸ਼ਟੀਕਰਨ ਦੇ ਰਹੀ ਹੈ ਤੇ ਦੂਸਰੇ ਪਾਸੇ ਬਾਕੀ ਧਿਰਾਂ ਜਿਹੜੀਆਂ ਨੇ ਉਹ ਵੀ ਇੱਕ ਦੂਸਰੇ ਨੂੰ ਘੇਰਨ ਦੇ ਉੱਤੇ ਲੱਗੀਆਂ ਹੋਈਆਂ। ਸਤਲੁਜ ਮੂਵੀ ਜਿਹੜੀ ਹੈ ਉਹਦੇ ਵਿਚ ਫਿਲਮ ਸਤਲੁਜ ਨੂੰ ਓ ਟੀ ਟੀ ਪਲੇਟਫਾਰਮ ਦੇ ਉੱਤੇ ਮੁੜ ਬਹਾਲ ਕਰਨ ਦੀ ਮੰਗ ਉੱਠੀ ਹੈ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਪਟੀਸ਼ਨ ਦਾਇਰ ਕਰ ਦਿੱਤੀ ਗਈ। ਦੂਸਰੇ ਪਾਸੇ ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਵੱਲੋਂ ਸਤਲੁਜ ਫਿਲਮ ਦੇ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਤੇ ਫਿਲਮ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦੀ ਹੈ ਭੜਕਾ ਸਕਦੀ ਹੈ ਤੇ ਵਰੇਸ਼ ਸ਼ਾਂਡੀਲੀਆ ਹੁਣਾਂ ਨੇ ਇਹ ਬਿਆਨ ਦਿੱਤਾ। ਇਹ ਜਿਹੜੇ ਨੇ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਵੱਲੋਂ ਜਿਹੜੇ ਬੋਲੇ ਹੈ। ਦੂਸਰੇ ਪਾਸੇ ਐਸ ਜੀ ਪੀ ਸੀ ਵੱਲੋਂ ਜਿਹੜਾ ਸਤਲੁਜ ਫਿਲਮ ਦੇ ਉੱਤੇ ਪਾਬੰਦੀ ਖਿਲਾਫ਼ ਐਸ ਜੀ ਪੀ ਸੀ ਵੱਲੋਂ ਭਲਕੇ ਰੋਸ ਮਾਰਚ ਦਾ ਐਲਾਨ ਕੀਤਾ ਗਿਆ ਤੇ ਦੂਸਰੇ ਪਾਸੇ ਅਕਾਲੀ ਦਲ ਜਿਹੜਾ ਸਤਲੁਜ ਹੁਣ ਪੰਜਾਬ ਦੇ ਪਿੰਡ ਪਿੰਡ ਕਹਿੰਦੇ ਦਿਖਾਏਗਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਇਹ ਫੈਸਲਾ ਲੈ ਲਿਆ। ਤੇ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਆਧਾਰਿਤ ਫਿਲਮ ਸਤਲੁਜ ਜਿਸਦਾ ਪਹਿਲਾ ਨਾਂ ਜਿਹੜਾ ਸੀਗਾ ਪੰਜਾਬ 95 ਸੀ ਨੂੰ ਓ ਟੀ ਟੀ ਪਲੇਟਫਾਰਮ ਜੀ 5 ਤੋਂ ਹਟਾਏ ਜਾਣ ਦਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਬੂਹੇ ਦੇ ਉੱਤੇ ਪਹੁੰਚ ਗਿਆ। ਅਦਾਲਤ ਦੇ ਵਿਚ ਇਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਇਸ ਫਿਲਮ ਨੂੰ ਪੂਰੇ ਦੇਸ਼ ਦੇ ਵਿਚ ਜਨਤਾ ਦੇ ਦੇਖਣ ਦੇ ਲਈ ਇਸ ਪਲੇਟਫਾਰਮ ਦੇ ਉੱਤੇ ਤੁਰੰਤ ਮੁੜ ਬਹਾਲ ਕੀਤਾ ਜਾਵੇ। ਪਹਿਲਾਂ ਮਤਲਬ ਕਿ ਪੰਜਾਬ ਪੰਜਾਬ ਚ ਹੀ ਚੱਲਣੀ ਸੀ ਤੇ ਹੁਣ ਕਹਿੰਦੇ ਪੂਰੇ ਦੇਸ਼ ਦੇ ਵਿਚ ਚਲਾਓ ਜੀ। ਇਹ ਜਿਹੜਾ ਪਟੀਸ਼ਨ ਹੈ ਭਾਈ ਉਹ ਸਾਰੇ ਫਿਰ ਆਪਣੇ ਵਾਂਗੂ ਥੋੜੀ ਸੋਚਣਗੇ, ਉਹ ਸੋਚਣਗੇ ਕਿ ਭਾਈ ਫਿਰ ਕਸੂਰ ਕਹਿਣਾ ਦਾ ਉਹ ਵਿਵਾਦ ਵਧਣਗੇ ਹੋਰ ਵਧਣਗੇ, ਅਸੀਂ ਆਪ ਹੀ ਅੱਗ ਲਾ ਰਹੇ ਇਹਨਾਂ ਚੀਜ਼ਾਂ ਦੇ ਵਿਚ। ਇਹ ਪਟੀਸ਼ਨ ਜਿਹੜੀ ਹੈ ਸ਼ਰਵਨ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ ਦਾਇਰ ਕੀਤੀ ਹੈ ਜਿਹਦੇ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਫਿਲਮ ਦੇ ਪ੍ਰਦਰਸ਼ਨ ਦੇ ਉੱਤੇ ਰੋਕ ਲਗਾਉਣ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਜੁਡੀਸ਼ੀਅਲ ਜਾਂ ਸਰਕਾਰੀ ਆਦੇਸ਼ ਦਾ ਖੁਲਾਸਾ ਨਹੀਂ ਕੀਤਾ ਗਿਆ। ਪਟੀਸ਼ਨ ਦੇ ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ ਮਨੁੱਖੀ ਅਧਿਕਾਰਾਂ ਦੇ ਲੜਨ ਵਾਲੇ ਮਰਹੂਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਕਾਰਜਾਂ ਦੇ ਉੱਤੇ ਬਣੀ ਇਹ ਫਿਲਮ ਲੰਮੀ ਉਡੀਕ ਤੋਂ ਬਾਅਦ ਲੰਘੀ 3 ਜੁਲਾਈ ਨੂੰ ਜਿਹੜਾ ਸੀ G5 ਦੇ ਉੱਤੇ ਰਿਲੀਜ਼ ਕੀਤੀ ਗਈ ਸੀ ਪਰ ਰਿਲੀਜ਼ ਦੇ ਮਹਿਜ 2 ਦਿਨਾਂ ਬਾਅਦ ਯਾਨੀ 5 ਜੁਲਾਈ ਨੂੰ ਇਸ ਫਿਲਮ ਨੂੰ ਅਚਾਨਕ ਭਾਰਤ ਦੇ ਵਿਚ ਦੇਖਣ ਦੇ ਲਈ ਅਣ ਉਪਲਬਧ ਜਿਹੜਾ ਗਾਇਬ ਕਰ ਦਿੱਤਾ ਗਿਆ। ਪਟੀਸ਼ਨਰ ਨੇ ਦਲੀਲ ਦਿੱਤੀ ਹੈ ਕਿ ਇਸ ਤਰ੍ਹਾਂ ਫਿਲਮ ਨੂੰ ਹਟਾਉਣਾ ਸੰਵਿਧਾਨ ਦੀ ਧਾਰਾ 19 ਜਿਹੜੀ ਹੈ ਬਟਾ 1 ਸ਼ਾਇਦ ਇਹ ਜਿਹੜੀ ਹੈ ਤਹਿਤ ਦੇਸ਼ ਦੇ ਨਾਗਰਿਕਾਂ ਨੂੰ ਮਿਲੇ ਕਲਾਤਮਕ ਪ੍ਰਗਟਾਵੇ ਤੇ ਜਾਣਕਾਰੀ ਹਾਸਲ ਕਰਨ ਦੇ ਮੂਲ ਅਧਿਕਾਰ ਦਾ ਸਿੱਧਾ ਉਲੰਘਣ ਦੱਸਿਆ। ਪਟੀਸ਼ਨ ਰਾਹੀਂ ਹਾਈਕੋਰਟ ਦੇ ਸਾਹਮਣੇ ਕਈ ਅਹਿਮ ਜਿਹੜੇ ਕਾਨੂੰਨੀ ਸਵਾਲ ਖੜੇ ਕੀਤੇ ਗਏ ਨੇ ਤੇ ਅਦਾਲਤ ਤੋਂ ਇਹ ਵੀ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ ਕਿ ਕਿਸੇ ਕਾਨੂੰਨੀ ਜਾਂ ਅਦਾਲਤੀ ਹੁਕਮ ਦੀ ਗੈਰ ਮੌਜੂਦਗੀ ਦੇ ਵਿਚ ਇਕ ਵਾਰ ਕਾਨੂੰਨੀ ਤੌਰ ਤੇ ਰਿਲੀਜ਼ ਹੋ ਚੁੱਕੀ ਫਿਲਮ ਨੂੰ ਓ ਟੀ ਟੀ ਪਲੇਟਫਾਰਮ ਤੋਂ ਅਚਾਨਕ ਹਟਾਉਣਾ ਸਹੀ ਹੈ। ਇਸ ਦੇ ਨਾਲ ਹੀ ਇਹ ਵੀ ਸਵਾਲ ਜਿਹੜਾ ਚੁੱਕਿਆ ਗਿਆ ਹੈ ਕਿ ਕੋਈ ਸਰਕਾਰੀ ਜਾਂ ਕਾਰਜਕਾਰੀ ਅਥਾਰਟੀ ਜਿੱਥੇ ਜਿਹੜਾ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਕਿਸੇ ਫਿਲਮ ਨੂੰ ਬਿਨਾਂ ਕੋਈ ਠੋਸ ਕਾਨੂੰਨੀ ਕਾਰਨਾਂ ਦੇ ਦੱਸੇ ਹਟਾਉਣ ਜਿਹੜਾ ਲਈ ਮਜਬੂਰ ਜਿਹੜਾ ਕਰ ਸਕਦੀ ਹੈ। ਹਾਈਕੋਰਟ ਦੇ ਵਿਚ ਇਸ ਮਾਮਲੇ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿਚ ਅਹਿਮ ਜਿਹੜਾ ਸੁਣਵਾਈ ਹੋਣ ਦੀ ਉਮੀਦ ਜਿਹੜੀ ਜਿਤਾਈ ਜਾ ਰਹੀ ਹੈ। ਇਸੇ ਤਰ੍ਹਾਂ ਸਾਬਕਾ ਮੰਤਰੀ ਲਾਲਜੀਤ ਭੁੱਲਰ ਤੇ ਮੈਨੇਜਰ ਜਿਹੜੇ ਨੇ ਗਗਨਦੀਪ ਰੰਧਾਵਾ ਮਾਮਲੇ ਚ ਵਿਵਾਦਿਤ ਗੋਦਾਮ ਟੈਂਡਰ ਜਿਹੜਾ ਉਹ ਰੱਦ ਕਰ ਦਿੱਤਾ ਗਿਆ। ਵੈਸੇ ਤਾਂ ਜਿਹੜੇ ਜਿਨ੍ਹਾਂ ਨੇ ਟੈਂਡਰ ਲਏ ਸੀ ਉਹਨਾਂ ਨੇ ਹਾਮੀ ਨਹੀਂ ਭਰੀ ਪਰ ਸਰਕਾਰ ਫਿਰ ਤੋਂ ਆਪਣੀ ਪਿੱਠ ਜਿਹੜੀ ਆ ਥਪੜਾ ਰਹੀ ਹੈ। ਪੰਜਾਬ ਸਰਕਾਰ ਨੇ ਝਗੜੇ ਦੀ ਜੜ ਬਣੇ ਪੱਟੀ ਭਿਖੀਵਿੰਡ ਦੇ ਵਿਚ ਉਸਾਰੇ ਜਾਣ ਵਾਲੇ 50,000 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਗੋਦਾਮ ਦੀ ਉਸਾਰੀ ਲਈ ਟੈਂਡਰ ਰੱਦ ਕਰ ਦਿੱਤਾ। ਇਹ ਉਹੀ ਟੈਂਡਰ ਹੈ ਜੋ ਹੁਣ ਜੇਲ੍ਹ ਦੇ ਵਿਚ ਬੰਦ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਹੁਣ ਜੋ ਮ੍ਰਿਤਕ ਨੇ ਦਰਮਿਆਨ ਵਿਵਾਦ ਦਾ ਕਾਰਨ ਬਣਿਆ ਸੀ ਜਿਨ੍ਹਾਂ ਨੇ ਰੰਧਾਵਾ ਹੁਣਾਂ ਨੇ ਸੁਸਾਈਡ ਕਰ ਲਿਆ ਸੀ। ਇਸ ਝਗੜੇ ਦੇ ਕਾਰਨ ਜ਼ਿਲ੍ਹਾ ਮੈਨੇਜਰ ਰੰਧਾਵਾ ਨੂੰ ਆਪਣੀ ਜਾਨ ਗੁਆਉਣੀ ਪਈ। ਰੰਧਾਵਾ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਪੁਲਿਸ ਨੇ ਕੇਸ ਦਰਜ ਕਰਕੇ ਜਿਹੜਾ ਸੀ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਸੀ। ਜ਼ਿਲ੍ਹਾ ਮੈਨੇਜਰ ਰੰਧਾਵਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੋਸ਼ ਲਗਾਏ ਸਨ ਕਿ ਉਹ ਤਤਕਾਲੀ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਡਰੋਂ ਇਹ ਕਦਮ ਉਠਾ ਰਿਹਾ। ਪੀੜਤ ਪਰਿਵਾਰ ਨੇ ਇਹ ਵੀ ਦੋਸ਼ ਲਾਏ ਸਨ ਕਿ ਮੰਤਰੀ ਭੁੱਲਰ ਦੇ ਵੱਲੋਂ ਰੰਧਾਵਾ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਤੇ ਉਹ ਗੋਦਾਮ ਉਸਾਰੀ ਦੇ ਟੈਂਡਰ ਸੁਖਦੇਵ ਸਿੰਘ ਭੁੱਲਰ ਮੰਤਰੀ ਦੇ ਪਿਤਾ ਦੀ ਫਰਮ ਨੂੰ ਦੇਵੇ। ਪੰਜਾਬ ਸਰਕਾਰ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਗੋਦਾਮ ਦੀ ਉਸਾਰੀ ਲਈ ਟੈਂਡਰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਤਰਕ ਦਿੱਤਾ ਗਿਆ ਕਿ ਜਿਸ ਕੰਪਨੀ ਜਾਣੀ ਕਿ ਬਾਬਾ ਨਾਗਾ ਐਗਰੀ ਪ੍ਰਾਈਵੇਟ ਲਿਮਟਿਡ ਨੂੰ ਟੈਂਡਰ ਅਲਾਟ ਕੀਤਾ ਗਿਆ ਸੀ ਉਸ ਕੰਪਨੀ ਦੀ ਬੋਲੀ ਵੈਧਤਾ ਦੀ ਮਿਆਦ ਖਤਮ ਹੋ ਚੁੱਕੀ ਹੈ ਤੇ ਇਸ ਕੰਪਨੀ ਨੇ ਟੈਂਡਰ ਦੀ ਵੈਧਤਾ ਦੀ ਮਿਆਦ ਵਧਾਉਣ ਦੇ ਲਈ ਕੋਈ ਨਵੀਂ ਪੇਸ਼ਕਸ਼ ਨਹੀਂ ਕੀਤੀ ਸੀ। ਕੰਪਨੀ ਨੂੰ ਵੈਧਤਾ ਵਧਾਉਣ ਦੇ ਲਈ ਲਿਖੇ ਯਾਦ ਪੱਤਰਾਂ ਦੇ ਅਤੇ ਨਿੱਜੀ ਸੁਣਵਾਈਆਂ ਦੇ ਬਾਵਜੂਦ ਕੰਪਨੀ ਨੇ ਟੈਂਡਰ ਦੀ ਵੈਧਤਾ ਦੀ ਮਿਆਦ ਵਧਾਉਣ ਦੇ ਲਈ ਕੋਈ ਚਾਰਾਜੋਈ ਨਹੀਂ ਕੀਤੀ ਹੈ। ਅਸਲ ਦੇ ਵਿੱਚ ਟੈਂਡਰ 120 ਦਿਨਾਂ ਦੀ ਮਿਆਦ ਦੇ ਲਈ ਅਲਾਟ ਕੀਤਾ ਗਿਆ ਸੀ ਤੇ ਫਿਰ ਕਹਿੰਦੇ ਟੈਂਡਰ ਦੀ ਵੈਧਤਾ ਨੂੰ 45 ਦਿਨਾਂ ਦੇ ਲਈ ਹੋਰ ਵਧਾ ਦਿੱਤਾ ਗਿਆ ਸੀ। ਤੇ ਦੋਸਤੋ ਇੱਕ ਖਬਰ ਲੈ ਕੇ ਫਿਰ ਆਪਾਂ ਰਾਜਨ ਸੈਣ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਹਾਈਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਪਿਛਲੇ ਦਿਨਾਂ ਤੋਂ ਚੱਲ ਰਿਹਾ ਮੁੱਦਾ ਹੈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਬਾਰੇ ਪਟੀਸ਼ਨ ਦੇ ਲਈ ਜਿਹੜਾ ਪ੍ਰਕਿਰਿਆ ਤੈਅ ਕਰ ਦਿੱਤੀ ਹੈ। ਹਵਾਰਾ ਨੇ ਬਿਮਾਰ ਮਾਂ ਦੀ ਦੇਖਭਾਲ ਦੇ ਲਈ ਮੰਗੀ ਹੈ 4 ਹਫ਼ਤਿਆਂ ਦੀ ਪੈਰੋਲ ਉਹਦੇ ਉੱਤੇ ਜੋ ਸਪਸ਼ਟ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆਕਾਂਡ ਮਾਮਲੇ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ ਦਾ ਜਿਹੜਾ ਫੈਸਲਾ ਕਰਨ ਲਈ ਸਮਾਂਬੱਧ ਪ੍ਰਕਿਰਿਆ ਨਿਰਧਾਰਿਤ ਕੀਤੀ ਹੈ। ਬੈਂਚ ਨੇ ਜਿਹੜਾ ਸਾਫ਼ ਕਰ ਦਿੱਤਾ ਕਿ ਪੈਰੋਲ ਦੀ ਅਰਜ਼ੀ ਦੇ ਉੱਤੇ ਫੈਸਲਾ ਅਖੀਰ ਦੇ ਵਿੱਚ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਹੀ ਲੈਣਗੇ। ਇਹ ਗੱਲ ਉਦੋਂ ਜਿਹੜਾ ਕਹੀ ਗਈ ਹੈ ਜਦੋਂ ਅਦਾਲਤ ਨੂੰ ਦੱਸਿਆ ਗਿਆ ਕਿ ਪੈਰੋਲ ਦੀ ਬੇਨਤੀ ਤੇ ਫੈਸਲਾ ਲੈਣ ਦਾ ਅਧਿਕਾਰ ਉਸ ਜੇਲ੍ਹ ਦੇ ਸੁਪਰੀਡੈਂਟ ਦੇ ਕੋਲ ਹੁੰਦਾ ਹੈ ਜਿੱਥੇ ਦੋਸ਼ੀ ਇਸ ਵੇਲੇ ਬੰਦ ਹੈ, ਨਾ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲ। ਜਸਟਿਸ ਵਿਨੋਦ ਐਸ ਜਿਹੜੇ ਭਾਰਦਵਾਜ ਨੇ ਅਤੇ ਜਸਟਿਸ ਸੁਖਵਿੰਦਰ ਕੌਰ ਦੇ ਜਿਹੜਾ ਡਿਵੀਜ਼ਨ ਬੈਂਚ ਨੇ ਨੋਟ ਕੀਤਾ ਹੈ ਕਿ ਹਵਾਰਾ ਇਸ ਸਮੇਂ ਨਵੀਂ ਦਿੱਲੀ ਦੀ ਕੇਂਦਰੀ ਜੇਲ੍ਹ ਨੰਬਰ 15 ਮੰਡੋਲੀ ਦੇ ਵਿੱਚ ਆਪਣੀ ਸਜ਼ਾ ਭੁਗਤ ਰਿਹਾ ਤੇ ਉਸ ਨੂੰ ਗ੍ਰਹਿ ਮੰਤਰਾਲੇ ਵੱਲੋਂ ਜੇਲ੍ਹ ਤੋੜ ਕੇ ਭੱਜਣ ਦੀ ਇੱਕ ਘਟਨਾ ਤੋਂ ਬਾਅਦ ਇੱਥੇ ਜਿਹੜਾ ਸ਼ਿਫਟ ਕੀਤਾ ਗਿਆ ਸੀ। ਉਸ ਘਟਨਾ ਦੇ ਦੌਰਾਨ ਉਹ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਿਆ ਸੀ ਤੇ ਦੁਬਾਰਾ ਫੜੇ ਜਾਣ ਤੱਕ ਭਗੋੜਾ ਰਿਹਾ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਹੈ ਕਿ ਚੰਡੀਗੜ੍ਹ ਤੇ ਲਾਗੂ ਹੁੰਦੇ ਪੰਜਾਬ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ ਦੇ ਤਹਿਤ ਕਿਸੇ ਦੋਸ਼ੀ ਦੀ ਆਰਜ਼ੀ ਜਿਹੜੀ ਹੈ ਰਿਹਾਈ ਪੈਰੋਲ ਜਾਣੀ ਕਿ ਬਾਰੇ ਫੈਸਲਾ ਉਸ ਜੇਲ੍ਹ ਦੇ ਸੁਪਰੀਡੈਂਟ ਦੇ ਵੱਲੋਂ ਲਿਆ ਜਾਣਾ ਹੁੰਦਾ ਹੈ ਜਿੱਥੇ ਦੋਸ਼ੀ ਆਪਣੀ ਸਜ਼ਾ ਕੱਟ ਰਿਹਾ। ਹਵਾਰਾ ਇਸ ਵੇਲੇ ਮੰਡੋਲੀ ਜੇਲ੍ਹ ਦੇ ਵਿੱਚ ਬੰਦ ਹੈ। ਇਸ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਪੈਰੋਲ ਦੀ ਅਰਜ਼ੀ ਦੇ ਉੱਤੇ ਫੈਸਲਾ ਕਰਨ ਦੇ ਲਈ ਅਧਿਕਾਰਤ ਸੰਸਥਾ ਨਹੀਂ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਦਿੱਲੀ ਜੇਲ੍ਹ ਨਿਯਮ ਜਿਹੜਾ 218 ਦਾ ਵੀ ਹਵਾਲਾ ਦਿੱਤਾ ਤੇ ਕਿਹਾ ਕਿ ਨਿਯਮਾਂ ਦੇ ਅਨੁਸਾਰ ਦੇਸ਼ ਦਰੋਹ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਦੋਸ਼ੀਆਂ ਤੇ ਜੇਲ੍ਹ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਪੈਰੋਲ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੈਰੋਲ ਅਰਜ਼ੀ ਦੇ ਉੱਤੇ ਫੈਸਲਾ ਕਰਦੇ ਸਮੇਂ ਯੋਗਤਾ ਦੀ ਜਾਂਚ ਕਰਨਾ ਵੀ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਦਾ ਹੀ ਕੰਮ ਹੈ। ਬੈਂਚ ਨੇ ਜਿਹੜਾ ਹੁਕਮ ਦਿੱਤਾ ਕਿ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਪਟੀਸ਼ਨ ਕਰਤਾ ਦੀ ਪੈਰੋਲ ਦੀ ਅਰਜ਼ੀ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਗ੍ਰਹਿ ਸਕੱਤਰ ਨੂੰ ਜਿਹੜਾ ਭੇਜਣਗੇ ਤੇ ਬੈਂਚ ਨੇ ਨਿਰਦੇਸ਼ ਦਿੱਤਾ ਕਿ ਅਰਜ਼ੀ ਮਿਲਣ ਤੋਂ ਬਾਅਦ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ ਦੇ ਅਨੁਸਾਰ ਅਗਲੇ 4 ਹਫ਼ਤਿਆਂ ਦੇ ਅੰਦਰ ਅੰਦਰ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਨੂੰ ਆਪਣੀ ਟਿੱਪਣੀ ਜਿਹੜੀ ਹੈ ਸਿਫਾਰਿਸ਼ਾਂ ਸੌਂਪੇਗਾ ਤੇ ਬੈਂਚ ਨੇ ਇਹ ਵੀ ਨਾਲ ਕਿਹਾ ਕਿ ਟਿੱਪਣੀ ਸਿਫਾਰਿਸ਼ ਜਿਹੜੀ ਹੈ ਮਿਲਣ ਤੋਂ ਬਾਅਦ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਉਸ ਤੋਂ ਬਾਅਦ 2 ਹਫ਼ਤਿਆਂ ਦੇ ਅੰਦਰ ਅੰਦਰ ਪੈਰੋਲ ਅਰਜ਼ੀ ਦੇ ਉੱਤੇ ਫੈਸਲਾ ਜਿਹੜਾ ਆਪ ਲੈਣਗੇ। ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਹੁਣਾਂ ਨੇ ਆਪਣੀ 81 ਸਾਲਾਂ ਮਾਂ ਦੀ ਦੇਖਭਾਲ ਦੇ ਲਈ 4 ਹਫ਼ਤਿਆਂ ਦੀ ਪੈਰੋਲ ਦੀ ਮੰਗ ਕਰਦਿਆਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਪਟੀਸ਼ਨ ਦੇ ਅਨੁਸਾਰ ਵੱਧਦੀ ਉਮਰ ਦੇ ਨਾਲ ਜੁੜੀ ਸਰੀਰਕ ਜਿਹੜੀ ਮਾਨਸਿਕ ਬਿਮਾਰੀਆਂ ਦੇ ਕਾਰਨ ਉਨ੍ਹਾਂ ਦੀ ਮਾਂ ਦੀ ਸਿਹਤ ਤੇਜ਼ੀ ਦੇ ਨਾਲ ਕਹਿੰਦੇ ਵਿਗੜ ਰਹੀ ਹੈ ਤੇ ਦੇਖਦੇ ਹਾਂ ਦੋਸਤੋ ਪੈਰੋਲ ਮਿਲਦੀ ਹੈ ਕਿੰਨੇ ਮਿਲਦੀ ਹੈ ਕੀ ਵਾਪਰਦਾ ਹੈ। ਤੇ ਆਪਣੇ ਨਾਲ ਜੁੜੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਨ੍ਹਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੇ ਅੱਜ ਦੇ ਮੁੱਦਿਆਂ ਨੂੰ ਖੰਗੋਲਣ ਦੀ ਕੋਸ਼ਿਸ਼ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ। ਸੈਣੀ ਸਾਹਿਬ ਤੋਂ ਬਾਅਦ ਤੁਰੰਤ ਹੀ ਤੁਸੀਂ ਕਾਲ ਕਰ ਸਕਦੇ ਹਾਂ, ਜੇ ਵਿੱਚ ਕੋਈ ਸਵਾਲ ਹੋਇਆ ਤਾਂ ਜ਼ਰੂਰੀ ਕਾਲ ਕਰ ਸਕਦੇ ਹੋ। ਤੇ ਸਤਿ ਸ੍ਰੀ ਅਕਾਲ ਜੀ, ਆਪਾਂ ਬੁਲਾਉਂਦੇ ਹਾਂ, ਸੱਦਾ ਪੱਤਰ ਦਿੰਦੇ ਹਾਂ ਸੈਣੀ ਸਾਹਿਬ ਨੂੰ। ਇੱਕ ਮਿੰਟ ਜੀ, ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਨਿੱਕਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਭਾਰਤ ਸਾਹਿਬ
0: ਜੀ।
1: ਭਾਰਤ ਭਾਰੀ ਸਾਹਿਬ, ਪਹਿਲੀ ਖਬਰ ਤਾਂ ਜਿਹੜੀ ਹੈਗੀ ਆ, ਮੈਂ ਉਸ ਤੇ ਟਿੱਪਣੀ ਕਰਦਾ ਆ ਕਿ ਜਦੋਂ ਲਾਲਜੀਤ ਸਿੰਘ ਭੁੱਲਰ ਫੜਿਆ ਸੀ ਜੀ,
0: ਜੀ
1: ਮੈਂ ਉਦੋਂ ਹੀ ਤੁਹਾਨੂੰ ਕਿਹਾ ਸੀ ਕਿ ਸਰਕਾਰ ਦੀ ਇੰਟੈਂਸ਼ਨ ਜਿਹੜੀ ਹੈਗੀ ਆ ਉਹਨੂੰ ਮਤਲਬ ਸਜ਼ਾ ਕਰਾਉਣ ਦੇ ਵਿੱਚ ਨਹੀਂ, ਸਰਕਾਰ ਦੀ ਇੰਟੈਂਸ਼ਨ ਉਹਨੂੰ ਬਚਾਉਣ ਦੇ ਵਿੱਚ
0: ਬਚਾਉਣ
1: ਆ।
0: ਲਈ ਬਚਾ ਲਿਆ ਜੀ, ਦੇਖ ਲਓ ਟੈਂਡਰ ਖਾਰਜ
1: ਬਚਾ
0: ਕਰ
1: ਲਿਆ,
0: ਦਿੱਤਾ ਜੀ।
1: ਅੱਜ ਜਿਹੜਾ ਉਹ ਟੈਂਡਰ ਜਿਹੜਾ ਖਾਰਜ ਕਰ ਦਿੱਤਾ ਹੈਗਾ ਆ, ਉਹ ਇੱਕ ਜਿਹੜਾ ਹੈਗਾ ਆ ਇੱਕ ਉਹ ਉਸ ਚੀਜ਼ ਨੂੰ ਭੁੱਲਰ ਦਾ ਵਕੀਲ ਆਪਣੇ ਡਿਫੈਂਸ ਦੇ ਵਿੱਚ ਵਰਤੇਗਾ
0: ਜੀ
1: ਕਿ ਉਸ MD ਨੇ ਜਿਹੜਾ ਹੈਗਾ ਆ ਵੀ ਸੁਸਾਈਡ ਕੀਤਾ ਹੈਗਾ ਇਸ ਕਰਕੇ ਕਿ ਉਹ ਗਲਤ ਕੰਮ ਕਰ ਬੈਠਾ ਸੀ, ਜਿਹਦੇ ਲਈ ਮੰਤਰੀ ਨੇ ਉਹਨੂੰ ਤਾੜਨਾ ਕੀਤੀ
0: ਜੀ,
1: ਤੇ ਉਹ ਜਿਹੜਾ ਹੈਗਾ ਇਮੋਸ਼ਨਲ ਹੋ ਕੇ ਤੇ ਇਹ ਸਟੈਪ ਚੱਕ ਗਿਆ ਜੀ। ਉਹ ਆਪਣਾ ਜਿਹੜਾ ਹੈਗਾ ਗਲਤ ਕੰਮ ਕਰ ਲਿਆ ਸੀ ਉਹਨੇ, ਜਿਹਦੇ ਕਰਕੇ ਉਹਦੇ ਮਨ ਦੇ ਵਿੱਚ ਜਿਹੜਾ ਇਸ ਚੀਜ਼ ਦਾ ਡਰ ਸੀ
0: ਜੀ
1: ਕਿ ਮੇਰੇ ਤੇ ਕੋਈ ਵਿਭਾਗੀ ਕਾਰਵਾਈ ਹੋ ਜਾਊਗੀ,
0: ਬਿਲਕੁਲ ਹੈ ਜੀ,
1: ਜਾਂ ਤੇ ਨੌਕਰੀ ਜਾਂਦੀ ਰਹਿਣੀ ਹੈਗੀ ਆ ਜੀ, ਜਾਂ ਮੈਨੂੰ ਪਨਿਸ਼ ਕੀਤਾ ਜਾਊਗਾ। ਫਿਰ ਉਹ ਜੇਲ੍ਹ ਤੋਂ ਡਰਦਾ ਜਿਹੜਾ ਆ ਉਹ ਸੁਸਾਈਡ ਕਰਕੇ ਗਿਆ, ਨਾ ਕਿ ਮੰਤਰੀ ਤੋਂ। ਮੰਤਰੀ ਨੇ ਜੇ ਉਹਨੂੰ ਝਿੜਕਿਆ ਸੀ ਤੇ ਉਹ ਆਪਣੀ ਲਾ ਅਬਾਈਡਿੰਗ ਡਿਊਟੀ ਜਿਹੜੀ ਆ ਉਹ ਮਤਲਬ ਕਰ ਰਿਹਾ ਸੀ।
0: ਇਹਦੇ ਨਾਲ ਤਾਂ ਚੰਗਾ ਸੀ ਸੈਣੀ ਸਾਹਿਬ, ਸਮਾਂ ਕਿ ਇੱਕ ਤਾਣ ਕੇ ਖੜਦਾ, ਚਲੋ ਜਿੱਥੇ ਵੀ ਕੇਸ ਤਾਂ ਚੱਲਦਾ ਘੱਟੋ ਘੱਟ ਕੁਛ ਤਾਂ ਹੁੰਦਾ।
1: ਭਾਰਤ ਸਾਹਿਬ ਕਿਸੇ ਦੇ ਜਾਣ ਨਾਲ ਕਿਸੇ ਨੂੰ ਫਰਕ ਨੀ ਪੈਂਦਾ ਹੈਗਾ, ਲੋਕੀ ਬਾਅਦ ਦੇ ਵਿੱਚ ਥੋੜੇ ਥੋੜੇ ਦਿਨ ਹੀ ਜਿਹੜਾ ਯਾਦ ਰੱਖਦੇ ਹੈਗੇ ਆ। ਤੁਸੀਂ ਦੇਖੋ ਨਾ ਉਦੋਂ ਚ ਉਹ ਲੋਕਾਂ ਨੂੰ ਸਹਿਮਤੀ ਸੀ, ਅੱਜ ਜਿਹੜਾ ਹੈਗਾ ਆ ਉਸ ਚੀਜ਼ ਦਾ ਕਿੱਡਾ ਵੱਡਾ ਕੰਮ ਹੋਇਆ। ਇਸ ਚੀਜ਼ ਦਾ ਮੈਂ ਉਦਣ ਹੀ ਦੱਸ ਦਿੱਤਾ ਸੀ, 4 ਮਹੀਨੇ ਪਹਿਲਾਂ ਹੀ ਆਪਾਂ ਇਸ ਚੀਜ਼ ਦੇ ਉੱਤੇ ਜਦੋਂ ਟਿੱਪਣੀ ਕੀਤੀ ਸੀ ਉਦੋਂ ਹੀ ਦੱਸ ਦਿੱਤਾ ਸੀ ਕਿ ਇਹ ਟੈਂਡਰ ਜਿਹੜੇ ਹੈਗੇ ਆ ਇਹ ਰੱਦ ਹੋ ਜਾਣੇ ਆ, ਟੈਂਡਰ ਰੱਦ ਹੋ ਜਾਣੇ ਆ, ਤੇ ਇਹਨਾਂ ਨੇ ਜਿਹੜਾ ਇਹ ਕਹਿਣਾ ਆ ਕਿ ਜਿਹਨਾਂ ਬੰਦਿਆਂ ਨੂੰ ਦਿੱਤੇ ਸੀ ਉਹਨੇ ਤੇ ਉਹ ਗਲਤ ਇਸ਼ੂ ਕੀਤੇ ਸੀਗੇ, ਤੇ ਉਹ ਜੋ ਰੰਧਾਵਾ ਉਹਦੀ ਕੋਠੀ ਤੇ ਹੋਇਆ ਸੀ ਲਾਲਜੀਤ ਸਿੰਘ ਭੁੱਲਰ ਦੀ ਕੋਠੀ ਤੇ, ਦੈਟ ਵਾਜ ਜਸਟੀਫਾਈਡ।
0: ਨਾਲੇ ਸੈਣੀ ਸਾਹਿਬ ਇੰਨੇ ਅਣਗਹਿਲੇ ਥੋੜੀ ਹੋਣਗੇ ਬਿਜ਼ਨਸਮੈਨ ਜਿਹੜੇ ਨੇ, ਮਤਲਬ ਕਿ ਜਿਹਨਾਂ ਨੇ ਟੈਂਡਰ ਅਰਬਾਂ ਖਰਬਾਂ ਦਾ ਟੈਂਡਰ ਲਿਆ, ਤੇ ਉਹ ਮਤਲਬ ਕਿ ਅਣਜਾਣ ਬੰਦੇ ਹੋਣਗੇ, ਕਹਾਂਗੇ ਇਹਨਾਂ ਨੂੰ ਬਿਜ਼ਨਸਮੈਨ, ਕਮਲੇ ਕਹਾਂਗੇ ਫਿਰ ਇਹਨਾਂ ਨੂੰ ਕਿ ਭਾਈ 45 ਦਿਨ ਜਾਂ 120 ਦਿਨ ਹੁੰਦੇ ਆ, ਉਸ ਤੋਂ ਬਾਅਦ ਇਹਨਾਂ ਨੇ ਲੈਟਰ ਵੀ ਜਾਰੀ ਕੀਤੇ ਆ। ਸਾਨੂੰ ਤਾਂ ਇੱਥੇ ਕੋਈ ਇੱਕ ਬਿੱਲ ਨਾ ਦਿੱਤਾ ਹੋਵੇ, ਅਗਲੇ ਲੈਟਰ ਜਾਰੀ ਕਰਦੇ ਨਾਲ ਜੁਰਮਾਨਾ ਪਾਉਂਦੇ ਆ, ਤੇ ਨਾਲੇ ਅਗਲੇ ਕਹਿੰਦੇ ਭਾਈ ਆਪਣਾ ਪੇ ਕਰੋ, ਤੇ ਮਤਲਬ ਕਿ ਦਿਲ ਨੂੰ ਧੋੜਕੂ ਲੱਗ ਜਾਂਦਾ। ਤੇ ਜਿਹਨੇ ਅਰਬਾਂ ਖਰਬਾਂ ਰੁਪਈਆ ਲਾਇਆ ਉਹ ਕਿਉਂ ਨੂੰ ਆਪਣੇ ਟੈਂਡਰ ਦਾ ਹੀ ਚੇਤਾ ਜੀ?
1: ਗਲਤ ਹੈ ਜੀ, ਉਹ ਪ੍ਰੈਸ਼ਰ ਬਣਾ ਕੇ ਤਿਆਰ ਕਰਕੇ ਤੇ ਹਾਂਜੀ ਹਾਂਜੀ ਉਹ ਹੋ ਜਾਂਦਾ ਹੈਗਾ ਜੀ ਇਸ ਤਰੀਕੇ ਦੇ ਨਾਲ। ਪਰ ਇਹ ਹੈ ਕਿ ਉਹਨਾਂ ਨੇ ਮਤਲਬ ਇਹ ਸਰਕਾਰ ਨੇ ਜਾਣ ਤੋਂ ਪਹਿਲਾਂ ਪਹਿਲਾਂ ਆਪਣੇ ਮੰਤਰੀ ਦੀ ਰਿਹਾਈ
0: ਕਰਾ ਲੈਣੀ ਹੈ ਜੀ, ਬਿਲਕੁਲ
1: ਜਿੱਥੇ ਤੱਕ ਹੈਗਾ ਜੀ ਹਾਂਜੀ। ਉਹ ਇਸ ਕਰਕੇ ਉਹਨਾਂ ਨੇ ਅੱਜ ਆਹ ਕੰਮ ਕਰ ਦਿੱਤਾ ਤੇ ਲਾਲਜੀਤ ਭੁੱਲਰ ਦੇ ਬਾਹਰ ਆਉਣ ਦਾ ਰਸਤਾ ਵੀ ਬਣ ਗਿਆ
0: ਜੀ,
1: ਤੇ ਉਹਦੇ ਜਿਹੜਾ ਹੈਗਾ ਆ ਹੋ ਸਕਦਾ ਕੇਸ ਵੀ ਜਿਹੜਾ ਆ ਖਤਮ ਹੋਣ ਦਾ ਰਸਤਾ ਬਣ ਗਿਆ ਜੀ,
0: ਬਿਲਕੁਲ ਜੀ
1: ਜੀ ਸਰ। ਉਸ ਤੋਂ ਬਾਅਦ ਆਈਏ ਜੀ, ਤੁਸੀਂ ਜਿਹੜਾ ਹੈਗਾ ਆ ਚਕੋਤਾ ਵਰਡ ਯੂਜ ਕਰਦੇ ਸੀ, ਉਹ ਚਕੋਤਾ ਵਰਡ ਆ ਜੀ।
0: ਚਕੋਤਾ, ਅੱਛਾ ਜੀ, ਇਹਦਾ ਮਤਲਬ ਕੀ ਹੁੰਦਾ ਸੈਨ ਸਾਹਿਬ, ਜਰੂਰ ਦੱਸਿਓ ਮਾੜਾ
1: ਜਿਹਾ। ਇਹਦਾ ਮਾਮਲਾ ਠੇਕਾ, ਠੇਕਾ ਜੀ, ਠੇਕਾ
0: ਜੀ
1: ਹਾਂਜੀ। ਤੇ ਇੱਥੇ ਮਤਲਬ ਜਿਹੜਾ ਹੈਗਾ ਮਾਮਲੇ ਆਪਣੇ ਮਾਲਵੇ ਦੇ ਵਿੱਚ ਇਹਨੂੰ ਜਿਹੜਾ ਹੈਗਾ ਆ ਜਾਪਤੀ ਜਾਂ ਜਾਪਤੀ ਵੀ ਕਹਿੰਦੇ ਆ
0: ਹਾਂਜੀ,
1: ਔਜਲਾ ਸਾਹਿਬ ਅਕਸਰ ਜਿਹੜਾ ਕਿ ਬੋਲਦੇ ਹੁੰਦੇ ਹੈਗੇ ਜਾਪਤੀ ਤੇ ਦਿੱਤੀ ਹੈਗੀ ਆ ਪੈਰੀ,
0: ਕਿਉਂਕਿ ਇੱਥੇ ਫਿਰ ਬਹੁਵਚਨ ਦੇ ਵਿੱਚ ਲਿਖਿਆ ਹੋਇਆ ਨਾ, ਮੇਰੇ ਖਿਆਲ ਨਾਲ ਚਕੋਤੇ ਲਿਖਿਆ ਹੋਇਆ ਜੀ, ਚਕੋਤਾ ਤੁਸੀਂ ਇੱਕ
1: ਨਹੀਂ ਨਹੀਂ ਚਕੋਤਾ ਹੈ ਉਹ ਤਾਂ ਮੈਂ ਲਿਖਿਆ ਸ਼ੈਲੀ ਵੀਰ ਜੀ ਨੇ ਦਰੁਸਤ ਕੀਤਾ ਸੀਗਾ, ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਜਾ ਕੇ ਦਰੁਸਤੀ ਕਰ ਦਿੰਦਾ ਹੈਗਾ ਆ, ਪਰ ਲਿਖਤ ਵਿੱਚ ਇਸ ਤਰੀਕੇ ਨਾਲ ਉਹਨਾਂ ਨੇ ਕਨੌੜਾ ਨੀ ਕਨੌੜਾ ਪਾਇਆ ਆ,
0: ਨਹੀਂ ਹੋੜਾ ਪਾਇਆ ਜੀ, ਚਕੋਤੇ ਲਿਖਿਆ ਤਾਂ ਹੀ ਮੈਂ ਚਕੋਤੇ
1: ਚਕੋਤਾ ਹਾਂਜੀ,
0: ਕੱਕੇ ਨੂੰ ਹੋੜਾ ਤੇ ਤੱਤੇ ਨੂੰ ਲਾਂ ਪਾਈ ਹੈ ਜੀ
1: ਹਾਂਜੀ
0: ਜੀ।
1: ਤੇ ਉਹ ਇਸੇ ਤਰੀਕੇ ਨਾਲ ਇੱਥੇ ਸਾਡੇ ਜਿਹੜਾ ਹੈਗਾ ਦੁਆਬੇ ਚ ਇਹਨੂੰ ਮਾਮਲਾ ਵੀ ਕਹਿੰਦੇ ਆ ਵੀ ਮਾਮਲੇ ਤੇ ਦਿੱਤੀ ਹੈਗੀ ਜੀ, ਜਾਂ ਠੇਕਾ ਮਾਮਲਾ ਚਕੋਤਾ ਜਾਪਤੀ ਹਾਂਜੀ, ਇਹ ਸ਼ਬਦ ਇੱਕੋ ਹੀ ਹੈ
0: ਜੀ।
1: ਸੋ ਇਸ ਕਰ ਹਾਂਜੀ ਸੋ ਇਸ ਕਰਕੇ ਜਿਹੜਾ ਆ ਉਹ ਪਰ ਸਾਹਿਬ ਗੱਲ ਏਦਾਂ ਹੈਗੀ ਆ ਕਿ ਜੇ ਪੰਜਾਬ ਸਰਕਾਰ ਦੀਆਂ ਪ੍ਰੋਪਰਟੀ ਇਹ ਜਿਹੜੀਆਂ ਹੈਗੀਆਂ ਬੋਲੀਆਂ ਹੀ ਨੀ ਕਰਾਈਆਂ, ਤੇ ਫਿਰ ਇੱਥੇ ਉਹਦੇ ਵਿੱਚ ਸਰ ਪੰਚਾਇਤਾਂ ਵੀ ਇੰਟਰਸਟ ਨਹੀਂ ਸ਼ੋ ਕਰ ਰਹੀਆਂ,
0: ਬਿਲਕੁਲ ਹੈ ਜੀ। ਆ ਦੇਖੋ ਕਿੰਨੀਆਂ ਚੜੀ ਕਿੰਨੀਆਂ
1: ਹੈਗਾ ਆ,
0: ਜਿਆਦਾ ਤਾਂ ਨੀ ਜ਼ਮੀਨ ਚੜੀ ਠੇਕੇ ਦੇ ਉੱਤੇ ਦੇਖਿਆ ਜਾਵੇ ਤਾਂ 7,21,793 ਏਕੜ ਪੰਚਾਇਤੀ ਰਕਬਾ ਆ ਜੀ, ਜਿਹਦੇ ਵਿੱਚੋਂ 5,21,157 ਚੜੀ ਹੈ, 1,99,196 ਏਕੜ ਕਰੀਬ ਪੰਚਾਇਤ ਰਕਬਾ ਜਿਹੜਾ ਸਾਂਝੇ ਕੰਮਾਂ ਲਈ ਵਰਤਿਆ ਜਾ ਰਿਹਾ ਜੀ, ਤੇ 1,00,000 ਜਿਹੜੀ ਆ 13,000 ਏਕੜ ਜਿਹੜੀ ਆ ਮੇਰੇ ਖਿਆਲ ਨਾਲ ਖਾਲੀ ਪਈ ਆ ਜੀ।
1: ਉਹ ਸਾਰੇ ਇਹਨਾਂ ਦੀ ਇੰਟੈਂਸ਼ਨ ਇਹ ਸੀਗੀ ਨਾ ਵੀ ਇਹਨਾਂ ਨੇ ਲੈਂਡ ਐਕੁਜੀਸ਼ਨ ਦੇ ਵਿੱਚ ਸਾਰੀਆਂ ਲੈ ਜਾਣੀਆਂ ਸੀ ਜੀ, ਤਾਂ ਕਰਕੇ ਇਹਨਾਂ ਨੇ ਜਿਹੜਾ ਹੈਗਾ ਆ ਉਸ ਪਾਸੇ ਨੂੰ ਨਹੀਂ ਚੱਲੇ ਜੀ,
0: ਨਹੀਂ ਚੱਲੇ
1: ਇਹਨਾਂ ਦਾ। ਬਾਕੀ ਇਹ ਨੀ ਹੈਗਾ ਕਿ ਉਹ ਜ਼ਮੀਨਾਂ ਜਿਹੜੀਆਂ ਆ ਉਹ ਖਾਲੀ ਪਈਆਂ ਹੈਗੀਆਂ, ਉੱਥੇ ਲੋਕਾਂ ਨੇ ਜਿਹੜੇ ਹੈਗੇ ਕਬਜ਼ੇ ਕੀਤੇ ਹੈਗੇ ਤੇ ਆਪਣੇ ਚਹੇਤਿਆਂ ਨੂੰ ਜਿਹੜਾ ਹੈਗਾ ਆ ਹਰਕ ਵਿਧਾਇਕ ਨੇ ਆਪਣੇ ਚਹੇਤਿਆਂ ਨੂੰ ਪੰਚਾਇਤੀ ਰਕਬਾ ਜਿਹੜਾ ਆ ਉਹ ਦਿੱਤਾ ਆ ਜੀ ਐਸ਼ ਕਰਨ ਵਾਸਤੇ। ਸੋ ਇਸ ਕਰਕੇ ਹੈਗਾ ਆ ਸਰਕਾਰੀ ਜਿਹੜਾ ਪਬਲਿਕ ਐਕਸਟ੍ਰਕਚਰ ਨੂੰ ਜਿਹੜਾ ਹੈਗਾ ਆ ਉਹ ਤਾਂ ਢਾ ਲੱਗਦੀ ਹੈਗੀ ਆ, ਬਟ ਜਿਹੜਾ ਆ ਆਪਣੇ ਵਿਧਾਇਕ ਜਿਹੜੇ ਹੈਗੇ ਆ ਉਹ ਆਪਣੇ ਜਿਹੜੇ ਅੱਗੇ ਗਾਂ ਉਹਨਾਂ ਦੇ ਵੈਲ ਵਿਸ਼ਰ ਹੁੰਦੇ ਆ ਉਹਨਾਂ ਨੂੰ ਫਿਰ ਉਹ ਦੇ ਜਾਂਦੇ ਇਸੇ ਤਰੀਕੇ ਦੇ ਬੈਨੀਫਿਟ ਜੀ। ਸੋ ਇਸ ਕਰਕੇ ਇਹ ਤੋਂ ਪਤਾ ਲੱਗਦਾ ਆ ਵੀ ਸਰਕਾਰ ਦੀ ਕਾਰਜਸ਼ੀਲਤਾ ਕਿੰਨੀ ਹੈਗੀ ਆ ਜੀ। ਇਹਨੂੰ ਕਹਿੰਦੇ ਹੈਗੇ ਆ ਜੀ ਵੀ ਲੈਕ ਆਫ ਗਵਰਨੈਂਸ। ਹੋਰ ਗਵਰਨੈਂਸ ਕੀ ਹੁੰਦੀ ਆ? ਗਵਰਨੈਂਸ ਤਾਂ ਇਹੀ ਹੁੰਦੀ ਆ ਨਾ ਜੀ ਕਿ ਤੁਸੀਂ ਟਾਈਮ ਸਿਰ ਜਿਹੜਾ ਹੈਗਾ ਆ ਵੀ ਉਹ ਕੰਮ ਕਰਨੇ ਆ ਜਿਹਨਾਂ ਦੇ ਵਿੱਚੋਂ ਸਰਕਾਰੀ ਆਮਦਨ ਵਧੇ ਤੇ ਉਹਦੇ ਨਾਲ ਜਿਹੜਾ ਹੈਗਾ ਆ ਵੀ ਪਤਾ ਨੀ। ਹੁਣ ਦੇਖੋ ਇਸ ਚੀਜ਼ ਦਾ ਤਾਂ ਸਰਕਾਰ ਦਾ ਧਿਆਨ ਤਾਂ ਆਪਣੀ ਆਮਦਨ ਵਧਾਉਣ ਨਾਲ ਹੈਗਾ ਆ ਜੀ। ਸਰਕਾਰ ਦੀ ਆਮਦਨ ਵਧਾ ਕੇ ਕੀ ਕਰਨੀ ਆ ਜੀ?
0: ਬਿਲਕੁ�ਲ ਆ ਜੀ,
1: ਉਹ ਤਾਂ ਕਰਜ਼ਾ ਮਿਲ ਹੀ ਜਾਂਦਾ ਹੈਗਾ ਜੀ।
0: ਜਾਂ ਕੋਈ ਮਿਲੀ ਜਾਂਦਾ ਕਾਹਤੋਂ ਹੱਥ ਪੈਰਾਂ ਨੂੰ ਮਾਰਨ ਦੀ ਜ਼ਰੂਰਤ ਹੈ?
1: ਤੇ ਮੈਨੂੰ ਮੇਰੇ ਮਨ ਦੇ ਵਿੱਚ ਸ਼ੰਕਾ ਆ ਗਈ ਆ ਵੀ ਇਹ ਜੇ ਖਬਰ ਅੱਜ ਨਿਕਲ ਕੇ ਆਈ ਹੈਗੀ ਆ ਹੋਰ ਨਾ ਕਿਤੇ ਇਹਨਾਂ ਨੂੰ ਵੇਚਣ ਦਾ ਇਰਾਦਾ ਬਣਾ ਲੈ ਸਰਕਾਰ ਜੀ
0: ਨੇ। ਪਿਛਲੇ ਦਿਨਾਂ ਚ ਆਈ ਹੈ ਲੈਂਡ ਕੂਲਿੰਗ ਪਾਲਿਸੀ, ਦੇਖੋ ਇਹਨਾਂ ਦਾ ਖਬਰ ਚੱਲ ਰਹੀ ਆ ਬਕਾਇਦਾ ਉਹ ਵੀ ਮਤਲਬ ਕਿ ਵਧਾ ਚੜਾ ਕੇ ਦਿੱਤੇ ਜਾਣਗੇ, ਸਾਰਾ ਕੁਝ ਕੀਤਾ ਜਾਏਗਾ, ਅਕਵਾਇਰ ਕਰਨ ਦੀ ਤਾਂ ਪੂਰੀ ਤਿਆਰੀ ਹੈ।
1: ਹਾਂਜੀ ਐਕਵੀਜੀਸ਼ਨ ਦੀ ਫੇਸ ਕਰਕੇ ਜੇ ਰੈਂਟ ਤੇ ਦਿੱਤੀ ਹੋਈ ਤੇ ਫੇਰ ਜਿਹੜਾ ਹੈਗਾ ਉਹ ਐਕਵੀਜੀਸ਼ਨ ਦਾ ਪ੍ਰੋਸੈਸ ਔਖੀ ਹੋ ਜਾਊਗੀ ਜੀ, ਇਸ ਕਰਕੇ ਜਿਹੜਾ ਰੱਖੀ ਹੋਊਗੀ
0: ਤਾਂ ਫਿਰ ਐਗਰੀਮੈਂਟ ਜਿਹੜਾ ਹੈਗਾ ਉਹ ਫਿਰ ਪੂਰਾ ਕਰਨਾ ਪੈਣਾ ਉਹਨੇ ਸਮੇਂ ਦਾ।
1: ਬਿਲਕੁਲ, ਦੇਰ ਮੇ ਵੀ ਹਿਡਨ ਏਜੰਡਾ ਸਰ ਜਿਹੜਾ ਕਰਕੇ ਪਿਆ ਹੈਗਾ ਜੀ।
0: ਬਿਲਕੁਲ।
1: ਸੋ ਬਾਕੀ ਆ ਜੀ ਇਹ ਜੀ ਹਵਾਰਾ ਸਾਹਿਬ ਦੀ ਜਿਹੜੀ ਖਬਰ ਆਈ ਹੈਗੀ ਆ ਜੀ। ਪਰ ਇਹ ਤੁਸੀਂ ਯਾਦ ਕਰੋ ਜਦੋਂ ਰਾਮ ਰਹੀਮ ਦੀ ਬੇਲ ਹੁੰਦੀ ਹੈਗੀ ਆ ਜਾਂ ਕੁਛ ਹੁੰਦਾ ਹੈਗਾ ਪਿਆ ਤੇ ਬਾਕੀ ਜਾਂ ਬੰਦੀ ਸੰਗਾਂ ਦੀ ਗੱਲ ਤੇ ਆਉਂਦੇ ਹੈਗੇ ਆਪਾਂ, ਮੈਂ ਕਹਿੰਦਾ ਸੀ ਹਮੇਸ਼ਾ ਵੀ ਇਹ ਐਗਜ਼ੈਕਟਿਵ ਦਾ ਆਰਡਰ ਆ।
0: ਬਿਲਕੁਲ ਆ ਜੀ,
1: ਕੋਰਟਾਂ ਜਿਹੜੀਆਂ ਹੈਗੀਆਂ ਆਪਣੇ ਤੇ ਲੈਂਦੀਆਂ ਹੀ ਕੁਛ ਨੀ ਸਰ
0: ਜੀ।
1: ਕੋਰਟ ਨੇ ਦੇਖੋ ਫੇਰ ਐਗਜ਼ੈਕਟਿਵ ਵੱਲ ਨੂੰ ਤੋਰ ਦਿੱਤਾ। ਪਹਿਲਾਂ ਕੀ ਆ ਵੀ ਇੱਕ ਹਫਤੇ ਦਾ ਟਾਈਮ ਆ ਜੇਲ ਸੁਪਰਡੈਂਟ ਨੂੰ ਕਿ ਉਹ ਇਹਨਾਂ ਦੀ ਐਪਲੀਕੇਸ਼ਨ ਨੂੰ ਉਹ ਜਿਹੜਾ ਹੈਗਾ ਆ ਸਾਰੇ ਦਸਤਾਵੇਜ਼ਾਂ ਸਮੇਤ ਗ੍ਰਹਿ ਮੰਤਰਾਲੇ ਨੂੰ ਭੇਜੂਗਾ
0: ਜੀ।
1: ਹਾਂਜੀ, ਗ੍ਰਹਿ ਮੰਤਰਾਲਾ ਜਿਹੜਾ ਹੈਗਾ 4 ਹਫ਼ਤਿਆਂ ਤੇ ਉੱਤੇ ਫੈਸਲਾ ਰਹੇਗਾ
0: ਜੀ।
1: ਹਾਂਜੀ, ਉਹ 4 ਹਫ਼ਤਿਆਂ ਤੇ ਫੈਸਲਾ ਲੈ ਕੇ ਫਿਰ ਉਹ ਤੋਂ ਬਾਅਦ ਜੇਲ ਸੁਪਰਡੈਂਟ ਆਪਣੀ ਫਾਈਨਲ ਵਰਡਿਕਟ ਜਿਹੜਾ ਹੈਗਾ ਆ ਵੀ ਉਹ ਦੇਗਾ 2 ਹਫ਼ਤਿਆਂ ਚ।
0: 7 ਹਫ਼ਤੇ,
1: 6 ਹਫ਼ਤੇ ਤੇ ਇੱਕ 7 ਹਫ਼ਤੇ ਹੋਗਾ ਜੀ।
0: 7
1: ਹਫ਼ਤੇ ਉਧਰੋਂ ਮਾਤਾ ਜਿਹੜੀ ਹੈਗੀ ਆ ਆਖਰੀ ਹਾਂ ਤੇ ਪਈ ਆ ਜੇ ਬਿਮਾਰ ਪਈ ਹੈਗੀ ਆ
0: ਤੇ
1: ਉਦੋਂ ਤੱਕ ਭਾਵਾਂ ਜਿਹੜਾ ਹੈਗਾ ਇਹ ਐਪਲੀਕੇਸ਼ਨ ਹੀ ਇਨਫਰਕਚੁਅਸ ਹੋ ਜਾਏ। ਜਿਹੜੇ ਬੰਦੇ ਨੇ ਜੇਲ ਤੋੜੀ ਹੋਵੇ ਉਹਦੇ ਤੋਂ ਉਮੀਦ ਨੀ ਕੀਤੀ ਜਾ ਸਕਦੀ।
0: ਮਤਲਬ ਕਿ ਦੇਖ ਸਕਦੇ ਹੋ ਮਤਲਬ ਕਿ ਜੋ ਵੀ ਰਹਿਣ ਸਹਿਣ ਹੈ ਜਾਂ ਉਹਨਾਂ ਦਾ ਜੋ ਵੀ ਹੈਗਾ ਕਰੈਕਟਰ ਹੈਗਾ
1: ਸਰ ਉਹ ਜੋ ਵੀ ਦੇਣਾ ਹੈਗਾ ਰਿਪੋਰਟ ਤਾਂ ਐਗਜ਼ੈਕਟਿਵ ਨੇ ਦੇਣੀ ਆ
0: ਜੀ।
1: ਕਹਿਣ ਦਾ ਭਾਵ ਇਹ ਕਿ ਜੁਡੀਸ਼ਰੀ ਨੇ ਉਸ ਚੀਜ਼ ਦੇ ਉੱਤੇ ਕੁਛ ਨੀ ਲੈਣਾ ਹੈਗਾ ਆ ਵੀ ਰਿਪੋਰਟ ਜਿਹੜੀ ਦੇਣੀ ਆ ਉਹ ਐਗਜ਼ੈਕਟਿਵ ਨੇ ਦੇਣੀ ਆ। ਐਗਜ਼ੈਕਟਿਵ ਚਾਹੇ ਤੇ ਉਹ ਹੁਣੇ ਹੀ ਕਰ ਸਕਦੀ ਹੈਗੀ ਆ, ਭੇਜ ਸਕਦੀ ਹੈਗੀ ਆ, ਉਹਨਾਂ ਦੀ ਡਿਸਕ੍ਰੀਪਸ਼ਨ ਆ ਜੀ।
0: ਬਿਲਕੁਲ ਆ ਜੀ,
1: ਪਰ ਹਿਊਮੈਨਟੇਰੀਅਨ ਗਰਾਊਂਡ ਦੇ ਉੱਤੇ ਜਿਹੜਾ ਹੈਗਾ ਆ ਐਗਜ਼ੈਕਟਿਵ ਨੂੰ ਵੀ ਹਿਊਮੈਨਟੇਰੀਅਨ ਗਰਾਊਂਡ ਤੇ ਸੋਚਣਾ ਚਾਹੀਦਾ ਹੈਗਾ ਆ, ਪੈਰੋਲ ਮਿਲਣੀ ਚਾਹੀਦੀ ਹੈਗੀ ਆ।
0: ਪਰ ਸੈਂਟ ਸਾਹਿਬ ਜਿੱਦਾਂ ਸੂਬਾ ਹੈ ਜੀ, ਸੂਬਾ ਆਪਣੀ ਜ਼ਿੰਮੇਵਾਰੀ ਲੈਂਦਾ ਹੈ ਕਿ ਸਾਡੇ ਸੂਬੇ 'ਚ ਆਉਣਾ, ਅਸੀਂ ਸਾਰਾ ਕੁਝ ਦੇਖਾਂਗੇ ਪ੍ਰੋਸੈਸ, ਕਿ ਉਹ ਸੂਬਾ ਲੈ ਸਕਦਾ ਜ਼ਿੰਮੇਵਾਰੀ ਆਪਣੇ ਪੱਧਰ ਦੇ ਉੱਤੇ?
1: ਤੇ ਉਹਨਾਂ ਨੇ ਕਿਹੜਾ ਇਨੀਸ਼ੀਏਟਿਵ ਲਿਆ ਹੈਗਾ ਆ ਕਿੰਨੇ, ਜੇ ਸਰਕਾਰ ਖੁਦ ਪੈਰਵਾਈ ਕਰਦੀ ਹੋਵੇ ਇੰਨੀ ਗੱਲ ਦੀ ਤੇ ਫਿਰ ਜਿਹੜਾ ਹੈਗਾ ਕਾਹਦੇ ਵਾਸਤੇ ਅਮ੍ਰਿਤਪਾਲ ਹੋਣੀ ਉੱਥੇ ਬੈਠੇ ਹੋਣ ਜੀ?
0: ਸਿਆਸੀ ਪੱਖੋਂ ਦੇਖਿਆ ਜਾਵੇ ਤਾਂ ਫਾਇਦਾ ਲੈ ਸਕਦੇ ਨੇ,
1: ਕਰ ਸਕਦੇ ਹੈਗੇ ਆ ਜੀ। ਦੇਖੋ ਸਰਕਾਰ ਜਿਹੜੀ ਹੈਗੀ ਜੇ ਆਪੂ ਸਿਫਾਰਿਸ਼ ਕਰੇ ਤੇ ਕੀ ਨੀ ਹੋ ਸਕਦਾ ਜੀ?
0: ਬਿਲਕੁਲ ਆ ਜੀ,
1: ਉਹ ਉਲਝਾ ਕੇ ਰੱਖਦੇ ਹੈਗੇ ਆ ਜੀ। ਮੈਂ ਤਾਂ ਅੱਜ ਵੀ ਤੁਹਾਨੂੰ ਜਿਹੜੀ ਬੇਨਤੀ ਕਰਦਾ ਸੀ ਆਫ ਦਾ ਏਅਰ ਕਿ ਜੱਜ ਦੀ ਹੋਸ਼ ਸੰਭਾਲੀ ਹੈਗੀ, ਅਸੀਂ ਤਾਂ ਆਪਣੇ ਆਪ ਨੂੰ ਇਹੀ ਸਾਬਤ ਕਰਦੇ ਰਹੇ ਹੈਗੇ ਆ ਜੀ, ਕਦੀ ਵੀ ਅਸੀਂ ਦੇਸ਼ ਦੇ ਨਾਗਰਿਕ ਆ, ਕਦੀ ਅਸੀਂ ਦੇਸ਼ ਦਾ ਜਿਹੜਾ ਹੈ ਜੀ, ਸਾਨੂੰ ਮਤਲਬ ਜਿਹੜਾ ਹੈਗਾ ਬਾਕੀ ਕੰਟਰੀਜ਼ ਦੇ ਵਿੱਚ ਜਿਹੜਾ ਆ ਉਹ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇਖੋ, ਉਹਨਾਂ ਨੂੰ ਮਤਲਬ ਜੇ ਕੋਈ ਉਹਨਾਂ ਨੇ ਪਾਲਿਸੀ ਮੈਟਰ ਤੇ ਡਿਸੀਜਨ ਲੈਂਦੇ ਆ,
0: ਜੀ
1: ਉਹ ਅੰਦਰ ਖਾਤੇ ਮਹਿਕਮਾ ਬਣਾਉਂਦੇ ਹੈਗੇ ਆ, ਬੰਦੇ ਅਪਲਾਈ ਕਰਦੇ ਹੈਗੇ ਆ, ਉਹ ਉਹਨਾਂ ਬੰਦੇ ਆ ਜਿਹੜੇ ਹੈਗੇ ਆ ਆਪਣਾ ਚੁੱਪ ਚੁਪੀਤੇ ਕੰਮ ਕਰਦੇ ਰਹਿੰਦੇ ਹੈਗੇ ਆ ਜੀ,
0: ਜੀ
1: ਨਾਗਰਿਕ ਨੂੰ ਕੋਈ ਫਰਕ ਨਹੀਂ ਪੈਂਦਾ। ਸਾਡੇ
0: ਬਿਲਕੁਲ
1: ਤਾਂ ਇੱਥੇ ਜਿਹੜਾ ਹੈਗਾ ਆ, ਕਦੀ ਅਸੀਂ ਲਾਈਨਾਂ ਚ ਖੜੇ ਹੁੰਦੇ ਜੀ, ਨੋਟਬੰਦੀ ਹੋ ਗਈ ਆ, ਕਦੀ ਕੁਛ ਹੋ ਗਿਆ ਜੀ, ਕਦੀ ਕਰੋਨਾ ਆ ਗਿਆ ਜੀ, ਅੰਦਰ ਵੜ ਜਾਓ ਜੀ। ਹਾਂਜੀ, ਉਹ ਮੈਂ ਤਾਂ ਮਤਲਬ ਦੇਖਿਆ ਵੀ ਬਹੁਤ ਲੰਬੇ ਸਮੇਂ ਤੋਂ ਅਸੀਂ ਟੇਕੇ ਬੈਠੇ ਹੀ ਨੀ ਜੀ, ਕਦੀ
0: ਜੀ
1: ਅਸੀਂ ਰਾਸ਼ਨ ਕਾਰਡ ਬਣਾਉਣਾ ਹੈਗਾ ਜੀ, ਫੇਰ ਮੁੜ ਕੇ ਲੋਕਾਂ ਨੂੰ ਤੁਸੀਂ ਪੀਲੇ ਕਾਰਡ ਬਣਾ ਲਓ ਜੀ,
0: ਪੈਨ
1: ਚਲੋ
0: ਕਾਰਡ ਆ ਗਿਆ
1: ਭਾਈ
0: ਜੀ।
1: ਫਾਰਮ ਹੀ ਭਰੀ ਜੋ। ਹਾਂਜੀ ਸਰ, ਫਾਰਮ ਭਰ ਭਰ ਥੱਕ ਗਏ ਆ, ਜਦ ਦੀ ਹੋਈ ਸੰਭਾਲੀ ਆ ਜੀ। ਹਾਂ
0: ਸੈਂਟਰ
1: ਜੀ,
0: ਇੱਕ
1: ਕਦੀ ਰੂਰਲ ਏਰੀਏ ਦਾ ਸਰਟੀਫਿਕੇਟ
0: ਜੀ, ਇੱਕ ਗੱਲ ਸਮਝ
1: ਸਰ
0: ਨਹੀਂ
1: ਦਸਵੇਂ
0: ਆਉਂਦੀ,
1: ਕਰਦਿਆਂ ਨਾਲ
0: ਇੱਕ ਗੱਲ ਸਮਝ ਨਹੀਂ ਆਉਂਦੀ, ਜੋ ਪਿਛਲੇ ਦਿਨਾਂ ਚ ਖਬਰਾਂ ਲੱਗੀਆਂ ਪਰ ਉਹਦੇ ਉੱਤੇ ਜ਼ਿਆਦਾ ਗੌਰ ਨਹੀਂ ਕੀਤਾ ਗਿਆ ਕਿ ਪਾਸਪੋਰਟ ਸਿਰਫ ਇੱਕ ਟਰੈਵਲ ਡਾਕੂਮੈਂਟ ਹੈ। ਮਤਲਬ ਕਿ ਭਾਰਤ ਐਡਾ ਵੱਡਾ ਬਿਆਨ ਦੇ ਗਿਆ ਉਹਦੇ ਵਿੱਚ ਕਿ ਮਤਲਬ ਕਿ ਬਹੁਤ ਸਾਰੇ ਜਿਹੜੇ ਸੂਝਵਾਨ ਹੋਰ ਵੱਡੇ ਵਕੀਲ ਨੇ, ਤੁਸੀਂ ਉਹ ਇਸ ਚੀਜ਼ਾਂ ਨੂੰ ਸਮਝ ਸਕਦੇ ਹੋ ਕਿ ਇਹ ਗੱਲ ਸਮਝ ਜਾਂ ਹਜ਼ਮ ਨਹੀਂ ਹੁੰਦੀ ਕਿ ਮਤਲਬ ਕਿ ਵੋਟ ਜੋ ਹਿਸਾਬ ਐਸ ਆਈ ਆਰ ਦਾ ਚਲਾਇਆ ਜਾ ਰਿਹਾ। ਕੱਲ ਮਾਨ ਸਾਹਿਬ ਦਾ ਵੀ ਬਿਆਨ ਆਇਆ ਕਿ ਭਾਈ ਜਿਹੜੇ ਲੋਕ ਮਤਲਬ ਕਿ ਸੂਬੇ ਦੀਆਂ ਸਹੂਲਤਾਂ ਨਹੀਂ ਲੈਣ ਪਾਣਗੇ ਕਿ ਉਹਨਾਂ ਨੇ ਵੀ ਮੋਹਰ ਲਾ ਦਿੱਤੀ ਇਸ ਚੀਜ਼ ਦੇ ਉੱਤੇ। ਐਸ ਆਈ ਆਰ ਦਾ ਸ਼ੁਰੂਆਤ ਉਹੀ ਕਰਕੇ ਗਏ ਨੇ, ਸਭ ਤੋਂ ਪਹਿਲਾਂ ਜਿਹੜਾ ਫਾਰਮ ਭਰ ਕੇ ਗਏ ਨੇ। ਤਾਂ ਇੱਕ ਪਾਸੇ ਤਾਂ ਟਕਰਾਅ ਚੱਲਦਾ ਰਿਹਾ ਸਾਰਾ ਪਹਿਲਾਂ ਮੁਲਕ ਦੇ ਵਿੱਚ ਇਸ ਦੇ, ਪਰ ਆਮ ਆਦਮੀ ਪਾਰਟੀ ਫਿਰ ਸਿਗਨੇਚਰ ਵੀ ਕਰ ਦਿੰਦੀ ਹੈ ਇਸ ਚੀਜ਼ ਦੇ ਉੱਤੇ, ਫਿਰ ਪਹਿਲਾਂ ਫਾਰਮ ਵੀ ਭਰਾ ਕੇ ਜਾਂਦੀ ਹੈ ਤੇ ਆਪ ਵਿਪਾਸਨਾ ਦੇ ਉੱਤੇ ਚਲੇ ਜਾਂਦੇ ਆ, ਫਿਰ ਵਿਪਾਸਨਾ ਤੋਂ ਉੱਥੋਂ ਬਿਆਨ ਦਿੰਦੇ ਆ। ਮਾਮਾ ਭੈਣਾਂ ਸਤਿਕਾਰ ਯੋਜਨਾ ਜਿਹੜੀ ਚੱਲ ਰਹੀ ਹੈ, ਜੇ ਭਾਈ ਤੁਸੀਂ ਸੂਬੇ ਦੇ ਜੋ ਵੀ ਬੈਨੀਫਿਟ ਹੈਗੇ ਆ ਲੈਣੇ ਆ ਤਾਂ ਉਹ ਤੁਹਾਨੂੰ ਐਸ ਆਈ ਆਰ ਦੇ ਵਿੱਚ ਦਰਜ ਕਰਾਓ ਆਪਣਾ, ਤੇ ਫਿਰ ਉਹ ਤੁਹਾਨੂੰ ਬੈਨੀਫਿਟ ਮਿਲਦੇ ਰਹਿਣਗੇ। ਤੇ ਇਹਤੋਂ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਬੱਚਾ ਤਾਂ ਜੰਮ ਜਾਂਦਾ, ਉਹਦਾ ਪਾਸਵਰਡ ਜੰਮਦੇ ਦਾ ਬਣਾਇਆ ਜਾ ਸਕਦਾ, ਪਰ ਵੋਟ ਜਿਹੜੀ ਆ 18 ਸਾਲ ਜਾਂ 17 ਸਾਲ ਦੇ ਵਿੱਚ ਜਿਹੜੀ ਬਣਦੀ ਹੈ, ਤੇ ਉਹਦੇ ਤੋਂ ਵੱਡਾ ਫਿਰ ਕੌਣ ਹੈ ਜੀ? ਫਿਰ ਜਦੋਂ ਬਾਹਰ ਨੂੰ ਵੀਜ਼ਾ ਲੈਣਾ ਕਿ ਵੋਟ ਦੇ ਉੱਤੇ ਵੀਜ਼ੇ ਲੱਗਿਆ ਕਰਨਗੇ, ਵੋਟ ਬੈਂਕ ਜਿਹੜਾ ਆਪਣਾ ਕਾਰਡ ਹੈਗਾ ਜਾਂ ਪਾਸਵਰਡ ਦੀ ਜ਼ਰੂਰਤ ਰਹੇਗੀ ਹਜੇ ਵੀ?
1: ਪਰ ਅੱਛਾ, 18 ਸਾਲ ਤੋਂ ਘੱਟ ਪਾਸਪੋਰਟ ਜਿਹੜਾ ਬਣਦਾ ਆ ਉਹ ਵੀ ਪੇਰੈਂਟਸ ਐਪਲੀਕੈਂਟ ਜਿਹੜਾ ਆ ਉਹ ਪੇਰੈਂਟਸ ਹੁੰਦੇ ਆ, ਨਾ ਬੱਚਾ। ਹਾਂ, ਬੱਚਾ ਨੀ ਹੁੰਦਾ, ਪੇਰੈਂਟਸ ਹੀ ਹੁੰਦੇ ਹੈਗੇ ਆ, ਉਹ ਉਹਦੇ ਥਰੂ ਬਣਦਾ। ਨੋ ਡਾਊਟ ਜੀ, ਇਹਨਾਂ ਨੇ ਇਹ ਗੱਲ ਕਹਿਤੀ ਹੈਗੀ ਆ, ਪਰ ਨਾਗਰਿਕਤਾ ਦਾ ਕੋਈ ਪੈਮਾਨਾ ਤਾਂ ਤੈਅ ਕਰਨਗੇ।
0: ਜਦੋਂ ਕਿਸੇ ਵੀ ਮੁਲਕ ਦੇ ਵਿੱਚ, ਜਿੱਥੋਂ ਦੇਖੋ ਅਮਰੀਕਾ ਵਰਗੇ ਮੁਲਕ ਦੇ ਵਿੱਚ ਐਡਾ ਵੱਡਾ ਰੋਲਾ ਪਿਆ, ਜਿਵੇਂ ਕਿ ਉਹਨੇ ਆਪਣੇ ਅਬੋਰਸ਼ਨ ਦੀ ਗੱਲ ਕੀਤੀ ਹੈ, ਪਹਿਲਾਂ ਧਰਮ ਸੰਕਟ ਬਣਿਆ, ਫਿਰ ਉਹਨੇ ਕਿਹਾ ਕਿ ਜਿਹੜੇ ਬਾਹਰਲੇ ਲੋਕ ਨੇ ਉਹਨਾਂ ਨੂੰ ਕੱਢਣ ਦੀ ਗੱਲ ਕੀਤੀ ਹੈ, ਜਾਂ ਜਿਹੜੇ ਉੱਥੇ ਬੱਚੇ ਆ ਕੇ ਜੰਮਦੇ ਆ ਪੈਦਾ ਕਰਦੇ ਆ ਬੱਚੇ, ਅਮਰੀਕਾ ਦੇ ਵਿੱਚ ਕੁਝ ਲੋਕ ਐਸੇ ਵੀ ਹੈਗੇ ਆਉਂਦੇ ਆ ਵਿਜ਼ਿਟ ਕਰਦੇ ਆ ਕਿ ਮਤਲਬ ਕਿ ਟਰੈਵਲਿੰਗ ਦੇ ਸਮੇਂ ਉਹ ਬੇਬੀ ਬਰਥ ਦੇ ਕਰ ਲੈਂਦੇ ਆ ਤੇ ਉੱਥੇ ਅਮਰੀਕਾ ਦੇ ਵਿੱਚ, ਤੇ ਉਹ ਸਿਟੀਜਨ ਮਤਲਬ ਕਿ ਹੋ ਜਾਂਦਾ, ਜਿੱਥੇ ਬੱਚਾ ਜੰਮਿਆ ਉਸ ਮੁਲਕ ਦਾ ਸਿਟੀਜਨ ਹੋ ਗਿਆ। ਇਹ ਰੋਲਾ ਰੱਪਾ ਚਲੋ ਅਮਰੀਕਾ ਚ ਵੀ ਚੱਲ ਰਿਹਾ, ਤੇ ਕੀ ਇੰਡੀਆ ਦੇ ਵਿੱਚ ਜਿੱਦਾਂ ਹੁਣ ਬੱਚਾ ਆਟੋਮੈਟਿਕਲੀ ਜੰਮਿਆ ਜਾਂ ਫਿਨਲੈਂਡ ਦੇ ਵਿੱਚ ਜੰਮਿਆ ਤਾਂ ਉਹ ਮਤਲਬ ਕਿ ਉਹ ਸਿਟੀਜਨ ਪਹਿਲਾਂ ਹੀ ਬਣ ਗਿਆ ਜਿਸ ਮੁਲਕ ਦੇ ਵਿੱਚ ਬਣਿਆ, ਕਿ ਹੁਣ ਇੰਡੀਆ ਦੇ ਵਿੱਚ ਉਹ ਕਿਤੇ ਨਾ ਕਿਤੇ ਜਿਹੜਾ ਪਹਿਲਾਂ ਬਾਹਰਲੇ ਤਾਕਤਾਂ ਦਾ ਜਾਂ ਬਾਹਰਲੇ ਲੋਕਾਂ ਦਾ ਜਿਹੜਾ, ਚਾਹੇ ਉਹ ਬੰਗਲਾਦੇਸ਼ੀ ਕਹਿ ਲਓ ਚਾਹੇ ਉਹ ਹੋਰ ਮੁਲਕਾਂ ਤੋਂ ਆਉਂਦੇ ਆ, ਘੁਸਪੈਠ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਉਹਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਫਿਰ ਉਸ ਦੇ ਵਿੱਚ ਸਿੱਧੇ ਅਸਿੱਧੇ ਤੌਰ ਦੇ ਉੱਤੇ। ਤਾਂ ਇਹੀ ਕਹਿਣਾ ਚਾਹਣਗੇ ਇਹ ਕਿ ਅਸੀਂ ਉਹਨਾਂ ਨੂੰ ਅਸੈਪਟ ਨਹੀਂ ਕਰਦੇ, ਉਹ ਸਿਟੀਜਨ ਨਹੀਂ ਗੇ, ਇੰਡੀਅਨ ਸਿਟੀਜਨ ਨਹੀਂ ਗੇ।
1: ਭਾਰੀ ਸਾਹਿਬ, ਇਹਦਾ ਨਾ ਇਸ ਸਟੇਟਮੈਂਟ ਦਾ ਮੇਨ ਮਕਸਦ ਜਿਹੜਾ ਹੈਗਾ ਆ ਉਹ ਹੈਗਾ ਆ ਵੀ ਐਸ ਆਈ ਆਰ ਤੇ ਜਿਹੜੀ ਪ੍ਰਕਿਰਿਆ ਆ ਉਹਦੇ ਵਿੱਚ ਲੋਕੀ ਪਾਰਟਿਸਪੇਟ ਨਹੀਂ ਸੀ ਕਰ ਰਹੇ
0: ਜੀ,
1: ਉਹ ਜਿਹੜਾ ਹੈਗਾ ਆ ਉਹਨੂੰ ਹੀ ਮਤਲਬ ਇਨਕਰੇਜ ਕਰਨ ਵਾਸਤੇ ਇਹ ਸਟੇਟਮੈਂਟ ਆਈ ਹੈਗੀ ਆ ਜੀ, ਅਦਰਵਾਈਜ਼ ਜਿਹੜਾ ਹੈਗਾ ਫਿਰ ਉਹ ਤੋਂ ਬਾਅਦ ਜਿਹੜਾ ਹੈਗਾ ਆ, ਹਾਂਜੀ ਪੈਨਿਕ ਕ੍ਰੀਏਟ ਕਰੋ ਤੇ ਆਪਣੇ ਆਪ ਲੋਕੀ ਦੌੜਨ ਫਟਾਫਟ, ਵੀ ਭਾਈ ਸਾਰਾ ਕੁਛ ਨਾਗਰਿਕਤਾ ਇਹਦੇ ਨਾਲ ਹੀ ਸਾਬਤ ਹੋਣੀ ਆ ਤੇ ਫਟਾਫਟ ਫਾਰਮ ਭਰਨ। ਲੋਕੀ ਭਰਦੇ ਨੀ ਪਏ ਜੀ ਫਾਰਮ,
0: ਜੀ
1: ਜਿਹੜੇ ਫਾਰਮ ਲੋਕਾਂ ਜਿਹੜੇ ਤਾਂ ਉਹ ਵਿਚਾਰੇ ਆਂਗਨਵਾੜੀ ਵਾਲੇ ਫਾਰਮ ਦੇ ਜਾਂਦੇ ਹੈਗੇ, ਲੋਕੀ ਭਰ ਕੇ ਦਿੰਦੇ ਹੀ ਨੀ ਜੀ। ਉਹ ਉਧਰੋਂ ਤੁਸੀਂ ਡੇਟ ਫਿਕਸ ਕੀਤੀ ਹੈਗੀ ਆ, ਪਹਿਲਾਂ 24 ਰੱਖੀ ਸੀ, ਫਿਰ ਕਹਿੰਦੇ 15 ਆ ਗਈ ਜੀ, ਤੇ 15 ਤੱਕ ਦਿਓ ਉਹ ਵਿੱਚ। ਫਿਰ ਇੱਕ ਦੋ ਜਿਹੜਾ ਹੈਗਾ ਆ ਜਦੋਂ ਉਹ ਸਵਾਲ ਪੁੱਛਦੇ ਆਧਾਰ ਕਾਰਡ ਵਗੈਰਾ ਮੰਗਦੇ, ਇੱਕ ਦੋ ਜਗ੍ਹਾ ਦੇ ਉੱਤੇ ਤਾਂ ਏਦਾਂ ਹੋਇਆ ਕਿ ਜਿਹੜੇ BLO ਆ ਉਹਨਾਂ ਦੇ ਗਲ ਪੈ ਗਏ ਲੋਕੀ
0: ਜੀ,
1: ਹਾਂਜੀ ਵੀ ਤੁਹਾਡਾ ਰੋਜ ਦਾ ਕੰਮ, ਤੁਸੀਂ ਰੋਜ ਦਾ ਕੰਮ ਇਧਰ ਸਰਵੇ ਕਰ ਤੁਰੇ ਰਹਿੰਦੇ ਹੈਗੇ ਜੀ, ਆ ਕੇ ਪੁੱਛਦੇ ਰਹਿੰਦੇ ਆਧਾਰ ਕਾਰਡ ਦੇ ਉੱਤੇ ਫਲਾਨਾ ਦਿਓ ਜੀ, ਉਹਦੇ ਤੇ ਫਿਰ ਪਰਚੇ ਵੀ ਦਰਜ ਹੋਏ ਜੀ, ਕਿਉਂਕਿ BLO ਨੂੰ ਨੁਕਸਾਨ ਪਹੁੰਚਾਇਆ ਗਿਆ ਜੀ,
0: ਜੀ
1: ਤੇ ਉਹ ਇਸ ਕਰਕੇ ਮਾਨ ਸਾਹਿਬ ਨੇ ਵੀ ਜਿਹੜੀ ਸਟੇਟਮੈਂਟ ਦਿੱਤੀ ਉਹ ਇਸੇ ਕਰਕੇ ਹੀ ਦਿੱਤੀ ਹੈਗੀ ਆ ਕਿ ਲੋਕੀ ਜਿਹੜੇ ਆ ਉਹ ਬੜਾ ਪੈਸਿਵ ਮਤਲਬ ਐਟੀਟਿਊਡ ਰੱਖ ਰਹੇ ਸੀ ਜੀ
0: ਜੀ
1: ਇਸ ਮਸਲੇ ਤੇ,
0: ਜੀ
1: ਤੋ ਇਸ ਕਰਕੇ ਵੀ ਹਾਂ ਜੀ ਵੀ ਲੋਕੀ ਜਿਹੜੇ ਆ ਇਸ ਚੀਜ਼ ਦੀ ਪ੍ਰੋਸੈਸ ਦੇ ਵਿੱਚ ਪਾਰਟੀਸਿਪੇਟ ਕਰਨ ਤੇ ਫਟਾਫਟ ਜਿਹੜਾ ਆ ਉਹ ਆਪਣਾ SIR ਦਾ ਜਿਹੜੀ ਪ੍ਰੋਸੈਸ ਆ ਉਹ ਕੰਪਲੀਟ ਹੋ ਸਕੇ
0: ਪਰ
1: ਜੀ।
0: ਸਾਹਿਬ ਇਹਦੇ ਵਿੱਚ ਵੱਡੇ ਪੱਧਰ ਦੇ ਉੱਤੇ NRI ਭਾਈਚਾਰਾ ਜਿਹੜਾ ਪੰਜਾਬ ਦਾ ਆ ਜਾਂ ਹੋਰ ਮਤਲਬ ਕਿ ਸੂਬੇ ਦੇ ਹੋਰ ਹਿੱਸਿਆਂ ਦੇ ਵਿੱਚੋਂ ਵੀ ਹੈ, ਬਾਹਰਲੇ ਮੁਲਕਾਂ ਚ ਲੋਕ ਵੱਸਦੇ ਆ ਜਿਨ੍ਹਾਂ ਨੇ ਇਹ ਕੁਝ ਕਾਰਨਾਂ ਦੇ ਕਾਰਨ ਅਜੇ ਵੀ ਮਤਲਬ ਕਿ ਇੰਡੀਅਨ ਪਾਸਪੋਰਟ ਰੱਖੇ ਹੋਏ ਨੇ ਜਾਂ ਮਤਲਬ ਕਿ ਜਿਨ੍ਹਾਂ ਨੇ ਸਿਟੀਜਨ ਲੈ ਲਈ, ਦੋ ਵੱਖਰੇ ਇਸ਼ੂ ਹੈ ਇਹ, ਮਤਲਬ ਕਿ ਉਹਨਾਂ ਦਾ ਕੀ ਬਣੇਗਾ ਜੀ ਫਿਰ?
1: ਸਰ ਸਿਟੀਜਨ ਜਦੋਂ ਲੈ ਲਈ ਦੀ ਹੈਗੀ ਆ ਉਦੋਂ ਇੰਡੀਅਨ ਪਾਸਪੋਰਟ ਜਿਹੜਾ ਆ ਉਹ ਸਰੈਂਡਰ ਕਰਨਾ ਪੈਂਦਾ ਆ ਕਿ ਉਹ ਫਿਰ ਉਹਨਾਂ ਦਾ ਉਧਰ ਜਿਹੜਾ ਹੈਗਾ ਆ ਕਿ ਉਹਨਾਂ ਦੀ ਸਿਟੀਜਨ ਉੱਥੋਂ ਪਾਸਪੋਰਟ ਜਿਹੜਾ ਆ ਉੱਥੋਂ ਜਾਰੀ ਹੁੰਦਾ ਜਿਸ ਕੰਟਰੀ ਦੀ ਸਿਟੀਜਨਸ਼ਿਪ ਲੈ ਲਈ ਹੋਵੇ, ਕਿਉਂਕਿ ਇੰਡੀਆ ਜਿਹੜਾ ਆ ਉਹ ਡਿਊਲ ਸਿਟੀਜਨਸ਼ਿਪ ਨੂੰ ਰੈਕੋਗਨਾਈਜ਼ ਨਹੀਂ ਕਰਦਾ
0: ਜੀ। ਬਿਲਕੁਲ
1: ਹਾਂਜੀ, ਇਸੇ ਕਰਕੇ ਮੈਂ ਮਤਲਬ ਜਿਹੜਾ ਹੈਗਾ ਆ ਵੀ ਆਪਣੇ ਜਿਹੜੇ ਆ ਸਿਟੀਜਨ ਬੰਦੇ ਹੈਗੇ ਆ ਉਹਨਾਂ ਨੂੰ ਤਾਂ ਇਹ ਵੀ ਸਲਾਹ ਦਿੱਤੀ ਵੀ ਤੁਸੀਂ ਵੋਟ ਨੀ ਬਣਾਉਣੀ ਹੈਗੀ, ਕਿਤੇ ਨੀ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਆ ਇੱਥੋਂ ਚੱਲ ਚੱਲੀਆਂ, ਜ਼ਮੀਨਾਂ ਤੁਹਾਡੇ ਨਾਂ ਬੋਲਦੀਆਂ, ਤੁਹਾਡੀਆਂ ਸੈਸਟਰਲ ਪ੍ਰੋਪਰਟੀਆਂ ਹੈਗੀਆਂ
0: ਜੀ
1: ਜਾਂ ਤੁਸੀਂ ਖਰੀਦੀਆਂ, ਉਹਦੇ ਵਿੱਚ ਕੀ ਹੋਊਗਾ ਨਾ ਹੋਊਗਾ, ਵੱਧ ਤੋਂ ਵੱਧ ਕੋਰਟ ਦੀ ਪਰਮਿਸ਼ਨ ਮਿਲ ਜਾਊਗੀ ਹਾਂਜੀ। ਬਟ ਇਹ ਆ ਜਿਹੜਾ ਹੈਗਾ ਆ ਪਰ ਅਫੈਂਸ ਨਾ ਕਰਨ ਜੀ ਇਸ ਚੀਜ਼ ਦੇ ਉੱਤੇ ਵੀ ਹਾਂ ਜੀ ਉਧਰ ਸਿਟੀਜਨਸ਼ਿਪ ਲਈ ਹੋਵੇ ਤੇ ਇੱਧਰ ਜਿਹੜਾ ਹੈਗਾ SRI ਦਾ ਫਾਰਮ ਦੇ ਵਿੱਚ ਜਿਹੜਾ ਆ ਆਪਣਾ ਡਬਲ ਕੰਮ ਨਾ ਕਰਨ ਵੀ ਹਾਂਜੀ
0: ਜੀ,
1: ਉਹਦੇ ਵਿੱਚ ਨੋਟ ਨੋਟ ਜਰੂਰ ਕਰਾ ਦੇਣ, ਜਿਹੜਾ ਵੀ ਬੰਦਾ ਉਹਦਾ ਤਾਂ ਇੱਥੇ ਹੈਗਾ ਉਹ ਨੋਟ ਕਰਾ ਦੇ ਵੀ ਫਲਾਨਾ ਮੇਰਾ ਬੰਦਾ ਹੈਗਾ ਆ ਉਹ ਬਾਹਰ ਇੱਦਾਂ ਹੈਗਾ ਆ ਜੀ, ਉਹ ਆ ਜਾਊਗਾ ਜੀ ਇੱਕ LR ਦਾ ਸਰਟੀਫਿਕੇਟ ਬਣ ਜਾਊਗਾ ਨਾ ਇੱਕ ਕਿਸਮ ਦਾ
0: ਜੀ। ਬਿਲਕੁਲ
1: ਕਿਉਂਕਿ ਵਾਰਸ ਤਾਂ ਮੈਂ ਜਿਹਦਾ ਹੈਗਾ ਉਹਦਾ ਹੀ ਰਹਿਣਾ ਹੈਗਾ ਚਾਹੇ ਮੈਂ ਨਾਗਰਿਕ ਕਿਸੇ ਵੀ ਕੰਟਰੀ ਦਾ ਬਣ ਜਾ
0: ਜੀ,
1: ਠੀਕ ਹੈ ਨੀ, ਮੇਰੀ ਪੇਰੇਂਟੇਜ ਥੋੜਾ ਕੋਈ ਖੋ ਸਕਦਾ ਹੈਗਾ ਆ, ਜਿਹਦਾ ਮੈਂ ਬੇਟਾ ਆ ਮੈਂ ਉਹਦਾ ਬੇਟਾ ਰਹਿਣਾ ਆ, ਜਿਹਦਾ ਮੈਂ ਪੋਤਾ ਆ ਉਹਦਾ ਮੈਂ ਪੋਤਾ ਰਹਿਣਾ ਆ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਪ੍ਰੋਪਰਟੀ ਨੂੰ ਕੋਈ ਹੈ ਨੀਗਾ ਜੀ, ਤੇ ਜਿਹੜੀ ਗੱਲ ਤੁਸੀਂ ਛੇੜੀ ਹੈਗੀ ਸੀ ਉਹ ਸਿਰਫ ਜਿਹੜਾ ਹੈਗਾ ਆ ਕਿਉਂਕਿ ਲੋਕਾਂ ਦਾ ਐਟੀਚਿਊਡ ਜਿਹੜਾ ਆ ਬਹੁਤ ਪੈਸੇ ਵਿਆ ਇਸ ਪ੍ਰੋਸੈਸ ਦੇ ਵਿੱਚ, ਲੋਕੀ ਪਾਰਟੀਸਪੇਟ ਨੀ ਕਰਦੇ, ਇਨਫੋਰਮੇਸ਼ਨ ਨਹੀਂ ਦਿੰਦੇ, ਫਾਰਮ ਨਹੀਂ ਭਰਦੇ, ਇਸ ਕਰਕੇ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਜੀ। ਮਾਨ ਸਾਹਿਬ ਨੇ ਵੀ ਇਸੇ ਕਰਕੇ ਕਿਹਾ ਵੀ ਸਤਿਕਾਰ ਯੋਜਨਾ ਜਿਹੜੀ ਹੈਗੀ ਆ ਮਾਵਾਂ ਧੀਆਂ ਸਤਿਕਾਰ ਯੋਜਨਾ ਉਹਦਾ ਲਾਭ ਨੀ ਮਿਲੂਗਾ ਜੇ ਤੁਸੀਂ ਇਹ ਫਾਰਮ ਨਾ ਭਰਿਆ ਜੀ ਹਾਂਜੀ। ਉਹ ਇਸੇ ਕਰਕੇ ਲੋਕਾਂ ਨੂੰ ਇਨਕਰੇਜ ਕੀਤਾ ਜਾਵੇ ਤਾਂ ਕਿ ਇਹ ਪ੍ਰੋਸੈਸ ਜਿਹੜੀ ਆ ਇਹ ਸਟੇਟ ਦੇ ਵਿੱਚ ਕੰਪਲੀਟ ਹੋ ਜਾਏ।
0: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਜਿਹੜਾ ਵੀਡੀਓ ਜੇ ਕਹਿ ਲੋ ਕਿ ਫਿਲਮ ਦਾ ਮਾਮਲਾ ਚੱਲ ਰਿਹਾ ਹੈ ਉਹਦੇ ਵਿੱਚ ਕੜੀ ਦਰ ਕੜੀ ਹੋਰ ਪਾਸੇ ਨੂੰ ਕਹਾਣੀ ਉਲਝਦੀ ਨਜ਼ਰ ਆਉਂਦੀ ਹੈ ਜਿਹਦੇ ਵਿੱਚ ਸਰਕਾਰਾਂ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਆਪਣੇ ਆਪ ਨੂੰ ਮਤਲਬ ਕਿ ਸਾਫ਼ ਸੁਥਰਾ ਦੱਸਦੀਆਂ ਨਜ਼ਰ ਆ ਰਹੀਆਂ ਨੇ, ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਕਰ ਰਹੀ ਹੈ, ਪ੍ਰੈਸ ਕਾਨਫਰੰਸ ਦੇ ਉੱਤੇ ਕਾਨਫਰੰਸ ਹੋ ਰਹੀ ਹੈ, ਜਿਹੜਾ ਇਸੇ ਤਰ੍ਹਾਂ ਹੀ ਤੜੀ ਵੀ ਦਿੱਤੀ ਜਾ ਰਹੀ ਹੈ ਜਿਹੜਾ ਮੀਡੀਆ ਦੇ ਵਿੱਚ ਕਹਿ ਲਓ ਕਿ ਪੱਤਰਕਾਰਾਂ ਨੂੰ ਵੀ ਸੋਚ ਸਮਝ ਕੇ ਖ਼ਬਰਾਂ ਲਾਵੋ, ਉਹ ਸਾਰਾ ਸਿਲਸਿਲਾ ਚੱਲ ਰਿਹਾ ਹੈ। ਤੇ ਚਲੋ ਜ਼ਿੰਮੇਵਾਰੀ ਵੀ ਬਣਦੀ ਹੈ ਜਿੰਨਾ ਚਿਰ ਕਲੀਅਰ ਨਹੀਂ ਹੈ ਹਰ ਚੀਜ਼ ਨੂੰ ਕ੍ਰੋਸ ਕਰ ਲੈਣਾ ਚਾਹੀਦਾ। ਤੇ ਉਹਨਾਂ ਦੇ ਵਿੱਚ 8 ਜਿਹੜੇ ਲੋਕ ਜਿਨ੍ਹਾਂ ਨੂੰ ਸਜ਼ਾ ਹੋਈ ਸੀ ਖਾਲੜਾ ਉਹਨਾਂ ਦੇ ਮਰਡਰ ਕੇਸ ਦੇ ਵਿੱਚ, ਤਾਂ ਉਹਨਾਂ ਦੇ ਵਿੱਚੋਂ ਕਾਫੀ ਰੋਲਾ ਰੱਪਾ ਰਿਹਾ ਕਿ ਭਾਈ ਮਤਲਬ ਕਿ ਕੋਈ ਬਾਹਰ ਨੂੰ ਚਲੇ ਗਿਆ, ਕਿਸੇ ਨੇ ਹੋਲੀਆ ਬਟਾ ਕੇ ਅੰਡਰਗਰਾਉਂਡ ਹੋ ਗਿਆ, ਤੇ ਕੋਈ ਮਤਲਬ ਕਿ ਹੁਣ ਅੱਜ ਜਿੱਦਾਂ ਕਿ ਹੁਣ ਵੀ ਖਬਰ ਆਈ ਹੈ ਕਿ ਪੰਜਾਬ ਪੁਲਿਸ ਨੂੰ ਨਹੀਂ ਲੱਭਿਆ ਸਾਬਕਾ DSP ਜਸਪਾਲ ਸਿੰਘ ਦਾ ਪਤਾ ਜੀ, ਤੇ ਕਿਉਂਕਿ ਉਹ ਦੋ ਪਤੇ ਸ਼ਾਇਦ ਮੇਰੇ ਖਿਆਲ ਨਾਲ ਜਲੰਧਰ ਇੱਕ ਲਿਖਾ ਕੇ ਗਏ ਸੀ ਜਿੱਥੇ ਕੋਈ ਰਹਿੰਦਾ ਹੀ ਨਹੀਂ ਆ ਜਾਂ ਪਹਿਲਾਂ ਨਹੀਂ ਗਾ, ਤੇ 2023 ਦੇ ਵਿੱਚ ਉਹਨਾਂ ਨੂੰ ਜ਼ਮਾਨਤ ਤੋਂ ਬਾਅਦ ਜਿਹੜਾ ਸੀ ਰਿਹਾ ਕੀਤਾ ਸੀਗਾ। ਤੇ ਸਾਰਾ ਸਿਲਸਿਲਾ ਕਿਤੇ ਨਾ ਕਿਤੇ ਫਿਰ ਕੀ ਹੈ ਆਫੀਸਰ ਜਿਹੜੇ ਸਨ ਇਸ ਦੇ ਵਿੱਚ ਇਨਵੋਲਵ ਸਨ ਉਹ ਫਿਰ ਉਲਝਣਗੇ ਇਹਨਾਂ ਮਾਮਲਿਆਂ ਦੇ ਵਿੱਚ ਜੀ?
1: ਬਿਲਕੁਲ ਭਾਰਤ ਸਾਹਿਬ, ਇਸ ਘਟਨਾ ਦਾ ਜਿਹੜਾ ਪੋਸਟਮਾਰਟਮ ਤਾਂ ਹੋਣ ਹੀ ਲੱਗ ਪਿਆ ਨਾ ਜੀ
0: ਜੀ,
1: ਪਰ ਸਵਾਲ ਇਹ ਹੈਗਾ ਹੈ ਨਾ ਜੀ ਕਿ ਹੁਣ ਤੁਸੀਂ ਸੋਸ਼ਲ ਮੀਡੀਆ ਦੇਖੋ ਭਰਿਆ ਪਿਆ ਜੀ ਇਸ ਫਿਲਮ ਦੇ ਨਾਲ, ਹਾਂਜੀ ਉਸ ਚੀਜ਼ ਦੀ ਸਟੋਰੀ ਦੇ ਨਾਲ ਵਿੱਚ ਉਹ ਬੰਦੇ ਆ ਰਹੇ ਹੈਗੇ ਜੀ, ਵੱਖਰੇ ਵੱਖਰੇ ਚੈਨਲ ਉਹਨਾਂ ਦੀਆਂ ਇੰਟਰਵਿਊ ਕਰ ਰਹੇ ਆ, ਜਿਹਨਾਂ ਜਿਹਨਾਂ ਨੇ ਪੁਲਿਸ ਤਸ਼ੱਦਦ ਸਿਆ ਜੀ, ਹਾਂਜੀ ਕੁਛ ਨੇ ਸਿਆ, ਕਿਸੇ ਨੇ ਕੋਈ ਮੇਰੇ ਵਰਗਾ ਜਿਹੜਾ ਉਂਗਲ ਨੂੰ ਖੂਨ ਲਾ ਕੇ ਸ਼ਹੀਦ ਵੀ ਬਣਿਆ ਹੋਊਗਾ ਜੀ, ਤੇ ਉਹ ਸਾਰੇ ਇਸ ਤਰੀਕੇ ਦੇ ਆ ਰਹੇ ਹੈਗੇ ਆ ਜੀ, ਵੱਖਰੇ ਵੱਖਰੇ ਵੱਖਰੀਆਂ ਵੱਖਰੀਆਂ ਉਹਨਾਂ ਦੇ ਵਿਊਜ਼ ਹੈਗੇ ਆ ਜੀ, ਤੇ ਉਹ ਹੁਣ ਦੇਖੋ ਨਾ ਜੀ ਬਾਕੀ ਹਰ ਕੋਈ ਬੰਦਾ ਇਸ ਚੀਜ਼ ਦਾ ਫੇਰ ਮਾਹੌਲ ਦਾ ਲਾਹਾ ਲੈਣਾ ਚਾਹੁੰਦਾ ਹੁੰਦਾ। ਤੁਸੀਂ ਦੇਖੋ ਭਾਰਤ ਸਾਹਿਬ ਵੀ ਪੋਲੀਟੀਕਲ ਲੋਕ ਕਿੰਨੇ ਸ਼ੈਤਾਨ ਹੁੰਦੇ ਆ ਜੀ, ਜੇ ਜੋ ਇਹ ਹੋ ਰਿਹਾ ਆ ਨਾ ਜੀ ਇਹੀ ਤਾਂ ਉਹ ਚਾਹੁੰਦੇ ਹੈਗੇ ਸੀ ਪੋਲੀਟੀਕਲ ਕਲਾਸ ਪੇ ਹੋਵੇ, ਹਾਂਜੀ ਇਹੀ ਤਾਂ ਚਾਹੁੰਦੇ ਸੀ ਵੀ ਹੋਵੇ, ਵੀ ਲੋਕਾਂ ਦੇ ਘਰ ਘਰ ਚਰਚਾ ਹੀ ਇਹ ਚੀਜ਼ ਦੀ ਹੋਵੇ। ਹਾਂਜੀ, ਤੁਸੀਂ ਬੜਾ ਵਧੀਆ ਹੈਡਿੰਗ ਲਿਖਿਆ ਕਿ ਸਾਰੇ ਮੁੱਦੇ ਦੱਬ ਗਏ ਇੱਕ ਫਿਲਮ ਦੇ ਚੱਕਰ ਚ।
0: ਬਿਲਕੁਲ
1: ਹਾਂਜੀ,
0: ਹਾਈ ਕੋਰਟ ਪਹੁੰਚ ਗਿਆ ਮਾਮਲਾ, ਸੋਰੀ ਆਪਣੇ ਮਾਫ ਕਰਨਾ ਹਾਈ ਕੋਰਟ ਨੀ, ਮੈਂ ਗਲਤ ਕਹਿ ਗਿਆ, ਮੈਂ ਕੋਰੈਕਟ ਕਰ ਲਵਾਂ। ਤੇ ਜਿਵੇਂ ਕਿ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚ ਗਿਆ ਜੀ, ਤੇ ਉਹਦੇ ਵਿੱਚ ਪਟੀਸ਼ਨ ਤਾਇਰ ਹੋ ਗਈ ਕਿ ਇਹਨੂੰ ਆਲ ਇੰਡੀਆ ਦੇ ਵਿੱਚ ਦਿਖਾਇਆ ਜਾਵੇ। ਹੁਣ ਚਲੋ ਆਪਾਂ ਪੰਜਾਬ ਜਿਹੜੇ ਨੇ ਆਪਣੀ ਸਾਈਕੀ ਜਿਹੜੀ ਆ ਜਾਂ ਆਪਣੇ ਲੋਕ ਨੇ ਇਸ ਚੀਜ਼ ਨੂੰ ਜਿਨ੍ਹਾਂ ਨੇ ਪਿੰਡਿਆਂ ਦੇ ਉੱਤੇ ਹੰਢਾਇਆ ਤੇ ਜਿਨ੍ਹਾਂ ਦੇ ਨਾਲ ਬੀਤੀ ਹੈ ਉਹਨਾਂ ਸਮਿਆਂ ਦੇ ਵਿੱਚ ਜਾਂ ਬਾਅਦ ਦੇ ਵਿੱਚ ਵੀ ਜੰਮੇ ਆ, ਜੋ ਅਸੀਂ ਸਟੋਰੀਆਂ ਆਪਣੇ ਦਾਦਿਆਂ ਪੜਦਾਦਿਆਂ ਤੋਂ ਨਾਨੀਆਂ ਤੋਂ ਸੁਣੀਆਂ ਨੇ, ਉਹਨਾਂ ਨੂੰ ਤਾਂ ਚਲੋ ਕੁਝ ਨਾ ਕੁਝ ਇਹਦੇ ਬਾਰੇ ਤਸਵੀਰ ਝਲਕ ਪੈਂਦੀ ਹੈ। ਪਰ ਜੇ ਇਹੀ ਚੀਜ਼ ਜਿਹੜੀ ਹੈ ਹੁਣ ਬਾਹਰਲੇ ਹੋਰ ਸੂਬਿਆਂ ਦੇ ਵਿੱਚ ਦਿਖਾਈ ਜਾਏਗੀ, ਜਿੱਥੇ ਆਪਣਾ ਕਹਿ ਲੋ ਕਿ ਬਹੁਤ ਸਾਰਾ ਐਸਾ ਮੀਡੀਆ ਜਿਹੜਾ ਪੰਜਾਬ ਨੂੰ ਜਿਹੜਾ ਅੱਤਵਾਦ ਜਾਂ ਉਗਰਵਾਦੀਏ ਜਾਂ ਹੋਰ ਬਥੇਰੇ ਨਾਵਾਂ ਦੇ ਨਾਲ ਪੁਕਾਰਦਾ, ਉਹ ਚਾਹੇ ਆਪਣਾ ਦਿੱਲੀ ਦਾ ਕਿਸਾਨ ਮੋਰਚਾ ਹੀ ਸੀਗਾ, ਉਹਨੂੰ ਵੀ ਕਿੰਨਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਜਿਹੜੀ ਚੀਜ਼ ਜੇ ਆਲ ਇੰਡੀਆ ਦੇ ਵਿੱਚ ਚੱਲ ਗਈ ਤਾਂ ਉਹਦੇ ਵਿੱਚ ਫਿਰ ਪੰਜਾਬੀਆਂ ਦਾ ਕਰਤਾਰ ਜਾਂ ਪੰਜਾਬੀਆਂ ਦਾ ਜੋ ਸੁਭਾਅ ਹੈ ਉਹਦੇ ਬਾਰੇ ਲੋਕ ਕੀ ਸੋਚਣਗੇ, ਇਹ ਮੈਨੂੰ ਸਪਸ਼ਟ ਕਰਿਓ ਜੀ।
1: ਭਾਰਤ ਸਾਹਿਬ ਦੇਖੋ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ ਕਿ ਪੰਜਾਬ ਦੀ ਸਾਈਕੀ ਵੱਖਰੀ ਆ, ਪੂਰੇ ਦੇਸ਼ ਦੀ ਸਾਈਕੀ ਵੱਖਰੀ ਆ। ਵੀ ਆਰ ਮਨਿਓਰਟੀ ਇਨ ਅਦਰ ਸਟੇਟਸ, ਦੂਜੀਆਂ ਸਟੇਟਸ ਦੇ ਵਿੱਚ ਅਸੀਂ ਮਨਿਓਰਟੀ ਹੈਗੇ ਆ। ਪਿਕਚਰ ਜਿਹੜੀ ਹੈਗੀ ਆ, ਬਣਾਉਣ ਵਾਲੇ ਨੇ ਵੀ ਪਹਿਲਾਂ ਹਿੰਦੀ ਚ ਬਣਾਈ ਹੈ ਜੀ, ਇਸੇ ਕਰਕੇ ਵੀ ਦੇਸ਼ ਵਿਆਪੀ ਜੇ ਚੱਲ ਸਕਦੀ ਤਾਂ ਚੱਲੇ ਜੀ। ਸੋ ਇਸ ਕਰਕੇ ਬਾਕੀ ਪਿਕਚਰ, ਇੱਕ ਪਿਕਚਰ ਜਿਹੜੀ ਹੈਗੀ ਆ ਉਹ ਕੀ ਕਰੂਗੀ, ਇਹ ਟੈਂਪਰੇਰੀ ਇਫੈਕਟਸ ਹੁੰਦੇ ਹੈਗੇ ਆ ਮਾਇੰਡ ਤੇ ਜੀ। ਬਾਕੀ ਤਾਂ ਲੋਕਾਂ ਦੀ ਰੋਜੀ ਰੋਟੀ ਨਾਲ ਲੜਾਈ ਹੈਗੀ ਆ ਜੀ ਇੱਥੇ
0: ਜੀ।
1: ਸਵਾਲ ਤਾਂ ਇਹ ਹੈਗਾ, ਸਿਆਸਤ ਇਹ ਚਾਹੁੰਦੀ ਹੈਗੀ ਆ ਕਿ ਇਹ ਪਿਕਚਰ ਤੇ ਉਲਝੇ ਰਹਿਣ ਜੀ, ਜੇ ਬਾਕੀ ਦੇਸ਼ ਚ ਉਲਝੂਗਾ ਤੇ ਉਹਦੇ ਵਿੱਚ ਵੀ ਤਾਂ ਉਹਨਾਂ ਦਾ ਹੀ ਫਾਇਦਾ ਆ ਸਿਆਸਤ ਦਾ।
0: ਬਿਲਕੁਲ,
1: ਬਾਕੀ ਦੇਸ਼ ਦੇ ਵਿੱਚ ਕਿਹੜਾ ਲੋਕਾਂ ਦੀਆਂ ਐਕਸਪੈਕਟੇਸ਼ਨ ਪੂਰੀਆਂ ਹੋ ਗਈਆਂ, ਕਿੱਥੇ ਰੁਜ਼ਗਾਰ ਜਿਹੜਾ ਹੈਗਾ ਆ, ਕਿੱਥੇ ਜਿਹੜਾ ਹੈਗਾ ਆ ਤੁਹਾਡੇ ਆ ਟੈਸਟ ਵਾਲੀ ਗੱਲ ਹੋਈ ਆ ਹੁਣ ਇੰਨੇ ਦਿਨਾਂ ਦੇ ਵਿੱਚ ਵੀ ਹਾਂ ਜੀ ਇਹਨਾਂ ਨੇ ਹਾਂਜੀ ਭਾਈ ਉਹ ਮੈਡੀਕਲ ਵਾਲਿਆਂ ਦਾ ਟੈਸਟ ਜਿਹੜਾ ਹੈਗਾ ਆ ਉਹ ਬੱਚਿਆਂ ਦਾ ਫਿਊਚਰ ਖਰਾਬ ਹੋਇਆ ਜੀ, ਉਹ ਸਾਰੀਆਂ ਚੀਜ਼ਾਂ ਦੱਬ ਕੇ ਰਹਿ ਗਈਆਂ, ਇੱਕ ਪਿਕਚਰ ਚੱਲ ਪਈ ਹੈਗੀ ਆ ਜੀ, ਉਹ ਪਿਕਚਰ ਦੇ ਉੱਤੇ ਜਿਹੜਾ ਆ ਫੋਕਸ ਕੀਤਾ ਹੈਗਾ ਜੀ। ਜਸਵੰਤ ਸਿੰਘ ਖਾਲੜਾ ਵੱਡਾ ਨਾਂ ਹੈਗਾ ਸੀਗਾ, ਹਿਊਮਨ ਰਾਈਟਸ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਸੀ। ਸਚਾਈ ਇਹ ਹੈਗੀ ਆ ਕਿ ਸਾਨੂੰ ਵੀ ਬਹੁਤ ਇੰਨੇ ਸਾਲਾਂ ਦਾ ਪਤਾ ਹੈਗਾ ਭੀ ਉੱਥੇ ਜਿੱਥੇ ਇੰਨੀਆਂ ਰੂਹਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ ਜਿਹੜਾ ਆ ਉਸ ਵੇਲੇ ਜਾਤੀ ਹੋਈ ਆ ਤੇ ਉਹਨਾਂ ਨਾਲ ਵੀ ਜਾਤੀ ਹੋਈ ਜੀ, ਉਹਨਾਂ ਦੀ ਵੀ ਜ਼ਿੰਦਗੀ ਜਿਹੜੀ ਹੈਗੀ ਆ ਇਸੇ ਤਰੀਕੇ ਜੀ ਖੱਪ ਗਈ ਜੀ। ਉਹ ਲੋਕਾਂ ਨੂੰ ਨਿਆਂ ਦਵਾਉਂਦੇ ਦਵਾਉਂਦੇ ਆਪ ਵੀ ਇਨਸਾਫ਼ੀ ਦਾ ਸ਼ਿਕਾਰ ਹੋ ਗਏ ਜੀ। ਪਰ ਸਵਾਲ ਇਹ ਹੈਗਾ, ਅੱਜ ਦੀ ਡੇਟ ਦੇ ਉੱਤੇ ਇੱਕ ਪਿਕਚਰ ਜਾਂ ਇਹ ਦੇਖਣ ਦੇ ਨਾਲ ਤੁਹਾਡਾ ਖੂਨ ਤਾਂ ਖੋਲ ਸਕਦਾ ਹੈਗਾ ਆ, ਪਰ ਜਿਹੜੇ ਅੱਜ ਤੁਹਾਡੇ ਮੁੱਦੇ ਜਿਹੜੇ ਹੈਗੇ ਆ ਜਾਂ ਤੁਹਾਡੇ ਬੱਚਿਆਂ ਦਾ ਫਿਊਚਰ ਹੈਗਾ ਆ, ਉਸ ਚੀਜ਼ ਨੂੰ ਕਿੱਦਾਂ ਐਡਰੈਸ ਕਰੂਗਾ ਜੀ।
0: ਬਿਲਕੁਲ,
1: ਹੁਣ ਸਾਡੇ ਇੱਥੇ ਇੱਕ ਨੋਟਿਸ ਆ ਗਿਆ ਹੈਗਾ ਜੀ ਵੀ ਕੱਲ ਨੂੰ ਜਿਹੜਾ ਆ ਗੁਰਦੁਆਰਾ ਗਰਨਾ ਸਾਹਿਬ ਦੇ ਵਿੱਚ ਜਿਹੜਾ ਆ ਇਹ ਪਿਕਚਰ ਦਿਖਾਈ ਜਾਊਗੀ ਸ਼ਾਮੀ 8:30 ਤੋਂ ਰਾਤ 11 ਵਜੇ ਤੱਕ ਜੀ।
0: ਹਾਂਜੀ,
1: ਇਹ ਸਕਰੀਨਿੰਗ ਤਾਂ ਚੱਲ ਪਈ ਆ ਜੀ, ਗੁਰਦੁਆਰਿਆਂ ਦੇ ਵਿੱਚ ਦਿਖਾਉਣ ਲੱਗੇ ਹੈਗੇ ਜੀ, ਥੀਏਟਰ ਦੇ ਵਿੱਚ ਦਾ ਜਿਹੜਾ ਹੈਗਾ ਆ ਉਹਦੇ ਵਾਸਤੇ ਤਾਂ ਐਵੇਂ ਰਿਟ ਕੀਤੀ ਆ ਜੀ। ਸੋ ਇਸ ਕਰਕੇ ਇਹ ਪਿਕਚਰ ਜਿਹੜੀ ਹੈਗੀ ਆ ਚੱਲੀ ਆ, ਸਾਰੇ ਲੋਕਾਂ ਨੇ ਦੇਖ ਲਈ ਹੈਗੀ ਆ ਜੀ, 4 ਦਿਨ ਇਹ ਮੁੱਦਾ ਸਰਗਰਮ ਰਹੂਗਾ, ਉਹਦੇ ਨਾਲ ਜਿਹੜਾ ਹੈਗਾ ਆ ਬਾਕੀ ਖਬਰਾਂ ਦੱਬੀਆਂ ਰਹਿਣਗੀਆਂ। ਸਿਆਸਤ ਇਹੀ ਚਾਹੁੰਦੀ ਹੈਗੀ ਆ ਜੀ, ਹਾਂ ਜੀ ਇਹਨਾਂ ਚੀਜ਼ਾਂ ਚ ਉਲਝੇ ਰਹਿਣ ਜੀ। ਵੱਡੀ ਗੱਲ ਇਹ ਹੈਗੀ ਭਾਰਤ ਸਾਹਿਬ, ਪਾਸਟ ਨੂੰ ਭੂਤਕਾਲ ਕਹਿੰਦੇ ਆ ਜੀ, ਭੂਤ ਹੋਰ ਕੀ ਹੁੰਦਾ ਹੈਗਾ, ਆਪਾਂ ਉਹਦੇ ਵਿੱਚ ਉਲਝੇ ਰਵਾਂਗੇ, ਉਹਨੂੰ ਡਿਸਕਸ ਕਰਦੇ ਰਵਾਂਗੇ, ਉਹਦੇ ਮੁਤਾਬਕ ਆਪਣਾ ਮਾਇੰਡ ਜਿਹੜਾ ਆ ਉਹ ਬਣਾਉਂਦੇ ਰਵਾਂਗੇ, ਸਰਕਾਰ ਪ੍ਰਤੀ ਜਾਂ ਕਿਸੇ ਹੋਰ ਪ੍ਰਤੀ ਆਪਣੀ ਨਫ਼ਰਤ ਜਿਹੜੀ ਹੈਗੀ ਉਹਨੂੰ ਵਧਾਉਂਦੇ ਰਵਾਂਗੇ, ਬਿਸ ਘੋਲਦੇ ਆ ਜੀ। ਹਾਂਜੀ ਬਿਲਕੁਲ, ਬਿਸ ਘੋਲਦੇ ਰਵਾਂਗੇ ਜੀ, ਸਿਸਟਮ ਦੇ ਅਗੇਂਸਟ ਬੋਲਾਂਗੇ ਜੀ। ਸੋ ਇਸ ਕਰਕੇ ਬਾਕੀ ਜਿਹੜਾ ਹੈਗਾ ਆ ਇਹਦੇ ਵਿੱਚੋਂ ਨਿਕਲਣਾ ਤਾਂ ਕੁਛ ਨੀ, ਕੋਈ ਪੋਜ਼ਿਟਿਵ ਤਾਂ ਨਿਕਲਣਾ ਨੀ ਜੀ, ਹੋਈਆਂ ਜਾਤੀਆਂ ਹੋਈਆਂ, ਥੋੜੀਆਂ ਜਾਤੀਆਂ ਹੋਈਆਂ, ਆ ਪ੍ਰਦੇਸ਼ਾਂ ਦੇ ਵਿੱਚ ਜਿਹੜੇ ਬੰਦੇ ਬੈਠੇ ਇਹ ਹੈਗੇ ਆ, 80% ਬੰਦੇ ਜਿਹੜੇ ਹੈਗੇ ਆ ਉਹ ਹਾਲਾਤ ਦੇ ਮਾਰੇ ਭੱਜੇ ਆ ਜੀ ਉਦੋਂ ਦੇ।
0: ਨਾਲੇ ਦੇਖੋ ਮੈਂ ਇੱਕ ਗੱਲ ਹੋਰ ਸੋਚਦਾ ਸੀ, ਮੈਂ ਅੱਜ ਚਲੋ ਗੱਲ ਸੁਣਦਾ ਸੀ ਮੀਡੀਆ ਦੇ ਉੱਤੇ, ਤੇ ਦੇਖੋ ਹੁਣ ਸੰਤ ਭਿੰਡਰਾਂ ਵਾਲੇ ਜਿਹੜੇ ਸਨ ਉਹਨਾਂ ਨੇ ਜੋ ਕੁਝ ਹੋਇਆ ਉਸ ਸਮਿਆਂ ਦੇ ਵਿੱਚ ਹੋ ਨਿਬੜਿਆ ਨਾ, ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਬੇਟੇ ਆ ਉਹ ਵੀ ਤਾਂ ਬੈਠੇ ਹੀ ਆ ਨਾ, ਉਹਨਾਂ ਨੇ ਕਾਹਤੋਂ ਨੀ ਝੰਡਾ ਚੱਕਿਆ ਅੱਗੇ, ਕਾਹਤੋਂ ਨੀ ਵਧੇ, ਫਿਰ ਉਹ ਜਿਹੜੀ ਸੀ ਆਪਣੇ ਪਿਤਾ ਦੀ ਜਿਹੜੀ ਸੀ ਸੋਚ ਸੀ ਉਹਨੂੰ ਅੱਗੇ ਵਧਾਉਣ ਦਾ ਹੌਸਲਾ ਕਿਉਂ ਨੀ ਕੀਤਾ, ਫਿਰ ਉਹਨਾਂ ਸਵਾਲ ਤਾਂ ਉਹਨਾਂ ਤੇ ਵੀ ਖੜੇ ਹੁੰਦੇ ਆ ਨਾ। ਫਿਰ
1: ਭਾਰੀ ਸਾਹਿਬ ਗੱਲ ਏਦਾਂ ਹੈਗੀ ਆ, ਬਹੁਤੀਆਂ ਗੱਲਾਂ ਜਿਹੜੀਆਂ ਆ ਇਹਨਾਂ ਟੋਪਿਕ ਦੇ ਉੱਤੇ ਕੀ ਕਰਨੀਆਂ ਸਮਝਦਾਰ
0: ਜੀ
1: ਸਾਰੇ ਹੀ ਹੈਗੇ ਆ ਜੀ।
0: ਬਿਲਕੁਲ ਆ ਜੀ,
1: ਕਾਰਨ ਇਹ ਆ ਕਿ ਜੀ ਉਹਨਾਂ ਦਾ ਬ੍ਰੈਡ ਐਂਡ ਬਟਰ ਸਿਕਿਓਰ ਹੋ ਗਿਆ ਜੀ,
0: ਬਿਲਕੁਲ,
1: ਤੇ ਬਾਕੀ ਲੋਕੀ ਜਿਹੜੇ ਹੈਗੇ ਆ ਉਹ ਉਹਨਾਂ ਰਸਤਿਆਂ ਤੇ ਚੱਲਦੇ ਹੋਏ ਜਿਹੜਾ ਆ ਈਜ਼ੀ ਮਨੀ ਚਾਹੁੰਦੇ ਆ ਜੀ। ਹੋਰ ਉੱਥੇ ਕੀ ਆ,
0: ਬਿਲਕੁਲ
1: ਸਿਆਸਤ ਵਿੱਚ ਵੀ ਕਿਉਂ ਆਉਂਦੇ ਹੈਗੇ ਵੀ ਈਜ਼ੀ ਮਨੀ ਜਿਹੜੀ ਹੈਗੀ ਆ ਜੀ ਬਣਦੀ ਆ ਜੀ।
0: ਬਿਲਕੁਲ,
1: ਸੋ ਇਸ ਕਰਕੇ ਇੱਥੇ ਮਿਹਨਤ ਕਰਕੇ ਰੋਟੀ ਖਾਣੀ ਬੜੀ ਔਖੀ ਆ ਜੀ, ਤੇ ਇਮਾਨਦਾਰੀ ਨਾਲ ਜ਼ਿੰਦਗੀ ਕੱਢਣੀ ਬਹੁਤ ਔਖੀ ਆ ਜੀ,
0: ਔਖੀ ਹੈ ਬਿਲਕੁਲ।
1: ਸੋ ਇਸ ਕਰਕੇ ਹਾਂਜੀ,
0: ਸੈਂਟ
1: ਸੋ ਇਸ ਕਰਕੇ
0: ਆਪਣੇ ਨਾਲ ਔਜਲਾ ਸਾਹਿਬ ਜੁੜੇ, ਉਹਨਾਂ ਦੀ ਗੱਲ ਤੋਂ ਸੁਣਦਾ, ਫਿਰ ਯਾਦਵੰਦਰ ਵੀ ਪਿੱਛੇ ਜੁੜ ਰਹੇ ਸੀ, ਉਹਨਾਂ ਦੀ ਵੀ ਗੱਲ ਸੁਣਦੇ ਆ। ਸਤਿ ਸ੍ਰੀ ਅਕਾਲ ਜੀ ਔਜਲਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਔਜਲਾ ਸਾਹਿਬ ਜੀ,
1: ਹਾਂਜੀ ਸਤਿ ਸ੍ਰੀ ਅਕਾਲ।
2: ਮੈਂ ਤਾਂ ਰਾਜਨਵੀਰ ਜੀ ਦੀ ਆ ਗੱਲ ਜਿਹੜੀ ਵੀ ਹੁਣ ਫਿਲਮ ਗੁਰਦੁਆਰਾ ਚ ਚੱਲ ਰਹੀ ਆ, ਮੈਂ ਉਹਦੇ ਵਿੱਚੋਂ ਸੁਣਦੇ ਹੁਣ ਤੇ ਮੇਰੇ ਮਨ ਚ ਗੱਲ ਆਈ। ਰਾਜਨ ਜੀ, ਕਿਸੇ ਚੀਜ਼ ਨੂੰ ਨਾ ਲਾਣ ਨੂੰ ਸੁੱਕੇ ਨੂੰ ਤੁਸੀਂ ਅੱਗ ਲਾ ਦੋ ਤੇ ਉਹ ਕਈ ਗਰੀ ਆਲੇ ਦੁਆਲੇ ਹੋਰਾਂ ਦੀ ਵੀ ਫਸਲ ਜਿਹਨੇ ਵੱਢੀ ਨਹੀਂ ਹੁੰਦੀ ਉਹ ਵੀ

0: ਵਾਲਿਆਂ ਨੇ।
1: ਨੂੰ ਇੱਕ ਨੂੰ ਦੇਖ ਦੇਖ ਦੂਜਿਆਂ ਨੇ ਸਾਰਿਆਂ ਨੇ ਨਾਲੇ ਟਵਾਂਗਾ ਸਾਹਿਬ ਇੱਕ ਗੱਲ ਕਹਿੰਦੇ ਤਾਂ ਹੁੰਦੇ ਨੇ ਵੀ ਮੁੱਖ ਦਾ ਤੇਲ ਤਾਂ ਅਸੀਂ ਜੁੱਤੀ ਚ ਪਵਾ ਲਿਆਉਂਦੇ ਆ, ਜਦ ਮੁੱਖ ਦੀ ਦਿਖਾਉਣੀ ਆ ਕਿਸੇ ਨੇ ਘਰੇ ਰਹਿਣਾ ਹੀ ਨੀ, ਚਾਹੇ ਆ ਘਰਾਂ ਚ ਚੋਰੀ ਹੋ ਜਾਵੇ ਬਾਅਦ,
0: ਬਿਲਕੁਲ ਹੈ
1: ਇਹ ਵੀ ਹੋਣੇ ਨੇ ਕੰਮ
0: ਜੀ,
1: ਬਿਲਕੁਲ ਜੀ
0: ਕਰ
1: ਹੋਣਾ ਜੀ, ਹੁਣੇ ਹੁਣੇ
0: ਇਹ ਵੀ ਹੋਣੇ ਨੇ ਜੀ। ਤੁਸੀਂ
1: ਜੀ
0: ਦੇਖੋ ਹੁਣ ਰਹਿਣਾ ਵੀ ਕਿਸੇ ਨੇ
1: ਹਾਂਜੀ
0: ਨਹੀਂ,
1: ਹਾਂਜੀ
0: ਬਿਲਕੁਲ ਹੈ ਜੀ।
1: ਤੇ ਜਿੰਨਾ ਵਾਸਤੇ ਦਿਖਾਈ ਹੈ ਤੇ ਸ਼ਾਇਦ ਮੈਂ ਤਾਂ ਕਹਿ ਦੇਣਾ ਅੰਮ੍ਰਿਤਪਾਲ ਕਦੇ ਆਪ ਚੰਡੀਗੜ੍ਹ ਨਹੀਂ ਗਿਆ, ਉਹ ਸਰਕਾਰ ਪੰਜਾਬ ਚ ਲਾ ਲੂਗਾ ਜੀ, ਉਹ ਤੁਸੀਂ ਕਿਉਂ ਨੀ ਸੋਚ ਇਹਨੂੰ ਮੁੱਖ ਮੰਤਰੀ ਬਣਾਓ ਜੀ, ਕਹਿੰਦੇ ਛੇਤੀ
0: ਜੀ।
1: ਆ ਬਣਾਈ ਸੀ ਇਹਨਾਂ ਨੂੰ ਤਾਂ ਫੇਰ ਵੀ ਮਾੜਾ ਮੋਟਾ ਤਜਰਬੇ ਵਾਲੇ ਚਲਾ ਰਹੇ ਨੇ, ਚਾਹੇ ਉਹ ਲੁੱਟੀ ਜਾਂਦੇ ਨੇ ਚਲਾ ਰਹੇ ਨੇ, ਸਾਨੂੰ ਪਤਾ ਕਿਹੋ ਜਿਹਾ ਚਲਾ ਰਹੇ ਨੇ, ਜਿਹੜੇ ਸਮਝਦੇ ਨੇ ਉਹ ਤਾਂ ਸਾਰੀ ਸਮਝਦੇ ਨੇ,
0: ਜੀ
1: ਆ ਸ਼ੈਲੀਵੀਰ ਸੁਣਦੇ ਆ ਜਾਂ ਜਿੰਨੇ ਵੀ ਸਮਝ ਰੱਖਦੇ ਆ ਜਾਂ ਨਹੀਂ ਚੱਲ
0: ਬਿਲਕੁਲ
1: ਸਮਝ ਜੀ, ਪਰ ਊਂ ਦੇਖੋ ਵੀ ਇਹਨਾਂ ਦੇ ਚਲਾਉਣ ਨਾਲ ਸਟੇਟ ਦਾ ਕੀ ਫਾਇਦਾ ਹੋਇਆ ਜੀ,
0: ਕੁਛ ਵੀ ਨਹੀਂ ਹੈ ਜੀ
1: ਤੁਹਾਨੂੰ ਦੱਸੋ ਸਟੇਟ ਕਿੱਥੇ ਅੱਗੇ ਗਈ ਹੈ ਜੀ।
0: ਜੀ
1: ਸੋ ਇਹ ਜਿਹੜਾ ਜੇ ਇਹਨੂੰ ਚੋਣ ਲੈਣਗੇ ਤੇ ਇਹ ਕੀ ਕਰੂਗਾ ਜੀ,
0: ਬਿਲਕੁਲ ਹੈ ਜੀ।
1: ਤੁਸੀਂ ਦੇਖੋ ਪੰਜਾਬ ਅਸਤੀਆਂ ਦੇ ਵਿੱਚ ਪੰਜਾਬ ਨੂੰ ਧੱਕ ਦੇਣਗੇ ਜੇ ਇਹਨਾਂ ਨੂੰ ਲੱਗਿਆ ਨਾ ਵੀ ਮੁੜ ਕੇ ਜਿਵੇਂ ਅੱਗੇ ਕਾਂਗਰਸ ਦੇਸ਼ ਚ ਆ ਗਈ ਸੀ ਤੇ ਮੁੜ ਕੇ ਤਿੰਨ ਗਿਰੀ ਆਪਣੇ ਵੀ ਰਾਜ ਕਰ ਗਈ,
0: ਜੀ
1: ਇਸੇ ਤਰ੍ਹਾਂ ਇਹਨਾਂ ਨੇ ਇੱਕ ਵਾਰੀ ਅੰਮ੍ਰਿਤਪਾਲ ਨੂੰ ਬਣਾ ਕੇ ਵੀ ਆਪਦਾ ਨਜ਼ਾਰੇ ਲੈ ਜਾਣੇ ਨੇ,
0: ਲੈ ਜਾਣੇ ਜੀ, ਬਿਲਕੁਲ ਹੈ ਜੀ।
1: ਜਿਨ੍ਹਾਂ ਨੇ ਸਿੱਖਾਂ ਨਾਲ
0: ਬਿਲਕੁਲ ਜੀ, ਹੁਣ ਤਾਂ
1: ਖੇਡਿਆ ਤੇ ਰਾਜ ਵੀ ਉਹੀ ਕਰ ਰਹੇ ਨੇ
0: ਜੀ,
1: ਬਿਲਕੁਲ ਜੀ, ਹੁਣ ਤਾਂ ਅਸਲਾ ਵੀ ਬਥੇਰਾ ਹੈਗਾ ਆ ਪੰਜਾਬ ਦੇ ਵਿੱਚ, ਨਿਆਣਿਆਂ ਨੂੰ ਉਂਗਲ ਲਾਉਣ ਦੀ ਲੋੜ ਹੀ ਆ ਜੀ, ਦੌੜੇ
0: ਲੋੜ ਆ
1: ਤਾਂ
0: ਜੀ,
1: ਫਿਰਦੇ ਉਹ ਲੁੱਟਾਂ
0: ਬੇਰੁਜ਼ਗਾਰੀ ਆ,
1: ਮਾਰਾਂ ਕਰਦੇ
0: ਬਾਹਰੋਂ
1: ਜੀ।
0: ਆਈਲੈਟਸ ਬੰਦ ਹੋ ਗਈ, ਫਰਾਸ ਸਟੇਸ਼ਨ ਅੱਗੇ ਵਧੀ ਪਈ ਹੈ, ਕੰਮ ਕੋਈ ਕਰਨ ਨੂੰ ਰਾਜੀ ਨਹੀਂ, ਕੰਮ ਹੈਗੇ ਬਥੇਰੇ ਕਰਨ ਨੂੰ ਰਾਜੀ ਹੈ ਨਹੀਂ ਜੀ ਅਸੀਂ, ਜੀ
1: ਫਿਰ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਇਹਨਾਂ ਦੇ ਵਿੱਚੋਂ, ਚਲੋ ਅੰਮ੍ਰਿਤਪਾਲ ਨਹੀਂ ਵੀ ਛੱਡਣਗੇ ਜੀ, ਹੋਰ ਕਿਹੜਾ ਇਹਨਾਂ ਦੇ ਵਿੱਚ ਜਿਹੜਾ ਕੋਈ ਮਿਨਿਸਟਰ ਬਣ ਸਕਦਾ ਹੈ, ਕਿਆਲੀ ਆ ਉਹ ਵੀ ਕਿੰਨੀ ਕੁ ਸਮਝ ਰੱਖਦਾ ਜੀ,
0: ਜੀ
1: ਕਿਹੜਾ ਇਹਨਾਂ ਦੇ ਵਿੱਚ ਕੋਈ ਰਾਜਭਾਗ ਚਲਾਉਣ ਵਾਲਾ ਹੈਗਾ,
0: ਨਾ ਜੀ ਨਾ।
1: ਤੇ ਕਿਹੜੀ ਸਦੀ ਚ ਅਸੀਂ ਫਿਰ ਰਹੇ ਹਾਂ, ਐਜੂਕੇਸ਼ਨ ਦਾ ਲੈਵਲ ਕਿੱਥੇ ਤੱਕ ਚਲਿਆ ਗਿਆ, ਤੇ ਸਾਡੀ ਸੋਚ ਹੈ ਜੇ ਗਿੱਟਿਆਂ ਤੇ ਖੜੀ ਹੈ,
0: ਗਿੱਟਿਆਂ ਤੇ ਖੜੀ ਹੈ, ਬਿਲਕੁਲ ਹੈ ਜੀ।
1: ਇੱਕ ਧਰਮ ਦਾ ਬਾਣਾ ਪਾ ਕੇ, ਉਹ ਗੱਲ ਵੱਖਰੀ ਹੈ ਕਿ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋਣਾ ਚਾਹੀਦਾ, ਉਹ ਉਹੀ ਕਰ ਸਕਦਾ ਜਿਹੜਾ ਧਾਰਮਿਕ ਹੋਊਗਾ,
0: ਜੀ
1: ਉਹ ਰਾਜਨੀਤੀ ਇੱਕ ਵੱਖਰੀ ਚੀਜ਼ ਹੁੰਦੀ ਹੈ,
0: ਬਿਲਕੁਲ
1: ਜੇ ਇੰਨੀ ਉਹ ਸਮਝ ਹੁੰਦੀ ਪਿੰਡਰਾਲੇ ਸੰਤ ਬਹੁਤ ਵਧੀਆ ਧਾਰਮਿਕ ਸ਼ਖਸੀਅਤ ਸੀ,
0: ਜੀ
1: ਜੇ ਉਹ ਮਾੜੀ ਮੋਟੀ ਰਾਜਨੀਤੀ ਸੋਝ ਰੱਖਦੇ ਹੁੰਦੇ ਤੇ ਫਿਰ ਆਹ ਕਾਨੂੰ ਅੱਜ ਹਾਲਾਤ ਬਣਦੇ
0: ਨਹੀਂ
1: ਸਾਡੇ,
0: ਬਣਦੇ ਜੀ ਬਿਲਕੁਲ। ਹੁਣ ਦੇਖੋ ਉਹਨਾਂ ਦੇ ਬੇਟੇ
1: ਜਿਹੜਾ
0: ਨੇ ਤਾਂ ਹੀ
1: ਸੋਝ
0: ਗੱਲ
1: ਹੁੰਦੀ
0: ਕੀਤੀ ਕਿ ਉਹ ਵੀ ਤਾਂ ਟਿਕ ਕੇ ਬੈਠੇ ਹੀ ਹੈ, ਆਪਣਾ ਆਰਾਮ ਨਾਲ ਕਾਰੋਬਾਰ ਕਰਦੇ ਆ, ਵੱਡੀਆਂ ਪ੍ਰਾਪਰਟੀਆਂ ਨੇ, ਸਾਰਾ ਕੁਝ ਲੱਗੇ ਹੋਏ ਆਪਣੇ ਕਾਰੋਬਾਰਾਂ ਦੇ ਵਿੱਚ, ਤੁਸੀਂ ਵੀ ਚੁੱਪ ਕਰਕੇ
1: ਬਿਲਕੁਲ
0: ਆਪਣਾ
1: ਲੱਗੇ,
0: ਕੰਮ ਕਾਰ
1: ਸਾਰਿਆਂ
0: ਕਰੋ
1: ਨੇ
0: ਭਾਈ,
1: ਸਾਰਿਆਂ ਨੇ ਖੱਟ ਲਈ ਜੀ,
0: ਬਿਲਕੁਲ
1: ਜਿਨ੍ਹਾਂ ਨੇ ਅਸਲੀ ਜਿਨ੍ਹਾਂ ਦੇ ਅਸਲੀ ਆ ਜਿਹੜੇ ਰੋ ਰਹੇ ਨੇ, ਮੈਂ ਨਹੀਂ ਕਹਿੰਦਾ ਜਿਹੜੀ ਕਈ ਮਾਮਾ ਰੋਂਦੀਆਂ ਆ ਕੇ ਟੀਵੀ ਦੇ ਉੱਪਰ,
0: ਜੀ
1: ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੇ ਕਿਵੇਂ ਬੱਚੇ ਪਾਲੇ ਮੁੜ ਕੇ,
0: ਬਿਲਕੁਲ ਹੈ ਜੀ,
1: ਉਹਨਾਂ ਤੱਕ ਤਾਂ ਪੈਸਾ ਪਹੁੰਚਿਆ ਨਹੀਂ ਜਿੰਨਾ ਪੈਸਾ ਇਕੱਠਾ ਹੋਇਆ,
0: ਜੀ
1: ਹੁਣ ਦੇਖੋ ਹਰ ਬੰਦਾ ਲੈ ਕੇ ਨਵੇਂ ਨੂੰ ਬਹਿ ਗਿਆ, ਕੋਈ ਕਿਸੇ ਬੇਬੇ ਨੂੰ ਲਈ ਬੈਠਾ, ਕੋਈ ਕਿਸੇ ਬਾਬੇ ਨੂੰ ਲਈ ਬੈਠਾ, ਕੋਈ ਕਿਸੇ
0: ਜੀ
1: ਨੂੰ ਲਈ ਬੈਠਾ, ਹੁਣ ਇੱਧਰ ਨੂੰ ਆਹ ਆਹ ਚੱਲ ਕੇ
0: ਇਹਨਾਂ ਦੇ
1: ਲੋਕਾਂ ਦੇ
0: ਔਜਲਾ
1: ਮਨਾਂ ਚ,
0: ਸਾਹਿਬ ਚੰਦ ਕਮੈਂਟਾਂ ਲਈ, ਚੰਦ ਡਾਲਰਾਂ ਦੇ ਲਈ ਹੈ ਨਾ ਜਿਹੜੇ ਕਮਾਉਣੇ ਆ, ਚਲੋ ਯੂਟਿਊਬਰ ਜੋ ਵੀ ਹੈ ਮੀਡੀਆ ਹੈ, ਉਹਨਾਂ ਦੇ ਖਾਤਰ ਇਹ ਮਤਲਬ ਕਿ ਚੰਗਿਆਲੀ ਦਾ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ, ਉਸ ਚੀਜ਼ ਦਾ ਦੇਖਿਆ ਜਾਵੇ।
1: ਮੈਂ ਆਪ ਕੱਲ ਰੀਲਾਂ ਦੇ ਵਿੱਚ ਦਿਖਾ ਰਹੇ ਸੀ, ਫਲਾਨੇ ਪਿੰਡ ਦਿਖਾਉਂਦੇ ਨੇ
0: ਜੀ,
1: ਉੱਥੇ ਲੇਡੀਜ਼ ਛੋਟੇ ਛੋਟੇ ਬੱਚਿਆਂ ਨੂੰ ਦਮਾਲੇ ਸਜਾ ਕੇ, ਆ
0: ਜੀ
1: ਮੋਗੇ ਕੰਨੀ ਵੀ ਦਮਾਲੇ ਤੇ ਜਾ ਕੇ ਉਹਨਾਂ ਨੂੰ ਬਿਠਾਲੀ ਬੈਠੇ ਨੇ
0: ਜੀ,
1: ਉੱਥੇ, ਹੁਣ ਉਹ
0: ਬਿਲਕੁਲ
1: ਬੱਚੇ ਦੇ ਕੀ ਮਨ ਤੇ ਅਸਰ ਕਰੂਗਾ।
0: ਤੇ ਮੇਰਾ ਪਿਓ ਇਦਾਂ ਮਾਰਿਆ ਸੀ, ਉਹਨੇ ਬਲ ਨਹੀਂ ਗਿਆ, ਪਰ ਅੱਗੇ ਚੰਗਿਆੜੀ ਬਲਨੀ ਆ ਜੀ।
1: ਹਾਂਜੀ
0: ਜੀ
1: ਮੈਂ ਨਹੀਂ ਕਹਿੰਦਾ ਚੰਗਾ ਹੋਇਆ,
0: ਜੀ
1: ਬਹੁਤ ਮਾੜਾ ਹੋਇਆ,
0: ਬਿਲਕੁਲ ਹੈ ਜੀ,
1: ਪਰ ਅਸੀਂ ਅੱਜ ਤੱਕ ਪਿਛੋਕੜ ਤੋਂ ਕਦੇ ਕੁਝ ਸਿੱਖਿਆ
0: ਜੀ
1: ਜਾਂ ਸ਼ੈਲੀ ਵੀ ਰਹਿ ਦੇਣਾ ਵੀ ਕਈ ਗਿਰੀ ਆਪਾਂ ਚਲੋ ਵਿਚਾਰਾਂ ਦੀ ਮਤਭੇਦ ਆ ਭਰਾ ਆਪਣਾ, ਪਰ
0: ਜੀ
1: ਇਹਨਾਂ ਇਸੇ ਗੱਲ ਤੇ ਬਹਿਸ ਕਰਦੇ ਹੁੰਦੇ ਆ ਕਈ ਗਿਰੀ ਵੀ,
0: ਬਿਲਕੁਲ
1: ਜੋ ਪਿੱਛੇ ਹੋਇਆ ਉਦੋਂ ਸਿੱਖਿਆ ਕੀ ਅਸੀਂ, ਗੱਲ ਮਸਲਾ ਸਾਡਾ ਇਹ ਹੈ ਨਾ,
0: ਬਿਲਕੁਲ ਹੈ ਜੀ,
1: ਸਿੱਖਿਆ ਤਾਂ ਸੀ ਉਦੋਂ ਕੁਛ ਵੀ ਨਹੀਂ,
0: ਕੁਛ ਨਹੀਂ ਜੀ,
1: ਯਾਨੀ ਪਿੱਛੇ ਜੇ 30,000 ਡਾਲਰਾਂ ਦਾ ਰੁਪਈਆਂ ਦਾ ਨੁਕਸਾਨ ਹੈ ਤੇ ਅਗਲੀ ਵਾਰੀ 80,000 ਦਾ ਕਰਾਇਆ, ਉਦੋਂ ਬਾਅਦ 110,000
0: ਬਿਲਕੁਲ
1: ਦਾ ਕਰਾਇਆ,
0: ਬਿਲਕੁਲ ਹੈ ਜੀ,
1: ਇਹ ਤਾਂ ਸੋਚਿਆ ਨੀ ਵੀ 30,000 ਦਾ ਨੁਕਸਾਨ ਕਿਉਂ ਹੋਇਆ, ਜੇ ਇਹ ਸੋਚ ਕੇ ਚੱਲੀਏ ਗਲਤੀ ਵੀ ਨਹੀਂ ਕਰਦੇ,
0: ਜੀ
1: ਤੇ ਅੱਜ ਹੁਣ ਮਤਲਬ ਅੰਮ੍ਰਿਤਪਾਲ ਹੀ ਬਚਾਊ ਪੰਜਾਬ ਨੂੰ,
0: ਨਾ
1: ਹੋਰ ਤਾਂ ਕੋਈ ਬਚਾ ਹੀ ਨਹੀਂ ਸਕਦਾ ਜੀ,
0: ਬਿਲਕੁਲ, ਉਹਦਾ ਪਿਛੋਕੜ ਭੁੱਲ ਗਏ ਨਾ ਵੀ ਉਹ ਕੀ ਕਰਦਾ ਰਿਹਾ,
1: ਬਿਲਕੁਲ ਜੀ, ਵਿਜ਼ਨ ਕੀ ਹੈ
0: ਜੀ,
1: ਕੋਈ ਹੈ ਦੱਸੋ ਇੱਕ ਵੀ ਬੰਦਾ ਲੱਗਦਾ ਕੋਈ ਤੁਹਾਨੂੰ ਸਰਕਾਰ ਚਲਾਉਣ ਵਾਲਾ,
0: ਬਿਲਕੁਲ ਹੈ ਜੀ। ਇਹ ਤਾਂ ਔਜਲਾ ਸਾਹਿਬ ਉਹ ਕੰਮ ਹੋ ਰਿਹਾ ਕਿ ਉਹ ਮੈਨੂੰ ਚੇਤਾ ਆਉਂਦਾ ਗੀਤ ਆਪਣਾ ਸੁਰਿੰਦਰ ਸ਼ਿੰਦੇ ਹੋਣਾ ਦਾ ਗੀਤ ਸੀ, ਕਿਲੇ ਨੀ ਲਾਹੌਰ ਦੇ ਦੋ ਲਾਸ਼ਾਂ ਟੰਗੀਆਂ, ਉਹ ਜਦੋਂ ਦੁੱਲੀ ਮੇਰੇ ਖਿਆਲ ਨਾਲ ਤਾਨਾ ਮਾਰਦੀ ਆ ਨਾ ਵੀ ਤੂੰ ਇੱਥੇ ਕੁੜੀਆਂ ਜਾਂ ਹੋਰ ਸਾਰੇ ਕੰਮ ਛੇੜੀ ਜਾਂਦਾ

0: ਕਰੀ ਜਾਂਦਾ ਜਾ ਜੇ ਇੰਨੀ ਹਿੰਮਤ ਹੈ ਤਾਂ ਆਪਣੇ ਪਿਓ ਦਾ ਬਦਲਾ ਲੈ। ਇਹ ਉਹ ਕੰਮ ਹੋ ਰਿਹਾ ਜੀ, ਤਾਨਾ ਵੱਜ ਰਿਹਾ ਜੀ।
1: ਤੁਸੀਂ ਦੇਖੋ ਮਾੜੇ ਜਿਹੇ ਦੋ ਦਿਨ ਫਿਲਮ ਲਾ ਕੇ ਫਿਲਮ ਦਾ ਹੁਣ ਤੋਰਿਆ ਕਿੱਧਰ ਨੂੰ ਗਿਆ।
0: ਬਿਲਕੁਲ ਬਿਲਕੁਲ
1: ਮੈਂ
0: ਬਿਲਕੁਲ
1: ਰਾਜਨ ਜੀ ਦੀ ਗੱਲ ਸੁਣਦਾ, ਚਲੋ ਉਹੀ ਗੱਲ ਕਰਨਾ ਹੈ ਜੀ, ਇਹਨੂੰ ਡੀਪਲੀ ਥਿੰਕ ਕਰਕੇ ਦੇਖੋ
0: ਜੀ,
1: ਕਿ ਜੇ ਸਿਨੇਮੇ ਚ ਲੱਗਦੀ ਕਿੰਨੇ ਲੋਕਾਂ ਨੇ ਦੇਖਣੀ ਜੀ, ਤੇ ਹੁਣ ਕਿੰਨਿਆਂ ਨੇ ਦੇਖ
0: ਕਿੰਨਿਆਂ ਨੇ
1: ਲੈਣੀ
0: ਦੇਖ ਜਾਣੀ ਹੈ ਜੀ।
1: ਤੇ ਅਸੀਂ ਉਹ ਚੀਜ਼ ਹੈ
0: ਵੀਰ ਜੀ
1: ਕਿ ਸਾਨੂੰ ਜਿੱਦ ਹਾਂਜੀ ਕਰੋ ਗੱਲ ਜੀ ਕੁੜੀ
2: ਵੱਡੀ ਵੱਡੀ ਗੱਲ ਤਾਂ ਇਹ ਹੈਗੀ ਆ ਕਿ ਮੈਂ ਤਾਂ ਸਲੂਟ ਕਰਦਾ ਸ਼ੈਲੀ ਵੀਰ ਜੀ ਹੁਣਾਂ ਨੂੰ ਕਿ ਸਰ ਇਹ 10% ਜਾਂ 20% ਬੰਦਿਆਂ ਨੂੰ ਜੇ ਪੰਜਾਬ ਦੇ ਮੁੱਦੇ ਪਤਾ ਲੱਗ ਰਹੇ ਆ ਤੇ ਉਹ ਇਹਨਾਂ ਦੇ ਕਰਕੇ ਲੱਗ ਰਹੇ ਆ ਜੀ ਕਿ ਹਾਂ ਜੀ ਪੰਜਾਬ ਦੇ ਮੁੱਦੇ ਤਾਂ ਆ ਹੈਗੇ ਆ ਜੀ, ਕਿਉਂਕਿ ਆਪੋਜੀਸ਼ਨ ਦਾ ਰੋਲ ਤਾਂ ਇਹ ਅਦਾ ਕਰ ਰਹੀਆਂ ਹੈਗੀਆਂ ਕਿਸਾਨ ਯੂਨੀਅਨ ਜੀ,
0: ਬਿਲਕੁਲ
2: ਇਹ ਲੋਕਾਂ ਨੂੰ ਦੱਸ ਰਹੇ ਵੀ ਭਾਈ ਆਹ ਮੁੱਦੇ ਹੈਗੇ ਆ ਜੀ, ਤੇ ਲੋਕਾਂ ਦਾ ਧਿਆਨ ਤਾਂ ਫਿਲਮ ਦੇ ਵਿੱਚ ਪਾ ਦਿੱਤਾ ਜੀ।
0: ਬਿਲਕੁਲ
2: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਆਪਣਾ ਜਿਹੜਾ ਇਹ ਜਿਹੜਾ ਕੰਮ ਕਰ ਰਹੇ 10-20% ਲੋਕਾਂ ਨੂੰ ਜਿਹੜਾ ਜਾਗਰਤ ਕਰ ਰਹੇ ਹੈਗੇ ਆ ਉਹ ਉਹਦੇ ਨਾਲ ਹੀ ਇਹਨਾਂ ਦਾ ਇਹਨਾਂ ਨੂੰ ਸਲੂਟ ਬਣਦਾ ਜੀ। ਬਾਕੀ ਤਾਂ ਜਿਹੜਾ ਹੈਗਾ ਆ ਚੱਲੀ ਜਾਂਦਾ ਹੈਗਾ ਜੀ, ਇੱਥੇ ਜਿਹੜਾ ਆ ਲੋਕਾਂ ਦੀ ਸਾਈਕੀ ਨਹੀਂ ਬਦਲ ਸਕਦੀ, ਜੋ ਮਰਜ਼ੀ ਕਰ ਲਓ ਤੁਸੀਂ।
0: ਬਿਲਕੁਲ ਹੈ ਜੀ ਜੀ ਯਾਦਵਿੰਦਰ ਜੀ ਲੰਗਰ ਤੁਸੀਂ ਵੀ ਨਾਲ ਸਵਾਗਤ ਹੈ। ਇੱਕ ਮਿੰਟ ਸੈਣੀ ਸਾਹਿਬ ਉਹਨਾਂ ਦੀ ਵੀ ਗੱਲ ਸੁਣ ਲਈਏ ਫਿਰ ਨਾਲ, ਤੇ ਮੁਕੱਦਰ ਜੀ ਵੀ ਪਿੱਛੇ ਲਾਈਨ ਚ ਲੱਗੇ ਹੋਏ ਨੇ। ਸਤਿ ਸ੍ਰੀ ਅਕਾਲ ਜੀ ਯਾਦਵਿੰਦਰ ਜੀ, ਸਵਾਗਤ ਹੈ ਜੀ।
3: ਜੀ ਸਤਿ ਸ੍ਰੀ ਅਕਾਲ ਜੀ ਸੈਣੀ ਜੀ ਤੇ ਭੁਪਿੰਦਰ ਤੇ ਭਾਜੀ ਹੁਣੀ
0: ਓਜਲਾ
2: ਭਾਜੀ, ਸਤਿ ਸ੍ਰੀ ਅਕਾਲ ਵੀਰ ਜੀ।
0: ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ।
1: ਹਾਂਜੀ
3: ਮੈਂ ਜਦੋਂ ਅੰਮ੍ਰਿਤਪਾਲ ਦੀ ਗੱਲ ਸੁਣਦਾ ਨਾ ਗੁਰਦਪਾਲ ਦੀ
0: ਜੀ,
3: ਇਹਨਾਂ ਦੇ ਮੈਨੂੰ ਨਾ ਥੋੜਾ ਜਿਹਾ ਗੁੱਸਾ ਚੜਦਾ ਜਿਹੜਾ ਫੋਰ ਟ੍ਰੈਕਟਰ ਹਵਾ ਨਹੀਂ ਭਰਦਾ ਹੁੰਦਾ ਨਾ ਉਹਦੇ ਰੇਸ ਦੇ ਕੇ ਕਰਾਰੀ ਜੀ
0: ਚੀਕ ਜੀ ਮਾਰਦਾ
3: ਥੋੜਾ ਜਿਹਾ, ਫਿਰ ਮੈਨੂੰ ਲੱਗਦਾ ਮੈਂ ਚੱਲ ਕੋਈ ਗੱਲ ਨੀ ਪੰਜਾਬੀਆਂ ਦਾ ਇਹੋ ਹੀ ਆ ਰਹਿਣਾ
0: ਜੀ।
3: ਹੁਣ ਕੋਈ ਬਾਬਾ ਹੋਵੇ ਨਾ, ਕੋਈ ਬਾਬਾ ਸਾਧੂ ਪਖੰਡੀ ਹੋਵੇ ਨਾ, ਤੇ ਉਹ ਇੱਥੇ ਸਾਡੇ ਏਰੀਏ ਆਨੰਦਪੁਰ ਸਾਹਿਬ ਜਾ ਕੇ ਬਹਿ ਜੂਗਾ ਨਾ, ਆਨੰਦਪੁਰ ਸਾਹਿਬ ਵਾਲੇ ਲੋਕਾਂ ਨੇ ਇਹੋ ਸੋਚਣਾ ਮਹਾਂਪੁਰਖ ਆਏ ਆ ਕਿੰਨੇ ਹਜ਼ਾਰ।
0: ਬਿਲਕੁਲ
3: ਤੇ ਸਾਨੂੰ ਪੁੱਛੋ ਨਾ ਅੰਮ੍ਰਿਤਪਾਲ ਕੀ ਆ, ਮੇਰੀ ਭੂਆ ਉਹਦੇ ਪਿੰਡ
0: ਜੀ,
3: ਉਹ ਤੁਸੀਂ ਪੰਜਾਬੀ ਹੋ ਤੁਹਾਨੂੰ ਅਗਲ ਕਦੇ ਲਾਂਤੀ ਹੋ ਤੁਸੀਂ, ਮੈਨੂੰ ਫਿਰ ਗੁੱਸਾ ਚੜੋ ਉਹ ਗੱਲ ਮੈਨੂੰ ਗੁੱਸਾ ਨਾ ਕਰਿਓ, ਉਹ ਮੈਂ ਵੀ ਪੰਜਾਬੀ ਹਾਂ ਅਸੀਂ ਫਿਰ ਲਾਂਤੀ ਹੋਏ ਨਾ, ਸਾਨੂੰ ਅੱਜ ਤੱਕ ਸਿੱਖਿਆ ਕੁਛ ਨੀ ਕਿ ਅਸੀਂ ਬੰਦੇ ਬੰਦੇ ਕੋ ਬੰਦਾ ਵੇਹਦੇ ਨੀ, ਜਿਹੜਾ 6 ਮਹੀਨੇ ਆਪਾਂ ਨੂੰ ਕੋਈ ਹੀਰੋ ਬਣਾ ਦਿੰਦੇ ਹੀਰੋ ਆਣ ਕੇ ਸਾਡੇ ਸਿਰ ਤੇ ਨੱਚਣ ਡਿਆ ਬੰਦਾ, ਉਹਨੇ ਛਿੱਤਰ ਮਾਰਨੇ ਭੇ ਭੇ ਕੇ ਤੇ ਫਿਰ ਬਾਅਦ ਚ ਇਹਨਾਂ ਨੇ ਫਿਰ ਰੋਣਾ, ਇਹਨਾਂ ਕਿਹੜਾ ਹੁਣ ਹੋਰ ਕੋਈ ਲੱਭ
0: ਸਾਹ ਵੀ ਨੀ ਲੈਣ ਦਿੰਦੇ ਫਿਰ ਅਗਲੇ
3: ਨਹੀਂ ਸਾਹਬ ਨੇ ਲੈਣੀ ਨੀ ਦੇਣਾ ਬਾਈ ਜੀ, ਉਹ ਜਿਹੜੀ ਸੋਚ ਨਾਲ ਨਿਕਲਿਆ ਨਾ ਉੱਥੋਂ ਇੱਥੋਂ ਬਾਹਰੋਂ ਦੁਬਈ ਦੇ ਡੁਬਈ ਹੋ
0: ਗਏ, ਬਿਲਕੁਲ ਬਿਲਕੁਲ
3: ਸਾਹ ਲੈਣ ਵਾਲੇ ਕੰਮ ਹੀ ਨੀ ਹੈਗੇ।
0: ਉਹਦੀਆਂ ਫੇਸਬੁੱਕ ਪੇਜ ਜਿਹੜੇ ਪਹਿਲਾਂ ਚੱਲਦੇ ਸੀ ਉਹ ਫਰੋਲ ਕੇ ਦੇਖ ਲਓ ਕੀ ਕੁਝ ਲਿਖਦਾ ਰਿਹਾ ਉੱਥੇ ਕਰਦਾ ਰਿਹਾ।
3: ਮੈਂ ਨਾ ਉਹ ਲਿਖਣ ਦੀ ਤੁਸੀਂ ਗੱਲ ਹੀ ਛੱਡ ਦੋ ਨਾ, ਜਦੋਂ ਜਦੋਂ ਹੈਲੀਕਾਪਟਰ ਐਂਟਰੀ ਹੁੰਦੀ ਹੋਵੇ ਨਾ ਕਿਸੇ ਦੀ ਕਿ ਪੂਰਾ ਬਣਾ ਕੇ ਬਾਬੇ ਪਿੰਡ ਵਾਲਿਆਂ ਨੂੰ ਲਿਆ ਕੇ ਤਾਰਿਆ ਜਾਵੇ ਨਾ ਮੈਦਾਨ, ਜਦੋਂ ਫੋਟੋਆਂ ਵੇਖੋ ਤੁਸੀਂ
0: ਬਿਲਕੁਲ
3: ਉਹਦੀ ਕਿੱਥੇ ਹੋਈ ਆ, ਉਹਦੀ ਟ੍ਰੇਨਿੰਗ ਕਿੱਥੇ ਹੋਈ ਆ, ਸਾਰੀਆਂ ਕਹਾਣੀਆਂ ਦਾ ਸਾਨੂੰ ਪਤਾ, ਮੈਨੂੰ ਇੱਥੇ ਬੈਠੇ ਨੂੰ ਪਤਾ, ਪਰ ਮੈਂ ਉਹ ਗੱਲ ਨੀ ਸ਼ੇਅਰ ਕਰਨੀ ਜਿੰਨਾ ਮੇਰੇ ਨਾਲ ਸ਼ੇਅਰਾਂ ਕੀਤੀਆਂ, ਉਹ ਸਭ ਯਾਰ ਹੀ ਉਹਦੇ
0: ਜੀ ਜੀ।
3: ਯਾਰ ਤੁਸੀਂ ਤੁਸੀਂ ਤੀਜੇ ਕੁ ਦਿਨ ਕੋਈ ਨਾ ਕੋਈ ਨਵਾਂ ਉੱਠਿਆ ਬੰਦਾ ਉਹਨੂੰ ਸਿਰ ਤੇ ਬਿਠਾ ਲੈਂਦੇ ਆ, ਗੱਲ ਨਾ ਬਾਤ ਨਾ ਕੀ ਗਹੁਣ, ਹੁਣ ਆ ਫਿਲਮ ਦੇ ਕਰਕੇ 10 ਦਿਨ ਰੌਲਾ ਪਾਉਣਾ 10 ਦਿਨਾਂ ਬਾਅਦ ਸਭ ਕੋਲ ਭੁੱਲ ਭੱਲ ਜਾਣਾ, ਫਿਰ ਉੱਥੇ ਉੱਥੇ ਬਹਿ ਜਾਣਾ। ਹੁਣ ਹੁਣ ਹੁਣ ਚਲੋ ਅਸੀਂ ਮਾਂ ਨੂੰ ਵੇਖ ਲਿਆ, ਤੁਸੀਂ ਹੋਰ ਕਿਹਨੂੰ ਵੇਖ ਲਿਆ, ਤੁਸੀਂ ਤੁਸੀਂ ਜਿਹੜੀ ਤੁਹਾਡੀ ਇੱਕ ਪਾਰਟੀ ਆ ਨਾ ਜਿਹੜੀਆਂ ਤੁਹਾਡੀਆਂ ਮੇਨ ਪਾਰਟੀ ਉਹਨੂੰ ਸੁਧਾਰੋ, ਜਿਹੜੀ ਪੰਜਾਬ ਦੀ ਪਾਰਟੀ
0: ਜੀ,
3: ਉਹਦੇ ਵਿੱਚ ਲਾਓ ਆ ਪਹਿਲਾਂ ਆਪਣੇ ਆਪਣੇ ਬਾਦਲ ਪਰਿਵਾਰ ਨੂੰ ਥੱਲੇ ਲਾਓ, ਤੁਸੀਂ ਨੀ ਬਣਨਾ ਅਸੀਂ ਆਪੇ ਚਲਾਵਾਂਗੇ, ਤੁਸੀਂ ਤੀਜੇ ਚੌਥੇ ਤੁਸੀਂ ਕੋਈ ਨਾ ਕੋਈ ਨਿਕਲ ਆਉਂਦਾ, ਕੋਈ 6 ਮਹੀਨੇ ਬਾਅਦ ਕੋਈ ਉਹ ਜਿਹੜਾ ਬਰਸਾਤੀ ਡੱਡੂ ਨੀ ਨਿਕਲ ਦਿੰਦੇ, ਓਦਾਂ ਸਾਡੇ ਹੀ ਹੋ
0: ਬਿਲਕੁਲ
3: ਕਰੀ ਕੋਈ ਉਹਨਾਂ ਦੇ ਲੱਭਣਾ ਲਵਾਉਣਾ ਕੱਖ ਨੀ ਆ। ਇਹ ਅੰਮ੍ਰਿਤਪਾਲ ਵਾਲੇ ਜਿਹਨੂੰ ਜੇ ਅੰਮ੍ਰਿਤਪਾਲ ਨੂੰ ਕਿਹੜੇ ਮੁੱਖ ਮੰਤਰੀ ਇਹਨਾਂ ਨੇ ਬਣਾ ਤਾ ਨਾ
0: ਜੀ,
3: ਤੇ ਇੱਕ ਗੱਲ ਮੈਂ ਕਰ ਦੇਣਾ ਇਹਨਾਂ ਨੂੰ ਪੰਜਾਬ ਵਾਲਿਆਂ ਨੂੰ
0: ਜੀ,
3: ਇਹ ਭੁੱਲ ਜਾਣ ਖਤਮ ਕਹਾਣੀ
0: ਜੀ,
3: ਸਾਡੇ ਏਰੀਏ ਦੇ ਵਿੱਚੋਂ ਤੁਸੀਂ ਲੱਭੋ ਬੰਦੇ ਅਸੀਂ ਮਾਝੇ ਦੇ ਬੋਲਣ ਡਿਆ, ਸਾਡੇ ਲਾਗਿਓ ਵੇਖਿਓ ਕਿਹੜੇ ਕਿਹੜੇ ਬੰਦੇ ਸਿਆਸਤ ਚ ਆਏ ਤੇ ਕਿੱਦਾਂ ਲੁੱਟਿਆ ਪੰਜਾਬ ਨੂੰ, ਤੇ ਕਿਹੜੇ ਕਿਹੜੇ ਕਿਹੜੇ ਕਿਹੜੇ ਪੁਲਿਸ ਦੇ ਵਿੱਚ ਉਹਨਾਂ ਕਿੱਦਾਂ ਲੁੱਟਿਆ ਪੰਜਾਬ ਨੂੰ।
0: ਬਿਲਕੁਲ ਹੈ ਜੀ ਬਿਲਕੁਲ,
3: ਇਹਦੇ ਪੱਧਰ ਇਹ ਨੀ ਉੱਥੇ ਬੈਠੇ ਅੰਮ੍ਰਿਤਪਾਲ ਨੂੰ, ਅੰਮ੍ਰਿਤਪਾਲ ਦੇ ਪਿੰਡ ਤੇ ਜਾ ਕੇ ਵੇਖੋ ਤੁਸੀਂ, ਅੰਮ੍ਰਿਤਪਾਲ ਦੇ ਪਿੰਡ ਤੇ ਜਾ ਕੇ ਗੱਲ ਕਰੋ ਉਹਨਾਂ ਲੋਕਾਂ ਨਾਲ, ਬੈਠੇ ਦੂਰੋਂ ਵੇਖ ਕੇ ਇੱਕ ਤਾਂ ਨਵਾਂ ਹੀ ਕੰਮ ਸ਼ੁਰੂ ਕਰਤਾ ਦਮਾਲੇ ਵਾਲਾ, ਸਿਰਾਂ ਦੇ ਬਣਾ ਦਿੰਦੇ ਨਿੱਕੇ ਨਿੱਕੇ ਨਿਆਣਿਆਂ ਨੂੰ ਬਿਠਾ ਦਿੰਦੇ ਜੀ, ਇੱਕ ਤੁਸੀਂ ਉਹਨਾਂ ਦੇ ਸਿਰਾਂ ਦੇ ਵੇਖ ਕੇ ਤੁਸੀਂ ਉਹਦੇ ਕੱਪੜੇ ਵੇਖ ਕੇ ਤੁਸੀਂ ਕਹਿ ਦਿੰਦੇ ਬੜਾ ਚੋਲਾ ਪਾਇਆ ਮਹਾਂਪੁਰਖ, ਇੱਦਾਂ ਦੇ ਮਹਾਂਪੁਰਖ ਅਸੀਂ ਵੀ ਬਣ ਜਾਣਾ, ਦਾੜੀ 10 ਦਿਨਾਂ ਚ ਵੱਧ ਜਾਣੀ
0: ਜੀ,
3: ਏਦਾਂ ਨੇ ਕੀ ਇਹ ਕਰਕੇ ਇਹੋ ਗੱਲ ਮੈਂ ਕਰਨੀ ਕਿ ਅੰਮ੍ਰਿਤਪਾਲ ਦਾ ਕਿਹੜਾ ਛੱਡੋ,
0: ਥੈਂਕ ਯੂ ਜੀ,
3: ਬਹਿ ਕੇ ਕਿਤੇ ਬਹਿ ਕੇ ਗੱਲਬਾਤ ਕਰੋ ਤੇ ਫਿਰ
0: ਬਿਲਕੁਲ ਬਿਲਕੁਲ ਸ਼ੁਕਰੀਆ ਯਾਦਵੰਦਰ ਜੀ, ਥੈਂਕ ਯੂ ਜੀ, ਥੈਂਕ ਯੂ ਸ਼ੁਕਰੀਆ ਇਨਪੁਟ ਲਈ ਜੀ। ਆਪਣੇ ਸੈਣੀ ਸਾਹਿਬ ਤੇ
1: ਬਿਲਕੁਲ ਬਿਲਕੁਲ ਬਹੁਤ ਵਧੀਆ ਵਿਦੇਸ਼ਾ ਵੀਰ ਜੀ ਗੱਲ ਕਰਕੇ ਗਏ ਨੇ
0: ਜੀ,
1: ਕਿ ਅਸੀਂ ਦੂਰ ਦੇ ਢੋਲ ਸੁਹਾਣੇ ਸਾਨੂੰ ਜਿਵੇਂ ਕਹਿੰਦੇ ਚੰਗੇ ਲੱਗਦੇ ਹੁੰਦੇ ਨੇ।
0: ਬਿਲਕੁਲ ਹੈ ਜੀ,
1: ਥੈਂਕ ਯੂ। ਜਿਹੜਾ ਬੰਦਾ ਸਮਝ ਰੱਖਦਾ ਅੱਗੇ ਆਪਾਂ ਕਹਿੰਦੇ ਸੀ ਜੇ ਚਾਹੇ ਉਹ ਕਾਮਰੇਡ ਸੀਗੇ, ਜੇ ਉਹ ਬੋਲਦੇ ਸੀ ਉਹ ਨੀਤੀਆਂ ਨੂੰ ਸਮਝਦੇ ਸੀ, ਉਹ ਤਾਂ ਹੀ ਬੋਲਦੇ ਸੀ ਨਾ, ਸਮਝਦੇ ਸੀ ਕਿਸੇ ਚੀਜ਼ ਨੂੰ।
0: ਬਿਲਕੁਲ,
1: ਚਾਹੇ ਉਹ ਚਾਰ ਬੰਦੇ ਖੜ ਕੇ ਰੌਲਾ ਪਾਉਂਦੇ ਹੁੰਦੇ ਸ਼ਹਿਰ ਚ ਝੰਡਾ ਲਾ ਕੇ ਲਾਲ ਰੰਗ ਦਾ, ਮੇਰੇ ਹੁਣ ਆਉਂਦਾ ਜਦੋਂ ਪੜ੍ਹਨ ਜਾਂਦੇ ਹੁੰਦੇ ਸੀ ਉਹ ਅੱਠ ਦੱਸ ਕੇ ਬੈਠੇ ਹੁੰਦੇ ਸੀ, ਉਹ ਕਿਸੇ ਗੱਲ ਤੇ ਰੌਲਾ ਪਾਉਂਦੇ ਹੁੰਦੇ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਭਾਈ ਇਹ ਸਾਡੇ ਦੁੱਖ ਦੀ ਨਬਜ, ਸਾਡਾ ਤਕਲੀਫ ਸਾਡੀ ਆ ਹੈ, ਇਹਨਾਂ ਨੂੰ ਤਕਲੀਫਾਂ ਪਤਾ ਨਾ ਕੀ ਨੇ
0: ਜੀ,
1: ਤੇ ਅਸੀਂ ਤਕਲੀਫਾਂ ਝਾਲਦੇ ਹੋ ਵੀ ਤਕਲੀਫ ਨੀ ਸਮਝਦੇ ਵੀ ਤਕਲੀਫ ਕੀ ਹੈ ਸਾਨੂੰ।
0: ਹੁਣ ਤੁਸੀਂ ਵੀ ਚਲੋ ਔਜਲਾ ਸਾਹਿਬ ਸਾਰਾ ਅੱਖੀ ਦੇਖਿਆ ਆ, ਹੰਢਾਇਆ ਆ, ਤਾਂ ਹੀ ਕਹਿੰਦੇ ਆ ਤੁਸੀਂ ਵੀ, ਤਾਂ ਹੀ ਕਹਿੰਦੇ ਆ ਦਰਦ ਤਾਂ ਹੀ ਆ ਪੰਜਾਬ ਦਾ, ਚਲੋ ਇਹਨਾਂ ਮੁਲਕਾਂ ਚ ਆ ਕੇ ਜਰੂਰ ਬਸੇ ਆ।
1: ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ ਵੀ ਇੱਕ 10 ਬੰਦੇ ਦਾਰੂ ਨਾਲ ਰੱਜੇ ਹੋਏ
0: ਜੀ,
1: ਇੱਕ ਬੰਦੇ ਨੂੰ ਕੋਈ ਟਾਈਮ ਨੀ, ਜਦੋਂ ਮਰਜ਼ੀ ਠਾਲ ਕੇ ਕੁੱਟ ਦੇਣ
0: ਜੀ,
1: ਤੇ ਉਹਨੂੰ ਕੁੱਟਣ ਤੋਂ ਬਾਅਦ ਕੋਈ ਦਵਾਈ ਨੀ, ਖੂੰਜੇ ਚ ਪਿਆ ਫੇਰ ਚੱਕ ਕੇ ਉਵੇਂ ਟੁੱਟੇ ਭੱਜੇ ਨੂੰ ਵੱਢ ਰਹੇ ਨੇ, ਉਹਦੀਆਂ ਅੱਖਾਂ ਚ ਮਿਰਚਾਂ ਪਾ ਰਹੇ ਨੇ
0: ਜੀ। ਬਿਲਕੁਲ ਹੈ ਜੀ,
1: ਸਾਡਾ ਇੱਕ ਦੋਸਤ ਸੀ ਅੱਜ ਕੱਲ ਜਰਮਨ ਰਹਿੰਦਾ, GNE ਚ ਪੜ੍ਹਦਾ ਸੀ
0: ਜੀ,
1: ਤੇ ਉਹ ਭੱਜਿਆ ਨੀ ਸੀ ਪਰ ਉਹਨੂੰ ਉਹਦਾ ਹਾਈ ਲੈਵਲ ਤੇ ਕੰਮ ਸੀ
0: ਜੀ,
1: ਤੇ ਉਹ ਕਹਿੰਦੇ ਵੀ ਜੇ ਭੱਜਿਆ ਵੀ ਤੂੰ ਤੈਨੂੰ ਅਸੀਂ ਭੱਜਣ ਨੀ ਦੇਣਾ, ਉਹ ਕਹਿੰਦਾ ਇੱਕ ਵਾਰੀ ਮੈਨੂੰ ਪੁੱਠਾ ਮੁਕਾ ਕੇ ਕੁੱਟਣ ਲੱਗੇ ਹੋਏ, ਆ ਮੋਢੇ ਤਾਂ ਉਹ ਸਾਡੇ ਕੋਲ ਵੈਸੇ ਹੀ ਕੱਢ ਦਿੰਦਾ ਸੀ ਫੜ ਕੇ
0: ਜੀ ਜੀ। ਬਿਲਕੁਲ ਹੈ ਜੀ,
1: ਕਹਿੰਦਾ ਉਧਰੋਂ ਬੈਰਲਸ ਆ ਗਈ ਵੀ ਫਲਾਨੀ ਜਗ੍ਹਾ ਲੁਧਿਆਣੇ ਦੇ ਪਰਲੇ ਪਾਸੇ ਕਿਤੇ ਮਤਲਬ ਮੁਕਾਬਲਾ ਹੋਣਾ, ਕਹਿੰਦਾ ਮੈਨੂੰ ਲਮਕਾਏ ਨੂੰ ਛੱਡ ਗਿਆ ਸੀਗਾ ਵੀ ਮੁੜ ਕੇ, ਕਹਿੰਦਾ ਉਦਾਂ ਨੀ ਉਹ ਆਏ ਦੱਸੇ, ਕਹਿੰਦਾ ਕੋਈ ਫਰਕ ਨੀ ਪਿਆ, ਬਾਅਦ ਚ ਮੈਂ ਬੇਹੋਸ਼ ਹੋ ਗਿਆ ਸੀ, ਕਹਿੰਦਾ
0: ਜੀ ਬਿਲਕੁਲ ਹੈ ਜੀ,
1: ਕਹਿੰਦਾ ਮੈਨੂੰ ਨੀ ਪਤਾ ਲੱਗਿਆ ਮੁੜ ਕੇ, ਬਾਹਾਂ ਦੋਏ ਮਰੋੜ ਕੇ ਘੁਮਾ ਦਿੰਦਾ ਸੀ ਆਪਦੀਆਂ ਬਾਹਾਂ ਨੀ ਸੋਰੀ ਡੋਲਿਆਂ ਕੋਲੋਂ ਜਿਹੜੇ ਜੋੜਨੇ ਨਾ,
0: ਹਾਂਜੀ ਹਾਂਜੀ,
1: ਬੈਠਾ ਬੈਠਾ ਹੀ ਘੁਮਾ ਦਿੰਦਾ ਸੀ ਉਹ
0: ਜੀ,
1: ਹੈ ਗੁਰਦਾਸਪੁਰ ਦਾ ਸੀਗਾ
0: ਜੀ,
1: ਤੇ ਮਤਲਬ ਇੱਧਰ ਪੜ੍ਹਦਾ ਸੀ GNE ਦੇ ਵਿੱਚ ਉਹ
0: ਜੀ।
1: ਮਤਲਬ ਤੁਸੀਂ ਦੇਖੋ ਵੀ ਜਿਹੜੇ ਬੰਦਿਆਂ ਨੂੰ ਇੰਨੀ ਕੁੱਟ ਪਈ, ਇੱਕ ਰੱਜੇ ਹੋਏ ਬੰਦਿਆਂ ਨੂੰ ਜਿਹਨਾਂ ਨੂੰ ਸਾਡੇ ਜਰਾਂਤ, ਮੈਂ ਤਾਂ ਇੱਕ ਗੱਲ ਤਾਂ ਮੈਂ ਵੀ ਉਹਦੇ ਵਿੱਚ ਹੀ ਆ, ਮੈਂ ਪੰਜਾਬੀ ਹਾਂ, ਜਰਾਂਤ ਤਾਂ ਸਾਡੇ ਹੈਗੀ ਕਿਸੇ ਲਈ
0: ਜੀ,
1: ਹੈ ਕੋਈ ਦੁਆ ਕਿਸੇ ਲਈ, ਕਿਸੇ ਲਈ
0: ਨਹੀਂ
1: ਅੰਦਰ ਤੁਹਾਡੇ
0: ਹਮਦਰਦੀ ਜੀ,
1: ਹਮਦਰਦੀ ਹੈ, ਇੱਕ ਮਿੰਟ ਚ ਘੁੰਮ ਜਾਂਦੇ ਹਾਂ ਅਸੀਂ।
0: ਬਿਲਕੁਲ ਹੈ ਜੀ,
1: ਮੈਂ ਨਾ ਰੁਪਈਆ ਲੈਣਾ ਹੋਵੇ, ਮੈਨੂੰ ਪਤਾ ਭਾਰਤ ਦੇ ਘਰਦਿਆਂ ਕੋਲ ਰੁਪਈਆ, ਮੈਂ ਸਿੱਧਾ ਨੀ ਮੰਗੂ, ਤਾਂ ਮੈਂ ਰਾਜੇ ਰਾਹੀਂ ਕਹੂੰਗਾ ਇਹਨਾਂ ਨੂੰ, ਇਹਨੂੰ ਚੱਕੋ।
0: ਬਿਲਕੁਲ ਹੈ,
1: ਇਹ ਸੌਖੇ ਪੈਸੇ ਦੇਣਗੇ, ਇੱਥੇ ਤਾਂ ਅਸੀਂ ਖੜੇ ਹਾਂ,
0: ਖੜੇ ਹਾਂ ਜੀ,
1: ਦੁੱਧ ਮਸਾਂ ਅਸੀਂ ਛੱਡਦੇ ਹਾਂ, ਉਹੀ ਕੁਛ ਪੰਜਾਬ ਚ ਫੇਰ ਲੈ ਕੇ ਆਉਣਾ। ਆਹ ਦੇਖ ਲਓ ਫਿਲਮ ਚ ਵੀ ਆ ਜਿਹੜੇ ਅਸਲੀ ਵੀ ਪੁਲਿਸ ਵਾਲੇ ਪੱਗਾਂ ਵਾਲੇ ਸੀ, ਤੇ ਮਾਰੇ ਘਣੋ ਵੀ ਪੱਗਾਂ ਵਾਲੇ,
0: ਮਰੇ ਵੀ ਪੱਗਾਂ ਵਾਲੇ,
1: ਧੀਆਂ ਪੈਣਾ ਕੌਣ ਸੀ, ਉਹ ਵੀ ਚੁੰਨੀ ਵਾਲੀਆਂ ਸੀ।
0: ਬਿਲਕੁਲ ਹੈ ਜੀ, ਬੱਬਰ ਵੀ ਪੱਗਾਂ ਵਾਲੇ ਸੀ,
1: ਉਹ ਵੀ ਚੁੰਨੀ ਵਾਲੀ
0: ਸੀ, ਉਹ ਵੀ ਜਿਹੜੇ ਹੋਰ ਸੀਗੇ ਸਾਹਮਣੇ ਸੀਗੇ ਉਹ ਵੀ ਪੱਗਾਂ ਵਾਲੇ ਸੀ, ਜਿਹੜੇ ਅੰਦਰ ਹੋਇਆ ਉਹ ਵੀ ਪੱਗਾਂ ਵਾਲੀ ਹੈ ਜੀ,
1: ਫਿਰ ਅਸੀਂ ਇੰਨੇ ਹੋ ਜਾਣਾ
0: ਜੀ।
1: ਅੱਜ ਚਾਹੇ ਉਹਨਾਂ ਦੇ ਬੱਚੇ ਕਿਵੇਂ ਸਮਾਜ ਚ ਜਿਉ ਰਹੇ, ਚਾਹੇ ਬਾਹਰ ਫਿਰਦੇ ਨੇ, ਆ ਕਹਿੰਦੇ ਆ ਘੋਟਣਾ ਆ ਗਿਆ, ਆ ਵੀ ਹੁਣ ਜੇ ਆ ਵੀ ਗਏ ਹੁਣ ਤੱਕ ਕਿਹੜਾ ਜਿਉਂਦਾ ਹੋਣਾ ਉਹ, ਇਹ ਜਿਹੇ ਲੱਤਾਂ ਵਾਲੇ ਬੰਦੇ, ਉਹਦਾ ਬੇਟਾ ਕਿਤੇ ਇੱਥੇ ਵਿਚਰ ਰਿਹਾ ਅਮਰੀਕਾ ਦੇ ਵਿੱਚ, ਇਹਦਾ ਮੁੰਡਾ
0: ਬਹੁਤ ਔਖਾ ਹੋ ਜਾਂਦਾ,
1: ਉਹਦਾ ਮੁੰਡਾ ਬਾਹਰ ਰਹਿੰਦਾ, ਉਹ ਵਿਚਰਦਾ ਹੋਊ ਕਿਤੇ ਬਾਹਰ, ਕੀ ਕਹੇ ਜੀ ਜ਼ਿੰਦਗੀ ਕੱਢਦਾ ਉਹ।
0: ਬਿਲਕੁਲ ਬਿਲਕੁਲ ਹੈ ਜੀ,
1: ਕੀ ਉਹ ਕਹਿੰਦਾ ਹੋਊਗਾ ਵੀ, ਪ੍ਰਾਊਡ ਕਰਦਾ ਹੋਊ ਕਿ ਲਾਣਦਾ ਮਾਉਂਦਾ ਹੋਊਗਾ।
0: ਨਾਲੇ ਦੇਖੋ ਇਹ ਤਾਂ ਆਫੀਸਰ ਸੀਗੇ ਜਾਂ ਸਰਕਾਰੀ ਮੁਲਾਜ਼ਮ ਸੀਗੇ, ਉਹਨਾਂ ਦੇ ਫੈਮਲੀਆਂ ਦੇ ਹਾਲਾਤ ਨੇ ਜਿਹੜੇ, ਤਾਂ ਦੂਸਰੇ ਪੱਖ ਦਾ ਦੇਖੀਏ ਤਾਂ ਉਹ ਤਾਂ ਵਿਚਾਰੇ ਉਦਾਂ ਵੜੀ ਨਿਕਲ ਸਕਦੇ ਜੀ, ਉਹ ਡਰ ਮਾਹੌਲ ਦੇ ਕਾਰਨ, ਜਾਂ ਕਿੰਨਾ ਚਿਰ ਰੋਲਾ ਰੱਪਾ ਹੁਣ ਵੀ ਪੈਂਦਾ ਰਿਹਾ ਵੀ ਸਾਨੂੰ ਮਤਲਬ ਕਿ ਇੰਡੀਆ ਚ ਆਉਣ ਦੀ ਪਰਮਿਸ਼ਨ ਨਹੀਂ ਹੈ, ਬਲੈਕ ਲਿਸਟ ਕੀਤਾ ਹੋਇਆ, ਹੋਰ ਸਾਰੀਆਂ
1: ਚੀਜ਼ਾਂ,
0: ਉਹਨਾਂ ਦੇ ਅਗਲੇ ਬੱਚੇ ਜਿਹੜੇ ਪੀੜ੍ਹੀਆਂ ਨੇ ਉਹ ਨੀ ਕਿਤੇ ਆ ਜਾ ਸਕਦੇ, ਸਾਰਾ ਰਿਕਾਰਡ ਹੈ ਨਾ ਕੋਈ, ਸਾਰਾ ਕੁਝ ਹੁੰਦਾ ਜੀ।
1: ਮੈਂ ਕਿਸੇ ਦੀ ਸੁਣ ਰਿਹਾ ਸੀ, ਉਹ ਜਾ ਨਹੀਂ ਸੀ ਸਕਦਾ, ਤੇ ਉਹਦੀ ਭੈਣ ਨੇ ਉਹਨੂੰ ਵੀਡੀਓ ਕਾਲ ਲਾਈ ਕਿ ਮਾਂ ਮਰ ਰਹੀ ਆ, ਉਹ ਕਹਿੰਦਾ ਨਹੀਂ ਮਰਦੀ ਨੀ ਇੰਨੀ ਛੇਤੀ
0: ਜੀ,
1: ਕਹਿੰਦਾ ਤੂੰ ਵੀਡੀਓ ਕਾਲ ਲਾ ਕੇ ਸਾਈਡ ਤੇ ਲਾ ਦੇ, ਉਹਨੇ ਵੀਡੀਓ ਕਾਲ ਲਾਈ ਸਾਈਡ ਤੇ ਮਾਰਿਆ, ਮਿਲਿਆ ਨੀ ਸੀ ਮਾਂ ਨੂੰ ਸਾਰੀ ਜ਼ਿੰਦਗੀ ਦਾ ਭੱਜਿਆ ਸੀ, ਉਹਨੇ ਇੰਨਾ ਗੱਲ ਕਹੀ, ਕਹਿੰਦਾ ਮਾਂ ਮੈਂ ਆ ਗਿਆ, ਮਾਂ ਬੋਲਦੀ ਨੀ ਸੀ, ਮਾਂ ਦੇ ਅੰਦਰੋਂ ਆਵਾਜ਼ ਨਿਕਲੀ, ਅੱਛਾ ਆ ਗਿਆ ਪੁੱਤ ਤੂੰ
0: ਜੀ,
1: ਕਿਹੋ ਜਿਹੇ ਹਾਲਾਤਾਂ ਚ ਨੰਗੇ, ਸੋਚ ਕੇ ਦੇਖੋ ਤੁਸੀਂ।
0: ਬਿਲਕੁਲ ਉਹਨਾਂ ਮਰਿਆ ਚ
1: ਵੀਡੀਓ ਕਾਲਾਂ ਆ ਗਈਆਂ, ਉਹ ਗੱਲ ਵੱਖਰੀ ਹੈ, ਇੱਕ ਜਿਹੜੀ ਕੋਲ ਬਹਿਣਾ ਘੁੱਟ ਗੱਲ ਬੱਕਰੀ ਪਾਉਣੀ ਮਾਂ ਪਿਓ ਨਾਲ, ਤੁਸੀਂ ਉਹ ਜਿਹੜੇ ਸਾਥ ਨੇ ਉਹ ਕਿੱਥੋਂ ਲਿਆਂਗੇ ਤੁਸੀਂ?
0: ਨਹੀਂ ਜੀ, ਨਹੀਂ ਜੀ,
1: ਆ ਜਿਹੜੀਆਂ ਵਿਚਾਰੀਆਂ ਮਾਵਾਂ ਬੋਲ ਵੀ ਰਹੀਆਂ ਨੇ, ਇਹਨਾਂ ਦੇ ਅੰਦਰਲੇ ਦਰਦ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਿਓ, ਇਹ ਤਾਂ ਨਾ ਕਹੀਏ ਵੀ ਸਾਡੇ ਨਾਲ ਆਇਆ ਸੀ, ਕਿੰਨਾ ਤੋਂ ਬਦਲਾ ਲਾਂਗੇ, ਉਹ ਚਲੇ ਗਏ, ਹੁਣ ਤੁਸੀਂ ਨਵੇਂ ਖੜੇ ਕਰਨੇ ਨੇ
0: ਜੀ। ਬਿਲਕੁਲ, ਅਗਲੀਆਂ ਮਾਵਾਂ ਬਾਰੇ ਸੋਚ ਲਓ, ਅਗਲੇ ਪੁੱਤਾਂ ਬਾਰੇ ਸੋਚ ਲਓ, ਚਲੋ ਜੋ ਤੁਹਾਡੇ ਤੇ ਬੀਤਿਆ ਉਹ ਇਹ ਨਹੀਂ ਕਹਿੰਦੇ ਗੱਲ ਸਹੀ ਹੋਇਆ,
1: ਦਿਖਾ ਰਹੇ ਜਿਹੜੀ ਫਿਲਮ, ਆ ਨਵਾਂ ਟ੍ਰੈਂਡ, ਮੈਂ ਤਾਂ ਰਾਜੀ ਕਰਕੇ ਤਾਂ ਆਇਆ ਸੀ, ਆ ਨਵਾਂ ਟ੍ਰੈਂਡ ਸ਼ੁਰੂ ਕਰਤਾ
0: ਜੀ। ਬਿਲਕੁਲ,
1: ਜਿਹਨੇ ਨਹੀਂ ਵੀ ਦੇਖਣੀ ਹੁਣ ਉਹ ਵੀ ਦੇਖੋ,
0: ਉਹ ਵੀ ਦੇਖੂਗਾ,
1: ਅਸੀਂ ਕਹੀ ਜਾਂਦੇ ਹਾਂ ਰੋਕਤੀ ਆ, ਰੋਕ ਕੇ ਦੇਖ ਲਓ, ਕਿਉਂਕਿ ਅਸੀਂ ਤਾਂ ਚੀਜ਼ ਅਸੀਂ ਤਾਂ ਪੁੱਠੇ ਪਾਸੇ ਨੂੰ ਜਾਣਾ ਨਾ।
0: ਬਿਲਕੁਲ,
1: ਸਾਡਾ ਤਾਂ ਉਹ ਕੰਮ ਆ, ਉਹ ਕਹਿੰਦਾ ਵੀ ਕਿਸੇ ਦੀ ਘਾਲੀ ਪੁੱਠੀ ਸੀ, ਉਹਨੇ ਨਹਿਰ ਛਾਲ ਮਾਰੀ, ਜਿੱਧਰੋਂ ਪਾਣੀ ਆਉਂਦਾ ਸੀ ਉੱਧਰ ਲੱਭਣ ਚਲੇ ਗਿਆ, ਕਹਿੰਦਾ ਯਾਰ ਪਾਣੀ ਤਾਂ ਇੱਧਰ ਨੂੰ ਜਾਂਦਾ, ਕਹਿੰਦਾ ਪੁੱਠੀ ਸੀ ਇੱਧਰ ਇੱਧਰ ਨੂੰ ਗਈ ਹੋਣੀ ਉਹ ਵੀ,
0: ਬਿਲਕੁਲ
1: ਹਾਲਾਤ ਉਹ ਨੇ ਸਾਡੇ
0: ਜੀ,
1: ਉਹ ਪੰਜਾਬੀ ਆ ਅਸੀਂ। ਧੰਨਵਾਦ ਜੀ, ਕੋਈ ਨਾ
0: ਥੈਂਕ ਯੂ
1: ਹੋਰ
0: ਸਰ, ਬਹੁਤ ਬਹੁਤ ਸ਼ੁਕਰੀਆ ਸਾਂਝ ਲਈ ਜੀ।
2: ਥੈਂਕ ਯੂ ਜੀ, ਸ਼ੁਕਰੀਆ ਜੀ।
0: ਜੀ ਹਾਂਜੀ, ਆਪਣੇ ਐਡਵੋਕੇਟ ਹਸੈਣੀ ਸਾਹਿਬ ਕੀ ਕਹੋਗੇ ਸਾਰੇ ਮੁੱਦੇ ਤੇ?
2: ਭਾਰੀ ਸਾਹਿਬ, ਮੈਂ ਨਾ ਅੱਜ ਇੱਕ ਮਾਝੇ ਦਾ ਚੈਨਲ ਦੇਖਦਾ ਪਿਆ ਸੀਗਾ
0: ਜੀ,
2: ਉਹਦੇ ਵਿੱਚ ਬੰਦਾ ਜਿਹੜਾ ਆ ਗੱਲ ਕਰਦਾ ਸੀ ਵੀ ਉਹਨੇ ਵੀ ਟੋਰਚਰ ਸਿਆ ਹੋਊਗਾ, ਜਿਹੜਾ ਕਿ ਅੱਜ ਕੱਲ ਮੀਡੀਆ ਦਾ ਟ੍ਰੈਂਡ ਆ ਵੀ ਹਾਂ ਜੀ ਇਹਨੇ ਵੀ ਜਥੇਦਾਰ ਕੌਂਕੇ ਸਾਡੇ ਨਾਲ ਸੀ ਜੇ ਵੋ
0: ਜੀ।
2: ਮੈਂ ਕਿਹਾ ਬੰਦਾ ਗੱਲ ਕਰਦਾ ਪਿਆ ਸਿਆਣੀ ਜੀ
0: ਜੀ,
2: ਬਾਅਦ ਦੇ ਵਿੱਚ ਉਹ ਕਹਿੰਦਾ ਇਹ ਕਹਿੰਦਾ ਸਾਡੇ ਨਾਲ ਸ਼ੁਰੂ ਤੋਂ ਧੱਕਾ ਹੁੰਦਾ ਆਇਆ, ਹੁਣ ਕਹਿੰਦਾ ਇਹ ਆ ਵੀ ਪ੍ਰਧਾਨ ਮੰਤਰੀ ਬਣਾਉਣਾ ਪੈਣਾ ਸੀਗਾ ਅੰਮ੍ਰਿਤਪਾਲ ਨੂੰ, ਕਿਉਂਕਿ ਉਹ ਮੋਦੀ ਨਾਲੋਂ ਵੱਧ ਵੋਟਾਂ ਲੈ ਗਿਆ ਸੀਗਾ,
0: ਹਾਂਜੀ
2: ਉਹਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਬਜਾਏ ਉਹਨੂੰ ਕਹਿੰਦਾ ਜਿਹੜਾ ਹੈਗਾ ਆ ਪ੍ਰਧਾਨ ਮੰਤਰੀ ਤਾਂ ਉਹਨੂੰ ਹੀ ਬਣਨਾ ਚਾਹੀਦਾ ਜਿਹਦੀਆਂ ਵੋਟਾਂ ਵੱਧ ਆ, ਕਹਿੰਦਾ ਤੇ ਉਹ ਕਹਿੰਦਾ ਜਿਹੜਾ ਹੈਗਾ ਆ ਉਹਨੂੰ ਅੰਦਰ ਕਰ ਦਿੱਤਾ। ਮੈਂ ਆਫ ਦੀ ਏਅਰ ਔਜਲਾ ਸਾਹਿਬ ਨਾਲ ਇਹੀ ਗੱਲ ਕਰਕੇ ਹਟਿਆ, ਮੈਂ ਕਿਹਾ ਔਜਲਾ ਸਾਹਿਬ ਇੱਕ ਸਿਆਣੇ ਬੰਦੇ ਦੀ ਵੋਟ ਦੀ ਵੈਲਿਊ ਵੀ ਏਦਾਂ ਦੀ ਹੈਗੀ ਆ ਓਨੀ ਆ, ਇੱਕ ਏਦਾਂ ਦੇ ਕਮਲੇ ਬੰਦਿਆਂ ਦੀ ਵੀ ਵੋਟ ਦੀ ਵੈਲਿਊ ਓਨੀ ਹੈਗੀ ਆ, ਵੀ ਜਿਹਨਾਂ ਨੂੰ ਇਹ ਨੀ ਪਤਾ ਵੀ ਲੋਕਤੰਤਰ ਦੀ ਕੀ ਪ੍ਰਕਿਰਿਆ ਹੈਗੀ ਆ, ਵੀ ਵੋਟਾਂ ਕਿਹੜੀਆਂ ਵੱਧ ਲੈ ਲਈਆਂ ਤੇ ਕਿਹੜੀਆਂ ਘੱਟ ਲੈ ਲਈਆਂ। ਹਾਂਜੀ ਉਹ ਤਾਂ ਇੱਕ ਵੇਖਦਾ ਸੀਗਾ ਵੀ ਹਾਂ ਜੀ ਮਾਝੇ ਵਾਲਿਆਂ ਨੂੰ ਇਹ ਸੀਗਾ ਵੀ ਸਾਡੇ ਤੇ ਇੱਕ ਮਿਹਣਾ ਹੈਗਾ ਆ ਵੀ ਅਸੀਂ ਜਿਹੜੀ ਆ ਵੀ ਇਹਨਾਂ ਦੀ ਜਥੇਦਾਰ ਖਾਲੜਾ ਦੀ ਵਾਈਫ ਜਿਹੜੀ ਆ ਉਹ ਹਰਾਤੀ, ਇਸ ਕਰਕੇ ਜਿਹੜਾ ਹੈਗਾ ਆ ਸਾਡੇ ਤੇ ਮਿਹਣਾ ਆ, ਤੇ ਮੁੜ ਕੇ ਹੁਣ ਉਹੇ ਮੁੜ ਕੇ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਏਦਾਂ ਦਾ ਉਹ ਹੋਣਾ ਸ਼ੁਰੂ ਹੋ ਗਿਆ ਜੀ, ਵੋਟਾਂ ਪਾ ਲਿਓ। ਹਾਂਜੀ ਅਣਖਾਂ ਤੇ ਗੱਲ ਆ ਗਈ, ਹਾਂਜੀ ਵੋਟਾਂ ਪਾ ਦਿਓ ਪੰਥ ਵਾਲਿਓ ਤੇ ਅਣਖਾਂ ਤੇ ਗੱਲ ਆ ਗਈ, ਉਹ ਏਦਾਂ ਕਰਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤੇ ਜੀ ਲੋਕਾਂ ਨੂੰ, ਧਾਰਮਿਕ ਮਤਲਬ ਜਿਹੜਾ ਹੈਗਾ ਆ ਬਹਾਵ ਦੇ ਵਿੱਚ ਬਹਾ ਲਓ, ਬਸ ਉਹਦੇ ਹਿਸਾਬ ਨਾਲ ਕਰ ਲਓ। ਇਹ ਸਰ ਇਹ ਲੋਕ ਫਿਰ ਕਿੱਥੇ ਐਡਰੈਸ ਕਰ ਲੈਣਗੇ ਸਟੇਟ ਦੇ ਮੁੱਦੇ, ਸਟੇਟ ਰਨ ਕਰਨੀ ਕੋਈ ਖਾਲਾ ਜੀ ਦਾ ਵੜਾ ਹੈ?
0: ਨਾਲੇ ਦੇਖੋ ਇੱਕ ਗੱਲ ਮੈਂ ਹੋਰ ਸੋਚਦਾ ਸੀ ਸੈਣੀ ਸਾਹਿਬ, ਹੁਣ ਖਾਲੜਾ ਸਾਹਿਬ ਦੀ ਵਾਈਫ ਨੇ ਉਹ ਸਤਿਕਾਰਤ ਆ, ਸਾਰਾ ਟੱਬਰ ਸਤਿਕਾਰਤ ਆ ਜੀ, ਜੋ ਉਹਨਾਂ ਦਾ ਕੀਤਾ ਕਰਾਇਆ ਹੈਗਾ ਜੋ ਵੀ ਹੈ ਉਹਦੀ ਦੇਣ ਕੋਈ ਵੀ ਨੀ ਦੇ ਸਕਦਾ, ਮੈਂ ਇੱਥੇ ਤੱਕ ਵੀ ਕਹਿੰਦਾ। ਪਰ ਖਾਲੜਾ ਸਾਹਿਬ ਦੀ ਜਿਹੜੀ ਵਾਈਫ ਹੈ ਕਿ ਉਹ ਸਿਆਸਤ ਉਹ ਵੀ ਤਾਂ ਖੇਡ ਰਹੇ ਨੇ ਮੈਨੂੰ ਲੱਗਦਾ ਹੈ, ਮੈਂ ਹੋ ਸਕਦਾ ਗਲਤ ਵੀ ਹੋਵਾਂ, ਕਿ ਉਹਨਾਂ ਉਹਨਾਂ ਦਾ ਇਹ ਨੀ ਬਣਦਾ ਸੀ ਵੀ ਮੈਂ ਚੋਣਾਂ ਚ ਨੀ ਖੜੀ ਹੋਣਾ, ਮੇਰੇ ਜੋ ਹਸਬੈਂਡ ਦੇ ਨਾਲ ਹੋਇਆ ਮੈਨੂੰ ਇਨਸਾਫ਼ ਮਿਲਿਆ ਸਾਰਾ ਕੁਝ, ਜੋ ਵੀ ਹੋਇਆ ਨਹੀਂ ਮਿਲਿਆ ਤਾਂ ਉਹਦੀ ਆਵਾਜ਼ ਚੱਕਣ, ਮੈਂ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਮੇਰਾ, ਕਿਹਾ ਉਹਨਾਂ ਨੇ ਕਦੇ ਆਪਣੇ ਮੁੱਖ ਤੋਂ ਕਦੇ ਸੁਣਿਆ?
2: ਇਸ ਚੀਜ਼ ਦਾ ਬੈਨੀਫਿਟ, ਇਸ ਚੀਜ਼ ਦਾ ਬੈਨੀਫਿਟ ਕਿਸੇ ਇੱਕ ਧੜੇ ਨੂੰ ਇੱਧਰ
0: ਕਿਉਂ ਨਹੀਂ ਦਿੱਤਾ ਜਾਵੇ
2: ਕਿਸੇ ਧੜੇ ਨੂੰ ਮਿਲੇ? ਹਾਂਜੀ
0: ਜੀ,
2: ਉਹ ਹਰ ਕੋਈ ਕੈਸ਼ ਕਰਦਾ ਜੀ, ਹਰ ਕੋਈ ਕੈਸ਼ ਕਰਦਾ ਹੈਗਾ
0: ਜੀ,
2: ਉਹ ਬਾਕੀ ਭਾਰਤ ਸਾਹਿਬ ਜਿਹੜਾ ਹੈਗਾ ਆ ਇੱਥੇ ਬੇਦਾਗ, ਉਹ ਗੀਤ ਹੈਗਾ ਨਾ ਜੀ ਬੇਦਾਗ ਨਹੀਂ ਕੋਈ ਜਹਾਂ ਪਾਪੀ ਸਾਰੇ ਹੈ, ਇੱਥੇ ਕੋਈ ਘੱਟ ਆ ਕੋਈ ਵੱਧ ਹੈਗਾ ਆ, ਹਰ ਕਦੇ ਸਵਾਰਥ ਜੁੜੇ ਆ ਜੀ, ਤੇ ਸਵਾਰਥ ਤੋਂ ਵੱਧ ਕੋਈ ਚੀਜ਼ ਨਹੀਂ ਹੈ ਜੀ,
0: ਬਿਲਕੁਲ
2: ਜੀ ਭਾਰਤ ਸਾਹਿਬ,
0: ਬਿਲਕੁਲ ਸੈਣੀ ਸਾਹਿਬ,
2: ਠੀਕ ਹੈ ਭਾਰਤ ਸਾਹਿਬ, ਮੈਂ ਲੈਣਾ ਜਾ,
0: ਸ਼ੁਕਰੀਆ ਜੀ ਸਮਾਂ ਦੇਣ ਦੇ ਲਈ,
2: ਸ਼ੁਕਰੀਆ, ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ,
0: ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ।
0: ਲਓ ਦੋਸਤੋ, ਇਹ ਸਾਂਝੀ ਆਪਣੇ ਨਾਲ ਸੈਣੀ ਸਾਹਿਬ ਵੀ ਮੁਕੱਦਰ ਸਾਹਿਬ ਨੂੰ ਬੜੀ ਵਾਰ ਕਾਲ ਲਾਉਣ ਦੀ ਕੋਸ਼ਿਸ਼ ਕੀਤੀ ਆ, ਪਹਿਲਾਂ ਲੱਗੀ ਸੀਗੀ ਤਾਂ ਉਹਨਾਂ ਨੇ ਕਾਲ ਆਪ ਡ੍ਰੌਪ ਕਰ ਦਿੱਤੀ, ਤੇ ਲੋ ਉਹਨਾਂ ਦੇ ਨਾਲ ਵੀ ਗੱਲ ਸੁਣ ਕੇ ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਖਾਦ ਘੁਟਾਲਾ ਹੋਇਆ ਉਹਦੀ ਬਾਤ ਵੀ ਪਾਉਣੀ ਹੈ, ਤੇ ਨਾਲ ਫਿਰ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ ਕੋਈ ਨਾ ਕੋਈ, ਅੱਜ ਥੋੜਾ ਜਿਹਾ ਵੱਖਰੇ, ਕੋਸ਼ਿਸ਼ ਕਰਾਂਗੇ ਕੁਝ ਨਾ ਕੁਝ ਖਬਰਾਂ ਤੋਂ ਬਗੈਰ ਕੁਝ ਹੋਰ ਵੀ ਤੁਹਾਡੇ ਨਾਲ ਸਾਂਝ ਪਾਈਏ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਦੋਸਤੋ, ਤੁਸੀਂ ਵੀ ਜਿਹੜਾ ਜ਼ਿਕਰ ਕਰ ਸਕਦੇ ਹੋ, ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਸੁਚੇਤ ਕਰ ਸਕਦੇ ਹੋ, ਤੁਹਾਡਾ ਵੀ ਇੰਤਜ਼ਾਰ ਰਹੇਗਾ, ਤੁਸੀਂ ਇਸ ਸਾਰੇ ਮੁੱਦਿਆਂ ਦੇ ਉੱਤੇ ਕਿਵੇਂ ਵਿਚਾਰਦੇ ਹੋ, ਦੇਖਦੇ ਹੋ, ਸੋਚਦੇ ਹੋ, ਤੇ ਆਪਣਾ ਵਿਚਾਰ ਜ਼ਰੂਰ ਦੇ ਸਕਦੇ ਹੋ। ਲਾਈਨਾਂ ਤੁਹਾਡੇ ਲਈ ਫ੍ਰੀ ਨੇ, ਹੁਣ ਦੋਸਤੋ ਪਹਿਲਾਂ ਕਾਲ ਸਾਰੀਆਂ ਲਾਈਨਾਂ ਬਿਜ਼ੀ ਸਨ, ਇਸ ਕਰਕੇ ਮੈਂ ਕਾਲ ਨਹੀਂ ਨਾਲ ਨਾਲ ਲੈ ਪਿਆ ਜੀ, ਤੇ ਜਿਹੜੇ ਦੋਸਤ ਸੱਜਣ ਜਿਹੜੀ ਕਾਲ ਕਰ ਰਹੇ ਸਨ ਉਹ ਕਾਲ ਹੁਣ ਕਰ ਸਕਦੇ ਆ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ ਜੀ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਲੋ ਦੋਸਤੋ, ਬਾਤ ਪਾਉਂਦੇ ਅਗਲੀ ਵਿਸਤਾਰ ਦੇ ਵਿੱਚ, ਇੱਕ ਖਬਰ ਹੈ ਜਿਹਦੀ ਬਾਤ ਪਾ ਲਈਏ, 7.5 ਗੁਣਾ ਮੁਨਾਫੇ ਦਾ ਖੇਡ ਜਿਹੜਾ ਹੈ ਉਹ ਕੀ ਖੇਡ ਹੈ ਉਹਦੀ ਬਾਤ ਪਾਉਂਦੇ ਆ, ਤੇ ਉਹਦੇ ਵਿੱਚ ਬਾਤ ਪਾਈਏ ਤਾਂ ਗੱਲਬਾਤ ਜੋ ਚੱਲ ਰਹੀ ਹੈ E20 ਗ੍ਰੀਨ ਫਿਊਲਸ ਦੇ ਵਿੱਚ ਖੇਤੀਬਾੜੀ ਯੂਰੀਆ ਦੀ ਜਿਹੜਾ ਸਨਅਤੀ ਵਰਤੋਂ ਦਾ ਮਾਮਲਾ ਆਇਆ ਸਾਹਮਣੇ, ਫੈਕਟਰੀ ਤੇ ਸਪਲਾਇਰ ਖਿਲਾਫ਼ ਕੇਸ ਦਰਜ ਹੋਇਆ, ਜਿਸ ਦੇ ਵਿੱਚ ਸਬਸਿਡੀ ਵਾਲੀ ਖਾਦ ਜਿਹੜੀ ਆ 266 ਰੁਪਏ ਦੇ ਵਿੱਚ ਜਦੋਂ ਕਿ ਸਨਅਤੀ ਜਿਹੜੀ ਖਾਦ ਹੈ ਉਹਦੀ ਕੀਮਤ 2000 ਰੁਪਏ ਤੱਕ ਜਿਹੜੀ ਸੀਗੀ। ਇਹ ਜਿਹੜਾ ਖੁਲਾਸਾ ਹੋਇਆ ਹੈ ਤੇ ਇਹਦੇ ਬਾਰੇ ਗੱਲ ਕਰਦੇ ਹਾਂ। CBI ਦੀ ਜਾਂਚ ਮੰਗੀ ਜਾ ਰਹੀ ਹੈ ਇਹਦੇ ਉੱਤੇ। ਇਹ ਮਾਮਲਾ ਜਿਹੜਾ ਪਿੰਡ ਪੰਨੀ ਵਾਲਾ ਰੁਲਦੂ ਦੇ ਵਿੱਚ ਸਥਿਤ ਕਰੀਬ 200 ਕਰੋੜ ਰੁਪਏ ਦੀ ਲਾਗਤ ਵਾਲੀ E20 ਗ੍ਰੀਨ ਫਿਊਲਸ ਪ੍ਰਾਈਵੇਟ ਲਿਮਿਟਡ ਫੈਕਟਰੀ ਦੇ ਵਿੱਚ ਖੇਤੀ ਦੇ ਲਈ ਵਰਤੀ ਜਾਣ ਵਾਲੀ ਯੂਰੀਆ ਦੀ ਕਥਿਤ ਸਨਅਤੀ ਕਮਰਸ਼ੀਅਲ ਵਰਤੋਂ ਦਾ ਜਿਹੜਾ ਵੱਡਾ ਮਾਮਲਾ ਸਾਹਮਣੇ ਆਇਆ। ਇਹ ਫੈਕਟਰੀ ਭਾਰਤ ਸਰਕਾਰ ਦੀਆਂ ਪੈਟਰੋਲੀਅਮ ਕੰਪਨੀਆਂ ਨੂੰ ਇਥਾਨੋਲ ਜਿਹੜਾ ਸਪਲਾਈ ਕਰਦੀ ਹੈ ਤੇ ਖੇਤੀਬਾੜੀ ਵਿਭਾਗ ਹਰਿਆਣਾ ਦੀ ਜਾਂਚ ਦੇ ਮਗਰੋਂ ਸਦਰ ਥਾਣਾ ਪੁਲਿਸ ਨੇ E20 ਫੈਕਟਰੀ ਅਤੇ ਦਿੱਲੀ ਦੀ ਸਪਲਾਇਰ ਫਰਮ ਸ਼ੁਭਮ ਇੰਟਰਨੈਸ਼ਨਲ ਬੁਰਾੜੀ ਖਿਲਾਫ਼ ਧੋਖਾਧੜੀ ਜ਼ਰੂਰੀ ਵਸਤਾਂ ਐਕਟ ਜਿਹੜਾ ਹੈ ਉਹਦੇ ਤਹਿਤ ਤੇ ਫਰਟੀਲਾਈਜ਼ਰ ਕੰਟਰੋਲ ਆਰਡਰ ਤਹਿਤ ਮੁਕੱਦਮਾ ਦਰਜ ਕਰ ਲਿਆ। ਖੇਤੀਬਾੜੀ ਵਿਭਾਗ ਦੀ ਜਾਂਚ ਟੀਮ ਨੇ ਫੈਕਟਰੀ ਦੇ ਸਟੋਰ ਰੂਮ ਦੇ ਵਿੱਚੋਂ ਯੂਰੀਆ ਦੇ ਕੁੱਲ 763 ਥੈਲੇ ਬਰਾਮਦ ਕੀਤੇ ਹੈ। ਇਨ੍ਹਾਂ ਦੇ ਵਿੱਚੋਂ ਐਗਰੀਕਲਚਰ ਗ੍ਰੇਡ ਜਿਹੜਾ ਖੇਤੀਯੋਗ ਜਿਹੜੀ ਹੈ ਖਾਦ ਵਾਲੇ ਇੰਡੀਅਨ ਪੋਟਾਸ਼ ਲਿਮਿਟਡ ਦੇ 6 ਪੀਲੇ ਥੈਲੇ 45 ਕਿਲੋ ਮਿਲੇ ਨੇ ਤੇ ਬਾਕੀ ਜਿਹੜਾ ਬਚੇ ਹੋਏ ਨੇ 757 ਥੈਲੇ 50 ਕਿਲੋ ਦੀ ਪੈਕਿੰਗ ਜਿਹੜੀ ਹੈ ਉਹ ਪੂਰੇ ਤਰ੍ਹਾਂ ਸ਼ੱਕ ਦੇ ਘੇਰੇ ਦੇ ਵਿੱਚ ਨੇ ਕਿਉਂਕਿ ਉਹਨਾਂ ਉੱਪਰੋਂ ਬੈਚ ਨੰਬਰ ਜਿਹੜਾ ਹੈ ਉਹ ਤਿਆਰੀ ਦੀ ਮਿਤੀ ਅਤੇ ਨਿਰਮਾਤਾ ਕੰਪਨੀ ਵਰਗੀਆਂ ਜਿਹੜੀਆਂ ਨੇ ਲੋੜੀਂਦੀ ਜਾਣਕਾਰੀ ਗਾਇਬ ਸੀਗੀ। ਵਿਭਾਗ ਨੇ ਜਾਂਚ ਦੇ ਲਈ ਸ਼ੱਕੀ ਖਾਦ ਦੇ 10 ਸੈਂਪਲ ਵੀ ਭਰੇ ਨੇ। ਕਾਗਜ਼ਾਂ ਦੇ ਵਿੱਚ ਹੇਰਾਫੇਰੀ ਦਾ ਜਿਹੜਾ ਗੱਲਬਾਤ ਕੀਤੀ ਗਈ ਹੈ ਤੇ ਦੋਸ਼ ਹੈ ਕਿ ਫੈਕਟਰੀ ਦੇ ਵਿੱਚ ਕਮਰਸ਼ੀਅਲ ਕੰਮ ਦੇ ਲਈ ਕਿਸਾਨਾਂ ਨੂੰ ਮਿਲਣ ਵਾਲੀ ਸਸਤੀ ਤੇ ਸਬਸਿਡੀ ਵਾਲੀ ਖੇਤੀ ਯੂਰੀਆ ਵਰਤੀ ਜਾ ਰਹੀ ਹੈ ਸੀਗੀ ਇਹਦੇ ਵਿੱਚ ਤੇ ਬਿਨਾਂ ਪਛਾਣ ਵਾਲੇ 757 ਥੈਲੇ ਮਿਲਣ ਦੇ ਕਾਰਨ ਖਰੀਦ ਅਤੇ ਸਪਲਾਈ ਦੇ ਨਾਲ ਜੁੜੇ ਕਾਗਜ਼ਾਤ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਏ ਨੇ। FIR ਜਿਹੜੀ ਹੈ ਉਹਦੇ ਮੁਤਾਬਕ ਫੈਕਟਰੀ ਦੇ ਖਰੀਦ ਆਰਡਰ ਜਿਹੜੇ ਨੇ ਉਹਦੇ ਵਿੱਚ ਮਾਲ ਦਾ ਅਸਲ ਜਿਹੜਾ ਨਾਂ ਹੈ ਲੁਕਾਉਣ ਦੇ ਲਈ ਆਰਗੈਨਿਕ ਕੰਪੋਸਟ ਜੈਵਿਕ ਖਾਦ ਉਹਦੇ ਉੱਤੇ ਲਿਖਿਆ ਗਿਆ ਸੀ ਜਦੋਂ ਕਿ ਸਪਲਾਇਰ ਦੇ ਬਿੱਲਾਂ ਦੇ ਵਿੱਚ ਉਸੇ ਮਾਲ ਨੂੰ ਟੈਕਨੀਕਲ ਗ੍ਰੇਡ ਯੂਰੀਆ ਦਰਸਾਇਆ ਗਿਆ। ਇਸ ਦੇ ਨਾਲ ਪੂਰੇ ਖਰੀਦ ਰਿਕਾਰਡ ਦੇ ਉੱਤੇ ਵੱਡਾ ਸ਼ੱਕ ਜਿਹੜਾ ਪੈਦਾ ਹੋ ਗਿਆ। ਇਹ ਜਿਹੜਾ ਮਾਮਲਾ ਭਾਰਤੀ ਕਿਸਾਨ ਏਕਤਾ BKE ਜਿਹੜੀ ਹੈ ਉਹਦੇ ਪ੍ਰਦੇਸ਼ ਪ੍ਰਧਾਨ ਲਖਵਿੰਦਰ ਸਿੰਘ ਔਲਖ ਦੀ ਸ਼ਿਕਾਇਤ ਦੇ ਉੱਤੇ ਜਿਹੜਾ ਇਹ ਤੋਂ ਬਾਅਦ ਸਾਹਮਣੇ ਆਇਆ। ਸਿਰਸਾ ਦੇ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਵੱਲੋਂ ਗਠਿਤ ਜਾਂਚ ਕਮੇਟੀ ਦੇ ਵਿੱਚ ਉਪ ਮੰਡਲੀ ਖੇਤੀ ਅਫਸਰ ਅਮਿਤ ਸ਼ਰਮਾ, ਸਹਾਇਕ ਪੌਦਾ ਸੁਰੱਖਿਆ ਅਫਸਰ ਵਿਜੇਂਦਰਪਾਲ, ਗੁਣ ਨਿਯੰਤਰਣ ਇੰਸਪੈਕਟਰ ਅਮਿਤ ਕੁਮਾਰ ਅਤੇ ਕਿਸਾਨ ਆਗੂ ਸ਼ਾਮਲ ਜਿਹੜੇ ਸਨ। ਜਾਂਚ ਦੇ ਦੌਰਾਨ ਖੇਤੀ ਅਧਿਕਾਰੀਆਂ ਨੂੰ ਯੂਰੀਆ ਦੇ ਥੈਲਿਆਂ ਦੇ ਵਿੱਚੋਂ ਨੀਮ ਦੀ ਮਹਿਕ ਆਈ ਤੇ ਇਹਦੇ ਵਿੱਚ ਸਰਕਾਰ ਖੇਤੀ ਦੇ ਲਈ ਸਬਸਿਡੀ ਵਾਲੀ ਯੂਰੀਆ ਦੀ ਕਾਲਾ ਬਾਜ਼ਾਰੀ ਰੋਕਣ ਦੇ ਲਈ ਉਸ ਉੱਪਰ ਨੀਮ ਤੇਲ ਦੀ ਕੋਟਿੰਗ ਜਿਹੜੀ ਹੈ ਕਰਦੀ ਹੈ। ਇਸ ਮਹਿਕ ਦੇ ਕਾਰਨ ਅਧਿਕਾਰੀਆਂ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ ਕਿ ਬਾਕੀ ਥੈਲੀਆਂ ਦੇ ਵਿੱਚ ਵੀ ਖੇਤੀ ਵਾਲੀ ਯੂਰੀਆ ਹੀ ਜਿਹੜੀ ਛੁਪਾਈ ਗਈ ਹੈ ਜਦੋਂ ਕਿ ਨਿਯਮਾਂ ਦੇ ਮੁਤਾਬਕ ਫੈਕਟਰੀ ਦੇ ਵਿੱਚ ਸਿਰਫ ਟੈਕਨੀਕਲ ਗ੍ਰੇਡ ਯੂਰੀਆ ਹੀ ਜਿਹੜਾ ਵਰਤੀ ਜਾ ਸਕਦੀ ਹੈ। ਪ੍ਰਸ਼ਾਸਨ ਦੀ ਸਖ਼ਤੀ ਅੱਗੇ ਝੁਕਿਆ ਫੈਕਟਰੀ ਪ੍ਰਬੰਧਨ ਹੈ ਤੇ ਖੇਤੀ ਅਧਿਕਾਰੀਆਂ ਮੁਤਾਬਕ ਛਾਪੇਮਾਰੀ ਦੇ ਦੌਰਾਨ ਫੈਕਟਰੀ ਪ੍ਰਬੰਧਨ ਨੇ ਕੰਪਨੀ ਦੀ ਨੀਤੀ ਦਾ ਹਵਾਲਾ ਦਿੰਦਿਆਂ ਬਾਹਰੀ ਮਜ਼ਦੂਰਾਂ ਨੂੰ ਅੰਦਰ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਮਜ਼ਦੂਰਾਂ ਦਾ ਬੀਮਾ ਹੋਣਾ ਲਾਜ਼ਮੀ ਹੈ ਫਿਰ ਹੀ ਅੰਦਰ ਆ ਸਕਦੇ ਹੈ। ਪਰ ਅਧਿਕਾਰੀਆਂ ਨੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਸਰਕਾਰੀ ਪੱਧਰ ਦੇ ਉੱਤੇ ਮਜ਼ਦੂਰ ਬੁਲਾ ਕੇ ਸਾਰਾ ਸ਼ੱਕ ਜਿਹੜਾ ਸੀ ਸ਼ੱਕੀ ਮਾਮਲਾ ਬਾਹਰ ਜਿਹੜਾ ਕਢਵਾਇਆ ਤੇ ਉਸ ਨੂੰ ਸੀਲ ਕਰ ਦਿੱਤਾ। ਥਾਣਾ ਸਦਰ ਦੇ ਮੁਖੀ ਜਿਹੜੇ ਨੇ ਅਨਿਲ ਕੁਮਾਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਸ਼ਿਕਾਇਤ ਦੇ ਉੱਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਰਾ ਕੰਮ ਪਾਰਦਰਸ਼ੀ ਜਿਹੜਾ ਦੋਸ਼ ਝੂਠੇ ਹੈਰੀ ਗਰੋਵਰ ਨੇ ਇਹ ਗੱਲ ਕਹੀ ਹੈ ਜੋ ਮਾਲਕ ਨੇ। ਦੂਜੇ ਪਾਸੇ E20 ਗ੍ਰੀਨ ਫਿਊਲਸ ਦੇ CEO ਜਿਹੜੇ ਨੇ ਹੈਰੀ ਗਰੋਵਰ ਨੇ ਫੋਨ ਦੇ ਉੱਤੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਉਹ ਇਸ ਵੇਲੇ ਵਿਦੇਸ਼ ਦੇ ਵਿੱਚ ਨੇ। ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਅਤੇ ਫੈਕਟਰੀ ਦਾ ਸਾਰਾ ਕੰਮ ਪੂਰਾ ਜਿਹੜਾ ਕਹਿੰਦੇ ਪਾਰਦਰਸ਼ਤਾ ਦੇ ਨਾਲ ਕੀਤਾ ਜਾਂਦਾ ਹੈ। ਇੰਨੇ ਵੱਡੇ ਪੱਧਰ ਦੇ ਉੱਤੇ ਉਦਯੋਗ ਦੇ ਵਿੱਚ ਛੋਟੇ ਪੱਧਰ ਦੇ ਉੱਤੇ ਖਾਦ ਆਦਿ ਰਾਹੀਂ ਪੈਸੇ ਬਚਾਉਣ ਦੀ ਕੋਈ ਵੀ ਵਜ੍ਹਾ ਨਹੀਂ ਬਣਦੀ ਹੈ। ਫੈਕਟਰੀ ਤੇ ਲਾਏ ਗਏ ਸਾਰੇ ਦੋਸ਼ ਕਹਿੰਦੇ ਬੇਬੁਨਿਆਦ ਅਤੇ ਝੂਠੇ ਨੇ। 7.5 ਗੁਣਾ ਮੁਨਾਫੇ ਦਾ ਖੇਡ ਜਿਹੜਾ ਇਹਦੇ ਪਿੱਛੇ ਰਿਹਾ। ਰੇਟਾਂ ਦੇ ਵਿੱਚ ਵੱਡਾ ਫਰਕ ਆਇਆ। ਖੇਤੀਬਾੜੀ ਵਿਭਾਗ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਫੈਕਟਰੀ ਦੇ ਵਿੱਚ ਇਥਾਨੈਲ ਜਿਹੜਾ ਹੈ ਦੇ ਉਤਪਾਦਨ ਦੇ ਦੌਰਾਨ ਮਸ਼ੀਨਾਂ ਨੂੰ ਠੰਡਾ ਰੱਖਣ ਕੂਲਿੰਗ ਸਿਸਟਮ ਜਿਹੜਾ ਉਹਦੇ ਲਈ ਜਿਹੜਾ ਰੋਜ਼ਾਨਾ ਕਰੀਬ 10 ਤੋਂ 12 ਬੈਗ ਜਾਣੀ 500 ਤੋਂ 600 ਕਿਲੋ ਯੂਰੀਆ ਦੀ ਜ਼ਰੂਰਤ ਪੈਂਦੀ ਹੈ। ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਵਾਲੀ ਖੇਤੀ ਯੂਰੀਆ ਦਾ ਇੱਕ ਥੈਲਾ ਕਰੀਬ 266 ਰੁਪਏ ਤੇ 50 ਪੈਸੇ ਰੁਪਏ ਦਾ ਮਿਲਦਾ ਹੈ। 50 ਪੈਸੇ ਦਾ ਮਿਲਦਾ, 266 ਰੁਪਏ 50 ਪੈਸੇ, ਜਦਕਿ ਫੈਕਟਰੀ ਦੇ ਵਿੱਚ ਵਰਤੀ ਜਾਣ ਵਾਲੀ ਟੈਕਨੀਕਲ ਗ੍ਰੇਡ ਯੂਰੀਆ ਦੇ ਇੱਕ ਥੈਲੇ ਦੀ ਕੀਮਤ ਕਰੀਬ 2000 ਰੁਪਏ ਹੈ। ਤੇ ਭਾਈ ਕਿਸਾਨਾਂ ਦਾ ਜਿਹੜਾ ਸੀ ਯੂਰੀਆ ਉਹ ਵਰਤਦੇ ਸੀ ਇੱਥੇ, ਕਹਿੰਦੇ 2000 ਕਾਹਤੋਂ, 1800 ਰੁਪਈਆ ਸਿੱਧਾ 1700 ਰੁਪਈਆ ਬਚਾਉਂਦੇ ਸੀ। ਤੇ ਦੋਹਾਂ ਦੇ ਜਿਹੜਾ ਰੇਟਾਂ ਦੇ ਵਿੱਚ ਮੌਜੂਦ ਕਰੀਬ 7.5 ਗੁਣਾ ਦਾ ਇਹ ਵੱਡਾ ਫਰਕ ਹੀ ਇਸ ਗੈਰ ਕਾਨੂੰਨੀ ਖੇਡ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ। ਆਖਰ ਦੇ ਵਿੱਚ ਕੇਂਦਰੀ ਏਜੰਸੀ ਤੋਂ ਜਾਂਚ ਮੰਗ ਲਈ ਹੈ। ਭਾਰਤੀ ਕਿਸਾਨ ਏਕਤਾ BKE ਦੇ ਪ੍ਰਦੇਸ਼ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਸਬਸਿਡੀ ਵਾਲੀ ਯੂਰੀਆ ਦੀ ਸਨਅਤੀ ਵਰਤੋਂ ਤੋਂ ਜਿਹੜੀ ਹੋਣ ਕਾਰਨ ਅਸਲ ਹੱਕਦਾਰ ਕਿਸਾਨਾਂ ਨੂੰ ਖਾਦ ਮਿਲਣ ਦੇ ਵਿੱਚ ਭਾਰੀ ਦਿੱਕਤ ਆ ਰਹੀ ਹੈ ਤੇ ਸਰਕਾਰੀ ਖਜ਼ਾਨੇ ਦੀ ਸਬਸਿਡੀ ਦੀ ਸ਼ਰੇਆਮ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕਈ ਸੂਬਿਆਂ ਦੇ ਵਿੱਚ ਫੈਲੇ ਇਸ ਯੂਰੀਆ ਖਾਦ ਘਪਲੇ ਦੀ ਬਾਰੀਕੀ ਦੇ ਨਾਲ ਜਾਂਚ ਕੀ ਜਿਹੜੀ ਹੈ ਕਿਸੇ ਕੇਂਦਰੀ ਜਾਂਚ ਏਜੰਸੀ ਜਿਵੇਂ ਕਿ CBI ਤੋਂ ਜਿਹੜੀ ਕਰਵਾਈ ਜਾਣੀ ਚਾਹੀਦੀ ਹੈ। ਚਲੋ ਦੋਸਤੋ, ਆਪਣੇ ਨਾਲ ਜੁੜੇ ਨੇ ਚਰਨਜੀਤ ਸਿੰਘ ਸ਼ੈਲੀ, ਕਿਸਾਨ ਜਥੇਬੰਦੀ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੀ ਗੱਲਬਾਤ ਵੀ ਸੁਣਦੇ ਹਾਂ। ਇਹ ਮਸਲੇ ਨੂੰ ਕਿਵੇਂ ਉਹ ਲੈਂਦੇ ਆ। ਸਤਿ ਸ੍ਰੀ ਅਕਾਲ ਸ਼ੈਲੀ ਸਾਹਿਬ ਜੀ ਨੂੰ ਜੀ, ਨਿੱਕਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਮੁਬਾਰਕਾਂ ਜੀ, ਵੱਡਾ ਮੋਰਚਾ ਮਾਰ ਲਿਆ ਤੁਸੀਂ
4: ਕਿਹੜਾ ਜੀ?
0: ਹਾਂ ਦੇਖੋ, ਯੂਰੀਆ ਫੜ ਲਿਆ, ਕਿੱਥੇ ਅਗਲੇ 2000 ਦੀ ਥੈਲੀ ਲੈਂਦੇ ਆ ਤੇ ਕਿੱਥੇ ਤੁਹਾਡੀ ਕਿਸਾਨਾਂ ਵਾਲੀ ਜਿਹੜੀ ਆਪਣੀ ਖਾਦ ਜਿਹੜੀ ਖੇਤਾਂ ਨੂੰ ਪੈਣੀ ਆ ਯੂਰੀਆ, 266 ਰੁਪਏ ਤੇ 50 ਪੈਸੇ ਦਾ ਥੈਲਾ, ਉਹ ਖਰੀਦ ਖਰੀਦ ਮਸ਼ੀਨਾਂ ਠੰਡੀਆਂ ਕਰੀ ਜਾਂਦੇ ਸੀ ਉਹਦੇ ਨਾਲ ਜੀ।
4: ਇਹ ਤਾਂ ਜਿਉਂਦੇ ਰਹਿਣਾ ਆਪਣੇ ਖੇਤੀਬਾੜੀ ਅਫਸਰ ਨੇ ਗੁਰਦਾਸਪੁਰ ਦੇ ਜੀ।
0: ਜੀ,
4: ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਉੱਥੋਂ ਰਿਪੋਰਟ ਬਣਾ ਕੇ ਭੇਜੀ ਹੈ ਜੀ, ਇਹ ਬਿਲਕੁਲ ਨਿਰਪੱਖ ਰਿਪੋਰਟ ਬਣਾ ਕੇ ਭੇਜੀ।
0: ਕਿਆ ਬਾਤ ਹੈ ਜੀ, ਸਲੂਟ ਹੈ, ਇੱਦਾਂ ਦੇ ਅਫਸਰ ਹੋਣੇ ਚਾਹੀਦੇ ਆ ਜੀ।
4: ਹਾਂਜੀ ਬਿਲਕੁਲ, ਆਪਾਂ ਕਹਿੰਦੇ ਵੀ ਹੁੰਦੇ ਨੀ ਅਫਸਰ ਇਹੋ ਜਿਹੇ, ਸਾਰੇ ਇਹੋ ਜਿਹੇ ਨਹੀਂ, ਸਾਰੇ ਨੀ, ਵਿੱਚ ਕੁਛ ਨਾ ਕੁਛ ਚੰਗੇ ਵੀ ਨੇ ਭਾਈ, ਮਾੜੇ ਵੀ ਨੇ, ਸਾਰੇ ਤਰ੍ਹਾਂ ਦੇ ਲੋਕ ਨੇ।
0: ਬਿਲਕੁਲ ਹੈ ਜੀ,
4: ਪਰ ਮੈਂ ਪੜ੍ਹਿਆ ਸੀ ਅਖਬਾਰ ਲਾਇਆ ਬਸ
0: ਜੀ,
4: ਉਹ ਨਿਰਪੱਖ ਰਿਪੋਰਟ ਬਣਾ ਕੇ ਭੇਜੀ।
0: ਕਿਆ ਬਾਤ ਹੈ ਜੀ,
4: ਸਲੂਟ ਇਹੋ ਜਿਹੇ ਬੰਦਿਆਂ ਨੂੰ।
0: ਵਾਹ ਜੀ ਵਾਹ।
4: ਬਾਕੀ ਪਰ ਹੁਣ ਤਾਂ ਯਕੀਨ ਰਿਹਾ ਹੀ ਨੀ ਹੈਗਾ ਕੀ ਸਮਾਨ ਚ ਕੀ ਮਿਲਦਾ ਇੱਥੇ ਭਾਰਤ, ਕੋਈ ਯਕੀਨ ਨੀ ਹੈਗਾ
0: ਜੀ
4: ਕੀ ਕਹਿ ਕੇ ਕੀ ਵੇਚੀ ਆ। ਮੈਂ ਨਾ ਅੱਜ ਇੱਕ ਐਡ ਦੇਖ ਰਿਹਾ ਸੀਗਾ
0: ਜੀ,
4: ਉਹ ਐਡ ਆਉਂਦੀ ਆ ਮੇਰੇ ਫੋਨ ਤੇ ਤਕਰੀਬਨ ਹਰ ਰੋਜ਼ ਹੀ ਆਉਂਦੀ।
0: ਅੱਛਾ ਜੀ,
4: ਦੇਖੋ ਉਹਦੇ ਲਿਖਿਆ ਹੋਇਆ 1 ਕਿਲੋ ਕਾਜੂ, 1 ਕਿਲੋ ਬਦਾਮ, 1 ਕਿਲੋ ਦਾਖਾਂ, 1 ਕਿਲੋ, ਚਾਰ ਚੀਜ਼ਾਂ ਨੇ ਆਈਟਮਾਂ।
0: ਅੱਛਾ ਜੀ,
4: ਉਹ 249
0: ਅੱਛਾ ਜੀ, ਇੰਨੀਆਂ ਚੀਜ਼ਾਂ 249 ਰੁਪਏ ਦੀਆਂ,
4: 249 ਵੀ ਨੇ, ਸਰਚ ਮਾਰ ਲਓ ਤੁਹਾਨੂੰ ਵੀ ਆਜੂਗਾ।
0: ਨਹੀਂ ਸਾਰਾ ਚੀਜ਼ਾਂ ਕਿਲੋ ਕਿਲੋ ਹੀ ਹੈ।
4: ਹਾਂ ਦੱਸ ਦੇ ਤਾਂ ਕਿਲੋ ਕਿਲੋ ਹੀ ਕਿਲੋ,
0: ਨਹੀਂ ਸਰਚ ਦੇਖਿਓ ਕਿਤੇ, ਸਰਚ ਮਰਾਉਂਦੇ ਮਰਾਉਂਦੇ ਮੇਰਾ ਨਾ ਸਰਚ ਕਰ ਜਾਣ, ਉਹ ਆਪਰੇਸ਼ਨ ਹੀ ਨਾ ਕਰ ਜਾਣ ਕਿਤੇ, ਸਰਚ ਆਪਰੇਸ਼ਨ।
4: ਨਹੀਂ ਆ ਮੀਸ਼ੋ ਤੇ ਆਉਂਦਾ ਉਹ, ਬਾਰ ਬਾਰ ਆਈ ਜਾਂਦੇ ਮੈਨੂੰ ਐਡ, ਉਹ ਮੈਂ ਸਵੇਰੇ ਲਿਖਿਆ ਵੀ ਸੀ ਅੱਜ ਉੱਥੇ ਦੁਆਣਾ ਸਾਹਿਬ ਵਾਲੇ ਰੇਡੀਓ ਤੇ
0: ਜੀ,
4: ਉਹ ਫਿਰ ਪੱਟੀ ਸਾਹਿਬ ਕਹਿੰਦੇ ਵੀ ਉਹ ਇਹਨਾਂ ਜਿਹੜੀ ਚੀਜ਼ਾਂ ਹੁੰਦੇ ਖਰਾਬ ਹੁੰਦੇ ਡਰਾਈਵ ਤੇ।
0: ਅੱਛਾ ਜੀ,
4: ਜਿਹੜੇ ਇੰਨੇ ਸਸਤੇ, ਕਿਉਂਕਿ ਪਾਈਆ ਤੱਕ ਜਿਹੜਾ ਆਪਣੇ ਪਿਸਤਾ ਜੀ ਇਹ,
0: ਹਾਂਜੀ,
4: ਮਿਲਾ 300 ਰੁਪਏ ਦਾ ਪਾਈਆ ਜੀ ਇਹ, ਘੱਟੋ ਘੱਟ ਜਿਹੜਾ ਆਪਾਂ ਆਮ ਲੈਂਦੇ ਆਪਾਂ,
0: ਤੇ 1200 ਰੁਪਏ ਕਿਲੋ ਹੋ ਗਿਆ।
4: ਹਾਂ ਦੱਸੋ ਕਿਹੜਾ ਦਊਗਾ 249 ਰੁਪਏ ਜੀ, ਜਾਂ ਤਾਂ ਉਹਦੀ ਪੈਕਿੰਗ ਦਾ ਫਰਕ ਹੈ, ਉਹਦੇ ਕਿਸੇ ਤਰੀ ਉਹ ਨੀ ਲਿਖਿਆ, ਉਹਦਾ ਵਜ਼ਨ ਨੀ ਲਿਖਿਆ ਹੋਇਆ
0: ਜੀ,
4: ਜਦੋਂ ਆਪਾਂ ਬੁੱਕ ਕਰਦੇ ਆ ਨਾ, ਨਹੀਂ ਕੁਆਂਟਿਟੀ ਆਉਂਦੀ ਹੈ ਵੀ ਪਾਈਆ ਦਾ ਪੈਕਟ ਆ 100 ਗ੍ਰਾਮ ਦਾ ਪੈਕਟ, 50 ਗ੍ਰਾਮ ਦਾ,
0: ਬਿਲਕੁਲ ਹੈ ਜੀ,
4: ਪਰ ਉਹ ਤੇ ਦੱਸੀ ਨੀ ਹੋਇਆ ਵੀ ਕਿੰਨੇ ਗ੍ਰਾਮ ਦਾ
0: ਜੀ।
4: ਮੈਂ ਬਾਅਦ ਚ ਕਿਤੇ 4 ਛੋਟੇ ਛੋਟੇ ਭੇਜ ਦੇ ਨਾ ਪੈਕਟ,
0: ਨਹੀਂ ਆਪਣੇ ਉੱਥੇ ਪਿੰਡ ਚ ਹੱਟੀ ਹੋਣੀ ਆ ਭਾਈ, ਉੱਥੋਂ ਜਾ ਕੇ ਲੈ ਆਓ, ਨਾਲੇ ਅਗਲੇ ਨੂੰ ਬਹਾਨਾ ਆਪਣਾ ਉਲਾਮਾ ਵੀ ਤਾਂ ਦੇ ਸਕਦੇ ਹੋ ਮਾੜੀ ਹੋਵੇ ਚੀਜ਼।
4: ਹਾਂ ਵੀ ਬਹੁਤ ਠੱਗੀਆਂ ਠੋਰੀਆਂ ਹੋਣ ਲੱਗ ਗਈਆਂ ਜੀ, ਆਹ ਦੇਖੋ ਜਿਵੇਂ ਆ ਨੀਮ ਕੁੱਟੜ ਯੂਰੀਆ ਹੋ ਗਿਆ, ਇਹ ਚੀਜ਼ਾਂ ਹੋ ਗਈਆਂ,
0: ਦੇਖੋ ਜਿਦਾਂ ਆਪਾਂ ਗੱਲ ਕਰਦੇ ਨਾ, ਚਾਹੇ ਕਾਰਪੋਰੇਟ ਢਾਂਚੇ ਦੀ ਸ਼ੈਲੀ ਚ ਗੱਲ ਕਰਦੇ ਆ, ਹੁਣ ਦੇਖੋ ਪਿੰਡਾਂ ਦੀਆਂ ਹੱਟੀਆਂ ਨੂੰ ਛੱਡ ਕੇ ਲੋਕ ਪਹਿਲਾਂ ਹਰ ਚੀਜ਼ ਮਾੜੀ ਤੋਂ ਮਾੜੀ ਚੀਜ਼, ਛੋਟੀ ਤੋਂ ਛੋਟੀ ਚੀਜ਼ ਜਿਹੜੀ ਹੱਟੀ ਤੋਂ ਮਿਲ ਜਾਂਦੀ ਸੀ ਜਾਂ ਲੈ ਕੇ ਆਉਣ ਦੀ ਜਿਹੜੀ ਪਹਿਲੀਅਤ ਹੁੰਦੀ ਸੀ, ਚਲੋ ਹੱਟੀ ਤੋਂ ਲੈ ਆਨੇ ਜਾ ਕੇ ਹਨਾ, ਤੇ ਉੱਥੇ ਨੂੰ ਦੌੜ ਕੇ ਬੱਚੇ ਪੈਸੇ ਦੇ ਕੇ ਤੇ ਭੇਜ ਦਿੱਤੇ ਜਾਂਦੇ ਸੀ, ਅਸੀਂ ਵੀ ਜਾਂਦੇ ਰਹੇ ਹਾਂ ਚੀਜ਼ਾਂ ਲਿਆਉਂਦੇ ਰਹੇ ਹਾਂ, ਜਾਂ ਸ਼ਹਿਰਾਂ ਦੇ ਵਿੱਚ ਕਰਿਆਨੇ ਦੀ ਦੁਕਾਨ ਹੁੰਦੀ ਸੀ, ਹਰ ਮੋੜ ਦੇ ਉੱਤੇ ਹਰ ਕਿਤੇ ਲੱਭ ਪੈਂਦੀ ਹੈ। ਤਾਂ ਹੁਣ ਦੇਖੋ ਕਿ ਜਿਹੜੇ ਲੋਕ ਨੇ ਆਪ ਮੁਹਾਰੇ ਨਾ, ਉਹ ਮੌਲਾਂ ਨੂੰ ਭੱਜ ਰਹੇ ਨੇ, ਹੋਰ ਪਾਸੇ ਚੀਜ਼ਾਂ ਨੂੰ ਭੱਜ ਰਹੇ ਨੇ, ਪਰ ਉਹ ਜਿਹੜਾ ਛੋਟਾ ਵਪਾਰੀ ਹੈ ਨਾ, ਫਿਰ ਉਹਨੂੰ ਅਸੀਂ ਆਪ ਹੀ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਮੈਨੂੰ ਲੱਗਦਾ ਕਿ ਉਹਨੂੰ ਘੱਟੋ ਘੱਟ ਜਿਹੜੇ ਪਿੰਡ ਦੇ ਜਿਹੜੇ ਨੇ ਪਿੰਡਾਂ ਦੇ ਵਿੱਚ ਛੋਟੀਆਂ ਮੋਟੀਆਂ ਦੁਕਾਨਾਂ, ਪਹਿਲ ਉੱਥੇ ਦਿਓ, ਜੇ ਉੱਥੇ ਚੀਜ਼ ਅਵੇਲੇਬਲ ਨਹੀਂ ਹੈ ਤਾਂ ਫਿਰ ਤੁਸੀਂ ਸ਼ਹਿਰੋਂ ਲੈ ਆਓ ਜਾ ਕੇ ਹਨਾ।
4: ਨਹੀਂ ਅਸੀਂ ਰੀਸ ਤੇ ਜਿਆਦਾ ਆਦੀ ਹੋ ਗਈ ਨਾ, ਜੇ
0: ਜੀ
4: ਦੇਖੋ ਦੇਖ ਵੀ ਉਹ ਵੀ ਜਾਂਦਾ, ਉਹਨੇ ਗੱਡੀ ਲੈ ਲਈ, ਗੱਡੀ ਲੈ ਲਈ, ਆਪਾਂ ਉਹਦੇ ਟਰੈਕਟਰ ਆਪਾਂ ਵੀ ਲੈ ਲਓ,
0: ਜੀ
4: ਚਾਹੇ ਆਪਣੇ ਵਕੀਲਾ ਜ਼ਮੀਨ ਦਾ, ਉਹ ਤਾਂ 10 ਕਿੱਲੇ ਵਾਲੇ ਕੋਲ ਤੋਂ ਸਾਰਾ ਕੁਛ ਹੋਊਗਾ,
0: ਜੀ
4: ਅਸੀਂ ਵੀ ਲੋਕ ਦਿਖਾਵਾ ਉਹਦਾ ਜਿਆਦਾ ਕਰਨ ਲੱਗ ਗਏ,
0: ਬਿਲਕੁਲ
4: ਸਮਾਨ ਲੈਣ ਲੱਗ ਗਏ।
0: ਜੀ
4: ਇੱਕ ਮੌਲ ਇਹ 17-1800 ਦੁਕਾਨ ਖਤਮ ਕਰਦਾ ਜੀ,
0: ਬਿਲਕੁਲ ਬਿਲਕੁਲ ਜੀ ਬਿਲਕੁਲ, ਕਿਉਂਕਿ ਅਜੇ ਭਾਰਤ ਕੋਲ ਜਾਂ ਪੰਜਾਬ ਕੋਲ ਅਜੇ ਮੌਕਾ ਹੈਗਾ, ਇਹਨਾਂ ਮੁਲਕਾਂ ਚ ਤਾਂ ਅਸੀਂ ਤਾਂ ਚਲੋ ਦੇਖ ਚੁੱਕੇ ਹਾਂ, ਪਰ ਇਹ ਹਰ ਚੀਜ਼ ਉਹ ਕਰਕੇ ਨਾ ਤਾਂ ਹੁਣ ਦੁਬਾਰਾ ਉਹਨਾਂ ਮੁਲਕਾਂ ਜਿਹੜੇ ਛੋਟੇ ਵਪਾਰੀ ਆ ਨਾ ਉਹਨਾਂ ਨੂੰ ਦੁਬਾਰਾ ਤਰਜੀਹ ਦੇਣ ਲੱਗ ਗਏ ਆ ਕਿ ਹਾਂ ਭਾਈ ਉਹਨਾਂ ਨੂੰ ਉਹਨਾਂ ਦੀ ਦੇਖਭਾਲ ਕਰਨੀ ਪੈਣੀ ਆ, ਉਹਨਾਂ ਨੂੰ ਕਾਰੋਬਾਰ ਉਹਨਾਂ ਨੂੰ ਵੀ ਦੇਣਾ ਪੈਣਾ ਨਾਲ, ਹੁਣ ਉਹ ਔਖੇ ਹੋ ਰਹੇ ਨੇ ਜੋ ਸਰਕਾਰਾਂ ਦੇ ਉੱਤੇ ਵੱਡਾ ਬੋਝ ਪੈ ਗਿਆ ਨਾ ਆਪਣੇ ਉੱਤੇ, ਮੋਢਿਆਂ ਦੇ ਉੱਤੇ ਪਈ ਹੈ, ਕਾਰਪੋਰੇਟ ਢਾਂਚਾ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਆਪਣੀਆਂ ਡਿਮਾਂਡਾਂ ਜਾਂ ਪ੍ਰਾਈਜ਼ ਉਹ ਵੀ ਮਤਲਬ ਕਿ ਪੂਰੇ ਛੱਤ ਨੂੰ ਲਾਉਣ ਲੱਗ ਗਿਆ, ਜਦੋਂ ਕੰਪੀਟੀਸ਼ਨ ਹੀ ਨਹੀਂ ਰਹਿਣਾ ਵਿੱਚ, ਕੋਈ ਪਲੇਅਰ ਹੀ ਨਹੀਂ ਰਹਿਣਾ, ਤਾਂ ਫਿਰ ਉਹ ਸਰਕਾਰ ਉਹ ਸਰਕਾਰਾਂ ਤੇ ਵੀ ਭਾਰ ਪੈ ਰਿਹਾ ਨਾ, ਉਹ ਜਿਹੜੇ ਮਹਿਕਮੇ ਜਿੱਦਾਂ ਪ੍ਰਾਈਵੇਟ ਕਰ ਦਿੱਤੇ ਜਾਂ ਕਾਰਪੋਰੇਟ ਢਾਂਚੇ ਦੇ ਹਵਾਲੇ ਕਰ ਦਿੱਤੇ, ਉਹ ਫਿਰ ਆਪਣੀਆਂ ਮਨਮਾਈਆਂ ਕਰਨ ਲੱਗ ਗਏ ਆ ਜੀ, ਤੇ ਹੁਣ ਉਹ ਫਿਰ ਤੋਂ ਦੁਬਾਰਾ ਇੱਥੇ ਦੇਖਣ ਨੂੰ ਮਿਲ ਰਿਹਾ ਸਾਡੇ ਮੁਲਕਾਂ ਦੇ ਵਿੱਚ ਕਿ ਉਹ ਛੋਟੇ ਵਪਾਰੀ ਜਿਹੜੇ ਨੇ ਜਾਂ ਲੋਕਲ ਵਪਾਰੀ ਜਿਹੜੇ ਨੇ ਨਾ ਉਹਨਾਂ ਨੂੰ ਮਤਲਬ ਕਿ ਫਿਰ ਦੁਬਾਰਾ ਸੱਦਾ ਦੇਣ ਲੱਗ ਗਏ, ਭਾਈ ਆਓ ਤੁਸੀਂ ਵਾਪਸ ਆਓ।
4: ਇਹ ਦੇਣਾ ਪਊ ਜੀ ਸੱਦਾ ਦਰਬਾਰ ਤੋਂ, ਜੇ ਜੇ ਭਾਰਤ ਜੀ ਹੁਣ ਜੇ ਆਪਣੇ ਦੇਸ਼ ਦਾ ਪੈਸਾ ਕੋਈ 250 ਬੰਦਿਆਂ ਕੋਲ ਵਗ ਜੇ ਤਾਂ ਦੇਸ਼ ਕਿਵੇਂ ਚੱਲੂਗਾ?
0: ਉਹੀ ਉਹ ਦੇਖੋ ਉਹਦੇ ਵਿੱਚ ਕਿੰਨਾ, ਜੇ ਹੁਣ ਪਿੰਡ ਦੇ ਵਿੱਚ ਆ ਜੇ ਉਹ ਟੈਕਸ ਪੇਅਰ ਕਰਦਾ, ਮਤਲਬ ਕਿ ਛੋਟੀ ਦੁਕਾਨ ਆ ਉਹ ਟੈਕਸ ਪੇਅ ਕਰਦਾ, ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੰਦਾ ਹਨਾ, ਉਹ ਮਤਲਬ ਕਿ ਉਹ ਚੀਜ਼ਾਂ ਜਦੋਂ ਗਿਣਦੇ ਆ ਨਾ ਉਹ ਮਤਲਬ ਜ਼ਿਆਦਾ ਬੈਨੀਫਿਟ ਦੇ ਵਿੱਚ ਆ, ਜਿੰਨੀ ਉਹ ਚੀਜ਼ ਦੀ ਬਹੁਤਾਤ ਹੋਊਗੀ ਓਨਾ ਉਹ ਸਰਕਾਰ ਨੂੰ ਫਾਇਦਾ, ਤੇ ਜਿੱਥੇ ਹੁਣ ਸਾਰਾ ਕੁਝ ਇੱਕੋ ਹੀ ਛੱਤ ਦੇ ਥੱਲੇ ਆ ਗਿਆ ਜਾਂ ਇੱਕੋ ਚੀਜ਼ ਦੇ, ਉਹਦੇ ਵਿੱਚ ਟੈਕਸ ਵੀ ਬਚਾਉਣਗੇ, ਹੋਰ ਸਾਰੀਆਂ ਚੀਜ਼ਾਂ ਕਰਨਗੇ, ਫਿਰ ਵੱਡੇ ਜਿਹੜੇ ਕਾਰੋਬਾਰ ਆ ਉਹਨਾਂ ਨੂੰ ਛੋਟਾਂ ਵੀ ਦੇਣੀਆਂ ਪੈਂਦੀਆਂ 19% ਸਰਕਾਰਾਂ ਨੂੰ, ਉਹ ਫਿਰ ਉਹਨਾਂ ਨੂੰ ਔਖਾ ਹੋ ਰਿਹਾ ਵੀ ਅਸੀਂ ਆਪਣੇ ਖਰਚੇ ਕਿੱਥੋਂ ਪੂਰੇ ਕਰੀਏ ਜੀ।
4: ਨਹੀਂ ਸਾਡੇ ਨਾਲ ਚਾਈਨਾ ਕਿਵੇਂ ਕਾਮਯਾਬ ਹੋਇਆ, ਇਸੇ ਕਰਕੇ ਚਾਈਨਾ ਕਾਮਯਾਬ ਹੋਇਆ,
0: ਬਿਲਕੁਲ
4: ਉਹਨੇ ਘਰ ਘਰ ਰੋਜ਼ਗਾਰ ਦਿੱਤਾ ਜੀ।
0: ਜੀ
4: ਹੁਣ ਸਾਡੇ ਕੋਲ ਤਾਂ ਰੋਜ਼ਗਾਰ ਹੀ ਨਹੀਂ ਹੈਗਾ ਜੀ,
0: ਜੀ
4: ਦੱਸੋ ਕਿਹੜੀ ਸਰਕਾਰ ਨੇ ਰੋਜ਼ਗਾਰ ਦਿੱਤਾ, ਕਿਸੇ ਨੇ ਵਾਈਟ ਪੇਪਰ ਕੀਤਾ ਜਾ ਰਹੀ?
0: ਬਿਲਕੁਲ
4: ਸਾਡੇ ਹਰੇਕ ਮਹਿਕਮੇ ਦੇ ਵਿੱਚ ਜਿੰਨੇ ਜਾਣੀ ਮਾਸਟਰ ਅਧਿਆਪਕ ਜਾਂ ਕੁਛ ਵੀ ਹੋਣੇ ਚਾਹੀਦੇ ਆ ਜਿੰਨੇ ਵੀ ਇੱਕ ਸਕੂਲ ਚ, ਉਹਨੇ ਸਾਡੇ ਕਿਸੇ ਚ ਪੂਰੇ ਨਹੀਂ ਗਏ, ਸਰਕਾਰੀ ਕਿਸੇ ਵੀ ਦਫ਼ਤਰ ਚ ਵਗ ਜਾਓ ਉੱਥੇ ਪੂਰੀ ਨਹੀਂ ਹੈਗੀ,
0: ਬਿਲਕੁਲ
4: ਕਿਤੇ ਸਾਡੇ ਪੂਰੀ ਨਹੀਂ ਹੈਗੀ, ਇੱਕ ਇੱਕ ਬੰਦੇ ਦੇ ਉੱਤੇ ਇੰਨਾ ਇੰਨਾ ਲੋਡ ਪਿਆ ਹੋਇਆ, 10-10 ਬੰਦੇ ਦਾ ਕੰਮ ਕਰਦਾ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
4: ਓਕੇ ਅੱਛਾ, ਜਿਵੇਂ ਪਿੱਛੇ ਸਰਕਾਰ ਨੇ ਜਿਹੜੇ ਪਟਵਾਰੀ ਰਿਟਾਇਰ ਹੋਏ ਸੀ ਉਹ ਜ਼ਿਆਦਾ ਤਨਖਾਹ ਤੇ ਰੱਖ ਲਏ
0: ਜੀ,
4: ਜਦ ਕਿ ਉਹਦੀ ਇੱਕ ਤਨਖਾਹ ਤੋਂ 10 ਬੰਦੇ ਨਵੇਂ ਰੱਖੇ ਜਾ ਸਕਦੇ ਸੀ
0: ਜੀ।
4: ਇਹ ਜਿਹੜੇ ਨੀਤੀ ਘਾੜਿਆਂ ਨੇ ਜਿਹੜੇ ਅਸੀਂ MLA ਚੁਣਦੇ ਆ ਇਹਨਾਂ ਨੇ ਨੀਤੀਆਂ ਬਣਾਉਣੀਆਂ ਸੀ, ਇਹ ਇਹਨਾਂ ਤਾਂ ਕਿ ਥਾਣੇ ਵੰਡ ਲਏ, ਮੇਰੇ SS ਤੋਂ ਲੱਗੂਗਾ
0: ਜੀ। ਹੁਣ ਦੇਖੋ ਇਹ ਜਿੱਦਾਂ ਹੁਣ ਇੱਥੇ ਜੋਬਾਂ ਵੀ ਘੱਟ ਗਈਆਂ, ਹੋਰ ਸਾਰੀਆਂ ਚੀਜ਼ਾਂ ਘੱਟ ਗਈਆਂ, ਉਹ ਫਿਰ ਸਰਕਾਰਾਂ ਦੇ ਉੱਤੇ ਬੋਝ ਪੈ ਰਿਹਾ, ਜੋਬ ਮਤਲਬ ਕਿ ਬੇਰੋਜ਼ਗਾਰੀ ਵੱਧ ਰਹੀ ਹੈ, ਤੇ ਉਹ ਲੋਕਾਂ ਨੂੰ ਘਰ ਬਿਠਾ ਕੇ ਪੈਸਾ ਦੇਣਾ ਪਿਆ, ਉਹ ਤਾਂ ਦੇਣਾ ਤਾਂ ਸਰਕਾਰ ਨੇ ਟੈਕਸਾਂ ਚੋਂ ਹੀ ਦੇਣਾ, ਪਰ ਉਹਦੇ ਵਿੱਚ ਫਿਰ ਉਹਨਾਂ ਦੇ ਉੱਤੇ ਵੱਡਾ ਭਾਰ ਪਈ ਜਾਂਦਾ ਜੀ, ਵੀ ਅਸੀਂ ਕਿੱਥੋਂ ਸਾਰਿਆਂ ਨੂੰ ਪੇ ਕਰਾਂਗੇ, ਤੁਸੀਂ ਤਾਂ ਬੰਦੇ ਘਟਾਈ ਜਾਂਦੇ ਹੋ, ਸੇਵਿੰਗ ਕਰ ਰਹੇ ਹੋ, ਤੇ ਉਹ ਚੀਜ਼ਾਂ ਫਿਰ ਕਿਤੇ ਨਾ ਕਿਤੇ ਸਾਰਾ ਘੁੰਮ ਘੁਮਾ ਕੇ ਸਰਕਾਰ ਫਿਰ ਘਿਰ ਜਾਂਦੀ ਹੈ ਜੀ।
4: ਨਹੀਂ ਜੀ ਹੁਣ ਦੇਖੋ ਫਿਰ ਉਸੇ ਤਰ੍ਹਾਂ ਹੋਊਗਾ ਜਿਵੇਂ ਆਪਣੇ ਨਾਲ ਨੇਪਾਲ ਚ ਹੋਇਆ, ਜਿਵੇਂ ਲੰਕਾ ਚ ਹੋਇਆ, ਫਿਰ ਸਾਡੇ ਨਾਲ ਵੀ ਲਾਸਟ ਤੇ ਉਹੀ ਗੱਲ
0: ਹੋਊਗੀ,
4: ਲੋਕ ਕਿੱਥੇ ਆਣਗੇ, ਤਾਂ ਜਦੋਂ ਲੋਕ ਭੁੱਖੇ ਮਰਨਗੇ ਤਾਂ ਲੱਕੜਾਂ ਵੀ ਚੱਬ ਜਾਣਗੇ ਸਰਕਾਰਾਂ
0: ਦੀ, ਬਿਲਕੁਲ ਬਿਲਕੁਲ। ਉਹ ਕਹਿੰਦੇ ਨੀ ਸੀ ਪਹਿਲਾਂ, ਕਹਿੰਦੇ ਨੇ ਲੋਹੇ ਦੇ ਚਣੇ ਚਬਾ ਦਾਂਗੇ,
4: ਬਿਲਕੁਲ ਜੀ। ਫਿਰ ਲੋਕ ਕੀ ਕਰਨਗੇ
0: ਜੀ,
4: ਲੋਕਾਂ ਨੂੰ ਚਾਹੀਦਾ, ਅਸੀਂ ਤਾਂ ਇਸ ਕਰਕੇ ਤਾਂ ਹੋਕਾ ਦਿੰਦੇ ਹਾਂ ਵੀ ਸਾਰੇ ਇੱਕ ਛੱਤ ਥੱਲੇ ਇਕੱਠੇ ਹੋ ਜਾਓ, ਭਾਵੋ ਜੇ ਵੱਡਾ ਜਿਹੜਾ ਰਹਿੰਦੀ ਖੁੰਦੀ ਹੁਣ ਫਿਲਮ ਆ ਗਈ
0: ਜੀ,
4: ਠੀਕ ਆ ਜੋ ਕੁਛ ਹੋਇਆ ਮਾੜਾ ਹੋਇਆ, ਹੁਣ ਔਜਲ ਸਾਹਿਬ ਬੋਲ ਕੇ ਗਏ ਨੇ, ਆਪਣੇ ਸੈਣੀ ਸਾਹਿਬ ਦੱਸ ਕੇ ਗਏ ਨੇ ਵੀ ਅੱਛਾ ਕਰਕੇ ਗਏ ਨੇ, ਕਿ ਸਾਨੂੰ ਪਤਾ ਹੀ ਨੀ ਲੱਗਦਾ ਸਾਨੂੰ ਵਰਤਿਆ ਕਿਵੇਂ ਜਾਂਦਾ ਯਾਰ,
0: ਇਹ ਚ ਵੀ ਵਰਤੀ ਜਾਂਦੇ ਆ, ਕੋਈ ਕਾਮਰੇਡਾਂ ਦਾ ਧੜਾ ਬਣ ਗਿਆ ਜੀ, ਹੁਣ ਕੋਈ ਅਕਾਲੀਆਂ ਦਾ ਬਣ ਗਿਆ, ਕੋਈ ਆਪ ਦਾ ਬਣ ਗਿਆ, ਕੋਈ ਬੀਜੇਪੀ ਦਾ, ਇਹਦੇ ਵਿੱਚ ਵੀ ਤਾਂ ਪਾੜਾ ਪਾਈ ਜਾਂਦੇ ਆ, ਹੁਣ ਹੋਰ ਵੀ ਵਧੀ ਜਾਂਦਾ ਜੀ ਕੰਮ।
4: ਨਹੀਂ ਨਹੀਂ ਮੈਂ ਭਾਰਤ ਜੀ ਉਹੀ ਗੱਲ ਕਰਦਾ, ਕਹਿਣ ਨੂੰ ਤਾਂ ਅਸੀਂ ਬਹੁਤ ਨਿਰਪੱਖ ਹਾਂ
0: ਜੀ,
4: ਅਸੀਂ ਕਿਸਾਨ ਨੂੰ ਪਤਾ ਹੀ ਲੱਗਦਾ ਸਾਨੂੰ ਸਰਕਾਰਾਂ ਕਿਵੇਂ ਵਰਤ ਜਾਂਦੀ,
0: ਬਿਲਕੁਲ ਹੈ ਜੀ,
4: ਵੀ ਕਿਹੜਾ ਛੋਂਛਣਾ ਫੜਾ ਕੇ ਬੰਦੇ ਨੂੰ ਵਰਤ ਗਈਆਂ ਤਾਂ ਬਾਅਦ ਚ ਹੀ ਪਤਾ ਲੱਗਦਾ ਜਦੋਂ ਤੁਸੀਂ ਰੋਂਦੇ ਵੜਦੇ,
0: ਬਿਲਕੁਲ ਹੈ
4: ਵੀ ਸਾਨੂੰ ਤਾਂ ਵਰਤਿਆ ਗਿਆ
0: ਜੀ,
4: ਅਸੀਂ ਜੇ ਉਹੀ ਗੱਲ ਕਰਦੇ ਹਾਂ ਜੇ ਸਾਡੀ ਪੜ੍ਹਾਈ ਸਾਨੂੰ ਚੰਗੀ ਦੇਣ, ਇਹ ਸਿਹਤ ਸਹੂਲਤਾਂ ਚੰਗੀਆਂ ਦੇਣ ਤਾਂ ਸਾਨੂੰ ਜੇ ਮਾੜੇ ਮੋਟੇ ਪੜਾਂਗੇ ਕੁਛ ਉਹਦਾ ਦਿਮਾਗ ਵੀ ਕੰਮ ਕਰੂਗਾ
0: ਜੀ,
4: ਜੇ ਸਾਨੂੰ ਇਹਦੇ ਤੋਂ ਕੁੱਕੋ ਦਾ ਪਤਾ ਹੀ ਨਹੀਂ ਹੋਊਗਾ ਜੀ ਸਾਡਾ ਦਿਮਾਗ ਹੀ ਕੀ ਕੰਮ ਕਰੂਗਾ
0: ਜੀ।
4: ਬਹੁਤ ਤਾਂ ਸਾਡੀ ਅਨਪੜਾਂ ਦੀ ਆ
0: ਜੀ,
4: ਪਰ ਅਸੀਂ ਗਿਆਨ ਕਹਿੰਦੇ ਹਾਂ ਸਾਡੇ ਕੋਲ ਸਭ ਸਾਰਾ ਦੁਨੀਆਂ ਦਾ ਗਿਆਨ ਸਾਡੇ ਕੋਲ ਹੀ ਆ, ਕਿਸੇ ਕੋਲ ਗਿਆਨ ਹੀ ਨਹੀਂ ਹੈਗਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
4: ਜਦੋਂ ਪੜੋਗੇ ਬਾਹਰ ਨਿਕਲੋਗੇ ਦੇਖੋਗੇ ਤੁਹਾਨੂੰ ਫੇਰ ਪਤਾ ਲੱਗੂਗਾ
0: ਜੀ,
4: ਇੱਥੇ ਤਾਂ ਦੁਨੀਆਂ ਚ ਹਵਾ ਤੋਂ ਭੋਜਨ ਤਿਆਰ ਕਰਨ ਲੱਗ ਗਈ।
0: ਬਿਲਕੁਲ ਹੈ ਜੀ,
4: ਨਾਲੇ ਆਪਾਂ ਨੇ ਦੇਖੋ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਭੋਜਨ ਦੇ ਭੰਡਾਰ ਲਾ ਲਾ ਸਕਦੇ, ਭੰਡਾਰ ਭਰੇ ਪਏ ਨੇ
0: ਜੀ,
4: ਆਪਾਂ ਨੂੰ ਦੇਖ ਕੇ ਦੂਜੀਆਂ ਸਟੇਟਾਂ ਵੀ ਖੇਤੀ ਕਰਨ
0: ਲੱਗ ਗਈਆਂ ਜੀ,
4: ਆਪਣੇ ਪੰਜਾਬੀ ਹਰ ਇੱਕ ਜਗ੍ਹਾ ਬੈਠੇ ਨੇ, ਜਦੋਂ ਉਹਨਾਂ ਦੇ ਅਨਾਜ ਭੰਡਾਰ ਭਰੇ ਪਏ ਨੇ, ਹੁਣ ਆਪਦੀ ਮਰਜ਼ੀ ਨਾਲ ਖਰੀਦਦੇ ਨੇ ਉਹ
0: ਜੀ,
4: ਜਿੰਨਾ ਖਰੀਦਣਾ ਨਹੀਂ ਸੜੀ ਜਾਵੇ ਰੁਲੀ ਜਾਵੇ
0: ਜੀ,
4: ਇਹਦਾ ਸਿਸਟਮ ਹੀ ਇਹੋ ਜਿਹਾ ਕਰਤਾ, ਆਹ ਦੇ ਤੇ ਖੜੇ ਆ ਆਪਾਂ।
0: ਬਿਲਕੁਲ ਜੀ, ਔਜਲਾ ਸਾਹਿਬ ਜੁੜੇ ਨੇ ਨਾਲ, ਸ਼ਾਇਦ ਕੁਝ ਕਹਿਣਾ। ਅੱਜ ਵੈਸੇ ਮੈਂ ਨਾ ਇੱਕ ਖਬਰ ਦੇਖ ਰਿਹਾ ਸੀਗਾ, ਚਲੋ ਤੁਸੀਂ ਗੱਲ ਕੀਤੀ ਹੈ ਸਿਹਤ ਸਹੂਲਤਾਂ ਦੀ ਜਾਂ ਬਿਜਲੀ ਦੀ, ਉਹ ਕਹਿੰਦੇ ਨਾ ਤਾਂ ਸਾਨੂੰ ਫ੍ਰੀ ਚਾਹੀਦੀ ਹੈ ਬਿਜਲੀ ਤੇ ਨਾ ਸਸਤੀ ਚਾਹੀਦੀ ਹੈ, ਬਸ ਬਿਜਲੀ ਚਾਹੀਦੀ ਹੈ ਉਹ ਦਿਓ।
4: ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਜੀ, ਸਬਸਿਡੀਆਂ ਜਿੰਨੀਆਂ ਵੀ ਹੈਗੀਆਂ ਤੁਸੀਂ ਬੰਦ ਕਰ ਦੋ, ਜਿਹਨੂੰ ਸਬਸਿਡੀ ਦੀ ਲੋੜ ਆ ਬਸ ਤੁਸੀਂ ਚੈੱਕ ਕਰਕੇ ਉਹਨੂੰ ਦਿਓ ਯਾਰ।
0: ਬਿਲਕੁਲ ਹੈ ਜੀ,
4: ਬਾਕੀ ਜੇ ਤੁਹਾਡੇ ਕੋਲ ਫੇਰ ਵੀ ਤੁਹਾਡੇ ਕੋਲ ਬਚਦਾ ਕੁਛ ਦੇਣ ਨੂੰ ਬਚਦਾ, ਤੁਸੀਂ ਰੇਟ ਘਟਾ ਕੇ ਦੇ ਦੋ
0: ਜੀ। ਬਿਲਕੁਲ ਹੈ ਜੀ,
4: ਵੀ ਨਿਰਾ ਪੂਰਾ ਖੁੱਲਾ ਨਾ ਛੱਡੋ
0: ਜੀ। ਜੀ ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
1: ਕੀ ਹਾਲ ਚਾਲ ਆ?
4: ਸਤਿ ਠੀਕ ਆ ਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ?
1: ਮੈਂ ਤਾਂ ਇਹ ਗੱਲ ਕਰਦਾ ਸੀ ਵੀ ਦੇਖੋ ਅਸੀਂ ਨਾ ਇਸ ਤਰੀਕੇ ਨਾਲ ਵੰਡੇ ਗਏ ਪਿੰਡਾਂ ਚ ਵੀ ਇੱਕ ਦੂਜੇ ਨੂੰ, ਜਿਹੜੇ ਪਿੰਡ ਚ ਸਕੂਲ ਆਇਆ ਸੀ, ਬਾਹਰ ਤਾਂ ਜਵਾਕਾਂ ਦੀ ਪ੍ਰਾਈਵੇਟ ਸਕੂਲਾਂ ਦੀ ਫੀਸ ਇੰਨੀ ਇੰਨੀ ਭਰਦੇ ਆ ਹਨਾ
0: ਜੀ,
1: ਕਿਉਂ ਨੀ ਇੱਕ ਪਿੰਡਾਂ ਵਾਲੇ ਗਰੁੱਪ ਬਣਾ ਕੇ ਵੀ ਭਾਈ ਇੰਨੇ ਨਾ ਆਪਾਂ ਬਾਹਰ ਪ੍ਰਾਈਵੇਟ ਸਕੂਲਾਂ ਨੂੰ ਦਿੰਨੇ ਆ ਫੀਸ, ਇੰਨੀ ਨੀ ਆਪਾਂ ਇਕੱਠੀ ਕਰਕੇ ਚਾਰ ਆਪ ਹੀ ਟੀਚਰ ਹਾਇਰ ਕਰ ਲਈਏ, ਆਪਣੇ ਪਿੰਡਾਂ ਦੀਆਂ ਕੁੜੀਆਂ 30,000 ਤੇ ਪ੍ਰਾਈਵੇਟ ਸਕੂਲਾਂ ਚ ਧੱਕੇ ਖਾਂਦੀਆਂ ਨੀ ਖਾਂਦੀਆਂ ਜੀ?
0: ਬਿਲਕੁਲ ਹੈ ਜੀ,
1: ਪੜ੍ਹੇ ਲਿਖੇ ਜਿਹੜੇ ਆਪਾਂ ਨੂੰ ਦਿੰਦੇ ਨੇ, ਜਿਹੜੇ ਪੜ੍ਹਾਉਂਦੇ ਨੇ ਬਾਹਰ, ਉਹਨਾਂ ਨੂੰ ਆਪਣੇ ਪਿੰਡੇ ਰੁਜ਼ਗਾਰ ਦਈਏ, ਉਹਨਾਂ ਨੂੰ ਦੇਖ ਕੇ ਹੋਰ ਲੋਕ ਲਾਉਣਗੇ ਪੜ੍ਹਨ, ਉਹੀ ਪੈਸੇ ਉਹਨਾਂ ਨੂੰ ਤਨਖਾਹ ਦਈਏ ਤੇ ਉਹ ਉਹਨਾਂ ਨੂੰ ਇੱਕ ਕਮੇਟੀ ਬਣਾ ਕੇ ਉਹਨਾਂ ਨੂੰ ਬਾਜ ਵੀ ਕਰੇ ਤੇ ਉਹ ਆਪ ਹੀ ਜ਼ਿੰਮੇਵਾਰੀ ਲੈਣਗੇ, ਜਦੋਂ ਵਧੀਆ ਸਕੂਲ ਹੋਰ ਲੋਕ ਬਾਹਰੋਂ ਲਾਉਣਗੇ ਹੋਰ ਟੀਚਰ ਰੱਖੇ ਜਾਣਗੇ। ਬਾਹਰ ਤਾਂ ਅਸੀਂ ਪ੍ਰਾਈਵੇਟ ਸਕੂਲਾਂ ਤੋਂ ਤਾਂ ਲੁੱਟ ਕਰਵਾ ਰਹੇ ਹਾਂ, ਆਹ ਕੰਮ ਕਰਨ ਨੂੰ ਤਿਆਰ ਨਹੀਂ।
4: ਨਹੀਂ ਨਹੀਂ ਨਹੀਂ ਨਹੀਂ, ਆਪਣੇ ਔਜਲਾ ਵੀਰੇ, ਜੇ ਇਹ ਪਿੰਡ ਇਸ ਤਰ੍ਹਾਂ ਇਕੱਠੇ ਹੋਣ ਲੱਗ ਜਾਣ ਤਾਂ ਫਿਰ ਇਹ ਸਾਨੂੰ ਕੀ ਲੋੜ ਪੈਣੀ ਹੈ ਸਰਕਾਰਾਂ ਦੀ, ਇਹਨਾਂ ਦੀ ਕੀ ਕਰਨਾ ਪੈਣਾ
0: ਜੀ?
4: ਇੱਕ ਆਪਣੇ ਹਰਿਆਣੇ ਦੇ ਨੇ ਇਹ, ਆਪਣੇ ਉਹ ਕਰਦੇ ਨੇ ਸਾਰਾ ਸਿਸਟਮ, ਉਹ ਸੁਣਾਉਂਦੇ ਨੇ ਕਰਦੇ ਨੇ, ਉਹਨਾਂ ਨੇ ਸਾਰੇ ਅੰਕੜੇ ਕੱਢੇ ਨੇ ਵੀ ਇੱਕ ਪਿੰਡ ਦਾ ਪੈਸਾ ਅਸੀਂ ਸਰਕਾਰ ਨੂੰ ਕਿੰਨਾ ਦੇ ਰਹੇ ਹਾਂ
0: ਜੀ,
4: ਜੇ ਉਦੋਂ 25% ਵੀ ਅਸੀਂ ਆਪਦੇ ਪਿੰਡ ਤੇ ਖਰਚ ਲਈਏ ਸਾਡਾ ਪਿੰਡ ਆਰਾਮ ਨਾਲ ਚੱਲ ਸਕਦਾ, 25% ਪੈਸਾ
0: ਜੀ
4: ਸਾਰੇ ਪਿੰਡ ਦਾ ਇਕੱਠਾ ਕਰਕੇ
0: ਜੀ,
4: ਵੀ ਆਪਣੇ ਸਾਰੇ ਕੰਮ ਵੀ ਸੌਖੇ ਹੋਣਗੇ, ਇਸ ਤੋਂ ਵਧੀਆ ਰਹਿਣ ਸਹਿਣ ਵੀ ਹੋਜੂਗਾ ਜੇ ਆਪਾਂ ਉਹ ਤਰੀਕਾ ਮੰਨੀਏ। ਪਰ ਸਾਰਿਆਂ ਦੇ ਰਸਤੇ ਅਲੱਗ ਅਲੱਗ ਨੇ, ਇੱਥੇ ਕੋਈ ਕਿਸੇ ਦੀ ਨਹੀਂ ਸੁਣਦਾ।
0: ਨਹੀਂ ਦੇਖੋ ਆਪਣੇ ਹੁਣ ਪੰਚਾਇਤੀ ਸਿਸਟਮ ਤਾਂ ਹੈਗਾ ਹੀ ਆ ਸ਼ੁਰੂ ਤੋਂ, ਪਰ ਉਹਦਾ ਅਸੀਂ ਫਾਇਦਾ ਨੀ ਨਾ ਚੁੱਕ ਸਕੇ, ਸਮਝ ਹੀ ਨਹੀਂ ਸਕੇ ਕਿ ਪੰਚਾਇਤ। ਹੁਣ ਦੇਖੋ ਇਹਨਾਂ ਮੁਲਕਾਂ ਚ, ਹੁਣ ਔਜਲਾ ਭਾਜੀ ਆ ਜਾਂ ਮੈਂ ਟਾਊਨ ਦੇ ਵਿੱਚ ਇੱਥੇ ਰਹਿਣਾ, ਇਹਨਾਂ ਦੇ ਆਪਣੇ ਟਾਊਨ ਨੇ, ਉਹਨਾਂ ਦੇ ਵਿੱਚ ਬਕਾਇਦਾ ਬਜਟ ਬਣਦਾ ਹੈ, ਤੁਹਾਡਾ ਸਾਲ ਦਾ ਖਰਚਾ ਕੀ ਹੈ, ਉਹ ਚਾਹੇ ਸਿਹਤ ਦਾ ਹੈ, ਚਾਹੇ ਉਹ ਤੁਹਾਡਾ ਜਿਹੜੀਆਂ ਬੈਨੀਫਿਟ ਦੇਣੇ ਹੈ, ਉਹ ਚਾਹੇ ਸਕੂਲਿੰਗ ਦਾ ਖਾਣਾ ਮਿਡ ਡੇ ਮੀਲ ਹੈ, ਜਾਂ ਹੋਰ ਜਿਹੜੇ ਕਮਿਊਨਿਟੀ ਵਰਕ ਨੇ, ਸੜਕਾਂ ਬਣਾਉਣੀਆਂ ਨੇ, ਸਾਰਾ ਕੁਝ ਉਹ ਆਪਣੇ ਆਪ ਸਾਰਾ ਬਜਟ ਆਪ ਤਿਆਰ ਕਰਦੇ ਆ ਜੀ। ਕੇਂਦਰ ਦਾ ਜੋ ਚਲੋ ਹੈਗਾ ਉੱਥੇ, ਉਹ ਵਿੱਚ ਇਨਪੁਟ ਹੈਗੀ ਆ, ਆਉਂਦਾ ਆ ਜਾਂਦਾ ਆ।
4: ਨਹੀਂ ਇੱਥੇ ਧਾਤਲ ਦੇ ਫਰਕ ਆ ਜੀ, ਇੱਥੇ ਦੇਖੋ ਸਾਡੀਆਂ ਸਰਕਾਰਾਂ ਵੀ ਬੇਈਮਾਨ ਨੇ, ਜੇ ਬੰਦਾ ਮੂਹਰੇ ਇਹੋ ਜਿਹਾ ਕੰਮ ਕਰਨ ਵਾਸਤੇ ਖੜਾ ਹੋਵੇ ਤਾਂ ਉਹਨੂੰ ਵੀ ਇੱਥੇ ਬੇਈਮਾਨ ਨੇ ਦੇਖਦੇ ਨੇ, ਸਾਰੇ ਬੇਈਮਾਨ ਆ, ਦੂਜੇ ਨੂੰ ਬੇਈਮਾਨ ਲੱਗਦੀ ਆ।
0: ਬਿਲਕੁਲ ਹੈ ਜੀ,
4: ਇੱਥੇ ਸਾਡੇ ਫੰਡਾ ਇਹ ਖਰਾਬ ਆ। ਅੱਛਾ ਜੇ ਕਦੇ ਕਿਸੇ ਕਿਸੇ ਨੇ ਯਕੀਨ ਵੀ ਕੀਤਾ ਤਾਂ ਉਹ ਲੈ ਕੇ ਵੀ ਭੱਜਿਆ ਜੀ, ਸੱਚ ਆ ਜੀ।
0: ਬਿਲਕੁਲ ਹੈ ਜੀ,
4: ਇਸ ਕਰਕੇ ਕਿੰਨੀ ਇੱਕ ਵਾਰ ਅਗਲਾ ਵਿਸ਼ਵਾਸ ਕਰੂਗਾ, ਫਿਰ ਸਾਰਿਆਂ ਦੇ ਰਸਤੇ ਅਲੱਗ ਅਲੱਗ ਹੋ ਗਏ। ਨਹੀਂ ਇਹ ਇੱਕ ਇੰਨਾ ਵਧੀਆ ਢਾਂਚਾ ਜੀ, ਸਾਡੇ ਪਿੰਡ ਦਾ ਕੰਮ ਅਸੀਂ ਆਪਦੇ ਆਪਦੇ ਸਕੂਲ ਵੰਡ ਲਈਏ, ਇੱਕ ਦਵਾਈਆਂ ਦਾ ਹਸਪਤਾਲ ਵੀ ਖੋਲ ਸਕਦੇ, ਸਾਰਾ ਕੁਝ ਸਾਡੇ ਕੋਲ, ਇੰਨਾ ਪੈਸਾ
0: ਕਿਸੇ ਪਾਸੇ ਦੇਖਣ ਦੀ ਜ਼ਰੂਰਤ ਨਹੀਂ ਹੈ
4: ਪੰਜਾਬ ਚ ਪੈਸੇ ਦੀ
0: ਜੀ। ਹਾਂ
4: ਪਰ ਸਾਡੇ ਚ ਏਕਤਾ ਨਹੀਂ ਹੈਗੀ, ਉਹ ਜਿਵੇਂ ਪੁਰਾਣੇ ਜ਼ਮਾਨੇ ਚ ਕੁਛ ਏਕਤਾ ਹੁੰਦੀ ਸੀਗੀ, ਬਜ਼ੁਰਗ ਕੁਛ ਹੋਰ ਤਰ੍ਹਾਂ ਦੀ, ਜਿਹੜੀ ਨਵੀਂ ਪਨੀਰੀ ਆ ਕੁਛ ਹੋਰ ਤਰ੍ਹਾਂ ਦੀ, ਸਾਡੇ ਟਾਈਮ ਦੀ ਪਨੀਰੀ ਸੀਗੀ ਉਹ ਕੁਛ ਹੋਰ ਤਰ੍ਹਾਂ ਦੇ ਖਿਆਲਾਂ ਦੀ ਆ, ਫਿਰ ਵੀ ਥੋੜਾ ਜਿਹਾ ਵਿਸ਼ਵਾਸ ਕਰਨ ਵਾਲੇ ਹੈਗੇ ਆ ਬੰਦੇ
0: ਜੀ।
1: ਆਪਾਂ ਤਾਂ ਸ਼ੈਲੀ ਵੀਰੇ ਜੇ ਦੇਖੋ ਆਪਾਂ ਚਾਹੇ ਹੁਣ 500 ਰੁਪਏ ਰੋਜ਼ ਖਰਚ ਦਈਏ, ਹੈ ਨਾ, ਨਲਕਾ ਖਰਾਬ ਹੋ ਜਾਵੇ ਮੋਟਰ ਖਰਾਬ ਹੋ ਜਾਵੇ ਤੇ ਲਾ ਦਈਏ, ਜੇ ਅਸੀਂ 200 ਰੁਪਇਆ ਮਹੀਨੇ ਦਾ ਪੰਚਾਇਤ ਨੂੰ ਦੇਣ ਲੱਗ ਜਾਈਏ ਘਰ, ਜਿਹੜੇ ਹੱਟੀ ਵਾਲੇ ਨੇ ਪਿੰਡਾਂ ਦੇ ਵਿੱਚ, ਉਹਨਾਂ ਨੂੰ ਕਹੀਏ ਭਾਈ ਤੂੰ ਵੱਧ ਕਮਾਉਣਾ, ਤੂੰ 300 ਦੇ ਦੇ, 400 ਦੇ ਦੇ, ਜਾਂ ਦੁਕਾਨਾਂ ਨੇ ਉਹਨਾਂ ਤੋਂ ਹੋਰ ਤਰੀਕੇ ਨਾਲ ਲਈਏ, ਅਸੀਂ ਆਪਦਾ ਟਾਊਨ ਦਾ ਇੰਫਰਾਸਟ੍ਰਕਚਰ ਆਪ ਹੀ ਸਹੀ ਕਰ ਸਕਦੇ ਹਾਂ, ਉਹਦੇ ਨਾਲ ਸਕੂਲ ਵੀ ਚੱਲ ਸਕਦਾ ਸਾਡੇ, ਉਹਦੇ ਨਾਲ ਸਾਡੀ ਡਿਸਪੈਂਸਰੀ ਵੀ ਚੱਲ ਸਕਦੀ ਹੈ, ਜੇ ਉਸੇ ਚੀਜ਼ ਨੂੰ ਇੱਕ ਗਰੁੱਪ ਬਣਾਇਆ ਹੋਵੇ ਜਿਹੜਾ ਸਕੂਲ ਲਈ ਵੀ ਧਿਆਨ ਦੇਵੇ, ਸਾਰੇ ਲਈ ਧਿਆਨ ਦੇਵੇ, ਡਿਸਪੈਂਸਰੀ ਦੀ, ਡਾਕਟਰ ਵੀ ਸਿੱਧੇ ਰਹਿਣਗੇ, ਮਾਸਟਰ ਵੀ ਸਿੱਧੇ, ਤੁਸੀਂ ਮੈਂ ਕਹਿੰਦਾ ਕਿੰਨੇ ਵਧੀਆ ਬੱਚੇ ਜਿਹੜੇ ਨੌਕਰੀਆਂ ਵਿੱਚ ਧੱਕੇ ਖਾਂਦੇ ਨੇ, ਜਦ ਉਹਨਾਂ ਨੂੰ 30-35 ਹਜ਼ਾਰ ਰੁਪਇਆ ਤੁਸੀਂ ਘਰੇ ਬੈਠੇ ਨੂੰ ਦੇਗੇ, ਨਾਲੇ ਪਿੰਡ ਚ ਹੋਊਗਾ, ਹੋਰ ਆਲੇ ਦੁਆਲੇ ਜਵਾਕ ਪੜਨਗੇ, ਆਪੇ ਬਿਲਡ ਹੋ ਜਾਣਾ ਸਾਰਾ ਕੁਛ,
0: ਬਿਲਕੁਲ ਹੈ ਜੀ।
4: ਸਾਹਿਬ ਜੀ ਜਿਹੜਾ ਆਪਾਂ ਲੱਖ ਲੱਖ ਰੁਪਇਆ ਬੋਰਾਂ ਤੇ ਲਾਉਣੇ ਆ ਨਾ, ਇੱਕ ਮੋਟਰ 25 ਦੀ ਲੱਗ ਜਾਏ ਸਾਰੇ ਪਿੰਡ ਨੂੰ ਨੀ ਮੁੱਕਦੀ
0: ਜੀ,
4: ਤਾਂ ਦੇਖ ਲਓ ਕਿੰਨਾ ਇੱਥੇ ਕਿੰਨਾ ਫਾਇਦਾ ਹੋ ਗਿਆ। ਬਾਕੀ ਤਾਂ ਹਲੇ ਹਿਸਾਬ ਕਿਤਾਬ ਆਪਾਂ ਫੇਰ ਲਾਵਾਂਗੇ
0: ਜੀ,
4: ਸਾਰੇ ਪਿੰਡ ਦੇ ਬੰਦ ਕਰ ਦੋ, ਇਹ 1-25 ਦੀ ਮੋਟਰ ਲਵਾ ਦੋ, ਸਾਰੇ ਪਿੰਡ ਦਾ ਸਾਰੂਗੀ, ਕਿੰਨੇ ਪੈਸੇ ਇੱਥੇ ਬਚਤ ਹੋ ਗਏ ਤੁਸੀਂ ਇਹ ਦੱਸੋ,
0: ਫਿਰ
4: ਸਾਡੇ ਕਿੰਨੇ ਕਿੰਨੇ ਬੱਚੇ ਸਕੂਲ ਚ ਪੜ੍ਹਦੇ ਨੇ ਉਹ ਦੇਖ ਲਓ
0: ਜੀ,
4: ਸਾਰਾ ਸਿਸਟਮ ਹੋ ਸਕਦਾ। ਪਰ ਇੱਥੇ ਜਿਹੜਾ ਠੱਪਾ ਆਪਣੇ ਲੱਗ ਗਿਆ ਨਾ, ਉਹ ਪਹਿਲੇ ਦਿਨ ਤੋਂ ਹੀ ਲੱਗਿਆ ਹੋਇਆ
0: ਜੀ,
4: ਵੀ ਇਹ ਚੋਰ ਨੇ ਖਾਂਦੇ ਨੇ, ਵਿਸ਼ਵਾਸ ਨੀ ਕਰਦੇ ਸਾਡੇ, ਜਿਹੜਾ ਠਹਿਰਾ ਸੀ ਜਮੀ ਖਤਮ ਹੋ ਗਿਆ ਸਾਡੇ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
4: ਅਗਲਾ ਸਾਰੀ ਦੂਜੇ ਨੂੰ ਚੋਰ ਆਖਣਾ ਦੇਖਦੇ ਨੇ ਵੀ ਇਹ ਆਪਦਾ ਹੈ, ਕਿਉਂ ਕਿੰਨੇ ਟਾਈਮ ਤੋਂ ਸਾਡੇ ਨਾਲ ਚੱਲਦਾ ਆ ਰਿਹਾ ਜੀ
0: ਜੀ,
4: ਜਿਹੋ ਜੀ ਕੋਕੋ ਕਹਿੰਦੇ ਉਹੋ ਜਿਹੇ ਬੱਚੇ ਕੋਕੋ ਦੇ, ਸਾਡੇ ਲੀਡਰ ਕਹੇ ਨੇ ਇਹ ਜੀ ਕੋ ਕਰਦੇ, ਜਿਹਨੂੰ ਕਦੇ ਕੁਰਸੀ ਤੇ ਬਿਠਾ ਦਿੰਦੇ ਆ ਵੋਟਾਂ ਤੋਂ ਪਹਿਲਾਂ ਦੇ ਥੱਲੇ, ਪਤਾ ਕੀ ਲਿਖਿਆ ਉਹ, ਪੜ੍ਹੇ ਲਿਖੇ ਸੂਝਵਾਨ ਲੀਡਰ
0: ਜੀ,
4: ਹੈ ਅੱਛਾ ਉਹ ਦੇਖਿਓ, ਚਾਹੇ ਉਹ 7ਵੀਂ ਪਾਸ ਹੋਵੇ, ਪੜ੍ਹਿਆ ਲਿਖਿਆ ਤੇ ਸੂਝਵਾਨ ਜ਼ਰੂਰ ਲਿਖਿਆ ਹੋਊ,
0: ਸੀਨੀਅਰ
4: ਚਾਹੇ ਉਹ, ਚਾਹੇ ਦੇਖੀ ਆਪਾਂ ਨੇ ਪਿੱਛੇ
0: ਜੀ
4: ਵੀ ਕਿਵੇਂ ਕਿੰਨਾ ਕੁ ਪੜ੍ਹਨਾ ਲਿਖਣਾ, ਕਿੰਨਾ ਕਿਹਦਾ ਗਿਆਨ ਹੈ ਇਹਨਾਂ ਦਾ
0: ਜੀ,
4: ਦੁਨੀਆਂ ਸਾਹਮਣੇ
1: ਵੀਰੇ ਮੇਰਾ ਛੋਟਾ ਜਿਹਾ ਟਾਊਨ ਹੈ ਵੀਰੇ, 2100 ਬਸਵਾ ਟਾਊਨ ਦੀ ਜਿਹਦੇ ਵਿੱਚ ਮੈਂ ਰਹਿਣਾ, 2700 ਬਸਵਾ
0: ਜੀ,
1: ਤੇ ਮੈਂ ਆਪਦੇ ਘਰ ਦਾ ਸਾਲ ਦਾ ਟੈਕਸ 4300 ਰੁਪਇਆ ਪ੍ਰੋਪਰਟੀ ਦਾ ਦਿੰਦਾ
0: ਜੀ,
1: ਤੇ ਮੈਂ ਦੋ ਸਟੋਰਾਂ ਦਾ ਮੈਨੂੰ ਲੱਗਦਾ ਮੈਨੂੰ $9,900 ਸਾਲ ਦਾ ਪੈਂਦਾ, ਤੇ ਜਾਣੀ ਮੈਂ ਕੱਲਾ, ਹੋਰ ਜਿਹੜੇ ਦੇਖ ਲਓ ਕਿੰਨੇ ਇਹ ਟੈਕਸ ਜਾਂਦਾ
0: ਜੀ
1: ਟਾਊਨ ਨੂੰ, ਤੇ ਥੋੜਾ ਜਿਹਾ ਜ਼ਿਲ੍ਹੇ ਨੂੰ ਜਾਂਦਾ, ਇਹਦੇ ਵਿੱਚੋਂ ਜ਼ਿਲ੍ਹੇ ਤੋਂ ਫਿਰ ਵਾਪਸ ਵੀ ਆਉਂਦਾ, ਟਾਊਨ ਦੇ ਵਿੱਚ ਦਫ਼ਤਰ ਚ 5 ਬੰਦੇ ਕੰਮ ਕਰਦੇ ਨੇ, ਪੰਚਾਇਤ ਘਰ ਬਣਾਇਆ ਉਹ ਚ 5 ਬੰਦੇ ਕੰਮ ਕਰਦੇ ਨੇ, 4 ਬੰਦੇ ਟਾਊਨ ਲਈ ਕੰਮ ਕਰਦੇ ਨੇ, ਉਹਨਾਂ ਨੂੰ ਟਰੈਕਟਰ ਹਰ ਚੀਜ਼ ਲੈ ਕੇ ਦਿੱਤੀ ਹੈ ਜੀ, ਟਰਾਉਣ ਲਈ ਲੋੜੀਂਦੀ ਹੈ, ਤੁਸੀਂ ਅੱਧੀ ਰਾਤ ਨੂੰ ਕਾਲ ਕਰੋ ਸਾਡੇ ਪਾਣੀ ਟੁੱਟ ਗਿਆ, ਸਾਡੇ ਆਹ ਹੋ ਗਿਆ, ਉਹਨਾਂ ਨੇ ਜਦੇ ਆਉਣਾ ਹਾਂਜੀ, ਤੇ ਉਹਦੇ ਉਹ ਪੈਸੇ ਦੇ ਵਿੱਚੋਂ ਜਿਹੜਾ ਟੈਕਸ ਅਸੀਂ ਇਕੱਠਾ ਕਰਦੇ ਹਾਂ, ਉਹ ਟੈਕਸ ਦੇ ਵਿੱਚੋਂ ਸਕੂਲ ਨੂੰ ਵੀ ਜਾਂਦਾ, ਐਂਬੂਲੈਂਸ ਹੈ ਉਹਨੂੰ ਵੀ ਜਾਂਦਾ, ਫਾਇਰ ਬ੍ਰਿਗੇਡ ਆ ਉਹਨੂੰ ਵੀ ਜਾਂਦਾ,
0: ਤਨਖਾਹ
1: ਉਹ ਸਾਰੀ, ਜਦੋਂ ਉਹ ਸਾਰਾ ਜਦੋਂ ਸਾਨੂੰ ਟੈਕਸ ਆਉਂਦਾ ਨਾ 6 ਮਹੀਨੇ ਬਾਅਦ ਵਿੰਟਰ ਦੇ ਉਹਦਾ, ਉਹਦੇ ਵਿੱਚ ਲਿਖਿਆ ਹੁੰਦਾ ਡਿਟੇਲ ਵੀ ਇੰਨੀ ਸਕੂਲ ਨੂੰ ਗਿਆ, ਇੰਨਾ ਆਹ ਚੀਜ਼ ਨੂੰ ਗਿਆ, ਇੰਨਾ ਆਹ ਚੀਜ਼ ਨੂੰ ਗਿਆ, ਇੰਨਾ ਆਹ ਚੀਜ਼ ਨੂੰ ਗਿਆ ਤੁਹਾਡੇ ਟੈਕਸ ਦੇ ਵਿੱਚੋਂ, ਔਰ ਉਹ 4 ਬੰਦਿਆਂ ਨੇ ਇੱਥੇ ਫਰੀ ਜਾਣਾ, ਕੋਈ ਕਰੋੜ ਨੀ ਰਹਿਣ ਦੇਣਾ ਕੋਈ ਚੀਜ਼, ਮਤਲਬ ਅਸੀਂ ਪਹਿਲੀ ਗੱਲ ਤਾਂ ਅਸੀਂ ਦੇ ਕੇ ਕੁਛ ਨੀ ਖੁਸ਼ ਹੈਗੇ ਨਾ
0: ਜੀ, ਬਿਲਕੁਲ,
1: ਫਿਰ ਨੰਬਰ 2 ਅਸੀਂ ਪਿਸ਼ਾਬ, ਜਿਹੜੀ ਤੁਸੀਂ ਗੱਲ ਕਰੀਏ ਸਾਰਿਆਂ ਨੂੰ ਵੱਡੀ, ਅਸੀਂ ਵਿਸ਼ਵਾਸ ਹੀ ਨੀ ਬਿਲਡ ਕਰ ਸਕੇ, ਵਿਸ਼ਵਾਸ ਜਿਹਦਾ 1 ਵਾਰੀ ਲੋਟ ਆਉਂਦਾ ਇਹਦਾ ਪੰਚਾਇਤ ਮੈਂਬਰ ਬਣ ਜਾਵੇ, ਉਹ ਕਰਕੇ ਚੁਟਕੀ ਮਾਰ ਕੇ ਲੁੱਟ ਕੇ ਆ ਜਾਂਦਾ, ਜਾਂਦਾ ਨਹੀਂ
0: ਨੂੰ ਸਵੇਰ ਨੂੰ ਪਿੰਡ ਦੇ ਵਿੱਚ ਇਦਾਂ ਕਿਹਾ ਕਿ ਹਾਂ ਸੀਵਰੇਜ ਦਾ ਪਾਣੀ ਜਿਹੜਾ ਜਾਂਦਾ ਨਾ ਉਹਦੇ ਉੱਤੇ ਟੈਕਸ ਲੱਗ ਗਿਆ ਪਿੰਡ ਨੇ ਇਕੱਠਾ ਕਰਨਾ, ਉਹ ਪਤਾ ਕੀ ਕਹੂਗੀ, ਮੇਰਾ ਕੱਲੀ ਦਾ ਜਾਂਦਾ, ਆ ਗੁਆਂਢੀਆਂ ਦਾ ਨੀ ਜਾਂਦਾ,
1: ਬਿਲਕੁਲ ਤੁਸੀਂ ਸੋਸਾਇਟੀ ਸਾਡੇ ਸਾਹਮਣੇ, ਤੂੰ ਤਾਂ ਭਾਰਜ ਨਹੀਂ ਪਤਾ ਤੁਹਾਨੂੰ ਇਹ ਗੱਲਾਂ ਦਾ, ਸੋਸਾਇਟੀ ਦੇ ਸੈਕਟਰੀ ਲੋਕ ਪੈਸੇ ਫੜਾਏ ਆਉਂਦੇ ਸੀ ਉਹਨੂੰ ਵੀ, ਭਾਈ ਆ ਸਾਡਾ ਨਵੇਂ ਪੁਰਾਣੇ ਕਰਦੀ ਜਾਂ ਅਸੀਂ ਆ ਭਰਤੇ ਆ ਸੀ, ਕਿੰਨੇ ਸੈਕਟਰੀ ਪੈਸੇ ਖਾ ਗਏ ਲੋਕਾਂ ਦੇ,
0: ਬਿਲਕੁਲ
1: ਉਹਨਾਂ ਨੇ ਗਾਹਾਂ ਚਾੜੇ ਨੀ ਰਜਿਸਟਰ ਤੇ,
0: ਬਿਲਕੁਲ ਹੈ ਜੀ,
1: ਉਹਨਾਂ ਨੇ ਉਹਨਾਂ ਦਾ ਸੋਸਾਇਟੀ ਸਿਸਟਮ ਕੋਈ ਵਿਆਜ ਨੀ ਸੀ ਹੁੰਦਾ ਸੋਸਾਇਟੀਆਂ ਦਾ, ਸਾਨੂੰ
0: ਨਹੀਂ ਕੋਆਪਰੇਟਿਵ ਸੋਸਾਇਟੀਆਂ ਪਿੰਡਾਂ ਚ ਇੱਕ ਦੋ ਹੈਗੀਆਂ ਬੜੀਆਂ ਵਧੀਆ ਦੁਆਬੇ ਚ ਚੱਲਦੀਆਂ ਨੇ,
1: ਪ੍ਰੋਫਿਟ ਸਾਡੇ ਪਿੰਡ ਚੀਨੀ ਫਰੀ ਦੇ ਦਿੰਦੇ ਸੀ, ਪ੍ਰੋਫਿਟ ਵੰਡਿਆ ਜਾਂਦਾ ਸੀ, ਚਾਹ ਪੱਤੀ ਆ ਜਾਂਦੀ, ਹਿੱਸੇ ਵਹਿੰਦੀ ਭਾਈ ਇੰਨੀ ਇੰਨੀ ਦੇਣੀ ਆ ਤੁਹਾਨੂੰ, ਪ੍ਰੋਫਿਟ ਵੰਡਿਆ ਜਾਂਦਾ ਹੁੰਦਾ ਸੀ
0: ਜੀ
1: ਸੋਸਾਇਟੀ ਦਾ, ਜਿਹੜਾ ਮਾੜਾ ਮੋਟਾ ਵਿਆਜ ਲੈਂਦੇ ਸੀਗੇ
0: ਜੀ,
1: ਸਾਡੇ ਪਿੰਡ 20-15 ਦੁਕਾਨਾਂ ਨੇ ਸੋਸਾਇਟੀ ਦੀ ਜਿਹਦਾ ਕਿਰਾਇਆ ਹੁੰਦਾ, ਤੇ ਮਤਲਬ ਕੋਈ ਵਿਧੀ ਵਿਧਾਨ ਹੀ ਨੀ ਹੈ
0: ਜੀ,
1: ਮਤਲਬ ਕਿੰਨੇ ਸੈਕਟਰੀ ਪ੍ਰਧਾਨ ਨਾਲ ਰਲ ਕੇ, ਪ੍ਰਧਾਨ ਨੇ ਸ਼ਾਮ ਨੂੰ ਪੈਗ ਲਵਾ ਦਿੰਦਾ ਹੈ ਜੀ, ਤੇ ਪ੍ਰਧਾਨ ਨੇ ਘੁੰਮ ਘੁਮਾ ਕੇ ਆ ਕੇ ਸੈਕਟਰੀ ਕਹਾਉਣਾ ਸ਼ਾਮ ਨੂੰ,
0: ਬਿਲਕੁਲ ਹੈ ਜੀ,
1: ਕਿੰਨੇ ਸੈਕਟਰੀ ਆ ਪਿੱਛੇ ਫੜੇ ਨੀ, ਕਿੰਨੇ ਕਰੋੜ ਦਾ ਘਪੜਾ ਖਾਣੀ ਸੰਗਰੂਰ ਜਿਹਦੇ ਵਿੱਚ ਕਿੱਥੇ ਦਾ ਸੀ, ਉਹ ਬਠਿੰਡੇ ਦਾ, ਮੋਗੇ ਦਾ, ਕਿਹੜਾ ਸੀ ਸੈਕਟਰੀ ਉਹ
0: ਜੀ,
1: ਉਹਨੇ ਪੈਸੇ ਭਰੇ ਨੀ ਗਾ।
0: ਏਦਾਂ ਦੇਖੋ ਪਿੰਡ ਦੇ ਵਿੱਚ ਜਿੰਨੇ ਪਸ਼ੂ ਨੇ ਉਹਨਾਂ ਦਾ ਵੇਸਟੇਜ ਹੈਗਾ ਆ, ਉਹਨੂੰ ਮਤਲਬ ਕਿ ਇੱਕ ਟੈਂਕ ਦੇ ਵਿੱਚ ਇਕੱਠਾ ਕਰਕੇ ਤੇ ਉਹ ਹਰ ਘਰ ਨੂੰ ਗੈਸ ਪਾਈਪ ਦੇ ਦਿੱਤਾ ਜਾ ਸਕਦਾ ਹੈ।
1: ਉਹੀ ਗੱਲ ਆ ਨਾ, ਜੇ ਪਹਿਲਾਂ ਤਾਂ ਪਿੰਡ ਵਾਲੇ ਨੂੰ ਹੰਬੜਾ ਮਾਰਨਾ ਪੈਣਾ,
0: ਮਾਰਨਾ ਪੈਣਾ ਜੀ,
1: ਜਿੱਥੋਂ ਤੱਕ ਤੁਸੀਂ ਪਹੁੰਚੋ ਫਿਰ ਉੱਥੇ ਤੱਕ ਤਾਂ ਪਹੁੰਚੇ ਹੋਏ ਥੱਲੇ ਹੰਬੜਾ। ਅਸੀਂ ਤਾਂ ਜਦੇ ਤੁਸੀਂ 100 ਰੁਪਇਆ ਲਾ ਦੇ ਲੈ
0: ਜੀ,
1: ਤੇਰੇ 20 ਗੇੜੇ ਮਰਾਉਣਗੇ ਪਹਿਲਾਂ ਘਰੇ ਬਾਹਰ ਹੀ, ਅੱਜ ਹੈ ਨੀ ਕੱਲ ਨੂੰ ਆਏ ਹੋਏ, ਅੱਜ ਲਾਣੇਦਾਰ ਘਰੇ ਹੈ ਨੀ
0: ਜੀ,
1: ਦਰਵਾਜੇ ਦਾ ਮੈਂ ਮੇਰੇ ਜਿਆਦਾ ਟੂਰਨਾਮੈਂਟ ਕਰਾਉਂਦੇ ਉਦੋਂ 1-2 ਰੁਪਏ ਦਿੰਦੇ ਹੁੰਦੇ, ਕਈ ਘਰ ਤਿੰਨ ਤਿੰਨ ਘਰੀ ਜਾਣਾ ਰਾਤ ਨੂੰ, ਉਹ ਕੱਲ ਨੂੰ ਆਈ ਬਾਈ ਲਾਣੇਦਾਰ ਹੈ ਨੀ ਇੱਥੇ,
0: ਨੀਟੇ ਦਾ ਬਾਪੂ ਘਰੇ ਹੈ ਨੀ, ਉਹ ਆਊਗਾ ਤਾਂ ਦੇਊਗਾ।
4: ਆਪਣੇ ਨਾ ਪਿੰਡ ਪਹਿਲਾਂ ਨਾ
1: ਜੇ ਆਹੀ ਆਹੀ ਫ੍ਰੀ ਦੇ ਪਾਣੀ ਦਾ ਮੋਟਰਾਂ ਮੀਟਰ ਲੱਗੇ ਨਾ, ਮੀਂਹ ਦੇ ਤਿਆਰ ਟੋਬੇ ਅੱਧੇ ਰਹਿ ਜਾਣਗੇ, ਟੋਬੇ ਭਰੇ ਹੀ ਤਾਂ ਨੇ, ਇਹ ਫ੍ਰੀ ਨੇ ਭਰੇ ਨੇ,
0: ਫ੍ਰੀ ਨੇ ਭਰੇ ਨੇ,
1: ਤਾਂ ਫ੍ਰੀ ਦੀ ਵੀ ਸਹੂਲਤ ਨੀ ਲੈਣੀ ਆਉਂਦੀ, ਉਹ ਦਿਖਾਉਂਦੇ ਨੀ ਸੀ, ਉਧਰੋਂ ਮੀਂਹ ਪੈ ਰਿਹਾ ਤੇ ਉਧਰ ਮੋਟਰ ਚੱਲ ਰਹੀ ਹੈ,
0: ਬਿਲਕੁਲ ਬੂਟਿਆਂ ਨੂੰ ਪਾਣੀ ਲਾਈ ਜਾਂਦੇ ਟੋਬੇ ਦੇ ਵਿੱਚ।
4: ਨਹੀਂ ਕੁਛ
1: ਮੇਰਾ ਇੱਕ ਦੋਸਤ ਆ, ਉਹ ਕਹਿੰਦਾ ਹੁੰਦਾ ਸੀ, ਕਹਿੰਦਾ ਕੋਈ ਮੱਝ ਨਵਾਉਂਦਾ ਹੋਊ ਨਾ, ਕਹਿੰਦਾ ਮੱਝ ਨਵਾਉਂਦਾ ਹੋਊਗਾ, ਕਹਿੰਦਾ ਤੂੰ ਜਾਂਦਾ ਉਹਦੇ ਕੋਲ 2 ਮਿੰਟ ਖੜੀ ਮੈਨੂੰ ਇੱਕ ਵਾਰੀ, ਕਹਿੰਦਾ ਮੈਂ ਗਿਆ ਹੋਇਆ, ਮੈਂ ਕੀ ਗੱਲ, ਕਹਿੰਦਾ ਤੂੰ ਖੜ ਕੇ ਦੇਖੀ
0: ਜੀ,
1: ਮੈਂ ਖੜਿਆ, ਕਹਿੰਦਾ ਕੀ ਦੇਖਿਆ ਤੂੰ, ਕਹਿੰਦਾ ਉਹਨੇ ਜਿਹੜੀ ਟੁੱਟੀ ਆ ਰੀੜੀ ਦੀ ਹੱਡੀ ਤੇ ਰੱਖ ਲਈ ਹੋਣੀ ਆ ਤੇ ਤੇਰੇ ਨਾਲ ਗੱਲਾਂ ਕਰੀਆਂ, ਟੁੱਟੀ ਚੱਲੀ ਆ, ਕਹਿੰਦਾ ਹੁਣ ਦੱਸ ਮੱਝ ਦੇ ਅੰਦਰ ਪਾਣੀ ਬਾੜਨਾ ਉੱਥੋਂ, ਕਹਿੰਦਾ ਉਹਨੇ ਆਏ ਨੀ, ਕਹਿੰਦਾ ਮੈਂ ਟੁੱਟੀ ਬੰਦ ਕਰਾਂ 2 ਮਿੰਟ ਤੇਰੇ ਨਾਲ ਗੱਲ ਕਰਨਾ, ਕਹਿੰਦਾ ਉੱਥੇ ਹੀ ਰੱਖ ਦੇਣੀ ਟੁੱਟੀ ਵੀ ਤਾਂ ਤੇਰੇ ਨਾਲ ਮਰ ਜਾਊ, ਬਾਂਹ ਕੱਢ ਕੇ ਗੱਲਾਂ ਹੋ ਜਾਂ ਬਈ, ਕਹਿੰਦਾ ਉੱਥੋਂ ਪਿੱਛੋਂ ਕਿਹੜਾ ਬਿੱਲ ਆਊਗਾ,
0: ਬਿਲਕੁਲ ਜੀ।
1: ਚਲੋ ਆਜੋ ਸੁਣਦੇ ਸ਼ੈਲੀ ਵੀਰ,
0: ਥੈਂਕ ਯੂ ਜੀ ਅਜਰਾ ਸਰ, ਸ਼ੁਕਰੀਆ ਜੀ।
4: ਆਪਣੇ ਨਾ ਠੀਕ, ਆਪਣੇ ਕੀ ਪਿਛਲੀ ਵਾਰ ਕੀ ਹੋਇਆ ਨਾ, ਜਿਹੜਾ ਟੁੱਕੀ ਸਰਕਾਰੀ ਲੱਗੀ ਹੋਈ ਹੈ ਨਾ, ਇਹਦੇ ਬਿੱਲ ਆਉਣਾ ਸੀ ਪੈਸੇ ਇਕੱਠੇ ਕਰਨਾ,
0: ਹਾਂਜੀ
4: ਚਲੋ ਉਹਨਾਂ ਨੇ ਉਦੋਂ 100-100 ਰੁਪਏ ਲਾਤਾ ਪਿੰਡ ਨੂੰ, ਅਸੀਂ ਦੇਤੇ ਪੈਸੇ, ਬਿੱਲ ਭਰਿਆ ਨੀ, ਪਤਾ ਨੀ ਕਿਵੇਂ ਸੈਟਿੰਗ ਕਰਕੇ ਆਇਆ ਸਰਪੰਚ ਤੇ ਮੈਂਬਰ, ਬਿੱਲ ਨੀ ਭਰਿਆ, ਪੈਸੇ ਸਾਰੇ ਖਾ ਗਏ, ਦੁਬਾਰਾ ਫੇਰ ਆ ਗਏ ਬਈ ਪੈਸੇ ਮੰਗਣ
0: ਜੀ।
4: ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪ 100-100 ਰੁਪਇਆ ਇਕੱਠਾ ਕੀਤਾ ਵੀ ਤੁਹਾਨੂੰ ਘੱਟੋ ਘੱਟ 70-80 ਹਜ਼ਾਰ ਪਿੰਡ ਚੋਂ ਬਣਿਆ, ਬਿੱਲ ਕਿੰਨਾ ਭਰ ਕੇ ਆਓ ਤੁਸੀਂ ਉੱਥੇ ਲਿਖ ਕੇ ਲਾਇਆ ਗੁਰੂ ਗੁਰਦੁਆਰੇ
0: ਜੀ,
4: ਵੀ ਇੰਨੇ ਪੈਸੇ ਇਕੱਠੇ ਹੋਏ, ਜਦੋਂ ਬੰਦਾ ਤੈਨੂੰ ਤਨਖਾਹ ਤੇ ਰੱਖਿਆ ਹੋਇਆ ਜਿਹੜਾ ਇਕੱਠੇ ਕਰਦਾ ਪੈਸੇ
0: ਜੀ,
4: ਵੀ ਆਪਦੀ ਤਨਖਾਹ ਕੱਢ ਕੇ ਸਾਰਾ ਲਿਸਟ ਲਾਇਆ ਕਰੋ,
0: ਹਾਂਜੀ
4: ਲੈ ਅੱਜ ਹੁਣ ਬਿੱਲ ਲੈ ਨੀ ਆਏ ਕਦੇ, ਉਹ ਲਿਸਟ ਨੀ ਲਾਈ ਪਰ
0: ਦੱਸੋ
4: ਹਾਂ ਆਉਂਦੀ ਨੀ ਮਿਲਣਾ, ਬਸ ਉਹਨੂੰ ਪਤਾ ਵੀ ਟੋਕੂਗਾ, ਮੈਂ ਜਦੋਂ ਅਗਲੀ ਵਾਰ ਪੈਸੇ ਲੈਣ ਆਏਗਾ ਨਾ ਮੈਨੂੰ ਲਿਸਟ ਲਿਆਈ ਤੂੰ ਨਹੀਂ ਲਾਉਣੀ, ਉੱਥੇ ਨਾ ਲਾ ਮੈਨੂੰ ਘਰੇ ਫੜਾ ਜੀ,
0: ਉਹ ਨੁਕਤਾ ਜੀ ਨਹੀਂ ਕਰਦਾ, ਕਹਿੰਦਾ ਮੈਂ ਨਹੀਂ ਜਾਂਦਾ ਉਹਦੇ ਕੋਲ ਜੀ।
4: ਹਾਂ ਕਿੰਨੇ ਪੈਸੇ ਇਕੱਠੇ ਹੋਏ, ਕਿੰਨੇ ਤੁਸੀਂ ਉਹਦੇ ਮੁਰੰਮਤ ਤੇ ਲਾਏ, ਸਾਰੀ ਲਿਸਟ ਬਣਾ ਕੇ ਦੇ ਜੀ, ਕੋਈ ਗੱਲ ਨੀ ਜੇ ਤੂੰ ਉੱਥੇ ਨਹੀਂ ਲਾ ਸਕਦਾ ਮੈਂ ਲਾ ਦੂੰਗਾ, ਤੂੰ ਮੈਨੂੰ ਲਿਆ ਕੇ ਦੂ, ਉਹ ਟੂਟੀ ਦੇ ਪੈਸੇ ਲੈਣ ਨੀ ਆਇਆ ਲੈ
0: ਜੀ, ਬਿਲਕੁਲ
4: ਇਕੱਠੇ ਕਰਦੇ ਨੇ ਛੱਕ ਜਾਂਦੇ ਨੇ, ਇਕੱਠੇ ਕਰਦੇ ਨੇ ਛੱਕ ਜਾਂਦੇ ਨੇ
0: ਜੀ,
4: ਕੀ ਕਰੋਗੇ ਪਰ ਜੀ ਸਾਡੀ ਸੋਚ ਵੀ ਕੁਛ ਇਹੋ ਜਿਹੀ ਹੋ ਗਈ
0: ਜੀ,
4: ਘਰੇ ਅਸੀਂ ਕਹਿੰਦੇ ਆ ਵੀ ਦੋ ਅਸੀਂ ਹੋਈਏ, ਇੱਕ ਜਾਂ ਦੋ ਸਾਡੇ ਬੱਚੇ ਹੋਣ, ਪੰਜਵਾਂ ਛੇਵਾਂ ਬੰਦਾ ਰਹੋ,
0: ਬਿਲਕੁਲ ਹੈ ਜੀ,
4: ਦੋ ਬੰਦੇ ਦੀ ਰੋਟੀ ਲਾਉਣੀ ਪੈ ਜੇ, ਐ ਪਹਿਲਾਂ ਕਿੱਡੇ ਪਰਿਵਾਰ ਸੀ ਇਕੱਠੇ ਰਹਿੰਦੇ ਸੀ
0: ਜੀ,
4: ਕੋਈ ਗੱਲ ਨਹੀਂ ਸੀ ਹੁੰਦੀ, ਕਦੇ ਚਾਚੀ ਤੋਂ ਖਾ ਲਈਆਂ, ਕਦੇ ਤਾਈ ਤੋਂ ਖਾ ਲਈਆਂ, ਪਤਾ ਨਹੀਂ ਸੀ ਲੱਗਦਾ ਸੀ ਗੱਲ,
0: ਬਿਲਕੁਲ ਹੈ ਜੀ,
4: ਹੈ ਹੁਣ ਤਾਂ ਛੋਟ ਕੋਠੀ ਵੱਡੀ ਵਿੱਚ ਬੰਦੇ ਹੈ,
0: ਬਿਲਕੁਲ
4: ਹੀ ਪਈਆਂ ਨੇ,
0: ਬਿਲਕੁਲ ਹੈ ਜੀ, ਬਦਲ ਹੀ ਜਾਂਦਾ ਜੀ, ਸਾਰਾ ਕੁਛ ਬਦਲ ਗਿਆ,
4: ਬਹੁਤ ਕੁਛ ਬਦਲ ਗਿਆ, ਪਰ
0: ਜੀ
4: ਦੁਨੀਆਂ ਕਿਸੇ ਤੇ ਵਿਸ਼ਵਾਸ ਕਰਨੋਂ ਉੱਠ ਚੁੱਕੀ ਆ, ਪਤਾ ਬਾਰ ਬਾਰ ਜਦੋਂ ਵਿਸ਼ਵਾਸ ਕਰਨ ਕਰੀ ਕੀ ਆ,
0: ਬਿਲਕੁਲ ਹੈ ਜੀ,
4: ਕਿਆ ਭਾਈ ਅਸੀਂ ਸਾਰੇ ਹੋਏ ਇਹੋ ਜਿਹੇ ਗਏ ਹਨਾ, ਵੀ ਟੱਪਾ ਲੱਗਦਾ ਕਹਿੰਦੇ ਮਿੱਤਰਾਂ ਦਾ ਨਾਂ ਲੱਗਦਾ, ਕਹਿੰਦਾ ਮਿੱਤਰਾਂ ਨੇ ਪਹਿਲਾਂ ਬਥੇਰੀਆਂ ਕੀਤੀਆਂ ਨੇ ਤਾਂ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ, ਸ਼ੈਲੀ ਜੀ
4: ਠੀਕ ਆ ਭਾਰੀ,
0: ਥੈਂਕ ਯੂ ਜੀ, ਸ਼ੁਕਰੀਆ ਜੁੜੇ ਤੁਸੀਂ ਸਾਂਝੇ ਕੀਤੇ ਵਿਚਾਰ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਚਰਨਜੀਤ ਸਿੰਘ ਸ਼ੈਲੀ ਜੀ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਨੇ ਤੇ ਗੱਲਬਾਤ ਕਰਕੇ ਗਏ ਨੇ ਵੱਖਰੇ ਵੱਖਰੇ ਮੁੱਦਿਆਂ ਦੇ ਉੱਤੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ, ਗੱਲਬਾਤ ਦੇ ਵਿੱਚ ਸਾਂਝ ਪਾਉਣਾ ਚਾਹੁੰਦੇ ਹੋ, ਮਨ ਦੇ ਵਿੱਚ ਕੁਝ ਉਬਾਲ ਉੱਠਦਾ ਹੈ, ਵਿਚਾਰ ਆਉਂਦਾ ਹੈ ਤੇ ਸਾਂਝ ਪਾ ਸਕਦੇ ਹੋ। ਅੱਜ ਦੋਸਤੋ ਫੀਫਾ ਵਰਲਡ ਕੱਪ ਦੀ ਗੱਲ ਕਰੀਏ ਤੇ ਫਰਾਂਸ ਤੇ ਮੋਰੋਕੋ ਦਾ ਜਿਹੜਾ ਮੈਚ ਅੱਜ ਫਿਨਲੈਂਡ ਦੇ ਸਮੇਂ ਦੇ ਮੁਤਾਬਕ 11 ਵਜੇ ਸ਼ੁਰੂ ਹੋਣਾ ਸ਼ਾਮ ਨੂੰ, ਤੇ ਦੇਖਦੇ ਆ ਇਹਨਾਂ ਦੇ ਵਿੱਚੋਂ ਕੌਣ ਜਾਂਦਾ ਭਾਈ ਅੱਗੇ ਫਿਰ, ਤੇ 8 ਟੀਮਾਂ ਬਚੀਆਂ ਨੇ, ਫਰਾਂਸ, ਮੋਰਾਕੋ, ਸਪੇਨ, ਬੈਲਜੀਅਮ, ਨਾਰਵੇ, ਇੰਗਲੈਂਡ ਤੇ ਅਰਜਨਟਾਈਨਾ ਤੇ ਆਪਣਾ ਸਵਿਟਜ਼ਰਲੈਂਡ ਦਾ ਮੁਕਾਬਲਾ ਜਿਹੜਾ ਹੋਣਾ ਹੈ। ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਰਜਨਟਾਈਨਾ ਜਿਹੜਾ ਜਿੱਤਿਆ ਆਪਣੇ ਮਿਸਰ ਤੋਂ, ਉਹਦਾ ਕਾਫੀ ਵਾਦ ਵਿਵਾਦ ਸੋਸ਼ਲ ਮੀਡੀਆ ਦੇ ਉੱਤੇ ਰਿਹਾ, ਤੇ ਉਹਦੇ ਵਿੱਚ ਧੱਕਾ ਕੀਤਾ ਦੱਸਿਆ ਗਿਆ ਹੈ ਉਹਦੇ ਵਿੱਚ। ਤੇ ਬਾਕੀ ਅੱਜ ਜਿਹੜਾ ਉੱਥੇ ਦੇ ਫੀਫਾ ਦੇ ਫਿਰ ਸੀਈਓ ਨੇ ਜਿਹੜਾ ਬਿਆਨ ਦੇਣਾ ਪਿਆ ਸਥਿਤੀਆਂ ਪ੍ਰਸਥਿਤੀਆਂ ਨੂੰ ਉਹਨੇ ਸਪਸ਼ਟ ਕੀਤਾ ਹੈ। ਤੇ ਉਹ ਕਹਿੰਦੇ ਇੱਦਾਂ ਨਹੀਂ ਹੁੰਦਾ, ਤੇ ਪਰ ਦੇਖੋ ਲੋਕਾਂ ਦੀ ਵੀ ਆਪਣਾ ਆਪਣਾ, ਚਲੋ ਇੱਕ ਚਹੇਤੇ ਲੋਕ ਨੇ ਜਾਂ ਮਿਸਰ ਜਾਂ ਇਸ ਤਰ੍ਹਾਂ ਦੀਆਂ ਟੀਮਾਂ ਜਿਹੜੀਆਂ ਨੇ ਦੇਖ ਸਕਦੇ ਹਾਂ, ਤਾਂ ਉਹਨਾਂ ਨੇ ਕ੍ਰਿਸ਼ਮੇ ਕੀਤੇ ਨੇ ਅਸਲ ਦੇ ਵਿੱਚ, ਹਿੱਕ ਦੇ ਜ਼ੋਰ ਤੇ ਪੱਟਾਂ ਦੇ ਜ਼ੋਰ ਦੇ ਨਾਲ ਜਿਹੜਾ ਆਪਣੇ ਮੁਕਾਮ ਹਾਸਲ ਕੀਤੇ ਆ ਜਿੱਥੇ ਤੱਕ ਵੀ ਪਹੁੰਚੇ ਹੈ। ਸਭ ਨੂੰ ਮੁਬਾਰਕਬਾਦ ਹੈ, ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਸਹੀ, ਪਰ 4 ਸਾਲ ਦਾ ਸਮਾਂ ਜਿਹੜਾ ਬੜਾ ਲੰਬਾ ਹੋ ਜਾਂਦਾ ਹੈ ਹਰ ਕਿਸੇ ਨੂੰ ਇਸ ਜਿਹੜਾ ਟੂਰਨਾਮੈਂਟ ਦੀ ਜਿਹੜੀ ਉਡੀਕ ਹੁੰਦੀ ਹੈ, ਤੇ ਉਹਦੇ ਵਿੱਚ ਵੱਧ ਚੜ ਕੇ ਲੋਕ ਜਿਹੜੇ ਨੇ ਹਿੱਸਾ ਵੀ ਲੈਂਦੇ ਆ, ਦੇਖਣ ਵਾਲੇ ਵੀ ਤੇ ਜਿਹੜੇ ਖੇਡਦੇ ਆ ਉਹ ਖੇਡਣ ਵਾਲੇ ਵੀ। ਤੇ ਦੋਸਤੋ ਅੱਗੇ ਚੱਲਦੇ ਹਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲੀਏ, ਤਾਂ ਆਪਣਾ ਨਿਊਜ਼ੀਲੈਂਡ ਤੋਂ ਜਿਹੜਾ ਬਿਆਨਬਾਜ਼ੀ ਹੋ ਰਹੀ ਹੈ ਆਪਣੇ ਖਾਲਿਸਤਾਨ ਨੂੰ ਲੈ ਕੇ, ਬਹੁਤ ਛੋਟੀ ਗਿਣਤੀ ਹੈ, ਚਾਹੇ ਸਿੱਖ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ ਹੈ ਉਹ। ਮੋਦੀ ਦੇ ਦੌਰੇ ਤੋਂ ਪਹਿਲਾਂ ਖਾਲਿਸਤਾਨ ਮੁੱਦੇ ਦੇ ਉੱਤੇ ਨਿਊਜ਼ੀਲੈਂਡ ਦੇ ਸੰਸਦ ਮੈਂਬਰਾਂ ਦਾ ਬਿਆਨ ਆਇਆ। ਪ੍ਰਧਾਨ ਮੰਤਰੀ ਮੋਦੀ ਦੇ ਨਿਊਜ਼ੀਲੈਂਡ ਦੇ 2 ਦਿਨਾਂ ਦੇ ਦੌਰੇ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਖਾਲਿਸਤਾਨ ਪੱਖੀ ਪ੍ਰਦਰਸ਼ਨਾਂ ਦੇ ਬਾਰੇ ਚਿੰਤਾਵਾਂ ਨੂੰ ਘੱਟ ਕਰਦੇ ਹੋਏ ਕਿਹਾ ਕਿ ਇਸ ਦੇ ਵਿੱਚ ਸ਼ਾਮਲ ਲੋਕ ਬਹੁਤ ਛੋਟੀ ਗਿਣਤੀ ਦੇ ਵਿੱਚ ਨੇ ਤੇ ਉਹ ਦੇਸ਼ ਦੇ ਵਿਸ਼ਾਲ ਸਿੱਖ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੇ ਨੇ ਪ੍ਰਤੀਨਿਧਤਾ ਨਹੀਂ ਕਰਦੇ ਹੈ। ਨੈਸ਼ਨਲ ਪਾਰਟੀ ਤੋਂ ਨਿਊਜ਼ੀਲੈਂਡ ਦੀ ਸੰਸਦ ਦੇ ਵਿੱਚ ਚੁਣੀ ਗਈ ਪਹਿਲੀ ਭਾਰਤੀ ਮੂਲ ਦੀ ਮਹਿਲਾ ਪਰਮਾਰ ਹੁਣਾਂ ਨੇ ਕਿਹਾ ਕਿ ਨਿਊਜ਼ੀਲੈਂਡ ਬੋਲਣ ਦੀ ਆਜ਼ਾਦੀ ਤੇ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਦੀ ਕਦਰ ਕਰਦਾ ਪਰ ਜ਼ੋਰ ਦਿੱਤਾ ਹੈ ਕਿ ਅਜਿਹੀਆਂ ਆਜ਼ਾਦੀਆਂ ਡਰਾਉਣ ਧਮਕਾਉਣ ਹਿੰਸਾ ਜਾਂ ਅੱਤਵਾਦ ਦੇ ਸਮਰਥਨ ਤੱਕ ਨਹੀਂ ਫੈਲਦੀਆਂ ਨੇ। ਪਰਮਾਰ ਨੇ ANI ਨੂੰ ਜਿਹੜਾ ਦੱਸਿਆ ਆਪਣੇ ਚੈਨਲ ਨੂੰ, ਕਹਿੰਦੇ ਨੇ ਕਿ ਗਿਣਤੀ ਇੱਥੇ ਬਹੁਤ ਛੋਟੀ ਹੈ ਤੇ ਤੁਸੀਂ ਉਹਨਾਂ ਨੂੰ ਜਿਹੜਾ ਆਪਣੀਆਂ ਉਂਗਲਾਂ ਉੱਤੇ ਉੱਪਰ ਜਿਹੜਾ ਗਿਣ ਸਕਦੇ ਹੋ। ਉਹ ਇੱਥੇ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਸਿੱਖ ਭਾਈਚਾਰੇ ਸਮੇਤ ਵਿਸ਼ਾਲ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ ਨੇ। ਉਹਨਾਂ ਕਿਹਾ ਕਿ ਅਸੀਂ ਬੋਲਣ ਦੀ ਆਜ਼ਾਦੀ ਤੇ ਲੋਕਾਂ ਦੀ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਸਮਰੱਥਾ ਦੀ ਕਦਰ ਕਰਦੇ ਹਾਂ ਪਰ ਇਹ ਕਿਸੇ ਵੀ ਤਰ੍ਹਾਂ ਦੇ ਡਰਾਉਣ ਧਮਕਾਉਣ ਹਿੰਸਾ ਜਾਂ ਅੱਤਵਾਦ ਦੇ ਸਮਰਥਨ ਤੱਕ ਨਹੀਂ ਫੈਲਦਾ। ਜੇਕਰ ਹਿੰਸਕ ਅੱਤਵਾਦ ਦਾ ਕੋਈ ਸੰਕੇਤ ਹੈ ਤਾਂ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ। ਭਾਈਚਾਰੇ ਦੇ ਵਿੱਚ ਕਿਸੇ ਨੂੰ ਆਪਣੀ ਪਛਾਣ ਜ਼ਾਹਰ ਕਰਨ ਦੇ ਵਿੱਚ ਅਸੁਰੱਖਿਅਤ ਜਿਹੜਾ ਮਹਿਸੂਸ ਨਹੀਂ ਕਰਨਾ ਚਾਹੀਦਾ ਜਾਂ ਉਹ ਕੌਣ ਨੇ ਇਸ ਕਾਰਨ ਡਰਨਾ ਨਹੀਂ ਚਾਹੀਦਾ। ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਨੇ ਜਦੋਂ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਖਾਲਿਸਤਾਨ ਪੱਖੀ ਗਤੀਵਿਧੀਆਂ ਦਾ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਜਿਹੜਾ ਆ ਗਿਆ। ਭਾਰਤ ਨੇ ਨਿਊਜ਼ੀਲੈਂਡ ਦੇ ਸਾਹਮਣੇ ਵਾਰ-ਵਾਰ ਖਾਲਿਸਤਾਨ ਪੱਖੀ ਅਨਸਰਾਂ ਦੀਆਂ ਗਤੀਵਿਧੀਆਂ ਤੇ ਇੱਥੋਂ ਦੀ ਧਰਤੀ ਤੋਂ ਕਥਿਤ ਤੌਰ ਦੇ ਉੱਤੇ ਚਲਾਈਆਂ ਜਾ ਰਹੀਆਂ ਭਾਰਤ ਦੇ ਵਿਰੁੱਧ ਗਤੀਵਿਧੀਆਂ ਦੇ ਬਾਰੇ ਚਿੰਤਾਵਾਂ ਪ੍ਰਗਟਾਈਆਂ ਨੇ। ਪਰਮਾਰ ਨੇ ਪ੍ਰਧਾਨ ਮੰਤਰੀ ਦੇ ਦੌਰੇ ਲਈ ਨਿਊਜ਼ੀਲੈਂਡ ਦੇ ਸੁਰੱਖਿਆ ਪ੍ਰਬੰਧ ਦੇ ਵਿੱਚ ਵੀ ਭਰੋਸਾ ਪ੍ਰਗਟਾਇਆ ਤੇ ਉਹਨਾਂ ਕਿਹਾ ਕਿ ਜਿੱਥੋਂ ਤੱਕ ਇਸ ਵੀਕਐਂਡ ਦਾ ਸਵਾਲ ਹੈ, ਜਦੋਂ ਮੋਦੀ ਜੀ ਇੱਥੇ ਹੋਣਗੇ ਸੁਰੱਖਿਆ ਬਹੁਤ ਸਖ਼ਤ ਹੋਵੇਗੀ ਤੇ ਮੈਨੂੰ ਇਸ ਦੇ ਬਾਰੇ ਕੋਈ ਚਿੰਤਾ ਨਹੀਂ ਹੈ। ਦੂਸਰੇ ਪਾਸੇ ਪਾਣੀਆਂ ਦੇ ਮੁੱਦੇ, ਸਿੰਧੂ ਜਲ ਸਮਝੌਤੇ ਉੱਤੇ ਹੁਣ ਪਾਕਿਸਤਾਨ ਫੌਜ ਦਾ ਵੀ ਬਿਆਨ ਆ ਗਿਆ। ਬਿਲਾਵਲ ਭੁੱਟੂ ਨੇ ਕਿਹਾ ਕਿ ਜੰਗ ਦੇ ਲਈ ਅਸੀਂ ਤਿਆਰ ਹਾਂ। ਸਿੰਧੂ ਜਲ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਨੂੰ ਲੈ ਕੇ ਇੱਕ ਵਾਰ ਫਿਰ ਪਾਕਿਸਤਾਨ ਦੇ ਵੱਲੋਂ ਬਿਆਨ ਆਏ ਨੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਇਸ ਮੁੱਦੇ ਦੇ ਉੱਤੇ ਤਿੱਖੀ ਟਿੱਪਣੀ ਤੋਂ ਬਾਅਦ ਹੁਣ ਪਾਕਿਸਤਾਨ ਫੌਜ ਅਤੇ PPP ਆਗੂ ਬਿਲਾਵਲ ਭੁੱਟੋ ਜ਼ਰਦਾਰੀ ਦੇ ਬਿਆਨ ਸਾਹਮਣੇ ਆਉਣ ਲੱਗੇ ਨੇ। ਪਾਕਿਸਤਾਨੀ ਫੌਜ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਸਿੰਧੂ ਜਲ ਸਮਝੌਤੇ ਦੇ ਤਹਿਤ ਪਾਕਿਸਤਾਨ ਨੂੰ ਪਾਣੀ ਨੂੰ ਲੈ ਕੇ ਜੋ ਵੀ ਅਧਿਕਾਰ ਮਿਲੇ ਨੇ ਉਨ੍ਹਾਂ ਦੀ ਰੱਖਿਆ ਦੇ ਲਈ ਉਹ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ। ਉੱਥੇ ਪਾਕਿਸਤਾਨ ਪੀਪਲਸ ਪਾਰਟੀ ਦੇ ਆਗੂ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਸਿੰਧੂ ਜਲ ਸਮਝੌਤੇ ਦੀ ਰੱਖਿਆ ਕੀਤੀ ਜਾਵੇਗੀ ਤੇ ਇਸ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿੰਧੂ ਜਲ ਸਮਝੌਤੇ ਦੇ ਉੱਤੇ ਕੋਈ ਵੀ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੈ ਤੇ ਲੋੜ ਪੈਣ ਦੇ ਉੱਤੇ ਜੰਗ ਵੀ ਲੜਨ ਦੇ ਲਈ ਤਿਆਰ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਪਿਛਲੇ ਹਫ਼ਤੇ 3 ਜੁਲਾਈ ਨੂੰ ਕਿਹਾ ਸੀ ਕਿ ਸਿੰਧੂ ਜਲ ਸਮਝੌਤਾ ਉਦੋਂ ਤੱਕ ਮੁਲਤਵੀ ਰਹੇਗਾ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਅੱਤਵਾਦ ਦਾ ਸਮਰਥਨ ਕਰਨਾ ਬੰਦ ਨਹੀਂ ਕਰ ਦਿੰਦਾ। ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਕੱਟੜਪੰਥੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਨਾਲ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰ ਦਿੱਤਾ ਸੀ ਤੇ ਜਾਣੀ ਇਸ ਸੰਧੀ ਮੁਤਾਬਕ ਭਾਰਤ ਪਾਕਿਸਤਾਨ ਦੇ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕਰੇਗਾ ਤੇ ਨਾ ਹੀ ਇਸ ਦੇ ਨਾਲ ਜੁੜੀ ਕਿਸੇ ਬੈਠਕ ਦੇ ਵਿੱਚ ਹਿੱਸਾ ਲਵੇਗਾ। ਬੀਤੇ ਸਾਲ 23 ਅਪ੍ਰੈਲ ਨੂੰ ਨਵੀਂ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ CCS ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ। ਪਾਕਿਸਤਾਨ ਦੇ ਫੀਲਡ ਮਾਰਸ਼ਲ ਸੈਯਦ ਆਸਮ ਮੁਨੀਰ ਨੇ ਵੀ ਸੋਮਵਾਰ ਨੂੰ ਰਾਵਲਪਿੰਡੀ ਦੇ ਜਨਰਲ ਹੈੱਡਕੁਆਟਰ ਵਿੱਚ ਜਿਹੜਾ ਹੋਈ ਹੈ 200 76ਵੀਂ ਕੋਰ ਕਮਾਂਡਰਸ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਸੀ। ਇਸ ਕਾਨਫਰੰਸ ਦੇ ਉੱਤੇ ਪਾਕਿਸਤਾਨੀ ਫੌਜ ਦੇ ਇੰਟਰ ਸਰਵਿਸਿਜ ਪਬਲਿਕ ਰਿਲੇਸ਼ਨਸ ਵੱਲੋਂ ਬਿਆਨ ਜਾਰੀ ਕੀਤਾ ਗਿਆ ਤੇ ਜਿਸ ਦੇ ਵਿਚ ਸਿੰਧੂ ਜਲ ਸਮਝੌਤੇ ਤੋਂ ਲੈ ਕੇ ਕਥਿਤ ਭਾਰਤ ਸਪਾਂਸਰਡ ਅੱਤਵਾਦ ਦੀ ਗੱਲ ਕੀਤੀ ਗਈ। ਆਈ ਐਸ ਪੀ ਆਰ ਦੇ ਬਿਆਨ ਦੇ ਵਿਚ ਕਿਹਾ ਗਿਆ ਕਿ ਸਿੰਧੂ ਜਲ ਜੜਾ ਸਮਝੌਤਾ ਬਾਰੇ ਭਾਰਤ ਦੇ ਬਿਆਨਾਂ ਦੇ ਉੱਤੇ ਧਿਆਨ ਦਿੰਦੇ ਹੋਏ ਫੋਰਮ ਨੇ 24 ਅਤੇ 24 ਅਪ੍ਰੈਲ 2025 ਦੇ ਨੈਸ਼ਨਲ ਸਿਕਿਉਰਿਟੀ ਕਮੇਟੀ ਦੇ ਨਿਰਦੇਸ਼ਾਂ ਦਾ ਸਮਰਥਨ ਕੀਤਾ ਤੇ ਇਹ ਪੱਕਾ ਇਰਾਦਾ ਜਤਾਇਆ ਕਿ ਪਾਕਿਸਤਾਨ ਆਪਣੇ ਪਾਣੀ ਦੇ ਅਧਿਕਾਰਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ। ਪਾਕਿਸਤਾਨ ਫੌਜ ਨੇ ਆਪਣੇ ਪ੍ਰੋਗਰਾਮ ਦੇ ਵਿਚ ਸਿੰਧੂ ਜਲ ਸਮਝੌਤੇ ਤੋਂ ਇਲਾਵਾ ਭਾਰਤ ਨੂੰ ਲੈ ਕੇ ਕਈ ਇਲਜ਼ਾਮ ਲਗਾਏ ਨੇ। ਪਾਕਿਸਤਾਨ ਫੌਜ ਨੇ ਆਪਣੇ ਬਿਆਨ ਦੇ ਵਿਚ ਇਲਜ਼ਾਮ ਲਗਾਇਆ ਕਿ ਭਾਰਤ ਦੇ ਸਪਾਂਸਰਡ ਅੱਤਵਾਦੀ ਗਰੁੱਪ ਪਾਕਿਸਤਾਨ ਦੇ ਅੰਦਰ ਹਮਲਿਆਂ ਦੇ ਲਈ ਅਫਗਾਨ ਤਾਲਿਬਾਨ ਸਰਕਾਰ ਦੇ ਕੰਟਰੋਲ ਵਾਲੇ ਇਲਾਕਿਆਂ ਦੀ ਵਰਤੋਂ ਕਰ ਰਹੇ ਨੇ। ਇਲਾਕੇ ਦੇ ਵਿਚ ਪੱਕੀ ਸ਼ਾਂਤੀ ਅਤੇ ਸਥਿਰਤਾ ਦੇ ਵਿਚ ਸ਼ਰਤ ਦੇ ਉੱਤੇ ਹੈ ਕਿ ਅਜਿਹੇ ਤੱਤਾਂ ਨੂੰ ਅਫਗਾਨ ਧਰਤੀ ਦੀ ਵਰਤੋਂ ਕਰਨ ਤੋਂ ਰੋਕਿਆ ਜਾਵੇ ਜਿਸ ਦੀ ਜਿੰਮੇਵਾਰੀ ਅਫਗਾਨ ਤਾਲਿਬਾਨ ਸਰਕਾਰ ਦੀ ਹੈ। ਇਸ ਦੇ ਨਾਲ ਆਖਰ ਚ ਕਿਹਾ ਕਿ ਪਾਕਿਸਤਾਨੀ ਫੌਜ ਨੇ ਇਕ ਵਾਰ ਫਿਰ ਕਸ਼ਮੀਰ ਮੁੱਦੇ ਦੀ ਗੱਲ ਕੀਤੀ ਹੈ ਤੇ ਬਿਆਨ ਦੇ ਵਿਚ ਪਾਕਿਸਤਾਨ ਫੌਜ ਨੇ ਕਿਹਾ ਕਿ ਬੈਠਕ ਦੇ ਵਿਚ ਕਸ਼ਮੀਰੀ ਲੋਕਾਂ ਦੇ ਖੁਦ ਫੈਸਲਾ ਕਰਨ ਦੇ ਅਧਿਕਾਰ ਦਾ ਸਮਰਥਨ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ ਗਈ ਹੈ ਤੇ ਕਿਹਾ ਕਿ ਇਸ ਇਲਾਕੇ ਦੇ ਵਿਚ ਲਗਾਤਾਰ ਸ਼ਾਂਤੀ ਕਸ਼ਮੀਰ ਮੁੱਦੇ ਦੇ ਹੱਲ ਦੇ ਉੱਤੇ ਨਿਰਭਰ ਹੈ ਜਿਵੇਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਦੇ ਪ੍ਰਸਤਾਵਾਂ ਦੇ ਵਿਚ ਸ਼ਾਮਲ ਹੈ। ਪਰ ਉਥੋਂ ਵੀ ਆਵਾਜ਼ ਉੱਠਣ ਲੱਗੀ। ਅਗਲੀ ਖ਼ਬਰ ਕਰਦੇ ਹਾਂ ਅੱਗੇ ਜਾ ਕੇ ਆਪਰੇਸ਼ਨ ਹਾਰਡ ਬਾਲ ਦੀ ਜਿਹੜੀ ਕਾਮਯਾਬੀ ਹਾਸਲ ਹੋਈ ਹੈ। ਗੈਂਗਸਟਰਾਂ ਦੇ ਚੁੰਗਲ ਦੇ ਵਿਚੋਂ ਨਿਕਲੇ ਕਾਰੋਬਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਅਮਰੀਕਾ, ਕੈਨੇਡਾ ਤੇ ਹੋਰ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਚਲਾਏ ਗਏ ਆਪਰੇਸ਼ਨ ਹਾਰਡ ਬਾਲ ਨੇ ਜਿਹੜਾ ਵਿਸ਼ਵ ਭਾਰਤ ਦੇ ਵਿਚ ਵਾਹ ਵਾਹ ਖੱਟੀ ਹੈ। ਇਸ ਮੁਹਿੰਮ ਦੇ ਨਤੀਜਿਆਂ ਨੇ ਜਿੱਥੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਜ਼ਬੂਤੀ ਨੂੰ ਸਾਬਤ ਕੀਤਾ ਹੈ, ਉਥੇ ਹੀ ਫਰੋਤੀ ਅਤੇ ਗੋਲੀਬਾਰੀ ਦੇ ਡਰ ਹੇਠ ਜੀ ਰਹੇ ਲੋਕਾਂ ਨੂੰ ਇਕ ਵੱਡੀ ਰਾਹਤ ਜਿਹੜਾ ਦਿੱਤੀ ਹੈ। ਇਸ ਆਪਰੇਸ਼ਨ ਦੇ ਕਾਰਨ ਪੀੜਤ ਕਾਰੋਬਾਰੀਆਂ ਦੇ ਵਿਚ ਇਕ ਨਵੀਂ ਉਮੀਦ ਜਾਗੀ ਹੈ ਤੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਪੀੜਤਾਂ ਨੇ ਦੱਸਿਆ ਕਿ ਗੈਂਗਸਟਰਾਂ ਦਾ ਖੌਫ ਇੰਨਾ ਸੀ ਕਿ ਕਈਆਂ ਨੇ ਆਪਣੀ ਜਮ੍ਹਾਂ ਪੂੰਜੀ ਲੁਟਾ ਦਿੱਤੀ ਤੇ ਕੁਝ ਤਾਂ ਕਾਰੋਬਾਰ ਛੱਡ ਕੇ ਵਾਪਸ ਮੁੜਨ ਦੇ ਲਈ ਮਜਬੂਰ ਹੋ ਗਏ। ਇਕ ਪੀੜਤ ਨੇ ਦੱਸਿਆ ਕਿ ਇਹ ਜਿਹੜੇ ਗੈਂਗਸਟਰ ਇਸ ਤਰ੍ਹਾਂ ਫਰੋਤੀ ਮੰਗਦੇ ਸਨ ਜਿਵੇਂ ਉਨ੍ਹਾਂ ਦੇ ਨਾਲ ਕੋਈ ਲਿਖਤੀ ਸਮਝੌਤਾ ਹੋਇਆ ਹੋਵੇ, ਜਦਕਿ ਇਕ ਹੋਰ ਕਾਰੋਬਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਦੀ ਸੁਰੱਖਿਆ ਖਾਤਰ ਆਪਣੀ ਸਾਰੀ ਕਮਾਈ ਇਨ੍ਹਾਂ ਬਦਮਾਸ਼ਾਂ ਦੇ ਹਵਾਲੇ ਕਰ ਦਿੱਤੀ ਸੀ। ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵੱਲੋਂ ਸਾਂਝੇ ਤੌਰ ਤੇ ਚਲਾਏ ਗਏ ਆਪਰੇਸ਼ਨ ਹਾਰਡ ਬਾਲ ਨੇ ਵਿਸ਼ਵ ਭਰ ਦੇ ਵਿਚ ਵਾਹ ਵਾਹ ਖੱਟੀ ਹੈ। ਇਸ ਮੁਹਿੰਮ ਦੇ ਨਤੀਜਿਆਂ ਨੇ ਜਿੱਥੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਜ਼ਬੂਤੀ ਨੂੰ ਸਾਬਤ ਕੀਤਾ ਹੈ, ਉਥੇ ਹੀ ਫਰੋਤੀਆਂ ਅਤੇ ਗੋਲੀਬਾਰੀ ਦੇ ਡਰ ਹੇਠ ਜੀ ਰਹੇ ਲੋਕਾਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ। ਇਸ ਆਪਰੇਸ਼ਨ ਦੇ ਕਾਰਨ ਪੀੜਤ ਕਾਰੋਬਾਰੀਆਂ ਦੇ ਵਿਚ ਇਕ ਨਵੀਂ ਉਮੀਦ ਜਾਗੀ ਹੈ। ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਪੀੜਤਾਂ ਨੇ ਦੱਸਿਆ ਕਿ ਗੈਂਗਸਟਰਾਂ ਦਾ ਖੌਫ ਇੰਨਾ ਸੀ ਕਿ ਕਈਆਂ ਨੇ ਆਪਣੀਆਂ ਜਮ੍ਹਾਂ ਪੂੰਜੀਆਂ ਜਿਹੜੀਆਂ ਸਨ ਲੁਟਾ ਦਿੱਤੀਆਂ ਤੇ ਕੁਝ ਤਾਂ ਕਾਰੋਬਾਰ ਛੱਡ ਕੇ ਜਿਹੜਾ ਵਾਪਸ ਮੁੜਨ ਦੇ ਲਈ ਮਜਬੂਰ ਹੋ ਗਏ ਸਨ। ਦੂਸਰੇ ਪਾਸੇ ਗੱਲ ਕਰੀਏ ਤਾਂ ਗ੍ਰੀਨਲੈਂਡ ਦੀ ਸਿਕਿਉਰਿਟੀ ਦੇ ਬਾਰੇ ਕਰਨ ਦੇ ਲਈ ਡੈਨਮਾਰਕ ਜਿਹੜਾ ਡਟ ਪਿਆ ਗ੍ਰੀਨਲੈਂਡ ਦੀ ਸਿਕਿਉਰਿਟੀ ਕਰੇਗਾ। ਹੁਣ ਨਾਟੋ ਮੁਲਕਾਂ ਦੀ ਜਿਹੜੀ ਮੀਟਿੰਗ ਤੋਂ ਪਹਿਲਾਂ ਟਰੰਪ ਦੀ ਮੰਗ ਖਾਰਜ ਕੀਤੀ ਹੈ। ਤੁਰਕੀ ਦੇ ਵਿਚ ਨਾਟੋ ਮੁਲਕਾਂ ਨੇ ਦੇ ਜਿਹੜਾ ਆਗੂਆਂ ਦੀ ਮੀਟਿੰਗ ਤੋਂ ਪਹਿਲਾਂ ਗ੍ਰੀਨਲੈਂਡ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ। ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਜਿਹੜੇ ਨੇ ਉਨ੍ਹਾਂ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਉਸ ਮੰਗ ਨੂੰ ਜਿਹੜਾ ਸਖ਼ਤੀ ਦੇ ਨਾਲ ਖਾਰਜ ਕਰ ਦਿੱਤਾ ਹੈ ਜਿਸ ਦੇ ਵਿਚ ਉਨ੍ਹਾਂ ਗ੍ਰੀਨਲੈਂਡ ਦਾ ਕੰਟਰੋਲ ਅਮਰੀਕਾ ਨੂੰ ਸੌਂਪਣ ਦੀ ਗੱਲ ਆਖੀ ਸੀ। ਉਨ੍ਹਾਂ ਸਪਸ਼ਟ ਤੌਰ ਦੇ ਉੱਤੇ ਕਿਹਾ ਕਿ ਗ੍ਰੀਨਲੈਂਡ ਵਿਕਾਊ ਨਹੀਂ ਹੈ ਤੇ ਸਾਰੇ ਸਹਿਯੋਗੀ ਮੁਲਕਾਂ ਨੂੰ ਗ੍ਰੀਨਲੈਂਡ ਦੇ ਲੋਕਾਂ ਦੇ ਫੈਸਲਾ ਲੈਣ ਦੇ ਅਧਿਕਾਰ, ਖੇਤਰੀ ਅਖੰਡਤਾ ਤੇ ਪ੍ਰਭੂ ਸੱਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਡੈਨਮਾਰਕ ਨਾਟੋ ਸਮੇਤ ਆਪਣੇ ਖੇਤਰ ਦੇ ਇਕ ਇਕ ਇੰਚ ਜ਼ਮੀਨ ਦੀ ਰੱਖਿਆ ਦੇ ਲਈ ਤਿਆਰ ਹੈ। ਇਸ ਮੁੱਦੇ ਦੇ ਉੱਤੇ ਆਈਸਲੈਂਡ ਦੀ ਪ੍ਰਧਾਨ ਮੰਤਰੀ ਜਿਹੜੀ ਹੈ ਕ੍ਰਿਸਟਰਨ ਫਰੋਸਟਾ ਡੋਟੇਰ ਉਨ੍ਹਾਂ ਨੇ ਡੈਨਮਾਰਕ ਦੀ ਹਮਾਇਤ ਕਰਦਿਆਂ ਕਹਿ ਦਿੱਤਾ ਕਿ ਗ੍ਰੀਨਲੈਂਡ ਉਥੋਂ ਦੇ ਲੋਕਾਂ ਦਾ ਹੈ ਤੇ ਉਨ੍ਹਾਂ ਨਾਟੋ ਮੁਲਕਾਂ ਨੂੰ ਆਪਸੀ ਵਿਵਾਦ ਛੱਡ ਕੇ ਰੂਸ ਵਰਗੇ ਬਾਹਰੀ ਖਤਰਿਆਂ ਦੇ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਇਸ ਦੇ ਦੌਰਾਨ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਰੂਸੀ ਮਿਜ਼ਾਈਲ ਹਮਲਿਆਂ ਨੂੰ ਰੋਕਣ ਲਈ ਯੂਕਰੇਨ ਨੂੰ ਜਿਹੜਾ ਹੈ ਪੈਂਟਰੀਅਟ ਹਵਾਈ ਜਿਹੜਾ ਰੱਖਿਆ ਪ੍ਰਣਾਲੀ ਦੇ ਨਿਰਮਾਣ ਦੇ ਲਈ ਲਾਇਸੈਂਸ ਦੇਵੇਗਾ। ਟਰੰਪ ਨੇ ਨਾਟੋ ਸੰਮੇਲਨ ਦੇ ਦੌਰਾਨ ਯੂਕਰੇਨ ਦੇ ਜਿਹੜੇ ਨੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਨਾਲ ਮੁਲਾਕਾਤ ਦੇ ਦੌਰਾਨ ਇਹ ਵਾਅਦਾ ਕੀਤਾ ਤੇ ਉਨ੍ਹਾਂ ਯੂਕਰੇਨ ਰਾਸ਼ਟਰਪਤੀ ਦੀ ਸ਼ਲਾਘਾ ਵੀ ਇਹਦੇ ਵਿਚ ਕੀਤੀ ਹੈ। ਦੂਸਰੇ ਪਾਸੇ ਆਖਰੀ ਖ਼ਬਰਾਂ ਨੂੰ ਵੱਧਦੇ ਹਾਂ। ਇੰਡੀਆ ਆਸਟ੍ਰੇਲੀਆ ਯੂਰੇਨੀਅਮ ਡੀਲ ਭਾਰਤ ਨੂੰ ਯੂਰੇਨੀਅਮ ਸਪਲਾਈ ਕਰੇਗਾ ਆਸਟ੍ਰੇਲੀਆ ਹੁਣ ਤੇ ਇਤਿਹਾਸਕ ਸਮਝੌਤੇ ਦੇ ਉੱਤੇ ਮੋਹਰ ਲੱਗ ਗਈ ਹੈ। ਪਰਮਾਣੂ ਊਰਜਾ ਦੇ ਲਈ ਹੁਣ ਮਿਲੇਗਾ ਯੂਰੇਨੀਅਮ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਯੂਰੇਨੀਅਮ ਦੀ ਸਪਲਾਈ ਨੂੰ ਲੈ ਕੇ ਇਤਿਹਾਸਕ ਸਮਝੌਤੇ ਦੇ ਉੱਤੇ ਮੋਹਰ ਲੱਗ ਗਈ ਜੋ ਪਰਮਾਣੂ ਊਰਜਾ ਤੇ ਹਥਿਆਰਾਂ ਦੇ ਲਈ ਬਹੁਤ ਜ਼ਰੂਰੀ ਹੈ। ਮੈਲਬੋਰਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵਿਚਾਲੇ ਹੋਈ ਇੱਕ ਜਿਹੜੀ ਹੈ ਅਹਿਮ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਰੱਖਿਆ, ਵਪਾਰ, ਊਰਜਾ, ਪੁਲਾੜ ਅਤੇ ਮਹੱਤਵਪੂਰਨ ਖਣਿਜਾਂ ਕ੍ਰਿਟੀਕਲ ਮਿਨਰਲਸ ਜਿਹੜੇ ਨੇ ਸਮੇਤ ਕਈ ਅਹਿਮ ਖੇਤਰਾਂ ਦੇ ਵਿੱਚ ਨਵੇਂ ਸਮਝੌਤਿਆਂ ਦਾ ਐਲਾਨ ਜਿਹੜਾ ਕਰ ਦਿੱਤਾ ਹੈ। 16 ਸਾਲ ਤੱਕ ਜਿਹੜਾ ਬੱਚਿਆਂ ਦੇ ਸੋਸ਼ਲ ਮੀਡੀਆ ਦੇ ਉੱਤੇ ਜੋ ਵਰਤੋਂ ਹੋਈ ਹੈ

ਇਲਾਕਿਆਂ 'ਚ ਜਹਾਜ਼ਾਂ ਦੀ ਤੈਨਾਤੀ ਵਧਾਉਣ ਦੇ ਉੱਤੇ ਮਿਲ ਕੇ ਕੰਮ ਕਰਨਗੇ। ਇਹ ਐਲਾਨ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀਰਵਾਰ ਨੂੰ ਮੈਲਬੌਰਨ ਦੇ ਵਿਚ ਆਪਣੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਾਲ ਕੀਤਾ ਗਿਆ। ਤੇਲ ਅਤੇ ਗੈਸ ਦੀ ਸਪਲਾਈ ਹੋਵੇਗੀ ਠੱਪ। ਅਮਰੀਕੀ ਹਮਲਿਆਂ ਤੋਂ ਬਾਅਦ ਹੌਰਮੁਜ਼ ਦੇ ਵਿਚ ਜਹਾਜ਼ਾਂ ਦੀ ਆਵਾਜਾਈ ਸਲੋਅ ਹੋ ਗਈ ਹੈ। ਅਮਰੀਕਾ ਤੇ ਇਰਾਨ ਵਿਚਾਲੇ ਵਧਦੇ ਫੌਜੀ ਤਣਾਅ ਦੇ ਕਾਰਨ ਫਿਰ ਤੋਂ ਵਿਸ਼ਵ ਪੱਧਰੀ ਊਰਜਾ ਸਪਲਾਈ ਦੇ ਉਤੇ ਗੰਭੀਰ ਸੰਕਟ ਦੇ ਬੱਦਲ ਛਾਏ ਨੇ। ਅਮਰੀਕੀ ਸੈਨਾ ਦੇ ਵੱਲੋਂ ਲਗਾਤਾਰ ਦੂਜੇ ਦਿਨ ਵੀ ਇਰਾਨ ਦੇ ਕਈ ਟਿਕਾਣਿਆਂ ਦੇ ਉਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਦੁਨੀਆਂ ਦੇ ਸਭ ਤੋਂ ਅਹਿਮ ਤੇਲ ਸਪਲਾਈ ਮਾਰਗ ਜਿਹੜਾ ਹੌਰਮੁਜ਼ ਸਟਰੇਟ ਦੇ ਵਿਚ ਜਹਾਜ਼ਾਂ ਦੀ ਆਵਾਜਾਈ ਲਗਭਗ ਰੁਕ ਗਈ ਹੈ। ਭਾਰਤ ਸਮੇਤ ਅੱਧੀ ਦੁਨੀਆਂ ਨੂੰ ਤੇਲ ਤੇ ਕੁਦਰਤੀ ਗੈਸ ਦੀ ਸਪਲਾਈ ਇਸੇ ਰਸਤੇ ਰਾਹੀਂ ਹੁੰਦੀ ਹੈ, ਜਿਸਦੇ ਕਾਰਨ ਇਸ ਖੇਤਰ ਦੇ ਵਿਚ ਵਧਦੇ ਤਣਾਅ ਨੇ ਵਿਸ਼ਵ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਡਾਟਾ ਫਰਮ ਜਿਹੜੀ ਹੈ KPLER ਉਹਦੇ ਜਿਹੜੇ ਅੰਕੜਿਆਂ ਅਨੁਸਾਰ ਤਾਜ਼ਾ ਫੌਜੀ ਟਕਰਾਅ ਤੋਂ ਪਹਿਲਾਂ ਰੋਜ਼ਾਨਾ ਔਸਤਨ 34 ਤੋਂ 59 ਜਹਾਜ਼ ਇਸ ਰਸਤੇ ਰਾਹੀਂ ਗੁਜ਼ਰ ਰਹੇ ਸਨ, ਪਰ ਹੁਣ ਇਹ ਜਿਹੜੀ ਗਿਣਤੀ ਹੈ ਘੱਟ ਕੇ 20 ਤੋਂ ਵੀ ਘੱਟ ਰਹਿ ਗਈ ਹੈ। ਇਸ ਸਮੇਂ ਜ਼ਿਆਦਾਤਰ ਜਹਾਜ਼ ਸਿਰਫ ਉਸ ਉੱਤਰੀ ਸਮੁੰਦਰੀ ਮਾਰਗ ਦੀ ਵਰਤੋਂ ਕਰ ਰਹੇ ਨੇ ਜਿਸ ਨੂੰ ਇਰਾਨ ਨੇ ਮਨਜ਼ੂਰੀ ਦਿੱਤੀ ਹੈ, ਜਦੋਂ ਕਿ ਅਮਰੀਕਾ ਤੇ ਓਮਾਨ ਦੇ ਸਮਰਥਨ ਵਾਲੇ ਦੱਖਣੀ ਕਾਰੀਡੋਰ ਦੇ ਵਿਚ ਆਵਾਜਾਈ ਨਾ ਮਾਤਰ ਰਹਿ ਗਈ ਹੈ। ਇਰਾਨੀ ਵਿਦੇਸ਼ ਮੰਤਰਾਲੇ ਦੇ ਅਨੁਸਾਰ ਅਮਰੀਕੀ ਹਮਲਿਆਂ ਦੇ ਵਿਚ 2 ਰੇਲਵੇ ਪੁਲਾਂ ਸਮੇਤ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਵਿਚ ਘੱਟੋ ਘੱਟ 14 ਲੋਕਾਂ ਦੀ ਮੌਤ ਹੋਈ ਹੈ। ਜਵਾਬੀ ਕਾਰਵਾਈ ਦੇ ਵਿਚ ਇਰਾਨ ਨੇ ਕਤਰ, ਕੁਵੈਤ ਅਤੇ ਬਹਿਰੀਨ ਦੇ ਵਿਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਦੇ ਉਤੇ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਬੁਸ਼ਹਿਰ, ਚਾਬਹਾਰ, ਬਦਰ ਅਬਾਸ ਅਤੇ ਜਾਸਕ ਸਮੇਤ ਕਈ ਜਿਹੜੇ ਇਲਾਕਿਆਂ ਦੇ ਵਿਚ ਧਮਾਕਿਆਂ ਦੀਆਂ ਖ਼ਬਰਾਂ ਵੀ ਦੱਸੀਆਂ ਗਈਆਂ ਨੇ। ਆਖਰੀ ਖ਼ਬਰ ਵੱਲ ਵਧੀਏ ਤੇ 38 ਮੰਗਾਂ ਮੰਨੋ ਨਹੀਂ ਤਾਂ ਪੋਕ ਤੋਂ ਪਾਕਿਸਤਾਨ ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਆ ਗਿਆ। ਪਾਕਿਸਤਾਨ ਜਿਹੜਾ ਆਪਣਾ ਕਸ਼ਮੀਰ ਜਿਹੜੀ ਗੱਲ ਉਹਦੀ ਗੱਲ ਆਉਂਦੀ ਹੈ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੋਕ ਦੇ ਵਿਚ POK ਦੇ ਵਿਚ ਤਣਾਅ ਵਧਦਾ ਜਾ ਰਿਹਾ। ਜੰਮੂ ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਜਿਹੜੀ ਹੈ ਉਹਨੇ ਪਾਕਿਸਤਾਨੀ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ। JAAC ਨੇ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਦੀਆਂ 38 ਮੰਗਾਂ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ ਤਾਂ ਉਸਨੂੰ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਵੇਗਾ। ਮੌਜੂਦਾ ਮੁੱਦਾ 27 ਜੁਲਾਈ ਨੂੰ ਹੋਣ ਵਾਲੀਆਂ ਜਿਹੜੀਆਂ ਨੇ ਖੇਤਰੀ ਚੋਣਾਂ ਦਾ ਹੈ ਤੇ 9 ਜੂਨ ਤੋਂ ਨਾਮਜ਼ਦਗੀਆਂ ਸ਼ੁਰੂ ਹੋਣ ਦੇ ਨਾਲ JAAC ਨੇ ਮੁਜ਼ੱਫਰਾਬਾਦ ਦੇ ਲਈ ਇੱਕ ਵਿਸ਼ਾਲ ਵਿਰੋਧ ਮਾਰਚ ਦਾ ਐਲਾਨ ਕੀਤਾ ਹੈ, ਜੋ ਇਹ ਸੰਕੇਤ ਦਿੰਦਾ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਇਸ ਖੇਤਰ ਦੇ ਵਿਚ ਵੇਖੀਆਂ ਗਈਆਂ ਸਭ ਤੋਂ ਵੱਡੀਆਂ ਰਾਜਨੀਤਿਕ ਲੜਾਈਆਂ ਦੇ ਵਿਚੋਂ ਇਕ ਹੋ ਸਕਦੀ ਹੈ। ਆਖਰ ਦੇ ਵਿਚ ਅਮਰੀਕਾ ਕੈਨੇਡਾ ਵਿਚ ਨਵੇਂ ਬਣੇ ਗੁਰਦੁਆਰਿਆਂ ਦੇ ਲਈ ਮਾਮਲਾ ਜਿਹੜਾ ਉਠਿਆ ਉਹਦੇ ਲਈ ਗੁਰਦੁਆਰਿਆਂ ਦੇ ਲਈ ਪਾਵਨ ਬੀੜਾਂ ਦੀ ਲੋੜ ਹੈ। ਵਿਵਾਦ ਦੀ ਬਜਾਏ ਹੱਲ ਲੱਭਣ ਦੀ ਮੰਗ ਰੱਖੀ ਗਈ ਹੈ। ਕੈਨੇਡਾ ਦੀਆਂ ਕੁਝ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕੌਂਸਲਾਂ ਨੇ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬੀੜਾਂ ਦੇ ਸਮੁੰਦਰੀ ਜਹਾਜ਼ਾਂ ਦੇ ਕੰਟੇਨਰਾਂ ਦੇ ਰਾਹੀਂ ਕੈਨੇਡਾ ਭੇਜਣ ਦੇ ਉੱਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਨੇ ਇਸ ਸਬੰਧੀ ਆਪਣੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਭੇਜੀ ਸੀ। ਹੁਣ ਇਸ ਮਾਮਲੇ ਦੇ ਵਿਚ ਸੈਕਰਾਮੈਂਟੋ ਦੇ ਗੁਰਦੁਆਰਾ ਸੰਤ ਸਾਗਰ ਦੇ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਹੁੰਦਲ ਦਾ ਵੀ ਬਿਆਨ ਸਾਹਮਣੇ ਆਇਆ। ਉਨ੍ਹਾਂ ਨੇ ਇਤਰਾਜ਼ ਕਰਨ ਵਾਲੀਆਂ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ ਨੁਕਸ ਕੱਢਣ ਦੀ ਬਜਾਏ ਪਾਵਨ ਸਰੂਪਾਂ ਨੂੰ ਸਤਿਕਾਰ ਦੇ ਸਹਿਤ ਵਿਦੇਸ਼ ਪਹੁੰਚਣ ਦੇ ਸਹੀ ਅਤੇ ਉਸਾਰੂ ਤਰੀਕੇ ਸੁਝਾਅ ਦੇਣ, ਦੱਸਣ, ਨੁਕਤਾਚੀਨੀ ਨਾ ਕਰਨ। ਨਰਿੰਦਰਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੇ ਵਿਚ ਕੁਝ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਅਮਰੀਕਾ ਤੇ ਕੈਨੇਡਾ ਆ ਕੇ ਵਸੀਆਂ ਨੇ। ਇਸ ਦੇ ਕਾਰਨ ਉਥੇ ਕਈ ਨਵੇਂ ਗੁਰਦੁਆਰਾ ਜਿਹੜੇ ਸਾਹਿਬ ਵੀ ਬਣੇ ਨੇ, ਪਰ ਉਥੇ ਪਾਵਨ ਸਰੂਪਾਂ ਬੀੜਾਂ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸ਼ਰਧਾਲੂ ਲੰਬੇ ਸਮੇਂ ਤੋਂ ਉਨ੍ਹਾਂ ਦੇ ਕੋਲੋਂ ਪਾਵਨ ਸਰੂਪਾਂ ਦੀ ਜਿਹੜੀ ਹੈ ਮੰਗ ਕਰ ਰਹੇ ਨੇ, ਪਰ ਸਰੂਪ ਜਿਹੜੇ ਨੇ ਉਪਲਬਧ ਨਾ ਹੋਣ ਦੇ ਕਾਰਨ ਉਹ ਸੰਗਤ ਦੀ ਇਹ ਮੰਗ ਪੂਰੀ ਨਹੀਂ ਕਰ ਪਾ ਰਹੇ ਨੇ। ਉਨ੍ਹਾਂ ਇਹ ਵੀ ਆਖਿਆ ਕਿ ਸਿਰਫ ਕਿੰਤੂ ਪਰੰਤੂ ਕਰਕੇ ਸਿੱਖ ਸੰਗਤਾਂ ਦੇ ਮਨਾਂ ਦੇ ਵਿਚ ਦੁਬਿਧਾ ਭੰਬਲ ਭੂਸਾ ਪੈਦਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਸ ਦੀ ਬਜਾਏ ਜੇਕਰ ਸਾਰੀਆਂ ਕਮੇਟੀਆਂ ਰਲ ਮਿਲ ਕੇ ਪੂਰੀ ਮਰਿਆਦਾ ਦੇ ਨਾਲ ਪਾਵਨ ਸਰੂਪ ਵਿਦੇਸ਼ ਭੇਜਣ ਦੇ ਉੱਤੇ ਚੰਗੇ ਸੁਝਾਅ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣ ਤਾਂ ਇਸ ਕਦਮ ਦੀ ਸਾਰੇ ਪਾਸੇ ਜਿਹੜੀ ਸ਼ਲਾਘਾ ਪ੍ਰਸੰਸਾ ਜਿਹੜੀ ਹੈ ਹੋਵੇਗੀ। ਸਹੀ ਦਰੁਸਤ ਫਰਮਾਇਆ ਜੀ। ਹੁਣ ਜਿਹੜੀ ਵੀ ਚੀਜ਼ ਆਉਣੀ ਹੈ ਜੀ, ਉਹ ਚਾਹੇ ਪਲੇਨ ਦੇ ਜ਼ਰੀਏ ਆਉਣੀ ਹੈ ਅਤੇ ਚਾਹੇ ਸ਼ਿਪਿੰਗ ਦੇ ਜ਼ਰੀਏ ਆਉਣੀ ਹੈ, ਤੇ ਭਾਈ ਉਹ ਤਾਂ ਕਰਨਾ ਹੀ ਪੈਣਾ ਹੈ, ਤੇ ਉਹ ਸਾਰੀਆਂ ਚੀਜ਼ਾਂ ਨੇ। ਜਾਂ ਫਿਰ ਸਿੱਧੀਆਂ ਫਲਾਈਟਾਂ, ਫਿਰ ਉਹ ਖਰਚਾ ਵੱਡਾ ਹੋਣਾ, ਸਾਰਾ ਕੁਝ ਹੋਣਾ, ਪਰ ਆਉਣੀ ਤਾਂ ਉਹ ਫਲਾਈਟ ਏਅਰ ਦੇ ਜ਼ਰੀਏ ਹੀ ਹੈ, ਸਾਰਾ ਕੁਝ ਹੈ, ਤੇ ਉਹਦੇ ਵਿੱਚ ਭਾਈ ਦਿਲ ਵੱਡੇ ਕਰਨ ਦੀ ਜ਼ਰੂਰਤ ਹੈ ਸਾਨੂੰ। ਹਰ ਚੀਜ਼ ਦੇ ਵਿੱਚ ਨੁਕਤਾਚੀਨੀਆਂ ਉਹ ਚੰਗੀਆਂ ਨਹੀਂ ਲੱਗਦੀਆਂ। ਸਹੀ ਸੁਝਾਅ ਦਿੱਤਾ ਆਪਣੇ ਬਾਈ ਜੀ ਨੇ।

ਆਪਣੇ ਸੋਰੀ ਸਕੱਤਰ ਜਿਹੜੇ ਨੇ ਜਨਰਲ ਸਕੱਤਰ ਨੇ ਨਰਿੰਦਰਪਾਲ ਸਿੰਘ ਹੁੰਦਲ ਹੁਣਾ ਚੰਗੀ ਗੱਲ ਕੀਤੀ ਹੈ ਜੀ। ਰਲ ਮਿਲ ਕੇ ਇਹ ਮਸਲੇ ਹੱਲ ਹੋਣੇ ਚਾਹੀਦੇ ਆ, ਨਾ ਕਿ ਰੋਲਾ ਰੱਪਾ ਪਾ ਕੇ ਉਨ੍ਹਾਂ ਦੇ ਹੱਲ ਸਮਝਾਉਣੇ ਚਾਹੀਦੇ। ਜੇ ਇਸ ਤਰ੍ਹਾਂ ਕੰਟੇਨਰਾਂ ਦੇ ਵਿੱਚ ਜਾਂ ਜਹਾਜ਼ਾਂ ਦੇ ਵਿੱਚ ਨਹੀਂ ਆ ਸਕਦੇ ਤਾਂ ਭਾਈ ਸਵਾਲ ਚੱਕਣ ਵਾਲੇ ਇਹ ਵੀ ਦੱਸਣ ਵੀ ਫਿਰ ਕਿੱਦਾਂ ਲਿਆਇਆ ਜਾ ਸਕਦਾ ਹੈ ਤੇ ਕਿੱਦਾਂ ਹੋਰ ਸਤਿਕਾਰ ਜਿਹੜਾ ਵਧਾਇਆ ਜਾ ਸਕਦਾ। ਚੰਗਾ ਜਿਹੜਾ ਸੁਝਾਅ ਉਹਨਾਂ ਨੇ ਦਿੱਤਾ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਆਖਰ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 970 1919 ਬਾਰ ਸਟੂਡੀਓ ਦਾ ਨੰਬਰ ਹੈ ਤੇ ਤਦ ਤੱਕ ਤੁਹਾਡੇ ਮੈਂ ਸੁਨੇਹੇ ਲੈ ਲੈਣਾ। ਤੇ ਵੈਸੇ ਤਾਂ ਗੱਲ ਕਰਨ ਦਾ ਮਨ ਸੀ ਅੱਜ ਤੇ ਉਹਦਾ ਗੁੱਸਾ ਅਤੇ ਮਨੁੱਖੀ ਜੀਵਨ ਦੀ ਗੱਲ ਕਰਨੀ ਸੀ। ਚਲੋ ਇਹਨੂੰ ਆਪਾਂ ਥੋੜਾ ਜਿਹਾ ਛੇੜਦੇ ਹਾਂ ਜੇ ਸਮਾਂ ਇਜਾਜ਼ਤ ਦਿੰਦਾ, ਪਰ ਨਹੀਂ ਤਾਂ ਫਿਰ ਅਗਲੇ ਹਫ਼ਤੇ ਦੇ ਲਈ ਰੱਖ ਲਾਂਗੇ। ਦੇਖਦੇ ਹਾਂ ਕਿੱਦਾਂ ਵੀ ਸਮਾਂ ਬਣਦਾ, ਤੁਹਾਡੇ ਸੁਨੇਹੇ ਲੈਂਦਾ ਤੇ ਫਿਰ ਉਸ ਤੋਂ ਬਾਅਦ ਆਗਿਆ ਵੱਲ ਨੂੰ ਵੱਧਦੇ ਹਾਂ। ਗੱਲ ਕਰੀਏ ਤੇ ਤੁਹਾਡੇ ਸੁਨੇਹਾਂ ਦੀ ਦੋਸਤੋ, ਪਿਆਰ ਮੁਹੱਬਤ ਤੁਸੀਂ ਭੇਜਿਆ, ਸ਼ੁਕਰੀਆ, ਧੰਨਵਾਦ ਹੈ। ਇਸੇ ਤਰ੍ਹਾਂ ਹੀ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਂਤ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦਿਲੋਂ, ਪ੍ਰੋਗਰਾਮਾਂ ਨੂੰ ਸਪੋਰਟ ਕਰਦੇ ਆ। ਤੇ ਇਸੇ ਤਰ੍ਹਾਂ ਤੁਸੀਂ ਵੀ ਦੋਸਤੋ ਦੁਆਬਾ ਰੇਡੀਓ ਦੇ ਯੂਟਿਊਬ ਦੇ ਉੱਤੇ ਜਾ ਕੇ ਸਬਸਕ੍ਰਿਪਸ਼ਨ ਲੈ ਸਕਦੇ ਹੋ, ਸਿਲਵਰ, ਗੋਲਡਨ, ਡਾਇਮੰਡ ਦੇ ਰੂਪ ਦੇ ਵਿੱਚ ਮੈਂਬਰਸ਼ਿਪ ਜਿਹੜੀ ਲੈ ਸਕਦੇ ਹੋ ਉੱਥੇ। ਤੇ ਜੇ ਸਬਸਕ੍ਰਿਪਸ਼ਨ ਲੈਣੀ ਆ ਨਾਲ ਯੂਟਿਊਬ ਦੇ ਉੱਤੇ ਵੀ ਅਵੇਲੇਬਲ ਹੈ ਇਸੇ ਮੈਂਬਰਸ਼ਿਪ ਦੇ ਵਿੱਚ, ਤੇ ਜੇ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰੋਗੇ ਤੇ ਉੱਥੇ ਵੀ ਸਬਸਕ੍ਰਿਪਸ਼ਨ ਲੈ ਸਕਦੇ ਹੋ। ਚਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਤੁਹਾਡੇ ਸੁਨੇਹਾਂ ਨੂੰ ਲੈ ਕੇ ਫਿਰ ਆਗਿਆ ਲੈਂਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ। ਸ਼ੈਲੀ ਬਾਈ ਜੀ ਕਹਿੰਦੇ, ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਹੀ ਸਰੋਤਿਆਂ ਨੂੰ, ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਪ੍ਰਵਾਨ ਕਰਨੀ ਜੀ, ਜੀ ਅਨੁਜੀ ਬਾਈ ਜੀ ਸਵਾਗਤ ਹੈ, ਗੱਲਬਾਤ ਵੀ ਕਰਕੇ ਗਏ ਨੇ, ਆਵਾਜ਼ ਟਾਣਾ ਟਾਣਿਆ ਜੀ। ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, UAE ਤੋਂ ਰੋਜ਼ ਪ੍ਰੋਗਰਾਮ ਸੁਣਦੇ ਆ, ਬਹੁਤ ਬਹੁਤ ਸ਼ੁਕਰੀਆ। ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ, ਸਤਿ ਸ੍ਰੀ ਅਕਾਲ, ਲਾਈਕ ਨੰਬਰ 2 ਲਿਖਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਆ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, ਸ਼ੈਲੀ ਬਾਈ ਜੀ ਕਹਿੰਦੇ ਆ ਚਕੋਤਾ, ਅੱਛਾ ਜੀ ਚਕੋਤਾ ਇੱਕ ਸ਼ਬਦ ਹੋ ਗਿਆ ਨਾ, ਫਿਰ ਉਹ ਮੈਂ ਉਹੀ ਕਹਿੰਦਾ ਸੀਗਾ, ਬਹੁ ਬਚਨਾਂ ਦੇ ਵਿੱਚ ਚਕੋਤੇ ਹੋ ਗਿਆ ਨਾ, ਤੇ ਠੇਕੇ ਦੇ ਉੱਤੇ ਮਤਲਬ ਉਹਦਾ ਹੁੰਦਾ ਕਹਿੰਦੇ ਜੀ, ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਸ਼ੈਲੀ ਜੀ ਕਹਿੰਦੇ ਆ ਕਿ ਜਪਤੀ ਵੀ ਕਹਿੰਦੇ ਨੇ ਤੇ ਠੇਕੇ ਦੇ ਉੱਤੇ ਵੀ ਕਹਿ ਦਿੰਦੇ ਆ ਉਹਨੂੰ ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਸ਼ੈਲੀ ਵੀਰ ਜੀ, ਮੈਂ ਜਾ ਕੇ ਦਰੁਸਤੀ ਕਰਵਾ ਦੇਵਾਂਗਾ ਜੀ, ਲਿਖਤ ਦੇ ਵਿੱਚ ਹੀ ਇੰਜ ਲਿਖਿਆ ਹੋਇਆ ਹੈ ਜੀ। ਬਿਲਕੁਲ ਜੀ, ਲਿਖਤ ਦੇ ਵਿੱਚ ਹੀ ਸੀਗਾ, ਏਦਾਂ ਲਿਖਿਆ ਹੋਇਆ, ਬਹੁ ਬਚਨੀ ਲਿਖਿਆ ਹੋਇਆ। ਤੇ ਔਜਲਾ ਸਾਹਿਬ ਕਹਿੰਦੇ ਪਿਛਲੇ ਡੇਢ ਮਹੀਨੇ ਤੋਂ ਕਾਂਗਰਸ ਵਾਲੇ ਆਪਣਾ ਰਾਹ ਪੱਧਰਾ ਕਰ ਰਹੇ ਨੇ ਤੇ ਪੰਜਾਬ ਦੇ ਮਸਲੇ ਕੋਰੀ ਵੀ ਜਿਹੜਾ ਵਿਰੋਧੀ ਧਿਰ ਦੀ ਭੂਮਿਕਾ ਕਿਤੇ ਕਿਸੇ ਹੋਰ ਪਾਰਟੀ ਦੇ ਵੱਲੋਂ ਨਹੀਂ ਨਿਭਾਈ ਜਾ ਰਹੀ, ਪੰਜਾਬ ਲਵਾਰਸ ਵਾਂਗ ਛੱਡਿਆ ਹੋਇਆ, ਟੁੱਕ ਕਾਂ ਜਿਹੜਾ ਖਾਈ ਜਾਂਦਾ, ਛਾਂਦੇ ਨੇ ਜੀ, ਮਤਲਬ ਕਿ ਕਾਂ ਜਿਹੜੇ ਨੇ ਟੁੱਕ ਟੁੱਕ ਕੇ ਖਾਈ ਜਾਂਦੇ ਆ। ਔਜਲਾ ਸਾਹਿਬ ਕਹਿੰਦੇ ਮੇਰੇ ਕਮੈਂਟ ਦਿਸ ਰਹੇ ਨੇ, ਹਾਂਜੀ ਦਿਸ ਰਹੇ ਨੇ ਜੀ, ਇੱਕ ਦੋ ਜਿਹੜੇ ਵੀ ਆਏ ਆ ਦਿਖ ਰਹੇ ਨੇ ਜੀ। ਤੇ ਔਜਲਾ ਸਾਹਿਬ ਤੋਂ ਬਾਅਦ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਜੀ ਅਨੂ ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਣ ਰਿਹਾ, ਗੁਲਾਬ ਦੇ ਫੁੱਲ ਭੇਜੇ ਆ। ਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ US ਤੋਂ। ਸ਼ੈਲੀ ਜੀ ਕਹਿੰਦੇ ਹਾਂਜੀ ਔਜਲਾ ਸਾਹਿਬ ਜੀ ਦਿਖਾਈ ਦੇ ਰਹੇ ਨੇ ਜੀ ਆਪ ਜੀ ਦੇ ਸੁਨੇਹੇ। ਤੇ ਸੈਣੀ ਸਾਹਿਬ ਜੀ ਤੁਸੀਂ ਪਹਿਲਾਂ ਹੀ ਕਹਿੰਦੇ ਕਹਿ ਦਿੱਤਾ ਸੀ ਆਪਣੇ ਸ਼ੈਲੀ ਬਾਈ ਜੀ ਕਹਿੰਦੇ ਕਿ ਲਾਲਜੀਤ ਭੁੱਲਰ ਨੂੰ ਬਚਾਵੇਗੀ ਪੰਜਾਬ ਸਰਕਾਰ ਜੀ, ਗ੍ਰੇਟ। ਤੇ ਅੱਗੇ ਲਿਖਦੇ ਨੇ ਸਵਾਲ ਜਿਹੜਾ ਹੈਗਾ, ਸੰਵਿਧਾਨ ਦੀ ਸਹੁੰ ਚੁੱਕੀ ਹੋਈ ਹੈ ਮਾਨ ਸਾਹਿਬ ਜੀ ਦੀ ਤੇ ਅਮਨ ਅਰੋੜਾ ਦੀ, ਇਸ ਤਰ੍ਹਾਂ ਸ਼ਰੇਆਮ ਝੂਠ ਨਹੀਂ ਬੋਲ ਸਕਦੇ ਜਨਤਾ ਨੂੰ ਜੀ। ਤੇ ਇਸੇ ਤਰ੍ਹਾਂ ਸੁਰਿੰਦਰ ਮਾਲ ਜੀ ਕਹਿੰਦੇ ਨੇ US ਤੋਂ, ਬਿਲਕੁਲ ਸਹੀ ਕਿਹਾ ਰਾਜਨ ਜੀ, ਅਸੀਂ ਆਪਣੇ ਇੰਡੀਅਨ ਪਾਸਪੋਰਟ ਜਿਹੜੇ ਨੇ ਸਰੈਂਡਰ ਜਿਹੜੇ ਕੀਤੇ ਹੋਏ ਨੇ, ਹੁਣ ਸਾਡੇ ਕੋਲ ਅਮੈਰੀਕਨ ਜਿਹੜਾ ਹੈ ਪਾਸਪੋਰਟ ਨੇ। ਮਾਨ ਸੈਣੀ ਸਾਹਿਬ ਲਿਖਦੇ ਨੇ ਹੈਲਸਿੰਕੀ ਤੋਂ, ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ, ਰਜਿੰਦਰ ਜੀਰਾ ਜੀ ਜੁੜੇ ਹੋਏ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਮੁਕੱਦਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਪਿਆਰਿਓ ਜੀਆਂ ਨੂੰ ਜੀ, ਤੇ ਕਾਲ ਵੀ ਆਈ ਸੀ ਪਰ ਕਿਤੇ ਹੋਰ ਬੀਜੀ ਹੋ ਗਏ ਬਾਅਦ ਦੇ ਵਿੱਚ ਉਹ, ਤੇ ਕਹਿੰਦੇ ਕੱਲ ਨੂੰ ਗੱਲ ਕਰਾਂਗੇ, ਮੈਸੇਜ ਆ ਗਿਆ ਉਹਨਾਂ ਦਾ। ਔਜਲਾ ਸਾਹਿਬ ਕਹਿੰਦੇ ਨੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾਓ, ਦੱਸੋ ਉਸਦੇ ਕੋਲ ਕੀ ਵਿਜ਼ਨ ਹੈ ਸਟੇਟ ਚਲਾਉਣ ਦਾ, ਮੈਨੂੰ ਨਹੀਂ ਲੱਗਦਾ ਉਹ ਕਦੇ ਚੰਡੀਗੜ੍ਹ ਗਿਆ ਹੋਵੇਗਾ। ਔਜਲਾ ਸਾਹਿਬ ਕਹਿੰਦੇ ਆ ਬਣਾਏ ਸੀ ਨਵੇਂ, ਦਿੰਦੇ ਨੇ ਸਵਾਦ ਹੁਣ ਕਹਿੰਦੇ ਜੀ। ਤੇ ਅੱਗੇ ਲਿਖਦੇ ਨੇ ਆਪਣੇ ਔਜਲਾ ਸਾਹਿਬ, ਜੇ ਇਹ ਆ ਗਏ
ਪੰਜਾਬ 80ਵੇਂ ਦੇ ਵਿੱਚ ਮੁੜ ਜਾਵੇਗਾ। ਫਿਲਮ ਲਗਾਉਣ ਲਿਆਉਣ ਦਾ ਜਿਹੜਾ ਮਤਲਬ ਹੀ ਇਹੀ ਹੈ। ਤੇ ਸੁਰਿੰਦਰ ਮਾਲ ਜੀ ਹਾਂਜੀ ਲਿਖਦੇ ਨੇ, ਅਸੀਂ ਘਰ ਹੀ ਦੇਖ ਲਈ ਫੋਨ ਦੇ ਉੱਤੇ ਜੀ, ਫਿਲਮ ਜਿਹੜੀ ਗੱਲ ਕਰਦੇ ਆ। ਤੇ ਔਜਲਾ ਸਾਹਿਬ ਤੋਂ ਬਾਅਦ ਸੁਰਿੰਦਰ ਮਾਲ ਜੀ ਤੋਂ ਬਾਅਦ ਸ਼ੈਲੀ ਜੀ ਲਿਖਦੇ ਆ, ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ, ਤੂਫਾਨ ਭਰੀ ਆਉਣੀ ਹੈ ਜੀ। ਸ਼ੈਲੀ ਬਾਈ ਜੀ ਕਹਿੰਦੇ, ਜੋ ਸਾਨੂੰ ਸਰਕਾਰਾਂ ਦਿਖਾਉਣਾ ਚਾਹੁੰਦੀਆਂ ਨੇ ਅਸੀਂ ਵੀ ਉਹੀ ਦੇਖ ਕੇ ਬਹੁਤ ਖੁਸ਼ ਹੁੰਦੇ ਹਾਂ, ਬਾਅਦ ਦੇ ਵਿੱਚੋਂ ਮੱਥੇ ਦੇ ਉੱਤੇ ਹੱਥ ਮਾਰ ਕੇ ਰੋਂਦੇ ਹਾਂ ਜੀ। ਮੱਥੇ ਦੇ ਵਿੱਚ ਵੀ ਕਿੱਥੇ ਮਾਰਦੇ ਹਾਂ, ਤਾਂ ਫਿਰ ਤਾਂ ਮੁੱਕੇ ਮਾਰਦੇ ਫਿਰਦੇ ਹਾਂ, ਕੰਧਾਂ 'ਚ ਸਿਰ ਮਾਰ ਮਾਰ ਦੇਖਦੇ ਹਾਂ ਭਾਈ। ਜਦੋਂ ਚਿੜੀਆ ਚੁੱਗ ਜਾਂਦੀ ਹੈ ਖੇਤ, ਫਿਰ ਸਾਨੂੰ ਸਮਝ ਆਉਂਦੀ ਹੈ ਭਾਈ ਆਹ ਕੁਝ ਸਾਡੇ ਨਾਲ ਵਾਪਰ ਗਿਆ। ਔਜਲਾ ਸਾਹਿਬ ਸ਼ੈਲੀ ਜੀ ਕਹਿੰਦੇ ਆ, ਬੀਜੇਪੀ ਦੀ ਕੇਂਦਰ ਸਰਕਾਰ ਦੀਆਂ ਚਾਲਾਂ ਨੇ ਪੰਜਾਬ ਨੂੰ ਦੋ ਫੜ ਕਰਕੇ 27 ਦੇ ਵਿੱਚੋਂ ਸਰਕਾਰ ਬਣਾਉਣੀ ਹੈ। ਇਕਬਾਲ ਮੰਗੜ ਜੀ ਕਹਿੰਦੇ ਆ, ਕੈਲੀਫੋਰਨੀਆ ਤੋਂ US ਤੋਂ ਤਸ਼ੱਦਦ ਹੈ, ਕਹਿੰਦੇ ਸਿੱਖਾਂ ਤੇ ਹੀ ਕਹਿੰਦੇ ਹੋਇਆ, ਸਹੀ ਕਿਹਾ ਔਜਲਾ ਜੀ ਨੇ, ਚਾਹੇ ਉਹ ਜਿੱਧਰ ਮਰਜ਼ੀ ਸਨ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ ਨੇ, ਪੁਰੇਵਾਲ ਸਾਹਿਬ ਅੱਜ ਫਰਾਂਸ ਦਾ ਮੈਚ ਹੈ ਜੀ, ਤੇ ਫੁੱਟਬਾਲ ਦਾ ਵਰਲਡ ਕੱਪ, ਫੀਫਾ ਵਰਲਡ ਕੱਪ ਦਾ, ਦੇਖਦੇ ਹਾਂ ਕੌਣ ਮੱਲ ਮਾਰਦਾ ਜੀ। ਤੇ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਫਰਾਂਸ ਤੋਂ ਪੁਰੇਵਾਲ ਸਾਹਿਬ। ਆਪਣੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ, ਜੀਆਂ ਨੂੰ ਜੀ ਸਵਾਗਤ ਹੈ। ਤੇ ਔਜਲਾ ਸਾਹਿਬ ਕਹਿੰਦੇ, ਸ਼ੈਲੀ ਵੀਰੇ ਬਹੁਤ ਵਧੀਆ ਵਿਚਾਰ ਤੁਹਾਡੇ ਅੱਜ, ਕਹਿੰਦੇ ਜੀ। ਰਾਜੀਵ ਕੁਮਾਰ ਜੀ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਆ। ਤੇ ਜਸਵੀਰ ਬਰਾੜ ਜੀ ਜੁੜੇ ਹੋਏ ਨੇ, ਹੈਲੋ ਕਹਿੰਦੇ ਨੇ। ਤੇ ਅੱਗੇ ਕਹਿੰਦੇ ਨੇ, ਖਾਲਿਸਤਾਨ ਸਿੱਖਸ ਫੌਰ ਜਸਟਿਸ ਗੁਰਪਤਵੰਤ ਸਿੰਘ ਪੰਨੂ ਪੰਜਾਬ, ਹੁਣ ਕਹਿੰਦੇ ਖਾਲਿਸਤਾਨ ਰੈਫਰੈਂਡਮ ਵੋਟਿੰਗ ਜਿੰਦਾਬਾਦ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਰਾ ਸਕਦੇ ਹੋ ਭਾਈ ਤੁਸੀਂ, ਪੰਨੂ ਸਾਹਿਬ ਕਰਾ ਸਕਦੇ ਨੇ, ਕੀ ਕਹਿ ਸਕਦੇ ਹਾਂ ਜੀ। ਬਥੇਰੀ ਵਾਰੀ ਕਰਾਇਆ ਵੈਸੇ ਉਹਨਾਂ ਨੇ, ਦੇਖਦੇ ਹਾਂ ਕਿੱਥੇ ਜਾ ਕੇ ਹੁੰਦੀ ਹੈ ਜੀ। ਪਰ ਇੰਡੀਆ ਦੇ ਵਿੱਚ, ਆਲ ਇੰਡੀਆ ਦੇ ਵਿੱਚ ਤੁਸੀਂ ਘੁੰਮ ਸਕਦੇ ਹੋ ਭਾਈ, ਤੁਹਾਡੀ ਮਰਜ਼ੀ ਹੈ। ਜੇ ਸਿਰਫ ਆਪਣਾ ਕੱਲਾ ਕੱਲਾ ਪੰਜਾਬ ਦੇ ਵਿੱਚ ਹੀ ਤੁਸੀਂ ਵਿਚਰਨਾ ਚਾਹੁੰਦੇ ਹੋ, ਫਿਰ ਵੀਜ਼ਾ ਲੈ ਕੇ ਹੋਰ ਕੰਮ ਜਿਹੜਾ ਸੂਬਿਆਂ ਦੇ ਵਿੱਚ ਜਾਣਾ ਪਵੇਗਾ, ਉਹ ਤੁਹਾਡੀ ਤੁਹਾਨੂੰ ਮੁਬਾਰਕ ਹੈ ਜੀ। ਬਾਕੀ ਹਰ ਕਿਸੇ ਦੇ ਆਪਣੇ ਵਿਚਾਰ ਨੇ, ਨਾ ਨੁੱਕਰ ਨਹੀਂ ਕਰਦੇ, ਤੇ ਦੇ ਸਕਦੇ ਹੋ ਵਿਚਾਰ ਜੀ, ਤੇ ਆਪਣੀ ਸੋਚ ਰੱਖ ਸਕਦੇ ਹੋ, ਹਰ ਕਿਸੇ ਨੂੰ ਆਪਣੀ ਸੋਚ ਮੁਬਾਰਕ ਹੈ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਵੱਧ ਘੱਟ ਬੋਲ ਗਏ, ਮਾਫ਼ੀ ਚਾਹੁੰਦੇ ਹਾਂ। ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਸਮਾਂ ਵੀ ਆਪਣਾ ਤਕਰੀਬਨ ਪੂਰਾ ਹੋ ਗਿਆ। ਪਰ ਜਿਹੜੀ ਤੜਫ ਹੈ ਨਾ, ਜਿੱਦਾਂ ਸੈਣੀ ਸਾਹਿਬ ਕਹਿ ਕੇ ਗਏ ਨੇ, ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲ ਕਰਕੇ ਗਏ ਆ, ਵੈਸੇ ਮੈਂ ਇਸ ਤਰ੍ਹਾਂ ਦਾ ਇੱਕ ਆਰਟੀਕਲ ਰੱਖਿਆ ਸੀ, ਜਿਹੜੀਆਂ ਚੀਜ਼ਾਂ ਗੁੱਸਾ ਤੇ ਮਨੁੱਖੀ ਜੀਵਨ ਜਿਹੜਾ ਉਹਨੂੰ ਸਥਿਰ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ। ਬਹੁਤ ਐਗਰੈਸਿਵ ਹੋ ਕੇ, ਬਹੁਤ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਕਰਨੀਆਂ ਚਾਹੁੰਦੇ ਉਹ ਹੋ ਜਾਂਦੀਆਂ ਨੇ। ਗਲਤੀਆਂ ਕੱਲੀਆਂ ਇੱਕ ਹੱਥ ਦੇ ਨਾਲ ਨਹੀਂ, ਦੋ ਹੱਥਾਂ ਦੇ ਨਾਲ ਹੀ ਹੁੰਦੀਆਂ, ਜਦੋਂ ਤਾੜੀ ਵੱਜਦੀ ਹੈ ਦੋਵਾਂ ਨਾਲ ਵੱਜਦੀ ਹੈ। ਤੇ ਉਹ ਚੀਜ਼ਾਂ ਨੂੰ ਬਾਰ ਬਾਰ ਅਸੀਂ ਉਖਾੜ ਰਹੇ ਹਾਂ, ਬਾਰ ਬਾਰ ਸਾਹਮਣੇ ਲਿਆ ਰਹੇ ਹਾਂ, ਉਹ ਸਾਰੀਆਂ ਚੀਜ਼ਾਂ ਦਾ ਅਸਰ ਸਾਡੀ ਜਿਹੜੀ ਹੈ ਆਉਣ ਵਾਲੀਆਂ ਪੀੜ੍ਹੀਆਂ ਜਾਂ ਸਾਡੇ ਉੱਤੇ ਕੀ ਪੈ ਰਿਹਾ, ਸਾਡੀ ਮਾਨਸਿਕਤਾ ਦੇ ਉੱਤੇ ਕੀ ਪੈ ਰਿਹਾ, ਉਹਨੂੰ ਸੋਚਣ ਦੀ ਵੀ ਜ਼ਰੂਰਤ ਹੈ। ਦੁਨੀਆ ਚੰਦ ਦੇ ਉੱਤੇ ਪਹੁੰਚ ਗਈ ਹੈ, ਪਰ ਅਸੀਂ ਉਹੀ 47 ਦੇ ਗੇੜ ਦੇ ਵਿੱਚ, 84 ਦੇ ਗੇੜ ਦੇ ਵਿੱਚ ਉਹਨਾਂ ਚੀਜ਼ਾਂ 'ਚ ਫਸੇ ਹਾਂ। ਇਹੋ ਜਿਹੀਆਂ ਚੀਜ਼ਾਂ ਸਿਰਫ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਹੀ ਨਹੀਂ ਵਾਪਰੀਆਂ, ਜਦੋਂ ਯੂਰਪੀਅਨ ਮੁਲਕਾਂ ਦੀ ਇਤਿਹਾਸ ਨੂੰ ਆਪਾਂ ਫਰੋਲਦੇ ਹਾਂ, ਪੜ੍ਹਦੇ ਹਾਂ, ਦੇਖਦੇ ਹਾਂ ਨਾ, ਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਤਸ਼ੱਦਦ ਹੋਏ ਨੇ, ਬਹੁਤ ਕੁਝ ਇਹਨਾਂ ਲੋਕਾਂ ਨੇ ਵੀ ਝੱਲਿਆ। ਅੱਜ ਜਿਹੜੇ ਇਜ਼ਰਾਈਲੀ ਲੋਕ ਨੇ, ਉਹ ਕਹਿੰਦੇ ਤਾਂ ਹੈ ਆਪਾਂ ਨੂੰ ਹਮਦਰਦੀ ਪਹਿਲਾਂ ਸੀਗੀ ਸਭ ਨੂੰ, ਕਿ ਭਾਈ ਉਹ ਬੜਾ ਤਸ਼ੱਦਦ ਝੱਲਿਆ ਇਸ ਕੌਮ ਨੇ, ਇਜ਼ਰਾਈਲ ਵਰਗੀ ਕੌਮ ਹੋਣੀ ਚਾਹੀਦੀ ਹੈ। ਪਰ ਅੱਜ ਉਸੇ ਚੀਜ਼ਾਂ ਨੂੰ ਜੇ ਦੇਖਿਆ ਜਾਵੇ, ਜੋ ਤਸ਼ੱਦਦ ਉਹ ਹਮਾਸ ਦੇ ਉੱਤੇ ਕਰ ਰਹੇ ਹੈ, ਕਿ ਉਸ ਤਰ੍ਹਾਂ ਦੀ ਕੌਮ ਅਸੀਂ ਬਣਨਾ ਪਸੰਦ ਕਰਾਂਗੇ, ਕਿ ਅਸੀਂ ਜਿਹੜੇ ਸਿੱਖ ਭਾਈਚਾਰਾ ਜਾਂ ਸਿੱਖ ਕੌਮ ਹੈਗੀ ਹੈ ਜਾਂ ਖਾਲਸਾ ਜਿਹੜਾ, ਕਿ ਉਹ ਕਦੇ ਜਾਂ ਗੁਰੂ ਸਾਹਿਬਾਨ ਸਾਨੂੰ ਇਹ ਕਦੇ ਸਿਖਾ ਕੇ ਗਏ ਨੇ ਕਿ ਭਾਈ ਤਸ਼ੱਦਦ ਕਰਨਾ ਹੈ ਜਾਂ ਆਪਣਾ ਜਿਹੜਾ ਦੂਸਰੇ ਨੂੰ ਦੁਖੀ ਕਰਕੇ ਆਪ ਸੁਖੀ ਹੋਣਾ ਹੈ, ਉਹ ਚੀਜ਼ਾਂ ਨਹੀਂ ਸਿਖਾ ਕੇ ਗਏ, ਨਾ ਹੀ ਸਾਨੂੰ ਇਹ ਮਨਜ਼ੂਰ ਨੇ। ਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤੇ ਕਰਦੇ ਰਹਾਂਗੇ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਗਿਆ ਲੈਂਦੇ ਹਾਂ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਜ਼ਿੰਦਗੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਤੇ ਪਰਿਵਾਰਾਂ ਦੇ ਨਾਲ ਜ਼ਰੂਰ ਸਾਂਝਾ ਕਰ ਦਿਓ। ਤੇ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ, ਉਹਦਾ ਕੋਈ ਪੈਸਾ ਧੇਲਾ ਨਹੀਂ ਲੱਗਦਾ। ਸਬਸਕ੍ਰਿਪਸ਼ਨ ਲੈਣੀ ਹੈ ਤਾਂ ਤੁਸੀਂ ਉਹਦੇ ਵਿੱਚ ਜਾ ਕੇ ਮੈਂਬਰਸ਼ਿਪ ਲੈ ਸਕਦੇ ਹੋ। ਇਸੇ ਤਰ੍ਹਾਂ ਫੇਸਬੁੱਕ ਨੂੰ ਲਾਈਕ ਕਰ ਲਓ, ਉਹਦੇ ਵਿੱਚ ਕੋਈ ਪੈਸਾ ਧੇਲਾ ਨਹੀਂ ਲੱਗਦਾ। ਤੇ ਚੰਗਾ ਲੱਗਦਾ ਪ੍ਰੋਗਰਾਮ ਨੂੰ ਲਾਈਕ ਕਰ ਦਿਆ ਕਰੋ ਜਾਂ ਡਿਸਲਾਈਕ ਕਰ ਦਿਆ ਕਰੋ। ਤੇ
ਆਪਣੇ ਵਿਚਾਰ ਜ਼ਰੂਰ ਵੱਖਰੇ ਵੱਖਰੇ ਜੋ ਵੀ ਹੈ ਦਿਆ ਕਰੋ, ਉਹਨਾਂ ਨੂੰ ਆਪਾਂ ਸਾਂਝ ਪਾਉਂਦੇ ਹਾਂ, ਗੱਲਾਂ ਹੁੰਦੀਆਂ ਨੇ ਇੱਕ ਦੂਸਰੇ ਦੇ ਨਾਲ, ਤਾਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਸਾਰਿਆਂ ਨੂੰ ਪਿਆਰ ਭਾਈ ਧਨੇਗੀ, ਸਤਿ ਸ਼੍ਰੀ ਅਕਾਲ। ਕੱਲ ਨੂੰ ਦੋਸਤੋ ਗੱਲ ਕਰਾਂਗੇ ਨਾਵਲ ਦੀ, ਬੜਾ ਇੰਟਰਸਟਿੰਗ ਨਾਵਲ ਹੈ, ਕਿਤਾਬ ਹੈ ਆਪਣਾ ਔਰੰਗਜ਼ੇਬ ਦੀ, ਗੱਲ ਕਰਾਂਗੇ ਕੱਲ ਨੂੰ। ਪੰਜਾਬ ਕਿਤਾਬ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੀ ਇਤਿਹਾਸ ਦੀ ਜਿਹੜੀ ਆਪਾਂ ਵਾਰਤਾਲਾਪ ਜਿਹੜੀ ਆਪਾਂ ਆ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਉਹਦੇ ਵਿੱਚੋਂ ਲੜੀਵਾਰ ਜਿਹੜਾ ਚੈਪਟਰ ਅਗਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਲਾਈਵ, ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ ਦਾ ਵਿਚਾਰ ਕੱਲ ਨੂੰ ਲੈ ਕੇ ਫਿਰ ਤੋਂ ਨਵੇਂ ਤਾਜ਼ਾ ਹੋ ਕੇ ਫਿਰ ਨਾਲ ਵਿਚਰਾਂਗੇ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ।

0: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਮੰਚ ਚ ਤਿੰਨ ਕਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮ ਹਾਲੇ ਦੁਨੀਆ ਆਪ ਸਭ ਨੂੰ ਅਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਲਾਈਵ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ ਤੇ ਭਾਰਤ ਦੇ ਵਿਚ ਰਾਤ ਦੇ 9:36 ਹੋ ਚੁੱਕੇ ਹੈ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਦੋਸਤੋ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ ਅੱਜ ਦਾ ਵਿਸ਼ਾ ਜਿਹੜਾ ਹੈ ਰਹੇਗਾ ਬੱਚਿਆਂ ਨੂੰ ਨਾਲ ਲੈ ਕੇ ਕਿ ਬਚਪਨ ਜਿਹੜਾ ਸਾਡਾ ਤੇ ਸੋਸ਼ਲ ਮੀਡੀਆ ਦਾ ਰੋਲ ਜ਼ਿੰਦਗੀ ਦੇ ਵਿਚ ਕੀ ਕੁਝ ਜਿਹੜਾ ਕਰ ਰਿਹਾ ਸੋਸ਼ਲ ਮੀਡੀਆ ਨੇ ਬੱਚਿਆਂ ਦਾ ਬਚਪਨ ਕਿਵੇਂ ਬਦਲ ਦਿੱਤਾ ਉਹਦੇ ਉੱਤੇ ਵਾਰਤਾਲਾਪ ਕਰਨ ਦੀ ਕੋਸ਼ਿਸ਼ ਰਹੇਗੀ ਤੇ ਇਕੱਲਾ ਬੱਚਿਆਂ ਦਾ ਹੀ ਨਹੀਂ ਜਿਹੜੇ ਪੇਰੈਂਟਸ ਨੇ ਜਾਂ ਹੋਰ ਸਾਰਾ ਅਡਲਟ ਵੀ ਨੇ ਉਨ੍ਹਾਂ ਦਾ ਵੀ ਕਿਤੇ ਨਾ ਕਿਤੇ ਜੀਵਨ ਤਬਦੀਲ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਉਨ੍ਹਾਂ ਦੇ ਵਿਚ ਅਸੀਂ ਵੀ ਆਪ ਵੀ ਸ਼ਾਮਲ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ +358 44 976 19 ਸਟੂਡੀਓ ਦਾ ਨੰਬਰ ਹੈ 8 July 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ ਅੱਜ ਤੇ ਉਹਦੇ ਵਿਚ ਅੱਜ ਦੇ ਵਿਚਾਰ ਦੀ ਵੀ ਗੱਲ ਕਰਾਂਗੇ ਤੇ ਨਾਲ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਾਂਗੇ ਅੱਜ ਦਾ ਜਿਹੜਾ ਮੁੱਦਾ ਹੈ ਬਚਪਨ ਅਤੇ ਸੋਸ਼ਲ ਮੀਡੀਆ ਤੇ ਇਹਦੇ ਵਿਚ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਪਿਛਲੇ ਦਿਨਾਂ ਦੇ ਵਿਚ ਜਿਵੇਂ ਕਿ ਡਾਕਟਰ ਦਿਵਸ ਦੇ ਉੱਤੇ ਗੱਲਬਾਤ ਹੋਈ ਹੈ ਵਿਸਤਾਰ ਦੇ ਵਿਚ ਵਧੀਆ ਚਰਚਾ ਹੋਈ ਹੈ ਇਸੇ ਤਰ੍ਹਾਂ ਉਮੀਦ ਕਰਾਂਗੇ ਇਸ ਮੁੱਦੇ ਨੂੰ ਵੀ ਰਲ ਮਿਲ ਕੇ ਆਪਾਂ ਜਿਹੜਾ ਡਿਸਕਸ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਸਿੱਖਾਂਗੇ ਕੁਝ ਸਿਖਾਵਾਂਗੇ ਤੇ ਝੋਲੀ ਦੇ ਵਿਚ ਕੁਝ ਨਾ ਕੁਝ ਪਾ ਕੇ ਲਿਜਾਵਾਂਗੇ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਤਕਰੀਬਨ ਬਾਹਰਲੇ ਮੁਲਕਾਂ ਦੇ ਵਿਚ ਤਾਂ 12:00 ਤਕਰੀਬਨ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ 7 ਨੇ ਦੁਪਹਿਰ ਦੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:00 ਘੜੀਆਂ ਦੇ ਉੱਤੇ 7 ਤੇ ਯੂਕੇ ਦੇ ਵਿਚ ਸ਼ਾਮ ਦੇ 5:07 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:00 ਤੇ ਘੜੀਆਂ ਦੇ ਉੱਤੇ 7 ਦਾ ਸਮਾਂ ਹੈ ਜੀ ਲਓ ਫਿਰ ਕਰਦੇ ਹਾਂ ਗਾਸ ਜ਼ਿੰਦਗੀ ਨਾਮਾ ਹਾਲ ਦੁਨੀਆਂ ਦੇ ਵਿਚ ਪਾਉਂਦੇ ਹਾਂ ਨਵੀਂ ਬਾਤ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਅੱਜ ਸਾਡੇ ਨਾਲ ਸ਼ਾਮਲ ਹੋਣਗੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਗੱਲਾਂ ਬਾਤਾਂ ਕਰਾਂਗੇ ਉਨ੍ਹਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਬੱਚਿਆਂ ਬਚਪਨ ਤੇ ਆਪਣਾ ਸੋਸ਼ਲ ਮੀਡੀਆ ਉਸ ਤੋਂ ਪਹਿਲਾਂ ਚੱਲਦੇ ਹਾਂ ਅੱਜ ਦੇ ਵਿਚਾਰ ਦੇ ਉੱਤੇ ਕਹਿੰਦੇ ਤੁਹਾਡੇ ਵਸਤਰ ਜਿਹੜੇ ਪਹਿਰਾਵਾ ਤੁਹਾਡੇ ਤਨ ਦਾ ਬਹੁਤ ਸਾਰਾ ਮੈਲਾ ਹਿੱਸਾ ਤਾਂ ਲੁਕੋ ਲੈਂਦੇ ਨੇ ਪਰ ਤੁਹਾਡੀ ਸੋਚ ਵਿਹਾਰ ਦੇ ਤਰੀਕੇ ਨੂੰ ਜਿਹੜਾ ਨਹੀਂ ਲੁਕੋ ਸਕਦੇ ਕਿਉਂਕਿ ਉਹ ਕਿਤੇ ਨਾ ਕਿਤੇ ਸਾਹਮਣੇ ਆਈ ਜਾਂਦੀ ਹੈ ਅੱਜ ਦੇ ਦਿਹਾੜੇ ਦੇ ਉੱਤੇ 8 July 1497 ਨੂੰ ਜਦੋਂ ਯਾਦ ਕਰਦੇ ਹਾਂ ਪੁਰਤਗੀਜ਼ ਵਾਸਕੋ ਡੀ ਗਾਮਾ 170 ਲੋਕਾਂ ਦੇ ਨਾਲ ਭਾਰਤ ਵੱਲ ਜਿਹੜਾ ਰਵਾਨਾ ਹੋਇਆ ਸੀ ਤੇ 1865 ਦੇ ਵਿਚ ਰਾਸ਼ਟਰਪਤੀ ਅਬਰਾਹਮ ਲਿੰਕਨ ਨੂੰ ਕਤਲ ਕਰਨ ਦੀ ਸਾਜਿਸ਼ ਦੇ ਵਿਚ 4 ਨੂੰ ਫਾਂਸੀ ਦੇ ਦਿੱਤੀ ਗਈ ਸੀ 1914 ਦੇ ਵਿਚ ਸਭ ਤੋਂ ਵੱਧ ਸਮਾਂ ਮੁੱਖ ਮੰਤਰੀ ਪਦ ਦੇ ਉੱਤੇ ਰਹਿਣ ਵਾਲੇ ਜਿਹੜੇ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਕਾਮਰੇਡ ਜੋਤੀ ਬਾਸੂ ਦਾ ਕਲਕੱਤੇ ਵਿਖੇ ਜਿਹੜਾ ਜਨਮ ਹੁੰਦਾ ਹੈ 1954 ਦੇ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੰਜਾਬ ਦੇ ਵਿਚ ਸਭ ਤੋਂ ਵੱਡੀ ਭਾਖੜਾ ਜਲ ਯੋਜਨਾ ਦੀ ਸ਼ੁਰੂਆਤ ਕੀਤੀ ਤੇ 1963 ਦੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਉਦਘਾਟਨ ਕੀਤਾ ਜਾਂਦਾ ਹੈ 2007 ਦੇ ਵਿਚ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਹੁਨਾ ਦਾ ਦੇਹਾਂਤ ਹੁੰਦਾ ਤੇ 2016 ਦੇ ਵਿਚ ਅਬਦੁਲ ਸਤਾਰ ਇਦੀ ਦਾ ਜਿਹੜਾ ਦੇਹਾਂਤ ਹੁੰਦਾ ਹੈ ਤੇ ਉਨ੍ਹਾਂ ਨੂੰ ਯਾਦ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਪਾਕਿਸਤਾਨ ਦੇ ਭਗਤ ਪੂਰਨ ਸਿੰਘ ਉਨ੍ਹਾਂ ਦੀ ਜਦੋਂ ਗੱਲ ਆਉਂਦੀ ਹੈ ਇਦੀ ਫਾਊਂਡੇਸ਼ਨ ਦੇ ਸੰਸਥਾਪਕ ਅਬਦੁਲ ਸਤਾਰ ਇਦੀ ਦਾ ਜ਼ਿਕਰ ਕਰਦੇ ਹਾਂ 8 July 2016 ਦੀ ਤਾਰੀਖ ਅੱਜ ਦਾ ਦਿਹਾੜਾ ਤੇ ਦੁਨੀਆਂ ਦੇ ਲਈ ਆਖਰੀ ਸੀ ਉਹ ਪਰ ਉਹ ਉਸ ਦੇ ਦੁਆਰਾ ਕੀਤੇ ਕੰਮ ਜਿਹੜੇ ਨੇ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ 1928 ਦੇ ਵਿਚ ਪੈਦਾ ਹੋਏ ਈਦੀ ਨੇ ਪੜ੍ਹਾਈ ਦੇ ਵਿਚ ਠੀਕ ਠਾਕ ਹੋਣ ਕਰਕੇ 5 ਜਮਾਤਾਂ ਪਾਸ ਕੀਤੀਆਂ ਤੇ ਬਚਪਨ ਦੇ ਵਿਚ ਜਦੋਂ ਈਦੀ ਕਹਿੰਦਾ ਹੁੰਦਾ ਸੀ ਕਿ ਮੈਂ ਵੱਡਾ ਹੋ ਕੇ ਬਹੁਤ ਵੱਡਾ ਹਸਪਤਾਲ ਉਸਾਰਾਂਗਾ ਤੇ ਅੰਗਹੀਣਾਂ ਦੇ ਵਾਸਤੇ ਵੱਖਰਾ ਪਿੰਡ ਬਣਾਵਾਂਗਾ ਤਾਂ ਸਾਰੇ ਹੱਸਦੇ ਸੀ ਉਹਦੇ ਉੱਤੇ ਪਹਿਲਾਂ ਈਦੀ ਨੇ ਕੱਪੜਿਆਂ ਵਾਲੀ ਦੁਕਾਨ ਤੇ ਮਜ਼ਦੂਰੀ ਕੀਤੀ ਫਿਰ ਰੇਹੜੀ ਤੇ ਸਮਾਨ ਵੇਚਣ ਲੱਗ ਪਿਆ ਉਸ ਤੋਂ ਬਾਅਦ ਪਾਨ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ ਤੇ 1948 ਦੇ ਵਿਚ ਜਦੋਂ ਮੈਮਨਾ ਨੇ ਡਿਸਪੈਂਸਰੀ ਖੋਲ੍ਹੀ ਤਾਂ ਉਹ ਉੱਥੇ ਜਿਹੜਾ ਸੀ ਨੌਕਰੀ ਕਰਨ ਲੱਗ ਗਿਆ ਦਿਨ ਰਾਤ ਬਿਮਾਰਾਂ ਦੀ ਸੇਵਾ ਕਰਦਾ ਰਹਿੰਦਾ ਇੱਕ ਵਾਰੀ ਉਸਨੇ ਐਕਸਰੇ ਕਰਨ ਵਾਲੇ ਮੁੰਡੇ ਨੂੰ ਰਿਸ਼ਵਤ ਲੈਂਦੇ ਦੇਖ ਲਿਆ ਤਾਂ ਉਸਦੇ ਖਿਲਾਫ ਆਵਾਜ਼ ਉਠਾਈ ਤਾਂ ਬਾਕੀ ਰਿਸ਼ਵਤਖੋਰਾਂ ਤੇ ਅਮੀਰਾਂ ਨੇ ਉਸਨੂੰ ਨੌਕਰੀ ਤੋਂ ਹੀ ਕੱਢ ਮਾਰਿਆ। 1951 ਦੇ ਵਿਚ ਉਹਨੇ 2300 ਰੁਪਏ ਦੀ ਬਚਤ ਕਰਕੇ ਖੁਦ ਫਿਰ ਜਿਹੜਾ ਸੀ ਡਿਸਪੈਂਸਰੀ ਖੋਲ ਲਈ ਤੇ ਇੱਕ ਡਾਕਟਰ ਰੱਖ ਲਿਆ, ਬਾਕੀ ਸਾਰਾ ਕੰਮ ਆਪ ਕਰਦਾ ਤੇ ਖੁਦ ਦੀ ਫਾਰਮੇਸੀ ਦੀ ਸਿਖਲਾਈ ਲੈਂਦਾ ਰਹਿੰਦਾ। ਰਾਤ ਨੂੰ ਡਿਸਪੈਂਸਰੀ ਦੇ ਬਾਹਰ ਪੱਥਰ ਦੇ ਉੱਤੇ ਸੌਂ ਜਾਂਦਾ ਤੇ ਜੇ ਕੋਈ ਮਰੀਜ਼ ਆਉਂਦਾ ਤਾਂ ਦਵਾਈ ਦੇ ਦਿੰਦਾ ਉਹਨੂੰ। ਜਦੋਂ ਉਹ ਕਿਸੇ ਕੰਮ ਦੇ ਲਈ ਹੋਰ ਜਗ੍ਹਾ ਜਾਂਦਾ ਤਾਂ ਉਸਦੀ ਗੈਰ ਹਾਜ਼ਰੀ ਦੇ ਵਿਚ ਅਮੀਰ ਅਫਵਾਹਾਂ ਉਠਾਉਂਦੇ ਕਿ ਉਹ ਦਾਨ ਦੇ ਪੈਸੇ ਖਾ ਗਿਆ ਹੈ ਜਾਂ ਵਿਦੇਸ਼ ਭੱਜ ਗਿਆ ਹੈ। ਡਿਸਪੈਂਸਰੀ ਤੋਂ ਬਾਅਦ ਉਹਨੇ ਜੱਚਾ ਬੱਚਾ ਸਿਖਲਾਈ ਕੇਂਦਰ ਖੋਲਿਆ, ਉਥੇ ਕੁੜੀਆਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਤੇ ਫਿਰ ਇਲਜ਼ਾਮ ਲੱਗੇ ਕਿ ਇਦੀ ਕੁੜੀਆਂ ਦਾ ਵਪਾਰ ਕਰਨ ਲੱਗ ਗਿਆ। ਇੱਕ ਵਪਾਰੀ ਨੇ ਉਸਦੇ ਕੰਮ ਦੇਖ ਕੇ ਉਹਨੂੰ 20,000 ਰੁਪਏ ਦਾਨ ਦੇ ਵਜੋਂ ਦੇ ਦਿੱਤੇ ਤੇ ਉਸੇ ਵਕਤ 7,000 ਦੀ ਵੈਨ ਲੈ ਕੇ ਉਹ ਉਸ ਉੱਪਰ ਲਿਖਾ ਦਿੱਤਾ ਕਿ ਗਰੀਬ ਦੀ ਮੋਟਰ। ਇਸ ਤੋਂ ਬਾਅਦ ਦਾਨ ਦੀ ਕਦੇ ਕਮੀ ਨਹੀਂ ਹੋਈ ਤੇ ਅਬਦੁਲ ਸਤਾਰ ਇਦੀ ਫੁੱਟਪਾਥਾਂ ਦੇ ਉੱਤੇ ਪਏ ਗਰੀਬ ਲੋਕਾਂ ਨੂੰ ਜਿਹੜਾ ਛੱਤ ਦੇ ਹੇਠ ਲਿਆਉਂਦਾ ਤੇ ਉਹਨਾਂ ਨੂੰ ਆਪ ਨਵਾਂ ਜਿਹੜਾ ਨਵਾ ਧਵਾ ਕੇ ਉਹਨਾਂ ਦੇ ਕੱਪੜੇ ਧੋਂਦਾ ਤੇ ਅਮੀਰ ਜਿਹੜਾ ਸੀ ਚੁੱਕਦੇ ਦੇਖਦੇ ਉਹਨੂੰ ਕਿ ਇਹ ਕਰ ਕੀ ਰਿਹਾ ਹੈ ਤੇ ਈਦੀ ਬਿਮਾਰਾਂ ਨੂੰ ਕਿੰਨੀ ਘਟੀਆ ਖੁਰਾਕ ਦਿੰਦਾ ਉਹ ਜਿਹੜਾ ਕਹਿੰਦੇ ਅਮੀਰ ਲੋਕ ਜਿਹੜੇ ਸਨ ਤੇ ਤੁਸੀਂ ਇਹਨਾਂ ਨੂੰ ਆਪਣੇ ਮਹਿਲਾਂ ਦੇ ਵਿੱਚ ਲੈ ਜਾਓ, ਅੱਗੇ ਉਹ ਕਹਿੰਦਾ ਸੇਵਾ ਕਰੋ ਅੱਲਾ ਖੁਸ਼ ਹੋਵੇਗਾ। ਫਿਰ ਈਦੀ ਨੇ ਲਾਸ਼ਾਂ ਦੇ ਸੰਸਕਾਰ ਦਾ ਕੰਮ ਸ਼ੁਰੂ ਕਰ ਦਿੱਤਾ। ਖੂਹਾਂ ਸਮੁੰਦਰਾਂ ਸੀਵਰੇਜਾਂ ਦੇ ਵਿੱਚ ਗਲਦੀਆਂ ਲਾਸ਼ਾਂ ਨੂੰ ਉਹ ਆਪ ਜਿਹੜਾ ਚੁੱਕਦਾ ਤੇ ਸੰਸਕਾਰ ਕਰਦਾ, ਜੋ ਕੋਈ ਦਾਨ ਦਿੰਦਾ ਉਸਨੂੰ ਉਹ ਰਸੀਦ ਦੇ ਦਿੰਦਾ ਤੇ ਕਹਿੰਦਾ ਕਿ ਜੇਕਰ ਕਦੇ ਵੀ ਇਹ ਲੱਗੇ ਤੁਹਾਨੂੰ ਕਿ ਤੁਸੀਂ ਦਾਨ ਦੇ ਕੇ ਗਲਤੀ ਕਰ ਲਈ ਹੈ ਤਾਂ ਰਸੀਦ ਲੈ ਆਇਓ ਤੇ ਮੈਂ ਆਪਣੇ ਪੈਸੇ ਵਾਪਸ ਤੁਹਾਨੂੰ ਜਿਹੜਾ ਕਰ ਦਿਆਂਗਾ, ਲੈ ਜਿਓ ਵਾਪਸ ਮੇਰੇ ਕੋਲੋਂ। ਜਦੋਂ ਚੁਰਾਹੇ ਦੇ ਵਿੱਚ ਠੂਠਾ ਲੈ ਕੇ ਬੈਠ ਜਾਂਦਾ ਤਾਂ ਦਾਨ ਦੇਣ ਵਾਲਿਆਂ ਦੀ ਭੀੜ ਲੱਗ ਜਾਂਦੀ। ਕਈ ਵਾਰ ਉਹਨੂੰ ਪੱਤਰਕਾਰ ਜਿਹੜਾ ਪੁੱਛਦੇ ਕਿ ਤੁਹਾਡੇ ਕੋਲ ਪੈਸੇ ਦੀ ਘਾਟ ਹੈ ਜੋ ਠੂਠਾ ਫੜ ਕੇ ਮੰਗ ਰਹੇ ਹੋ, ਤਾਂ ਈਦੀ ਕਹਿੰਦਾ ਨਹੀਂ ਮੇਰੇ ਕੋਲ ਪੈਸੇ ਲੋੜ ਜਿੰਨੇ ਹਨ, ਪਰ ਇਹ ਠੂਠਾ ਮੈਨੂੰ ਯਾਦ ਦਿਵਾਉਂਦਾ ਹੈ ਕਿ ਈਦੀ ਤੂੰ ਇੱਕ ਮੰਗਤਾ ਹੈ ਤੇ ਇਹੀ ਤੇਰੀ ਔਕਾਤ ਹੈ। ਜਦੋਂ ਉਸਨੂੰ ਪਤਾ ਲੱਗਿਆ ਕਿ ਲੋਕ ਨਜਾਇਜ਼ ਬੱਚਿਆਂ ਨੂੰ ਇੱਧਰ ਉੱਧਰ ਸੁੱਟ ਜਾਂਦੇ ਨੇ ਤਾਂ ਉਹਨੇ ਜਿਹੜਾ ਸੀ ਨਰਸਿੰਗ ਹੋਮਾਂ ਦੇ ਸਾਹਮਣੇ ਭੰਗੂੜੇ ਲਟਕਾ ਦਿੱਤੇ ਤੇ ਕਿਹਾ ਕਿ ਆਪਣਾ ਅਣਚਾਹਿਆ ਬੱਚਾ ਇੱਥੇ ਰੱਖ ਜਾਓ। ਤਾਂ ਇਸ ਗੱਲ ਦੇ ਉੱਤੇ ਮੌਲਵੀਆਂ ਨੇ ਫਤਵਾ ਉਹਨੂੰ ਦੇ ਦਿੱਤਾ ਕਿ ਨਜਾਇਜ਼ ਔਲਾਦ ਨੂੰ ਪੱਥਰ ਮਾਰ ਕੇ ਮਾਰ ਦਿਓ। ਉਹਨੇ ਐਲਾਨ ਕੀਤਾ ਕਿ ਆਓ ਮੇਰੇ ਭੰਗੂੜੇ ਦੇ ਵਿੱਚ ਪਏ ਬੱਚੇ ਨੂੰ ਕੋਈ ਮਾਰ ਕੇ ਦਿਖਾਵੋ। ਫਿਰ ਉਹ ਫਾਲਤੂ ਦੇ ਸਮਾਗਮਾਂ ਦੇ ਵਿੱਚ ਜਾਣ ਤੋਂ ਸਮੇਂ ਦੀ ਬਰਬਾਦੀ ਦੱਸਦਾ ਸੀ ਤੇ ਉਹਨੂੰ ਲੱਗਦਾ ਸੀ ਕਿ ਲੱਛੇਦਾਰ ਭਾਸ਼ਣ ਸੁਣਨ ਜਾਂ ਦੇਣ ਦੀ ਬਜਾਏ ਉਸ ਸਮੇਂ ਕਿਸੇ ਦੀ ਮਦਦ ਕਰ ਸਕਦਾ ਹੈ। ਅਬਦੁਲ ਸਤਾਰ ਈਦੀ ਨੂੰ ਜਦੋਂ ਪਤਾ ਲੱਗਦਾ ਸੀ ਕਿ ਕਿਸੇ ਥਾਂ ਪੁਲਿਸ ਮੁਕਾਬਲਾ ਹੈ ਤੇ ਗੋਲੀਬਾਰੀ ਹੋ ਰਹੀ ਹੈ ਤਾਂ ਉਸੇ ਸਮੇਂ ਜਿਹੜਾ ਵੈਨ ਲੈ ਕੇ ਆਪਣੀ ਪਹੁੰਚ ਜਾਂਦਾ ਤੇ ਲਾਊਡ ਸਪੀਕਰ ਦੇ ਉੱਤੇ ਕਹਿ ਦਿੰਦਾ ਕਿ ਈਦੀ ਲਾਸ਼ਾਂ ਲੈਣ ਆਇਆ ਤਾਂ ਗੋਲੀਬਾਰੀ ਬੰਦ ਹੋ ਜਾਂਦੀ ਤੇ ਈਦੀ ਦੋਵੇਂ ਪਾਸਿਆਂ ਦੀਆਂ ਲਾਸ਼ਾਂ ਤੇ ਜ਼ਖਮੀਆਂ ਨੂੰ ਲੈ ਕੇ ਵਾਪਸ ਤੁਰ ਪੈਂਦਾ। ਉਸਦੀ ਪਤਨੀ ਬਿਲਕਿਸ ਪੁੱਛਦੀ ਕਿ ਗਲੀਆਂ ਹੋਈਆਂ ਲਾਸ਼ਾਂ ਚੁੱਕਣ ਵੇਲੇ ਅਸੀਂ ਸਭ ਨੱਕ ਬੰਦ ਕਰ ਲੈਂਦੇ ਹਾਂ, ਪਰ ਤੁਸੀਂ ਨਹੀਂ ਕਰਦੇ ਹੋ, ਤੁਹਾਨੂੰ ਬਦਬੂ ਕਿਉਂ ਨਹੀਂ ਆਉਂਦੀ ਹੈ? ਤਾਂ ਅੱਗੇ ਉਹ ਕਹਿੰਦਾ ਮੈਂ ਸਮਝਦਾ ਕਿ ਇਹ ਲਾਸ਼ ਮੇਰੀ ਜਾਂ ਤੇਰੀ ਵੀ ਹੋ ਸਕਦੀ ਹੈ। ਜਦੋਂ ਝੁੱਗੀਆਂ ਝੋਪੜੀਆਂ ਦੇ ਵਿੱਚ ਜਾਂਦਾ ਹਨ ਤਾਂ ਨੰਗੇ ਬੱਚੇ ਉਸਦੇ ਵੱਲ ਦੌੜ ਕੇ ਆਉਂਦੇ ਹੈ। ਉਹ ਕਹਿੰਦਾ ਕਿ ਸ਼ਹਿਰੀ ਲੋਕਾਂ ਨੂੰ ਮੇਰੇ ਕੱਪੜੇ ਪਸੰਦ ਨਹੀਂ ਆਉਂਦੇ, ਪਰ ਇਹਨਾਂ ਨੂੰ ਕਿੰਨੇ ਸੋਹਣੇ ਲੱਗਦੇ ਹੋਣਗੇ। 1990 ਤੱਕ ਈਦੀ ਫਾਊਂਡੇਸ਼ਨ ਦੇ ਕੋਲ ਅਧੀਨ 500 ਐਂਬੂਲੈਂਸਾਂ ਹੋ ਗਈਆਂ। ਆਉਣ ਵਾਲੇ 5 ਸਾਲਾਂ ਦੇ ਵਿੱਚ 800 ਤੋਂ ਵੱਧ ਐਂਬੂਲੈਂਸਾਂ, 5 ਜਹਾਜ਼, 5 ਹੈਲੀਕਾਪਟਰ ਲੈਣ ਦੀ ਯੋਜਨਾ ਸੀ। ਤੇਲ ਕੰਪਨੀਆਂ ਮੁਫ਼ਤ ਤੇਲ ਦੀ ਪੇਸ਼ਕਸ਼ ਕਰਨ ਲੱਗ ਪਈਆਂ ਕਰ ਰਹੀਆਂ ਸਨ ਤੇ ਹਵਾਈ ਮਹਿਕਮੇ ਨੇ ਜਹਾਜ਼ਾਂ ਦੇ ਸਾਰੇ ਟੈਕਸ ਮਾਫ਼ ਕਰ ਦਿੱਤੇ ਸੀ ਉਹ ਲਈ। ਅਮਰੀਕਾ ਨੇ 9/11 ਐਮਰਜੈਂਸੀ ਲਾਈਨਾਂ ਵਾਲੀ ਟੈਲੀਫੋਨ ਐਕਸੇਂਜ ਦੇ ਦਿੱਤੀ। 1988 ਦੇ ਵਿੱਚ ਲਾਸ਼ਾਂ ਲਿਜਾਣ ਦੀ ਲਈ ਅਮਰੀਕਾ ਦੇ ਰਾਜਦੂਤ ਨੇ ਜਹਾਜ਼ ਦਿੱਤਾ ਸੀ। ਈਦੀ ਫਾਊਂਡੇਸ਼ਨ ਵੱਲੋਂ 30 ਲੱਖ ਬੱਚਿਆਂ ਨੂੰ ਮੁੜ ਵਸਾਇਆ ਗਿਆ, 80,000 ਮਨੋਰੋਗੀਆਂ ਤੇ ਨਸ਼ੇੜੀਆਂ ਦਾ ਇਲਾਜ ਕਰਕੇ ਉਹਨਾਂ ਨੂੰ ਘਰ ਭੇਜਿਆ ਗਿਆ, 10 ਲੱਖ ਬੱਚੇ ਈਦੀ ਮੈਟਰਨਿਟੀ ਕੇਂਦਰਾਂ ਦੇ ਵਿੱਚ ਪੈਦਾ ਹੋਏ, 20,000 ਅਨਾਥ ਬੱਚੇ ਪਾਲੇ ਜਿਨ੍ਹਾਂ ਨੂੰ ਲੋਕ ਸੁੱਟ ਜਾਂਦੇ ਸਨ ਤੇ 40,000 ਕੁੜੀਆਂ ਨੇ ਦਾਈ ਦਾ ਕੰਮ ਸਿੱਖ ਕੇ ਰੋਜ਼ਗਾਰ ਜਿਹੜਾ ਉਹਦੇ ਉੱਤੇ ਲੱਗੀਆਂ। ਲਵਾਰਿਸ 2 ਲੱਖ ਲਾਸ਼ਾਂ ਦਫ਼ਨ ਕੀਤੀਆਂ। ਈਦੀ ਫਾਊਂਡੇਸ਼ਨ ਫੈਡਰੇਸ਼ਨ ਦੇ ਕੋਲ 1800 ਐਂਬੂਲੈਂਸਾਂ 28 ਕਿਸ਼ਤੀ ਜਹਾਜ਼ ਹਨ। ਰੋਜ਼ਾਨਾ ਐਂਬੂਲੈਂਸਾਂ ਦੇ ਲਈ 6000 ਫੋਨ ਆਉਂਦੇ ਨੇ। ਉਸਦੀ ਮੌਤ 8 ਜੁਲਾਈ ਅੱਜ ਦੇ ਦਿਹਾੜੇ ਦੇ ਉੱਤੇ 2016 ਤੋਂ ਬਾਅਦ ਉਸਦੀ ਪਤਨੀ ਬਿਲਕਿਸ ਸੰਸਥਾ ਦੀ ਮੁਕੀ ਹੈ। ਅਜਿਹੀ ਸ਼ਖਸੀਅਤ ਨੂੰ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ। ਇਤਿਹਾਸ ਦਾ ਜਿਹੜਾ ਪੰਨਾ ਇਹ ਬਣ ਗਿਆ ਤੇ ਇਤਿਹਾਸ ਦੇ ਵਿਚ ਉਸਦਾ ਨਾਮ ਹਮੇਸ਼ਾ ਚਮਕਦਾ ਰਹੇਗਾ। ਈਦੀ ਦਾ ਜਨਮ ਗੁਜਰਾਤ ਸ਼ਹਿਰ ਭਾਰਤ ਦੇ ਵਿਚ ਹੋਇਆ ਸੀ। ਲੋਹ ਪੁਰਸ਼ ਅਖਵਾਉਣ ਵਾਲੇ ਵੱਲਭ ਭਾਈ ਪਟੇਲ ਨੇ ਮਹਿਮਨ ਲੋਕਾਂ ਨੂੰ ਭਾਰਤ ਦੇ ਵਿਚੋਂ ਕੱਢਣ ਦੇ ਲਈ ਪੂਰਾ ਜ਼ੋਰ ਲਾਇਆ। ਭਾਰਤ ਦੇ ਵਿਚ ਮਹਿਮਨ ਲੋਕਾਂ ਦਾ ਕਾਫ਼ੀ ਕਾਰੋਬਾਰ ਸੀ ਤੇ ਉਹ ਅਮੀਰ ਸਨ। ਆਰ ਐਸ ਐਸ ਤੇ ਬੀਜੇਪੀ ਨੇ ਮਹਿਮਨ ਲੋਕਾਂ ਨੂੰ ਜਿਹੜਾ ਕੱਢ ਕੇ ਉਨ੍ਹਾਂ ਦੇ ਕਾਰੋਬਾਰ ਦੇ ਉੱਤੇ ਕਬਜ਼ਾ ਕਰ ਲਿਆ। ਇਸੇ ਕਰਕੇ ਗੁਜਰਾਤ ਦੇ ਪਟੇਲ ਲੋਕ ਜਿਹੜੇ ਕਾਫ਼ੀ ਅਮੀਰ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਅੱਜ ਦਾ ਸੁਨੇਹਾ, ਲਾਜਵਾਬ ਤੇ ਬਾ ਕਮਾਲ ਗੱਲਬਾਤ। ਅਗਲੀਆਂ ਗੱਲਾਂ ਬਾਤਾਂ ਅੱਜ ਦੇ ਆਪਾਂ ਵਿਸ਼ੇ ਦੇ ਉੱਤੇ ਕਰਨੀਆਂ ਨੇ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਛੈਲੀ ਭਾਈ ਜੀ, ਸਤਿ ਸ੍ਰੀ ਅਕਾਲ ਭੇਜਦੇ ਆ ਸ਼ਮੀ ਜੀ ਨੂੰ ਤੇ ਨਾਲ ਮੈਨੂੰ ਸਾਰੇ ਦੋਸਤਾਂ ਨੂੰ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਇਕਬਾਲ ਮਾਂਗੜ ਜੀ ਕੈਨੇਡਾ ਤੋਂ, ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਆ, ਸੋਰੀ ਕੈਲੀਫੋਰਨੀਆ ਤੋਂ, ਅਮਰੀਕਾ ਤੋਂ। ਤੇ ਇਸੇ ਤਰ੍ਹਾਂ ਹੀ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਆ ਤੇ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਅੱਜ ਦੇ ਵਿਸ਼ੇ ਦੇ ਉੱਤੇ ਵਾਰਤਾਲਾਪ ਕਰਨ ਦੇ ਲਈ ਸਮਾਜੀਤ ਸਿੰਘ ਸ਼ਮੀ ਜੀ ਤੇ ਸਵਾਗਤ ਕਰਦੇ ਆ ਉਹਨਾਂ ਦਾ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆ ਨੂੰ ਜੀ ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ ਨਿੱਘਾ ਸਵਾਗਤ ਹੈ, ਜੀਆ ਨੂੰ ਜੀ।
0: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸ਼ਮੀ ਜੀ, ਕੀ ਹਾਲ ਚਾਲ ਨੇ ਜਨਾਬ?
0: ਹਾਂਜੀ, ਬਹੁਤ ਵਧੀਆ ਭਾਰਤ ਸਾਹਿਬ
1: ਜੀ।
0: ਇਸ ਵੇਲੇ ਮੌਸਮ ਜਿਹੜਾ ਉਹ ਕਰਵਟ ਬਦਲ ਰਿਹਾ
1: ਜੀ
0: ਤੇ ਨਵੀਂ ਰੁੱਤ ਜਿਹੜੀ ਹੈ ਬਰਸਾਤ ਦੀ ਉਹ ਦਸਤਕ ਦੇ ਰਹੀ ਹੈ।
1: ਬਿਲਕੁਲ ਹੈ ਜੀ, ਇਧਰ ਵੀ ਐਲਰਜੀ ਵਗੈਰਾ ਚੱਲਦੀ ਪਈ ਹੈ ਜੀ ਨਾਲ ਨਾਲ, ਤਾਂ ਹੀ ਫਿਰ ਸੜੋ ਸੜੋ ਵੀ ਹੋ ਰਹੀ ਹੈ ਨਾਲ ਜੀ। ਹਾਂਜੀ,
0: ਇਹ ਵੀ ਚਲੋ ਰੁੱਤ ਦੇ ਮੇਵੇ ਹੈ ਜੀ।
1: ਬਿਲਕੁਲ ਹੈ, ਬਿਲਕੁਲ ਇਹ ਤਾਂ ਹੈ ਸ਼ਮੀ ਜੀ। ਤੇ ਸ਼ਮੀ ਜੀ, ਹੁਣੇ ਹੁਣੇ ਮੈਂ ਜ਼ਿਕਰ ਕਰਕੇ ਹਟਿਆ ਆਪਣੇ ਕਿਆ ਬਾ ਕਮਾਲ ਸ਼ਖਸੀਅਤ ਅੱਜ ਦੇ ਦਿਹਾੜੇ ਦੇ ਉੱਤੇ ਦੁਨੀਆਂ ਤੋਂ ਤੁਰ ਗਈ ਤੇ ਕਿੱਡਾ ਵੱਡਾ ਉਹਨਾਂ ਦਾ ਯੋਗਦਾਨ ਕਹਿ ਸਕਦੇ ਆ ਕਿ ਕਦੇ ਕਦਾਈ ਇਸ ਤਰ੍ਹਾਂ ਦੇ ਲੋਕ ਆਉਂਦੇ ਆ। ਅਬਦੁਲ ਸਤਾਰ ਈਦੀ ਉਹਨਾਂ ਦਾ ਜ਼ਿਕਰ ਹੋਇਆ ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਆ ਤੇ ਬੱਚਿਆਂ ਦਾ ਫਿਊਚਰ ਜਾਂ ਉਹਨਾਂ ਸਮਿਆਂ ਦੇ ਵਿੱਚ ਸੋਸ਼ਲ ਮੀਡੀਆ ਨਹੀਂ, ਸਾਰਾ ਕੁਝ ਨਹੀਂ ਸੀ, ਪਰ ਫਿਰ ਵੀ ਇੰਨਾ ਉਹਨਾਂ ਦਾ ਕਹਿ ਲਓ ਕਿ ਦਮਦਾਰ ਕੰਮ ਆਪਣੇ ਬਲਬੂਤਿਆਂ ਦੇ ਉੱਤੇ ਤੇ ਆਪਣੇ ਰਾਹ ਚ ਉਨੇ ਵੱਖਰੇ ਇੱਕ ਮਿਸਾਲ ਬਣ ਜਾਣਾ ਦੁਨੀਆਂ ਦੇ ਉੱਤੇ ਬਹੁਤ ਵੱਡਾ ਮੁਕਾਮ ਹੈ ਜੀ।
0: ਬਿਲਕੁਲ ਜੀ, ਸਲੂਟ ਕਰਦੇ ਆ ਜੋ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੇ
1: ਜੀ,
0: ਔਰ ਆਪਣੇ ਆਪ ਦੇ ਵਿੱਚ ਹੀ ਮਿਸਾਲ ਨੇ, ਕੋਈ ਕਹਿ ਲਓ ਵੀ ਆਪਾਂ ਕੰਪੇਅਰ ਨਹੀਂ ਕਰ ਸਕਦੇ ਕਿ ਉਹ ਉਹਨਾਂ ਵਰਗਾ ਕੰਮ ਕੀਤਾ ਜਾਂ ਉਹ ਜਗ੍ਹਾ ਹੋਇਆ, ਲੇਕਿਨ ਉਹ ਇੱਕ ਟ੍ਰੈਂਡ ਸੈੱਟ ਕਰਕੇ ਗਏ ਕਿ ਅਗਰ ਮਨੁੱਖਤਾ ਦੀ ਸੇਵਾ ਕਰਨੀ ਹੈ ਭਾਈ
1: ਜੀ
0: ਤਾਂ ਉਹਦੇ ਲਈ ਜਜ਼ਬਾ ਚਾਹੀਦਾ, ਹਿੰਮਤ ਚਾਹੀਦੀ ਹੈ, ਹੌਸਲਾ ਚਾਹੀਦਾ ਤੇ ਲਗਾਤਾਰਤਾ ਚਾਹੀਦੀ ਹੈ। ਇਹ ਨਹੀਂ ਕਿ ਮੈਂ ਅੱਜ ਮੈਨੂੰ ਬਹੁਤ ਵਾਲਾ ਆਇਆ ਤੇ ਮੈਂ ਇੱਕ ਦਿਨ ਕੋਈ ਸੇਵਾ ਕਰ ਲਈ ਕਿਸੇ ਦੀ ਤੇ ਬਾਕੀ ਛੱਡਤਾ ਕੰਮ, ਕੋਈ ਗੱਲ ਨਹੀਂ ਜੀ, ਹੋ ਗਈ ਫੁੱਨ ਕੱਟ ਲਿਆ ਇੱਕੋ ਵਾਰੀ, ਪਰ ਇਹ ਲਗਾਤਾਰਤਾ ਜਿਹੜੀ ਹੈ ਇਹ ਕਾਇਮ ਰਹਿਣੀ ਤੇ ਉਹ ਫਿਰ ਉਹ ਕੁਦਰਤੀ ਗੱਲ ਆ, ਫਿਰ ਉਹ ਜਿਹੜਾ ਨਿਗਾਹ ਚ ਵੀ ਆਉਂਦਾ, ਸਮਾਜ ਵੀ ਵੇਖਦਾ ਤੇ ਲੋਕ ਜਿਹੜੇ ਆ ਉਹ ਜੁੜਦੇ ਆ, ਉਹ ਵੀ ਉਹਨਾਂ ਨੂੰ ਵੀ ਜੇ ਚੰਗਾ ਕੋਈ ਕੰਮ ਹੈ ਤੇ ਉਹ ਲੱਗਦਾ ਕਿ ਹਾਂ ਇਹ ਵਧੀਆ ਸਹੀ ਤਰੀਕੇ ਚ ਕੰਮ ਹੋ ਰਿਹਾ ਤੇ ਉਹ ਵੀ ਉਸ ਕਾਫਲੇ ਦਾ ਹਿੱਸਾ ਬਣਦੇ ਆ
1: ਜੀ,
0: ਤੇ ਉਹ ਫਿਰ ਉਹੀ ਕਹਿੰਦੇ ਵੀ ਮੈਂ ਅਕੇਲਾ ਹੀ ਚਲਾ ਥਾ ਮੈਂ ਜਾਨਵੇ ਮੰਜ਼ਿਲ
1: ਜੀ,
0: ਔਰ ਲੋਕ ਮਿਲਤੇ ਗਏ ਔਰ ਕਾਰਵਾਂ ਬਣਦਾ ਗਿਆ। ਉਹ ਐਂ ਫਿਰ ਜਿਹੜਾ ਅੱਗੇ ਤੋਂ ਅੱਗੇ ਜਿਹੜੀ ਆ ਇੱਕ ਚੇਨ ਬਣ ਜਾਂਦੀ ਆ। ਈਦੀ ਸਾਹਿਬ ਦੀ ਜਿਹੜੀ ਕਹਾਣੀ ਆ ਉਹ ਜ਼ਿੰਦਗੀ ਆ, ਉਹ ਦੇਖੋ ਆਪਣੇ ਆਪ ਚ ਪ੍ਰੇਰਨਾ ਸਰੋਤ ਹੈ ਤੇ ਆਪ ਭਾਵੇਂ ਉਹ ਨਹੀਂ ਹਨ ਪਰ ਉਹਨਾਂ ਦੀ ਜਿਹੜੀ ਲੇਗੇਸੀ ਆ, ਉਹਨਾਂ ਦੀ ਜਿਹੜੀ ਵਿਰਾਸਤ ਆ, ਉਹ ਇੱਕ ਚਾਨਣ ਮੁਨਾਰੇ ਦੀ ਤਰ੍ਹਾਂ ਕੰਮ ਕਰ ਰਹੀ ਹੈ,
1: ਕਰ ਰਹੀ ਹੈ
0: ਤੇ ਕਰਦੀ ਰਹੇਗੀ।
1: ਬਿਲਕੁਲ, ਇੰਨਾ ਕੁਝ ਹੁੰਦਿਆਂ ਸੁਣਦਿਆਂ ਵੀ ਦੇਖ ਲੋ ਫਿਰ ਉਹ ਠੂਠਾ ਲੈ ਕੇ ਬਹਿ ਜਾਂਦੇ ਹੁੰਦੇ ਸੀ, ਕਹਿੰਦੇ ਮੈਨੂੰ ਆਪਣੀ ਔਕਾਤ ਦਾ ਪਤਾ ਰਵੇ ਕਿ ਮੈਂ ਉਹ ਹੀ ਹਾਂ ਤੇ ਉੱਤੋਂ ਉੱਤੇ ਕੁਛ ਨਹੀਂ ਆ। ਦੇਖ ਲੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਰਾ ਕੁਝ ਫਿਰ ਵੀ ਲੋਕਾਂ ਨੇ ਸਮਰਪਣ ਵੀ ਕਰ ਦਿੱਤਾ, ਪਰ ਫਿਰ ਵੀ ਉਹ ਕਹਿੰਦੇ ਨਹੀਂ ਜਿਸ ਕਾਜ ਦੇ ਵਿਚ ਮੈਂ ਲੱਗਿਆ ਹੋਇਆ ਉਸੇ ਤੇ, ਨਹੀਂ ਤਾਂ ਸਾਡੇ ਵਰਗਿਆਂ ਨੂੰ ਔਕਾਤ ਭੁੱਲ ਜਾਂਦੀ ਹੈ ਕਿੱਥੋਂ ਸ਼ੁਰੂ ਹੋਏ ਸੀ ਕਿੱਥੇ ਪਹੁੰਚੇ ਆ। ਤੇ ਇਹ ਸਾਰਾ ਸਿਲਸਿਲਾ ਬਹੁਤ ਲਾਜਵਾਬ ਹੈ ਜੀ, ਜਿੰਨਾ ਕੁਝ ਕਹਿ ਲੋ ਉਨਾ ਹੀ ਘੱਟ ਹੈ।
0: ਕਮਾਲ ਹੈ ਜੀ। ਹੁਣ ਸਾਡੇ ਤੁਸੀਂ ਪੰਜਾਬ ਚ ਵੇਖੋ, ਭਗਤ ਪੂਰਨ ਸਿੰਘ ਹੋਰੀ ਆਪਣੀ ਮਿਸਾਲ ਆਪ ਨੇ, ਉਹਨਾਂ ਦੀ ਜ਼ਿੰਦਗੀ ਇਹੋ ਜਿਹੀ ਹੈ ਕਿ ਉਹਨਾਂ ਨੇ ਪੂਰੀ ਆਪਣੀ ਲਾਈਫ ਨੂੰ ਸਮਰਪਿਤ ਕਰ ਦਿੱਤਾ ਮਨੁੱਖਤਾ ਦੀ ਸੇਵਾ ਲਈ, ਪਰ ਉਹ ਵੀ ਸੈਲਫਲੈਸ, ਕਿਸੇ ਤੋਂ ਕੁਝ ਆਸ ਨੀ ਉਹਨਾਂ ਨੇ ਰੱਖੀ, ਆਪ ਤੁਰੇ ਆ ਤੇ ਤੁਰੇ ਹੀ ਆ, ਬਸ ਕਰ ਰਹੇ ਨੇ ਜੋ ਉਹਨਾਂ ਨੂੰ ਠੀਕ ਲੱਗ ਰਿਹਾ ਸੀ
1: ਜੀ। ਤੇ ਸ਼ਮੀ ਜੀ, ਅੱਜ ਦੇ ਵਿਸ਼ੇ ਦੇ ਵੱਲ ਨੂੰ ਥੋੜਾ ਜਿਹਾ ਆਈਏ ਤਾਂ ਬਚਪਨ ਤੇ ਸੋਸ਼ਲ ਮੀਡੀਆ, ਕਿ ਬਚਪਨ ਸੱਚੀ ਹੀ ਖਤਰੇ ਚ ਹੈ ਜੀ?
0: ਪਰ ਸਾਹਿਬ, ਜਿਹੜੇ ਬੱਚੇ ਆ ਉਹ ਕਹਿੰਦੇ ਦੇਸ਼ ਦਾ ਭਵਿੱਖ ਹੁੰਦਾ, ਔਰ ਇਹ ਜਿਹੜਾ ਫਿਊਚਰ ਹੈ ਭਵਿੱਖ ਹੈ, ਇਹਦੇ ਬਾਰੇ ਚਰਚਾ ਜਿਹੜੀ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਆ। ਤੇ ਬਹੁਤ ਵਧੀਆ ਜਿਹੜਾ ਵਿਸ਼ਾ ਹੈ ਤੁਸੀਂ ਅੱਜ ਇਹਦੇ ਉੱਤੇ ਚਰਚਾ ਜਿਹੜੀ ਛੇੜੀ ਆ, ਕਿ ਬਚਪਨ ਜੋ ਇਸ ਵੇਲੇ ਜੀ ਰਹੇ ਨੇ ਬੱਚੇ ਨੇ, ਉਹਨਾਂ ਵੱਲ ਧਿਆਨ ਦੇਣਾ ਇੱਕ ਤਰ੍ਹਾਂ ਦਾ ਸਾਡਾ ਬਣਦਾ, ਫਰਜ਼ ਵੀ ਬਣਦਾ ਵੱਡਿਆਂ ਦਾ, ਜਿਹੜੇ ਵੱਡੇ ਨੇ ਉਮਰ ਦੇ ਵਿੱਚ, ਕਿ ਉਹ ਇੱਕ ਪੰਛੀ ਝਾਤ ਪਾਉਣ ਤੇ ਵੇਖਣ ਕਿ ਉਹ ਜਿਹੜੇ ਬੱਚੇ ਆ ਉਹ ਸੇਫ ਹਨ, ਉਹ ਸਹੀ ਆ, ਉਹਨਾਂ ਦੀ ਜਿਹੜੀ ਦਿਸ਼ਾ ਜਿਹੜੀ ਆਪਾਂ ਦੇ ਰਹੇ ਹਾਂ, ਉਹਨਾਂ ਨੂੰ ਮਾਹੌਲ ਦੇ ਰਹੇ ਹਾਂ, ਕਿ ਉਹ ਅੱਗੇ ਜਾ ਕੇ ਉਹਨਾਂ ਤੇ ਕੀ ਅਸਰ ਪਾਊਗਾ ਤੇ ਅੱਜ ਉਹਨਾਂ ਦੀ ਸਥਿਤੀ ਕੀ ਆ। ਬਿਲਕੁਲ। ਪਰ ਸਾਹਿਬ, ਜੇ ਤੁਸੀਂ ਦੁਨੀਆਂ ਭਰ ਦੇ ਵਿੱਚ ਨਜ਼ਰ ਮਾਰੋ ਨਾ, ਤੇ ਜੋ 95% ਜਿਹੜੇ ਟੀਨੇਜਰ ਆ 17-13 ਸਾਲ ਦੇ, ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਐਕਟਿਵ ਹੈ, ਮੈਕਸੀਮਮ ਐਕਟਿਵ ਹੈ
1: ਜੀ।
0: ਔਰ ਇਹਨਾਂ ਚੋਂ ਅੱਧੇ ਤਾਂ ਇਹੋ ਜਿਹੇ ਨੇ ਕਿ ਜਿਹੜੇ ਹਰ ਵੇਲੇ ਹੀ ਆਨਲਾਈਨ ਹੀ ਹੁੰਦੇ ਆ
1: ਜੀ।
0: ਪਰ ਜਿਹੜੇ ਬੱਚੇ ਆ ਉਹ ਜਿਹੜੇ 8 ਸਾਲ ਦੇ ਵਿੱਚ ਜਿਹੜਾ ਬੱਚਾ ਕਿੰਨਾ ਕੁ ਉਹਨੂੰ ਸੋਝੀ ਆ ਕੀ ਆ, ਉਹ ਵੀ ਸੋਸ਼ਲ ਮੀਡੀਆ ਵਰਤ ਰਿਹਾ ਤੇ ਉਹਨੂੰ ਕੋਈ ਇਸ ਗੱਲ ਦਾ ਉਹਨੂੰ ਪਤਾ ਲੱਗੇਗਾ ਕਿ ਬਈ ਇਹ ਚੰਗੀ ਆ ਜਾਂ ਮਾੜੀ ਆ, ਤੇ ਉਹ ਲੇਕਿਨ ਉਹ ਲੱਗਿਆ ਹੋਇਆ
1: ਜੀ।
0: ਤੇ ਜਿਹੜੇ ਹੋਰ ਛੋਟੇ ਬੱਚੇ ਵੀ ਆ ਉਹ ਵੀ ਸੋਸ਼ਲ ਮੀਡੀਆ ਪਲੇਟਫਾਰਮ ਯੂਜ ਕਰ ਰਹੇ ਨੇ
1: ਜੀ।
0: ਤੋਂ ਇਹ ਇੱਕ ਕਹਿ ਲੋ ਵੀ ਚਿੰਤਾਜਨਕ ਸਥਿਤੀ ਨੂੰ ਕਹਿ ਸਕਦੇ ਆ, ਕਿਉਂਕਿ
1: ਇਹ ਉਹ ਉਹਨਾਂ ਦੀ ਗ੍ਰੋਥ ਵਾਲੀ ਉਮਰ ਹੁੰਦੀ ਆ, ਕੰਪਿਊਟਰ ਵੀ ਆ ਉਹ, ਜੇ ਤਾਂ ਤੁਸੀਂ ਇੱਕ ਵਰਤੋਂ ਜਿਹੜੀ ਉਹਦੀ ਵੀ ਇੱਕ ਕਹਿ ਸਕਦੇ ਆ ਰੂਪ ਰੇਖਾ ਹੈਗੀ ਆ, ਉਹ ਆਪਣੇ ਪਰਪਸ ਦੇ ਲਈ ਜਿੱਥੇ ਵਰਤਦੇ ਉਹ ਠੀਕ ਹੈ, ਪਰ ਸੋਸ਼ਲ ਮੀਡੀਆ ਦੀ ਇੱਕ ਏਜ ਜ਼ਰੂਰ ਹੈ, ਉਹ ਤਕਰੀਬਨ ਚਲੋ ਬੱਚਿਆਂ ਨੂੰ ਤਾਂ ਨਹੀਂ ਪਤਾ, ਪਰ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਬਹੁਤ ਵੱਡੀ ਜਿੰਮੇਵਾਰੀ, ਜਾਂ ਬਹੁਤ ਸਾਰੀਆਂ ਜਦੋਂ ਆਪਾਂ ਕੋਈ ਵੀ ਆਈਡੀ ਸੋਸ਼ਲ ਮੀਡੀਆ ਦੇ ਉੱਤੇ ਬਣਾਉਂਦੇ ਹਾਂ ਜਾਂ ਕਿਤੇ ਵੀ ਆਪਾਂ ਐਡ ਆਨ ਹੁੰਦੇ ਹਾਂ, ਉਹ ਚਾਹੇ ਚੈਟ ਹੈ, ਚਾਹੇ ਉਹ ਵਟਸਐਪ ਹੈ, ਚਾਹੇ ਉਹ ਕਿਉਂਕਿ ਅੰਡਰ ਏਜ ਦਾ ਉਹਦੇ ਉੱਤੇ ਬਹੁਤ ਜਿਹੜਾ ਹੁੰਦਾ ਤੁਹਾਨੂੰ ਏਜ ਬਕਾਇਦਾ ਆਪਣੀ ਲਿਖਣੀ ਪੈਂਦੀ ਹੈ, ਫੇਕ ਵੀ ਬਣ ਜਾਂਦਾ, ਸਾਰਾ ਕੁਝ ਹੋ ਜਾਂਦਾ, ਪਰ ਕੀ ਉਹ ਪੇਰੈਂਟਸ ਦੀ ਜਦੋਂ ਕੋਈ ਹਬੀ ਨਬੀ ਹੋ ਜਾਂਦੀ ਹੈ ਉਹਦੇ ਉੱਤੇ ਬਹੁਤ ਵੱਡਾ ਸਵਾਲ ਪੇਰੈਂਟਸ ਦੇ ਉੱਤੇ ਖੜਾ ਹੋ ਜਾਂਦਾ ਹੈ, ਤੇ ਇਸ ਮੁੱਦੇ ਦੇ ਉੱਤੇ ਮੈਨੂੰ ਲੱਗਦਾ ਕਿ ਪੇਰੈਂਟਸ ਦੀ ਜ਼ਿਆਦਾ ਜਿਹੜੀ ਹੈ ਜ਼ਿੰਮੇਵਾਰੀ ਬਣ ਜਾਂਦੀ ਹੈ।
0: ਉਹ ਅਸਲ ਚ ਪੇਰੈਂਟਸ ਆਪ ਵੀ ਵਿੱਚ ਫਸੇ ਹੋਏ ਨਾ, ਉਹ ਆਪ ਵੀ ਇਸ ਜਿਹੜੇ ਚੱਕਰ ਵਿਊ ਦੇ ਵਿੱਚ ਹਿੱਸਾ ਨੇ, ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਨੇ, ਮਸਤ ਨੇ
1: ਜੀ,
0: ਤੇ ਉਹਨਾਂ ਨੂੰ ਵੀ ਇਹ ਬਹੁਤ ਚੰਗਾ ਲੱਗਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਐਕਟਿਵ ਹੋਈਏ, ਸੋਸ਼ਲ ਮੀਡੀਆ ਆਪਣਾ ਕਹਿ ਲੋ ਵੀ ਇੱਕ ਲੋਕ ਦਿਖਾਵਾ ਵੀ ਹੋ ਜਾਂਦਾ
1: ਜੀ,
0: ਤੇ ਬੱਚਿਆਂ ਨੂੰ ਬੱਚਿਆਂ ਜਿਹੜੇ ਆ ਉਹ ਡਿਸਟਰਬ ਨਾ ਕਰਨ ਵਿੱਚ ਆ ਕੇ ਉਹਨਾਂ ਨੂੰ ਵੀ ਹੱਥ ਫੋਨ ਦੇ ਦਿੰਦੇ ਕਿ ਤੁਸੀਂ ਵੀ ਕਾਕਾ ਮਾੜਾ ਜਿਹਾ ਦੇਖ ਲਓ, ਇਹਨੂੰ ਇਹ ਨਜ਼ਾਰੇ ਲਓ, ਤੁਸੀਂ ਸਾਡੇ ਵੱਲ ਨਾ ਦੇਖੋ
1: ਜੀ।
0: ਇਹ ਸਿਰਫ 20 ਸਾਲਾਂ ਦੇ ਵਿੱਚ ਹੀ ਸਾਰਾ ਕੁਝ ਵਾਪਰਿਆ, ਅੱਜ ਆਪਾਂ ਜਿਹੜਾ 2026 ਦੇ ਵਿੱਚ ਇਹ ਗੱਲ ਕਰ ਰਹੇ ਹਾਂ, ਤੇ ਜੇ ਤੁਸੀਂ 2005 ਦਾ ਸਮਾਂ ਦੇਖੋਗੇ ਤਾਂ ਉਦੋਂ ਪਹਿਲਾਂ ਇਹੋ ਜਿਹਾ ਜ਼ਿਆਦਾ ਮਾਰੋ ਮਾਰ ਨਹੀਂ ਸੀ
1: ਜੀ,
0: ਲੋਕ ਬੱਚੇ ਜਿਹੜੇ ਆ ਉਹ ਸੱਚੀ ਮੁੱਚੀ ਦੀਆਂ ਖੇਡਾਂ ਖੇਡ ਰਹੇ ਸੀ ਔਰ ਰੀਲ ਦੀ ਬਜਾਏ ਰੀਅਲ ਦੁਨੀਆਂ ਦੇ ਵਿੱਚ ਜੀ ਰਹੇ ਸੀ
1: ਜੀ।
0: ਉਹਨਾਂ ਦਾ ਕਹਿ ਲੋ ਵੀ ਸੋਸ਼ਲ ਤਾਣਾ ਬੜਾ, ਆਪਾਂ ਸਪੋਰਟਸ ਦੇ ਵਿੱਚ ਦੇਖਦੇ ਹਾਂ ਕਿ ਉਹ ਬੱਚੇ ਕੰਮ ਕਰ ਰਹੇ ਨੇ ਔਰ ਉਹਨਾਂ ਦੀ ਜਿਹੜੀ ਗਰੋਥ ਆ ਅੱਛੀ ਹੋ ਰਹੀ ਹੈ
1: ਜੀ।
0: ਫਿਰ ਹੌਲੀ ਹੌਲੀ ਜੇ ਆਪਾਂ ਦੇਖਦੇ ਹਾਂ 5-10 ਤੱਕ ਫੇਸਬੁੱਕ ਵਾਲਾ ਜਿਹੜਾ ਜਮਾਨਾ ਆ ਗਿਆ ਤੇ ਉਹਨੇ ਬਦਲ ਦਿੱਤਾ ਸਾਰਾ ਕੁਝ। ਉਦੋਂ ਪਹਿਲਾਂ ਫਿਰ ਵੀ ਥੋੜਾ ਬਹੁਤ ਜਿਹੜਾ ਸੋਸ਼ਲ ਮੀਡੀਆ ਇਹੋ ਜਿਹਾ ਨਹੀਂ ਸੀ, ਜ਼ਿਆਦਾ ਅਗਰੈਸਿਵ ਨਹੀਂ ਸੀ, ਮਾਈ ਸਪੇਸ ਵਗੈਰਾ ਤੇ ਹੋਰ ਇਹੋ ਜਿਹੇ ਪਲੇਟਫਾਰਮ ਆਏ ਸ਼ੁਰੂ ਦੇ ਵਿੱਚ
1: ਜੀ,
0: ਔਰਕੁੱਟ ਵਗੈਰਾ ਆਇਆ, ਪਰ ਫੇਸਬੁੱਕ ਨੇ ਚੇਂਜ ਕੀਤਾ। ਸਮਾਰਟਫੋਨ ਜਦੋਂ ਆ ਗਏ ਉਹਨਾਂ ਨੇ ਤੇ ਫਿਰ ਕਹਿ ਲੋ ਵੀ ਹੱਥੋ ਹੱਥ ਹੀ ਚੁੱਕ ਲਿਆ ਤੇ 10-18 ਤੱਕ ਪੂਰਾ ਯੁੱਗ ਬਦਲ ਗਿਆ
1: ਜੀ,
0: ਔਰ ਨਜ਼ਰੀਆ ਬਦਲ ਗਿਆ, ਸਿਸਟਮ ਜਿਹੜਾ ਉਹ ਜਮਾ ਹੀ ਜਿਹੜਾ ਪਹਿਲਾਂ ਨਾਲੋਂ ਵੱਖਰਾ ਹੋ ਗਿਆ
1: ਜੀ।
0: ਤੇ ਹੁਣ ਤੱਕ ਆਪਾਂ ਦੇਖਿਆ ਰੀਲਸ ਤੇ ਸ਼ਾਰਟਸ ਦਾ ਧਮਾਕਾ ਹੀ ਹੋ ਚੁੱਕਾ ਬਹੁਤ ਵੱਡਾ, ਉਹ ਤੋਂ ਬਿਨਾਂ ਕਹਿੰਦੇ ਸਾਡੀ ਰੋਟੀ ਹਜਮ ਨੀ ਹੋਣੀ, ਤੇ ਇਹ ਲਗਾਤਾਰ ਜਿਹੜਾ ਉਹ ਟਾਈਮ ਕੰਜ਼ਿਊਮਿੰਗ ਵੀ ਹੋ ਰਿਹਾ ਤੇ ਟਾਈਮ ਵੇਸਟ ਵੀ ਹੋ ਰਿਹਾ। ਅਸੀਂ ਜੇ ਦੇਖੀਏ ਨਾ ਕਿ ਇਹਦੇ ਜਿਹੜੇ ਇੰਪੈਕਟ ਹੈ, ਇੰਪੈਕਟ ਦੀ ਗੱਲ ਚਲੋ ਆਪਾਂ ਕਰਦੇ ਹਾਂ ਕਿਉਂਕਿ ਉਹ ਤਾਂ ਕਰਨੀ ਆ
1: ਜੀ,
0: ਪਰ ਜਿਹੜਾ ਬੈਕਗਰਾਉਂਡ ਜਦੋਂ ਆਪਾਂ ਚੈੱਕ ਕਰਦੇ ਹਾਂ ਤਾਂ ਉਹਦੇ ਚ ਇਹੀ ਚੀਜ਼ ਆ ਕਿ ਜਿਹੜੇ ਬੱਚੇ ਆ ਉਹ ਇਸ ਤੋਂ ਇਸ ਹਨੇਰੀ ਤੋਂ ਨਹੀਂ ਬਚੇ
1: ਤੇ
0: ਉਹ ਵੀ ਇਹਦੇ ਨਾਲ ਹੀ ਜਿਹੜੇ ਆ ਹਵਾ ਚ ਉੱਡ ਰਹੇ ਨੇ ਪੂਰੇ
1: ਜੀ,
0: ਤੇ ਬੱਚੇ ਜਿਹੜੇ ਵੱਡਿਆਂ ਨਾਲੋਂ ਵੀ ਵਧੀਆ ਕੰਮ ਜਿਹੜਾ ਵਧੀਆ ਕੀ ਮਤਲਬ ਡੀਪ ਜਿਹੜਾ ਇਹਦੇ ਵਿਚ ਜੁੜ ਗਏ ਆ
1: ਇਹਦੇ ਵਿਚ। ਇਸੇ ਕਰਕੇ ਨੁਕਸਾਨ ਦੀ ਜਿਹੜੀ ਤੁਸੀਂ ਗੱਲ ਕੀਤੀ ਜੰਮੀ ਜੀ, ਕੱਲ ਦੀ ਮੈਂ ਇੱਕ ਖਬਰ ਤੋਂ ਬੜਾ ਹੈਰਾਨ ਹੈ। 12 ਸਾਲ ਦੀ 13 ਸਾਲ ਦੀ ਬੱਚੀ ਸੀਗੀ, ਉਹ ਆਪਣੇ ਮਤਲਬ ਕਿ ਇੰਸਟਾਗ੍ਰਾਮ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਮਤਲਬ ਕਿ 100 ਕਿਲੋਮੀਟਰ ਆਪਣੇ ਘਰ ਤੋਂ ਜਿਹੜਾ ਆਪਣੇ ਬੋਏਫ੍ਰੈਂਡ ਨੂੰ ਮਿਲਣ ਜਾਂਦੀ ਹੈ, 12 ਤੋਂ 13 ਸਾਲ ਦੀ ਬੱਚੀ ਹੈ। ਚਲੋ ਉਹਦੇ ਵਿਚ ਮੈਂ ਇਹ ਨਹੀਂ ਕਹਿੰਦਾ ਕਿ ਇਹ ਰਿਲੇਸ਼ਨ ਨਹੀਂ ਹੋਣੇ ਚਾਹੀਦੇ ਜਾਂ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਨਹੀਂ ਹੋਣੀ ਚਾਹੀਦੀ, ਪਰ ਜਿਹੜਾ ਅੰਡਰ ਏਜ ਬੱਚਾ ਹੈ ਕਿਤੇ ਨਾ ਕਿਤੇ ਐਡੇ ਵੱਡੇ ਸਟੈਪ ਲੈ ਰਿਹਾ, ਉਹਦੇ ਵਿਚ ਪੇਰੈਂਟਸ ਦੀ ਜ਼ਿੰਮੇਵਾਰੀ ਨਾਲ ਵੱਧ ਜਾਂਦਾ ਹੈ ਕਿਉਂਕਿ ਅੰਡਰ ਏਜ ਹੈ, ਤੇ ਦੂਸਰਾ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਇਸ ਤਰ੍ਹਾਂ ਦੇ ਜਿਹੜਾ ਹਲੇ ਗਰੋਥ ਦੀ ਗੱਲ ਕਰੀਏ ਜਾਂ ਆਪਣੀ ਐਜੂਕੇਸ਼ਨ ਦੀ ਗੱਲ ਕਰੀਏ, 12-13 ਸਾਲ ਦੀ ਉਮਰ ਦੇ ਵਿਚ ਬੋਏਫ੍ਰੈਂਡ ਗਰਲਫ੍ਰੈਂਡ ਦੀ ਭਾਲ ਤੇ ਇਕ ਮਤਲਬ ਕਿ ਮਿਲਣ ਗੁਲਣ ਦਾ ਕੰਮ ਸਿਲਸਿਲਾ ਸ਼ੁਰੂ ਹੋ ਜਾਂਦਾ, ਤੇ ਕਹਾਣੀ ਕਿੱਥੇ ਨੂੰ ਜਾਏਗੀ ਜੀ ਫਿਰ ਮੁੜ ਕੇ।
0: ਹਾਂਜੀ ਪਰ ਸਾਹਿਬ ਉਹੀ ਆਪਾਂ ਹੁਣ ਇੰਪੈਕਟ ਦੀ ਤੁਸੀਂ ਗੱਲ ਕੀਤੀ ਹੈ ਕਿ ਅਸਰ ਕੀ ਹੋ ਗਿਆ ਇਹਦਾ ਸੋਸ਼ਲ ਮੀਡੀਆ ਦਾ ਤੇ ਇਸ ਜਿਹੜੀ ਆਪਾਂ ਕਹਿ ਲਈਏ ਟੈਕਨੋਲੋਜੀ ਦੀ ਹਨੇਰੀ ਦਾ
1: ਜੀ।
0: ਇਹਦੇ ਦੇਖੋ 2 ਪੋਜ਼ਿਟਿਵ ਇਫੈਕਟ ਵੀ ਹੈਗੇ ਆ ਤੇ ਨੈਗੇਟਿਵ ਵੀ।
1: ਬਿਲਕੁਲ
0: ਪੋਜ਼ਿਟਿਵ ਜੇ ਆਪਾਂ ਦੇਖੀਏ ਤਾਂ ਇਹਦੇ ਚ ਕ੍ਰੀਏਟੀਵਿਟੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਸਾਨੂੰ ਕਿ ਜਿਹੜੇ ਬੱਚੇ ਆ ਬੜੀਆਂ ਸ਼ਾਨਦਾਰ ਰੀਲਾਂ ਬਣਾ ਰਹੇ ਨੇ, ਉਹਨਾਂ ਦੇ ਵਿਚ ਵੀਡੀਓ ਨੂੰ ਐਡਿਟ ਕਰਨ ਦੀ ਕਲਾਕਾਰੀ ਜਿਹੜੀ ਉਹ ਆ ਗਈ ਔਰ ਉਹ ਸਟੋਰੀ ਟੈਲਿੰਗ ਵੀ ਕਰ ਰਹੇ ਆ ਬੜੀ ਵਧੀਆ ਬਣਾ ਬਣਾ ਕੇ ਰੀਲਾਂ ਉਹ ਪਾ ਕੇ ਦੱਸਦੇ ਆ, ਉਹ ਤੋਂ ਪਾਪੂਲਰ ਵੀ ਹੋ ਰਹੇ ਆ। ਫਿਰ ਉਹਨਾਂ ਨੂੰ ਜਿਹੜੀ ਲਰਨਿੰਗ ਆ ਉਹਦਾ ਬੜਾ ਉਹਨਾਂ ਨੂੰ ਫਾਇਦਾ ਹੋਇਆ ਕਿਉਂਕਿ ਯੂਟਿਊਬ ਜਿਹੜੀ ਇੱਕ ਬੈਕਬੋਨ ਬਣ ਗਈ ਐਜੂਕੇਸ਼ਨ ਦੇ ਵਿਚ, ਉਹਦੇ ਰਾਹੀਂ ਜਿਹੜੀ ਮਰਜ਼ੀ ਤੁਸੀਂ ਕੋਈ ਕਲਾਕਾਰੀ ਸਿੱਖਣੀ ਹੈ ਕੋਈ ਐਜੂਕੇਸ਼ਨ ਦੇ ਵਿਚ ਹੈਲਪ ਲੈਣੀ ਹੈ ਉੱਥੇ ਪਏ ਵੀਡੀਓ ਤੇ ਵੀਡੀਓ ਪਿਆ ਤੇ ਉਹ ਲਰਨਿੰਗ ਦੇ ਵਿਚ ਤੇ ਉਹ ਇੱਕ ਵਰਦਾਨ ਸਾਬਿਤ ਹੋ ਗਿਆ। ਫਿਰ ਜੇ ਕੋਈ ਬੱਚਾ ਕ੍ਰੀਏਟੀਵਿਟੀ ਦਿਖਾ ਸਕਦਾ ਹੈ ਔਰ ਉਹ ਬੜਾ ਕ੍ਰੀਏਟਿਵ ਹੈ ਉਹਨੂੰ ਨੈਚੁਰਲੀ ਥੋੜੇ ਵੱਡੇ ਜਿਹੜੇ ਲੋਕ ਆ ਉਹਨਾਂ ਦੀ ਵੀ ਹੈਲਪ ਮਿਲਦੀ ਹੋਏਗੀ, ਉਹ ਗਲੋਬਲ ਐਕਸਪੋਜ਼ਰ ਮਿਲਦਾ। ਪੰਜਾਬ ਦੇ ਕਿਸੇ ਪਿੰਡ ਚ ਬੈਠਾ ਬੱਚਾ ਕੋਈ ਆਪਣੀ ਕਲਾਕਾਰੀ ਦਿਖਾ ਰਿਹਾ ਹੈ ਤੇ ਉਹਨੇ ਜਦੋਂ ਕੋਈ ਰੀਲ ਉਹਦੀ ਵਾਇਰਲ ਹੋ ਗਈ ਹੈ ਉਹ ਪੂਰੀ ਦੁਨੀਆ ਚ ਹੀ ਫੈਲ ਜਾਂਦਾ, ਪਾਪੂਲਰ ਹੋ ਜਾਂਦਾ
1: ਜੀ।
0: ਇਹ ਪਹਿਲਾਂ ਨਹੀਂ ਸੀ ਹੋ ਸਕਦਾ ਇੱਦਾਂ, ਇਹ ਸੋਸ਼ਲ ਮੀਡੀਆ ਹੀ ਇੱਕ ਵਰਦਾਨ ਦੀ ਤਰ੍ਹਾਂ ਉਹਨਾਂ ਲਈ ਕਹਿੰਦਾ ਵੀ ਕੰਮ ਕਰਦਾ
1: ਜੀ।
0: ਤੇ ਜਦੋਂ ਉਹਨਾਂ ਨੂੰ ਲੱਗਦਾ ਕਿ ਬਈ ਅਸੀਂ ਹੁਣ ਹਿੱਟ ਹੋ ਰਹੇ ਹਾਂ ਸਾਡੀ ਗੱਲ ਬਣਦੀ ਜਾ ਰਹੀ ਹੈ, ਇੱਕ ਕੋਨਫੀਡੈਂਸ ਦਾ ਲੈਵਲ ਉਹਨਾਂ ਚ ਵੱਧ ਜਾਂਦਾ ਤੇ ਜਿਹੜਾ ਐਕਸਪ੍ਰੈਸ਼ਨ ਆ ਗੱਲਬਾਤ ਕਰਨ ਦਾ ਤਰੀਕਾ ਵੀ ਆ ਉਹ ਸਿੱਖਦੇ ਆ, ਕਿਉਂਕਿ ਉਹੀ ਗੱਲ ਆ ਕਿ ਗਲੋਬਲ ਐਕਸਪੋਜਰ ਜਦੋਂ ਹੋ ਗਿਆ ਤੇ ਸਾਨੂੰ ਦੂਸਰਿਆਂ ਨੂੰ ਦੇਖ ਕੇ ਵੀ ਆਪਾਂ ਉਹਨਾਂ ਦੇ ਰੰਗ ਚ ਰੰਗੇ ਜਾਂਦੇ ਆ ਜਾਂ ਦੂਸਰੇ ਸਾਡੇ ਰੰਗ ਚ ਰੰਗੇ ਜਾਂਦੇ ਆ। ਇਹ ਇੱਕ ਤਾਂ ਪੋਜ਼ਿਟਿਵ ਇਫੈਕਟ ਵੀ ਜਿਹੜੇ ਹੈਗੇ ਆ, ਜਿਹੜੇ ਨੈਗੇਟਿਵ ਇਫੈਕਟ ਹੈ ਨਾ ਜਿਹਦੇ ਕਰਕੇ ਆਪਾਂ ਚਰਚਾ ਕਰ ਰਹੇ ਆ ਉਹ ਜ਼ਿਆਦਾ ਉਹ ਫਿਕਰਮੰਦੀ ਵਾਲੇ ਆ।
1: ਕੱਲ ਮੈਂ ਚਲੋ ਪੋਜ਼ਿਟਿਵ ਦੀ ਗੱਲ ਕੀਤੀ, ਮੈਂ ਇੱਕ ਥੋੜਾ ਜਿਹਾ ਹੋਰ ਨਾਲ ਜੋੜ ਦਵਾਂ। ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਬੱਚਾ ਜਿਹੜਾ ਨਾ ਸਮੁੰਦਰ ਦੇ ਵਿਚ ਤੈਰ ਕੇ 9 ਘੰਟਿਆਂ ਦੇ ਵਿਚ ਉਹਨੇ ਪਤਾ ਨੀ ਵਰਲਡ ਰਿਕਾਰਡ ਬਣਾਇਆ, ਸ਼ਾਇਦ ਇੰਡੀਆ ਦਾ ਰਿਕਾਰਡ ਬਣਾਇਆ ਆ, ਤੇ ਉਹ ਮੇਰੇ ਖਿਆਲ ਨਾਲ 10-12 ਸਾਲ ਦਾ ਜਾਂ 8-10 ਸਾਲ ਦਾ ਬੱਚਾ ਹੈ, ਤੇ ਉਹਨੇ ਸਮੁੰਦਰ ਦੇ ਵਿਚ ਖੁੱਲੇ ਸਮੁੰਦਰ ਦੇ ਵਿਚ ਤੈਰ ਕੇ 9 ਘੰਟੇ ਲਗਾਤਾਰ ਕੇ ਪਤਾ ਨੀ ਕਿੰਨੇ ਕਿਲੋਮੀਟਰ ਦਾ ਉਹਦੇ ਰਿਕਾਰਡ ਪੈਦਾ ਕਰ ਦਿੱਤਾ ਜੀ। ਇਹ ਤਾਂ ਇੱਕ ਚੰਗੀ ਚੀਜ਼ ਕਹਿ ਸਕਦੇ, ਚਲੋ ਉਹਨੂੰ ਪ੍ਰਮੋਟ ਵੀ ਕੀਤਾ ਜਾ ਰਿਹਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ।
0: ਬਿਲਕੁਲ ਜੀ ਬਿਲਕੁਲ, ਇਹ ਤਾਂ ਕਹਿ ਲੋ ਵੀ ਇੱਕ ਉਹੀ ਪ੍ਰਦਾਨ ਵਾਲੀ ਗੱਲ ਹੋ ਜਾਂਦੀ ਆ ਕਿ ਐਕਸਪੋਜ਼ਰ ਹੋ ਗਿਆ ਤੇ ਲਗਾਤਾਰਤਾ ਜਿਹੜੀ ਆ ਉਹ ਉਹਨੂੰ ਮਿਲਦੀ ਆ ਕਿ ਬਈ ਮੈਂ ਇੱਕ ਵੀਡੀਓ ਬਣਾ ਲਿਆ ਹੁਣ ਦੂਜਾ ਤੀਜਾ ਚੌਥਾ। ਲੇਕਿਨ ਜਿਹੜੀ ਨੈਗੇਟਿਵ ਆਪਾਂ ਇਫੈਕਟ ਦੀ ਗੱਲ ਕੀਤੀ ਨਾ, ਜਿਵੇਂ ਤੁਸੀਂ ਉਹ 13 ਸਾਲ ਦੇ ਜਿਹੜੀ ਬੱਚੀ ਆ ਉਹਦੀ ਗੱਲ ਕੀਤੀ ਆ,
1: ਗੱਲ ਬਿਲਕੁਲ ਜੀ ਵਾਪਰਿਆ।
0: ਦੇਖੋ ਇਹ ਬਿਲਕੁਲ ਭਾਰਤ ਸਾਹਿਬ ਤੁਸੀਂ ਦੇਖੋ ਮੈਂਟਲ ਹੈਲਥ ਤੇ ਬਹੁਤ ਅਸਰ ਪੈਂਦਾ ਹੈ
1: ਜੀ।
0: ਇੱਕ ਚਿੰਤਾ ਕੰਪੈਰੀਜ਼ਨ ਫਿਰ ਉਹ ਕਰਦੇ ਆ ਬੱਚੇ, ਇੱਕ ਅਡਿਕਸ਼ਨ ਹੈ ਉਹ ਜਿਹਨੂੰ ਕਹਿੰਦੇ ਡੋਪਾਮਾਈਨ ਜਿਹੜਾ ਇਫੈਕਟ ਆ ਜਾਂ ਉਹ ਲੂਪ ਬਣਿਆ ਰਹਿੰਦਾ। ਇਹ ਇਹਨਾਂ ਚੀਜ਼ਾਂ ਕਿਉਂਕਿ ਜਦੋਂ ਕੋਈ ਵੀਡੀਓ ਪਾਤਾ ਜਾਂ ਕੋਈ ਰੀਲ ਪਾਤੀ ਜਾਂ ਸ਼ਾਰਟ ਬਣਾ ਕੇ ਪਾਤਾ ਉਦੋ ਬਾਅਦ ਜਾਂ ਕੋਈ ਫੋਟੋ ਪਾਤੀ ਇਹੋ ਜਿਹੀ ਵਿੰਗਾ ਡੱਡਾ ਮੂੰਹ ਕਰਕੇ ਆ ਠੀਕ ਹੈ ਜੀ ਮੈਂ ਇੱਥੇ ਖੜਾ, ਤੇ ਉਹ ਉਹਦੇ ਉੱਤੇ ਜਿਹੜੇ ਲਾਈਕ ਆਉਣੇ ਆ ਉਹਦੇ ਜਿਹੜੇ ਵਿਊਜ਼ ਹੋਣੇ ਆ ਉਹ ਟੈਂਸ਼ਨ ਦਾ ਘਰ ਬਣ ਜਾਂਦਾ ਉਹਦੇ ਲਈ ਕਿ ਘੱਟ ਆ ਗਏ ਜੇ ਵੱਧ ਆ ਗਏ ਤਾਂ ਉਦਾਂ ਦਿਮਾਗ ਖਰਾਬ ਹੋ ਜਾਣਾ, ਜੇ ਘੱਟ ਆ ਗਏ ਤਾਂ ਵੈਸੇ ਚੈਨ ਨੀ ਹੋਣੀ ਜਾਂ ਤਾਂ ਨੀਂਦ ਉੱਡ ਜਾਣੀ ਕਿ ਮੇਰੀ ਰੀਲ ਨੀ ਚੱਲਦੀ ਮੇਰੀ ਗੱਲ ਨੀ ਸੁਣੀ ਜਾ ਰਹੀ। ਬਾਕੀਆਂ ਦੀ ਚੱਲ ਗਈ, ਐ ਹੋ ਗਿਆ, ਉਹ ਹੋ ਗਿਆ, ਉਹ ਜਿਹੜਾ ਇੱਕ ਨਾ ਟੈਨਸ਼ਨ ਦਾ ਘਰ ਬਣਦਾ, ਕਿਉਂਕਿ ਕੰਪੈਰੀਜ਼ਨ ਤਾਂ ਹੋਣਾ ਹੀ ਹੋਣਾ ਕਿ ਮੈਂ ਇਹੋ ਜਿਹੇ ਫਲਾਣੇ ਨੇ ਵੀ ਰੀਲ ਬਣਾਈ ਸੀ ਜੀ, ਉਹ ਤਾਂ ਬੜਾ ਹਿੱਟ ਹੋ ਗਿਆ ਤੇ ਮੈਂ ਓਨਾ ਨੀ ਹੋਇਆ, ਤੇ ਆਪਣੇ ਆਪ ਦੇ ਵਿੱਚ ਹੀ ਬੰਦਾ ਲੋ ਵੀ ਫੀਲ ਕਰਦਾ ਕਿ ਯਾਰ ਇਹ ਠੀਕ ਨੀ ਹੋ ਰਿਹਾ।
1: ਸੋਸ਼ਲ ਮੀਡੀਆ ਨਹੀਂ ਸੀ ਤੇ ਉਹਦੇ ਵਿਚ ਕੁਝ ਪੇਜ ਇਸ ਤਰ੍ਹਾਂ ਦੇ ਹੁੰਦੇ ਸੀ ਜਿਹੜੇ ਅਖਬਾਰ ਇਸੇ ਕਰਕੇ ਖਰੀਦਦੇ ਸੀ, ਤਾਂ ਉਹ ਸੋਸ਼ਲ ਮੀਡੀਆ ਦੇ ਵਿਚ ਵੀ ਦੇਖਿਆ ਜਾਵੇ ਤਾਂ ਜੋ ਅੱਜ ਹਾਲਾਤ ਹੋ ਰਹੇ ਨੇ, ਜਿੱਥੇ ਤੱਕ ਜਨਤਾ ਪਹੁੰਚ ਚੁੱਕੀ ਹੈ, ਬੈਡਰੂਮਾਂ ਤੱਕ ਸਾਰਾ ਕੁਝ ਜੋ ਦਿਖਾਇਆ ਜਾ ਰਿਹਾ, ਤੇ ਉਹ ਜਿਹੜੇ ਸਿਰ ਫਿਰੇ ਨੇ ਜਾਂ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਲੋਕ ਨੇ, ਉਹ ਤਾਂ ਬਹੁਤ ਈਜ਼ੀ ਫਿਰ ਉਹਨਾਂ ਨੂੰ ਟਾਰਗੇਟ ਬਣਾ ਰਹੇ ਨੇ ਨਾ ਉਹਨਾਂ ਚੀਜ਼ਾਂ ਦੇ ਵਿੱਚ।
0: ਉਹ ਸੌਫਟ ਟਾਰਗੇਟ ਹੈ ਜੀ, ਜਿਹੜੇ ਬੱਚੇ ਆ ਉਹਦੇ ਈਜ਼ੀਲੀ ਉਹਨਾਂ ਨੂੰ ਕਹਿ ਲਓ ਵੀ ਪ੍ਰਭਾਵਿਤ ਕੀਤਾ ਜਾ ਸਕਦਾ
1: ਜੀ।
0: ਤੇ ਉਹੀ ਹੈ ਕਿ ਇੱਕ ਜਿਹੜੀ ਸੋਸ਼ਲ ਲਾਈਫ ਆ, ਅਸਲ ਚ ਸੋਸ਼ਲ ਲਾਈਫ ਆ ਜਿਹੜੀ
1: ਜੀ,
0: ਉਹ ਬਹੁਤ ਜਿਆਦਾ ਉਹਦੇ ਉੱਤੇ ਭੈੜਾ ਅਸਰ ਪੈਂਦਾ ਹੈ, ਕਿਉਂਕਿ ਬੰਦਾ ਇਕੱਲੇ ਰਹਿੰਦਾ, ਉਹਨੇ ਜਿਹੜੇ ਰੀਲ ਦੇਖਣੀ ਹੈ ਤਾਂ ਇਕੱਲੇ ਬਹਿ ਕੇ ਦੇਖੂਗਾ, ਉਹ ਤੇ ਉਹਦਾ ਫੋਨ, ਜਿਵੇਂ ਉਹ ਕਹਿੰਦੇ ਮੈਂ ਤੇ ਮੇਰੀ ਤਨਹਾਈ ਬਹਿ ਕੇ ਗੱਲਾਂ ਕਰਦੇ ਹਾਂ, ਫਿਰ ਉਹਦੇ ਵਿੱਚ ਜੋ ਮੈਂ ਦੇਖ ਰਿਹਾ ਮੈਨੂੰ ਪਤਾ ਮੈਂ ਕੀ ਦੇਖ ਰਿਹਾ, ਤੇ ਉਹ ਗੁੱਠੇ ਨਾਲ ਘੁਮਾਈ ਜਾਂਦੇ ਸਕਰੀਨ ਕਿ ਚੱਕ ਲਓ ਆ ਵੀ ਨੀ ਆ ਵੀ ਨੀ ਆ ਵੀ ਨੀ, ਤਰ੍ਹਾਂ ਤਰ੍ਹਾਂ ਦੇ ਐਸਾ ਵੀ ਕੰਟੈਂਟ ਆਏਗਾ ਜਿਹੜਾ ਉਹਦੇ ਲਈ ਸੂਟੇਬਲ ਵੀ ਨਹੀਂ ਹੈ ਬੱਚੇ ਲਈ।
1: ਨਾਲੇ ਇੱਕ ਹੋਰ ਦੇਖੋ ਅਜਨਬੀ ਚੀਜ਼ ਲੱਗਦੀ ਹੈ ਕਿ ਪਹਿਲਾਂ ਆਪਣੇ ਮੁਲਕਾਂ ਦੇ ਵਿੱਚ ਤਾਂ ਆਂਢ ਗੁਆਂਢ ਦੇ ਵਿਚਰਨਾ ਨਾਲ ਬਾਹਰ ਬੈਠਣਾ, ਉੱਠਣਾ ਬੈਠਣਾ, ਘੁੰਮਣਾ, ਗੱਲਾਂ ਕਰਨਾ, ਸੋਸ਼ਲ ਲਾਈਫ ਤਾਂ ਉਹਨੂੰ ਕਿਹਾ ਜਾਂਦਾ ਸੀ ਹਨਾ, ਪਰ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਘਰਾਂ ਦੇ ਵਿੱਚ ਕਮਰਿਆਂ ਦੇ ਵਿੱਚ ਬੰਦ ਕਰਕੇ ਤੇ ਫੋਨ ਦੇ ਉੱਤੇ ਲੱਗੇ ਰਹਿਣਾ, ਉਹ ਸੋਸ਼ਲ ਕਿੱਦਾਂ ਹੋ ਗਿਆ ਜੀ?
0: ਇਹ ਉਦਾਂ ਦੀ ਟਰਮ ਇੱਕ ਤਰ੍ਹਾਂ ਦੀ ਆਪਾਂ ਨਜ਼ਰ ਆਊਗੀ ਜਿਵੇਂ ਉਹ ਪਹਿਲਾਂ ਜਦੋਂ ਪੈਂਡਮਿਕ ਹੋ ਗਿਆ
1: ਜੀ,
0: ਉਦੋਂ ਇਹ ਬੜੀ ਪ੍ਰਚਾਰੀ ਗਈ ਸੀ ਗੱਲ ਕਿ ਬਈ ਸੋਸ਼ਲ ਡਿਸਟੈਂਸ ਰੱਖੋ
1: ਜੀ,
0: ਉਹ ਕਹਿਣਾ ਭਾਵੇਂ ਕੁਛ ਹੋਰ ਚਾਹੁੰਦੇ ਸੀ ਲੇਕਿਨ ਇਹ ਜ਼ਿਆਦਾ ਪ੍ਰਚਾਰੀ ਗਈ ਗੱਲ
1: ਜੀ
0: ਕਿ ਬਈ ਸੋਸ਼ਲ ਡਿਸਟੈਂਸ ਰੱਖੋ, ਉਹ ਲਾਈਨਾਂ ਵੀ ਜਿਹੜੀਆਂ ਬਣਾਉਣੀਆਂ, ਗੋਲ ਧਾਰੇ ਮਾਰੇ ਗਏ ਬੈਂਕਾਂ ਦੇ ਬਾਹਰ ਜਾਂ ਹੋਰ ਪਬਲਿਕ ਪਲੇਸਿਸ ਤੇ ਕਿ ਬਈ ਇੱਕ ਬੰਦਾ ਗੋਲੇ ਚ ਖੜੂਗਾ, ਉਦੋਂ ਵੀ ਡਿਸਟੈਂਸ ਰੱਖਿਆ ਕਿੰਨੇ ਫੁੱਟ ਦਾ, ਫਿਰ ਇੰਨੀ ਦੂਰ ਖੜੂਗਾ, ਵੀ ਇਹ ਡਿਸਟੈਂਸ ਰੱਖ ਕੇ ਰਹਿਣਾ, ਇਹ ਰਹਿਣਾ ਹੀ ਰਹਿਣਾ ਚਾਹੀਦਾ, ਨਹੀਂ ਵੀ ਤੁਹਾਨੂੰ ਵੀ ਅਸਰ ਹੋਜੂ ਭਾਈ, ਜਿਹੜਾ ਕੀਟਾਣੂ ਜਿਹਾ ਫਿਰਦਾ ਵਾਇਰਸ ਇਹ ਵੀ ਤੁਹਾਨੂੰ ਲੱਗ ਜੂ।
1: ਬਿਲਕੁਲ,
0: ਉਹ ਜਿਹੜਾ ਕੀਟਾਣੂ ਆ ਉਹਦੇ ਤਾਂ ਜੋ ਕਰ ਰਿਹਾ ਸੀ ਉਹ ਕਰਿਆ ਹੀ ਕਰਿਆ, ਲੇਕਿਨ ਇਹ ਜਿਹੜੀ ਸਾਡੀ ਡਿਜੀਟਲੀ ਸੋਸ਼ਲ ਡਿਸਟੈਂਸਿੰਗ ਕ੍ਰੀਏਟ ਹੋ ਜਾਂਦੀ ਆ
1: ਜੀ,
0: ਪਰ ਨਾਮ ਇਹਦਾ ਸੋਸ਼ਲ ਮੀਡੀਆ ਜਿਵੇਂ ਤੁਸੀਂ ਕਿਹਾ, ਪਰ ਸੋਸ਼ਲ ਕਿੰਨਾ ਕੁ ਆਪਾਂ ਨੂੰ ਪਤਾ, ਆਨਲਾਈਨ ਜਿਹੜੀ ਆ ਬੰਦੇ ਦੇ ਕਿਸੇ ਪਲੇਟਫਾਰਮ ਤੇ ਹੋ ਸਕਦਾ ਕਿ ਉਹਦੇ 2 ਲੱਖ ਫਾਲੋਅਰ ਹੈ, 10 ਕਰੋੜ ਫਾਲੋਅਰ ਹੈ, ਪਰ ਜਦੋਂ ਉਹਦੇ ਸਿਰ ਤੇ ਕੋਈ ਮੁਸੀਬਤ ਪੈਂਦੀ ਆ ਫਿਰ ਪਤਾ ਲੱਗਦਾ ਵੀ 10 ਵੀ ਨੀ ਖੜੇ
1: ਜੀ,
0: 2 ਵੀ ਨੀ ਆਏ, ਉਹ ਬਿਲਕੁਲ ਹੀ ਵਰਚੁਅਲੀ ਇੱਕ ਡਿਸਟ੍ਰੈਕਸ਼ਨ ਜਿਹੜੀ ਪੈਦਾ ਹੁੰਦੀ ਹੈ ਨਾ, ਜਿਹਦੀ ਆਪਾਂ ਗੱਲ ਕਰ ਰਹੇ ਹਾਂ ਕਿ ਭਾਈ ਜੇ ਬੱਚੇ ਦੇ ਆਪਾਂ ਕਿਉਂਕਿ ਉਹਨਾਂ ਨੂੰ ਫੋਕਸ ਚ ਰੱਖ ਕੇ ਗੱਲ ਕਰ ਰਹੇ ਹਾਂ ਬੱਚਿਆਂ ਨੂੰ, ਉਹਨਾਂ ਦੀ ਜਿਹੜੀ ਮੈਂਟਲ ਹੈਲਥ ਹੈ ਨਾ ਉਹ ਫਿਕਰਮੰਦੀ ਵਾਲੀ ਤਾਂ ਆਪਾਂ ਗੱਲ ਕੀਤੀ, ਟੈਨਸ਼ਨਾਂ ਤਾਂ ਪੈ ਗਈਆਂ ਉਹਨਾਂ ਨੂੰ
1: ਜੀ,
0: ਤੇ ਅਡਿਕਸ਼ਨ ਜਿਹੜੀ ਆ ਬਾਰ ਬਾਰ ਆਪਾਂ ਕਿਉਂ ਦੇਖ ਰਹੇ ਹਾਂ ਚੀਜ਼ ਕੋਈ, ਕਿਉਂਕਿ ਉਹਦੇ ਨਾਲ ਦਿਮਾਗ ਨੂੰ ਲੱਗਦਾ ਕਿ ਹਾਂ ਇਹ ਸਾਨੂੰ ਖੁਸ਼ੀ ਮਿਲਦੀ ਹੈ, ਸੈਟਿਸਫੈਕਸ਼ਨ ਦੀ ਆਉਂਦੀ ਆ
1: ਜੀ,
0: ਜਦਕਿ ਉਹ ਐਕਚੁਅਲ ਚ ਨਹੀਂ ਆ
1: ਜੀ,
0: ਤੇ ਐਜੂਕੇਸ਼ਨ ਤੇ ਉਹਦਾ ਅਸਰ ਪੈ ਰਿਹਾ, ਫੋਕਸ ਜਿਹੜਾ ਨਹੀਂ ਕਰ ਪਾਏਗਾ ਬੱਚਾ ਜਿਹੜਾ ਇਹੋ ਜਿਹਾ ਜਿਆਦਾ ਉਹ ਚ ਦੇਖਦਾ, ਕਿਉਂਕਿ ਕਿੰਨੇ ਸਕਿੰਟ ਤੱਕ ਹੀ ਆਪਾਂ ਉਹਨੂੰ ਦੇਖਦੇ ਆ ਇੱਕ ਕਿਸੇ ਰੀਲ ਨੂੰ ਜਾਂ ਵੀਡੀਓ ਨੂੰ, ਨਾਲ ਹੀ ਗੂਠਾ ਚੱਕ ਦਿੰਦਾ ਉਹਨੂੰ ਦੂਜੀ ਆ ਜਾਂਦੀ ਹੈ, ਫੋਕਸ ਨਹੀਂ ਬਣਦਾ ਉਹਦਾ ਤੇ ਅਟੈਂਸ਼ਨ ਜਿਹੜੀ ਆ ਉਹ ਨਹੀਂ ਦੇ ਪਾਉਂਦਾ ਬੱਚਾ, ਨਹੀਂ ਚਾਹੀਦੀ ਆ
1: ਜੀ,
0: ਤੇ ਬਾਕੀ ਵੀ ਉਹ ਤੁਸੀਂ ਜਿਵੇਂ ਦੱਸਿਆ ਹੀ ਆ ਕਿ ਫੈਮਿਲੀ ਦੇ ਵਿੱਚ ਰਹਿ ਕੇ ਵੀ ਫੈਮਿਲੀ ਨਾਲ ਉਹਨਾਂ ਦੇ ਤਾਲਮੇਲ ਨਹੀਂ ਬਣਦਾ, ਕਿਉਂਕਿ ਸਾਰਾ ਟੱਬਰ ਜੇ 2 ਕਮਰੇ ਆ ਤਾਂ ਦੋਵਾਂ ਦੇ ਵਿੱਚ ਇੱਕ ਖੂੰਜਾ ਮਿਲਿਆ ਸਾਰਿਆਂ ਨੇ ਕਿ ਆਪਣੇ ਆਪਣਾ ਬਸ ਉਹ ਚਾਰਜਰ ਲਾਇਆ ਹੋਇਆ ਸਿੱਧਾ ਕੰਧ ਦੇ ਵਿੱਚ, ਤੇ ਇਹ ਨਾ ਕਿਤੇ ਖਤਮ ਹੋ ਜਾਏ, ਦੂਜਾ ਡਾਟਾ ਨਾ ਮੁੱਕ ਜਾਏ ਕਿਤੇ,
1: ਬਿਲਕੁਲ
0: ਇਹ 2 ਚੀਜ਼ਾਂ ਜਿਹੜੀਆਂ ਚਾਹੀਦੀਆਂ ਉਹਨਾਂ ਨੂੰ, ਹਾਈ ਜਿਹੜਾ ਹਾਈ ਸਪੀਡ ਨੈਟ ਚਾਹੀਦਾ
1: ਜੀ।
0: ਇੱਕ ਨੇ ਇੱਕ ਚੁਟਕਲਾ ਆਇਆ ਕਹਿੰਦਾ ਜੇ ਟੱਬਰ ਇਕੱਠਾ ਕਰਨਾ ਨਾ ਉਹ ਆਪਣੇ ਘਰ ਦੇ ਵਿੱਚ ਪਤਾ ਕਰਨਾ ਵੀ ਕੌਣ ਕੌਣ ਅੱਜ ਘਰੇ ਆ
1: ਜੀ,
0: ਤਾਂ ਵਾਈ ਫਾਈ ਬੰਦ ਕਰ ਦੋ,
1: ਬੰਦ ਕਰ ਦੇ ਸਾਰੇ ਬਾਹਰ ਆ ਜਾਣ,
0: ਉਹ ਸਾਰੇ ਕੀ ਹੋ ਗਿਆ ਕੀ ਹੋ ਗਿਆ, ਸਾਰੇ ਬਾਹਰ ਆ ਜਾਣੇ ਪਰ ਉਹਦੇ ਵਿੱਚ ਫਸੀ ਜਾਣ ਸਾਰੇ।
1: ਬਿਲਕੁਲ, ਆਪਣੇ ਨਾਲ ਸੈਣੀ ਸਾਹਿਬ ਵੀ ਜੁੜੇ, ਉਹਨਾਂ ਨਾਲ ਗੱਲਬਾਤ ਤੋਰਦੇ ਆ, ਉਹਨਾਂ ਦਾ ਕੀ ਐਕਸਪੀਰੀਅੰਸ ਹੈ, ਆਪ ਦੁਆਲੇ ਕੀ ਦੇਖਦੇ ਆ, ਪਰ ਹੈਰਾਨੀ ਹੈ ਕਿ ਬਚਪਨ ਚਲੇ ਗਿਆ, ਜਵਾਨੀ ਚਲੇ ਗਈ, ਕੀਮਤੀ ਜ਼ਿੰਦਗੀ ਦੀ ਨਿਸ਼ਾਨੀ ਚਲੇ ਜਾਣੀ ਆ, ਫਿਰ ਬੰਦਾ ਬੈਠ ਕੇ
0: ਚਲੀ ਗਈ
1: ਰੋਂਦਾ ਰਹੇਗਾ ਜੀ। ਤੇ ਸੈਣੀ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਅਨੂ ਜੀ,
2: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
1: ਜੀ। ਅਨੂ ਜੀ
0: ਜੀ ਸਤਿ ਸ੍ਰੀ ਅਕਾਲ ਜੀ,
2: ਬਿਲਕੁਲ ਠੀਕ ਆ ਬਿਲਕੁਲ ਭਾਰਾਈ ਸਾਹਿਬ ਤੁਸੀਂ ਠੀਕ ਆ ਜੀ। ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਤੇ ਪਰਸੋਂ ਸਾਡੇ ਗੁਆਂਢੀਆਂ ਦੀ ਜਨਾਨੀ ਵੀ ਚਲੀ ਗਈ।
1: ਹਾਂਜੀ,
2: ਲੜਾਈ ਤਾਂ ਮਾੜੀ ਮੋਟੀ ਹੋਈ ਸੀ ਪਰ ਸੰਗਰੂਰ ਨੂੰ ਚਲੀ ਗਈ।
1: ਕਿਤੇ ਲੜਾਈ ਫੋਨ ਕਰਕੇ ਤਾਂ ਨੀ ਹੋਈ ਸੀ, ਰੀਲਾਂ ਕਰਕੇ?
2: ਉਹ ਇਹ ਹੀ ਹੁਣ ਹੋਰ ਉੱਥੇ ਕਾਰਨ ਹੁੰਦੇ ਆ ਜੀ
1: ਜੀ।
2: ਤੇ ਇਸ ਕਰਕੇ ਜਿੱਥੇ ਤੱਕ ਹੁਣ ਤੁਸੀਂ ਬੱਚਿਆਂ ਦਾ ਜਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਜੀ
1: ਜੀ,
2: ਪਰ ਸਰ ਇਹਦੇ ਵਿੱਚ ਨਾ ਇਹ ਨਹੀਂ ਹੈਗਾ ਕਿ ਹਰ ਇੱਕ ਚੀਜ਼ ਨੈਗੇਟਿਵ ਜਾਂ ਪੋਜ਼ਿਟਿਵ ਵੀ ਹੈਗਾ ਯਾਰ।
1: ਬਿਲਕੁਲ,
2: ਬੱਚਿਆਂ ਨੇ ਚਲੋ ਇੱਕ ਇਮੇਜਿਨਰੀ ਵਰਲਡ ਆਪਣੇ ਆਲੇ ਦੁਆਲੇ ਕ੍ਰੀਏਟ ਕਰ ਲਿਆ ਜੀ
1: ਜੀ।
2: ਹੁਣ ਇਹ ਹੈਗਾ ਆ ਕਿ ਬੱਚੇ ਨੂੰ ਗਾਈਡੈਂਸ ਸਹੀ ਮਿਲ ਜਾਏ ਤੇ ਉਹ ਸੋਸ਼ਲ ਮੀਡੀਆ ਰਾਹੀਂ ਆਪਣਾ ਜਿਹੜਾ ਗੁਣ ਆ ਕੋਈ ਉਹਨੂੰ ਪੂਰੀ ਦੁਨੀਆਂ ਵਿੱਚ ਪ੍ਰਗਟ ਕਰ ਸਕਦਾ।
1: ਬਿਲਕੁਲ,
2: ਤੁਸੀਂ ਦੇਖੋ ਨਾ ਅੱਗੇ ਸਾਡੇ ਮਤਲਬ ਵੀ ਰੂਰਲ ਏਰੀਏ ਦੇ ਵਿੱਚ ਕਿਸੇ ਬੱਚੇ ਦੀ ਆਵਾਜ਼ ਜਿਹੜੀ ਆ ਵਧੀਆ ਹੁੰਦੀ ਸੀ ਤੇ ਆਪਾਂ ਮਤਲਬ ਜਿਹੜਾ ਹੈਗਾ ਆ ਉਹਨੂੰ ਸੁਣ ਕੇ ਤੇ ਉਹਨੂੰ ਕਦੀ ਕੋਈ ਪਲੇਟਫਾਰਮ ਨਹੀਂ ਸੀ ਮਿਲਦਾ ਹੁੰਦਾ।
1: ਬਿਲਕੁਲ ਹੈ ਜੀ।
2: ਤੇ ਹੁਣ ਜਿਹੜਾ ਹੈਗਾ ਆ ਇੱਕ ਜ਼ਰੀਆ, ਚਲੋ ਇੱਕ ਛੋਟੀ ਜਿਹੀ ਰੀਲ ਦੇ ਇੱਕ ਛੋਟਾ ਜਿਹਾ ਕਲਿੱਪ ਬਣਾਇਆ, ਉਹ ਮਾੜਾ ਜਿਹਾ ਸੋਸ਼ਲ ਮੀਡੀਆ ਤੇ ਪਾ ਤਾ
1: ਜੀ,
2: ਉਹ ਬੱਚੇ ਦੀ ਜ਼ਿੰਦਗੀ ਬਦਲ ਜਾਂਦੀ ਜੀ।
1: ਬਿਲਕੁਲ।
2: ਸੋ ਇਸ ਕਰਕੇ ਜਿਹੜਾ ਤੁਹਾਡਾ ਗੁਣ ਆ ਉਹਨੂੰ ਪ੍ਰਗਟ ਕਰਨ ਵਾਸਤੇ ਸੋਸ਼ਲ ਮੀਡੀਆ ਜਿਹੜਾ ਆ ਉਹ ਇੱਕ ਵਧੀਆ ਪਲੇਟਫਾਰਮ
1: ਜ਼ਰੀਆ। ਵਧੀਆ ਜੀ, ਬਿਲਕੁਲ
2: ਵਧੀਆ। ਹਾਂਜੀ, ਫੇਰ ਉਹਨੂੰ ਜਿਹੜਾ ਹੈਗਾ ਆ ਅੱਗੇ ਹੋਰ ਮੌਕੇ ਵੀ ਮਿਲ ਜਾਂਦੇ ਆ ਤੇ ਉਸਤਾਦ ਵੀ ਮਿਲ ਜਾਂਦੇ ਆ ਤੇ ਉਹਦਾ ਉਹ ਗੁਣ ਜਿਹੜਾ ਹੈਗਾ ਆ ਉਹ ਜਿਹਨੂੰ ਕਹਿੰਦੇ ਹੈਗੇ ਕਿ ਇੱਕ ਚੀਜ਼ ਹੁੰਦੀ ਅਰਥਕਾਰੀ ਵਿਦਿਆ, ਹਾਂਜੀ, ਉਹਦੇ ਨਾਲ ਧਨ ਵੀ ਪ੍ਰਾਪਤ ਹੋ ਜਾਂਦਾ ਹੈਗਾ ਆ ਤੇ ਉਹਦਾ ਲਾਈਫ ਜਿਹੜਾ ਹੈਗੀ ਆ ਉਹ ਸੈਟਲ ਵੀ ਹੋ ਜਾਂਦੀ ਹੈ।
1: ਬਿਲਕੁਲ ਹੈ ਜੀ।
2: ਜੋ ਚੀਜ਼ਾਂ ਨਹੀਂ ਸੀ ਪੋਸੀਬਲ ਪਹਿਲਾਂ ਉਹ ਪੋਸੀਬਲ ਹੋਣ ਲੱਗ ਪਈਆਂ ਜੀ।
1: ਬਿਲਕੁਲ।
2: ਇਸੇ ਤਰ੍ਹਾਂ ਜਿਹੜਾ ਹੈਗਾ ਆ ਜੀ ਇੱਕ ਬੱਚਾ ਜਿਹੜਾ ਆ ਉਹ ਪੜ੍ਹਦਾ ਆ, ਉਹਦੇ ਹੱਥ ਦੇ ਵਿੱਚ ਜੇ ਮੋਬਾਈਲ ਆ ਸੋਸ਼ਲ ਮੀਡੀਆ ਆ ਜੀ, ਜੇ ਉਹਦਾ ਸਹੀ ਉਪਯੋਗ ਕਰਦਾ ਹੈਗਾ ਆ ਤੇ ਪੂਰੀ ਦੁਨੀਆਂ ਦੀ ਲਾਇਬ੍ਰੇਰੀ ਉਹਦੇ ਹੱਥ ਚ ਆ।
1: ਬਿਲਕੁਲ ਹੈ ਜੀ।
2: ਉਹ ਕਿਸੇ ਵੇਲੇ ਵੀ ਜਿਹੜਾ ਹੈਗਾ ਕਿਸੇ ਵੀ ਕਿਤਾਬ ਨੂੰ ਉੱਥੋਂ ਜਿਹੜਾ ਹੈਗਾ ਸੋਸ਼ਲ ਮੀਡੀਆ ਤੋਂ ਟਰੇਸ ਕਰ ਸਕਦਾ ਹੈਗਾ ਆ। ਬਹੁਤੇ ਬੱਚੇ ਪੜ੍ਹਨ ਵਾਲੇ ਸਰ ਜਿਹੜਾ ਹੈਗਾ ਆ ਵੀ ਆ ਮੋਬਾਈਲ ਦੇ ਉੱਤੇ ਜਿਹੜੀਆਂ ਹੈਗੀਆਂ ਪ੍ਰੈਪਰੇਸ਼ਨ ਕਰੀ ਜਾਂਦੇ
1: ਨੇ, ਲੈਂਗੁਏਜ ਸਿੱਖ ਰਹੇ ਨੇ ਜਾਂ ਮਿਊਜ਼ਿਕ ਸਿੱਖ ਰਹੇ ਨੇ ਜਾਂ ਬਹੁਤ ਸਾਰੇ। ਹਾਂਜੀ ਬਿਲਕੁਲ ਹੈ ਜੀ।
2: ਹੁਣ ਸਵਾਲ ਇਹ ਹੈਗਾ ਆ ਕਿ ਚੀਜ਼ ਉਹ ਹੀ ਹੁੰਦੀ ਆ ਉਹਦਾ ਉਪਯੋਗ ਕਿੱਦਾਂ ਕੀਤਾ ਜਾਂਦਾ
1: ਜੀ।
2: ਕਈ ਬੱਚੇ ਜਿਹੜੇ ਹੈਗੇ ਆ ਉਹ ਇਹਦੇ ਤੇ ਫਿਰ ਗੇਮਾਂ ਖੇਡੀ ਜਾਂਦੇ ਆ ਜਾਂ ਹੋਰ ਜਿਹੜੇ ਹੈਗੇ ਆ ਵੀ ਇਹੋ ਜਿਹੀਆਂ ਰੀਲਾਂ ਜਿਹੜੀਆਂ ਕਿ ਉਹਨਾਂ ਨੂੰ ਮੈਚੋਰਟੀ ਟਾਈਮ ਦੇ ਉੱਤੇ ਦੇਖਣੀਆਂ ਚਾਹੀਦੀਆਂ ਆ, ਉਸ ਚੀਜ਼ ਦੇ ਨਾਲ ਜਿਹੜਾ ਆ ਉਹਨਾਂ ਦੀ ਮਾਨਸਿਕਤਾ ਤੇ ਬੁਰਾ ਅਸਰ ਪੈਂਦਾ ਹੈਗਾ ਜੀ।
1: ਬਿਲਕੁਲ।
2: ਹੋਣਾ ਕੀ ਚਾਹੀਦਾ ਹੈਗਾ ਆ ਕਿ ਸਕਰੀਨ ਟਾਈਮ ਜਿਹੜਾ ਆ ਉਹ ਕੋਈ ਲਿਮਿਟ ਹੋਣਾ ਚਾਹੀਦੀ ਆ ਜੀ।
1: ਬਿਲਕੁਲ।
2: ਦੂਜਾ ਮਾਂ ਬਾਪ ਦੀ ਇੱਕ ਡਿਊਟੀ ਫਿਰ ਬਣ ਜਾਂਦੀ ਹੈਗੀ ਆ ਤੇ ਇਹ ਦੇਖਿਆ ਜਾਵੇ ਕਿ ਬੱਚਾ ਜਿਹੜਾ ਆ ਉਹ ਕੀ ਦੇਖਦਾ ਆ ਤੇ ਉਹ ਸੋਸ਼ਲ ਮੀਡੀਆ ਦਾ ਉਪਯੋਗ ਕਿਸ ਤਰੀਕੇ ਨਾਲ ਕਰ ਰਿਹਾ ਜੀ।
1: ਬਿਲਕੁਲ ਹੈ ਜੀ।
2: ਅਲਟੀਮੇਟਲੀ ਤਾਂ ਜਿਹੜਾ ਹੈਗਾ ਆ ਸਰ ਦੁਨੀਆਂ ਦੇ ਨਾਲ ਹੀ ਚੱਲਣਾ ਪੈਣਾ ਨਾ ਜੀ।
1: ਜੀ,
2: ਜੇ ਦੁਨੀਆਂ ਜਿਹੜੀ ਹੈਗੀ ਅੱਗੇ ਵੱਧ ਰਹੀ ਹੈਗੀ ਆ ਤੇ ਆਪਾਂ ਬੱਚਿਆਂ ਨੂੰ ਪਿੱਛੇ ਤਾਂ ਨਹੀਂ ਰੱਖ ਸਕਦੇ।
1: ਬਿਲਕੁਲ ਹੈ ਜੀ।
2: ਸੋਸ਼ਲ ਮੀਡੀਆ ਜਿਹੜਾ ਹੈਗਾ ਆ ਉਹ ਇੱਕ ਤੁਹਾਨੂੰ ਰੈਕੋਗਨਾਈਜੇਸ਼ਨ ਜ਼ਰੂਰ ਦੇ ਸਕਦਾ ਹੈਗਾ
1: ਜੀ
2: ਬੱਚਿਆਂ ਨੂੰ ਜਿਹੜਾ ਆ ਉਹਦਾ ਪ੍ਰਿਵਿਲੇਜ ਵੀ ਹੈਗਾ ਆ ਕਿ ਹਾਂ ਜੀ ਕੁਛ ਇੱਕ ਜਿੱਦਾਂ ਮੰਨ ਲਓ ਜਿਹੜਾ ਆ ਘਰ ਦੇ ਵਿੱਚ ਨਹੀਂ ਬੱਚਿਆਂ ਨੂੰ ਕੋਈ ਪੜ੍ਹਾਉਣ ਵਾਲਾ ਸੋਸ਼ਲ ਮੀਡੀਆ ਤੇ ਪ੍ਰੋਬਲਮ ਆਪਣੀ ਸ਼ੇਅਰ ਕਰਦਾ ਸੋਲੂਸ਼ਨ ਵੀ ਮਿਲ ਜਾਂਦੇ ਆ ਜੀ
1: ਜੀ।
2: ਬਟ ਐਟ ਦਾ ਸੇਮ ਟਾਈਮ ਜਿਹੜਾ ਹੁੰਦਾ ਕੀ ਹੈਗਾ ਆ ਜੀ ਕਿ ਅਸੀਂ ਹਮੇਸ਼ਾ ਟੈਕਨੋਲੋਜੀ ਦਾ ਸਹੀ ਉਪਯੋਗ ਨਾ ਕਰਨ ਕਰਕੇ ਜਿਹੜਾ ਆ ਉਹਦਾ ਘਾਟਾ ਖਾਂਦੇ ਆ ਜੀ।
1: ਬਿਲਕੁਲ ਜੀ, ਦੁਰਉਪਯੋਗ ਜ਼ਿਆਦਾ ਹੋ ਜਾਂਦਾ।
2: ਹਾਂਜੀ, ਕਿਉਂਕਿ ਬੱਚੇ ਦੀ ਜਿਹੜੀ ਹੈਗੀ ਨਾ ਜੀ ਵੀ ਬੁੱਧੀ ਜਿਹੜੀ ਆ ਉਹ ਹੁਣ ਭਾਰਤ ਸਾਹਿਬ ਤੁਸੀਂ ਗੱਲ ਤਾਂ ਕੀਤੀ ਆ ਵੀ 13 ਸਾਲ ਦੀ ਲੜਕੀ ਇੰਸਟਾ ਦੇ ਉੱਤੇ ਜਿਹੜਾ ਹੈਗਾ ਆ ਤੇ ਉਹ ਬੋਏਫ੍ਰੈਂਡ ਬਣਾ ਲੈਂਦੀ ਆ ਜੀ
1: ਜੀ।
2: ਨਾ ਉਸ ਬੱਚੇ ਨੂੰ ਜਾਣਦੀ ਆ ਨਾ ਉਹਦੇ ਬਾਰੇ ਉਹਨੂੰ ਕੁਛ ਬਹੁਤਾ ਪਤਾ ਆ, ਇੰਸਟਾ ਦੇ ਉੱਤੇ ਹੀ ਮੁਲਾਕਾਤ ਹੋਈ ਤੇ ਇਸ ਤਰੀਕੇ ਦੇ ਨਾਲ ਜਿਹੜਾ ਜੀ
1: ਘਰੋਂ 100 ਕਿਲੋਮੀਟਰ ਚਲੇ ਗਏ ਜੀ।
2: ਘਰੋਂ 100 ਕਿਲੋਮੀਟਰ ਓਹਨੂੰ ਮਿਲਣ ਚਲ ਗਈ। ਸਭ ਤੋਂ ਪਹਿਲਾਂ ਫਲਾਈਟ ਓਹਨੇ ਹੀ ਕੀਤਾ ਨਾ ਜੀ,
1: ਜੀ ਬਾਅਦ ਚੋ ਅਡਲਟ ਆ ਗਿਆ ਜੀ, ਓਹਦੇ ਵਿਚ ਇਨਵੋਲਵ ਹੋ ਗਿਆ ਦੇਖੋ।
2: ਹਾਂਜੀ ਓਥੇ ਜਿਹੜਾ ਹੈਗਾ ਆ ਫੇਰ ਮੁੜ ਕੇ ਜਿਹੜਾ ਹੈਗਾ ਆ ਟਾਈਮ ਤੋਂ ਬਾਅਦ ਜਿਹੜਾ ਆ ਘਰ ਨੂੰ ਚੱਲੀ ਆ ਤੇ ਨੇੜੇ ਹੋਏ ਜਿਹੜੀ ਹੈਗੀ ਆ ਓਥੇ
1: ਤੇ
2: ਓਥੇ ਰਿਕਸ਼ੇ ਵਾਲਾ ਜਿਹੜਾ ਓਹਨੂੰ ਗੋਡਲ ਚ ਲੈ ਗਿਆ ਤੇ ਅੱਗੇ ਅਗਲਿਆਂ ਨੇ ਦੇਖਿਆ ਵੀ ਲੜਕੀ ਜਿਹੜੀ ਹੈਗੀ ਆ ਕੱਲੀ ਆ, ਕਿਉਂਕਿ ਉਸ ਵੇਲੇ ਓਹਦੇ ਮਨ ਚ ਕਸ਼ਮਾ ਕਸ਼ ਚੱਲਦੀ ਹੋਣੀ ਆ ਵੀ ਮੈਂ ਏਡੀ ਦੂਰ ਘਰੋਂ ਆ ਗਈ ਆ,
1: ਹੈਂਜੀ
2: ਐਕਸਾਈਟਮੈਂਟ ਹੋ ਗਈ ਆ ਜੀ ਇਸ ਤਰੀਕੇ ਨਾਲ, ਤੇ ਮੈਂ ਕਿਹੜਾ ਬਹਾਨਾ ਲਾਵਾਂ ਜਾਂ ਮੈਂ ਕਹਿ ਦੂੰਗਾ ਫਲਾਨੇ ਰਿਸ਼ਤੇਦਾਰ ਦੇ ਸੀ ਰਾਤ ਕੱਟ ਲੈਣੀ ਆ ਤਾਂ ਸਵੇਰੇ ਚੱਲ ਜਾਊਂਗੀ ਜਾਂ ਇਸ ਤਰੀਕੇ ਨਾਲ ਓਹਨੇ ਕੋਈ ਨਾ ਕੋਈ ਮਨ ਚ ਸੋਚਿਆ ਹੋਊਗਾ ਜੀ।
1: ਜੀ
2: ਹੁਣ ਸਵਾਲ ਤਾਂ ਇਹ ਹੈਗਾ ਕਿ ਇੱਕ ਕਦਮ ਜਿਹੜਾ ਆ ਸੋਸ਼ਲ ਮੀਡੀਆ ਦੇ ਵਿੱਚ ਵੀ ਗਲਤ ਪੁੱਟਿਆ ਆ ਜਿਹੜਾ ਆ ਜ਼ਿੰਦਗੀ ਬਰਬਾਦ ਵੀ
1: ਕਰ ਦਿੰਦਾ ਏ। ਨਾਲੇ ਦੇਖੋ ਇਹ ਘਲੋਣਾ ਕੰਮ ਇੱਕ ਬੰਦੇ ਨੇ ਨੀ, ਮੁੜ ਕੇ ਕਿੰਨੇ ਜਾਣੇ 18 to 20-25 ਜਾਣੇ ਆ ਜੀ, ਹਲੇ 3-4 ਗ੍ਰਿਫਤਾਰੀਆਂ ਹੋਰ ਹੋਣੀਆਂ ਉਹ ਚ ਜੀ।
2: ਭਾਈ ਸਾਹਿਬ ਸਮਾਜ ਤਾਂ ਸਦਾ ਤੋਂ ਹੀ ਏਦਾਂ ਦਾ ਸੀਗਾ,
1: ਬਿਲਕੁਲ
2: ਸਵਾਲ ਤਾਂ ਇਹ ਹੈਗਾ ਆ ਕਿ ਬੱਚੇ ਦਾ ਆ ਨਾ ਜੀ, ਤੁਸੀਂ ਆਪਾਂ ਗੱਲ ਤਾਂ ਬੱਚੇ ਤੇ ਫੋਕਸ ਰੱਖ ਰਹੇ,
1: ਬਿਲਕੁਲ
2: ਕਿ ਬੱਚੇ ਨੇ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਆ ਉਪਯੋਗ ਗਲਤ ਤਰੀਕੇ ਨਾਲ ਕੀਤਾ, ਉਹਦੀ ਵਜ੍ਹਾ ਕਰਕੇ ਜਿਹੜਾ ਆ ਵੀ ਉਹਨੂੰ ਆਹ ਕੰਸੀਕੁਐਂਸਿਸ ਭੁਗਤਣੇ
1: ਪਏ ਆ ਜੀ।
2: ਬਾਕੀ ਤਾਂ ਸਾਡੀ ਸੋਸਾਇਟੀ ਚ ਕ੍ਰਾਈਮ ਪਹਿਲਾਂ ਵੀ ਸੀਗਾ, ਅੱਗੇ ਵੀ ਰਹਿਣਾ ਜੀ,
1: ਬਿਲਕੁਲ
2: ਠੀਕ ਹੈ ਜੀ। ਬਚਣਾ ਤਾਂ ਆਪਾਂ ਆ ਨਾ, ਮਤਲਬ ਜਿਹੜਾ ਆ ਬੱਚੇ ਨੇ ਬਚਣਾ ਆ ਜਾਂ ਆਪਾਂ ਬਚਣਾ ਜਾਂ ਪੇਰੈਂਟਸ ਨੇ ਬਚਣਾ,
1: ਬਿਲਕੁਲ।
2: ਹੁਣ ਸਵਾਲ ਇਹ ਹੈਗਾ ਆ ਕਿ ਉਸ ਬੱਚੇ ਦਾ ਜਿਹੜਾ ਬੱਚਾ ਸੋਸ਼ਲ ਮੀਡੀਆ ਯੂਜ ਕਰਦਾ ਸੀ ਉਹਦੀ ਪੇਰੈਂਟਸ ਦੇ ਉੱਤੇ ਵੀ ਇੱਕ ਡਿਊਟੀ ਕਾਸਟ ਹੁੰਦੀ ਆ ਕਿ ਜੇ ਤੁਹਾਡਾ ਬੱਚਾ ਸੋਸ਼ਲ ਮੀਡੀਆ ਤੇ ਐਕਟਿਵ ਹੈਗਾ ਆ ਤੇ ਤੁਹਾਨੂੰ ਨਾਲ ਡਬਲ ਐਕਟਿਵ ਰਹਿਣਾ ਪੈਣਾ ਕਿ ਭਾਈ ਇਹ ਦੇਖੀਏ ਜਾਈਏ ਕਿ ਬੱਚਾ ਕਿੱਥੇ ਆ ਤੇ ਕੀ ਆ ਕਰ ਰਿਹਾ, ਕਿੱਥੇ ਕੀ ਸਾਂਝਾ ਪਾ ਰਿਹਾ ਜੀ,
1: ਬਿਲਕੁਲ ਹੈ ਜੀ। ਪਰ ਸੈਂਟ ਸਾਹਿਬ ਜੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਤੁਹਾਡੇ ਤੋਂ ਇੱਕ ਹੋਰ ਸਲਾਹ ਲਵਾਂਗਾ, ਜਿਹੜਾ ਸੋਸ਼ਲ ਮੀਡੀਆ ਦਾ ਜਾਂ ਇੰਟਰਨੈਟ ਦਾ ਜੋ ਲਾਅ ਹੈਗਾ ਆ, ਸਾਈਬਰ ਕ੍ਰਾਈਮ ਦੀ ਗੱਲ ਆ ਜਾਂਦੀ ਆ, ਤਾਂ ਉਹਦੇ ਵਿੱਚ ਜਿਵੇਂ ਕਿ ਅੰਡਰ ਏਜ ਬੱਚੇ ਕਰ ਲੈਂਦੇ ਆ ਇੱਦਾਂ ਦਾ, ਚਲੋ ਉਹ ਅਣਜਾਣ ਨੇ ਜਾਂ ਕਹਿ ਲਓ ਕਿ ਬਾਅਦ ਦੇ ਵਿੱਚ ਕਹਿ ਦੇਣਗੇ ਸਾਨੂੰ ਪਤਾ ਨਹੀਂ ਸੀ, ਜਾਂ ਉਹ ਡੇਟ ਵਗੈਰਾ ਗਲਤ ਲੈ ਕੇ ਬਰਥਡੇ ਗਲਤ ਲੈ ਕੇ ਜਿਹੜਾ ਆਪਣੀ ਆਈ ਡੀ ਤਿਆਰ ਕਰ ਲੈਂਦੇ ਆ ਪੇਰੈਂਟਸ ਤੋਂ ਬਗੈਰ ਪੁੱਛੇ ਵੀ, ਪਰ ਜੇ ਕੱਲ ਨੂੰ ਇਹ ਲਾਅ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਾਜ ਵਾਪਰ ਜਾਂਦਾ, ਕਾਰਨ ਬਣ ਜਾਂਦਾ, ਤੇ ਉਹਦੇ ਵਿੱਚ ਪੇਰੈਂਟਸ ਦੇ ਉੱਤੇ ਕਿਸ ਤਰ੍ਹਾਂ ਦਾ ਐਕਸ਼ਨ ਹੋ ਸਕਦਾ ਇੰਡੀਆ ਲਾਅ ਦੇ ਅਧੀਨ ਜਿਹੜਾ ਹੈਗਾ ਸੋਸ਼ਲ ਮੀਡੀਆ ਜਾਂ ਸੋਸ਼ਲ ਜੋ ਵੀ ਇਹ ਡਿਜੀਟਲ ਮੀਡੀਆ ਦੇ ਵਿੱਚ ਹੈਗਾ ਸਿਸਟਮ?
2: ਪਰ ਇਹ ਸਭ ਕ੍ਰਿਮੀਨਲ ਲਾਇਬਿਲਟੀ ਜਿਹੜੀ ਆ ਉਹ ਹੁਣ ਫਿਕਸ ਹੋਣ ਲੱਗੀ ਆ, ਇਹਨੂੰ ਕਹਿੰਦੇ ਹੈਗੇ ਵਾਈਕੇਰੀਅਸ ਲਾਇਬਿਲਟੀ
1: ਜੀ।
2: ਇਹਦਾ ਲਾ ਦਾ ਪ੍ਰਿੰਸੀਪਲ ਆ ਹੀ ਹੂ ਐਕਟਸ ਥਰੂ ਐਂਡ ਅਦਰ ਇਨ ਦੀ ਆਈ ਆਫ ਲਾ ਐਸ ਐਕਟਡ ਹਿਮਸੈਲਫ
1: ਜੀ।
2: ਭਈ ਜੇ ਜੋ ਮਤਲਬ ਜਿਹੜਾ ਸਾਡਾ ਬੱਚਾ ਆ ਸਾਡਾ ਨੌਕਰ ਆ ਜੇ ਕੋਈ ਕੰਮ ਕਰਦਾ ਹੈਗਾ ਆ ਔਰ ਸਾਡੇ ਵਿਹਾਰ ਤੇ ਕਰਕੇ ਆਉਂਦਾ ਹੈਗਾ ਉਹ ਗਲਤ ਕੰਮ ਹੈਗਾ ਆ ਤੇ ਇਨ ਦੀ ਆਈ ਆਫ ਲਾ ਉਹ ਕੰਮ ਅਸੀਂ ਹੀ ਕੀਤਾ
1: ਗਿਆ ਜਾਵੇਗਾ ਜੀ।
2: ਵਾਈਕੇਰੀਅਸ ਲਾਇਬਿਲਟੀ ਜਿਹੜੀ ਹੈਗੀ ਆ ਕ੍ਰਿਮੀਨਲ ਲਾਅ ਦੇ ਉੱਤੇ ਜਿਹੜਾ ਹੈਗਾ ਆ ਹੁਣ ਕਈਆਂ ਲਾਅ ਦੇ ਵਿੱਚ ਸਪੈਸੀਫਿਕਲੀ ਫਿਕਸ ਕਰਨ ਲੱਗੇ ਆ ਜੀ, ਜਿੱਦਾਂ ਮੋਟਰ ਵਹੀਕਲ ਐਕਟ ਦੇ ਤਹਿਤ ਆ ਜੀ, ਛੋਟਾ ਬੱਚਾ ਸਕੂਟਰ ਲੈ ਕੇ ਚੱਲ ਪਿਆ ਜੀ ਤੇ ਜਾਂ ਮਤਲਬ ਬਾਈਕ ਦੇ ਦਿੱਤੀ ਜੀ ਤੁਸੀਂ ਉਹਨੇ ਕੋਈ ਮਤਲਬ ਇੰਜਰੀ ਕਰ ਦਿੱਤੀ ਤੇ ਦੈਨ ਤੁਹਾਡੀ ਰਿਸਪੋਂਸੀਬਿਲਟੀ ਹੈਲਡ ਕਰਨ ਲੱਗ ਪਏ ਜੀ, ਪੇਰੈਂਟਸ ਦੀ ਰਿਸਪੋਂਸੀਬਿਲਟੀ ਹੈਲਡ ਕੀਤੀ ਜਾਊਗੀ ਜਾਂ ਰਜਿਸਟਰਡ ਓਨਰ ਜਿਹੜਾ ਰਜਿਸਟਰਡ ਓਨਰ ਆ ਵਹੀਕਲ ਦਾ ਉਹਦੀ ਰਿਸਪੋਂਸੀਬਿਲਟੀ ਹੈਲਡ ਕੀਤੀ ਜਾਊਗੀ,
1: ਬਿਲਕੁਲ।
2: ਅਦਰਵਾਈਜ਼ ਜਿਹੜਾ ਹੈਗਾ ਪਹਿਲਾਂ ਦਾ ਜਿਹੜਾ ਲਾਅ ਹੈਗਾ ਸੀਗਾ ਉੱਥੇ ਕਿਉਂਕਿ ਉਦੋਂ ਸੋਸ਼ਲ ਮੀਡੀਆ ਹੁੰਦਾ ਨੀ ਸੀਗਾ ਜੀ ਤੇ ਹੁਣ ਜਿਹੜਾ ਆ BNS ਦੇ ਵਿੱਚ ਜਿਹੜਾ ਆ ਇਹਨਾਂ ਨੇ ਏਦਾਂ ਦੇ ਪ੍ਰੋਵੀਜ਼ਨ ਕੀਤੇ ਆ ਕਿਉਂਕਿ ਫਿਰ ਜਿਹੜੇ ਹੈਗੇ ਜਿਹੜੀਆਂ ਚੀਜ਼ਾਂ ਜਿਹੜੀਆਂ ਕੋਰਟ ਦੇ ਵਿੱਚ ਫੈਸਲਾ ਸ਼ਹਾਦਤ ਦੇ ਉੱਤੇ ਹੁੰਦਾ ਆ ਜੀ ਤੇ ਜਦੋਂ ਕਿਸੇ ਚੀਜ਼ ਨੂੰ ਆਪਾਂ ਐਵੀਡੈਂਸ ਮੰਨਦੇ ਹੀ ਨਹੀਂ ਤੇ ਉਹਦਾ ਫੇਰ ਜਿਹੜਾ ਹੈਗਾ ਨੈਟ ਰਿਜ਼ਲਟ 0 ਆਉਂਦਾ ਸੀ ਜੀ। ਹੁਣ ਕਿਉਂਕਿ ਇਹਦੀ ਜਿਹੜੀ ਹੈਗੀ ਆ ਅੱਗੇ ਅਥੈਂਟੀਸਿਟੀ ਵੀ ਜਿਹੜੀ ਆ ਉਹ ਪ੍ਰੂਵ ਹੋਣ ਲੱਗ ਪਈ ਆ ਜੀ ਚੀਜ਼ਾਂ ਦੀ, ਸੋ ਇਸ ਕਰਕੇ ਜਿਹੜਾ ਸਾਇੰਟੀਫਿਕਲੀ ਜਿਹੜਾ ਆ ਉਹਨੂੰ ਐਵੀਡੈਂਸ ਦੇ ਤੌਰ ਤੇ ਕੰਸਿਡਰ ਕੀਤਾ ਜਾਣ ਲੱਗ ਪਿਆ ਆ ਜੀ, ਸੋ ਇਸ ਕਰਕੇ ਲਾਇਬਿਲਟੀ ਜਿਹੜੀ ਹੈਗੀ ਆ ਅੱਗੇ ਦੀ ਅੱਗੇ ਫਿਕਸ ਵੀ ਹੋਣ ਲੱਗ ਪਈ ਆ ਤੇ ਪ੍ਰੋਸੀਕਿਊਸ਼ਨ ਚੱਲਣ ਵੀ ਲੱਗ ਪਈਆਂ ਜੀ ਇਸ ਤਰ੍ਹਾਂ ਦੀਆਂ, ਜਿਹਦੇ ਵਿੱਚ ਜਿਹੜਾ ਆ ਵੀ ਪੇਰੈਂਟਸ ਨੂੰ ਜਾਂ ਗਾਰਡੀਅਨ ਨੂੰ ਰਿਸਪੋਂਸੀਬਲ ਕੀਤਾ ਜਾ ਸਕਦਾ ਆ
1: ਜੀ। ਭਾਈ ਸਾਹਿਬ ਬਿਲਕੁਲ ਆ ਜੀ, ਸੈਣੀ ਸਾਹਿਬ ਦੇਖ ਲਓ ਔਜਲਾ ਸਾਹਿਬ ਛੇੜਦੇ ਆ ਕਹਿੰਦੇ ਸੈਣੀ ਸਾਹਿਬ ਜਦੋਂ ਗੁਆਂਢਣ ਭੱਜੀ ਆ ਤੁਸੀਂ ਕਿੱਥੇ ਸੀਗੇ ਜੀ?
2: ਮੈਂ ਉਹਨੂੰ ਲੈਣੀ ਜਾ ਰਹੀ ਮੁੜ ਕੇ ਜੀ, ਕੋਈ ਗੱਲ ਨੀ ਔਜਲਾ ਸਾਹਿਬ ਏਦਾਂ ਦੀ ਚਿੰਤਾ ਨਾ ਕਰੋ, ਕਿਤੇ ਨੀ ਜਾਣਾ ਜੀ, ਸਾਡਾ ਆਂਢ ਗੁਆਂਢ ਵਸਦਾ ਰਹੂਗਾ, ਸਾਡੀਆਂ ਅਰਦਾਸਾਂ ਆ ਜੀ।
1: ਬਿਲਕੁਲ ਹੈ ਜੀ,
0: ਉਹ ਕਹਿੰਦੇ ਸਾਰੇ ਰਸਤੇ ਘਰ ਨੂੰ ਜਾਂਦੇ ਹਨ
1: ਜੀ,
2: ਹਾਂਜੀ ਉਹ ਜਿਹੜੇ ਮਰਜ਼ੀ ਰਸਤੇ ਤੇ ਚੱਲ ਜਾਣ ਜੀ, ਤਾਂ ਕਿਹੜੀ ਗੱਲ ਹੈਗੀ ਆ
1: ਜੀ,
2: ਉਹ ਮੈਂ ਮੈਨੂੰ ਤਾਂ ਯਾਦ ਆ ਤੇ ਸਵੇਰੇ ਤੜਕੇ ਮੈਂ ਗੁਆਂਢੀ ਵੀ ਚੜਾਇਆ ਆਉਣਾ ਨਾ ਬੱਸੇ
1: ਮਗਰ ਹੀ ਤੋਰ ਦੇਣਾ, ਹਾਂਜੀ ਅੱਛਾ ਜੀ ਕੀ ਬਾਤ ਹੈ ਜੀ,
2: ਉਹ ਚੱਕਰ ਨਹੀਂ ਤਾਂ ਕਿਹੜੀ ਗੱਲ ਹੈਗੀ ਆ
1: ਜੀ ਜੀ ਸੈਣੀ ਸਾਹਿਬ,
2: ਹਾਂਜੀ ਸੋ ਠੀਕ ਹੈ ਜੀ, ਕੈਰੀ ਔਨ ਜੀ,
1: ਥੈਂਕ ਯੂ ਜੀ,
2: ਆਪਾਂ ਸੁਣ ਰਹੇ ਹਾਂ ਤੁਹਾਡਾ ਜੀ, ਹਾਂਜੀ
1: ਸ਼ੁਕਰੀਆ ਜੀ, ਯੋਗਦਾਨ
2: ਪਾਇਆ ਜੀ, ਵੈਲਕਮ, ਥੈਂਕ ਯੂ ਜੀ, ਗ੍ਰੇਟਫੁਲ,
1: ਸ਼ੁਕਰੀਆ ਜੀ ਜੀ ਸ਼ਮੀ ਜੀ,
0: ਓਕੇ ਜੀ ਸਤਿ ਸ਼੍ਰੀ ਅਕਾਲ ਜੀ,
1: ਕੀ ਕਹਿਣਾ ਚਾਹੋਗੇ ਜੋ ਨੁਕਤੇ ਜਿਹੜੇ ਨੇ ਐਡਵੋਕੇਟ ਰਾਜਨ ਸੈਣੀ ਜੀ ਵੀ ਚੱਕ ਕੇ ਗਏ ਨੇ, ਇਸ਼ਾਰਾ ਕਰਕੇ ਗਏ ਨੇ ਜੀ?
0: ਬਿਲਕੁਲ ਦੇਖੋ ਜੀ, ਇਹੀ ਜਿਹੜੀ ਕੰਟੀਨਿਊਟੀ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਕਿ ਬਹੁਤ ਕਮਾਲ ਹੈ
1: ਜੀ,
0: ਜੋ ਸਰੋਕਾਰ ਨੇ ਜੋ ਆਪਣੇ ਮਸਲੇ ਇਹਦੇ ਨਾਲ ਜੁੜ ਗਏ ਆਪਾਂ ਦੇਖ ਰਹੇ ਹਾਂ
1: ਜੀ,
0: ਚਰਚਾ ਕਰ ਰਹੇ ਹਾਂ, ਉਹ ਧਿਆਨ ਮੰਗਦੇ ਆ ਪੇਰੈਂਟਸ ਦੀ ਜਿੰਮੇਵਾਰੀ, ਜਦੋਂ ਆਪਾਂ ਬੱਚਿਆਂ ਦੀ ਗੱਲ ਕਰਾਂਗੇ ਪੇਰੈਂਟਸ ਦੀ ਜਿੰਮੇਵਾਰੀ ਤੇ ਰਿਸਪੋਂਸੀਬਿਲਟੀ ਜ਼ਿਆਦਾ ਜਿਹੜੀ ਵੱਧ ਜਾਂਦੀ ਹੈ, ਤੁਸੀਂ ਉਹਨਾਂ ਨੂੰ ਫੋਨ ਦਿੱਤਾ ਹੀ ਕਿਉਂ ਭਾਈ, ਜੇ ਦੇ ਹੀ ਦਿੱਤਾ ਚਲੋ ਪੜ੍ਹਾਈ ਕਰਨੀ ਉਹਨਾਂ ਨੇ ਕੁਛ ਕਰਨਾ, ਫਿਰ ਉਹਨਾਂ ਨੂੰ ਮੋਨੀਟਰ ਕਿਉਂ ਨੀ ਕੀਤਾ, ਉਹ ਕਰ ਕੀ ਰਹੇ ਸੀ, ਤੋ ਇਹ ਚੀਜ਼ਾਂ ਨੂੰ ਦੇਖਣਾ ਪਏਗਾ ਕਿ ਉਹ ਕਿੰਨੇ ਘੰਟੇ ਉਹਨੂੰ ਚਲਾ ਰਹੇ ਆ, ਕਿ ਤੁਸੀਂ ਇਹਨੂੰ ਆਪਾਂ ਚੈੱਕ ਕਰ ਰਹੇ ਹਾਂ ਕਿ ਭਾਈ ਉਹ ਸੱਚੀ ਮੁੱਚੀ ਉਸ ਤਰ੍ਹਾਂ ਦੇ ਵੀਡੀਓ ਦੇਖ ਰਹੇ ਆ ਜੋ ਉਹਨੂੰ ਦੇਖਣੇ ਚਾਹੀਦੇ ਆ, ਜਾਂ ਉਹ ਭਟਕ ਚੁੱਕੇ ਆ
1: ਜੀ,
0: ਤੇ ਉਹਨਾਂ ਨੂੰ ਗੱਡੀ ਜਿਹੜੀ ਆ ਲੀਹ ਤੇ ਲਿਆਂਦੀ ਜਾਏ। ਦੂਸਰਾ ਕਿ ਇਹਦੇ ਨਾਲ ਹੀ ਸੋਸ਼ਲ ਮੀਡੀਆ ਤੋਂ ਵਿੱਚੋਂ ਹੀ, ਕਿਉਂਕਿ ਏਦਾਂ ਦੀਆਂ ਐਡਸ ਏਦਾਂ ਦੇ ਜਿਹੜੇ ਆ ਹੁੱਕ ਉੱਥੋਂ ਆਉਂਦੇ ਆ, ਏਦਾਂ ਦੇ ਜਿਹੜੇ ਪਲੇਟਫਾਰਮ ਦੇ ਵਿੱਚੋਂ ਆਉਂਦੇ ਆ, ਕਿਉਂ ਐਡਵਰਟੀਜ਼ਮੈਂਟ ਨੇ
1: ਜੀ,
0: ਇੱਕ ਸਾਈਬਰ ਬੁਲਿੰਗ ਕਰਕੇ ਜਿਹੜਾ ਟਰਮ ਆਉਂਦੀ ਆ ਕਿ ਬਈ ਉੱਥੇ ਹੁਣ ਤੁਸੀਂ ਵੀ ਗੱਲ ਕਰ ਰਹੇ ਸੀ ਤੇ ਸੈਣੀ ਸਾਹਿਬ ਵੀ ਜ਼ਿਕਰ ਕਰਕੇ ਗਏ
1: ਜੀ,
0: ਹੁਣ ਜੇ ਕਹਿ ਲਓ ਵੀ ਆਬਾਦੀ ਕਿਸੇ ਦੇਸ਼ ਦੀ 1 ਕਰੋੜ ਆ ਤਾਂ ਉੱਥੇ

0: ਜਾਂ ਐਪਸ ਜਿਹੜੇ ਆ ਉਹ ਇੰਸਟਾਲ ਹੋ ਚੁੱਕੇ ਆ। ਕਈ ਵਾਰੀ ਬੱਚੇ ਨੂੰ ਨੀ ਪਤਾ ਕਿ ਉਹ ਕਲਿੱਕ ਕਰ ਲਿਆ ਉਹਨੇ ਕਿਸੇ ਚੀਜ਼ ਤੇ, ਕਿਸੇ ਐਡ ਨੂੰ ਦੇਖ ਕੇ ਜਾਂ ਕੋਈ ਲਿੰਕ ਕਿਹੋ ਜਿਹਾ ਉਹ ਓਪਨ ਹੋ ਗਿਆ, ਤਾਂ ਉਹ ਇੰਸਟਾਲ ਹੋ ਜਾਂਦੀਆਂ ਨੇ ਚੀਜ਼ਾਂ ਫੋਨ ਦੇ ਵਿੱਚ, ਤੇ ਫਿਰ ਉਹਨੂੰ ਵੀ ਚੈੱਕ ਕਰਨਾ ਬਣਦਾ ਸਾਡਾ ਕਿ ਭਾਈ ਇਹ ਚੀਜ਼ਾਂ ਕਿੱਥੋਂ ਆ ਗਈਆਂ।
1: ਬਿਲਕੁਲ,
0: ਉਹ ਉਹਨੂੰ ਗਾਈਡ ਜਿਹੜੀ ਹੈ ਨਾ ਕਰਨਾ ਬੱਚੇ ਨੂੰ ਉਹ ਬਹੁਤ ਜ਼ਰੂਰੀ ਹੈ।
1: ਬਿਲਕੁਲ,
0: ਪਰ ਇਹ ਤਾਂ ਹੀ ਸੰਭਵ ਆ ਕਿ ਜਿਹੜਾ ਬੰਦਾ ਇਹ ਸੋਚ ਰਿਹਾ ਗੱਲ ਕਰ ਰਿਹਾ ਉਹ ਆਪ ਵੀ ਉਨ੍ਹਾਂ ਕੁ ਅਵੇਅਰ ਹੋਵੇ ਨਾ। ਇਹ ਨੀ ਕਿ ਆਪ ਉਹ ਛੱਡ ਹੀ ਨੀ ਰਿਹਾ ਫੋਨ ਤੇ, ਦੂਜਿਆਂ ਨੂੰ ਕਵੇ ਤੁਸੀਂ ਨਾ ਚਲਾਇਓ ਬਈ ਪੈੜੀ ਚੀਜ਼ ਹੈ, ਅਗਲਾ ਕਹੂ ਯਾਰ ਦੱਸ ਸਾਡਾ ਕਹਿਣਾ ਦਿਮਾਗ ਖਰਾਬ ਹੈ, ਜੇ ਆਪ ਇੰਨੇ ਨਜ਼ਾਰੇ ਲੈ ਰਿਹਾ ਤੇ ਅਸੀਂ ਕਿਉਂ ਨਾ ਕਰੀਏ।
1: ਬਿਲਕੁਲ,
0: ਉਹ ਆਪ ਹੀ ਇੰਨੇ ਬਿਜ਼ੀ ਹੋ ਜਾਂਦੇ
1: ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਗੁਰਮੇਲ ਦਾਦੂ ਜੀ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਕੰਟੀਨਿਊ ਕਰਦੇ ਆ। ਸ਼ਮੀ ਜੀ ਫਿਰ, ਸਤਿ ਸ੍ਰੀ ਅਕਾਲ ਗੁਰਮੇਲ ਜੀ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ,
1: ਸਤਿ ਸ੍ਰੀ ਅਕਾਲ ਜੀ
2: ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ, ਸਤਿ ਸ੍ਰੀ ਅਕਾਲ। ਪ੍ਰੋਗਰਾਮ ਬਹੁਤ ਸੋਹਣਾ, ਮੈਂ ਹੁਣ ਪ੍ਰੋਗਰਾਮ ਹੁਣੇ ਲਾਇਆ ਸੀਗਾ
1: ਜੀ,
2: ਤੇ ਮੈਂ ਟੌਪਿਕ ਦੇਖਿਆ ਤੁਹਾਡਾ ਬਚਪਨ ਤੇ ਸੋਸ਼ਲ ਮੀਡੀਆ ਵਾਲਾ
1: ਜੀ,
2: ਤੇ ਜਿਹੜਾ ਮੇਰਾ ਇੱਕੋ ਹੀ ਕਿਸਮ ਸੌ ਰੱਸਾ ਸਿਰੇ ਤੇ ਗੰਢ
1: ਜੀ,
2: ਮੈਂ ਕਹੂੰਗਾ ਜੀ ਸੋਸ਼ਲ ਮੀਡੀਆ ਨੇ ਬਚਪਨ ਨੂੰ ਕਤਲ ਕਰਤਾ
1: ਜੀ
2: ਇਹਨੂੰ। ਬਿਲਕੁਲ ਜੀ, ਇਹ ਬਚਪਨ ਜੋ ਤੁਸੀਂ ਇਮੇਜਿਨ ਕਰਕੇ ਦੇਖੋ ਜੀ, ਜਿਹੜਾ ਆਪਣਾ ਆਪਾਂ ਬਚਪਨ ਜਿਹੜਾ ਆਪਣੇ ਟਾਈਮ ਤੇ ਸੀਗਾ ਉਹ
1: ਜੀ
2: 80 ਦੇ ਵਿੱਚ 90 ਦੇ ਵਿੱਚ ਉਹ ਕਿਵੇਂ ਸੀਗਾ ਬੜਾ। ਪਰ ਹੁਣ ਤਾਂ ਜੀ ਸੋਸ਼ਲ ਮੀਡੀਆ ਨੇ ਕਈ, ਤਾਂ ਮੈਂ ਨਾ ਏਦਾਂ ਮੈਂ ਪਰਸਨਲੀ ਐਕਸਪੀਰੀਅੰਸ ਮੇਰਾ ਜੀ, ਮੈਂ ਕਈ ਪ੍ਰੋਗਰਾਮਾਂ ਜਿਵੇਂ ਜਾਈਦਾ
1: ਜੀ,
2: ਤੇ ਉਹ ਬੱਚੇ ਨੂੰ ਮੂਹਰੇ ਉਹ ਫੋਨ ਉਹਦੇ ਰੱਖ ਕੇ ਜਾਂ ਉਹ ਫੇਰ ਉਹਨੂੰ ਖਾਣਾ ਖਵਾਉਂਦੇ, ਉਹ ਖਾਂਦਾ ਨੀ ਹੈਗਾ
1: ਜੀ।
2: ਤੇ ਜਦੋਂ ਹਾਂਜੀ ਛੋਟੇ ਛੋਟੇ ਬੱਚੇ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਜਿਹੜਾ, ਕਈ ਤਾਂ ਆਪਾਂ ਨੂੰ, ਮੈਂ ਤਾਂ ਸੱਚੀ ਦੱਸਾਂ ਜੀ, ਕਈ ਸੋਸ਼ਲ ਮੀਡੀਆ ਦੇ ਨਾਮ ਆ ਸਨੈਪਚੈਟ ਹੁੰਦੀ, ਮੈਨੂੰ ਨੀ ਪਤਾ ਜੀ, ਮੇਰੇ ਫੋਨ ਚ ਹੈ ਨੀ, ਮੈਂ ਕਦੇ ਵਰਤੀ ਨੀ। ਫੇਸਬੁੱਕ ਚਲੋ ਮੈਨੂੰ 1.5-1.5 ਸਾਲ ਹੋ ਗਿਆ, ਮੈਂ ਉਹ ਵੀ ਨੀ ਹੁਣ ਵਰਤਦਾ, ਤੇ ਉਹ ਆਪ। ਪਰ ਮੈਂ ਹੈਰਾਨ ਆ, ਕਈ ਤਾਂ ਇਹੋ ਜਿਹੇ ਜਵਾਕਾਂ ਤੋਂ, ਇਹਨਾਂ ਤੋਂ ਪਤਾ ਲੱਗਦਾ ਵੀ ਆਹ ਵੀ ਸੋਸ਼ਲ ਮੀਡੀਆ, ਨਵੇਂ ਵੀ ਹੈਗੇ ਆ ਜੀ, ਕੋਈ ਨਵੀਆਂ ਐਪਾਂ ਕੋਈ ਹੋਰ ਹੀ ਆ, ਉਹ ਇਹਨਾਂ ਨੂੰ ਪਤਾ।
1: ਬਿਲਕੁਲ ਹੈ ਜੀ,
2: ਤੇ ਇਹ ਬੜਾ ਡੇਂਜਰਸ ਆ ਜੀ, ਬੜਾ ਬੜਾ ਖਤਰਨਾਕ ਆ। ਬਚਪਨ ਨੂੰ ਬਚਾਉਣ ਦੀ ਲੋੜ ਆ। ਬਚਪਨ ਤਾਂ ਇੱਕ ਜੀ ਕਿਆ ਬਾਤਾਂ ਜੀ, ਵੀ ਉਹ ਤਾਂ ਜਿਹੜੀ ਤੁਹਾਡੀ ਇੱਕ ਮੈਮਰੀ, ਮੈਂ ਹੁਣ ਦੇਖਦਾ ਜੀ ਕਈ ਵਾਰੀ ਮੈਂ ਕੱਲ ਵਾਲੀ ਗੱਲ ਭੁੱਲ ਜਾਂਦਾ ਜਿਹੜੀ ਕੱਲ ਕੋਈ ਗੱਲ ਹੁੰਦੀ ਆ, ਪਰ ਜਿਹੜੀ ਮੇਰੀ ਉਹ 40 ਸਾਲ ਪੁਰਾਣੀ ਬਚਪਨ ਦੀ, ਉਹ ਮੇਰੇ ਹਜੇ ਵੀ ਯਾਦ ਆ ਜੀ।
1: ਬਿਲਕੁਲ ਜੀ,
2: ਤੇ ਉਹ ਬਚਪਨ ਦੇ ਵਿੱਚ ਜਿਹੜੇ ਕਹਿ ਲਓ ਵੀ, ਹੁਣ ਸਾਰਿਆਂ ਨੇ ਆਪਾਂ ਚਲੋ ਇੱਕੋ ਹੀ ਆ, ਹੁਣ ਮੈਂ ਉਹਨੂੰ ਜੇ ਜ਼ਿਆਦਾ ਐਕਸਪਲੇਨ ਕਰੂੰਗਾ ਉਹਦਾ ਕੋਈ, ਉਹ ਸਾਰੇ ਆਪਾਂ ਬਚਪਨ ਦੇ ਵਿੱਚੋਂ ਆਏ ਆ। ਪਰ ਜਿਹੜਾ ਇਹ ਸੋਸ਼ਲ ਮੀਡੀਆ ਨਾ, ਤੇ ਦੂਜੀ ਗੱਲ ਜੀ ਜਿਹੜੀ ਹੁਣ ਕੱਲ ਵਾਲੀ ਖ਼ਬਰ ਤੇ ਵੀ ਮੈਂ ਕਮੈਂਟ ਕਰ ਦੇਣਾ, ਜਿਹੜੀ ਤੁਸੀਂ ਕੱਲ ਉਹ ਖ਼ਬਰ ਆਪਣੀ ਬੜੀ ਸ਼ੌਕਿੰਗ ਖ਼ਬਰ ਸੀ ਜਿਹੜੀ, ਉਹ ਰਾਜਸਥਾਨ ਦੀ 13 ਸਾਲ ਦੀ ਲੜਕੀ ਦੇ ਨਾਲ, ਉਹ ਮੈਂ ਪ੍ਰੋਗਰਾਮ ਚਲੋ ਸਾਰਾ ਸੁਣਦਾ, ਤੇ ਉਹ ਵੀ ਉਹਦੇ ਵਿੱਚ ਮੈਂ ਮਾਂ ਬਾਪ ਨੂੰ ਦੋਸ਼ੀ ਮੰਨੂਗਾ ਜੀ 100%, ਕਿਉਂਕਿ ਉਹ ਜਿਹੜੀ ਬੇਟੀ ਸੀ ਉਹ 12-13 ਸਾਲ ਦੀ ਸੀਗੀ
1: ਜੀ,
2: ਤੇ ਉਹਦੇ ਮਾਂ ਪਿਓ ਉਹ ਕਿੱਥੇ, ਦੇਖੋ 100 ਕਿਲੋਮੀਟਰ ਤੁਸੀਂ ਕਹੋ, ਉੱਥੋਂ ਗਈ ਉਹ ਬੀਕਾਨੇਰ ਤੋਂ ਕਿੱਥੇ, ਗੰਗਾਨਗਰ ਤੋਂ ਕਿੱਥੇ ਜਾ ਕੇ ਕਿੱਥੇ ਉਹਦੇ ਨਾਲ ਕਿਵੇਂ ਹੋਇਆ। ਮੈਂ ਉਹਦੇ ਵਿੱਚ ਉਹਦੇ ਜਿਹੜੀ ਉਹ ਕੁੜੀ ਆ ਉਹਦੇ ਮਾਂ ਬਾਪ ਆ ਜਿਹੜੇ, ਉਹ ਪੂਰਾ 100% ਮੈਂ ਉਹਨਾਂ ਨੂੰ ਗੁਨਹਿਗਾਰ ਮੰਨੂਗਾ
1: ਜੀ।
2: ਉਹਨਾਂ ਨੂੰ ਚਲੋ ਠੀਕ ਆ, ਪਰ ਘੱਟੋ ਘੱਟ ਐਟਲੀਸਟ ਜਿੰਨਾ ਚਿਕਰ ਬੱਚੇ ਮਚੋਰ ਨਹੀਂ ਹੁੰਦੇ ਤਾਂ ਮਾਂ ਬਾਪ ਦੀ ਜ਼ਰੂਰੀ ਉਹਨਾਂ ਨੂੰ ਦੇਖਣਾ ਚਾਹੀਦਾ ਸਾਡੇ ਬੱਚੇ ਕੀ ਦੇਖਦੇ ਆ, ਕਿੱਥੇ ਜਾਂਦੇ ਆ। ਤੁਸੀਂ ਉਹਨੂੰ ਐ ਨੀ ਕਹਿੰਦੇ ਆਪਾਂ ਵੀ ਤੁਸੀਂ ਉਹਨਾਂ ਨੂੰ ਕੰਟਰੋਲ ਕਰੋ, ਪਰ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ।
1: ਬਿਲਕੁਲ,
2: ਹੁਣ ਮੈਂ ਅੱਜ ਦੀ ਗੱਲ ਕਰਦਾ ਜੀ, ਜਿਵੇਂ ਕਹਿ ਲਓ ਕੱਲ ਨੂੰ ਨੀ ਕੁਛ ਕਹਿੰਦਾ, ਮੈਂ ਆਪਦੇ ਬੱਚਿਆਂ ਨੂੰ ਇਹ ਕਿਹਾ ਹੋਇਆ ਮੇਰੇ ਨੂੰ, ਮੈਂ ਕਿਹਾ ਵੀ ਮੇਰੀਆਂ ਬੇਟੀਆਂ ਚਲੋ ਵੱਡੀਆਂ ਹੁਣ, ਮੈਂ ਉਹਨੂੰ ਕਿਹਾ, ਮੈਂ ਕਿਹਾ ਪੁੱਤ ਤੁਸੀਂ ਕਿਸੇ ਕੋਲ ਜਾਂਦੇ ਹੋ, ਉਹ ਪਤਾ ਮੈਨੂੰ ਹੋਵੇ ਵੀ ਤੁਸੀਂ ਕਿਹਦੇ ਕੋਲ ਗਏ ਆ, ਕਿਹੜੇ ਤੁਹਾਡੇ ਫਰੈਂਡ ਆ, ਕਿੱਥੇ ਆ ਤੁਸੀਂ, ਮੈਨੂੰ ਕੋਈ ਹੋਰ ਨਾ ਦੱਸੇ
1: ਜੀ,
2: ਵੀ ਤੁਸੀਂ ਕਿਤੇ ਗਏ ਹੋ, ਤੁਸੀਂ ਮੈਨੂੰ ਦੱਸ ਕੇ ਗਏ ਹੋ, ਆਪਦੀ ਮੰਮਾ ਨੂੰ ਦੱਸ ਕੇ ਗਏ ਹੋ, ਇਸੇ ਜਦੋਂ ਸਾਨੂੰ ਕੋਈ ਹੋਰ ਦੱਸੂਗਾ ਵੀ ਤੁਹਾਡੇ ਜਵਾਕ ਉੱਥੇ ਫਿਰਦੇ ਸੀ, ਸਾਨੂੰ ਪਤਾ ਹੀ ਨਹੀਂ ਵੀ ਤੁਸੀਂ ਕਿੱਥੇ ਫਿਰਦੇ ਆ।
1: ਬਿਲਕੁਲ,
2: ਜਦੋਂ ਸਾਹਮਣੇ ਸਾਨੂੰ ਕੋਈ ਕਹੂਗਾ ਵੀ ਤੁਹਾਡੇ ਬੱਚੇ ਉੱਥੇ ਫਿਰਦੇ, ਅਸੀਂ ਕਹਾਂਗੇ ਜੀ ਸਾਨੂੰ ਪਤਾ, ਸਾਨੂੰ ਦੱਸ ਕੇ ਗਏ ਆ
1: ਜੀ।
2: ਉਹ ਇਸ ਕਰਕੇ ਜੀ ਇਹਦੇ ਵਿੱਚ ਸੋਸ਼ਲ ਮੀਡੀਆ ਦੀ ਆਪਾਂ ਗੱਲ ਕੀਤੀ ਸਰ, ਮੈਂ ਸਭ ਤੋਂ ਜ਼ਿਆਦਾ ਦੋਸ਼ੀ ਅੱਜ ਕੱਲ੍ਹ ਦੇ ਜਿਹੜੇ ਮਾਂ ਬਾਪ ਆ ਜੀ ਉਹਨਾਂ ਨੂੰ ਮੰਨੂਗਾ, ਜਿਹੜੇ ਕਿ ਉਹ ਆਪਣੀ ਜ਼ਿੰਮੇਵਾਰੀ ਆ ਜਿਹੜੀ ਓਨੈਸਟੀ ਨਾਲ ਨਹੀਂ ਨਿਭਾ ਰਹੇ, ਉਹ ਆਪ ਵੀ ਇਹਨਾਂ ਦੇ ਵਿੱਚ ਰੀਲਾਂ ਜਾਂ ਹੋਰ ਵਟ ਐਵਰ ਜੋ ਕੁਛ ਹੈਗਾ ਜੀ ਸਾਰਾ ਕੁਛ, ਉਹ ਆਪ ਇਹਦੇ ਵਿੱਚ ਇੰਨਾ ਉਹ ਹੋਇਆ ਗਲਤਾਨ ਹੋਏ ਪਿਆ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ, ਤੇ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਜੀ ਤੇ ਉਦੋਂ ਫਿਰ ਤੁਸੀਂ ਕਹੋ ਜੀ ਤਾਂ ਫਿਰ ਚਿੜੀਆ ਚੁੱਗ ਗਈ ਖੇਤ ਵਾਲੀ ਗੱਲ ਆ, ਫਿਰ ਉਹਦਾ ਕੁਛ ਨੀ ਹੁੰਦਾ ਜੀ। ਇਹ ਜ਼ਰੂਰੀ ਆ ਮਾਂ ਬਾਪ ਨੂੰ, ਜਿੰਨਾ ਚਿਕਰ ਬੱਚੇ ਮਚੋਰ ਨਹੀਂ ਹੁੰਦੇ ਉਹਨਾਂ ਦਾ ਧਿਆਨ ਰੱਖਣ ਜ਼ਿੰਮੇਵਾਰੀ, ਤੇ ਨਹੀਂ ਬੱਚੇ ਪੈਦਾ ਨਾ ਕਰੋ ਭਾਈ, ਤੁਹਾਨੂੰ ਕਿਹੜਾ ਕਿਸੇ ਨੇ ਕਿਹਾ ਵੀ ਤੁਸੀਂ ਦੁਨੀਆਂ ਤੇ ਕਿਸੇ ਨੂੰ ਕਿਉਂ ਲਿਆਉਣੇ, ਤੁਸੀਂ ਨਾ ਪੈਦਾ ਕਰੋ
1: ਜੀ,
2: ਤੁਸੀਂ ਵਿਆਹ ਹੀ ਨਾ ਕਰਾਓ, ਕੋਈ ਜ਼ਰੂਰੀ ਨਹੀਂ ਹੈਗਾ ਵਿਆਹ ਕਰਾਉਣਾ, ਕੋਈ ਜ਼ਰੂਰੀ ਆ
1: ਜੀ।
2: ਪਹਿਲੀ ਗੱਲ ਤਾਂ ਜਦੋਂ ਤੁਸੀਂ

0: ਕਿਆ ਕਰਾਉਣੇ ਆ, ਉਦੋਂ ਇੱਕ ਵਾਰੀ ਨੀ 100 ਵਾਰੀ ਸੋਚੋ
1: ਜੀ
0: ਵੀ ਕੀ ਤੁਸੀਂ ਕਰਾਉਣਾ, ਤੁਸੀਂ ਕਰਾਉਣਾ ਚਾਹੀਦਾ, ਤੁਹਾਨੂੰ ਲੋੜ ਆ ਕਿ ਤੁਸੀਂ ਕਰ ਸਕਦੇ ਆ
1: ਜੀ।
0: ਫੇਰ ਜਦੋਂ ਤੁਸੀਂ ਬੱਚੇ ਬਾਰੇ ਸੋਚਦੇ ਆ, ਬੱਚੇ ਦੀ ਪਲਾਨਿੰਗ ਕਰਦੇ ਆ, ਉਦੋਂ ਵੀ ਤੁਹਾਨੂੰ 100 ਵਾਰੀ 1000 ਵਾਰੀ ਸੋਚਣਾ ਚਾਹੀਦਾ ਵੀ ਕਿ ਤੁਸੀਂ ਇੱਕ ਜਿਹੜੀ ਜ਼ਿੰਦਗੀ ਨੂੰ ਇੱਕ ਉਹਨੂੰ ਤੁਸੀਂ ਦੁਨੀਆਂ 'ਚ ਲੈ ਕੇ ਆ ਰਹੇ ਆ ਕਿ ਉਹ ਦੁਨੀਆਂ 'ਚ ਲਿਆਉਣਾ, ਉਹਦਾ ਆਸਾ ਪਾਸਾ ਮਾਹੌਲ ਕੀ, ਉਹ ਸਾਰਾ ਕੁਛ ਉਹਨੂੰ ਤੁਸੀਂ ਦੇ ਸਕਦੇ ਆ ਕਿ ਜਿਹੜੀ ਦੁਨੀਆਂ 'ਚ ਅੱਜ ਕੱਲ੍ਹ ਤੁਸੀਂ ਬਚਾ ਸਕਦੇ ਆ।
1: ਬਿਲਕੁਲ,
0: ਚਲੋ ਇਹ ਮੇਰੇ ਆਪਦੇ ਵਿਚਾਰ ਸੀਗੇ ਜੀ, ਥੋੜਾ ਜਿਹਾ ਇਮੋਸ਼ਨਲ ਵੀ ਮੈਂ ਹੋ ਗਿਆ, ਸੋਰੀ ਜੇ ਕਿਸੇ ਨੂੰ ਚੰਗੇ ਨਾ ਲੱਗੇ ਹੋਣ। ਬਾਕੀ ਹਾਂਜੀ, ਬਾਕੀ ਪ੍ਰੋਗਰਾਮ ਥੋੜਾ ਬਹੁਤ ਸੋਹਣਾ ਚੱਲ ਰਿਹਾ ਜੀ, ਦੋਨਾਂ ਵੀਰਾਂ ਨੂੰ ਧੰਨਵਾਦ,
1: ਥੈਂਕ ਯੂ, ਸਤਿ ਸ੍ਰੀ
0: ਅਕਾਲ, ਮੁਹੱਬਤ ਜਿੰਦਾਬਾਦ,
1: ਜ਼ਿੰਦਗੀ
2: ਜਿੰਦਾਬਾਦ ਜੀ।
1: ਬਾ ਕਮਲ ਸ਼ਮੀ ਜੀ, ਜਿਵੇਂ ਗੱਲ ਚੱਲ ਰਹੀ ਹੈ, ਚਲੋ ਇਹ ਇਕੱਲੀ ਭਾਰਤ ਦੀ ਜਾਂ ਪੰਜਾਬ ਦੀ ਹੀ ਪ੍ਰੋਬਲਮ ਨਹੀਂ ਗੀ, ਜਦੋਂ ਆਪਾਂ ਝਾਤ ਮਾਰਦੇ ਹਾਂ ਗਲੋਬਲ ਪੱਧਰ ਦੇ ਉੱਤੇ ਸਾਰਾ ਕੁਝ ਸਿਲਸਿਲਾ ਜਿਹੜਾ ਚੱਲ ਰਿਹਾ, ਇਹਨਾਂ ਮੁਲਕਾਂ ਦੇ ਵਿੱਚ ਗੱਲ ਕਰ ਲਈਏ ਤਾਂ ਬਹੁਤ ਸਾਰੇ ਸਕੂਲਿੰਗ, ਜਾਂ ਫਰਾਂਸ ਹੋ ਗਿਆ, ਇੰਗਲੈਂਡ ਹੋ ਗਿਆ, ਯੂਰੋਪੀਅਨ ਮੁਲਕ ਹੋ ਗਏ ਕੁਝ, ਅਮਰੀਕਾ, ਕੈਨੇਡਾ, ਉਹਨਾਂ ਮੁਲਕਾਂ ਦੇ ਵਿੱਚ ਵੀ ਇਹ ਸੋਚਿਆ ਜਾ ਰਿਹਾ ਹੈ, ਬਕਾਇਦਾ ਜਿਹੜਾ ਲਾਅ ਦੇ ਅੰਦਰ ਕਾਨੂੰਨ ਲਿਆਂਦੇ ਜਾ ਰਿਹਾ ਹੈ ਕਿ ਬੱਚਿਆਂ ਨੂੰ ਸਕੂਲਿੰਗ ਟਾਈਮਿੰਗ ਦੇ ਵਿੱਚ ਜਿਹੜਾ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਨਹੀਂ ਜ਼ਰੂਰਤ ਹੈ। ਜਦੋਂ ਚਲੋ ਇਹਨਾਂ ਮੁਲਕਾਂ 'ਚ ਜਦੋਂ ਆਪ ਦੇਖਦੇ ਹਾਂ ਇਹਨਾਂ ਸਕੂਲਾਂ ਦੇ ਵਿੱਚ ਸਿਸਟਮ ਨੂੰ, ਤਾਂ ਉੱਥੇ ਬਕਾਇਦਾ ਜਦੋਂ ਕਲਾਸ ਸ਼ੁਰੂ ਹੁੰਦੀ ਹੈ ਜਾਂ ਕਲਾਸ ਦੇ ਵਿੱਚ ਤੁਸੀਂ ਐਂਟਰ ਕਰ ਦਿੰਦੇ ਹੋ ਤੇ ਟੀਚਰ ਦੇ ਸਾਹਮਣੇ ਇੱਕ ਸਟੈਂਡ ਬਣਿਆ ਹੋਇਆ ਟੇਬਲ ਦੇ ਉੱਤੇ, ਤੇ ਉੱਥੇ ਸਾਰੇ ਆਪਣਾ ਆਪਣਾ ਫੋਨ ਕੱਢ ਕੇ ਤੇ ਉਹਦੇ ਵਿੱਚ ਰੱਖ ਦਿੰਦੇ ਹੈ, ਤੇ ਜਦੋਂ ਮਤਲਬ ਕਿ ਕੋਈ ਆਪਣਾ ਪੀਰੀਅਡ ਖਤਮ ਹੁੰਦਾ ਜਾਂ ਫਿਰ ਅੱਧੀ ਛੁੱਟੀ ਹੈ ਤਾਂ ਉਸ ਵਕਤ ਜ਼ਰੂਰ ਉਹ ਮਤਲਬ ਕਿ ਉਹਨੂੰ ਯੂਜ਼ ਕਰ ਸਕਦੇ ਹੈ। ਪਰ ਉਹ ਜਿਹੜਾ ਕਿਤੇ ਨਾ ਕਿਤੇ ਗੰਭੀਰਤਾ ਜਿਹੜੀ ਹੈ ਹਰ ਪਾਸੇ ਇਹ ਚੀਜ਼ ਬਣੀ ਹੋਈ ਹੈ।
2: ਹਾਂਜੀ ਬਿਲਕੁਲ ਭਰਤ ਸਾਹਿਬ, ਇਹਦੇ ਬਾਰੇ ਜਿਉਂ ਜਿਉਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਔਰ ਜੋ ਇੰਪੈਕਟ ਆ ਉਹ ਸਾਹਮਣੇ ਆ ਰਿਹਾ, ਤੋ ਕੁਦਰਤੀ ਗੱਲ ਆ ਕਿ ਉਹਦੇ ਉਹਨੂੰ ਡਾਇਗਨੋਸ ਵੀ ਕੀਤਾ ਜਾ ਰਿਹਾ, ਜਿਹੜੇ ਨੀਤੀ ਘਾੜੇ ਆ ਜਿਨ੍ਹਾਂ ਨੇ ਪਾਲਿਸੀ ਬਣਾਉਣੀ ਆ ਉਹ ਬਣਾ ਵੀ ਰਹੇ ਨੇ। ਕਈ ਮੁਲਕ ਜਿਹੜੇ ਆ ਜਿਵੇਂ ਤੁਸੀਂ ਦੱਸਿਆ ਕਿ ਇਹ ਤੇ ਕੰਮ ਵੀ ਕਰ ਰਹੇ ਕਿ ਭਾਈ ਉਹ ਸਕਰੀਨ ਟਾਈਮ ਘਟਾਉਣ ਜਾਂ ਉਹਨੂੰ ਥੋੜਾ ਟਾਈਮ ਟੇਬਲ ਦੇ ਵਿੱਚ ਲੈ ਕੇ ਆਉਣ ਕਿ ਕਦੋਂ ਤੋਂ ਕਦੋਂ ਚਲਾਉਣਾ ਤੇ ਜ਼ਰੂਰਤ ਦੇ ਮੁਤਾਬਕ ਆਪਾਂ ਉਹਨੂੰ ਰੱਖੀਏ, ਉਹ ਬੱਚੇ ਨੂੰ ਦੱਸਣਾ ਪੈਣਾ ਔਰ ਉਹ ਚੀਜ਼ਾਂ ਦੇ ਵੱਲ ਵੀ ਜਿਹੜੀ ਆ ਪਹਿਲਕਦਮੀ ਸ਼ੁਰੂ ਹੋਈ ਆ। ਇਹਨੂੰ ਆਪਾਂ ਰਿਮੈਡੀਅਲ ਜਿਹੜਾ ਮੈਜਰ ਕਹਾਂਗੇ ਕਿ ਬਈ ਉਹ ਜੋ ਵੀ ਅਲਾਮਤ ਬਣ ਗਈ ਆ
1: ਜੋ ਜ਼ਰੂਰਤਾਂ ਚਾਹੀਦੀਆਂ
2: ਜੀ,
1: ਬਿਲਕੁਲ
2: ਉਹਨੂੰ ਹੁਣ ਜਿਹੜਾ ਅਡਿਕਸ਼ਨ ਆ ਉਹਨੂੰ ਡੀਟੌਕਸ ਕਰਨਾ ਪੈਣਾ
1: ਜੀ,
2: ਉਹਨੂੰ ਬੱਚਿਆਂ ਨੂੰ ਉਹਦੇ ਵਿੱਚੋਂ ਜਾਂ ਜਿਹੜੀ ਪੀੜ੍ਹੀ ਹੈ ਸਾਡੀ ਉਹ ਬਾਹਰ ਆਵੇ ਉਹ ਤੋਂ ਤੇ ਉਹਨੂੰ ਆਪਾਂ ਉਹਦੇ ਹੱਥੋਂ ਫੋਨ ਨਹੀਂ ਖੋਹ ਸਕਦੇ, ਆਪਾਂ ਉਹਨੂੰ ਜਿਵੇਂ ਪਹਿਲਾਂ ਵੀ ਗੱਲ ਹੋਈ ਹੈ ਕਿ ਭਾਈ ਉਹਨੂੰ ਡਿਟੈਚ ਨਹੀਂ ਕਰ ਸਕਦੇ
1: ਜੀ,
2: ਟੋਟਲੀ ਤੋੜ ਕੇ ਨਹੀਂ ਰੱਖ ਸਕਦੇ ਕਿਉਂਕਿ ਉਹ ਜੁੜੇ ਰਹਿਣੇ ਵੀ ਜ਼ਰੂਰੀ ਆ। ਪਰ ਇੱਕ ਨਾ ਸਕਰੀਨ ਤੇ ਸੀਨ ਜੋ ਰੀਅਲੀ ਸੀਨ ਹੈ ਬਾਹਰ ਦ੍ਰਿਸ਼ ਆ
1: ਜੀ,
2: ਉਹ ਦੋਵਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਬੈਲੈਂਸ ਬਣਾਉਣਾ ਪਏਗਾ ਤਾਂ ਕਿ ਉਹ ਆਪਣਾ ਇਹ ਟੈਕਨੋਲੋਜੀ ਨਾਲ ਵੀ ਜੁੜੇ ਰਹਿਣ ਪਰ ਉਹ ਬਾਹਰ ਜਿਹੜੀ ਹੈ ਨਾ ਆਬੋ ਹਵਾ
1: ਜੀ
2: ਉਹਦੇ ਵੱਲ ਵੀ ਜਿਹੜੇ ਆ ਉਹ ਜੁੜਨ ਉਹਦੇ ਨਾਲ
1: ਜੀ,
2: ਤਾਂ ਕਿ ਇੱਕ ਮੈਂਟਲ ਜਿਹੜੀ ਆ ਉਹਨਾਂ ਦੀ ਸਟ੍ਰੈਸ ਆ ਉਹ ਖਤਮ ਹੋਵੇ ਤੇ ਮੌਸਮ ਜਿਹੜਾ ਖਿੜਕੀ ਚੋਂ ਬਾਹਰ ਝਾਕ ਕੇ ਦੇਖ ਲੈਣ ਔਰ ਥੋੜਾ ਜਿਹਾ ਛੱਤ ਤੇ ਜਾ ਕੇ ਦੇਖ ਲੈਣ ਕਿ ਅੱਜ ਮੌਸਮ ਕਿਹੋ ਜਿਹਾ ਹੈ, ਬਜਾਏ ਇਸ ਦੇ ਕਿ ਸੋਸ਼ਲ ਮੀਡੀਆ ਨੂੰ ਪੁੱਛਿਆ ਜਾਏ ਕਿ ਦੱਸੋ ਅੱਜ ਕਿੰਨਾ ਕਿਹੋ ਜਿਹਾ ਮੌਸਮ ਹੈ,
1: ਉਹ ਤਾਂ ਦੱਸਣ ਪੈ ਰਿਹਾ ਬਾਹਰ ਪਰ ਪੈ ਨਹੀਂ ਰਿਹਾ ਹੁੰਦਾ
2: ਬਾਹਰ ਪੈ ਰਿਹਾ, ਫਿਰ ਉਹ ਮੀਂਹ ਵਾਲੇ ਫਿਲਟਰ ਲਾ ਲੈਂਦੇ ਉੱਤੇ
1: ਜਿਹੜੇ
2: ਮੀਂਹ ਵਾਲੇ ਫਿਲਟਰ ਹੋ ਗਏ
1: ਜੀ। ਤੇ ਸ਼ਮੀ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਨੇ, ਉਸ ਤੋਂ ਬਾਅਦ ਯਾਦਵਿੰਦਰ ਜੀ ਵੀ ਕਾਲ ਕਰ ਰਹੇ, ਉਹਨਾਂ ਨੂੰ ਵੀ ਲੈਣੇ ਨਾਲ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਤਿ ਸ੍ਰੀ
1: ਅਕਾਲ ਜੀ ਜੀ ਨੂੰ ਜੀ ਔਜਲਾ ਸਾਹਿਬ,
2: ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ, ਮੈਂ ਨਾ ਪਹਿਲਾਂ ਚਲੋ ਰਾਜਨ ਜੀ ਨੂੰ ਤਾਂ ਮੈਂ ਤਾਂ ਲਿਖਿਆ ਸੀ ਵੀ ਇਹ ਮੀਡੀਆ ਤੇ ਰੌਲਾ ਪਾਉਂਦੇ ਨੇ ਆ ਕੇ ਅੱਛੇ ਗੁਆਂਢ ਨੀ ਹੋਣ ਦਾ ਫਰਜ਼ ਕਿਉਂ ਨੀ ਨਿਭਾਇਆ।
1: ਕੀ ਬਾਤ ਹੈ ਜੀ,
3: ਮੀਡੀਆ ਤੇ ਆ ਕੇ ਤਾਂ ਦੱਸ ਰਹੇ ਨੇ, ਗੁਆਂਢੀ ਤਾਂ ਕੰਧੇ ਹੀ ਪਜਾਲੇ ਸੀ ਨਾ
1: ਜੀ।
3: ਤੇ ਮੈਂ ਨਾ ਇੱਕ ਤੁਹਾਨੂੰ ਟੀਚਰ ਹੋਣ ਦੇ ਨਾਤੇ ਗੱਲ ਪੁੱਛ ਰਿਹਾ ਸ਼ਮੀ ਜੀ,
2: ਹਾਂਜੀ,
3: ਕਿ ਬੱਚਿਆਂ ਨੂੰ ਇਹ ਸਿਖਲਾਈ ਦਿੱਤੀ ਜਾਂਦੀ ਹੈ, ਘੱਟੋ ਘੱਟ ਉਹਦੇ ਮਨੋਵਿਗਿਆਨ ਦੇ ਵਿੱਚ ਇਹ ਗੱਲ ਪਾਈ ਜਾਂਦੀ ਹੈ ਵੀ ਭਾਈ ਇਹਨੂੰ ਕਿਸੇ ਹੱਦ ਤੱਕ ਯੂਜ਼ ਕਰੋ ਤੁਹਾਡੇ ਲਈ ਚੰਗਾ, ਕਿਉਂਕਿ ਸਾਡੇ ਇੱਥੇ ਨੀ ਬੱਚੇ ਇੰਨਾ ਯੂਜ਼ ਕਰਦੇ ਜਿੰਨਾ ਅਸੀਂ ਕਰਦੇ ਹਾਂ।
1: ਆਪਣੇ ਤਾਂ ਇੱਥੇ ਕਈ ਬੱਚਿਆਂ ਨੇ ਹਲੇ ਤੱਕ ਸੋਸ਼ਲ ਮੀਡੀਆ ਦੀ ਆਈਡੀ ਤੱਕ ਨਹੀਂ ਬਣਾਈ।
3: ਮੈਂ ਜਦੋਂ ਇੰਡੀਆ ਗਿਆ ਸੀ ਵਟਸਐਪ ਬਣਾ ਕੇ ਦਿੱਤੇ ਬੱਚਿਆਂ ਨੂੰ ਉਦੋਂ, ਹਨਾ
1: ਜੀ,
3: ਤੇ ਫੇਸਬੁੱਕ ਮੇਰੇ ਬੱਚਿਆਂ ਦੀ ਹੈ ਹੀ ਨੀ।
1: ਬਿਲਕੁਲ ਹੈ ਜੀ,
3: ਤੇ ਸਾਡੇ ਤਾਂ ਮੇਰੇ ਹਿਸਾਬ ਨਾਲ ਮੇਰੇ ਕੋਲ ਨੀ ਹੈ ਕਈ ਮਾਧਿਅਮ ਜਿਹਾ ਇੰਸਟਾਗ੍ਰਾਮ ਮੈਂ ਤਾਂ ਬਣਾਇਆ ਕਈ ਆ ਭੇਜ ਦਿੰਦੇ ਰੀਲ ਲੈਂਦੀਆਂ ਜੇ ਇੰਸਟਾਗ੍ਰਾਮ ਤੁਹਾਡੇ ਕੋਲ ਹੁੰਦਾ ਨੀ ਤਾਂ ਖੋਲ ਸਕਦੇ ਨੀ ਖੋਲ ਹੀ ਨੀ ਸਕਦੇ ਹੋ ਤੁਸੀਂ
1: ਬਿਲਕੁਲ ਹੈ ਜੀ
3: ਲੈ ਮੈਨੂੰ ਹੁਣ ਤੱਕ ਨੀ ਚਲਾਉਣਾ ਆਇਆ ਕੋਈ ਰੀਲ ਭੇਜ ਦਿੰਦਾ ਉਹ ਤਾਂ ਮੈਂ ਜ਼ਰੂਰ ਦੇਖ ਲੈਣਾ ਲੈ ਉਦੋਂ ਕਹਾਂ ਮੈਨੂੰ ਨੀ ਪਤਾ ਰੀਲ ਕਿਵੇਂ ਪਾਉਣੀ ਹੈ
1: ਜੀ
2: ਜੀ
3: ਤੇ ਆ ਹੋਰ ਜਿਹੜੇ ਸਨੈਪਚੈਟ ਨੇ ਹੋਰ ਕੀ ਆ ਇੱਕ ਵਾਰੀ ਆਪਾਂ ਜਿਹੜੇ ਇੱਕ ਹੋਰ ਮਾਧਿਅਮ ਦੱਸਿਆ ਸੀਗਾ ਵੀ ਉਹ ਤੇ ਕਾਲ ਵੀ ਕਰ ਸਕਦੇ ਹੋ ਤੇ ਸੁਣ ਵੀ ਸਕਦੇ ਹੋ ਕੀ ਸੀ ਉਹ ਟੈਲੀਗ੍ਰਾਮ ਕੀ ਸੀ ਉਹ
1: ਨਹੀਂ ਆਪਾਂ ਸਕਾਈਪ ਸੀਗਾ ਜੀ ਉਹ ਤਾਂ ਬੰਦ ਬੁੰਦ ਹੋ ਗਿਆ
3: ਕੁਛ ਹੋਰ ਸੀਗਾ ਜੀ ਨਹੀਂ ਇੱਕ ਹੋਰ ਹੈ ਉਹ ਵੀ ਵਟਸਐਪ ਵਾਂਗੂ ਹੈ
1: ਅੱਛਾ ਜੀ
3: ਉਹ ਨੀ ਕਦੇ ਵਰਤਿਆ ਵਟਸਐਪ ਜਾਂ ਕਦੇ ਫੇਸਬੁੱਕ ਦੇਖ ਲਈ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇੱਥੇ ਵੀ ਜਿਹੜੇ ਬੱਚੇ ਨੇ ਕਿ ਉਹਨਾਂ ਨੂੰ ਇੱਥੇ ਸਕੂਲ ਦੇ ਵਿੱਚ ਦੱਸਦੇ ਨੇ ਵੀ ਭਾਈ ਕੋਈ ਇਹਦੇ ਇੱਥੇ ਬੱਚਿਆਂ ਨੂੰ 10 ਮਿੰਟ ਸਵੇਰੇ ਲਾਉਂਦੇ ਨੇ ਨੀਵੀਂ ਪੜ੍ਹ ਕੇ ਵੀ ਸੁਣਾਉਂਦੇ ਨੇ ਟੀਚਰ ਸਾਰਿਆਂ ਨੂੰ ਹਨਾ ਸਿਸਟਮ ਬਾਰੇ ਦੱਸਦੇ ਨੇ ਤਾਂ ਹੀ ਅੰਦਰ ਦੇਸ਼ ਭਗਤੀ ਜਾਗਦੀ ਹੈ ਉਦੋਂ ਵੀ ਆਪਾਂ ਗੱਲ ਕਰਦੇ ਸੀਗੇ
1: ਜੀ
3: ਸੋ ਇਹ ਕਈ ਹਾਂ ਠੀਕ ਹੈ ਵੀ ਆਹ ਜਿਹੜੀ ਲੜਕੀ ਹੈ ਮੈਂ ਇਹ ਨੀ ਕਹਿੰਦਾ ਇੱਥੇ ਸਾਡੇ ਤਾਂ ਪਹਿਲਾਂ ਇੰਨੇ ਛੋਟੇ ਬੱਚੇ ਨੂੰ ਇਕੱਲਾ ਛੱਡੇ ਨੀ ਸਕਦੇ ਉਹਦੇ ਮਾਂ ਪਿਓ ਕਹਿਦਾ ਹੀ
1: ਬਿਲਕੁਲ
3: ਨੰਬਰ 2 ਇਹ ਕੁਦਰਤੀ ਉਹ ਹੈ ਫਿਤਰਤ ਹੈ ਜੀ ਆ ਦੇਖੋ ਆ ਮੂਵੀ ਸੀ ਜੇ 4 ਦਿਨ ਹੋਰ ਚਲਾ ਦਿੰਦੇ ਮੈਂ ਇੱਕ ਤੁਹਾਨੂੰ ਇਨਸਾਨੀਅਤ ਦਾ ਫਿਤਰਤ ਦੱਸਦਾ ਸਾਡੀ ਮੈਂ ਵੀ ਉਹਦੇ ਵਿੱਚ ਆ ਜਿਹਨੂੰ 4 ਦਿਨ ਹੋਰ ਚਲਾਉਂਦੇ ਇੰਨਾ ਰੌਲਾ ਹੀ ਨੀ ਸੀ ਪੈਣਾ
1: ਜੀ
3: ਹਟਾਤੀ ਨਾ ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ ਦਬਾ ਕੇ ਰੱਖਦੇ ਆ ਉਹਦੇ ਕਲੀ ਨੂੰ ਵੱਧ ਭੱਜਦੇ ਆ
1: ਬਿਲਕੁਲ ਹੈ ਜੀ
3: ਹੁਣ ਜਿਹੜਾ ਕੁਛ ਇੰਡੀਆ ਅਸੀਂ ਦੇਖਦੇ ਰਹਿੰਦੇ ਸੀਗੇ ਐ ਹੁੰਦਾ ਸੀ ਹਾਏ ਮਸਾਂ ਹੀ ਦੇਖਿਆ ਕੁਛ
1: ਜੀ
3: ਹਿਊਮਨ ਬੀਇੰਗ ਹੋਣ ਦੇ ਨਾਤੇ ਮੈਂ ਤੁਹਾਨੂੰ ਗੱਲ ਕਰਦਾ ਹੁਣ ਇੱਥੇ ਕੋਈ ਗੱਲੇ ਹੈ ਨੀ ਆ ਗਰਮੀਆਂ ਨੇ ਆਮ ਹੀ ਫਿਰਦੇ ਨੇ ਲੋਕ
1: ਜੀ
3: ਮਤਲਬ ਕਈ ਵਾਰੀ ਮੈਂ ਕੀ ਦੱਸਾਂ ਪੂਲ ਚੋਂ ਨਹਾਉਂਦੇ ਇੱਥੇ ਸਮਾਨ ਲੈਣ ਉਹ ਵੀ ਆਉਂਦੇ ਨੇ ਮਤਲਬ ਕਈ ਐ ਵੀ ਲੱਗਦਾ ਆਪਦੇ ਆਪ ਨੂੰ ਲੱਗਦਾ ਹੁੰਦਾ ਵੀ ਯਾਰ ਇਹਨੂੰ ਸ਼ਰਮ ਨੀ ਆਉਂਦੀ ਮਾੜੀ ਮੋਟੀ ਸੋ ਇਹ ਇੱਕ ਛੋਟੀ ਜਿਹੜੀ ਚੀਜ਼ ਤੁਸੀਂ ਦੇਖਦੇ ਰਹਿੰਦੇ ਹੋ ਜਿਵੇਂ ਇੱਥੇ ਪੜ੍ਹਾਈ ਵੀ ਹੈ ਚਲੋ ਮੈਂ ਕਹਿ ਦਿੰਦਾ ਭੈਣ ਜਿਹੜੇ ਜੁੜੇ ਸਮਝ ਕੇ ਜਿਹੜੀ ਗੱਲ ਪਿੱਛੇ ਮੈਂ ਕਹਿਣੀ ਚਾਹੁੰਦਾ
1: ਜੀ
3: ਉਹ ਵੀ ਤੁਹਾਡੇ ਮਨ ਦੇ ਉੱਪਰ ਤਾਂ ਘੱਟੋ ਘੱਟ ਅਸਰ ਪਾਉਂਦੀ ਹੈ ਨਾ ਤੁਸੀਂ ਥੋੜੀ ਖਿੱਚ ਘੱਟਦੀ ਹੈ ਉਸ ਚੀਜ਼ ਬਾਰੇ
1: ਬਿਲਕੁਲ ਹੈ ਜੀ
3: ਸਾਡੇ ਤਾਂ ਇਹਨੂੰ ਸ਼ਰਮ ਮੰਨਦੇ ਆ
1: ਇੱਕ ਵਿਸ਼ਾ ਚਾਹੀਦਾ ਹੈ ਬਿਲਕੁਲ ਹੈ ਜੀ ਹੋਣਾ ਚਾਹੀਦਾ ਹੈ
3: ਮੈਨੂੰ ਦੱਸਿਓ ਜੀ ਇੱਥੇ ਪੜ੍ਹਾਈ ਜਾਂਦੀ ਹੈ ਇਹ ਗੱਲ ਕਿ ਨਹੀਂ
2: ਹਾਂਜੀ ਬਿਲਕੁਲ ਜੀ ਆਪਣੇ ਇਹਨੂੰ ਕਈ ਤਰੀਕਿਆਂ ਨਾਲ ਜਿਵੇਂ ਹੁਣ ਸਕੂਲਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਕਿਉਂਕਿ ਆਪਾਂ ਫੋਕਸ ਹੀ ਉਹਨਾਂ ਤੇ ਕੀਤਾ ਅੱਜ ਦੀ ਚਰਚਾ ਦਾ ਬੱਚਿਆਂ ਤੇ ਸਕੂਲਾਂ ਦੇ ਵਿੱਚ ਜਿਹੜੀ ਮਾਰਨਿੰਗ ਅਸੈਂਬਲੀ ਆ ਉਹਦੇ ਵਿੱਚ ਪਾਰਟ ਆ ਕਿਉਂਕਿ ਉੱਥੇ ਉਹਨਾਂ ਨੂੰ ਇਹੋ ਜਿਹੜੇ ਆ ਸੰਬੋਧਨ ਕਰਕੇ ਵੀ ਤੇ ਬੱਚੇ ਖੁਦ ਵੀ ਆਪਣੇ ਜਿਹੜੇ ਆ ਉਹ ਤਿਆਰ ਕਰਕੇ ਲਿਆਉਂਦੇ ਆ ਭਾਸ਼ਣ ਵਗੈਰਾ ਪੋਇਟਰੀ ਵਗੈਰਾ ਤੇ ਵਿਚਾਰ ਪੇਸ਼ ਕਰਦੇ ਆ ਇਹਦੇ ਉੱਤੇ ਇਹ ਚਰਚਾ ਤੜਕੇ ਸ਼ੁਰੂ ਹੋ ਜਾਂਦੀ ਹੈ ਕਿ ਭਾਈ ਇਹ ਆਪਾਂ ਇੱਥੇ ਕੀ ਕਰ ਸਕਦੇ ਆ ਬਾਕੀ ਜਿਵੇਂ ਔਜਲਾ ਸਾਹਿਬ ਖਬਰਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਵੀ ਇਹ ਉਹਦਾ ਪਾਰਟ ਹੀ ਬਣ ਜਾਂਦਾ ਸਕੂਲ ਦੀ ਜਿਹੜੀ ਮਾਰਨਿੰਗ ਅਸੈਂਬਲੀ ਆ ਸ਼ੁਰੂਆਤ ਹੀ ਆ ਉਹ ਇਹੋ ਜਿਹੇ ਤਰੀਕੇ ਨਾਲ ਹੁੰਦੀ ਆ ਕਿ ਉਹਦੇ ਅਸਰ ਤੇ ਹੁੰਦਾ ਹੀ ਆ ਆਪਾਂ ਦੇਖਦੇ ਆ ਪਰ ਇਹ ਅਸਰ ਉਦੋਂ ਬੇਅਸਰ ਹੋ ਜਾਂਦਾ ਜਦੋਂ ਆਪਾਂ ਘਰ ਪਹੁੰਚਦੇ ਆ ਤੇ ਘਰ ਆਉਂਦੇ ਹੀ ਉਹ ਮਾਹੌਲ ਸਾਨੂੰ ਦੁਬਾਰਾ ਸੈੱਟ ਹੋ
1: ਜਾਂਦਾ ਬਿਲਕੁਲ ਬਿਲਕੁਲ ਬਿਲਕੁਲ ਬਾਕੀ ਰਿਸਪੋਂਸਿਬਿਲਟੀ ਫਿਰ ਪੇਰੈਂਟਸ
3: ਬਿਲਕੁਲ ਸਮੀ ਇਹ ਚ ਤਾਂ ਠੀਕ ਹੈ ਵੀ ਮਤਲਬ ਮੈਂ ਇਹ ਨੀ ਕਹਿੰਦਾ ਬੱਚੇ ਹੁਣ ਜਿਵੇਂ ਇੱਥੇ ਕਹਿੰਦੇ ਆ ਵੀ ਬੱਚੇ ਘਰੇ ਘਰ ਰੋਟੀ ਖਾਣ ਆਉਂਦੇ ਆ ਸ਼ਾਮ ਨੂੰ ਰਹਿਣ ਆਉਂਦੇ ਬਾਕੀ ਇੱਥੇ 8 ਘੰਟੇ ਇੱਥੇ ਵੈਸਟਰਨ ਮਾਹੌਲ ਪੜ੍ਹਦੇ ਆ ਬੱਚੇ ਸਾਡੇ ਪੜ੍ਹੇ ਨੇ ਮੇਰੇ ਵੀ ਹੈ ਨਾ
1: ਬਿਲਕੁਲ
3: ਉਹ ਅਸਰ ਤਾਂ ਹੁੰਦਾ ਹੀ ਆ ਤੁਹਾਡੇ ਬੱਚਿਆਂ ਦੇ ਇਹ ਨੀ ਮੈਂ ਕਹਿੰਦਾ ਨਹੀਂ ਹੁੰਦਾ ਪਰ ਕੁਛ ਕੁਛ ਸਾਡੇ ਵੀ ਫਰਜ਼ ਸੀਗੇ ਨਾ ਹੁਣ ਮੈਂ ਕੱਲਾ ਮੈਂ ਕਿੰਨੀ ਗਰੀ ਇਹ ਗੱਲ ਕਹਿਣਾ ਚਾਹੇ ਕਦੇ ਆ ਜਾਣ ਕੋਈ ਆਪਣਾ ਪੁੱਛ ਲੇ ਕੱਲੇ ਰਹੇ ਆ ਜੀ ਟਾਊਨ ਦੇ ਵਿੱਚ ਪੰਜਾਬੀ ਅੱਜ ਵੀ ਕੱਲੇ ਆ ਜੀ
1: ਬਿਲਕੁਲ
3: ਕਿੰਡਰਗਾਰਟਨ ਮੇਰੀ ਬੇਟੀ ਲੱਗੀ ਸੀ ਆ ਕੇ ਇੱਥੇ
1: ਜੀ
3: ਤੇ ਮਤਲਬ ਟਾਈਮ ਦਿੱਤਾ ਬੱਚੇ ਕਿਤੇ ਨੀ ਗਏ ਜੀ ਇਹ ਵੀ ਤੁਹਾਨੂੰ ਮਾਹੌਲ ਤਾਂ ਕ੍ਰੀਏਟ ਕਰਨਾ ਹੀ ਪੈਂਦਾ
1: ਪੈਣਾ ਹੈ ਜੀ ਬਿਲਕੁਲ
3: ਪਰ ਸਾਡਾ ਹੁਣ ਜਿਹੜੀ ਗੱਲ ਕਹਿੰਦੇ ਜਿਵੇਂ ਹੁਣ ਦੱਸ ਕੇ ਹਟੇ ਆ ਵੀ ਮੂਹਰੇ ਖਵਾਉਣ ਦੇ ਲਈ ਕੋਈ ਕਰਾਉਣ ਦੇ ਲਈ ਮੂਹਰੇ ਫੋਨ ਰੱਖ ਦਿੰਦੇ ਨੇ ਮਾਹੌਲ ਇਹ ਜਿਹਾ ਕ੍ਰੀਏਟ ਕਰੇ ਤਾਂ ਤੁਸੀਂ ਆਪ ਜਿਵੇਂ ਦਾਦੂ ਜੀ ਕਰਕੇ ਹਟੇ ਆ ਮੈਂ ਭੈਣ ਜੀ ਨੂੰ ਵੱਡੇ ਸਤਿਕਾਰ ਜੋ ਮਾਲ ਭੈਣ ਜੀ ਇਹਨਾਂ ਨੂੰ ਹੁਣੇ ਲਿਖ ਕੇ ਹਟੇ ਹਾਂ ਤੁਸੀਂ ਕਦੇ ਸੋਚ ਕੇ ਦੇਖੋ ਅੱਜ ਵੀ ਸਾਡੇ ਉਹ ਗੱਲਾਂ ਯਾਦ ਨੇ
1: ਜੀ
3: ਜਿਵੇਂ ਦਾਦੂ ਜੀ ਦੱਸ ਕੇ ਗਏ ਨੇ ਤੇ ਆ ਖਬਰਾਂ ਤੁਸੀਂ ਦੇਖ ਲੋ 2 ਵੀਕ ਦੀ ਪਹਿਲੀ ਕੋਈ ਖਬਰ ਯਾਦ ਆ ਕਿਸੇ ਨੂੰ
1: ਨਾ ਜੀ
3: ਇਹਨਾਂ ਨੇ ਫਲੈਸ਼ ਮਾਰਤੀ ਸਾਡੇ ਦਿਮਾਗ ਤੇ
1: ਬਿਲਕੁਲ ਹੈ ਜੀ
3: ਫਲੈਸ਼ ਭੱਜ ਗਈ ਹੈ ਜੀ ਅੱਜ ਕੱਲ ਬਸ
1: ਬਿਲਕੁਲ ਹੈ ਜੀ
3: ਨਵੀਂ ਖਬਰ ਆਉਂਦੀ ਹੈ
1: ਪਿਛਲੀਆਂ
3: ਸਾਰੀਆਂ ਭੁੱਲ ਜਾਂਦੇ ਹਨ
1: ਬਿਲਕੁਲ
3: ਤੇ ਸਾਨੂੰ ਸਾਡਾ ਬਚਪਨ ਕੀ ਪਹਿਲੀ ਤੋਂ ਗੁੱਲੀ ਡੰਡਾ ਕੀ ਹਾਂ ਠੀਕ ਹੈ ਵੀ ਇੱਕ ਥੋੜਾ ਸਮੇਂ ਚ ਤਬਦੀਲੀ ਆਈ ਹੈ ਖਾਣੇ ਚ ਤਬਦੀਲੀ ਆਉਣ ਨਾਲ ਮੌਸਮ ਚ ਤਬਦੀਲੀ ਆਉਣ ਨਾਲ ਬੱਚੇ ਜਵਾਨ ਪਹਿਲਾਂ ਹੋਣ ਲੱਗ ਗਏ ਸਾਡੇ ਬਹੁਤ ਚੇਂਜ ਆਏ ਸਾਡੇ ਵੇਲੇ ਮਤਲਬ ਕੁੜੀਆਂ ਤੋਂ ਡਰ ਲੱਗਦਾ ਹੁੰਦਾ ਜਿਹੜੀਆਂ 10ਵੀਂ ਚ ਪੜ੍ਹਦੀਆਂ ਸਾਡੇ ਵੇਲੇ ਅਸੀਂ
1: 6ਵੀਂ ਚ
3: ਲੱਗਿਆ ਹੁਣ ਬਾਹਰਲਾ ਸਕੂਲ ਕਹਿੰਦੇ ਸੀ ਉਹ 10ਵੀਆਂ ਕੁੜੀਆਂ ਜਿਹੜੀਆਂ ਅੱਜ ਦੀਆਂ ਚੰਗੀਆਂ ਭਲੀਆਂ 2 ਬੱਚੇ ਦੀਆਂ ਮਾਮਾ ਵਰਗੀਆਂ ਹੁੰਦੀਆਂ ਸੀ ਉਦੋਂ
1: ਬਿਲਕੁਲ
2: ਬਿਲਕੁਲ
3: ਐਡੀਆਂ ਐਡੀਆਂ ਲੜਕੀਆਂ ਦੇ ਮੁੰਡੇ ਹੁੰਦੇ ਸੀਗੇ ਉਦੋਂ ਉਹਨਾਂ ਨੂੰ ਪਤਾ ਵੀ ਨਹੀਂ ਚੱਲਦਾ ਇਹ ਗੱਲਾਂ ਬਾਰੇ ਜ਼ਿਆਦੇ ਉਦੋਂ ਉਦੋਂ ਮਤਲਬ ਜਿਹੜਾ ਕੰਮ ਜਵਾਨੀ ਵਾਲੇ ਹਾਰਮੋਨਸ ਚੇ ਨਹੀਂ ਸੀ ਹੁੰਦੇ ਇੰਨੇ ਜ਼ਿਆਦੇ ਹੁੰਦੇ ਸੀ ਪਰ ਸਲੋ ਸੀ ਕੰਮ ਹਨਾ
1: ਬਿਲਕੁਲ
3: ਇਹ ਵੀ ਹੋਇਆ ਇਹਦੇ ਨਾਲ ਥੋੜਾ ਜਿਹਾ ਮੈਂ ਜਿਹੜੀ ਕਹਿੰਦਾ ਥੋੜੀ ਸਿੱਖਿਆ ਪੜ੍ਹਾਈ ਇਹਦੇ ਬਾਰੇ ਵੀ ਦੱਸਣਾ ਚਾਹੀਦਾ ਹਨਾ
1: ਬਿਲਕੁਲ
3: ਮੈਂ ਤਾਂ ਇਹ ਕਈ ਨੀ ਬਹੁਤ ਗਿਰ ਸੋਚ ਕੇ ਦੇਖੋ ਆਪਾਂ ਸਾਰੇ ਕਾਲਜ ਗਏ ਹਾਂ
1: ਜੀ
3: ਇੱਕ ਗੱਲ ਨਿੱਕੀ ਜੀ ਸੋਚੋ ਤੁਸੀਂ ਵੀ ਜਿੰਨਾ ਦਿਮਾਗ ਉੱਥੇ ਬਹਿ ਕੇ ਐਂ ਲੱਗਦਾ ਸੀ ਵੀ ਉਹਦੇ ਨਾਲ ਗੱਲ ਹੋ ਜਾਵੇ ਉਹ ਕਦੀ ਉਹਦੇ ਨਾਲ ਗੱਲ ਹੋ ਜਾਵੇ ਜਿੰਨਾ ਦਿਮਾਗ ਇਸ ਕੰਮ ਤੇ ਲੱਗਦਾ ਜੇ ਆਹ ਕੰਮ ਨਾ ਹੋਵੇ ਮੈਂ ਕਹਿੰਦਾ ਸਾਡੇ ਤਾਂ ਆਈਏ ਸੂਹੇ ਬਣੀ ਜਾਣ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਕਿੰਨੀ ਐਨਰਜੀ ਵੇਸਟ ਕਰਦੇ ਆ ਜੀ
1: ਜੀ
3: ਨਹੀਂ ਸੱਚ ਹੈ ਜੀ ਇਹ ਦੇਖੋ
1: ਬਿਲਕੁਲ ਬਿਲਕੁਲ ਹੈਗਾ ਹੈ ਜੀ
3: ਕਿੰਨੀ ਐਨਰਜੀ ਕਿੰਨਾ ਸਮਾਂ ਇਹਨਾਂ ਗੱਲਾਂ ਵਿੱਚ ਹੀ ਵੇਸਟ ਹੁੰਦਾ
1: ਜੀ
3: ਇੱਥੇ ਇਹ ਜੀ ਕੋਈ ਗੱਲ ਨਹੀਂ ਹੈ
1: ਬਿਲਕੁਲ
3: ਸੋ ਬਹੁਤ ਕੁਛ ਅਜੇ ਕਰਨ ਦੀ ਵੀ ਲੋੜ ਆ ਪਹਿਲਾਂ ਸਾਨੂੰ ਸਮਾਜ ਆ ਜਿਹੜਾ ਸਾਡਾ ਆਲਾ ਦੁਆਲਾ ਉਹਦੇ ਵਿੱਚ ਮਾਪੇ ਆ ਜੀ ਸਾਰਿਆਂ ਨੂੰ ਵੱਡੀ ਗੱਲ ਤਾਂ
1: ਜੀ ਬਿਲਕੁਲ
3: ਜੇ ਮਾਪੇ ਜ਼ਿੰਮੇਵਾਰ ਹੋਣਗੇ
1: ਜੀ
3: ਅੱਗੇ ਕੋਈ ਤੀਆ ਬੰਦਾ ਵੀ ਆਪਣੇ ਥੱਪੜ ਮਾਰ ਦਿੰਦਾ ਸੀ ਕਿ ਨਹੀਂ ਘਰਦਿਆਂ ਨੇ ਕਿਤੇ ਗੁੱਸਾ ਕਰਿਆ ਸੀ
1: ਨਹੀਂ ਜੀ ਬਿਲਕੁਲ ਹੈ ਜੀ
3: ਤੇ ਹੁਣ ਤੁਸੀਂ ਮਾਸਟਰ ਜੇ ਨਹੀਂ ਵੀ ਕਿਸੇ ਤੋਂ ਲੋਟ ਆਉਂਦਾ ਜਵਾਕ ਤਾਂ ਮਾਸਟਰ ਨੂੰ ਕਹਿੰਦੇ ਜੀ ਛੱਡੀ ਆ ਜੀ ਚਾਰ
1: ਜੀ
3: ਮਾਸਟਰ ਕੁੱਟ ਸਕਦਾ ਸੀ
1: ਬਿਲਕੁਲ ਹੈ ਜੀ
3: ਕਦੇ ਅੱਜ ਤੱਕ ਮਾਸਟਰ ਨੂੰ ਕਿਹਾ ਜੀ ਕਿਸੇ ਨੇ ਜਾ ਕੇ
1: ਨਹੀਂ ਜੀ ਨਹੀਂ
3: ਤੂੰ ਸਾਡਾ ਬੱਚਾ ਕਿਉਂ ਕੁੱਟਿਆ
1: ਜੀ
3: ਤੇ ਅੱਜ ਮਾਸਟਰ ਹੱਥ ਲਾ ਕੇ ਦੇਖ ਲਵੇ
1: ਜੀ ਅੱਜ ਮਾਸਟਰ ਮੁੜ ਕੇ ਮਾਸਟਰ ਨਹੀਂ ਲਾਉਂਦਾ
3: ਬਿਲਕੁਲ ਮੈਂ ਆਪਦੀ ਜ਼ਿੰਦਗੀ ਸ਼ੰਮੀ ਭਾਜੀ ਸਾਡੇ ਨਾ ਸਕੂਲ ਤੋਂ ਕਹਾਂ ਮੋਟਰ ਆ ਸਾਡੀ ਉਦੋਂ ਤਾਂ ਬਾਉਂਡਰੀ ਨਹੀਂ ਹੁੰਦੀ ਚਲੋ ਮੈਂ ਬੰਦ ਕਰਨ ਲੱਗਿਆ ਛਾਈ ਜੁੜੇ ਨੇ
1: ਜੀ
3: ਉਦੋਂ ਕੱਲੀ ਤਾਰ ਹੁੰਦੀ ਸੀ ਉਦੋਂ ਕੰਧ ਹੋ ਗਈ
1: ਜੀ
3: ਜਿਹੜੀ ਮੋਟਰ ਦੀਦੀ ਸੀ ਸਾਡੀ ਮਤਲਬ ਸਕੂਲ ਤੋਂ ਮੈਂ ਇੱਕ ਦਿਨ ਸਾਡੇ ਜਿਹੜੇ ਪਿੰਡ ਦੇ ਦੂਏ ਪਾਸੇ ਆਉਂਦੇ ਸੀ ਜਿਹਨਾਂ ਦਾ ਪਤਾ ਨੀ ਸੀ ਹੁੰਦਾ ਉਹ ਡੁਬਕੀ ਮਾਰ ਜਾਂਦੇ ਸੀ
1: ਜੀ
3: ਮੈਂ ਕਹਿੰਦਾ ਸੋਚਿਆ ਮੈਂ ਯਾਰ ਬੜੇ ਨਜ਼ਾਰੇ ਲੈਂਦੇ ਨੇ ਇਹ ਆਪਾਂ ਵੀ ਲੈ ਕੇ ਦੇਖ ਲਈਏ
1: ਜੀ
3: ਮੈਂ ਵੀ ਡੁਬਕੀ ਮਾਰ ਗਿਆ
1: ਜੀ
3: ਤੇ ਉਹ ਬਾਪੂ ਜੀ ਕਹਿੰਦੇ ਸਾਈਕਲ ਤੇ ਚਾਹ ਲਈ ਜਾਂਦੇ ਹੋਣੇ ਆ ਪੀ ਡੀ ਮਾਸਟਰ ਮਾਸਟਰ ਸਾਡੇ ਮੋਟਰ ਤੇ ਬੈਠੇ ਰਹਿੰਦੇ ਵਿਚਾਰੇ ਆ ਕੇ ਸ਼ਹਿਰ ਵਾਲੇ ਤਾਂ ਸਬਜ਼ੀ ਹੁਜੀਆਂ ਵੀ ਲੈ ਕੇ ਹੁੰਦਾ ਹੀ ਚਲੋ ਇਹ ਸਿਸਟਮ ਸੀਗਾ ਉਦੋਂ
1: ਜੀ
3: ਤੇ ਉਹ ਕਹਿੰਦੇ ਵੀ ਨੇਤਰ ਸਾਹਿਬ ਮੁੰਡਾ ਨੀ ਆਇਆ ਉਹ ਕਹਿੰਦਾ ਮੁੰਡਾ ਦਾ ਆਇਆ ਕਹਿੰਦਾ ਯਾਰ ਆਇਆ
1: ਘਰੋਂ ਤੁਰਿਆ
3: ਕਹਿੰਦਾ ਅੱਛਾ ਪਹਿਲਾਂ ਤਾਂ ਘਰੇ ਵੜਾਂਗਾ ਹੋਇਆ ਜੀ ਸਵੇਰੇ ਮਾਸਟਰ ਰੇਡਾ ਲਿਆ ਆਉਂਦੇ ਨੇ ਪੀ ਡੀ ਸਾਹਿਬ ਨੇ
1: ਇਹੀ ਤਾਂ ਸੋਸ਼ਲ ਲਾਈਫ ਦੀ ਜੀ ਅਸਲ ਦੇ ਵਿੱਚ
3: ਮੇਰੀ ਪਹਿਲੀ ਤੇ ਆਖਰੀ ਭੱਜ ਸੀ ਤੇ ਕੁੱਲ ਖਾਣੀ ਮੇਰੀਆਂ 3 ਜਾਂ 4 ਛੁੱਟੀਆਂ ਸੀ 5 ਸਾਲਾਂ ਚ
1: ਜੀ ਬਿਲਕੁਲ ਹੈ
3: ਤੁਸੀਂ ਸੋਚ ਕੇ ਦੇਖੋ ਵੀ ਮਤਲਬ ਕੁੱਟ ਪਈ ਨਾ ਅੱਜ ਇਹ ਕੰਮ ਹੋ ਜੂਗਾ ਜੀ
1: ਮੁੜ ਕੇ ਭੁੱਲਦਾ ਵੀ ਨਹੀਂ ਬੰਦਾ ਫਿਰ ਜੀ ਬਿਲਕੁਲ
3: ਮੈਂ ਹੁਣ ਅੱਜ
1: ਤੱਕ ਯਾਦ
3: ਦਾ ਹੋ ਚੱਲਿਆ ਜਾਂ ਤਾਂ ਮੇਰੇ ਹੁਣ ਤੱਕ ਆਈ
1: ਬਿਲਕੁਲ ਹੈ ਬਿਲਕੁਲ
3: ਵੀ ਕਿਵੇਂ ਕੁੱਟ ਪਈ ਸੀ
1: ਜੀ
3: ਗੱਲ ਇਹ ਆ ਵੀ ਸਾਡਾ ਆਲਾ ਦੁਆਲਾ ਵੀ ਸਾਨੂੰ ਮਜ਼ਬੂਤ ਕਰਨਾ ਚਾਹੀਦਾ ਜੇ ਅਸੀਂ ਨਹੀਂ ਸਖ਼ਤ ਹੋਵਾਂਗੇ ਬੱਚੇ ਸੌਫਟ ਇਹੋ ਜਿਹੇ ਹੋ ਗਿਆ ਦੇਖ ਲਓ ਆ ਮਾੜੀ ਜੀ ਗੱਲ ਪਿੱਛੇ ਹਾਰਟ ਅਟੈਕ ਹੋਣ ਲੱਗ ਗਿਆ ਜਵਾਕਾਂ ਨੂੰ ਅੱਗੇ ਕਦੇ ਹਾਰਟ ਅਟੈਕ ਸੁਣਿਆ ਸੀ
1: ਨਾ ਸੀ
3: 17-18 ਸਾਲ ਦੇ ਨੂੰ ਕੈਨੇਡਾ ਕੇ ਕਿਉਂ ਹਾਰਟ ਅਟੈਕ ਹੋਇਆ ਪਾਲੀ ਇਹੋ ਜਿਹੇ ਸੌਫਟ ਤਰੀਕੇ ਨਾਲ ਹੋ ਰਿਹਾ ਸੀ
1: ਜੀ ਬਿਲਕੁਲ
3: ਬਾਕੀ ਸਾਡੀਆਂ ਖੇਡਾਂ ਜਿਹੜੀਆਂ ਜੋ ਗਿੱਦੜ ਕੁੱਟ ਵਾਲੀਆਂ ਖੇਡਾਂ ਜੀ ਉਵੇਂ ਸਰੀਰ ਗਿੱਦੜ ਕੁੱਟ ਖੇਡਾਂ ਹੀ ਸੀਗੀਆਂ ਉਹ ਗੁੱਲੀ ਡੰਡਾ ਕੋਟਲਾ ਛਪਾਕੀ ਕਿਵੇਂ ਪੜਾਂਗਾ ਹੁੰਦਾ ਸੀ ਉਹਦੇ ਵਿੱਚ
1: ਬਿਲਕੁਲ ਹੈ ਜੀ
3: ਬਾਂਦਰ ਕੀਲਾ
1: ਬਿਲਕੁਲ ਹੈ ਜੀ
3: ਸੋ ਬਹੁਤ ਕੁਛ ਹਾਂ ਥੋੜੀ ਤਬਦੀਲੀ ਹੈ ਪੜ੍ਹਾਈ ਪੜੁਈ ਚ ਵੀ ਕਰਨੀ ਚਾਹੀਦੀ ਜਿਵੇਂ ਹੁਣ ਬੱਚੀ ਸੀ ਜਵਾਬ ਹੋ ਗਈ ਚਲੋ ਫੇਰ ਵੀ ਘੱਟੋ ਘੱਟ ਪਤਾ ਤਾਂ ਹੋਣਾ ਚਾਹੀਦਾ ਉਹਦੀ ਲੋਕੇਸ਼ਨ ਕਿਉਂ ਨੀ ਪਤਾ ਲੱਗੀ
1: ਜੀ
3: ਉਹ ਕਿੱਥੇ ਫਿਰਦੀ ਹੈ
1: ਜੀ
3: ਇਹਨੂੰ ਦੇਖ ਕੇ ਸਾਡੇ ਫੇਰ ਸਾਡਾ ਜਿਹੜਾ ਵੈਸੇ ਸਿਸਟਮ ਆ ਜਦੋਂ ਬੱਸ ਚ ਉਤਰੀ ਹੋਣੀ ਆ ਕੀ ਬੱਸ ਦੇ ਡਰਾਈਵਰ ਦਾ ਕੋਈ ਜ਼ਿੰਮੇਵਾਰੀ ਨਹੀਂ ਸੀ ਬਣਦੀ
1: ਬਿਲਕੁਲ
3: ਉਹਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਨਾ ਭਾਈ ਤੂੰ ਕੌਣ ਆ ਕੰਨੀਆਂ ਕਿੱਥੋਂ ਆਈਆਂ
1: ਬਿਲਕੁਲ
3: ਉਹਦਾ ਵੀ ਕਿਸੇ ਪੁਲਿਸ ਨੂੰ ਇਤਲਾਹ ਕਰਨਾ ਬਣਦਾ ਸੀ
1: ਜੀ
3: ਜਾਂ ਉਹਨਾਂ ਦਾ ਕੋਈ ਆਪਦਾ ਦਫ਼ਤਰ ਹੋਣਾ ਉੱਥੇ ਉਹਨੂੰ ਇਤਲਾਹ ਕਰਨਾ ਬਣਦਾ ਸੀ
1: ਬਿਲਕੁਲ ਹੈ ਜੀ
3: ਕੋਈ ਬੰਦਾ ਵੀ ਆਪਦੀ ਜ਼ਿੰਮੇਵਾਰੀ ਨਹੀਂ ਚੱਕ ਰਿਹਾ
1: ਨਹੀਂ ਚੱਕਦਾ ਜੀ ਬਿਲਕੁਲ
3: ਫਿਰ ਸਾਡਾ ਮਾਹੌਲ ਇਹ ਜਿਹਾ ਦੇਖੋ ਫਿਲਮ ਵੀ ਚੱਲੀ ਆ ਮੈਂ ਇਹ ਗੱਲ ਤਾਂ ਮੈਂ ਸ਼ਰੇਆਮ ਕਹਿਣਾ ਜੀ
1: ਜੀ
3: ਅਸੀਂ ਜਾਣੀ ਅਸੀਂ ਵੀ ਲਾ ਲਓ ਸਾਡਾ ਸਿਸਟਮ ਇਹ ਜਿਹਾ ਲਾ ਲਓ ਕਿ ਮਾੜਾ ਜਿਹਾ ਸਾਡਾ ਕਿਸੇ ਪਾਸੇ ਹੱਥ ਪੈਣਾ ਚਾਹੀਦਾ ਸਾਡੇ 84 ਵੇਲੇ ਕੀ ਹੋਇਆ ਦੁੱਧ ਮਸਾਂ ਛੱਡੇ ਹੋਣੇ ਨੇ ਇੱਕ ਦੂਜੇ ਦੇ
1: ਜੀ
3: ਚਾਹੇ ਉਹ ਖਾੜਕੂ ਸੀ ਚਾਹੇ ਉਹ ਪੁਲਿਸ ਵਾਲੇ ਸੀ ਜਿਨ੍ਹਾਂ ਦੇ ਘਰਾਂ ਜਿਹਾਂ ਦੇ ਕੀ ਧੀਆਂ ਭੈਣਾਂ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਨੇ ਕਿੰਨਾ ਸਹਿ
1: ਲਾਇਆ ਤਸ਼ੱਦਦ ਚੱਲਿਆ ਜੀ ਬਿਲਕੁਲ ਹੈ ਜੀ
3: ਕਿਹਨੇ ਕਿਹਨੂੰ ਆਪਣਾ ਸਮਝਿਆ
1: ਕਿਸੇ ਨੇ ਜੀ
3: ਸੋਚ ਕੇ ਦੇਖੋ ਮਤਲਬ ਇੱਕ ਮੈਂ ਮਾਤਾ ਦੀ ਸੁਣ ਰਹੀ ਸੀ ਉਹਦੇ ਸਾਹਮਣੇ ਉਹਦਾ ਭਾਈ ਨੰਗਾ ਕਰਤਾ ਉਹਦੇ ਸਾਹਮਣੇ ਉਹ ਨੰਗੀ ਕਰਤੀ ਫੇਰ ਉਹਦੇ ਨਾਲ ਕਹਿੰਦੀ ਮੈਨੂੰ ਕੋਈ ਲੇਡੀ ਪੁਲਿਸ ਸੀ ਜੋ ਮੇਰੇ ਨਾਲ ਬੰਦੇ ਵਾਲਾ ਸੱਤ ਹੋਇਆ ਫਿਰ ਮੇਰੇ ਨਾਲ ਉਹ ਹੋਇਆ
1: ਜੀ
3: ਆਹ ਤਾਂ ਅਸੀਂ ਹੈਗੇ ਆਹ ਤਾਂ ਸਾਡੀ ਫਿਤਰਤ ਆ ਅਸੀਂ
1: ਬਿਲਕੁਲ
3: 13 ਸਾਲ ਦੀ ਕੀ ਛੱਡ ਦਾਂਗੇ ਅਸੀਂ
1: ਬਿਲਕੁਲ ਹੈ ਜੀ
3: ਸਮਾਜ ਨੂੰ ਅਸੀਂ ਅਜੇ ਤੱਕ ਸਿਰਜੇ ਨਹੀਂ ਸਕੇ ਜੀ ਅਸੀਂ ਤਾਂ ਬਘਿਆੜ ਆ
1: ਬਿਲਕੁਲ ਹੈ
3: ਧੰਨਵਾਦ ਜੀ,
1: ਥੈਂਕ ਯੂ।
3: ਇਸ ਕਰਕੇ ਮਾਂ ਪਿਓ ਦਾ ਜਿਹੜਾ ਫਰਜ਼ ਬਣਦਾ ਉਹ ਮਾਂ ਪਿਓ ਨੂੰ ਜਰੂਰ ਨਿਭਾਉਣਾ ਚਾਹੀਦਾ,
1: ਨਿਭਾਉਣਾ ਚਾਹੀਦਾ।
3: ਘੱਟੋ ਘੱਟ ਇਹੋ ਜਿਹਾ ਤੁਸੀਂ ਬਿਲਡ ਕਰੋ, ਬੱਚੇ ਕੰਮ ਤੇ ਜਾਂਦੇ ਨੇ, ਘੱਟੋ ਘੱਟ ਦੱਸਦੇ ਨੇ ਤੁਰਨ ਲੱਗੇ ਵੀ ਜਦੋਂ
1: ਜੋਬ ਤੇ ਚੱਲਣਾ
3: ਸ਼ੁਰੂ ਪੈਂਦੀ ਹੁੰਦੀ ਆ, ਮੈਂ ਬੇਟੀ ਨੂੰ ਕਹਿਣਾ ਜਾ ਕੇ ਪੁੱਤ ਮਾੜਾ ਜਿਹਾ ਟੈਕਸ ਕਰ ਦਿਆ ਕਰ ਵੀ ਮੈਂ ਪਹੁੰਚ ਗਿਆ ਹਨਾ। ਬਸ
1: ਉਹ ਅਸੀਂ ਵੀ ਸੀਗੇ ਸੈਣੀ, ਆਪਣੇ ਔਜਲਾ ਸਾਹਿਬ ਮੁੰਡੇ ਹੀ ਸੀਗੇ ਚਲੋ, ਪਰ ਸਿਸਟਰ ਵੀ ਹੈਗੀ ਸਾਰਾ ਕੁਝ, ਪਰ ਕਿਤੇ ਵੀ ਜਾਣਾ ਨਾ ਮਾਤਾ ਘਰ ਹੋਣੀ ਤਾਂ ਮਤਲਬ ਕਿ ਨਾਲੇ ਨੱਠਦਿਆਂ ਨੇ ਜਾਣਾ ਗਲੀ ਦੇ ਵਿੱਚੋਂ ਤੇ ਨਾਲੇ ਰੋਲਾ ਪਾ ਦੇਣਾ ਭਈ ਮੈਂ ਚੱਲਾਂ ਆਪਣੇ ਯਾਰਾਂ ਦੋਸਤਾਂ ਦੇ ਨਾਲ, ਮੈਂ ਚੱਲਾਂ ਖੇਡਣ, ਮੈਂ ਚੱਲਾਂ ਗਰਾਊਂਡ ਨੂੰ, ਏਦਾਂ ਕਹਿ ਜਾਣਾ ਜਾਂਦੇ ਜਾਂਦੇ ਜੀ।
3: ਉਦੋਂ ਪਤਾ ਹੀ ਹੁੰਦਾ ਸੀ ਵੀ ਕਿੱਥੇ ਕਿ ਤੱਕ ਜਾਣਾ ਜੀ,
1: ਬਿਲਕੁਲ
3: ਆਹ ਕੰਮ ਤਾਂ ਹੈ ਹੀ ਨਹੀਂ ਸੀ, ਉਦੋਂ ਫਲਾਣੇ ਦੇ ਘਰ ਹੋਊ ਜਾਂ ਗਰਾਊਂਡ ਚ ਜਾਂ ਰੋਟੀ ਦੇ ਹੋ,
1: ਬਿਲਕੁਲ ਹੈ ਜੀ।
3: ਹੋਰ ਕਿਹੜਾ ਉੱਥੇ ਰੌਕ ਗਾਰਡਨ ਜਾਣਾ ਹੁੰਦਾ ਸੀ,
1: ਬਿਲਕੁਲ
3: ਆਹੀ ਕੁਛ ਸੀ
1: ਜੀ ਜੀ।
3: ਠੀਕ ਹੈ ਜੀ, ਮੈਂ ਚਲੋ ਜੰਮੀ ਭਾਈ ਨੂੰ ਮੇਰਾ ਸਵਾਲ ਸੀ ਇਹ ਵੀ ਕਿ ਇਹ ਸਿਸਟਮ ਬੜਾ ਮੋਟਾ ਬੱਚਿਆਂ ਤੇ ਹੋਣਾ ਚਾਹੀਦਾ
1: ਜੀ,
3: ਤੇ ਜੋ
2: ਬਿਲਕੁਲ
3: ਸਾਡਾ ਸਮਾਜ ਦਾ ਵੀ ਵਿੱਚ ਹਿੱਸਾ ਬਣਦਾ, ਪੇਰੈਂਟਸ ਮੀਟਿੰਗ ਵੀ ਵੈਸੇ ਹੁੰਦੀ ਹੋਊ ਤੁਹਾਡੇ ਇੱਥੇ, ਉਹਨਾਂ ਨੂੰ ਵੀ ਪੇਰੈਂਟਸ ਨੂੰ ਵੀ ਗੱਲੀ ਬਾਤੀ ਸਮਝਾਉਣਾ ਚਾਹੀਦਾ
1: ਜੀ
3: ਵੀ ਭਾਈ ਇਹਨਾਂ ਤੇ ਥੋੜਾ ਧਿਆਨ ਰੱਖਣਾ, ਸਾਰਾ ਸਾਰਾ ਕਿਸੇ ਇੱਕ ਬੰਦੇ ਦਾ ਧਿਆਨ ਨਹੀਂ, ਮੈਂ ਜਿਵੇਂ ਕਿਹਾ ਵੀ ਬੱਸ ਵਾਲੇ ਦਾ ਵੀ ਫਰਜ਼ ਬਣਦਾ ਸੀ,
1: ਬਣਦਾ ਜੀ ਬਣਦਾ ਜੀ ਬਿਲਕੁਲ ਜੀ।
3: ਆਪਾਂ ਸੋਚੀਏ ਉਹ ਰਾਤ ਨੂੰ ਆ ਰਹੀ ਇੱਕ ਬੱਸ ਦੇ ਵਿੱਚ ਕੱਲੀ ਕੁੜੀ 13 ਸਾਲ ਦੀ, ਕੀ ਬੱਸ ਵਾਲੇ ਕਰੈਕਟਰ ਜਾਂ ਡਰਾਈਵਰ ਦਾ ਕੋਈ ਫਰਕ ਨਹੀਂ ਪੈਂਦਾ,
1: ਰਿਕਸ਼ੇ ਵਾਲਾ ਹੋ ਗਿਆ ਉਹ ਤਾਂ ਅਡਲਟ ਸੀ, ਆਪਣੇ ਤਾਂ ਮੰਨਦੇ ਹੀ ਉਸ ਬੰਦੇ ਨੂੰ ਜਿਹੜਾ
3: ਅੰਦਰੇ ਆ ਗਈ, ਇੱਕ ਕਰੈਕਟਰ ਡਰਾਈਵਰ ਉਹਦਾ ਦਫ਼ਤਰ ਹੋਣਾ,
1: ਬਿਲਕੁਲ ਹੈ ਜੀ ਕਸੂਰਬਾਰ
3: ਉਹਨਾਂ ਕੋਲ, ਇੱਕ ਘਰ ਉਹਨਾਂ ਥਾਣੇ ਲੈ ਸਕਦੇ ਸੀ, ਉਹਨੂੰ ਪੁੱਛ ਸਕਦੇ ਸੀ ਤੇਰਾ ਕਿਹੜੇ ਪਿੰਡ ਦੀ ਆ ਤੂੰ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
3: ਬਹੁਤ ਕੁਝ ਹੋ ਸਕਦਾ ਸੀ ਨਾ, ਹੁਣ ਅਸੀਂ ਕਿੰਨਾ ਕੁਝ ਕਰ ਰਹੇ ਆ
1: ਜੀ,
3: ਹੁਣ ਮੇਰੇ ਵਰਗਾ ਉਹ ਵੀ ਕੁੱਟਣ ਲੱਗੇ ਹੋਣਾ ਜੀ, ਜੀ ਤੇ ਆਪ ਪਹਿਲਾਂ ਕੇਸ ਬਣਿਆ ਹੋਊ,
1: ਬਿਲਕੁਲ ਬਿਲਕੁਲ ਬਿਲਕੁਲ ਹੈ ਜੀ,
3: ਧੰਨਵਾਦ ਜੀ,
1: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਜੀ। ਲੋ ਦੋਸਤੋ ਇਸ ਤਰ੍ਹਾਂ ਜੀ ਔਜਲਾ ਸਾਹਿਬ ਗੱਲਬਾਤ ਕਰਕੇ ਗਏ ਨੇ, ਦੋਸਤ ਪਸੰਦ ਕਰਦੇ ਉਹਨਾਂ ਦੀ ਗੱਲਬਾਤ, ਤੇ ਯਾਦਵਿੰਦਰ ਵਿਦੇਸ਼ਾ ਜੀ ਸਵਾਗਤ ਹੈ 12 ਮਿੰਟ ਹੋਲਡ ਦੇ ਉੱਤੇ, ਜੀ ਅਨੁਜ ਜੀ ਸਵਾਗਤ ਹੈ
4: ਜੀ, ਸ਼ਮੀ ਜੀ, ਭੁਪਿੰਦਰ ਭਾਜੀ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
4: ਕੋਈ ਵੀ
2: ਸਤਿ ਸ੍ਰੀ ਅਕਾਲ,
4: ਕੋਈ ਵੀ ਚੀਜ਼ ਸਤਿ ਸ੍ਰੀ ਅਕਾਲ, ਕੋਈ ਵੀ ਚੀਜ਼ ਜਦੋਂ ਨਵੀਂ ਆਉਂਦੀ ਹੈ ਨਾ
1: ਜੀ,
4: ਜੇ ਆਪਾਂ ਪੁਰਾਣਾ ਟੈਗ ਵੇਖੀਏ ਨਾ, ਕਈ ਚੀਜ਼ਾਂ ਹਰ ਚੀਜ਼ ਦਾ ਨੈਗੇਟਿਵ ਪੱਖ ਵੀ ਹੁੰਦਾ, ਪੋਜ਼ਿਟਿਵ ਪੱਖ ਵੀ ਹੁੰਦਾ
1: ਜੀ,
4: ਉਹ ਟਾਈਮ ਤੇ ਵੀ ਜਿਹੜੀਆਂ ਖੇਡਾਂ ਉਹਨਾਂ ਦਾ ਨੈਗੇਟਿਵ ਪੱਖ ਵੀ ਹੈਗਾ, ਪੋਜ਼ਿਟਿਵ ਵੀ ਹੈਗਾ, ਤੇ ਸੋਸ਼ਲ ਮੀਡੀਆ ਦਾ ਹੁਣ ਜੇ ਮੈਂ ਵੇਖਿਆ ਜਾਵਾਂ, ਸੋਸ਼ਲ ਮੀਡੀਆ ਨੂੰ ਜੇ ਆਪਾਂ ਆਪਣੇ ਤਰੀਕੇ ਨਾਲ ਲੈ ਸਕਦੇ ਹਾਂ, ਕਿਹੜੇ ਤਰੀਕੇ ਨਾਲ ਲੈਂਦੇ
1: ਜੀ,
4: ਜੇ ਤੇ ਆਪਾਂ ਗਾਂਧੀ ਵੇਖਣਾ ਸਾਰੀ ਦਿਹਾੜੀ ਆਪਾਂ ਗਾਂਧੀ ਵੇਖ ਸਕਦੇ
1: ਜੀ,
4: ਤੇ ਜੇ ਆਪਾਂ ਇਨਫੋਰਮੇਸ਼ਨ ਵਾਲੀਆਂ ਚੀਜ਼ਾਂ ਵੇਖਣੀਆਂ ਤੇ ਉਹ ਸੋਸ਼ਲ ਮੀਡੀਆ ਨਾਲ ਭਰਿਆ ਪਿਆ,
1: ਬਿਲਕੁਲ,
4: ਤੁਸੀਂ ਜਿਹੜੇ ਮਰਜ਼ੀ ਸਾਇੰਟਿਸਟ ਦੀ ਕੱਢ ਲਓ, ਜਿਹੜੇ ਮਰਜ਼ੀ ਦੇਸ਼ ਦੀ ਨੌਲੇਜ ਕੱਢ ਲਓ, ਜਿਹੜੇ ਮਰਜ਼ੀ ਸਮੇਂ ਦੀ ਕੱਢ ਲਓ, ਭਾਵੇਂ ਜਿਹੜੀ ਮਰਜ਼ੀ ਸਦੀ ਦੀ ਕੱਢ ਲਓ, ਸਭ ਤੋਂ ਵਿੱਚ ਪਿਆ
1: ਜੀ,
4: ਪਰ ਆਪਾਂ ਨੂੰ ਪ੍ਰਭਾਵਿਤ ਕਰਦਾ ਉਹ, ਜੇ ਤੇ ਨਾ ਜੇ ਤਾਂ ਜਿਹਨੂੰ ਆਪਾਂ ਕਹਿ ਦਿੰਦੇ ਇੰਟਰਟੇਨਮੈਂਟ ਕਹਿ ਦਿੰਦੇ, ਫਿਲਮ ਜਿੱਦਾਂ ਕਹਿ ਦਿੰਦੇ ਇੰਟਰਟੇਨਮੈਂਟ, ਇੰਟਰਟੇਨਮੈਂਟ
1: ਜੀ,
4: ਅਸੀਂ ਹੁਣ ਉਹ ਚੀਜ਼ਾਂ, ਹੁਣ ਆ ਜਿਹੜਾ ਰੀਲਾਂ ਵਾਲਾ ਕੰਮ
1: ਜੀ,
4: ਹੁਣ ਰੀਲਾਂ ਵਾਲੇ ਕੰਮ ਦੇ ਤਾਂ ਕੋਈ ਸੈਂਸਰ ਹੀ ਨੀ ਹੈਗਾ
1: ਜੀ,
4: ਰੀਲਾਂ ਕਿੰਨੀਆਂ ਪੈਂਦੀਆਂ ਰੋਜ਼, ਕਿੰਨੀਆਂ ਪੈਂਦੀਆਂ, ਕਿੰਨੀਆਂ ਉਹ ਵੇਖਣ ਵਾਲੀਆਂ ਕਿ ਨਹੀਂ ਵੇਖਣ ਵਾਲੀਆਂ, ਤੇ ਉਹਨਾਂ ਦੇ ਥੱਲੇ ਜਿਹੜੇ ਉਹਨਾਂ ਨੂੰ ਵੇਖਣ ਵਾਲੇ ਉਹਨਾਂ ਦੀ ਪਹਿਰਵਾਈ ਵੀ ਕਰਨ ਡੇ ਹੁੰਦੇ, ਭਾਈ ਇਹ ਬਹੁਤ ਵਧੀਆ ਕੀਤਾ, ਜਿਹੜੇ ਮੇਰੇ ਵਰਗੇ ਜੇ ਕਹਿ ਦੇਣਗੇ ਭਾਈ ਨੇ ਗਲਤ ਕੀਤਾ
1: ਜੀ,
4: ਉਹਨੂੰ ਝੁਕੜ ਫੇਰ ਦਿੰਦੇ ਉਹਨੂੰ ਗੱਲ
1: ਜੀ,
4: ਤੇ ਤੂੰ ਕਿੱਧਰੋਂ ਆ ਗਿਆ ਵਿੱਚ ਬੋਲਣ ਵਾਲਾ
1: ਜੀ,
4: ਮਾੜਾ ਬੋਲਣਾ, ਤੇ ਇਹ ਆ, ਤੇ ਬਾਕੀ ਸੋਸ਼ਲ ਮੀਡੀਆ ਦੇ ਜਿਹੜੇ ਵਰਤਦੇ ਜ਼ਰਾ ਵਰਤਦੇ ਲੋਕੀ ਧਾਰਮਿਕ ਪੱਖੋਂ, ਹੁਣ ਕਿੰਨੇ ਕਿੰਨੇ ਰੋਜ਼ ਬਾਬੇ ਦੀਆਂ ਵੀਡੀਓ ਆਉਂਦੀਆਂ, ਕਈ ਕੋਈ ਡਿਆ ਲੋਕ ਉਹ ਹੀ ਲੋਕੀ ਵੇਖਣ ਡੇ ਹੁੰਦੇ ਜੀ, ਉਹਦੇ ਵਿੱਚ ਕੋਈ ਆ ਜੇ ਆ ਕੋਈ ਆਈਨਸਟਾਈਨ ਬਾਰੇ ਕੋਈ ਜਾਣਕਾਰੀ ਦਿੰਦਾ, ਉਹਨੂੰ 10 ਬੰਦੇ ਵੀ ਨੀ ਮਿਲਦੇ
1: ਜੀ,
4: ਤੇ ਲੋਕੀ ਭਾਲਦੇ ਕਿ ਸਾਡਾ ਇੰਟਰਟੇਨਮੈਂਟ ਹੋਵੇ, ਸਾਡਾ ਟਾਈਮ ਜਿਹੜਾ ਨਾ ਸਪੈਂਡ ਵਧੀਆ ਜੇ, ਟਾਈਮ ਅਸੀਂ ਬੈਠੇ ਹਾਂ ਨਾ ਕਿਤੇ ਅਸੀਂ ਵਧੀਆ
1: ਜੀ,
4: ਤੇ ਇਹੋ ਜਿਹੀਆਂ ਚੀਜ਼ਾਂ ਲੋਕਾਂ ਨੇ ਸਾਂਭ ਕੇ ਰੱਖੀਆਂ, ਮੈਂ ਪੰਜਾਬ ਜਾ ਕੇ ਵੇਖਿਆ ਵਾ
1: ਜੀ,
4: ਇਹੋ ਜਿਹੀਆਂ ਚੀਜ਼ਾਂ ਲੋਕਾਂ ਨੇ ਸਾਂਭ ਕੇ ਰੱਖੀਆਂ, ਤੁਹਾਨੂੰ ਚਿੜ ਚਿੜ ਕੇ ਦਿਖਾਉਂਦੇ ਆ ਵੇਖੋ, ਆ ਤੁਹਾਨੂੰ ਨਵੀਂ ਵੀਡੀਓ ਆਈ ਉਹਦੀ ਦਿਖਾਈਏ, ਨਵੀਂ ਵੀਡੀਓ ਆਈ ਉਹਦੀ ਦਿਖਾਈਏ, ਤੇ ਉਹ ਲੋਕੀ ਬਸ ਪਿੱਛੇ ਲੱਗੇ, ਬਸ ਉਹੀ ਧੰਦਾ ਹੀ ਉਹ ਚੱਲਣ ਡਿਆ
1: ਜੀ,
4: ਹੁਣ ਬੱਚਿਆਂ ਦਾ ਹੁਣ ਬੱਚੇ ਹੁਣ ਜਿੱਦਾਂ ਆਪਾਂ ਜੇ ਆਪਾਂ ਕਿ ਆਪਾਂ ਪੁਰਾਣਾ ਟਾਈਮ ਹੀ ਆਪਣੀਆਂ ਉਹ ਟਾਈਮ ਤੇ ਚੀਜ਼ਾਂ ਹੋ ਰਹੀ, ਕੋਈ ਸੋਸ਼ਲ ਮੀਡੀਆ ਨੀ, ਆਪਣੀਆਂ ਗੇਮਾਂ ਹੋ ਰਹੀ, ਆਪਾਂ ਇੱਧਰ ਬਾਹਰ ਵੀ ਖੇਡਦੇ ਸੀ ਬਾਹਰੋਂ, ਉਦੋਂ ਕਿਹੜਾ ਕ੍ਰਾਈਮ ਨੀ ਹੁੰਦਾ, ਉਦੋਂ ਲੋਕ ਉਦੋਂ ਵੀ ਬਾਹਰ ਜਿਹੜਾ ਬੱਚਾ ਖੇਡਦਾ ਉਹਦਾ ਧਿਆਨ ਰੱਖਣਾ ਪੈਂਦਾ
1: ਜੀ,
4: ਕਿਤੇ ਬਾਈ ਇੱਧਰ ਉੱਧਰ ਨਾ ਹੋਵੇ, ਤੇ ਆਪਾਂ ਦੱਸ ਕੇ ਵੀ ਜਾਂਦੇ ਹੈਗੇ ਆਪਾਂ ਚੱਲੇ ਭਾਈ ਬਾਹਰ ਚੱਲੇ
1: ਜੀ,
4: ਮੈਨੂੰ ਪਤਾ ਕਿ ਅਸੀਂ 10-10 ਵਜੇ ਤੱਕ ਬਾਹਰ ਖੇਡਦੇ ਰਹਿੰਦੇ ਨੇ, ਪਿੰਡ ਦੇ ਵਿੱਚ ਖੇਡਦੇ ਨੇ, ਦੂਜੇ ਪਿੰਡ ਤੋਂ ਦੂਸਰੇ ਬੰਦੇ ਜਾ ਕੇ ਲੁਕੜ ਮੀਚੀ ਖੇਡਦੇ
1: ਜੀ,
4: ਪਰ ਸਾਡੇ ਘਰਦਿਆਂ ਨੂੰ ਪਤਾ ਹੁੰਦਾ ਇਹ ਕਿੱਥੇ ਆ, ਤੇ ਨਾਲੇ ਇਹ ਵੀ ਉਦੋਂ ਕੁੜੀਆਂ ਵੀ ਨਾਲ ਖੇਡਦੀਆਂ ਹੁੰਦੀਆਂ ਨੇ, ਇਹ ਵੀ ਰਾਏ ਕਿ ਪਰ ਉਹਨਾਂ ਨੂੰ ਪਤਾ ਹੈ ਕਿ ਕੁੜੀਆਂ ਜਿਹੜੀਆਂ ਇਹਨਾਂ ਨਾਲ ਖੇਡਦੀਆਂ, ਇਹ ਕਿਹਨਾਂ ਦਾ ਜਿਹੜਾ ਇਹਨਾਂ ਦਾ ਜਿਹੜਾ ਆਪਸੀ ਪਿਆਰ ਵਾ, ਭੈਣ ਭਰਾ ਵਾਲਾ ਪਿਆਰ ਆ, ਇਹਨਾਂ ਨੇ ਕੋਈ ਗਲਤ ਨੀ ਕਹਿਣਾ
1: ਜੀ,
4: ਕੁੜੀਆਂ ਨਾਲ ਬਹਿ ਵੀ ਜਾਂਦੀਆਂ, ਉਦੋਂ ਹੁੰਦਾ ਹੁੰਦਾ ਕਿ ਹੱਥ ਅੱਡੇ ਦੇ ਖਲੋਤੇ ਨੇ ਕੁੜੀ ਦੇ ਨਾਲ ਘਰਦਿਆਂ ਕੁੜੀ ਦੇ ਨਾਲ ਕਹਿ ਦੇਣਾ ਚੱਲ ਪਈ ਚੱਲਿਆ ਕਿਤੇ ਤੂੰ ਉੱਥੇ ਜਾ ਕੇ ਲਾ
1: ਜੀ
4: ਹੁਣ ਉਹ ਜਮਾਨੇ ਨੀ ਰਿਹਾ ਕਿਉਂਕਿ ਸੋਸ਼ਲ ਮੀਡੀਆ ਨੇ ਖਰਾਬ ਕਰਤਾ ਸਭ ਹੁਣ ਕੰਟਰੋਲ ਤੇ ਆਪਣਾ ਬਾਕੀ ਜਿਹੜੀ ਘਟਨਾ ਆਈ ਮੈਂ ਪੜ੍ਹੀ ਤੇ ਨੀ ਪਰ ਮੈਨੂੰ ਸੁਣ ਕੇ ਬੜਾ ਆਇਆ ਕਿਉਂਕਿ ਜਿਹੜੀ ਧੀਆਂ ਦੇ ਮਸਲੇ ਦੀ ਗੱਲ ਹੁੰਦੀ ਮੇਰਾ ਮਨ ਬਹੁਤ ਛੇਤੀ ਜੋੜਿਆ ਜਾਂਦਾ
1: ਜੀ
4: ਤੇ ਹੁਣ ਹੁਣ ਆਪਣੇ ਵੀ ਇੱਥੇ ਹੈਗਾ ਵਾ ਆਪਾਂ ਫੋਨ ਆ
1: ਹੁਣ
4: ਆਪਣੇ ਇੱਥੇ ਫੋਨ ਸਕੂਲਾਂ ਦੇ ਆਪਾਂ ਨੂੰ ਸਕੂਲਾਂ ਨੇ ਜੇ ਫੋਨ ਖੜਦੇ ਵੀ ਆ ਬੱਚੇ ਤੇ ਪਹਿਲਾਂ ਹੀ ਆਵਾਜ਼ ਦਿੰਦੇ ਆ ਕਿ ਭਾਈ ਫੋਨ ਉੱਥੇ ਜਮ੍ਹਾਂ ਕਰਾ ਦੋ
1: ਜੀ
4: ਫੋਨ ਤੁਹਾਨੂੰ ਉਦੋਂ ਮਿਲਣਾ ਜਾਂ ਰਿਸੈਸ ਪੀਰੀਅਡ ਤੇ ਮਿਲਣਾ ਜਾਂ ਤੁਹਾਨੂੰ ਮਿਲਣਾ
1: ਬਿਲਕੁਲ ਛੁੱਟੀ
4: ਜਦੋਂ ਤੁਸੀਂ ਘਰ ਨੂੰ ਜਾਣ ਹੁਣ ਜਿਹੜਾ ਮੈਂ ਇੱਕ ਰੂਲ ਜਿਹੜਾ ਘਰ ਚ ਬਣਾਇਆ ਸੀ ਉਹਦੇ ਤੇ ਬਹੁਤ ਵਧੀਆ ਰਹੇ ਆ ਫਿਰ ਵੀ 20% ਲਾ ਲਓ ਕਿ ਜਿਹਨੂੰ ਕਹਿ ਦਿੰਦੇ ਨੇ ਕਿ ਹਾਰ ਨੀ ਕਹਿ ਸਕਦੇ ਕੁਝ ਪਰਸੈਂਟ ਬੱਚੇ ਵਰਤ ਵੀ ਲੈਂਦੇ ਆ ਪਰ ਅਸੀਂ ਆਪਣੇ ਬੱਚਿਆਂ ਨੂੰ ਘੱਟੋ ਘੱਟ 13-14 ਸਾਲ ਦੀ ਉਮਰ ਤੋਂ ਪਹਿਲਾਂ ਫੋਨ ਨਹੀਂ ਦਿੱਤਾ
1: ਜੀ
4: ਵੱਡੀ ਬੇਟੀ ਨੂੰ ਨੀ ਦਿੱਤਾ ਛੋਟੀ ਨੂੰ ਵੀ ਹੁਣ ਤੇ ਨਿੱਕੀ ਨੇ ਲੈਣਾ ਹੁਣ ਉਹਨੇ ਹੁਣ ਸਕੂਲੇ ਜਾ ਕੇ ਇੱਕ ਐਜ ਏ ਟਿਕਟ ਉਹਦੇ ਟਿਕਟ ਲੈਣੀ ਪਿਆ ਕਰੀ ਉਹਦੇ ਕਰਕੇ ਉਹਨੂੰ ਫੋਨ ਦੇਣਾ
1: ਜੀ
4: ਪਰ ਉਹ ਕੰਟਰੋਲ ਰੱਖਿਆ ਹੈ ਕਿ ਫਰਾਈਡੇ ਸੈਚਰਡੇ ਫਰਾਈਡੇ ਸ਼ਾਮ ਤੇ ਸੈਚਰਡੇ ਤੇ ਸੰਡੇ
1: ਜੀ
4: ਆਹ ਤਿੰਨ ਦਿਨ ਤੁਸੀਂ ਵਰਤਣਾ ਓਦਾਂ ਨਹੀਂ ਵਰਤਣਾ
1: ਜੀ
4: ਉਹ ਬੜਾ ਵਧੀਆ ਚੱਲਦਾ ਰਿਹਾ ਹੁਣ ਮੇਰੀ ਵਾਈਫ ਨੂੰ ਹੁੰਦਾ ਕਿ ਉਹ ਹੁੰਦੀ ਪੁਰਾਣੀਆਂ ਰਵਾਇਤੀ ਖੇਡਾਂ ਮੁੜੀਏ
1: ਤੇ
4: ਬੱਚਿਆਂ ਨਾਲ ਉਹ ਖੇਡਿਆ ਕਰੀਏ ਹੁਣ ਨਿੱਕੀ ਨਿੱਕੀਆਂ ਚੀਜ਼ਾਂ ਲਿਆ ਕੇ ਘਰ ਚ ਰੱਖਦੀ
1: ਅਸੀਂ
4: ਖੇਡਦੇ ਵੀ ਹਾਂ ਤਾਸ਼ ਖੇਡਣ ਡਿਆ ਅੱਜ ਬੱਚੇ ਤਾਸ਼ ਖੇਡਣ ਡਿਆ ਵੀਡੀਓ ਪਾਈ ਉਹਨੂੰ ਬੜੀ ਵਧੀਆ ਲੱਗੀ
1: ਜੀ
4: ਕਿ ਉਹ ਕਿੰਨਾ ਟਾਈਮ ਉਹਨਾਂ ਨੇ ਛੱਡ ਕੇ ਦੋਵੇਂ ਜਿਹੜੀਆਂ ਤਾਸ਼ ਖੇਡਣ ਡਈ
1: ਬਿਲਕੁਲ
4: ਹੁਣ ਮੈਂ ਕੈਰਮ ਬੋਰਡ ਲੱਗਾ ਲਿਆਉਣ ਮੈਂ ਹੁਣ ਕੈਰਮ ਬੋਰਡ ਮੰਗਾਉ
1: ਜੀ
4: ਤੇ ਕੈਰਮ ਬੋਰਡ ਲਿਆ ਕੇ ਖੇਡਿਆ ਕਰ
1: ਜੀ
4: ਇਹ ਆ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਵਾਲੇ ਫਾਰਮੂਲੇ
1: ਬਿਲਕੁਲ ਸਪੇਸ ਨੂੰ ਕਵਰ ਕਰਨ ਲਈ ਕੁਝ ਚਾਹੀਦਾ ਨਾ ਉਹ ਤਾਂ ਬੱਕਰਾ ਚਾਹੀਦਾ ਕੁਝ ਨਾ ਕੁਝ ਤਾਂ ਕਾਰਡ ਕੱਢਣੀ ਪਏਗੀ ਉਹਦੇ ਵਿੱਚ ਬਿਲਕੁਲ
4: ਬਾਕੀ ਹਾਂ ਇਹ ਕਾਰਡ ਕੱਢੀ ਆ ਹੁਣ ਕੱਲ ਪਰਸੋਂ ਕਿਤੇ ਪਾਰਟੀ ਦੇ ਗਏ ਉੱਥੇ ਬਾਹਰ ਖੇਡਦਾ ਇਹ ਬੇਸਬਾਲ
1: ਜੀ
4: ਮੈਂ ਉਹਨਾਂ ਨੂੰ ਆਖਿਆ ਮੈਂ ਆਪਾਂ ਗੁੱਲੀ ਡੰਡਾ ਖੇਡਿਆ ਕਰੀਏ
1: ਜੀ
4: ਆਪਾਂ ਗੁੱਲੀ ਡੰਡਾ ਇੱਥੇ ਬਣਾ ਲੈਣੇ ਡੰਡੇ ਹੀ ਆ ਦੋ ਗੁੱਲੀ ਡੰਡਾ ਬਣ ਜਾਣ
1: ਜੀ
4: ਬੜੇ ਵਧੀਆ ਹੁੰਦੇ ਇੱਦਾਂ ਕਰੀਏ ਹੁਣ ਘਰ ਦੇ ਵਿੱਚ ਜਿਹਨੂੰ ਆਏ ਹੋ ਕਿ ਫਾਰਮੂਲੇ ਆਪਾਂ ਵਰਤਾਂਗੇ ਕਿ ਬੱਚਿਆਂ ਨੂੰ ਲਿਆ ਕੇ ਗੇਮਾਂ ਦਵਾਂਗੇ ਆਹ ਖੇਡੀਏ ਉੱਤੇ ਬੱਚੇ ਬੜੇ ਵਧੀਆ ਖੇਡਦੇ ਨਾਲ ਖੇਡਦੇ ਲਾਲਚ ਦੇ ਲੋ ਬੱਚੇ ਨੂੰ ਉਹਦੀ ਗੱਲ ਕਿ ਤੂੰ ਜਿੱਤਿਆ ਤੈਨੂੰ ਭਈ ਲਾਲਚ ਤੈਨੂੰ ਆਹ ਚੀਜ਼ ਲੈ ਕੇ ਦਊਂਗੇ ਉਹ ਲੈ
1: ਬਿਲਕੁਲ
4: ਬੱਚੇ ਚਾਹ ਨਾ ਖੇਡਦੇ ਬੱਚੇ ਸੋਸ਼ਲ ਮੀਡੀਆ ਜਿਹੜੇ ਇਕੱਲੇ ਨੇ ਕਹਿੰਦੇ ਚਾਰ ਜਾਣੇ ਜਿਹਨੂੰ ਤੁਸੀਂ ਬਹਿ ਕੇ ਗਰੁੱਪ ਚ ਖੇਡਦੇ ਜੀ ਉਹ ਕਿੰਨਾ ਫਰਕ ਪੈਣ ਡਿਆ ਫੋਨ ਨੂੰ ਵੀ ਛੁੱਟੀ ਦੇ ਬੱਚਿਆਂ ਦੇ ਦਿਮਾਗਾਂ ਨੂੰ ਵੀ ਛੁੱਟੀ
1: ਬਿਲਕੁਲ ਹੈ ਜੀ
4: ਤੇ ਬਾਕੀ ਪੋਜ਼ਿਟਿਵਿਟੀ ਦੇ ਤੌਰ ਤੇ ਬਿਲਕੁਲ ਵੀ ਅਸੀਂ ਸੋਸ਼ਲ ਮੀਡੀਆ ਨੂੰ ਬੰਦ ਨਹੀਂ ਕਰ ਸਕਦੇ ਕਿਉਂਕਿ ਕਈ ਚੀਜ਼ਾਂ ਉਹਦੇ ਵਿੱਚ ਜਿਹੜੇ ਬੱਚਿਆਂ ਵਾਸਤੇ ਜ਼ਰੂਰੀ ਆ ਜਿਹਨੇ ਉਹਨਾਂ ਦਾ ਕਈ ਉਹਨਾਂ ਦੇ ਪ੍ਰੈਜੈਂਟੇਸ਼ਨਾਂ ਬਣਾਉਣੀਆਂ ਕਈ ਚੀਜ਼ਾਂ ਉਹਨਾਂ ਨੇ ਵੀਡੀਓ ਵਿੱਚ ਆਪਣੀਆਂ ਵੱਲ ਵੱਲ ਪੁਰਾਣੀਆਂ ਵੀਡੀਓ ਵੇਖ ਕੇ ਇੱਕ ਨਵੀਆਂ ਚੀਜ਼ਾਂ ਬਣਾਉਣੀਆਂ
1: ਬਿਲਕੁਲ ਹੈ
4: ਇਹ ਚੀਜ਼ਾਂ ਤੋਂ ਅਸੀਂ ਰੋਕ ਨਹੀਂ ਸਕਦੇ
1: ਜੀ
4: ਕਿਉਂਕਿ ਜਿਹੜਾ ਹਰ ਚੀਜ਼ ਦਾ ਜਿਹੜਾ ਨੈਗੇਟਿਵ ਬੰਦਾ ਉਹਨੂੰ ਅਸੀਂ ਤੁਸੀਂ ਆਪ ਹੀ ਘਟਾ ਸਕਦੇ
1: ਜੀ
4: ਤੁਸੀਂ ਆਪ ਸੋਚੋ ਕਿ ਹਰ ਚੀਜ਼ ਦਾ ਕੋਈ ਨਾ ਕੋਈ ਨੁਕਸਾਨ ਆ ਪਾਣੀ ਵੱਧ ਪੀਵਾਂਗੇ ਉਹਦਾ ਵੀ ਨੁਕਸਾਨ
1: ਜੀ
4: ਦੁੱਧ ਵੱਧ ਪੀਵਾਂਗੇ ਉਹਦਾ ਵੀ ਰੋਟੀ ਵੱਧ ਖਾ ਲਈ ਉਹਦਾ ਵੀ ਨੁਕਸਾਨ
1: ਜੀ
4: ਜ਼ਿਆਦਾ ਸੌਂ ਲਿਆ ਉਹਦਾ ਵੀ ਨੁਕਸਾਨ ਬੈਲੈਂਸ ਦੇ ਵਿੱਚ ਜਿੰਜਰ ਆਪਾਂ ਰੱਖਣਾ ਨਹੀਂ ਨਾ ਆਈ ਕੋਈ ਚੀਜ਼
1: ਜੀ
4: ਗੋਰੇ ਬੈਲੈਂਸ ਕਰ ਲੈਂਦੇ ਨਾ ਅੱਜ ਆਸਟ੍ਰੇਲੀਆ ਨੇ ਬੈਨ ਲਾਤਾ ਨਾ
1: ਬਿਲਕੁਲ
4: ਉਹਨਾਂ ਨੇ ਆਪਣਾ ਲਾਲਚ ਉਹਨਾਂ ਨੇ ਇਹ ਨੀ ਵੇਖਿਆ ਕਿ ਸਾਡੀ ਇਨਕਮ ਦੇ ਵਿੱਚ ਘਾਟਾ ਹੁੰਦਾ ਕਿਉਂਕਿ ਜਿੰਨੀਆਂ ਗੇਮਾਂ ਚ ਕਿਸੇ ਕੰਟਰੀ ਚ ਉਹਦਾ ਉਹਨਾਂ ਨੂੰ ਕੋਈ ਨਾ ਕੋਈ
1: ਐਡਵਰਟਾਈਜ਼ਮੈਂਟ ਆ ਹੋ ਸਕਦਾ
4: ਚੱਲਦੀ
1: ਜੀ ਬਿਲਕੁਲ
4: ਹਾਂ ਤੇ ਵੇਖ ਲਓ ਉਹਨਾਂ ਉਹਦਾ ਵੀ ਨੀ ਕੀਤਾ ਹੁਣ ਇੱਥੇ ਸਾਡੇ ਲੱਗਦਾ ਸਵੀਡਨ ਚ ਵੀ ਲੱਗਣ ਲੱਗਾ
1: ਜੀ
4: ਇਹ ਸਕੂਲ ਬੱਚਿਆਂ ਦੇ ਲਾਉਣਾ
1: ਜੀ
4: ਇਹ ਆ ਹੁਣ ਤੇ ਬੜੀਆਂ ਚੀਜ਼ਾਂ ਆ ਗਈਆਂ ਜਿੱਦਾਂ ਤੁਸੀਂ ਉੱਥੇ ਮਤਲਬ ਬੱਚਿਆਂ ਦਾ ਧਿਆਨ ਜਰੂਰ ਰੱਖੋ ਕਿੱਥੇ ਜਾਂਦਾ ਕਿੱਥੇ ਆਉਂਦਾ ਬਾਕੀ ਇਹ ਸਾਡਾ ਵੀ ਕਸੂਰ ਹੈਗਾ ਕਿ ਅਸੀਂ ਕਈ ਵਾਰ ਬੱਚੇ ਦੀ ਗੱਲ ਨੀ ਸੁਣਦੇ ਜਦੋਂ ਬੱਚਾ ਸਾਨੂੰ ਗੱਲ ਦੱਸਣ ਲੱਗਦਾ ਨਾ ਅਸੀਂ ਨੀ ਸੁਣਦੇ ਹੋ ਸਕਦਾ ਉਹ ਲੜਕੀ ਦੀ ਗੱਲ ਨਾ ਸੁਣੀ ਜਾਂਦੀ ਹੋਵੇ ਉਹ ਉਹਨੇ ਆਖਿਆ ਕਿ ਮੈਨੂੰ ਜਾਣ ਨੀ ਦੇਣਾ ਤੇ ਚੋਰੀ ਨਿਕਲੀ ਕਰੋ
1: ਬਿਲਕੁਲ
4: ਜੇ ਉਹੀ ਗੱਲ ਦੀ ਬੱਚੀ ਦੀ ਗੱਲ ਸੁਣੇ ਬੱਚਾ ਕਿ ਲੈ ਤੂੰ ਗੱਲ ਦੱਸ
1: ਜੀ
4: ਉਹ ਬੱਚੀ ਤੁਹਾਨੂੰ ਦੱਸਦੀ ਆ ਕਿ ਮੈਨੂੰ ਏਦਾਂ ਕੋਈ ਫੋਨ ਤੇ ਕਰਨ ਡਿਆ ਵਾ ਚੀਜ਼ ਕਰਨ ਡਿਆ ਵਾ ਉਹਨੂੰ ਕਿੱਦਾਂ ਬਚਣਾ ਤੇ ਤੁਸੀਂ ਆਪ ਦੱਸ ਦੇ
1: ਜੀ
4: ਜੇ ਆਪਾਂ ਗੱਲ ਨੀ ਸੁਣਨੀ ਤੇ ਫਿਰ ਉਹਦਾ ਨੁਕਸਾਨ ਹੁੰਦਾ
1: ਬੱਚੇ
4: ਦੀ ਗੱਲ ਸੁਣੋ ਤੁਹਾਨੂੰ ਸੱਚ ਦੱਸੂਗਾ ਆਣ ਕੇ
1: ਬਿਲਕੁਲ
4: ਹੁਣ ਮੈਨੂੰ ਪਤਾ ਮੇਰੇ ਬੱਚੇ ਵੱਡੇ ਬੱਚੇ ਨੇ ਇੱਕ ਮੈਨੂੰ ਗੱਲ ਦੱਸਦੇ ਉਹ ਸੱਚ ਸਾਰੀਆਂ ਸੱਚੀ ਦੱਸ ਦੇ ਉਹਨੇ ਇੱਕਦਮ ਦੱਸਿਆ ਨੀ ਮੈਂ ਇੱਥੇ
1: ਵੈਰੀ
4: ਗੁੱਡ ਉਹਨੇ ਕਿ ਤੂੰ ਸੱਚ ਦੱਸਿਆ ਇਹੋ ਸਮਝ ਵੱਡੀ ਆ
1: ਜੀ
4: ਤੇ ਜਦੋਂ ਤੁਹਾਨੂੰ ਬੱਚੇ ਨੇ ਤੁਹਾਨੂੰ ਪਤਾ ਹੀ ਨੀ ਬੱਚਾ ਕਿੱਥੇ ਆ ਕਿੱਧਰ ਗਿਆ ਵਾ ਬਾਕੀ ਉਹ ਜਿਹੜੀ ਕੰਟਰੀ ਦੀ ਅਸੀਂ ਗੱਲ ਕਰਨ ਡੇ ਆ ਉਹ ਸਿਰਫ ਕੀ ਇਹਨਾਂ ਵਿੱਚ ਇੱਕ ਪੈਰ ਜਿਹੜਾ ਬੜਾ ਸੋਚ ਸਮਝ ਕੇ ਰੱਖਣਾ ਪੈਣ ਡਿਆ
1: ਜੀ
4: ਤੁਸੀਂ ਆ ਫਿਲਮ ਵੇਖ ਲਓ ਸਤਲੁਜ ਫਿਲਮ ਦੇ ਵਿੱਚ
1: ਜੀ
4: ਜੋ ਜੋ ਹੁੰਦਾ ਸੀ ਉਹ ਟਾਈਮ ਤੇ
1: ਜੀ
4: ਕੌਣ ਕੌਣ ਕਰਦੇ ਸੀ ਤੇ ਸਾਡੇ ਲੋਕ ਅੱਜ ਵੀ ਵੀਡੀਓ ਪਾਈ ਜਾਂਦੇ ਆ ਕੋਈ ਕਿਹਨੂੰ MLA ਬਣਾਉਣ ਤੇ ਕਿਹਨੂੰ ਬਣਾਉਣਾ
1: ਬਿਲਕੁਲ
4: ਪੋਲਿਟਿਕਸ ਅੱਜ ਵੀ ਨੀ ਸਿੱਖਣ ਡਿਆ ਕਿ ਅਸੀਂ ਆਮ ਲੋਕਾਂ ਨੇ ਜਿੰਨਾ ਚਿਰ ਰਾਜਨੀਤੀ ਨਾ ਸਿੱਖੀ ਨਾ ਉਨਾ ਚਿਰ ਤੱਕ ਕੋਈ ਗੱਲ ਨੀ ਬਣੀ।
1: ਬਿਲਕੁਲ ਹੈ ਜੀ,
4: ਆਮ ਲੋਕਾਂ ਨੂੰ ਵੀ ਸੋਚਣਾ ਪੈਣਾ ਕਿ ਛਾਤਰ ਦਿਮਾਗ ਜੇ ਤੁਹਾਡੇ ਦਿਮਾਗ ਨਾਲ ਖੇਡਦੇ ਤੁਸੀਂ ਕਿੱਦਾਂ ਬਚਣਾ।
1: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
4: ਇਹ ਸਾਰੇ ਬਾਕੀ ਇਹ ਫਾਰਮੂਲੇ, ਮੇਰਾ ਆਹ ਜਿਹੜਾ ਫਾਰਮੂਲਾ ਨਾ ਬੱਚਿਆਂ ਨੂੰ ਜੇ ਘਰੇ ਰੱਖਣ ਦਾ ਫਾਰਮੂਲਾ, ਗੇਮਾਂ ਲਿਆਓ ਪੁਰਾਣੀਆਂ, ਗੇਮਾਂ ਖੇਡੋ ਉਹਨਾਂ ਨੂੰ।
1: ਬਿਲਕੁਲ,
4: ਤਾਸ਼ ਖੇਡ ਲਓ, ਦੋ ਕਰ ਲਓ, ਬੇਮ ਗਿਆ ਆਪਣੇ ਆਪ ਹੀ ਥੋੜਾ ਟਾਈਮ ਉਹਨਾਂ ਨੇ ਉੱਧਰ ਲੱਗ ਜਾਣਾ।
1: ਜੀ ਬਿਲਕੁਲ,
4: ਜਿਹੜਾ ਫਿਲਮ ਵੀ ਵੇਖੋ, ਅਸੀਂ ਬੱਚਿਆਂ ਨਾਲ ਫਿਲਮ ਲਾ ਕੇ ਮੇਨੇ ਆ, ਕੋਈ ਤਿੰਨ ਘੰਟੇ ਦੋਵਾਂ ਘੰਟੇ ਲਾਓ ਜੀ ਫਿਲਮ, ਅਸੀਂ ਤੁਹਾਡੇ ਨਾਲ ਬਹਿ ਕੇ ਵੇਹਨੇ।
1: ਬਿਲਕੁਲ,
4: ਸਾਰੇ ਕੰਮ ਕੋਈ ਡਰਾਮਾ ਵੇਹਣੇ, ਡਰਾਮਾ ਵੀ ਵੇਹਨੇ ਆ।
1: ਬਿਲਕੁਲ,
4: ਬਾਕੀ ਆ ਜਿਹੜਾ ਬਾਕੀ ਜਿਹੜੇ ਕੱਲੇ ਵੇਖਣ ਡੇ ਥੋੜਾ ਕੰਟਰੋਲ, ਉਦੋਂ ਡਰ ਹੀ ਪੈਦਾ ਕਰ ਦੋ ਭਾਈ ਤੇਰਾ ਫੋਨ ਅਸੀਂ ਚੈੱਕ ਕਰ।
1: ਬਿਲਕੁਲ,
4: ਬੱਚਾ ਕਰਦਾ ਹੀ ਕੋਈ ਨੀ, ਚੈੱਕ ਓਦਾਂ ਵੀ ਚੈੱਕ ਕਰੋ ਫੋਨ, ਜੇ ਤੂੰ ਕਿਵੇਂ ਨਾ ਓਦਾਂ ਦਿਖਾ।
1: ਬਿਲਕੁਲ,
4: ਜਦੋਂ ਜੇ ਗਾੜੀ ਕਿਸੇ ਲੋਕ ਲਾਇਆ ਹੋਊਗਾ ਫਿਰ ਉਹਦੇ ਪੋਤੇ ਤੇ ਸ਼ੱਕ ਕਰ ਸਕਦੇ ਕੋਈ ਲੋਕ ਲਾਇਆ ਕਿਉਂ ਲਾਇਆ।
1: ਜੀ
4: ਜਦੋਂ ਤੁਹਾਡੇ ਉੱਪਰ ਹੀ ਸਾਰੀ ਫੇਸਬੁੱਕ ਦੂਜੀ ਤੀਜੀ ਤੇ ਫਿਰ ਤੁਸੀਂ ਕੱਢ ਕੇ ਵੇਖ
1: ਸਕਦੇ। ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ।
4: ਬਾਕੀ ਬਹੁਤ ਵਧੀਆ ਪ੍ਰੋਗਰਾਮ, ਚਲੋ ਸੁਣਦੇ।
1: ਥੈਂਕ ਯੂ ਜੀ, ਥੈਂਕ ਯੂ ਯਾਦਵਿੰਦਰ ਜੀ, ਸ਼ੁਕਰੀਆ। ਲੋ ਦੋਸਤੋ, ਇਸ ਜੀ ਯਾਦਵਿੰਦਰ ਵਿਦੇਸ਼ਾ ਜੀ ਸਵੇਡਨ ਤੋਂ ਸਾਂਝ ਪਾ ਕੇ ਗਿਆ। ਸ਼ਮੀ ਜੀ, ਆਪਾਂ ਫਿਰ ਨਵੇੜ ਰੁਮਾਲ ਨੂੰ ਚੱਲਦੇ ਹਾਂ, ਸਮਾਂ ਵੀ ਕਾਫੀ ਹੋ ਚੱਲਿਆ ਤੁਹਾਡਾ ਵੀ। ਤੇ ਸ਼ਮੀ ਜੀ, ਕੀ ਕਹਿਣਾ ਚਾਹੋਗੇ ਸਾਰੇ ਮਸਲਿਆਂ ਦੇ ਉੱਤੇ ਡਿਸਕਸ਼ਨ ਹੋਈ ਹੈ? ਕੱਲ ਨਾ ਮੈਂ ਇੱਕ ਸੀਰੀਜ਼ ਦੇਖਦਾ ਪਿਆ ਆ ਆਪਣੇ ਯੂਟਿਊਬ ਦੇ ਉੱਤੇ, ਪਾਕਿਸਤਾਨ ਦੀ ਸੀਰੀਜ਼ ਆ ਆਪਣੀ ਜੀਵਨ ਨਗਰ
2: ਜੀ,
1: ਤੇ ਉਹਦੇ ਵਿਚ ਵੀ ਚਲੋ ਇਸ ਤਰ੍ਹਾਂ ਥੋੜਾ, ਪਰ ਉਹ ਤਾਂ ਹੈਗੇ ਨੇ ਮਤਲਬ ਕਿ ਪੂਰੇ ਆਪਣੀ ਉਮਰ ਤੈਅ ਕਰ ਚੁੱਕੇ ਆ, 18 ਸਾਲ ਤੋਂ ਉੱਤੇ ਆ ਬੱਚੇ, ਤੇ ਉਹ ਵੱਖਰੇ ਵੱਖਰੇ ਕਹਿ ਸਕਦੇ ਆ ਕਿ ਮੈਰਿਜ ਕਰਾਉਣਾ ਚਾਹੁੰਦੇ ਆ ਵੱਖਰੇ ਵੱਖਰੇ ਭਾਈਚਾਰਿਆਂ ਦੇ ਵਿਚੋਂ ਆ, ਤੇ ਉਹ ਸਾਰਾ ਸਿਲਸਿਲਾ ਚੱਲਦਾ ਹੈ। ਪਰ ਉਹਦੇ ਵਿਚ ਜਿਹੜਾ ਇੱਕ ਮੇਨ ਰੋਲ ਹੈਗਾ, ਜਿਹੜਾ ਬੰਦਾ ਉਹਦੇ ਵਿਚ ਹੈਗਾ, ਉਹ ਗੱਲ ਕਰਦਾ, ਉਹ ਹੈਗਾ ਤਾਂ ਬਦਮਾਸ਼ ਹੈ ਜੀ, ਪਰ ਉਹ ਸਾਰੇ ਇਦਾਂ ਦੇ ਮਸਲੇ ਜਿਹੜੇ ਸੋਸ਼ਲ ਮਸਲੇ ਨੇ ਨਾ, ਉਹਨਾਂ ਨੂੰ ਹੱਲ ਕਰਾਉਣ ਦੇ ਵਿਚ ਬੜਾ ਵੱਡਾ ਯੋਗਦਾਨ ਪਾਉਂਦਾ ਹੈ ਉਹ, ਤੇ ਉਹ ਸਾਰਿਆਂ ਦਾ ਮੇਲ ਜੋਲ, ਸਾਰਿਆਂ ਨੂੰ ਜਿੱਦਾਂ ਉਹ ਜੋ ਚਾਹੁੰਦੇ ਨੇ ਉਦਾਂ, ਜਿੱਦਾਂ ਨਵੀਂ ਤਬਦੀਲੀ ਆ ਰਹੀ ਹੈ ਆਪਣੇ ਸਮਾਜ ਦੇ ਵਿਚ ਵੀ, ਉਹਨਾਂ ਚੀਜ਼ਾਂ ਨੂੰ ਵੀ ਕੁਝ ਜਿਹੜੇ ਨੇ ਰੂੜੀਵਾਦੀ ਲੋਕ ਹੈਗੇ ਆ ਥੋੜੇ ਉਸ ਹਿਸਾਬ ਦੇ ਨਾਲ ਸੋਚਦੇ ਆ, ਵਿਚਾਰਦੇ ਨਹੀਂ ਨਹੀਂ ਏਦਾਂ ਨੀ ਹੋ ਸਕਦਾ, ਏਦਾਂ ਨੀ ਕਰ ਸਕਦੇ, ਤਾਂ ਉਹ ਚੀਜ਼ਾਂ ਦੇ ਵਿਚ ਬੜੀ ਵੱਡੀ ਇੱਕ ਤਬਦੀਲੀ ਉਹ ਪ੍ਰੋਗਰਾਮ ਦੇ ਵਿਚ ਮੈਂ ਦੇਖ ਰਿਹਾ ਉਹ ਆ ਰਹੀ ਹੈ। ਉਹ ਗੱਲ ਕਹਿੰਦਾ ਕਿ ਅੱਜ ਦਾ ਸਮਾਂ ਜਿਹੜਾ ਨਾ, ਜਿੱਦਾਂ ਕਿ ਪੇਰੈਂਟਸ ਦੇ ਵਿਚ ਜਾਂ ਬੱਚਿਆਂ ਦੇ ਵਿਚ ਇੱਕ ਪਿਆਰ ਮੁਹੱਬਤ ਦੀ ਗੱਲ ਆਉਂਦੀ ਹੈ, ਤਾਂ ਉਹਦੇ ਵਿਚ ਇੱਕ ਆਪਣਾ ਜਿਹੜਾ ਵਿਸ਼ਵਾਸ ਹੈ ਜਦੋਂ ਉਹ ਟੁੱਟ ਜਾਂਦਾ ਇੱਕ ਦੂਸਰੇ, ਉਹ ਕਿਸੇ ਵੀ ਰਿਸ਼ਤੇ ਦੇ ਵਿਚ ਆ, ਤਾਂ ਉਹ ਫਿਰ ਕਿਤੇ ਨਾ ਕਿਤੇ ਡੇਂਜਰਸ ਜਿਹੜੀ ਸਿਚੁਏਸ਼ਨ ਹੋ ਜਾਂਦੀ ਹੈ ਇੱਕ ਦੂਸਰੇ ਨੂੰ ਸਮਝਣ ਦੀ, ਜਾਂ ਹਰ ਵੇਲੇ ਹੀ ਉਹਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖੀ ਜਾਣਾ, ਉਹ ਚੀਜ਼ਾਂ ਚੱਲ ਪੈਂਦੀਆਂ। ਉਹ ਕਹਿੰਦਾ, ਡਾਇਲੋਗ ਬੋਲਦਾ, ਕਹਿੰਦਾ ਅੱਜ ਜਿਹੜਾ ਸਮਾਂ ਚੱਲ ਰਿਹਾ ਨਾ, ਤੇ ਵੈਸੇ ਤਾਂ ਸ਼ੁਰੂ ਤੋਂ ਹੀ ਕਹਿੰਦਾ ਇਹ ਚੀਜ਼ ਹੈ ਕਿ ਜਿੱਦਾਂ ਕਿ ਹਿਊਮਨ ਆਪਣਾ ਆਪ ਨੂੰ ਬਚਾਉਣ ਦੇ ਲਈ, ਤੇ ਉਹਦੇ ਵਿਚ ਇੱਕ ਡਰ ਹੈ, ਕੁਦਰਤੀ ਕਾਨੂੰਨ ਹੈ, ਕੁਦਰਤ ਨੇ ਕਾਨੂੰਨ ਵਿਚ ਉਹਦੇ ਭਰਿਆ ਹੋਇਆ ਹੈ ਉਹਦੀ ਜ਼ਿੰਦਗੀ, ਜੇ ਤੂੰ ਆਪਣੇ ਆਪ ਨੂੰ ਬਚਾਉਣਾ, ਤੇ ਡਰ ਹੀ ਹੈ ਜਿਹੜਾ ਉਹਨੂੰ ਬਚਾ ਲੈਂਦਾ ਹੈ, ਜੇ ਉਹ ਡਰੇ ਨਾ ਤਾਂ ਬਹੁਤ ਸਾਰੀਆਂ ਵੱਡੀਆਂ ਗਲਤੀਆਂ ਕਰ ਸਕਦਾ, ਜਿੱਦਾਂ ਆਪਾਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ। ਉਹ ਕਹਿੰਦਾ ਡਰ ਜ਼ਰੂਰੀ ਹੈ, ਤਾਂ ਹੀ ਮਤਲਬ ਕਿ ਸਾਰਾ ਕੁਝ ਹੋ ਸਕਦਾ ਹੈ, ਸੇਫ ਰਹਿ ਸਕਦੇ ਹਾਂ।
2: ਬਿਲਕੁਲ ਬਿਲਕੁਲ ਜੀ, ਬਾਦ ਸਾਹਿਬ ਇਹ ਬਿਲਕੁਲ ਸਹੀ ਹੈ ਜੀ, ਜਿਹੜੀ ਜਿੰਨੀ ਚਰਚਾ ਅੱਜ ਹੋਈ, ਜਿਵੇਂ ਹੁਣ ਤੁਸੀਂ ਲਾਸਟ ਵਿਚ ਵੀ ਉਦਾਹਰਨ ਦਿੱਤੀ ਹੈ ਕਿ ਜਿਹੜਾ ਡਰ ਹੈ ਇਹ ਵੀ ਇੱਕ ਐਸੈਂਸ਼ੀਅਲ ਪਾਰਟ ਹੈ, ਇੱਕ ਲਿਬਰਟੀ ਤੇ ਡਿਸਿਪਲਿਨ ਦੋ ਚੀਜ਼ਾਂ ਹੋ ਜਾਂਦੀਆਂ ਨੇ ਕਿ ਅਨੁਸ਼ਾਸਨ ਹੈ ਤੇ ਦੂਸਰੇ ਪਾਸੇ ਜਿਹੜੀ ਆਜ਼ਾਦੀ ਆ, ਦੋਨਾਂ ਚ ਬੈਲੈਂਸ ਹੋਣਾ ਜ਼ਰੂਰੀ ਹੈ। ਇੱਥੇ ਵੀ ਇਹ ਗੱਲ ਢੁਕਦੀ ਆ, ਜਿਵੇਂ ਵਿਦੇਸ਼ਾ ਜੀ ਵੀ ਗੱਲ ਕਰਕੇ ਗਏ ਕਿ ਭਾਈ ਕਮਿਊਨੀਕੇਸ਼ਨ ਜਿਹੜਾ ਹੈ ਉਹ ਹਮੇਸ਼ਾ ਰਹਿਣਾ ਚਾਹੀਦਾ
1: ਜੀ
2: ਪਰਿਵਾਰਕ ਮੈਂਬਰਾਂ ਦੇ ਵਿਚ, ਵੱਡਿਆਂ ਵੱਲੋਂ ਛੋਟਿਆਂ ਨਾਲ ਤੇ ਛੋਟਿਆਂ ਵੱਲੋਂ ਵੱਡਿਆਂ ਨਾਲ, ਜਿਹੜਾ ਜਦੋਂ ਕਮਿਊਨੀਕੇਸ਼ਨ ਗੈਪ ਨਹੀਂ ਰਹੂਗਾ ਤਾਂ ਕਾਫੀ ਜਿਹੜੀਆਂ ਮੁਸ਼ਕਲਾਂ ਹੱਲ ਹੋ ਜਾਂਦੇ ਨੇ ਆਪਣੇ ਆਪ ਹੀ। ਦੂਸਰਾ ਜਿੱਥੋਂ ਤੱਕ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਗੱਲ ਕੀਤੀ ਆ, ਉਹਦੇ ਵਿਚ ਵੀ ਇਹੀ ਗੱਲ ਉਭਰ ਕੇ ਆਉਂਦੀ ਹੈ ਕਿ ਭਾਈ ਇਹਦਾ ਜਿਹੜਾ ਸਕਰੀਨ ਟਾਈਮ ਹੈ ਉਹਨੂੰ ਕੰਟਰੋਲ ਕੀਤਾ ਜਾ ਸਕਦਾ, ਉਹਨੂੰ ਰਿਪਲੇਸ ਕੀਤਾ ਜਾ ਸਕਦਾ ਸੀਨ ਟਾਈਮ ਦੇ ਨਾਲ, ਕਿ ਬਾਹਰ ਆਪਾਂ ਕੋਈ ਦ੍ਰਿਸ਼ ਦੇਖੀਏ, ਉੱਥੇ ਇਕੱਠੇ ਹੋ ਕੇ ਜਿਹੜੀ ਆ ਕੋਈ ਐਕਟੀਵਿਟੀ ਕਰ ਲਈਏ, ਇਨਡੋਰ ਖੇਡਾਂ ਨੇ, ਆਊਟਡੋਰ ਖੇਡਾਂ ਨੇ, ਬਹੁਤ ਕੁਛ ਹੈ, ਸੈਰ ਸਪਾਟਾ ਹੈ, ਬੁੱਕ ਰੀਡਿੰਗ ਹੈ, ਬਹੁਤ ਸਾਰੇ ਹੋਰ ਮਿਊਜ਼ਿਕ ਹੈ, ਏਦਾਂ ਦੇ ਹੈਲਥੀ ਜਿਹੜੇ ਕੰਮ ਕੀਤੇ ਜਾ ਸਕਦੇ ਆ ਉਹਨੂੰ ਰਿਪਲੇਸ ਕਰਨ ਲਈ। ਜੇ ਇੱਕ ਤਰ੍ਹਾਂ ਦਾ ਜੇ ਆਪਾਂ ਨੂੰ ਇਹ ਮਹਿਸੂਸ ਹੁੰਦਾ ਕਿ ਬਈ ਅਡਿਕਸ਼ਨ ਹੋ ਗਈ ਹੈ, ਬੱਚਾ ਜਿਹੜਾ ਬਹੁਤ ਅਡਿਕਟ ਹੁੰਦਾ ਜਾ ਰਿਹਾ ਇੰਟਰਨੈਟ ਦਾ ਔਰ ਸੋਸ਼ਲ ਮੀਡੀਆ ਦਾ, ਉਹਨੂੰ ਆਈਡੈਂਟੀਫਾਈ ਕਰਕੇ ਤੇ ਫੇਰ ਉਹਦੇ ਡੀ ਅਡਿਕਸ਼ਨ ਦਾ ਕੰਮ ਜਿਹੜਾ ਹੋਣਾ ਚਾਹੀਦਾ, ਤੇ ਇੰਨੀ ਨੌਬਤ ਵੀ ਨਾ ਆਏ ਜੇਕਰ ਪਹਿਲਾਂ ਹੀ ਇਹਨੂੰ ਬੈਲੈਂਸ ਰੱਖਿਆ ਜਾਏ ਸਾਰਾ ਕੁਛ ਨੂੰ ਔਰ ਆਪਣੇ ਕਾਬੂ ਚ ਰੱਖਿਆ ਜਾਏ ਔਰ ਆਪਣੀ ਨਿਗਰਾਨੀ ਦੇ ਵਿੱਚ ਛੋਟੇ ਬੱਚਿਆਂ ਨੂੰ ਜ਼ਰੂਰ ਗਾਈਡ ਕੀਤਾ ਜਾਏ ਕਿ ਭਾਈ ਇਹ ਤੁਹਾਡੇ ਖੇਡਣ ਦੀ ਚੀਜ਼ ਨੀ ਹੈਗੀ, ਇਹੋ ਜਿਹਾ ਨੀ ਹੈਗਾ
1: ਜੀ,
2: ਤੁਸੀਂ ਤੁਹਾਨੂੰ ਬਸ ਇਸ ਕੰਮ ਲਈ ਦਿੱਤਾ ਜਾ ਰਿਹਾ ਕਿ ਪੜ੍ਹਾਈ ਲਈ ਸਕੂਲ ਵਾਲਿਆਂ ਨੇ ਕਹਿਤਾ ਵੀ ਇਹ ਚੋ ਕੰਮ ਮਿਲੂਗਾ ਦੇਖੋਗੇ ਤਾਂ ਓਨਾ ਕੁ ਠੀਕ ਹੈ, ਉਦੋਂ ਬਾਅਦ ਰੱਖ ਦੋ ਇਹਨੂੰ
1: ਬਿਲਕੁਲ
2: ਉਹ ਵੀ ਸਾਡੇ ਕੋਲ ਬਹਿ ਕੇ ਦੇਖੋ ਜੋ ਕਰਨਾ ਤੋ ਉਸ ਤਰੀਕੇ ਨਾਲ ਹੀ ਇਹਨੂੰ ਨਜਿੱਠਿਆ ਜਾ ਸਕਦਾ ਹੈ ਤੇ ਇਹਦਾ ਵੱਧ ਤੋਂ ਵੱਧ ਲਾਹਾ ਵੀ
1: ਲਿਆ ਜਾ ਸਕਦਾ ਹੈ। ਛੱਬੀ ਜੀ ਆਖਰ ਦੇ ਵਿੱਚ ਇੱਕ ਕਾਲ ਆਪਣੀ ਕੈਲੀਫੋਰਨੀਆ ਤੋਂ ਆਈ ਹੈ, ਇਕਬਾਲ ਮਾਂਗੜ ਜੀ ਬੜੇ ਦਿਨਾਂ ਬਾਅਦ ਜੁੜੇ ਆ, ਉਹਨਾਂ ਦਾ ਸਵਾਗਤ ਕਰਕੇ ਫਿਰ ਤੁਹਾਡੇ ਤੋਂ ਆਗਿਆ ਲਵਾਂਗਾ। ਸਤਿ ਸ੍ਰੀ ਅਕਾਲ ਇਕਬਾਲ ਜੀ, ਸਵਾਗਤ ਹੈ ਜੀ। ਇਕਬਾਲ ਜੀ ਨੈਟ ਦੇਖਿਓ ਮਾੜਾ ਜਿਹਾ। ਹਾਂਜੀ ਮਸੀ ਤਾਂ ਕੋਈ ਤਾਰੀਫ ਕਰਨ ਲੱਗਾ ਸੀ ਜੀ, ਉਹ ਵੀ ਦੇਖ ਲੋ ਵਿੱਚ ਅੜਕ ਗਈ। ਹਾਂਜੀ ਜੀ ਇਕਬਾਲ ਜੀ ਸਵਾਗਤ ਹੈ ਜੀ। ਹਾਂਜੀ ਉਹ ਵਿੱਚ ਨੈਟ ਦੀ ਪ੍ਰੋਬਲਮ ਸ਼ਾਇਦ ਆ ਗਈ ਸੀ ਤੁਹਾਡੇ ਵੱਲੋਂ।
5: ਸਾਰੇ ਬਹੁਤ ਅਡਿਕਟਿਵ ਆ ਇਸ ਚੀਜ਼
1: ਨੂੰ,
5: ਪਰ ਏਦਾਂ ਆ ਕਿ ਜਿਦਾਂ ਆਪਾਂ ਕਹਿ ਲੈਂਦੇ ਆ ਬੜਿਆਂ ਨੂੰ ਸਮਝ ਹੁੰਦੀ ਹੈ ਇਸ ਚੀਜ਼ ਨੂੰ ਕਿੱਦਾਂ ਵਰਤਣਾ। ਕਈ ਵਾਰ ਅਸੀਂ ਵੀ ਅਡਿਕਸ਼ਨ ਤੇ ਰਹਿ ਜਾਂਦੇ ਆ, ਕੰਮ ਕਾਰ ਲੋਕਾਂ ਦੇ ਘਰ ਪਰੇ ਸਾਈਡ ਤੇ ਪਏ ਰਹਿ ਜਾਂਦੇ ਆ, ਕਰਦੇ ਉਧਰ ਫੋਨ ਲੈ ਕੇ ਬਹਿ ਜਾਂਦੇ ਆ। ਪਰ ਜਿਦਾਂ ਬੱਚਿਆਂ ਦੇ ਮੈਂ ਆਪਣਾ ਦੇਖ ਰਹੀ ਹਾਂ ਕਿ ਚਲੋ ਸਾਡੇ ਟਾਈਮ ਜਿਦਾਂ ਸੋਸ਼ਲ ਮੀਡੀਆ ਓਨਾ ਮਤਲਬ ਪਾਪੂਲਰ ਤਾਂ ਸੀ ਕਾਫੀ ਦੇਰ ਤੋਂ
1: ਜੀ,
5: ਪਰ ਜਿਦਾਂ ਹੁਣ ਮੇਰੇ ਵੀ ਬੱਚੇ ਆ 10ਵੀਂ 12ਵੀਂ 'ਚ ਸੀ ਜਦ ਉਹਨਾਂ ਨੂੰ ਫੋਨ ਲੈ ਕੇ ਦਿੱਤਾ, ਤੇ ਜਦ ਲੈ ਕੇ ਵੀ ਦਿੱਤਾ ਤੇ ਉਹਦੇ ਵਿੱਚ ਵੀ ਉਹਨਾਂ ਦੇ ਵਿੱਚ ਸੀਗਾ ਕਿ ਤੁਸੀਂ 9:30 ਤੋਂ ਬਾਅਦ ਕਮਰੇ ਦੇ ਵਿੱਚ ਅੰਦਰ ਨਹੀਂ ਲੈ ਕੇ ਜਾਣਾ ਸਕੂਲ ਡੇਜ਼ ਦੇ ਵਿੱਚ
1: ਜੀ,
5: ਫੋਨ ਬਾਹਰ ਚਾਹੀਦਾ
1: ਜੀ।
5: ਤੇ ਜਿਦਾਂ ਪੇਰੈਂਟਸ ਕੰਟਰੋਲ ਆ ਹੁਣ ਆਪਾਂ ਨੂੰ ਸਿਰਫ ਫੋਨਾਂ ਤੇ ਨੀ, ਮਤਲਬ ਆਪਾਂ ਨੂੰ ਟੀਵੀਆਂ ਤੇ ਵੀ ਇਹ ਲੋਕ ਲਾਉਣ ਦੀ ਲੋੜ ਹੁੰਦੀ ਆ। ਮੇਰੇ ਹਸਬੈਂਡ ਨੇ ਤਾਂ ਦੇਖ ਲੋ ਸਾਡੇ ਸਿਆਣੇ ਵੀ ਆ ਲਾਏ ਹੋ ਆ, ਕਿਉਂਕਿ ਸਾਨੂੰ ਪਤਾ ਹੀ ਨੀ ਹੁੰਦਾ ਕਈ ਵਾਰ ਕਿਹੜੇ ਵੇਲੇ ਕਿੱਦਾਂ ਦੀ ਮੂਵੀ ਵਿੱਚ ਆ ਜਾਣੀ ਜਾਂ ਕੁਛ ਚੱਲ ਪੈਣਾ।
1: ਬਿਲਕੁਲ,
5: ਤੇ ਜਿਹੜੇ ਹੁਣ ਬੱਚਿਆਂ ਦੀ ਉਮਰ ਹੁੰਦੀ ਆ ਉਹ ਤਾਂ ਬਿਲਕੁਲ ਨਾ ਸਮਝ ਹੁੰਦੀ ਆ, ਉਹਨਾਂ ਦੇ ਹਾਰਮੋਨ ਵੀ ਤਬਦੀਲ ਹੋ ਰਹੇ ਆ ਜਾਂ ਕਿੱਦਾਂ ਹੁੰਦੇ ਆ, ਉਹਨਾਂ ਨੂੰ ਕੁਛ ਪਤਾ ਨੀ ਹੁੰਦਾ। ਉੱਥੇ ਤਾਂ ਪੇਰੈਂਟਸ ਦੀ ਗਾਈਡੈਂਸ ਬਹੁਤ ਜ਼ਰੂਰੀ ਆ
1: ਜੀ।
5: ਇਹਨਾਂ ਕੰਟਰੀਆਂ ਦੇ ਵਿੱਚ ਤਾਂ ਇੱਥੇ ਇੱਕ ਆਪਾਂ ਨੂੰ ਕੀ ਕਹਿੰਦੇ ਹੁੰਦੇ ਮੈਂ ਭੁੱਲ ਗਈ, ਪਰ ਸਕੂਲਾਂ ਦੇ ਵਿੱਚ ਸਬਜੈਕਟ ਵੀ ਆ ਸਾਨੂੰ ਗਾਈਡ ਕਰਦੇ ਆ
1: ਬਾਰੇ,
5: ਸੈਕਸ ਐਜੂਕੇਸ਼ਨ ਹੁੰਦੀ ਆ, ਪਰ ਆਪਣੇ ਚੀਜ਼ਾਂ ਆਪਣੇ ਤਾਂ ਪਤਾ ਹੀ ਨੀ ਹੁੰਦਾ ਹਨਾ। ਤਾਂ ਕਿ ਹੁਣ ਸ਼ਾਇਦ ਐਜੂਕੇਸ਼ਨ ਦੇ ਵਿੱਚ ਫਰਕ ਪੈ ਰਿਹਾ, ਪਹਿਲਾਂ ਤਾਂ ਕੋਈ ਕਿਸੇ ਨੇ ਇਸ ਚੀਜ਼ ਤੇ ਡਿਸਕਸ ਵੀ ਨੀ ਕਰਦਾ ਸੀ ਹਨਾ।
1: ਉੱਥੇ
5: ਬੱਚਿਆਂ ਨੂੰ ਜਰੂਰ ਗਾਈਡ ਕਰਨਾ ਚਾਹੀਦਾ ਪੇਰੈਂਟਸ ਨੂੰ ਕਿ ਮਤਲਬ ਤੁਸੀਂ ਕੁੜੀਆਂ ਨੂੰ ਸਪੈਸ਼ਲੀ, ਪਰ ਮੁੰਡਿਆਂ ਨੂੰ ਵੀ, ਕਿਉਂਕਿ ਮੈਂ ਇਹ ਨੀ ਕਹਿੰਦੀ ਕਿ ਕੁੜੀਆਂ ਨਾਲ ਅਬਿਊਜ਼ ਹੁੰਦਾ,
1: ਬਿਲਕੁਲ
5: ਅੱਜ ਕੱਲ ਮੁੰਡਿਆਂ ਨੇ ਵੀ ਹੁੰਦਾ ਆ, ਸਾਰੇ ਪਾਸੇ ਅਬਿਊਜ਼ ਹੁੰਦਾ ਨਾ ਇਹ। ਤੇ ਕਈ ਵਾਰ ਆਪਾਂ ਏਦਾਂ ਦੀਆਂ ਗੱਲਾਂ ਸੁਣਦੇ ਆ ਕਿ ਸਾਡਾ ਮਨ ਦਿਲ ਜਾਂਦਾ
1: ਜੀ।
5: ਮੈਂ ਤੁਹਾਨੂੰ ਦੱਸਦੀ ਹਾਂ ਨਾ, ਮੇਰੇ ਇੱਕ ਕੱਲ ਸਾਡੇ ਮੇਰੇ ਮੰਮੀ ਨੇ ਭੇਜਿਆ ਮੈਨੂੰ ਕਿਸੇ ਦੀ ਡੈਥ ਦੀ
1: ਜੀ,
5: ਮਤਲਬ ਬੜਾ ਮਨ ਨੂੰ ਧੱਕਾ ਲੱਗਾ। ਮੈਂ ਇੰਨਾ 8-9-10 ਸਾਲ ਮੁੰਡਾ ਛੋਟਾ ਸੀ, ਦੇਖ ਲੋ ਉਹਨਾਂ ਦੇ ਪੇਰੈਂਟਸ ਨੇ ਇੰਨਾ ਟਾਈਮ ਦਿੱਤਾ ਹੋਣਾ ਬੱਚਿਆਂ ਨੂੰ, ਪੰਡਤਾਂ ਦੇ ਬੱਚੇ ਸੀ ਜਿੱਦਾਂ ਮੁੰਡਾ
1: ਜੀ,
5: ਤੇ ਉਹ ਉਹਨਾਂ ਨੂੰ ਜਿੱਦਾਂ ਅਸੀਂ ਬੜੇ ਦੇਖਣਾ ਵੀ ਜਿੱਦਾਂ ਸਾਨੂੰ ਇੱਥੇ ਲੱਗਦਾ ਹੁੰਦਾ ਸੀ ਵੀ ਇਹਨਾਂ ਦੇ ਪੇਰੈਂਟਸ ਕਿੰਨੇ ਵਧੀਆ, ਹਮੇਸ਼ਾ ਨਾਲ ਲੈ ਕੇ ਜਾਂਦੇ ਮੁੰਡਿਆਂ ਨੂੰ ਮੂਵੀ ਦੇਖਣ, ਲੰਚ ਡਿਨਰ ਜੋ ਵੀ ਹੈ ਨਾ। ਤੇ ਉਹ ਬੱਚਾ ਦੇਖ ਲੋ ਪੜ੍ਹ ਕੇ ਵੀ ਮਤਲਬ ਫਿਜੀਸ਼ੀਅਨ ਅਸਿਸਟੈਂਟ ਬਣ ਕੇ ਵੀ ਨਸ਼ਿਆਂ ਚ ਪੈ ਗਿਆ ਸੀ, ਪਤਾ ਨੀ ਕਿੱਦਾਂ ਵੀ ਕਿੱਥੇ ਕਮੀ ਰਹਿ ਜਾਂਦੀ ਆ
1: ਜੀ।
5: ਤੇ ਤੁਸੀਂ ਸੋਚ ਕੇ ਦੇਖੋ ਵੀ ਜਿੱਥੇ ਇਹ ਕੁਛ ਵੀ ਨੀ ਹੁੰਦਾ, ਪੇਰੈਂਟਸ ਦਾ ਕੰਟਰੋਲ ਹੀ ਨੀ ਹੁੰਦਾ, ਤੇ ਉੱਥੇ ਤਾਂ ਫਿਰ ਚਾਂਸਿਸ ਕਿੰਨੇ ਵੱਧ ਜਾਂਦੇ ਆ
1: ਜੀ।
5: ਤੇ ਮੈਂ ਆਪ ਵੀ ਦੇਖਦੀ ਹੁੰਦੀ ਆ ਕਿ ਮੇਰੇ ਹਸਬੈਂਡ ਨੇ ਵੀ ਬਹੁਤ ਟਾਈਮ ਦਿੱਤਾ, ਸਪੈਸ਼ਲੀ ਜਿਹੜੀ ਯੰਗ ਏਜ ਹੁੰਦੀ ਨਾ 14-15 ਸਾਲ ਤੱਕ, ਉਹ ਤੋਂ ਬਾਅਦ ਥੋੜੀ ਥੋੜੀ ਆਪਣੇ ਬੱਚਿਆਂ ਦੀ ਸੋਚ ਡਿਵੈਲਪ
1: ਹੋ ਜਾਂਦੀ ਹੈ ਜੀ।
5: ਤੇ ਉਸ ਉੱਥੇ ਤਾਂ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਆ ਕਿ ਤੁਸੀਂ ਉਹਨਾਂ ਦੇ ਨਾਲ ਫਿਜ਼ੀਕਲ ਐਕਟਿਵ ਰਹੋ, ਉਹਨਾਂ ਨਾਲ ਟਾਈਮ ਸਪੈਂਡ ਕਰੋ, ਉਹਨਾਂ ਨੂੰ ਗਾਈਡ ਕਰੋ, ਉਹਨਾਂ ਨੂੰ ਲਿਸਨ ਕਰੋ
1: ਜੀ।
5: ਤੇ ਮੈਂ ਕਈ ਵਾਰ ਦੇਖਦੀ ਹੁੰਦੀ ਹਜੇ ਮੇਰੇ ਚ ਇਸ ਚੀਜ਼ ਦੀ ਕਮੀ ਆ। ਮੇਰੇ ਹਸਬੈਂਡ ਦਾ ਜਿੱਦਾਂ ਜੇ ਬੱਚਿਆਂ ਨੇ ਮੂਵੀ ਦੇਖਣੀ ਤਾਂ ਉਹਨਾਂ ਨਾਲ ਬੈਠੇ ਹੁੰਦੇ, ਗੇਮ ਦੇਖਣੇ ਆ ਉਹ ਵੀ ਹੁੰਦੇ ਆ ਹਨਾ
1: ਜੀ।
5: ਤੇ ਉਹ ਕਹਿੰਦੇ ਜਰੂਰੀ ਨੀ ਮੈਨੂੰ ਪਸੰਦ ਹੋਵੇ, ਪਰ ਮੈਂ ਇਸ ਕਰਕੇ ਬੈਠਾਂਗੇ।
1: ਬਿਲਕੁਲ ਕਰਨਾ ਪੈਂਦਾ ਜੀ, ਉਹਨਾਂ ਦੀ ਪਸੰਦ ਨੂੰ ਵੀ ਕਈ ਵਾਰੀ ਦੇਖਣਾ ਪੈਂਦਾ ਜੀ। ਬਿਲਕੁਲ
5: ਹਾਂਜੀ। ਤੇ ਆਪਾਂ ਕਈ ਵਾਰ ਸੋਚਦੇ ਵੀ ਇੰਨਾ ਕੁਛ ਕਰਨ ਤੇ ਵੀ ਬੱਚੇ ਕਿਤੇ ਨਾ ਕਿਤੇ ਊਂਟਾ ਹੀ ਰਹਿ ਜਾਂਦੀ ਆ, ਬੱਚੇ ਗਲਤੀਆਂ ਕਰ ਜਾਂਦੇ ਆ, ਤੇ ਜੇ ਆਪਾਂ ਬੱਚਿਆਂ ਨੂੰ ਨਹੀਂ ਗਾਈਡ ਕਰਦੇ ਤਾਂ ਫੇਰ ਦੇਖ ਲੋ ਕਿੱਦਾਂ ਹੁੰਦਾ। ਹੁਣ ਮੈਂ ਦੇਖਦੀ ਹਾਂ ਮੇਰੇ ਬੱਚੇ ਦੇਖ ਲੋ ਕਾਫੀ ਏਜਡ ਹੋ ਗਏ ਆ, ਲਾਈਕ 25-26 ਸਾਲ ਦਾ ਇੱਕ ਹੋ ਗਿਆ, 27-28 ਦਾ ਹੋ ਗਿਆ, ਤੇ ਹਜੇ ਵੀ ਜੇ ਘਰ ਜਾਂਦੇ ਆ ਤਾਂ ਦੱਸ ਕੇ ਜਾਂਦੇ ਆ ਵੀ ਡੈਡੀ ਅਸੀਂ ਮੂਵੀ ਦੇਖਣ ਚੱਲੇ ਆ, ਡੈਡੀ ਅਸੀਂ ਬਾਹਰ ਚੱਲੇ ਆ, ਜਾਂ ਅੱਜ ਅਸੀਂ ਅੱਜ 12 ਵਜੇ ਤੱਕ ਆਵਾਂਗੇ ਜਾਂ 11:30 ਤੱਕ, ਹੈ ਨਾ, ਅੱਜ ਥੋੜਾ ਲੇਟ ਹੋਣਾ ਆ। ਤੇ ਮਤਲਬ ਓਹੀ ਜਿਦਾਂ ਔਜਲਾ ਜੀ ਵੀ ਕਹਿ ਕੇ ਗਏ ਸੀ,
1: ਹਾਂਜੀ ਬਿਲਕੁਲ,
5: ਇੱਕ ਜੇ ਹੁਣ ਮੇਰਾ ਬੱਚਾ ਗਿਆ ਸੈਨ ਹੋਜੇ ਗਿਆ ਤਾਂ ਓਹਦਾ ਉਹ ਹੁੰਦਾ ਪੇ ਮਾਮ ਰੀਚ ਥੇਅਰ ਸੇਫਲੀ, ਹੈ ਨਾ,
1: ਕਿਉਂਕਿ ਉਹ ਇੱਕ ਫੈਮਿਲੀ ਆਪਾਂ ਪਰਿਵਾਰ ਆ ਨਾ ਘਰ ਦੇ ਵਿੱਚ, ਇਹ ਹੋਟਲ ਥੋੜੀ ਆ ਪੇ ਜਦੋਂ ਮਰਜ਼ੀ ਆਇਆ ਜਦੋਂ ਮਰਜ਼ੀ ਚਲ ਗਿਆ, ਖਾਧਾ ਪੀਤਾ ਖਲਾਰਾ ਪਾਇਆ ਚਲ ਗਿਆ, ਇੱਕ ਫੈਮਿਲੀ ਆ ਨਾ, ਉਹ ਰਿਸਪੋਂਸੀਬਿਲਟੀ ਹਰ ਇੱਕ ਵਿਅਕਤੀ ਦੀ ਆ, ਉਹਦੇ ਵਿੱਚ ਚਾਹੇ 4 ਜਾਣੇ ਆ ਚਾਹੇ 6 ਜਾਣੇ ਆ ਜੀ।
5: ਹਾਂਜੀ ਹਾਂਜੀ, ਤੇ ਦੇਖ ਲੋ ਤੁਸੀਂ ਇੱਕ ਹੋਰ ਗੱਲ ਆ ਕਿ ਆਪਾਂ ਫਰੀਡਮ ਬੱਚਿਆਂ ਨੂੰ ਦਿੰਨੇ ਆ ਇਸ ਕੰਟਰੀ ਦੇ ਮੁਤਾਬਕ, ਪਰ ਮਤਲਬ ਉਹਨਾਂ ਤੇ ਇੰਨਾ ਐਕਸਪੈਕਟ ਕਰਦੇ ਆ ਕਿ ਸਾਨੂੰ ਪਤਾ ਹੁਣ ਕਿਹੜੇ ਫਰੈਂਡਸ ਕੋਲ ਜਾ ਰਹੇ ਜਾਂ ਕਿੱਥੇ ਹੋਟਲ ਸਟੇ ਕਰ ਰਹੇ ਜਾਂ ਕੀ ਕਰ ਰਹੇ ਆ ਪਤਾ, ਹੈ ਨਾ
1: ਜੀ।
5: ਤੇ ਇਹ ਇੰਡੀਆ ਚ ਇਸ ਚੀਜ਼ ਦੀ ਕਮੀ, ਜਿੱਦਾਂ ਮੈਂ ਔਜਲ ਜੀ ਨੂੰ ਸੁਣਿਆ ਕਿ ਬੱਸ ਵਾਲੇ ਨੂੰ ਸਟਾਪ ਕਰਨਾ ਚਾਹੀਦਾ ਸੀ, ਮੈਂ ਐਗਰੀ, ਹੈ ਨਾ, ਪਰ ਅੱਜ ਕੱਲ ਤਾਂ ਆਪਾਂ ਨੂੰ ਤਾਂ ਉਹਨਾਂ ਤੇ ਵੀ ਨੀ ਭਰੋਸਾ ਹੈਗਾ, ਬੱਸ ਵਾਲੇ ਆਪੇ ਬੱਸ ਵਾਲੇ ਜਾਂ ਆਟੋ ਵਾਲੇ ਰੇਪ ਕਰ ਦਿੰਦੇ ਆ।
1: ਬਿਲਕੁਲ ਹੈ ਜੀ, ਬਿਲਕੁਲ ਉਹ ਵੀ ਹੈ ਜੀ।
5: ਮੈਂ ਵੈਸੇ ਮੈਨੂੰ ਨਿਊਜ਼ ਬਾਰੇ ਨੀ ਪਤਾ ਜਿਸ ਤੇ ਮੈਂ ਗੱਲ ਕਰ ਰਹੀ ਹਾਂ, ਪਰ ਜਿੱਦਾਂ
1: ਨਹੀਂ ਕੱਲ ਰਾਜਸਥਾਨ ਦੀ ਨਿਊਜ਼ ਸੀਗੀ ਜੀ, ਇਹ ਮਤਲਬ ਕਿ ਉੱਥੇ 13 ਸਾਲ ਦੀ ਬੱਚੀ ਸੀ, ਉਹ ਕਿਤੇ ਅਟ੍ਰੈਕਸ਼ਨ ਬਣੀ ਉਹਨਾਂ ਦੀ ਇੰਸਟਾਗ੍ਰਾਮ ਦੇ ਉੱਤੇ, ਤੇ 100 ਕਿਲੋਮੀਟਰ ਟਰੈਵਲ ਕਰਕੇ ਆਪਣੇ ਬੋਏਫ੍ਰੈਂਡ ਨੂੰ ਮਿਲਣ ਜਾਂਦੀ ਹੈ, ਤੇ ਉਹ ਪਹਿਲਾਂ ਉਹਦੇ ਨਾਲ ਉਹ ਹਰਕਤਾਂ ਕਰਦਾ, ਉਸ ਤੋਂ ਬਾਅਦ ਉਹ ਰਿਕਸ਼ਾ ਲੈ ਕੇ ਘਰ ਨੂੰ ਵਾਪਸ ਆਉਂਦੀ ਹੈ, ਤੇ ਉੱਥੇ ਰਿਕਸ਼ੇ ਵਾਲਾ ਫਿਰ ਉਹਨੂੰ ਹੋਟਲ ਚ ਲੈ ਜਾਂਦਾ ਜੀ, ਉਹ ਫਿਰ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਗੱਲ ਵੱਧਦੀ ਜਾਂਦੀ ਹੈ। ਤੇ ਉਹ ਕੱਲ ਉਹਦੇ ਸ਼ਾਮ ਤੱਕ 18 ਗ੍ਰਿਫਤਾਰੀਆਂ ਹੋਈਆਂ ਸੀ ਉਹਦੇ ਵਿੱਚ, ਤੇ ਕਾਫੀ ਵੀਡੀਓ ਵੀ ਸ਼ਾਇਦ ਜਾਂ ਤਸਵੀਰਾਂ ਵੀ ਆਈਆਂ ਸੀ ਆਪਣੀ BBC ਦੀ ਖ਼ਬਰ ਸੀ ਕੱਲ ਦੀ, ਤੇ ਉਹਦੇ ਵਿਚ ਲੋਕ ਕੁੱਟ ਕਟਾਪਾ ਵੀ ਕਰ ਰਹੇ ਆ, ਤੇ 5-6 ਜਿਹੜੀਆਂ ਹੋਰ ਵੀ ਗ੍ਰਿਫਤਾਰੀਆਂ ਅਜੇ ਬਾਕੀ ਹੋਣੀਆਂ ਸੀਗੀਆਂ, ਕਹਿੰਦੇ ਬਸ ਐਂਡਿੰਗ ਦੇ ਉੱਤੇ ਹੀ ਆ ਕੇਸ ਹੈਂਡਲ ਕਰ ਲਿਆ ਗਿਆ ਜੀ। ਤੇ ਬੱਚੀ ਨੂੰ ਉਹਨਾਂ ਨੇ ਫਿਰ ਸੌਂਪ ਦਿੱਤਾ ਸੀ, ਜਿਹੜੀ ਪੁਲਿਸ ਵਿਭਾਗ ਹੈਗੀ ਲੇਡੀ ਪੁਲਿਸ ਵਿਭਾਗ, ਉਹਨਾਂ ਨੂੰ ਸੌਂਪਿਆ ਹੋਇਆ ਜੀ। ਜੀ
5: ਇੰਡੀਆ ਦੇ ਵਿੱਚ ਤਾਂ ਸਾਨੂੰ ਇਸ ਚੀਜ਼ ਤੇ ਬਹੁਤ ਜ਼ਿਆਦਾ ਮਤਲਬ ਜਾਗਰੂਕ ਹੋਣ ਦੀ ਲੋੜ ਆ,
1: ਬਿਲਕੁਲ,
5: ਕਿਉਂਕਿ ਇੱਥੇ ਫੇਰ ਵੀ ਬੱਚਿਆਂ ਨੂੰ ਗਾਈਡੈਂਸ ਵੀ ਹੈਗੇ ਆ, ਇੱਥੇ ਕਾਨੂੰਨ ਵੀ ਹੈਗਾ ਆ
1: ਜੀ,
5: ਉੱਥੇ ਤਾਂ ਆਪਾਂ ਨੂੰ ਤੁਸੀਂ ਦੇਖਦੇ ਹੀ ਆ ਕਿ ਆਪਾਂ ਜਿੱਦਾਂ ਫਿਲਮਾਂ ਚ ਦੇਖਦੇ ਆ, ਚਲੋ ਸ਼ੁਕਰ ਆ ਵਾਹਿਗੁਰੂ ਦਾ ਕਿਸੇ ਪਾਸੇ ਇਦਾਂ ਬਾਸ ਤਾਂ ਨਹੀਂ ਪਿਆ, ਤੇ ਪੁਲਿਸ ਵਾਲੇ ਕੋ ਕੋਈ ਲਿਖਾਉਣ ਗਿਆ ਤਾਂ ਉੱਥੇ ਪਤਾ ਨੀ ਉਹਨਾਂ ਦਾ ਕੀ ਹਾਲ ਹੋਣਾ,
1: ਬਿਲਕੁਲ ਬਿਲਕੁਲ,
5: ਜੇ ਕੋਈ ਕਿਸੇ ਦੇ ਰਿਕਸ਼ੇ ਵਾਲੇ ਬੱਸ ਵਾਲੇ ਪਤਾ ਨੀ ਕਿਹਦੇ ਡਿੱਕੇ ਆ ਕੇ ਕੀ ਹੋ ਜਾਣਾ,
1: ਜੀ ਬਿਲਕੁਲ, ਕਿੰਨੇ
5: ਖਤਰਨਾਕ ਜੇ ਦੇਖਦੇ ਆ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਬਹੁਤ ਜਾਗਰੂਕ ਹੋਣ ਦੀ, ਪੇਰੈਂਟਸ ਨੂੰ ਚਾਹੀਦਾ ਕਿ ਨਾਲ ਹੀ ਬੱਚਿਆਂ ਦੇ ਜਿੰਨਾ ਕੁ ਰਹਿ ਸਕਦੇ ਆ ਤੇ ਰਹਿਣ, ਸਪੈਸ਼ਲੀ ਜਵਾਨ ਕੁੜੀਆਂ, ਸੋਹਣੀਆਂ ਸੁਨੱਖੀਆਂ ਕੁੜੀਆਂ,
1: ਬਿਲਕੁਲ,
5: ਤੇ ਗਰੀਬ ਆ ਜਿਹਨਾਂ ਦੀ ਕੋਈ ਪੁੱਛ ਨੀ ਹੈਗੇ, ਉਹੀ ਉਦਾਂ ਦੇ ਰਗੜੇ ਜਾਂਦੇ ਆ, ਜਿਹੜੇ ਅਮੀਰ ਆ ਉਹਨਾਂ ਨੂੰ ਤਾਂ ਹੱਥ ਲਾ ਕੇ ਦੇਖਣ ਅਗਲੇ ਹੱਥ ਭੰਨਦੇ
1: ਆ, ਬਿਲਕੁਲ ਜੀ ਬਿਲਕੁਲ,
5: ਇਹ ਮਾਰ ਜਿਹੜੀ ਹੁੰਦੀ ਆ ਗਰੀਬਾਂ ਤੇ ਹੁੰਦੀ ਆ, ਦੇਖ ਲੋ ਘਰਾਂ ਦੇ ਵਿੱਚ ਵੀ ਹੁੰਦੇ ਜਿਹੜੇ ਕੰਮ ਕਰਦੇ ਆ, ਉੱਥੇ ਉਹਨਾਂ ਨਾਲ ਕਿੰਨਾ ਗਲਤ
1: ਸ਼ੋਸ਼ਣ ਹੁੰਦਾ ਜੀ, ਬਿਲਕੁਲ,
5: ਹਾਂਜੀ ਹਾਂਜੀ, ਸੋਸ਼ਲ ਮੀਡੀਆ ਤੇ ਇਹਨਾਂ ਚੀਜ਼ਾਂ ਬਾਰੇ ਬਿਲਕੁਲ ਜਾਗਰੂਕਤਾ ਚਾਹੀਦੀ ਆ,
1: ਬਿਲਕੁਲ,
5: ਤੇ ਚਲੋ ਸ਼ਮੀ ਜੀ ਨੂੰ ਵੀ ਕਾਫੀ ਡਿਲੇ ਕਰ ਦਿੱਤਾ,
1: ਥੈਂਕ ਯੂ, ਨਹੀਂ ਕੋਈ ਗੱਲ ਨੀ, ਚੰਗਾ ਲੱਗਿਆ ਜੀ ਜੁੜੇ ਤੁਸੀਂ,
5: ਸਤਿ ਸ੍ਰੀ ਅਕਾਲ,
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਦੋਸਤੋ, ਇਸ ਤਰ੍ਹਾਂ ਕਮਾਲ ਮਾਂਗਲ ਜੀ ਤੇ ਸ਼ਮੀ ਜੀ ਜਾਂਦੇ ਜਾਂਦੇ 2 ਬੋਲਾਂ ਦੀ ਸਾਂਝ ਫਿਰ ਤੋਂ ਜੀ।
2: ਹਾਂਜੀ ਬਿਲਕੁਲ ਜੀ, ਉਹ ਕਹਿੰਦੇ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਕਿਸੇ ਚੀਜ਼ ਦੀ ਵੀ ਅੱਤ ਜਿਹੜੀ ਆ ਉਹ ਭੈੜੀ ਆ, ਅੱਤ ਤੇ ਖੁਦਾ ਦਾ ਵੈਰ ਹੁੰਦਾ
1: ਜੀ,
2: ਇਹਨਾਂ ਚੀਜ਼ਾਂ ਨੂੰ ਜਦੋਂ ਕੰਸੀਡਰ ਕਰਦੇ ਆ ਆਪਾਂ, ਤੇ ਜ਼ਰੂਰ ਇੱਕ ਬੈਲੈਂਸਡ ਅਪਰੋਚ ਸੋਸ਼ਲ ਮੀਡੀਆ ਦੇ ਲਈ ਬੱਚਿਆਂ ਦੇ ਪਰਸਪੈਕਟਿਵ ਤੋਂ ਸਾਨੂੰ ਰੱਖਣੀ ਚਾਹੀਦੀ ਆ
1: ਜੀ,
2: ਔਰ ਆਪ ਵੀ ਅਵੇਅਰ ਹੋਣ ਦੀ ਲੋੜ ਆ, ਤੇ ਆਪ ਅਵੇਅਰ ਹੋਵਾਂਗੇ ਤਾਂ ਅੱਗੇ ਬੱਚਿਆਂ ਨੂੰ ਆਪਾਂ ਕੁਛ ਟ੍ਰਾਂਸਫਰ ਕਰ ਸਕਦੇ ਹਾਂ ਕਿ ਹਾਂ ਭਾਈ ਸਾਨੂੰ ਪਤਾ ਹੈ ਵੀ ਆਹ ਚੀਜ਼ ਠੀਕ ਨਹੀਂ ਆ, ਤੁਹਾਡੇ ਲਈ ਠੀਕ ਆ
1: ਜੀ,
2: ਤੇ ਉਹੋ ਜਿਹਾ ਜਿਹੜਾ ਇੱਕ ਮਾਹੌਲ ਸਿਰਜਣ ਦੀ ਜ਼ਰੂਰਤ ਹੈ, ਹੈਲਦੀ ਮਾਹੌਲ ਸਿਰਜਣ ਦੀ ਜ਼ਰੂਰਤ ਹੈ,
1: ਬਿਲਕੁਲ ਹੈ ਜੀ ਜੀ, ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਮਾਂ ਦੇਣ ਦੇ ਲਈ ਇਸ ਵਿਸ਼ੇ ਨੂੰ, ਤੇ ਰੂਬਰੂ ਹੋਣ ਦੇ ਲਈ ਜੀ, ਤੇ ਉਡੀਕ ਰਵੇ ਕਿ ਵੀਕਐਂਡ ਦੇ ਵਿੱਚ ਵੀ ਤੇ ਫਿਰ ਦੁਬਾਰਾ ਲੈ ਕੇ ਕੋਈ ਨਾ ਕੋਈ ਨਵਾਂ ਵਿਸ਼ਾ ਹਾਜ਼ਰ ਹੋਵਾਂਗੇ, ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਜੀ,
2: ਮੁਹੱਬਤ ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਹੈਲੋ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਸਮਾਜੀ ਸਿੰਘ ਸ਼ਮੀ ਜੀ ਜੁੜੇ ਸਨ ਗੱਲਾਂ ਬਾਤਾਂ ਕਰਕੇ, ਕਹਿੰਦੇ ਅੱਜ ਇਸ ਖਾਸ ਵਿਸ਼ੇ ਦੇ ਉੱਤੇ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਸੀਗੇ ਮੁਕੱਦਰ ਬਾਈ ਜੀ, ਸੁਣ ਰਹੇ ਆ ਤਾਂ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਆ, ਆਪਣੇ ਵਿਚਾਰ ਰੱਖ ਸਕਦੇ ਆ ਨਾਲ, ਕਿਉਂਕਿ ਸੇਮ ਫੋਨ ਦੇ ਉੱਤੇ ਮੈਂ ਕਾਲ ਨਹੀਂ ਅਟੈਂਡ ਕਰ ਸਕਦਾ, ਕਿਉਂਕਿ ਪਰਸਨਲ ਫੋਨ ਦੇ ਉੱਤੇ ਮੇਰੇ ਕੋਲ ਸ਼ਮੀ ਜੀ ਦੀ ਕਾਲ ਨਾਲ ਚੱਲ ਰਹੀ ਹੁੰਦੀ ਹੈ। ਤੇ ਕੋਸ਼ਿਸ਼ ਕਰਦੇ ਹਾਂ ਮੁਕੱਦੇ ਜੀ ਦੀ ਵੀ ਗੱਲ ਸੁਣ ਕੇ ਫਿਰ ਆਪਾਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਇਸ ਵਿਸ਼ੇ ਨੂੰ ਆਪਾਂ ਇੱਥੇ ਸਮੇਟਦੇ ਹਾਂ। ਬਚਪਨ ਤੇ ਸੋਸ਼ਲ ਮੀਡੀਆ ਦੀ ਗੱਲਬਾਤ ਹੋਈ ਹੈ ਤੇ ਜੇ ਤੁਸੀਂ ਵੀ ਇਹਦੇ ਉੱਤੇ ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। +358 44 976 1962 ਸਟੂਡੀਓ ਦਾ ਨੰਬਰ ਹੈ ਤੇ ਦੋਸਤੋ ਇਸ ਦੇ ਨਾਲ ਹੀ ਆਪਾਂ ਸ਼ੁਰੂਆਤ ਕਰਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਖਬਰਾਂ ਦੀ ਸਾਰ ਲੈਂਦੇ ਹਾਂ ਨਾਲ ਨਾਲ ਤੇ ਟਰੰਪ ਵੀ ਜਿਹੜਾ ਬੁਖਲਾ ਗਿਆ ਜੀ ਤੇ ਉਹਨੇ ਸਾਰਾ ਕੁਝ ਡੀਲ ਵਗੈਰਾ ਸਾਰਾ ਕੁਝ ਕੈਂਸਲ ਕਰ ਦਿੱਤੀਆਂ ਨੇ ਤੇ ਫਿਰ ਤੋਂ ਜਿਹੜਾ ਇਰਾਨ ਦੇ ਉੱਤੇ ਹਮਲਾਵਰ ਰਿਹਾ ਜਿਹੜਾ ਰੁੱਖ ਅਪਣਾ ਲਿਆ ਇਸ ਤਰ੍ਹਾਂ ਦਾ ਸਿਲਸਿਲਾ ਚੱਲ ਰਿਹਾ ਤੇ ਨਾਲ ਨਾਲ ਜਿਹੜਾ ਹੋਰ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ ਤੇ ਰਜਿੰਦਰ ਜੀਰਾ ਜੀ ਕਹਿੰਦੇ ਇਕਬਾਲ ਭੈਣ ਜੀ ਬਹੁਤ ਹੀ ਕਰਮਾਂ ਵਾਲੇ ਹੋ ਤੁਸੀਂ ਜਿਨ੍ਹਾਂ ਦੇ ਬੱਚੇ ਇੰਨੇ ਸਮਝਦਾਰ ਨੇ ਜੀ ਕਹਿੰਦੇ ਤੇ ਲਓ ਦੋਸਤੋ ਫਿਰ ਆਖਰ ਦੇ ਵਿੱਚ ਹੀ ਕਾਲ ਲਵਾਂਗਾ ਜੇ ਸਮਾਂ ਬਣਿਆ ਤਾਂ ਕਿਉਂਕਿ ਜਾਂਦੇ ਜਾਂਦੇ ਚਲੋ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਸਾਂਝ ਪਾ ਲਵਾਂ ਤੇ ਬਾਅਦ ਦੇ ਵਿੱਚ ਆਖਰ ਚ ਕਾਲ ਕਰ ਸਕਦੇ ਹੋ ਤੁਸੀਂ ਤੇ ਖਬਰਾਂ ਦੇ ਦੌਰਾਨ ਮੈਂ ਕਾਲ ਮਾਫੀ ਚਾਹਾਂਗਾ ਥੋੜੀ ਜੀ ਤੇ ਮੁਕੱਦਰ ਜੀ ਕਾਲ ਕਰ ਰਹੇ ਸਨ ਆਖਰ ਦੇ ਵਿੱਚ ਜ਼ਰੂਰ ਕਾਲ ਕਰ ਸਕਦੇ ਨੇ ਤੇ ਆਪਣੀ ਗੱਲਬਾਤ ਰੱਖ ਸਕਦੇ ਨੇ ਜੀ ਤੇ ਦੋਸਤੋ ਲਓ ਫਿਰ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਕਾਫੀ ਇੰਟਰਸਟਿੰਗ ਦੁਨੀਆਦਾਰੀ ਦੀਆਂ ਜਿਹੜੀਆਂ ਖਬਰਾਂ ਅੱਜ ਜਿਹੜੀਆਂ ਨੇ ਉਹਦੇ ਵਿੱਚ ਵੀ ਝਾਤ ਮਾਰਦੇ ਹਾਂ। ਵੱਡੇ ਪੱਧਰ ਦੇ ਉੱਤੇ ਅਮਰੀਕਾ ਦੇ ਵਿੱਚ ਵੀ ਗ੍ਰਿਫਤਾਰੀਆਂ ਹੋਈਆਂ ਸਾਰਾ ਕੁਝ ਹੋਇਆ ਜੋ ਕੁਝ ਵਾਪਰਿਆ ਤੇ ਉਹਦੇ ਵੱਲ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਨੇ ਕਿ ਟਰੰਪ ਹਿੱਲਿਆ ਤੇ ਮੈਂ ਨਹੀਂ ਕਰਨੀ ਡੀਲ, ਕੇਜਰੀਵਾਲ ਸ਼ੀਸ਼ ਮਹਿਲ ਤੋਂ ਗਿਓ ਮਤਲਬ ਕਿ ਬਾਹਰ ਕਰ ਦਿੱਤੇ ਗਏ ਨੇ ਤੇ ਦੇਖਦੇ ਅੱਗੇ ਕੀ ਕੁਝ ਬਣਦਾ ਹੈ। ਉਹਨੂੰ ਜਿਹੜਾ ਬਣਾ ਦਿੱਤਾ ਜੀ ਸਰਕਾਰ ਨੇ ਕੁਝ ਹੋਰ ਕਰਨ ਦਾ ਫਤਵਾ ਦੇ ਦਿੱਤਾ ਹੈ ਉੱਥੇ ਜਿਹੜਾ ਹਾਊਸ ਸੀਗਾ ਉਹ। FBI ਦੇ ਵੱਲੋਂ ਪੰਜਾਬ ਪੁਲਿਸ SHO ਦਾ ਨਾਮ ਜਿਹੜਾ ਨਾਮਜ਼ਦ ਕੀਤਾ ਗਿਆ $4 ਲੱਖ ਦੀ ਜਿਹੜੀ ਸੀ ਫਰੋਤੀ ਦਾ ਮਾਮਲਾ ਹੈ। ਪੰਜਾਬ ਦੇ ਜਿਹੜੇ ਨੇ ਆਪਣੇ ਇਹ SHO ਸਾਹਿਬ ਨੇ ਜਿਨ੍ਹਾਂ ਨੇ ਧੁੰਮਾਂ ਪਾਈਆਂ ਨੇ ਅਮਰੀਕਾ ਕੈਨੇਡਾ ਤੱਕ ਤੇ ਮੋਦੀ ਸਨਮਾਨ ਵਿਵਾਦ ਜਿਹੜਾ ਬਣਿਆ ਹੋਇਆ ਉਹਦਾ ਕਾਰਨ ਕੀ ਬਣਿਆ ਉਹਨੂੰ ਜਿਹੜਾ ਹੈ ਡਿਟੇਲ ਦੇ ਵਿੱਚ ਜਾ ਕੇ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਲਓ ਫਿਰ ਸਭ ਤੋਂ ਪਹਿਲਾਂ FIFA ਵਰਲਡ ਕੱਪ ਦੀ ਗੱਲ ਕਰਕੇ ਤੇ ਫਿਰ ਆਪਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅਰਜਨਟਾਈਨਾ ਦੀ ਸ਼ਾਨਦਾਰ ਵਾਪਸੀ ਤੇ ਬੈਲਜੀਅਮ ਦਾ ਦਬਦਬਾ ਬਣਿਆ। 7 ਜੁਲਾਈ 2026 ਕੱਲ ਬੀਤੇ ਮੈਚਾਂ ਦੇ ਵਿਚ FIFA ਵਿਸ਼ਵ ਕੱਪ ਦੇ ਰਾਊਂਡ ਆਫ 16 ਦੇ ਮੁਕਾਬਲਿਆਂ ਚ ਜ਼ਬਰਦਸਤ ਉਲਟਫੇਰ ਅਤੇ ਰੋਮਾਂਚ ਦੇਖਣ ਦੇ ਵਿਚ ਮਿਲਿਆ। ਮੌਜੂਦਾ ਚੈਂਪੀਅਨ ਅਰਜਨਟਾਈਨਾ ਨੇ ਇਤਿਹਾਸਕ ਵਾਪਸੀ ਜਿਹੜੀ ਆ ਕਰਦਿਆਂ ਜਿਹੜਾ ਮਿਸਰ ਹੈ ਉਹਨੂੰ 3-2 ਦੇ ਨਾਲ ਹਰਾ ਕੇ ਕੁਆਟਰ ਫਾਈਨਲ ਦੇ ਵਿਚ ਜਗ੍ਹਾ ਪੱਕੀ ਕਰ ਲਈ ਹੈ। ਮੈਚ ਦੇ 78ਵੇਂ ਮਿੰਟ ਦੇ ਵਿਚ ਜਿਹੜਾ ਆਪਣਾ ਮਿਸਰ ਦੀ ਟੀਮ ਨੇ 2-0 ਦੇ ਨਾਲ ਅੱਗੇ ਚੱਲ ਰਹੀ ਸੀ ਤੇ ਪਰ ਲਿਓਨਲ ਮੈਸੀ ਜਿਹੜੇ ਨੇ ਉਨ੍ਹਾਂ ਨੇ ਸ਼ਾਨਦਾਰ ਗੋਲ ਅਤੇ ਐਜੋ ਫਰਨਾਂਡੇਜ਼ ਦੇ ਆਖਰੀ ਮਿੰਟਾਂ ਦੇ ਹੈਡਰ ਹੈ ਜਿਹੜਾ ਦੀ ਬਦੌਲਤ ਜਾਣੀ ਕਿ ਹੈਡ ਮਾਰ ਕੇ ਗੋਲ ਕੀਤਾ। ਅਰਜਨਟਾਈਨਾ ਨੇ ਮੈਚ ਦਾ ਪਾਸਾ ਪਲਟ ਕੇ ਰੱਖ ਦਿੱਤਾ। ਇਸ ਗੋਲ ਦੇ ਨਾਲ ਮੈਸੀ ਨੇ ਵਿਸ਼ਵ ਕੱਪ ਇਤਿਹਾਸ ਦੇ ਵਿਚ ਆਪਣੇ 21 ਗੋਲ ਜਿਹੜੇ ਨੇ ਪੂਰੇ ਕਰ ਲਏ ਹੈ। ਦੂਜੇ ਪਾਸੇ ਬੈਲਜੀਅਮ ਦਾ ਮੈਚ ਜਿਹੜਾ ਸੀ ਮੇਜ਼ਬਾਨੀ ਅਮਰੀਕਾ USA ਦੇ ਸਫ਼ਰ ਨੂੰ 4-1 ਦੀ ਵੱਡੀ ਹਾਰ ਦੇ ਕੇ ਖਤਮ ਕਰ ਦਿੱਤਾ ਤੇ ਸਿਆਟਲ ਦੇ ਵਿਚ ਖੇਡੇ ਗਏ ਇਸ ਮੈਚ ਦੇ ਵਿਚ ਬੈਲਜੀਅਮ ਦੇ ਖਿਡਾਰੀਆਂ ਨੇ ਸ਼ੁਰੂ ਤੋਂ ਹੀ ਦਬਦਬਾ ਬਣਾ ਕੇ ਰਖਿਆ ਤੇ ਇਸ ਦੇ ਨਾਲ ਹੀ ਇਕ ਹੋਰ ਜਿਹੜਾ ਰੋਮਾਂਚਕ ਮੁਕਾਬਲੇ ਚ ਸਵਿਟਜ਼ਰਲੈਂਡ ਨੇ ਕੋਲੰਬੀਆ ਨਿਰਧਾਰਿਤ ਸਮੇਂ ਤੱਕ 0-0 ਦੀ ਬਰਾਬਰੀ ਜਿਹੜਾ ਫਿਰ ਵਾਧੂ ਸਮਾਂ ਵੀ ਖੇਡਿਆ ਪਰ ਮਸਲਾ ਹੱਲ ਨਹੀਂ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਸਵਿਟਜ਼ਰਲੈਂਡ ਨੇ 4-3 ਦੇ ਨਾਲ ਪੈਨਲਟੀਆਂ ਦੇ ਦੌਰਾਨ ਆਪਣੀ ਜਿਹੜੀ ਜਿੱਤ ਹੈ ਉਹ ਦਰਜ ਕਰ ਦਿੱਤੀ ਹੈ ਤੇ ਕੋਲੰਬੀਆ ਜਿਹੜਾ ਬਾਹਰ ਹੋ ਗਿਆ। ਇਸੇ ਤਰ੍ਹਾਂ ਹੀ ਮੈਚ ਜਿਹੜੇ ਨੇ ਹੁਣ ਜਿਹੜੇ ਘੱਟ ਮੈਚ ਹੋਣੇ ਆ ਕਿਉਂਕਿ ਜਿਹੜੇ 8 ਟੀਮਾਂ ਬਚੀਆਂ ਨੇ ਜਿਹਦੇ ਵਿਚ ਫਰਾਂਸ ਬਨਾਮ ਮੋਰਾਕੋ ਦਾ ਕੱਲ ਨੂੰ ਮੈਚ ਹੋਣਾ ਹੈ ਬੋਸਟਨ ਸਟੇਡੀਅਮ ਅਮਰੀਕਾ ਦੇ ਵਿਚ ਤੇ ਸਪੇਨ ਬਨਾਮ ਬੈਲਜੀਅਮ ਇਹ 8 ਟੀਮਾਂ ਨੇ ਤੇ 8 ਟੀਮਾਂ ਦੇ ਵਿਚੋਂ ਫਿਰ ਜਿਹੜੀਆਂ ਨੇ 4 ਟੀਮਾਂ ਰਹਿ ਜਾਣੀਆਂ ਤੇ 4 ਦੇ ਵਿਚੋਂ ਫਿਰ ਪਹਿਲੀ ਦੂਜੀ ਦਾ ਮੁਕਾਬਲਾ ਜਿਹੜਾ ਲਗਾਤਾਰ ਚੋਣਾ ਤੇ ਤੀਜੀ ਦਾ। ਫਰਾਂਸ ਬਨਾਮ ਮੋਰਾਕੋ ਜਿਹੜਾ 9 ਜੁਲਾਈ ਨੂੰ ਖੇਡਿਆ ਜਾਣਾ ਬੋਸਟਨ ਸਟੇਡੀਅਮ ਦੇ ਵਿਚ, ਸਪੇਨ ਬਨਾਮ ਬੈਲਜੀਅਮ 10 ਜੁਲਾਈ ਨੂੰ ਖੇਡਿਆ ਜਾਣਾ ਲਾਸ ਏਂਜਲਸ ਸਟੇਡੀਅਮ ਚ ਅਮਰੀਕਾ ਚ, ਤੇ ਨਾਰਵੇ ਬਨਾਮ ਇੰਗਲੈਂਡ ਜਿਹੜਾ 11 ਜੁਲਾਈ ਨੂੰ ਮਿਆਮੀ ਸਟੇਡੀਅਮ ਦੇ ਵਿਚ ਅਮਰੀਕਾ ਚ ਹੀ ਖੇਡਿਆ ਜਾਣੇ ਇਹ ਸਾਰੇ ਮੈਚ ਹੈ, ਤੇ ਅਰਜਨਟਾਈਨਾ ਬਨਾਮ ਸਵਿਟਜ਼ਰਲੈਂਡ ਜਿਹੜਾ 11 ਜੁਲਾਈ ਨੂੰ ਹੀ ਕਸਾਸ ਸਿਟੀ ਸਟੇਡੀਅਮ ਜਿਹੜਾ ਉਹਦੇ ਵਿਚ ਖੇਡਿਆ ਜਾਣਾ ਹੈ। ਚਲੋ ਦੋਸਤੋ ਅੱਗੇ ਵੱਧਦਿਆਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਝਾਤ ਮਾਰਦਿਆਂ ਕੀ ਕਹਿੰਦੀਆਂ ਖਬਰਾਂ ਜੋ ਤੜਥੱਲੀ ਮਚਾ ਰਹੀਆਂ ਨੇ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਤੇ ਮੋਦੀ ਸਾਹਿਬ ਜਿਹੜੇ ਨੇ 17 ਜੁਲਾਈ ਨੂੰ ਪੰਜਾਬ ਦਾ ਦੌਰਾ ਕਰਨਗੇ, ਕੇਂਦਰੀ ਮੰਤਰੀ ਰਵਨੀਤ ਬਿੱਟੂ ਹੋਣਾਂ ਨੇ ਕਲੀਅਰ ਕੀਤਾ ਹੈ। ਦੂਸਰੇ ਪਾਸੇ ਵਿਪਾਸਨਾ ਉੱਤੇ ਮਾਨ ਸਾਹਿਬ ਗਏ ਹੋਏ ਨੇ, ਪਰ ਉਥੋਂ ਹੀ ਜਿਹੜੀਆਂ ਕਿਆਸ ਰਾਈਆਂ ਲਾਈ ਜਾਂਦੇ ਨੇ, ਕਹਿੰਦੇ ਨੇ ਕਿ ਜੇਕਰ ਗੌਰਮੈਂਟ ਦੀਆਂ ਜਿਹੜੀਆਂ ਸਕੀਮਾਂ ਨੇ, ਪੰਜਾਬ ਗੌਰਮੈਂਟ ਦੀਆਂ ਸਕੀਮਾਂ, ਸਰਕਾਰੀ ਯੋਜਨਾਵਾਂ ਦਾ ਲਾਭ ਲੈਣਾ, SIR ਦੇ ਵਿਚ ਸ਼ਾਮਲ ਹੋਵੋ। ਸੀਐਮ ਮਾਨ ਹੋਣਾਂ ਨੇ ਇਹ ਜਿਹੜੀ ਅਪੀਲ ਕੀਤੀ ਹੈ, ਪਰ ਲੱਗਦਾ ਕਿ ਮੈਨੀਫੈਸਟੋ ਦੇ ਵਿਚ ਤਾਂ ਇਹ ਨਹੀਂ ਲਿਖਿਆ ਸੀ ਕਿ ਭਾਈ SIR ਦੇ ਵਿਚ ਜਿਹੜੇ ਲੋਕ ਹੋਣਗੇ ਉਨ੍ਹਾਂ ਨੂੰ ਜਿਹੜਾ ਗੌਰਮੈਂਟ ਸਕੀਮਾਂ ਦਾ ਲਾਭ ਮਿਲੇਗਾ। ਤੇ ਕਿਤੇ ਨਾ ਕਿਤੇ ਅਗਲਾ ਮਹੀਨਾ ਜਿਹੜਾ ਸਿਰ ਦੇ ਉੱਤੇ ਖੜਾ ਉਹਦੇ ਬਾਰੇ ਵੀ ਸੋਚ ਰਹੇ ਹੋਣਗੇ, ਵਿਪਾਸਨਾ ਕਰ ਰਹੇ ਨੇ। ਤੇ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਵੋਟਰਾਂ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਸਮੇਤ ਸਮਾਜਿਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਚੱਲ ਰਹੀ ਪ੍ਰਕਿਰਿਆ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨਾਂ ਇਹ ਵੀ ਸਪਸ਼ਟ ਕੀਤਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਦੇ ਦੌਰਾਨ ਜਿਨ੍ਹਾਂ ਵੋਟਰਾਂ ਦਾ ਨਾਮ ਵੋਟਰ ਸੂਚੀ ਦੇ ਵਿਚ ਸ਼ਾਮਲ ਨਹੀਂ ਹੋਵੇਗਾ ਉਹ ਸਰਕਾਰੀ ਸਮਾਜਿਕ ਭਲਾਈ ਸਕੀਮਾਂ ਦੇ ਲਈ ਲਾਭ ਲੈਣ ਦੇ ਹੱਕਦਾਰ ਨਹੀਂ ਰਹਿਣਗੇ। ਲੋ ਜੀ, ਆਪਣਾ ਬੋਝ ਘਟਾ ਲਿਆ। ਤੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਵੋਟਰਾਂ ਨੂੰ ਅੱਜ ਅਪੀਲ ਵੀ ਕੀਤੀ ਹੈ ਕਿ ਉਹ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਦੇ ਵਿਚ ਸ਼ਾਮਲ ਹੋ ਕੇ ਆਪਣੀ ਵੋਟ ਦਰਜ ਕਰਵਾਉਣ। ਤੇ ਮੁੱਖ ਮੰਤਰੀ ਨੇ ਬੰਗਲੁਰੂ ਤੋਂ ਜਾਰੀ ਕੀਤੇ ਇਕ ਵੀਡੀਓ ਦੇ ਸੰਦੇਸ਼ ਦੇ ਵਿਚ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਚੱਲ ਰਹੀ ਹੈ ਤੇ ਵੋਟਰ ਆਪੋ ਆਪਣਾ ਫਾਰਮ ਜਿਹੜਾ ਭਰ ਕੇ ਵੋਟਰ ਸੂਚੀ ਦੇ ਵਿਚ ਆਪਣਾ ਨਾਮ ਸੁਰੱਖਿਅਤ ਕਰ ਲੈਣ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇਹ ਇਕ ਵਾਰ ਵੋਟਰ ਸੂਚੀ ਦੇ ਵਿਚੋਂ ਨਾਮ ਡਿਲੀਟ ਹੋ ਗਿਆ ਤਾਂ ਅਜਿਹੇ ਵੋਟਰ ਕਿਸੇ ਵੀ ਸਮਾਜਿਕ ਸੁਰੱਖਿਆ ਦੀ ਸਰਕਾਰੀ ਸਕੀਮ ਦਾ ਲਾਭ ਲੈਣ ਦੇ ਲਈ ਅਯੋਗ ਹੋ ਜਾਣਗੇ, ਜਿਨ੍ਹਾਂ ਦੇ ਵਿਚ ਮਾਵਾਂ ਧੀਆਂ ਸਤਿਕਾਰ ਯੋਜਨਾ ਵੀ ਕਹਿੰਦੇ ਸਕੀਮ ਸ਼ਾਮਲ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ 25 ਜੂਨ ਤੋਂ ਘਰੋਂ ਘਰ ਜਾ ਕੇ ਜਿਹੜਾ ਵਿਸ਼ੇਸ਼ ਸੁਧਾਈ ਦੀ ਮੁਹਿੰਮ ਜਿਹੜੀ ਤਹਿਤ ਸਰਵੇਖਣ ਕੀਤਾ ਜਾ ਰਿਹਾ ਤੇ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਕਹਿੰਦੇ ਮੁਹਿੰਮ ਵੀ ਵਿੱਢੀ ਹੋਈ ਹੈ ਤਾਂ ਜੋ ਯੋਗ ਵੋਟਰਾਂ ਦਾ ਨਾਮ ਕੱਟਿਆ ਨਾ ਜਾ ਸਕੇ। ਤੇ ਭਗਵੰਤ ਮਾਨ ਨੇ ਨਾਲ ਹੀ ਪੰਜਾਬ ਦੀਆਂ ਔਰਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਪ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਔਰਤਾਂ ਦੇ ਖਾਤਿਆਂ 'ਚ ਸਤਿਕਾਰ ਭੱਤਾ ਭੇਜ ਕੇ ਆਪਣਾ ਵਾਅਦਾ ਪੂਰਾ ਕਰ ਲਿਆ। ਤੇ ਦੂਸਰੇ ਪਾਸੇ ਦਿੱਲੀ ਦੇ ਵਿਚ BJP ਨੇ ਵੀ ਤਿਆਰੀ ਕਰ ਲਈ ਹੈ, 2500 ਰੁਪਇਆ ਰੱਖੜੀਆਂ ਦੇ ਉੱਤੇ ਭੈਣਾਂ ਨੂੰ ਦੇਣ ਦਾ ਜਿਹੜਾ ਇੰਤਜ਼ਾਮ ਕਰ ਲਿਆ। FBI ਦਾ ਕੇਸ ਜਿਹੜਾ ਫਿਰੋਤੀ ਮਾਮਲੇ ਦੇ ਵਿਚ ਨਾਮਜ਼ਦ ਕੀਤੇ ਜਾਣ ਮਗਰੋਂ ਟਾਂਡਾ ਦੇ SHO ਜਿਹੜੇ ਨੇ ਨਾਗਰਾ ਦਾ ਤਬਾਦਲਾ ਕੀਤਾ ਗਿਆ। ਪੰਜਾਬ ਪੁਲਿਸ ਦੇ ਵੱਲੋਂ ਜਾਂਚ ਦੇ ਹੁਕਮ ਜਾਰੀ ਕੀਤੇ ਹੈ ਤੇ FBI ਜਿਹੜਾ ਚਾਰਜਸ ਪੰਜਾਬ ਪੁਲਿਸ SHO ਦੇ ਉੱਤੇ ਲੱਗੇ ਹੈ। ਅਮਰੀਕਾ ਦੇ ਵਿਚ ਧਮਕਾ ਕੇ $400,000 ਫਿਰੋਤੀ ਦੇ ਮਾਮਲੇ ਚ FBI ਦੇ ਵੱਲੋਂ ਪੰਜਾਬ ਪੁਲਿਸ ਦਾ SHO ਨਾਮਜ਼ਦ ਕੀਤਾ ਗਿਆ। ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਦੇ ਵੱਲੋਂ ਪੰਜਾਬ ਪੁਲਿਸ ਦੇ ਇਕ SHO ਨੂੰ ਫਿਰੋਤੀ ਮਾਮਲੇ ਦੇ ਵਿਚ ਨਾਮਜ਼ਦ ਕੀਤੇ ਜਾਣ ਮਗਰੋਂ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਟਾਂਡਾ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਦਾ ਜਿਹੜਾ ਤਬਾਦਲਾ ਕਰ ਦਿੱਤਾ। ਹੁਸ਼ਿਆਰਪੁਰ ਦੇ SP ਨੇ ਜਿਹੜਾ ਅੱਜ ਨਾਗਰਾ ਨੂੰ ਪੁਲਿਸ ਸਟੇਸ਼ਨ ਟਾਂਡਾ ਤੋਂ ਬਦਲ ਕੇ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਤੈਨਾਤ ਕਰ ਦਿੱਤਾ ਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਫਿਰੋਤੀ ਕੇਸ ਦੇ ਵਿਚ SHO ਦੇ ਨਾਮ ਦੀ ਗੂੰਜ ਪੈਣ ਮਗਰੋਂ ਵਿਭਾਗ ਦੇ ਵੱਲੋਂ ਤੁਰੰਤ ਨਾਗਰਾ ਨੂੰ ਟਰਾਂਸਫਰ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ। ਦੂਜੇ ਪਾਸੇ ਪੰਜਾਬ ਪੁਲਿਸ ਨੇ ਇਸ ਸੰਵੇਦਨਸ਼ੀਲ ਮਾਮਲੇ ਦੀ ਪੜਤਾਲ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਤੇ ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ DIG ਨੇ ਜਲੰਧਰ ਦਿਹਾਤੀ ਦੇ ਪੁਲਿਸ ਸੁਪਰੀਡੈਂਟ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਸੌਂਪੀ ਹੈ ਤੇ ਜੇ ਜਾਂਚ ਸੌਂਪੀ ਹੈ ਤੇ ਪੂਰੀ ਕਾਰਵਾਈ ਜਾਂ ਪੁੱਛ ਪੜਤਾਲ ਕਰਦੇ ਨੇ ਤਾਂ ਬਥੇਰਾ ਕੁਝ ਨਿਕਲੇਗਾ ਜੇ ਅਸਲ ਦੇ ਵਿਚ ਕਰਨਗੇ ਤਾਂ। ਇਹ ਜਾਂਚ ਅਧਿਕਾਰੀ ਅਮਰੀਕੀ ਜਾਂਚ ਏਜੰਸੀ FBI ਦੀ ਜਿਹੜੀ ਹੈ ਤਫਤੀਸ਼ ਦੇ ਵਿਚ ਲੱਗੇ ਦੋਸ਼ਾਂ ਦੀ ਬਰੀਕੀ ਦੇ ਨਾਲ ਪੜਤਾਲ ਕਰਨਗੇ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸ ਜਾਂਚ ਦੇ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸੇ ਦੇ ਆਧਾਰ ਦੇ ਉਤੇ ਅਗਲੀ ਕਾਨੂੰਨੀ ਤੇ ਵਿਭਾਗੀ ਕਾਰਵਾਈ ਅਮਲ ਦੇ ਵਿਚ ਲਿਆਂਦੀ ਜਾਵੇਗੀ। ਇਹ ਜਿਹੜੇ ਨੇ SHO ਇਨ੍ਹਾਂ ਨੇ ਪਰਚਾ ਦਰਜ ਕੀਤਾ ਸੀ ਉਸ ਸਮੇਂ ਪਿਛਲੇ ਦਿਨਾਂ ਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਸੀ। ਆਪਣੇ ਝਾੜੂ ਦੀ ਬੇਅਦਬੀ ਦਾ ਮਾਮਲਾ ਜਿਹੜਾ ਇਨ੍ਹਾਂ ਨੇ ਦਰਜ ਕੀਤਾ ਸੀ ਇਹ ਉਹੀ ਨੇ ਜੀ ਤੇ ਹੁਣ ਇਹ ਆਪਣੇ ਹੱਥਾਂ ਪੈਰਾਂ ਦੀ ਇਨ੍ਹਾਂ ਨੂੰ ਪੈ ਗਈ ਹੈ। ਦੂਸਰੇ ਪਾਸੇ ਕੋਈ ਗੁੱਡਾ ਗੁੱਡੀ ਦਾ ਖੇਲ ਨਹੀਂ ਹੈ। ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਦੀ ਤਾੜਨਾ ਆਈ ਹੈ। ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਅੱਜ ਮੁੜ ਕਿਹਾ ਕਿ ਇਕ ਜਿਹੜਾ ਵਾਰ ਹਾਈ ਕਮਾਂਡ ਨੇ ਜੋ ਫੈਸਲਾ ਲੈ ਲਿਆ ਉਸ ਨੂੰ ਬਦਲਿਆ ਨਹੀਂ ਜਾਵੇਗਾ। ਉਨ੍ਹਾਂ ਫੇਰ ਬਦਲ ਕੀਤੇ ਜਾਣ ਦੀ ਸੰਭਾਵਨਾ ਦੇ ਸੰਦਰਭ ਦੇ ਵਿਚ ਕਿਹਾ ਕਿ ਇਹ ਕੋਈ ਗੁੱਡਾ ਗੁੱਡੀ ਦਾ ਖੇਡ ਨਹੀਂ ਤੇ ਹੁਣ ਕੋਈ ਫੇਰ ਬਦਲ ਨਹੀਂ ਹੋਏਗਾ। ਨਾਲ ਕਿਹਾ ਗਿਆ ਕਿ ਹਾਈ ਕਮਾਂਡ ਵੱਲੋਂ ਕੀਤੇ ਫੇਰ ਬਦਲ ਦਾ ਸਭ ਨੇ ਸਵਾਗਤ ਕੀਤਾ। ਉਨਾਂ ਕਿਹਾ ਕਿ ਚਰਨਜੀਤ ਚੰਨੀ ਨਾਲ ਜਿਹੜਾ ਉਨ੍ਹਾਂ ਦੀ ਦੋ ਦਿਨ ਪਹਿਲਾਂ ਗੱਲ ਹੋਈ ਹੈ ਪਰ ਉਹ ਬਾਹਰ ਗਏ ਹੋਏ ਨੇ। ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਵਿਚਲੇ ਵਿਵਾਦ ਨੂੰ ਲੈ ਕੇ ਪੰਜਾਬ ਇੰਚਾਰਜ ਬਘੇਲ ਨੂੰ ਜਿਹੜਾ ਸੰਕੇਤ ਦਿੱਤੇ ਨੇ ਕਿ ਇਸ ਮਗਰੋਂ ਬਘੇਲ ਦਾ ਰੋਹ ਜਿਹੜਾ ਸਖ਼ਤ ਹੋਇਆ ਚੰਨੀ ਧੜੇ ਦੇ ਲਈ ਇਹ ਸਪਸ਼ਟ ਸੁਨੇਹਾ ਹੈ ਜਿਸ ਨੂੰ ਲੈ ਕੇ ਹੁਣ ਚੰਨੀ ਧੜਾ ਕੀ ਪੈਂਤੜਾ ਲੈਂਦਾ ਹੈ ਇਹ ਹੁਣ ਜਿਹੜਾ ਦੇਖਣ ਵਾਲੀ ਗੱਲ ਅੱਗੇ ਹੋਵੇਗੀ। ਪਰ ਦੂਸਰੇ ਪਾਸੇ ਬਗਾਵਤ ਹੋ ਗਈ ਹੈ, ਤਰਨ ਤਾਰਨ ਦੇ ਵਿਚ ਕਾਂਗਰਸ ਜਿਹੜੀ ਹੈ ਦੋ ਫੜ ਹੋ ਗਈ ਹੈ। ਵਧੇਰੇ ਆਗੂਆਂ ਨੇ ਚੰਨੀ ਦੀ ਅਗਵਾਈ ਦੇ ਵਿਚ ਜਿਤਾਇਆ ਭਰੋਸਾ। ਤਰਨ ਤਾਰਨ ਜ਼ਿਲ੍ਹੇ ਦੇ ਅੰਦਰ ਕਾਂਗਰਸ ਪਾਰਟੀ ਦਾ ਵਧੇਰੇ ਧੜਾ ਜਿਹੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿਚ ਹੈ। ਜ਼ਿਲ੍ਹਾ ਜਿਹੜਾ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਖੇਮਕਰਨ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਸਮੇਤ ਤਰਨ ਤਾਰਨ ਤੋਂ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਆਪਣੀ ਹਮਾਇਤ ਚਰਨਜੀਤ ਸਿੰਘ ਚੰਨੀ ਨੂੰ ਦੇ ਚੁੱਕੇ ਨੇ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਭੁੱਲਰ ਜ਼ਰੂਰ ਪਾਰਟੀ ਦੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਦੇ ਵਿਚ ਦੇਖੇ ਜਾ ਰਹੇ ਨੇ। ਇਸੇ ਤਰ੍ਹਾਂ ਅਗਲੀ ਖ਼ਬਰ ਦੇ ਵੱਲ ਨੂੰ ਵਧੀਏ ਤਾਂ ਪੰਜਾਬ ਪੂਰੇ ਸੱਚ ਦਾ ਹੱਕਦਾਰ ਹੈ, ਅੱਧੀ ਕਹਾਣੀ ਦਾ ਨਹੀਂ। ਸਤਲੁਜ ਵਿਵਾਦ ਦੇ ਉੱਤੇ ਜਿਹੜਾ ਰਵਨੀਤ ਬਿੱਟੂ ਦਾ ਬਿਆਨ ਆਇਆ ਉਹ ਕੀ ਕਹਿੰਦੇ ਨੇ, ਕਹਿੰਦੇ ਨੇ ਕਿ ਭਾਈ ਆਪਣੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜੋ ਕਿ ਪੰਜਾਬ ਦੇ ਮਾਰੇ ਗਏ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਉਨ੍ਹਾਂ ਦੇ ਪੋਤੇ ਨੇ, ਉਨ੍ਹਾਂ ਨੇ OTT ਪਲੇਟਫਾਰਮ G5 ਤੋਂ ਦਲਜੀਤ ਦੁਸਾਂਝ ਦੀ ਸਟਾਰਟ ਜਿਹੜੀ ਹੈ ਫਿਲਮ ਜਿਹੜੀ ਹੈ ਸਤਲੁਜ ਨੂੰ ਹਟਾਏ ਜਾਣ ਦੇ ਵਿਵਾਦ ਦੇ ਉੱਤੇ ਆਪਣੀ ਚੁੱਪ ਤੋੜੀ ਹੈ। ਪੰਜਾਬ ਦੀ ਸੱਤਾਧਾਰੀ ਪਾਰਟੀ ਆਪ ਵੱਲੋਂ ਲਾਏ ਗਏ ਉਨ੍ਹਾਂ ਦੋਸ਼ਾਂ ਦੇ ਉੱਤੇ ਜਿਨ੍ਹਾਂ ਦੇ ਵਿਚ ਕਿਹਾ ਗਿਆ ਸੀ ਕਿ ਫਿਲਮ ਨੂੰ ਹਟਾਉਣ ਪਿੱਛੇ ਉਨ੍ਹਾਂ ਦਾ ਹੱਥ ਹੈ ਤੇ ਬਿੱਟੂ ਨੇ ਸਿੱਧਾ ਜਵਾਬ ਨਹੀਂ ਦਿੱਤਾ, ਪਰ ਉਨ੍ਹਾਂ ਨੇ ਆਪਣੇ ਦਾਦਾ ਦੀ ਵਿਰਾਸਤ ਦਾ ਬਚਾਅ ਕਰਦਿਆਂ ਤਰਕ ਦਿੱਤਾ ਗਿਆ ਅੱਜ ਕਿ ਇਹ ਫਿਲਮ ਪੰਜਾਬ ਦੇ ਅੱਤਵਾਦ ਦੇ ਦੌਰ ਦਾ ਜਿਹੜਾ ਇਕ ਪਾਸੜ ਬਿਰਤਾਂਤ ਜਿਹੜਾ ਪੇਸ਼ ਕਰਦੀ ਹੈ, ਵਨ ਸਾਈਡਡ ਨੈਰੇਟਿਵ ਹੈ। ਉਨ੍ਹਾਂ ਕਿਹਾ ਕਿ ਉਸ ਦੌਰ ਦਾ ਕੋਈ ਵੀ ਇਮਾਨਦਾਰੀ ਦੇ ਨਾਲ ਕੀਤਾ ਗਿਆ ਮੁਲਾਂਕਣ ਉਦੋਂ ਤੱਕ ਪੂਰਾ ਨਹੀਂ ਹੋ ਸਕਦਾ ਜਦੋਂ ਤੱਕ ਸਿਰਫ਼ ਸਰਕਾਰ ਦੀਆਂ ਕਾਰਵਾਈਆਂ ਨੂੰ ਨਹੀਂ ਸਗੋਂ ਅੱਤਵਾਦੀ ਸਮੂਹਾਂ ਦੇ ਵੱਲੋਂ ਫੈਲਾਈ ਗਈ ਹਿੰਸਾ ਨੂੰ ਵੀ ਉਸ ਦੇ ਵਿਚ ਸ਼ਾਮਲ ਨਾ ਕੀਤਾ ਜਾਵੇ। ਦੀ ਟ੍ਰਿਬਿਊਨ ਨੂੰ ਦਿੱਤੇ ਇਕ ਵਿਸ਼ੇਸ਼ ਇੰਟਰਵਿਊ ਦੇ ਵਿਚ ਬਿੱਟੂ ਨੇ ਕਿਹਾ ਕਿ ਪੰਜਾਬ ਪੂਰੇ ਸੱਚ ਦਾ ਹੱਕਦਾਰ ਹੈ ਤੇ ਅੱਧੀ ਕਹਾਣੀ ਦਾ ਨਹੀਂ। ਤੀਜੀ ਪੀੜ੍ਹੀ ਦੇ ਇਸ ਕਾਂਗਰਸੀ ਆਗੂ ਨੇ ਜਿਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਜਿਹੜਾ BJP ਦਾ ਪੱਲਾ ਫੜ ਲਿਆ ਸੀ ਤੇ ਆਪਣੀ ਪੁਰਾਣੀ ਲੁਧਿਆਣਾ ਸੀਟ ਤੋਂ ਅਸਫਲ ਚੋਣ ਲੜੀ ਸੀ, ਕਿਹਾ ਕਿ ਫਿਲਮ ਦੇ ਵਿਚ ਉਸ ਦੌਰ ਨੂੰ ਜਿਸ ਤਰੀਕੇ ਦੇ ਨਾਲ ਦਿਖਾਇਆ ਗਿਆ ਉਹ 1980 ਤੇ 1990 ਦੇ ਦਹਾਕੇ ਦੇ ਸ਼ੁਰੂ ਚ ਪੰਜਾਬ ਜਿਨ੍ਹਾਂ ਗੁੰਝਲਦਾਰ ਹਾਲਾਤਾਂ ਦੇ ਵਿਚੋਂ ਲੰਘਿਆ ਸੀ ਉਸ ਦੇ ਪੂਰੇ ਸੱਚ ਨੂੰ ਟਾਲਦਾ ਹੈ। ਉਨ੍ਹਾਂ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਹਵਾਲਾ ਦਿੱਤਾ ਜਿਨ੍ਹਾਂ ਦਾ ਲਾਪਤਾ ਹੋਣਾ ਅਤੇ ਮਾਰੇ ਜਾਣ ਇਸ ਫਿਲਮ ਦੀ ਕਹਾਣੀ ਦੇ ਕੇਂਦਰ ਦੇ ਵਿਚ ਹੈ। ਬਿੱਟੂ ਨੇ ਜਿਹੜਾ ਸਵਾਲ ਉਠਾਇਆ ਕਿ ਜੇਕਰ ਸਰਕਾਰ ਅਸਹਿਮਤੀ ਦੀ ਆਵਾਜ਼ ਨੂੰ ਉਵੇਂ ਹੀ ਦਬਾ ਰਹੀ ਸੀ ਜਿਵੇਂ ਫਿਲਮ ਦੇ ਵਿਚ ਦਿਖਾਇਆ ਗਿਆ ਹੈ ਤਾਂ ਬੇਅੰਤ ਸਿੰਘ ਦੇ ਕਾਰਜਕਾਲ ਦੇ ਦੌਰਾਨ ਖਾਲੜਾ ਆਪਣਾ ਕੰਮ ਜਾਰੀ ਰੱਖਣ ਤੇ ਵਿਦੇਸ਼ ਯਾਤਰਾ ਕਰਨ ਦੇ ਯੋਗ ਕਿਵੇਂ ਸਨ? ਫਿਰ ਉਨ੍ਹਾਂ ਕਿਹਾ ਕਿ ਇਸ ਸਵਾਲ ਦਾ ਵੀ ਇਕ ਇਮਾਨਦਾਰ ਜਵਾਬ ਮਿਲਣਾ ਚਾਹੀਦਾ ਹੈ। ਦੂਸਰੇ ਪਾਸੇ ਆਪਣੇ ਮੋਦੀ ਸਾਹਿਬ ਜਿਹੜੇ ਘੇਰੇ ਨੇ ਮੁੱਦੇ ਦੇ ਵਿਚ ਸਨਮਾਨਾਂ ਦੇ ਮੁੱਦੇ ਚ, ਦੀ ਗਾਰਡੀਅਨ ਇੰਗਲੈਂਡ ਦੀ ਬਹੁਤ ਵੱਡੀ ਅਖਬਾਰ ਹੈ, ਉਹਨੇ ਖ਼ਬਰ ਛਾਪੀ ਹੈ। ਉਹ ਕਹਿੰਦੇ ਨੇ ਕਿ ਉਸ ਨੂੰ ਕੋਈ ਵੀ ਇਨਾਮ ਜਿਹੜਾ ਦੇ ਦਿਓ ਤੇ ਉਹ ਭੱਜਿਆ ਆਵੇਗਾ। ਨਰਿੰਦਰ ਮੋਦੀ ਵਿਦੇਸ਼ੀ ਦੌਰਿਆਂ ਦੇ ਉੱਤੇ ਸਨਮਾਨਾਂ ਦਾ ਅੰਬਾਰ ਲਗਾ ਰਹੇ ਨੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਵਿਦੇਸ਼ੀ ਦੌਰਿਆਂ ਦੇ ਉੱਤੇ ਜਾਂਦੇ ਨੇ ਤਾਂ ਉਹ ਅਕਸਰ ਸਨਮਾਨ ਅਤੇ ਇਨਾਮ ਪ੍ਰਾਪਤ ਕਰਦੇ ਹੈ ਜਿਨ੍ਹਾਂ ਦੇ ਵਿਚੋਂ ਕਈ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਉਹ ਪਹਿਲੇ ਅਤੇ ਇਕਲੌਤੇ ਜਿਹੜੇ ਪ੍ਰਾਪਤ ਕਰਤਾ ਹੁੰਦੇ ਨੇ। ਅਸਲ ਦੇ ਵਿਚ ਸਿਸ਼ਲਸ ਦਾ ਜਿਹੜਾ ਤਾਜ਼ਾ ਮਾਮਲਾ ਹੈ ਜਿੱਥੇ ਆਪਣੇ ਜਕਾਰਤਾ ਜਾਂ ਹੋਰ ਮੁਲਕਾਂ ਚ ਜਾ ਕੇ ਆਏ ਨੇ। ਹਾਲ ਹੀ ਦੇ ਵਿਚ ਜਦੋਂ ਮੋਦੀ ਸਿਸ਼ਲਸ ਪਹੁੰਚੇ ਤਾਂ ਉਥੋਂ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਿਨੀ ਨੇ ਉਨ੍ਹਾਂ ਨੂੰ ਗਾਰਡੀਅਨ ਆਫ਼ ਦਾ ਬਲੂ ਹੋਰੀਜ਼ਨ ਜਿਹੜਾ ਨਾਮਕ ਸਨਮਾਨ ਦਿੱਤਾ ਗਿਆ। ਉਸ ਤੋਂ ਬਾਅਦ ਇਹ ਰੋਲਾ ਰੱਪਾ ਪੈਣ ਲੱਗ ਗਿਆ। ਇਸ ਸਨਮਾਨ ਨੂੰ ਲੈ ਕੇ ਕਈ ਸਵਾਲ ਉੱਠੇ। ਸਭ ਤੋਂ ਪਹਿਲਾਂ ਸਰਟੀਫਿਕੇਟ ਦੇ ਉੱਤੇ ਰਿਪਬਲਿਕ ਅਤੇ ਜਿਹੜਾ ਸੀਗਾ ਆਪਣਾ ਸੇਸ਼ਲਸ ਜਿਹੜਾ ਲਿਖਣਾ ਸੀ ਉਹਦੀ ਸਪੈਲਿੰਗ ਹੀ ਗਲਤ ਸੀ। ਦੂਜਾ ਇਹ ਸਨਮਾਨ ਮੋਦੀ ਦੇ ਆਉਣ ਤੋਂ ਸਿਰਫ 3 ਦਿਨ ਪਹਿਲਾਂ ਹੀ ਬਣਾਇਆ ਗਿਆ ਸੀ ਤੇ ਉਹ ਇਸ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਅਤੇ ਇਕਲੌਤੇ ਵਿਅਕਤੀ ਸਨ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਇਹ ਵੀ ਦਾਅਵਾ ਕਰ ਦਿੱਤਾ ਕਿ ਇਹ ਜਿਹੜਾ ਸਰਟੀਫਿਕੇਟ ਹੈ AI ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਦੁਆਰਾ ਤਿਆਰ ਕੀਤਾ ਗਿਆ ਸੀ। ਉਸ ਤੋਂ ਬਾਅਦ ਸਿਆਸੀ ਪ੍ਰਤੀਕਿਰਿਆਵਾਂ ਆਉਣ ਲੱਗ ਗਈਆਂ। ਵਿਰੋਧੀ ਕਾਂਗਰਸ ਪਾਰਟੀ ਨੇ ਇਸ ਤੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਸ ਨੂੰ ਕੋਈ ਵੀ ਇਨਾਮ ਦੇ ਦਿਓ ਤੇ ਉਹ ਭੱਜਿਆ ਆਵੇਗਾ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਬੀਜੇਪੀ ਨੇ ਇਸ ਨੂੰ ਭਾਰਤ ਦੇ ਲਈ ਇੱਕ ਮਾਣ ਵਾਲਾ ਪਲ ਦੱਸਿਆ ਤੇ ਕਿਹਾ ਕਿ ਇਹ ਮੋਦੀ ਦੀ ਹਰੀ ਅਗਵਾਈ ਜਿਹੜੀ ਹੈ, ਗ੍ਰੀਨ ਲੀਡਰਸ਼ਿਪ ਜਿਹੜੀ ਹੈ, ਉਹਦੇ ਲਈ ਦਿੱਤਾ ਗਿਆ ਸਨਮਾਨ ਹੈ। ਸੇਸ਼ਲਸ ਦੇ ਜਿਹੜੇ ਨੇ ਵਿਦੇਸ਼ ਮੰਤਰਾਲੇ ਨੇ ਬਾਅਦ ਦੇ ਵਿਚ ਸਪਸ਼ਟ ਕੀਤਾ ਕਿ ਇਹ ਸਨਮਾਨ ਅਸਲੀ ਹੈ ਤੇ ਗਲਤੀ ਦੇ ਨਾਲ ਇਕ ਵਰਕਿੰਗ ਡਰਾਫਟ ਜਿਹੜਾ ਸਰਕੂਲੇਟ ਹੋ ਗਿਆ ਸੀ। ਖ਼ਬਰ ਅਨੁਸਾਰ ਇਹ ਪਹਿਲੀ ਵਾਰ ਨਹੀਂ ਹੈ, ਪਿਛਲੇ ਮਹੀਨੇ ਇਜ਼ਰਾਇਲ ਦੇ ਦੌਰੇ ਦੇ ਦੌਰਾਨ ਵੀ

ਅਰਵਿੰਦ ਕੇਜਰੀਵਾਲ ਜਿਹੜੇ ਨੇ ਸ਼ੀਸ਼ ਮਹਿਲ ਦਾ ਮਾਮਲਾ, ਦਿੱਲੀ ਦੇ ਵਿਚ ਚਰਚਿਤ ਸ਼ੀਸ਼ ਮਹਿਲ ਹੁਣ ਜਿਹੜਾ ਬਣੇਗਾ ਸਟੇਟ ਗੈਸਟ ਹਾਊਸ, ਕੇਜਰੀਵਾਲ ਦੀ ਸਾਬਕਾ ਰਿਹਾਇਸ਼ ਨੂੰ ਨਵਾਂ ਰੂਪ ਦੇਣ ਦੀ ਤਿਆਰੀ ਹੋ ਗਈ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਸ ਸਾਬਕਾ ਸਰਕਾਰੀ ਰਿਹਾਇਸ਼ ਨੂੰ, ਜਿਸ ਨੂੰ ਭਾਜਪਾ ਦੇ ਵੱਲੋਂ ਇਸ ਦੇ ਨਵੀਨੀਕਰਨ ਜਿਹੜਾ ਨੂੰ ਲੈ ਕੇ ਚੱਲੇ ਲੰਬੇ ਸਿਆਸੀ ਵਿਵਾਦ ਦੇ ਦੌਰਾਨ ਸ਼ੀਸ਼ ਮਹਿਲ ਦਾ ਨਾਂ ਦਿੱਤਾ ਗਿਆ ਸੀ, ਜਲਦੀ ਰਾਜ ਸਰਕਾਰ ਦੇ ਗੈਸਟ ਹਾਊਸ ਮਹਿਮਾਨ ਘਰ ਦੇ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਸਰਕਾਰੀ ਸੂਤਰਾਂ ਤੋਂ ਜੋ ਜਾਣਕਾਰੀ ਦਿੱਤੀ ਗਈ ਹੈ, ਦਿੱਲੀ ਸਰਕਾਰ ਸਿਵਲ ਲਾਈਨਜ਼ ਦੇ ਫਲੈਗ ਸਟਾਫ ਰੋਡ ਸਥਿਤ ਬੰਗਲਾ ਨੰਬਰ 6 ਨੂੰ ਬਾਹਰੋਂ ਆਉਣ ਵਾਲੇ ਮੰਤਰੀਆਂ ਤੇ ਸਰਕਾਰੀ ਅਧਿਕਾਰੀਆਂ ਦੇ ਰਹਿਣ ਦੇ ਲਈ ਇਕ ਗੈਸਟ ਹਾਊਸ ਦੇ ਵਿਚ ਬਦਲਣ ਦੀ ਤਜਵੀਜ਼ ਜਿਹੜੀ ਹੈ ਉਹਦੇ ਉਤੇ ਗੰਭੀਰਤਾ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੀ ਹੈ। ਇਹ ਜਿਹੜਾ ਪ੍ਰਸਤਾਵ ਹੈ ਇਸ ਵੇਲੇ ਉੱਚ ਅਧਿਕਾਰੀਆਂ ਦੀ ਅੰਤਮ ਪ੍ਰਵਾਨਗੀ ਦੇ ਲਈ ਭੇਜਿਆ ਹੋਇਆ। ਜੇਕਰ ਇਸ ਪ੍ਰਸਤਾਵ ਨੂੰ ਮਨਜੂਰੀ ਮਿਲ ਜਾਂਦੀ ਹੈ ਤਾਂ ਇਸ ਬੰਗਲੇ ਦੇ ਵਿਚ ਪਾਰਕਿੰਗ ਏਰੀਆ, ਵੇਟਿੰਗ ਹਾਲ ਅਤੇ ਇਕ ਸਰਕਾਰੀ ਗੈਸਟ ਹਾਊਸ ਲਈ ਲੋੜੀਂਦੀਆਂ ਹੋਰ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਦੱਸਿਆ ਗਿਆ ਕਿ ਬੰਗਲਾ ਜਿਹੜਾ ਦੂਜੇ ਸਰਕਾਰੀ ਗੈਸਟ ਹਾਊਸਾਂ ਵਾਂਗ ਹੀ ਕੰਮ ਕਰੇਗਾ, ਜਿੱਥੇ ਬਾਹਰੋਂ ਆਉਣ ਵਾਲੇ ਮੰਤਰੀਆਂ ਤੇ ਅਧਿਕਾਰੀਆਂ ਨੂੰ ਨਿਰਧਾਰਿਤ ਫੀਸ ਜਾਂ ਚਾਰਜਿਸ ਦੇ ਭੁਗਤਾਨ ਦੇ ਉਤੇ ਰਿਹਾਇਸ਼ ਦਿੱਤੀ ਜਾ ਸਕੇਗੀ। ਕੇਜਰੀਵਾਲ ਦੇ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੇ ਇਸ ਰਿਹਾਇਸ਼ ਨੂੰ ਖਾਲੀ ਕਰਨ ਤੋਂ ਬਾਅਦ ਇਹ ਬੰਗਲਾ ਲਗਾਤਾਰ ਖਾਲੀ ਪਿਆ ਹੈ। ਬੰਗਲਾ ਖਾਲੀ ਹੋਣ ਦੇ ਬਾਵਜੂਦ ਇਸ ਦੀ ਰੋਜ਼ਾਨਾ ਦੇਖਭਾਲ ਦੇ ਲਈ ਲਗਭਗ 10 ਮੁਲਾਜ਼ਮ ਜਿਹੜੇ ਨੇ ਤਾਇਨਾਤ ਨੇ, ਜੋ ਰੋਜ਼ਾਨਾ ਸਫਾਈ ਕਰਦੇ ਨੇ ਤੇ ਉਥੇ ਲੱਗੇ ਬਿਜਲੀ ਦੇ ਉਪਕਰਨਾਂ ਜਿਵੇਂ ਕਿ ਆਪਣੇ ਰੈਫਰੀਜਰੇਟਰ ਤੇ ਯਾਨੀ ਕਿ ਫਰਿੱਜਾਂ, ਏਅਰ ਕੰਡੀਸ਼ਨਰਾਂ ਆਦਿ ਨੂੰ ਜਿਹੜਾ ਚਾਲੂ ਹਾਲਤ ਦੇ ਵਿਚ ਰੱਖਦੇ ਐ। ਇਹ ਸਰਕਾਰੀ ਰਿਹਾਇਸ਼ ਕੇਜਰੀਵਾਲ ਦੇ ਕਾਰਜਕਾਲ ਦੇ ਦੌਰਾਨ ਇਸ ਦੇ ਨਵੀਨੀਕਰਨ ਦੇ ਹੋਏ ਬੇਹਿਸਾਬ ਖਰਚੇ ਦੇ ਦੋਸ਼ਾਂ ਦੇ ਕਾਰਨ ਸਿਆਸੀ ਖਿੱਚੋਤਾਣ ਦਾ ਮੁੱਖ ਕੇਂਦਰ ਰਿਹਾ। ਭਾਜਪਾ ਨੇ ਜਨਤਕ ਪੈਸੇ ਦੀ ਕਥਿਤ ਫਜ਼ੂਲ ਖਰਚੀ ਦਾ ਦੋਸ਼ ਲਾਉਂਦਿਆਂ ਇਸ ਬੰਗਲੇ ਨੂੰ ਵਾਰ ਵਾਰ ਸ਼ੀਸ਼ ਮਹਿਲ ਕਹਿ ਕੇ ਨਿਸ਼ਾਨਾ ਸਾਧਿਆ ਸੀ। ਇਸ ਵਿਵਾਦ ਦੇ ਚਲਦਿਆਂ ਸਾਲ 2022 ਦੇ ਵਿਚ ਦਿੱਲੀ ਸਰਕਾਰ ਦੇ ਵਿਜੀਲੈਂਸ ਵਿਭਾਗ ਨੇ ਤਤਕਾਲੀਨ ਲੈਫਟੀਨੈਂਟ ਗਵਰਨਰ ਦੇ ਨਿਰਦੇਸ਼ਾਂ ਦੇ ਉਤੇ ਲੋਕ ਨਿਰਮਾਣ ਵਿਭਾਗ PWD ਵੱਲੋਂ ਕੀਤੇ ਗਏ ਨਵੀਨੀਕਰਨ ਦੇ ਕੰਮਾਂ ਦੇ ਵਿਚ ਕਥਿਤ ਬੇਨਿਜ਼ਮੀਆਂ ਤੇ ਲਾਗਤ ਵਧਣ ਦੇ ਮਾਮਲੇ ਦੀ ਵੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਸੀ। ਦੂਸਰੇ ਪਾਸੇ ਗੱਲ ਕਰੀਏ ਤਾਂ ਨਿੱਜਰ ਇੰਟਰਨੈਸ਼ਨਲ ਖਬਰਾਂ ਦੀ ਗੱਲ ਕਰਦਿਆਂ ਨਿੱਜਰ ਮਰਡਰ ਕੇਸ, ਨਿੱਜਰ ਕਤਲ ਕੇਸ ਦੇ ਵਿਚ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦੇ ਲਈ FBI ਦੇ ਵੱਲੋਂ $50,000 ਦਾ ਇਨਾਮ ਐਲਾਨ ਕਰ ਦਿੱਤਾ ਗਿਆ ਤੇ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿਚ ਵੀ ਮੁੱਖ ਦੋਸ਼ੀ ਜਿਹੜਾ ਹੈ। ਕਈ ਦੇਸ਼ਾਂ ਦੇ ਵਿਚ ਫੈਲੇ ਭਾਰਤੀ ਮੂਲ ਦੇ 37 ਬਦਮਾਸ਼ਾਂ ਚੋਂ 26 ਕਾਬੂ ਕੀਤੇ ਅਤੇ 11 ਰਡਾਰ ਦੇ ਉਤੇ ਹੋਰ ਨੇ। ਲਾਰਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਗੋਲਡੀ ਬਰਾੜ ਗਿਰੋਹਾਂ ਦੇ ਵਿਰੁੱਧ ਅਮਰੀਕਾ, ਕੈਨੇਡਾ ਤੇ UK ਦੇ ਵਿਚ ਸਾਂਝੀ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਵਿਚ ਯੂਰਪ ਵੀ ਇਨਵੋਲਵ ਹੈ। ਅਮਰੀਕਾ, ਕੈਨੇਡਾ ਤੇ ਯੂਰਪੀਅਨ ਦੇਸ਼ਾਂ ਦੀ ਪੁਲਿਸ ਦੇ ਵੱਲੋਂ ਚਲਾਏ ਸਾਂਝੇ ਆਪਰੇਸ਼ਨ ਦੇ ਦੌਰਾਨ ਭਾਰਤੀ ਮੂਲ ਦੇ 3 ਬਦਮਾਸ਼ ਗਰੋਹ ਲਾਰਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਗੋਲਡੀ ਬਰਾੜ ਦੇ ਨਾਲ ਸਬੰਧਤ 37 ਵਿਅਕਤੀਆਂ ਦੇ ਵਿਰੁੱਧ ਵੱਖ ਵੱਖ ਮਾਮਲੇ ਦਰਜ ਕੀਤੇ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੇ ਵਿਚੋਂ 24 ਨੂੰ ਅਮਰੀਕਾ ਤੇ ਕੈਨੇਡਾ ਦੇ ਵਿਚੋਂ ਗ੍ਰਿਫ਼ਤਾਰ ਜਿਹੜਾ ਕਰ ਲਿਆ ਗਿਆ, ਰਹਿੰਦੇ 11 ਨੂੰ ਕਾਬੂ ਕਰਨ ਦੇ ਲਈ ਵੱਡੇ ਪੱਧਰ ਦੇ ਉਤੇ ਕਾਰਵਾਈ ਜਾਰੀ ਹੈ। 3 ਸਾਲ ਪਹਿਲਾਂ ਸਰੀ ਗੁਰਦੁਆਰੇ ਦੀ ਪਾਰਕਿੰਗ ਦੇ ਵਿਚ ਮਾਰੇ ਗਏ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜਿਸ਼ ਅਮਰੀਕਾ ਦੇ ਵਿਚ ਗੋਲਡੀ ਬਰਾੜ ਗਰੋਹ ਵੱਲੋਂ ਰਚੀ ਗਈ ਤੇ ਉਸੇ ਵੱਲੋਂ ਭਾੜੇ ਦੇ ਕਾਤਲਾਂ ਦੇ ਨਾਲ ਸੌਦਾ ਕੀਤਾ ਗਿਆ। ਜਾਂਚ ਏਜੰਸੀ ਵੱਲੋਂ ਇਹ ਵੀ ਦਸਿਆ ਜਾ ਚੁੱਕਿਆ ਹੈ ਕਿ ਲਾਰਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗਿਰੋਹਾਂ ਦੇ ਮੁਖੀਆਂ ਨੂੰ ਭਾਰਤੀ ਜੇਲਾਂ ਦੇ ਵਿਚ ਸਹੂਲਤਾਂ ਦੇ ਉਤੇ ਛੋਟਾਂ ਹੋਣ ਕਰਕੇ ਉਹ ਡਰੱਗ ਤਸਕਰੀ, ਗੋਲੀਬਾਰੀ ਅਤੇ ਫਿਰੌਤੀ ਦੇ ਅੰਤਰਰਾਸ਼ਟਰੀ ਗਰੋਹਾਂ ਦਾ ਸੰਚਾਲਨ ਕਰ ਰਹੇ ਨੇ। ਇਸ ਦੇ ਦੌਰਾਨ ਅਮਰੀਕਨ ਪੁਲਿਸ ਨੇ ਪਤਾ ਲਾਇਆ ਕਿ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਵੀ ਇਨ੍ਹਾਂ ਗਰੋਹਾਂ ਦੇ ਨਾਲ ਮਿਲੇ ਹੋਏ ਨੇ। ਇਸ ਦੇ ਦੌਰਾਨ ਗੁਰਿੰਦਰਜੀਤ ਸਿੰਘ ਨਾਗਰਾ ਦੇ ਨਾਂ ਦਾ ਜ਼ਿਕਰ ਵੀ ਕੀਤਾ ਗਿਆ, ਜੋ ਅਮਰੀਕਾ ਦੇ ਓਹਾਹੋ ਸੂਬੇ ਰਹਿੰਦੇ ਕਿਸੇ ਕਾਰੋਬਾਰੀ ਦੇ ਪਰਿਵਾਰ ਤੋਂ ਗੋਲਡੀ ਬਰਾੜ ਦੇ ਕਾਰਕੁਨ ਗੁਰਦੇਵ ਸਿੰਘ ਦੇ ਵੱਲੋਂ 50 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਕਾਰੋਬਾਰੀ ਦੇ ਭਾਰਤ ਰਹਿੰਦੇ ਪਰਿਵਾਰ ਨੂੰ ਡਰਾਉਂਦਾ ਧਮਕਾਉਂਦਾ ਰਿਹਾ ਤੇ ਉਨ੍ਹਾਂ ਦੇ ਉਤੇ ਕਤਲ ਦਾ ਨਜਾਇਜ਼ ਜਿਹੜਾ ਪਰਚਾ ਦਰਜ ਕਰਨ ਦੇ ਯਤਨ ਵੀ ਕੀਤੇ ਗਏ ਨੇ। ਸਰੀ ਦੇ ਅਮਰੀਕਨ ਸਰਹੱਦ ਦੇ ਕੋਲ ਪੈਂਦੀ 156 ਸਟਰੀਟ ਤੇ ਰਹਿੰਦੇ ਰਵਿੰਦਰ ਸਿੰਘ ਢੱਡਾ ਨੂੰ ਵੱਡੇ ਤਸਕਰ ਦੇ ਵਜੋਂ ਨਾਮਜ਼ਦ ਕੀਤਾ ਗਿਆ, ਜੋ ਗਿਰੋਹਾਂ ਦੇ ਫਾਈਨੈਂਸਰ ਦੇ ਵਜੋਂ ਕੰਮ ਕਰਦਾ ਸੀ ਤੇ ਆਪਣੇ ਟਰੱਕ ਕਾਰੋਬਾਰ ਨੂੰ ਨਸ਼ਿਆਂ ਦੀ ਤਸਕਰੀ ਦੇ ਲਈ ਵਰਤਦਾ ਸੀ। ਤਿੰਨਾਂ ਗਰੋਹਾਂ ਦੇ ਵਿਚ 4 ਮੈਕਸੀਕੋ ਨਿਵਾਸੀਆਂ ਦੇ ਵੀ ਜਿਹੜੇ ਨਾਮ ਸ਼ਾਮਲ ਨੇ।
ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ 24 ਮੁਲਜ਼ਮਾਂ ਦੇ ਵਿਚੋਂ 11 ਕੈਲੀਫੋਰਨੀਆ ਸੂਬੇ ਦੇ ਨਾਲ ਤੇ 3 ਕੈਨੇਡਾ ਦੇ ਨਾਲ

ਸੰਬੰਧਤ ਨੇ। ਇਨ੍ਹਾਂ ਦੇ ਟਿਕਾਣਿਆਂ ਦੀ ਜਿਹੜੀ ਆ ਤਲਾਸ਼ੀ ਲੈਣ ਦੇ ਉੱਤੇ ਉਥੋਂ 10 ਕੁਇੰਟਲ ਕੋਕੀਨ, ਕਈ ਮਾਰੂ ਹਥਿਆਰ, ਗੋਲੀ ਸਿੱਕਾ ਤੇ ਵੱਡੀ ਮਾਤਰਾ ਦੇ ਵਿਚ ਨਕਦੀ ਬਰਾਮਦ ਹੋਈ ਹੈ। ਕੈਨੇਡਾ, ਅਮਰੀਕਾ, ਮੈਕਸੀਕੋ, ਫਰਾਂਸ ਅਤੇ ਯੂਕੇ ਦੀਆਂ ਸੁਰੱਖਿਆ ਫੋਰਸਾਂ ਦੇ ਵੱਲੋਂ ਜਾਂਚ ਦੇ ਦੌਰਾਨ ਸਹਿਯੋਗ ਕਰਕੇ ਇਨ੍ਹਾਂ ਵੱਡੇ ਬਦਮਾਸ਼ ਗਰੋਹਾਂ ਤੱਕ ਪਹੁੰਚ ਬਣਾਈ ਗਈ ਹੈ ਤੇ ਕਈ ਮਹੀਨੇ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਵੀ ਰੱਖੀ ਗਈ ਹੈ। ਭੂਗੋੜੇ ਐਲਾਨੇ ਗਏ 10 ਮੁਲਜ਼ਮਾਂ ਦੀ ਜਿਹੜੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਲ ਕੀਤੀ ਜਾ ਰਹੀ ਹੈ। ਦਸੰਬਰ 2025 ਦੇ ਵਿਚ ਬਿਸ਼ਨੋਈ ਗੋਲਡੀ ਬਰਾੜ ਦੇ ਰੋਹਿਤ ਗੋਦਾਰਾ ਨੇ 1000 ਔਕਸ ਰਹਿੰਦੇ ਵਿਅਕਤੀ ਤੋਂ $50 ਲੱਖ ਦੀ ਫਰੋਤੀ ਮੰਗੀ ਗਈ ਸੀ, ਜਿਨ੍ਹਾਂ ਦੀ ਭਾਲ ਜਾਰੀ ਹੈ ਤੇ ਕੈਨੇਡਾ ਰਹਿੰਦੇ ਦੇ ਉੱਤੇ ਗਿਰੋਹਾਂ ਦੇ ਕਾਰਕੁਨਾਂ ਦੇ ਵਜੋਂ ਤੇ ਡਰੱਗ ਤਸਕਰੀ ਦੇ ਮੋਹਰਲੇ ਵਿਅਕਤੀਆਂ ਦੀ ਪਛਾਣ ਜਸਕਰਨ ਬਾਗੜੀ, 50 ਸਾਲਾਂ ਵਾਸੀ ਸਰੀ, ਕ੍ਰਿਸਟਨ ਰਹਿੰਦੇ ਆਪਣੇ ਗੁਰਤੇਜ ਸਿੰਘ, ਸਮਾਗ ਦੇ ਨਾਂ ਜਿਹੜੇ ਨੇ ਪ੍ਰਮੁੱਖ ਨੇ, ਹਰੀ ਨਾਰਾਇਣ, ਮਨਦੀਪ ਕੌਰ ਦੇ ਨਾਵਾਂ ਦਾ ਜਿਹੜਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। FBI ਨੇ ਗੋਲਡੀ ਬਰਾੜ ਨੂੰ ਮੋਸਟ ਵਾਂਟਡ ਦੇ ਵਜੋਂ ਫੜਾਉਣ ਵਾਲੇ ਨੂੰ ਜਿਹੜਾ $50,000 ਇਨਾਮ ਐਲਾਨਿਆ ਹੈ ਤੇ FBI ਨੇ ਕਿਹਾ ਕਿ ਉਹ ਇੰਟਰਪੋਲ ਦੇ ਰਾਹੀਂ ਭਾਰਤ ਰਹਿੰਦੇ ਜਾਂ ਉਥੋਂ ਦੀਆਂ ਜੇਲ੍ਹਾਂ ਦੇ ਵਿਚ ਬੰਦ ਮੁਲਜ਼ਮਾਂ ਨੂੰ ਵੀ ਅਮਰੀਕਾ ਲਿਆਉਣਗੇ ਤੇ ਉਥੇ ਫਿਰ ਕਾਰਵਾਈ ਚੰਗੀ ਤਰ੍ਹਾਂ ਕੀਤੀ ਜਾਏਗੀ। ਦੂਸਰੇ ਪਾਸੇ ਈਰਾਨ ਦੇ ਨਾਲ ਜੰਗ ਬੰਦੀ ਖਤਮ ਕਰਤੀ ਹੈ, ਨਹੀਂ ਕਰਾਂਗੇ ਕੋਈ ਵੀ ਡੀਲ, ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ ਆ ਗਿਆ, ਹਿੱਲ ਗਿਆ, ਮੈਂ ਉਨ੍ਹਾਂ ਦੇ ਨਾਲ ਕੋਈ ਡੀਲ ਨਹੀਂ ਕਰਨੀ। ਟਰੰਪ ਨੇ ਈਰਾਨ ਦੇ ਨਾਲ ਸੀਜ਼ ਫਾਇਰ ਨੂੰ ਦਸਿਆ ਸਮੇਂ ਦੀ ਬਰਬਾਦੀ। ਟਰੰਪ ਨੇ ਕੱਲ ਅੱਜ ਸਵੇਰੇ ਬੁੱਧਵਾਰ ਨੂੰ ਈਰਾਨ ਦੇ ਨਾਲ ਚੱਲ ਰਹੇ ਸੀਜ਼ ਫਾਇਰ ਜੰਗਬੰਦੀ ਸਮਝੌਤੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਐਲਾਨ ਕਰ ਦਿੱਤਾ। ਅੰਕਾਰਾ ਦੇ ਵਿਚ ਨਾਟੋ ਸੰਮੇਲਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਲਈ ਹੁਣ ਇਹ ਸਮਝੌਤਾ ਖਤਮ ਹੋ ਚੁੱਕਿਆ ਤੇ ਹੁਣ ਈਰਾਨ ਦੇ ਨਾਲ ਕੋਈ ਡੀਲ ਨਹੀਂ ਕਰਨਾ ਚਾਹੁੰਦੇ ਐ। ਟਰੰਪ ਨੇ ਈਰਾਨੀ ਨੇਤਾਵਾਂ ਦੇ ਪ੍ਰਤੀ ਬੇਹੱਦ ਸਖ਼ਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਝੂਠੇ, ਧੋਖੇਬਾਜ਼ ਅਤੇ ਬਿਮਾਰ ਲੋਕ ਕਰਾਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਈਰਾਨੀ ਲੀਡਰਸ਼ਿਪ ਹਿੰਸਕ ਹੈ ਤੇ ਜੇਕਰ ਉਨ੍ਹਾਂ ਦੇ ਕੋਲ ਪਰਮਾਣੂ ਹਥਿਆਰ ਹੁੰਦੇ ਤਾਂ ਉਹ ਯਕੀਨੀ ਤੌਰ ਦੇ ਉੱਤੇ ਉਨ੍ਹਾਂ ਦੀ ਵਰਤੋਂ ਕਰ ਲੈਂਦੇ। ਟਰੰਪ ਨੇ ਈਰਾਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨੂੰ ਸਮੇਂ ਦੀ ਬਰਬਾਦੀ ਦਸਿਆ। ਇਕ ਵੱਡਾ ਫੇਰੇ ਦੇ ਵਿਚ ਗਲਤੀ ਤਾਂ ਤੁਹਾਡੀ ਅਜੇ ਉਨ੍ਹਾਂ ਕੋਲ ਹੈ ਹੀ ਨਹੀਂ ਭਾਈ ਹਥਿਆਰ, ਤਾਂ ਤੁਸੀਂ ਅਟੈਕ ਵੀ ਕਦ ਲਈ ਕੀਤਾ, ਫਿਰ ਇਹ ਵੀ ਤਾਂ ਬਣ ਜਾਣਾ ਤੁਹਾਡੇ ਉੱਤੇ ਕੁਐਸਚਨ ਮਾਰਕ। ਇਕ ਵੱਡਾ ਖੁਲਾਸਾ ਕਰਦਿਆਂ ਈਰਾਨੀ ਸਰਕਾਰ ਤੇ ਆਪਣੇ ਹੀ ਨਾਗਰਿਕਾਂ ਦੇ ਉੱਤੇ ਜ਼ੁਲਮ ਕਰਨ ਦੇ ਦੋਸ਼ ਲਗਾਏ ਨੇ ਤੇ ਉਨ੍ਹਾਂ ਮੁਤਾਬਕ ਈਰਾਨ ਦੇ ਵਿਚ ਪ੍ਰਦਰਸ਼ਨ ਕਰ ਰਹੇ ਲਗਭਗ 54,000 ਲੋਕਾਂ ਨੂੰ ਮਾਰ ਦਿੱਤਾ ਗਿਆ। ਟਰੰਪ ਨੇ ਕਿਹਾ ਕਿ ਪ੍ਰੈਸ ਇਨ੍ਹਾਂ ਮੌਤਾਂ ਦੀ ਰਿਪੋਰਟ ਨਹੀਂ ਕਰ ਰਹੀ, ਪਰ ਈਰਾਨੀ ਸ਼ਾਸਨ ਮਸ਼ੀਨ ਗੰਨਾਂ ਦੇ ਨਾਲ ਨਿਹੱਥੇ ਲੋਕਾਂ ਦਾ ਕਤਲ ਕਰ ਰਿਹਾ। ਟਰੰਪ ਦਾ ਇਹ ਬਿਆਨ ਅਮਰੀਕਾ ਵੱਲੋਂ ਈਰਾਨ ਦੇ 80 ਤੋਂ ਵੱਧ ਟਿਕਾਣਿਆਂ ਦੇ ਉੱਤੇ ਕੀਤੇ ਗਏ ਤਾਜ਼ਾ ਫੌਜੀ ਹਮਲਿਆਂ ਤੋਂ ਕੁਝ ਘੰਟੇ ਬਾਅਦ ਜਿਹੜਾ ਆਇਆ ਦੱਸਿਆ ਜਾ ਰਿਹਾ। ਦੂਸਰੇ ਪਾਸੇ ਈਰਾਨ ਨੇ ਵੀ ਫਿਰ ਜਿਹੜੀ ਹੈ ਬਦਲੇ ਦੀ ਕਾਰਵਾਈ ਕੀਤੀ ਹੈ। ਬਹਿਰੀਨ, ਕੁਵੈਤ ਦੇ ਉੱਤੇ ਹਮਲਾ ਹੋਇਆ ਤੇ ਅਮਰੀਕੀ ਏਅਰ ਸਟ੍ਰਾਈਕ ਮਗਰੋਂ ਈਰਾਨ ਨੇ ਵੀ ਛੱਡੀਆਂ ਨੇ ਮਿਜ਼ਾਈਲਾਂ। ਮਿਡਲ ਈਸਟ ਦੀ ਜੰਗ ਜਿਹੜੀ ਹੈ, ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਰੁਕੀ ਹੋਈ ਸੀ, ਦੁਬਾਰਾ ਸ਼ੁਰੂ ਹੋਣ ਦਾ ਖਤਰਾ ਜਿਹੜਾ ਮੰਡਰਾਉਣ ਲੱਗ ਪਿਆ। ਬੁੱਧਵਾਰ ਤੜਕੇ ਅਮਰੀਕਾ ਵੱਲੋਂ ਈਰਾਨ ਦੇ ਕਈ ਟਿਕਾਣਿਆਂ ਦੇ ਉੱਤੇ ਜ਼ਬਰਦਸਤ ਜਿਹੜਾ ਹਵਾਈ ਹਮਲੇ ਕੀਤੇ ਗਏ। ਇਹ ਕਾਰਵਾਈ ਅਮਰੀਕਾ ਦੇ ਵੱਲੋਂ ਈਰਾਨੀ ਤੇਲ ਦੀ ਵਿਕਰੀ ਦੀ ਇਜਾਜ਼ਤ ਦੇਣ ਵਾਲੇ ਲਾਇਸੈਂਸ ਨੂੰ ਰੱਦ ਕਰਨ ਤੋਂ ਕੁਝ ਘੰਟਿਆਂ ਬਾਅਦ ਕੀਤੀ ਗਈ। ਅਮਰੀਕਾ ਦੇ ਇਨ੍ਹਾਂ ਹਮਲਿਆਂ ਦਾ ਜਵਾਬ ਦਿੰਦਿਆਂ ਈਰਾਨ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਬਹਿਰੀਨ ਅਤੇ ਕੁਵੈਤ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਹਮਲੇ ਕਰ ਦਿੱਤੇ। ਇਨ੍ਹਾਂ ਤਾਜ਼ਾ ਹਮਲਿਆਂ ਤੋਂ ਬਾਅਦ ਅਮਰੀਕਾ ਰਾਸ਼ਟਰਪਤੀ ਟਰੰਪ ਨੇ ਬਿਆਨ ਦੇ ਦਿੱਤਾ ਕਿ ਈਰਾਨ ਦੇ ਨਾਲ ਹੋਇਆ ਅੰਤਰਿਮ ਸਮਝੌਤਾ ਹੁਣ ਖਤਮ ਹੋ ਚੁੱਕਿਆ, ਜਿਸ ਦੇ ਨਾਲ ਸ਼ੇਅਰ ਮਾਰਕੀਟ ਫਿਰ ਤੋਂ ਡਿੱਗ ਗਈ। ਟਰੰਪ ਦੇ ਇਸ ਬਿਆਨ ਨੇ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰਾਂ ਦੇ ਵਿਚ ਤਰਥੱਲੀ ਮਚਾ ਕੇ ਰੱਖ ਦਿੱਤੀ ਤੇ ਕੱਚੇ ਤੇਲ ਦੀਆਂ ਕੀਮਤਾਂ ਚ 5% ਦੇ ਉਛਾਲ ਦੇ ਨਾਲ ਇਕ ਵਾਰ ਫਿਰ ਤੋਂ $80 ਪ੍ਰਤੀ ਬੈਰਲ ਦੇ ਉੱਤੇ ਨੇੜੇ ਪਹੁੰਚ ਗਿਆ। ਈਰਾਨ ਦੇ ਰੈਵੋਲੂਸ਼ਨਰੀ ਗਾਰਡਜ਼ ਨੇ ਮੰਨਿਆ ਕਿ ਉਨ੍ਹਾਂ ਨੇ ਬਹਿਰੀਨ, ਜਿੱਥੇ ਅਮਰੀਕੀ ਜਲ ਸੈਨਾ ਦਾ 5ਵਾਂ ਬੇੜਾ ਹੈ, ਤੇ ਕੁਵੈਤ, ਜਿੱਥੇ ਅਮਰੀਕੀ ਫੌਜ ਤੈਨਾਤ ਹੈ, ਵਿਖੇ ਮਿਜ਼ਾਈਲ ਅਲਰਟ ਦੇ ਵਿਚਕਾਰ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਦੇ ਨਾਲ ਹੋਏ ਅੰਤਰਿਮ ਸਮਝੌਤੇ ਦੇ ਤਹਿਤ ਈਰਾਨ ਨੂੰ ਸਾਲਾਂ ਬਾਅਦ ਅਮਰੀਕੀ ਡਾਲਰਾਂ ਦੇ ਵਿਚ ਖੁੱਲ੍ਹੇਆਮ ਤੇਲ ਵੇਚਣ ਦੀ ਛੋਟ ਮਿਲੀ ਸੀ, ਜਿਸ ਨੂੰ ਅਮਰੀਕਾ ਨੇ ਹੁਣ ਰੱਦ ਕਰ ਦਿੱਤਾ ਤੇ ਇਸ ਤੋਂ ਪਹਿਲਾਂ ਓਮਾਨ ਦੇ ਤੱਟ ਨੇੜੇ ਕਤਰ ਦੀ ਕੁਦਰਤੀ ਗੈਸ ਲੈ ਕੇ ਜਾ ਰਹੇ ਇਕ ਤੇਲ ਟੈਂਕਰ ਸਮੇਤ 3 ਜਹਾਜ਼ਾਂ ਦੇ ਉੱਤੇ ਹਮਲਾ ਹੋਇਆ ਸੀ, ਜਿਸ ਦੀ ਜ਼ਿੰਮੇਵਾਰੀ ਕਤਰ ਨੇ ਈਰਾਨ ਸਿਰ ਮੜੀ ਹੈ। ਈਰਾਨ ਹੌਰਮੁਜ਼ ਤੇ ਲੰਘਣ ਵਾਲੇ ਜਹਾਜ਼ਾਂ, ਵੈਸੇ ਤਾਂ ਜੋ ਖ਼ਬਰ ਅਸਲ ਦੇ ਵਿਚ ਹੈ, ਜਿਹੜਾ ਇਨ੍ਹਾਂ ਨੇ ਪਰਮਿਟ ਜੋ ਦਿੰਦਾ ਹੈ ਈਰਾਨ,
ਜਿਸ ਰਸਤੇ ਤੋਂ ਇਹ ਹੋਰ ਪਾਸੇ ਦੀ ਕੱਢਣ ਦੀ ਕੋਸ਼ਿਸ਼ ਕਰਦੇ ਸੀ ਤੇ ਆਪ ਹੀ ਅਟੈਕ ਕਰਕੇ ਤੇ ਉਹਨਾਂ ਦਾ ਇਲਜ਼ਾਮ ਲਾ ਦਿੱਤਾ ਹੈ ਕਿ ਬਹਾਨਾ ਬਣਾਇਆ ਕਿ ਭਾਈ ਚੱਕ ਦਿਓ ਕੰਮ ਨੂੰ, ਹੁਣ ਇਹਨਾਂ ਨੇ ਕਰ ਦਿੱਤਾ ਕੰਮ ਸਾਡੇ ਨਾਲ ਸ਼ੁਰੂ ਤੇ ਅਸੀਂ ਹੁਣ ਟਾਲਦੇ ਨਹੀਂ, ਤੇ ਆਪ ਹੀ ਕਰ ਕਰਾ ਕੇ ਸਾਰਾ ਕੁਝ ਤੇ ਉਹਨੂੰ ਘੇਰ ਲਿਆ। ਇਰਾਨ ਹੋਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ ਦੇ ਉੱਤੇ ਆਪਣਾ ਕੰਟਰੋਲ ਅਤੇ ਫੀਸ ਵਸੂਲਣਾ ਚਾਹੁੰਦਾ ਹੈ, ਜਿਸ ਦਾ ਅਮਰੀਕਾ ਤੇ ਖਾੜੀ ਦੇਸ਼ ਵਿਰੋਧ ਕਰ ਰਿਹਾ। ਆਖਰ ਦੇ ਵਿਚ ਹਮਲੇ ਅਜਿਹੇ ਸਮੇਂ ਹੋਏ ਨੇ ਜਦੋਂ ਇਰਾਨ ਦੇ ਮਰਹੂਮ ਸੁਪਰੀਮ ਲੀਡਰ ਆਯਤੁੱਲਾ ਅਲੀ ਖਮਨਈ ਦੀ ਕਈ ਦਿਨਾਂ ਤੋਂ ਚੱਲ ਰਹੀ ਅੰਤਮ ਯਾਤਰਾ ਆਖਰੀ ਜਿਹੜਾ ਸਮੇਂ ਦੇ ਵਿਚ ਹੈ। ਖਮਨਈ ਦੇ ਪੁੱਤਰ ਅਤੇ ਨਵੇਂ ਸੁਪਰੀਮ ਲੀਡਰ ਆਯਤੁੱਲਾ ਜਿਹੜੇ ਮੁਜਤਬਾ ਖਮਨਈ ਨੇ ਅਜੇ ਤੱਕ ਜਨਤਕ ਤੌਰ ਦੇ ਉੱਤੇ ਸਾਹਮਣੇ ਨਹੀਂ ਆਏ ਕਿਉਂਕਿ ਉਹ ਆਪਣੇ ਪਿਤਾ ਦੀ ਮੌਤ ਵਾਲੇ ਹਵਾਈ ਹਮਲੇ ਹੋਏ ਨੇ ਜੋ ਜ਼ਖਮੀ ਹੋਣ ਤੋਂ ਬਾਅਦ ਅੰਡਰਗਰਾਊਂਡ ਦੱਸੇ ਜਾ ਰਹੇ ਹੈ। ਖਮਨਈ ਦੀ ਜਿਹੜੀ ਹੈ ਮ੍ਰਿਤਕ ਦੇਹ ਹੈ ਉਹਨੂੰ ਵੀਰਵਾਰ ਨੂੰ ਕੱਲ ਨੂੰ ਇਰਾਨ ਦੇ ਮਸ਼ਹਦ ਸ਼ਹਿਰ ਦੇ ਵਿਚ ਸਪੁਰਦ ਖਾਕ ਜਿਹੜਾ ਕੀਤਾ ਜਾਵੇਗਾ। ਇਸੇ ਤਰ੍ਹਾਂ ਮੈਕਰੋਨ ਦੀ ਫੇਰੀ ਮੌਕੇ ਦਮਸ਼ਕ ਦੇ ਵਿਚ ਧਮਾਕੇ ਹੋਏ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਦੀ ਸੀਰੀਆ ਫੇਰੀ ਦੇ ਦੌਰਾਨ ਅੱਜ ਦਮਸ਼ਕ ਦੇ ਵਿਚ ਹੋਏ ਧਮਾਕਿਆਂ ਚ 18 ਵਿਅਕਤੀ ਜ਼ਖਮੀ ਹੋਏ। ਜ਼ਖਮੀਆਂ ਦੇ ਵਿਚ 4 ਪੁਲਿਸ ਮੁਲਾਜ਼ਮ ਵੀ ਸ਼ਾਮਲ ਨੇ। ਸੀਰੀਆ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਮੈਕਰੋ ਜਿਵੇਂ ਹੀ ਆਪਣੇ ਸੀਰੀਆਈ ਹਮਰੁਤਬਾ ਅਹਿਮਦ ਅਲ ਸ਼ਰਾ ਨੂੰ ਮਿਲਣ ਦੇ ਲਈ ਰਾਸ਼ਟਰਪਤੀ ਪੈਲੇਸ ਦੇ ਵਿਚ ਦਾਖਲ ਹੋਏ ਤਾਂ ਫੌਰ ਸੀਜ਼ਨਜ਼ ਹੋਟਲ ਨੇੜੇ ਧਮਾਕੇ ਹੋਏ। ਮੁਕਾਮੀ ਮੀਡੀਆ ਦੀ ਰਿਪੋਰਟ ਮੁਤਾਬਕ ਮੈਕਰੋ ਇਸੇ ਹੋਟਲ ਦੇ ਵਿਚ ਠਹਿਰੇ ਨੇ ਤੇ ਫਰਾਂਸੀਸੀ ਰਾਸ਼ਟਰਪਤੀ ਦੇ ਅਧਿਕਾਰਤ ਦਫ਼ਤਰ ਨੇ ਕਿਹਾ ਕਿ ਮੈਕਰੋ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਉਨ੍ਹਾਂ ਦੀ ਆਪਣੀ ਸੀਰੀਆਈ ਹਮਰੁਤਬਾ ਦੇ ਨਾਲ ਗੱਲਬਾਤ ਜਾਰੀ ਸੀ। ਅਗਲੀ ਖ਼ਬਰ ਵੱਲ ਚੱਲੀਏ ਤੇ ਆਖਰੀ ਖ਼ਬਰ ਹੈ ਚੀਨ ਲੋਕ ਤੰਤਰ ਦੇ ਲਈ ਖਤਰਾ। ਐਨ ਜੀ ਓ ਮੁਖੀ ਨੇ ਇਹ ਗੱਲਬਾਤ ਕਹਿ ਦਿੱਤੀ ਹੈ। ਵਿਸਥਾਰ ਦੇ ਵਿਚ ਖ਼ਬਰ ਹੈ ਨੈਸ਼ਨਲ ਐਡੋਮੈਟ ਫਾਰ ਡੈਮੋਕਰੇਸੀ ਦੇ ਪ੍ਰਧਾਨ ਅਤੇ ਸੀਈਓ ਡੈਮਨ ਵਿਲਸਨ ਨੇ ਕਿਹਾ ਕੱਲ ਜਿਹੜਾ ਕਿਹਾ ਜੋ ਕਿ ਆਪਣੇ ਚਾਈਨਾ ਨੇ ਜੋ ਐਕਸਪੈਰੀਮੈਂਟ ਕੀਤਾ ਹੈ ਉਸ ਤੋਂ ਬਾਅਦ ਇਹ ਜਿਹੜੇ ਬਿਆਨਬਾਜ਼ੀ ਸ਼ੁਰੂ ਹੋ ਗਈ ਆਉਣੀ ਕਿ ਚੀਨੀ ਕਮਿਊਨਿਸਟ ਪਾਰਟੀ ਸੀਸੀਪੀ ਲੋਕਤੰਤਰ ਦੇ ਲਈ ਇਕ ਮਹੱਤਵਪੂਰਨ ਚੁਣੌਤੀ ਪੇਸ਼ ਕਰਦੀ ਹੈ। ਇਹ ਆਪਣੇ ਹਿੱਤਾਂ ਦੇ ਅਨੁਸਾਰ ਵਿਸ਼ਵ ਵਿਵਸਥਾ ਨੂੰ ਮੁੜ ਆਕਾਰ ਦੇਣ ਦੇ ਲਈ ਰਾਜਨੀਤਿਕ, ਆਰਥਿਕ ਤੇ ਤਕਨੀਕੀ ਸਾਧਨਾਂ ਦੀ ਵਰਤੋਂ ਕਰਦੀ ਹੈ, ਜਿਸ ਦੇ ਕਾਰਨ ਦਹਾਕਿਆਂ ਤੋਂ ਦੁਨੀਆਂ ਭਰ ਦੇ ਵਿਚ ਆਜ਼ਾਦੀ ਦੇ ਵਿਚ ਗਿਰਾਵਟ ਆਈ ਹੈ। ਕੱਲ ਤਾਈਪੇ ਦੇ ਵਿਚ ਇਸ ਸਾਲ ਦੇ ਚਾਈਨਾ ਇਨ ਦਾ ਵਰਲਡ CITWU ਸੰਮੇਲਨ ਦੇ ਵਿਚ ਬੋਲਦੇ ਹੋਏ ਵਿਲਸਨ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੇ ਵਿਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਦਾ ਨਕਾਰਾਤਮਕ ਜਿਹੜਾ ਪ੍ਰਭਾਵ ਦੁਨੀਆਂ ਭਰ ਦੇ ਵਿਚ ਆਜ਼ਾਦੀ, ਰਾਜਨੀਤਿਕ ਅਧਿਕਾਰਾਂ ਤੇ ਨਾਗਰਿਕ ਆਜ਼ਾਦੀਆਂ ਦੇ ਵਿਚ 20 ਸਾਲਾਂ ਦੇ ਗਿਰਾਵਟ ਦਾ ਇਕ ਵੱਡਾ ਕਾਰਕ ਰਿਹਾ ਹੈ। ਵਿਲਸਨ ਨੇ ਕਿਹਾ ਕਿ ਤਾਈਵਾਨ ਰਾਜਨੀਤਿਕ ਮੁਕਾਬਲੇ ਤੇ ਤਾਨਾਸ਼ਾਹੀ ਦੇ ਵਿਰੁੱਧ ਆਜ਼ਾਦੀ ਦੀ ਲੜਾਈ ਦੇ ਵਿਚ ਸਭ ਤੋਂ ਅੱਗੇ ਹੈ। ਤਾਈਵਾਨ ਨੇ ਦੇਖਿਆ ਕਿ ਮਜ਼ਬੂਤ ਸੰਸਥਾਵਾਂ, ਇਕ ਜੀਵੰਤ ਸਮਾਜ, ਤਕਨੀਕੀ ਨਵੀਨਤਾ ਤੇ ਆਪਣੇ ਲੋਕਾਂ ਦੇ ਦ੍ਰਿੜ ਇਰਾਦੇ ਦੇ ਕਾਰਨ ਲਗਾਤਾਰ ਦਬਾਅ ਦੇ ਬਾਵਜੂਦ ਲੋਕਤੰਤਰ ਵੱਧ ਫੁੱਲ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਲੋਕਤੰਤਰ ਦੇ ਰੂਪ ਦੇ ਵਿਚ ਜੋ ਵਿਸ਼ਵ ਵਿਆਪੀ ਸਮਰਥਨ ਦੇ ਯੋਗ ਹੈ ਤਾਈਵਾਨ ਲੋਕਤੰਤਰੀ ਤਾਕਤ ਦਾ ਕੇਂਦਰ ਬਣ ਸਕਦਾ ਹੈ ਜਿੱਥੇ ਲੋਕਤੰਤਰੀ ਨੇਤਾ, ਪੱਤਰਕਾਰ, ਨਾਗਰਿਕ, ਨਵੀਨਤਾਕਾਰੀ, ਖੋਜਕਰਤਾ ਤੇ ਨੀਤੀ ਨਿਰਮਾਤਾ ਇਕ ਦੂਜੇ ਤੋਂ ਸਿੱਖ ਸਕਦੇ ਨੇ ਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਭਾਈਵਾਲੀ ਬਣਾ ਸਕਦੇ ਨੇ ਤੇ ਸਾਂਝੇ ਤੌਰ ਦੇ ਉਤੇ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੇ ਹੈ। ਵਿਲਸਨ ਨੇ ਕਿਹਾ ਕਿ ਜਦੋਂ ਕਿ ਰੋਕਥਾਮ ਅਤੇ ਕੂਟਨੀਤੀ ਤਾਈਵਾਨ ਦੀ ਸੁਰੱਖਿਆ ਦੇ ਲਈ ਬਹੁਤ ਮਹੱਤਵਪੂਰਨ ਹਨ, ਵਿਸ਼ਵ ਲੋਕਤੰਤਰੀ ਭਾਈਚਾਰੇ ਦੇ ਵਿਚ ਇਸ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ ਤੇ ਦੁਨੀਆਂ ਭਰ ਦੇ ਵਿਚ ਆਜ਼ਾਦੀ ਨੂੰ ਉਤਸ਼ਾਹਿਤ ਕਰਨਾ ਵੀ ਜ਼ਰੂਰੀ ਹੈ। ਦੁਨੀਆਂ ਲੋਕਤੰਤਰ ਅਤੇ ਆਜ਼ਾਦੀ ਦੇ ਲਈ ਬੇਮਿਸਾਲ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੀ ਹੈ। ਦੋ ਦਹਾਕਿਆਂ ਤੋਂ ਵਿਸ਼ਵ ਵਿਆਪੀ ਆਜ਼ਾਦੀ ਘਟ ਰਹੀ ਹੈ, ਰਾਜਨੀਤਿਕ ਅਧਿਕਾਰ ਅਤੇ ਨਾਗਰਿਕ ਆਜ਼ਾਦੀਆਂ ਵਿਗੜ ਰਹੀਆਂ ਨੇ। ਉਨ੍ਹਾਂ ਕਿਹਾ ਕਿ ਸੀਸੀਪੀ ਇਨ੍ਹਾਂ ਨਕਾਰਾਤਮਕ ਰੁਝਾਨਾਂ ਦਾ ਮੁੱਖ ਕਾਰਨ ਹੈ। ਵਿਲਸਨ ਨੇ ਚੀਨ ਨੂੰ ਇਕ ਲੋਕਤੰਤਰ ਵਿਰੋਧੀ ਮਹਾਂਸ਼ਕਤੀ ਦਸਿਆ ਜੋ ਵਿਸ਼ਵ ਅਰਥ ਵਿਵਸਥਾ, ਉਨਤ ਤਕਨਾਲੋਜੀਆਂ ਅਤੇ ਮਹੱਤਵਪੂਰਨ ਸਪਲਾਈ ਚੇਨਾਂ ਦੇ ਵਿਚ ਡੂੰਘਾਈ ਦੇ ਨਾਲ ਜੁੜੀਆਂ ਹੋਈਆਂ ਹੈ। ਉਨ੍ਹਾਂ ਕਿਹਾ ਕਿ ਚੀਨ ਨਵੇਂ ਅੰਤਰਰਾਸ਼ਟਰੀ ਸੰਸਥਾਵਾਂ ਬਣਾ ਕੇ ਤੇ ਰਾਜਨੀਤਿਕ, ਆਰਥਿਕ, ਤਕਨੀਕੀ ਤੇ ਸੂਚਨਾਤਮਕ ਸਾਧਨਾਂ ਦੀ ਵਰਤੋਂ ਕਰਕੇ ਆਪਣੇ ਹਿੱਤਾਂ ਦੇ ਅਨੁਸਾਰ ਵਿਸ਼ਵ ਵਿਵਸਥਾ ਨੂੰ ਬਦਲ ਕੇ ਆਪਣਾ ਪ੍ਰਭਾਵ ਵਧਾ ਰਿਹਾ। ਵਿਲਸਨ ਨੇ ਕਿਹਾ ਕਿ ਸੀਸੀਪੀ ਦੀਆਂ ਇੱਛਾਵਾਂ ਬਹੁਤ ਵੱਡੀਆਂ ਨੇ। ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਾਰ ਵਾਰ ਕੀਤੇ ਗਏ ਦਾਅਵੇ ਦਾ ਹਵਾਲਾ ਦਿੱਤਾ ਕਿ ਦੁਨੀਆਂ ਇਕ ਸਦੀ ਦੇ ਵਿਚ ਨਹੀਂ ਦੇਖੇ ਗਏ ਬਦਲਾਅ ਦੇ ਵਿਚੋਂ ਗੁਜ਼ਰ ਰਹੀ ਹੈ ਤੇ ਕਿਹਾ ਕਿ ਸ਼ੀ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਹੋਰ ਤਾਨਾਸ਼ਾਹੀ ਨੇਤਾਵਾਂ ਦੇ ਇਸ ਬਦਲਾਅ ਨੂੰ ਆਕਾਰ ਦੇਣ ਦੀ ਖੁੱਲ੍ਹ ਕੇ ਕੋਸ਼ਿਸ਼ ਕੀਤੀ ਹੈ।
ਉਨਾਂ ਕਿਹਾ ਕਿ ਚੀਨ ਨੂੰ ਆਪਣੇ ਪ੍ਰਭਾਵ ਨੂੰ ਵਧਾਉਣ ਦੇ ਲਈ ਇੱਛੁਕ ਭਾਈਵਾਲਾਂ ਅਤੇ ਕਮਜ਼ੋਰ ਸੰਸਥਾਵਾਂ ਦੀ ਜ਼ਰੂਰਤ ਹੈ ਕਿਉਂਕਿ ਉਹ ਲੋਕਤੰਤਰੀ ਤਾਕਤ ਨੂੰ ਕਮਜ਼ੋਰ ਕਰਨ ਦੇ ਲਈ ਭ੍ਰਿਸ਼ਟਾਚਾਰ ਨੈਟਵਰਕ, ਮੀਡੀਆ ਹੇਰਾਫੇਰੀ, ਸਰਹੱਦ ਪਾਰ ਦਮਨ ਅਤੇ ਆਰਥਿਕ ਦਬਾਅ ਦੀ ਵਰਤੋਂ ਕਰਦਾ ਹੈ। ਵਿਲਸਨ ਨੇ ਕਿਹਾ ਕਿ ਲੋਕਤੰਤਰ ਕਦੇ ਵੀ ਆਪਣੇ ਆਪ ਨਹੀਂ ਖੜਾ ਹੁੰਦਾ। ਉਨਾਂ ਕਿਹਾ ਕਿ CCP ਤਾਈਵਾਨੀ ਲੋਕਾਂ ਦੀ ਭਾਵਨਾ ਨੂੰ ਕਮਜ਼ੋਰ ਕਰਨ ਦੇ ਲਈ ਜਿਹੜਾ ਗ੍ਰੇ ਜ਼ੋਨ ਰਣਨੀਤੀਆਂ ਦੀ ਵਰਤੋਂ ਕਰਦੀ ਹੈ। ਇਸ ਦਾ ਉਦੇਸ਼ ਸਮਾਜ ਦੇ ਵਿਚ ਵੰਡੀਆਂ ਪਾਉਣੀਆਂ, ਜਨਤਕ ਵਿਸ਼ਵਾਸ ਨੂੰ ਕਮਜ਼ੋਰ ਕਰਨਾ ਤੇ ਆਜ਼ਾਦ ਦੁਨੀਆਂ ਨੂੰ ਯਕੀਨ ਦਿਵਾਉਣਾ ਹੈ ਕਿ ਤਾਨਾਸ਼ਾਹੀ ਸ਼ਾਸਨ ਹੀ ਇਕੋ ਇਕ ਵਿਕਲਪ ਹੈ। ਤਾਈਵਾਨ ਨਾ ਸਿਰਫ ਆਜ਼ਾਦੀ ਦਾ ਮੋਹਰੀ ਕੇਂਦਰ ਹੈ ਸਗੋਂ ਇਹ ਦੁਨੀਆਂ ਭਰ ਦੇ ਲੋਕਤੰਤਰੀ ਭਾਈਚਾਰਿਆਂ ਦੇ ਲਈ ਇਕ ਮੁਲਾਕਾਤ ਬਿੰਦੂ ਵੀ ਬਣ ਰਿਹਾ। ਉਨਾਂ ਆਖਰ ਚ ਕਿਹਾ ਕਿ ਇਸ ਸਾਲ ਤਾਈਪੇ ਵਿਚ CITW ਸੰਮੇਲਨ ਦਾ ਆਯੋਜਨ ਤਾਈਵਾਨ ਦੇ ਕੀਮਤੀ ਤਜ਼ਰਬਿਆਂ ਤੋਂ ਸਿੱਖਣ ਦਾ ਇਕ ਮਹੱਤਵਪੂਰਨ ਮੌਕਾ ਹੈ ਤੇ ਉਨਾਂ ਦੁਨੀਆਂ ਭਾਰਤ ਦੇ ਲੋਕਤੰਤਰ ਤਾਈਵਾਨ ਦੇ ਵਿਚ ਮਜ਼ਬੂਤ ਗਿਆਨ ਨੈਟਵਰਕ, ਵਿਸ਼ਵਾਸ ਤੇ ਸਹਿਯੋਗ ਵਿਧੀਆਂ ਵਿਕਸਿਤ ਕਰਕੇ ਆਪਣੇ ਆਪ ਨੂੰ ਮਜ਼ਬੂਤ ਕਰ ਸਕਦੇ ਨੇ। ਇਸ ਸਮਾਗਮ ਦੇ ਵਿਚ ਬੋਲਦੇ ਹੋਏ ਜਰਮਨ ਮਾਰਸ਼ਲ ਫੰਡ ਦੇ ਇੰਡੋ ਪੈਸੇਫਿਕ ਪ੍ਰੋਗਰਾਮ ਦੀ ਮੈਨੇਜਿੰਗ ਡਾਇਰੈਕਟਰ ਜਿਹੜੀ ਹੈ ਬੋਨੀ ਗਲੇਜ਼ਰ ਨੇ ਵੀ ਕਿਹਾ ਕਿ ਚੀਨ ਦੇ ਵੱਧ ਰਹੇ ਵਿਸ਼ਵ ਵਿਆਪੀ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਲੋਕਤੰਤਰਾਂ ਨੂੰ ਇਕ ਫੌਜੀ ਕੇਂਦਰਿਤ ਪਹੁੰਚ ਤੋਂ ਅੱਗੇ ਵਧਣਾ ਚਾਹੀਦਾ ਹੈ ਤੇ ਸਮਾਜ ਦੇ ਅੰਦਰ ਵਿਆਪਕ ਲਚਕਤਾ ਵਿਕਸਿਤ ਕਰਨੀ ਚਾਹੀਦੀ ਹੈ। ਪ੍ਰਭਾਵਸ਼ਾਲੀ ਤੇ ਭਰੋਸੇਯੋਗ ਰੋਕਥਾਮ ਦੇ ਲਈ ਵਿਆਪਕ ਤਾਕਤ ਜ਼ਰੂਰੀ ਹੈ। ਗਲੇਜ਼ਰ ਨੇ ਨੋਟ ਕੀਤਾ ਕਿ ਤਾਈਵਾਨ ਲੰਬੇ ਸਮੇਂ ਤੋਂ ਚੀਨ ਦੇ ਫੌਜੀ ਖਤਰਿਆਂ, ਆਰਥਿਕ ਦਬਾਅ, ਰਾਜਨੀਤਿਕ ਯੁੱਧ ਤੇ ਜਾਣਕਾਰੀ ਦੇ ਵਿਚ ਹੀਰਾਫੇਰੀ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਦਬਾਅ ਨੂੰ ਸਹਿਣ ਕਰਨ ਦੀ ਜਿਹੜੀ ਬਜਾਏ ਤਾਈਵਾਨ ਨੇ ਲੋਕਤੰਤਰੀ ਇਕਜੁੱਟਤਾ ਦੇ ਵਿਹਾਰਕ ਮਾਡਲ ਦੇ ਵਿਚ ਜਿਹੜਾ ਵਿਕਸਿਤ ਕੀਤੇ ਨੇ ਤੇ ਉਨ੍ਹਾਂ ਨੇ ਗਲਤ ਜਾਣਕਾਰੀ ਦਾ ਮੁਕਾਬਲਾ ਕਰਨ, ਪਾਰਦਰਸ਼ਤਾ ਵਧਾਉਣ, ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰੀ ਅਤੇ ਸਮਾਜਿਕ ਯਤਨਾਂ ਦਾ ਹਵਾਲਾ ਦਿੱਤਾ ਹੈ। ਆਖਰ ਚ ਉਹ ਕਹਿੰਦੇ ਕਿ ਤਾਈਵਾਨ ਲੋਕਤੰਤਰੀ ਮਜ਼ਬੂਤੀ ਲਈ ਇਕ ਜੀਵੰਤ ਪ੍ਰਯੋਗਸ਼ਾਲਾ ਬਣ ਗਿਆ ਤੇ ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦਾ ਤਜਰਬਾ ਇਸ ਦੇ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਉਸ ਨੂੰ ਬਹੁਤ ਪਹਿਲਾਂ ਅਤੇ ਬਹੁਤ ਵੱਡੇ ਪੱਧਰ ਦੇ ਉੱਤੇ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਜਿਨ੍ਹਾਂ ਦਾ ਸਾਹਮਣਾ ਹੁਣ ਬਹੁਤ ਸਾਰੇ ਹੋਰ ਲੋਕਤੰਤਰਾਂ ਨੂੰ ਕਰਨਾ ਪੈ ਰਿਹਾ ਤੇ ਬਾਕੀ ਲੋਕਤੰਤਰੀ ਦੁਨੀਆਂ ਹੁਣ ਤਾਈਵਾਨ ਨੂੰ ਸਿਰਫ ਇਕ ਸੁਰੱਖਿਆ ਚੁਣੌਤੀ ਵਜੋਂ ਹੀ ਨਹੀਂ ਸਗੋਂ ਉਨ੍ਹਾਂ ਦੇ ਹੱਲ ਦੇ ਸਰੋਤ ਦੇ ਵਜੋਂ ਵੀ ਦੇਖ ਰਹੀ ਹੈ। ਦੂਸਰੇ ਪਾਸੇ ਭਾਰਤ ਆਸੀਅਨ ਰਣਨੀਤਿਕ ਸਹਿਯੋਗ ਜਿਹੜਾ ਕਲੀਨ ਐਨਰਜੀ ਖੇਤਰ ਦੇ ਵਿਚ ਅਹਿਮ ਖਣਿਜਾਂ ਦੇ ਲਈ ਹੋਵੇਗੀ ਸਾਂਝੇਦਾਰੀ ਆਖਰੀ ਖ਼ਬਰ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗਿਆ ਲੈਂਦੇ ਹਾਂ ਖ਼ਬਰਾਂ ਤੋਂ ਤੇ ਨਵਿਆਉਣਯੋਗ ਊਰਜਾ ਤਕਨਾਲੋਜੀ, ਬੈਟਰੀ ਸਟੋਰੇਜ ਅਤੇ ਇਲੈਕਟ੍ਰਿਕ ਵਾਹਨਾਂ ਦੇ ਵਧਦੇ ਹੋਏ ਉਤਪਾਦਨ ਦੇ ਵਿਚਕਾਰ ਭਾਰਤ ਅਤੇ ਆਸੀਅਨ ਦੇਸ਼ਾਂ ਵਿਚਕਾਰ ਅਹਿਮ ਊਰਜਾ ਤਬਦੀਲੀ ਖਣਿਜਾਂ ਨੂੰ ਲੈ ਕੇ ਰਣਨੀਤਿਕ ਸਹਿਯੋਗ ਵਧਾਉਣ ਦੇ ਲਈ ਇਕ ਵਿਸ਼ੇਸ਼ ਪਹਿਲ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਟਿਕਾਊ ਵਿਕਾਸ ਸੰਸਥਾ ਤੇ ਐਨਰਜੀਵਾ ਬੈਚਰਸ ਵੱਲੋਂ ਜਿਹੜਾ ਅੱਜ ਇਕ ਵਰਚੁਅਲ ਗੋਲ ਮੇਜ਼ ਜਿਹੜੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਹਦੇ ਵਿਚ ਨੀਤੀ ਘੜਨ ਵਾਲੇ ਖੋਜਕਰਤਾ, ਉਦਯੋਗਿਕ ਮਾਹਰ ਸ਼ਾਮਲ ਹੋਏ ਨੇ। ਖਣਿਜ ਭੰਡਾਰ ਅਤੇ ਭਾਰਤ ਦੀ ਭੂਮਿਕਾ ਇਹਦੇ ਵਿਚ ਹੈ। ਆਸੀਅਨ ਦੇਸ਼ਾਂ ਦੇ ਕੋਲ ਨਿਕਲ, ਕੋਬਾਲਟ, ਬਾਕਸਾਈਟ ਅਤੇ ਰੀਅਰ ਅਰਥ ਐਲੀਮੈਂਟਸ ਜਿਹੜੇ ਵਰਗੇ ਰਣਨੀਤਿਕ ਖਣਿਜਾਂ ਦੇ ਵੱਡੇ ਭੰਡਾਰ ਮੌਜੂਦ ਨੇ। ਦੂਜੇ ਪਾਸੇ ਭਾਰਤ ਕਲੀਨ ਟੈਕਨਾਲੋਜੀ ਦੇ ਨਿਰਮਾਣ ਦੇ ਵਿਚ ਆਪਣੀ ਭੂਮਿਕਾ ਵਧਾ ਰਿਹਾ ਤੇ ਗਲੋਬਲ ਖਣਿਜ ਸਪਲਾਈ ਚੇਨ ਦੇ ਵਿਚ ਆਪਣੀ ਹਿੱਸੇਦਾਰੀ ਮਜ਼ਬੂਤ ਕਰ ਰਿਹਾ। ਇਨ੍ਹਾਂ ਦੋਵਾਂ ਦੇ ਆਪਸੀ ਸਹਿਯੋਗ ਦੇ ਨਾਲ ਖਣਿਜ ਪ੍ਰੋਸੈਸਿੰਗ, ਰਿਫਾਈਨਿੰਗ ਅਤੇ ਮੈਨੂਫੈਕਚਰਿੰਗ ਦੇ ਖੇਤਰ ਦੇ ਵਿਚ ਨਿਵੇਸ਼ ਦੇ ਵੱਡੇ ਮੌਕੇ ਪੈਦਾ ਹੋ ਸਕਦੇ ਹੈ। ਮੁੱਖ ਚੁਣੌਤੀਆਂ ਤੇ ਰਣਨੀਤੀ ਹੈ। ਇਸ ਦੇ ਖੇਤਰ ਦੇ ਵਿਚ ਸਹਿਯੋਗ ਦੇ ਬਾਵਜੂਦ ਕਈ ਚੁਣੌਤੀਆਂ ਮੌਜੂਦ ਨੇ ਜਿਵੇਂ ਕਿ ਸਪਲਾਈ ਚੇਨ ਦੀ ਕਮਜ਼ੋਰੀ, ਪ੍ਰੋਸੈਸਿੰਗ ਅਤੇ ਨਿਰਮਾਣ ਸਮਰੱਥਾ ਦੀ ਕਮੀ, ਨਿਵੇਸ਼ ਦੇ ਲਈ ਫੰਡਾਂ ਦੀ ਘਾਟ, ਵਾਤਾਵਰਨ ਅਤੇ ਸਮਾਜਿਕ ਜੋਖਮ। ਇਨ੍ਹਾਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਖੇਤਰੀ ਸਹਿਯੋਗ, ਤਾਲਮੇਲ ਵਾਲੀਆਂ ਨੀਤੀਆਂ ਤੇ ਸਰਕਾਰਾਂ ਦੇ ਉੱਤੇ ਵਿੱਤੀ ਸੰਸਥਾਵਾਂ ਵਿਚਕਾਰ ਸਾਂਝੇਦਾਰੀ ਦੀ ਜ਼ਰੂਰਤ ਹੈ। ਗੋਲਮੇਜ ਕਾਨਫਰੰਸ ਦੇ ਮੁੱਖ ਉਦੇਸ਼ ਸਨ। ਇਸ ਵਿਚਾਰ ਵਟਾਂਦਰੇ ਦਾ ਮੁੱਖ ਉਦੇਸ਼ ਭਾਰਤ ਅਤੇ ਆਸੀਅਨ ਵਿਚਕਾਰ ਰਣਨੀਤਿਕ ਸਹਿਯੋਗ ਨੂੰ ਮਜ਼ਬੂਤ ਕਰਨਾ, ਇਕ ਟਿਕਾਊ ਖੇਤਰੀ ਵੈਲਿਊ ਚੇਨ ਵਿਕਸਿਤ ਕਰਨਾ, ਕਾਨਫਰੰਸ ਦੇ ਦੌਰਾਨ ਅਹਿਮ ਖਣਿਜਾਂ ਦੀ ਪਛਾਣ ਕਰਨ, ਨਿਵੇਸ਼ ਜਟਾਉਣ ਅਤੇ ਜਿੰਮੇਵਾਰੀ ਮਾਈਨਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਵਰਗੇ ਵਿਸ਼ਿਆਂ ਦੇ ਉੱਤੇ ਜਿਹੜੀ ਹੈ ਚਰਚਾ ਜਿਹੜੀ ਹੈ ਕੀਤੀ ਜਾਵੇਗੀ।
ਲੋ ਦੋਸਤੋ ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਕਾਲ ਕਰਨੀ ਚਾਹੁੰਦੇ ਨਿੱਘਾ ਸਵਾਗਤ ਹੈ ਸਭ ਦੋਸਤਾਂ ਦਾ ਆਖਰ ਦੇ ਵਿਚ ਤੇ ਆਪਣੇ ਕੋਲ 5-7 ਮਿੰਟ ਦਾ ਸਮਾਂ ਬਾਕੀ ਹੈ ਤੇ ਕਾਲ ਤੁਸੀਂ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਇਕ ਬਹੁਤ ਹੀ ਵਧੀਆ ਆਰਟੀਕਲ ਹੈਗਾ ਉਹਦੀ ਮੈਂ ਸਾਂਝ ਪਾਉਣੀ ਚਾਹੁੰਦਾ ਤੁਹਾਡੇ ਨਾਲ ਜਾਂਦੇ ਜਾਂਦੇ ਉਹਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਜੇ ਸਮਾਂ ਆਗਿਆ ਦਿੰਦਾ ਤਾਂ ਜ਼ਰੂਰ ਕਰਾਂਗੇ ਤੇ ਨਹੀਂ ਤਾਂ ਫਿਰ ਉਹਨੂੰ ਕੱਲ ਦੇ ਲਈ ਰੱਖ ਲਾਂਗੇ ਤੇ ਕਾਫੀ ਇੰਟਰਸਟਿੰਗ ਵੈਸੇ ਅੱਜ ਦੇ ਵਿਸ਼ੇ ਦੇ ਨਾਲ ਮਿਲਦੀ ਜੁਲਦੀ ਗੱਲਬਾਤ ਸੀ ਤੇ ਆਪਣੇ ਮੁਕੱਦਰ ਬਾਈ ਜੀ ਕਾਲ ਕਰ ਰਹੇ ਸਨ ਸ਼ੁਰੂ ਜਦੋਂ ਸ਼ਮੀ ਜੀ ਦੇ ਨਾਲ ਸਮਾਪਤੀ ਕੀਤੀ ਹੈ ਕਹਿੰਦੇ ਜੀ ਅੱਜ ਸਾਡੀ ਕਾਲ ਕਰਕੇ ਵੀ ਕਈ ਵਾਰੀ ਕਈ ਸੱਜਣ ਰਹਿ ਜਾਂਦੇ ਨੇ ਇਸ ਕਰਕੇ ਗਿਲਾ ਕੋਈ ਨਹੀਂ ਜੀ ਅੱਜ ਬਾਕੀ ਸੱਜਣਾਂ ਦੀ ਵਾਰੀ ਹੈ ਗੱਲਾਂ ਸੁਣ ਕੇ ਚੰਗਾ ਲੱਗਿਆ ਜਾਣਕਾਰੀ ਵੀ ਮਿਲੀ ਹੈ ਜੀ ਕਹਿੰਦੇ ਮੁਕੱਦਰ ਜੀ ਲਿਖਦੇ ਆ ਨਹੀਂ ਗੱਲਬਾਤ ਕਰ ਸਕਦੇ ਆ ਜੇ ਖ਼ਬਰਾਂ ਦੇ ਉੱਤੇ ਕੋਈ ਗੱਲਬਾਤ ਕਰਨੀ ਹੈ ਜਾਂ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ ਜੀ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਦੋਸਤੋ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਚਲੋ ਇੱਕ ਕੋਸ਼ਿਸ਼ ਕਰ ਲੈਂਦੇ ਆ ਜੇ ਗੱਲ ਬਣਦੀ ਹੈ ਠੀਕ ਹੈ ਨਹੀਂ ਤਾਂ ਫਿਰ ਆਪਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਸਾਰ ਲੈ ਕੇ ਤੇ ਨਾਲ ਦੀ ਨਾਲ ਫਿਰ ਆਪਾਂ ਆਰਟੀਕਲ ਚਲੋ ਕੱਲ ਲਈ ਰੱਖ ਲੈਂਦੇ ਹਾਂ ਸਮਾਂ ਕਾਫੀ ਹੋ ਜਾਣਾ ਫਿਰ ਤੇ ਅੱਜ ਫਿਰ ਇੰਨਾ ਹੀ ਕਰਦੇ ਹਾਂ ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਆ ਉਹਨਾਂ ਨੂੰ ਜ਼ਰੂਰ ਨਾਲ ਲੈ ਤੁਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਤਦ ਤੱਕ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਔਜਲਾ ਸਾਹਿਬ ਕਹਿੰਦੇ ਕੁਝ ਵੀ ਹੋ ਸਕਦਾ ਜੀਰਾ ਵੀਰ ਜੀ ਗੇਮ ਦੇ ਵਿੱਚ ਦੇਖੋ ਹਾਂਜੀ ਫੁੱਟਬਾਲ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਬਿਲਕੁਲ ਅਜੇ ਕੁਝ ਵੀ ਨਹੀਂ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਕਿ ਸਪੇਨ ਲੈ ਕੇ ਜਾਵੇਗਾ ਇਸ ਵਾਰ ਦਾ ਵਰਲਡ ਕੱਪ ਪਰ ਦੇਖਦੇ ਹਾਂ ਭਾਈ ਨਾਰਵੇ ਵੀ ਹੋ ਸਕਦਾ ਇਸੇ ਤਰ੍ਹਾਂ ਸਵਿਟਜ਼ਰਲੈਂਡ ਵੀ ਹੋ ਸਕਦਾ ਇੰਗਲੈਂਡ ਵੀ ਹੋ ਸਕਦਾ ਤੇ ਬਾਕੀ ਹੋਰ ਜਿਹੜੇ ਮੁਲਕ ਨੇ ਧੜੱਲੇਦਾਰ ਆਪਣੇ ਅਰਜਨਟਾਈਨਾ ਪਿਆ ਹਜੇ ਤੇ ਉਹ ਵੀ ਹੋ ਸਕਦਾ ਜੀ ਦੇਖਦੇ ਹਾਂ ਕੀ ਬਣਦਾ ਜੀ ਫੁੱਟਬਾਲ ਜਿਹੜਾ ਜ਼ੋਰ ਦੀ ਗੇਮ ਹੈ ਜੀ ਕੁਝ ਨਹੀਂ ਕਿਹਾ ਜਾ ਸਕਦਾ ਆਖਰੀ ਪਲਾਂ ਦੇ ਵਿੱਚ ਵੀ ਜਿਹੜੀਆਂ ਸਥਿਤੀਆਂ ਪਰਿਸਥਿਤੀਆਂ ਬਦਲ ਜਾਂਦੀਆਂ ਤੇ ਕੁਝ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਜੀ ਕੀ ਵਾਪਰ ਜਾਣਾ ਜੀ ਤੇ ਲੋ ਦੋਸਤੋ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਦਾ ਸਵਾਗਤ ਕਰਦੇ ਹਾਂ ਫਿਰ ਆਗਿਆ ਲੈਂਦੇ ਹਾਂ ਬਹੁਤ ਸਾਰਾ ਪਿਆਰ ਮੁਹੱਬਤ ਤੁਸੀਂ ਭੇਜਿਆ ਸ਼ੁਕਰੀਆ ਧੰਨਵਾਦ ਹੈ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਪਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਸ਼ੈਲੀ ਬਾਈ ਜੀ ਦਾ ਸਭ ਤੋਂ ਪਹਿਲਾਂ ਸੁਨੇਹਾ ਜੀ ਭਾਰਤ ਜੀ ਸ਼ਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਜੀਆਂ ਨੂੰ ਜੀ ਸ਼ੈਲੀ ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਵੀ ਬਾਈ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਸੀ ਸੁਰਜੀਤ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਦਵਿੰਦਰ ਭਾਰਤ ਜੀ ਯੂਏਈ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਮਾਲ ਜੀ ਕਹਿੰਦੇ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੇ ਹਾਂਜੀ ਸ਼ਮੀ ਜੀ ਠੀਕ ਕਹਿ ਰਹੇ ਹੋ ਕਹਿੰਦੇ ਲਾਈਕ ਨੰਬਰ 5 ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ ਤੇ ਇਸੇ ਤਰ੍ਹਾਂ ਰਾਜਨ ਸੋਰੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਐ ਉਧਰ ਬਾਬਾ ਈਦੀ ਤੇ ਆਪਣੇ ਭਗਤ ਪੂਰਨ ਸਿੰਘ ਦੋਵੇਂ ਮਹਾਨ ਸ਼ਖਸੀਅਤਾਂ ਸਨ ਸਲਾਮ ਹੈ ਇਹੋ ਜਿਹੀਆਂ ਰੂਹਾਂ ਨੂੰ ਬਿਲਕੁਲ ਹੈ ਜੀ ਰੂਹ ਖੁਸ਼ ਹੋ ਗਏ ਜੀ ਉਹ ਪਹਿਲਾਂ ਜਿਹੜੀ ਗੱਲ ਕੀਤੀ ਹੈ ਉਹਨਾਂ ਦੇ ਬਾਰੇ ਈਦੀ ਉਹਨਾਂ ਦੇ ਬਾਰੇ ਬਾਬਾ ਈਦੀ ਕਿਆ ਕਹਿਣੇ ਨੇ ਜੀ ਇਹਨਾਂ ਲੋਕਾਂ ਦੇ ਪਰੇ ਤੋਂ ਪਰੇ ਕਹਿ ਸਕਦੇ ਹਾਂ ਉਹਨਾਂ ਨੂੰ ਦੇਖ ਲਓ ਦੌਲਤ ਸ਼ੋਹਰਤ ਵੀ ਨਹੀਂ ਖਰੀਦ ਸਕੀ ਆਪਣੀ ਕਹਿਣੀ ਤੇ ਕਰਨੀ ਦੇ ਉੱਤੇ ਪੱਕੇ ਸਨ ਬਿਲਕੁਲ ਸਤਨਾਮ ਸਿੰਘ ਜਾਣੀਆਂ ਚਾਲ ਜੀ ਦੁਰੁਸਤ ਫਰਮਾਇਆ ਤੁਸੀਂ ਤੇ ਸੁਰਿੰਦਰ ਕੌਰ ਮਾਲ ਜੀ ਲਿਖਦੇ ਆ ਇੱਕ ਘਰ ਦੇ ਵਿੱਚ ਵੀ ਪਰਿਵਾਰ ਇਕੱਠਾ ਨਹੀਂ ਇੱਕ ਸੋਫੇ ਦੇ ਉੱਤੇ ਤਿੰਨ ਬੰਦੇ ਬੈਠੇ ਵੀ ਜੁੜਦੇ ਨਹੀਂ ਔਜਲਾ ਸਾਹਿਬ ਕਹਿੰਦੇ ਆ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਯੂਐਸ ਤੋਂ ਤੇ ਬਿਲਕੁਲ ਸਹੀ ਕਹਿ ਰਹੇ ਹੋ ਜੀ ਮਾਲ ਭੈਣ ਜੀ ਔਜਲਾ ਸਾਹਿਬ ਐਪਰੀਸ਼ੀਏਟ ਕਰਦੇ ਆ ਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰਿਓ ਇੰਡੀਆ ਤੋਂ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ ਲਿਖਦੇ ਆ ਕਿ ਸਤਿ ਸ੍ਰੀ ਅਕਾਲ ਸਿਕੰਦਰ ਵੀਰ ਜੀ ਇਹੀ ਸੱਚਾਈ ਹੈ ਜੀ ਰਾਜਨ ਸੈਣੀ ਸਾਹਿਬ ਕਹਿੰਦੇ 13 ਸਾਲ ਦੀ ਨੂੰ ਜੇ ਬੁਆਏ ਫਰੈਂਡ ਚਾਹੀਦਾ ਤੇ ਮਿਲਣ ਲਈ 100 ਕਿਲੋਮੀਟਰ ਜਾ ਰਹੀ ਸੀ ਤਾਂ ਉਸਨੇ ਆਪ ਹੀ ਕਹਿੰਦੇ ਗੈਰ ਕੁਦਰਤੀ ਹੋਣ ਵਾਲੀਆਂ ਘਟਨਾਵਾਂ ਨੂੰ ਜਨਮ ਦੇ ਦਿੱਤਾ ਜੀ ਬਿਲਕੁਲ ਜੀ ਤੇ ਔਜਲਾ ਸਾਹਿਬ ਲਿਖਦੇ ਨੇ ਭੈਣ ਜੀ ਤੁਸੀਂ ਵੱਡੇ ਹੋ ਸੋਚੋ ਤੁਹਾਡਾ ਤੇ ਸਾਡਾ ਵਕਤ ਕਿਹੋ ਜਿਹਾ ਹੁੰਦਾ ਸੀ ਸ਼ਾਮ ਨੂੰ ਸਾਰਾ ਪਰਿਵਾਰ ਰਲ ਬੈਠ ਖਾਂਦਾ ਹੁੰਦਾ ਸੀ ਤੇ ਮਾਂ ਬਣਾਉਂਦੀ ਹੁੰਦੀ ਸੀ ਜੀ ਬਿਲਕੁਲ ਹੈ ਜੀ ਚੁੱਲ੍ਹੇ ਦੇ ਦੁਆਲੇ ਬੈਠ ਕੇ ਸਾਰੇ ਲੱਗੇ ਹੁੰਦੇ ਸੀ ਜੀ ਨਾਲੇ ਅੱਗ ਸੇਕ ਲਈ ਸਿਆਲਾਂ ਨੂੰ ਤੇ ਨਾਲੇ ਰੋਟੀ ਪਾਣੀ ਖਾ ਲਿਆ ਤੇ ਦੂਸਰੇ ਪਾਸੇ ਮਾਨ ਆਪਣੇ
ਵੈਸੇ ਗਰਮੀਆਂ 'ਚ ਵੀ ਇਹ ਮਾਹੌਲ ਹੁੰਦਾ ਸੀ, ਚੁੱਲ੍ਹਿਆਂ ਚੌਂਕਿਆਂ ਦੇ ਵਿੱਚ ਹੀ ਬੈਠ ਕੇ ਖਾ ਲਈਦਾ ਸੀ। ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਹੈਲਸਿੰਕੀ ਤੋਂ ਫਿਨਲੈਂਡ ਤੋਂ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਸਭ ਦੋਸਤਾਂ ਨੂੰ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਹਾਂਜੀ ਹੁਣ ਤਾਂ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਨਹੀਂ ਖਾਂਦੇ, ਘਰ ਦੇ ਵਿੱਚ ਵੀ ਫਰਮਾਇਸ਼ ਅਲੱਗ ਹੁੰਦੀ ਜਾ ਰਹੀ ਹੈ। ਕਹਿੰਦੇ ਨੇ ਕਿ ਸੋਰੀ ਥੋੜਾ ਜਿਹਾ ਨਜ਼ਲਾ ਜ਼ੁਕਾਮ ਹੋਇਆ ਹੋਇਆ। ਮਾਲ ਭੈਣ ਜੀ ਕਹਿੰਦੇ ਕਿ ਕਹਿ ਦੇਣਗੇ ਮੈਂ ਨਹੀਂ ਖਾਣਾ, ਮੈਂ ਬਾਹਰੋਂ ਲੈ ਲੈਣਾ, ਅਸੀਂ ਬਾਹਰੋਂ ਆ ਕੇ ਹੁਣ ਵੀ ਕਹਿੰਦੇ ਘਰ ਬਣਾਉਂਦੇ ਹਾਂ ਜੀ। ਸੁਰਿੰਦਰ ਕੌਰ ਮਾਲ ਕਹਿੰਦੇ ਯੂ ਆਰ ਰਾਈਟ। ਤੇ ਔਜਲਾ ਸਾਹਿਬ ਕਹਿੰਦੇ ਆਪਣੀ ਤਾਂ ਹੁਣ ਵੀ ਕਹਿੰਦੇ ਘਰ ਦੀ ਰੋਟੀ ਖਾਧੇ ਬਿਨਾਂ ਰੱਜ ਨਹੀਂ ਆਉਂਦਾ ਜੀ। ਬਿਲਕੁਲ ਹੈ ਜੀ, ਘਰੇ ਖਾਈਦਾ ਜੀ, ਘਰੇ ਬਣਾਈਦਾ, ਉਹਦੀ ਵਰਗੀ ਰੀਸ ਕਿੱਥੇ ਹੈ। ਬਾਹਰ ਜਾਓ ਖਰਚਾ ਵੀ ਜ਼ਿਆਦਾ ਤੇ ਚੱਜ ਦੀ ਚੀਜ਼ ਵੀ ਨਹੀਂ, ਰੱਜ ਕੇ ਖਾ ਵੀ ਨਹੀਂ ਹੁੰਦਾ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਸੀਂ ਵੀ ਕਹਿੰਦੇ ਗੁਆਂਢੀ ਸੀ, ਤੁਸੀਂ ਕਿੱਥੇ ਸੀ ਜੀ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਫੋਨ ਤਾਂ ਦੇਣਾ ਹੀ ਪਊ ਜੀ। ਇਕਬਾਲ ਮਾਂਗੜ ਜੀ ਕਹਿੰਦੇ ਆ ਰਾਜਨ ਸੈਣੀ ਜੀ ਬਿਲਕੁਲ ਸਹੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਥੈਂਕ ਯੂ ਆਲ ਦੀ ਰਿਸਪੈਕਟੇਬਲ ਫਰੈਂਡਸ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਮਾਂ ਆਪ ਵੀ ਬਹੁਤ ਬਿਜ਼ੀ ਹੁੰਦੀ ਹੈ ਫੋਨ ਤੇ, ਤੇ ਹੁੰਦੇ ਜੀ ਇਸ ਤਰ੍ਹਾਂ। ਰਾਜਨ ਸੈਣੀ ਸਾਹਿਬ ਕਹਿੰਦੇ ਗੁਰਮੇਲ ਦਾਦੂ ਵੀਰ ਜੀ ਤੁਸੀਂ ਬਸ ਪੇ ਪੌਲ ਤੇ ਗੂਗਲ ਪੇ ਵਰਤਣਾ ਜਾਰੀ ਰੱਖਣਾ ਜੀ, ਘਰ ਬਾਹਰ ਸਤਿਕਾਰ ਬਣਿਆ ਰਹੇਗਾ ਜੀ, ਤੇ ਬਾਕੀ ਪਲੇਟਫਾਰਮ ਤੁਸੀਂ ਨਾ ਵੀ ਵਰਤੋ ਕੋਈ ਫਰਕ ਨਹੀਂ ਪੈਂਦਾ ਜੀ। ਆਪਣੇ ਮੁਕੱਦਰ ਜੀ ਲਿਖਦੇ ਆ ਅਸੀਂ ਵੀ ਕਾਲ ਦੇ ਵਿੱਚ ਹਾਂ, ਸਾਡੀ ਵੀ ਹਾਜ਼ਰੀ ਲਵਾ ਲਓ ਭਾਰਜ ਬਾਈ ਤੇ ਸ਼ੰਮੀ ਬਾਈ ਜੀ ਜੇ ਸਮਾਂ ਹੋਇਆ ਤਾਂ। ਬਿਲਕੁਲ ਜੀ, ਤੁਹਾਨੂੰ ਕੋਸ਼ਿਸ਼ ਕੀਤੀ ਹੈ, ਤੁਸੀਂ ਉਦੋਂ ਡਰੋਪ ਕਰ ਗਏ, ਨਾਲ ਹੀ ਕੱਲ੍ਹ ਸ਼ੰਮੀ ਜੀ ਦੇ ਨਾਲ ਗੱਲਬਾਤ ਖਤਮ ਕੀਤੀ ਹੈ, ਤਾਂ ਮੈਂ ਬਾਅਦ ਦੇ ਵਿੱਚ ਦੁਬਾਰਾ ਤੁਹਾਨੂੰ ਲੈਣ ਦੀ ਵੀ ਕੋਸ਼ਿਸ਼ ਕੀਤੀ ਹੈ ਦੋ ਤਿੰਨ ਵਾਰ, ਪਰ ਤੁਸੀਂ ਕੋਈ ਆਨਸਰ ਨਹੀਂ ਕਰ ਰਹੇ। ਜੇ ਸੁਣ ਰਹੇ ਹੋ ਤਾਂ ਜ਼ਰੂਰ ਕਰ ਸਕਦੇ ਹੋ ਜਾਂਦੇ ਜਾਂਦੇ। ਰਾਜਨ ਸੈਣੀ ਸਾਹਿਬ ਕਹਿੰਦੇ ਗੁਆਂਢੀ ਚੰਗਾ ਹੋਵੇ ਤਾਂ ਬੀਬੀ ਜਾਵੇ ਕਿਉਂ, ਸਤਿਕਾਰ ਯੋਗ ਵੀਰ ਜੀ, ਹਾ ਹਾ ਹਾ। ਸੁਰਿੰਦਰ ਕੌਰ ਮਾਲ ਜੀ ਕਹਿੰਦੇ ਹਾਂਜੀ ਇੱਥੇ ਬੱਚੇ ਸੋਸ਼ਲ ਮੀਡੀਆ ਨਹੀਂ ਵਰਤਦੇ ਜੀ। ਬਿਲਕੁਲ ਹੈ ਜੀ, ਤੇ ਬਹੁਤ ਘੱਟ ਵਰਤਦੇ ਆ ਜਿਹੜੇ ਵਰਤਦੇ ਵੀ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਕਿ ਗੁੱਡ ਟੱਚ ਬੈਡ ਟੱਚ ਬਾਰੇ ਹੁਣ ਦੱਸਿਆ ਜਾਂਦਾ ਹੈ ਵੀਰ ਜੀ। ਤੇ ਸਤਨਾਮ ਸਿੰਘ ਜਾਣੀਆਂ ਚੱਲ ਜੀ ਕਹਿੰਦੇ ਸੈਣੀ ਸਾਹਿਬ ਮਤਲਬ ਜੇ ਗੁਆਂਢੀ ਚੰਗਾ ਹੋਵੇ ਫਿਰ ਕਿਸੇ ਹੋਰ ਦੇ ਨਾਲ ਕਿਉਂ ਜਾਵੇ, ਸ਼ਾਇਦ ਫਿਰ ਕਹਿਣਾ ਚਾਹੁੰਦੇ ਨੇ ਔਜਲਾ ਵੀਰ। ਰਜਿੰਦਰ ਜੀਰਾ ਜੀ ਲਿਖਦੇ ਆ ਭਾਰਤ ਜੀ ਤੇ ਸ਼ੰਮੀ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਰਾ ਜੀ, ਸਵਾਗਤ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਔਜਲਾ ਸਾਹਿਬ ਨੇ ਮੁੜ ਕੇ ਜ਼ਮਾਨਤ ਵੀ ਨਹੀਂ ਦੇਣੀ ਜੀ ਕਹਿੰਦੇ ਮੇਰੀ। ਤੇ ਜੀਰਾ ਜੀ ਕਹਿੰਦੇ ਆ ਇਹ ਨੇ ਜੀ ਔਜਲਾ ਸਾਹਿਬ ਦੀਆਂ ਸੱਚੀਆਂ ਤੇ ਖਰੀਆਂ ਗੱਲਾਂ, ਗ੍ਰੇਟ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਕਿ ਲਓ ਭਾਰਤ ਸਾਹਿਬ ਤੁਸੀਂ ਵੀ ਮੁੰਡੇ ਸੀ, ਅੱਜ ਪਤਾ ਲੱਗ ਗਿਆ ਜੀ। ਕਹਿਣ ਦਾ ਮਤਲਬ ਹੈ ਜੀ ਕੁੜੀ ਹੋਵੇ ਮੁੰਡਾ ਹੋਵੇ ਫਰਕ ਨਹੀਂ ਸੀ, ਤੇ ਚਾਹੇ ਕੁੜੀ ਬਾਹਰ ਜਾਂਦੀ ਸੀ ਤੇ ਚਾਹੇ ਮੁੰਡਾ ਬਾਹਰ ਜਾਂਦਾ ਸੀ, ਜ਼ਰੂਰ ਪੇਰੈਂਟਸ ਦੇ ਆਵਾਜ਼ ਮਾਰ ਕੇ ਹਾਕ ਮਾਰ ਕੇ ਜਾਂ ਦੱਸ ਕੇ ਜ਼ਰੂਰ ਜਾਈਦਾ ਸੀ ਕਿ ਮੈਂ ਉੱਥੇ ਚੱਲਾਂ, ਚਾਹੇ ਚਾਚੇ ਤਾਇਆਂ ਦੇ ਘਰੇ ਜਾਂਦੇ ਸੀ। ਕਹਿਣ ਦਾ ਉਹ ਮਤਲਬ ਸੀ ਸੈਣੀ ਸਾਹਿਬ। ਇਕਬਾਲ ਮਾਂਗੜ ਜੀ ਕਹਿੰਦੇ ਆ ਔਜਲਾ ਜੀ ਵਧੀਆ ਸਾਂਝ ਤੁਹਾਡੀ। ਤੇ ਅੱਗੇ ਕਹਿੰਦੇ ਨੇ ਪੇਰੈਂਟਲ ਜਿਹੜੇ ਪੇਰੈਂਟ ਨੇ ਕੰਟਰੋਲ ਚਾਹੀਦਾ। ਸਾਡੇ ਬੱਚੇ 10-12 ਕਲਾਸ ਸੀਗੇ ਵਿੱਚ, ਤੇ ਜਦੋਂ ਫੋਨ ਮਿਲੇ ਉਹਨਾਂ ਨੂੰ, ਤੇ ਮਿਲਣ ਤੋਂ ਬਾਅਦ ਵੀ ਕਹਿੰਦੇ 9 ਵਜੇ ਫੋਨ ਬਾਹਰ ਚਾਰਜ ਦੇ ਉੱਤੇ ਲਾ ਕੇ ਜਾਂ ਸਕਦੇ ਸੀ ਰੂਮ ਦੇ ਵਿੱਚ ਲੈ ਜਿਹੜਾ ਸੀ ਲੇਟ ਨਾਈਟ ਨਹੀਂ ਯੂਜ਼ ਕਰ ਸਕਦੇ ਸੀ ਜੀ ਕਹਿੰਦੇ। ਅੱਗੇ ਕਹਿੰਦੇ ਨੇ ਇਕਬਾਲ ਜੀ ਕਿ ਮੈਂ ਵੀ ਆਉਂਦੀ ਹਾਂ ਜੀ, ਆ ਜਾਓ ਜੀ। ਤੇ ਇੱਕ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਲਾਵੋ ਹਾਜ਼ਰੀ ਇਕਬਾਲ ਜੀ, ਨਾਲੇ ਉਲਾਂਬਾ ਵੀ ਲੈ ਜਾਵੇਗਾ ਤੁਹਾਡਾ, ਤੇ ਵਧੀਆ ਸਾਂਝ ਤੇ ਗੱਲਬਾਤ ਇਕਬਾਲ ਜੀ ਤੁਹਾਡੀ ਪਸੰਦ ਕਰ ਰਹੇ ਨੇ ਔਜਲਾ ਸਾਹਿਬ। ਇਕਬਾਲ ਮਾਂਗੜ ਜੀ ਕਹਿੰਦੇ ਥੈਂਕ ਯੂ ਔਜਲਾ ਜੀ। ਰਜਿੰਦਰ ਜੀਰਾ ਜੀ ਕਹਿੰਦੇ ਇਕਬਾਲ ਭੈਣ ਜੀ ਬਹੁਤ ਹੀ ਕਰਮਾਂ ਵਾਲੇ ਹੋ ਤੁਸੀਂ, ਜਿਨ੍ਹਾਂ ਦੇ ਬੱਚੇ ਇੰਨੇ ਸਮਝਦਾਰ ਹਨ ਜੀ। ਅੱਗੇ ਇਕਬਾਲ ਮਾਂਗੜ ਜੀ ਕਹਿੰਦੇ ਥੈਂਕ ਯੂ ਰਜਿੰਦਰ ਜੀਰਾ ਜੀ, ਵਾਹਿਗੁਰੂ ਲਾਈਵ, ਵਾਹਿਗੁਰੂ ਕਹਿੰਦੇ ਨੇ ਮਤਲਬ ਕਿ ਮੇਹਰ ਕਰਕੇ ਹੀ ਹਮੇਸ਼ਾ ਇਸ ਤਰ੍ਹਾਂ ਹੈ। ਤੇ ਮੁਕੱਦਰ ਜੀ ਕਹਿੰਦੇ ਜੀ ਭਾਰਜ ਬਾਈ ਕੋਈ ਨਾ ਫਿਰ ਗੱਲ ਕਰਦੇ ਹਾਂ, ਤੇ ਮੈਂ ਕੋਈ ਗੱਲ ਸੋਚੀ ਸੀ ਇਸ ਵਿਸ਼ੇ ਦੇ ਉੱਤੇ ਤੇ ਉਹ ਰਹਿ ਗਈ, ਕੋਈ ਗੱਲ ਨਹੀਂ ਫਿਰ ਮਿਲਦੇ ਹਾਂ ਬਾਬਿਓ, ਲਵ ਯੂ ਸਾਰੇ ਪਿਆਰੇ ਸੱਜਣਾਂ ਨੂੰ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਜੀ। ਮੁਕੱਦਰ ਜੀ ਕਹਿੰਦੇ ਜਿਉਂਦੇ ਵੱਸਦੇ ਰਹਿਣ ਸਾਰੇ ਸੱਜਣ ਆਪਣੇ, ਤਾਂ ਇਹੀ ਦੁਆ ਹੈ ਜੀ। ਰਜਿੰਦਰ ਜੀਰਾ ਜੀ ਕਹਿੰਦੇ ਅਰਜਨਟਾਈਨਾ ਸਪੇਨ ਨਾਰਵੇ
ਤੇ ਫਰਾਂਸ ਪਹੁੰਚ ਰਹੇ ਨੇ ਜੀ ਸੈਮੀ ਫਾਈਨਲ ਦੇ ਵਿਚ ਭਾਰਤ ਜੀ ਬਿਲਕੁਲ ਹਾਂਜੀ ਪਹੁੰਚ ਗਏ ਨੇ ਜੀ ਅੱਠ ਟੀਮਾਂ ਤੇ ਅੱਜ ਕੋਈ ਮੈਚ ਨਹੀਂ ਹੈ ਕੱਲ ਨੂੰ ਮੈਚ ਹੈ ਤੇ ਦੇਖਦੇ ਹਾਂ ਕੀ ਕੁਝ ਬਣਦਾ ਜੀ ਕੱਲ ਤੋਂ ਫਿਰ ਸ਼ੁਰੂਆਤ ਹੈ ਤੇ ਦੇਖਦੇ ਹਾਂ ਕੌਣ ਬਾਜੀ ਮਾਰਦਾ ਨਾਰਵੇ ਮਾਰਦਾ ਸਪੇਨ ਮਾਰਦਾ ਜੀ ਅਰਜਨਟਾਈਨਾ ਮਾਰਦਾ ਜਾਂ ਫਰਾਂਸ ਮਾਰਦਾ ਜਾਂ ਫਿਰ ਬਾਕੀ ਚਾਰ ਟੀਮਾਂ ਦਾ ਕੀ ਹੁੰਦਾ ਹੈ ਸ਼ਾਇਦ ਉਲਟਾ ਪੁਲਟਾ ਵੀ ਹੋ ਸਕਦਾ ਬਾਕੀ ਦੇਖਦੇ ਹਾਂ ਤੇ ਮੁਕੱਦੇ ਕਹਿੰਦੇ ਸਾਡੀ ਕਾਲ ਕਰਕੇ ਵੀ ਕਈ ਵਾਰੀ ਕਈ ਸੱਜਣ ਰਹਿ ਜਾਂਦੇ ਨੇ ਇਸ ਕਰਕੇ ਗਿਲਾ ਕੋਈ ਨਹੀਂ ਅੱਜ ਬਾਕੀ ਸੱਜਣਾਂ ਦੀ ਵਾਰੀ ਹੈ ਗੱਲਾਂ ਸੁਣ ਕੇ ਚੰਗਾ ਲੱਗਿਆ ਜਾਣਕਾਰੀ ਵੀ ਮਿਲੀ ਹੈ ਸ਼ੁਕਰੀਆ ਮੁਕੱਦਰ ਜੀ ਐਪਰੀਸ਼ੀਏਟ ਕਰਨ ਲਈ ਔਜਲਾ ਸਾਹਿਬ ਕਹਿੰਦੇ ਕੁਝ ਵੀ ਹੋ ਸਕਦਾ ਜੀਰਾ ਵੀਰ ਜੀ ਗੇਮ ਦੇ ਵਿਚ ਦੇਖੋ ਕੀ ਕੁਝ ਬਣਦਾ ਹੈ ਬਿਲਕੁਲ ਜੀ ਦਰੁਸਤ ਫਰਮਾਇਆ ਔਜਲਾ ਸਾਹਿਬ ਆਖਰ ਚ ਵੈਸੇ ਮੇਰਾ ਮਨ ਕਰੀ ਜਾਂਦਾ ਅਜੇ ਵੀ ਆਰਟੀਕਲ ਦੀ ਸਾਂਝ ਪਾਉਣ ਦੇ ਲਈ ਕਿਉਂਕਿ ਉਹ ਅੱਜ ਦੀ ਗੱਲਬਾਤ ਦੇ ਨਾਲ ਜਿਹੜਾ ਤਾਲਮੇਲ ਖਾਂਦਾ ਇਹ ਜਿਹੜਾ ਆਰਟੀਕਲ ਹੈ ਤੇ ਕਰ ਦਈਏ ਸਾਂਝਾ ਜਾਂਦੇ ਜਾਂਦੇ ਜੀ ਕਿੱਦਾਂ ਕੀ ਕਹਿੰਦੇ ਹੋ ਬਾਕੀ ਲਿਖ ਕੇ ਦੱਸ ਦਿਓ ਜੇ ਸੋਨਾ ਤਾਂ ਕਰ ਦਿੰਦੇ ਹਾਂ ਨਹੀਂ ਤਾਂ ਫਿਰ ਅਗਲੇ ਦਿਨਾਂ ਲਈ ਰੱਖ ਲੈਂਦੇ ਹਾਂ ਤੇ ਜਾਂ ਫਿਰ ਇਸ ਦੇ ਉੱਤੇ ਵਿਸ਼ਾ ਰੱਖ ਲਵਾਂਗੇ ਤੇ ਅੱਗੇ ਵਧਾਵਾਂਗੇ ਫਿਰ ਇਹਨਾਂ ਨੂੰ ਚਲੋ ਇਸ ਨੂੰ ਵਿਸ਼ਾ ਰੱਖ ਲੈਂਦੇ ਹਾਂ ਆਉਣ ਵਾਲੇ ਦਿਨਾਂ 'ਚ ਅਸੀਂ ਸਾਂਝ ਪਾ ਦਾਂਗੇ ਤੇ ਫਿਰ ਉਹਦੇ ਉੱਤੇ ਗੱਲਬਾਤ ਕਰ ਲਾਂਗੇ ਲਓ ਫਿਰ ਦੋਸਤੋ ਅੱਜ ਦੇ ਲਈ ਇੰਨਾ ਹੀ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ੍ਰੀ ਅਕਾਲ ਹੈ ਕੁਝ ਨਵਾਂ ਨਵੇਲਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ ਲਿਖਣ ਪੜ੍ਹਨ ਦੇ ਵਿੱਚ ਊਚ ਨੀਚ ਹੋਈ ਹੋਵੇ ਤੇ ਮਾਫ਼ੀ ਚਾਹਾਂਗੇ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤਾਂ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਸਰਤਾਜ ਕੀ ਕਹਿੰਦਾ ਵਟਸਐਪ ਦੇ ਉੱਤੇ ਇਹ ਗੀਤ ਜ਼ਰੂਰ ਸੁਣਨਾ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ ਮਾਫ਼ੀ ਚਾਹਾਂਗਾ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਸਤਿ ਸ੍ਰੀ ਅਕਾਲ ਦੋਸਤੋ

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਗੱਲਾਂ ਕਰਨ ਦੇ ਲਈ। ਫਿਰ ਤੋਂ ਮੰਗਲਵਾਰ ਦੇ ਦਿਹਾੜੇ ਦੇ ਵਿੱਚ ਆਪਾਂ, ਕਿਤੇ ਮੰਗਲਵਾਰ ਸ਼ੁਰੂ ਹੋ ਰਿਹਾ ਤੇ ਕਿਤੇ ਬੀਤ ਰਿਹਾ, ਕਿਤੇ ਦੁਪਹਿਰ ਹੈ ਤੇ ਕਿਤੇ ਸ਼ਾਮ ਹੈ ਤੇ ਕਿਤੇ ਰਾਤ ਚੱਲ ਰਹੀ ਹੈ, ਤੇ ਵੱਖਰਾ ਵੱਖਰਾ ਸਮਾਂ ਤੇ ਸਥਿਤੀ ਦੁਨੀਆਂ ਭਰ ਦੇ ਵਿੱਚ ਚੱਲਦੀ ਆ ਰਹੀ ਹੈ ਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ ਅੱਜ ਤੁਹਾਡੇ ਨਾਲ ਫਿਰ ਤੋਂ ਜੁੜ ਚੁੱਕੇ ਆ। ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਹੁਤ ਸਾਰੀਆਂ ਦੇਸ਼ ਭੇਦ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਚਰਚਾਵਾਂ, ਜੋ ਸਿੱਖ ਸਿਆਸਤ, ਪੰਜਾਬ ਦੀ ਸਿਆਸਤ ਜਾਂ ਕੇਂਦਰ ਦੀ ਸਿਆਸਤ ਦੇ ਵਿੱਚ ਚੱਲ ਰਹੀ ਹੈ ਉਹਨੂੰ ਖੰਗੋਲਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਕਿ ਸਾਡੀ ਬੁੱਧੀ ਦੇ ਮੁਤਾਬਕ, ਤੇ ਆਪ ਵੀ ਸਮਝਾਂਗੇ ਤੇ ਨਾਲ ਤੁਹਾਡੇ ਤੋਂ ਵੀ ਸਿੱਖਣ ਦੀ ਜਿਹੜੀ ਕੋਸ਼ਿਸ਼ ਰਹੇਗੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜੁੜ ਸਕਦੇ ਹੋ ਤੇ ਆਪਣਾ ਯੋਗਦਾਨ ਜਿਹੜਾ ਪਾ ਸਕਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਤੇ ਜਜ਼ਬਾਤਾਂ ਦੀ ਸਾਂਝ ਜਿਹੜੀ ਹੈ ਪਾ ਸਕਦੇ ਹੋ। ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਨੰਬਰ ਹੈ। ਦੁਆਬਾ ਰੇਡੀਓ ਨੂੰ ਤੁਸੀਂ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਦੇ ਉੱਤੇ, ਟੈਲੀਗ੍ਰਾਮ ਦੇ ਵਿੱਚ ਤੇ ਦੁਆਬਾ ਰੇਡੀਓ ਦਾ ਗਰੁੱਪ ਜਿਹੜਾ ਉਹਦੇ ਦੌਰਾਨ ਵੀ ਵਿਚਕਾਰ ਵੀ ਜਿਹੜਾ ਸੁਣ ਸਕਦੇ ਹੋ। ਤੇ ਜਿਹੜੇ ਦੋਸਤ ਦੁਆਬਾ ਰੇਡੀਓ ਦੇ ਗਰੁੱਪ ਦੇ ਵਿੱਚ, ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਤਾਂ ਉਹਨਾਂ ਦਾ ਨਿੱਘਾ ਸਵਾਗਤ ਹੈ ਤੇ ਆਪਣਾ ਪਿਆਰਾ ਜਿਹਾ ਨਾਂ ਲਿਖ ਕੇ ਤੇ ਥੱਲੇ ਕਹਿ ਦਿਓ ਕਿ ਲਿਖ ਦਿਓ ਕਿ ਜਿਹੜਾ ਆਪਣਾ ਗਰੁੱਪ ਦੇ ਵਿੱਚ ਸ਼ਾਮਲ ਕਰ ਲਓ। ਉਹਦੇ ਵਿੱਚ ਵੱਧ ਤੋਂ ਵੱਧ ਇੱਕ ਦੋ ਹੀ ਦਿਨ ਦੇ ਵਿੱਚ ਤੁਹਾਨੂੰ ਸੁਨੇਹੇ ਮਿਲਦੇ ਆ, ਵੱਧ ਕੋਈ ਫਾਲਤੂ ਦਾ ਕੋਈ ਐਸਾ ਸੁਨੇਹਾ ਨਹੀਂ, ਕਿਉਂਕਿ ਹਰ ਕੋਈ ਆਪਣੇ ਕੰਮਾਂ ਕਾਰਾਂ ਦੇ ਵਿੱਚ ਵਿਅਸਤ ਹੁੰਦਾ ਹੈ। ਸਿਰਫ਼ ਪ੍ਰੋਗਰਾਮਾਂ ਦੇ ਲਾਈਵ ਲਿੰਕ ਤੇ ਜਿਹੜੇ ਪ੍ਰੋਗਰਾਮ ਅਪਲੋਡ ਕੀਤੇ ਜਾਂਦੇ ਆ, ਅਪਡੇਟ ਕੀਤੀ ਜਾਂਦੀ ਹੈ, ਉਹੀ ਤੁਹਾਡੇ ਤੱਕ ਸਾਂਝ ਪਾਈ ਜਾਂਦੀ ਹੈ। ਕੋਈ ਫਾਲਤੂ ਦਾ ਸੁਨੇਹਾ ਖਾਸ ਤਿਉਹਾਰਾਂ ਦੇ ਉੱਤੇ ਜਾਂ ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸਿਲਸਿਲਾ ਉਹਦੇ ਵਿੱਚ ਚਲਾਇਆ ਜਾਂਦਾ। ਤੇ ਲਓ ਦੋਸਤੋ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ, ਪਰ ਉਸ ਤੋਂ ਪਹਿਲਾਂ ਸਮਾਂ ਤੇ ਸਥਿਤੀ ਦੀ ਗੱਲ ਕਰ ਲਈਏ। ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਜਿਹੜੇ ਨੇ 7:00 ਘੜੀਆਂ ਦੇ ਉੱਤੇ 9 ਮਿੰਟ ਸ਼ਾਮ ਦਾ ਸਮਾਂ ਹੈ, ਪਰ ਜਿਹੜੇ ਮੌਸਮ ਜਿਹੜਾ ਖੂਬਸੂਰਤ ਵੀ ਹੈ ਤੇ ਮੀਂਹ ਕਣੀ ਜਿਹੜਾ ਚੱਲ ਰਿਹਾ ਖਾਸ ਕਰ ਨੌਰਥ ਦੇ ਵਿੱਚ, ਤੇ ਬਾਕੀ ਜਿਹੜਾ ਸਮਾਂ ਤੇ ਸਥਿਤੀ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 6:09 ਦਾ ਸਮਾਂ ਹੈ। ਯੂਕੇ ਦੇ ਵਿੱਚ ਸ਼ਾਮ ਦੇ 5:09, ਉੱਥੇ ਗਰਮੀ ਨੇ ਕਾਫ਼ੀ ਜਿਹੜਾ ਕਹਿਰ ਮਚਾਇਆ ਹੋਇਆ, ਅਜੇ ਵੀ 32-36 ਜਿਹੜਾ ਟੈਂਪਰੇਚਰ ਉੱਥੇ ਚੱਲ ਰਿਹਾ। ਤੇ ਇਸੇ ਤਰ੍ਹਾਂ ਹੀ ਜਿਹੜਾ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਹੋ ਗਏ, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 10 ਮਿੰਟ ਦਾ ਸਮਾਂ ਹੈ ਜੀ। ਤੇਲੋ ਦੋਸਤੋ, ਫਿਰ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਤੇ ਫਿਰ ਬਾਕੀ ਸਿਆਸੀ ਗੱਲਾਂ ਬਾਤਾਂ ਵੱਲ ਨੂੰ ਵਧਾਂਗੇ। ਚੰਨੀ ਹੁਣਾਂ ਦਾ ਨਵਾਂ ਪੈਂਤੜਾ ਫਰੋਲਾਂਗੇ ਤੇ ਜਥੇਦਾਰ ਸਾਹਿਬ ਦੇ ਵਿੱਚ ਜਿਹੜੀ ਹੈ ਤੂੰ ਤੂੰ ਮੈਂ ਮੈਂ ਦਾ ਸਿਲਸਿਲਾ ਜਿਹੜਾ ਜਿਹੜੇ ਆਪਣੇ ਪਹਿਲਾਂ ਦੇ ਕਾਰਜਕਾਰੀ ਜਿਹੜੇ ਕਾਜ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਜਥੇਦਾਰ, ਉਨ੍ਹਾਂ ਦੇ ਵਿੱਚ ਕਾਫ਼ੀ ਬਹਿਸ ਜਿਹੜਾ ਚੱਲ ਰਹੀ ਹੈ। ਈਰਾਨ ਨੇ ਟਰੰਪ ਨੂੰ ਲਾਣਤਾਂ ਪਾਈਆਂ ਨੇ ਜੋ ਉਹਦੀ ਬਿਆਨਬਾਜ਼ੀ ਆ ਰਹੀ ਹੈ, ਤੇ ਸਮਾਂ ਤੇ ਸਥਿਤੀ ਦੇਖ ਲੈਣੀ ਚਾਹੀਦੀ ਹੈ। ਪਰਮਾਣੂ ਹਥਿਆਰਾਂ ਦੀ ਦੌੜ ਦੇ ਵਿੱਚ ਚੀਨ ਨੇ ਜੜਾ ਤੜਥੱਲੀ ਮਚਾ ਕੇ ਰੱਖ ਦਿੱਤੀ ਹੈ ਤੇ ਟਰੰਪ ਨੂੰ ਜਿਹੜੀ ਹੈ ਜਾਂ ਅਮਰੀਕਾ ਨੂੰ ਜਾਂ ਹੋਰ ਬਹੁਤ ਸਾਰੇ ਮੁਲਕ ਨੇ ਯੂਰਪੀਅਨ ਮੁਲਕਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਗੇ ਜਾ ਕੇ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। 7 ਜੁਲਾਈ ਦਾ ਦਿਹਾੜਾ ਅੱਜ ਤੇ ਜਿਉਂਦੇ ਰਹਿਣ ਦੇ ਲਈ ਕਹਿੰਦੇ ਮਨੁੱਖ ਨੂੰ ਹਵਾ, ਪਾਣੀ ਤੇ ਭੋਜਨ ਦੀ ਜ਼ਰੂਰਤ ਹੁੰਦੀ ਹੈ, ਉਹਦੇ ਨਾਲ ਨਾਲ ਚੰਗੇ ਵਿਚਾਰਾਂ ਦੀ ਵੀ ਤੇ ਜ਼ਰੂਰਤ ਜਿਹੜੀ ਪੈਂਦੀ ਹੈ, ਪਰ ਉਹਨਾਂ ਨੂੰ ਸੁਣਦਾ ਤੇ ਵਿਚਾਰਦੇ ਬਹੁਤ ਘੱਟ ਲੋਕ ਨੇ। 7 ਜੁਲਾਈ 1799 ਦੇ ਵਿੱਚ ਤੁਹਾਨੂੰ ਲੈ ਚੱਲੀਏ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਤੇ ਕਬਜ਼ਾ ਹੋਇਆ ਸੀ ਤੇ 1838 ਦੇ ਵਿੱਚ ਗਦਰ ਲਹਿਰ ਦੇ ਆਗੂ ਤੇ ਲੇਖਕ ਭਾਈ ਰਣਧੀਰ ਸਿੰਘ ਨਰੰਗਵਾਲ ਦਾ ਜਨਮ ਹੁੰਦਾ ਹੈ। 1916 ਦੇ ਵਿੱਚ ਪਹਿਲੇ ਬਰਮਾ ਮਾਡਲੇ ਕੇਸ ਦੇ ਵਿੱਚ ਚਾਲੀਆਂ ਰਾਮ ਸਾਹਨੇਵਾਲ ਤੇ ਨਰੈਣ ਸਿੰਘ ਬੱਲੂ, ਹਰਨਾਮ ਸਿੰਘ ਸਹਾਰੀ ਤੇ ਵਜ਼ਾਵਾ ਸਿੰਘ ਜਿਹੜੇ ਵਾੜਾ, ਨਰੰਜਨ ਸਿੰਘ ਸੰਗਤਪੁਰ ਤੇ ਪਾਲਾ ਸਿੰਘ ਸ਼ੇਰਪੁਰ ਨੂੰ ਫਾਂਸੀ ਅਤੇ ਚੇਤਨ ਰਾਮ ਵੈਰੋਵਾਲ, ਕਿਰਪਾ ਰਾਮ ਮਾਂਗਟ ਤੇ ਭਾਈ ਜੀਵਨ ਸਿੰਘ ਬੁੱਢਾ ਸਿੰਘ ਫੈਲੋਕੇ ਤੇ ਕਪੂਰ ਸਿੰਘ ਮੋਹੀ ਤੇ ਹਰਦਿੱਤ ਸਿੰਘ ਲੰਮੇ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦਾ ਐਲਾਨ ਹੋਇਆ ਤੇ ਕਪੂਰ ਸਿੰਘ ਹੁਣੀ ਉਨ੍ਹਾਂ ਦੇ ਜਿਹੜੇ ਹਰਦਿੱਤ ਸਿੰਘ ਦੀ ਜੇਲ੍ਹ ਦੇ ਵਿਚ ਸ਼ਹੀਦੀ ਹੁੰਦੀ ਹੈ। 1931 ਦੇ ਵਿਚ ਬੰਗਾਲ ਦੇ ਇਨਕਲਾਬੀ ਦਿਨੇਸ਼ ਗੁਪਤਾ ਨੂੰ ਫਾਂਸੀ ਦਿੱਤੀ ਗਈ ਤੇ 1941 ਦੇ ਵਿਚ ਨਿਆਜੀ ਫੌਜ ਦੇ ਵੱਲੋਂ ਯਾਨੀ ਕਿ ਨਾਜੀ ਫੌਜ ਜਿਹੜੀ ਹੈ ਉਹਦੇ ਵੱਲੋਂ ਲਿਥੁਆਨੀਆ ਦੇ ਵਿਚ 5,000 ਯਹੂਦੀਆਂ ਦਾ ਕਤਲੇਆਮ ਕੀਤਾ ਗਿਆ। 1943 ਦੇ ਵਿਚ ਰਾਸ ਬਿਹਾਰੀ ਬੋਸ ਨੇ ਨੇਤਾ ਸੁਭਾਸ਼ ਚੰਦਰ ਨੂੰ INA ਦੀ ਜਿਹੜੀ ਵਾਗਡੋਰ ਸੌਂਪ ਦਿੱਤੀ। 1980 ਦੇ ਵਿਚ ਇਰਾਨ ਦੇ ਵਿਚ ਸ਼ਰੀਆ ਕਾਨੂੰਨ ਜਿਹੜਾ ਲਾਗੂ ਹੋ ਗਿਆ। ਤੇ ਦੋਸਤੋ ਗੱਲ ਕਰਦੇ ਹਾਂ ਇੱਕ ਐਸੇ ਸ਼ਖਸ ਦੀ ਜਿਹਨੇ ਦੁਨੀਆਂ ਦੇ ਵਿਚ ਆਪਣਾ ਨਾਂ ਬਣਾਇਆ ਤੇ ਬਹੁਤ ਸਾਰੇ ਐਸੇ ਕਾਰਜ ਨਿਭਾਏ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੈ। ਸਰੀਰ ਰਚਨਾ ਵਿਗਿਆਨ ਦਾ ਮੋਢੀ ਗਲੈਨ, ਜਿਸਦਾ ਅਸਲੀ ਨਾਮ ਸੀ ਅਸਲ ਦੇ ਵਿਚ ਜਿਹਨੂੰ ਕਹਿੰਦੇ ਸੀ ਆਪਣੇ ਏਲੀਅਸ ਆਪਣੇ ਗਲੈਨਸ, ਜਾਂ ਫਿਰ ਉਹਨੂੰ ਕਿਹਾ ਜਾਂਦਾ ਸੀ ਆਪਣਾ ਕੈਲਡੀਅਸ ਗਲੈਨਸ, ਜਿਸ ਨੂੰ ਗਲੈਨ ਆਫ ਪੇਰਗਾ ਮੌਨ ਦੇ ਨਾਲ ਵੀ ਜਿਹੜਾ ਸੀ ਗੈਲਨ ਦੇ ਨਾਲ ਨਾਲ ਜਾਣਿਆ ਜਾਂਦਾ ਸੀ, ਕਿਉਂਕਿ ਉਸਦਾ ਜਨਮ ਜਿਹੜਾ ਸੀ ਪੈਰਗਮੌਨ ਵਿਖੇ ਹੋਇਆ। ਡਾਕਟਰੀ ਪੜ੍ਹਾਈ ਤੋਂ ਬਾਅਦ ਉਸਦਾ ਜਿਹਦਾ ਜ਼ਿਆਦਾ ਜਿਹੜਾ ਝੁਕਾਅ ਸੀ ਅਨਟੋਮੀ ਦੀ ਪੜ੍ਹਾਈ ਦੇ ਵੱਲ ਸੀ। ਸਰੀਰ ਦੇ ਅੰਦਰੂਨੀ ਅੰਗਾਂ ਦੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਉਤਸੁਕਤਾ ਸਭ ਤੋਂ ਪਹਿਲਾਂ ਯੂਨਾਨੀ ਸਰਜਨ ਜਿਹੜਾ ਗਲੈਨ ਦੇ ਵਿਚ ਪੈਦਾ ਹੋਈ ਸੀ। 129 AD ਨੂੰ ਯੂਨਾਨ ਦੇ ਸ਼ਹਿਰ ਪਰਗਾਮੁਮ ਦੇ ਵਿਚ ਪੈਦਾ ਹੋਏ ਇਸ ਮਹਾਨ ਵਿਗਿਆਨੀ ਨੇ ਸੂਰਾਂ ਤੇ ਹੋਰ ਜਾਨਵਰਾਂ ਦੀ ਚੀਰ ਫਾੜ ਕਰਕੇ ਉਨ੍ਹਾਂ ਦੇ ਅੰਦਰੂਨੀ ਅੰਗਾਂ ਦੇ ਬਾਰੇ ਜਾਣਕਾਰੀ ਜਿਹੜੀ ਸੀ ਹਾਸਲ ਕਰਕੇ ਕਲਮਬੰਦ ਕੀਤੀ ਤੇ ਉਸਨੇ ਕੁਝ ਲੇਖਾਂ ਨੂੰ ਕਿਤਾਬਾਂ ਦਾ ਜਿਹੜਾ ਲੇਖਾਂ ਨੂੰ ਕਿਤਾਬਾਂ ਦਾ ਰੂਪ ਦਿੱਤਾ ਤੇ ਉਸਦਾ ਮੰਨਣਾ ਸੀ ਕਿ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਦੀ ਬਣਤਰ ਵੀ ਇਨ੍ਹਾਂ ਵਰਗੀ ਹੀ ਹੈ, ਕਿਉਂਕਿ ਸੂਰ ਦਾ ਜਿਹੜਾ ਦੇਖਿਆ ਜਾਵੇ ਤਾਂ ਬਹੁਤ ਤਾਂ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਉਹਦੀ ਵਰਤੋਂ ਕੁਝ ਜਿਹੜਾ ਆਪਣੇ ਧਰਮਾਂ ਦੇ ਵਿਚ ਨਹੀਂ ਕੀਤੀ ਜਾਂਦੀ, ਉਹ ਕਾਰਨ ਕਿਤੇ ਨਾ ਕਿਤੇ ਇਹੀ ਆ, ਉਹਦੀ ਰਿਸਪੈਕਟ ਕਰਦੇ ਆ। ਉਸ ਵੇਲੇ ਦੇ ਰੋਮਨ ਸ਼ਾਸਕਾਂ ਦੇ ਮੁਤਾਬਕ ਕੋਈ ਵੀ ਮਨੁੱਖੀ ਅੰਗਾਂ ਦੀ ਚੀਰ ਫਾੜ ਨਹੀਂ ਕਰ ਸਕਦਾ ਸੀ ਤੇ ਰੋਮਨ ਸ਼ਾਸਕਾਂ ਨੇ ਰੋਮ ਦੇ ਵਿਚ ਮਾਰ ਧਾੜ ਵਾਲੀਆਂ ਖੇਡਾਂ ਗਲੈਡੀਏਟਰ ਜਾਣੀ ਕਿ ਜਿੱਥੋਂ ਓਲੰਪਿਕਸ ਦਾ ਸ਼ੁਰੂਆਤ ਹੁੰਦੀ ਹੈ ਗਲੈਡੀਏਟਰ ਦਾ ਡਾਕਟਰ ਬਣਾਇਆ ਸੀ ਉਹਨੂੰ ਵੀ ਉਹ ਜਿਹੜਾ ਸੀ ਮਤਲਬ ਕਿ ਮੌਤ ਦਾ ਫਿਰ ਇਸ਼ਾਰਾ ਕਰਦਾ ਸੀ ਹਾਂ ਵੀ ਬੰਦਾ ਖਤਮ ਹੈ। ਇਨ੍ਹਾਂ ਮੁਕਾਬਲਿਆਂ ਦੇ ਦੌਰਾਨ ਮੁੱਕੇਬਾਜ਼ ਅਕਸਰ ਜ਼ਖਮੀ ਹੋ ਜਾਂਦੇ ਤਾਂ ਉਨ੍ਹਾਂ ਦੇ ਅੰਦਰੂਨੀ ਅੰਗ ਵੀ ਜਿਹੜਾ ਦਿਸਣ ਲੱਗ ਪੈਂਦੇ ਸੀ। ਇਹ ਮੌਕਾ ਹੁੰਦਾ ਸੀ ਜਦ ਇਲਾਜ ਦੇ ਨਾਲ ਨਾਲ ਜਾਣਕਾਰੀ ਵੀ ਇਕੱਠੀ ਕਰ ਲੈਂਦਾ ਸੀ ਉਹ, ਇਨ੍ਹਾਂ ਨੂੰ ਲਿਖਤੀ ਰੂਪ ਦੇ ਵਿਚ ਸਾਂਭ ਲੈਂਦਾ ਤੇ ਜੇ ਕੋਈ ਉਸ ਦੀਆਂ ਖੋਜਾਂ ਨੂੰ ਚੁਣੌਤੀ ਦਿੰਦਾ ਤਾਂ ਉਹ ਰੋਮਨ ਸ਼ਾਸਕਾਂ ਨੂੰ ਕਹਿ ਕੇ ਕਤਲ ਕਰਾ ਦਿੰਦਾ ਸੀ ਉਨ੍ਹਾਂ ਨੂੰ। ਇਸ ਦੇ ਲਈ ਹਰੇਕ ਨੂੰ ਉਸਦੇ ਵੱਲੋਂ ਦਿੱਤੀ ਸਰੀਰ ਰਚਨਾ ਦੀ ਜਿਹੜੀ ਜਾਣਕਾਰੀ ਨੂੰ ਮੰਨਣਾ ਪੈਂਦਾ ਸੀ ਜੋ ਕਹਿੰਦਾ ਸੀ। ਤੇ ਗਲੈਨ ਦੀਆਂ ਜਿਹੜੀਆਂ ਗਲਤ ਧਾਰਨਾਵਾਂ ਨੇ ਉਹਦੇ ਵਿਚ ਇਹ ਵੀ ਸ਼ਾਮਲ ਸੀ ਕਿ ਖੂਨ ਜਿਗਰ ਦੇ ਵਿਚ ਬਣਦਾ। ਅਜਿਹੀਆਂ ਗਲਤ ਧਾਰਨਾਵਾਂ ਕਾਰਨ ਉਸ ਦੀਆਂ ਬਿਮਾਰੀਆਂ ਦੇ ਇਲਾਜ ਵੀ ਗਲਤ ਹੁੰਦੇ, ਕਿਉਂਕਿ ਜਾੜੀ ਜਿਹੜੀ ਹੈ ਫੜੀ ਨਹੀਂ ਗਈ ਤੇ ਉਸਦਾ ਕਹਿਣਾ ਸੀ ਕਿ ਸਰੀਰ ਦੇ ਚਾਰ ਮਹੱਤਵਪੂਰਨ ਤਰਲ ਖੂਨ ਬਲਗਮ, ਚਰਬੀ ਅਤੇ ਪਿਤਰਸ ਦਾ ਜਿਹੜਾ ਸੰਤੁਲਨ ਹੈ ਸਿਹਤ ਬਣਾਈ ਰੱਖਣ ਦੇ ਲਈ ਜ਼ਰੂਰੀ ਹੈ। ਬਿਲਕੁਲ ਇਹ ਚੀਜ਼ਾਂ ਜ਼ਰੂਰੀ ਨੇ, ਅੱਜ ਵੀ ਜਦੋਂ ਡਾਇਟੀਸ਼ੀਅਨ ਕਹਿੰਦੇ ਇਹਨਾਂ ਚੀਜ਼ਾਂ ਦੇ ਵਿਚ ਧਿਆਨ ਦੇਣ ਦੀ ਜ਼ਰੂਰਤ ਹੈ। ਤੇ ਅੱਗੇ ਉਹ ਲਿਖਦਾ ਕਿ ਚਰਬੀ ਤੇ ਪਿੱਤਸਰ ਦਾ ਜਿਹੜਾ ਸੰਤੁਲਨ ਸਿਹਤ ਬਣਾਈ ਰੱਖਣ ਲਈ ਜ਼ਰੂਰੀ ਹੈ ਤੇ ਇਨ੍ਹਾਂ ਦੇ ਵਿਚੋਂ ਕਿਸੇ ਇੱਕ ਦੇ ਸੰਤੁਲਨ ਵਿਗੜਨ ਦਾ ਮਤਲਬ ਹੈ ਬਿਮਾਰੀ। ਇਹ ਸਿਧਾਂਤ ਲੰਮਾ ਸਮਾਂ ਵਿਗਿਆਨ ਖੇਤਰ ਦੇ ਵਿਚ ਹਾਵੀ ਰਿਹਾ ਪਰ ਨਵੀਨਤਮ ਖੋਜਾਂ ਨੇ ਇਸ ਨੂੰ ਨਕਾਰ ਦਿੱਤਾ ਸੀ। ਬੇਸ਼ੱਕ ਗਲੈਨ ਵੱਲੋਂ ਸਰੀਰ ਰਚਨਾ ਦੇ ਖੇਤਰ ਦੇ ਵਿਚ ਕੀਤੀਆਂ ਖੋਜਾਂ ਬਹੁਤੀਆਂ ਸਹੀ ਨਹੀਂ ਸਨ ਪਰ ਇਨ੍ਹਾਂ ਖੋਜਾਂ ਨੇ ਸਿਹਤ ਵਿਗਿਆਨੀਆਂ ਦੇ ਵਿਚ ਨਵਾਂ ਮੋਢ ਜ਼ਰੂਰ ਬੰਨ ਦਿੱਤਾ ਸੀ। ਉਸਦਾ ਦੇਹਾਂਤ 210 AD ਦੇ ਵਿਚ ਹੁੰਦਾ ਹੈ ਤੇ ਇਸ ਤੋਂ ਬਾਅਦ ਸਰੀਰ ਰਚਨਾ ਦੇ ਖੇਤਰ ਚ ਐਂਡਰੀਅਸ ਵੈਸ਼ਾਲੀਅਸ ਨੇ ਜਿਹੜਾ ਕਬਰ ਦੇ ਵਿਚੋਂ ਚੋਰੀ ਆਪਣੀ ਮਾਂ ਦੀ ਜਿਹੜੀ ਲਾਸ਼ ਘਰ ਲਿਆ ਕੇ ਖੋਜਾਂ ਕਰਦਾ ਰਿਹਾ ਫਿਰ ਉਹਦੇ ਉੱਤੇ। ਤੇ ਦੋਸਤੋ ਇਸੇ ਕਰਕੇ ਅੱਜ ਵੀ ਜਿਹੜੀ ਇਹ ਚੀਜ਼ ਦੀ ਘਾਟ ਮਹਿਸੂਸ ਕੀਤੀ ਜਾਂਦੀ ਹੈ। ਮ੍ਰਿਤਕ ਸਰੀਰ ਹੈ ਉਹ ਡੋਨੇਟ ਕਰ ਦੇਣਾ ਚਾਹੀਦਾ ਹੈ, ਖੋਜਾਂ ਹੋ ਸਕਦੀਆਂ ਨੇ, ਬਹੁਤ ਸਾਰੀਆਂ ਬਿਮਾਰੀਆਂ ਦਾ ਪਤਾ ਲੱਗ ਸਕਦਾ ਹੈ ਪਰ ਅਸੀਂ ਉਹਨਾਂ ਨੂੰ ਦਬਾ ਦਿੰਦੇ ਹਾਂ, ਸਾੜ ਫੂਕ ਕਰ ਦਿੰਦੇ ਹਾਂ, ਉਹਨਾਂ ਨੂੰ ਖਤਮ ਕਰ ਦਿੰਦੇ ਹਾਂ। ਪਰ ਜਿਹੜੇ ਬੱਚੇ ਡਾਕਟਰੀ ਕਰ ਰਹੇ ਆ ਜਾਂ ਸਪੈਸ਼ਲਿਸਟ ਨੇ ਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਆ ਉਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ, ਜ਼ਰੂਰ ਇਹਨਾਂ ਦੇ ਲਈ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਖਾਕ ਤਾਂ ਕਰਨਾ ਹੀ ਹੈ ਜਾਂ ਆਪਣੇ ਬਹੁਤ ਸਾਰੇ ਅੰਗ, ਬਹੁਤ ਸਾਰੇ ਐਸੇ ਟਿਸ਼ੂ, ਬਹੁਤ ਸਾਰੇ ਐਸੇ ਸੈੱਲ ਡੋਨੇਟ ਕੀਤੇ ਜਾ ਸਕਦੇ ਆ ਜੇ ਦੁਨੀਆਂ ਦੇ ਉੱਤੇ ਜਿਹੜੇ ਲੋਕ ਅਪੰਗ ਨੇ ਜਾਂ ਕੁਝ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਜਿਹੜੇ ਬਹੁਤ ਲੰਬੀ ਲਾਈਨ ਹੈ। ਇਹਨਾਂ ਫਿਨਲੈਂਡ ਦੇ ਵਿੱਚ ਵੀ ਦੇਖੀਏ ਤਾਂ ਘੱਟੋ ਘੱਟ 3 ਤੋਂ 4 ਸਾਲ ਦਾ ਵੇਟਿੰਗ ਲਿਸਟਾਂ ਦੇ ਵਿੱਚ ਲੋਕ ਅਜੇ ਵੀ ਜਿਹੜੇ ਆਪਣੇ ਕੁਝ ਜਿਹੜੇ ਅੰਦਰੂਨੀ ਸਰੀਰਕ ਪਾਰਟ ਨੇ ਉਹਨਾਂ ਨੂੰ ਹਾਸਲ ਕਰਨ ਦੇ ਵਿੱਚ ਵੱਡੀਆਂ ਲਾਈਨਾਂ ਕਤਾਰਾਂ ਦੇ ਵਿੱਚ ਖੜੇ ਹੈ। ਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਨੂੰ ਜਿਹੜਾ ਆਪਾਂ ਪ੍ਰਯੋਗ ਕਰ ਸਕਦੇ ਹਾਂ ਤੇ ਹੋਰਾਂ ਦੀ ਜ਼ਿੰਦਗੀ, ਚਲੋ ਆਪਾਂ ਤਾਂ ਜੋ ਹੰਡਾਉਣੀ ਸੀ ਹੰਡਾ ਲਈ ਮਰਨ ਵਾਲੇ ਨੇ ਤਾਂ, ਪਰ ਹੋਰ ਬਹੁਤ ਸਾਰਿਆਂ ਦੀ ਜ਼ਿੰਦਗੀ ਜਿਹੜੀ ਆ ਆਬਾਦ ਕਰ ਸਕਦੇ ਹਾਂ, ਖੁਸ਼ਹਾਲ ਕਰ ਸਕਦੇ ਹਾਂ। ਇੱਕ ਛੋਟੀ ਜਿਹੀ ਗੱਲ ਕਰਦੇ ਹਾਂ ਆਈਸਲੈਂਡ ਦੀ। ਯੂਰਪ ਦਾ ਗ੍ਰੀਨਲੈਂਡ ਦੇ ਲਾਗੇ ਛੋਟਾ ਜਿਹਾ ਦੇਸ਼ ਹੈ ਆਈਸਲੈਂਡ ਦਾ ਟਾਪੂ। ਇਸ ਦੇ ਪਿੱਛੇ ਕਾਫੀ ਵਾਦ ਵਿਵਾਦ ਵੀ ਰਿਹਾ ਪਹਿਲਾਂ। ਇਸ ਦੀ ਆਬਾਦੀ 3.5 ਲੱਖ, ਯਾਨੀ ਕਿ ਭਾਵ ਭਾਰਤ ਦੇ ਦਾਦਰਾ ਨਗਰ ਹਵੇਲੀ ਜਾਂ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੀ ਅੱਧੀ ਕੁ ਆਬਾਦੀ ਤੋਂ ਵੀ ਘੱਟ ਹੈ। ਇਹਦਾ ਖੇਤਰਫਲ ਤੇਲੰਗਾਨਾ ਰਾਜ ਤੋਂ ਵੀ ਘੱਟ, 1,02,000 ਸੁਕੇਰ ਕਿਲੋਮੀਟਰ ਹੈ। ਇਹ ਜਿਹੜਾ 17 ਤਰੀਕ ਤੇ ਜੂਨ ਦੇ ਮਹੀਨੇ 1944 ਦੇ ਵਿੱਚ ਨਾਰਵੇ ਤੋਂ ਆਜ਼ਾਦ ਹੋ ਗਿਆ। ਇਹ ਦੇਸ਼ ਚਰਚ ਜਿਹੜਾ ਸੀ ਚਰਚਾ ਦੇ ਵਿੱਚ ਰਿਹਾ ਤੇ ਉਦੋਂ ਆਇਆ ਸੀ ਜਦੋਂ ਯੂਰੋ ਫੁੱਟਬਾਲ ਕੱਪ ਦੇ ਵਿੱਚ ਵੱਡੀ ਟੀਮ ਕੱਪ ਦੀ ਜਿਹੜੀ ਦਾਅਵੇਦਾਰੀ ਇੰਗਲੈਂਡ ਨੂੰ ਹਰਾ ਕੇ 32 ਟੀਮਾਂ ਦੇ ਵਿੱਚੋਂ ਪਹਿਲੇ 8 ਦੇਸ਼ਾਂ ਦੇ ਵਿੱਚ ਸ਼ਾਮਲ ਹੋਈ ਸੀ। ਇਸ ਟੀਮ ਨੇ ਹੰਗਰੀ ਤੇ ਪੁਰਤਗਾਲ ਦੇ ਨਾਲ ਮੈਚ ਡਰਾ ਖੇਡੇ, ਜਦਕਿ ਆਸਟ੍ਰੇਲੀਆ ਤੇ ਇੰਗਲੈਂਡ ਨੂੰ ਹਰਾ ਕੇ ਫਿਰ ਇਹਨੇ ਕੁਆਟਰ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ। ਆਈਸਲੈਂਡ ਫੁੱਟਬਾਲ ਟੀਮ ਦਾ ਵਾਪਸ ਦੇਸ਼ ਪਰਤਣ ਦੇ ਉੱਤੇ ਇਸ ਤਰ੍ਹਾਂ ਦਾ ਸਵਾਗਤ ਕੀਤਾ ਗਿਆ ਜਿਵੇਂ ਟੀਮ ਖਿਤਾਬ ਜਿੱਤ ਕੇ ਆਈ ਹੋਵੇ। ਆਈਸਲੈਂਡ ਦੇ ਵਿੱਚ ਫੌਜ ਨਹੀਂ ਹੈ। ਇਸ ਦੇਸ਼ ਨੇ ਆਪਣੇ ਭ੍ਰਿਸ਼ਟ ਬੈਂਕ ਦੇ ਵਾਲੇ ਜਿਹੜੇ ਜੇਲ੍ਹ ਵਿੱਚ ਸਿੱਟੇ ਨੇ ਤੇ ਇੱਥੇ ਹਿੰਸਕ ਜੁਰਮ ਬਹੁਤ ਘੱਟ ਹੁੰਦਾ ਤੇ ਸਭ ਤੋਂ ਘੱਟ ਜੁਰਮ ਵਾਲੇ ਦੇਸ਼ਾਂ ਦੇ ਵਿੱਚੋਂ ਇਹ ਜਿਹੜਾ ਆਪਣਾ ਮੰਨਿਆ ਜਾਂਦਾ ਹੈ। ਤੇ ਅਗਲੀ ਗੱਲ ਫੁੱਟਬਾਲ ਦੀ ਕਰਦੇ ਹਾਂ, ਪਰ ਅੱਜ ਖਾਸ ਦਿਹਾੜਾ 7 ਜੁਲਾਈ ਹੈ ਤੇ ਬਹੁਤ ਸਾਰੇ ਦੋਸਤਾਂ ਨੂੰ ਸ਼ਾਇਦ ਚੇਤੇ ਨਹੀਂ ਹੋਣਾ, ਪਰ ਮੈਂ ਤੁਹਾਨੂੰ ਜ਼ਰੂਰ ਚੇਤਾ ਕਰਾਉਂਦਾ। ਫਿਰ ਫੁੱਟਬਾਲ ਦੀ ਗੱਲ ਕਰਦੇ ਹਾਂ, ਵੈਸੇ ਇੱਦਾਂ ਚਾਹੀਦਾ ਨਹੀਂ ਹੈ। ਖਾਸ ਜਿਹੜਾ ਦਿਨ ਹੋਵੇ ਜ਼ਿੰਦਗੀ ਦਾ ਤੇ ਮਾਨਸਾ ਵਿਪਾਸਨਾ ਦੇ ਨਾਲ ਬੈਠੇ ਨੇ ਉੱਥੇ ਜਾ ਕੇ, ਜਾਣੀ ਕਿ ਵਿਪਾਸਨਾ ਕਰ ਰਹੇ ਨੇ, ਪਰ ਘਰ ਵਾਲੀ ਨੂੰ ਜਿਹੜਾ ਇਕੱਲਾ ਛੱਡ ਕੇ ਗਏ ਇਸ ਵਕਤ ਦੇ ਵਿੱਚ ਇੱਦਾਂ ਚੰਗਾ ਨਹੀਂ ਲੱਗਦਾ। ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਅੱਜ ਦੂਸਰਾ ਵਿਆਹ ਜਿਹੜਾ ਗੁਰਪ੍ਰੀਤ ਕੌਰ ਹੁਣਾਂ ਦੇ ਨਾਲ ਹੋਇਆ ਸੀ 7 ਜੁਲਾਈ ਨੂੰ ਹੋਇਆ ਸੀ ਤੇ ਉਹਨਾਂ ਦੀ ਅੱਜ ਮੈਰਿਜ ਐਨਵਰਸਰੀ ਆ। ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ, ਭਾਈ ਘਰ ਰਿਹਾ ਕਰੋ ਤੇ ਇਸ ਤਰ੍ਹਾਂ ਦੇ ਫੰਕਸ਼ਨ ਪਰਿਵਾਰਕ ਹੁੰਦੇ ਨੇ, ਨਾ ਕਿ ਇਕੱਲੇ ਇਕੱਲੇ ਰਹਿ ਕੇ ਜਿਹੜੇ ਬਿਤਾਏ ਜਾਣੇ ਜਾਂ ਮਨਾਏ ਜਾਣੇ ਚਾਹੀਦੇ ਆ। ਤੇ ਅੱਜ ਇਸ ਪਰਿਵਾਰ ਨੂੰ ਭਾਈ ਸਾਡੇ ਪੰਜਾਬ ਦਾ ਮੁੱਖ ਮੰਤਰੀ ਆਖਰਕਾਰ ਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਤੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ। ਪਰ ਕਿਤੇ ਨਾ ਕਿਤੇ ਮਾਨ ਸਾਹਿਬ ਦੂਰ ਦੂਰੀਆਂ ਪਾ ਕੇ ਬੈਠੇ ਲੱਗਦੇ ਆ। ਚਲੋ ਦੋਸਤੋ, ਅੱਜ ਗੱਲ ਕਰਦੇ ਆ ਫਿਰ ਅੱਜ ਦੇ ਵਿਸ਼ਵ ਕੱਪ ਦੀ। ਕਾਫੀ ਜਿਹੜਾ ਹੇਰ ਫੇਰ ਹੋਇਆ ਉਹਦੇ ਵਿੱਚ, ਰਾਤ ਵੀ ਕਾਫੀ ਇੰਟਰਸਟਿੰਗ ਮੈਚ ਹੋਏ ਆ ਤੇ ਉਸ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ 16 ਨਾਕਆਊਟ ਮੁਕਾਬਲੇ ਆਪਣੇ ਰੋਮਾਂਚ ਦੇ ਸਿਖਰ ਦੇ ਉੱਤੇ ਪਹੁੰਚ ਚੁੱਕੇ ਆ। 6 ਜੁਲਾਈ ਨੂੰ ਖੇਡੇ ਗਏ ਮੈਚਾਂ ਦੇ ਵਿੱਚ ਫੁੱਟਬਾਲ ਜਗਤ ਦੇ ਕਈ ਵੱਡੇ ਉਲਟਫੇਰ ਹੋ ਚੁੱਕੇ ਆ, ਜਾਣੀ ਕਿ ਭਾਵੁਕ ਪਲ ਵੀ ਦੇਖਣ ਨੂੰ ਮਿਲੇ ਆ। ਖਾਸਕਰ ਡਲਾਸ ਸਟੇਡੀਅਮ ਦੇ ਵਿੱਚ ਸਪੇਨ ਅਤੇ ਪੁਰਤਗਾਲ ਵਿਚਕਾਰ ਖੇਡਿਆ ਗਿਆ ਮੈਚ, ਰੋਨਾਲਡੋ ਜਿਹੜੇ ਨਿਰਾਸ਼ ਨਜ਼ਰ ਆਏ ਨੇ, ਉਮੀਦਾਂ ਜਿਹੜੀਆਂ ਨੇ ਉਨ੍ਹਾਂ ਦੀਆਂ ਟੁੱਟੀਆਂ, ਤੇ ਮੈਚ ਇਤਿਹਾਸਕ ਰਿਹਾ ਜਿੱਥੇ ਸਪੇਨ ਨੇ ਮੈਚ ਦੇ ਆਖਰੀ ਮਿੰਟ 90 ਮਿੰਟ ਪੂਰੇ ਹੋ ਗਏ ਸੀਗੇ ਤੇ 6 ਮਿੰਟ ਦਾ ਸਮਾਂ ਹੋਰ ਮਿਲਿਆ ਸੀ। 90 ਮਿੰਟ ਦੇ ਪੂਰੇ ਹੁੰਦੇ ਸਾਰ ਹੀ 2-3 ਸੈਕਿੰਡ ਦੇ ਬਾਅਦ ਹੀ ਜਿਹੜਾ ਵਾਧੂ ਟਾਈਮ ਦੇ ਵਿੱਚ ਗੋਲ ਹੋ ਜਾਂਦਾ ਹੈ ਤੇ ਮਕੇਲ ਮੈਰੀਨੋ ਦੇ ਸ਼ਾਨਦਾਰ ਗੋਲ ਸਦਕਾ ਪੁਰਤਗਾਲ ਨੂੰ 1-0 ਦੇ ਨਾਲ ਹਰਾ ਕੇ ਕੁਆਟਰ ਫਾਈਨਲ ਦੇ ਵਿੱਚ ਜਗ੍ਹਾ ਪੱਕੀ ਕਰ ਗਿਆ। ਇਸ ਹਾਰ ਦੇ ਨਾਲ ਹੀ ਫੁੱਟਬਾਲ ਦੇ ਮਹਾਨ ਜਿਹੜੇ ਖਿਡਾਰੀ ਹੈ ਕ੍ਰਿਸਟੀਅਨ ਰੋਨਾਲਡੋ ਦੇ ਵਿਸ਼ਵ ਕੱਪ ਸਫ਼ਰ ਦਾ ਇੱਕ ਭਾਵੁਕ ਅੰਤ ਹੋਇਆ, ਜਿਸ ਤੋਂ ਬਾਅਦ ਉਹ ਮੈਦਾਨ ਤੇ ਕਾਫੀ ਨਿਰਾਸ਼ ਨਜ਼ਰ ਵੀ ਆਏ ਤੇ ਦੂਜੇ ਪਾਸੇ ਇਕ ਹੋਰ ਰੋਮਾਂਚਕ ਮੁਕਾਬਲੇ ਦੇ ਵਿਚ ਇੰਗਲੈਂਡ ਨੇ ਮੇਜ਼ਬਾਨ ਮੈਕਸੀਕੋ ਨੂੰ 3-2 ਦੇ ਨਾਲ ਮਾਤ ਦੇ ਕੇ ਅਗਲੇ ਦੌਰ ਦੇ ਵਿਚ ਪ੍ਰਵੇਸ਼ ਕਰ ਲਿਆ। 7 ਜੁਲਾਈ ਜੋ ਅੱਜ ਮੈਚ ਖੇਡੇ ਜਾਣੇ ਨੇ, ਜਾਣੀ ਕਿ ਕੱਲ ਤੜਕੇ ਨੂੰ ਵੀ ਹੋਣੇ ਆ। 7 ਜੁਲਾਈ ਦੀ ਸ਼ੁਰੂਆਤ ਜਿਹੜੀ ਹੈ ਇਹਦੇ ਵਿਚ ਇੱਕ ਵੱਡੇ ਮੁਕਾਬਲੇ ਦੇ ਨਾਲ ਹੋਈ, ਜਿਸ ਦੇ ਵਿਚ ਬੈਲਜੀਅਮ ਨੇ ਮੇਜ਼ਬਾਨ ਅਮਰੀਕਾ, ਜਾਣੀ ਕਿ ਇੱਥੇ ਦੇ ਫਿਨਲੈਂਡ ਦੇ, ਉਹ 3 ਵਜੇ ਮੈਚ ਸ਼ੁਰੂ ਹੋਇਆ। 2:50 ਦੇ ਉੱਤੇ ਮੈਂ ਦੇਖ ਨਹੀਂ ਸਕਿਆ, ਪਰ ਪਹਿਲਾ ਮੈਚ ਜ਼ਰੂਰ ਦੇਖਿਆ ਪੁਰਤਗਾਲ ਤੇ ਸਪੇਨ ਦਾ। ਤੇ ਤੜਕੇ 3 ਵਜੇ ਮੈਚ ਹੋਇਆ ਇੱਥੇ ਦੇ, ਤੇ ਉਹਦੇ ਵਿਚ ਜਿਹੜਾ ਸਕੋਰ ਹੈ ਬੈਲਜੀਅਮ ਤੇ ਅਮਰੀਕਾ ਦਾ 4-1 ਦੇ ਵੱਡੇ ਫਰਕ ਦੇ ਨਾਲ ਹਰਾ ਕੇ ਕੁਆਟਰ ਫਾਈਨਲ ਦੇ ਵਿਚ ਜਿਹੜਾ ਪ੍ਰਵੇਸ਼ ਕਰ ਗਿਆ ਬੈਲਜੀਅਮ। ਹੁਣ ਅੱਜ ਵੈਸੇ ਟਰੰਪ ਸਾਹਿਬ ਨੇ ਕਾਫੀ ਜ਼ੋਰ ਲਾਇਆ ਸੀ, ਉਨ੍ਹਾਂ ਦਾ ਜਿਹੜਾ ਇੱਕ ਖਿਡਾਰੀ ਸੀ ਰੈੱਡ ਕਾਰਡ ਉਹਨੂੰ ਮਿਲਿਆ ਹੋਇਆ ਸੀ, ਬਾਹਰ ਕੱਢਿਆ ਹੋਇਆ ਸੀ, ਕਾਫੀ ਫੋਨ ਵਗੈਰਾ ਕਰਕੇ ਫੀਫਾ ਨੂੰ ਮਿੰਨਤਾਂ ਧਰਦੇ ਕਰਕੇ ਉਹਨੂੰ ਵਿੱਚ ਪਵਾਇਆ, ਪਰ ਖਾਸ ਉਹਦਾ ਕੋਈ ਲਾਭ ਨਾ ਪਾਇਆ। ਹੁਣ ਅੱਜ ਰਾਊਂਡ ਆਫ 16 ਦੇ ਆਖਰੀ ਦੋ ਮੈਚ ਹੋਣੇ ਆ ਤੇ ਜਿਨ੍ਹਾਂ ਤੋਂ ਬਾਅਦ ਵਿਸ਼ਵ ਕੱਪ ਦੀਆਂ ਚੋਟੀ ਦੀਆਂ ਜਿਹੜੀਆਂ ਨੇ ਪਹਿਲੀਆਂ 8 ਟੀਮਾਂ ਇਨ੍ਹਾਂ ਦੇ ਵਿੱਚੋਂ ਜਿਹੜੀਆਂ ਨੇ ਕੁਆਟਰ ਫਾਈਨਲ ਲਿਸਟ ਦੇ ਵਿੱਚ ਜਿਹੜਾ ਸ਼ਾਮਲ ਹੋ ਗਈਆਂ ਹੋ ਜਾਣਗੀਆਂ। ਤੇ ਅੱਜ ਦੇ ਜਿਹੜੇ ਮੈਚ ਨੇ ਉਹਦੇ ਵਿੱਚ ਅਰਜਨਟਾਈਨਾ ਬਨਾਮ ਮਿਸਰ, ਜੋ ਅਟਲਾਂਟਾ ਸਟੇਡੀਅਮ ਜਾਰਜੀਆ ਦੇ ਵਿੱਚ ਹੋਣਾ, ਤੇ ਸਵਿਟਜ਼ਰਲੈਂਡ ਬਨਾਮ ਕੋਲੰਬੀਆ, ਬੀਸੀ ਪਲੇਸ ਵੈਂਕੂਵਰ ਦੇ ਵਿੱਚ ਇਹ ਮੈਚ ਜਿਹੜਾ ਖੇਡਿਆ ਜਾਣਾ ਕੈਨੇਡਾ ਦੇ ਵਿੱਚ। ਲਓ ਦੋਸਤੋ, ਇਹ ਸੀ ਜੀ ਅੱਜ ਦੀ ਅਪਡੇਟ ਮੈਚਾਂ ਦੀ ਤੇ ਹੋਰ ਸਾਰਾ ਸਿਲਸਿਲਾ। ਤੇ ਲਓ ਫਿਰ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ, ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ, ਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਤੁਹਾਡੀਆਂ ਫੋਨ ਲਾਈਨਾਂ ਵੀ ਸੁਣਦੇ ਹਾਂ। ਤੇ +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੀਆਂ ਖ਼ਬਰਾਂ ਦੇ ਨਾਲ। ਚੰਨੀ ਹੁਣਾਂ ਦਾ ਨਵਾਂ ਪੈਂਤੜਾ ਕੀ ਹੈ ਉਹਦੇ ਬਾਰੇ ਸੋਚਦੇ ਹਾਂ, ਵਿਚਾਰਦੇ ਹਾਂ। ਜਥੇਦਾਰਾਂ ਦੇ ਵਿੱਚ ਜਿਹੜਾ ਤੂਤੂ ਮੈਂ ਦਾ ਸਿਲਸਿਲਾ ਜਿਹੜਾ ਚੱਲ ਰਿਹਾ, ਤੇ ਇਰਾਨ ਨੇ ਟਰੰਪ ਨੂੰ ਲਾਹਣਤਾਂ ਪਾਈਆਂ ਨੇ ਕਿ ਸਮਾਂ ਤੇ ਸਥਿਤੀ ਜ਼ਰੂਰ ਵਿਚਾਰ ਲਿਆ ਕਰੋ, ਦੇਖ ਲਿਆ ਕਰੋ। ਦੂਸਰੇ ਪਾਸੇ ਪਰਮਾਣੂ ਹਥਿਆਰਾਂ ਦੀ ਦੌੜ ਲੱਗੀ ਹੋਈ ਹੈ। ਚੀਨ ਨੇ ਜਿਹੜੀ ਹੈ ਇੱਕ ਨਵਾਂ ਪ੍ਰਯੋਗ ਕਰਕੇ ਜਿਹੜਾ ਉਹਦੇ ਵਿੱਚ ਅਮਰੀਕਾ ਦੀ ਨੀਂਦ ਹਰਾਮ ਕੀਤੀ ਹੈ ਤੇ ਤੜਫੱਲੀ ਮਚਾਈ ਹੈ ਯੂਰਪ ਦੇ ਅੰਦਰ ਵੀ। ਤੇ ਜੋ ਉਹਨਾਂ ਨੇ ਨਵਾਂ ਜਿਹੜਾ ਪ੍ਰਯੋਗ ਕੀਤਾ ਹੈ ਨਵੀਆਂ ਮਿਜ਼ਾਈਲਾਂ ਦਾ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਤੋੜਦੇ ਹਾਂ ਅੱਗੇ। ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ, ਫਿਲਮ ਸਤਲੁਜ ਨੂੰ ਲੈ ਕੇ ਕੇਂਦਰ ਸਰਕਾਰ ਜਿਹੜੀ ਹੈ ਬੜਾ ਵੱਡਾ ਪੱਤਾ ਖੇਡ ਗਈ ਹੈ, ਤੇ ਪਰ ਫਿਰ ਵੀ ਸਰਕਾਰ ਦੀ ਸਮੀਖਿਆ ਜਿਹੜੀ ਹੈ ਜਾਰੀ ਹੈ। ਪੰਜਾਬ ਕਾਂਗਰਸ ਦੇ ਵਿੱਚ ਵੱਧਦਾ ਸਿਆਸੀ ਟਕਰਾਅ ਤੇ ਸੇਵਾ ਕੇਂਦਰਾਂ ਦੇ ਵਿੱਚ ਲੋਕਾਂ ਦੀ ਖੱਜਲ ਖੁਆਰੀ ਜਿਹੜੀ ਹੋ ਰਹੀ ਹੈ, ਇੱਕ ਅਧਿਆਪਕ ਦੀ ਦਰਦਨਾਕ ਘਟਨਾ ਜਿਹੜੀ ਮੌਤ ਦੇ ਮੂੰਹ ਦੇ ਵਿੱਚ ਚਲੀ ਗਈ ਹੈ, ਜਾਣੀ ਕਿ ਇੱਕ ਅਧਿਆਪਕ ਨੇ SIR ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ। ਬਹੁਤ ਖੂਬਸੂਰਤ ਆਪਣੇ ਲਾਈਟ ਜਿਹੜਾ ਜਾਮਣੀ ਕਲਰ ਦੀ ਪੱਗ ਵਾਲੇ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ, ਕਾਲੀ ਦਾੜੀ ਜਥੇਦਾਰਾਂ ਦੇ ਵਿਚਕਾਰ ਜਿਹੜੇ ਨੇ ਖੜੇ ਨੇ, ਉਹ ਅਧਿਆਪਕ ਜਿਹੜੇ ਇਸ ਚੀਜ਼ਾਂ ਤੋਂ ਦੁਖੀ ਹੋ ਕੇ ਤੇ ਆਪਣੀ ਜੀਵਨ ਲੀਲਾ ਨੂੰ ਖਤਮ ਕਰ ਗਏ ਨੇ। ਦੂਜੇ ਪਾਸੇ ਭਾਰਤ ਇੰਡੋਨੇਸ਼ੀਆ ਰੱਖਿਆ ਸਮਝੌਤਾ ਜਿਹੜਾ ਚੱਲ ਰਿਹਾ ਤੇ ਅਮਰੀਕਾ ਇਰਾਨ ਤਣਾਅ ਵੱਧ ਰਿਹਾ, ਚੀਨ ਦੀ ਮਿਜ਼ਾਈਲ ਟੈਸਟਿੰਗ ਹੋਈ ਹੈ, ਪਾਕਿਸਤਾਨ ਤੇ ਉੱਠਦੇ ਸਵਾਲ ਤੇ ਅਮਰੀਕਾ ਨੇ ਜਿਹੜਾ ਪਾਕਿਸਤਾਨ ਦੇ ਉੱਤੇ ਉਂਗਲ ਉਠਾ ਦਿੱਤੀ ਹੈ ਕਿ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਉਨ੍ਹਾਂ ਨੇ ਬਿਆਨ ਦੇ ਦਿੱਤਾ ਕਿ ਅਸੀਂ ਵਫ਼ਾਦਾਰੀ ਨਿਭਾਈ ਹੈ ਇਰਾਨ ਦੇ ਨਾਲ। ਤੇ ਜਰਮਨੀ ਦੀ ਸਿਆਸਤ ਦੇ ਵਿੱਚ ਉਥਲ ਪੁਥਲ ਜਿਹੜੀ ਹੋ ਰਹੀ ਹੈ ਨਜ਼ਰ ਆ ਰਹੀ ਹੈ। ਨਾਲ ਹੀ ਗੱਲ ਕਰਾਂਗੇ ਫੀਫਾ ਵਰਲਡ ਕੱਪ ਦੀ, ਆਪਾਂ ਕਰ ਚੁੱਕੇ ਹਾਂ, ਤੇ ਹੋਰ ਦਿਲਚਸਪੀ ਗੱਲਾਂ ਬਾਤਾਂ ਖ਼ਬਰਾਂ ਦੇ ਵੱਲ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਗੱਲ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਫਿਲਮ ਸਤਲੁਜ ਦੇ ਬਾਰੇ। ਕੇਂਦਰ ਸਰਕਾਰ ਕਰੇਗੀ ਫਿਲਮ ਸਤਲੁਜ ਦੀ ਸਮੀਖਿਆ ਤੇ ਕੇਂਦਰ ਵੱਲੋਂ ਅੰਤਰ ਵਿਭਾਗੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਜੋ ਖੇਡ ਖੇਡਣੀ ਸੀ ਖੇਡ ਚੁੱਕੇ ਨੇ ਤੇ ਅੰਤਰ ਵਿਭਾਗ ਜਿਹੜਾ ਕਮੇਟੀ ਹੈ ਹੁਣ ਇਨਫਰਮੇਸ਼ਨ ਟੈਕਨੋਲੋਜੀ ਐਕਟ ਦੀ ਧਾਰਾ 69A ਦੇ ਤਹਿਤ ਸਮੀਖਿਆ ਕਰੇਗੀ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਉੱਚ ਪੱਧਰੀ ਅੰਤਰ ਵਿਭਾਗੀ ਕਮੇਟੀ ਵੱਲੋਂ ਦਲਜੀਤ ਦੁਸਾਂਝ ਦੀ ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਜਸਵੰਤ ਸਿੰਘ ਕਾਲੜਾ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਬਣੀ ਫਿਲਮ ਸਤਲੁਜ ਦੀ ਸਮੀਖਿਆ ਕਰੇਗੀ ਤੇ ਪੰਜਾਬ ਦੇ ਵਿੱਚੋਂ ਇਸ ਫਿਲਮ ਦੇ ਉੱਤੇ ਪਾਬੰਦੀ ਨੂੰ ਲੈ ਕੇ ਉੱਠੇ ਰੋਹ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਆਪਣੇ ਫੈਸਲੇ ਦੇ ਉੱਤੇ ਮੁੜ ਗੌਰ ਕਰਨ ਦੇ ਲਈ ਕਦਮ ਉਠਾਏ ਨੇ। ਅੰਤਰ ਵਿਭਾਗੀ ਕਮੇਟੀ ਹੁਣ ਇਨਫਰਮੇਸ਼ਨ ਟੈਕਨੋਲੋਜੀ ਐਕਟ ਦੀ ਧਾਰਾ 69A ਤਹਿਤ ਸਮੀਖਿਆ ਕਰੇਗੀ। ਫਿਲਮ ਸਤਲੁਜ ਨੂੰ OTT ਪਲੇਟਫਾਰਮ ਤੋਂ ਐਤਵਾਰ ਦੀ ਰਾਤ ਨੂੰ ਹਟਾ ਦਿੱਤਾ ਗਿਆ ਸੀ, ਜਿਸ ਦੇ ਮਗਰੋਂ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਵੀ ਗਰਮਾ ਗਿਆ ਸੀ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੀਆਂ ਜ਼ਮੀਨੀ ਪ੍ਰਸਥਿਤੀਆਂ ਨੂੰ ਜਿਹੜਾ ਦੇਖਦਿਆਂ ਕੇਂਦਰ ਸਰਕਾਰ ਤੱਕ ਪਹੁੰਚ ਬਣਾਈ ਸੀ ਤੇ ਇਸ ਫਿਲਮ ਦੇ ਮਾਮਲੇ ਦੇ ਉੱਤੇ ਮੁੜ ਗੌਰ ਕਰਨ ਦੇ ਲਈ ਕਿਹਾ ਸੀ। ਆਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਭਾਜਪਾ ਹੁਣ ਪੰਜਾਬ ਦੀ ਬਹੁਤੀ ਨਾਰਾਜ਼ਗੀ ਝੱਲਣ ਦੇ ਰੋਹ ਦੇ ਵਿੱਚ ਨਹੀਂ ਹੈ। ਕੇਂਦਰ ਸਰਕਾਰ ਦੇ ਨਵੇਂ ਫੈਸਲੇ ਮਗਰੋਂ ਹੁਣ ਇਸ ਫਿਲਮ ਤੋਂ ਪਾਬੰਦੀ ਹਟਣ ਦੀ ਸੰਭਾਵਨਾ ਵੀ ਬਣ ਸਕਦੀ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਬੁਲਾਰੇ RP ਸਿੰਘ ਉਨ੍ਹਾਂ ਨੇ ਵੀ ਫਿਲਮ ਦੇ ਉੱਤੇ ਪਾਬੰਦੀ ਲਗਾਏ ਜਾਣ ਦੀ ਸਮੀਖਿਆ ਜਿਹੜੀ ਸੀ ਕੀਤੇ ਜਾਣ ਦੀ ਗੱਲ ਕਹੀ ਸੀ। ਜਸਵੰਤ ਸਿੰਘ ਖਾਲੜਾ ਦੇ ਵੱਲੋਂ 1980 ਤੇ 90 ਦੇ ਦਹਾਕੇ 'ਚ ਪੰਜਾਬ ਦੇ ਕਾਲੇ ਦੌਰ ਦੇ ਦੌਰਾਨ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਗੈਰ ਕਾਨੂੰਨੀ ਸੰਸਕਾਰ ਦਾ ਮੁੱਦਾ ਜਿਹੜਾ ਚੁੱਕਿਆ ਗਿਆ ਸੀ ਉਸ ਦੇ ਉੱਤੇ ਜਿਹੜੀ ਫਿਲਮ ਆਧਾਰਿਤ ਹੈ। ਦੂਸਰੇ ਪਾਸੇ ਕਾਂਗਰਸ ਰਫੜ ਜਿਹੜਾ ਚੱਲ ਰਿਹਾ ਬਗਾਵਤ ਵਿਚਾਲੇ, ਬਘੇਲ ਦੇ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਪਰ ਚੰਨੀ ਖੇਮੇ ਨੇ ਬਘੇਲ ਨੂੰ ਮਿਲਣ ਤੋਂ ਹੀ ਜਿਹੜਾ ਪਾਸਾ ਵੱਟ ਲਿਆ। ਪੰਜਾਬ ਕਾਂਗਰਸ ਦੇ ਵਿੱਚ ਬਗਾਵਤ ਦੇ ਦਰਮਿਆਨ ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਹੁਣਾਂ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਇੱਥੇ ਕਾਂਗਰਸ ਭਵਨ ਦੇ ਵਿੱਚ ਮੀਟਿੰਗ ਦਾ ਦੌਰ ਸ਼ੁਰੂ ਕੀਤਾ। ਪਰ ਬਘੇਲ ਹੁਣਾਂ ਦੇ ਪੰਜਾਬ ਦੌਰੇ ਦੇ ਦੂਜੇ ਦਿਨ ਚੰਨੀ ਖੇਮੇ ਨੇ ਇੱਕ ਤਰੀਕੇ ਦੇ ਨਾਲ ਲਕੀਰ ਖਿੱਚ ਦਿੱਤੀ ਹੈ ਤੇ ਬਘੇਲ ਦੇ ਨਾਲ ਉਹ ਦੂਰੀ ਜਿਹੜੀ ਬਣਾ ਲਈ ਹੈ। ਅੱਜ ਭੁਪੇਸ਼ ਬਘੇਲ ਨੇ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਉਸ ਮਗਰੋਂ ਵੇਰਕਾ ਹੁਣਾਂ ਦੇ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਖੜਨ ਦੀ ਗੱਲ ਕੀਤੀ। ਚਰਨਜੀਤ ਸਿੰਘ ਚੰਨੀ ਦੇ ਦਿੱਲੀ ਵਿਖੇ ਹੋਣ ਦੀਆਂ ਖ਼ਬਰਾਂ ਨੇ ਚੰਨੀ ਧੜੇ ਨੇ ਭੁਪੇਸ਼ ਬਘੇਲ ਨੂੰ ਨਾ ਮਿਲਣ ਦਾ ਜਿਹੜਾ ਪੈਂਤੜਾ ਲਿਆ ਤੇ ਅਹਿਮ ਸੂਤਰਾਂ ਅਨੁਸਾਰ ਚੰਨੀ ਧੜੇ ਨੇ ਭੁਪੇਸ਼ ਬਘੇਲ ਨੂੰ ਨਾ ਤਾਂ ਮਿਲਣ ਦਾ ਪੈਂਤੜਾ ਦੱਸਿਆ ਲਿਆ ਗਿਆ ਤੇ ਕਿਉਂਕਿ ਇਸੇ ਧੜੇ ਦੇ ਆਗੂ ਇਸ ਕਰਕੇ ਵੀ ਬਘੇਲ ਦੇ ਨਾਲ ਨਾਰਾਜ਼ ਨੇ ਕਿਉਂਕਿ ਬਘੇਲ ਨੇ ਕਦੇ ਵੀ ਉਨ੍ਹਾਂ ਦੇ ਨਾਲ ਗੱਲ ਕਰਨ ਨੂੰ ਪਹਿਲ ਤਰਜੀਹ ਜਿਹੜੀ ਆ ਨਹੀਂ ਦਿੱਤੀ ਸੀ। ਅੱਜ ਇੱਥੇ ਕਾਂਗਰਸ ਭਵਨ ਦੇ ਵਿਚ ਬਘੇਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੀਟਿੰਗ ਕੀਤੀ। ਲੰਘੇ ਕੱਲ੍ਹ ਭੁਪੇਸ਼ ਬਘੇਲ ਨੇ ਆਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਗਠਿਤ ਕੀਤੀਆਂ ਨਵੀਆਂ ਚਾਰ ਕਮੇਟੀਆਂ ਦੇ ਚੇਅਰਮੈਨਾਂ ਦੇ ਨਾਲ ਵੀ ਮੀਟਿੰਗ ਤੈਅ ਕੀਤੀ ਸੀ, ਪਰ ਦੋ ਚੇਅਰਮੈਨ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੀਟਿੰਗ ਦੇ ਵਿਚ ਸ਼ਾਮਲ ਨਹੀਂ ਹੋਏ ਸਨ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਦੋਵੇਂ ਚੇਅਰਮੈਨ ਕਿਸੇ ਰੁਝੇਵੇਂ ਦੇ ਵਿਚ ਨਾ ਹੋਣ ਕਰਕੇ ਨਹੀਂ ਆ ਸਕੇ ਨੇ ਤੇ ਅੱਜ ਭੁਪੇਸ਼ ਬਘੇਲ ਦੇ ਵੱਲੋਂ ਪ੍ਰਦੇਸ਼ ਕਾਂਗਰਸ ਦੀ ਮੀਟਿੰਗ ਦੀ ਵੀ ਜਿਹੜੀ ਰੱਖੀ ਗਈ ਹੈ ਤੇ ਮੌਜੂਦਾ ਪ੍ਰਸਥਿਤੀਆਂ ਤੋਂ ਜਾਪਦਾ ਕਿ ਪੰਜਾਬ ਕਾਂਗਰਸ ਵਿਚਲਾ ਕਲੇਸ਼ ਸੋਕੇ ਹੀ ਨਿਪਟਣ ਵਾਲਾ ਨਹੀਂ। ਅੱਜ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵਿਦੇਸ਼ ਤੋਂ ਪਰਤ ਰਹੇ ਨੇ ਤੇ ਉਨ੍ਹਾਂ ਦੇ ਵੱਲੋਂ ਪੰਜਾਬ ਕਾਂਗਰਸ ਦੇ ਰੱਫੜ ਨੂੰ ਨਜਿੱਠਣ ਲਈ ਖੁਦ ਕਮਾਂਡ ਸੰਭਾਲੀ ਜਾ ਸਕਦੀ ਹੈ, ਇਹ ਵੀ ਸੰਕੇਤ ਦਿੱਤੇ ਜਾ ਰਹੇ ਨੇ। ਦੂਸਰੇ ਪਾਸੇ ਲੋਕ ਦੁਖੀ ਨੇ। ਸੇਵਾ ਕੇਂਦਰਾਂ ਦੇ ਵਿਚ ਨਾ ਸੇਵਾ ਨਾ ਸਲੀਕਾ, ਸਰਟੀਫਿਕੇਟ ਬਣਾਉਣ ਦੇ ਲਈ ਲੋਕ ਖੱਜਲ ਖੁਆਰ ਹੋ ਰਹੇ ਹੈ। ਆਮ ਲੋਕਾਂ ਨੂੰ ਇਕੋ ਛੱਤ ਹੇਠ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਦੇ ਨਾਲ ਸਥਾਪਿਤ ਕੀਤੇ ਗਏ ਸੇਵਾ ਕੇਂਦਰਾਂ ਦੀ ਕਾਰਜਗੁਜ਼ਾਰੀ ਨੂੰ ਲੈ ਕੇ ਜਨਤਾ ਦੇ ਵਿਚ ਨਾਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਹੈ। ਬਲਾਕ ਗੋਨਿਆਣਾ ਅਧੀਨ ਪੈਂਦੇ ਮਹਿਮਾ ਸਰਜਾ ਸੇਵਾ ਕੇਂਦਰ ਦੇ ਵਿਚ ਸਰਟੀਫਿਕੇਟਾਂ ਅਤੇ ਆਧਾਰ ਕਾਰਡ ਦੇ ਨਾਲ ਸੰਬੰਧਿਤ ਕੰਮਾਂ ਦੇ ਲਈ ਆਉਣ ਵਾਲੇ ਲੋਕਾਂ ਨੂੰ ਕਈ ਕਈ ਦਿਨ ਖੱਜਲ ਖੁਆਰ ਹੋਣਾ ਪੈ ਰਿਹਾ। ਪਿੰਡ ਮਹਿਮਾ ਭਗਵਾਨਾਂ ਦੇ ਵਸਨੀਕ ਬਲਵਿੰਦਰ ਸਿੰਘ ਬਿੱਟੂ ਨੇ ਦੋਸ਼ ਲਗਾਇਆ ਕਿ ਉਹ ਆਪਣੀ ਬੇਟੀ ਮਹਿਕਪ੍ਰੀਤ ਕੌਰ ਅਤੇ ਪਤਨੀ ਅਮਨਦੀਪ ਕੌਰ ਦਾ ਰਿਹਾਇਸ਼ੀ ਜਿਹੜਾ ਹੈ ਰੈਜ਼ੀਡੈਂਸ ਸਰਟੀਫਿਕੇਟ ਬਣਾਉਣ ਦੇ ਲਈ ਪਿਛਲੇ ਇਕ ਹਫ਼ਤੇ ਤੋਂ ਮਹਿਮਾ ਸਰਜਾ ਸੇਵਾ ਕੇਂਦਰ ਦੇ ਚੱਕਰ ਕੱਟ ਰਹੇ ਨੇ, ਪਰ ਹਰ ਵਾਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਬਲਵਿੰਦਰ ਸਿੰਘ ਬਿੱਟੂ ਨੇ ਇਹ ਵੀ ਦੋਸ਼ ਲਗਾਇਆ ਕਿ ਸੇਵਾ ਕੇਂਦਰ ਦੇ ਜਿਹੜੇ ਮੁਲਾਜ਼ਮ ਹੈ ਸੁਖਚੈਨ ਸਿੰਘ ਦੇ ਵੱਲੋਂ ਉਨ੍ਹਾਂ ਦੇ ਨਾਲ ਬੇਹੱਦ ਅੱਖੜ ਅਤੇ ਗੈਰ ਸਹਿਯੋਗੀ ਰਵੱਈਆ ਅਪਣਾਇਆ ਗਿਆ ਤੇ ਉਨ੍ਹਾਂ ਕਿਹਾ ਕਿ ਲੋਕ ਸਰਕਾਰੀ ਸੇਵਾਵਾਂ ਲੈਣ ਦੇ ਲਈ ਇੱਥੇ ਆਉਂਦੇ ਨੇ ਪਰ ਮੁਲਾਜ਼ਮ ਉਨ੍ਹਾਂ ਦੀ ਸਮੱਸਿਆ ਸੁਣਨ ਦੀ ਬਜਾਏ ਵਾਰ ਵਾਰ ਗੇੜੇ ਲਗਵਾਉਂਦੇ ਨੇ। ਬਜੁਰਗ ਵੀ ਜਿਹੜੇ ਪਰੇਸ਼ਾਨ ਨੇ, ਔਰਤਾਂ ਨੇ ਸੁਣਾਈ ਜਿਹੜੀ ਇਹਦੇ ਵਿਚ ਹੱਡ ਬੀਤੀ ਹੈ। ਇਸੇ ਤਰ੍ਹਾਂ ਇਕ ਹੋਰ ਪਿੰਡ ਦੇ ਵਸਨੀਕ ਨੇ ਬਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕਰੀਬ 80 ਸਾਲਾਂ ਬਜ਼ੁਰਗ ਬੂਟਾ ਸਿੰਘ ਨੂੰ ਆਧਾਰ ਕਾਰਡ ਦੇ ਨਾਲ ਸੰਬੰਧਿਤ ਕੰਮ ਦੇ ਲਈ ਕਈ ਵਾਰ ਸੇਵਾ ਕੇਂਦਰ ਦੇ ਗੇੜੇ ਲਗਵਾਏ ਜਾ ਰਹੇ ਨੇ ਤੇ ਉਨ੍ਹਾਂ ਦਸਿਆ ਕਿ ਹਰ ਵਾਰ ਕਦੇ ਆਪਰੇਟਰ ਦੇ ਗੈਰ ਹਾਜ਼ਰ ਹੋਣ ਤੇ ਕਦੇ ਮਸ਼ੀਨ ਖਰਾਬ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਜਿਹੜਾ ਬੇਰੰਗ ਮੋੜ ਦਿੱਤਾ ਜਾਂਦਾ ਹੈ। ਮੌਕੇ ਦੇ ਉੱਤੇ ਮੌਜੂਦ ਕੁਝ ਔਰਤਾਂ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਧਾਰ ਕਾਰਡ ਅਤੇ ਹੋਰ ਸਰਕਾਰੀ ਦਸਤਾਵੇਜ਼ਾਂ ਦੇ ਕੰਮਾਂ ਦੇ ਲਈ ਕਈ ਵਾਰ ਸੇਵਾ ਕੇਂਦਰ ਦੇ ਚੱਕਰ ਲਗਾਉਣੇ ਪਏ ਨੇ। ਦੂਰ ਦੁਰਾਡੇ ਤੋਂ ਆਉਣ ਦੇ ਜਿਹੜੇ ਬਾਵਜੂਦ ਕੰਮ ਨਾ ਹੋਣ ਦੇ ਕਾਰਨ ਉਨ੍ਹਾਂ ਦੇ ਜਿਹੜੇ ਨੇ ਸਮੇਂ ਅਤੇ ਪੈਸੇ ਦੋਵਾਂ ਦੀ ਬਰਬਾਦੀ ਹੋ ਰਹੀ ਹੈ। ਦੂਸਰੇ ਪਾਸੇ ਸਿੱਖ ਸਿਆਸਤ ਦੀ ਗੱਲ ਕਰੀਏ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ, ਫੋਰੈਂਸਿਕ ਰਿਪੋਰਟ ਦੀ ਸਚਾਈ ਸੰਗਤ ਸਾਹਮਣੇ ਰੱਖਣ ਦੀ ਗੱਲ ਕਹੀ ਤੇ ਸੀਐਮ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਿਪੋਰਟ ਦੇ ਉੱਤੇ ਸਵਾਲ ਚੁੱਕੇ ਨੇ ਤੇ ਵੈਸੇ ਸਲਾਹ ਇਹ ਵੀ ਦੇ ਰਹੇ ਨੇ ਕਿ ਮਾਨ ਸਾਹਿਬ ਨੂੰ ਪਹਿਲਕਦਮੀ ਕਰ ਦੇਣੀ ਚਾਹੀਦੀ ਹੈ, ਅਕਾਲ ਤਖ਼ਤ ਸਾਹਿਬ ਦੇ ਉੱਤੇ ਨਤਮਸਤਕ ਹੋਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇ ਵਿਚ ਸਾਜਿਸ਼ ਦੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁੱਖ ਮੰਤਰੀ ਦਾ ਮੁੱਦਾ ਖੜਾ ਕੀਤਾ ਜਾ ਰਿਹਾ ਤੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੂੰ ਜਿਹੜਾ ਅਪੀਲ ਕੀਤੀ ਹੈ ਕਿ ਇਸ ਟਕਰਾਅ ਨੂੰ ਖਤਮ ਕਰਨ ਦੇ ਲਈ ਪਹਿਲ ਕੀਤੀ ਜਾਵੇ। ਸਰਕਾਰ ਵੱਲੋਂ ਪੇਸ਼ ਕੀਤੀ ਗਈ ਵੀਡੀਓ ਫੋਰੈਂਸਿਕ ਰਿਪੋਰਟ ਨੂੰ ਫਰਜ਼ੀ ਦੱਸਿਆ ਜਾ ਰਿਹਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਰਵਾਈ ਗਈ ਫੋਰੈਂਸਿਕ ਜਾਂਚ ਦੀ ਰਿਪੋਰਟ ਦੀ ਪੂਰੀ ਜਾਣਕਾਰੀ ਵੀ ਸੰਗਤ ਸਾਹਮਣੇ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਦੱਸਿਆ ਜਾਵੇ ਕਿ ਰਿਪੋਰਟ ਕਿਸ ਲੈਬ ਤੋਂ ਤਿਆਰ ਕਰਵਾਈ ਗਈ, ਇਸ ਦੇ ਉੱਤੇ ਕਿੰਨਾ ਖਰਚਾ ਆਇਆ ਤੇ ਉਸਦੇ ਬਿੱਲ ਵੀ ਜਿਹੜਾ ਜਨਤਕ ਕੀਤੇ ਜਾਣ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਤੇ ਕਿਆ ਬਾਤ ਹੈ ਜੀ, ਤੇ ਆਪ ਹੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸ਼ੱਕ ਕਰਨ ਲੱਗ ਗਏ ਨੇ। ਉਨ੍ਹਾਂ ਨੂੰ ਕਹਿੰਦੇ ਸ਼ੱਕ ਹੈ ਕਿ ਕਿਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਰਵਾਈ ਗਈ ਫੋਰੈਂਸਿਕ ਰਿਪੋਰਟ ਵੀ ਜਿਹੜਾ ਫਰਜ਼ੀ ਨਾ ਨਿਕਲ ਆਵੇ। ਇਸ ਮਾਮਲੇ ਦੀ ਸਚਾਈ ਸਾਹਮਣੇ ਲਿਆਉਣ ਦੇ ਲਈ ਉਨ੍ਹਾਂ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ। ਤੇ ਭਾਈ ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਦੇਸ਼ ਦੀਆਂ ਜਿਹੜੀਆਂ ਪ੍ਰਮੁੱਖ ਦੋ ਲੈਬਾਂ ਨੇ ਜਿਨ੍ਹਾਂ ਤੋਂ ਟੈਸਟਿੰਗ ਕਰਾਈ ਹੈ, ਬਕਾਇਦਾ ਨਾਮ ਦਿੱਤਾ ਸੀ, ਸਾਰਾ ਕੁਝ ਕੀਤਾ ਸੀ, ਆਪ ਵੀ ਪਤਾ ਕਰ ਸਕਦੇ ਹੋ। 2 ਦਸੰਬਰ ਨੂੰ ਲੈ ਕੇ ਫਿਰ ਉਹਨਾਂ ਨੇ ਕਿਹਾ ਕਿ ਹੁਕਮਨਾਮਿਆਂ ਦਾ ਵੀ ਜ਼ਿਕਰ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ

ਕੀਤੇ ਆ। ਦੂਸਰੇ ਪਾਸੇ SIR ਡਿਊਟੀ ਤੋਂ ਪਰੇਸ਼ਾਨ ਸਰਕਾਰੀ ਅਧਿਆਪਕ ਨੇ ਨਹਿਰ ਦੇ ਵਿਚ ਛਾਲ ਮਾਰ ਦਿੱਤੀ। ਸਰਕਾਰੀ ਪ੍ਰਾਇਮਰੀ ਸਕੂਲ ਝੰਡਾ ਲੁਬਾਣਾ ਦੇ ਵਿਚ ਤੈਨਾਤ ਅਧਿਆਪਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਸੱਲੋਪੁਰ ਨੇ ਭੱਟੀਆਂ ਪੁਲ ਦੇ ਨੇੜੇ ਨਹਿਰ ਦੇ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਗੁਰਪ੍ਰੀਤ ਦੀ ਕਾਰ ਨਹਿਰ ਦੇ ਕੋਲ ਖੜੀ ਮਿਲੀ ਹੈ ਤੇ ਛਾਲ ਮਾਰਨ ਤੋਂ ਪਹਿਲਾਂ ਉਸਨੇ ਆਪਣੇ ਇਕ ਅਧਿਆਪਕ ਸਾਥੀ ਨੂੰ ਫੋਨ ਕਰਕੇ ਦਸਿਆ ਕਿ ਉਹ SIR ਦੇ ਵਿਚ ਲੱਗੀ ਡਿਊਟੀ ਤੋਂ ਮਾਨਸਿਕ ਰੂਪ ਦੇ ਵਿਚ ਬਹੁਤ ਪਰੇਸ਼ਾਨ ਹੈ। ਇਸ ਦੇ ਕਾਰਨ ਉਹ ਨਹਿਰ ਦੇ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਲੱਗਿਆ। ਉਸਨੇ ਆਪਣੇ ਸਾਥੀ ਨੂੰ ਜਿਹੜਾ ਦਸਿਆ ਕਿ ਉਸਦਾ ਫੋਨ, ਪਰਸ ਅਤੇ ਕੁਝ ਜ਼ਰੂਰੀ ਮੋਹਰਾਂ ਗੱਡੀ ਦੇ ਵਿਚ ਪਈਆਂ ਨੇ ਤੇ ਪਿੰਡ ਦੇ ਕੁਝ ਗੋਤਾਖੋਰਾਂ ਵੱਲੋਂ ਨਹਿਰ ਦੇ ਵਿਚ ਗੁਰਪ੍ਰੀਤ ਦੀ ਖੋਜ ਕੀਤੀ ਜਾ ਰਹੀ ਸੀ, ਪਰ ਹੁਣ ਤੱਕ ਉਸਦੀ ਕੋਈ ਵੀ ਜਿਹੜੀ ਸੀ ਖ਼ਬਰ ਲੱਗਣ ਤੱਕ ਕੋਈ ਉੱਗ ਸੁੱਗ ਨਹੀਂ ਲੱਗ ਸਕੀ ਸੀ। ਦੂਸਰੇ ਪਾਸੇ ਦਵਾਈਆਂ ਦੇ ਵਪਾਰ ਤੋਂ ਅਮਰੀਕਾ ਵੀ ਜਿਹੜਾ ਦੁਖੀ ਹੈ। ਭਾਰਤ ਵਿਚ ਰਹਿ ਰਹੀ ਇਕ ਅਮਰੀਕੀ ਮਹਿਲਾ ਲਿਜ਼ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿਚ ਉਸਨੇ ਅਮਰੀਕਾ ਤੇ ਭਾਰਤ ਦੇ ਵਿਚ ਇਕੋ ਇਲਾਜ ਦੇ ਲਈ ਵਰਤੀ ਜਾਣ ਵਾਲੀ ਦਵਾਈ ਜਿਹੜੀ ਹੈ ਰੇਵਲੀ ਮਿਡ ਦੀਆਂ ਕੀਮਤਾਂ ਦੀ ਤੁਲਨਾ ਕਰ ਦਿੱਤੀ ਹੈ। ਉਸਦਾ ਦਾਅਵਾ ਹੈ ਕਿ ਅਮਰੀਕਾ ਦੇ ਵਿਚ ਇਸ ਦਵਾਈ ਦੀ ਬ੍ਰਾਂਡਡ ਜਿਹੜੀ ਗੋਲੀ ਦੀ ਕੀਮਤ ਹੈ ਲਗਭਗ 85,000 ਰੁਪਏ ਹੈ, ਜਦਕਿ ਭਾਰਤ ਦੇ ਵਿਚ ਇਸਦਾ ਜੈਨਰਿਕ ਜਿਹੜਾ ਵਰਜਨ ਹੈ ਉਹਦਾ 35 ਰੁਪਏ ਤੋਂ ਲੈ ਕੇ 300 ਰੁਪਏ ਤੱਕ ਜਿਹੜਾ ਉਪਲਬਧ ਹੈ। ਲਿਜ਼ ਨੇ ਕਿਹਾ ਕਿ ਇਨ੍ਹਾਂ ਵੱਡਾ ਕੀਮਤੀ ਫਰਕ ਦੇਖ ਕੇ ਉਹ ਹੈਰਾਨ ਰਹਿ ਗਏ ਤੇ ਟਿੱਪਣੀ ਕੀਤੀ ਕਿ ਅਮਰੀਕਾ ਦੇ ਵਿਚ ਸਾਡੇ ਨਾਲ ਲੁੱਟ ਹੋ ਰਹੀ ਹੈ। ਇਸ ਵੀਡੀਓ ਤੋਂ ਬਾਅਦ ਸਿਹਤ ਸੇਵਾਵਾਂ, ਦਵਾਈਆਂ ਦੀਆਂ ਕੀਮਤਾਂ ਜਿਹੜੀਆਂ ਨੇ ਤੇ ਜੈਨਰਿਕ ਦਵਾਈਆਂ ਦੇ ਬਾਰੇ ਨਵੀਂ ਚਰਚਾ ਸ਼ੁਰੂ ਹੋ ਗਈ। ਤੁਲਨਾ ਬ੍ਰਾਂਡਡ ਅਤੇ ਜੈਨਰਿਕ ਦਵਾਈਆਂ ਵਿਚਕਾਰ ਕੀਤੀ ਗਈ ਹੈ ਜਿਨ੍ਹਾਂ ਦੀ ਕੀਮਤ ਵੱਖ ਵੱਖ ਹੋ ਸਕਦੀ ਹੈ, ਪਰ ਕਿਤੇ ਨਾ ਕਿਤੇ ਮਸਲਾ ਜਿਹੜਾ ਖੜਾ ਹੋ ਗਿਆ। ਇਕ ਖ਼ਬਰ ਨੂੰ ਲੈ ਕੇ ਜੋ ਚਰਚਾ ਦਾ ਵਿਸ਼ਾ ਨਹੀਂ ਬਣ ਸਕੀ ਉਹਦੇ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਮੰਦਭਾਗੀ ਘਟਨਾ ਵਾਪਰੀ ਹੈ ਪਿਛਲੇ ਦਿਨਾਂ ਚ ਰਾਜਸਥਾਨ ਚ। 12 ਸਾਲ ਦੀ ਬੱਚੀ ਨੂੰ 4 ਦਿਨਾਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਤੇ ਰੇਪ ਦੇ ਇਲਜ਼ਾਮ ਦੇ ਵਿਚ 18 ਗ੍ਰਿਫ਼ਤਾਰੀਆਂ ਕਰ ਲਈਆਂ ਗਈਆਂ ਨੇ ਤੇ ਹੋਰ ਵੀ 4-5 ਜਿਹੜੀਆਂ ਗ੍ਰਿਫ਼ਤਾਰੀਆਂ ਹੋਣੀਆਂ ਜਿਹੜੀਆਂ ਦੱਸੀਆਂ ਜਾ ਰਹੀਆਂ। ਜੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿਚ ਇਹ ਕੁਝ ਵਾਪਰਿਆ। 12 ਸਾਲ ਦੀ ਇਕ ਬੱਚੀ ਦੇ ਨਾਲ ਰੇਪ ਦੇ ਇਲਜ਼ਾਮ ਦੇ ਵਿਚ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦੇ ਮੁਤਾਬਕ ਇਸ ਮਾਮਲੇ ਦੇ ਵਿਚ ਜਲਦੀ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ। ਪੁਲਿਸ ਦੇ ਮੁਤਾਬਕ ਬੱਚੀ ਨੂੰ 4 ਦਿਨਾਂ ਤੱਕ ਬੰਦੀ ਬਣਾ ਕੇ ਵੱਖ ਵੱਖ ਥਾਵਾਂ ਦੇ ਉੱਤੇ ਰੱਖਿਆ ਗਿਆ ਤੇ ਦੇਹ ਵਪਾਰ ਕਰਵਾਇਆ ਗਿਆ। ਸ੍ਰੀ ਗੰਗਾਨਗਰ ਜ਼ਿਲ੍ਹੇ ਦੇ SP ਹਰੀ ਸ਼ੰਕਰ ਨੇ ਦਸਿਆ BBC ਨੂੰ ਗੱਲਬਾਤ ਦੇ ਦੌਰਾਨ ਕਿ ਇਸ ਮਾਮਲੇ ਦੀ ਜਾਂਚ ਲਗਭਗ ਆਖਰੀ ਪੱਧਰ ਦੇ ਉੱਤੇ ਪਹੁੰਚ ਚੁੱਕੀ ਹੈ ਤੇ ਅਸੀਂ 18 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਇਹ ਵੀ ਦੱਸਿਆ ਕਿ ਅਜੇ CCTV ਫੁਟੇਜ ਚੈੱਕ ਕੀਤੇ ਜਾ ਰਹੇ ਨੇ ਹੋਰ ਵੀ ਤੇ ਇਸ ਤੋਂ ਬਾਅਦ 3 ਤੋਂ 4 ਹੋਰ ਗ੍ਰਿਫ਼ਤਾਰੀਆਂ ਹੋਣੀਆਂ ਨੇ। ਅਸਲ ਚ ਮਾਮਲਾ ਕੀ ਸੀ ਕਿ ਇਸ ਮਾਮਲੇ ਦੇ ਜਾਂਚ ਅਧਿਕਾਰੀ ਅਤੇ ਐਡੀਸ਼ਨਲ SP ਕੈਲਾਸ਼ ਦਾਨ ਦੱਸਦੇ ਨੇ ਕਿ ਇਸ ਕੁੜੀ ਦਾ ਜਿਹੜਾ ਸੀ ਇੰਸਟਾਗ੍ਰਾਮ ਦੇ ਉੱਤੇ ਇੱਕ ਦੋਸਤ ਸੀ ਜਿਸ ਨੂੰ ਮਿਲਣ ਦੇ ਲਈ ਉਹ 18 ਜੂਨ ਨੂੰ ਸ੍ਰੀ ਗੰਗਾਨਗਰ ਤੋਂ 100 ਕਿਲੋਮੀਟਰ ਦੂਰੀ ਦੇ ਉੱਤੇ ਵਿਜੇ ਨਗਰ ਗਏ ਸੀ। ਉੱਥੇ ਉਸ ਦੋਸਤ ਨੇ ਉਸ ਦੇ ਨਾਲ ਰੇਪ ਕੀਤਾ। ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਇਹ ਬੱਚੀ ਵਿਜੇ ਨਗਰ ਤੋਂ ਬੱਸ ਦੇ ਰਾਹੀਂ ਰਾਤ ਨੂੰ ਸ੍ਰੀ ਗੰਗਾਨਗਰ ਪਹੁੰਚੀ ਤੇ ਰਿਕਸ਼ਾ ਉਥੋਂ ਕੀਤਾ। ਬੱਚੀ ਦੇ ਘਰ ਨਾ ਪਹੁੰਚਣ ਦੇ ਉੱਤੇ ਉਸਦੀ ਮਾਂ ਨੇ ਕਈ ਥਾਵਾਂ ਦੇ ਉੱਤੇ ਉਸਦੀ ਭਾਲ ਕੀਤੀ ਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ, ਪਰ ਜਦੋਂ 22 ਜੂਨ ਤੱਕ ਵੀ ਬੱਚੀ ਘਰ ਨਹੀਂ ਪਹੁੰਚੀ ਤਾਂ ਮਾਂ ਪੁਲਿਸ ਥਾਣੇ ਪਹੁੰਚ ਜਾਂਦੀ ਹੈ। ਪਰ ਸਦਰ ਪੁਲਿਸ ਥਾਣੇ ਦੇ ਇੰਚਾਰਜ ਸੁਭਾਸ਼ ਚੰਦਰ BBC ਨੂੰ ਕਹਿੰਦੇ ਨੇ ਕਿ ਬੱਚੀ ਦੀ ਮਾਂ ਦੇ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਬੱਚੀ ਦੇ ਨਾਲ ਹੋਈ ਘਟਨਾ ਦੀ ਜਾਣਕਾਰੀ ਮਿਲ ਚੁੱਕੀ ਸੀ। ਅਸੀਂ ਬੱਚੀ ਤੱਕ ਪਹੁੰਚ ਗਏ ਤੇ ਮੁਲਜ਼ਮਾਂ ਨੂੰ ਜਿਹੜਾ ਹਿਰਾਸਤ ਦੇ ਵਿਚ ਲਿਆ। ਇਹ ਮਾਮਲਾ ਪਹਿਲਾਂ ਥਾਣੇ ਦੇ ਨਾਲ ਜੁੜਿਆ ਸੀ, ਮਹਿਲਾ ਥਾਣੇ ਦੇ ਨਾਲ ਜੁੜਿਆ ਸੀ ਤੇ ਇਸ ਦੇ ਲਈ ਮਹਿਲਾ ਥਾਣਾ ਇੰਚਾਰਜ ਤੇ ਚਾਈਲਡ ਵੈਲਫੇਅਰ ਕਮੇਟੀ ਦੇ ਮੈਂਬਰ ਆ ਗਏ ਸਨ ਤੇ ਅਸੀਂ ਬੱਚੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਮਹਿਲਾ ਪੁਲਿਸ ਥਾਣੇ ਦੀ ਇੰਚਾਰਜ ਕਲਾਵਤੀ ਚੌਧਰੀ ਨੇ ਦੱਸਿਆ ਕਿ ਬੱਚੇ ਦੀ ਸ਼ਿਕਾਇਤ ਦੇ ਉੱਤੇ ਅਸੀਂ ਪੋਕਸੋ, ਯੋਵੇਨਾਈਲ ਜਸਟਿਸ ਐਕਟ, ਦੇ ਵਪਾਰ ਅਤੇ ਸਮੇਤ ਹੋਰ ਸਬੰਧਤ ਧਾਰਾਵਾਂ ਦੇ ਵਿਚ FIR ਦਰਜ ਕੀਤੀਆਂ ਨੇ ਤੇ ਮਾਮਲੇ ਦੀ ਜਾਂਚ ਜਿਹੜੀ ਹੈ ਐਡੀਸ਼ਨਲ SP ਕਰ ਰਹੇ ਹੈ। ਉਹ ਅੱਗੇ ਦੱਸਦੀ ਹੈ ਕਿ ਬੱਚੀ ਨੇ ਦੱਸਿਆ ਕਿ 20 ਤੋਂ 25 ਲੋਕਾਂ ਨੇ ਉਸ ਦੇ ਨਾਲ ਜਿਹੜਾ ਸਰੀਰਕ ਸੰਬੰਧ ਬਣਾਏ ਨੇ। 18 ਮੁਲਜ਼ਮ ਜਿਹੜੇ ਗ੍ਰਿਫ਼ਤਾਰ ਹੋਏ ਨੇ ਉਹਦੇ ਵਿਚ ਜਾਂਚ ਅਧਿਕਾਰੀ ਜਿਹੜੇ ਨੇ ਐਡੀਸ਼ਨਲ SP ਦੱਸਦੇ ਨੇ ਫੋਨ ਦੇ ਉੱਤੇ BBC ਨੂੰ ਕਿ ਬੱਚੀ ਦੇ ਨਾਲ 18 ਜੂਨ ਦੀ ਰਾਤ ਤੋਂ 22 ਜੂਨ ਦੀ ਦੁਪਹਿਰ ਦੇ ਵਿਚਕਾਰ ਇਹ ਘਟਨਾਵਾਂ ਹੋਈਆਂ। ਬੱਚੀ ਆਪਣੇ ਦੋਸਤ ਨੂੰ ਮਿਲ ਕੇ ਰਾਤ ਸ੍ਰੀ ਗੰਗਾਨਗਰ ਬੱਸ ਸਟੈਂਡ ਪਹੁੰਚੀ। ਇੱਥੋਂ ਉਸਨੇ ਰਿਕਸ਼ਾ ਲਿਆ, ਰਿਕਸ਼ੇ ਵਾਲਾ ਉਹ
ਹੋਟਲ ਦੇ

0: ਚਲਾ ਗਿਆ ਤੇ ਜਿਸ ਤੋਂ ਬਾਅਦ ਇਹ ਜੜਾ ਪੂਰੀ ਤਰ੍ਹਾਂ ਘਟਨਾ ਵਾਪਰੀ ਹੈ। ਰਿਕਸ਼ੇ ਵਾਲਾ ਰਾਤ ਨੂੰ ਬੱਚੀ ਦੇ ਨਾਲ ਹੀ ਹੋਟਲ ਦੇ ਵਿੱਚ ਰੁਕਿਆ। ਰੇਪ ਦੇ ਮਾਮਲੇ 'ਚ ਰਿਕਸ਼ੇ ਵਾਲੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਜਿਸ ਹੋਟਲ ਦੇ ਵਿੱਚ ਬੱਚੀ ਨੂੰ ਲਿਆਂਦਾ ਗਿਆ ਉੱਥੇ ਹੀ ਉਸ ਦੇ ਨਾਲ ਸਭ ਤੋਂ ਵੱਧ ਜਿਹੜਾ ਵਾਰ ਵਾਰ ਜਿਹੜਾ ਇਹ ਸਾਰਾ ਕੁਝ ਹੋਇਆ। ਇਸ ਤੋਂ ਇਲਾਵਾ ਦੋ ਹੋਰ ਹੋਟਲਾਂ ਦੇ ਵਿੱਚ ਵੀ ਬੱਚੀ ਨੂੰ ਲੈ ਕੇ ਗਏ ਜਿੱਥੇ ਰੇਪ ਦੀ ਘਟਨਾ ਹੋਈ। ਜਾਂਚ ਜਾਰੀ ਹੈ। ਅਜੇ ਜਲਦੀ ਹੀ ਘੱਟੋ ਘੱਟ 4 ਲੋਕਾਂ ਦੀ ਹੋਰ ਗ੍ਰਿਫਤਾਰੀ ਹੋਣ ਦਾ ਦਾਅਵਾ ਜਿਹੜਾ ਕੀਤਾ ਜਾ ਰਿਹਾ। ਤੇ ਲੋ ਦੋਸਤੋ, ਅਗਲੀਆਂ ਗੱਲਾਂ ਬਾਤਾਂ ਕਰਦਿਆਂ ਇਹਨਾਂ ਮਸਲਿਆਂ ਦੇ ਉੱਤੇ ਖੋਲ ਕੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਕਰਦਿਆਂ ਸਵਾਗਤ। ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਜੀ,
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰਤ ਸਾਹਿਬ, ਆਹ ਤਾਂ ਬੜੀ ਦੁੱਖ ਭਾਰੀ ਖਬਰ ਸੁਣਾਈ ਹੈ ਜਨਾਬ ਨੇ।
0: ਬਿਲਕੁਲ ਹੈ ਜੀ।
1: ਦੇਖੋ ਕਿੱਦਾਂ ਦੀ ਮਾਨਸਿਕਤਾ ਹੈਗੀ ਆ ਕਿ ਇੱਕ 13 ਸਾਲ ਦੀ ਬੱਚੀ ਜਿਹੜੀ ਹੈਗੀ ਆ ਉਹਦੇ ਨਾਲ ਇੰਨੀ ਦਰਿੰਦਗੀ ਹੋਈ ਹੈ ਜੀ।
0: ਜੀ
1: ਤੇ ਹੋਈ ਵੀ ਉਸ ਸਟੇਟ ਦੇ ਵਿੱਚ ਆ ਜਿੱਥੇ ਰਾਮ ਰਾਜ ਦੀ ਕਹਿੰਦੇ ਹੈਗੇ ਆ ਦਾਅਵਾ ਕੀਤਾ ਜਾਂਦਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਸਰ ਇਹ ਓਵਰਆਲ ਜਿਹੜਾ ਹੈਗਾ ਨਾ ਲੋਕਾਂ ਦੀ ਮਾਨਸਿਕਤਾ ਦੇ ਪਤਾ ਨੀ ਕੀ ਆ, ਇਹ ਦਰਿੰਦਗੀ ਆ ਹੋਰ ਤੋਂ ਜਿਆਦਾ ਜਿਹੜਾ ਹੈਗਾ ਰਾਕਸ਼ਸ ਪੁਣਾ ਕੀ ਹੋ ਸਕਦਾ ਹੈ ਜੀ।
0: ਬਿਲਕੁਲ ਹੈ ਜੀ, ਸ਼ੈਤਾਨ ਵੀ ਚਲੋ ਚਾਰ ਘਰ ਕਹਿੰਦੇ ਛੱਡ ਲੈਂਦਾ ਆ।
1: ਸਰ ਇਸ ਲਾਅ ਐਂਡ ਆਰਡਰ ਦੇ ਵਿੱਚ ਜਿਹੜਾ ਆ ਥੋੜਾ ਜਿਹਾ ਐਜ ਜੇ ਹੈਗਾ ਤੇ ਗੁਜਰਾਤ ਨੂੰ ਹੈਗਾ। ਗੁਜਰਾਤ ਦੇ ਵਿੱਚ ਲੜਕੀਆਂ ਜਿਹੜੀਆਂ ਆ ਰਾਤ ਨੂੰ ਵੀ ਫ੍ਰੀਲੀ ਜਿਹੜਾ ਆ ਘੁੰਮ ਫਿਰ ਲੈਂਦੀਆਂ ਜੀ।
0: ਇਹਦੇ ਨਾਲ ਹੀ ਸੈਣੀ ਸਾਹਿਬ, ਚਲੋ ਮੈਨੂੰ ਇੱਕ ਦੋ ਵਾਰੀ ਮੌਕਾ ਮਿਲਿਆ ਬੰਬਈ ਜਾਣ ਦਾ। ਜਿਸ ਹਿਸਾਬ ਦੇ ਨਾਲ ਬੰਬਈ ਪੁਲਿਸ ਆਪਣਾ ਕਾਜ ਕਰਦੀ ਆ ਨਾ, ਕਾਰਜ ਕਰਦੀ ਆ, ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੰਡੀਪੈਂਡੈਂਟ ਥੋੜਾ ਬਹੁਤਾ ਚੱਲਦੀ ਹੈ। ਉਹਨਾਂ ਨੂੰ ਖੁੱਲ ਜ਼ਿਆਦਾ ਜਾਂ ਸਿਆਸੀ ਦਖਲ ਅੰਦਾਜ਼ੀ ਥੋੜੀ ਜਿਹੀ ਘੱਟ ਦੇਖਦੇ ਆ ਉਹਨਾਂ ਚੀਜ਼ਾਂ ਦੇ ਵਿੱਚ। ਤੇ ਉੱਥੇ ਦੇਖ ਲਓ ਜਿਹੜੇ ਆਪਣੇ ਕਾਲ ਸੈਂਟਰ ਹੈਗੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਬੱਚੇ ਉੱਥੇ ਬੱਚੀਆਂ ਜਿਹੜੇ ਨੇ ਰਾਤ ਨੂੰ ਵੀ ਕੰਮ ਕਰਦੇ ਆ। ਮੈਂ ਆਪ ਅੱਖੀ ਦੇਖਿਆ ਕਿ 3 ਵਜੇ 4 ਵਜੇ ਤੜਕੇ ਨੂੰ ਵੀ ਉਹ ਵਾਪਸ ਆਉਂਦੇ ਆ ਜੋਬ ਤੋਂ। ਤਾਂ ਕੋਈ ਏਦਾਂ ਦਾ ਨੀਗਾ ਜੀ ਭਾਈ, ਮਤਲਬ ਕਿ ਕੋਈ ਐਸੀ ਗੱਲਬਾਤ ਸੁਣੀ ਹੋਵੇ? ਬਹੁਤ ਵੱਡੀ ਸਿਟੀ ਆ, ਦੇਖਿਆ ਜਾਵੇ ਤਾਂ ਉਹਦਾ ਦੇਖੋ ਕਾਨੂੰਨੀ ਸਾਰਾ ਸਰਕਲ ਜਿਹੜਾ ਕਿੰਨੀ ਵੱਡੇ ਪੱਧਰ ਦੇ ਉੱਤੇ ਹੈ, ਲਾਰਜ ਹੈ।
1: ਪਰ ਸਭ ਏਦਾਂ ਨਾ ਉਹ ਸਮਾਜ ਵੀ ਤਾਂ ਫਿਰ ਥੋੜਾ ਜਿਹਾ ਜਿਹੜਾ ਹੈਗਾ ਜਾਗਰਤ ਹੁੰਦਾ ਹੈ ਨਾ ਜੀ। ਉੱਥੇ ਦਾ ਲਾਈਫ ਸਟਾਈਲ ਏਦਾਂ ਦਾ ਹੈਗਾ ਆ ਜੀ,
0: ਯੂਰਪੀਅਨ ਸਿਸਟਮ ਆ ਜੀ ਤਕਰੀਬਨ।
1: ਬੱਚੇ ਬੋਲਡ ਹੋ ਜਾਂਦੇ ਹੈਗੇ ਆ ਜੀ ਇਸੇ ਕਰਕੇ
0: ਜੀ।
1: ਹੁਣ ਇੱਥੇ ਤਾਂ ਤੁਸੀਂ ਆ ਰਾਜਸਥਾਨ ਦੀ ਗੱਲ ਕਰਦੇ, ਸਾਡੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਟੈਮ ਟੈਮ ਦਾ ਬੰਦਾ ਨੀ ਨਿਕਲ ਸਕਦਾ ਜੀ, ਲੇਡੀਜ਼ ਨੇ ਤਾਂ ਕੀ ਨਿਕਲਣਾ ਜੀ।
0: ਬਿਲਕੁਲ ਜੀ।
1: ਸੋ ਇਸ ਕਰਕੇ ਮਾਹੌਲ ਦਾ ਬਹੁਤ ਫਰਕ ਪੈਂਦਾ ਹੈਗਾ ਆ
0: ਜੀ।
1: ਪਰ ਇਹ ਆ ਕਿ ਪਤਾ ਨੀ ਇਹ ਕਿੱਦਾਂ ਦੇ ਲੋਕ ਹੈਗੇ ਆ ਕਿ ਦੇਖੋ ਨਾ ਉਸ ਬੱਚੀ ਕਿਹੜੇ ਜਿਹੜਾ ਟਰਾਮਾ ਦੇ ਵਿੱਚੋਂ ਨਿਕਲੀ ਹੋਏਗੀ ਜੀ, ਕਿਹੜੇ ਹਾਲਾਤਾਂ ਦੇ ਵਿੱਚ, ਸੋਚ ਸੋਚ ਕੇ ਡਰ ਲੱਗਦਾ ਜੀ।
0: ਮੈਂ ਤਾਂ ਖਬਰ ਜਦੋਂ ਪੜ੍ਹੀ ਆ ਜੀ, 12 ਸਾਲ ਦੀ ਬੱਚੀ ਤੇ ਸਾਰੀ ਉਮਰ ਉਹਦੇ ਅੱਗੇ ਪਈ ਆ, ਕਿਸ ਤਰ੍ਹਾਂ ਉਹ ਮਤਲਬ ਕਿ ਚਲੋ ਕਿਤੇ ਨਾ ਕਿਤੇ ਉਹਦੇ ਅੰਦਰ ਇੰਨਾ ਕੁ ਬਲ ਤਾਂ ਆ ਜਾਏਗਾ, ਚਲੋ ਵਿਚਰੇਗੀ ਜਾਂ ਐਜੂਕੇਟ ਹੋਏਗੀ, ਆਪਣਾ ਖੁੱਲ ਕੇ ਜੀਵਨ ਜੀਓਗੀ, ਇਹ ਉਮੀਦ ਕਰਦੇ ਆ। ਪਰ ਜਿਹੜਾ ਆਲਾ ਦੁਆਲਾ ਸਾਡਾ ਜਾਂ ਉਹ ਅੱਖਾਂ ਨੇ ਜਾਂ ਜਿਸ ਗਿਲਟੀ ਦੇ ਵਿੱਚ ਉਹਨੂੰ ਜੀਣਾ ਪੈਣਾ, ਉਹ ਤੋਂ ਨੀ ਨਾ ਆਪਾਂ ਕੱਢ ਸਕਦੇ ਉਹਨੂੰ ਜੀ।
1: ਪਰ ਇਹ ਸਭ ਗੱਲ ਏਦਾਂ ਹੈਗੀ ਆ ਜੀ, ਅਜੇ ਸਾਡੇ ਇੱਥੇ ਜਿਹੜਾ ਹੈਗਾ ਆ ਮਾਹੌਲ ਉਹ ਨੀ ਹੋਇਆ ਕਿ ਹਾਂ ਜੀ ਕਿ ਇੱਕ ਬੱਚੀ ਜਿਹੜੀ ਅਜੇ 13 ਸਾਲ ਦੀ ਹੈਗੀ ਆ ਤੇ ਉਹ ਆਪਣੇ ਬੋਏਫ੍ਰੈਂਡ ਨੂੰ ਮਿਲਣ ਜਾਂਦੀ ਪਈ ਆ ਜੀ। ਮਰਿਆਦਾ ਦਾ ਉਲੰਘਣ ਕਿਤੇ ਪਾਸੇ ਥੋੜਾ ਬਹੁਤਾ ਲੜਕੀ ਵੱਲੋਂ ਵੀ ਹੋਇਆ ਜੀ। ਫਿਰ ਜਿਹਤੇ ਤੁਸੀਂ ਟਰਸਟ ਕਰਦੇ ਆ ਘਰ ਤੋਂ 100 ਕਿਲੋਮੀਟਰ ਦੂਰ ਤੋਂ ਉਹਨੂੰ ਮਿਲਣ ਜਾ ਰਹੀ ਹੈਗੀ ਆ ਜੀ, ਤੈਨੂੰ ਵੀ ਤਾਂ ਇਹ ਸਾਰੇ ਕੰਸੀਕੁਐਂਸ ਸੋਚਣੇ ਚਾਹੀਦੇ ਆ। ਪਰ ਬੱਚੇ ਟੀਨੇਜਰ ਜਿਹੜੇ ਆ, ਹਾਂਜੀ ਟੀਨੇਜਰ ਜਿਹੜੇ ਆ ਉਹ ਨਹੀਂ ਇਹੋ ਚੀਜ਼ਾਂ ਵਿਚਾਰ ਲੈਂਦੇ ਜੀ।
0: ਉਹ ਪਰਿਵਾਰਕ ਜ਼ਿੰਮੇਵਾਰੀ ਜ਼ਿਆਦਾ ਬਣ ਜਾਂਦੀ ਹੈ ਜਿੰਨਾ ਚਿਰ 18 ਸਾਲ ਦਾ ਬੱਚਾ ਨਹੀਂ ਹੈ ਜੀ। ਬਿਲਕੁਲ ਹੈ ਜੀ।
1: ਹਾਂਜੀ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਸਾਰੇ ਫੈਕਟਰ ਜਿਹੜੇ ਆ ਧਿਆਨ ਚ ਰੱਖਣੇ ਪੈਂਦੇ ਹੈਗੇ ਜੀ। ਬਾਕੀ ਮੈਨੂੰ ਉਹ ਜਿਹੜਾ ਹੈਗਾ ਨਾ ਜੀ ਵੀ ਜਿਹੜਾ ਪੁਲਿਸ ਵਾਲੇ ਉਹਨਾਂ ਨੂੰ ਰੱਸਿਆਂ ਦੇ ਨਾਲ ਬੰਨੇ ਹੋਏ ਆ ਤੇ ਉਸ ਹਿਸਾਬ ਨਾਲ ਟ੍ਰੀਟ ਕਰਦੇ ਪਏ ਆ ਨਾ ਜੀ, ਅੱਜ ਪਹਿਲੀ ਵਾਰੀ ਜਿਹੜੇ ਹੈਗੇ ਆ ਪੁਲਿਸ ਦੀ ਜਿਹੜੀ ਆ ਕੋਟ ਜਿਹੜੀ ਆ ਉਹ ਚੰਗੀ ਲੱਗੀ ਮੈਨੂੰ
0: ਜੀ।
1: ਇਹੋ ਜਿਹੇ ਬੰਦਿਆਂ ਨਾਲ ਥੋੜਾ ਜਿਹਾ ਏਦਾਂ ਦਾ ਸਲੂਕ ਜ਼ਰੂਰ ਹੋਣਾ ਚਾਹੀਦਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ ਹੁਣ ਆ ਜਾਈਏ ਜੀ ਅਗਲੀਆਂ ਖਬਰਾਂ ਤੇ ਜੀ।
0: ਜੀ
1: ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਲੈ ਲਈਏ ਜੀ।
0: ਜ਼ਰੂਰ ਜੀ।
1: ਹਾਂਜੀ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਿਹੜੇ ਆ ਨਾ ਜੀ ਇਹ ਆਪਣੇ ਉਹਨਾਂ ਦਾ ਤਾਂ ਇੱਕੋ ਹੀ ਮਕਸਦ ਆ, ਜਿੱਦਾਂ ਮਤਲਬ ਜਿਹੜਾ ਅਰਜੁਨ ਨੂੰ ਮਛਲੀ ਦੀ ਅੱਖ ਦਿਸਦੀ ਸੀ ਨਾ ਜੀ,
0: ਸੁਖਬੀਰ
1: ਸਿੰਘ ਬਾਦਲ ਦੇਖਦਾ ਹੈਗਾ ਜੀ, ਓਹਨੂੰ ਹੀ ਦੇਖਣਾ ਆ ਇਹਨਾਂ ਨੇ ਜੀ, ਵੀ ਓਹਨਾ ਨੂੰ ਡੈਮੇਜ ਕਿੱਦਾਂ ਕਰਨਾ ਹੈ ਜੀ। ਬਾਕੀ ਓਹਨਾ ਨੂੰ ਨਾ ਕੋਈ ਪੰਥ ਨਾਲ ਮਤਲਬ ਹੈ ਨਾ ਵਾਸਤਾ, ਓਹਨਾ ਨੂੰ ਕਿਤੇ ਇਕੱਲੇ ਬਹਿ ਕੇ ਸੋਚਣਾ ਚਾਹੀਦਾ ਹੈ ਕਿ ਕੀ ਮੈਂ ਅਹੁਦੇ ਦੀ ਮਰਿਆਦਾ ਰੱਖੀ ਸੀ ਜੀ, ਵੀ ਤੂੰ ਜਦੋਂ ਤੁਸੀਂ ਆਪ ਜਿਹੜੇ ਹੈਗੇ ਉਹਨਾਂ ਨੇ ਤੁਸੀਂ 2 ਦਸੰਬਰ ਹੋਇਆ ਕਾਹਦੇ ਵਾਸਤੇ, ਅਕਾਲੀਆਂ ਦੀਆਂ ਪਿਛਲੀਆਂ ਜਿਹੜੀਆਂ ਹੈਗੀਆਂ ਉਹੀ ਆ ਨਾ, ਤੁਸੀਂ ਉਹਨਾਂ ਨੂੰ ਕਨਵੈਨਸ਼ਨ ਕਰਵਾਇਆ ਜੀ, ਤੁਸੀਂ ਜਦੋਂ ਅਹੁਦੇ ਤੇ ਸੀਗੇ ਉਦੋਂ ਤੁਸੀਂ ਉਹਨਾਂ ਨੂੰ ਕਾਲ ਕਰਕੇ ਜਿਹੜਾ ਹੈਗਾ ਇਹ ਕਿਉਂ ਨੀ ਪੁੱਛਿਆ ਜੀ। ਜਦ ਤੱਕ ਤੁਸੀਂ ਜਥੇਦਾਰ ਰਹੇ ਹੈਗੇ ਆ ਜੀ, ਤਦ ਤੱਕ ਤਾਂ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਆ ਤੁਸੀਂ ਜਸਟੀਫਾਈ ਸੀ, ਤੁਸੀਂ ਉਹਦੇ ਉੱਤੇ ਜਿਹੜਾ ਹੈਗਾ ਸੈਟਿਸਫਾਈ ਸੀ, ਜਿੱਦਾਂ ਹੀ ਜਿਹੜਾ ਹੈਗਾ ਆ ਵੀ ਤੁਹਾਨੂੰ ਆਪਣੀ ਕੁਰਸੀ ਹਿਲਦੀ ਦਿਸੀ ਜਾਂ ਤੁਹਾਡਾ ਆਪਣਾ ਲੋਭ ਜਾਗ ਗਿਆ ਕਿ ਮੈਂ ਅਕਾਲੀ ਦਲ ਦਾ, ਸਾਰਿਆਂ ਨੂੰ ਪਤਾ ਸਾਰੀ ਦੁਨੀਆਂ ਨੂੰ ਪਤਾ ਕਿ ਇੱਕ ਸਾਲ ਪਹਿਲਾਂ ਤੁਸੀਂ ਯੋਜਨਾ ਬਣਾ ਲਈ ਸੀ ਜੀ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਸੁਖਬੀਰ ਬਾਦਲ ਨੂੰ ਲਾਭੇ ਕਰਨਾ ਜੀ, ਉਹ ਤੁਹਾਡੀ ਜਿਹੜੀਆਂ ਇਸ ਇੰਟੈਂਸ਼ਨ ਨੂੰ ਜਿਹੜੀ ਆ ਭਾਵ ਗਏ ਸੀ ਜੀ, ਉੱਥੇ ਜਿਹੜਾ ਹੈਗਾ ਆ ਫਿਰ ਤੁਸੀਂ ਜਿਹੜੇ ਕਨਫੈਸ਼ਨ ਨੂੰ ਕਨਫੈਸ਼ਨ ਕਹਿੰਦੇ ਆ, ਉੱਥੇ ਅਗਲਾ ਬੰਦਾ ਜਦੋਂ ਐਕਸਪਲੇਨ ਕਰਨ ਲੱਗਾ ਤੇ ਉਸ ਵੇਲੇ ਤੁਸੀਂ ਕਹਿੰਦਾ ਆ ਜਾਣਾ ਇਹ ਜਵਾਬ ਦੇ, ਅਗਲਾ ਕਹਿੰਦਾ ਜੀ ਵੀ ਹਾਂ ਠੀਕ ਗੱਲ ਹੈਗੀ ਆ ਜੀ, ਵੀ ਮੇਰੀ ਆਪਣੀ ਜਿਹੜੀ ਆ ਇਸ ਚੀਜ਼ ਦੇ ਉੱਤੇ ਮੈਂ, ਕਿਉਂਕਿ ਮੈਂ ਸਰਕਾਰ ਦਾ ਮੁਖੀਆ ਸੀ ਇਸ ਕਰਕੇ ਪਾਰਟੀ ਦਾ ਮੁਖੀਆ ਹੋਣ ਦੇ ਨਾਤੇ ਮੈਂ ਸਾਰੀਆਂ ਜਿਹੜੀਆਂ ਆਪਣੇ ਝੋਲੀ ਪਾਉਂਦਾ ਜੀ,
0: ਬਿਲਕੁਲ
1: ਅੱਜ ਤੁਸੀਂ ਉਸ ਸਟੇਟਮੈਂਟ ਨੂੰ ਇਸ ਤਰੀਕੇ ਨਾਲ ਵਰਤ ਰਹੇ ਹੈਗੇ ਆ, ਫਿਰ ਜਾਂ ਤਾਂ ਉਹਨੂੰ ਹੋਵੇ ਨਾ ਵੀ ਉਹਨੇ ਸਜ਼ਾ ਨਹੀਂ ਪੂਰੀ ਕੀਤੀ ਹੈਗੀ ਤੇ ਉਹ ਜਿਹੜੀ ਆ ਉਹਦਾ ਸਰਟੀਫਿਕੇਟ ਕਿਉਂ ਜਾਰੀ ਕੀਤਾ, ਚਾਹੇ ਤੁਸੀਂ ਕੀਤਾ ਚਾਹੇ ਦੂਜੇ ਨੇ ਕੀਤਾ, ਅਗਲੇ ਨੇ ਧਾਰਮਿਕ ਸਜ਼ਾ ਪੂਰੀ ਕੀਤੀ ਜੀ, ਬਾਅਦ ਦੇ ਵਿੱਚ ਜਿਹੜਾ ਤੁਹਾਡਾ ਡਿਜ਼ਾਇਨ ਵਾਲੀ ਸਜ਼ਾ ਸੀਗੀ ਉਹ ਤੋਂ ਅਗਲੇ ਮੁਨਕਰ ਹੋ ਗਏ ਜੀ। ਇਸ ਕਰਕੇ ਬੰਦਾ ਇਹ ਬੰਦਾ ਤਾਂ ਵੈਸੇ ਹੀ ਕਰਪਟ ਹੈ ਜੀ, ਬੰਦਾ ਜਿਹੜਾ ਹੈਗਾ ਇਹ ਸਹੀ ਨਹੀਂ ਹੈਗਾ ਜੀ, ਇਹਦੀ ਗੱਲ ਦੇ ਉੱਤੇ ਜਿਹੜਾ ਹੈ ਕੋਈ ਬਹੁਤਾ ਯਕੀਨ ਕਰਨ ਵਾਲੀ ਗੱਲ ਹੀ ਹੈ ਨੀ ਜੀ, ਇਹਦਾ ਕੰਮ ਹੀ ਹੈ ਜੀ ਅਕਾਲ ਤਖ਼ਤ ਦੇ ਜਥੇਦਾਰ ਹੁੰਦਿਆਂ ਤੁਸੀਂ ਮਰਿਆਦਾ ਭੰਗ ਕੀਤੀ ਸਾਰੀ।
0: ਤੁਸੀਂ
1: ਜਥੇਦਾਰ ਸੀ ਤੇ ਤੁਸੀਂ ਬਿਲਕੁਲ ਠੀਕ ਸੀਗੇ, ਬਾਕੀ ਹੋਰ ਕੋਈ ਆ ਕੇ ਉੱਥੇ ਜਥੇਦਾਰ ਵਾਲੀ ਜਿਹੜੀ ਪੋਸਟ ਤੇ ਬੈਠੇ ਤੇ ਉਹ ਜਥੇਦਾਰ ਜਥੇਦਾਰ ਨਹੀਂ ਹੋਊਗਾ ਹੈ ਜੀ।
0: ਜੀ
1: ਸਰ ਇਹ ਤਾਂ ਜਿਹੜਾ ਹੈਗਾ ਆ ਉਹ ਵੈਸੇ ਹੀ ਕਈਆਂ ਬੰਦਿਆਂ ਨੂੰ ਇੱਜ਼ਤ ਪਚਦੀ ਨੀ, ਜਿਹੜਾ ਇਹਨਾਂ ਨੇ ਸਟੇਟਮੈਂਟ ਦਿੱਤੀ ਆ ਉਹਦੇ ਵਿੱਚ ਜਿਹੜਾ ਮੀਡੀਆ ਦੇ ਵਿੱਚ, ਤੇ ਮੈਂ ਉਹਦੇ ਥੱਲੇ ਕਮੈਂਟ ਪੜ੍ਹੇ ਹੈਗੇ ਆ ਜੀ, ਇਹਨਾਂ ਨੂੰ ਵੀ ਕਮੈਂਟ ਹੀ ਪੜ੍ਹ ਲੈਣੇ ਚਾਹੀਦੇ ਵੀ ਲੋਕੀ ਤੁਹਾਡੇ ਬਾਰੇ ਕੀ ਸੋਚ ਰੱਖਦੇ ਆ ਜੀ।
0: ਬਿਲਕੁਲ
1: ਤੋ ਇਹ ਤਾਂ ਕੁਛ ਇੱਕ ਜਿਹੜੇ ਹੈਗੇ ਨਾ ਬੰਦੇ ਜਿਹੜੇ ਹੈਗੇ ਆ ਬੁਲਾਰੇ ਆ ਜੀ ਅੱਜ ਤਾਂ ਕਰਕੇ, ਉਹਨਾਂ ਦਾ ਮਤਲਬ ਇਹ ਹੈਗਾ ਆ ਕਿ ਅੱਜ ਤੁਸੀਂ ਅੱਜ ਦੀ ਗੱਲ ਕਰੋ, ਤੁਸੀਂ ਜਿਹੜੀ ਹੈਗੀ ਪਿਛਲੀਆਂ ਗੱਲਾਂ ਜਿਹੜੀਆਂ ਪਿੱਛੇ ਕਰ ਲੈਂਦੇ ਜਿਹੜੀਆਂ ਕਰਨੀਆਂ ਸੀ, ਅੱਜ ਤਾਂ ਸਮੱਸਿਆ ਇਹ ਆ ਸੁਖਬੀਰ ਬਾਦਲ ਨੇ ਕਿੱਥੇ ਗੁਰੂ ਸਾਹਿਬ ਦੀ ਫੋਟੋ ਦੇ ਉੱਤੇ ਸ਼ਰਾਬ ਦੇ ਛਿੱਟੇ ਮਾਰੇ ਆ ਜੀ।
0: ਜੀ
1: ਸਵਾਲ ਤਾਂ ਇਹ ਹੈ ਨਾ ਜੀ ਕਿ ਇੱਕ ਜਿਹੜਾ ਹੈਗਾ ਆ ਦੋਨਾਂ ਨੂੰ ਇਕੁਅਲਾਈਜ਼ ਨਹੀਂ ਕੀਤਾ ਜਾ ਸਕਦਾ ਹੈਗਾ, ਉਹ ਹਰਕਤ ਤੇ ਹਰਕਤ ਜਿਹੜੀ ਹੈਗੀ ਆ, ਅਗਲਾ ਬੰਦਾ ਇੱਕ ਬੰਦਾ ਹੈਗਾ ਸਰੈਂਡਰ ਕਰ ਰਿਹਾ ਆਖੇ ਝੋਲੀ ਅੱਡ ਕੇ ਜਿਹੜਾ ਹੈਗਾ ਆ ਸਭ ਕੁਛ ਕਹਿ ਦਿੰਦਾ ਹੈਗਾ ਆ, ਇੱਕ ਬੰਦਾ ਜਿਹੜਾ ਹੈਗਾ ਆ ਕਹਿੰਦਾ ਹੈਗਾ ਵੀ ਆਪਣੇ ਡਿਫੈਂਸ ਦੇ ਵਿੱਚ ਇੱਕ ਫਰਜ਼ੀ ਰਿਪੋਰਟ ਤਿਆਰ ਕਰ ਲੈਂਦਾ ਜੀ।
0: ਜੀ
1: ਮੁੜ ਕੇ ਹੁਣ ਉਹ ਮਾਸਕ ਵਾਲੀ ਥਿਊਰੀ ਆ ਜਾਂਦੀ ਹੈਗੀ ਆ,
0: ਇਹਦੇ ਵਿੱਚ ਵੀ ਦੇਖੋ ਡਿਪਲੋਮੈਸੀ ਇਹ ਵੀ ਤਾਂ ਖੇਡ ਰਹੇ ਨੇ, ਦੂਸਰੇ ਪਾਸੇ ਮਾਨ ਸਾਹਿਬ ਨੂੰ ਕਹਿੰਦੇ ਆ ਭਾਈ ਤੁਸੀਂ ਹੀ ਮਸਲੇ ਨੂੰ ਨਿਬੇੜੋ, ਮਤਲਬ ਕਿ ਹਨਾ ਆ ਜਾਓ।
1: ਬਿਲਕੁਲ ਜੀ ਬਿਲਕੁਲ
0: ਜੀ,
1: ਇਹ ਸਰ ਇਹਨਾਂ ਦੇ ਇਹ ਆ ਜਿਹੜਾ ਆ ਵੀ ਮੌਕੇ ਦੀ ਸਰਕਾਰ ਦੇ ਨਾਲ ਇਹਨਾਂ ਦਾ ਚੱਲਣਾ, ਇਹਨਾਂ ਦਾ ਸਾਰੇ ਪਾਸੇ ਤਾਂ ਹੈਗਾ ਆ, ਉੱਥੇ ਸੈਂਟਰ ਦੇ ਵਿੱਚ ਇਹਨਾਂ ਦਾ ਬੀਜੇਪੀ ਦੇ ਨਾਲ ਸਾਂਝਾਂ ਸੀਗੀਆਂ ਜੀ, ਇੱਥੇ ਜਿਹੜਾ ਇਹ ਆ ਉਹ ਰਾਘਵ ਚੱਡੇ ਦੇ ਵਿਆਹ ਦੇ ਉੱਤੇ ਜਿਹੜਾ ਹੈਗਾ ਇਹ ਪਹੁੰਚ ਗਏ ਸੀਗੇ ਜੀ, ਬਾਹਰ ਇਹਨਾਂ ਨੂੰ ਜਿਹੜਾ ਹੈਗਾ ਬਾਕੀਆਂ ਦੀਆਂ ਗੱਡੀਆਂ ਅੰਦਰ ਗਈਆਂ ਤੁਹਾਨੂੰ ਬਾਹਰ ਲਾ ਕੇ ਅਗਲੇ ਲੈ ਕੇ ਗਏ ਹੈਗੇ, ਤੁਰ ਕੇ ਤੁਸੀਂ ਗਏ ਹੈਗੇ ਜੀ, ਫਿਰ ਤੁਸੀਂ ਉੱਥੇ ਜਿਹੜਾ ਹੈਗਾ ਆ ਕਿ ਬਿਨਾਂ ਗੁਰੂ ਸਾਹਿਬ ਦੀ ਪਾਲਕੀ ਦੇ ਜਿਹੜਾ ਹੈਗਾ ਆ ਉੱਥੇ ਤੁਸੀਂ ਕੀਰਤਨ ਦੇ ਵਿੱਚ ਬੈਠੇ ਆ
0: ਜੀ।
1: ਇਸ ਕਰਕੇ ਸਰ ਬਹੁਤ ਕੁਛ ਹੈਗਾ ਜੀ ਇਹਨਾਂ ਦੇ ਬਾਰੇ ਜਿਹੜਾ ਹੈਗਾ ਆ, ਵੈਸੇ ਤਾਂ ਇਹਨਾਂ ਨੂੰ ਸਮਨ ਕਰਨਾ ਚਾਹੀਦਾ ਭਾਈ ਤੁਸੀਂ ਜਿਹੜਾ ਆ ਥੋੜੀਆਂ ਮਰਿਆਦਾ ਦੀਆਂ ਉਲੰਘਣਾ ਕੀਤੀਆਂ ਹੈਗੀਆਂ ਜੀ, ਜਦੋਂ ਤੁਸੀਂ ਕਰਦੇ ਹੈਗੇ ਆ ਉਸ ਵੇਲੇ ਜਿਹੜਾ ਹੈਗਾ ਆ ਕੋਈ ਫਰਕ ਨੀ ਪੈਂਦਾ ਜੀ, ਉਦੋਂ ਤੁਸੀਂ ਲਿਬਰਲ ਹੋ ਜਾਂਦੇ, ਚੰਨੀ ਦੇ ਮੁੰਡੇ ਦੇ ਵਿਆਹ ਤੇ ਆਨੰਦ ਕਿਉਂ ਪੜੇ ਸੀ ਜੀ, ਅਕਾਲ ਤਖ਼ਤ ਦੇ ਹੁਕਮਨਾਮੇ ਦੇ ਮਤਲਬ ਦਾ ਵਾਇਓਲੇਸ਼ਨ ਕਰਕੇ ਤੇ ਤੁਸੀਂ ਉਹਦੇ ਜਿਹੜਾ ਹੈਗਾ ਆ ਇੱਕ ਪਤਨ ਦੇ ਆਨੰਦ ਪੜੇ ਆ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਤਾਂ ਇਹ ਹੈ ਵੀ ਇਹਨਾਂ ਨੇ ਸਿਰਫ ਜਿਹੜਾ ਹੈਗਾ ਆ ਵੀ ਸੁਖਬੀਰ ਬਾਦਲ ਨੂੰ ਡੈਮੇਜ ਕਰਨ ਵਾਸਤੇ ਸਟੇਟਮੈਂਟ ਦੇਣੀ ਆ, ਉਹਦੀ ਆੜ ਦੇ ਵਿੱਚ ਚਾਹੇ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਗਿਆ ਹੋ ਜਾਏ ਚਾਹੇ ਜੋ ਮਰਜ਼ੀ ਹੋ ਜਾਏ।
0: ਜੀ ਬਿਲਕੁਲ,
1: ਕਿਸੇ ਨੂੰ ਤਾਂ ਸਤਿਕਾਰ ਜਿਹੜਾ ਹੈਗਾ ਆ ਬਹਾਲ ਕਰਨਾ ਹੀ ਪਊਗਾ ਨਾ ਜੀ, ਕੋਈ ਤਾਂ ਹੋਊਗਾ ਜੀ। ਬਾਕੀ ਜਿੱਥੇ ਤੱਕ ਜੇ ਗੁਰਗੱਜ ਸਾਹਿਬ ਦੀ ਗੱਲ ਹੈਗੀ ਆ, ਜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਾਰਸ ਪੰਜਾਬ ਦੇ ਬਣ ਜਾਂਦੇ ਹੈਗੇ ਆ, ਜਦੋਂ ਬਣ ਜਾਣਗੇ ਜੀ ਤੇ ਉਹਨਾਂ ਨੇ ਲਾਉਣਾ ਹੈਗਾ, ਜੋ ਪ੍ਰੋਸੈਸ ਹੈ ਉਹਦੇ ਰਾਹੀਂ ਜਥੇਦਾਰ ਲੱਗੇ ਉਹ ਵੀ।
0: ਬਿਲਕੁਲ ਹੈ ਜੀ।
1: ਹੁਣ ਬਾਕੀ ਜਿਹੜਾ ਹੈਗਾ ਉਸ ਚੀਜ਼ ਨੇ ਜਿਹੜੀ ਉਦਣ ਉੱਥੇ ਕਾਰਵਾਈ ਹੋਈ ਆ, ਦੋ ਚੀਜ਼ਾਂ ਦੋ ਇਸ਼ੂ ਸੀ ਜੀ। ਦੋ ਇਸ਼ੂ ਦੇ ਉੱਤੇ ਜਿਹੜਾ ਹੈਗਾ ਆ ਵੀ ਜਥੇਦਾਰ ਸਾਹਿਬ ਜਿਹੜੇ ਆ ਉਹ ਆਪਣੀ ਕਮਾਂਡ ਵੀ ਸਾਬਤ ਕਰ ਗਏ ਆ ਤੇ ਆਪਣੀ ਜਿਹੜੀ ਨਿਰਪੱਖਤਾ ਵੀ ਸਾਬਤ ਕਰ ਗਏ ਜੀ।
0: ਜੀ
1: ਐਮਐਲਏਆਂ ਨੂੰ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਾਨੂੰਨ ਪੜ੍ਹਿਆ
0: ਜੀ,
1: ਕਿਸੇ ਨੇ ਨੀ ਪੜ੍ਹਿਆ, ਕਿਸੇ ਨੇ ਉਹਨਾਂ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਵੀ ਕਸਟੋਡੀਅਨ ਦੀ ਡੈਫੀਨੇਸ਼ਨ ਦੱਸ ਦਿਓ ਵੀ ਕੀ ਆ
0: ਜੀ।
1: ਫਿਰ ਉਹਨਾਂ ਨੇ ਪੁੱਛਿਆ ਵੀ ਹਾਂ ਦੱਸੋ ਜੀ ਵੀ ਜੇ ਕੋਈ ਜਿਹੜਾ ਇਹ ਮਾਨਸਿਕ ਰੋਗੀ ਹੈਗਾ ਤੇ ਉਹਦਾ ਮਾਂ ਪਿਓ ਜ਼ਿੰਮੇਵਾਰ ਹੋਊਗਾ
0: ਜੀ,
1: ਨਾ ਉਹ ਕਾਨੂੰਨ ਚ ਲਿਖਿਆ ਆ ਪਰ ਚਾਰਿਆ ਉਹਨੂੰ ਜਾ ਰਿਹਾ ਜੀ।
0: ਜੀ
1: ਸੋ ਇਸ ਕਰਕੇ ਜਿਹੜਾ ਆ ਉਹ ਦੋਨੇ ਇਸ਼ੂਜ਼ ਦੇ ਉੱਤੇ ਉਹਨਾਂ ਨੇ ਉਹਨਾਂ ਨੂੰ ਪਹਿਲਾਂ ਜਿਹੜਾ ਹੈਗਾ ਹੈ ਤਰਕ ਦੇ ਨਾਲ ਸੈਟਿਸਫਾਈ ਕਰਕੇ ਫਿਰ ਉਸ ਦੇ ਉੱਤੇ ਆਪਣੇ ਸੁਝਾਅ ਦਿੱਤੇ ਕਿ ਭਾਈ ਇਹਨੂੰ ਸੋਧ ਕਰੋ, ਇਹਦੇ ਨਾਲ ਸਾਡੇ ਜਿਹੜੇ ਹੈਗਾ ਡੈਮੇਜ ਹੋ ਰਿਹਾ ਸਾਨੂੰ
0: ਜੀ।
1: ਹਾਂਜੀ ਲੋਕੀ ਜਿਹੜੇ ਹੈਗੇ ਆ, ਫਿਰ ਉਹਨਾਂ ਨੇ ਮਤਲਬ ਇਹ ਵੀ ਕਿਹਾ ਕਿ ਮੈਂ ਗ੍ਰਿਹਸਤੀ, ਮੈਂ ਵੀ ਬਾਲ ਬੱਚੇਦਾਰ ਬੰਦਾ ਹੈਗਾ ਆ ਵੀ ਮੈਂ ਛੇਵੇਂ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਵੀ ਮੈਂ ਫਲਾਨੇ ਜਿਹੜਾ ਹੈਗਾ ਆ ਵੀ ਛਾਉਣੀ ਚ ਗਿਆ ਸੀ ਨਿਹੰਗਾਂ ਦੀ, ਉੱਥੇ ਅਗਲੇ ਬੰਦੇ ਆਲੇ ਦੁਆਲੇ ਲੋਕ ਵੀ ਸਿੱਖ ਰਿਲੀਜਨ ਨਾਲ ਰਿਲੇਟਡ ਗ੍ਰੰਥ ਤੱਕ ਵਾਪਸ ਕਰ ਗਏ
0: ਜੀ,
1: ਵੀ ਜੋ ਇਸ ਕਾਨੂੰਨ ਦੇ ਨਾਲ ਵੀ ਹਾਂ ਜੀ ਵੀ ਅਸੀਂ ਇਸ ਕਾਨੂੰਨ ਦੇ ਕਿਤੇ ਜਿਹੜਾ ਹੈਗਾ ਆ ਕੋਈ ਬੰਦਾ ਝੂਠੀ ਸ਼ਿਕਾਇਤ ਹੀ ਕਰ ਰਿਹਾ ਤਾਂ ਵੀ ਇਹ ਸਾਨੂੰ ਲੈਣੇ ਕੇ ਦੇਣੇ ਪੈ ਜਾਣਗੇ।
0: ਬਿਲਕੁਲ ਹੈ ਜੀ।
1: ਤੇ ਗੁਰੂ ਘਰ ਦੇ ਜਿਹੜਾ ਸੇਵਾਦਾਰ ਆ ਜੇ ਉਹਦੇ ਤੇ ਇਹੋ ਜਿਹੀ ਤਲਵਾਰ ਲਟਕਦੀ ਰਹੂਗੀ ਤੇ ਸੇਵਾ ਲਊਗਾ ਕੌਣ
0: ਜੀ।
1: ਸੋ ਉੱਥੇ ਜਿਹੜਾ ਹੈਗਾ ਜੀ ਸਾਰੇ ਬੰਦੇ ਸੈਟਿਸਫਾਈ ਹੋ ਕੇ ਨਿਕਲੇ ਹੈਗੇ, ਫਿਰ ਲੰਗਰ ਛਕਾ ਕੇ ਆਉਣਾ ਵੀ ਇਕੱਠੇ ਲੰਗਰ ਛਕਣਾ ਜੀ, ਉਹ ਪਰੰਪਰਾ ਦਾ ਨਿਰਵਾਹ ਕੀਤਾ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਹੁਣ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਦਾ ਇਸ ਤਰੀਕੇ ਦੀ ਸਟੇਟਮੈਂਟ ਦੇਣਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਟਹਿਰੇ ਦੇ ਵਿੱਚ ਖੜਾ ਕਰ ਦੇਣਾ ਵੀ ਇਹਨਾਂ ਦੀਆਂ ਰਿਪੋਰਟਾਂ ਸਹੀ ਆ ਕਿ ਜਾਲੀ ਆ ਜੀ।
0: ਉਹਨਾਂ ਨੇ ਤਾਂ ਪਹਿਲਾਂ ਦੱਸਿਆ ਜੀ
1: ਦੋ ਸਰਟੀਫਾਈਡ ਹੈਗੀਆਂ ਲੈਬ ਜਿਹਨਾਂ ਦੀ ਸੁਪਰੀਮ ਕੋਰਟ ਵੀ ਮਾਨਤਾ ਕਰਦਾ ਹੈਗਾ ਜਿਹਨਾਂ ਦੀਆਂ ਰਿਪੋਰਟਾਂ ਤੇ, ਮਣੀਪੁਰ ਵਾਲੀ ਹੈਗੀ ਆ ਜੀ, ਦੂਜੀ ਹੈਗੀ ਆ ਜੀ। ਬਾਕੀ ਜਿਹੜਾ ਹੈਗਾ ਜੀ ਵੈਸੇ ਹੀ ਜੇ ਕਿਸੇ ਬੰਦੇ ਨੂੰ ਡੈਮੇਜ ਕਰਨਾ ਹੋਵੇ, ਕਿਸੇ ਇੰਸਟੀਟਿਊਸ਼ਨ ਨੂੰ ਡੈਮੇਜ ਕਰਨਾ ਹੋਵੇ ਇਹਨਾਂ ਦੀ ਗੱਲ ਤਾਂ ਸੁਣੀ ਜਾਂਦੀ ਹੈਗੀ ਹੈ ਜੇ ਸਾਬਕਾ ਜਥੇਦਾਰ ਹੈਗੇ, ਜੇ ਸਾਬਕਾ ਜਥੇਦਾਰ ਨਾ ਹੋਣ ਤੇ ਇਹਨਾਂ ਨੂੰ ਕੌਣ ਪੁੱਛਦਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਇਹ ਤਾਂ ਹੈ ਜੀ। ਜੀ
1: ਹਾਂਜੀ ਸਰ। ਇਸ ਕਰਕੇ ਜਿਹੜਾ ਹੈਗਾ ਮੈਂ ਇਹਨਾਂ ਦੀ ਸਟੇਟਮੈਂਟ ਜਿਹੜੀ ਹੈਗੀ ਆ ਵਿਦ ਏ ਮੈਲਾਫਾਈਡ ਇੰਟੈਂਸ਼ਨ ਦਿੱਤੀ ਗਈ ਹੈਗੀ ਆ, ਇਹਨੂੰ ਮੈਂ ਟੋਟਲੀ ਕੰਡੈਮ ਕਰਦਾ ਹੈਗਾ ਆ ਜੀ।
0: ਹਾਂਜੀ
1: ਜਿਹੜਾ ਸੁਝਾਅ ਹੈਗਾ ਆ ਉਹ ਦਿੱਤਾ ਆ ਸਰਕਾਰ ਨੂੰ, ਜੋ ਭਗਵੰਤ ਮਾਨ ਨੂੰ ਸੁਝਾਅ ਦਿੱਤਾ ਹੈਗਾ ਉਹ ਤਾਂ ਅਸੀਂ ਵੀ ਸ਼ੁਰੂ ਤੋਂ ਹੀ
0: ਕਹਿ ਰਹੇ ਹਾਂ ਜੀ ਕਿ
1: ਭਾਈ ਕਈ ਚੀਜ਼ਾਂ ਨੂੰ ਵਾਇੰਡ ਅਪ ਕਰ ਲੈਣਾ ਹੀ ਚੰਗਾ ਹੁੰਦਾ, ਛੇਤੀ ਤੋਂ ਛੇਤੀ ਨਿਬੇੜ ਲੈਣਾ ਹੀ ਚੰਗਾ ਹੁੰਦਾ ਜੀ।
0: ਪਰ ਮੁੱਖ
1: ਮੰਤਰੀ ਸਾਹਿਬ ਤਾਂ ਉਪਾਸਨਾ ਤੇ ਗਏ ਆ ਜੀ।
0: ਬਿਲਕੁਲ ਹੈ ਜੀ। ਪਰ ਅੱਜ ਉਹਨਾਂ ਦੀ ਦੇਖੋ, ਚਲੋ ਮੈਂ ਆਪਣੇ ਨਾਲ ਮੁਕੱਦਰ ਜੀ ਵੀ ਜੁੜੇ ਉਹਨਾਂ ਦੀ ਮੈਂ ਗੱਲ ਸੁਣਾਗਾ ਵਿੱਚ। ਤੇ ਸੈਣੀ ਸਾਹਿਬ ਜਿਵੇਂ ਉਪਾਸਨਾ ਦੀ ਗੱਲ ਕੀਤੀ ਆ ਤੁਸੀਂ, ਇੱਕ ਪਾਸੇ ਅੱਜ ਉਹਨਾਂ ਦੀ ਮੈਰਿਜ ਐਨਵਰਸਰੀ ਹੈ ਤੇ ਮੈਨੂੰ ਲੱਗਦਾ ਇੰਡੀਆ ਚ ਸੌਖਾ ਜੀ ਇਸ ਚੀਜ਼ਾਂ ਨੂੰ ਭੁੱਲ ਜਾਣਾ, ਮਤਲਬ ਕਿ ਸਾਡੇ ਵਰਗੇ ਨਹੀਂ ਭੁੱਲ ਸਕਦੇ, ਸਜ਼ਾਵਾਂ ਵੱਡੀਆਂ ਲੱਗ ਜਾਂਦੀਆਂ ਨੇ ਜੀ। ਪਰ ਮਾਨ ਸਾਹਿਬ ਦਾ ਪੂਰੇ ਉਪਾਸਨਾ ਦੇ ਵਿੱਚ ਵਿਅਸਤ,
1: ਮੈਂ ਉਹੀ ਤਾਂ ਕਿਹਾ ਮਾਨ ਸਾਹਿਬ ਨਾਲੋਂ ਤਾਂ ਭਾਰਤ ਸਾਹਿਬ ਨੂੰ ਫਿਕਰ ਪਿਆ ਹੈਗਾ ਜੀ ਵੀ ਨਵਾਸਰੀ ਜਿਹੜੀ ਹੈਗੀ ਆ ਉਹ ਮਿਸ ਹੋ ਗਈ ਆ, ਵੀ ਪਤਾ ਨੀ ਉਹਦੀ
0: ਕਿਹੜਾ ਪਰਚਾ ਕੱਟਿਆ ਜਾਣਾ ਆਉਂਦਿਆਂ ਦਾ ਜੀ।
1: ਨਹੀਂ ਉਹਦੀ ਨਵਾਸਰੀ ਦੀ ਸਜ਼ਾ ਤੁਹਾਨੂੰ ਨੀ ਲੱਗਣੀ ਹੈਗੀ, ਤੁਸੀਂ ਐਵੇਂ ਨਾ ਫਿਕਰ ਕਰੋ, ਉਹ ਮਿਊਚੁਅਲ ਅੰਡਰਸਟੈਂਡਿੰਗ ਹੋਏ, ਹੋ ਸਕਦਾ ਨਵਾਸਰੀ ਦੀ ਪਹਿਲੀ ਸ਼ਰਤ ਹੀ ਇਹ ਹੋਵੇ ਕਿ ਤੁਸੀਂ ਸੁਧਰੇ ਹੋਏ ਇਨਸਾਨ ਹੋਵੋਗੇ
0: ਹੈਗੀ।
1: ਹਾਂ ਵਿਆਹ ਦੇ ਇੰਨੇ ਸਾਲ ਬਾਅਦ ਜਿਹੜਾ ਹੈਗਾ ਮੈਂ ਇੱਕ ਸੁਧਰਿਆ ਹੋਇਆ ਇਨਸਾਨ ਹੋਊਗਾ, ਫਿਰ ਬੰਦਾ ਜਿਹੜਾ ਹੈਗਾ ਸੁਧਰਨ ਚੱਲ ਵੀ ਜਾਂਦਾ ਹੈਗਾ ਨਾ। ਚਲੋ ਚੰਗੀ ਗੱਲ ਹੈ ਜੇ ਸਿਹਤ ਪੱਖ ਨੂੰ ਧਿਆਨ ਚ ਰੱਖ ਕੇ ਜੇ ਕੋਈ ਡਿਸੀਜਨ ਲਿਆ ਹੈਗਾ ਮੈਂ ਤਾਂ ਉਹਨੂੰ ਐਪਰੀਸ਼ੀਏਟ ਹੀ ਕਰੂੰਗਾ, ਸੋ ਕਿਉਂਕਿ ਬੰਦੇ ਨੂੰ ਸਭ ਤੋਂ ਜ਼ਰੂਰੀ ਸਿਹਤ ਹੈਗੀ ਆ ਜੀ, ਜੇ ਸਿਹਤ ਠੀਕ ਹੋਊਗੀ ਤਾਂ ਹੀ ਉਹ ਜਿਹੜਾ ਹੈਗਾ ਆ ਪੰਜਾਬ ਦੀ ਸੇਵਾ ਕਰ ਸਕਣਗੇ ਜੀ।
0: ਪਰ ਸਾਨੂੰ ਤਾਂ ਜੀ ਆਪਣੇ ਸਾਰੇ ਪ੍ਰੋਗਰਾਮ ਕੈਂਸਲ ਕਰਕੇ ਪਹਿਲ ਦੇਣੀ ਪੈ ਜਾਂਦੀ ਹੈ ਜੀ। ਪਰ ਮਾਮ ਸਾਹਿਬ ਤਾਂ ਵੱਡੇ ਦਿਲ ਵਾਲੇ ਨੇ, ਕੋਈ ਡਰ ਡੁਰ ਹੀ ਨੀ ਲੱਗਦਾ ਜੀ, ਦੇਖ ਲੋ ਹੈ।
1: ਉਹ ਭਾਰੇ ਸਾਹਿਬ ਗੱਲ ਏਦਾਂ ਹੈਗੀ ਆ ਵੀ ਤੁਹਾਡਾ ਪਹਿਲਾ ਵਿਆਹ ਹੈਗਾ ਆ ਜੀ, ਉਹਨਾਂ ਦਾ ਦੂਜਾ ਹੈ, ਉਹਨਾਂ ਚਲੋ ਇੱਕ ਤੋਂ ਬੰਦਾ ਦੂਜੇ ਤੇ ਪਹੁੰਚ ਜਾਂਦਾ, ਫੇਰ ਪਰਿਵਾਰ ਨੀ ਹੁੰਦੀ ਉਹਨੂੰ ਪਤਾ ਹੁੰਦਾ ਆ ਵੀ ਜੇ ਦੂਜੇ ਤੋਂ ਬਾਅਦ ਹੋ ਜੂਗਾ ਤੀਜਾ ਵੀ ਹੋ ਸਕਦਾ ਹੈਗਾ, ਕੋਈ ਚੱਕਰ ਨੀ ਹੈਗਾ ਜੀ।
0: ਬਿਲਕੁਲ
1: ਹਾਂਜੀ।
0: ਚਲੋ ਸੈਂਟ ਸਾਹਿਬ ਮੁਕੱਦਰ ਜੀ ਦੀ ਗੱਲ ਸੁਣ ਕੇ ਫਿਰ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਹਾਂ, ਥੋੜੇ ਜਿਹੇ ਇੱਕ ਦੋ ਹੋਰ ਖਬਰਾਂ ਨੇ ਧਿਆਨ ਮੰਗਦੇ ਹਾਂ ਉਹਦੇ ਉੱਤੇ ਖੁੱਲ ਕੇ ਗੱਲ ਕਰਦੇ ਹਾਂ।
1: ਜ਼ਰੂਰ ਜੀ ਜ਼ਰੂਰ।
0: ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਗੱਲਾਂ ਬਾਤਾਂ
2: ਤੁਹਾਡੀ ਗੱਲਬਾਤ ਸੁਣਦਿਆਂ ਸੁਣਦਿਆਂ ਵਿੱਚ ਹੀ ਮੈਂ ਫੋਨ ਲਾਇਆ
0: ਜੀ।
2: ਮੈਨੂੰ ਜੋ ਸੈਣੀ ਬਾਈ ਜੀ ਆਪਣਾ ਵਿਊ ਪੁਆਇੰਟ ਦੇ ਰਹੇ ਸੀ, ਮੰਨ ਲੋ ਗਿਆਨੀ ਹਰਪ੍ਰੀਤ ਸਿੰਘ ਬਾਰੇ
0: ਜੀ
2: ਤੇ ਗੜਗੜਜ ਸਾਹਿਬ ਬਾਰੇ ਜੋ ਉਹਨਾਂ ਨੇ ਸਵਾਲ ਚੱਕੇ ਆ
0: ਜੀ,
2: ਤੇ ਮੈਂ ਹੁਣ ਵੇਖੋ ਆਪਾਂ ਕਹਿੰਦੇ ਵੀ ਅਕਾਲ ਤਖ਼ਤ ਦਾ ਹੁਕਮ ਸਰਮੋਰ ਹੈ ਜੀ ਸਾਰੇ ਸਾਰੇ ਮੰਨ ਲਓ ਸਿੱਖਾਂ ਵਾਸਤੇ।
0: ਬਿਲਕੁਲ ਹੈ ਜੀ।
2: ਇਹੀ 2009 ਦੇ ਵਿੱਚ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਆਪਣੇ ਉਹਨਾਂ ਬਾਰੇ ਹੁਕਮਨਾਮਾ ਜਾਰੀ ਹੋਇਆ ਸੀ ਅਕਾਲ ਤਖ਼ਤ ਤੋਂ
0: ਜੀ,
2: ਵੀ ਉਹਨਾਂ ਨਾਲ ਮਿਲਵਰਤਨ ਨਹੀਂ ਰੱਖਣਾ ਹੈਗਾ, ਵੀ ਉਹਨਾਂ ਦੀ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਸੀ ਉਹ ਵੀ ਸਹੀ ਨਹੀਂ ਹੈਗੀਆਂ
0: ਜੀ,
2: ਤੇ ਇਹੀ ਗੜਗੜਜ ਸਾਹਿਬ ਅਕਾਲ ਤਖ਼ਤ, ਅੱਜ ਵੀ ਮੈਂ ਤੁਹਾਨੂੰ ਅਖਬਾਰ ਦੀ ਕਟਿੰਗ ਭੇਜ ਦਿੰਦਾ ਉਹਨਾਂ ਦੀ
0: ਜੀ,
2: ਇਹੀ ਗੜਗੜਜ ਸਾਹਿਬ ਅਕਾਲ ਤਖ਼ਤ ਦੇ ਹੁਕਮਨਾਮੇ ਦੇ ਖਿਲਾਫ਼ ਜਾ ਕੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਜੀ
0: ਜੀ।
2: ਫਿਰ ਹੁਣ ਇਹਨੂੰ ਆਪਾਂ ਕਿਵੇਂ ਕਿਵੇਂ ਕਿਹੜੇ ਹਿਸਾਬ ਨਾਲ ਆਪਾਂ ਦੇਖੀਏ ਵੀ ਗਿਆਨੀ ਹਰਪ੍ਰੀਤ ਸਿੰਘ ਠੀਕ ਨੇ ਜਾਂ ਅੱਜ ਦੇ ਗੜਗੜਜ ਸਾਹਿਬ ਠੀਕ ਨੇ ਜਾਂ ਉਦੋਂ ਦੇ ਗੜਗੜਜ ਸਾਹਿਬ ਠੀਕ ਸੀ
0: ਜੀ।
2: ਮੈਂ ਨਾ ਭਾਰਜ ਬਾਈ ਜੀ ਮੈਂ ਇਸੇ ਕਰਕੇ ਕਹਿਣਾ ਹੁੰਦਾ ਵਾ, ਕਈ ਵਾਰੀ ਚਲੋ ਸੈਣੀ ਬਾਈ ਜੀ ਵੀ ਕਈ ਵਾਰੀ ਗੱਲ ਕਹਿ ਦਿੰਦੇ ਹੁੰਦੇ ਨੇ ਜਾਂ ਹੋਰ ਵੀ ਕਈ ਸੱਜਣ ਕਹਿ ਦਿੰਦੇ ਨੇ ਵੀ ਆਪਾਂ ਅੱਜ ਦੀ ਪੜਚੋਲ ਕਰੀਏ
0: ਜੀ,
2: ਅੱਜ ਦੀ ਪੜਚੋਲ ਚੋਂ ਭਾਰਜ ਬਾਈ ਜੀ ਕੁਛ ਨੀ ਨਿਕਲਣਾ ਹੈਗਾ, ਅੱਜ ਦੀ ਪੜਚੋਲ ਤਾਂ ਹੁਣ ਆਮ ਆਦਮੀ ਪਾਰਟੀ ਵੀ ਕਹਿ ਦੂਗੀ ਵੀ ਸਾਡੇ ਆ 5 ਮਹੀਨਿਆਂ ਦੀ ਪੜਚੋਲ ਕਰੋ ਜੀ, ਪਿਛਲੇ 4 ਸਾਲ ਛੱਡ ਦੋ
0: ਜੀ।
2: ਪੜਚੋਲ ਜਿਹੜੀ ਆ ਖਾਲੜਾ ਸਾਹਿਬ ਦੀ ਆਈ ਹੈ ਨਾ ਫਿਲਮ ਦੀ, ਇਹਦੀ ਵੀ ਪੜਚੋਲ ਜਿੱਥੋਂ ਇਹਦੀਆਂ ਜੜਾਂ ਪਈਆਂ ਨੇ ਉਹ 78-77 ਤੋਂ ਕੀ ਹੋਇਆ ਕਿਵੇਂ ਇਹ ਸਾਰਾ ਕੁਛ ਚੱਲਿਆ, ਜੇ ਆਪਾਂ ਪੜਚੋਲ ਕਰਨੀ ਆ ਤਾਂ ਉਹਦੇ ਸਾਰੇ ਕਾਰਨਾਂ ਦੀ ਕਰਨੀ ਪਊਗੀ, ਕਿਵੇਂ ਬਾਦਲ ਸਾਹਿਬ ਨੇ 97 ਦੇ ਵਿੱਚ ਵਾਅਦੇ ਕੀਤੇ ਵੀ ਅਸੀਂ ਤੁਹਾਨੂੰ ਇਹਦਾ ਮੰਨ ਲਓ ਲੀਗਲੀ ਇਨਸਾਫ਼ ਦਿਆਂਗੇ, ਅਸੀਂ ਇਹਦਾ ਕਮਿਸ਼ਨ ਬਣਾਵਾਂਗੇ, ਸਾਰਾ ਕੁਛ ਕਰਾਂਗੇ
0: ਜੀ।
2: ਜਦੋਂ ਮੰਨ ਲਓ ਜਦੋਂ ਉਹੀ ਗੱਲ ਕੁਰਸੀ ਦੀ ਹੈ, ਭਾਵੇਂ ਅੱਜ ਮਾਨ ਸਾਹਿਬ ਨੂੰ ਮਿਲ ਗਈ ਭਾਵੇਂ ਕਿਸੇ ਨੂੰ ਮਿਲ ਗਈ
0: ਜੀ,
2: ਤੇ ਜਦੋਂ ਉਹ ਕੁਰਸੀ ਤੇ ਬਹਿ ਗਏ ਉਦੋਂ ਫਿਰ ਜਦੋਂ ਉਹਨਾਂ ਨੂੰ ਸਵਾਲ ਹੋਇਆ ਉਦੋਂ ਕਹਿੰਦੇ ਵੀ ਛੱਡੋ ਕਾਕਾ ਜੀ ਕਾਹਨੂੰ ਗੱਡੇ ਮੁਰਦੇ ਪੁੱਟਣੇ ਨੇ ਤੁਸੀਂ
0: ਜੀ।
2: ਇਹੀ ਮਾਨ ਸਾਹਿਬ ਬਾਦਲ ਸਾਹਿਬ ਨਾਰੇ ਬਾਰੇ ਕਹਿੰਦੇ ਆ ਇਹ ਵੀ ਮੈਂ ਮੇਰਾ ਕੰਸਰਨ ਮੈਂ ਇਹੀ ਗੱਲ ਵਾਰ ਵਾਰ ਕਹਿੰਦਾ ਵੀ ਇਹੀ ਮਾਨ ਸਾਹਿਬ ਜਿਹੜੇ ਅੱਜ ਮੁੱਖ ਮੰਤਰੀ ਨੇ ਕੁਰਸੀ ਤੇ ਬੈਠੇ ਨੇ
0: ਜੀ,
2: ਇਹੀ ਬਾਦਲ ਸਾਹਿਬ ਨੂੰ ਕਹਿੰਦੇ ਆਏ ਵੀ ਤੁਸੀਂ ਆ ਨੌਜਵਾਨਾਂ ਦੇ ਹੱਥ ਚ ਟੀਫਨ ਫੜਾਓ ਜੀ, ਆ ਫ੍ਰੀ ਆਟਾ ਦਾਲ ਕਿਉਂ ਦਿੰਦੇ ਹੋ ਜੀ, ਪਰ ਜਦੋਂ ਕੁਰਸੀ ਤੇ ਬਹਿ ਗਏ
0: ਜੀ
2: ਉਦੋਂ ਹੁਣ ਤੁਸੀਂ ਦੇਖ ਲੋ ਵੀ ਫੋਟੋਆਂ ਵੀ ਹਰ ਇੱਕ ਚੀਜ਼ ਕੋਈ ਇਹੋ ਜਿਹੀ ਚੀਜ਼ ਉਹ ਨੀ ਹੈਗੀ ਵੀ ਜਿੱਥੇ ਬਾਦਲ ਸਾਹਿਬ ਦੀ ਨਾ ਲੱਗੀ ਹੋਵੇ, ਉਹ ਹਰ ਇੱਕ ਚੀਜ਼ਾਂ ਤੋਂ ਟੱਪ ਗਏ ਜੀ ਇਹ
0: ਜੀ।
2: ਮੈਂ ਕਹਿੰਦਾ ਵੀ ਜੇ ਅਸੀਂ ਇਸ ਹਿਸਾਬ ਨਾਲ ਪੜਚੋਲ ਕਰਕੇ ਤੁਸੀਂ ਬਾਦਲ ਸਾਹਿਬ ਨੂੰ ਲੈ ਆਓ, ਕਾਂਗਰਸ ਨੂੰ ਲੈ ਆਓ, ਪੁਰਾਣੇ ਕਿਸੇ ਨੂੰ ਮਰਜ਼ੀ ਲੈ ਆਓ ਨਾ, ਜਿਹਨੂੰ ਜੀ ਕਰਦਾ ਉਹਨੂੰ ਚੁਣ ਲਓ
0: ਜੀ,
2: ਉਹਦੇ ਚੋਂ ਨਿਕਲਣਾ ਪੈਣਾ ਕੁਛ ਨੀ ਹੈਗਾ ਬਾਈ ਜੀ, ਉਹਦੇ ਚੋਂ 1% ਵੀ ਕੁਛ ਨੀ ਨਿਕਲਣਾ ਜਦੋਂ ਆ ਕੇ ਕੋਈ ਕੁਰਸੀ ਤੇ ਬਹਿ ਗਿਆ, ਭਾਵੇਂ ਕਾਂਗਰਸੀ ਬਹਿ ਜੇ, ਭਾਵੇਂ ਬਾਦਲ ਸਾਹਿਬ ਵਾਲਿਆਂ ਚ ਬਹਿ ਜੇ, ਭਾਵੇਂ ਕਿਸੇ ਹੋਰ ਚ ਬਹਿ ਜੀ
0: ਜੀ,
2: ਜੋ ਅੱਜ ਦੀ ਸਰਕਾਰ ਚੱਲਦੀ ਪਈ ਆ ਉਵੇਂ ਹੀ ਚੱਲਣੀ ਆ ਬਾਈ ਜੀ
0: ਜੀ।
2: ਤੁਸੀਂ ਮੈਨੂੰ ਇਹਨਾਂ ਦੇ ਮੈਂ ਤੁਹਾਨੂੰ ਅੱਗੇ ਕਿੰਨੀ ਵਾਰੀ ਕਿਹਾ ਵੀ ਇਹ ਸਰਨਾ ਸਾਹਿਬ ਦੇ ਬੜੇ ਖਾਸ ਬੰਦੇ ਨੇ ਗੜਗੜਜ ਸਾਹਿਬ
0: ਜੀ,
2: ਮੈਂ ਤੁਹਾਨੂੰ ਵੀਡੀਓ ਭੇਜ ਦੇਣਾ ਬਾਈ ਜੀ, ਜਿੰਨਾ ਬਾਦਲ ਸਾਹਿਬ ਹੋਰਾਂ ਦੇ ਖਿਲਾਫ਼ ਮੰਦੀ ਭਾਸ਼ਾ ਦੇ ਵਿੱਚ ਇਹ ਸਰਨਾ ਸਾਹਿਬ ਤੇ ਇਹ ਬੋਲੇ ਨੇ
0: ਜੀ,
2: ਉਹਨਾਂ ਤਾਂ ਕੋਈ ਬੋਲ ਹੀ ਨੀ ਸਕਦਾ ਬਾਈ ਜੀ। ਅੱਜ ਕਹਿੰਦੇ ਵੀ ਤੁਸੀਂ ਬਾਦਲ ਸਾਹਿਬ ਹੋਰਾਂ ਨੂੰ ਵੋਟ ਪਾਓ ਵੀ ਅਸੀਂ ਵੀ ਸਭ ਤੋਂ ਵੱਧ ਹਮਦਰਦੀ ਅਸੀਂ
0: ਜੀ,
2: ਤੁਸੀਂ ਮੈਨੂੰ ਦੱਸੋ ਵੀ ਉਸੇ ਭਾਰਜ ਬਾਈ ਜੀ ਤੁਹਾਡੇ ਵਾਸਤੇ ਜਿਹੜਾ ਅਕਾਲ ਤਖ਼ਤ ਦੀ ਪਦਵੀ ਤੇ ਬੈਠਾ ਹੋਊਗਾ ਜਥੇਦਾਰ ਉਹ ਹੁਕਮਨਾਮਾ ਦਊਗਾ ਤੁਹਾਡੇ ਵਾਸਤੇ ਮੰਨਣ ਯੋਗ ਹੋਊਗਾ ਨਾ ਜੀ ਉਹ,
0: ਬਿਲਕੁਲ।
2: ਤੇ ਫਿਰ ਇਹੀ ਗੜਗੜਜ ਸਾਹਿਬ ਨੇ ਕਿਉਂ ਨਕਾਰਿਆ ਉਹ ਪ੍ਰੋਫੈਸਰ ਦਰਸ਼ਨ ਸਿੰਘ ਦੇ ਜਦੋਂ ਹੁਕਮਨਾਮਾ ਅਕਾਲ ਤਖ਼ਤ ਤੋਂ ਜਾਰੀ ਹੋਇਆ
0: ਜੀ।
2: ਬਾਈ ਜੀ ਬੜੇ ਮੈਂ ਨਾ ਇਹ ਬਹੁਤ ਸੌਖਾ ਆ, ਅਸੀਂ ਅੱਜ ਦੀ ਪੜਚੋਲ ਅਸੀਂ ਜਿਹਦੇ ਨਾਲ ਮੰਨ ਲਓ ਮੈਂ ਮੰਨ ਲਓ ਬਾਦਲ ਸਾਹਿਬ ਦੇ ਨਾਲ ਆ ਜਾਂ ਕੋਈ ਕਿਸੇ ਦੇ ਬਾਰੇ ਸੋਚਦਾ ਅਸੀਂ ਉਸ ਹਿਸਾਬ ਨਾਲ ਪੜਚੋਲ ਕਰੀ ਜਾਂਦੇ ਹਾਂ, ਹਰ ਇੱਕ ਚੀਜ਼ ਦੀ ਕਰੀ ਜਾਂਦੇ ਹਾਂ, ਉਹ ਬੜਾ ਸੌਖਾ
0: ਜੀ।
2: ਪਰ ਮੇਰੀ ਹੱਥ ਬੰਨ ਕੇ ਬੇਨਤੀ ਸੈਣੀ ਬਾਈ ਜੀ ਨੂੰ, ਮੈਂ ਤਾਂ ਬੜੇ ਪਿਆਰੇ ਸੱਜਣ ਨੇ, ਮੇਰਾ ਕੋਈ ਇਹ ਨੀ ਹੈਗਾ ਵੀ ਕੋਈ ਉਹ ਹੈਗਾ, ਪਰ ਜਦੋਂ ਆਪਾਂ ਕੋਈ ਵੀ ਪੜਚੋਲ ਕਰਦੇ ਹਾਂ ਨਾ ਘੱਟੋ ਘੱਟ ਜਿੰਨਾ ਚਿਰ ਆਪਾਂ ਪਾਸਟ ਨੀ ਵੇਂਦੇ ਬਾਈ ਜੀ ਉਹਨਾਂ ਚਿਰ ਆਪਾਂ ਪੜਚੋਲ ਕਰ ਹੀ ਨੀ ਸਕਦੇ, ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਜੇ ਪੜਚੋਲ ਕਰਾਂਗੇ ਅੱਜ ਤਾਂ ਉਹੀ ਇਹੀ।
0: ਫਿਰ ਮੁਕੱਦਰ ਬਾਈ ਜੀ ਇੱਥੇ ਇੱਦਾਂ ਵੀ ਚਲੋ ਮੈਂ ਗੱਲ ਤੋਰ ਲੈਣਾ ਕਿ ਜਿਹੜਾ ਜੋ ਕੁਝ ਰਣਜੀਤ ਸਿੰਘ ਦੇ ਹੁਣਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹੋਇਆ ਫਿਰ ਉਹਨੂੰ ਵੀ ਨਾਲ ਲੈ ਕੇ ਤੋਰੀਏ ਤਾਂ ਫਿਰ ਤਾਂ ਸਹੀ ਹੋ ਹੀ ਨੀ ਸਕਦਾ ਕੁਛ ਵੀ। ਫਿਰ ਤਾਂ ਉਹਨਾਂ ਦਾ ਸਾਰਾ ਕੁਝ ਕਰੀਤਾ ਕਰਾਇਆ ਆ ਉਹਨਾਂ ਨੇ।
2: ਨਹੀਂ ਨਹੀਂ ਨਹੀਂ ਨਹੀਂ ਭਾਰਤ ਬਾਈ ਜੀ, ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਡੈਮੋਕ੍ਰੇਸੀ ਦਾ ਨਹੀਂ ਸੀ ਹੈਗਾ। ਮੈਂ ਜੇ ਉਹਨਾਂ ਨੂੰ ਵੀ ਲਓ, ਉਹਨਾਂ ਦੇ ਰਾਜ ਚ ਵੀ ਸਾਰਾ ਕੁਝ ਸਹੀ ਨਹੀਂ ਹੈਗਾ, ਆਪਾਂ ਤਾਂ ਦੇਖਦੇ ਹੀ ਹੈਗੇ ਆ ਵੀ ਆਪਾਂ ਠੀਕ ਆ ਉਹਨਾਂ ਚ ਉਹਨਾਂ ਦੇ ਵਿੱਚ।
0: ਜੇ ਉਹ ਡੈਮੋਕ੍ਰੇਸੀ ਦਾ ਸਮਾਂ ਨਹੀਂ ਸੀ ਤਾਂ ਮੁਕੱਦਰ ਬਾਈ ਜੀ ਉਹ ਪੁਜਾਰੀਵਾਦ ਤਾਂ ਉਸੇ ਤਰ੍ਹਾਂ ਹੀ ਚੱਲਿਆ ਆ ਰਿਹਾ ਨਾ ਉਸ ਸਮੇਂ ਦਾ।
2: ਹੁਕਮਨਾਮਾ ਤਾਂ ਉਦੋਂ ਵੀ ਉਸੇ ਪਦਵੀ ਤੋਂ
1: ਉਦੋਂ ਸ਼ਿਕਾਇਤ ਲਿਆਉਣੀ ਚਾਹੀਦੀ ਸੀ ਨਾ ਫਿਰ ਤੁਹਾਨੂੰ, ਉਦੋਂ ਸ਼ਿਕਾਇਤ ਲਿਆਉਣੀ ਚਾਹੀਦੀ ਸੀ ਕੁਲਜੀਤ ਸਿੰਘ ਜਿਹੜਾ ਹੈਗਾ ਆ ਵੀ ਬਾਈ ਹੁਕਮਨਾਮਾ ਨਹੀਂ ਮੰਨਦਾ। ਕੁਲਦੀਪ ਸਿੰਘ ਨੇ ਕੋਈ ਗੁਰੂ ਸਾਹਿਬ ਦੇ ਛਿੱਟੇ ਮਾਰੇ ਸ਼ਰਾਬ ਦੇ, ਤਾਂ ਤੁਸੀਂ ਪ੍ਰੋਬਲਮ ਨੂੰ ਕਿੱਦਾਂ ਮਿਕਸ ਅਪ ਕਰ ਲਓਗੇ ਤੁਸੀਂ ਵੀ ਇਸੇ ਚੀਜ਼ ਦੇ ਉੱਤੇ? ਉਹ ਸੈਪਰੇਟ ਇਸ਼ੂ ਹੈ, ਇਹ ਸੈਪਰੇਟ ਇਸ਼ੂ ਹੈ।
2: ਮੇਰੀ ਇੱਕ ਗੱਲ
0: ਜੀ
2: ਸੈਣੀ ਬਾਈ ਜੀ, ਤੁਸੀਂ ਅੱਜ ਕਹਿ ਸਕਦੇ ਹੋ ਅੱਜ ਦੇ ਉਹਦੇ ਵਿੱਚ ਵੀ ਹਾਂ ਵਾਕਈ ਭਗਵੰਤ ਮਾਨ ਨੇ ਚਿੱਟੇ ਮਾਰੇ ਜੀ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਕਿਹੜੀਆਂ ਲੈਬਾਂ ਤੋਂ ਉਹ ਜਾਂਚ ਕਰਾਈ ਹੈ?
0: ਨਹੀਂ ਉਹ ਤਾਂ ਕੇਂਦਰ ਦੀਆਂ ਲੈਬਾਂ ਬਕਾਇਦਾ ਉਹਨਾਂ ਮੁਕੱਦਰ ਬਾਈ ਜੀ, ਉਹਨਾਂ ਨੇ ਕਿਹਾ ਵੀ ਕੇਂਦਰ ਦੀਆਂ ਦੋ ਲੈਬਾਂ ਨੇ ਉਹਨਾਂ ਦਾ ਨਾਮ ਲਿਆ ਬਕਾਇਦਾ।
2: ਨਹੀਂ ਕਿੱਥੇ ਨਾ ਨਹੀਂ ਹੈਗਾ ਨਾ ਭਾਰਤ ਬਾਈ ਜੀ,
0: ਨਹੀਂ ਨਸ਼ਰ ਕੀਤੀਆਂ ਉਹਨਾਂ ਨੇ ਸਾਰਾ ਕੁਝ, ਰਿਪੋਰਟਾਂ ਜਦੋਂ ਨਸ਼ਰ ਕੀਤੀਆਂ ਨੇ।
2: ਨਹੀਂ ਨਹੀਂ ਤੁਸੀਂ ਕਿਹੜੀ ਸੈਣੀ ਬਾਈ ਜੀ ਨਾਲ ਉਹਦਾ
1: ਨਹੀਂ, ਤੁਸੀਂ ਜੇ ਏਦਾਂ ਦੀ ਗੱਲ ਹੈ ਤੁਸੀਂ ਜਾ ਕੇ ਅਕਾਲ ਤਖ਼ਤ ਤੋਂ ਜਾਣਕਾਰੀ ਲੈ ਲਓ ਇਸ ਚੀਜ਼ ਦੀ ਵੀ ਦਿਓ ਜੀ ਲੈਬ ਦਾ।
2: ਮੈਂ ਕੁਛ ਨੀ ਕਹਿ ਸਕਦਾ ਬਾਈ ਜੀ, ਅਸਲ ਚ ਇਹਨਾਂ ਨੇ ਭੰਬਲ ਪੂਸੇ ਚ ਪਾਇਆ ਹੋਇਆ ਸਾਰਾ ਕੰਮ ਮੇਰੇ
1: ਅਕਾਲ ਤਖ਼ਤ ਉੱਠਿਆ ਇੱਥੇ ਕਰਕੇ ਸੀਗਾ ਜੀ। ਹੁਣ ਆਹ ਹੀ ਸੋਚ ਸੀ ਜਦੋਂ ਅਕਾਲ ਤਖ਼ਤ ਢੱਠਿਆ ਉਹਨਾਂ ਨੂੰ ਉਦੋਂ ਵੀ ਪਤਾ ਸੀ ਵੀ ਇਹਨਾਂ ਦਾ ਕੀ ਆ, ਕਈਆਂ ਨੇ ਢੱਠਿਆਂ ਨੂੰ ਵੀ ਜਸਟੀਫਾਈ ਕਰ ਦੇਣਾ, ਕਈਆਂ ਨੇ ਕਹਿ ਦੇਣਾ ਹਾਂ ਜੀ ਕੋਈ ਗੱਲ ਨੀ ਪਹਿਲਾਂ ਵੀ ਇੱਕ ਵਾਰੀ ਢੱਠਿਆ ਸੀ ਫੇਰ ਕੀ ਹੋ ਗਿਆ ਜੀ ਦੁਬਾਰਾ ਬਣ ਜਾਊਗਾ ਜੀ, ਇਸੇ ਸੋਚ ਨੇ ਢਹਾਇਆ ਸੀਗਾ ਜੀ ਹੋਰ ਕੋਈ ਨੀ। ਦਰਸ਼ਨ ਸਿੰਘ ਨਾ ਪ੍ਰੋਫੈਸਰ ਦਰਸ਼ਨ ਸਿੰਘ ਨਾ ਮੰਚ ਸਾਂਝਾ ਕੀਤਾ ਸਾਰਾ ਕੁਛ ਕੀਤਾ, ਉਦੋਂ ਕੰਪਲੇਂਟ ਕਿਉਂ ਨੀ ਲਿਆਂਦੀ? ਅੱਜ ਜਦੋਂ ਕੋਈ ਕੇਸ ਟ੍ਰੀਟ ਕਰ ਰਿਹਾ ਹੈ ਉਦੋਂ ਉਹ ਸੀ ਟ੍ਰੀਟ ਕਰ ਰਿਹਾ ਹੈ ਇੱਕ ਕੇਸ ਨੂੰ ਜਿਹੜਾ ਆ ਉਹ ਜਜਮੈਂਟ ਦੇ ਰਹੀ ਹੈ ਚਲਾ ਰਿਹਾ ਹੈ ਤੁਸੀਂ ਇਹ ਜੱਜ ਬੁਲਾਨਾ ਆ ਜੀ।
2: ਨਹੀਂ ਸੈਣੀ ਬਾਈ ਜੀ ਕੰਪਲੇਂਟ ਲਿਆਉਣ ਦੀ ਲੋੜ ਕੀ ਹੈਗੀ ਆ, ਉਹ ਸ਼ਰੇਆਮ ਚੈਲੰਜ ਕਰ। ਹੁਣ ਦਰਸ਼ਨ ਸਿੰਘ ਜੋ ਕਰਦੇ ਪਏ ਸੀ, ਹੁਣ ਜੋ ਗੜਗੱਜ ਸਾਹਿਬ ਨੇ ਉਹਨਾਂ ਦੀ ਸਪੋਰਟ ਕੀਤੀ ਉਹ ਕੋਈ ਲੁਕੀ ਛੋਪੀ ਥੋੜੀ ਸੀ ਵੀ ਉਹ ਹੁਣ ਆਪਾਂ ਕਹਿੰਦੇ ਵੀ ਅਦਾਲਤ ਸੋ ਮੋਟੋ ਕਿਉਂ ਨੀ ਲੈਂਦੀ? ਅੱਜ ਆਪਾਂ ਰੋਜ਼ ਇਹੀ ਗੱਲ ਕਹਿੰਦੇ ਹਾਂ ਨਾ ਵੀ ਜੋ ਕੋਈ ਕਾਰਨ ਹੁੰਦਾ ਤੇ ਅਦਾਲਤ ਆਪ ਸੋ ਮੋਟੋ ਲਵੇ ਜੀ ਉਹਦੇ ਤੇ ਫਿਰ ਉਦੋਂ ਅਕਾਲ ਤਖ਼ਤ ਕਿਉਂ ਨੀ ਸੀ ਲੈ ਸਕਦਾ? ਜੇ ਮੰਨ ਲਓ ਅਸੀਂ ਤਾਂ ਹੁਣ ਪੜ੍ਹਦੇ ਪਏ ਉਹਨਾਂ ਚੀਜ਼ਾਂ ਨੂੰ, ਅਸੀਂ ਤਾਂ ਛੋਟੇ ਸੀ ਬਾਈ ਜੀ ਉਦੋਂ ਸਾਨੂੰ ਪਤਾ ਵੀ ਨੀ ਸੀ ਇਹਨਾਂ ਚੀਜ਼ਾਂ ਦਾ, ਰੈਲੀਵੈਂਸ ਰੱਖਦਾ ਹੈਗਾ ਕਿਉਂਕਿ ਜਦੋਂ ਕੋਈ ਜਥੇਦਾਰ ਮੰਨ ਲਓ ਉਸੇ ਕੁਰਸੀ ਤੇ ਬੈਠਾ ਇੱਕ ਧਿਰ ਨੂੰ ਸਪੋਰਟ ਕਰਦਾ ਉਦੋਂ ਜਥੇਦਾਰ ਹੁੰਦਾ, ਜਦੋਂ ਉਹ ਇੱਕ ਧਿਰ ਨੂੰ ਸਪੋਰਟ ਨਹੀਂ ਕਰਦਾ ਉਹਨਾਂ ਨੂੰ ਲਾ ਗਿਆ ਮਾਰ ਦੇਣ ਉਹਨਾਂ ਦੇ, ਸੁਣਿਆ ਆਪਾਂ ਕਛਹਿਰੇ ਕਛੂਰੇ ਵੀ ਵਿੱਚ ਹੀ ਰਹਿ ਜਾਂਦੇ ਨੇ, ਉਹੀ ਜਥੇਦਾਰ ਹੁੰਦੇ ਨੇ ਉਸੇ ਪਦਵੀ ਤੇ ਹੁੰਦੇ ਨੇ ਬਾਈ ਜੀ, ਇਹੀ ਰੌਲਾ ਤੇ ਇਹੀ ਹੈ, ਉਹੀ ਗੱਲ ਕਾਹਦੀ ਹੈ ਬਾਈ ਜੀ? ਆਪਾਂ ਮੈਂ ਹੁਣ ਮੈਨੂੰ ਮੈਂ ਨਹੀਂ ਕਹਿਣਾ ਚਾਹੁੰਦਾ ਹੈਗਾ, ਮੈਂ ਵਾਰ ਵਾਰ ਕਿੰਨੀ ਵਾਰੀ ਇਹ ਗੱਲ ਕਹਿ ਲਈ ਵੀ ਉਸੇ ਪਦਵੀ ਤੇ ਬੈਠੇ ਜਥੇਦਾਰ ਉਹੀ ਫੈਸਲਾ ਦਿੰਦੇ ਨੇ, ਉਹਨੂੰ ਕੋਈ ਧਿਰਾਂ ਮੰਨਦੀਆਂ ਨੇ ਕੋਈ ਨਹੀਂ ਮੰਨਦੀਆਂ ਕਿਉਂਕਿ ਉਹ ਕਿਸੇ ਦੇ ਹੱਕ ਚ ਹੁੰਦਾ ਕਿਸੇ ਦੇ ਖਿਲਾਫ਼ ਹੁੰਦਾ।
1: ਪਰੰਪਰਾ ਹੀ ਬੰਦ ਕਰ ਦੇਣੀ ਚਾਹੀਦੀ ਹੈ, ਇਹ ਪਰੰਪਰਾ ਹੀ ਬੰਦ ਕਰ ਦੇਣੀ ਚਾਹੀਦੀ ਹੈ, ਇਹ ਸਿੱਖਾਂ ਨਹੀਂ ਹੋ ਸਿੱਖਾਂ ਨੂੰ ਮਨਜ਼ੂਰ ਹੀ ਨਹੀਂ ਗੀ
0: ਜੇ ਕਾਲ ਤਖ਼ਤ ਬਿਲਕੁਲ ਵੀ ਹੈਗਾ
2: ਨਹੀਂ ਅੱਧੀ ਕੁ ਤਾਂ ਬੰਦ ਹੋ ਗਈ ਸੈਣੀ ਬਾਈ ਜੀ। ਅੱਜ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਵੀ ਤੁਸੀਂ ਭਗਵੰਤ ਮਾਨ ਦੇ ਮੂੰਹ ਨਹੀਂ ਲੱਗਣਾ, ਅੱਧੀ ਨਾ ਵੱਧ ਪੰਜਾਬ ਦੀ ਜਨਤਾ ਤੋਂ ਮਗਰ ਮਗਰ ਫਿਰਦੀ ਆ, ਹੁਣ ਏਦੂ ਬਾਅਦ ਪਰੰਪਰਾ ਕੀ ਬੰਦ ਹੋ ਗਈ? ਹੁਣ ਅਸੀਂ ਨਾ ਸਮਝੀਏ ਤੇ ਨਾ ਸਮਝੀਏ ਫਿਰ ਅਸੀਂ ਜਿਹੜੇ ਪਾਸੇ ਤੁਰੇ ਫਿਰਨੇ ਅਸੀਂ ਫਿਰੀ ਜਾਈਏ ਫਿਰ ਕੀ ਮੰਨ ਲਓ ਸਿੱਖਾਂ ਵਾਸਤੇ ਕੀ ਮਹੱਤਤਾ ਰਹਿ ਗਈ ਉਹਦੀ ਜਦੋਂ ਸਿੱਖ ਤੇ ਉੱਥੇ ਪੱਗਾਂ ਬੰਨ ਕੇ ਭਗਵੰਤ ਮਾਨ ਦੇ ਅੱਗੇ ਬੈਠੇ ਨੇ ਜੀ? ਇਸੇ ਕਰਕੇ ਇਹਨਾਂ ਕਾਰਨਾਂ ਕਰਕੇ ਮੈਂ ਇਹੀ ਗੱਲ ਕਹਿਣਾ ਬਾਈ ਜੀ, ਇਹ ਜੇ ਅਸੀਂ ਪਿਛਲਾ ਪੜਚੋਲ ਨਹੀਂ ਕਰਦੇ ਉਹਨਾਂ ਦੇ ਕਾਰਨਾਂ ਕਰਕੇ ਅੱਜ ਇਹ ਹਾਲਾਤ ਬਣਦੇ ਪਏ ਨੇ, ਤੇ ਜਿਹੜੀ ਤੁਸੀਂ ਗੱਲ ਕਹਿਣ ਦੇ ਹੋ ਨਾ ਜੇ ਇਸੇ ਹਿਸਾਬ ਨਾਲ ਹਾਲਾਤ ਚੱਲਦੇ ਰਹੇ ਇਹ ਪਰੰਪਰਾ ਬੰਦ ਵੀ ਹੋ ਜਾਣੀ ਹੈ ਬਾਈ ਜੀ, ਇਹ ਬੜੀ ਦੂਰ ਦੀਆਂ ਗੱਲਾਂ ਨੀ ਹੈਗੀਆਂ। ਬਥੇਰੀ ਜਨਤਾ ਤੋਂ ਇਹਨਾਂ ਦੇ ਖਿਲਾਫ ਖੜੀ ਆ ਇਸੇ ਕਰਕੇ। ਮੈਂ ਉਹੀ ਕਹਿਣ ਦਿਆਂ ਸੈਣੀ ਭਾਈ ਜੀ, ਮੈਂ ਤੁਹਾਡੀ ਹਰ ਇੱਕ ਗੱਲ, ਮੈਂ ਇਹ ਨੀ ਕਹਿੰਦਾ ਹੈਗਾ ਤੁਸੀਂ, ਤੁਹਾਡਾ ਵਿਊ ਪੁਆਇੰਟ ਤੁਹਾਡਾ ਆਪਣਾ, ਮੇਰਾ ਆਪਣਾ, ਆਪਾਂ ਉਹ ਡਿਸਕਸ਼ਨ ਚੋਂ ਕੁਛ ਕੱਢਣਾ। ਮੈਂ ਇਹ ਨੀ ਹੈਗਾ ਵੀ ਮੈਂ ਤੁਹਾਡੇ ਖਿਲਾਫ ਆ ਜਾਂ ਭਾਰਜਭਾਈ ਦੇ ਖਿਲਾਫ, ਖਿਲਾਫ ਵਾਲੀ ਗੱਲ ਨੀ ਹੈਗੀ। ਆਪਾਂ ਵੀ ਜਿਹੜਾ ਉਸ ਗੱਲ ਚੋਂ ਕੁਛ ਕੱਢਣਾ ਚਾਹੁੰਦੇ ਹਾਂ ਵੀ ਉਹਦੇ ਚੋਂ ਕੁਛ ਨਿਕਲੇ, ਵੀ ਆਪਾਂ ਕਹਿ ਦਿੰਦੇ ਵੀ ਪਿਛਲਾ ਕਿਉਂ ਨਾ ਬਾਈ ਜੀ ਪੜਚੋਲ ਕਰੋ, ਜਿਵੇਂ 78 ਤੋਂ ਚੱਲਿਆ ਕੰਮ, ਜੋ ਜੋ ਹੋਇਆ ਸਾਰਾ ਕੁਛ, ਬਾਦਲ ਸਾਹਿਬ ਹੋਰਾਂ ਨੇ ਉਹੀ ਗੱਲ ਉਦੋਂ ਕਿਹਾ।
0: ਨਹੀਂ ਮੁਕੱਦਰ ਭਾਈ ਜੀ, ਇੱਕ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਾਂਗਾ, ਇੱਕ ਮਿੰਟ ਮੇਰੇ, ਚਲੋ ਮੈਂ ਆਪਣੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਸਜ਼ਾ ਲੱਗੀ ਸੀ
2: ਜੀ,
0: ਠੀਕ ਹੈ ਜੀ, ਉਹ ਭੁਗਤੀ ਕਿ ਨਹੀਂ ਭੁਗਤੀ ਉਹਨਾਂ ਨੇ?
2: ਨਹੀਂ ਭੁਗਤੀ ਜੀ, ਉਹਨਾਂ ਨੇ ਜਿਹੜੀ ਧਾਰਮਿਕ ਸਜ਼ਾ ਸੀ ਉਹ ਭੁਗਤ ਲਈ, ਮੈਨੂੰ ਕੋਈ ਸਜ਼ਾ ਦੇ ਦੇ ਵੀ ਤੁਸੀਂ ਆ ਭੰਨ ਤੋੜੋ ਜੀ, ਤੁਸੀਂ ਸਾਰਾ ਕੁਛ ਕਰ ਲੋ, ਉਹਨੂੰ ਤਾਂ ਮੈਂ ਭੁਗਤ ਲਿਆ, ਪਰ ਜਿੱਥੇ ਆ ਕੇ ਸਾਡੇ ਜਿਹੜੀ ਸਾਡੀ ਸਿਆਸੀ ਕੁਰਸੀਆਂ ਦਾ ਅਸਰ ਪੈਂਦਾ, ਉੱਥੇ ਅਸੀਂ ਮੁੱਕਰ ਗਏ ਜੀ। ਗੱਲ ਤਾਂ ਫਿਰ ਉਹੀ ਹੈ
0: ਜੀ,
2: ਹੁਣ ਜਿਹੜੇ ਜਿਹੜੇ ਭਗਵੰਤ ਮਾਨ ਨਾਲ ਨੇ ਉਹ ਇਸੇ ਗੱਲ ਨੂੰ ਤਾਂ ਕਹਿੰਦੇ ਨੇ ਵੀ ਬਾਦਲ ਸਾਹਿਬ ਨੂੰ ਜਦੋਂ ਉਹਨਾਂ ਨੂੰ ਸਜ਼ਾ ਲਾਈ ਸਿਆਸੀ, ਉਦੋਂ ਉਹ ਨੀ ਮੰਨੇ ਜੀ, ਤੁਸੀਂ ਦੱਸੋ।
0: ਨਹੀਂ ਇਹਦੇ ਵਿੱਚ ਸਿਆਸੀ ਸਜ਼ਾ ਕਦੋਂ ਲਾ ਰਹੇ ਨੇ ਉਹਨਾਂ ਨੂੰ, ਜਦ ਉਹਦੇ ਵਿੱਚ ਸਿਆਸੀ ਸਜ਼ਾ ਕਾਹਦੀ ਲਾਈ ਆ ਉਹਨਾਂ ਨੂੰ?
2: ਸਿਆਸੀ ਸਜ਼ਾ ਉਹਨਾਂ ਨੂੰ ਲਾਈ ਵੀ ਤੁਸੀਂ ਆਪਣੇ ਅਹੁਦੇ ਛੱਡੋ ਜੀ, ਅਸਤੀਫਾ ਦਿਓ, ਤੇ ਧਾਮੀ ਸਾਹਿਬ ਨੂੰ ਇਹ ਕਿਹਾ ਵੀ ਤੁਸੀਂ ਕਮੇਟੀ ਬਣਾਓ ਦੁਬਾਰਾ ਅਕਾਲੀ ਦਲ ਦਾ ਗਠਨ ਕਰੋ, ਤੇ ਧਾਮੀ ਸਾਹਿਬ ਕਹਿੰਦੇ ਮੈਂ ਤਾਂ ਬਾਦਲ ਸਾਹਿਬ ਦਾ ਸਿਪਾਹੀ ਆ ਜੀ
0: ਜੀ।
2: ਇਸ ਸਾਰਾ ਕੁਛ ਹੋਇਆ ਹੀ ਤੁਹਾਡੇ ਸਾਹਮਣੇ ਹੀ ਹੋਇਆ ਬਾਈ ਜੀ, ਇਹਦੇ ਚ ਕੀ ਹੋਇਆ
0: ਜੀ?
2: ਬਾਈ ਜੀ ਮੈਂ ਇਹੀ ਸ਼ਮੀ ਆਪਣਾ ਭਾਰਜ ਬਾਈ ਜੀ, ਜਿਹੜੀ ਅਸੀਂ ਜੇ ਆਪਾਂ ਆਪਣੀਆਂ ਸੰਸਥਾਵਾਂ ਦੀ ਗੱਲ ਕਰਦੇ ਹਾਂ ਨਾ, ਤੇ ਉਹਦੇ ਵਿੱਚ ਆਪਾਂ ਕਿਸੇ ਧਿਰ ਨੂੰ ਜਾਂ ਅੱਜ ਦੇ ਹਾਲਾਤਾਂ ਨੂੰ ਨਹੀਂ, ਉਹ ਇਹ ਵੇਖੋ ਇਹ ਢਹਿ ਢੇਰੀ ਹੌਲੀ ਹੌਲੀ ਹੁੰਦੀਆਂ ਆਈਆਂ ਨੇ, ਤੇ ਅੱਜ ਇਹ ਹਾਲਾਤ ਤੇ ਪਹੁੰਚੀਆਂ ਨੇ, ਤੇ ਇਹ ਅੱਗੇ ਹੋਰ ਹੋਰ ਹੋਰ ਵੀ ਇਦੋਂ ਵੀ ਨਿਘਾਰ ਵੱਲ ਪਹੁੰਚਣਗੀਆਂ ਜਿਹੜੇ ਪਾਸੇ ਨੂੰ ਅਸੀਂ ਤੁਰੇ ਹੋਏ ਆ।
0: ਲੋਕ ਆਪਣੇ ਮੁਹਾਰੇ ਦੇ ਉੱਤੇ ਕਿਉਂ ਨੀ ਫਿਰ ਉਹ ਜੇ ਸੰਸਥਾਵਾਂ ਨੂੰ ਬਚਾਉਣ ਦੀ ਗੱਲ ਜਾਂ ਹੋਰ ਸਾਰੇ ਧਰਨੇ ਲੱਗ ਰਹੇ ਨੇ ਜਾਂ ਮੁਜ਼ਾਰੇ ਹੋ ਰਹੇ ਨੇ, ਤਾਂ ਕਿਉਂ ਨੀ ਫਿਰ ਲੋਕ ਇਕੱਠੇ ਹੋ ਕੇ ਜੇ ਇੰਨਾ ਹੀ ਆਪਾਂ ਨੂੰ ਹੈਗਾ ਅਕਾਲ ਤਖ਼ਤ ਸਾਹਿਬ ਦਾ ਕਿ ਸਾਰਾ ਕੁਝ ਤਹਿਸ-ਨਹਿਸ ਹੋ ਰਿਹਾ, ਤਾਂ ਕਿਉਂ ਨੀ ਲੋਕ ਉੱਠਦੇ ਫਿਰ ਆਵਾਜ਼ ਉਠਾਉਂਦੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਖਿਲਾਫ?
2: ਲੋਕ ਤਾਂ ਭਰਜ ਬਾਈ ਜੀ ਆਹ ਯਾਰ ਯਾਰ ਪਿੱਛੇ ਭੰਗੜਾ ਪਾਉਂਦੇ ਫਿਰਦੇ ਨੇ, ਤੁਸੀਂ ਕਿਹੜੇ ਲੋਕਾਂ ਦੀ ਗੱਲ ਕਰਦੇ ਹੋ ਜੀ?
0: ਜੀ
2: ਮੈਂ ਉਹੀ ਤਾਂ ਗੱਲ ਤੁਹਾਨੂੰ ਕਹਿਣ ਦਿਆਂ ਬਾਈ ਜੀ, ਅਸਲ ਚ ਨਾ ਇਹ ਸਾਰਾ ਨਿਗਾਰ ਆਪਾਂ ਨਾ, ਮੈਂ ਹੁਣ ਕਿਹਨੂੰ ਕਵਾਂ ਵੀ ਤੁਸੀਂ ਕਿਸੇ ਬੰਦੇ, ਮੈਂ ਹੁਣ ਤੁਸੀਂ ਲੈ ਕੇ ਸੋਚੋ ਕਿਸੇ ਨੂੰ ਵੀ ਉਸ ਹਿਸਾਬ ਨਾਲ ਵੀ ਤੁਸੀਂ ਅੱਜ ਦੀ ਜੇ ਭਰਜ ਬਾਈ ਜੀ ਆਪਾਂ ਹੁਣ ਦੀ ਗੱਲ ਕਰੀ ਜਾਵਾਂਗੇ ਨਾ, ਉਹਦੇ ਚੋਂ ਕੁਛ ਨੀ ਨਿਕਲਣਾ ਹੈਗਾ, ਕਿਉਂਕਿ ਤੁਸੀਂ ਦੱਸੋ ਨਾ ਵੀ ਜੇ ਅਕਾਲ ਤਖ਼ਤ ਦਾ ਫੈਸਲਾ
0: ਸਾਰੇ ਸਿੱਖਾਂ ਵਾਸਤੇ ਮੰਨਣਾ, ਗੱਲ ਵੀ ਕਰਦੇ ਹੋ ਚਲੋ ਜੋ ਸਾਰਾ ਕੁਝ ਮਲਗੋਬਾ ਬਣ ਰਿਹਾ ਤੇ ਉਹਦੇ ਵਿੱਚੋਂ ਕੀ ਨਿਕਲਦਾ ਫਿਰ? ਅਸੀਂ ਸਿਰ ਤੇ ਸਿਰ ਮਿਕਸ ਅਪ ਕਰਕੇ ਹੀ ਸਾਰਾ ਕੁਝ ਮਤਲਬ ਕਿ ਮਸਲੇ ਹੱਲ ਕਿੱਦਾਂ ਕਰ ਲਾਂਗੇ? ਮੈਨੂੰ ਇਹ ਵੀ ਸਮਝ
2: ਮੇਰਾ ਉਹੀ ਤਾਂ ਕੰਸਰਨ ਹੈ ਭਾਰਤ ਬਾਈ ਜੀ, ਉਹਦੇ ਚੋਂ ਨਿਕਲਦਾ ਕੁਛ ਨੀ, ਉਹਦੇ ਚੋਂ ਸਾਡੀਆਂ ਸੰਸਥਾਵਾਂ ਢਹਿ ਢੇਰੀ ਹੋ ਰਹੀਆਂ ਨੇ, ਕਿਉਂਕਿ ਜਿਵੇਂ ਦੇ
0: ਢਹਿ ਢੇਰੀ ਫਿਰ ਹੋਰ ਬਾਕੀ ਤਾਕਤਾਂ ਥੋੜੀ ਕਰ ਰਹੀਆਂ, ਤਾਂ ਕਰ ਵੀ ਤਾਂ ਆਪ ਹੀ ਰਹੇ ਹਾਂ ਅਸੀਂ ਫਿਰ
2: ਬਾਈ ਜੀ, ਜਿਹੜੇ ਉੱਥੇ ਬੈਠੇ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਭਾਰਜ ਬਾਈ ਜੀ, ਤੁਸੀਂ ਲੋਕਾਂ ਤੇ ਨਾ ਸਿੱਟੋ।
0: ਲੋਕ ਵੀ ਤਾਂ ਵਿੱਚ ਵਿੱਚ ਸ਼ਾਮਲ ਹੀ ਆ ਨਾ, ਉਹਦੇ ਵਿੱਚ ਵੀ ਸਾਰਾ ਕੁਝ, ਅੱਧੇ ਉਧਰ ਨੇ ਲੋਕ, ਅੱਧੇ ਉਧਰ, ਅੱਧੇ ਕਹਿੰਦੇ ਭਈ ਅਸੀਂ ਤਾਂ ਕਾਰਜਕਾਰੀ ਜਥੇਦਾਰ ਆ, ਭਾਈ ਇਹਨੂੰ ਜਥੇਦਾਰ ਨੀ ਮੰਨਦੇ, ਅੱਧੇ ਕਹਿੰਦੇ ਕਿ ਅਸੀਂ ਜਥੇਦਾਰ ਮੰਨਦੇ ਹਾਂ, ਅੱਧੇ ਕਹਿੰਦੇ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੀ ਰਿਸਪੈਕਟ ਪੂਰੀ ਕਰਦੇ ਹਾਂ ਤੇ ਬਿਆਨਬਾਜ਼ੀ ਵੀ ਕਰੀ ਜਾਂਦੇ ਨੇ।
2: ਤੁਸੀਂ ਮੈਨੂੰ ਇੱਕ ਗੱਲ
1: ਦੱਸੋ, ਜਦੋਂ ਹਰਪ੍ਰੀਤ ਸਿੰਘ ਜਥੇਦਾਰ ਸੀ ਉਦੋਂ ਸਾਰੇ ਬਾਦਲ ਚੰਗੇ ਸੀ, ਜਿੱਦਣ ਹਰਪ੍ਰੀਤ ਸਿੰਘ ਲਾਤਾ ਉਦੋਂ ਬਾਦਲ ਮਾੜੇ ਹੋ ਗਏ ਜੀ।
2: ਨਹੀਂ ਫਿਰ ਗੱਲ ਤਾਂ ਮੈਂ ਸੈਣੀ ਬਾਈ ਜੀ ਉਹੀ ਤਾਂ ਗੱਲ ਹੈ, ਮੈਂ ਉਹੀ ਕਹਿੰਦਾ ਵੀ ਜਿਹੜਾ ਜਿਹਦੇ ਨਾਲ ਆ ਉਹ ਕਹਿੰਦਾ ਵੀ ਉਹ ਠੀਕ ਹੈ, ਦੂਜਾ ਕਹਿੰਦਾ ਵੀ ਉਹ ਮਾੜਾ। ਮੈਨੂੰ ਇਹ ਮੈਂ ਭਰਜ ਬਾਈ ਜੀ ਤੁਹਾਨੂੰ ਕਿੰਨੀ ਵਾਰੀ ਸਵਾਲ ਪੁੱਛਿਆ ਵੀ ਜਦੋਂ ਰਾਮ ਰਹੀਮ ਦੇ ਵੇਲੇ ਪੂਰੀ ਬਗਾਵਤ ਸੀ, ਰਾਮ ਰਹੀਮ ਦੇ ਖਿਲਾਫ਼ ਪੂਰੇ ਲੋਕ ਸੀ, ਉਦੋਂ ਤੁਸੀਂ ਇਹ ਸੋਚ ਸਕਦੇ ਹੋ ਵੀ ਕੋਈ ਅਕਾਲ ਤਖ਼ਤ ਦਾ ਜਥੇਦਾਰ ਉੱਠ ਕੇ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਉੱਠ ਕੇ ਰਾਮ ਰਹੀਮ ਨੂੰ ਮਾਫ਼ੀ ਸਕਦਾ? ਤੇ ਜਿਹੜੇ ਹਾਲਾਤ ਬਣੇ ਉਸ ਮਾਫ਼ੀ ਤੋਂ ਪਿੱਛੋਂ, ਉੱਥੇ ਅਕਾਲ ਤਖ਼ਤ ਦੇ ਜਥੇਦਾਰਾਂ ਦੇ ਜੋ ਹਾਲਾਤ ਬਣਦੇ ਆਪਾਂ ਪਹਿਲੀ ਵਾਰੀ ਵੇਖੇ, ਜਿਵੇਂ ਉੱਥੇ ਪੁਤਲੇ ਧੂਏ, ਬੁਰੇ ਹਾਲ ਕੀਤੇ ਲੋਕਾਂ ਨੇ, ਇਹ ਕਦੀ ਪਹਿਲਾਂ ਵੇਖਿਆ ਸੀ? ਤੁਸੀਂ ਮੈਨੂੰ ਇਹ ਦੱਸੋ ਵੀ ਉਹ ਕਿਸੇ ਸਿਆਸੀ, ਮੈਂ ਨੀ ਨਾਂ ਲੈਂਦਾ ਕਿਸੇ ਦਾ ਵੀ, ਉਹ ਕਿਸੇ ਸਿਆਸੀ ਦਬਾਅ ਤੋਂ ਬਿਨਾਂ ਅਕਾਲ ਤਖ਼ਤ ਦੇ ਜਥੇਦਾਰ ਖੁਦ ਉੱਠ ਕੇ ਮਾਫ਼ੀ ਹੋ ਸਕਦਾ ਸੀ ਵੀ ਆਪਾਂ ਮੰਨ, ਤੁਸੀਂ ਭਰਜ ਬਾਈ ਜੀ ਆਪਣੇ ਦਿਲ ਤੇ ਹੱਥ ਰੱਖ ਕੇ ਦੇ ਦੋ, ਦੱਸ ਦੋ ਮੈਨੂੰ ਵੀ ਕੋਈ ਜਥੇਦਾਰ ਮਾਫ਼ੀ ਦੇ ਸਕਦਾ ਸੀ ਉਸ ਟਾਈਮ ਤੇ ਜਦੋਂ ਪੂਰੀ ਬਗਾਵਤ ਚੱਲਦੀ ਪਈ ਸੀ? ਤੇ ਫਿਰ ਉਹ ਕੀ ਹੋਇਆ ਬਾਈ ਜੀ ਉੱਥੇ? ਫਿਰ ਕਾਰਨ ਤਾਂ ਫਿਰ ਸ਼੍ਰੋਮਣੀ ਕਮੇਟੀ ਦੀ ਓਹਦੇ ਚੋ ਹੀ ਇਸ਼ਤਿਹਾਰ ਲੱਗੇ ਓਥੇ ਵੀ ਅਸੀਂ ਮਾਫ਼ੀ ਦੇਤੀ ਜੀ। ਅੱਜ ਓਹੀ ਉਹ ਫਿਰ ਵਾਪਸ ਲਏ ਜਦੋਂ ਬਾਈ ਜੀ ਅਸਲ ਚ ਨਾ ਮੈਂ ਭਾਰਜ ਬਾਈ ਜੀ ਮੈਂ ਕਸਮ ਵਾਲੀ ਗੱਲ ਹੈ ਤੁਸੀਂ ਯਕੀਨ ਜਾਣਿਓ ਮੈਂ ਕਿਸੇ ਪਾਰਟੀ ਦਾ ਵਿਰੋਧੀ ਨੀ ਮੇਰੇ ਵੱਲੋਂ ਕੋਈ ਸਰਕਾਰ ਬਣ ਜੇ ਇਹ ਸਭ
0: ਮੈਂ ਬਿਲਕੁਲ
2: ਗੱਲ ਉਹੀ ਹੈ ਬਾਈ ਕਿਉਂਕਿ ਪਤਾ ਕੀ ਹੈ ਮੈਂ ਇਹ ਗੱਲ ਕਹਿੰਦਾ ਜਦੋਂ ਅਸੀਂ ਇਹ ਗੱਲ ਕਰਨੇ ਆ ਨਾ ਐਡੀ ਛੇਤੀ ਸਰਟੀਫਿਕੇਟ ਆਉਂਦੇ ਨੇ ਤੁਸੀਂ ਕਾਂਗਰਸੀ ਤੁਸੀਂ ਫਲਾਣੇ ਤੁਸੀਂ ਧਮਕਾਣੇ ਇੱਕ ਮਿੰਟ ਚ ਨਾਲ ਦੀ ਨਾਲ ਜਾਰੀ ਹੋਣ ਲੱਗ ਜਾਂਦੇ ਨੇ ਸਰਟੀਫਿਕੇਟ ਕਿਉਂਕਿ ਉਹ ਗੱਲ ਦਾ ਤੱਥਾਂ ਸਮੇਤ ਜਵਾਬ ਕੋਈ ਨੀ ਹੁੰਦਾ ਜੇ ਤੱਥ ਦੇ ਨਾਲ ਜਵਾਬ ਹੈ ਮੈਂ ਤਾਂ ਤੁਹਾਨੂੰ ਪੁੱਛੀ ਜਾਣਾ ਵੀ ਉਹੀ ਜਥੇਦਾਰ ਉੱਥੇ ਉਹ ਉਸੇ ਜਥੇਦਾਰ ਨੂੰ ਉਹ ਕਹਿਣ ਦਿਆ ਵੀ ਮੈਂ ਉਹਦੇ ਫੈਸਲੇ ਦਾ ਵਿਰੋਧ ਕਰਨ ਦਿਆ
0: ਵਾ
2: ਅੱਜ ਉਹੀ ਜਥੇਦਾਰ ਉਸੇ ਪਦਵੀ ਤੇ ਉਹ ਕਹਿੰਦਾ ਵੀ ਅਕਾਲ ਤਖ਼ਤ ਦਾ ਤੁਸੀਂ ਹੁਕਮਨਾਮਾ ਮੰਨੋ ਜੀ
0: ਥੈਂਕ ਯੂ ਜੀ
2: ਬਾਈ ਜੀ ਮੇਰੀ ਬੇਨਤੀ ਹੈ ਵੀ ਮੈਂ ਕੋਈ ਮੇਰੀ ਗੱਲ ਨੂੰ ਗਲਤ ਨਾ ਲਿਓ
0: ਨਹੀਂ ਨਹੀਂ ਗੱਲ ਤੁਸੀਂ ਕਹਿਤੀ ਆਪਣੀ ਗੱਲ ਬਸ ਠੀਕ ਹੈ ਜੀ ਹਾਂਜੀ ਕੋਈ ਇਦਾਂ ਦੀ ਗੱਲ ਨਹੀਂ ਗੱਲ
2: ਮੈਂ ਕੋਈ ਇਹ ਨਹੀਂ ਵੀ ਮੈਂ ਨਾ
0: ਤੁਹਾਡੇ ਆਪਣੇ ਵਿਚਾਰ ਨੇ ਬਿਲਕੁਲ
2: ਹਾਂਜੀ ਵੀ ਆਪਾਂ ਇਸ ਨੂੰ ਇੱਕ ਪੱਖ ਵੱਲੋਂ ਲੈ ਕੇ ਨਾ ਚੱਲੀਏ ਵੀ ਜੇ ਅੱਜ ਹੁਣ ਮੰਨ ਲਓ ਜਥੇਦਾਰ ਗੜਗੱਜ ਜੋ ਕਹਿਣਦੇ ਵੀ ਉਹੀ ਸਹੀ ਹੈ ਫਿਰ ਦੂਜੇ ਕਹਿਣਦੇ ਸੀ ਉਹ ਮਾੜੇ ਥੋੜੀ ਸੀ ਉਸੇ ਪਦਵੀ ਤੇ ਸੀ ਬਾਈ ਜੀ
0: ਥੈਂਕ ਯੂ ਜੀ
2: ਆਪਾਂ ਆਪਣੀ ਸਹੂਲਤ ਦੇ ਹਿਸਾਬ ਨਾਲ ਆਪਾਂ ਇਹ ਨਾ ਕਹੀਏ ਵੀ ਜੋ ਮੈਨੂੰ ਠੀਕ ਲੱਗਦਾ ਉਹੀ ਠੀਕ ਹੈ
0: ਜੀ ਥੈਂਕ
2: ਮੇਰੀ ਤਾਂ ਬੇਨਤੀ ਇਹੀ ਹੈ ਹੋਰ ਕੋਈ ਗੱਲ
0: ਥੈਂਕ ਯੂ ਸ਼ੁਕਰੀਆ
2: ਸਤਿ ਸ਼੍ਰੀ ਅਕਾਲ ਬਾਈ
0: ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਸੈਣੀ ਬਾਈ ਜੀ
0: ਸ਼ੁਕਰੀਆ ਜੀ
1: ਸਤਿ ਸ਼੍ਰੀ ਅਕਾਲ ਜੀ
0: ਜੀ ਸੈਣ ਸਾਹਿਬ ਕੁਝ ਕਹੋਗੇ ਆਖਰ ਦੇ ਇਸ ਮੁੱਦੇ ਦੇ ਉੱਤੇ ਫਿਰ ਅੱਗੇ ਵੱਧਦੇ ਆ
1: ਦੇਖੋ ਇਸ ਬਹਿਸ ਦਾ ਤਾਂ ਕੋਈ ਅੰਤ ਨੀ ਹੈਗਾ ਆਪਣੀ ਆਪਣੀ ਸੋਚ ਆ ਜੀ ਸਵਾਲ ਤਾਂ ਇਹ ਹੈਗਾ ਆ ਕਿ ਹਾਊ ਟੂ ਸੋਲਵ ਦਾ ਪ੍ਰੋਬਲਮ ਪ੍ਰੋਬਲਮ ਨੂੰ ਜਿੰਨਾ ਮਰਜ਼ੀ ਲੰਬਾ ਕਰੀ ਚਲੋ ਉਹ ਤੋਂ ਪਿੱਛੇ ਚੱਲ ਪਓਗੇ ਜੀ ਵੀ ਹਾਂਜੀ ਠੀਕ ਗੱਲ ਹੈਗੀ ਜੀ ਗਿਆਨੀ ਹਰਪ੍ਰੀਤ ਸਿੰਘ ਦਾ ਪੜਚੋਲ ਕਰੋਗੇ ਤੇ ਇਹਦਾ ਨਿਕਲੇ
0: ਭਾਜੀ
1: ਉਹ ਤੋਂ ਅਜੇ ਜਿੱਦਣ ਗਿਆਨੀ ਜੈਲ ਸਿੰਘ ਨੂੰ ਲਿਆਂਦਾ ਸੀ ਇੱਥੇ ਜਾਂ ਉਹ ਬਰਨਾਲੇ ਨੂੰ ਲਿਆ ਕੇ ਬੰਨਿਆ ਸੀਗਾ ਜੀ ਓਦਣ ਫਿਰ ਉਹ ਜੇ ਬਰਨਾਲੇ ਵਾਲਾ ਜਿਹੜਾ ਹੈਗਾ ਆ ਉਹ ਕਿੱਦਾਂ ਕਰ ਲਿਆ ਜੀ ਉਹਦੇ ਵਿੱਚ ਬਰਨਾਲਾ ਕਿੱਦਾਂ ਦੋਸ਼ੀ ਹੈਗਾ ਸੀਗਾ ਜੀ ਉਦੋਂ ਫਿਰ ਮੁੜ ਕੇ ਜਿਹੜਾ ਹੈਗਾ ਆ ਇਹ ਸੀਧਾ ਆ ਜਾਂਦਾ ਵੀ ਹਾਂ ਜੀ ਵੀ ਏਦਾਂ ਦੇ ਹਾਲਾਤ ਕਿਉਂ ਪੈਦਾ ਕੀਤੇ ਕਿ ਬਰਨਾਲੇ ਨੂੰ ਪੁਲਿਸ ਭੇਜਣੀ ਪਈ ਜੀ ਜਾਂ ਇੱਥੇ ਦਾ ਪਾਣੀ ਕੱਟਣਾ ਪਿਆ ਜੀ ਆਪਰੇਸ਼ਨ ਬਲੈਕ ਥੰਡਰ ਕਰਨਾ ਪਿਆ ਜੀ ਹਾਂਜੀ ਫਿਰ ਤੁਸੀਂ ਉਹਨਾਂ ਹਾਲਾਤਾਂ ਤੇ ਉਹਨਾਂ ਬੰਦਿਆਂ ਨੂੰ ਦੋਸ਼ੀ ਦਿਓਗੇ ਜੀ ਵੀ ਏਦਾਂ ਕਰਕੇ ਜਿਹੜਾ ਹੈਗਾ ਇੱਥੇ ਬੰਦੇ ਹਥਿਆਰ ਬੰਦ ਆ ਕੇ ਬੈਠੇ ਕਿਉਂ ਜੀ ਉਹਨਾਂ ਨੂੰ ਕੱਢਣ ਵਾਸਤੇ ਜਿਹੜਾ ਹੈਗਾ ਆ ਵੀ ਬਿਜਲੀ ਪਾਣੀ ਬੰਦ ਕਰਨਾ ਪਿਆ ਜੀ ਸੋ ਗੱਲਾਂ ਇਹਨਾਂ ਨੀ ਹੈਗਾ ਗੱਲ ਤਾਂ ਇਹ ਹੈਗਾ ਆ ਕਿ ਜੋ ਅੱਜ ਦੇ ਹੈਗੇ ਆ ਅੱਜ ਦੇ ਵਿੱਚ ਹੀ ਰਹਿਣਾ ਚਾਹੀਦਾ ਆ ਅੱਜ ਨੂੰ ਹੀ ਸੋਚਣਾ ਚਾਹੀਦਾ ਅੱਜ ਨੂੰ ਵਿਚਾਰਨਾ ਚਾਹੀਦਾ ਹੈਗਾ ਜੀ ਅੱਜ ਦੀ ਸਿਚੁਏਸ਼ਨ ਕੀ ਹੈਗੀ ਅੱਜ ਜੇ ਤੁਹਾਨੂੰ ਉਦੋਂ ਲੱਗਦਾ ਸੀਗਾ ਤੇ ਜੇ ਪਹਿਲਾਂ ਕਿਸੇ ਬੰਦੇ ਦੇ ਉੱਤੇ ਤੁਸੀਂ ਅੱਜ ਜੋ ਕਿਲਾ ਕਰਦੇ ਹੈਗੇ ਆ ਜਦੋਂ ਉਹ ਉਹਨੇ ਅਫੈਂਸ ਕੀਤਾ ਹੈਗਾ ਜਾਂ ਉਦੋਂ ਸਜ਼ਾ ਦੇਣੀ ਹੈ ਕਿ ਬਾਅਦ ਦੇ ਵਿੱਚ ਜਿੱਦਣ ਉਹ ਜੱਜ ਦੀ ਕੁਰਸੀ ਤੇ ਬੈਠਾ ਆ ਤੇ ਉਦੋਂ ਇਹ ਕੱਢ ਕੇ ਇਸ ਤਰੀਕੇ ਨਾਲ ਤਾਂ ਕੋਈ ਵੀ ਕਚਹਿਰੀਆਂ ਦੇ ਵਿੱਚ ਵੀ ਮੁਲਜ਼ਮ ਜਿਹੜਾ ਆ ਉਹ ਜੱਜ ਦੇ ਬਾਰੇ ਜਿਹੜਾ ਆ ਇਹ ਕੱਢ ਕੇ ਵਿਚਾਰ ਦੇਣੇ ਸ਼ੁਰੂ ਕਰ ਦੂ ਅਗਲਾ ਕਹੂ ਤੂੰ ਆਪਣੇ ਕੇਸ ਦਾ ਡਿਫੈਂਸ ਦੇ ਤੂੰ ਆਪਣੇ ਕੇਸ ਦਾ ਦੱਸ ਤੂੰ ਜੱਜ ਬਾਅਦ ਦੇ ਵਿੱਚ ਉਹ ਬਾਅਦ ਚ ਦੇਖਾਂਗੇ ਕੀ ਕਰਨਾ ਕੀ ਨਹੀਂ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਹੁੰਦੀ ਰਹੂਗੀ ਹਾਂਜੀ ਤੂੰ ਅੱਜ ਦਾ ਦੱਸ ਸੋ ਇਸ ਕਰਕੇ ਜਿਹੜਾ ਹੈਗਾ ਆਪਣੇ ਫੈਂਸ ਆਪਣੇ ਕੇਸ ਤੇ ਹੋਣਾ ਚਾਹੀਦਾ ਮੈਨੂੰ ਦੱਸ ਦਿਓ ਵੀ ਇਤਿਹਾਸ ਦੇ ਵਿੱਚ ਕਿਸੇ ਨੇ ਫੋਟੋਆਂ ਦੇ ਉੱਤੇ ਇੱਦਾਂ ਕਰਕੇ ਸ਼ਰਾਬ ਦੇ ਛਿੱਟੇ ਮਾਰੇ
0: ਹਾਂਜੀ
1: ਸੋ ਇਸ ਕਰਕੇ ਹੈਗਾ ਜੋ ਹੈਗਾ ਆ ਵੀ ਚੀਜ਼ ਤੁਹਾਡੇ ਸਾਹਮਣੇ ਆ ਉਸ ਚੀਜ਼ ਦਾ ਜੋ ਪ੍ਰੋਬਲਮ ਆ ਉਹੀ ਐਡਰੈਸ ਕਰਨੀ ਹੈ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਬਾਕੀ ਜਿਹੜਾ ਹੈਗਾ ਜੇ ਇਸ ਤਰੀਕੇ ਨਾਲ ਕਰਾਂਗੇ ਤੇ ਇੰਸਟੀਟਿਊਸ਼ਨਾਂ ਵਾਕਈ ਇਹਦੇ ਵਿੱਚ ਕੋਈ ਦੋ ਰਾਏ ਨੀ ਮੁਕੱਦਰ ਵੀਰ ਦੀ ਅੱਧੀਆਂ ਤਾਂ ਖਤਮ ਹੋ ਗਈਆਂ ਇੰਸਟੀਟਿਊਸ਼ਨਾਂ ਅੱਧੀਆਂ ਹੋ ਜਾਣੀਆਂ ਹੈਗੀਆਂ ਜੇ ਇਸੇ ਤਰੀਕੇ ਨਾਲ ਹੀ ਵੱਖਰੇ ਮੇ ਰਹੇ ਤੇ
0: ਬਿਲਕੁਲ ਹੈ ਜੀ
1: ਇਹਤੇ ਤਾਂ ਕੋਈ ਸਿਰ ਜੋੜ ਕੇ ਜਿਹੜੇ ਹੈਗੇ ਆ ਬੰਦੇ ਉਹਨਾਂ ਨੂੰ ਮਤਲਬ ਸੰਜੀਦਾ ਬੰਦੇ ਆ ਉਹਨਾਂ ਨੂੰ ਬਹਿਣਾ ਚਾਹੀਦਾ ਵਿਚਾਰਨਾ ਚਾਹੀਦਾ ਆ ਵੀ ਅੱਗੇ ਤੋਂ ਜਾਂ ਤਾਂ ਮਤਲਬ ਇੱਦਾਂ ਦੇ ਚਿਹਰੇ ਉੱਥੇ ਬਿਠਾਏ ਜਾਣ ਜਿਹੜਾ ਤੇ ਕੇਤੂ ਨਾ ਹੋ ਸਕੇ
0: ਜਦੋਂ
1: ਕੇਤੂ ਵਾਲਿਆਂ ਦੇ ਤੁਸੀਂ ਬਿਠਾਓਗੇ ਤੇ ਫਿਰ ਇਹੋ ਜਿਹੀਆਂ ਗੱਲਾਂ ਤਾਂ ਹੋਣਗੀਆਂ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਆਖਰ ਕੁਛ ਨਾ ਕੁਛ ਧਰਮ ਦੇ ਵਿੱਚ ਜਿਹੜੀਆਂ ਮੇਜਰ ਤਬਦੀਲੀਆਂ ਦੀ ਲੋੜ ਹੈਗੀ ਆ ਉਹ ਹੋਣੀਆਂ ਚਾਹੀਦੀਆਂ ਹੈਗੀਆਂ ਜੀ ਇਹ ਆ ਕਿ ਸੰਜੀਦਾ ਬੰਦੇ ਇੰਸਟੀਟਿਊਸ਼ਨਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਜਿਹੜਾ ਆ ਮਤਲਬ ਉਹ ਡਿੱਗ ਵੀ ਜਾਂਦੀਆਂ ਹੁੰਦੀਆਂ ਆ ਤੇ ਸੰਭਾਲੀਆਂ ਵੀ ਜਾ ਸਕਦੀਆਂ ਆ
0: ਦੇਖੋ ਸੈਣੀ ਸਾਹਿਬ ਪਿਛਲੇ ਦਿਨਾਂ ਚ ਚਲੋ ਤੁਸੀਂ ਉਦੋਂ ਗੱਲ ਕਰਦਾ ਸੀ ਮੈਂ ਪੌਪ ਦੀ ਗੱਲ ਕੀਤੀ ਸੀ ਉਹਨਾਂ ਨੇ ਆਪਣੇ ਪੰਜ ਜਿਹੜੇ ਨੇ ਬੰਦੇ ਸੀਗੇ ਜੀ ਉਹ ਖਾਰਜ ਕਰ ਦਿੱਤੇ ਜੀ ਨਾ ਮਤਲਬ ਕਿ ਇਹਨਾਂ ਨਾਲ ਕੋਈ ਲਾਗਡਾਟ ਕੋਈ ਰੱਖਿਆ ਜਾਣਾ ਇਹਨਾਂ ਦਾ ਨਾ ਕਹਿੰਦੇ ਜੀ ਤਾਂ ਉਹਦੇ ਉੱਤੇ ਦੇਖੋ ਕਿੰਨਾ ਕੁ ਆਪਾਂ ਵਿਰੋਧ ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਜਾਂ ਕ੍ਰਿਸਚਨ ਭਾਈਚਾਰੇ ਦੇ ਵਿੱਚ ਅਦਾ ਸੁਣਿਆ ਤੁਸੀਂ ਮੁੜ ਕੇ ਖਬਰ ਆਈ ਆ ਕੋਈ ਜੋ ਉਹਨਾਂ ਨੇ ਫੈਸਲਾ ਲੈ ਲਿਆ ਜੀ
1: ਸਰ ਹੁਣ ਜੇ ਹੁਣ ਮੈਂ ਕੀ ਕਹਾਂ ਜੀ 84 ਦੇ ਵਿੱਚ ਵੀ ਮੈਨੂੰ ਔਜਲਾ ਸਾਹਿਬ ਦੀ ਗੱਲ ਚੇਤੇ ਆਉਂਦੀ ਆ ਕਹਿੰਦੇ ਯਾਰ ਗੱਲ ਏਦਾਂ ਹੈਗੀ ਆ ਤੇ ਪੁਲਿਸ ਵਾਲੇ ਵੀ ਤਾਂ ਸਿੱਖਾਂ ਦੇ ਨਿਆਣੇ ਸੀ
0: ਜੀ,
1: ਸਿੱਖਾਂ ਨੇ ਸਿੱਖਾਂ ਨੂੰ ਮਾਰਿਆ, ਇਹੀ ਜਸਟੀਫਾਈ ਕਰਨਾ ਚਾਹੁੰਦੇ ਆ।
0: ਬਿਲਕੁਲ, ਆ ਦੇਖੋ ਚਲੋ ਫਿਲਮ ਦੇ ਉੱਤੇ ਆ ਜਾਂਦੇ, ਅਗਲੀ ਗੱਲ ਇਹੀ ਕਰ ਲੈਂਦੇ ਆ, ਜਿਹੜੀ ਖੇਡ ਖੇਡਣੀ ਚਾਹੁੰਦੇ ਸੀ ਚਲੋ ਉਹਦੇ ਵਿਚ ਵੀ ਹੁਣ ਫਿਰ ਬਹੁਤ ਸਾਰੇ ਦੋਸਤਾਂ ਨੂੰ ਲੱਗਣਾ ਕਿ ਅਕਾਲੀਆਂ ਨੂੰ ਫਿਰ ਬਚਾ ਰਹੇ ਆ ਜੀ, ਪਰ ਜੋ ਅੱਜ ਸਥਿਤੀ ਸਾਹਮਣੇ ਆ ਰਹੀ ਆ, ਫਿਲਮ ਰਿਲੀਜ਼ ਹੋਈ, ਦੋ ਦਿਨ ਚੱਲੀ, ਉਹ ਫਿਰ ਲੈ ਗਈ, ਉਹਦੇ ਉੱਤੇ ਫਿਰ ਸਮੀਖਿਆ ਕਰਨ ਦੇ ਲਈ ਕਮੇਟੀ ਬਿਠਾ ਦਿੱਤੀ, ਤੇ ਉਹਦੇ ਵਿਚ ਹੁਣ ਜੋ ਬਿਆਨਬਾਜ਼ੀ ਆ ਰਹੀ ਹੈ, ਖਾਲੜਾ ਉਹਨਾਂ ਦੇ ਵਾਈਫ ਜਿਹੜੇ ਨੇ ਉਹ ਬਿਆਨਬਾਜ਼ੀ ਕਰ ਰਹੇ ਆ, ਉਹ ਕੀ ਸੰਕੇਤ ਕੀ ਦੇ ਰਹੇ ਆ ਜੀ? ਉਹ ਜਿਹੜਾ ਜੋ ਕੁਝ ਕਰਨਾ ਚਾਹੁੰਦੇ ਸੀ ਕਰ ਵੀ ਗਏ, ਇੱਕ ਤੀਰ ਦੇ ਨਾਲ ਦੋ ਦੋ ਤਿੰਨ ਤਿੰਨ ਨਿਸ਼ਾਨੇ ਲਾ ਵੀ ਗਏ, ਫਿਰ ਪੰਜਾਬੀਆਂ ਨੂੰ ਆਪਸ ਦੇ ਵਿਚ ਲੜਾਈ ਜਾਓ ਕਰੀ ਜਾਓ।
1: ਬਿਲਕੁਲ ਜੀ ਬਿਲਕੁਲ, ਸਿੱਖ ਵੋਟ ਕੰਸੋਲੀਡੇਟ ਕਰਕੇ ਵਾਰਸ ਪੰਜਾਬ ਵਾਸਤੇ, ਤੇ ਹਿੰਦੂ ਵੋਟ ਜਿਹੜੀ ਆ ਬੀਜੇਪੀ ਵਾਸਤੇ, ਬਸ ਆਹੀ ਮਕਸਦ ਸੀਗਾ, ਉਹ ਉਹਨਾਂ ਦਾ ਹੱਲ ਹੋ ਗਿਆ ਜੀ,
0: ਪੂਰਾ ਹੋ ਗਿਆ ਜੀ। ਮੁੜ ਕੇ ਫਿਰ ਕੱਲ ਨੂੰ ਉਹ ਸਮੀਖਿਆ ਕਰਕੇ ਤਾਂ ਅਗਲੇ ਰਿਲੀਜ਼ ਕਰ ਦੇਣਗੇ, ਫਿਰ ਆਪਣਾ ਉਹ ਸੁਰਖਰੂ ਹੋ ਜਾਣਗੇ, ਭਾਈ ਨਾ ਤਾਂ ਅਸੀਂ ਰੋਕੇ ਸੀ ਤੇ ਨਾ ਅਸੀਂ ਚਲਾਈ ਆ ਜੀ, ਗੱਲ ਨਿਬੜੀ ਆ ਜੀ, ਕਲੇਸ਼ ਪਾਤਾ ਤੁਹਾਡੇ ਵਿਚ ਫਿਰ ਜੀ।
1: ਸਰ ਗੱਲ ਏਦਾਂ ਹੈਗੀ ਆ, ਇਸ ਚੀਜ਼ ਦੇ ਨਾਲ ਕਾਂਗਰਸ ਦੀ ਵੋਟ ਟੁੱਟੂਗੀ, ਕਾਂਗਰਸ ਦੀ ਵੋਟ ਜਿਹੜੀ ਹੈਗੀ ਆ ਵੈਸੇ ਡਰੂਗੀ
0: ਜੀ,
1: ਹਿੰਦੂ ਵੋਟ ਡਰੂਗੀ
0: ਜੀ,
1: ਜਿਹੜਾ ਜਦੋਂ ਹਿੰਦੂ ਡਰੂਗਾ ਤੇ ਆਪਣੇ ਆਪ ਬੀਜੇਪੀ ਵੱਲ ਨੂੰ ਜਾਊਗਾ
0: ਜੀ,
1: ਤੋ ਇਸ ਕਰਕੇ ਉਹਨਾਂ ਦਾ ਮਕਸਦ ਪੂਰਾ ਹੋ ਗਿਆ ਜੀ। ਬਾਕੀ ਉਹਨਾਂ ਨੇ ਕੀ ਕਰਨਾ ਹੈਗਾ ਜੀ, ਫਿਲਮ ਆਪੇ ਚੱਲ ਪਈ ਹੈ,
0: ਚੱਲ ਪਈ,
1: ਜਿਹਨੇ ਨਹੀਂ ਵੀ ਸੀ ਦੇਖਣੀ ਜਿਹਨੇ ਨਹੀਂ ਵੀ ਸੀ ਦੇਖਣੀ ਉਹਨੇ ਵੀ ਦੇਖ ਲਈ ਹੈ, ਅਜੇ ਤਾਂ ਲੋਕਾਂ ਨੇ ਭਾਵਾਂ ਮੋਬਾਈਲ ਤੇ ਦੇਖੀ ਹੈ, ਫੇਰ ਵੀ ਜਦੋਂ ਥੀਏਟਰ ਚ ਲੱਗ ਗਈ ਲੋਕਾਂ ਨੇ ਥੀਏਟਰ ਚ ਵੀ ਦੇਖਣ
0: ਜਾਣਾ ਜੀ। ਬਿਲਕੁਲ ਬਿਲਕੁਲ ਹੈ ਜੀ,
1: ਹਾਂਜੀ, ਸੋ ਇਸ ਕਰਕੇ ਮਕਸਦ ਪੂਰਾ ਹੋ ਜਾਂਦਾ ਸਿਆਸਤ ਦਾ ਜੀ, ਜਿੱਥੇ ਏਦਾਂ ਨਾ ਭਾਰਤ ਸਾਹਿਬ ਜਿੱਥੇ ਅਸੀਂ ਜਿਹੜਾ ਹੈਗਾ ਹੈ, ਅਸੀਂ ਲੋਕ ਜਿੱਥੋਂ ਸੋਚਣਾ ਜਿਹੜਾ ਹੈਗਾ ਆ ਅਸੀਂ ਖਤਮ ਕਰਦੇ ਆ ਨਾ
0: ਸਿਆਸਤ,
1: ਤਾਂ ਉੱਥੋਂ ਉੱਥੋਂ ਸਿਆਸੀ ਲੋਕ ਤਾਂ ਜਿਹੜੇ ਹੈਗੇ ਆ ਉਹ ਉੱਥੋਂ ਸ਼ੁਰੂ ਕਰਦੇ ਆ ਜੀ।
0: ਬਿਲਕੁਲ,
1: ਉਹ ਪਹਿਲਾਂ ਹੀ ਮਤਲਬ ਜਿਹੜਾ ਹੈਗਾ ਆ ਉਹਨਾਂ ਦਾ ਡਿਜ਼ਾਇਨ ਹੁੰਦਾ ਕਿ ਲੋਕ ਕਿੱਦਾਂ ਰਿਐਕਟ ਕਰਨਗੇ, ਤੇ ਉਹ ਉਹਨਾਂ ਦੀ ਐਂਟੀਸਪੇਸ਼ਨ ਦੇ ਵਿੱਚ ਪਹਿਲਾਂ ਹੀ ਹੁੰਦਾ ਜੀ,
0: ਜੀ,
1: ਸੋ ਉਹ ਜਿਹਾ ਕੰਮ ਕਰਦੇ ਹੁੰਦੇ ਆ ਉਹ, ਜਿਹਦੇ ਨਾਲ ਜਿਹੜਾ ਆ ਵੀ ਲੋਕ ਉਸ ਤਰੀਕੇ ਨਾਲ ਰਿਐਕਟ ਕਰਨ ਜਿੱਦਾਂ ਉਹ ਚਾਹੁੰਦੇ ਆ।
0: ਬਿਲਕੁਲ ਹੈ ਜੀ, ਤੇ ਦੂਸਰੇ ਪਾਸੇ ਸੈਣੀ ਸਾਹਿਬ ਕਾਂਗਰਸ ਦੀ ਤੁਸੀਂ ਗੱਲ ਕੀਤੀ ਹੈ, ਚੰਨੀ ਸਾਹਿਬ ਦੇ ਸੁਰ ਬਦਲੇ ਨੇ ਜੀ, ਉਹ ਤਾਂ ਸਿੱਧੇ ਦਿੱਲੀ ਜਾ ਕੇ ਬਹਿ ਗਏ ਆ, ਨਾ ਕਹਿੰਦੇ ਜੀ ਭਾਈ ਰਾਜਾ ਵੜਿੰਗ ਦੀਆਂ ਮੀਟਿੰਗਾਂ ਦੇ ਵਿਚ ਹੋਣਾ ਸ਼ਾਮਲ, ਬਾਈਕਾਟ ਕਰ ਗਏ, ਤੇ ਨਾਲੇ ਬਘੇਲ ਦੇ ਨਾਲ ਕੋਈ ਕਹਿੰਦੇ ਵਾਰਤਾਲਾਪ ਨਹੀਂ ਕਰਨੀ ਹੈ।
1: ਦੇਖੋ ਰਾਜੇ ਵੜਿੰਗ ਦਾ ਜਿਹੜਾ ਹੈਗਾ ਗਾ ਇਹ ਗਿਲਾ ਆ ਵੀ ਇਹ ਮੀਡੀਆ ਜਾਣ ਬੁੱਝ ਕੇ ਡਿਫਰੈਂਸਿਸ ਨੂੰ ਹਾਈਪ ਦੇ ਰਿਹਾ
0: ਜੀ,
1: ਪਰ ਹੁਣ ਕਰਨਾ ਕੀ, ਜਿਹੜੀ ਗਰਾਊਂਡ ਰਿਐਲਿਟੀ ਆ ਉਹ ਤੋਂ ਇਨਕਾਰ ਥੋੜਾ ਕੀਤਾ ਜਾ ਸਕਦਾ।
0: ਬਿਲਕੁਲ,
1: ਭਵੇਸ਼ ਬਘੇਲ ਹੁਣੀ ਆਏ ਹੈਗੇ ਆ ਤੇ ਚੰਨੀ ਹੁਣਾਂ ਦਾ ਗਰੁੱਪ ਜਿਹੜਾ ਆ ਉਹ ਚੁੱਪ ਕਰਕੇ ਦਿੱਲੀ ਨੂੰ ਚੜ ਗਿਆ ਜੀ ਉਹਨਾਂ ਨੂੰ ਮਿਲਣ ਦੀ ਬਜਾਏ
0: ਜੀ।
1: ਰਾਜਾ ਵੜਿੰਗ ਇੱਥੇ ਸਫਾਈਆਂ ਦਿੰਦੇ ਆ ਵੀ ਉਹਨਾਂ ਨੂੰ ਬੁਲਾਇਆ ਨਹੀਂ ਸੀਗਾ ਤੇ ਉਹ ਮੀਟਿੰਗ ਜਿਹੜੀ ਆ ਉਹ ਜ਼ਿਲ੍ਹੇ ਜਥੇਦਾਰਾਂ ਦੀ ਸੀ, ਇਸ ਕਰਕੇ ਉਹ ਡਿਸਟ੍ਰਿਕਟ ਇੰਚਾਰਜ ਜਿਹੜੇ ਹੈਗੇ ਆ ਉਹਨਾਂ ਨਾਲ ਮੀਟਿੰਗ ਹੈਗੀ ਆ
0: ਜੀ।
1: ਤੋ ਨਾਲ ਇਸ ਚੀਜ਼ ਨੂੰ ਪ੍ਰਚਾਰਿਆ ਜਾ ਰਿਹਾ ਹੈਗਾ ਆ ਕਿ ਮੇਰਾ ਵਿਰੋਧ ਨਹੀਂ ਰਾਜਾ ਵੜਿੰਗ ਵੱਲੋਂ, ਇਹ ਤਾਂ ਰਾਹੁਲ ਗਾਂਧੀ ਦਾ ਵਿਰੋਧ ਆ
0: ਜੀ,
1: ਹਾਂਜੀ, ਤੇ ਫੈਸਲਾ ਰਾਹੁਲ ਗਾਂਧੀ ਦਾ ਸੀ ਤੇ ਫੈਸਲੇ ਦਾ ਇਹਨਾਂ ਨੇ ਵਿਰੋਧ ਕੀਤਾ ਆ, ਇਹ ਤਾਂ ਰਾਹੁਲ ਗਾਂਧੀ ਦਾ ਵਿਰੋਧ ਆ, ਉਹ ਦੇਖਦੇ ਹੈਗੇ ਆ ਵੀ ਹਾਂ ਜੀ ਵੀ ਰਾਹੁਲ ਗਾਂਧੀ ਆਪਣੇ ਵਿਰੋਧ ਨੂੰ ਕਿੱਦਾਂ ਲੈਂਦੇ ਆ
0: ਜੀ।
1: ਸੋ ਉੱਥੇ ਉਹਨਾਂ ਨੇ ਵੀ ਜਿਹੜਾ ਸਰ ਜੇ ਨਾ ਉਹਨਾਂ ਨੇ ਮੈਚਿਓਰਿਟੀ ਦਿਖਾਉਣੀ ਹੁੰਦੀ ਤੇ ਪਹਿਲਾਂ ਹੀ ਦਿਖਾ ਲੈਣੀ ਸੀ
0: ਜੀ।
1: ਮੈਂ ਜਿਹੜਾ ਹੈਗਾ ਏ ਉਹਨਾਂ ਨੇ ਬਾਰ ਬਾਰ ਇਹੀ ਜਿਹੜਾ ਆ ਕਹਿੰਦੇ ਸੀ ਵੀ ਰਾਜੇ ਵੜਿੰਗ ਦੀ ਪ੍ਰਧਾਨਗੀ ਦੇ ਵਿਚ ਥੱਲੇ ਨਹੀਂ ਇਲੈਕਸ਼ਨ ਜਿੱਤਿਆ ਜਾ ਸਕਦਾ, ਉਹਨਾਂ ਨੇ ਕਿਤੇ ਮਤਲਬ ਇਹ ਨਹੀਂ ਸੀ ਕਿਹਾ ਕਿਤੇ ਨੇਮ, ਉਹਨਾਂ ਨੇ ਕਿਹਾ ਸੀ ਪ੍ਰਧਾਨ ਬਦਲ ਦਿਓ ਐਲ ਓ ਪੀ ਬਦਲ ਦਿਓ। ਹੁਣ ਤੁਸੀਂ ਦੇਖੋ ਨਾ ਵੀ ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ ਤੇ ਖਹਿਰਾ ਕੰਧ ਤੇ ਬਹਿ ਕੇ ਮੈਚ ਦੇਖਦੇ ਪਏ ਆ, ਉਹਨਾਂ ਨੂੰ ਇਹ ਵੀ ਜੋ ਮਰਜ਼ੀ ਹੋ ਜਾਏ ਇਹਦਾ ਮਤਲਬ ਇਹ ਹੈਗਾ ਆ ਵੀ ਜੇ ਕੁਛ ਏਦਾਂ ਦਾ ਹੁੰਦਾ ਆ ਮੰਨ ਲਓ ਵੀ ਚੰਨੀ ਦੇ ਵਿਰੋਧ ਨੂੰ ਜਿਹੜਾ ਆ ਵੀ ਰਾਹੁਲ ਗਾਂਧੀ ਹੁਣੀ ਕਿੱਦਾਂ ਲੈਂਦੇ ਆ ਜੀ, ਜੇ ਤਾਂ ਉਹ ਆਪਣੇ ਡਿਸੀਜਨ ਦੇ ਖਿਲਾਫ਼ ਇਹਨੂੰ ਲੈਂਦੇ ਹੈਗੇ ਆ ਵੀ ਹਾਂ ਜੀ ਵੀ ਮੇਰਾ ਵਿਰੋਧ ਕਰ ਰਿਹਾ ਹੈਗਾ ਜੀ, ਉਹਨਾਂ ਨੇ ਥੱਲੇ ਲਾ ਦੇਣਾ ਜਿੰਨਾ ਮਰਜ਼ੀ ਵੱਡਾ ਲੀਡਰ ਹੋਵੇ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਵੱਡਾ ਕੋਈ ਨੀ ਥੇ ਨਾ ਜੀ, ਜਦੋਂ ਅਗਲਿਆਂ ਨੇ ਮਹਿਸੂਸ ਕੀਤਾ ਵੀ ਹਾਂ ਯਾਰ ਵੀ ਇਹ ਬੰਦਾ ਸਾਡੇ ਤੇ ਡੋਮੀਨੇਟ ਕਰਦਾ, ਅਗਲਿਆਂ ਨੇ ਲਾ ਫਿਓ ਮਾਰਿਆ, ਅੱਜ ਕੈਪਟਨ ਨੂੰ ਕੋਈ ਨੀ ਪੁੱਛਦਾ ਮੇਰਾ ਵੱਟੇ।
0: ਬਿਲਕੁਲ ਹੈ ਜੀ,
1: ਹਾਂਜੀ, ਸੋ ਇਸ ਕਰਕੇ ਜਿਹੜਾ ਆ ਇਹ ਜੇ ਉਹਨਾਂ ਨੇ ਇਸ ਐਂਗਲ ਨਾਲ ਸੋਚ ਲਿਆ ਤੇ ਉਹਨਾਂ ਨੇ ਹੋ ਸਕਦਾ ਆ ਵੀ ਇਹਨਾਂ ਨੂੰ ਵਾਕਈ ਜਿਹੜਾ ਆ ਖੂੰਜੇ ਲਾ ਦੇਣਗੇ
0: ਜੀ,
1: ਤੇ ਜੇ ਜਿਹੜਾ ਹੈਗਾ ਆ ਹੁਣ ਆਖਰ ਤਾਂ ਇਹਨਾਂ ਦੇ ਨਾਲ ਜਿਹੜੇ ਬੰਦੇ ਤੁਰੇ ਹੈਗੇ ਆ ਜੀ, ਉਹ ਜੀਰਾ ਸਾਹਿਬ ਦੇ ਗੱਲ ਕਹਿਣ ਵਾਂਗੂ ਵੀ ਮਤਲਬ ਇਹਨਾਂ ਨੂੰ ਕਿਹੜਾ ਉਮੀਦ ਹੈਗੀ ਟਿਕਟਾਂ ਦੀ ਜਿਹੜੇ ਬੰਦੇ ਉਹ ਚੰਨੀ ਸਾਹਿਬ ਨਾਲ ਤੁਰੇ ਆ।
0: ਬਿਲਕੁਲ, ਨਾਲੇ ਉਹ ਗਏ ਆਪਣੀ ਖਾਲ ਬਚਾਉਣ ਗਏ ਆ, ਤਕਰੀਬਨ ਗਏ ਆ ਕਿਤੇ ਨਾ ਕਿਤੇ ਜਿਹੜੇ ਗਏ ਨੇ ਉਧਰ ਨੂੰ।
1: ਚਲੋ ਠੀਕ ਗੱਲ ਹੈਗੀ ਆ, ਜਿੱਦਾਂ ਮਰਜ਼ੀ ਰਿਸੈਂਟਮੈਂਟ ਆਪਣੀ ਦੱਸ ਦਿੱਤੀ ਪਾਰਟੀ ਨੂੰ ਜਾ ਕੇ, ਜਿੱਦਾਂ ਮਰਜ਼ੀ ਅਗਲੇ ਕਹਿ ਦੇਣਗੇ ਕੋਈ ਕਮਿਟਮੈਂਟ ਕਰ ਲੈਣਗੇ ਵੀ ਹਾਂ ਜੀ ਤੈਨੂੰ ਬਾਅਦ ਚ ਦੇ ਦਿਆਂਗੇ, ਅਹੁਦਾ ਦੇ ਦਿਆਂਗੇ ਜਾਂ ਕੁਛ ਦੇ ਦਿਆਂਗੇ ਜੀ
0: ਜੀ।
1: ਤੇ ਜੇ ਕੋਈ ਜਿਹੜੇ ਦੋਨਾਂ ਪਾਰਟੀਆਂ ਨੂੰ ਹਟਦੇ ਹੈਗੇ ਆ ਤੇ ਉਹ ਤੀਜੇ ਜਿਹੜੇ ਤਿੰਨੇ ਜਾਣੇ ਕਾਂਧੇ ਬੈਠੇ ਹੈਗੇ ਉਹਨਾਂ ਨੂੰ ਇਹ ਹੈ ਕਿਤੇ ਸਾਡਾ ਦਾਅ ਲੱਗ ਸਕਦਾ
0: ਜੀ,
1: ਹੈ ਜੀ, ਕਿਉਂਕਿ ਅਗਲੇ ਕਹਿਣਗੇ ਨਾ ਤੈਨੂੰ ਬਣਾਉਣਾ ਨਾ ਉਹਨੂੰ ਬਣਾਉਣਾ, ਉਹ ਜਿਹੜੇ ਕੰਨ ਤੇ ਬੈਠੇ ਉਹਨਾਂ ਚੋਂ ਦਸ ਤਿੰਨਾਂ ਚੋਂ ਬਣਾ ਦਿੰਦੇ ਇੱਕ।
0: ਬਿਲਕੁਲ
1: ਬਿਲਕੁਲ, ਸੋ ਇਸ ਕਰਕੇ ਇਹ ਸਾਰਾ ਜੀ ਇਹਨਾਂ ਦਾ ਕਾਂਗਰਸ ਜਿਹੜੀ ਹੈਗੀ ਆ, ਪਹਿਲਾਂ ਕਾਂਗਰਸ ਮੁੱਦਾ ਨੀ ਹਾਰਦੀ ਹੁੰਦੀ ਜੀ, ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦਾ ਹੁੰਦਾ
0: ਜੀ। ਬਿਲਕੁਲ ਜੀ,
1: ਤੁਸੀਂ ਕਿਤੇ ਵੀ ਦੇਖ ਲੋ ਜਦੋਂ ਵੀ ਜਦੋਂ ਹੈਗਾ ਆ ਕਾਂਗਰਸ ਹਾਰਦੀ ਆ ਤੇ ਨਾਲ ਉਹਨਾਂ ਨੇ ਬਾਗੀ ਖੜਾ ਕੀਤਾ ਆ ਹੁੰਦਾ
0: ਜੀ। ਬਿਲਕੁਲ,
1: ਤੇ ਓਹੀ ਹਾਂਜੀ, ਤੇ ਇਹਨਾਂ ਦੇ ਵਿਚ ਵੀ ਬਗਾਵਤ ਹੋਊਗੀ ਤੇ ਤਾਂ ਹੀ ਜਿਹੜਾ ਹੈਗਾ ਆ ਸੀਟਾਂ ਘਟਣਗੀਆਂ। ਵੈਸੇ ਗਰਾਊਂਡ ਦੇ ਉੱਤੇ ਜਿਹੜਾ ਹੈਗਾ ਇਹਨਾਂ ਦਾ ਵਰਕਰ ਉਹ ਚਾਹੁੰਦੇ ਹੈਗੇ ਆ, ਵਰਕਰ ਵੀ ਹੈਗਾ ਵੋਟਰ ਵੀ ਹੈਗਾ ਜੀ। ਤੁਸੀਂ ਆਹ ਦੇਖੋ ਨਾ ਸਾਡੇ ਹੁਸ਼ਿਆਰਪੁਰ ਦੇ ਵਿਚ ਜਿਹੜੀਆਂ ਹੈਗੀਆਂ ਚੋਣਾਂ ਹੋਈਆਂ ਉਹਦੇ ਵਿਚ ਦੇਖ ਲੋ ਕਾਂਗਰਸ ਦਾ ਹਾਂਜੀ ਮਿਊਨਸਪੈਲਿਟੀ ਪ੍ਰਦਰਸ਼ਨ ਕਾਂਗਰਸ ਦਾ ਵਧੀਆ ਹੈਗਾ ਆ ਜੀ, ਵੋਟਰ ਵੀ ਹੈਗਾ ਆ ਜੀ ਗਰਾਊਂਡ ਦੇ ਉੱਤੇ ਜਿਹੜਾ ਆ। ਪਰ ਲੀਡਰਾਂ ਦੀ ਲੜਾਈ ਇੰਨੀ ਜਿਆਦਾ ਹੈਗੀ ਆ, ਸਾਰੇ ਮੁੱਖ ਮੰਤਰੀ ਕਹਿੰਦੇ ਬਣਨਾ ਜੀ, ਕੋਈ ਘੱਟ ਨੀ ਬਣਨਾ ਮੈਂ।
0: ਬਿਲਕੁਲ ਜੀ,
1: ਉਹ ਇਸ ਕਰਕੇ ਸਰਕਾਰ ਆਊਗੀ ਤੇ ਮੁੱਖ ਮੰਤਰੀ ਬਣੋਗੇ, ਪਹਿਲਾਂ ਸਰਕਾਰ ਤਾਂ ਬਣਾ ਲਓ, ਉਹ ਚੀਜ਼ ਨੂੰ ਕੋਈ ਰਿਲਾਈਜ਼ ਕਰਨ ਨੂੰ ਤਿਆਰ ਨੀ ਗਾ
0: ਜੀ।
1: ਨਾਲੇ ਜਿਹੜਾ ਹੈਗਾ ਆ ਭੀ ਉਹ ਚੰਨੀ ਸਾਹਿਬ ਦੇ ਤਾਂ ਮੂੰਹ ਨੂੰ ਲਾਗੇ ਛੁੱਟਦੀ ਨਾ ਹੀ, ਤੋਬਾ ਕਰਾਂ ਬਥੇਰੀ ਉਹਨਾਂ ਨੇ ਹੁਣ 111 ਦਿਨ ਜਿਹੜੀ ਕੀਤੀ ਆ ਚੀਫ ਮਿਨਿਸਟਰੀ, ਉਹਨਾਂ ਨੂੰ ਹੁਣ ਪਤਾ ਲੱਗ ਗਿਆ ਹੈਗਾ ਭਾਈ ਚੀਫ ਮਿਨਿਸਟਰ ਹੁੰਦਾ ਕੀ ਆ
0: ਜੀ।
1: ਸੋ ਇਸ ਕਰਕੇ ਇਹ ਕਲੇਸ਼ ਇਹਨਾਂ ਦਾ ਸਰ ਛੇਤੀ ਕਿਤੇ ਨਿਬੜਨਾ ਨਹੀਂ ਜੀ
0: ਜੀ।
1: ਜੇ ਇਹਨਾਂ ਖਲਾਰਾ ਪਾ ਲਿਆ ਹੈਗਾ ਤੇ ਜੇ ਇਹ ਨਿਬੇੜਨ ਦੀ ਕੋਸ਼ਿਸ਼ ਵੀ ਕਰਨਗੇ ਤੇ ਉਹ ਜਿਹੜੇ ਉੱਪਰ ਬੈਠੇ ਚਿਣਕਿਆ ਆ ਉਹਨਾਂ ਨੇ ਨਿਬੜਨ ਦੇਣਾ।
0: ਬਿਲਕੁਲ ਜੀ,
1: ਹਾਂ ਉਹ ਜਦ ਤੱਕ ਇਹਨਾਂ ਨੇ ਕਲੇਸ਼ ਨਿਬੇੜਨਾ ਆ ਤਦ ਤੱਕ ਉਹਨਾਂ ਨੇ ਫਿਲਮ ਥੀਏਟਰਾਂ ਚ ਵੀ ਚਲਾ ਦੇਣੀ ਆ।
0: ਬਿਲਕੁਲ, ਧੂਆ ਕੱਢ ਦੇਣਾ ਜੀ ਮੁੜ ਕੇ
1: ਜੀ। ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਸੈਣੀ ਸਾਹਿਬ ਔਜਲਾ ਸਾਹਿਬ ਨਾਲ ਜੁੜੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਤੁਹਾਡੇ ਤੋਂ ਅੱਗੇ ਲੈਣਾ ਜੀ।
1: ਸੁਣੋ ਸੁਣੋ
0: ਔਜਲਾ ਸਾਹਿਬ, ਸਵਾਗਤ ਹੈ, ਲੰਘੇ ਹੋ ਜੀ ਉਹਨੂੰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਜੀ ਆਨੋ ਜੀ।
1: ਹਾਂਜੀ ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
3: ਜਿਹੜੀ ਕ੍ਰਿਸਚੀਅਨ ਦੀ ਗੱਲ ਕਰੀ ਹੈ ਨਾ, ਉਹ ਧਰਮ ਦੇ ਮਸਲੇ ਨੂੰ ਧਰਮ ਨਾਲੇ ਰੱਖਦੇ ਨੇ।
0: ਬਿਲਕੁਲ ਜੀ,
3: ਤੇ ਸਾਡਾ ਜਿਹੜਾ ਹਾਲ ਹੋਇਆ, ਜਿਹੜਾ ਮੁਕੱਦਰ ਵੀਰ ਦੱਸ ਕੇ ਗਿਆ ਨਾ, ਜਿਹੜਾ ਸਾਡਾ ਹਾਲ ਹੋਇਆ
0: ਜੀ,
3: ਉਹ ਅਸੀਂ ਧਰਮ ਨੂੰ ਸਿਆਸਤ ਰਾਹੀਂ ਦੇਖਣ ਲੱਗ ਗਏ, ਕਿਉਂਕਿ ਸਿਆਸਤ ਸਾਡੇ ਧਰਮ ਤੇ ਪੂਰੀ ਭਾਰੂ ਹੈ
0: ਜੀ।
3: ਇਹ ਜਦ ਤੋਂ ਫਿਰ ਇੱਕ ਟੱਬਰ ਡਰਾਈਵ ਕਰ ਰਿਹਾ ਹੈ, ਫਿਰ ਉਹ ਜਿਹੜੇ ਬਾਕੀ ਪਾਰਟੀਆਂ ਨਾਲ ਜੁੜੇ ਹੋਏ ਨੇ ਚਾਹੇ ਸਿੱਖੇ ਸੀਗੇ, ਉਹਨਾਂ ਨੇ ਉਸ ਨਜ਼ਰੀਏ ਨਾਲ ਦੇਖਣ ਲੱਗ ਗਏ ਨਾ, ਜੇ ਧਰਮ ਨਰੋਲ ਰਹਿੰਦਾ ਤੇ ਆਪੇ ਸਾਰਾ ਕੁਛ ਸਹੀ ਹੋਣਾ ਸੀ
0: ਜੀ,
3: ਉਹ ਨਰੋਲ ਰੱਖਿਆ ਹੀ ਨੀ
0: ਜੀ।
3: ਗੱਲ ਬਕਦਰ ਵੀਰ ਦੀ ਕਿਸੇ ਹੱਦ ਤੱਕ ਸਹੀ ਸੀ ਕਿ ਹੁਣ ਕਿੱਥੇ ਸੀ ਵੀ ਜਥੇਦਾਰ ਜੀ, ਜਦੋਂ ਹੁਣੇ ਆ ਤੁਸੀਂ ਥੋੜੇ ਚਿਰ ਦੇ ਘਟਨਾ ਕਰ।
0: ਪਰ ਭਾਜੀ ਜਦੋਂ ਇਹਦੇ ਵਿੱਚ ਇੱਕ ਚਲੋ ਹੋਰ ਐਗਜ਼ਾਮਪਲ ਲੈਣਾ, ਕੋਈ ਮੈਂ ਇਹਦੇ ਨਾਲ ਵਿਰੋਧ ਨਹੀਂ ਕਰ ਰਿਹਾ ਉਹ ਸਹੀ ਸੀ ਜਾਂ ਗਲਤ ਕੌਣ ਹੈ, ਪਰ ਦੇਖੋ ਗਦਰੀ ਬਾਬਿਆਂ ਦਾ ਵੀ ਜਦੋਂ ਆਪਾਂ ਚੱਕਦੇ ਆ ਨਾ, ਜਦੋਂ ਸ਼੍ਰੋਮਣੀ ਕਮੇਟੀ ਬਣਦੀ ਹੈ, ਸਾਰਾ ਕੁਝ ਬਣਦਾ ਹੈ, 1920-25 ਦੀਆਂ ਗੱਲਾਂ ਕਰ ਲਈਏ, ਤਾਂ ਗਦਰੀ ਬਾਬਿਆਂ ਨੇ ਵੀ ਤਾਂ ਏਡਾ ਵੱਡਾ ਯੋਗਦਾਨ ਪਾਇਆ, ਉਹਨਾਂ ਨੂੰ ਵੀ ਤਾਂ ਮਤਲਬ ਕਿ ਨਿਰਾਸ਼ਾ ਦਾ ਹੀ ਮੂੰਹ ਦੇਖਣਾ ਪਿਆ ਸੀਗਾ ਸਾਰਾ ਕੁਝ ਕੀਤਾ, ਤੇ ਉਹਨਾਂ ਨੂੰ ਫਿਰ ਆਪਾਂ ਠੀਕ ਕਵਾਂਗੇ ਉਸ ਸਮੇਂ ਦੇ ਵਿੱਚ? ਫਿਰ ਜੀ ਅੱਜ ਦੇ ਸਮੇਂ ਚ ਦੇਖੀਏ ਤਾਂ ਉਹਨਾਂ ਦਾ ਯੋਗਦਾਨ ਕਿੱਡਾ ਹੈ?
3: ਜਿਹੜੇ ਤਾਂ ਇਸ ਪਾਰਟੀ ਦੇ ਸ਼੍ਰੋਮਣੀ ਕਮੇਟੀ ਦੇ ਵੋਟਾਂ ਪਾਉਂਦੇ ਨੇ, ਉਹ ਚਾਹੇ ਪਰਨੇ ਵਾਲੇ ਦਾੜੀਆਂ ਕੱਟੀਆਂ ਵਾਲੇ ਮਨਜ਼ੂਰ ਨੇ
0: ਜੀ,
3: ਤੇਰੇ ਮੇਰੇ ਵਰਗੇ ਸਹਿ ਸਿੱਖ ਨੇ
0: ਜੀ,
3: ਉਹ ਕਿਉਂ ਆ ਫਿਰ? ਕਿੰਨੀ ਗੇਰੀ ਦਿਖਾਉਂਦੇ ਨੇ ਵੀ ਆਹ ਦੇਖੋ ਵੋਟਾਂ ਪਾਉਣ ਨੂੰ ਖੜੇ ਨੇ ਉਹਨਾਂ ਦੇ ਇਲਾਕੇ ਚ, ਉੱਥੇ ਫਿਰ ਕੀ ਹੁੰਦਾ
0: ਜੀ?
3: ਅਸਲ ਚ ਮੈਂ ਉਹੀ ਗੱਲ ਕਰਦਾ ਨਾ, ਸਾਡਾ ਵਿਸ਼ਵਾਸ ਤੋੜਤਾ ਉਸ ਚੀਜ਼ ਨਾਲ
0: ਜੀ,
3: ਤੇ ਰਹਿੰਦਾ ਕਹਿੰਦਾ ਜਿਹੜੇ ਉੱਪਰ ਜਥੇਦਾਰ ਬੈਠੇ ਸੀ ਅਜੇ ਤਾਂ ਲਾਲਚ ਉਹਨਾਂ ਨੇ ਨੀ ਛੱਡਿਆ ਤੇ ਸਮਝਾ ਸਾਨੂੰ ਰਹੇ ਨੇ
0: ਜੀ,
3: ਉਹ ਆ ਦੇਖ ਲੋ ਮਤਲਬ ਕਿਹੜੀ ਗੱਲ ਪਿੱਛੇ ਲੜੀ ਜਾਂਦੇ ਨੇ। ਜਿਹੜਾ ਰਘਵੀਰ ਸਿੰਘ ਸੀ
0: ਹਾਂਜੀ ਹਾਂਜੀ,
3: ਕੀ ਕਰਿਆ ਉਹਨੇ?
0: ਬਿਲਕੁਲ,
3: ਕਿੰਨੇ ਨਿੱਜ ਦਿਖਾਏ ਨੇ ਉਹਨੇ। ਫਿਰ ਉੱਥੇ ਜਿੱਥੇ ਅਸੀਂ ਜਾ ਕੇ ਕਹਿੰਦੇ ਆ ਦਰਬਾਰ ਸਾਹਿਬ ਜਾਈਦਾ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ, ਚਾਹੇ ਆਪਾਂ ਘੰਟੇ ਲਈ ਜਾਂਦੇ ਹਾਂ, 2 ਘੰਟੇ ਲਈ ਜਾਂਦੇ ਹਾਂ
0: ਜੀ,
3: ਹੈ ਤੇ ਇਹਨਾਂ ਦੇ ਮਨ ਦੀ ਸ਼ਾਂਤੀ ਸਾਰੀ ਉਮਰ ਰਹਿ ਕੇ ਨੀ ਠੀਕ ਹੋਈ ਉੱਥੇ?
0: ਇਹ ਤਾਂ ਤੜਸੱਲੀ ਮਜੀ ਪਈ ਇਹਨਾਂ ਦੇ,
3: ਫਿਰ ਉਹੀ ਤਾਂ ਗੱਲ ਕਰਦੇ ਹਾਂ
0: ਜੀ।
3: ਫਿਰ ਅਸੀਂ ਮਤਲਬ ਅਸੀਂ ਥੱਲੇ ਵਾਲੇ ਕੀ ਕਰੀਏ,
0: ਓਦਾਂ ਮਨ ਨੀਵਾਂ ਮਤ ਉੱਚੀ ਦੀ ਗੱਲ ਕਰਦੇ ਆ, ਪਰ ਇਹਨਾਂ ਦੀ ਮਤ ਦੇਖੋ ਤਾਂ ਕਿੱਥੇ ਅਸਮਾਨੀ ਚੜੀ।
3: ਇਹੀ ਛੋਟੀਆਂ ਛੋਟੀਆਂ ਸ਼ੰਕਾਵਾਂ ਹੁੰਦੀਆਂ ਨੇ ਇਹਨੇ ਜਿਹੜੀਆਂ, ਫਿਰ ਉਹ ਸਾਡੇ ਅੰਦਰ ਘਰ ਕਰ ਜਾਂਦੀਆਂ ਨੇ, ਫਿਰ ਵੱਡੀ ਛੋਟੀ ਨੂੰ ਵੀ ਅਸੀਂ ਵੱਡੀ ਕਰਦੇ ਆ ਤੇ ਵੱਡੀ ਨੂੰ ਵੀ ਵੱਡੀ।
0: ਬਿਲਕੁਲ ਬਿਲਕੁਲ ਹੈ ਜੀ,
3: ਗੱਲ ਤਾਂ ਇਹ ਹੋਈ ਨਾ ਅਸਲ ਦੇ ਵਿੱਚ, ਰੌਲਾ ਤਾਂ ਇਹਨਾਂ ਨੇ ਪਾਇਆ ਸਾਰਾ ਜਿਹੜਾ ਪਾਇਆ
0: ਜੀ। ਪਰ ਜਿਸ ਹਿਸਾਬ ਨਾਲ ਔਜਲਾ ਸਾਹਿਬ ਦੇਖਦੇ ਆ ਕਿ ਚਲੋ ਸਰਕਾਰੀ ਪੱਖ ਜਿਹੜਾ ਹੈਗਾ ਉਹ ਹੁਣ ਇਸ ਵਕਤ ਸ਼ਾਂਤ ਹੈ, ਪਰ ਇਹ ਆਪਸ ਦੇ ਵਿਚ ਜਿਹੜੇ ਆ ਸਾਬਕਾ ਜਥੇਦਾਰ ਨੇ ਇਹਨਾਂ ਦਾ ਕਿਉਂ ਮਤਲਬ ਕਿ ਇਕ ਦੂਸਰੇ ਨੂੰ ਟਾਰਗੇਟ ਕਰਨਾ, ਉਹ ਵੀ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਵੱਲੋਂ ਵੀ ਤਾਂ ਵੱਡੇ ਪੱਧਰ ਦੇ ਉੱਤੇ ਸਿਆਸਤ ਹੋ ਰਹੀ ਹੈ ਨਾ। ਤੇ ਜੇ ਆਪਾਂ ਬਾਹਰਲੀਆਂ ਤਾਕਤਾਂ ਦੀ ਗੱਲ ਕਰਦੇ ਆ ਵੀ ਢਾਲ ਆ ਰਹੇ ਨੇ ਸੰਸਥਾਵਾਂ ਨੂੰ, ਤੇ ਇਹ ਕਿਹੜਾ ਘੱਟ ਨੇ ਜੀ ਆਪਸ ਦੇ ਵਿਚ ਆ ਜੋ ਕੁਝ ਕਰ ਰਹੇ ਆ, ਬਾਹਰੋਂ ਤਾਂ ਜ਼ਰੂਰਤ ਹੀ ਨੀ ਕਿਸੇ ਨੂੰ।
3: ਉਹੀ ਜਦੋਂ ਜਦੋਂ ਜਦੋਂ ਇਹ ਉੱਪਰ ਬੈਠਾ ਸੀ ਉਦੋਂ ਇਹਨੇ ਇੱਕ ਬਾਦਲਾਂ ਤੋਂ ਬਿਨਾਂ ਹੋਰ ਕਿਹੜੇ ਕਿੰਨੇ ਕੁ ਫੈਸਲੇ ਨੇ ਜੁੜਤ ਵਾਲੇ ਲਏ ਹਰਪ੍ਰੀਤ ਨੇ
0: ਜੀ,
3: ਉਹ ਦੱਸ ਦੇਵੇ ਜੀ
0: ਜੀ,
3: ਜਾਂ ਦੇਖ ਲੈਂਦਾ ਵੀ ਪਿਛਲਿਆਂ ਨੂੰ ਵੀ ਐਂ ਤੋਰਿਆ ਐਂ ਮੈਨੂੰ ਤੋਰਨਾ, ਪਰ ਕਰਨ ਵਾਲਾ ਕੰਮ ਤਾਂ ਕਰ ਜਾਂਦਾ।
0: ਬਿਲਕੁਲ ਬਿਲਕੁਲ,
3: ਜਦੋਂ ਪਤਾ ਵੀ ਜਥੇਦਾਰ ਨੂੰ ਲਿਆ ਜਾਂਦੇ ਆਉਂਦੇ
1: ਵੀਰ ਜੀ, ਇੱਕ ਵੀਰ ਜੀ ਇੱਕ ਛੋਟਾ ਮੂੰਹ ਵੱਡੀ ਗੱਲ ਕਹਿਣ ਲੱਗਾ ਜੀ
0: ਜੀ,
1: ਉਹ ਇਹ ਆ ਕਿ ਜਦੋਂ ਡੈਮੋਕ੍ਰੇਸੀ ਆ ਗਈ ਸੀ ਨਾ ਜੀ, ਉਸ ਵੇਲੇ ਇਹ ਕਿਉਂਕਿ ਟਾਈਮ ਦੇ ਨਾਲ ਜਿਹੜਾ ਹੈਗਾ ਆ ਰਿਲੀਜਨ ਦੇ ਵਿੱਚ ਵੀ ਚੇਂਜਸ ਆਉਣੀਆਂ ਚਾਹੀਦੀਆਂ, ਉਦੋਂ ਇੱਕ ਇਕੱਤਰਤਾ ਬੁਲਾ ਕੇ ਪੰਥ ਦੀ, ਤੇ ਉਸ ਵੇਲੇ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਹੈਗਾ ਆ, ਮੀਰੀ ਜਿਹੜੀ ਆ ਉਹ ਜਾਣ ਦਿੰਦੇ ਵੀ ਭਾਈ ਤੁਸੀਂ ਉਧਰ, ਤੇ ਪੀਰੀ ਜਿਹੜੀ ਹੈਗੀ ਉੱਥੇ ਰੱਖ ਲਈ, ਤੇ ਆਰਾਮ ਨਾਲ ਚੁੱਪ ਕਰਕੇ ਸਿਆਸਤ ਦੇ ਨਾਲ ਜਿਹੜਾ ਹੈਗਾ ਉਹਨੂੰ ਮਤਲਬ ਮਿਕਸ ਅਪ ਕਰਨ ਦੀ ਲੋੜ ਨਹੀਂ ਸੀ ਜਦੋਂ ਡੈਮੋਕ੍ਰੇਸੀ ਆ ਗਈ ਸੀ, ਕਿਉਂਕਿ ਕੰਸਟੀਟਿਊਸ਼ਨ ਦੇ ਅਕੋਰਡਿੰਗਲੀ ਸੈਕੂਲਰ, ਹਾਂਜੀ ਸੈਕੂਲਰ ਕੰਟਰੀ ਵਿੱਚ ਸੈਕੂਲਰ ਸੰਵਿਧਾਨ ਹੈ ਜੀ, ਫਿਰ ਸਾਨੂੰ ਜਿਹੜਾ ਹੈਗਾ ਇੱਕ ਧਰਮ ਤੋਂ ਸਿਰਫ ਜਿਹੜਾ ਹੈਗਾ ਆ ਕਿ ਚੰਗੇ ਇਨਸਾਨ ਬਣਨ ਦੀ ਸੇਧ ਲੈਣੀ ਚਾਹੀਦੀ ਸੀ, ਰਾਜਨੀਤੀ ਦੇ ਵਿੱਚ ਨਹੀਂ ਸੀ ਲਪੇਟਣਾ ਚਾਹੀਦਾ ਧਰਮ ਨੂੰ ਜਿਹੜਾ ਹੈਗਾ ਆ ਆਪਾਂ ਅਲੱਗ ਕਰ ਲੈਂਦੇ ਤੇ ਵਧੀਆ ਸੀ
0: ਜੀ।
3: ਜਦੋਂ ਇਹਨਾਂ ਨੂੰ ਉਹਨਾਂ ਨੇ ਬਜ਼ੁਰਗਾਂ ਨੇ ਸਾਡੇ ਨੇ ਬਣਾਇਆ ਸੀ ਨਾ ਇੱਕ ਸ਼੍ਰੋਮਣੀ ਕਮੇਟੀ ਜਾਂ ਸੰਵਿਧਾਨ ਬਣਾਇਆ ਸੀ, ਉਹ ਉਦੋਂ ਸਿਆਸਤ ਤੋਂ ਪਰੇ ਸੀ ਨਾ, ਉਦੋਂ ਅਜੇ ਸਿਆਸੀ ਕੰਮ ਸੀ, ਉਦੋਂ ਨਿਰੋਲ ਧਾਰਮਿਕ ਕੰਮ ਸੀ, ਦੇਸ਼ ਦਾ ਯਾਦ ਨਹੀਂ ਸੀ ਹੋਇਆ, ਉਦੋਂ ਸਮਰਪਿਤ ਸਾਰੇ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਨੂੰ ਸੀ,
0: ਬਿਲਕੁਲ,
3: ਤੇ ਉਹ ਇਸ ਕਰਕੇ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਦਾ ਜਥੇਦਾਰ ਬਣਾਉਂਦਾ ਸੀ ਜੋ ਨਿਰਪੱਖ ਰਹਿੰਦਾ ਸੀਗਾ, ਤੇ ਬਾਅਦ ਦੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਇੱਕ ਸਿਆਸੀ ਪਾਰਟੀ ਨਾਲ ਜੁੜ ਗਈ ਉਹਦੇ ਵਿੱਚੋਂ ਹੀ MLA ਬਣੇ, ਹੁਣ ਕਿੰਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਜਿਹੜੇ MLA ਨੇ
0: ਜੀ,
3: ਜੇ ਕੋਈ MLA ਬਣ ਗਿਆ ਤਾਂ ਮਤਲਬ ਫਿਰ ਉਹ ਇੱਕ ਨਿਰੋਲ ਧਰਮ ਬੰਦਾ ਤਾਂ ਨਾ ਰਿਹਾ ਰਾਜਨ ਜੀ,
1: ਨਹੀਂ ਜੀ ਨਹੀਂ ਨਹੀਂ ਬਿਲਕੁਲ
3: ਪਾਰਟੀ ਨਾਲ ਜੋ ਦੇਖੇਂਗੇ ਨਾ
0: ਜੀ,
3: ਉਹਨੂੰ ਤਾਂ ਫਿਰ ਇੱਕ ਪਾਰਟੀ ਨਾਲ ਜੋੜ ਕੇ ਦੇਖੇਂਗੇ ਨਾ ਤੁਸੀਂ
0: ਜੀ,
1: ਬਿਲਕੁਲ
3: ਉਹ ਕਿਉਂ ਉਹਨਾਂ ਨੂੰ MLA ਬਣਾਇਆ ਗਿਆ ਆਪਦੇ ਲਾਲਚ ਦੇ, ਆਪਦੇ ਸਾਰਾ ਸਹੀ ਕਰਨ ਨੂੰ ਉਧਰੋਂ MLA ਦੇ ਦੀ, ਉਧਰੋਂ ਉਹਨੂੰ ਉਹ ਲਾਲਚ ਦਿੱਤਾ ਤੇ ਦੂਏ ਪਾਸੇ ਧਰਮ ਵਾਲੇ ਕੰਮ ਵੀ ਕਰਵਾਏ ਉਹਨਾਂ ਰਾਹੀਂ, ਉਹਨਾਂ ਰਾਹੀਂ ਉਹ ਜਥੇਦਾਰ, ਫਿਰ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਜਦੋਂ ਜਥੇਦਾਰ ਚੁਣਨ ਦਾ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਆ, ਫਿਰ ਉਹ ਚਾਹੇ ਉਹਨੂੰ ਤੁਸੀਂ ਸਿੱਧਾ ਹੀ ਲਾ ਲਓ, ਹੁਣ ਤਾਂ ਸਰੇਆਮ ਸਾਹਮਣੇ ਹੀ ਆ ਗਿਆ ਵੀ ਕੌਣ ਬਣਾਉਂਦਾ ਹੈ
0: ਜੀ,
3: ਜੇ ਇਹਨੂੰ ਇੱਕ ਨੇ ਰੱਖਿਆ ਜਾਂਦਾ ਨਿਰੋਲ ਤੇ ਜਥੇਦਾਰ ਦੀ ਪਦਵੀ ਵੀ ਇੱਕ ਨਿਰੋਲ ਰੱਖੀ ਜਾਂਦੀ, ਫਿਰ ਆਪੇ ਕੰਮ ਸਹੀ ਹੋਣੇ ਸੀਗੇ ਜੀ
0: ਜੀ,
1: ਬਿਲਕੁਲ ਜੀ, ਉਹਨਾਂ ਦੇ ਜਿਹੜੇ ਬੰਦੇ ਨੇ SGPC ਚ ਜਾਣਾ ਹੈਗਾ ਉਹ ਸੱਤਾ ਜ਼ਿੰਦਗੀ ਇਲੈਕਸ਼ਨ ਨਹੀਂ ਲੜ ਸਕਦਾ ਜੀ, ਬਿਲਕੁਲ ਜੀ
3: ਬਿਲਕੁਲ,
1: ਹਾਂ ਉਹ ਉਧਰ ਲਈ ਉਹ ਸੇਵਾ ਧਰਮ ਦੀ ਕਰੇਗਾ ਤਾਂ ਕਿ ਇਧਰ ਨਹੀਂ ਆਏਗਾ ਜੀ
0: ਜੀ, ਬਿਲਕੁਲ,
3: ਸ਼੍ਰੋਮਣੀ ਕਮੇਟੀ ਕਿਸੇ ਧਾਰਮਿਕ ਕਿਸੇ ਸਿਆਸੀ ਸੰਸਥਾ ਨਾਲ ਹੋਣੀ ਨੀ ਚਾਹੀਦੀ, ਨਿੱਜ ਨੀ ਹੁਣ
0: ਵਾਹ ਵਾਸਤਾ ਨਹੀਂ,
3: ਬਿਲਕੁਲ, ਹੁਣ ਤੁਸੀਂ ਇੱਕ ਆਜ਼ਾਦ ਵੀ ਜਿੱਤੇ ਹੋਏ ਨੇ ਜਿਹੜੇ, ਬੈਸ ਦਾ ਭਰਾ ਇੱਥੋਂ ਆਪਣੇ ਮੋਹਾਲੀ ਤੋਂ ਆ ਗੁਰਸਿੱਖ, ਮੈਂ ਉਹਦਾ ਨਾਂ ਭੁੱਲ ਗਿਆ ਕੀ ਹੈਨਾ, ਉਹ ਵੀ ਆਜ਼ਾਦ ਜਿੱਤਿਆ ਹੋਇਆ
0: ਜੀ,
3: ਜਿਹੜੇ ਆਜ਼ਾਦ ਵੀ ਸ਼੍ਰੋਮਣੀ ਕਮੇਟੀ ਜਿੱਤੇ ਹੋਏ ਨੇ ਤੇ ਉਹ ਉਹ ਉੱਥੇ ਕੀ ਕਰ ਲੈਣਗੇ ਜਾ ਕੇ ਫਿਰ
0: ਜੀ,
3: ਕਰ ਤਾਂ ਕੁਛ ਨੀ ਸਕਦੇ,
1: ਬਿਲਕੁਲ ਜੀ, ਉਹ ਸੰਸਥਾ ਫਿਰ ਸਾਰੇ ਸਿੱਖਾਂ ਦੀ ਸਾਂਝੀ ਹੋ ਜਾਣੀ ਸੀ, ਚਾਹੇ ਸਿੱਖ ਕਾਂਗਰਸ ਆ ਉਹਦੇ ਲਈ ਵੀ ਇਕੁਅਲੀ ਰਿਸਪੈਕਟੇਬਲ ਹੈ ਜੀ, ਉਹਦੇ ਉਹ ਸਾਰਿਆਂ ਵਾਸਤੇ ਇਕੁਅਲੀ ਰਿਸਪੈਕਟੇਬਲ ਹੋ ਜਾਣੀ ਸੀ
0: ਜੀ,
3: ਜੇ ਦਬਾਅ ਰਹਿੰਦਾ ਵੀ ਭਾਈ ਇਹ ਉਹਦਾ ਸਿੱਧੇ ਤੇ ਸਿੱਧੇ ਤੌਰ ਤੇ ਕਿਸੇ ਸਿਆਸੀ ਪਾਰਟੀ ਨਾਲ ਉਸ ਬੰਦੇ ਦਾ ਲਿੰਕ ਨੀ ਹੋਣਾ ਚਾਹੀਦਾ, ਜਿੱਦਣ ਲਿੰਕ ਸਿੱਧ ਹੋ ਗਿਆ ਤਾਂ ਉਹ ਛੋਟੂ ਰਿਜ਼ਾਈਨ ਨਹੀਂ ਆਪਦੇ ਆਪ ਛੱਡ ਕੇ ਚਲੇ ਜਾਵੇ,
0: ਬਿਲਕੁਲ
3: ਘੱਟੋ ਘੱਟ ਉਸ ਧਰਮ ਸੰਸਥਾ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਸੀਗਾ
0: ਜੀ,
3: ਜੇ ਉਹ ਆਜ਼ਾਦ ਰਹਿੰਦੀ ਉਹ ਆਜ਼ਾਦ ਜਥੇਦਾਰ ਆਪੇ ਬਣਾਉਂਦੀ ਜੀ, ਉਹ
0: ਜੀ
3: ਆਜ਼ਾਦ ਜਥੇਦਾਰ ਬਣਦਾ ਤੇ ਆਪੇ ਨਿਰਪਾ ਕਰਦੇ, ਜਥੇਦਾਰ ਤਾਂ ਸਾਨੂੰ ਹੁਣ ਤੱਕ ਪੱਕਾ ਨੀ ਲਾ ਸਕੇ
0: ਜੀ,
3: ਜਦ ਚੁਣੀ ਹੋਈ ਸੰਸਥਾ ਸ਼੍ਰੋਮਣੀ ਕਮੇਟੀ ਜਿਹਨੇ ਸਾਡੇ ਸਾਰੇ ਚਾਹੇ ਉਹ ਤੁਸੀਂ ਜਿਹੜੀ ਗੱਲ ਕਹਿ ਗਏ ਚਾਹੇ ਉਹ ਕਾਮਰੇਡ ਇਹਦੇ ਵਿੱਚ ਚਾਹੇ ਕਾਂਗਰਸੀ ਕਿਹੜਾ ਵੀ ਹੈ ਜਿਹੜੇ ਸਿੱਖ ਨੇ ਉਹ ਉਹਨਾਂ ਨੂੰ ਨੁਮਾਇੰਦਗੀ ਕਰਦੀ ਹੈ ਤੇ ਉਹਦਾ ਪ੍ਰਧਾਨ ਤਾਂ ਕਹਿੰਦਾ ਮੈਂ ਸਿਪਾਹੀ ਹਾਂ
0: ਜੀ
3: ਬਾਦਲਾਂ ਦਾ
0: ਜੀ
1: ਵੀਰ ਜੀ ਅੱਜ ਨੈਸ਼ਨਲ ਚੈਨਲ ਜਿਹੜੀ ਆ ਨਾ ਹੁਣ ਥੋੜੇ ਦਿਨਾਂ ਤੋਂ ਨੈਸ਼ਨਲ ਜਿੱਦਾਂ ਦੀ ਇਹਨਾਂ ਨੇ ਵਿਧਾਨ ਸਭਾ ਸੰਮਣ ਕੀਤੀ ਆ ਨੈਸ਼ਨਲ ਚੈਨਲਾਂ ਤੇ ਇਹ ਡਿਬੇਟ ਚੱਲ ਰਹੀ ਆ ਵੀ ਇਹ ਕਿੱਦਾਂ ਦਾ ਰਿਲੀਜਨ ਆ ਵੀ ਜਿਹਦੇ ਵਿੱਚ ਜਿਹੜਾ ਹੈਗਾ ਆ ਵੀ ਉਹ ਡੈਮੋਕ੍ਰੈਟਿਕ ਜਿਹੜੀ ਇੰਸਟੀਟਿਊਸ਼ਨ ਆ ਉਹਨੂੰ ਜਿਹੜਾ ਆ ਸੰਮਣ ਕੀਤਾ ਜਾ ਸਕਦਾ ਆ ਤੇ ਉਹ ਕਰਦੇ ਪਏ ਆ ਔਰ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਡਾਇਰੈਕਸ਼ਨ ਦੇ ਰਹੀਆਂ ਹੈਗੇ ਆ ਹਾਂਜੀ ਸੰਵਿਧਾਨ ਦੇ ਵਿਚ ਸਰ ਇਹਦੇ ਵਿਚ ਕੋਈ ਸੰਵਿਧਾਨ ਦੇ ਵਿਚ ਏਦਾਂ ਦੀ ਕੋਈ ਹੈ ਨੀ ਗੁੰਜਾਇਸ਼ ਜੀ
0: ਅੱਜ ਦੇਖੋ ਉਹਨਾਂ ਦਾ ਆਪਣਾ ਇੰਡੀਅਨ ਐਕਸਪ੍ਰੈਸ ਦੇ ਵਿਚ ਵੀ ਲੱਗਾ ਆ ਸੈਣੀ ਸਾਹਿਬ ਇੰਗਲਿਸ਼ ਜਿਹੜਾ ਇੰਡੀਅਨ ਐਕਸਪ੍ਰੈਸ ਪੇਪਰ ਹੈ
3: ਉਹਨਾਂ ਨੇ ਉਹਨਾਂ ਨੂੰ ਸੰਮਣ ਵੀ ਕਰਤੇ ਨਾ ਸੱਦ ਵੀ ਲਏ ਉਹ ਚਲੋ ਸਾਡੀ ਸਤਿਕਾਰ ਨਾਲ ਲਾ ਲੋ ਜਾਂ ਉਹਨਾਂ ਨੇ ਧਰਮ ਦੇ ਵਿਚ ਦਖਲ ਦਾ ਕਰਿਆ ਜਾਂ ਪਹਿਲਾਂ ਬਹਿ ਕੇ ਕੰਮ ਕਰਿਆ ਹੁੰਦਾ ਫੇਰ ਉਹਨਾਂ ਨੂੰ ਸੱਦੇ ਫਿਰ ਗੱਲ ਵਾਧਦੀ ਸੀ
0: ਜੀ
3: ਪਹਿਲਾਂ ਸ਼੍ਰੋਮਣੀ ਕਮੇਟੀ ਕਾਲ ਤੱਕ ਦਾ ਜਥੇਦਾਰ ਕਹਿੰਦਾ ਜੀ ਆਹ ਜੋ ਕਾਨੂੰਨ ਬਣਿਆ ਸਾਡੇ ਨਾਲ ਬਹਿ ਕੇ ਬਣਿਆ ਇਹ ਕਾਨੂੰਨ ਬਣੇ ਲਾਗੂ ਹੋਵੇ ਅਸੀਂ ਚਾਹੁੰਦੇ ਆ
0: ਜੀ
3: ਫੇਰ ਉਹ ਹੁੰਦਾ ਇਹਨਾਂ ਨੇ ਵੀ ਗਲਤੀਆਂ
0: ਸਰਕਾਰ ਇਹਨਾਂ ਨੇ ਵੀ ਕੀਤੀ ਆ ਨਾ ਬਿਲਕੁਲ ਖਰੜਾ ਨੀ ਭੇਜਿਆ
3: ਇਹਦੇ ਕਰਕੇ ਇਹਨਾਂ ਨੂੰ ਸੱਦਿਆ ਗਿਆ ਨਾ
0: ਜੀ
1: ਬਿਲਕੁਲ ਤੁਹਾਡੀ ਗੱਲ ਠੀਕ ਆ ਪਰ ਨੈਸ਼ਨਲ ਚੈਨਲ ਦੇ ਉੱਤੇ ਇੱਕ ਡਿਬੇਟ ਹੋ ਰਹੀ ਆ ਸਰ ਦੇਖੋ ਬੀਂਗ ਸਿੱਖ ਯੂ ਕੈਨ ਰੈਕੋਗਨਾਈਜ਼ ਤੁਸੀਂ ਵੀ ਸਿੱਖ ਹੋਣ ਦੇ ਨਾਤੇ ਸਮਝ ਸਕਦੇ ਆ ਪਰ ਜਿਹੜੇ ਬਾਕੀ ਧਰਮ ਹੈਗੇ ਆ ਉਹ ਇਹਨੂੰ ਕਿੱਦਾਂ ਅੰਡਰਸਟੈਂਡ ਕਰਦੇ ਹੈਗੇ ਉਹ ਦੇਖੋ ਨਾ ਤੁਸੀਂ
0: ਡਿਕਟੇਟਰਸ਼ਿਪ
1: ਜਿੱਥੇ ਸੈਕੂਲਰ ਜਿਹੜਾ ਹੈਗਾ ਆ ਸੰਵਿਧਾਨ ਦੀ ਸਹੁੰ ਖਾ ਕੇ ਐਮ ਐਲ ਏ ਬਣਦਾ ਐਮ ਪੀ ਬਣਦਾ ਹੈਗਾ ਆ ਤੇ ਉਹ ਮਗਰੋਂ ਆਣੀ ਜਿਹੜਾ ਹੈਗਾ ਆ ਇਹ ਇੱਕ ਧਰਮ ਦਾ ਜਿਹੜਾ ਫਲਸਫਾ ਹੈਗਾ ਆ ਉਹਦੇ ਵਿੱਚ ਫਿਰ ਉਹਤੇ ਬਾਅਦ ਦੇ ਵਿੱਚ ਜਦੋਂ ਉਹਤੇ ਕਿੰਤੂ ਹੁੰਦੇ ਆ ਉਹ ਹੋਰ ਵੀ ਜਿਹੜਾ ਹੈ ਮਾੜੇ ਆ ਜੀ ਮੁਕੱਦਰ ਵੀਰ ਦੀ ਗੱਲ ਸਹੀ ਹੈਗੀ ਆ ਪਰ ਸਵਾਲ ਤਾਂ ਇਹ ਹੈ ਕਿ ਇਹ ਬੜੀਆਂ ਪਰੰਪਰਾਵਾਂ ਬੜੀਆਂ ਆਈਆਂ ਚੱਲੀਆਂ ਆ ਰਹੀਆਂ
0: ਜੀ
3: ਰਾਜਨ ਜੀ ਮੈਂ ਤੁਹਾਨੂੰ ਫੇਰ ਵੀ ਗੱਲ ਕਹੀ ਸੀ ਤੇ ਇੱਥੇ ਆਉਣੇ ਦੁਆਬਾ ਰੇਡੀਓ ਦੇ ਵੀ ਕਹੀ ਸੀ ਤੁਹਾਡੇ ਯਾਦ ਹੋਣੀ ਹੈ ਜਿੱਦਣ ਕਾਨੂੰਨ ਰਾਹੀਂ ਸਪੈਸ਼ਲ ਸੈਸ਼ਨ ਸੱਦਿਆ ਸੀ ਮੈਂ ਕੀ ਕਿਹਾ ਸੀ ਮੈਂ ਕਾਲ ਤੱਕ ਦਾ ਜਥੇਦਾਰ ਸੁੱਤਾ ਪਿਆ ਸੀ ਹੁਣ ਤੱਕ ਇਹ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਜੀ 2015 ਦਾ
0: ਜੀ
3: ਇਹਨਾਂ ਨੇ ਉਹਦੇ ਤੇ ਕੀ ਕੰਮ ਕਰਿਆ ਜੀ ਇਹਨਾਂ ਨੇ ਕੀ ਹੁਕਮਨਾਮਾ ਲਾਗੂ ਕਰਿਆ ਇਹਨਾਂ ਨੇ ਕਿਉਂ ਨੀ ਸਖਤਾਈ ਕੀਤੀ ਹੈਗੀ ਪਹਿਲਾਂ ਧਰਮ ਦੇ ਨਾਂ ਤੇ
1: ਧਰਮ
3: ਦਾ ਸੀ ਨਾ ਇਹ
1: ਬਿਲਕੁਲ
3: ਇਹਨਾਂ ਨੇ ਕੀ ਕੀਤਾ
1: ਬਿਲਕੁਲ
3: ਜਦੋਂ ਹੁਣ 11 ਸਾਲ ਲੰਘ ਗਏ ਫਿਰ ਕਿਸੇ ਨੇ ਤਾਂ ਹੱਥ ਪਾਉਣਾ ਹੀ ਹੈ ਚਾਹੇ ਉਹਨੂੰ ਵੋਟ ਦੀ ਰਾਜਨੀਤੀ ਲੈ ਲਓ ਕਿਸੇ ਨੇ ਤਾਂ ਕੈਸ਼ ਕਰਨਾ ਜਾਂ ਤੁਸੀਂ ਕੋਈ ਕਰਿਆ ਹੀ ਨੀ
0: ਬਿਲਕੁਲ
3: ਕਰਿਆ ਕਿਉਂ ਨੀ ਹੈਗਾ ਜੇ ਕਰਦੇ ਸੀ ਤਾਂ ਆਪਦੇ ਆਕੇ ਟੰਗ ਹੁੰਦੇ ਸੀਗੇ ਹੋਰ ਦੱਸੋ ਮੈਥੋਂ ਕੀ ਸੁਣਨਾ ਤੁਸੀਂ ਤੇ ਸੁੱਤੇ ਪਏ ਸੀ ਉਦੋਂ
0: ਜੀ
3: ਇਹਨਾਂ ਨੇ ਤੁਹਾਡਾ ਕੰਮ ਕੋਈ ਹੋਰ ਕਿਉਂ ਕਰੂ ਜੇ ਤੁਸੀਂ ਕਰਨ ਦੇ ਕਾਬਲ ਨਹੀਂ ਰਹੇ ਤਾਂ ਹੀ ਕਰੂਗਾ ਨਾ
0: ਜੀ
1: ਬਿਲਕੁਲ ਜੀ ਬਿਲਕੁਲ
3: ਮੈਂ ਤਾਂ ਕਿਹਾ ਸੀ ਯਾਦ ਹੋਣਾ ਤੁਹਾਡੇ ਵੀ ਇਹਨਾਂ ਨੂੰ ਕਰਨਾ ਚਾਹੀਦਾ ਸੀ ਇਹਨਾਂ ਨੂੰ ਕੋਈ ਵਿਧੀ ਵਿਧਾਨ ਬਣਾਉਣਾ ਚਾਹੀਦਾ ਪਹਿਲਾਂ
0: ਬਿਲਕੁਲ ਹੈ ਜੀ
1: ਬਿਲਕੁਲ ਜੀ
3: ਵਿਧੀ ਬਣ ਤਾਂ ਤਾਂ ਬਣਾਉਂਦੇ ਕਿ ਹਰ ਗੱਲ ਚ ਤਾਂ ਆਪ ਘਿਰਦੇ ਨੇ ਇਹ
0: ਜੀ
1: ਬਿਲਕੁਲ
3: ਬਣਾਉਣੇ ਬੈਠੇ ਵੀ ਹੋਣਗੇ ਪਰ ਜਦੀ ਨਾ ਉਹ ਵੀ ਆਪਣੇ ਕੰਨੀ ਨੂੰ ਆ ਰਿਹਾ ਘੁੰਮ ਘੁਮਾ ਕੇ ਤੀਰ ਫਿਰ ਉੱਥੇ ਚੁੱਪ ਕਰ ਜਾਂਦੇ ਹੋਣੇ
0: ਬਿਲਕੁਲ ਬਿਲਕੁਲ
1: ਨਹੀਂ ਵੀਰ ਜੀ ਏਦਾਂ ਦੀ ਸੋਚ ਹੀ ਹੈ ਨੀ ਹੋਮਵਰਕ ਕਰਨ ਦੀ ਹੁਣ ਕਦੋਂ ਦਾ ਇਹ ਹੈਗਾ ਵੀ ਤੁਹਾਡੇ ਵਾਰ ਵਾਰ ਕਿੰਤੂ ਉੱਠਦਾ ਹੈਗਾ ਆ ਵੀ ਕੋਈ ਨਿਯਮ ਬਣਾ ਲਓ ਵੀ ਹਾਂ ਜੀ ਅਕਾਲ ਤਖ਼ਤ ਦੇ ਜਥੇਦਾਰ ਲਾਉਣ ਦੇ ਤੇ ਲਾਉਣ ਦੇ ਨਿਯਮ ਬਣਾਓ ਜਾਂ ਉਹਨਾਂ ਦੀ ਪੋਸਟ ਦੀ ਟੈਨਿਓਰ ਫਿਕਸ ਕਰੋ ਵੀ ਡੋਲਟ 3 ਸਾਲ ਲਈ ਜਥੇਦਾਰ ਲੱਗੂਗਾ ਪੱਕਾ ਲੱਗੂਗਾ ਜਿੱਦਾਂ ਪੀ ਸੀ ਐਸ ਆਈ ਏ ਐਸ ਅਫਸਰ 3 ਸਾਲ ਇੱਕ ਸਟੇਸ਼ਨ ਤੇ ਰਹਿੰਦੇ ਹੈਗੇ ਆ ਜੀ 3 ਸਾਲ ਲਈ ਲਾਓ ਤੁਸੀਂ ਟੈਨਿਓਰ ਪੱਕਾ ਲੱਗੂਗਾ ਜੀ ਬਸ ਉਹ ਤੋਂ ਪਹਿਲਾਂ ਨੀ ਲਾਇਆ ਜਾ ਸਕਦਾ ਜੀ ਉਹ 3 ਸਾਲ ਦੇ ਵਿੱਚ
3: ਬੈਠਾ ਜਥੇਦਾਰ ਆ ਜੀ ਜਿਹਦੀ ਹਰ ਗੱਲ ਮੰਨੀ ਜਾਂਦੀ ਹੈ ਤੇ ਜਦੋਂ ਉਹਨੂੰ ਲਾਉਂਦੇ ਨੇ ਤੇ ਉਹਦੀ ਪੀਣ ਜਿੰਨੀ ਕਦਰ ਨੀ ਰਹਿੰਦੀ ਜੀ
0: ਜੀ
3: ਆਹ ਸਤਿਕਾਰ ਆ ਉਹਦਾ ਉੱਥੇ ਬੈਠੇ ਦਾ ਵੱਧ
0: ਜੀ
3: ਏਦੂ ਬਾਅਦ ਤਾਂ ਰਿਟਾਇਰ ਹੋਏ ਮਾਸਟਰ ਦਾ ਹੁੰਦਾ ਹੈ
0: ਜੀ
3: ਹਾਂਜੀ ਇਹ ਕੋਈ ਵਧੀਆ ਹੋਵੇ
1: ਬਿਲਕੁਲ ਜੀ ਬਿਲਕੁਲ
3: ਸਹੀ ਨਹੀਂ ਕੀਤੇ ਹੈਗੇ ਜੀ ਜਿਹੜੇ ਬੈਠੇ ਸੀ ਇਹਨਾਂ ਨੇ ਕੰਮ ਸਹੀ ਨਹੀਂ ਕੀਤੇ ਚਾਹੇ ਤੁਸੀਂ ਟੈਂਪਰੇਰੀ ਹੋ ਤੁਸੀਂ ਜਿਹੜਾ ਕੰਮ ਕਰ ਸਕਦੇ ਹੋ ਇੱਕ ਵਾਰੀ ਕਰੋ ਜੇ ਕੱਢਣਗੇ ਤਾਂ ਘੱਟੋ ਘੱਟ ਕੋਈ ਸੰਦੇਸ਼ਾ ਦਾ ਜਾਊਗਾ
0: ਜੀ
3: ਠੀਕ ਹੈ ਜੀ
0: ਥੈਂਕ ਯੂ ਜੀ ਔਜਲਾ ਸਰ
1: ਓਕੇ ਜੀ ਸ਼ੁਕਰੀਆ ਜੀ ਸ਼ੁਕਰੀਆ
3: ਜਿਹੜਾ ਹੁਣ ਦੇਖੋ ਮੈਂ ਥੱਲੇ ਲਿਖਿਆ ਵੀ ਹੈ ਕਿਹੋ ਜਿਹੀ ਤਰਾਸਦੀ ਹੈ ਜਿਹਨਾਂ ਨੇ ਪੜ੍ਹ ਲਿਖ ਕੇ ਨੌਕਰੀਆਂ ਕਰਨੀਆਂ ਉਹ ਤਾਂ ਸੜਕਾਂ ਤੇ ਕੁੱਟ ਖਾ ਰਹੀਆਂ ਨੇ
0: ਜੀ
3: ਤੇ ਅਨਪੜ੍ਹ ਬੇਰੁਜ਼ਗਾਰ ਜਿਨ੍ਹਾਂ ਨੂੰ ਅਕਲ ਦੇ ਹੈ ਨੀ, ਰੋਟੀਆਂ ਲਾਉਣ ਵਾਲੀ 1000 ਰੁਪਏ ਦੇ ਭੰਗੜੇ ਪਾ ਰਹੀਆਂ ਨੇ, ਆਹ ਤਾਂ ਸਾਡੀ ਤ੍ਰਾਸਦੀ ਆ, ਸਰਕਾਰ ਫਿਰ ਕਿਹਨਾਂ ਰਾਹੀਂ ਚੋਣ ਹੋਣੀ ਆ?
0: ਬਿਲਕੁਲ ਇਹਨਾਂ ਰਾਹੀਂ,
1: ਬਿਲਕੁਲ ਜੀ।
3: ਪੜ੍ਹ ਲਿਖ ਕੇ ਕੀ ਕਰਨਾ ਜੀ?
0: ਜੀ
3: ਹਾਂਜੀ
0: ਬਿਲਕੁਲ,
3: ਅਸੀਂ 1000 ਰੁਪਏ ਦੇ ਭੰਗੜੇ ਪਾ ਰਹੇ ਅਨਪੜ੍ਹ
0: ਜੀ।
3: ਧੰਨਵਾਦ
0: ਜੀ, ਥੈਂਕ ਯੂ ਜੀ, ਥੈਂਕ ਯੂ ਅਜਲਾ ਸਾਹਿਬ, ਸ਼ੁਕਰੀਆ
1: ਸ਼ੁਕਰੀਆ ਸ਼ੁਕਰੀਆ
0: ਜੀ। ਸੈਣੀ ਸਾਹਿਬ ਕੁਝ ਹੋਰ ਕਹਿਣਾ ਚਾਹੋਗੇ?
1: ਜਾਂਦੇ ਜਾਂਦੇ ਮਾਸਟਰ ਜੀ ਦੀ ਗੱਲ ਕਰਕੇ ਗਏ, ਮੈਂ ਕਿਹਾ ਮਾਸਟਰ ਜੀ ਦੀ ਖਬਰ ਮੈਨੂੰ ਚੇਤੇ

0: ਜੀ 5 ਦਿਨ ਹੋ ਗਏ ਆ, ਉਹ ਵਿਚਾਰੀ ਮੈਨੂੰ ਕਹਿੰਦੀ ਆ ਵੀ ਹਾਂ ਜੀ ਉਹ ਫਾਰਮ ਭਰ ਕੇ ਦੇਣਾ, ਤੁਸੀਂ ਫਾਰਮ ਭਰ ਕੇ ਦੇਣਾ, 5 ਦਿਨ ਹੋ ਗਏ ਜੇ ਤੱਕ ਮੈਂ ਨੀ ਦੇ ਕੇ ਆਇਆ। ਹਾਂਜੀ, ਉਹਨਾਂ ਨੇ ਕਿਹੜੇ ਵੇਲੇ ਲੈਣੇ ਆ, ਕਿਹੜੇ ਵੇਲੇ ਕਲੈਕਟ ਕਰਨੇ ਆ, ਕਦੋਂ ਦੇਣੇ ਆ, ਪਿੱਛੋਂ ਜਿਹੜਾ ਹੈਗਾ ਲੋਕੀ ਸਰ ਇੰਟਰਸਟ ਸ਼ੋ ਨੀ ਕਰ ਰਹੇ ਪੰਜਾਬ ਦੇ ਵਿੱਚ ਇੰਨਾ।
1: ਜੀ
0: ਇੱਕ ਇੱਕ ਹੁੰਦਾ ਨਾ ਆਪ ਇਨੀਸ਼ੀਏਟਿਵ ਲੈ ਕੇ ਫਟਾਫਟ ਇਹ ਕਰ ਲਓ ਜੀ, ਲੋਕੀ ਕਹਿੰਦੇ ਕੋਈ ਗੱਲ ਨੀ ਜੀ, ਸਾਡੇ ਬੰਦੇ ਜਿਹੜੇ ਹੈਗੇ ਬਹੁਤ ਲੇਅਰਲੀ ਰਹਿੰਦੇ ਆ ਇਸ ਚੀਜ਼ ਨੂੰ।
1: ਜੀ
0: ਫੇਰ ਏਦਾਂ ਆ ਵੀ ਇੱਕ ਇਮੀਡੀਏਟ ਬੌਸ ਦੇ ਉੱਤੇ ਵੀ ਡਿਪੈਂਡ ਕਰਦਾ ਹੁੰਦਾ ਸਰ, ਕਈਆਂ ਦਾ ਬੌਸ ਵੀ ਜਿਹੜਾ ਆ ਰਿਲਕਟੈਂਟ ਹੁੰਦਾ ਆ, ਕਹਿੰਦਾ ਚਲੋ ਕੋਈ ਨੀ ਹੋ ਜਾਊਗਾ, ਹੌਲੀ ਹੌਲੀ ਕਰ ਲਾਂਗੇ ਜੇ ਜਿੱਦਾਂ ਮਰਜ਼ੀ, ਨਹੀਂ ਹੋਊਗਾ ਤੇ ਟਾਈਮ ਆਪਾਂ ਹੀ ਜਿਹੜਾ ਲਿਖ ਕੇ ਭੇਜ ਦਾਂਗੇ ਉੱਪਰ, ਭਾਈ ਥੋੜਾ ਟਾਈਮ ਹੋਰ ਦਿਓ ਜੀ, ਨਹੀਂ ਪੂਰੀ ਤਰ੍ਹਾਂ ਹੋਇਆ ਜੀ। ਉਹ ਜਦੋਂ ਕੋਈ ਸਖਤੀ ਕਰਦੇ ਉੱਪਰੋਂ ਸਖਤੀ ਕਰਦੇ ਹੈਗੇ ਆ, ਉਹ ਟਾਰਗੇਟ ਪੂਰਾ ਨੀ ਹੁੰਦਾ ਜੀ, ਵੀ ਓਨੇ ਘਰਾਂ ਦਾ ਪਾਉਣਾ ਚਾਹੀਦਾ ਜੀ, ਇੰਨੇ ਚੈਨਲ
1: ਜੀ,
0: ਕੋਈ ਸਰ ਸਿਸਟੇਮੈਟਿਕ ਨੀ ਹੈਗਾ ਜੀ। ਜਿਹੜਾ ਬੰਦਾ ਸੈਂਟੀ ਆ ਕੰਮ ਕਰਨ ਵਾਲਾ ਆ ਉਹਨੂੰ ਛੈਂਟੇ ਮਾਰਦੇ ਰਹਿੰਦੇ ਆ, ਹਾਂਜੀ, ਤੇ ਜਿਹੜੇ ਢੀਠ ਹੋ ਕੇ ਬੈਠੇ ਰਹਿੰਦੇ ਹੈਗੇ ਆ ਉਹ ਆਰਾਮ ਨਾਲ ਜਿਹੜਾ ਟਾਈਮ ਕੱਢ ਜਾਂਦੇ ਆ ਜੀ।
1: ਬਿਲਕੁਲ ਹੈ ਜੀ,
0: ਤੁਸੀਂ ਦੇਖੋ ਨਾ ਵੀ ਮਤਲਬ ਇਸ ਚੀਜ਼ ਨੂੰ ਆਪਣੇ ਸ਼ਮੀ ਵੀਰ ਜੀ ਹੁਣੀ ਚੰਗੀ ਤਰ੍ਹਾਂ ਦੱਸ ਸਕਦੇ ਹੈਗੇ ਆ, ਥੋੜੀ ਦੌੜ ਉਹਨਾਂ ਦੀ ਵੀ ਲੱਗੀ।
1: ਹਾਂਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਪਿੱਛੇ ਪ੍ਰੋਗਰਾਮ ਵੀ ਮਿਸ ਹੋਏ, ਸਾਰਾ ਕੁਛ ਹੋਇਆ ਇਸੇ ਕਰਕੇ ਵਜ੍ਹਾ ਕਰਕੇ ਵੀ ਭਾਈ ਉਹਨਾਂ ਇਹਨਾਂ ਕੰਮਾਂ ਦੇ ਵਿੱਚ ਡਿਊਟੀ ਲੱਗ ਜਾਂਦੀ ਆ, ਤੇ ਫਿਰ ਉਹ ਡਿਊਟੀ ਦਿੰਦੇ ਮਤਲਬ
1: ਜੀ
0: ਨਹੀਂ ਟਾਈਮ ਲੱਗਦਾ ਜੀ, ਬੰਦੇ ਨੂੰ ਆਪਣੀਆਂ ਰਿਸਪੋਨਸੀਬਿਲਟੀਜ਼ ਵੀ ਜਿਹੜੀਆਂ ਘਰ ਦੀਆਂ ਹੁੰਦੀਆਂ ਉਹ ਨੀ ਪੂਰੀਆਂ ਕਰ ਹੁੰਦੀਆਂ।
1: ਬਿਲਕੁਲ
0: ਹਾਂਜੀ, ਉਹ ਤਾਂ ਮਾੜਾ ਆ ਜੀ, ਇੱਕ ਵਾਰੀ ਸੋਚਣਾ ਜਰੂਰ ਚਾਹੀਦਾ ਹੈਗਾ ਆ ਵੀ ਇਹ ਸਰਕਾਰਾਂ ਨੂੰ ਵੀ ਇਹ ਕਿੱਦਾਂ ਦਾ ਸਿਸਟਮ ਤੁਸੀਂ ਚਲਾਇਆ ਹੈਗਾ ਆ ਕਿ ਜਿਸ ਬੰਦੇ ਤੋਂ ਤੁਸੀਂ ਕੰਮ ਲੈਨੇ ਹੈਗੇ ਉਹ ਤੋਂ ਫਿਰ ਇੰਨਾ ਐਕਸੈਸਿਵ ਕੰਮ ਉਹਨੂੰ ਦੇ ਦਿੰਦੇ ਆ ਕਿ ਉਹ ਬੰਦਾ ਆਪਣਾ ਜਿਹੜਾ ਹੈਗਾ ਆ ਫਰੀ ਮਾਇੰਡ ਹੋ ਕੇ ਜਿਹੜਾ ਆ ਬੈਠ ਵੀ ਨੀ ਸਕਦਾ, ਤੇ ਉਹਨੂੰ ਜ਼ਿੰਦਗੀ ਮਤਲਬ ਜ਼ਿੰਦਗੀ ਇੰਨੀ ਕੁ ਨਰਕ ਬਣਾ ਦਿੰਦੇ ਕਿ ਉਹਨੂੰ ਮੌਤ ਚੰਗੀ ਲੱਗਦੀ ਆ ਜੀ।
1: ਬਿਲਕੁਲ
0: ਸਰ, ਮਰਨਾ ਕੋਈ ਸੌਖਾ ਨੀ ਹੈਗਾ ਜੀ, ਇਸ ਕਰਕੇ ਜਿਹੜਾ ਕਿ ਮਰਨ ਨੂੰ ਹੀ ਅਗਲਾ ਤਿਆਰ ਹੋ ਗਿਆ, ਇਹਦਾ ਮਤਲਬ ਉਹਦੀ ਤੁਸੀਂ ਜ਼ਿੰਦਗੀ ਇੰਨੀ ਜ਼ਿਆਦਾ ਨਰਕ ਬਣਾ ਦਿੱਤੀ ਆ ਕਿ ਉਹਨੂੰ ਮਰਨਾ ਜ਼ਿਆਦਾ ਈਜ਼ੀ ਲੱਗਦਾ ਜੀ।
1: ਬਿਲਕੁਲ
0: ਜੀ ਸਰ,
1: ਬਿਲਕੁਲ ਹੈ ਜੀ, ਦੁਖਾਂਤ ਹੈ ਜੀ ਸਰ, ਬਿਲਕੁਲ ਹੈ ਜੀ ਜੀ।
0: ਠੀਕ ਠੀਕ ਹੈ ਭਾਈ ਸਾਹਿਬ,
1: ਥੈਂਕ ਯੂ,
0: ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਜੀ,
1: ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ। ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਜੀ ਨਾਲ, ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਆਪਣੇ ਵਿਚਾਰ ਸਾਰੀਆਂ ਗੱਲਾਂ ਬਾਤਾਂ ਦੇ ਉੱਤੇ ਦੇ ਸਕਦੇ ਹੋ, ਤੇ ਹਰ ਕਿਸੇ ਦੇ ਆਪਣੇ ਵਿਚਾਰ ਨੇ, ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ, ਤੇ ਵਿਚਾਰਾਂ ਦੀ ਜ਼ਰੂਰ ਹਰ ਕਿਸੇ ਦੀ ਰਿਸਪੈਕਟ ਹੈ, ਕੋਈ ਗਲਤ ਜਾਂ ਸਹੀ ਉਹਦੇ ਵਿੱਚ ਆਪਾਂ ਦਾਅਵਾ ਕਿਸੇ ਦਾ ਨਹੀਂ ਕਰਦੇ, ਤੇ ਸਿਚੁਏਸ਼ਨ ਨੂੰ ਜਿਹੜਾ ਕੋਸ਼ਿਸ਼ ਹੁੰਦੀ ਹੈ ਸਮਝਣ ਦੀ ਤੇ ਦੇਖਣ ਦੀ, ਤੇ ਹਰ ਕਿਸੇ ਦਾ ਆਪਣਾ ਪੱਖ ਜਿਹੜਾ ਉਹਦੇ ਵਿੱਚ ਸ਼ਾਮਲ ਹੋ ਸਕਦਾ, ਤਾਂ ਹੀ ਕੁਝ ਨਾ ਕੁਝ ਇੱਕ ਦੂਸਰੇ ਤੋਂ ਸਿੱਖਣ ਦੀ ਆਪਾਂ ਉਮੀਦ ਦੇ ਨਾਲ ਇੱਥੇ ਜੁੜਦੇ ਹਾਂ। ਲੋ ਦੋਸਤੋ, ਗੱਲ ਕਰਦੇ ਹਾਂ ਅਗਲੀਆਂ ਖਬਰਾਂ ਦੇ ਵੱਲ ਨੂੰ, ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ ਅੱਗੇ ਜਾ ਕੇ, ਤੇ ਸਭ ਤੋਂ ਪਹਿਲਾਂ ਜਿਹੜੀਆਂ ਵਿਦੇਸ਼ੀ ਖਬਰਾਂ ਨੇ ਉਹਨਾਂ ਨੂੰ ਕੰਪਲੀਟ ਕਰ ਲਈਏ। ਜਿਵੇਂ ਕਿ ਇੰਡੀਆ ਇੰਡੋਨੇਸ਼ੀਆ ਡਿਫੈਂਸ ਡੀਲ ਹੋਈ ਹੈ, ਜਕਾਰਤਾ ਨੂੰ ਜਿਹੜਾ ਬ੍ਰਹਮੋਸ ਮਿਜ਼ਾਈਲਾਂ ਸਪਲਾਈ ਕਰੇਗਾ ਭਾਰਤ ਦੇ ਵਿੱਚ। ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਦੁਵੱਲੇ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ ਇੱਕ ਵੱਡਾ ਫੈਸਲਾ ਲੈ ਲਿਆ ਗਿਆ, ਜਿਸ ਦੇ ਤਹਿਤ ਭਾਰਤ ਹੁਣ ਇੰਡੋਨੇਸ਼ੀਆਈ ਫੌਜ ਨੂੰ ਜਿਹੜਾ ਸੁਪਰਸੋਨਿਕ ਬ੍ਰਹਮੋਸ ਮਿਜ਼ਾਈਲਾਂ ਸਪਲਾਈ ਕਰੇਗਾ, ਤੇ ਮੰਗਲਵਾਰ ਅੱਜ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜਿਹੜੇ ਨੇ ਆਪਣੇ ਪ੍ਰਾਬੋਵੋ ਸੁਬਿਆਨਤੋ ਵਿਚਾਲੇ ਜਕਾਰਤਾ ਵਿਖੇ ਹੋਈ ਇਕ ਉੱਚ ਪੱਧਰੀ ਬੈਠਕ ਦੇ ਦੌਰਾਨ ਇਹ ਜਿਹੜੇ ਅਹਿਮ ਸਹਿਮਤੀਆਂ ਜਿਹੜੀਆਂ ਬਣੀਆਂ ਨੇ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਸਮੁੰਦਰੀ ਸੁਰੱਖਿਆ ਨੂੰ ਹੁਲਾਰਾ ਦੇਣ ਅਤੇ ਮਹੱਤਵਪੂਰਨ ਖਣਿਜਾਂ ਕ੍ਰਿਟੀਕਲ ਜਿਹੜੇ ਮਿਨਰਲਜ਼ ਨੇ ਉਨ੍ਹਾਂ ਦੀ ਜਿਹੜੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਵਰਗੇ ਅਹਿਮ ਜਿਹੜੇ ਫੈਸਲਿਆਂ ਦੇ ਉੱਤੇ ਮੋਹਰ ਲਾਤੀ ਹੈ। ਦੋਵਾਂ ਨੇਤਾਵਾਂ ਦੀ ਮੌਜੂਦਗੀ ਦੇ ਵਿਚ ਵੱਖ ਵੱਖ ਖੇਤਰਾਂ ਜਿਵੇਂ ਕਿ ਤਕਨਾਲੋਜੀ, ਖੁਰਾਕ ਸੁਰੱਖਿਆ, ਦਵਾਈਆਂ, ਸਮੁੰਦਰੀ ਵਪਾਰ ਤੇ ਅਹਿਮ ਜਿਹੜੇ ਖਣਿਜਾਂ ਦੇ ਬਾਰੇ ਲਗਭਗ ਇਕ ਦਰਜਨ ਅਹਿਮ ਸਮਝੌਤਿਆਂ ਤੇ ਦਸਤਖਤ ਕੀਤੇ ਗਏ ਨੇ। ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਉੱਤੇ ਪਹਿਲੇ ਪੜਾਅ ਦੇ ਤਹਿਤ ਜਕਾਰਤਾ ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ ਰੈੱਡ ਕਾਰਪੇਟ ਵਿਛਾ ਕੇ ਜਿਹੜਾ ਸ਼ਾਨਦਾਰ ਸਵਾਗਤ ਵੀ ਕੀਤਾ ਗਿਆ, ਤੇ ਦੌਰਾ ਸਾਲ 2018 ਦੇ ਵਿਚ ਦੋਵਾਂ ਦੇਸ਼ਾਂ ਵਿਚਾਲੇ ਹੋਈ ਵਿਆਪਕ ਰਣਨੀਤਿਕ ਭਾਈਵਾਲੀ ਜਿਹੜੀ ਹੈ ਉਹਦੇ ਤਹਿਤ ਸੁਰੱਖਿਆ ਅਤੇ ਵਪਾਰਕ ਸਮਝੌਤਿਆਂ ਨੂੰ ਵਧਾਉਣ ਦੇ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਦੂਸਰੇ ਪਾਸੇ ਟਰੰਪ ਦੇ ਬਿਆਨ ਤੇ ਭੜਕਿਆ ਇਰਾਨ ਹੈ, ਕਿਹਾ ਕਿ ਤੁਹਾਡੇ ਕੋਲ ਨਾ ਤਾਂ ਸ਼ਿਸ਼ਟਾਚਾਰ ਹੈ ਤੇ ਨਾ ਹੀ ਸਨਮਾਨ ਹੈ, ਲਾਪਾਏ ਹੋਈ ਹੈ, ਲਾਣਤਾਂ ਪਈਆਂ ਨੇ। ਈਰਾਨ ਦੇ ਮਰਹੂਮ ਜਿਹੜੇ ਸੁਪਰੀਮ ਲੀਡਰ ਆਯਾਤੁੱਲਾ

ਅਯਾਤੁੱਲਾ ਅਲੀ ਖਮਨਈ ਦੇ ਸਰਕਾਰੀ ਅੰਤਮ ਸੰਸਕਾਰ ਦੇ ਦੌਰਾਨ ਅਮਰੀਕਾ ਤੇ ਈਰਾਨ ਵਿਚਕਾਰ ਸ਼ਬਦੀ ਜੰਗ ਤੇਜ਼ ਹੋਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਦੀ ਪੂਰੀ ਚੋਟੀ ਦੀ ਲੀਡਰਸ਼ਿਪ ਅੰਤਮ ਸੰਸਕਾਰ ਦੇ ਵਿਚ ਮੌਜੂਦ ਸੀ ਤੇ ਜੇਕਰ ਅਮਰੀਕਾ ਚਾਹੁੰਦਾ ਤਾਂ ਉਨ੍ਹਾਂ ਸਾਰਿਆਂ ਨੂੰ ਇਕ ਹੀ ਫੌਜੀ ਹਮਲੇ ਦੇ ਵਿਚ ਨਿਸ਼ਾਨਾ ਬਣਾ ਸਕਦਾ ਸੀ। ਈਰਾਨ ਨੇ ਤਿੱਖਾ ਜਵਾਬ ਦਿੰਦੇ ਹੋਏ ਟਰੰਪ ਦੇ ਬਿਆਨ ਨੂੰ ਅਸੱਭਿਅਕ ਅਤੇ ਅਪਮਾਨਜਨਕ ਦਸਿਆ। ਅਮਰੀਕੀ ਮੀਡੀਆ ਜਿਹੜਾ ਐਕਸਿਊਸ ਦੇ ਨਾਲ ਇਕ ਇੰਟਰਵਿਊ ਦੇ ਵਿਚ ਟਰੰਪ ਨੇ ਕਿਹਾ ਕਿ ਉਹ ਸਾਰੇ ਹੀ ਆਪਣੇ ਕਹਿੰਦਾ ਹੈ ਕਿ ਇਕ ਮਿੰਟ ਜੀ ਉਪਰ ਥੱਲੇ ਹੋ ਜਾਂਦਾ ਕਈ ਵਾਰੀ। ਈਰਾਨ ਨੇ ਤਿੱਖਾ ਜਵਾਬ ਦਿੰਦਿਆਂ ਹੋਏ ਟਰੰਪ ਦੇ ਬਿਆਨ ਨੂੰ ਅਸੱਭਿਅਕ ਕਰਾਰ ਦਿੱਤਾ ਤੇ ਉਹ ਸਾਰੇ ਕਹਿੰਦਾ ਉਥੇ ਸਨ ਤੇ ਅਸੀਂ ਇਕ ਹੀ ਹਮਲੇ ਦੇ ਵਿਚ ਸਾਰਿਆਂ ਨੂੰ ਖਤਮ ਕਰ ਸਕਦੇ ਸੀ ਪਰ ਅਸੀਂ ਅਜਿਹਾ ਨਹੀਂ ਕੀਤਾ ਕਿਉਂਕਿ ਫਿਰ ਗੱਲਬਾਤ ਕਰਨ ਦੇ ਲਈ ਕੋਈ ਨਹੀਂ ਬਚਦਾ ਸੀ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਨੇ ਈਰਾਨ ਨੂੰ ਮਾਨਵਤਾ ਦੇ ਆਧਾਰ ਦੇ ਉਤੇ ਅੰਤਮ ਸੰਸਕਾਰ ਪੂਰਾ ਕਰਨ ਦੇ ਲਈ ਇਕ ਹਫ਼ਤਾ ਦਿੱਤਾ ਸੀ। ਇਸ ਦਾਅਵੇ ਦੀ ਸੁਤੰਤਰਤਾ ਤੌਰ ਦੇ ਉਤੇ ਪੁਸ਼ਟੀ ਨਹੀਂ ਕੀਤੀ ਗਈ। ਉਨ੍ਹਾਂ ਨੇ ਅੰਤਮ ਸੰਸਕਾਰ ਦੇ ਵਿਚ ਰੋ ਰਹੇ ਲੋਕਾਂ ਦੇ ਉਤੇ ਵੀ ਟਿੱਪਣੀ ਕੀਤੀ ਤੇ ਕਿਹਾ ਕਿ ਉਨ੍ਹਾਂ ਦੇ ਹੰਝੂ ਨਕਲੀ ਹੋ ਸਕਦੇ ਨੇ। ਲਾਣਤ ਹੀ ਕਹਿ ਸਕਦੇ ਇਨ੍ਹਾਂ ਦੇ ਫਿਰ ਹੋਰ ਕੀ ਹੈ। ਟਰੰਪ ਦੇ ਬਿਆਨ ਤੋਂ ਬਾਅਦ ਅਰਮੀਨੀਆ ਦੇ ਵਿਚ ਈਰਾਨੀ ਦੂਤਾਵਾਸ ਨੇ ਸੋਸ਼ਲ ਮੀਡੀਆ ਦੇ ਉਤੇ ਜਵਾਬ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਮਾਰਿਆ ਜਾ ਸਕਦੈ ਪਰ ਵਿਚਾਰ ਨਹੀਂ। ਤੁਹਾਡੀ ਕੋਈ ਸਭਿਅਤਾ ਨਹੀਂ ਹੈ, ਕੋਈ ਇਤਿਹਾਸ ਨਹੀਂ ਹੈ ਤੇ ਕੋਈ ਸਨਮਾਨ ਨਹੀਂ ਹੈ। ਇਸ ਬਿਆਨ ਨੂੰ ਜਿਹੜਾ ਦੋਵਾਂ ਦੇਸ਼ਾਂ ਦੇ ਵਿਚਕਾਰ ਪਹਿਲਾਂ ਤੋਂ ਹੀ ਮੌਜੂਦ ਤਣਾਅ ਨੂੰ ਹੋਰ ਵਧਾਉਣ ਵਾਲਾ ਮੰਨਿਆ ਜਾ ਰਿਹੈ। ਲੱਖਾਂ ਲੋਕ ਤਹਿਰਾਨ ਦੇ ਇਮਾਮ ਖਮਨਈ ਗ੍ਰੈਂਡ ਮੁਸੱਲਾ ਵਿਖੇ ਖਮਨਈ ਨੂੰ ਜਿਹੜਾ ਅੰਤਮ ਸ਼ਰਧਾਂਜਲੀ ਦੇਣ ਦੇ ਲਈ ਲਗਾਤਾਰ ਤੀਜੇ ਦਿਨ ਇਕੱਠੇ ਹੋਏ ਨੇ। ਸਮਾਰੋਹ ਦੇ ਦੌਰਾਨ ਅਮਰੀਕਾ ਨੂੰ ਮੌਤ ਅਤੇ ਇਜ਼ਰਾਈਲ ਨੂੰ ਮੌਤ ਦੇ ਨਾਰੇ ਲਗਾਏ ਗਏ। ਖਮਨਈ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਤਾਬੂਤਾਂ ਨੂੰ ਈਰਾਨੀ ਰਾਸ਼ਟਰੀ ਝੰਡੇ ਦੇ ਵਿਚ ਜਿਹੜਾ ਲਪੇਟਿਆ ਗਿਆ ਤੇ ਅੰਤਮ ਸੰਸਕਾਰ ਦੇ ਲਈ ਰੱਖਿਆ ਗਿਆ। ਸੁਰੱਖਿਆ ਬਹੁਤ ਸਖ਼ਤੀ ਦੇ ਵਿਚ ਹੈ ਤੇ 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਸਰਕਾਰੀ ਅੰਤਮ ਸੰਸਕਾਰਾਂ ਦੇ ਵਿਚ ਜਿਹੜਾ ਸ਼ਿਰਕਤ ਕੀਤੀ ਹੈ ਤੇ ਈਰਾਨ ਨੇ ਇਸ ਸਮਾਗਮ ਨੂੰ ਅੰਤਰਰਾਸ਼ਟਰੀ ਪੱਧਰ ਦੇ ਉਤੇ ਆਪਣੀ ਰਾਜਨੀਤਿਕ ਤੇ ਧਾਰਮਿਕ ਏਕਤਾ ਦਾ ਪ੍ਰਦਰਸ਼ਨ ਕਰਨ ਦੇ ਮੌਕੇ ਦੇ ਵਜੋਂ ਵੀ ਵਰਤਿਆ। ਜਨਤਾ ਦੇ ਲਈ ਜਿਹੜਾ ਵਿਸ਼ੇਸ਼ ਪ੍ਰਬੰਧ ਕੀਤੇ ਗਏ ਆ, ਸਰਕਾਰ ਨੇ ਅੰਤਮ ਸੰਸਕਾਰ ਦੇ ਲਈ ਵਿਆਪਕ ਜਿਹੜੇ ਪ੍ਰਬੰਧ ਕੀਤੇ ਐ, ਫੌਜ ਤੇ ਪੁਲਿਸ ਦੀ ਭਾਰੀ ਤੈਨਾਤੀ ਹੈ, ਮੈਟਰੋ ਤੇ ਸਰਕਾਰੀ ਬੱਸਾਂ ਦੇ ਉਤੇ ਮੁਫ਼ਤ ਯਾਤਰਾ ਹੈ, ਹੋਟਲਾਂ ਤੇ 50% ਤੱਕ ਦੀ ਛੋਟ ਹੈ, 5,000 ਤੋਂ ਵੱਧ ਸਕੂਲਾਂ ਦੇ ਵਿਚ ਰਹਾਇਸ਼ ਤੇ ਪ੍ਰਬੰਧ ਕੀਤੇ ਜਾ ਰਹੇ ਨੇ, ਵੱਖ ਵੱਖ ਸ਼ਹਿਰਾਂ ਤੋਂ ਵਿਸ਼ੇਸ਼ ਰੇਲ ਗੱਡੀਆਂ ਚੱਲਣਗੀਆਂ। ਖਮਨਈ ਨੂੰ ਇਸ ਵਿਸ਼ੇਸ਼ ਸਥਾਨ ਦੇ ਉਤੇ ਦਫਨਾਇਆ ਜਾਵੇਗਾ। ਅਧਿਕਾਰਤ ਪ੍ਰੋਗਰਾਮ ਦੇ ਅਨੁਸਾਰ ਅੰਤਮ ਸੰਸਕਾਰ ਤਹਿਰਾਨ ਤੋਂ ਸ਼ੁਰੂ ਹੋ ਕੇ ਫਿਰ ਕੌਮ ਕਰਬਲਾ ਨਜ਼ਫ਼ ਰਾਹੀਂ ਯਾਤਰਾ ਕਰੇਗਾ। ਅੰਤ ਦੇ ਵਿਚ 9 ਜੁਲਾਈ ਨੂੰ ਮਸ਼ਹਦ ਪਹੁੰਚੇਗਾ ਜਿੱਥੇ ਉਨ੍ਹਾਂ ਨੂੰ ਜਿਹੜਾ ਦਫਨਾਇਆ ਜਾਵੇਗਾ। ਖਮਨਈ ਨੂੰ ਈਰਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਹਦ ਦੇ ਵਿਚ ਇਮਾਮ ਰਜ਼ਾ ਦੀ ਦਰਗਾਹ ਦੇ ਉਤੇ ਦਫਨਾਇਆ ਜਾਵੇਗਾ। ਇਹ ਦਰਗਾਹ ਸ਼ੀਆ ਮੁਸਲਮਾਨਾਂ ਦੇ ਲਈ ਵਿਸ਼ੇਸ਼ ਧਾਰਮਿਕ ਮਹੱਤਵ ਰੱਖਦੀ ਹੈ ਕਿਉਂਕਿ ਇਮਾਮ ਰਜ਼ਾ ਨੂੰ ਸ਼ੀਆ ਇਸਲਾਮ ਦਾ 8ਵਾਂ ਇਮਾਮ ਮੰਨਿਆ ਜਾਂਦਾ ਹੈ। ਇਮਾਮ ਰਜ਼ਾ ਈਰਾਨ ਵਿਚ ਜਿਹੜਾ ਦਫਨਾਏ ਗਏ 12ਵੇਂ ਪਵਿੱਤਰ ਇਮਾਮਾਂ ਦੇ ਵਿਚੋਂ ਇਕਲੌਤਾ ਹੈ। ਹੋਰ ਇਮਾਮਾਂ ਦੀਆਂ ਕਬਰਾਂ ਮੁੱਖ ਤੌਰ ਦੇ ਉਤੇ ਮਦੀਨਾ, ਸਾਊਦੀ ਅਰਬ ਤੇ ਇਰਾਕ ਵਿਚ ਨਜ਼ਫ਼, ਕਰਬਲਾ ਅਤੇ ਸਮਰਾ ਦੇ ਵਿਚ ਨੇ ਤੇ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਦੇ ਅਬਾਸੀ ਖਲੀਫਾ ਨੇ ਉਸ ਦੀਆਂ ਜਿਹੜੀਆਂ ਵਧਦੀਆਂ ਪ੍ਰਸਿੱਧੀ ਦੇ ਡਰੋਂ ਹੀ ਉਨ੍ਹਾਂ ਨੂੰ ਜਿਹੜਾ ਜ਼ਹਿਰ ਦੇ ਦਿੱਤਾ ਸੀ ਤੇ ਉਹ ਜਗ੍ਹਾ ਜਿੱਥੇ ਉਸ ਨੂੰ ਦਫਨਾਇਆ ਗਿਆ ਸੀ ਬਾਅਦ ਦੇ ਵਿਚ ਮਸ਼ਹਦ, ਜਿਹਨੂੰ ਭਾਵ ਜਾਣੀ ਕਿ ਸ਼ਹਾਦਤ ਦੀ ਜਗ੍ਹਾ ਦੇ ਵਜੋਂ ਵੀ ਜਾਣਿਆ ਜਾਣ ਲੱਗਿਆ। ਇਸ ਧਾਰਮਿਕ ਸਥਾਨ ਨੂੰ ਸ਼ੀਆ ਭਾਈਚਾਰੇ ਦੇ ਸਭ ਤੋਂ ਪਵਿੱਤਰ ਸਥਾਨਾਂ ਦੇ ਵਿਚੋਂ ਇਕ ਮੰਨਿਆ ਜਾਂਦਾ ਹੈ ਤੇ ਹਰ ਸਾਲ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੂ ਜਿਹੜੇ ਨੇ ਇੱਥੇ ਆਉਂਦੇ ਆ ਤੇ ਅੰਤਮ ਸੰਸਕਾਰ ਦੇ ਦੌਰਾਨ ਈਰਾਨ ਨੇ ਸੰਯੁਕਤ ਰਾਜ ਅਮਰੀਕਾ ਨਾਲ ਅਸਿੱਧੀ ਗੱਲਬਾਤ ਨੂੰ ਅਸਥਾਈ ਤੌਰ ਦੇ ਉਤੇ ਮੁਅੱਤਲ ਕਰ ਦਿੱਤਾ ਹੈ ਤੇ ਈਰਾਨ ਦੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੂੰ ਫੋਰਡੋ ਜਿਹੜਾ ਨਤਾਂਜ਼ਨ ਅਤੇ ਇਸਫਾਹਨ, ਥੋੜੇ ਜਿਹੇ ਔਖੇ ਸ਼ਬਦ ਨੇ ਜੀ ਅਰਬੀ ਭਾਸ਼ਾ ਦੇ ਆਪਣੇ ਫਾਰਸੀ ਦੇ, ਤੇ ਆਪਣੇ ਪਰਮਾਣੂ ਟਿਕਾਣਿਆਂ ਦਾ ਨਿਰੀਖਣ ਕਰਨ ਦੀ ਆਗਿਆ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਦੂਸਰੇ ਪਾਸੇ ਸ਼ਹਿਬਾਜ਼ ਸ਼ਰੀਫ ਦੇ ਉਤੇ ਵੀ ਭੜਕਿਆ ਅਮਰੀਕਾ ਤੇ ਕਹਿੰਦੇ ਨੇ ਕਿ ਭਾਈ ਖਮਨਈ ਦੇ ਬਾਰੇ ਕਿਹਾ ਉਨ੍ਹਾਂ ਨੇ ਜੋ ਕੁਝ ਅਜਿਹੀ ਗੱਲ ਕਹਿ ਦਿੱਤੀ ਕਿ ਸੁਣ ਕੇ ਗੁੱਸੇ ਦੇ ਨਾਲ ਲਾਲ ਪੀਲਾ ਹੋ ਗਿਆ ਅਮਰੀਕਾ ਸੰਸਦ ਮੈਂਬਰ। ਅਮਰੀਕੀ ਕਾਨੂੰਨ ਸਾਜ਼ਾਂ ਨੇ ਇਕ ਵਾਰ ਫਿਰ ਅਮਰੀਕਾ ਤੇ ਈਰਾਨ ਵਿਚਕਾਰ ਸੰਭਾਵੀ ਸ਼ਾਂਤੀ ਸਮਝੌਤੇ ਚ ਪਾਕਿਸਤਾਨ ਦੀ ਭੂਮਿਕਾ ਦੇ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਇਹ ਤਾਜ਼ਾ ਚਿੰਤਾ ਜਿਹੜੀ ਹੈ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਵੱਲੋਂ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮਨਈ ਦੇ ਅੰਤਮ ਸੰਸਕਾਰ ਦੇ ਉਤੇ ਕੀਤੀਆਂ ਟਿੱਪਣੀਆਂ ਦੇ ਵਾਇਰਲ ਹੋਣ ਤੋਂ ਬਾਅਦ ਪੈਦਾ ਹੋਈ ਹੈ।
ਸੈਨੇਟਰ ਰਿਕ ਸਕਾਟ ਨੇ ਐਕਸ ਦੇ ਉਤੇ ਇਸਲਾਮਾਬਾਦ ਦੀ ਭੂਮਿਕਾ ਦੇ ਬਾਰੇ ਚਿੰਤਾਵਾਂ ਜ਼ਾਹਰ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਨੂੰ ਇਸ ਸਭ ਵਿਚਕਾਰ ਪਾਕਿਸਤਾਨ ਦੇ ਅਸਲ ਸੁਭਾਅ ਨੂੰ ਯਾਦ ਰੱਖਣਾ ਚਾਹੀਦਾ ਹੈ। ਸਕਾਟ ਨੇ ਕਿਹਾ ਕਿ ਅਸੀਂ ਇਕ ਅਜਿਹੇ ਦੇਸ਼ ਦੇ ਬਾਰੇ ਗੱਲ ਕਰ ਰਹੇ ਹਾਂ ਜਿੱਥੇ ਬਿਨ ਲਾਦੇਨ ਇਕ ਦਹਾਕੇ ਤੱਕ ਲੁਕਿਆ ਰਿਹਾ, ਜਿੱਥੇ ਈਸਾਈਆਂ ਨੂੰ ਪੱਖਪਾਤੀ ਈਸ਼ ਨਿੰਦਾ ਕਾਨੂੰਨਾਂ ਦੀ ਵਰਤੋਂ ਕਰਕੇ ਸਤਾਇਆ ਜਾਂਦਾ ਹੈ, ਜਿਸ ਦੇ ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਵਿਚ ਸਮੂਹਿਕ ਕਤਲੇਆਮ ਤੇ ਕਤਲੇਆਮ ਦੇ ਲਈ ਜਿੰਮੇਵਾਰ ਇਕ ਇਰਾਨੀ ਤਾਨਾਸ਼ਾਹ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਇਸ ਵਿਵਾਦ ਦੇ ਵਿਚ ਕਤਰ ਦੇ ਨਾਲੋਂ ਵਿਚੋਲਗੀ ਕਰਨ ਦੇ ਸਮਰਥ ਨਹੀਂ ਹੈ ਜੋ ਹਮਾਸ ਨੂੰ ਪਨਾਹ ਦਿੰਦਾ ਹੈ। ਸੈਨੇਟਰ ਸਕਾਟ ਨੇ ਇਹ ਵੀ ਟਿੱਪਣੀ ਕਿਉਂ ਕੀਤੀ ਹੈ, ਫਲੋਰੀਡਾ ਸੈਨੇਟਰ ਦੀ ਐਕਸ ਦੇ ਉਤੇ ਟਿੱਪਣੀ ਸ਼ਹਬਾਜ਼ ਸ਼ਰੀਫ ਦੇ ਵੱਲੋਂ ਮ੍ਰਿਤਕ ਇਰਾਨੀ ਸੁਪਰੀਮ ਲੀਡਰ ਦੀ ਪ੍ਰਸ਼ੰਸਾ ਕਰਨ ਵਾਲੀ ਇਕ ਵੀਡੀਓ ਜਿਹੜੀ ਹੈ ਵਾਇਰਲ ਹੋਣ ਤੋਂ ਬਾਅਦ ਆਈ ਹੈ। ਮੈਮਰੀ ਟੀਵੀ ਦੇ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਦੇ ਵਿਚ ਸ਼ਰੀਫ ਨੇ ਖਮਨੇਈ ਨੂੰ ਇਕ ਮਹਾਨ ਵਿਦਵਾਨ ਅਤੇ ਨੇਤਾ ਦੱਸ ਦਿੱਤਾ। ਵੀਡੀਓ ਕਲਿੱਪ ਦੇ ਵਿਚ ਸ਼ਰੀਫ ਨੇ ਕਿਹਾ ਕਿ ਉਹ ਇਕ ਮਹਾਨ ਵਿਦਵਾਨ ਅਤੇ ਨੇਤਾ ਸਨ ਜਿਨ੍ਹਾਂ ਨੇ ਤਾਕਤ, ਹਿੰਮਤ, ਸਬਰ ਅਤੇ ਦੂਰ ਅੰਦੇਸ਼ੀ ਦਾ ਪ੍ਰਦਰਸ਼ਨ ਕੀਤਾ ਅਤੇ ਇਰਾਨ ਦੀ ਸੇਵਾ ਪੂਰੀ ਲਗਨ ਅਤੇ ਅਟੁੱਟ ਵਫ਼ਾਦਾਰੀ ਦੇ ਨਾਲ ਕੀਤੀ ਹੈ। ਦੁਨੀਆਂ ਭਰ ਦੇ ਲੱਖਾਂ ਮੁਸਲਮਾਨ ਉਨ੍ਹਾਂ ਨੂੰ ਯਾਦ ਰੱਖਣਗੇ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਅਤੇ ਇਰਾਨ ਭਰਾਤਰੀ ਰਾਸ਼ਟਰਾਂ ਵਾਂਗ ਨੇ ਅਤੇ ਸਾਡੇ ਦਿਲ ਇਕ ਹੋ ਕੇ ਜਿਹੜਾ ਧੜਕਦੇ ਨੇ ਤੇ ਅਸੀਂ ਇਕੱਠੇ ਖੜੇ ਹੋਵਾਂਗੇ ਤੇ ਹਰ ਹਾਲਾਤ ਦੇ ਵਿਚ ਇਕੱਠੇ ਅੱਗੇ ਵਧਾਂਗੇ। ਫੋਕਸ ਨਿਊਜ਼ ਟਿੱਪਣੀਕਾਰ ਨੇ ਸ਼ਰੀਫ ਨੂੰ ਬਫੂਨ ਕਿਹਾ ਤੇ ਵੀਡੀਓ ਸ਼ੇਅਰ ਕੀਤੇ ਜਾਣ ਤੋਂ ਬਾਅਦ ਫੋਕਸ ਨਿਊਜ਼ ਟਿੱਪਣੀਕਾਰ ਮਾਰਕ ਲੇਵਿਨ ਨੇ ਵੀ ਸ਼ਰੀਫ ਦੇ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਬਫੂਨ ਇਰਾਨ ਦੇ ਨਾਲ ਸਾਡੇ ਵਿਚੋਲਿਆਂ ਦੇ ਵਿਚੋਂ ਇਕ ਸੀ ਤੇ ਸਮਝ ਤੋਂ ਪਰੇ ਹੈ। ਅਮਰੀਕਾ ਸਾਨੂੰ ਸਮਝਦਾਰੀ ਦੀ ਲੋੜ ਹੈ, ਕਹਿੰਦਾ ਕਿ ਸਮਝੋ ਭਾਈ ਅਮਰੀਕਾ ਨੂੰ। ਅਮਰੀਕੀ ਕਾਨੂੰਨ ਸਾਜ਼ਾਂ ਨੇ ਪਹਿਲਾਂ ਚਿੰਤਾ ਪ੍ਰਗਟ ਕੀਤੀ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕੀ ਕਾਨੂੰਨ ਸਾਜ਼ਾਂ ਨੇ ਟਕਰਾਅ ਵਿਚ ਵਿਚੋਲਗੀ ਕਰਨ ਦੇ ਵਿਚ ਪਾਕਿਸਤਾਨ ਦੀ ਭੂਮਿਕਾ ਦੇ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਟਰੰਪ ਦੇ ਕਰੀਬੀ ਸਹਿਯੋਗੀ ਸੈਨੇਟਰ ਲਿੰਡਸੇ ਗ੍ਰਹਾਮ ਨੇ ਵੀ ਸੋਸ਼ਲ ਮੀਡੀਆ ਦੇ ਉਤੇ ਕਾਂਗਰਸ ਦੀਆਂ ਸੁਣਾਈਆਂ ਦੌਰਾਨ ਜਿਹੜਾ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ। ਮਈ ਦੇ ਵਿਚ ਐਕਸ ਦੇ ਉਤੇ ਇਕ ਪੋਸਟ ਦੇ ਵਿਚ ਗ੍ਰਹਾਮ ਨੇ ਕਿਹਾ ਕਿ ਇਹ ਮੇਰੇ ਲਈ ਕਾਫ਼ੀ ਸਮੇਂ ਤੋਂ ਜਿਹੜਾ ਸਪਸ਼ਟ ਹੈ ਕਿ ਪਾਕਿਸਤਾਨ ਨੂੰ ਵਿਚੋਲੇ ਵਜੋਂ ਕੰਮ ਕਰਨਾ ਬਹੁਤ ਮੁਸ਼ਕਲ ਹੈ। ਇਜ਼ਰਾਈਲ ਪ੍ਰਤੀ ਉਨ੍ਹਾਂ ਦੀ ਦੁਸ਼ਮਣੀ ਡੂੰਘੀ ਹੈ ਤੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਰਾਨੀ ਫੌਜ ਜਹਾਜ਼ ਪਾਕਿਸਤਾਨੀ ਜਿਹੜਾ ਹਵਾਈ ਅੱਡੇ ਉਤੇ ਤਾਇਨਾਤ ਹਨ ਤੇ ਸੀਨੀਅਰ ਪਾਕਿਸਤਾਨੀ ਅਧਿਕਾਰੀ ਦੇ ਦੁਆਰਾ ਇਜ਼ਰਾਈਲ ਵਿਰੁੱਧ ਦਿੱਤੇ ਗਏ ਪਿਛਲੇ ਬਿਆਨ ਚਿੰਤਾਜਨਕ ਨੇ। ਰਿਪਬਲਿਕਨ ਸੈਨੇਟਰ ਦਾ ਬਿਆਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ ਆਇਆ, ਜਿਸ ਦੇ ਵਿਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਇਸਲਾਮਾਬਾਦ ਅਬਰਾਹਮ ਸਮਝੌਤੇ ਦੇ ਵਿਚ ਸ਼ਾਮਲ ਨਹੀਂ ਹੋਵੇਗਾ। ਤਣਾਅ ਵਧਦਾ ਨਜ਼ਰ ਆਉਂਦਾ ਹੈ। ਦੂਸਰੇ ਪਾਸੇ ਚੀਨ ਨੇ ਨਿਊਕਲੀਅਰ ਸਬਮਰੀਨ ਤੋਂ ਦਾਗੀ ਹੈ ਲੰਬੀ ਦੂਰੀ ਦੀ ਬਲੈਸਟਿਕ ਮਿਜ਼ਾਈਲ ਤੇ ਯੁਐਸ ਆਸਟ੍ਰੇਲੀਆ ਤੇ ਫਿਲੀਪੀਨਜ਼ ਦੇ ਵਿਚ ਜਿਹੜਾ ਹੜਕੰਪ ਮਚਿਆ। ਚੀਨ ਦੇ ਦੁਆਰਾ ਪਰਮਾਣੂ ਪਣਡੁੱਬੀ ਤੋਂ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਦਾਗੀ ਗਈ ਇਕ ਲੰਬੀ ਦੂਰੀ ਦੀ ਬਲੈਸਟਿਕ ਮਿਜ਼ਾਈਲ ਨੇ ਦੁਨੀਆਂ ਭਰ ਦੇ ਵਿਚ ਹਲਚਲ ਮਚਾ ਕੇ ਰੱਖ ਦਿੱਤੀ ਹੈ। ਇਸ ਪ੍ਰੀਖਣ ਨੇ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਦੇ ਵਿਚ ਚਿੰਤਾ ਪੈਦਾ ਕੀਤੀ ਹੈ ਤੇ ਜਿਸ ਦੇ ਨਾਲ ਅਮਰੀਕਾ ਦੇ ਸਮੇਤ ਕਈ ਦੇਸ਼ਾਂ ਦੇ ਵੱਲੋਂ ਸਖ਼ਤ ਅਤੇ ਤਿੱਖੀ ਪ੍ਰਤੀਕਿਰਿਆ ਆ ਰਹੀ ਹੈ। ਚੀਨ ਦੇ ਇਸ ਕਦਮ ਤੋਂ ਬਾਅਦ ਅਮਰੀਕਾ ਨੇ ਡਰੈਗਨ ਦੇ ਉਤੇ ਆਪਣੇ ਪਰਮਾਣੂ ਹਥਿਆਰਾਂ ਨੂੰ ਤੇਜ਼ੀ ਨਾਲ ਵਧਾਉਣ ਦਾ ਜਿਹੜਾ ਦੋਸ਼ ਲਗਾਇਆ ਤੇ ਜਦੋਂ ਕਿ ਚੀਨ ਦੇ ਗੁਆਂਢੀਆਂ ਨੇ ਇਸ ਨੂੰ ਖੇਤਰ ਦੇ ਲਈ ਇਕ ਵੱਡਾ ਖਤਰਾ ਦਸਿਆ। ਸਵਾਲ ਇਹ ਉਠਦਾ ਹੈ ਕਿ ਚੀਨ ਦੇ ਇਸ ਕਦਮ ਦੇ ਪਿੱਛੇ ਜਿਹੜਾ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਦੇ ਵਿਚ ਚਿੰਤਾ ਦੇ ਪੱਧਰ ਨੂੰ ਕਿਵੇਂ ਵਧਾਇਆ। ਇਹ ਮਿਜ਼ਾਈਲ ਜਿਹੜੀ ਹੈ ਪ੍ਰੀਖਣ ਕੀ ਹੈ ਤੇ ਕਿਉਂ ਹੈ? ਮਹੱਤਵਪੂਰਨ ਮਾਹਰਾਂ ਦੇ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਚੀਨ ਨੇ ਜਨਤਕ ਤੌਰ ਦੇ ਉਤੇ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਇਕ ਪਰਮਾਣੂ ਪਣਡੁੱਬੀ ਤੋਂ ਲੰਬੀ ਦੂਰੀ ਦੀ ਬਲੈਸਟਿਕ ਮਿਜ਼ਾਈਲ JL-2 ਜਿਹੜੀ ਦਾਗਣ ਦੀ ਗੱਲ ਸਵੀਕਾਰ ਕਰ ਰਹੀ ਹੈ। ਮਿਜ਼ਾਈਲ ਦੇ ਵਿਚ ਇਕ ਡਮੀ ਜਿਹੜਾ ਸੀ ਵਾਰਹੈੱਡ ਸੀ। ਚੀਨ ਨੇ ਇਸ ਘਟਨਾ ਨੂੰ ਇਕ ਨਿਯਮਤ ਸਾਲਾਨਾ ਫੌਜੀ ਅਭਿਆਸ ਦੇ ਹਿੱਸੇ ਦੇ ਵਜੋਂ ਦਸਿਆ। ਇਹ ਕਹਿੰਦੇ ਹੋਏ ਕਿ ਇਸ ਦਾ ਉਦੇਸ਼ ਕਿਸੇ ਖਾਸ ਦੇਸ਼ ਨੂੰ ਨਿਸ਼ਾਨਾ ਨਹੀਂ ਸੀ, ਅਮਰੀਕਾ ਤੇ ਹਮਲਾ ਕਰਨ ਦੀ ਸਮਰੱਥਾ ਦੱਸੀ ਹੈ। ਜਿਵੇਂ ਕਿ ਪਿਛਲੇ ਸਮਿਆਂ ਦੇ ਵਿਚ ਰੂਸ ਨੇ ਵੀ ਦਾਅਵਾ ਕੀਤਾ ਕਿ ਭਾਈ ਇੱਥੇ ਬੈਠੇ ਹੀ ਅਸੀਂ ਹਜ਼ਾਰਾਂ ਕਿਲੋਮੀਟਰ ਤੱਕ ਦੀ ਮਾਰ ਕਰ ਸਕਦੇ ਹਾਂ। ਇਹ ਦਾਅਵਾ ਸਾਡੇ ਵੱਲੋਂ ਨਹੀਂ, ਸਗੋਂ ਕਹਿੰਦੇ ਰੱਖਿਆ ਮਾਹਰਾਂ ਦੇ ਵੱਲੋਂ ਆਇਆ। ਪ੍ਰੀਖਣ ਤੋਂ ਬਾਅਦ ਮਾਹਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਫਲ ਪ੍ਰੀਖਣ ਸਾਬਤ ਕਰਦਾ ਕਿ ਚੀਨ ਦੀ ਜਲ ਸੈਨਾ ਹੁਣ ਆਪਣੇ ਸਮੁੰਦਰੀ ਖੇਤਰ ਦੇ ਨੇੜੇ ਪਾਣੀਆਂ ਤੋਂ ਸਿੱਧੇ ਅਮਰੀਕੀ ਮੁੱਖ ਭੂਮੀ ਨੂੰ ਜਿਹੜਾ ਨਿਸ਼ਾਨਾ ਬਣਾ ਸਕਦੀ ਹੈ। ਚੀਨ ਦੀ ਪਰਮਾਣੂ ਸਮਰੱਥਾ ਹੁਣ ਸਿਰਫ ਜ਼ਮੀਨ ਤੋਂ ਲਾਂਚ ਕੀਤੀਆਂ ਜਾਣ ਵਾਲੀਆਂ ਮਿਜ਼ਾਈਲਾਂ ਤੱਕ ਸੀਮਤ ਨਹੀਂ ਰਹੀ। ਅਮਰੀਕਾ ਤੇ ਉਸਦੇ ਸਹਿਯੋਗੀਆਂ ਵੱਲੋਂ ਕੀ ਪ੍ਰਤੀਕਿਰਿਆ ਆਈ ਹੈ ਇਸ ਦੇ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਪ੍ਰੀਖਣ ਤੋਂ ਬਾਅਦ ਕਈ ਦੇਸ਼ਾਂ ਨੇ ਚੀਨ ਦੀ ਤਿੱਖੀ ਆਲੋਚਨਾ ਕੀਤੀ ਹੈ
ਅਮਰੀਕਾ ਤੋਂ ਸ਼ੁਰੂ ਕਰਦੇ ਹੋਏ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪੀਗੋਟ ਨੇ ਵੀ ਕਿਹਾ ਕਿ ਜਦੋਂ ਅਮਰੀਕਾ ਪਰਮਾਣੂ ਪ੍ਰਸਾਰ ਨੂੰ ਰੋਕਣ ਦੇ ਲਈ ਕੰਮ ਕਰ ਰਿਹਾ ਤੇ ਚੀਨ ਉਲਟ ਦਿਸ਼ਾ ਦੇ ਵਿਚ ਵੱਧ ਰਿਹਾ। ਉਸਨੇ ਚੀਨ ਨੂੰ ਆਪਣੇ ਪਰਮਾਣੂ ਹਥਿਆਰਾਂ ਦੇ ਇਸ ਗੁਪਤ ਵਿਸਤਾਰ ਨੂੰ ਰੋਕਣ ਅਤੇ ਗੱਲਬਾਤ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਭਾਈ ਕਰ ਦਿਓ ਫਿਰ ਇਹਦੇ ਉੱਤੇ ਵੀ ਅਟੈਕ, ਹੁਣ ਦੇਖ ਲਓ ਕਰਕੇ ਨਾਲ ਨਜ਼ਾਰਾ ਦਿਖਾਊਗਾ ਤੁਹਾਨੂੰ ਤੇ ਮਾੜੇ ਨੂੰ ਤੁਸੀਂ ਧਾਰ ਦੱਬਦੇ ਹੋ। ਫਿਲੀਪੀਨਜ਼ ਤੇ ਤਾਈਵਾਨ ਦੇ ਵਿਚ ਚਿੰਤਾ ਫੈਲੀ ਹੈ। ਫਿਲੀਪੀਨਜ਼ ਨੇ ਇਸ ਕਦਮ ਨੂੰ ਫੌਜੀ ਸ਼ਕਤੀ ਦਾ ਲਾਪਰਵਾਹੀ ਪ੍ਰਦਰਸ਼ਨ ਤੇ ਇਕ ਭੜਕਾਊ ਕਾਰਵਾਈ ਦਸਿਆ ਤੇ ਇਸ ਦੇ ਦੌਰਾਨ ਤਾਈਵਾਨ ਦੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਜਨਰਲ ਜੋਸਫ ਵੂ ਨੇ ਨੋਟ ਕੀਤਾ ਕਿ ਮਿਜ਼ਾਈਲ ਫਿਲੀਪੀਨਜ਼ ਦੇ ਉਪਰੋਂ ਜਿਹੜੀ ਉੱਡ ਗਈ ਤੇ ਉਨ੍ਹਾਂ ਨੇ ਐਕਸ ਦੇ ਉੱਤੇ ਪਹਿਲਾਂ ਹੀ ਟਵਿੱਟਰ ਦੇ ਉੱਤੇ ਲਿਖਿਆ ਕਿ ਚੀਨ ਇਕ ਵਾਰ ਫਿਰ ਆਪਣੇ ਆਪ ਨੂੰ ਖੇਤਰ ਦੀ ਪ੍ਰਮੁੱਖ ਸ਼ਕਤੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਸ ਤੋਂ ਇਲਾਵਾ ਆਸਟ੍ਰੇਲੀਆ ਤੇ ਜਾਪਾਨ ਨੇ ਇਸ ਕਦਮ ਨੂੰ ਖੇਤਰ ਦੇ ਲਈ ਅਸਥਿਰ ਕਰਨ ਵਾਲਾ ਜਿਹੜਾ ਦਸਿਆ ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਨਿਊਜ਼ੀਲੈਂਡ ਨੇ ਇਸ ਪਰੀਖਣ ਤੋਂ ਜਿਹੜਾ ਕੁਝ ਘੰਟੇ ਪਹਿਲਾਂ ਹੀ ਇਸ ਦੇ ਬਾਰੇ ਸੂਚਿਤ ਕੀਤੇ ਜਾਣ ਤੇ ਨਾਰਾਜ਼ਗੀ ਜਿਹੜੀ ਪ੍ਰਗਟ ਕੀਤੀ ਸੀ। ਇਸ ਦੇ ਦੌਰਾਨ ਸੋਲੋਮਨ ਟਾਪੂ ਦੇ ਪ੍ਰਧਾਨ ਮੰਤਰੀ ਮੈਥਿਊ ਵੇਲ ਨੇ ਵੀ ਚੀਨੀ ਡਿਪਲੋਮੈਟਾਂ ਦੇ ਕੋਲ ਜਿਹੜਾ ਪਰੀਖਣ ਦਾ ਸਖ਼ਤ ਵਿਰੋਧ ਦਰਜ ਕਰਵਾਇਆ। ਰੂਸ ਨੇ ਡਰੈਗਨ ਦਾ ਬਚਾਅ ਕੀਤਾ। ਇਹ ਉਲਟ ਗੱਲ ਧਿਆਨ ਦੇਣ ਯੋਗ ਹੈ ਕਿ ਜਦੋਂ ਕਿ ਦੁਨੀਆ ਚੀਨ ਦਾ ਵਿਰੋਧ ਕਰਦੀ ਹੈ ਤੇ ਖੇਤਰੀ ਸ਼ਾਂਤੀ ਅਤੇ ਆਪਣੇ ਹਥਿਆਰਾਂ ਦੇ ਭੰਡਾਰ ਦੇ ਵਿਸਤਾਰ ਦੇ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਰੂਸ ਨੇ ਚੀਨ ਦਾ ਪੱਖ ਲਿਆ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਮਿਜ਼ਾਈਲ ਪ੍ਰੀਖਣ ਕਰਨਾ ਚੀਨ ਦਾ ਪ੍ਰਭੂ ਸੱਤਾ ਸੰਪੰਨ ਅਧਿਕਾਰ ਹੈ ਤੇ ਚੀਨ ਇਨ੍ਹਾਂ ਕਾਰਵਾਈਆਂ ਦੇ ਨਾਲ ਕਿਸੇ ਨੂੰ ਧਮਕੀ ਨਹੀਂ ਦੇ ਰਿਹਾ। ਦੁਨੀਆ ਦੀ ਅਸਲ ਚਿੰਤਾ ਇਹਦੇ ਵਿਚ ਕੀ ਜਿਹੜੀ ਹੈ ਚੱਲ ਰਹੀ ਹੈ ਨਿਊਕਲੀਅਰ ਹਥਿਆਰਾਂ ਨੂੰ ਲੈ ਕੇ। ਇਸ ਨੂੰ ਸਮਝਣ ਦੇ ਲਈ ਵਿਚਾਰ ਦੀ ਗੱਲ ਕਰੀਏ ਤਾਂ ਅਮਰੀਕੀ ਰੱਖਿਆ ਵਿਭਾਗ ਦੇ ਅਨੁਮਾਨਾਂ ਦੇ ਅਨੁਸਾਰ ਚੀਨ ਦੇ ਕੋਲ ਇਸ ਸਮੇਂ ਲਗਭਗ 600 ਪਰਮਾਣੂ ਹਥਿਆਰ ਨੇ। ਇਸ ਦੇ ਵਿਸਥਾਰ ਦੀ ਮੌਜੂਦਾ ਗਤੀ ਜਿਹੜੀ ਹੈ 2030 ਤੱਕ ਇਸ ਦੇ ਕੋਲ 1000 ਤੋਂ ਵੱਧ ਪਰਮਾਣੂ ਹਥਿਆਰ ਹੋਣ ਦਾ ਅਨੁਮਾਨ ਹੈ। ਇਸ ਦੇ ਦੌਰਾਨ ਪ੍ਰਸ਼ਾਂਤ ਮਹਾਸਾਗਰ ਦੇ ਵਿਚ ਦਬਦਬਾ ਬਣਾਈ ਰੱਖਣ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਕਾਰ ਤਣਾਅ ਪਹਿਲਾਂ ਹੀ ਉੱਚਾ ਚੱਲ ਰਿਹੈ। ਚੀਨ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਦੇ ਲਈ ਆਸਟ੍ਰੇਲੀਆ ਨੇ ਹਾਲ ਹੀ ਦੇ ਵਿਚ ਫਿਜ਼ੀ ਵਨੂਆਟੂ ਅਤੇ ਸੋਲੋਮਾਨ ਟਾਪੂ ਵਰਗੇ ਦੇਸ਼ਾਂ ਨਾਲ ਸੁਰੱਖਿਆ ਸਮਝੌਤੇ ਉਤੇ ਦਸਤਖਤ ਕੀਤੇ ਨੇ। ਇਸ ਪਿਛੋਕੜ ਦੇ ਵਿਰੁੱਧ ਚੀਨ ਦਾ ਮਿਜ਼ਾਈਲ ਪ੍ਰੀਖਣ ਸਪਸ਼ਟ ਤੌਰ ਦੇ ਉਤੇ ਸੰਕੇਤ ਦਿੰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿਚ ਇਨ੍ਹਾਂ ਮਹਾਂਸ਼ਕਤੀਆਂ ਵਿਚਕਾਰ ਦੁਸ਼ਮਣੀ ਹੋਰ ਤੇਜ਼ ਹੋਣ ਵਾਲੀ ਹੈ। ਆਖਰੀ ਖ਼ਬਰ ਦੀ ਸਾਰ ਲਈਏ ਤਾਂ ਯੂਰਪੀਅਨ ਕੰਟਰੀ ਜਰਮਨੀ ਦੀ ਗੱਲ ਕਰੀਏ ਜਿੱਥੋਂ ਸਾਰੀ ਸਿਆਸਤ ਚੱਲਦੀ ਹੈ ਪਰ ਉਥੇ ਉਨ੍ਹਾਂ ਦੇ ਮੁਲਕ ਦੇ ਵਿਚ ਸਿਆਸਤੀ ਘਮਸਾਨ ਜਿਹੜਾ ਪਿਆ ਹੋਇਆ ਨਜ਼ਰ ਆਉਂਦਾ ਹੈ। ਜਰਮਨੀ ਦੀ ਧੁਰ ਸੱਜੇ ਪੱਖੀ ਪਾਰਟੀ ਜਿਹੜੀ ਹੈ ਜਰਮਨੀ ਦੀ ਉਹਦੇ ਵਿਚ ਪਾਰਟੀ ਦੇ ਖਿਲਾਫ਼ ਹੰਗਾਮਾ ਚੱਲ ਰਿਹਾ। ਜਰਮਨੀ ਦੀ ਧੁਰ ਸੱਜੇ ਪੱਖੀ ਪਾਰਟੀ ਅਲਟਰਨੇਟਿਵ ਫਾਰ ਜਰਮਨੀ AFD ਦੇ ਕੌਮੀ ਸੰਮੇਲਨ ਨੂੰ ਰੋਕਣ ਲਈ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਿਸ ਦੇ ਦੌਰਾਨ ਉਨ੍ਹਾਂ ਦੀ ਪੁਲਿਸ ਦੇ ਨਾਲ ਝੜਪ ਵੀ ਹੋਈ ਹੈ। ਇਹ ਸੰਮੇਲਨ ਪਾਰਟੀ ਦੇ ਆਗੂ ਚੁਨਨ ਅਤੇ ਐਲਿਸ ਵੇਡੇਲ ਤੇ ਟੀਨੋ ਚਰੂਪਾਲਾ ਦਾ ਜਿਹੜਾ ਕਾਰਜਕਾਲ ਵਧਾਉਣ ਦੇ ਲਈ ਹੋ ਰਿਹਾ ਹੈ। ਸੰਮੇਲਨ ਵਾਲੀ ਥਾਂ ਦੇ ਉਤੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪਾਰਟੀ ਨੇ ਜਰਮਨੀ ਨੂੰ ਵੰਡ ਦਿੱਤਾ ਹੈ ਜਦਕਿ ਉਹ ਮੁਲਕ ਦੀ ਸਭ ਤੋਂ ਵੱਡੀ ਵਿਰੋਧੀ ਧਿਰ ਹੈ। ਇਹ ਮੀਟਿੰਗ ਨਾਜ਼ੀ ਪਾਰਟੀ ਦੀ 100ਵੀਂ ਵਰ੍ਹੇ ਗੰਢ ਮੌਕੇ ਰੱਖੀ ਗਈ ਹੈ ਜਿਸ ਦੇ ਕਾਰਨ ਵਿਵਾਦ ਹੋਰ ਵੱਧ ਗਿਆ। ਮੁਲਕ ਦੀਆਂ ਹੋਰ ਧਿਰਾਂ ਨੇ ਵੀ AFD ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਇਹ ਪਾਰਟੀ ਆਰਥਿਕ ਮੰਦਹਾਲੀ ਅਤੇ ਪ੍ਰਵਾਸ ਦੇ ਮੁੱਦਿਆਂ ਦੇ ਉਤੇ ਲੋਕਾਂ ਦੀ ਨਾਰਾਜ਼ਗੀ ਦਾ ਜਿਹੜਾ ਲਾਹਾ ਲੈ ਰਹੀ ਹੈ। ਲੋ ਦੋਸਤੋ ਇਹ ਸੀ ਅੱਜ ਦੀਆਂ ਦਿਸ਼ਤੇ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੁਹਾਡੇ ਜਿਹੜੇ ਸੁਨੇਹੇ ਨੇ ਉਨ੍ਹਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗਿਆਂ ਵੱਲ ਨੂੰ ਵੱਧਦੇ ਹਾਂ। +358 44 970 1919 ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ ਜੇ ਗੱਲਬਾਤ ਦੇ ਵਿਚ ਹਿੱਸਾ ਬਣਨਾ ਚਾਹੁੰਦੇ ਹੋ। ਤੇ ਹਾਈਕੋਰਟ ਦੇ ਵੱਲੋਂ 38 ਦੋਸ਼ੀਆਂ ਦੀ ਮੌਤ ਦੀ ਸਜ਼ਾ ਤੇ 11 ਨੂੰ ਉਮਰ ਕੈਦ ਬਰਕਰਾਰ ਰੱਖੀ ਹੈ। ਇਹ ਜਿਹੜਾ ਫੈਸਲਾ ਆਇਆ ਅਹਿਮਦਾਬਾਦ ਬਲਾਸਟ ਦੇ ਵਿਚ ਤੇ ਉਹਦਾ ਜ਼ਿਕਰ ਕਰਦੇ ਹਾਂ ਥੋੜਾ ਜਿਹਾ। ਆਪਣੇ ਅਹਿਮਦਾਬਾਦ ਗੁਜਰਾਤ ਹਾਈਕੋਰਟ ਨੇ 2008 ਦੇ ਅਹਿਮਦਾਬਾਦ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਚ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਜਿਸ ਦੇ ਵਿਚ ਇੰਡੀਅਨ ਮੁਜਾਹਿਦੀਨ ਦੇ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਤੇ 11 ਨੂੰ ਉਮਰ ਕੈਦ ਸੁਣਾਈ ਗਈ ਸੀ। ਇਸ ਘਟਨਾ ਦੇ ਵਿਚ 56 ਲੋਕਾਂ ਦੀ ਮੌਤ ਹੋ ਗਈ ਸੀ ਤੇ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਤੇ ਗੰਭੀਰ ਜ਼ਖਮੀਆਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ 30 ਮਾਰਚ 2027 ਤੱਕ ਦੇਣ ਦੇ ਨਿਰਦੇਸ਼ ਦਿੱਤੇ ਨੇ। ਜਸਟਿਸ AY ਕੋਗਜੇ ਅਤੇ ਜਸਟਿਸ ਸਮੀਰ ਦਵੇ ਦੀ ਬੈਂਚ ਨੇ ਦੋਸ਼ੀਆਂ ਦੀਆਂ ਅਪੀਲਾਂ ਖਾਰਜ ਕਰ ਦਿੱਤੀਆਂ ਨੇ।
ਸਾਲ 2008 ਦੇ ਲੜੀਵਾਰ ਬੰਬ ਧਮਾਕਿਆਂ ਦੇ ਪੀੜਤਾਂ ਦੇ ਪਰਿਵਾਰਾਂ ਨੇ ਮੰਗਲਵਾਰ ਅੱਜ ਗੁਜਰਾਤ ਹਾਈ ਕੋਰਟ ਦੇ ਉਸ ਫੈਸਲੇ ਦੇ ਉੱਤੇ ਤਸੱਲੀ ਪ੍ਰਗਟਾਈ ਹੈ ਜਿਸ ਦੇ ਵਿਚ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਅਤੇ 11 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਗਈ ਹੈ। ਪਰ ਉਨ੍ਹਾਂ ਕਿਹਾ ਕਿ ਉਹ ਸਜ਼ਾ ਨੂੰ ਜਲਦੀ ਅਮਲ ਦੇ ਵਿਚ ਲਿਆ ਕੇ ਪੂਰਨ ਨਿਆਂ ਦੀ ਉਡੀਕ ਜਿਹੜੀ ਹੈ ਕਰ ਰਹੇ ਨੇ। ਚਸ਼ਮਦੀਦਾਂ ਦੇ ਅਤੇ ਬਚੇ ਹੋਏ ਲੋਕਾਂ ਨੇ ਧਮਾਕਿਆਂ ਤੋਂ ਬਾਅਦ ਦੇ ਭਿਆਨਕ ਦ੍ਰਿਸ਼ਾਂ ਨੂੰ ਯਾਦ ਕੀਤਾ ਜਿਨ੍ਹਾਂ ਦੇ ਵਿਚੋਂ ਇਕ ਨੇ ਦਸਿਆ ਕਿ 18 ਸਾਲ ਪਹਿਲਾਂ ਸਿਵਲ ਹਸਪਤਾਲ ਦੇ ਵਿਚ ਹੋਏ ਧਮਾਕੇ ਦੇ ਪ੍ਰਭਾਵ ਦੇ ਕਾਰਨ ਆਪਣੇ ਆਲੇ ਦੁਆਲੇ ਲੋਕਾਂ ਨੂੰ ਮੋਮਬੱਤੀਆਂ ਵਾਂਗ ਸੜਦੇ ਤੇ ਲਾਸ਼ਾਂ ਨੂੰ ਰੁੱਖਾਂ ਦੇ ਨਾਲ ਲਟਕਦੇ ਦੇਖਿਆ ਸੀ ਤੇ ਇਹ ਜਿਹੜੇ ਹਾਲਾਤ ਬਣੇ ਸੀ ਉਨ੍ਹਾਂ ਸਮਿਆਂ ਦੇ ਵਿਚ 2008 ਦੇ ਵਿਚ ਤੇ ਉਸ ਦੇ ਵਿਚ ਜਿਹੜੀ ਹੈ ਬਰਕਰਾਰ ਰੱਖੀ ਗਈ ਹੈ ਸਜ਼ਾ। ਤੇ ਇਸ ਦੇ ਨਾਲ ਹੀ ਦੋਸਤੋ ਤੁਹਾਡੇ ਜਿਹੜੇ ਨੇ ਸੁਨੇਹੇ ਨੇ ਉਨ੍ਹਾਂ ਦੇ ਵੱਲ ਨੂੰ ਧਿਆਨ ਮਾਰਦਿਆਂ ਆਪਣੇ ਤੇ ਸਤਲੁਜ ਫਿਲਮ ਦਾ ਰੋਲਾ ਰੱਪਾ ਅਜੇ ਉਸੇ ਤਰ੍ਹਾਂ ਬਰਕਰਾਰ ਹੈ ਪੈ ਰਿਹਾ ਤੇ ਹੋਰ ਵੀ ਅੱਗੇ ਵਧੇਗਾ ਤੇ ਪੰਜਾਬ ਦੇ ਕਾਲੇ ਦੌਰ ਦਾ ਸੱਚ ਸਾਹਮਣੇ ਲਿਆਉਣ ਦੇ ਲਈ ਕਮਿਸ਼ਨ ਬਣਾਉਣ ਦੀ ਮੰਗ ਕਰ ਲਈ ਹੈ ਭਾਜਪਾ ਆਗੂਆਂ ਨੇ ਤੇ ਦੁਖਦਾਈ ਹਿੱਸਾ ਦੱਸਿਆ ਉਹ ਸਾਰੀਆਂ ਚੀਜ਼ਾਂ ਤੇ ਜੀ ਸਿਆਸਤ ਲੰਬੀ ਚੱਲੇਗੀ ਇਸ ਫਿਲਮ ਦੀ ਵੀ ਦੇਖਦੇ ਹਾਂ ਕਿਹਨੂੰ ਕਿਹਨੂੰ ਫਾਇਦਾ ਤੇ ਕਿਹਨੂੰ ਨੁਕਸਾਨ ਹੁੰਦਾ ਇਹਦੇ ਵਿਚੋਂ ਤੇ ਜਾਂਦੇ ਜਾਂਦੇ ਦੋਸਤੋ ਤੁਹਾਡੇ ਸੁਨੇਹਿਆਂ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਕਹਿੰਦੇ ਤੇ ਡਾਕਟਰ ਮਲਕੀਤ ਸਿੰਘ ਭੱਟੀ ਜੀ ਜੁੜੇ ਹੋਏ ਨੇ ਰੇਡੀਓ ਦੁਆਬਾ ਦੇ ਸਤਿਕਾਰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਜੀ। ਸਰ ਜੀ ਕਹਿੰਦੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਹੈ ਭੱਟੀ ਸਾਹਿਬ ਜੀਆਂ ਨੂੰ ਜੀ ਤੇ ਸਤਨਾਮ ਸਿੰਘ ਜੀ ਜਾਣੀਆਂ ਚਾਲ ਜੀ ਜੀਆਂ ਨੂੰ ਜੀ ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਕਹਿੰਦੇ ਆ ਸੁਣ ਰਹੇ ਆ ਪ੍ਰੋਗਰਾਮ ਭਾਰਜ ਵੀਰ ਮਸਾਂ ਦਾ ਕਹਿੰਦੇ ਖਹਿੜਾ ਛੁੱਟਿਆ ਤੁਸੀਂ ਲੈਣ ਦਿਓ ਸੁੱਖ ਦਾ ਸਾਹ ਵਿਚਾਰੇ ਨੂੰ ਤੇ ਕਿਆ ਅੱਛਾ ਜੀ ਜਿਹੜੇ ਵਿਪਾਸਨਾ ਦੇ ਉੱਤੇ ਗਏ ਉਹਨਾਂ ਦਾ ਜ਼ਿਕਰ ਕਰਦੇ ਆ ਜੀ। ਤੇ ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ। ਔਜਲਾ ਸਾਹਿਬ ਲਿਖਦੇ ਨੇ ਆਹ ਤਾਂ ਹਾਲਾਤ ਆ ਮਾਨਸਿਕਤਾ ਪਾਰਟੀਆਂ ਸਮਝ ਕੇ ਲੁੱਟ ਕੁੱਟ ਰਹੇ ਆ ਤੇ ਮੁਕੱਦਰ ਵੀ ਸਹੀ ਕਹਿ ਰਿਹਾ ਤੇ ਪਿਛੋਕੜ ਦੀਆਂ ਹੀ ਭੁਗਤ ਰਹੇ ਆ। ਹਰ ਪਦਵੀ ਦੇ ਉੱਤੇ ਬੈਠੇ ਤਾਂ ਇਨਸਾਨ ਹੀ ਨੇ ਜਥੇਦਾਰ ਸਾਰੀ ਉਮਰ ਦਰਬਾਰ ਸਾਹਿਬ ਰਹਿ ਕੇ ਲਾਲਚ ਜਾਂ ਨਿੱਜ ਨਹੀਂ ਛੱਡ ਸਕੇ ਅਸੀਂ ਕਿੱਥੇ ਖੜਾਂਗੇ। ਤੇ ਮੁਕੱਦਰ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ ਮੈਂ ਮਾਫ਼ੀ ਚਾਹੁੰਦਾ ਕਈ ਵਾਰੀ ਇਹ ਡਰ ਲੱਗਦਾ ਵੀ ਹੈ ਆਪਣੇ ਪਰਸਨਲ ਰਿਸ਼ਤੇ ਦੇ ਨਾਲ ਵਿਗੜ ਜਾਣ ਦਾ ਪਰ ਮੈਂ ਸੈਣੀ ਬਾਈ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਕਹਿੰਦਾ ਕਿ ਮੈਂ ਇਸ ਪੜਚੋਲ ਦੇ ਨਾਲ ਸਹਿਮਤ ਨਹੀਂ ਹਾਂ। ਦੂਸਰੇ ਪਾਸੇ ਮੁਕੱਦਰ ਜੀ ਕਹਿੰਦੇ ਪਰ ਮੈਂ ਇਹ ਜਿਹੜੀ ਪੜਚੋਲ ਹੈ ਤੇ ਆਪਣੇ ਰਿਸ਼ਤਿਆਂ ਨੂੰ ਵੱਖਰਾ ਵੱਖਰਾ ਰੱਖ ਕੇ ਵੇਖਦਾ ਪਰ ਫਿਰ ਵੀ ਕਈ ਵਾਰੀ ਹੁੰਦਾ ਵੀ ਕਿਤੇ ਕੋਈ ਫੀਲ ਨਾ ਕਰ ਜਾਵੇ। ਨਹੀਂ ਜੀ ਹਰ ਕਿਸੇ ਦੇ ਆਪਣੇ ਵਿਚਾਰ ਹੈ ਮੈਂ ਪਹਿਲਾਂ ਵੀ ਕਿਹਾ ਆਪਾਂ ਇੱਕ ਮੰਚ ਆ ਪਰਿਵਾਰ ਆ ਤੇ ਉਹਦੇ ਵਿਚ ਵਿਚਾਰ ਸਾਂਝੇ ਕਰਦੇ ਆ ਇੱਕ ਦੂਸਰੇ ਦੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ ਪਰ ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਸ਼ੈਲੀ ਜੀ ਕਹਿੰਦੇ ਆ ਦੁੱਖ ਤਾਂ ਇਸ ਗੱਲ ਦਾ ਹੈ ਉੱਚ ਪਦਵੀਆਂ ਦੇ ਉੱਤੇ ਬੈਠਿਆਂ ਨੇ ਸਿਰ ਜੋੜ ਕੇ ਸੋਚਿਆ ਹੀ ਨਹੀਂ ਇਨ੍ਹਾਂ ਨੇ ਆਪਣੇ ਬਾਰੇ ਹੀ ਸੋਚਿਆ। ਤੇ ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਨੇ। ਸ਼ੈਲੀ ਜੀ ਕਹਿੰਦੇ ਗਲਤੀਆਂ ਕਰਕੇ ਇੱਥੇ ਤੱਕ ਆ ਗਏ ਕਿ ਸਾਨੂੰ ਗਲਤੀਆਂ ਤੋਂ ਵੀ ਡਰ ਨਹੀਂ ਲੱਗਦਾ। ਔਜਲਾ ਸਾਹਿਬ ਕਹਿੰਦੇ ਨੇ ਕਿ ਸ਼ੈਲੀ ਵੀਰੇ ਜੇ ਧਰਮ ਨੂੰ ਉਸਦੀ ਜਗ੍ਹਾ ਰਹਿਣ ਦਿੰਦੇ ਸਤਿਕਾਰ ਬਰਕਰਾਰ ਰਹਿਣਾ ਸੀ ਪਰ ਸਿਆਸਤ ਨੇ ਬੇੜਾ ਗਰਕ ਕਰ ਦਿੱਤਾ। ਸ਼ੈਲੀ ਜੀ ਕਹਿੰਦੇ ਹੰਗ ਅਸੈਂਬਲੀ ਚੋਂ ਬੀਜੇਪੀ ਨਜ਼ਾਰੇ ਲਵੇਗੀ ਦੇਖਦੇ ਜਾਇਓ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਆ ਕਿ ਸੈਣੀ ਬਾਈ ਜੀ ਲਵ ਯੂ ਆ ਤੁਹਾਨੂੰ ਪਰ ਤੁਹਾਡੇ ਵਿਚਾਰਾਂ ਨਾਲ ਅੱਜ ਮੇਰਾ ਡਿਫਰੈਂਸ ਆਫ ਜਿਹੜਾ ਸੀ ਓਪੀਨੀਅਨ ਹੈਗਾ ਹੈ ਪਿਆਰਿਓ ਗੁੱਸਾ ਨਾ ਕਰਿਓ। ਤੇ ਸ਼ੈਲੀ ਜੀ ਕਹਿੰਦੇ ਔਜਲਾ ਸਾਹਿਬ ਜੀ ਦਰੁਸਤ ਫਰਮਾਇਆ ਜੀ। ਤੇ ਸ਼ੈਲੀ ਜੀ ਕਹਿੰਦੇ ਕੁਲਵੰਤ ਸਿੰਘ ਮੁਹਾਲੀ ਹਾਂਜੀ ਉਹਨਾਂ ਦਾ ਜ਼ਿਕਰ ਕਰਦੇ ਸੀ ਜਿਹੜਾ ਇੰਡੀਪੈਂਡੈਂਟ ਜਿੱਤੇ ਨੇ ਸ਼ੁਕਰੀਆ ਸ਼ੈਲੀ ਜੀ ਤੁਸੀਂ ਚੇਤੇ ਕਰਵਾਇਆ ਔਜਲਾ ਸਾਹਿਬ ਜ਼ਿਕਰ ਕਰਕੇ ਗਏ ਨੇ। ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ ਫਿਰ ਹੋਣ ਵਾਲਿਆਂ ਦੇ ਫੈਸਲੇ ਲਿਖਣਾ ਸੀ ਸ਼ਾਇਦ ਸੈਣੀ ਬਾਈ ਜੀ ਫਿਰ ਹੋਣ ਵਾਲਿਆਂ ਦੇ ਫੈਸਲੇ ਨੂੰ ਜਥੇਦਾਰ ਦਾ ਕਿਵੇਂ ਫੈਸਲਾ ਕਿਵੇਂ ਮੰਨ ਲਈਏ ਜਿਹੜੇ ਜਥੇਦਾਰ ਅੱਜ ਉਸ ਕੁਰਸੀ ਦੇ ਉੱਤੇ ਨੇ ਉਨ੍ਹਾਂ ਨੇ ਪਹਿਲੇ ਜਥੇਦਾਰ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰਤਾ ਤੇ ਅੱਜ ਔਜਲਾ ਬਾਈ ਜੀ ਦੀ ਗੱਲ ਵਾਂਗੂ ਇਹ ਸਿਆਸਤ ਨੇ ਬੇੜਾ ਗਰਕ ਕਰਕੇ ਕੀਤਾ ਕਹਿੰਦੇ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਪਰ ਮੈਂ ਤਾਂ ਕਹਿਣਾ ਆ ਭਈ ਅਸੀਂ ਜਸਟੀਫਾਈ ਕਿਉਂ ਕਰਦੇ ਹਾਂ ਉਸ ਚੀਜ਼ ਨੂੰ ਜੇ ਪਿਛਲੇ ਗਲਤ ਸੀ ਉਨ੍ਹਾਂ ਨੂੰ ਵੀ ਗਲਤ ਕਹੀਏ ਜੇ ਅੱਜ ਵਾਲੇ ਗਲਤ ਨੇ ਤੇ ਉਹ ਵੀ ਤੇ ਉਨ੍ਹਾਂ ਨੂੰ ਵੀ ਗਲਤ ਕਹੀਏ
ਤੇ ਛੈਲੀ ਜੀ ਕਹਿੰਦੇ ਐਸ ਆਈ ਆਰ ਵਾਲੇ ਫਾਰਮ 24 ਜੂਨ ਤੱਕ ਜਮ੍ਹਾਂ ਕਰਵਾਉਣੇ ਹੈਗੇ ਆ ਜੀ ਤੇ ਇਹਦੇ ਉੱਤੇ ਗੱਲਬਾਤ ਕਰਾਂਗੇ ਜੀ ਕਿਸੇ ਦਿਨ। ਚੋਟ ਸਾਹਿਬ ਦਾ ਇੱਕ ਆਰਟੀਕਲ ਹੈ ਮੇਰੇ ਕੋਲ ਪਿਆ, ਮੈਂ ਉਹ ਕੋਸ਼ਿਸ਼ ਕੀਤੀ ਸੀ ਅੱਜ ਵੀ ਉਹਨਾਂ ਨਾਲ ਸੰਪਰਕ ਕਰਨ ਦੀ ਗੱਲਬਾਤ ਕੀਤੀ ਜਾਵੇ ਪਰ ਹੋ ਨਹੀਂ ਪਾਈ, ਕਿਤੇ ਵਿਅਸਤ ਸਨ। ਤੇ ਮੁਕੱਦਰ ਜੀ ਤੋਂ ਬਾਅਦ, ਛੈਲੀ ਜੀ ਤੋਂ ਬਾਅਦ ਰਾਜਨ ਸੈਣੀ ਸਾਹਿਬ ਕਹਿੰਦੇ ਆ ਛੈਲੀ ਵੀਰ ਜੀ ਤੁਸੀਂ ਠੀਕ ਕਹਿ ਰਹੇ ਹੋ ਜੀ, ਹੰਗ ਅਸੈਂਬਲੀ ਜੀ। ਤੇ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ ਲਵ ਯੂ ਜੀ, ਮੈਨੂੰ ਤੁਹਾਡੀ ਗੱਲ ਕੋਈ ਵੀ ਗਲਤ ਨਹੀਂ ਲੱਗੀ ਜੀ, ਪਰ ਮੈਂ ਜੋ ਸੋਚਦਾ ਕਿ ਹੁਣ ਦੇ ਸਮੇਂ ਤੇ ਹੋਰ ਕੋਈ ਹੱਲ ਨਹੀਂ ਹੈ ਜੀ, ਨਹੀਂ ਤਾਂ ਸੰਸਥਾ ਨਹੀਂ ਬਚੇਗੀ ਜੀ। ਬਿਲਕੁਲ ਜੀ। ਤੇ ਮੁਕੱਦਰ ਜੀ ਆਖਰੀ ਸੁਣਿਆ ਲਿਖਦੇ ਜੀ ਸੈਣੀ ਬਾਜੀ ਲਵ ਯੂ ਪਿਆਰਿਓ। ਤੇ ਲਓ ਦੋਸਤੋ, ਇਸ ਤਰ੍ਹਾਂ ਸਾਰੇ ਦੋਸਤਾਂ ਦੇ ਸੁਨੇਹੇ ਤੇ ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ। ਕੋਸ਼ਿਸ਼ ਕਰਾਂਗੇ ਸ਼ਮੀ ਜੀ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਡਿਸਕਸ਼ਨ ਕਰੀਏ, ਥੋੜਾ ਜਿਹਾ ਵੱਖਰਾ ਕੁਝ ਨਾ ਕੁਝ। ਖਬਰਾਂ ਤਾਂ ਚਲੋ 4-5 ਦਿਨ ਚੱਲਦੀਆਂ ਰਹਿੰਦੀਆਂ, ਇੱਕ ਦਿਨ ਆਪਾਂ ਕੁਝ ਨਾ ਕੁਝ ਹੋਰ ਗੱਲਾਂ ਬਾਤ ਕਰਨ ਦਾ ਰੱਖਦੇ ਹਾਂ ਤੇ ਉਹਦੇ ਵਿੱਚ ਆਪਾਂ ਸਾਂਝ ਪਾਉਣ ਦੀ ਕੋਸ਼ਿਸ਼ ਰਹੇਗੀ। ਤੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਹੋਵੇਗੀ ਮੁਲਾਕਾਤ। ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲੇ ਹਾਂ, ਇਸ ਨੂੰ ਕਰੋ ਇੰਜੋਏ ਤੇ ਮੈਨੂੰ ਦਿਓ ਆਗਿਆ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਨਿੱਗੀ ਸਤਿ ਸ੍ਰੀ ਅਕਾਲ ਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਦੇ ਹਾਂ ਫਿਰ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਸ਼ਮੀ ਜੀ ਦੇ ਨਾਲ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਦੇ ਵਿੱਚ। ਇੰਨਾ ਕੀ ਕਰਿਓ ਸਵੀਕਾਰ ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।

ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਤੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਵੀਕਐਂਡ ਤੋਂ ਬਾਅਦ। ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਤੇ ਅੱਜ 6 ਜੁਲਾਈ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ, ਜਿਸ ਦੇ ਵਿਚ ਦੇਸ਼ ਭਰ ਦੀਆਂ ਖ਼ਬਰਾਂ, ਅੱਜ ਦਾ ਵਿਚਾਰ, ਦੁਨੀਆਦਾਰੀ ਦੀ ਗੱਲਬਾਤ ਤੇ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਰਹੇਗੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ, ਲਗਾਤਾਰਤਾ ਦੇ ਵਿਚ ਉਪਰ ਜਿਹੜਾ ਫਲੈਸ਼ ਕਰਦਾ ਰਹਿੰਦਾ ਹੈ, ਤੇ ਵਟਸਐਪ ਕਾਲ ਕਰਕੇ ਜਾਂ ਸਿੱਧੀ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿਚੋਂ ਤੁਸੀਂ ਜੁੜ ਸਕਦੇ ਹੋ ਤੇ ਆਪਣੇ ਮਨ ਦੇ ਵਿਚਾਰ ਤੇ ਆਪਣੇ ਸੁਝਾਅ ਜਿਹੜੇ ਨੇ ਸਾਂਝੇ ਕਰ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਸਭ ਤੋਂ ਪਹਿਲਾਂ ਉਨ੍ਹਾਂ ਦੋਸਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਮਾਈਕ ਸਹਾਇਤਾ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਜ਼ਰੂਰ ਤੁਸੀਂ ਦਰੁਸਤ ਕਰਾ ਦਿਓ ਕਿਸ ਤਰ੍ਹਾਂ ਤੁਹਾਡੇ ਤੱਕ ਗੱਲਾਂ ਬਾਤਾਂ ਜਿਹੜੀਆਂ ਪਹੁੰਚ ਰਹੀਆਂ ਨੇ, ਤੇ ਤਾਂ ਕਿ ਪ੍ਰੋਗਰਾਮ ਦਾ ਆਗਾਜ਼ ਚੰਗੇ ਤੇ ਅੱਛੇ ਤਰੀਕੇ ਦੇ ਨਾਲ ਆਪਾਂ ਸ਼ੁਰੂ ਕੀਤਾ ਜਾ ਸਕੇ। ਅੱਜ ਦੇ ਵਿਚਾਰ ਤੋਂ ਪਹਿਲਾਂ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ 5 ਮਿੰਟ ਦਾ ਸਮਾਂ ਹੈ ਤੇ ਭਾਰਤ ਦੇ ਵਿਚ ਰਾਤ ਦੇ 9:00 ਤੇ 35 ਮਿੰਟ ਜਿਹੜੇ ਹੋ ਚੁੱਕੇ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:05 ਦਾ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਮਾਂ ਤੇ ਸਥਿਤੀ ਸਵੇਰ ਦੇ 9:00 ਘੜੀਆਂ ਦੇ ਉੱਤੇ 5 ਮਿੰਟ ਨੇ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:05 ਤੇ ਯੂਕੇ ਦੇ ਵਿਚ ਸ਼ਾਮ ਦੇ 5:05 ਦਾ ਸਮਾਂ ਹੈ ਜੀ। ਤੇ ਲੋ ਦੋਸਤੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਤੁਹਾਨੂੰ ਨਵੀਆਂ ਹੋਰ ਵੀ ਸੁਣਾਉਂਦੇ ਹਾਂ ਜੋ ਦੁਨੀਆਦਾਰੀ ਦੇ ਵਿਚ ਹਾਲਾਤ ਬਣੇ ਹੋਏ ਹੈ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦਾ ਵਿਚਾਰ ਹੈ ਕਿ ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਦੀ ਆਗਿਆ ਨਹੀਂ ਦਿੰਦਾ ਉਹ ਫਰੇਬੀ ਹੈ, ਜਿਸ ਦੇ ਵਿਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ ਉਹ ਲਾਈ ਲੱਗ ਹੁੰਦਾ ਹੈ, ਤੇ ਜਿਹੜਾ ਬਗੈਰ ਪੜਤਾਲ ਤੋਂ ਹੀ ਵਿਸ਼ਵਾਸ ਕਰਦਾ ਹੈ ਉਹ ਮੂਰਖ ਹੁੰਦਾ ਹੈ। ਅਬਰਾਹਮ ਟੀ ਕਾਵੁਰ ਹੁਣਾਂ ਦੀ ਇਹ ਕਲਮ ਦਾ ਜਿਹੜਾ ਇੱਕ ਕੁਝ ਲਾਈਨਾਂ ਨੇ ਜੋ ਜ਼ਿਕਰ ਕਰਦੇ ਹੈ। ਅੱਜ ਦੇ ਦਿਹਾੜੇ ਦੇ ਉੱਤੇ 6 ਜੁਲਾਈ 1885 ਦੇ ਵਿਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਵਿਗਿਆਨੀ ਲੂਈ ਪਾਸਚਰ ਨੇ ਜੋਸਫ ਮਾਸਟਰ ਦੇ ਹਲਕਾ ਦਾ ਜਿਹੜਾ ਟੀਕਾ ਲਾ ਕੇ ਸਫਲ ਤਜਰਬਾ ਜਿਹੜਾ ਕੀਤਾ ਸੀ ਉਹ 1885 ਦੇ ਵਿਚ, ਤੇ ਅੱਜ ਵੀ ਉਹ ਸਮੱਸਿਆ ਹਲਕਾ ਦੀ ਜਿਹੜੀ ਬਣੀ ਹੋਈ ਹੈ ਕੁੱਤਿਆਂ ਦੇ ਕੱਟਾਂ ਦੇ ਨਾਲ ਬੁਰਾ ਹਾਲ ਪੌਂਕੇ ਦਿਹਾੜੇ ਅੱਜ ਵੀ ਉਹ ਉਸੇ ਤਰ੍ਹਾਂ ਹੈ। ਬੱਚਿਆਂ ਨੂੰ ਤੇ ਅਡਲਟ ਨੂੰ ਜਿਹੜਾ ਕੱਟਿਆ ਵੱਢਿਆ ਜਾ ਰਿਹਾ ਪਰ ਕਾਰਵਾਈ ਕੋਈ ਨਹੀਂ ਹੈ, ਚਾਹੇ ਬਹੁਤ ਸਾਰੇ ਸਖ਼ਤ ਕਾਨੂੰਨ ਕੋਰਟ ਸਾਹਿਬਾਨਾਂ ਦੇ ਵੱਲੋਂ ਫੈਸਲੇ ਸਾਰਾ ਕੁਝ ਆ ਚੁੱਕਿਆ ਪਰ ਕਿਸੇ ਵੀ ਸੂਬੇ ਦੇ ਉੱਤੇ ਕੋਈ ਸਿਰ ਦੇ ਉੱਤੇ ਕੋਈ ਜੂੰ ਜਿਹੜੀ ਹੈ ਤੁਰਦੀ ਫਿਰਦੀ ਨਜ਼ਰ ਨਹੀਂ ਆਉਂਦੀ ਤੇ ਸਾਰਾ ਕੁਝ ਠੰਡੇ ਬਸਤੇ ਦੇ ਵਿਚ ਜਿਹੜਾ ਪਾ ਦਿੱਤਾ ਜਾਂਦਾ ਪਰ ਲੋਕ ਇਨ੍ਹਾਂ ਚੀਜ਼ਾਂ ਦਾ ਹਰਜ਼ਾਨਾ ਭੁਗਤਦੇ ਨੇ, ਭੁਗਤਦੇ ਆਣਗੇ ਤੇ ਭੁਗਤਦੇ ਰਹਿਣਗੇ। 1906 ਦੇ ਵਿਚ ਭੌਤਿਕ ਵਿਗਿਆਨੀ ਡਾਕਟਰ ਦੌਲਤ ਸਿੰਘ ਕੋਠਾਰੀ ਹੁਣਾਂ ਦਾ ਜਨਮ ਹੁੰਦਾ ਤੇ 1917 ਦੇ ਵਿਚ ਦੂਜੇ ਮਾਡਲੇ ਬਰਮਾ ਸਾਜਿਸ਼ ਕੇਸ ਦਾ ਜਿਹੜਾ ਸੀ ਫੈਸਲਾ ਮੁਜਤਪਾ ਹੁਸੈਨ, ਜੌਨਪੁਰ ਅਲੀ ਅਹਿਮਦ ਸਦੀਕੀ ਫੈਜ਼ਾਬਾਦ, ਅਮਰ ਸਿੰਘ ਇੰਜੀਨੀਅਰ ਲੁਧਿਆਣਾ ਦੇ ਰਾਮ ਰੱਖਾ ਸੁਸੋਲੀ ਜੇਲ੍ਹ ਦੇ ਵਿਚ ਮੌਤ ਨੂੰ ਜਿਹੜਾ ਉਮਰ ਕੈਦ ਦਿੱਤੀ ਗਈ ਸੀ ਤੇ 1922 ਦੇ ਵਿਚ ਨਾ ਮਿਲਵਰਤਨ ਲਹਿਰ ਜਿਹੜੀ ਸੀ ਉਹਦੇ ਦੌਰਾਨ ਪੁਲਿਸ ਦੇ ਸਿਪਾਹੀ ਮਾਰੇ ਜਾਣ ਦੇ ਦੋਸ਼ ਲੱਗੇ ਤੇ ਮਹਾਰਾਸ਼ਟਰ ਦੇ ਇਸਮਾਇਲ ਖਾਂ ਅਤੇ ਸੁਲੇਮਾਨ ਨੂੰ ਯਰਵੇਦਾ ਜੇਲ੍ਹ ਦੇ ਵਿਚ ਫਾਂਸੀ ਦਿੱਤੀ ਗਈ। 1923 ਦੇ ਵਿਚ ਸੋਵੀਅਤ ਸੋਸ਼ਲਿਸਟ ਰਿਪਬਲਿਕ ਦੀ ਸਥਾਪਨਾ ਕੀਤੀ ਗਈ। 1959 ਦੇ ਵਿਚ ਵੈਲੂਰ ਹਸਪਤਾਲ ਦੇ ਵਿਚ ਪਹਿਲੀ ਵਾਰ ਸਫਲਤਾਪੂਰਵਕ ਓਪਨ ਹਾਰਟ ਸਰਜਰੀ ਕੀਤੀ ਗਈ। 1964 ਦੇ ਵਿਚ ਪੰਜਾਬ ਦੇ ਰਾਮਕ੍ਰਿਸ਼ਨ ਮੁੱਖ ਮੰਤਰੀ ਬਣ ਗਏ ਤੇ 1966 ਦੇ ਵਿਚ ਪੰਜਾਬ ਦੇ ਵਿਚ ਗਵਰਨਰੀ ਰਾਜ ਲਾਗੂ ਕਰ ਦਿੱਤਾ ਗਿਆ। 2006 ਦੇ ਵਿਚ ਭਾਰਤ ਚੀਨ ਜੰਗ ਹੁੰਦੀ ਹੈ ਤੇ 1962 ਤੋਂ ਬਾਅਦ ਬੰਦ ਪਿਆ ਨਥੂਲਾ ਦਰਾ ਵਪਾਰ ਜਿਹੜਾ ਉਹ ਲਈ ਉਹ ਜਿਹੜਾ ਸੀ ਖੋਲਿਆ ਗਿਆ ਸੀ ਉਹਦੇ ਲਈ ਖੋਲਿਆ ਗਿਆ। ਤੇ ਸਭ ਤੋਂ ਪਹਿਲਾਂ ਦੋਸਤੋ ਗੱਲ ਹੋਈ ਹੈ ਤਰਕ ਦੇ ਝਰੋਖੇ ਦੇ ਨਾਲ ਗੱਲ ਕਰਦੇ ਹਾਂ, ਉਹਦੇ ਵਿਚੋਂ ਕਲਾ ਇਲਮ ਦੀ ਕਾਲਾ ਇਲਮ ਕਾਲਾ ਜਾਦੂ ਉਹਦੀ ਬਾਤ ਪਾਉਂਦੇ ਹਾਂ ਥੋੜੀ ਜਿਹੀ।
ਮੁਖਵਿੰਦਰ ਚੋਲਾ ਜੀ ਦੀ ਆਪ ਬੀਤੀ ਲਗਭਗ 35 ਸਾਲ ਪਹਿਲਾਂ ਮੇਰੇ ਕੋਲ ਵਿਭਾਗ ਦਾ ਇੱਕ ਦੋਸਤ ਆਉਂਦਾ ਹੈ ਤੇ ਕਹਿਣ ਲੱਗ ਪੈਂਦਾ ਹੈ ਕਿ ਕੱਲ ਮੈਂ ਕਾਲਾ ਇਲਮ ਜਿਹੜਾ ਸੀ ਅੱਖੀ ਵੇਖਿਆ। ਮੇਰੇ ਪੁੱਛਣ ਦੇ ਉੱਤੇ ਦੱਸਣ ਲੱਗਿਆ ਕਿ ਕੱਲ ਉਹ ਜਲੰਧਰ ਪਾਸਪੋਰਟ ਬਣਾਉਣ ਦੇ ਲਈ ਗਿਆ ਸੀ ਤੇ ਉੱਥੇ ਬੱਸ ਅੱਡੇ ਦੇ ਨੇੜੇ ਪਾਸਪੋਰਟ ਦਫ਼ਤਰ ਦੇ ਸਾਹਮਣੇ ਕਾਫੀ ਭੀੜ ਜਿਹੜੀ ਸੀ ਇਕੱਠੀ ਹੋਈ ਸੀ। ਪਾਸਪੋਰਟ ਦਫ਼ਤਰ ਉੱਥੋਂ ਉਦੋਂ ਜਦੋਂ ਜਿੱਥੇ ਗਦਰੀ ਬਾਬਿਆਂ ਦਾ ਮੇਲਾ ਲੱਗਦਾ ਉਹ ਬਿਲਡਿੰਗ ਹੈ ਉਹਦੇ ਲਾਗੇ ਹੈ ਸੀਗਾ ਪਹਿਲਾਂ, ਹੁਣ ਤਾਂ ਸ਼ਾਇਦ ਉੱਥੋਂ ਬਦਲ ਗਿਆ। ਕਹਿੰਦੇ ਨੇ ਕਿ ਮੈਂ ਭੀੜ ਦੇ ਵਿੱਚ ਵੜ ਕੇ ਖੜ ਗਿਆ ਤੇ ਉੱਥੇ ਵੇਖਿਆ ਕਿ ਇੱਕ ਮਦਾਰੀ ਨੇ ਇੱਕ ਮੁੰਡਾ ਜ਼ਮੀਨ ਦੇ ਉੱਪਰ ਲੰਮੇ ਪਾਇਆ ਹੋਇਆ ਸੀ ਤੇ ਉਸਦੇ ਉੱਪਰ ਕਾਲੇ ਰੰਗ ਦੀ ਮੋਟੀ ਚਾਦਰ ਪਾਈ ਹੋਈ। ਮਦਾਰੀ ਨੇ ਇੱਕ ਚਾਂਦੀ ਦੇ ਰੰਗ ਦੀ ਜਿਹੜੀ ਰਿੰਗ ਛਾਂਪ ਜਿਹੜੀ ਸੀ ਚਾਦਰ ਉੱਪਰ ਰੱਖੀ ਤੇ ਉਹ ਭੀੜ ਦੇ ਵਿੱਚੋਂ ਕਿਸੇ ਤੋਂ ਸਵਾਲ ਪੁੱਛਦਾ ਤੇ ਉਸਦਾ ਉੱਤਰ ਹੇਠਾਂ ਲੰਮਾ ਪਿਆ ਜਿਹੜਾ ਸੀ ਲੜਕਾ ਜਿਸਨੂੰ ਉਹ ਜਮੂਰਾ ਕਹਿ ਕੇ ਬੁਲਾਉਂਦਾ ਸੀ ਉਹ ਜਵਾਬ ਦੇ ਰਿਹਾ ਸੀ। ਮਦਾਰੀ ਕਿਸੇ ਦੇ ਹੱਥ ਦੇ ਗੁੱਟ ਦੇ ਉੱਤੇ ਉਂਗਲ ਲਾ ਕੇ ਜਮੂਰੇ ਨੂੰ ਜਿਹੜਾ ਸੀ ਪੁੱਛਦਾ ਕਿ ਇਹ ਕੀ ਹੈ। ਉਹ ਹੇਠਾਂ ਲੰਮੇ ਪਿਆ ਹੀ ਹੱਥ ਘੜੀ ਜਾਂ ਕੜਾ ਦੱਸ ਕੇ ਸਹੀ ਜਵਾਬ ਦੇ ਰਿਹਾ ਸੀ। ਜਦ ਉਹ ਚਾਦਰ ਦੇ ਉੱਪਰ ਰੱਖੀ ਰਿੰਗ ਚੁੱਕ ਲੈਂਦਾ ਤਾਂ ਜਮੂਰਾ ਬੋਲਣੋਂ ਹਟ ਜਾਂਦਾ। ਉਹ ਫਿਰ ਰਿੰਗ ਰੱਖ ਦਿੰਦਾ ਤੇ ਉਹ ਜਵਾਬ ਜਿਹੜਾ ਦੇਣ ਫਿਰ ਲੱਗ ਪੈਂਦਾ ਤੇ ਮੈਂ ਬਹੁਤ ਹੈਰਾਨ ਹੋਇਆ ਤੇ ਉਹ ਜਮੂਰੇ ਨੂੰ ਪੁੱਛਦਾ ਕਿ ਉਹ ਸੜਕ ਤੇ ਕੀ ਜਾ ਰਿਹਾ ਤਾਂ ਉਹ ਦੱਸ ਦਿੰਦਾ ਹੈ ਕਿ ਉਹ ਰਿਕਸ਼ਾ ਹੈ ਤੇ ਜਿਸ ਦੇ ਉੱਤੇ ਇੱਕ ਟੋਪੀ ਵਾਲਾ ਆਦਮੀ ਤੇ ਔਰਤ ਬੈਠੇ ਨੇ। ਲੋਕ ਹੈਰਾਨ ਹੋ ਜਾਂਦੇ ਹੈ ਤੇ ਹੈਰਾਨ ਹੋ ਕੇ ਤਾੜੀਆਂ ਮਾਰ ਦਿੰਦੇ ਹੈ। ਆਖਰ ਦੇ ਵਿੱਚ ਲੋਕਾਂ ਵਾਂਗ ਹੀ ਮੈਂ ਵੀ ਮਦਾਰੀ ਦੇ ਕੰਨ ਦੇ ਵਿੱਚ ਸਵਾਲ ਪੁੱਛਿਆ ਕਿ ਮੈਂ ਬਾਹਰਲੇ ਦੇਸ਼ ਕਦੋਂ ਤੱਕ ਜਿਹੜਾ ਜਾਵਾਂਗਾ ਤਾਂ ਜਮੂਰੇ ਨੇ ਕਿਹਾ ਕਿ ਤੂੰ ਇੱਕ ਸਵਾਲ ਤੋਂ ਪਹਿਲਾਂ ਬਾਹਰ ਜਾਵੇਂਗਾ, ਕਹਿੰਦਾ ਕਿ ਇੱਕ ਸਾਲ ਤੋਂ ਪਹਿਲਾਂ ਬਾਹਰ ਜਾਵੇਂਗਾ। ਜਦ ਲੋਕ ਜ਼ਿਆਦਾ ਸਵਾਲ ਪੁੱਛਣ ਲੱਗ ਪਏ ਤਾਂ ਉਸਨੇ ਇੱਕ ਸਵਾਲ ਦਾ ਰੇਟ 10 ਰੁਪਏ ਜਿਹੜਾ ਰੱਖ ਦਿੱਤਾ ਵੀ ਹੋਰ ਜੇ ਸਵਾਲ ਪੁੱਛਣੇ ਆ ਪ੍ਰਭਾਵਿਤ ਹੋ ਕੇ ਦੇਖ ਕੇ ਕਿ ਇਹ ਆਂਸਰ ਦਿੰਦਾ ਹੈ ਤਾਂ ਉਸਦਾ ਪ੍ਰਾਈਜ਼ ਰੱਖ ਦਿੱਤਾ ਗਿਆ ਕਿ 10 ਰੁਪਏ ਦਾ ਇੱਕ ਸਵਾਲ ਹੋਏਗਾ। 2-3 ਸਵਾਲਾਂ ਤੋਂ ਬਾਅਦ ਉਸਨੇ ਰੇਟ 5 ਰੁਪਏ ਕਰ ਦਿੱਤਾ ਤੇ ਆਖਰ ਦੇ ਵਿੱਚ ਉਹ ਕਾਲੇ ਇਲਮ ਵਾਲੀਆਂ ਛਾਪਾਂ ਕੱਢ ਕੇ 10 ਰੁਪਏ ਤੇ ਫਿਰ 5 ਰੁਪਏ ਦੇ ਵਿੱਚ ਕਾਫੀ ਵੇਚ ਗਿਆ। ਇੱਕ ਛਾਂਪ ਜਿਹੜੀ ਸੀ ਮੈਂ ਵੀ ਲੈ ਕੇ ਆਇਆ ਸੀ ਉੱਥੋਂ ਕਿ ਇਹ ਕਾਲੇ ਇਲਮ ਤੋਂ ਘੱਟ ਹੈ। ਮੈਂ ਉਸਦੀਆਂ ਗੱਲਾਂ ਧਿਆਨ ਦੇ ਨਾਲ ਸੁਣ ਕੇ ਦੱਸਿਆ ਕਿ ਇਹ ਜਿਹੜਾ ਕੋਈ ਕਾਲਾ ਇਲਮ ਨਹੀਂ, ਤੇਰੇ ਵਰਗੇ ਲੋਕਾਂ ਨੂੰ ਮੂਰਖ ਬਣਾ ਕੇ ਇਹ ਪੈਸੇ ਠੱਗਦੇ ਆ। ਅਸਲ ਦੇ ਵਿੱਚ ਉਹ ਸਾਰੇ ਸਵਾਲ ਆਪਣੇ ਜਮੂਰੇ ਨੂੰ ਇੱਕ ਹੋਰ ਭਾਸ਼ਾ ਮਸਰੇਜਮ ਜਾਂ ਕੋਡ ਦੇ ਰਾਹੀਂ ਦੱਸ ਦਿੰਦਾ ਸੀ ਤੇ ਉਹਨਾਂ ਦਾ ਜਵਾਬ ਜਿਹੜਾ ਸੀ ਉਹ ਆਪਣੇ ਹਿਸਾਬ ਦੇ ਨਾਲ ਦੇ ਦਿੰਦਾ ਸੀ। ਇਸੇ ਤਰ੍ਹਾਂ ਉਸੇ ਭਾਸ਼ਾ ਦੇ ਰਾਹੀਂ ਘੜੀ ਕੜਾ ਤੇ ਰਿਕਸ਼ੇ ਦੇ ਬਾਰੇ ਉਹਨੂੰ ਜਿਹੜਾ ਸੀ ਪਹਿਲਾਂ ਹੀ ਦੱਸ ਦਿੰਦਾ ਸੀ ਤੇ ਫਿਰ ਆਪਣੀ ਪੰਜਾਬੀ ਬੋਲੀ ਦੇ ਵਿੱਚ ਜਵਾਬ ਲੈ ਲੈਂਦਾ ਸੀ। ਕਾਲਾ ਇਲਮ ਭਾਵ ਕਾਲਾ ਜਾਣੀ ਕਿ ਹਨੇਰਾ, ਇਲਮ ਜਾਣੀ ਕਿ ਵਿਦਿਆ। ਇਸ ਨੂੰ ਵਿਦਿਆ ਦਾ ਹਨੇਰਾ ਹੋਵੇ, ਜਿੰਨਾ ਚਿਰ ਕਿਸੇ ਚੀਜ਼ ਜਾਂ ਜਾਦੂ ਦੇ ਬਾਰੇ ਸਾਨੂੰ ਪਤਾ ਨਹੀਂ ਲੱਗਦਾ ਉਨਾ ਚਿਰ ਉਹ ਸਾਡੇ ਲਈ ਕਾਲਾ ਇਲਮ ਹੀ ਹੁੰਦਾ ਹੈ। ਜਦੋਂ ਅਸਲੀਅਤ ਸਾਹਮਣੇ ਆ ਜਾਵੇ ਤਾਂ ਉਹ ਕਾਲਾ ਇਲਮ ਚਾਨਣ ਦੇ ਵਿੱਚ ਬਦਲ ਜਾਂਦਾ ਹੈ। ਜਿਵੇਂ ਕਿ ਦੁਨੀਆਂ ਦੇ ਬਹੁਤ ਵੱਡੇ ਵੱਡੇ ਜਿਹੜੇ ਵਿਗਿਆਨੀ ਹੈ ਇਸ ਵਕਤ ਖੋਜ ਕਰ ਰਹੇ ਨੇ ਬਲੈਕ ਹੋਲ ਦੇ ਬਾਰੇ ਤੇ ਜਦੋਂ ਲੱਗਦਾ ਕਿ ਉਹਦੇ ਬਾਰੇ ਸਾਰਾ ਕੁਝ ਪਤਾ ਲੱਗਣ ਲੱਗ ਗਿਆ ਜਾਂ ਸੱਚਾਈ ਸਾਹਮਣੇ ਆ ਗਈ ਤੇ ਲੱਗਦਾ ਕਿ ਉਹ ਫਿਰ ਆਉਂਦੇ ਸਮਿਆਂ ਦੇ ਵਿੱਚ ਰੋਸ਼ਨੀ ਦਾ ਦਰਿਆ ਵਗ ਜਾਣਾ ਹੈ ਉੱਥੇ ਤੇ ਰੋਸ਼ਨੀ ਜਿਹੜੀ ਹੈ ਫਿਰ ਚਾਰ ਚੁਫੇਰੇ ਛਾਵੇਗੀ। ਪਰ ਉੱਥੇ ਜਿਹੜਾ ਬਲੈਕ ਹੋਲ ਹੈ ਉਹ ਹਰ ਚੀਜ਼ ਨੂੰ ਹਰ ਸ਼ੈ ਨੂੰ ਜਿਹੜਾ ਆਪਣੇ ਅੰਦਰ ਖਿੱਚ ਲੈਂਦਾ ਹੈ, ਸਮਾ ਲੈਂਦਾ ਹੈ ਤੇ ਉਹਦੇ ਬਾਰੇ ਉਹ ਸਟੱਡੀ ਕਰ ਰਹੇ ਨੇ। ਤੇ ਲੋ ਦੋਸਤੋ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਣ ਤੋਂ ਪਹਿਲਾਂ ਥੋੜੀ ਜਿਹੀ ਫੁੱਟਬਾਲ ਦੀ ਦੁਨੀਆਂ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ। ਫੀਫਾ ਵਰਲਡ ਕੱਪ ਦੇ ਵਿੱਚ ਬਹੁਤ ਹੀ ਜਿਹੜੇ ਨੇ ਅਦਭੁਤ ਜਿਹੜੇ ਮੈਚ ਦੇਖਣ ਨੂੰ ਮਿਲ ਰਹੇ ਆ। ਵੱਡੇ ਵੱਡੇ ਜਿਹੜੇ ਕਹਿੰਦੇ ਘਲਾਉਂਦੇ ਜਿਹੜੇ ਆਪਣੇ ਮੁਲਕ ਨੇ ਉਹ ਕਿਤੇ ਨਾ ਕਿਤੇ ਬਾਹਰ ਹੋ ਰਹੇ ਨੇ। ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ 16 ਨਾਕਆਊਟ ਸਟੇਜ ਦੇ ਮੁਕਾਬਲੇ ਦੇ ਉੱਪਰ ਜਿਹੜਾ ਦੁਨੀਆਂ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਨੂੰ ਰੋਮਾਂਚ ਦੇ ਨਾਲ ਭਰ ਦਿੱਤਾ ਹੈ। 5 ਜੁਲਾਈ ਨੂੰ ਖੇਡੇ ਗਏ ਜਿਹੜੇ ਮੈਚ ਨੇ ਉਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਉਲਟ ਫਿਰ ਨਿਊਯਾਰਕ ਦੇ ਸਟੇਡੀਅਮ 'ਚ ਦੇਖਣ ਨੂੰ ਮਿਲਿਆ ਜਿੱਥੇ ਨਾਰਵੇ ਦੀ ਟੀਮ ਨੇ 5 ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੂੰ 2-1 ਦੇ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਨਾਰਵੇ ਦੇ ਸਟਾਰ ਸਟਰਾਈਕਰ ਇਰਲਿੰਗ ਹਾਲੈਂਡ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦੂਜੇ ਹਾਫ ਜਾਣੀ ਕਿ 79ਵੇਂ ਮਿੰਟ ਤੇ 90ਵੇਂ ਮਿੰਟ ਦੇ ਵਿੱਚ ਗੋਲ ਕੀਤਾ ਤੇ 2 ਲਗਾਤਾਰ ਗੋਲ ਕਰਕੇ ਆਪਣੀ ਟੀਮ ਨੂੰ ਕੁਆਟਰ ਫਾਈਨਲ ਦੇ ਵਿੱਚ ਪਹੁੰਚਾਇਆ।
ਬ੍ਰਾਜ਼ੀਲ ਦੇ ਵੱਲੋਂ ਨੇਮਾਰ ਨੇ ਮੈਚ ਦੇ ਆਖਰੀ ਮਿੰਟ ਦੇ ਵਿਚ ਜਿਹੜੀ ਅੱਜ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ, ਆਪਸ ਦੇ ਵਿਚ ਪਲਾਂਟੀ ਲਾਉਣ ਤੋਂ ਪਹਿਲਾਂ ਨੇਮਾਰ ਤੇ ਜਿਹੜਾ ਉਨ੍ਹਾਂ ਦਾ ਨਾਰਵੇ ਦਾ ਗੋਲਕੀਪਰ ਆਖਰ ਦੇ ਆਪਸ ਦੇ ਵਿਚ ਜਿਹੜਾ ਸ਼ਬਦੀ ਬੋਲਬਾਣੀ ਇਕ ਦੂਸਰੇ ਦੇ ਨਾਲ ਵਾਰਤਾਲਾਪ ਕਰਦੇ ਆ, ਅੜੀ ਬੜ ਪਗਾਉਣ ਲੱਗੇ ਹੋਏ ਆ ਤੇ ਉਹ ਕਾਫੀ ਵਾਇਰਲ ਵੀ ਹੋਈ ਹੈ। ਤੇ ਪੈਨਲਟੀ ਦੇ ਰਾਹੀਂ ਇਕ ਗੋਲ ਜ਼ਰੂਰ ਕੀਤਾ ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਬਚਾ ਨਹੀਂ ਸਕੇ ਤੇ ਇਸੇ ਦੇ ਦਿਨ ਹੀ ਫਿਲਾਡੇਲਫੀਆ ਵਿਖੇ ਖੇਡੇ ਗਏ ਇਕ ਹੋਰ ਮੁਕਾਬਲੇ ਚ ਫਰਾਂਸ ਨੇ ਪੈਰਾਗੁਆਏ ਨੂੰ 1-0 ਦੇ ਨਾਲ ਜਿਹੜਾ ਮਾਤ ਦੇ ਕੇ ਅਗਲੇ ਦੌਰ ਦੇ ਵਿਚ ਜਗ੍ਹਾ ਪੱਕੀ ਕਰ ਲਈ। ਦੂਜੇ ਪਾਸੇ 5 ਜੁਲਾਈ ਦੀ ਦੇਰ ਰਾਤ ਜਿਹੜੀ ਹੈ ਤੜਕੇ ਸਮੇਂ ਇਨ੍ਹਾਂ ਮੁਲਕਾਂ ਦੇ ਵਿਚ ਜੋ ਮੈਚ ਹੋਏ ਹੈ ਉਹਦੇ ਵਿਚ ਮੈਕਸੀਕੋ ਸਿਟੀ ਦੇ ਇਤਿਹਾਸਕ ਸਟੇਡੀਅਮ ਦੇ ਵਿਚ ਮੇਜ਼ਬਾਨ ਮੈਕਸੀਕੋ ਤੇ ਇੰਗਲੈਂਡ ਵਿਚਕਾਰ ਇਕ ਬੇਹੱਦ ਰੋਮਾਂਚਕ ਤੇ ਡਰਾਮੇ ਦੇ ਨਾਲ ਭਰਪੂਰ ਮੈਚ ਖੇਡਿਆ ਗਿਆ। ਤੂਫਾਨ ਦੇ ਕਾਰਨ 1 ਘੰਟਾ ਦੇਰੀ ਦੇ ਨਾਲ ਸ਼ੁਰੂ ਹੋਏ ਇਸ ਹਾਈ ਵੋਲਟੇਜ ਮੁਕਾਬਲੇ ਦੇ ਵਿਚ ਇੰਗਲੈਂਡ ਨੇ ਮੈਕਸੀਕੋ ਨੂੰ 3-2 ਦੇ ਨਾਲ ਜਿਹੜਾ ਹਰਾਇਆ। ਇੰਗਲੈਂਡ ਵੱਲੋਂ ਜੂਡ ਬਲਿੰਗਮ ਨੇ ਜਿਹੜਾ ਮਹਿਜ 98 ਸੈਕਿੰਡਾਂ ਦੇ ਵਿਚ ਦੇ ਅੰਦਰ ਅੰਦਰ 2 ਸ਼ਾਨਦਾਰ ਗੋਲ ਕੀਤੇ ਤੇ ਕਪਤਾਨ ਹੈਰੀ ਕੇਨ ਨੇ ਜਿਹੜਾ ਸੀ ਪੈਨਲਟੀ ਦੇ ਰਾਹੀਂ ਤੀਜਾ ਜਿਹੜਾ ਗੋਲ ਦਾਗਿਆ। ਇੰਗਲੈਂਡ ਦੇ ਖਿਡਾਰੀ ਜੈਰਲ ਕੁਆਸਾ ਨੂੰ ਰੈੱਡ ਕਾਰਡ ਮਿਲਣ ਕਰਕੇ ਟੀਮ 10 ਮਿੰਟ ਖਿਡਾਰੀਆਂ ਦੇ ਨਾਲ ਖੇਡ ਰਹੀ ਸੀ ਤੇ ਫਿਰ ਵੀ ਮੈਕਸੀਕੋ ਜਿਸਦੇ ਵੱਲੋਂ ਕੁਆਇਨੋਨੇਸ ਅਤੇ ਰਾਉਲ ਹਿਮੇਨੇਜ਼ ਨੇ ਜਿਹੜਾ ਗੋਲ ਕੀਤੇ ਤੇ ਇਸਦਾ ਫਾਇਦਾ ਨਹੀਂ ਚੁੱਕਿਆ। ਹੁਣ ਕੁਆਟਰ ਫਾਈਨਲ ਦੇ ਵਿਚ ਇੰਗਲੈਂਡ ਦਾ ਸਾਹਮਣਾ ਨਾਰਵੇ ਦੇ ਨਾਲ ਹੋਣਾ ਹੈ ਤੇ ਦੇਖਦੇ ਹਾਂ ਅਗਲੇ ਪੜਾਅ ਦੇ ਵਿਚ ਕੀ ਵਾਪਰਦਾ ਹੈ ਤੇ ਪੁਰਤਗਾਲ ਬਨਾਮ ਸਪੇਨ ਦਾ ਮੈਚ ਜਿਹੜਾ ਖੇਡ ਰਿਹਾ ਜਾਣਾ ਹੈ ਤੇ ਉਸਦੀ ਵੀ ਅੱਜ 6 ਨੂੰ ਜਾਂ ਕੱਲ੍ਹ ਦੇ ਸਮੇਂ ਦੇ ਵਿਚ ਇਹ ਮੈਚ ਹੋਣਾ ਹੈ ਤੇ ਅਮਰੀਕਾ ਬਨਾਮ ਜਿਹੜਾ ਬੈਲਜੀਅਮ ਦਾ ਮੈਚ ਜਿਹੜਾ ਹੈ ਉਹ ਹੋਣਾ ਹੈ ਜੀ ਸੈਟਲ USA ਦੇ ਵਿਚ ਤੇ ਦੋਵੇਂ ਮੈਚ ਜਿਹੜੇ ਨੇ ਦੇਖਣ ਯੋਗ ਹੋਣਗੇ ਤੇ ਉਸ ਤੋਂ ਬਾਅਦ ਫਿਰ ਹੋਰ ਵੀ ਟਫ ਜਿਹੜੇ ਨੇ ਮੈਚ ਖੇਡਣੇ ਸ਼ੁਰੂ ਹੋ ਜਾਣੇ ਆ। ਭਾਰਤ ਦੇ ਵਿਚ ਬਹੁਤ ਇੱਕ ਚੱਲ ਰਿਹਾ ਮੁੱਦੇ ਚੱਲ ਰਹੇ ਨੇ ਉਹਦਾ ਥੋੜਾ ਜਿਹਾ ਜ਼ਿਕਰ ਕਰਦੇ ਆ। E20 ਆਖਰ ਚ ਜਾਣਨ ਪਛਾਣਨ ਦੀ ਕੋਸ਼ਿਸ਼ ਕਰਦੇ ਆ, ਕਹਿੰਦੇ ਗੱਡੀਆਂ ਖੜੋ ਰਹੀਆਂ ਨੇ ਪਰ ਅਸਲ ਦੇ ਵਿਚ ਜਿਹੜਾ ਇਥਾਨੋਲ ਹੈ ਉਹਦੀ ਜਿਹੜੀ ਹੈ ਮਿਸ਼ਰਤ ਪੈਟਰੋਲ ਜਿਹੜਾ ਅਸਲ ਦੇ ਵਿਚ ਹੁੰਦਾ ਹੈ, ਖਾਸ ਕਰਕੇ E20 ਜਿਹੜਾ ਹੈ ਜਿਹਦੇ ਵਿਚ 20% ਇਥਾਨੋਲ ਹੁੰਦਾ ਹੈ ਤੇ 80% ਅਸਲ ਪੈਟਰੋਲ ਹੁੰਦਾ ਹੈ, ਪਰ ਲੱਗਦਾ ਕਿ ਇੰਡੀਆ ਦੇ ਵਿਚ ਜਿਹੜਾ ਉਲਟਾ ਕਰ ਦਿੱਤਾ ਗਿਆ, 80% ਜਿਹੜਾ ਉਹਦੇ ਵਿਚ ਇਥਾਨੋਲ ਤੇ 20% ਜਿਹੜਾ ਪੈਟਰੋਲ ਮਿਲਾ ਰਹੇ ਨੇ ਨੂੰ ਲੈ ਕੇ ਅੱਜ ਕੱਲ ਜਿਹੜਾ ਕਾਫੀ ਚਰਚਾ ਦਾ ਚਿੰਤਾਵਾਂ ਜਿਹੜੀਆਂ ਬਣੀਆਂ ਹੋਈਆਂ। ਇਕ ਪਾਸੇ ਵਾਹਨ ਮਾਲਕਾਂ ਦੀਆਂ ਪਰੇਸ਼ਾਨੀਆਂ ਨੇ ਤੇ ਦੂਜੇ ਪਾਸੇ ਸਰਕਾਰ ਦੇ ਆਪਣੇ ਦਾਅਵੇ ਹੈ। ਲੋਕ ਜਿਹੜੇ ਨੇ ਇਸ ਦੇ ਵਿਚ ਕਿਉਂ ਪਰੇਸ਼ਾਨ ਨੇ, ਇੰਜਨ ਨੂੰ ਕੀ ਨੁਕਸਾਨ ਹੋ ਸਕਦਾ, ਉਹਦੇ ਬਾਰੇ ਥੋੜੀ ਜਿਹੀ ਚਰਚਾ ਕਰਦੇ ਹਾਂ ਤੇ ਲੋਕਾਂ ਦੀਆਂ ਜਿਹੜੀਆਂ ਚਿੰਤਾਵਾਂ ਬਿਲਕੁਲ ਬੇਬੁਨਿਆਦ ਨਹੀਂ ਨੇ। ਇਥਾਨੋਲ ਕੈਮੀਕਲ ਦੇ ਤੌਰ ਦੇ ਉੱਤੇ ਪੈਟਰੋਲ ਦੇ ਨਾਲ ਵੱਖਰਾ ਹੁੰਦਾ ਹੈ, ਜਿਸਦੇ ਕਾਰਨ ਜਿਹੜਾ ਸੀ ਪੁਰਾਣੇ ਵਾਹਨਾਂ ਦੇ ਵਿਚ ਜੋ ਕੁਝ ਵਾਪਰਦਾ ਹੈ ਉਹਦਾ ਜ਼ਿਕਰ ਕਰਦੇ ਤੇ ਅੱਜ ਦੀ ਜਿਹੜੀ ਹੈ ਨਵੀਂ ਟੈਕਨੋਲੋਜੀ ਆ ਉਹਦਾ ਤੇ ਇਹਦਾ ਕੀ ਅੰਤਰ ਹੈ। ਨਮੀ ਉਹਦੇ ਵਿਚ ਕਾਫੀ ਹੁੰਦੀ ਹੈ ਪਾਣੀ ਨੂੰ ਸੋਖਣਾ, ਇਥਾਨੋਲ ਹਵਾ ਦੇ ਵਿਚੋਂ ਨਮੀ ਜਿਹੜੀ ਹੈ ਪਾਣੀ ਨੂੰ ਬਹੁਤ ਜਲਦੀ ਖਿੱਚਦਾ, ਜੇਕਰ ਗੱਡੀ ਲੰਮੇ ਸਮੇਂ ਤੱਕ ਖੜੀ ਰਹੇ ਤਾਂ ਟੈਂਕੀ ਦੇ ਅੰਦਰ ਪਾਣੀ ਅਤੇ ਪੈਟਰੋਲ ਵੱਖ ਹੋ ਜਾਂਦੇ ਨੇ ਜਿਸਦੇ ਨਾਲ ਇੰਜਨ ਸਟਾਰਟ ਹੋਣ ਦੇ ਵਿਚ ਦਿੱਕਤ ਜਿਹੜੀ ਆਉਂਦੀ ਹੈ। ਜਿਵੇਂ ਸਾਡੇ ਮੁਲਕਾਂ ਦੇ ਵਿਚ ਗੱਲ ਕਰੀਏ ਤਾਂ ਸਿਆਲ ਨੂੰ ਕਹਿੰਦੇ ਆ ਕਿ ਜਦੋਂ ਬਰਫ਼ ਵਗੈਰਾ ਪਈ ਹੁੰਦੀ ਹੈ ਟੈਂਕੀ ਫੁੱਲੀ ਚਾਹੀਦੀ ਹੈ, ਘੱਟੋ ਘੱਟ ਹਫ਼ਤਾ ਚਾਹੀਦੀ ਹੈ ਨਾ, ਡਾਊਨ ਨਹੀਂ ਚਾਹੀਦਾ ਕਿਉਂਕਿ ਉਹਦੇ ਵਿਚ ਫਿਰ ਜਿਹੜਾ ਫਰੀਜ਼ ਹੁੰਦਾ ਹੈ ਕੁਝ ਵੀ ਤਾਂ ਉਹ ਪਾਣੀ ਵਿਚ ਬਦਲ ਜਾਂਦਾ ਡੀਜ਼ਲ ਇੰਜਣਾਂ ਦੇ ਵਿਚ ਖਾਸ ਕਰਕੇ, ਤੇ ਉਹ ਫਿਰ ਇਸ ਕਰਕੇ ਕਹਿੰਦੇ ਨੇ ਟੈਂਕੀ ਨੂੰ ਫੁੱਲੀ ਰੱਖੋ ਗੁੰਜਾਇਸ਼ ਨਾ ਰਹੇ। ਜੰਗਾਲ ਅਤੇ ਖੋਰ ਵੱਧ ਜਾਂਦੀ ਹੈ, ਇਥਾਨੋਲ ਪੁਰਾਣੀਆਂ ਗੱਡੀਆਂ ਦੇ ਲੋਹੇ ਜਾਂ ਐਲਮੂਨੀਅਮ ਤੱਕ ਦੇ ਪੁਰਜ਼ਿਆਂ ਦੇ ਵਿਚ ਜੰਗਾਲ ਪੈਦਾ ਕਰ ਸਕਦਾ ਹੈ। ਰਬੜ ਅਤੇ ਪਲਾਸਟਿਕ ਦਾ ਖਰਾਬ ਹੋਣਾ ਵੀ ਇਹਦੇ ਵਿਚ ਸੰਭਵ ਹੈ। ਪੁਰਾਣੇ ਵਾਹਨਾਂ ਦੀਆਂ ਫਿਊਲ ਪਾਈਪਾਂ ਜਿਹੜੀਆਂ ਨੇ ਤੇ ਗੈਸ ਕੱਟ ਜਿਹੜੇ ਨੇ ਰਬੜ ਦੀਆਂ ਹੁੰਦੀਆਂ ਨੇ, ਇਥਾਨੋਲ ਇਹਨਾਂ ਰਬੜ ਦੇ ਪੁਰਜ਼ਿਆਂ ਨੂੰ ਗਾਲ ਦਿੰਦਾ ਹੈ ਜਿਸ ਦੇ ਨਾਲ ਲੀਕੇਜ ਜਿਹੜੀ ਆ ਹੋ ਸਕਦੀ ਹੈ। ਘੱਟ ਮਾਇਲੇਜ ਦੀ ਗੱਲ ਹੋ ਰਹੀ ਹੈ ਵੱਡੇ ਪੱਧਰ ਦੇ ਉੱਤੇ ਉਹਦੇ ਉੱਤੇ ਐਵਰੇਜ ਦੀ। ਇਥਾਨੋਲ ਦੀ ਊਰਜਾ ਸਮਰੱਥਾ ਜਿਹੜੀ ਹੈ ਉਹਦੇ ਵਿਚ ਸ਼ੁੱਧ ਪੈਟਰੋਲ ਦੇ ਨਾਲੋਂ ਘੱਟ ਹੁੰਦੀ ਹੈ। ਇਸ ਦੇ ਲਈ E20 ਜਿਹੜਾ ਫਿਊਲ ਦੀ ਵਰਤੋਂ ਦੇ ਨਾਲ ਵਾਹਨ ਦੀ ਮਾਇਲੇਜ ਜਿਹੜੀ ਆ 5-7% ਤੱਕ ਜਿਹੜੀ ਘੱਟ ਸਕਦੀ ਹੈ। ਸਰਕਾਰ ਦਾ ਇਹਦੇ ਵਿਚ ਕੀ ਦਾਅਵਾ ਹੈ? ਸਰਕਾਰ ਦਾ ਕਹਿਣਾ ਕਿ E20 ਬਾਲਣ ਦੇ ਨਾਲ ਦੇਸ਼ ਅਤੇ ਵਾਤਾਵਰਨ ਨੂੰ ਵੱਡਾ ਫਾਇਦਾ ਹੋਵੇਗਾ ਤੇ ਉਨ੍ਹਾਂ ਦੇ ਦਾਅਵੇ ਜਿਹੜੇ ਨੇ ਉਹ ਕੀ ਨੇ? ਕਹਿੰਦੇ ਨੇ ਕਿ ਪ੍ਰਦੂਸ਼ਣ ਦੇ ਵਿਚ ਕਮੀ ਆਏਗੀ। ਇਥਾਨੋਲ ਇਕ ਸਾਫ਼ ਬਾਲਣ ਹੈ, ਕਲੀਨ ਫਿਊਲ ਹੈ। ਇਸ ਦੇ ਨਾਲ ਗੱਡੀਆਂ ਦੇ ਵਿਚੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਅਤੇ ਹੋਰ ਹਾਨੀਕਾਰਕ ਗੈਸਾਂ ਦਾ ਨਿਕਾਸ ਬਹੁਤ ਘੱਟ ਜਾਂਦਾ ਹੈ। ਆਰਥਿਕ ਫਾਇਦੇ ਦੀ ਜਦੋਂ ਗੱਲ ਕਰਦੇ ਹਾਂ ਤਾਂ ਭਾਰਤ ਆਪਣੀ ਲੋੜ ਦਾ 80% ਤੋਂ ਵੱਧ ਕੱਚਾ ਤੇਲ ਬਾਹਰੋਂ ਮੰਗਵਾਉਂਦਾ ਹੈ ਤੇ ਇਥਾਨੋਲ ਦੇਸ਼ ਦੇ ਵਿਚ ਹੀ ਗੰਨੇ, ਮੱਕੀ ਅਤੇ ਟੁੱਟੇ ਹੋਏ ਝੋਨੇ ਜਿਹੜਾ ਚਾਵਲ ਹੈ ਉਦੋਂ ਤੋਂ ਬਣਾਇਆ ਜਾਂਦਾ ਹੈ।
ਇਸ ਦੇ ਨਾਲ ਦੇਸ਼ ਦਾ ਕਹਿੰਦੇ ਪੈਸਾ ਬਾਹਰ ਜਾਣੋਂ ਬਚਦਾ ਹੈ ਤੇ ਕਿਸਾਨਾਂ ਦੀ ਆਮਦਨ ਵੱਧਦੀ ਹੈ। ਪਰ ਜਿਹੜਾ ਗੱਡੀਆਂ ਦਾ ਨੁਕਸਾਨ ਹੋ ਰਿਹਾ ਉਹਦੀ ਅਜੇ ਗੱਲ ਨਹੀਂ ਹੋ ਰਹੀ। ਨਵੀਆਂ ਗੱਡੀਆਂ ਦੇ ਲਈ ਸੁਰੱਖਿਅਤ ਕੀ ਹੈ? ਸਰਕਾਰ ਦੇ ਅਨੁਸਾਰ ਅਪ੍ਰੈਲ 2023 ਤੋਂ ਬਾਅਦ ਬਣੇ ਸਾਰੇ ਵਾਹਨ ਜਿਹੜੇ ਨੇ E20 ਕੰਪਲੇਂਟ ਜਿਹੜੀਆਂ ਨੇ ਇਸ ਤਰੀਕੇ ਦੇ ਨਾਲ ਡਿਜ਼ਾਇਨ ਕੀਤੇ ਗਏ ਨੇ ਕਿ ਉਨ੍ਹਾਂ ਦੇ ਇੰਜਨ ਪਾਈਪਾਂ ਤੇ ਮਟੀਰੀਅਲ ਉੱਤੇ 20% ਇਥਾਨੋਲ ਦਾ ਕੋਈ ਵੀ ਮਾੜਾ ਅਸਰ ਨਹੀਂ ਹੁੰਦਾ। ਇਥਾਨੋਲ ਦੀ ਸਹੀ ਵਰਤੋਂ ਦੇ ਮਾਪਦੰਡ ਜਿਹੜੇ ਨੇ ਅਸਲ ਦੇ ਵਿਚ ਉਹ ਕੈਪਟੇਬਿਲਟੀ ਜਿਹੜੀ ਹੈ ਉਹਦੇ ਨਿਯਮਾਂ ਦੇ ਅਨੁਸਾਰ ਦੇਖਿਆ ਜਾਵੇ ਤਾਂ ਇਥਾਨੋਲ ਨੂੰ ਸਿੱਧਾ ਗੱਡੀ ਦੇ ਵਿਚ ਨਹੀਂ ਪਾਇਆ ਜਾ ਸਕਦਾ। ਇਸ ਦੀ ਵਰਤੋਂ ਦੇ ਸਖ਼ਤ ਵਿਗਿਆਨਕ ਜਿਹੜੇ ਮਾਪਦੰਡ ਵੀ ਨੇ। E10 ਜਿਹੜਾ ਜਾਣੀ ਕਿ 10% ਇਥਾਨੋਲ ਆਉਂਦਾ ਉਹਦੇ ਚ, ਇਹ ਬਾਲਣ ਭਾਰਤ ਦੀਆਂ ਲਗਭਗ ਸਾਰੀਆਂ ਪੁਰਾਣੀਆਂ ਤੇ ਨਵੀਆਂ ਗੱਡੀਆਂ ਲਈ ਸੁਰੱਖਿਅਤ ਹੈ। ਤੇ E20 ਜਿਹਦੇ ਵਿਚ 20% ਜਿਹੜਾ ਇਥਾਨੋਲ ਹੁੰਦਾ ਹੈ, ਇਹ ਸਿਰਫ ਉਨ੍ਹਾਂ ਵਾਹਨਾਂ ਦੇ ਵਿਚ ਹੀ ਵਰਤਿਆ ਜਾਣਾ ਚਾਹੀਦਾ ਜਿਨ੍ਹਾਂ ਦੇ ਮੈਨੁਅਲ ਕਿਤਾਬਜੇ ਜਿਹੜੇ ਨੇ, ਜਾਣੀ ਕਿ ਜਾਂ ਫਿਊਲ ਟੈਂਕ ਦੇ ਢੱਕਣ ਦੇ ਉੱਤੇ ਜਦੋਂ ਆਪਾਂ ਫਿਊਲ ਪਵਾਉਂਦੇ ਹਾਂ ਤਾਂ ਟੈਂਕੀ ਦਾ ਢੱਕਣ ਖੋਲਦੇ ਹਾਂ ਉਹਦੇ ਅੰਦਰਲੇ ਪਾਸੇ ਇੱਕ ਚਿੱਟਾ ਤੇ ਹਰੇ ਰੰਗ ਦਾ ਜਾਂ ਨੀਲੇ ਰੰਗ ਦਾ ਇੱਕ ਸਟਿੱਕਰ ਲੱਗਾ ਹੁੰਦਾ, ਉਹਦੇ ਉੱਤੇ ਟਾਇਰਾਂ ਦੀ ਹਵਾ ਤੇ ਫਿਊਲ ਦਾ ਦੱਸਿਆ ਹੁੰਦਾ ਵੀ ਇਹਦੇ ਵਿਚ ਕਿਹੜਾ ਫਿਊਲ ਜਿਹੜਾ ਵਰਤਿਆ ਜਾ ਸਕਦਾ, E95, E98, E20 ਜਾਂ E10, E5 ਇਸ ਤਰ੍ਹਾਂ ਦਾ, ਉਹਦੇ E85 ਇਸ ਤਰ੍ਹਾਂ ਦੇ ਉਹਦੇ ਉੱਤੇ ਲੱਗੇ ਹੁੰਦੇ ਆ ਜਿਹੜੇ ਉਸ ਇੰਜਨ ਦੇ ਵਿਚ ਫਿਊਲ ਪਾਇਆ ਜਾ ਸਕਦਾ। ਇਸੇ ਤਰ੍ਹਾਂ ਜਿਹੜਾ ਹੈ E20 ਇਹ ਸਿਰਫ ਉਨ੍ਹਾਂ ਵਾਹਨਾਂ ਦੇ ਵਿਚ ਹੀ ਵਰਤਿਆ ਜਾਣਾ ਚਾਹੀਦਾ ਜਿਨ੍ਹਾਂ ਦੇ ਮੈਨੁਅਲ ਉੱਤੇ ਜਿਹੜਾ ਫਿਊਲ ਟੈਂਕ ਦੇ ਢੱਕਣ ਦੇ ਉੱਤੇ E20 ਲਿਖਿਆ ਹੋਵੇ। ਇਸੇ ਤਰ੍ਹਾਂ ਫਲੈਕਸ ਫਿਊਲ ਵਾਹਨ ਜਿਹੜੇ ਨੇ ਇਹ ਖਾਸ ਵਾਹਨ ਹੁੰਦੇ ਆ ਜੋ 20% ਤੋਂ ਲੈ ਕੇ 85%, ਜਾਣੀ ਕਿ E85 ਜੋ ਕਿ ਇੱਥੇ ਯੂਰਪੀਅਨ ਕੰਟਰੀਆਂ ਦੇ ਵਿਚ ਆਉਂਦਾ, ਜਾਂ 100% ਇਥਾਨੋਲ ਦੇ ਉੱਤੇ ਵੀ ਚੱਲ ਸਕਦੇ ਨੇ। ਇਨ੍ਹਾਂ ਦੇ ਇੰਜਨ ਕੰਪਿਊਟਰ, ECU ਅਤੇ ਫਿਊਲ ਸੈਂਸਰ ਬਹੁਤ ਐਡਵਾਂਸ ਹੁੰਦੇ ਆ। ਅਸਲ ਦੇ ਵਿਚ ਵਾਹਨ ਚਾਲਕਾਂ ਦੇ ਲਈ ਜ਼ਰੂਰੀ ਸਾਵਧਾਨੀਆਂ ਜਿਹੜੀਆਂ ਨੇ ਉਨ੍ਹਾਂ ਨੂੰ ਵੀ ਦੇਖਣਾ ਚਾਹੀਦਾ ਹੈ ਤੇਲ ਪਵਾਉਣ ਤੋਂ ਪਹਿਲਾਂ। ਜੇਕਰ ਤੁਹਾਡੇ ਕੋਲ ਪੁਰਾਣੀ ਗੱਡੀ ਹੈ ਤਾਂ ਤੁਹਾਨੂੰ E20 ਪੈਟਰੋਲ ਦੀ ਵਰਤੋਂ ਕਰਨੀ ਪੈ ਰਹੀ ਹੈ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਗੱਡੀ ਲੰਬਾ ਸਮਾਂ ਜਿਹੜਾ ਖੜੀ ਨਾ ਰੱਖੋ, ਜੇਕਰ ਗੱਡੀ 2 ਤੋਂ 3 ਹਫ਼ਤੇ ਖੜੀ ਰਹਿ ਜਾਂਦੀ ਹੈ ਤਾਂ ਟੈਂਕੀ ਫੁੱਲ ਨਾ ਰੱਖੋਗੇ ਜਾਂ ਫਿਊਲ ਸਟੈਬੀਲਾਈਜ਼ਰ ਜਿਹੜਾ ਐਡੀਟਿਵ ਦੀ ਵਰਤੋਂ ਕਰੋਗੇ ਤਾਂ ਜੋ ਪਾਣੀ ਵੱਖਰਾ ਨਾ ਹੋਵੇ। ਫਿਊਲ ਫਿਲਟਰ ਅਤੇ ਪਾਈਪਾਂ ਦੀ ਜਾਂਚ ਕਰਾਉਣੀ ਚਾਹੀਦੀ ਹੈ। ਹਰ ਸਰਵਿਸ ਵੇਲੇ ਮਕੈਨਿਕ ਤੋਂ ਫਿਊਲ ਪਾਈਪਾਂ ਦੀ ਜਾਂਚ ਕਰਵਾਓ ਕਿ ਕਿਤੇ ਉਹ ਗਲ ਤਾਂ ਨਹੀਂ ਗਏ ਤੇ ਫਿਊਲ ਫਿਲਟਰ ਜਿਹੜਾ ਸਮੇਂ ਸਿਰ ਬਦਲੋ। ਭਰੋਸੇਯੋਗ ਜਿਹੜਾ ਪੈਟਰੋਲ ਪੰਪ ਹੈ ਸਿਰਫ ਚੰਗੇ ਅਤੇ ਸਾਫ਼ ਪੈਟਰੋਲ ਪੰਪਾਂ ਤੋਂ ਹੀ ਤੇਲ ਪਵਾਓ ਜਿੱਥੇ ਜਿਹੜਾ ਤੁਹਾਨੂੰ ਵਿਸ਼ਵਾਸ ਹੋਵੇ ਤੇ ਟੈਂਕੀਆਂ ਦੇ ਵਿਚ ਨਮੀ ਜਾਂ ਪਾਣੀ ਦੀ ਸਮੱਸਿਆ ਨਾ ਹੋਵੇ। ਆਖਰ ਦੇ ਵਿਚ ਜਿਹੜਾ ਯੂਰਪੀਅਨ ਕੰਟਰੀਆਂ ਦੀ ਥੋੜੀ ਗੱਲ ਕਰਦਾ ਇਹਨੂੰ ਲੈ ਕੇ, ਕਿਉਂਕਿ ਇਨ੍ਹਾਂ ਕੰਟਰੀਆਂ ਦੇ ਵਿਚ ਪਹਿਲਾਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਨੇ। ਜੇਕਰ ਫਿਨਲੈਂਡ ਦੀ ਗੱਲ ਕਰੀਏ ਤਾਂ ਪੈਟਰੋਲ ਪੰਪਾਂ ਤੇ ਮੁੱਖ ਤੌਰ ਦੇ ਉੱਤੇ 2 ਕਿਸਮਾਂ ਦਾ ਪੈਟਰੋਲ ਮਿਲਦਾ ਹੈ। ਇੱਥੇ ਦੋਵਾਂ ਦੇ ਉੱਤੇ ਸਪਸ਼ਟ ਤੌਰ ਦੇ ਉੱਤੇ ਈ ਨੰਬਰ ਲਿਖਿਆ ਹੁੰਦਾ। 95 E10 ਸਭ ਤੋਂ ਵੱਧ ਵਰਤਿਆ ਜਾਣ ਵਾਲਾ ਹੈ। ਮਿਕਸਿੰਗ ਮਾਤਰਾ ਜਿਹੜੀ ਇਹਦੇ ਵਿਚ 10% ਤੱਕ ਇਥਾਨੋਲ ਤੇ 90% ਸ਼ੁੱਧ ਪੈਟਰੋਲ ਹੁੰਦਾ ਹੈ। ਇਹ ਜਿਹੜਾ ਫਿਨਲੈਂਡ ਦਾ ਸਟੈਂਡਰਡ ਜਿਹੜਾ ਨਿਯਮਤ ਪੈਟਰੋਲ ਹੈ। ਫਿਨਲੈਂਡ ਦੀਆਂ ਸੜਕਾਂ ਦੇ ਉੱਤੇ ਚੱਲਣ ਵਾਲੀਆਂ ਲਗਭਗ 92% ਤੋਂ ਵੱਧ ਪੈਟਰੋਲ ਕਾਰਾਂ ਇਸ ਬਾਲਣ ਦੀ ਵਰਤੋਂ ਕਰਨ ਦੇ ਯੋਗ ਨੇ। 98 ਜਾਣੀ ਕਿ E98 ਜਾਂ E5 ਸੁਰੱਖਿਅਤ ਵਿਕਲਪ ਹੈ। ਮਿਕਸਿੰਗ ਮਾਤਰਾ ਇਹਦੇ ਵਿਚ ਹੁੰਦੀ ਹੈ ਜਿਵੇਂ ਕਿ ਵੱਧ ਤੋਂ ਵੱਧ 5% ਤੱਕ ਇਥਾਨੋਲ ਹੁੰਦਾ ਜਾਂ ਕਈ ਵਾਰ ਇਹ ਬਿਲਕੁਲ ਸ਼ੁੱਧ ਹੁੰਦਾ ਹੈ। ਇਸਦਾ ਜਿਹੜਾ ਅਕਟੇਨ ਨੰਬਰ 98 ਜ਼ਿਆਦਾ ਹੁੰਦਾ ਹੈ। ਇਹਦੀ ਵਰਤੋਂ ਜਿਹੜੀ ਹੈ ਬਾਲਣ ਖਾਸ ਤੌਰ ਦੇ ਉੱਤੇ ਪੁਰਾਣੀਆਂ ਕਾਰਾਂ, ਮੋਟਰਸਾਈਕਲਾਂ, ਕਿਸ਼ਤੀਆਂ ਤੇ ਇੰਜਨਾਂ ਦੇ ਵਿਚ ਜਿਹੜਾ ਲਾਨ ਮੂਵਰ ਜਿਹੜੇ ਘਾਹ ਕੱਟਣ ਵਾਲੀਆਂ ਮਸ਼ੀਨਾਂ ਨੇ ਜਾਂ ਬਰਫ਼ ਹਟਾਉਣ ਵਾਲੀਆਂ ਮਸ਼ੀਨਾਂ ਨੇ ਜਾਂ 2-stroke ਹੈ ਜਾਂ 4-stroke ਹੈ ਉਹਨਾਂ ਲਈ ਹੁੰਦੀ ਹੈ ਜਿਨ੍ਹਾਂ ਦੇ ਇੰਜਨ E10 ਬਾਲਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹੈ। E85 ਜਿਹੜਾ ਹਾਈ ਇਥਾਨੋਲ ਬਾਲਣ ਹੈ। ਮਿਕਸਿੰਗ ਮਾਤਰਾ ਇਸ ਦੇ ਵਿਚ 85% ਤੱਕ ਇਥਾਨੋਲ ਅਤੇ ਸਿਰਫ 15% ਪੈਟਰੋਲ ਹੁੰਦਾ ਹੈ। ਇਹ ਸਿਰਫ ਖਾਸ ਤੌਰ ਦੇ ਉੱਤੇ ਬਣਿਆ ਫਲੈਕਸ ਫਿਊਲ ਜਿਹੜਾ FFV ਜਿਹੜਾ ਇਹਨੂੰ ਕੋਡ ਕਿਹਾ ਜਾਂਦਾ ਹੈ ਗੱਡੀਆਂ ਦੇ ਵਿਚ ਹੀ ਪਾਇਆ ਜਾਂਦਾ ਹੈ। ਫਿਨਲੈਂਡ ਦੇ ਵਿਚ ਬਹੁਤ ਸਾਰੇ ਲੋਕ ਆਪਣੀਆਂ ਪੁਰਾਣੀਆਂ ਕਾਰਾਂ ਦੇ ਵਿਚ E85 ਰੀਟਰੋਫਿਟ ਕਿੱਟ ਜਿਹੜੀ ਹੈ ਲਗਵਾ ਕੇ ਇਸ ਸਸਤੇ ਤੇ ਵਾਤਾਵਰਨ ਅਨੁਕੂਲ ਬਾਲਣ ਦੀ ਜਿਹੜੀ ਵਰਤੋਂ ਕਰਦੇ ਹੈ। ਦੂਸਰੇ ਪਾਸੇ ਯੂਰਪੀਅਨ ਮੁਲਕਾਂ ਦੀ ਗੱਲ ਕਰ ਲਈਏ ਤੇ ਸਾਰੇ ਦੀ, ਉਹਦੇ ਵਿਚ ਪੂਰੇ ਯੂਰਪ ਦੇ ਵਿਚ ਇਥਾਨੋਲ ਦੀ ਵਰਤੋਂ ਨੂੰ ਲੈ ਕੇ ਇਕ ਸਮਾਨ ਕਾਨੂੰਨ ਹੈ EN 228 ਸਟੈਂਡਰਡ ਇਹਦੇ ਵਿਚ ਲਾਗੂ ਹੁੰਦਾ।
ਸਪਸ਼ਟ ਲੇਬਲਿੰਗ ਯਾਨੀ ਕਿ ਯੂਰਪ ਦੇ ਹਰ ਪੈਟਰੋਲ ਪੰਪ ਦੀ ਨੋਜ਼ਲ ਦੇ ਉੱਤੇ ਇੱਕ ਗੋਲ ਜਿਹੜਾ ਚੱਕਰ ਦੇ ਅੰਦਰ E5 ਜਾਂ E10 ਲਿਖਿਆ ਹੋਣਾ ਕਾਨੂੰਨੀ ਲਾਜ਼ਮੀ ਹੈ। ਗਾਹਕ ਨੂੰ ਪਤਾ ਹੁੰਦਾ ਹੈ ਕਿ ਉਹ ਆਪਣੀ ਗੱਡੀ ਦੇ ਵਿੱਚ ਕੀ ਪਵਾ ਰਿਹਾ ਜਾਂ ਪਾ ਰਿਹਾ। ਆਪ ਉਧਰੇ ਹੀ ਪਾਉਂਦੇ ਆ ਤੇਲ ਇਹਨਾਂ ਮੁਲਕਾਂ 'ਚ ਤਾਂ, ਕਿਉਂਕਿ ਇੱਥੇ ਸਰਵਿਸ ਨਹੀਂ ਹੈ, ਆਪ ਹੀ ਪਾਉਣਾ ਪੈਂਦਾ। ਵੈਬਸਾਈਟ ਅਤੇ ਡਾਟਾਬੇਸ ਜਿਹੜਾ ਫਿਨਲੈਂਡ ਦੇ ਵਿੱਚ ਜਿਵੇਂ ਕਿ ਆਟੋ ਲੀਤੋ ਯਾਨੀ ਕਿ ਜਿਹੜੀ ਹੈ ਯੂਨੀਅਨ ਨੇ ਕਾਰ ਯੂਨੀਅਨ ਜਾਂ E10.fi ਅਤੇ ਬਾਕੀ ਯੂਰਪ ਦੇ ਵਿੱਚ ਸਰਕਾਰੀ ਵੈਬਸਾਈਟਾਂ ਨੇ ਜਿੱਥੇ ਕੋਈ ਵੀ ਵਿਅਕਤੀ ਆਪਣੀ ਕਾਰ ਦਾ ਮਾਡਲ ਅਤੇ ਸਾਲ ਲਿਖ ਕੇ ਚੈੱਕ ਕਰ ਸਕਦਾ ਹੈ ਕਿ ਉਸਦੀ ਗੱਡੀ ਜਿਹੜੀ ਹੈ ਉਹਦੇ ਲਈ E10 ਸੁਰੱਖਿਅਤ ਹੈ ਜਾਂ ਫਿਰ ਉਸਨੂੰ ਜਿਹੜਾ E5 ਪਵਾਉਣਾ ਚਾਹੀਦਾ ਹੈ। ਤੇ ਲੋ ਦੋਸਤੋ, ਇਹ ਸੀ ਜੀ ਗੱਲਬਾਤ। ਜੋ ਭਾਰਤ ਦੇ ਮਾਪਦੰਡ ਨੇ ਉਹ ਥੋੜੇ ਵੱਖਰੇ ਨੇ, ਮੈਨੂੰ ਲੱਗਦਾ ਕਿ ਉਲਟਾ ਪੁਲਟਾ ਕਰ ਦਿੱਤਾ ਜਾਂ ਸਮਝਣ ਦੇ ਵਿੱਚ ਕੋਈ ਉਲਟਾ ਪੁਲਟਾ ਹੋਇਆ, ਬਾਕੀ ਤੁਸੀਂ ਆਪ ਦੱਸ ਸਕਦੇ ਹੋ। ਤੇ ਅਗਲੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +352 44 976 1962 ਸਟੂਡੀਓ ਦਾ ਨੰਬਰ ਹੈ। ਤੇ ਲੋ ਦੋਸਤੋ, ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ। ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ? ਪੰਜਾਬ ਤੋਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਵਕੀਲਾਂ ਦੀ ਗੱਲ ਕਰ ਲਈਏ ਤਾਂ ਵਕੀਲ ਸਾਰੇ ਹੀ ਜਿਹੜੇ ਨੇ ਹੜਤਾਲ ਦੇ ਉੱਤੇ ਚਲੇ ਗਏ ਆ ਅੱਜ ਤੇ ਕੱਲ ਦੇ ਲਈ। ਬਾਰ ਐਸੋਸੀਏਸ਼ਨ ਦਸੂਹਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਮੀਟਿੰਗ ਐਡਵੋਕੇਟ ਸ਼ੁਭ ਸਰੋਚ ਹੁਣਾਂ ਦੀ ਪ੍ਰਧਾਨਗੀ ਹੇਠ ਹੋਈ ਹੈ। ਇਸ ਮੀਟਿੰਗ ਦੇ ਵਿੱਚ ਬਾਰ ਐਸੋਸੀਏਸ਼ਨ ਜਿਹੜੀ ਹੈ ਭੁਲੱਥ ਦੇ ਮੈਂਬਰ ਐਡਵੋਕੇਟ ਸ੍ਰੀ ਅਮਨਦੀਪ ਸਿੰਘ ਖਹਿਰਾ ਦੇ ਵਿਰੁੱਧ FIR ਜਿਹੜੀ ਹੈ ਦਰਜ ਕਰਨ ਦੇ ਸਬੰਧ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਲਏ ਗਏ ਫੈਸਲੇ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਜੁਆਇੰਟ ਐਕਸ਼ਨ ਕਮੇਟੀ ਜਿਹੜੀ ਹੈ JAC ਵੱਲੋਂ ਦਿੱਤੇ ਗਏ ਸੂਬਾ ਪੱਧਰੀ ਸੱਦੇ ਦੇ ਅਨੁਸਾਰ ਬਾਰ ਐਸੋਸੀਏਸ਼ਨ ਭੁਲੱਥ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਨਾਲ ਇਕਜੁੱਟਤਾ ਪ੍ਰਗਟ ਕਰਦੇ ਹੋਏ ਜਿਹੜਾ ਬਾਰ ਐਸੋਸੀਏਸ਼ਨ ਦਸੂਹਾ ਦੇ ਮੈਂਬਰ ਸੋਮਵਾਰ 6 ਜੁਲਾਈ 2026 ਨੂੰ ਮੁਕੰਮਲ 9 ਵਰਕ ਡੇ ਕੰਮ ਦਾ ਮੁਕੰਮਲ ਬਾਈਕਾਟ ਰੱਖਿਆ ਗਿਆ। JEC ਜਿਹੜੀ ਹੈ ਉਹਦੇ ਸਾਹਮਣੇ ਇਹ ਜਿਹੜਾ ਪੱਖ ਰੱਖਿਆ ਗਿਆ ਕਿ FIR ਦੇ ਵਿੱਚ ਲਗਾਏ ਗਏ ਦੋਸ਼ਾਂ ਤੋਂ ਉਕਤ ਐਡਵੋਕੇਟ ਦੀ ਕਥਿਤ ਅਪਰਾਧਾਂ ਦੇ ਵਿੱਚ ਸ਼ਮੂਲੀਅਤ ਦੇ ਬਾਰੇ ਜਿਹੜਾ ਕੋਈ ਵੀ ਖਾਸ ਭੂਮਿਕਾ ਜਾਂ ਤੱਤ ਸਾਹਮਣੇ ਨਹੀਂ ਆਉਂਦੇ ਹੈ। ਇਹ ਵੀ ਦੱਸਿਆ ਗਿਆ ਕਿ ਸੀਨੀਅਰ ਕਪਤਾਨ ਪੁਲਿਸ ਜਿਹੜੇ ਨੇ SSP ਕਪੂਰਥਲਾ ਨੂੰ ਇਸ ਮਾਮਲੇ ਦੀ ਨਿਰਪੱਖ ਸਮੀਖਿਆ ਜਿਹੜੀ ਕਰਨ ਤੇ FIR ਦੇ ਵਿੱਚੋਂ ਐਡਵੋਕੇਟ ਦਾ ਨਾਂ ਹਟਾਉਣ ਦੇ ਲਈ ਵਾਰ ਵਾਰ ਬੇਨਤੀਆਂ ਕੀਤੀਆਂ ਗਈਆਂ ਸਨ, ਪਰ ਹੁਣ ਤੱਕ ਕੋਈ ਵੀ ਪ੍ਰਭਾਵਸ਼ਾਲੀ ਸੁਧਾਰਤਮਕ ਜਿਹੜਾ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਮੁਤਾਬਕ ਰਾਜ ਵਿਆਪੀ ਰੋਸ ਪ੍ਰਦਰਸ਼ਨ ਦੇ ਸਮਰਥਨ ਦੇ ਵਿੱਚ ਸਮਰਥ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਿਹੜੀ ਨਿਰਪੱਖ ਬਿਨਾਂ ਪੱਖਪਾਤੀ ਅਤੇ ਤੇਜ਼ੀ ਦੇ ਨਾਲ ਸਮੀਖਿਆ ਕਰਨ ਦੀ ਅਪੀਲ ਕਰਨ ਦੇ ਲਈ ਬਾਰ ਐਸੋਸੀਏਸ਼ਨ ਦਸੂਹਾ ਦੇ ਸਮੂਹ ਮੈਂਬਰ 6 ਜੁਲਾਈ 2026 ਸੋਮਵਾਰ ਨੂੰ ਕੰਮ ਤੋਂ ਜਿਹੜਾ ਦੂਰ ਰਹੇ। ਇਹ ਜਿਹੜਾ ਉਮੀਦ ਕੀਤੀ ਜਾਂਦੀ ਹੈ ਕਿ FIR ਦੇ ਵਿੱਚੋਂ ਐਡਵੋਕੇਟ ਸ੍ਰੀ ਅਮਨਦੀਪ ਸਿੰਘ ਖਹਿਰਾ ਦਾ ਨਾਂ ਹਟਾਉਣ ਸਮੇਤ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਬਾਰ ਐਸੋਸੀਏਸ਼ਨ ਦਸੂਹਾ ਦੇ ਸਮੂਹ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣਾ ਪੂਰਾ ਸਹਿਯੋਗ ਦੇਣ ਤੇ ਉਪਰੋਕਤ ਮਤੇ ਦੀ ਜਿਹੜਾ ਸਖ਼ਤੀ ਦੇ ਨਾਲ ਪਾਲਣਾ ਕਰਨ ਤੇ ਅਦਾਲਤ ਤੇ ਮਾਲ ਵਿਭਾਗ ਜਿਹੜਾ ਉਹਦੇ ਸਮੂਹ ਜੁਡੀਸ਼ੀਅਲ ਪ੍ਰੀਜ਼ਾਈਡਿੰਗ ਅਫਸਰਾਂ ਨੂੰ ਜਿਹੜਾ ਸਹਿਯੋਗ ਕਰਨ ਦੀ ਵੀ ਬੇਨਤੀ ਨਾਲ ਕੀਤੀ ਜਾਂਦੀ ਹੈ। ਦੂਸਰੇ ਪਾਸੇ ਪੰਥਕ ਇਕੱਠ 5 ਤਰੀਕ ਨੂੰ ਹੋਇਆ, ਕੱਲ ਬੀਤੇ ਦੇ ਵਿੱਚ ਪੰਥਕ ਇਕੱਠ ਦੇ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੀ ਹਮਾਇਤ ਕੀਤੀ ਹੈ ਤੇ ਮੁੱਖ ਮੰਤਰੀ ਦੇ ਖਿਲਾਫ਼ ਕਾਰਵਾਈ ਨੂੰ ਪੰਥ ਦੀ ਸਾਂਝੀ ਆਵਾਜ਼ ਜਿਹੜਾ ਦੱਸਿਆ ਗਿਆ। ਵਿਵਾਦਿਤ ਵੀਡੀਓ ਮਾਮਲੇ 'ਚ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਜਾਰੀ ਆਦੇਸ਼ ਦਾ ਸਮਰਥਨ ਕਰਦਿਆਂ ਪੰਥਕ ਇਕੱਠ ਨੇ ਪੰਥ ਦੀ ਸਾਂਝੀ ਆਵਾਜ਼ ਕਰਾਰ ਦਿੱਤਾ ਹੈ। ਇੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੇ ਗਏ ਇਕੱਠ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ ਉਦਾਸੀ ਤੇ ਕਾਰ ਸੇਵਾ ਸੰਪਰਦਾਵਾਂ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕੀਤੇ ਮਤੇ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਪ੍ਰਵਾਨਗੀ ਦਿੱਤੀ ਹੈ। ਮਤੇ ਦੇ ਵਿੱਚ ਮੁੱਖ ਮੰਤਰੀ ਨੂੰ ਗੁਰੂਦੋਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦੇਣ ਦੇ ਆਦੇਸ਼ ਨੂੰ ਜਾਇਜ਼ ਠਹਿਰਾਇਆ ਗਿਆ ਤੇ ਇਕੱਠ ਨੇ ਚਿੰਤਾ ਪ੍ਰਗਟਾਈ ਕਿ ਭੁੱਲ ਬਖਸ਼ਾਉਣ ਦੀ ਥਾਂ ਦੇ ਉੱਤੇ ਆਪ ਆਗੂ ਤੇ ਸਰਕਾਰ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਹੇ ਨੇ, ਜਿਸ ਨੂੰ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਤੇ ਪੰਥਕ ਇਕੱਠ ਨੇ ਫੈਸਲਾ ਕੀਤਾ ਕਿ ਇਸ ਆਦੇਸ਼ ਨੂੰ ਘਰ ਘਰ ਜੜਾ ਪਹੁੰਚਾਉਣ ਦੇ ਲਈ ਸ਼੍ਰੋਮਣੀ ਕਮੇਟੀ ਦੇ ਹਰ ਹਲਕੇ ਦੇ ਵਿੱਚ ਪੰਥਕ ਇਕੱਠ ਸੱਦੇ ਜਾਣਗੇ ਤੇ ਪਿੰਡ ਪੱਧਰ ਦੇ ਉੱਤੇ ਗੁਰਸਿੱਖਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ। ਸਿੱਖ ਸੰਸਥਾਵਾਂ ਖਿਲਾਫ਼ ਸੋਸ਼ਲ ਮੀਡੀਆ ਦੇ ਉੱਤੇ ਹੋ ਰਹੇ ਕੂੜ ਪ੍ਰਚਾਰ ਦਾ ਜਵਾਬ
ਤਰਕ ਸੰਗਤ ਦੇ ਨਾਲ ਦੇਣ ਦੀ ਵੀ ਅਪੀਲ ਕੀਤੀ ਗਈ। ਐਡਵੋਕੇਟ ਧਾਮੀ ਹੁਣਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨਾ ਹਰ ਸਿੱਖ ਦਾ ਜਿਹੜਾ ਮੁੱਢਲਾ ਫਰਜ਼ ਹੈ। ਇਸ ਮੌਕੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਤਖ਼ਤ ਹਜੂਰ ਸਾਹਿਬ ਦੇ ਵੱਲੋਂ ਗਿਆਨੀ ਪਰਮਵੀਰ ਸਿੰਘ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਇਸ ਦੇ ਦੌਰਾਨ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਦਾ 4 ਸਫਿਆਂ ਦਾ ਜਿਹੜਾ ਸੰਦੇਸ਼ ਵੀ ਵੰਡਿਆ ਗਿਆ, ਜਿਸਦੇ ਵਿਚ ਭਾਜਪਾ ਤੇ ਭਗਵੰਤ ਮਾਨ ਨੂੰ ਪੰਥ ਦੇ ਵਿਰੋਧੀ ਦੱਸਣ ਦੇ ਨਾਲ ਨਾਲ ਸਿੱਖ ਸੰਸਥਾ ਤੇ ਕਾਬਜ਼ ਹੋਣਾ, ਕਾਬਜ਼ ਲੋਕਾਂ ਦੀ ਭੂਮਿਕਾ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਜਥੇਦਾਰਾਂ ਦੇ ਉੱਤੇ ਵੀ ਤਿੱਖੇ ਸਵਾਲ ਚੁੱਕੇ ਗਏ। ਸਿੱਖ ਵਿਰੋਧੀ ਪ੍ਰਚਾਰ ਦੇ ਖਿਲਾਫ਼ ਜਥੇਦਾਰ ਦੇ ਵੱਲੋਂ ਸਰਕਾਰ ਨੂੰ ਤਾੜਨਾ ਦਿੱਤੀ ਗਈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਚੰਡੀਗੜ੍ਹ ਤੇ ਮੁਹਾਲੀ ਚ ਸਿੱਖ ਸੰਸਥਾਵਾਂ ਦੇ ਖਿਲਾਫ਼ ਸੋਸ਼ਲ ਮੀਡੀਆ ਦੇ ਉੱਤੇ ਹੋ ਰਿਹਾ ਭੰਡੀ ਪ੍ਰਚਾਰ 10 ਦਿਨਾਂ ਦੇ ਅੰਦਰ ਅੰਦਰ ਬੰਦ ਕਰਨ ਦੇ ਹੁਕਮ ਦਿੱਤੇ ਗਏ ਤੇ ਉਨ੍ਹਾਂ ਚੇਤਾਵਨੀ ਵੀ ਦਿੱਤੀ ਹੈ ਕਿ ਜਿਹਾ ਨਾ ਹੋਣ ਦੇ ਉੱਤੇ ਸਿੱਖ ਪੰਥ ਖੁਦ ਕਾਰਵਾਈ ਦੇ ਲਈ ਮਜਬੂਰ ਹੋਏਗਾ ਤੇ ਉਨ੍ਹਾਂ ਨੌਜਵਾਨੀ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ 24 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਖਾਲਸਾ ਵਹੀਰ ਸ਼ੁਰੂ ਕਰਨ ਦਾ ਵੀ ਐਲਾਨ ਕਰ ਦਿੱਤਾ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਵੀ ਕੌਮ ਨੂੰ ਜਿਹੜਾ ਇਕਜੁੱਟ ਹੋਣ ਦਾ ਸੱਦਾ ਦੇ ਦਿੱਤਾ। ਬੁੱਢਾ ਦਲ ਨੇ ਨਾਰਾਜ਼ਗੀ ਜਤਾਈ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਉਨ੍ਹਾਂ ਨੇ ਅੱਜ ਅਕਾਲ ਤਖ਼ਤ ਸਾਹਿਬ ਦੇ ਕੱਲ੍ਹ ਬੀਤੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਝਾਅ ਦਿੱਤਾ ਕਿ ਕੌਮੀ ਮੁੱਦਿਆਂ ਦੇ ਉੱਤੇ ਗੁਰਮਤਾ ਕਰਨ ਸਮੇਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਭਰੋਸੇ ਦੇ ਵਿਚ ਲਿਆ ਜਾਵੇ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚ ਪੰਥਕ ਇਕੱਠ ਮੌਕੇ ਸੰਬੋਧਨ ਕਰਦਿਆਂ ਬਾਬਾ ਬਲਵੀਰ ਸਿੰਘ ਨੇ ਸਿੱਧੇ ਅਸਿੱਧੇ ਢੰਗ ਨਾਲ ਮੁੱਖ ਮੰਤਰੀ ਦੇ ਖਿਲਾਫ਼ ਹੁਕਮਾਂ ਦੇ ਮਾਮਲੇ ਚ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਤੇ ਉਨ੍ਹਾਂ ਦਸਿਆ ਕਿ ਕੌਮੀ ਮਾਮਲਿਆਂ ਚ ਕੋਈ ਵੀ ਗੁਰਮਤਾ ਲੈਣ ਸਮੇਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਣਡਿੱਠਾ ਕੀਤਾ ਜਾਂਦਾ ਹੈ ਜਦੋਂ ਕਿ ਉਹ ਸਿੱਖ ਪੰਥ ਦਾ ਇਕ ਅਹਿਮ ਜਿਹੜਾ ਹਿੱਸਾ ਨੇ। ਦੂਸਰੇ ਪਾਸੇ ਕਿਸਾਨ ਆਗੂਆਂ ਵੱਲੋਂ ਵੀ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਹੈ। ਪੰਥਕ ਇਕੱਠ ਦੇ ਵਿਚ ਸ਼ਾਮਲ ਹੋਣ ਪੁੱਜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੇਵਾਲ ਤੇ ਹਰਮੀਤ ਸਿੰਘ ਕਾਦੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਦੇ ਉੱਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਾਨ ਸਿੰਘ ਗਰੇਵਾਲ ਵੀ ਮੌਜੂਦ ਸਨ। ਕਿਸਾਨ ਆਗੂਆਂ ਨੇ ਜਥੇਦਾਰ ਦੇ ਕੋਲ ਲੈਂਡ ਪੋਲਿੰਗ ਨੀਤੀ ਦਾ ਮੁੱਦਾ ਉਠਾਉਂਦਿਆਂ ਉਨ੍ਹਾਂ ਨੂੰ ਇਸ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਵਿਵਾਦਿਤ ਵੀਡੀਓ ਮਾਮਲੇ ਦੇ ਉੱਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਕਾਲ ਤਖ਼ਤ ਸਾਹਿਬ ਦੇ ਨਾਲ ਟਕਰਾਅ ਛੱਡ ਕੇ ਸਮਰਪਣ ਕਰਨਾ ਚਾਹੀਦਾ ਹੈ। ਦੂਸਰੇ ਪਾਸੇ ਕਾਂਗਰਸ ਦਾ ਕਲੇਸ਼। ਪੰਜਾਬ ਕਾਂਗਰਸ ਕਨਫਲੈਕਟ ਜਿਹੜਾ ਚੱਲ ਰਿਹਾ, ਰਾਜਾ ਵੜਿੰਗ ਦੇ ਪ੍ਰੋਗਰਾਮ ਦੇ ਬਾਈਕਾਟ ਦਾ ਐਲਾਨ ਹੋ ਗਿਆ ਤੇ ਵੜਿੰਗ ਵਿਰੋਧੀ ਧੜੇ ਨੇ ਮੀਟਿੰਗ ਕੀਤੀ ਹੈ। ਵਿਰੋਧੀਆਂ ਨੇ ਹੱਥ ਮਿਲਾਏ ਨੇ ਤੇ ਬਘੇਲ ਦੇ ਪੁੱਜਣ ਤੋਂ ਪਹਿਲਾਂ ਨਵੀਂ ਚੁਣੌਤੀ ਆ ਗਈ ਹੈ। ਬਘੇਲ ਦੀ ਮੀਟਿੰਗ ਦੇ ਲਈ ਚੰਨੀ ਧੜੇ ਨੂੰ ਨਹੀਂ ਮਿਲਿਆ ਸੀ ਸੱਦਾ ਤੇ ਭਾਰਤ ਭੂਸ਼ਣ ਆਸ਼ੂ ਦਾ ਵੱਡਾ ਬਿਆਨ ਆ ਗਿਆ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਬਾਰੇ ਇੰਚਾਰਜ ਭੁਪੇਸ਼ ਬਘੇਲ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ਼ ਵਿਰੋਧੀ ਧੜਾ ਜਿਹੜਾ ਇਕਜੁੱਟ ਹੋ ਗਿਆ। ਧੜਿਆਂ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ। ਅੱਜ ਹੋਈ ਇਹ ਜਿਹੜੀ ਅਹਿਮ ਮੀਟਿੰਗ ਦੇ ਵਿਚ ਫੈਸਲਾ ਕੀਤਾ ਗਿਆ ਕਿ ਵੜਿੰਗ ਵਿਰੋਧੀ ਧੜੇ ਦਾ ਕੋਈ ਵੀ ਆਗੂ ਰਾਜਾ ਵੜਿੰਗ ਦੀ ਅਗਵਾਈ ਦੇ ਵਿਚ ਹੋਣ ਵਾਲੇ ਪ੍ਰੋਗਰਾਮਾਂ ਦੇ ਵਿਚ ਸ਼ਾਮਲ ਨਹੀਂ ਹੋਏਗਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਰਿੰਡਾ ਇਕੱਠ ਮਗਰੋਂ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰਾਂ ਨੇ ਆਪਸ ਦੇ ਵਿਚ ਹੱਥ ਮਿਲਾ ਲਏ ਨੇ ਤੇ ਅੱਜ ਮੁਹਾਲੀ ਦੇ ਵਿਚ ਕਾਂਗਰਸ ਦੇ ਸੀਨੀਅਰ ਆਗੂ ਨੇ ਮੀਟਿੰਗ ਕੀਤੀ ਹੈ। ਮੁਹਾਲੀ ਮੀਟਿੰਗ ਦੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਪ੍ਰਗਟ ਸਿੰਘ, ਸਾਬਕਾ ਮੰਤਰੀ ਰਜੀਆ ਸੁਲਤਾਨਾ, ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਕੁਲਦੀਪ ਸਿੰਘ ਢਿੱਲੋਂ ਸਮੇਤ ਦਰਜਨਾਂ ਆਗੂ ਸ਼ਾਮਲ ਹੋਏ ਨੇ। ਮੀਟਿੰਗ ਦੇ ਵਿਚ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅੱਜ ਕਿਸੇ ਚੋਣ ਦੇ ਰੁਝੇਵੇਂ ਦੇ ਕਾਰਨ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਦੇ ਜਿਹੜੇ ਨੇ ਨੇੜਲੇ ਵਿਧਾਇਕ ਲਾਡੀ ਸ਼ੇਰੋਵਾਲੀਆ ਇਸ ਮੀਟਿੰਗ ਦੇ ਵਿਚ ਹਾਜ਼ਰ ਹੋਏ ਐ। ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮੀਟਿੰਗ ਦਾ ਜਿਹੜਾ ਵਿਚ ਸ਼ਾਮਲ ਹੋਣ ਦੀ ਹਾਮੀ ਤਾਂ ਭਰੀ ਸੀ ਪਰ ਉਹ ਮੀਟਿੰਗ ਦੇ ਵਿਚ ਹਾਜ਼ਰ ਨਹੀਂ ਹੋ ਸਕੇ ਨੇ। ਦੂਸਰੇ ਪਾਸੇ ਇਸੇ ਮੁੱਦੇ ਦੇ ਉੱਤੇ ਅੱਗੇ ਵਧੀਏ ਥੋੜਾ ਜੋ ਨਵੀਂ ਅਪਡੇਟ ਹੈ। ਪੰਜਾਬ ਇੰਚਾਰਜ ਬਘੇਲ ਦੇ ਸਵਾਗਤ ਮੌਕੇ ਚੰਨੀ ਧੜਾ ਗੈਰ ਹਾਜ਼ਰ ਤੇ ਪ੍ਰਤਾਪ ਬਾਜਵਾ ਨੇ ਵੱਖਰੇ ਤੌਰ ਦੇ ਉੱਤੇ ਸਵਾਗਤ ਕਰ ਦਿੱਤਾ। ਇਹਦੇ ਵਿਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ਼ ਨਿੱਤਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਤੋਂ ਦੂਰੀ ਬਣਾ ਲਈ
ਤੇ ਅੱਜ ਸਵੇਰੇ ਵਕਤ ਚੰਨੀ ਧੜੇ ਨੇ ਗੁਪਤ ਮੀਟਿੰਗ ਕਰਕੇ ਰਾਜਾ ਵੜਿੰਗ ਦੀ ਅਗਵਾਈ ਦੇ ਵਿਚ ਹੋਣ ਵਾਲੇ ਪ੍ਰੋਗਰਾਮਾਂ ਦਾ ਬਾਈਕਾਟ ਦਾ ਜਿਹੜਾ ਐਲਾਨ ਕਰ ਦਿੱਤਾ ਸੀ। ਇਸ ਦੇ ਦੌਰਾਨ ਜਦੋਂ ਕਰੀਬ 3 ਵਜੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਚੰਡੀਗੜ੍ਹ ਹਵਾਈ ਅੱਡੇ ਉਤੇ ਪੁੱਜਦੇ ਆ ਤੇ ਰਾਜਾ ਵੜਿੰਗ ਦੀ ਅਗਵਾਈ ਦੇ ਵਿਚ ਬਘੇਲ ਦੀ ਆਮਦ ਮੌਕੇ ਹੋਏ ਸਵਾਗਤੀ ਪ੍ਰੋਗਰਾਮ ਦੇ ਵਿਚ ਚੰਨੀ ਧੜਾ ਸ਼ਾਮਲ ਨਹੀਂ ਹੋਇਆ। ਰਾਜਾ ਵੜਿੰਗ ਨੇ ਹਵਾਈ ਅੱਡੇ ਤੇ ਪੰਜਾਬ ਇੰਚਾਰਜ ਬਘੇਲ ਦਾ ਜ਼ੋਰਦਾਰ ਸਵਾਗਤ ਕੀਤਾ ਤੇ ਇਸ ਮੌਕੇ ਕਾਂਗਰਸੀ ਵਰਕਰਾਂ ਨੇ ਰਾਜਾ ਵੜਿੰਗ ਦੇ ਹੱਕ ਚ ਨਾਅਰੇ ਲਾ ਦਿੱਤੇ। ਐਡਾ ਵੱਡਾ ਸਵਾਗਤ ਪਹਿਲਾਂ ਭੁਪੇਸ਼ ਬਘੇਲ ਦਾ ਕਦੇ ਦੇਖਣ ਨੂੰ ਨਹੀਂ ਸੀ ਮਿਲਿਆ। ਸਵਾਗਤ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਨਜ਼ਰ ਆਏ ਤੇ ਚੰਨੀ ਧੜੇ ਦਾ ਕੋਈ ਵੀ ਆਗੂ ਸਵਾਗਤ ਮੌਕੇ ਹਾਜ਼ਰ ਨਹੀਂ। ਅਹਿਮ ਸੂਤਰ ਜਿਹੜੇ ਨੇ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਸ਼ੁਭਮ ਸ਼ਰਮਾ ਤੇ NSUI ਦਾ ਪ੍ਰਧਾਨ ਈਸ਼ਰਪ੍ਰੀਤ ਸਿੰਘ ਵੀ ਬਘੇਲ ਦਾ ਸਵਾਗਤ ਮੌਕੇ ਗੈਰ ਹਾਜ਼ਰ ਰਹੇ ਨੇ ਤੇ ਸ਼ਾਮ ਤੱਕ ਚੰਨੀ ਧੜੇ ਦੇ ਲੀਡਰਾਂ ਨੇ ਪੰਜਾਬ ਇੰਚਾਰਜ ਬਘੇਲ ਦੇ ਨਾਲ ਦੂਰੀ ਜਿਹੜੀ ਬਣਾਈ ਰੱਖੀ ਹੈ ਤੇ ਅੱਗੇ ਜਾ ਕੇ ਆਪਾਂ ਵਿਸਤਾਰ ਦੇ ਵਿਚ ਗੱਲਾਂ ਬਾਤਾਂ ਕਰਦੇ ਹਾਂ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਤੇ ਇੱਕ ਦੋ ਖ਼ਬਰਾਂ ਹੋਰ ਲੈ ਲਈਏ। ਹਿੰਦੂ ਮੈਂਬਰਸ ਇਨ ਵਕਫ ਬੋਰਡ, ਦੇਸ਼ ਦੇ ਵਿਚ ਪਹਿਲੀ ਵਾਰ ਵਕਫ ਬੋਰਡ ਦੇ ਵਿਚ ਦੋ ਹਿੰਦੂ ਮੈਂਬਰ ਸ਼ਾਮਲ ਕਰ ਦਿੱਤੇ ਗਏ। ਮੱਧ ਪ੍ਰਦੇਸ਼ ਸਰਕਾਰ ਨੇ ਵੱਡਾ ਅਤੇ ਇਤਿਹਾਸਕ ਫੈਸਲਾ ਲੈਂਦਿਆਂ ਸੂਬੇ ਦੇ ਵਕਫ ਬੋਰਡ ਨੂੰ ਵਕਤ ਪਾ ਦਿੱਤਾ ਹੈ। ਵਕਫ ਬੋਰਡ ਦੀ ਜਿਹੜੀ 10 ਮੈਂਬਰੀ ਟੀਮ ਦੇ ਵਿਚ ਦੋ ਹਿੰਦੂ ਮੈਂਬਰਾਂ ਨੂੰ ਸ਼ਾਮਲ ਕੀਤਾ। ਦੇਸ਼ ਦੇ ਇਤਿਹਾਸ ਦੇ ਵਿਚ ਇਹ ਪਹਿਲੀ ਵਾਰ ਹੋਇਆ ਤੇ ਜਦੋਂ ਕਿਸੇ ਸੂਬੇ ਦੇ ਵਕਫ ਬੋਰਡ ਦੇ ਵਿਚ ਗੈਰ ਮੁਸਲਿਮ ਹਿੰਦੂ ਮੈਂਬਰਾਂ ਨੂੰ ਸ਼ਾਮਲ ਕੀਤਾ ਹੋਇਆ ਤੇ ਸਰਕਾਰ ਵੱਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਮਨੋਜ ਮਾਲਪਾਨੀ ਅਤੇ ਅਨੀਮੇਸ਼ ਭਾਰਗਵ ਨੂੰ

0: ਭਾਜਪਾ ਦੇ ਵੱਲੋਂ ਕੇਂਦਰੀ ਮੰਤਰੀ ਤੋਂ ਜਿਹੜਾ ਦਖਲ ਦੀ ਮੰਗ ਕਰ ਲਈ ਗਈ। ਐਫ ਆਈ ਆਰ ਜਿਹੜੀ ਹੈ ਉਹਦੇ ਵਿਚ ਦੇਰੀ ਦੇ ਉਤੇ ਸਵਾਲ ਚੁੱਕ ਦਿੱਤੇ ਐ। ਨੰਗਲ ਹਾਈਡਲ ਨਹਿਰ ਦੇ ਨਾਲ ਲਗਦੀ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਜਿਹੜੀ ਹੈ ਜ਼ਮੀਨ ਦੇ ਕਥਿਤ ਨਜਾਇਜ਼ ਕਬਜ਼ੇ ਦੇ ਉਤੇ ਵਿਵਾਦ ਦੇ ਬਾਰੇ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਜਿਹੜਾ ਪੱਤਰ ਲਿਖ ਕੇ ਤੁਰੰਤ ਦਖਲ ਦੇਣ ਅਤੇ ਜ਼ਿੰਮੇਵਾਰ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਰੱਖ ਦਿੱਤੀ। ਅੱਜ ਨੰਗਲ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਸਵਾਲ ਕੀਤਾ ਕਿ BBMP ਦੇ ਮਲਬੇ ਨੂੰ ਜਿਹੜਾ ਜੋ ਕਰੀਬ 70 ਸਾਲਾਂ ਤੋਂ ਉਥੇ ਹੀ ਪਿਆ ਸੀ ਨਜਾਇਜ਼ ਤੌਰ ਦੇ ਉਤੇ ਹਟਾਉਣ ਦੇ ਬਾਵਜੂਦ ਕੋਈ FIR ਕਿਉਂ ਨਹੀਂ ਦਰਜ ਨਹੀਂ ਕੀਤੀ ਗਈ? ਭਾਈ 70 ਸਾਲ ਹੋ ਗਏ, ਤੁਸੀਂ ਚੁਕਵਾ ਲੈਂਦੇ ਜਾਂ ਕੁਝ ਕਰ ਲੈਂਦੇ ਉਹਦਾ ਹੱਲ। ਸ਼ਰਮਾ ਨੇ ਦੋਸ਼ ਲਾਇਆ ਕਿ ਇਹ ਹੈਰਾਨੀਜਨਕ ਹੈ ਕਿ BBMP ਦਾ ਜਿਹੜਾ ਮਲਬਾ ਦਿਨ ਦਿਹਾੜੇ ਚੁੱਕ ਲਿਆ ਗਿਆ ਤੇ ਕੋਈ ਕੇਸ ਦਰਜ ਨਹੀਂ ਹੋਇਆ, ਜੋ ਕਿ ਸਥਾਨਕ ਅਧਿਕਾਰੀਆਂ ਦੀ ਮਿਲੀਭੁਗਤ ਜਿਹੜੀ ਹੈ ਉਹ ਤੋਂ ਬਿਨਾਂ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਇਹ ਮਲਬਾ ਨਹਿਰ ਦੀ ਉਸਾਰੀ ਦੇ ਸਮੇਂ ਤੋਂ ਉਥੇ ਪਿਆ ਸੀ ਤੇ ਉਸ ਨੂੰ ਹਟਾਉਣਾ ਸਰਕਾਰੀ ਜਾਇਦਾਦ ਦੀ ਚੋਰੀ ਹੈ, ਜਿਸ ਦੇ ਲਈ ਪੁਲਿਸ ਦਾ ਕੇਸ ਦਰਜ ਨਾ ਕਰਨ ਦਾ ਜਿਹੜਾ ਕਥਿਤ ਕਬਜ਼ਾਧਾਰੀਆਂ ਨੂੰ ਸਿਆਸੀ ਸਰਪ੍ਰਸਤੀ ਮਿਲਣ ਦਾ ਜਿਹੜਾ ਸੰਕੇਤ ਹੈ। ਭਾਜਪਾ ਆਗੂ ਨੇ ਅੱਗੇ ਦਾਅਵਾ ਕੀਤਾ ਕਿ BBMP ਅਧਿਕਾਰੀਆਂ ਨੇ ਉਨ੍ਹਾਂ ਨੂੰ ਦਸਿਆ ਕਿ ਉਨ੍ਹਾਂ ਦੇ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ, ਪਰ ਪੁਲਿਸ ਨੇ ਕੇਸ ਅਜੇ ਤੱਕ ਦਰਜ ਹੀ ਨਹੀਂ ਕੀਤਾ। ਭਾਜਪਾ ਨੇ ਹਿੰਦੂ ਧਰਮ ਨੂੰ ਬਾਹਰੋਂ ਤੇ ਅੱਤਵਾਦੀਆਂ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਇਆ, ਕੇਜਰੀਵਾਲ ਸਾਹਿਬ ਦਾਅਵਾ ਕਰਦੇ ਆ। ਆਪਣੇ ਮੁਨਾਫਿਆਂ ਦੇ ਲਈ ਦੇਖੋ, ਜਦੋਂ ਸਿਰ ਦੇ ਉੱਤੇ ਪੈਂਦੀ ਹੈ ਤਾਂ ਉਦੋਂ ਪਾਕਿਸਤਾਨ ਦਾ ਨਾਂ ਲੈ ਦਿੰਦੇ ਨੇ ਸਾਰੇ, ਤੇ ਜਦੋਂ ਇਨ੍ਹਾਂ ਨੂੰ ਜ਼ਰੂਰਤ ਨਹੀਂ ਹੁੰਦੀ ਤਾਂ ਫਿਰ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਕਰਦੇ ਆ ਤੇ ਉੱਥੇ ਅੱਤਵਾਦ ਨੂੰ ਵੀ ਫਿਰ ਮਨਫੀ ਕਰ ਦਿੰਦੇ ਆ। ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਸੀਨੀਅਰ ਆਗੂਆਂ ਨੇ ਲਖਨਊ ਦੇ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਕਾਫਲੇ ਦੇ ਸਾਹਮਣੇ ਭਗਵਾਨ ਹਨੂਮਾਨ ਦੇ ਰੂਪ ਦੇ ਵਿਚ ਨੱਚਦੇ ਇਕ ਵਿਅਕਤੀ ਦੀ ਵਾਇਰਲ ਵੀਡੀਓ ਦੇ ਉਤੇ ਤਿੱਖਾ ਹਮਲਾ ਕਰ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਮੈਂਬਰਾਂ ਨੇ ਹਿੰਦੂ ਧਰਮ ਨੂੰ ਜਿਹੜਾ ਉਸ ਤੋਂ ਵੱਧ ਨੁਕਸਾਨ ਅਤੇ ਅਪਮਾਨ ਪਹੁੰਚਾਇਆ ਤੇ ਇਕ ਪਾਸੇ ਰਾਮ ਭਗਤ ਨੇ ਤੇ ਦੂਸਰੇ ਪਾਸੇ ਸ਼ਿਵ ਭਗਤ ਹੋ ਗਏ ਨੇ। ਜਿਨ੍ਹਾਂ ਭਾਰਤ ਦੇ 5000 ਸਾਲਾਂ ਦੇ ਇਤਿਹਾਸ ਦੇ ਵਿਚ ਬਾਹਰੋਂ ਆਏ ਅੱਤਵਾਦੀਆਂ ਨੇ ਵੀ ਕਹਿੰਦੇ ਨਹੀਂ ਕੀਤਾ ਜੋ ਕੁਝ ਇਨ੍ਹਾਂ ਲੋਕਾਂ ਨੇ ਜਿਨ੍ਹਾਂ ਹਿੰਦੂਆਂ ਨੂੰ ਲੁੱਟਿਆ ਤੇ ਉਨ੍ਹਾਂ ਕਿਸੇ ਨੇ ਵੀ ਨਹੀਂ ਕਹਿੰਦੇ ਲੁੱਟਿਆ। ਭਾਜਪਾ ਦੇ ਮੈਂਬਰ ਹਿੰਦੂ ਧਰਮ ਦੇ ਇਕ ਧੱਬਾ ਨੇ। ਉਨ੍ਹਾਂ ਨਿਤਿਨ ਨਬੀਨ ਨੂੰ ਵੀ ਜਿਹੜਾ ਸਵਾਲ ਕਰਦਿਆਂ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ, ਕਿ ਤੁਹਾਨੂੰ ਸ਼ਰਮ ਆਉਂਦੀ ਹੈ, ਪੂਰੇ ਹਿੰਦੂ ਭਾਈਚਾਰੇ ਤੋਂ ਮਾਫ਼ੀ ਮੰਗ ਲਓ। ਕੇਜਰੀਵਾਲ ਨੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਇਹ ਦੋਵੇਂ ਤਸਵੀਰਾਂ ਹਿੰਦੂ ਧਰਮ ਸਬੰਧੀ ਦੋ ਵੱਖ ਵੱਖ ਵਿਚਾਰਧਾਰਾਵਾਂ ਦਾ ਜਿਹੜਾ ਪ੍ਰਤੀਕ ਨੇ ਤੇ ਸਾਡੀ ਵਿਚਾਰਧਾਰਾ ਇਹੀ ਹੈ ਕਿ ਅਸੀਂ ਭਗਵਾਨ ਰਾਮ ਅਤੇ ਹਨੂੰਮਾਨ ਦੇ ਭਗਤ ਹਾਂ ਤੇ ਸਾਡਾ ਉਨ੍ਹਾਂ ਵਿਚ ਪੂਰਾ ਵਿਸ਼ਵਾਸ ਅਤੇ ਸ਼ਰਧਾ ਹੈ ਤੇ ਅਸੀਂ ਉਨ੍ਹਾਂ ਦੀ ਪੂਜਾ ਕਰਦੇ ਹਾਂ ਤੇ ਉਨ੍ਹਾਂ ਅੱਗੇ ਆਪਣਾ ਸਿਰ ਝੁਕਾਉਂਦੇ ਹਾਂ ਤੇ ਉਨ੍ਹਾਂ ਤੋਂ ਆਸ਼ੀਰਵਾਦ ਲੈਂਦੇ ਹਾਂ। ਦੂਜੇ ਪਾਸੇ ਉਨ੍ਹਾਂ ਭਾਜਪਾ ਦੀ ਵਿਚਾਰਧਾਰਾ ਇਹ ਹੈ ਕਿ ਇਹ ਲੋਕ ਹਨੂੰਮਾਨ ਅਤੇ ਰਾਮ ਚੰਦਰ ਭਗਵਾਨ ਨੂੰ ਦੇਵਤਾ ਵੀ ਕਹਿੰਦੇ ਨਹੀਂ ਮੰਨਦੇ ਤੇ ਉਨ੍ਹਾਂ ਦੇ ਲਈ ਰਾਮ ਅਤੇ ਹਨੂੰਮਾਨ ਸਿਰਫ਼ ਸ਼ਕਤੀ ਤੇ ਦੌਲਤ ਹਾਸਲ ਕਰਨ ਦਾ ਇਕ ਸਾਧਨ ਨੇ ਤੇ ਉਨ੍ਹਾਂ ਨੂੰ ਭਗਵਾਨ ਦਾ ਜਿਹੜਾ ਅਪਮਾਨ ਕਰਨ ਦੇ ਵਿਚ ਰਤਾ ਵੀ ਕਹਿੰਦੇ ਝਿਜਕ ਨਹੀਂ ਹੁੰਦੀ। ਰਾਮ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਕਿਹੋ ਜਿਹਾ ਮਜ਼ਾਕ ਜਿਹੜਾ ਹੈਗਾ, ਭਾਜਪਾ ਆਗੂ ਭਗਵਾਨ ਬਜਰੰਗ ਬਲੀ ਨੂੰ ਆਪਣੇ ਜਲੂਸਾਂ ਦੇ ਵਿਚ ਭਾਜਪਾ ਦਾ ਝੰਡਾ ਹੱਥ ਦੇ ਵਿਚ ਫੜਾ ਕੇ ਨਚਾ ਰਹੇ ਨੇ। ਜੇਕਰ ਇਹ ਸਭ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਭਾਜਪਾ ਹਿੰਦੂਵਾਦ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਤੇ ਦੇਸ਼ ਤੇ ਜਿਹੜਾ ਭਾਜਪਾਵਾਦ ਥੋਪ ਦੇਵੇਗੀ ਤੇ ਉਹ ਆਪਣੇ ਨੇਤਾਵਾਂ ਨੂੰ ਹੀ ਦੇਵਤਾ ਘੋਸ਼ਿਤ ਕਰ ਦੇਣਗੇ ਤੇ ਉਨ੍ਹਾਂ ਦੇ ਮੰਦਰ ਬਣਾਉਣਗੇ ਤੇ ਦੇਸ਼ ਵਾਸੀਆਂ ਤੋਂ ਉਨ੍ਹਾਂ ਦੀ ਪੂਜਾ ਕਰਵਾਉਣਗੇ। ਹਨੂੰਮਾਨ ਜੀ ਦੇ ਅਪਮਾਨ ਨੇ ਲੱਖਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਹਿੰਦੇ ਠੇਸ ਪਹੁੰਚਾਈ ਹੈ। ਸੌਰਵ ਭਾਰਦਵਾਜ ਨੇ ਵੀ ਇਹ ਬਿਆਨਬਾਜ਼ੀ ਕੀਤੀ ਹੈ। ਤੇ ਲੋ ਦੋਸਤੋ, ਅਗਲੀਆਂ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਾਜਨ ਸੈਣੀ ਸਾਹਿਬ। ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ? ਲੰਘੇ ਆਓ ਜੀ।
1: ਹਾਲ ਚਾਲ ਠੀਕ ਠਾਕ ਹੈ ਜੀ।
0: ਕਿਵੇਂ ਰਿਹਾ ਸੋਮਵਾਰ ਜੀ?
1: ਸੋਮਵਾਰ ਤੁਸੀਂ ਤਾਂ ਜਿਹੜਾ ਹੈਗਾ ਜੀ ਸਾਡੀ, ਮੈਂ ਤਾਂ ਖੁਸ਼ੀ ਦੇ ਵਿਚ ਵੀ ਦੇਖੋ ਜੀ ਵੀ ਹੜਤਾਲ ਪੈ ਗਈ ਸੀ ਸਾਡੀ
0: ਜੀ,
1: ਤੇ ਹੁਣ ਹੜਤਾਲ ਜਿਹੜੀ ਅਸੀਂ ਕੱਲ ਦੀ ਵੀ ਪਾ ਲਈ ਆ, ਇਹ ਸਟੇਟ ਲੈਵਲ ਦੀ ਕਾਲ ਆ ਜੀ
0: ਜੀ,
1: ਕਿਉਂਕਿ ਸਾਡੇ ਇੱਕ ਮੁੱਦੇ ਆ ਜੀ ਉਹ ਜਿਹੜੇ ਹੈਗੇ ਆ ਕੋਈ ਵੀ ਉਹਨਾਂ ਨੂੰ ਐਡਰੈਸ ਨਹੀਂ ਕਰ ਰਿਹਾ ਜੀ, ਹਾਈ ਕੋਰਟ ਨਾਲ ਸੰਬੰਧਿਤ ਆ, ਪੰਜਾਬ ਸਰਕਾਰ ਨਾਲ ਵੀ ਸੰਬੰਧਿਤ ਆ ਜੀ
0: ਜੀ,
1: ਤੇ ਉਹ ਗ੍ਰਾਮ ਨਿਆਲਿਆ ਜਿਹੜੀਆਂ ਬਣਾਈਆਂ ਜੀ ਉਹਨਾਂ ਦੇ ਪ੍ਰੋਟੈਸਟ ਦੇ ਵਿਚ ਹੈਗਾ ਆ ਜੀ
0: ਜੀ, ਅਰਸੈਣੀ।

0: ਸਾਹਿਬ ਜੇ ਤੁਹਾਡੀ ਕੋਈ ਨੀ ਸੁਣਦਾ ਤੇ ਆਮ ਜਨਤਾ ਦੀ ਕੌਣ ਸੁਣੂਗਾ ਜੀ।
1: ਸਾਡੇ ਕੋਲ ਫਿਰ ਸਰ ਕੋਈ ਤਾਕਤ ਤਾਂ ਹੁੰਦੀ ਨੀ, ਇੱਕ ਹੜਤਾਲ ਹੀ ਆ ਨਾ ਜੀ, ਹੜਤਾਲ ਕਰਕੇ ਤੇ ਆਪਣਾ ਪ੍ਰੋਟੈਸਟ ਜਿਹੜਾ ਹੈਗਾ ਆ ਉਹਦੇ ਤੇ ਫਿਰ ਜੁਡੀਸ਼ਰੀ ਦੇ ਉੱਤੇ ਨਾ ਜੀ ਇਸ ਚੀਜ਼ ਦਾ ਦਬਾਅ ਪੈਂਦਾ ਹੈਗਾ ਜੀ। ਪਹਿਲਾਂ ਤਾਂ ਉਹ ਝਿੜਕਾਂ ਮਾਰਦੇ ਹੈਗੇ ਆ ਵੀ ਵਕੀਲਾਂ ਨੂੰ, ਨਹੀਂ ਤਾਂ ਅਸੀਂ ਕੇਸ ਖਾਰਜ ਕਰ ਦੇਣੇ ਇਸ ਤਰੀਕੇ ਦੇ ਨਾਲ, ਫਿਰ ਉਹ ਲਾਗੂ ਕਰਾਉਣ ਦੀ ਕੋਸ਼ਿਸ਼ ਕਰਦੇ ਆ
0: ਜੀ।
1: ਜੇ ਮਤਲਬ ਜਿਹੜਾ ਹੈਗਾ ਜਿਹੜੀਆਂ ਬਾਰਾਂ ਤਾਂ ਸਖ਼ਤ ਹੈਗੀਆਂ ਉਹ ਤਾਂ ਫਿਰ ਕਹਿ ਦਿੰਦੀਆਂ ਹੈਗੀਆਂ ਵੀ ਕੋਈ ਕੋਰਟ ਦੇ ਅੰਦਰ ਨਹੀਂ ਜਾਊਗਾ
0: ਜੀ,
1: ਫਿਰ ਅਲਟੀਮੇਟਲੀ ਉਹਨਾਂ ਨੂੰ ਜਿਹੜੇ ਆਥੋਰਾਈਜ਼ ਵਕੀਲ ਹੁੰਦੇ ਉਹਨਾਂ ਦੀਆਂ ਹਾਜ਼ਰੀਆਂ ਪਾ ਕੇ ਤੇ ਲਤੀਕਾਂ ਪਾਉਣੀਆਂ ਹੀ ਪੈਂਦੀਆਂ ਜੀ
0: ਜੀ।
1: ਤੇ ਕਈ ਸਾਡੇ ਵਰਗੇ ਡਰ ਜਾਂਦੇ ਹੈਗੇ ਆ ਪਹਿਲਾਂ ਜੱਜ ਕੋਲੋਂ ਜਿਹੜਾ ਹੈਗਾ ਆ ਝਿੜਕਾ ਖਾਂਦੇ ਆ, ਫਿਰ ਜਿਹੜਾ ਆ ਆ ਕੇ ਬਾਹਰ ਤੋਂ ਝਿੜਕਾ ਖਾਂਦੇ ਆ ਜੀ, ਇਸ ਕਰਕੇ
0: ਜੀ
1: ਕਈ ਜੱਜ ਇਹ ਕਹਿੰਦੇ ਹੈਗੇ ਆ ਜੀ ਉਹ ਕਿਤੇ ਹੜਤਾਲ ਦੇ ਵਿੱਚ ਇੱਕ ਵਕੀਲ ਜਿਹੜਾ ਹੈਗਾ ਇਹਨੀ ਦੁਪਹਿਰ ਨੂੰ ਪੇਸ਼ ਹੋ ਗਿਆ ਮੇਰੇ ਖਿਲਾਫ ਸਿਗਾ ਕੇ ਜੀ, ਉਹ ਜੱਜ ਨਾਲ ਜੱਜ ਦਾ ਪਹਿਲਾਂ ਹੀ ਬਾਈਕਾਟ ਕੀਤਾ ਆ ਅਸੀਂ ਬਾਰ ਨੇ।
0: ਅੱਛਾ ਜੀ।
1: ਤੇ ਉਹ ਕਹਿੰਦੀ ਤੁਹਾਡੀ ਹੜਤਾਲ ਨੀ ਗੀ
0: ਜੀ,
1: ਕਹਿੰਦਾ ਜੀ ਮੈਂ ਹੜਤਾਲ ਤੋਂ ਬਾਹਰ ਆ ਜੀ
0: ਜੀ,
1: ਮੈਂ ਜਨਾਬ ਦੇ ਨਾਲ ਆ। ਉਹ ਕਹਿੰਦੀ ਜੇ ਤੂੰ ਆਪਣੇ ਭਾਈਚਾਰੇ ਦਾ ਨੀ ਤੂੰ ਮੇਰੇ ਨਾਲ ਕਿਥੋਂ ਖੜ ਜਾਣਾ ਹੈਗਾ, ਤੂੰ ਜਾ ਆਪਣੀ ਤਰੀਕ ਲੈ ਜਾ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਭਾਈਚਾਰੇ ਦੇ ਨਾਲ ਤੁਰਨਾ ਹੀ ਪੈਂਦਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਹਾਂਜੀ, ਤੂੰ ਇਸ ਕਰਕੇ ਹੁਣ ਜਦੋਂ ਸਟੇਟ ਲੈਵਲ ਦੀ ਕਾਲ ਆ ਤੇ ਫਿਰ ਉਹਨਾਂ ਨੂੰ ਛੋਟੀਆਂ ਕੋਰਟਾਂ ਨੂੰ ਆਨਰ ਕਰਨੀ ਪੈਂਦੀ ਹੈ ਜੀ।
0: ਪਰ ਸੈਣੀ ਸਾਹਿਬ ਜੋ ਸ਼ਾਇਦ ਉਹੀ ਮਾਮਲਾ ਨਾ ਜਿਹੜਾ ਮਜੀਠਾ ਸਾਹਿਬ ਦੇ ਨਾਲ ਵਕੀਲ ਗਏ ਸੀਗੇ ਜੀ।
1: ਨਹੀਂ ਨਹੀਂ ਨਹੀਂ, ਇਹ
0: ਵੱਖਰਾ ਇਹ
1: ਹੋ ਰਿਹਾ ਸਰ ਇਹ ਤਾਂ। ਹਾਂਜੀ ਹਾਂਜੀ, ਇਹ ਤਾਂ ਕੋਈ ਵਕੀਲ ਹੈਗਾ ਜੀ,
0: ਉਹ ਹੋ ਗਿਆ ਸੀ ਜੀ
1: ਉਹ ਤਾਂ ਹੋ ਗਿਆ ਜੀ ਜਦ ਕੋਰਟ ਨੇ ਕੁਐਸ਼ ਕਰ ਦਿੱਤਾ ਹੈਗਾ ਸੀਗਾ ਜੀ, ਇਹਨਾਂ ਨੇ ਉਹ SIT ਦੇ ਵਿੱਚ ਉਹਦਾ ਨਾਂ ਹੀ ਕੱਢ ਦਿੱਤਾ ਸੀਗਾ ਵਕੀਲ ਦਾ ਤਾਂ ਜੀ, ਸਰਕਾਰ ਨਾਲ ਸੰਬੰਧਿਤ। ਤੇ ਉਹ ਮਸਲਾ ਨੀ ਹੈ, ਹੋਰ ਕੋਈ ਮਸਲਾ ਹੈਗਾ ਹੈ ਜੀ ਕਿਸੇ ਵਕੀਲ ਦੇ ਨਾਲ ਜਿਹੜਾ ਹੈਗਾ ਉਹਨਾਂ ਜਾਤੀ ਹੋਏ ਹੋਗੇ
0: ਜੀ,
1: ਤੇ ਉਹਨਾਂ ਨੇ ਉੱਥੋਂ ਕਾਲ ਦਿੱਤੀ ਹੈਗੀ ਹੈ ਜੀ। ਤੇ ਉਸ ਕਾਲ ਦੇ ਮੁਤਾਬਕ ਜਿਹੜਾ ਹੈਗਾ ਆ ਇਹਨਾਂ ਨੇ ਕੋਰਸ ਆਫ ਐਕਸ਼ਨ ਜਿਹੜਾ ਡਿਸਾਈਡ ਕੀਤਾ ਜੀ।
0: ਜੀ
1: ਹੁਣ ਅੱਜ ਇਹ ਭਾਰਤ ਸਾਹਿਬ ਜਿਹੜਾ ਪੰਥਕ ਇਕੱਠ ਦੀ ਗੱਲ ਲਗਾ ਮੈਂ ਕਰਨ
0: ਜਰੂਰ ਜੀ।
1: ਪੰਥਕ ਇਕੱਠ ਦੇ ਵਿੱਚ ਨਿਰਮਲੇ ਪੰਥ ਤੋਂ ਸੰਤ ਬਾਬਾ ਤੇਜਾ ਸਿੰਘ ਉਹਨਾਂ ਨੇ ਉੱਥੇ ਜੋ ਕਿਹਾ ਉਹ ਅੰਡਰਲਾਈਨ ਕਰਨ ਵਾਲਾ ਸੀ।
0: ਬਿਲਕੁਲ ਹੈ ਜੀ।
1: ਉਹਨਾਂ ਨੇ ਬੋਲਿਆ, ਉਹ ਕਹਿੰਦੇ ਵੀ ਤੁਸੀਂ ਮਤ ਸੋਚਿਓ ਵੀ ਆਹ ਬੜਾ ਭਾਰਾ ਇਕੱਠ ਆ
0: ਜੀ,
1: ਤੇ ਇਹ ਸਾਰੇ ਸਾਡੀ ਸੋਚ ਨਾਲ ਸਹਿਮਤ ਹੀ ਆ
0: ਜੀ।
1: ਕਹਿੰਦੇ ਸਾਨੂੰ ਕੀ ਪਤਾ ਇਹਦੇ ਵਿੱਚ ਕਿੰਨੇ CID ਵਾਲੇ ਬੈਠੇ ਆ
0: ਜੀ,
1: ਕਿੰਨੇ ਸਰਕਾਰ ਵੱਲੋਂ ਭੇਜੇ ਗਏ ਬੰਦੇ ਬੈਠੇ ਹੈਗੇ ਆ ਵੀ ਦੇਖੋ ਉੱਥੇ ਕੀ ਹੁੰਦਾ ਜੀ
0: ਜੀ।
1: ਤੇ ਇਸ ਕਰਕੇ ਇੰਨੇ ਮਨਮੁੱਖ ਬੈਠੇ ਹੈਗੇ ਆ ਜਿਹੜੇ ਕਿ ਕਹਿੰਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਜਿਹੜਾ ਆ ਉਹ ਮੂੰਹ ਨਾਲ ਕਹਿ ਦਿੰਦੇ ਮੰਨਦੇ ਹੈਗੇ ਆ, ਤੇ ਉਹਨੂੰ ਬਾਅਦ ਦੇ ਵਿੱਚ ਉਸ ਵਰਡਿੰਗ ਨੂੰ ਜਿਹੜਾ ਆ ਉਹ ਅਕਸੈਪਟ ਕਰਨ ਨੂੰ ਤਿਆਰ ਹੀ ਨੀ ਹੁੰਦੇ ਜੀ।
0: ਬਿਲਕੁਲ ਹੈ ਜੀ।
1: ਉਹ ਕਹਿੰਦੇ ਮੈਂ ਆ ਰਿਹਾ ਸੀ, ਕਹਿੰਦੇ ਵੀ ਉਹ ਇੱਥੋਂ ਸਾਡੇ ਪਿੰਡ ਖੁੱਡੇ ਤੋਂ ਹੀ ਉਹਨਾਂ ਦਾ ਹੈਗਾ ਆ ਜੀ
0: ਜੀ,
1: ਤੇ ਗੁਰੂ ਸਥਾਨ ਉਹ ਉੱਥੋਂ ਡੇਰੇ ਤੋਂ ਗਏ ਆ, ਤੇ ਉਹ ਕਹਿੰਦੇ ਮੈਂ ਰਸਤੇ ਚ ਆ ਰਿਹਾ ਸੀ ਤੇ ਮੈਂ ਦੇਖਿਆ ਤੇ ਇੱਕ ਪੀਰ ਲਾਹੀ ਦੇ ਕਹਿੰਦੇ ਮਤਲਬ ਜਿਹੜਾ ਜਿਹਾ ਮੇਲਾ ਜਿਹਾ ਲਗਾਇਆ ਸੀਗਾ, ਤੇ ਜਿਹੜੇ ਉੱਥੇ ਪ੍ਰਸ਼ਾਦ ਵਰਤਾਉਂਦੇ ਸੀ
0: ਜੀ
1: ਸਾਰੇ, ਤੇ ਜਾਪ ਦਾ ਲੰਗਰ ਕਰਦੇ ਪਏ ਸੀ ਉਹ ਸਾਰੇ ਅੰਮ੍ਰਿਤਧਾਰੀ ਸਿੰਘ ਸੀਗੇ
0: ਜੀ।
1: ਕਹਿੰਦੇ ਵੀ 1708 ਦੇ ਵਿੱਚ ਜੇ ਗੁਰੂ ਸਾਹਿਬ ਗਏ ਹੈਗੇ ਆ ਤੇ ਉਹ ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਆ ਵੀ 300 ਸਾਲ ਤੋਂ ਉੱਤੇ ਹੋ ਗਿਆ ਜੀ
0: ਜੀ,
1: ਅਸੀਂ ਅੱਜ ਤੱਕ ਸਿੱਖਾਂ ਨੂੰ ਇਹ ਸਮਝਾ ਹੀ ਨਹੀਂ ਸਕੇ ਕਿ ਗੁਰੂ ਮਾਨਿਓ ਗ੍ਰੰਥ ਵੀ ਸਾਡਾ ਗੁਰੂ ਗ੍ਰੰਥ ਸਾਹਿਬ
0: ਜੀ
1: ਤੇ ਸਾਡੀ ਟੇਕ ਆ
0: ਜੀ।
1: ਸੋ ਹੁਣ ਕਹਿੰਦੇ ਜਿਹੜਾ ਹੈਗਾ ਆ ਵੀ ਪਹਿਲਾਂ ਤਾਂ ਉਹਨਾਂ ਬੰਦਿਆਂ ਦਾ ਸੋਚਿਓ ਵੀ ਜਿਹੜੇ ਬੰਦੇ ਤੁਹਾਡੇ ਜਿਹੜੇ ਹੈਗੇ ਆ ਦੇਸ਼ਾਂ ਨੂੰ ਸਰਕਾਰ ਦੀ ਸ਼ਹਿ ਤੇ ਵਾਇਲੇਟ ਕਰ ਰਹੇ ਹੈਗੇ ਅੰਮ੍ਰਿਤਧਾਰੀ ਸਿੰਘ ਆ ਜੀ
0: ਜੀ।
1: ਇਹ ਵੀ ਫੋਟੋ ਅੱਜ ਇੱਕ ਦੇਖਣ ਨੂੰ ਮਿਲੀ ਵੀ ਜੀ ਆਪਣੇ ਮਾਝੇ ਦੇ ਇਲਾਕੇ ਦੇ ਵਿੱਚੋਂ ਜੀ
0: ਜੀ। ਪਰ ਸਿੰਘ ਸਾਹਿਬ ਇਹਦੇ ਉੱਤੇ ਇੱਕ ਸਵਾਲ ਜ਼ਰੂਰ ਮਨ ਚ ਆਉਂਦਾ, ਚਲੋ ਇਹਨਾਂ ਮੁਲਕਾਂ ਚ ਵੀ ਵਿਚਰਦੇ ਆ, ਬਹੁਤ ਸਾਰੇ ਵੱਖਰੇ ਵੱਖਰੇ ਧਰਮ ਨੇ ਇੱਕ ਦੂਸਰੇ ਦੇ, ਇੱਕ ਜਿਹੜਾ ਭਾਈਚਾਰਕ ਜਾਂ ਵਿਰਸੇ ਵਿਰਾਸਤ ਦੀ ਗੱਲ ਆਉਂ ਜਾਂਦੀ ਆ, ਧਰਮ ਚਲੋ ਇੱਕ ਵੱਖਰੀ ਕੈਟਾਗਰੀ ਦੇ ਵਿੱਚ ਆਪਾਂ ਨੂੰ ਰੱਖ ਲੈਂਦੇ ਆ, ਪਰ ਜਿਹੜਾ ਇੱਕ ਸਹਿਚਾਰ ਆ ਜਾਂ ਸੱਭਿਆਚਾਰ ਹੈ ਸਾਡਾ ਇੱਕ ਦੂਸਰੇ ਦਾ ਮਾਣ ਸਤਿਕਾਰ ਜਾਂ ਰਿਸ਼ਤੇਦਾਰੀਆਂ ਨੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰ ਸਕਦਾ ਕਿ ਉਹਦੇ ਵਿੱਚ ਵੀ ਫਿਰ ਉਹ ਲਾਗੂ ਹੁੰਦਾ ਜੀ ਉਹਦੇ ਵਿੱਚ ਮਤਲਬ ਕਿ ਜੇ ਸਰਬ ਸਾਂਝੀਵਾਲਤਾ ਦਾ ਇੱਕ ਕੋਈ ਸੰਦੇਸ਼ ਜਾਂਦਾ ਹੈ ਤਾਂ ਉਹ ਚਲੋ ਕੋਈ ਵੀ ਮੇਲਾ ਹੈ ਕੋਈ ਵੀ ਜਗ੍ਹਾ ਹੈ ਤਾਂ ਉਹਦੇ ਉੱਤੇ ਵੀ ਪਾਬੰਦੀਆਂ ਫਿਰ ਲਾਈਆਂ ਜਾ ਸਕਦੀਆਂ ਨੇ ਜੀ ਫਿਰ ਸਰਬ ਸਾਂਝੀਵਾਲਤਾ ਕਿੱਥੇ ਰਹੇਗੀ ਜੀ ਉਹ ਤਾਂ ਕੱਟੜਤਾ ਵਧੇਗੀ ਉਸ ਚੀਜ਼ ਦੇ ਵਿੱਚ ਫਿਰ ਜੀ
1: ਭਾਈ ਸਾਹਿਬ ਉਹ ਗੱਲ ਤਾਂ ਠੀਕ ਹੈਗੀ ਆ ਨਾ ਜੀ ਉਹਨਾਂ ਦਾ ਤਾਂ ਕਹਿਣ ਦਾ ਮਤਲਬ ਇਹ ਸੀਗਾ ਕਿ ਕੱਲ ਜਿਹੜਾ ਆ ਮਾਝੇ ਤੋਂ ਜਿਹੜੀ ਫੋਟੋ ਆਈ ਸੀ ਜੀ ਜਿਹੜੇ ਸਰਕਾਰ ਦੁਆਰਾ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਐਸ ਜੀ ਪੀ ਸੀ ਨੇ ਪੋਸਟਰ ਲਵਾਏ ਸੀ ਗੁਰੂ ਦੁਖੀ ਪੰਥ ਵਿਰੋਧੀ ਹਾਂਜੀ ਮਾਨ ਸਾਹਿਬ ਦੇ ਉਹ ਪੋਸਟਰ ਜਿਹੜੇ ਹੈਗੇ ਪਾਲ ਰਿਹਾ ਸੀ ਬੰਦਾ ਤੇ ਉਹ ਵੀ ਅਮਰਧਾਰੀ ਸਿੰਘ ਸੀ
0: ਹਾਂਜੀ ਬਿਲਕੁਲ
1: ਉਹ ਨਾਲ ਓਪਨਲੀ ਡਿਕਲੇਅਰ ਕਰ ਰਿਹਾ ਸੀਗਾ ਕਿ ਅਸੀਂ ਜਿਹੜਾ ਆ
0: ਜੀ
1: ਵੀ ਇੱਥੇ ਜਿਹੜਾ ਆ ਜੇ ਇਹਨਾਂ ਨੇ ਮਤਲਬ ਜਿੱਥੇ ਜਿੱਥੇ ਲਾਏ ਹੈਗੇ ਆ ਆਮ ਆਦਮੀ ਪਾਰਟੀ ਉਹ ਸਾਰੇ ਪੋਸਟਰ ਫਾੜੇਗੀ
0: ਜੀ
1: ਨੋ ਡਾਊਟ ਕਿ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਆ ਕੋਈ ਮੈਂਬਰ ਹੋਊਗਾ
0: ਜੀ
1: ਪਰ ਉਹ ਜਿਹੜਾ ਆ ਜਿਸ ਤਰੀਕੇ ਨਾਲ ਇਹ ਹੋ ਰਿਹਾ ਉਹਦੇ ਨਾਲ ਧਰਮ ਦੀ ਹਾਨੀ ਤਾਂ ਹੁੰਦੀ ਆ ਨਾ ਜੀ
0: ਜੀ
1: ਇਸ ਕਰਕੇ ਇਸ ਮੁੱਦੇ ਦੇ ਉੱਤੇ ਜਿਹੜਾ ਆ ਬੜਾ ਸੰਜੀਦਾ ਤੌਰ ਤੇ ਵਿਚਾਰ ਕਰਨਾ ਚਾਹੀਦਾ ਹੈਗਾ ਆ ਜਿੰਨੇ ਬੰਦੇ ਬਾਦਲ ਦਲ ਦੇ ਅਗੇਂਸਟ ਹੈਗੇ ਆ ਜੀ
0: ਜੀ
1: ਉਹ ਇਹਨੂੰ ਨਰੂਲ ਪੋਲੀਟੀਕਲ ਮੂਵ ਹੀ ਜਿਹੜਾ ਆ ਸਭ ਮੰਨਦੇ ਆ ਜੀ
0: ਜੀ
1: ਜਦ ਕਿ ਮਸਲਾ ਤਾਂ ਵੀਡੀਓ ਦਾ ਹੈਗਾ ਆ ਜਿਸ ਵੀਡੀਓ ਦੇ ਵਿੱਚ ਗੁਰੂ ਸਾਹਿਬ ਦੀਆਂ ਫੋਟੋਆਂ ਦੇ ਉੱਤੇ ਜਿਹੜਾ ਆ ਸ਼ਰਾਬ ਦੇ ਛਿੱਟੇ ਮਾਰੇ ਗਏ ਸੀ ਜੀ
0: ਬਿਲਕੁਲ ਹੈ ਜੀ
1: ਇਸ ਕਰਕੇ ਤੇ ਜਥੇਦਾਰ ਸਾਹਿਬ ਨੇ ਵੀ ਜਿਹੜੀ ਗੱਲ ਕਹੀ
0: ਜੀ
1: ਕਿ ਭਾਈ ਇੱਥੇ ਜਿਹੜਾ ਆ ਦਿੱਲੀ ਤੋਂ ਆਈਆਂ ਦੋ ਜਿਹੜੀਆਂ ਟੀਮਾਂ ਆ ਸਾਨੂੰ ਪਤਾ ਆ ਕਿੱਥੇ ਬੈਠੀਆਂ ਮੋਹਾਲੀ ਤੇ ਚੰਡੀਗੜ੍ਹ ਜਿਹੜੇ ਬੈਠੇ ਹੈਗੇ ਆ ਜੀ ਜਿਹੜੇ ਆਈ ਟੀ ਸੈਕਟਰ ਦੇ ਬੰਦੇ ਹੈਗੇ ਆ ਤੇ ਉਹ ਸਾਰੀਆਂ ਪੋਸਟਾਂ ਦੇ ਉੱਤੇ ਪੁੱਠੇ ਪੁੱਠੇ ਕਮੈਂਟ ਕਰਦੇ ਆ ਤੇ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ
0: ਜੀ
1: ਮਤਲਬ ਇੱਕ ਮਿੱਥ ਕੇ ਏਜੰਡਾ ਚਲਾਉਂਦੇ ਆ ਉਹਦੇ ਅਗੇਂਸਟ ਬੋਲਣ ਵਾਸਤੇ
0: ਡਿਵੈਲਪ ਕੰਟਰੀਆਂ ਨੇ ਜਾਂ ਡਿਵੈਲਪ ਹਰ ਚੀਜ਼ ਜਿਹੜੀ ਹੈ ਹੋ ਚੁੱਕੀ ਹੈ ਡਿਜੀਟਲਾਈਜੇਸ਼ਨ ਹੋ ਚੁੱਕੀ ਹੈ ਤਾਂ ਸਾਈਬਰ ਕ੍ਰਾਈਮ ਦੇ ਵਿੱਚ ਇੱਕ ਪਟੀਸ਼ਨ ਜਾਂ ਏਡੀ ਵੱਡੀ ਸੰਸਥਾ ਹੈ ਕਿ ਕੋਈ ਵੀ ਵਿਅਕਤੀ ਪੂਰੇ ਭਾਰਤ ਜਾਂ ਬਾਹਰਲੇ ਮੁਲਕਾਂ ਦੇ ਸਿੱਖ ਧਰਮ ਦੇ ਖਿਲਾਫ਼ ਕੋਈ ਵੀ ਇਸ ਤਰ੍ਹਾਂ ਦੀ ਪੋਸਟ ਯੂਜ਼ ਕਰਦਾ ਜਾਂ ਉਹਨੂੰ AI ਦੇ ਨਾਲ ਤਿਆਰ ਕਰਦਾ ਜਾਂ ਪਾਉਂਦਾ ਹੈ ਜਾਂ ਪ੍ਰਚਾਰ ਕਰਦਾ ਜਾਂ ਭੱਦੀ ਸ਼ਬਦਾਵਲੀ ਵਰਤਦਾ ਹੈ ਤਾਂ ਉਹ ਜਿਹੜਾ ਆਪਣਾ ਸਾਈਬਰ ਕ੍ਰਾਈਮ ਦਾ ਜਿਹੜਾ ਐਕਟ ਇਸ ਤਰ੍ਹਾਂ ਦਾ ਕਿਉਂ ਨਹੀਂ ਲਾਗੂ ਕਰਵਾਇਆ ਜਾਂਦਾ ਸਾਰਾ ਕੁਝ ਉਹ ਦਰਖਾਸਤ ਕਿਉਂ ਨਹੀਂ ਦਿੱਤੀ ਜਾਂਦੀ ਏਡੀ ਵੱਡੀ ਸੰਸਥਾ ਹੈ ਜੀ ਕਾਨੂੰਨੀ ਉਹਨਾਂ ਤੋਂ ਵਕੀਲ ਨੇ ਸਾਰਾ ਕੁਝ ਹੈ ਤੇ ਇਹ ਜਿਹੜਾ ਆਪ ਉਧਰੇ ਸਾਰਾ ਕੁਝ ਕਰਨ ਦੀ ਕੀ ਜ਼ਰੂਰਤ ਹੈ ਜੀ
1: ਭਾਰਤ ਸਾਹਿਬ ਹੋ ਤਾਂ ਆਖਰ ਸਰਕਾਰ ਦੀ ਸ਼ਹਿ ਤੇ ਰਿਹਾ ਨਾ ਜੀ ਉਹ ਕਹਿੰਦੇ ਆ
0: ਜੀ
1: ਸੋ ਇਸ ਕਰਕੇ ਉਹ ਉਹਨਾਂ ਦਾ ਆਪਣਾ ਦੇਖੋ ਵੇ ਆਫ ਜਿਹੜਾ ਹੈਗਾ ਆ ਵਰਕਿੰਗ ਆ
0: ਜੀ
1: ਸੋ ਉਹਨਾਂ ਨੇ ਕਿਹਾ ਅਸੀਂ ਜੇ ਮਤਲਬ ਜਿਹੜਾ ਆ ਇਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦਿੰਨੇ ਹੈਗੇ ਆ ਇਹ ਸੁਧਰ ਜਾਣ ਨਹੀਂ ਤਾਂ ਅਸੀਂ ਫੇਰ ਬਾਬਾ ਮੇਜਰ ਸਿੰਘ ਨਿਹੰਗ ਸਿੰਘ ਉਹਨਾਂ ਦੀ ਡਿਊਟੀ ਲਾ ਦੇਣੀ ਆ ਜੀ
0: ਜੀ
1: ਤੇ ਜਦੋਂ ਬਾਬਾ ਮੇਜਰ ਸਿੰਘ ਨੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਸਾਨੂੰ ਸ੍ਰੀ ਅਕਾਲ ਤਖ਼ਤ ਜੋ ਹੁਕਮ ਕਰੇਗਾ ਅਸੀਂ ਤਾਂ ਉਹ ਐਸੇ ਹੀ ਕਹਿੰਦੇ ਉਹਨਾਂ ਦੇ ਦਫ਼ਤਰਾਂ 'ਚ ਜਾ ਕੇ ਤੋੜ ਫੋੜ ਕਰ ਦੇਣੀ ਆ
0: ਪਰ ਸਿੰਘ ਸਾਹਿਬ ਕਾਗਜ਼ੀ ਕਾਰਵਾਈ ਤਾਂ ਘੱਟੋ ਘੱਟ ਚਾਹੀਦੀ ਹੈ ਨਾ ਉਸ ਤੋਂ ਬਾਅਦ ਫਿਰ ਪਰਚੇ ਦਰਜ ਹੋਣਗੇ ਇਹਨਾਂ ਦੇ ਉੱਤੇ ਮਤਲਬ ਕਿ ਉਹ ਤਾਂ ਫਿਰ ਗਲਤ ਕੰਮ ਹੋ ਜਾਏਗਾ ਨਾ ਉਹਦਾ ਟਕਰਾਅ ਵਧੇਗਾ ਫਿਰ ਉਹ ਚੀਜ਼ਾਂ ਇੱਕ ਇਹਨੂੰ ਆਪਾਂ ਇੱਕ ਕਹਿ ਸਕਦੇ ਇੱਕ ਧਾਰਮਿਕ ਪੱਖ ਤੇ ਇੱਕ ਪੋਲੀਟੀਕਲ ਪੱਖ ਉਹਨਾਂ ਨੂੰ ਦੋਵਾਂ ਨੂੰ ਜੇ ਵੱਖਰਾ ਵੱਖਰਾ ਲੈ ਕੇ ਦੇਖੀਏ ਧਾਰਮਿਕ ਸੰਸਥਾਵਾਂ ਦਾ ਆਪਣਾ ਇੱਕ ਫਰਜ਼ ਬਣਦਾ ਕਾਨੂੰਨੀ ਕਾਰਵਾਈ ਕਰਾਉਣ ਦਾ ਪਰ ਉਹ ਚੀਜ਼ ਜਿਹੜੀ ਹੈ ਇੱਕ ਪੋਲੀਟੀਕਲ ਕਹਿ ਸਕਦੇ ਆ ਬਿਆਨਬਾਜ਼ੀ ਵੀ ਤਾਂ ਸਾਹਮਣੇ ਆ ਰਹੀ ਹੈ ਉਹਨਾਂ ਚੀਜ਼ਾਂ ਤੋਂ
1: ਭਾਰਤ ਸਾਹਿਬ ਤੁਸੀਂ ਕਰਦੇ ਆ ਮਚੋਰਡ ਗੱਲਾਂ ਇਹ ਨੀ ਚੱਲਦੀਆਂ ਜੀ ਇੱਥੇ ਜਿੱਥੇ ਤਾਂ ਇਹ ਹੈਗਾ ਆ ਵੀ ਭਾਈ ਤੂੰ ਹਟਣਾ ਕਿ ਨਹੀਂ ਹਟਣਾ ਫਿਰ 10 ਵਜੇ ਤੋਂ ਤੇਰਾ ਸੌਦਾ ਲਾ ਦਈਏ
0: ਬਿਲਕੁਲ ਖੂੰਡਾ ਤਾਂ ਫਿਰ ਕੈਪਟਨ ਸਾਹਿਬ ਵੀ ਤਾਂ ਮਸ਼ਹੂਰ ਸੀਗਾ ਜੀ ਖੂੰਡਾ ਕੈਪਟਨ ਖੂੰਡੇ ਵਾਲਾ ਜੀ
1: ਹਾਂਜੀ ਉਹ ਦੇਖੋ ਪੰਜਾਬ ਦੀ ਇੱਕ ਸਾਈਕੀ ਆ ਇੱਥੇ ਅਗਰੈਸ਼ਨ ਜਿਹੜਾ ਆ ਨਾ ਉਹਨੂੰ ਪਸੰਦ ਕੀਤਾ
0: ਜਾਂਦਾ ਜੀ ਬਿਲਕੁਲ ਬਿਲਕੁਲ
1: ਇਸ ਕਰਕੇ ਉਹਨਾਂ ਨੇ ਜਿਹੜੀ ਹੈਗੀ ਇਹ ਚੀਜ਼ ਵਾਰਨਿੰਗ ਉਹਨਾਂ ਨੂੰ ਦਿੱਤੀ ਵੀ ਭਾਈ ਤੁਸੀਂ ਇਹ ਕੰਮਾਂ ਤੋਂ ਬਾਜ਼ ਆ ਜਾਓ
0: ਜੀ
1: ਨੋ ਡਾਊਟ ਇਸ ਚੀਜ਼ ਨੂੰ ਤਾਂ ਖਹਿਰਾ ਸਾਹਿਬ ਵੀ ਕਹਿੰਦੇ ਹੈਗੇ ਤਨਖਾਹਾਂ ਵੀ ਸਾਡੇ ਕੋਲ ਲੈਂਦੇ ਹੈਗੇ ਸਾਡੇ ਪੰਜਾਬ ਦੇ ਪੈਸੇ ਚੋਂ ਜਾਂਦੀਆਂ ਤੇ ਪੰਜਾਬ ਦੇ ਖਿਲਾਫ਼ ਹੀ ਏਜੰਡਾ ਚਲਾਉਂਦੇ ਆ
0: ਜੀ
1: ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਆ ਉਹ ਤਾਂ ਮੇਜਰ ਸਿੰਘ ਹੋਣੀ ਤਾਂ ਕਹਿੰਦੇ ਕਹਿੰਦੇ ਜੇ ਇਹੋ ਜਿਹੀ ਗੱਲ ਹੈਗੀ ਆ ਸਾਨੂੰ ਅਕਾਲ ਤਖ਼ਤ ਸਾਹਿਬ ਦੇਸ਼ ਦੇਣ ਅਸੀਂ ਤਾਂ ਭਗਵੰਤ ਮਾਨ ਨੂੰ ਚੱਕ ਕੇ ਲੈ ਆਈਏ ਕਹਿੰਦੇ ਇੱਥੇ ਤੇ ਆ ਕੇ ਤੇ ਇਹਦੇ ਅਕਾਲ ਤਖ਼ਤ ਸਾਹਿਬ ਜਿਹੜਾ ਹੈਗਾ ਇਹਨਾਂ ਤੋਂ ਮਸਤਕ ਕਰਾ ਦਈਏ
0: ਜੀ
1: ਸੋ ਇਸ ਕਰਕੇ ਟਕਰਾ ਦੀ ਸੰਭਾਵਨਾ ਬਣੀ ਆ ਜੀ ਬਿਹਤਰ ਇਸੇ ਚ ਹੁੰਦਾ ਕਿ ਮਾਨ ਸਾਹਿਬ ਇਹਨੂੰ ਵਾਇੰਡ ਅਪ ਕਰ ਲੈਂਦੇ ਇਸ ਇਸ਼ੂ ਨੂੰ ਇਹ ਹੁਣ ਉਹ ਚਾਹੁੰਦੇ ਹੈਗੇ ਸੀਗੇ ਵੀ ਹਾਂ ਜੀ ਇਹਨੂੰ ਇੰਨਾ ਪ੍ਰੋਜੈਕਟ ਕਰ ਦਈਏ ਵੀ ਇਹ ਬਾਦਲਾਂ ਦੀ ਰਾਜਨੀਤੀ ਹੈਗੀ ਆ ਜੀ ਬਟ ਐਟ ਦਾ ਸੇਮ ਟਾਈਮ ਜਿਹੜਾ ਆ ਥੋੜੇ ਸੋਫਟ ਹਾਰਟਡ ਬੰਦੇ ਜਿਹੜੇ ਹੁੰਦੇ ਆ ਨਾ ਜੀ ਉਹ ਵੀ ਕਿਉਂਕਿ ਸਾਡੀ ਬਰੋਟ ਅਪ ਇਸ ਤਰੀਕੇ ਦੀ ਹੈਗੀ ਆ ਉਹ ਵੀ ਰੱਬ ਦੇ ਨਾਂ ਤੋਂ ਬੜੀ ਛੇਤੀ ਡਰਦੇ ਆ ਜੀ
0: ਬਿਲਕੁਲ ਆ ਜੀ ਕਡਰਾਵਾ ਜੀ ਬਿਲਕੁਲ
1: ਅਗਲੇ ਕਹਿੰਦੇ ਹੈਗੇ ਆ ਕਿ ਭਾਈ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜਿਹੜਾ ਹੈਗਾ ਆ ਵੀ ਜੇ ਅਸੀਂ ਕੁਛ ਗਲਤ ਕਰਾਂਗੇ ਜਾਂ ਕੁਛ ਏਦਾਂ ਦੇ ਗੱਲ ਕਰਾਂਗੇ
0: ਜੀ
1: ਤੇ ਉਹ ਦੇਸ਼ਾਂ ਦੀ ਉਲੰਘਣਾ ਹੋ ਜਾਊਗੀ ਤੇ ਸਾਨੂੰ ਪਾਪ ਲੱਗੂਗਾ ਇਸ ਕਰਕੇ ਜਦ ਤੱਕ ਦੁਨੀਆ ਪਾਪ ਪੁੰਨ ਦੇ ਚੱਕਰ ਚ ਪਈ ਹੈਗੀ ਆ ਤਦ ਤੱਕ ਜਿਹੜਾ ਹੈਗਾ ਕੰਸਟੀਟਿਊਸ਼ਨਲ ਰਾਈਟਸ ਦੇ ਜਾਂ ਜਿਹੜੀ ਤੁਸੀਂ ਗੱਲ ਕਰਦੇ ਹੈਗੇ ਆ ਕਿ ਲੀਗਲ ਕੋਰਸ ਜਿਹੜਾ ਅਪਣਾਓ ਹਾਂਜੀ ਵੀ ਐਫ ਆਈ ਆਰ ਦਰਜ ਕਰਾਓ ਇਸ ਕਰਕੇ ਉਹ ਵੀ ਅਡੋਪਟ ਕਰਨਗੇ ਉਹ ਬਾਅਦ ਚ ਕਰਨਗੇ ਫਿਲਹਾਲ ਤਾਂ ਜਿਹੜਾ ਹੈਗਾ ਇਹ ਧਮਕੀਆਂ ਧਮਕੀਆਂ ਨਾਲ ਹੀ ਜੇ ਕੰਮ ਚੱਲ ਜਾਏ ਉਹਨਾਂ ਦਾ ਤੇ ਸਰ ਜਾਂਦਾ ਜੀ
0: ਜੀ ਬਿਲਕੁਲ ਹੈ ਜੀ ਪਰ ਉਹ ਵਿਵਾਦ ਘਟਾਉਣ ਦੀ ਬਜਾਏ ਸੈਣੀ ਸਾਹਿਬ ਤੁਹਾਨੂੰ ਇੱਕ ਆਡੀਓ ਸੁਣਾਉਣਾ ਇੱਕ ਛੋਟਾ ਜਿਹਾ ਹੀ ਹੈ ਚਲੋ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਹੀ ਸੀਗੀ ਆਪਣੀ ਆਪਣੀ ਭਰਾਜ ਨਾਂ ਦੀ ਜਿਹੜੀ ਆਪਣੀ ਸੀਗੀ ਤੇ
1: ਹਾਂਜੀ ਹਾਂਜੀ
0: ਉਹਨਾਂ ਦੀ ਵੀਡੀਓ ਆ ਜੋ ਕੁਝ ਚਲੋ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਿਹੜੇ ਐਮ ਐਲ ਏ ਜਾ ਕੇ ਆਏ ਨੇ ਸਾਰਾ ਕੁਝ ਹੋਇਆ ਬੀਬਾ ਗੁਨੀਵ ਕੌਰ ਹੁਣਾਂ ਨੇ ਵੀ ਜੋ ਮੁੱਦਾ ਚੱਕਿਆ ਸੀ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਟਿੱਪਣੀਆਂ ਜਾਂ ਟੀਕਾਬਾਜ਼ੀ ਉਹ ਤਾਂ ਫਿਰ ਵਿਵਾਦ ਹੋਰ ਵਧੇਗਾ ਇਹਨਾਂ ਚੀਜ਼ਾਂ ਨਾਲ ਕਿਵੇਂ ਦੇਖਦੇ ਹੋ ਇੱਕ ਛੋਟਾ ਜਿਹਾ ਕਲਿੱਪ ਹੈ ਮੈਂ ਤੁਹਾਨੂੰ ਸੁਣਾਉਂਦਾ ਫਿਰ ਇਹਦੇ ਉੱਤੇ ਆਪਾਂ ਚਰਚਾ ਕਰਦੇ ਥੋੜੀ ਜਿਹੀ ਇੱਥੇ ਕਿਉਂ ਮਤਲਬ ਕਿ ਇੰਨਾ ਬਹਿਸ ਵਸਾਈਆ ਜਾਂ ਹਰ ਚੀਜ਼ਾਂ ਨੂੰ ਬੜਾਵਾ ਦਿੱਤਾ ਜਾ ਰਿਹਾ ਜੀ
2: ਇੱਕ ਹੈ ਉਹ ਵੀ ਸਾਲੇ ਹਾਰ ਉਹ ਨਹੀਂ ਆਉਂਦੀ ਉਹ ਕਹਿੰਦੀ ਬੇਇੱਜ਼ਤੀ ਬਹੁਤ ਕਰਦੇ ਨੇ ਮੈਂ ਨਹੀਂ ਜਾਂਦੀ ਤਾਂ ਉੱਥੇ ਹੁਣ ਹਾਰ ਪਾਈਏ ਫਿਰ ਤੁਹਾਡੇ ਬੇਇੱਜ਼ਤੀ ਹੋਣਗੇ ਜਦੋਂ ਕਰਤੂਤਾਂ ਇਹੋ ਜਿਹੀਆਂ ਕੀਤੀਆਂ ਨੇ
3: ਮੁੱਖ ਮੰਤਰੀ ਸਾਹਿਬ ਤੁਸੀਂ ਗਨੀਬ ਕੌਰ ਮਜੀਠੀਆ ਜੀ ਤੇ ਟਿੱਪਣੀ ਕੀਤੀ ਜੀ ਕਿ ਬੇਇੱਜ਼ਤੀਆਂ ਹੀ ਹੋਣਗੀਆਂ ਤੁਸੀਂ ਕਰਤੂਤਾਂ ਹੀ ਇਹੋ ਜਿਹੀਆਂ ਕੀਤੀਆਂ ਮੁੱਖ ਮੰਤਰੀ ਸਾਹਿਬ ਅਸੀਂ ਜਿੰਨਾ ਕੁ ਗਨੀਬ ਕੌਰ ਮਜੀਠੀਆ ਜੀ ਨੂੰ ਸੁਣਿਆ ਜੀ ਉਹ ਬੜੇ ਹੀ ਠੰਡੇ ਸੁਭਾਅ ਨਾਲ ਤੇ ਠੰਮੇ ਨਾਲ ਬੋਲਦੇ ਨੇ ਤੇ ਅੱਜ ਤੱਕ ਉਨ੍ਹਾਂ ਦੇ ਮੂੰਹੋਂ ਕੋਈ ਆਪੱਤੀਜਨਕ ਸ਼ਬਦ ਵੀ ਨਹੀਂ ਸੁਣੇ ਜੀ ਅਸਲ ਦੇ ਵਿਚ ਕਰਤੂਤਾਂ ਦਾ ਅਰਥ ਹੁੰਦਾ ਜੀ ਤੁਹਾਡੀਆਂ ਮਾੜੀਆਂ ਹਰਕਤਾਂ ਕੀ ਤੁਸੀਂ ਸਾਨੂੰ ਗਨੀਬ ਕੌਰ ਮਜੀਠੀਆ ਜੀ ਦੀ ਕੋਈ ਇਹੋ ਜਿਹੀ ਕਰਤੂਤ ਦੱਸੋਗੇ ਜਿਸ ਦੇ ਨਾਲ ਉਨ੍ਹਾਂ ਦੇ ਪਰਿਵਾਰ ਦਾ ਜਾਂ ਰਿਸ਼ਤੇਦਾਰਾਂ ਦਾ ਸਿਰ ਸ਼ਰਮ ਦੇ ਨਾਲ ਚੁੱਕਿਆ ਹੋਵੇ ਸਮਾਜ ਦਾ ਸਿਰ ਸ਼ਰਮ ਦੇ ਨਾਲ ਚੁੱਕਿਆ ਹੋਵੇ ਜਾਂ ਫਿਰ ਉਨ੍ਹਾਂ ਦੀ ਪਾਰਟੀ ਦਾ ਸਿਰ ਸ਼ਰਮ ਦੇ ਨਾਲ ਚੁੱਕਿਆ ਹੋਵੇ ਪਰ ਇਸ ਦੇ ਉਲਟ ਤੁਹਾਡੀਆਂ ਬਹੁਤ ਸਾਰੀਆਂ ਹਰਕਤਾਂ ਸੋਸ਼ਲ ਮੀਡੀਆ ਤੇ ਮੌਜੂਦ ਨੇ ਜੀ ਜਿਸ ਦੇ ਨਾਲ ਸ਼ਾਇਦ ਕਦੇ ਨਾ ਕਦੇ ਤੁਹਾਡੇ ਪਰਿਵਾਰ ਦਾ ਰਿਸ਼ਤੇਦਾਰਾਂ ਦਾ ਸਮਾਜ ਦਾ ਜਾਂ ਫਿਰ ਤੁਹਾਡੀ ਪਾਰਟੀ ਦਾ ਸਿਰ ਸ਼ਰਮ ਦੇ ਨਾਲ ਜ਼ਰੂਰ ਚੁੱਕਿਆ ਹੋਵੇਗਾ ਜੀ ਮੈਂ ਤੁਹਾਨੂੰ ਉਦਾਹਰਣ ਦੇ ਦੱਸਾਂ ਮੈਂ ਆਪਣੇ ਸ਼ਬਦਾਂ ਦਾ ਤੇ ਸਮਝ ਦਾ ਮਿਆਰ ਨੀਵਾਂ ਨਹੀਂ ਕਰਨਾ ਚਾਹੁੰਦੀ ਜੀ ਮੈਂ ਆਪਣੀ ਸੋਚ ਨੂੰ ਤੁਹਾਡੀ ਸੋਚ ਤੋਂ ਊਣਾ ਨਹੀਂ ਕਰਨਾ ਚਾਹੁੰਦੀ ਜੀ ਕਿਉਂਕਿ ਤੁਸੀਂ ਮਸ਼ਕਰੀਆਂ ਵਾਲੇ ਚੁਟਕਲਿਆਂ ਵਾਲੇ ਤੇ ਗੱਲਾਂ ਵਾਲੇ ਹੋ ਜੀ ਤੇ ਅਸੀਂ ਤਰਕਾਂ ਵਾਲੇ ਆ ਔਰ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਸਾਨੂੰ ਆਪਣੀ ਪੀੜੀ ਦੇ ਹੇਠਾਂ ਜ਼ਰੂਰ ਸੋਟਾ ਫੇਰ ਲੈਣਾ ਚਾਹੀਦਾ ਔਰ ਔਰਤਾਂ ਤੇ ਪਬਲਿਕ ਪਲੇਸ ਤੇ ਇਤਰਾਜ਼ਯੋਗ ਟਿੱਪਣੀ ਕਰਨਾ ਮੁੱਖ ਮੰਤਰੀ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ ਜੀ
0: ਜੀ ਸੈਣੀ ਸਾਹਿਬ
1: ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਸਰ ਮੈਨੂੰ ਨੀ ਪਤਾ ਸੀਗਾ ਸਰ ਇਹ ਕਿੰਨੇ ਬੋਲੇ ਹੈਗੇ ਜੀ ਸ਼ਬਦ
0: ਨਰਿੰਦਰ ਭਰਾਜ ਸੀਗੇ ਮੇਰੇ ਖਿਆਲ ਨਾਲ ਉਹਨਾਂ ਦੇ ਸੀਗੇ ਪਹਿਲਾਂ ਜੀ
1: ਨਹੀਂ ਸਰ ਉਹ ਤਾਂ ਇਹਨਾਂ ਦੀ ਐਮ ਐਲ ਏ ਹੈਗੀ ਨਰਿੰਦਰ ਭਰਾਜ ਤਾਂ ਆਮ ਆਦਮੀ ਪਾਰਟੀ ਦੀ
0: ਉਹਦੇ ਵਰਗੀ ਹੈ ਜੀ ਮੈਨੂੰ ਨਾਮ ਨੀ ਚੇਤਾ ਉਹਦਾ ਜੰਗ ਹੀ ਹੈ ਜੀ ਇਹ ਵੀ ਹਾਂਜੀ ਇਹ ਗੀਤ ਵਗੈਰਾ ਵੀ ਗਾਉਣ ਲੱਗ ਗਿਆ ਸੀ ਵਿੱਚ ਸ਼ਾਇਦ ਤੁਹਾਨੂੰ ਚੇਤਾ ਆਜੋ
1: ਜੀ ਐਨੀ ਹੋ ਚਲੋ ਬਹੁਤ ਵਧੀਆ ਜੀ ਬੜੀ ਸੰਜੀਦਾ ਗੱਲ ਹੈਗੀ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ ਜੀ
0: ਜੀ
1: ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਪਰ ਹੁਣ ਕਰਨਾ ਕੀ ਆ ਜੀ ਉਹ ਮੁੱਖ ਮੰਤਰੀ ਸਾਹਿਬ ਦਾ ਸੁਭਾਅ ਆ ਤੇ ਸੁਭਾਅ ਨਹੀਂ ਬਦਲਦੇ ਹੁੰਦੇ ਭਰਤ ਸਾਹਿਬ
0: ਇਹ ਸੀਗੇ ਜੀ ਆਪਣੇ ਸੋਰੀ ਹਾਂ ਜੀ ਨਵਜੋਤ ਕੌਰ ਲੰਬੀ ਉਹਨਾਂ ਨੇ ਕੀਤਾ ਜੀ
1: ਉਹ ਲੜਕੀ ਹੈਗੀ ਆ ਜੀ ਮੁਕਤਸਰ ਤੋਂ ਹਾਂਜੀ ਹਾਂਜੀ ਉਹ ਤਾਂ ਲੰਬੀ ਉਹ ਠੀਕ ਹੈ ਜੀ ਉਹ ਪਹਿਲਾਂ ਵੀ ਉਹਨੇ ਜਿਹੜਾ ਹੈਗਾ ਇਸ ਚੀਜ਼ ਦੇ ਉੱਤੇ ਬੋਲਦੇ ਰਹੇ ਹੈਗੇ ਆ ਜੀ ਪਰ ਉਹ ਬਹੁਤ ਵਧੀਆ ਮਤਲਬ ਇਸ ਚੀਜ਼ ਦੀ ਟਿੱਪਣੀ ਕੀਤੀ ਹੈਗੀ ਉਹਨਾਂ ਨੇ
0: ਬਿਲਕੁਲ ਹੈ ਜੀ
1: ਐਨੀਵੇ ਹੁਣ ਆਪਾਂ ਚੱਲੀਏ ਜੀ ਜਿਹੜਾ ਹੈਗਾ ਕਾਂਗਰਸ ਦੇ ਉੱਤੇ ਜੀ। ਕਾਂਗਰਸ ਦਾ ਜਿਹੜਾ ਆ ਵੀ ਰਾਜਾ ਵੜਿੰਗ ਦਾ ਰੋਸਾ ਆ ਵੀ ਮੀਡੀਆ ਜਾਣ ਬੁੱਝ ਕੇ ਸਾਡੀਆਂ ਗੱਲਾਂ ਜਿਹੜੀਆਂ ਹੈਗੀਆਂ ਆ ਪੋਜ਼ਿਟਿਵ ਉਹ ਨਹੀਂ ਦਿਖਾ ਰਿਹਾ।
0: ਅੱਛਾ ਜੀ,
1: ਸਾਡੇ ਝਗੜੇ ਨੂੰ ਮੀਡੀਆ ਜਾਣ, ਪੰਜਾਬ ਦਾ ਮੀਡੀਆ ਜਾਣ ਬੁੱਝ ਕੇ ਹਾਈਪ ਦੇ ਰਿਹਾ।
0: ਅੱਛਾ ਜੀ,
1: ਹਾਂਜੀ, ਉਹ ਕਹਿੰਦੇ ਹੈਗੇ ਆ ਕਿ ਚੰਨੀ ਸਾਹਿਬ ਨਾਲ ਮੇਰੀ ਫੋਨ ਤੇ ਰੋਜ਼ ਗੱਲ ਹੁੰਦੀ ਆ
0: ਜੀ।
1: ਹਾਂਜੀ, ਤੇ ਮੀਡੀਆ ਜਿਸ ਤਰੀਕੇ ਦਾ ਪ੍ਰੋਜੈਕਟ ਕਰ ਰਿਹਾ ਆ ਉਹ ਕਹਿੰਦੇ ਇਹ ਜਾਣ ਬੁੱਝ ਕੇ ਸਾਜਿਸ਼ ਦੇ ਤਹਿਤ ਇਹ ਚੀਜ਼ ਕੀਤੀ ਜਾ ਰਹੀ ਹੈਗੀ ਆ ਤੇ ਇਹ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਹੋ ਰਿਹਾ ਜੀ ਸਾਰਾ ਕੁਛ
0: ਜੀ। ਪਰ ਸੈਣੀ ਸਾਹਿਬ ਇਹਦੇ ਵਿਚ ਇੱਕ ਗੱਲ ਤਾਂ ਹੋਰ ਵੀ ਸਾਹਮਣੇ ਆ ਰਹੀ ਕਿ ਬਘੇਲ ਉਹਨਾਂ ਨੂੰ ਜਿਹੜਾ ਸੀਗਾ ਭੁਪੇਸ਼ ਬਘੇਲ ਉਹਨਾਂ ਨੂੰ ਮਤਲਬ ਕਿ ਲਾਇਆ ਗਿਆ ਸੀ, ਸਾਰੀ ਰਿਪੋਰਟ ਦੇਣ ਦੀ ਗੱਲ ਕੀਤੀ ਗਈ ਸੀ। ਉਸ ਤੋਂ ਬਾਅਦ ਤਿੰਨ ਜਿਹੜੇ ਇਹਦੇ ਵਿਚ ਸਿੱਟ ਵੀ ਬਣਾਈ ਗਈ ਸੀ ਜਿਹੜੇ ਬੰਦੇ ਸ਼ਾਮਲ ਕੀਤੇ ਸੀ ਆਪਣੇ ਭੁਪਿੰਦਰ ਜਾਟ ਹੁਣੀ ਤੇ ਅਜੇ ਮਾਖਣ ਜੀ ਤੇ ਮੀਨਾਕਸ਼ੀ ਨਟਰਾਜ ਹੁਣੀ ਜਿਹੜੇ ਉਹਨਾਂ ਦਾ ਜ਼ਿਕਰ ਵੀ ਹੋਇਆ ਸੀ ਪਰ ਉਹਨਾਂ ਨੂੰ ਉਸ ਚੀਜ਼ ਦਾ ਜਾਂ ਸਥਿਤੀ ਦਾ ਕੁਝ ਪਤਾ ਨਹੀਂ ਪੰਜਾਬ ਦੇ ਕੀ ਹਾਲਾਤ ਨੇ। ਉਹਨਾਂ ਨੂੰ ਵੀ ਕਿਹਾ ਗਿਆ ਸੀ ਕਿ ਰਿਪੋਰਟ ਤੁਸੀਂ ਸੌਂਪੋ ਪਰ ਉਹਦੇ ਉੱਤੇ ਦੂਸ਼ਣਬਾਜ਼ੀ ਲੱਗ ਰਹੀ ਹੈ ਕਿ ਜਿਹੜੀ ਇਹਨਾਂ ਦੀ ਦਿੱਲੀ ਦੀ ਲੀਡਰਸ਼ਿਪ ਹੈ ਕਿਤੇ ਨਾ ਕਿਤੇ ਉਹ ਵੀ ਕਹਿ ਸਕਦੇ ਕਿ ਨੁਕਤਾਚੀਨੀ ਕਹਿ ਲਓ ਜਾਂ ਕਿਹਨੂੰ ਲੈ ਕੇ ਆਉਣਾ ਜਾਂ ਉਹਨਾਂ ਦੇ ਵਿਚ ਲੀਡਰਸ਼ਿਪ ਦੇ ਵਿਚ ਵੀ ਆਪਸ ਦੇ ਵਿਚ ਜਿਹੜਾ ਬੈਲੈਂਸ ਨਹੀਂ ਬਣ ਰਿਹਾ ਜਾਂ ਜੋ ਆਪਣੇ ਗਾਂਧੀ ਹੁਣੀ ਆਪਣੇ ਨਾ ਹੀ ਚੇਤਾ ਭੁੱਲ ਜਾਂਦੇ ਜੀ ਇੱਕ ਤਾਂ ਆਪਣੇ ਇਹਨਾਂ ਦਾ ਯੰਗ ਮੈਨ ਜਿਹੜਾ ਹੈ ਜੀ ਰਾਹੁਲ ਗਾਂਧੀ ਜੀ ਜੋ ਫੈਸਲਾ ਕਹਿੰਦੇ ਛੁੱਟੀਆਂ ਤੇ ਜਾਣ ਤੋਂ ਪਹਿਲਾਂ ਕਰਕੇ ਗਿਆ ਸੀ ਉਹ ਸੁਨੇਹਾ ਪੰਜਾਬ ਤੱਕ ਪੁੱਜਿਆ ਹੀ ਨਹੀਂ ਜੀ।
1: ਪਰ ਸਾਹਿਬ ਗੱਲ ਏਦਾਂ ਹੈਗੀ ਆ ਜੋ ਸੋਰਸਿਸ ਦੱਸਦੇ ਹੈਗੇ ਦੂਜੇ ਮੀਡੀਆ ਦੇ
0: ਜੀ
1: ਉਹ ਕਹਿੰਦੇ ਜੀ ਵੀ ਜਦੋਂ ਚੰਨੀ ਸਾਹਿਬ ਨੇ ਮੀਟਿੰਗ ਸੱਦੀ ਉਹਨਾਂ ਦੇ ਘਰ ਜਦੋਂ ਮੀਟਿੰਗ ਚੱਲ ਰਹੀ ਸੀ ਚੱਲਦੀ ਮੀਟਿੰਗ ਦੇ ਵਿਚ ਕਿਉਂਕਿ ਅਫਵਾਹ ਤਾਂ ਇਹ ਉੜੀਆਂ ਆਇਆ ਸੀ ਨਾ ਵੀ ਚੰਨੀ ਜਿਹੜਾ ਹੈਗਾ ਆ ਕੀ ਆਪਣੀ ਵੱਖਰੀ ਪਾਰਟੀ ਬਣਾਊਗਾ ਜਾਂ ਬੀਜੇਪੀ ਜੁਆਇਨ ਕਰੂਗਾ ਤੇ ਇੰਨੇ ਬੰਦੇ ਆ ਗਏ ਜੀ ਇੰਨੇ ਬੰਦੇ ਆ ਗਏ
0: ਜੀ।
1: ਉਸ ਵੇਲੇ ਕਹਿੰਦੇ ਖੜਗੇ ਸਾਹਿਬ ਦਾ ਫੋਨ ਆਇਆ ਸੀ ਚੰਨੀ ਸਾਹਿਬ ਨੂੰ
0: ਜੀ
1: ਵੀ ਤੁਸੀਂ ਜਿਹੜਾ ਆ ਕੋਈ ਸਟ੍ਰਿਕਟ ਐਕਸ਼ਨ ਨਾ ਲਿਓ
0: ਜੀ
1: ਆਪਾਂ ਤੁਹਾਡੀ ਬਹਿ ਕੇ ਤੁਹਾਡੀ ਗੱਲ ਵੀ ਸੁਣਾਂਗੇ ਤੇ ਉਸ ਚੀਜ਼ ਨੂੰ ਐਡਰੈਸ ਵੀ ਕਰਾਂਗੇ
0: ਜੀ
1: ਵੀ ਰਾਹੁਲ ਜੀ ਜਦੋਂ ਆ ਜਾਂਦੇ ਆ ਉਦੋਂ ਮਤਲਬ ਜਿਹੜਾ ਹੈਗਾ ਤੁਹਾਡੀ ਗੱਲਬਾਤ ਸੁਣ ਲਈ ਜਾਊ
0: ਜੀ ਕੱਲ ਆਈ ਜਾਣਾ ਮੇਰੇ ਖਿਆਲ ਨਾਲ ਜੀ ਸੱਤ ਆ ਗਏ ਜੀ
1: ਹਾਂਜੀ
0: ਜੀ
1: ਹੁਣ ਰਾਜਾ ਵੜਿੰਗ ਨੇ ਤਾਂ ਸਿੱਧਾ ਜਿਹੜਾ ਹੈਗਾ ਆ ਰਾਹੁਲ ਗਾਂਧੀ ਨੂੰ ਕਿਹਾ ਸੀ ਜੀ ਮੈਨੂੰ ਲਾ ਦਿਓਗੇ ਤੇ ਮੈਨੂੰ ਕੋਈ ਫਰਕ ਨੀ ਮੈਂ ਤਾਂ ਜਿੱਥੇ ਤੁਸੀਂ ਬਿਠਾਲ ਦੇਣਾ ਮੈਂ ਉੱਥੇ ਬਹਿ ਜਾਣਾ
0: ਜੀ
1: ਬਸ ਇਹੀ ਗੱਲ ਉਹਨਾਂ ਨੂੰ ਘਰ ਕਰਕੇ ਜੀ ਅਗਲੇ ਕਹਿੰਦੇ ਹੈ ਏਡਾ ਲੋਇਲ ਬੱਚਾ
0: ਜੀ
1: ਨਾ ਇਹਨੂੰ ਕਾਹਦੇ ਵਾਸਤੇ ਜਿਹੜਾ ਲਾਉਣਾ ਸੀ
0: ਜੀ
1: ਸੋ ਇਸ ਕਰਕੇ ਜਿਹੜਾ ਆ ਉਹ ਪਰ ਜਿਹੜਾ ਆ ਰਾਜਾ ਵੜਿੰਗ ਦਾ ਧੜਾ ਉਹ ਇਹ ਪ੍ਰੋਜੈਕਟ ਕਰ ਰਿਹਾ ਆ ਵੀ ਸਾਡਾ ਸਾਡੇ ਨਾਲ ਥੋੜਾ ਚੰਨੀ ਨੇ ਜੇ ਅੱਖ ਦਿਖਾਈ ਆ ਤੇ ਰਾਹੁਲ ਗਾਂਧੀ ਨੂੰ ਦਿਖਾਈ ਆ
0: ਜੀ
1: ਕਿਉਂਕਿ ਫੈਸਲਾ ਰਾਹੁਲ ਗਾਂਧੀ ਦਾ ਆ
0: ਜੀ
1: ਹੁਣ ਦੇਖਦੇ ਹੈਗੇ ਆ ਕਿ ਰਾਹੁਲ ਗਾਂਧੀ ਜਿਹੜਾ ਹੈਗਾ ਆ ਇਹਨਾਂ ਨੂੰ ਕਿੱਦਾਂ ਪੈਸੀਫਾਈ ਕਰਤਾ ਕਿੱਦਣ ਮੀਟਿੰਗ ਤੇ ਬਾਕੀ ਭੁਪੇਸ਼ ਬਘੇਲ ਹੁਣੀ ਜਿਹੜੇ ਹੈਗੇ ਆ ਉਹਨਾਂ ਨੂੰ ਪੰਜਾਬ ਦਾ ਤਾਂ ਅਸੀਂ ਹੁਣ ਪਤਾ ਲੱਗਾ ਜੀ ਵੀ ਇੱਥੇ ਜਿੰਨੇ ਧੜੇ ਬਣਨਗੇ ਉਨਾ ਵੈਲਕਮ ਵਧੀਆ ਹੋਇਆ ਕਰੂਗਾ ਜੀ
0: ਸਮੱਸਿਆ
1: ਸੋਲਵ ਕਰਨਗੇ
0: ਬਾਜਵਾ ਸਾਹਿਬ ਪਹੁੰਚੇ ਨਹੀਂ ਜੀ ਦੇਖੋ ਕੀ ਹਾਲਾਤ ਕੀ ਆ ਇੱਧਰ ਉਹ ਆਪਣੀ ਸੁਰ ਦੇ ਵਿਚ ਚੱਲੇ ਹੋਏ ਨੇ ਜੀ
1: ਸਾਰੇ ਇੱਥੇ ਹਰ ਇੱਕ ਬੰਦਾ ਜਿਹੜਾ ਹੈਗਾ ਆ ਉਹ ਮੁੱਖ ਮੰਤਰੀ ਵਾਲੀ ਝੱਗੀ ਸਵਾਈ ਫਿਰਦਾ ਕਰਨਾ ਕੀ ਆ ਜੀ
0: ਜੀ
1: ਉਹ ਕਹਿੰਦਾ ਮੁੱਖ ਮੰਤਰੀ ਤੋਂ ਘੱਟ ਤਾਂ ਮੈਂ ਕਿਸੇ ਕੋਈ ਚੀਜ਼ ਲੈਣੀ ਹੀ ਨਹੀਂ ਨਾ ਜੋ ਮਰਜ਼ੀ ਹੋ ਜਾਏ
0: ਜੀ
1: ਤੇ ਚੰਨੀ ਸਾਹਿਬ ਕਹਿੰਦੇ ਹੈਗੇ ਆ ਮੂੰਹ ਨੂੰ ਲੱਗ ਗਈ ਛੁੱਟਦੀ ਨਾ ਹੀ ਤੌਬਾ ਕਰਾਂ ਬਥੇਰੀ ਹਾਂਜੀ ਉਹ ਤਾਂ ਇਹ ਆ ਵੀ ਉਹਨਾਂ ਨੇ ਦੇਖ ਕੇ ਤੇਰੀਆਂ ਮਸਤ ਨਿਗਾਹਾਂ ਟੁੱਟ ਗਈ ਤੌਬਾ ਮੇਰੀ ਮੈਂ ਤਾਂ ਪੀਣੀ ਹੈ
0: ਉਹਨਾਂ
1: ਨੇ ਹੁਣ ਸੀ ਐਮ ਦੀ
0: ਉਹ ਤਾਂ ਕਹਿੰਦੇ ਉਹਨੇ ਫਿਰ ਮੱਝਾਂ ਵੀ ਚੋਈਆਂ ਬੱਕਰੀਆਂ ਵੀ ਚੋਈਆਂ ਸਾਰਾ ਕੁਛ ਕੀਤਾ ਟੈਂਟ ਵੀ ਲਾਇਆ ਸਪੀਕਰ ਵੀ ਲਾਏ ਨੇ ਤਾਂ ਫਿਰ ਵੀ ਜੇ ਇਹ ਚੀਜ਼ ਹਾਸਲ ਨਾ ਹੋਈ ਤਾਂ ਫਿਰ ਕਿਸ ਕੰਮ ਗਈ ਜੀ
1: ਪਰ ਇਹ ਸਭ ਜਿਹੜੇ ਬੰਦੇ ਚੰਨੀ ਸਾਹਿਬ ਨੂੰ ਵਿਜ਼ਨਰੀ ਸਮਝਦੇ ਹੈਗੇ ਮੈਂ ਤਾਂ ਉਹਨਾਂ ਨਾਲ ਸਹਿਮਤ ਹੈ ਨੀ ਗਾ ਜੀ ਜੋ ਏਦਾਂ ਦੀਆਂ ਹਰਕਤਾਂ ਹੋਈਆਂ ਸੀ ਕਿ ਉਹ ਇੱਕ ਵਿਜ਼ਨਰੀ ਲੀਡਰ ਜਿਹੜਾ ਹੈਗਾ ਆ
0: ਜੀ
1: ਲੀਡਰ ਦਾ ਕੰਮ ਜਿਹੜਾ ਹੈਗਾ ਕੁਛ ਹੋਰ ਤਰ੍ਹਾਂ ਦਾ ਹੁੰਦਾ ਸੀਜ਼ਨਡ ਲੀਡਰ ਹੈਗੇ ਸੀਗੇ ਜੀ
0: ਜੀ ਪਰ ਇੱਕ ਜਿਹੜਾ ਸੈਣੀ ਸਾਹਿਬ ਇੱਕ ਪੱਕ ਹੋਰ ਛੱਡਣਾ ਨੀ ਜਾਂ ਪੈਣਾ ਮਤਲਬ ਕਿ ਚਾਹੀਦਾ ਨੀ ਜਾਂ ਛੱਡਣਾ ਜਿਵੇਂ ਕਿ ਬਾਕੀ ਪਾਰਟੀਆਂ ਵੀ ਐਸੀ ਭਾਈਚਾਰੇ ਨੂੰ ਟਾਰਗੇਟ ਕਰਕੇ ਜਾਂ ਵੋਟਾਂ ਦੀ ਖੇਡ ਜਿਹੜੀਆਂ ਖੇਡਦੀਆਂ ਨੇ ਪਰ ਕਿਤੇ ਨਾ ਕਿਤੇ ਉਹ ਵੀ ਦੇਖਿਆ ਜਾਵੇ ਤਾਂ ਚੰਨੀ ਸਾਹਿਬ ਨੂੰ ਜਿਹੜਾ ਉਸ ਦੇ ਲਈ ਜਿਹੜਾ ਦੇਖਿਆ ਜਾ ਰਿਹਾ ਜੇ ਉਹ ਨਹੀਂ ਕਰਦੇ ਤਾਂ ਫਿਰ ਕਾਂਗਰਸ ਕਿਤੇ ਨਾ ਕਿਤੇ ਮਾਤ ਵੀ ਦਿਖਾਵੇਗੀ
1: ਪਰ ਸਾਹਿਬ ਐਸੀ ਵਰਗ ਜਿਹੜਾ ਹੈਗਾ ਆ ਇਹ ਵੀ ਇਹਦਾ ਇੱਕ ਗਲਤ ਫਹਿਮੀ ਕਾਂਗਰਸ ਦੀ ਆ ਕਾਂਗਰਸ ਨੇ ਮੁਲਕ ਨੂੰ ਸ਼ੁਰੂ ਤੋਂ ਹੀ ਜਾਤਾਂ ਪਾਤਾਂ ਚ ਵੰਡ ਕੇ ਰੱਖਿਆ ਜੀ
0: ਜੀ
1: ਹੁਣ ਅੱਜ ਦੇ ਹਾਲਾਤ ਇਹ ਹੈਗੇ ਆ ਕਿ ਹਰ ਇੱਕ ਪਾਰਟੀ ਦਾ ਆਪਣਾ ਐਸੀ ਵਿੰਗ ਵੱਖਰਾ ਹੈਗਾ
0: ਜੀ
1: ਇਹ ਕਿੱਥੇ ਲਿਖਿਆ ਵੀ ਚੰਨੀ ਸਾਹਿਬ ਜੇ ਖੜੇ ਹੋ ਜਾਣਗੇ ਸਾਰੀਆਂ ਐਸੀ ਵੋਟਾਂ ਜਿਹੜੀਆਂ ਹੈਗੀਆਂ ਕਾਂਗਰਸ ਨੂੰ ਪੈ ਜਾਣਗੀਆਂ ਜੀ ਜੀ ਇਹ ਸੱਚ ਹੁੰਦਾ ਤੇ ਪਹਿਲਾਂ ਵੀ ਤਾਂ ਦੋ ਸੀਟਾਂ ਤੋਂ ਹਾਰ ਹੀ ਗਿਆ ਜੀ ਦੇਖੋ ਰਿਜ਼ਰਵ ਸੀਟ ਦੇ ਉੱਤੇ ਜਦੋਂ ਇਲੈਕਸ਼ਨ ਲੜੋਗੇ ਤੁਸੀਂ ਤੇ ਦੂਜੇ ਪਾਸੇ ਵੀ ਤਾਂ ਤੁਹਾਡੀ ਜਾਤੀ ਦਾ ਹੀ ਬੰਦਾ ਆਊਗਾ
0: ਬਿਲਕੁਲ ਜੀ
1: ਉਹ ਦੂਜੀ ਪਾਰਟੀ ਦੇ ਵਿੱਚੋਂ ਜਿਹੜਾ ਬੰਦਾ ਲੜ ਰਿਹਾ ਆ ਉਹ ਵੀ ਉਸੇ ਜਾਤੀ ਦਾ ਹੋਊਗਾ ਉਹਦਾ ਵੀ ਤਾਂ ਆਪਣਾ ਕੋਈ ਆਧਾਰ ਹੋਊਗਾ
0: ਜੀ
1: ਨੋ ਡਾਊਟ ਕਿ ਇੱਕ ਸਾਬਕਾ ਸੀਐਮ ਦਾ ਜਿਹੜਾ ਆ ਤੁਹਾਡੇ ਤੇ ਟੈਗ ਲੱਗਾ ਆ ਜਿਹਦਾ ਬੈਨੀਫਿਟ ਵੀ ਹੁੰਦਾ
0: ਜੀ
1: ਲੋਕੀ ਪਰਜ਼ਿਊਮ ਕਰਨ ਲੱਗ ਪੈਂਦੇ ਹੈਗੇ ਆ ਕਿ ਹਾਂ ਜੀ ਵੀ ਇਹ ਬੰਦਾ ਜਿਹੜਾ ਆ ਅਸੀਂ ਐਮ ਐਲ ਏ ਨੀ ਮੁੱਖ ਮੰਤਰੀ ਬਣਾਉਣ ਜਾ ਰਹੇ ਆ
0: ਜੀ
1: ਬਟ ਇਹ ਆ ਕਿ ਦੇਰ ਇਜ਼ ਨੋ ਹਾਰਡ ਐਂਡ ਫਾਸਟ ਰੂਲ
0: ਜੀ
1: ਪਿਛਲੀ ਵਾਰੀ ਜਦੋਂ ਇਹਨਾਂ ਨੇ ਇਲੈਕਸ਼ਨ ਲੜਿਆ ਦੋਵਾਂ ਸੀਟਾਂ ਤੋਂ ਲੜਿਆ ਸੀਗਾ ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਸੀਗੇ ਜੀ ਇਹ ਦੋਨਾਂ ਸੀਟਾਂ ਤੋਂ ਫੇਲ ਹੋ ਗਏ
0: ਜੀ
1: ਜੇ ਕਾਂਗਰਸ ਦੀ ਸਰਕਾਰ ਆ ਵੀ ਜਾਂਦੀ ਤੇ ਤਾਂ ਵੀ ਚੰਨੀ ਸਾਹਿਬ ਥੋੜਾ ਮੁੱਖ ਮੰਤਰੀ ਬਣ ਸਕਦੇ ਸੀ
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਇੱਥੇ ਹੁਣ ਹਰ ਇੱਕ ਨੇ ਜਿਹੜੀਆਂ ਆਪਣੀਆਂ ਆਪਣੀਆਂ ਕੁੜਤੀਆਂ ਸਵਾਈਆਂ ਹੀ ਆ ਜੀ ਬਾਜਵਾ ਸਾਹਿਬ ਸੋਚਦੇ ਹੈਗੇ ਆ ਵੀ ਮੇਰੇ ਤੋਂ ਵੱਡਾ ਸੀਨੀਅਰ ਲੀਡਰ ਕੋਈ ਨੀ
0: ਜੀ
1: ਹਾਂਜੀ ਚੰਨੀ ਸਾਹਿਬ ਕਹਿੰਦੇ ਆਈ ਐਮ ਪਾਪੂਲਰ ਕਿਉਂਕਿ ਪੈਣ ਪੰਜਾਬ ਦੇ ਵਿਚ ਮੇਰੀ ਧਾਕ ਆ ਮੇਰੀ ਡਿਮਾਂਡ ਆ ਹਰ ਜਗ੍ਹਾ ਜੀ
0: ਪਰ ਉਧਰ ਸਿੱਧੂ ਸਾਹਿਬ ਵੀ ਥਾਪੀਆਂ ਮਾਰਨ ਲੱਗ ਗਏ ਨੇ
1: ਮੈਨੂੰ ਤਾਂ ਉਹ ਤੋਂ ਉਮੀਦ ਕੋਈ ਨੀ ਜੀ ਪਤਾ ਨੀ ਕਿਉਂ ਸਾਡੇ ਬੰਦੇ ਉਮੀਦ ਲਾ ਲੈਂਦੇ ਹੈਗੇ ਜੀ ਦੇਖਿਆ ਆ ਜੀ ਉਹ ਕਹਿੰਦੇ ਨੀ ਜੇ ਹਾਥ ਹਮਨੇ ਅਜਵਾਏ ਹੋਏ ਹੈ
0: ਕਹਿੰਦੇ ਖੇਡ ਨਾ ਖੇਡੂਗਾ ਨਾ ਖੇਲਣ ਦੂੰਗਾ ਕਹਿੰਦੇ ਜੀ
1: ਪਰ ਸਾਹਿਬ ਸਿਆਸਤ ਦੇ ਵਿਚ ਜਿਹੜੀ ਬੋਲ ਬਾਣੀ ਆ ਨਾ ਬੜੀ ਮੈਟਰ ਕਰਦੀ ਆ
0: ਜੀ
1: ਜਿਹੜੇ ਬੰਦੇ ਨੂੰ ਬੋਲਣਾ ਹੀ ਨੀ ਆਉਂਦਾ ਦੂਜੇ ਨੂੰ ਇੱਜ਼ਤ ਦੇਣੀ ਨੀ ਆਉਂਦੀ ਉਹ ਇੱਜ਼ਤ ਅਰਨ ਕਿੱਦਾਂ ਕਰੂਗਾ ਇੱਜ਼ਤ ਕਮਾਊਗਾ ਕਿੱਦਾਂ
0: ਬਿਲਕੁਲ ਹੈ ਜੀ
1: ਮਤਲਬ ਇਹ ਸਕੀਮਾਂ ਦੇ ਸਕਦੇ ਹੈਗੇ ਆ ਪਰ ਉਹ ਸਕੀਮਾਂ ਦਾ ਜਦੋਂ ਮੰਨ ਲਓ ਇਹਨਾਂ ਨੂੰ ਮੁੱਖ ਮੰਤਰੀ ਬਣਾ ਵੀ ਦਿੰਦੇ ਹੈਗੇ ਸਰਕਾਰ ਵੀ ਇਹਨਾਂ ਦੀ ਬਣ ਜਾਂਦੀ ਹੈ ਤਾਂ ਵੀ ਇਹਨਾਂ ਕੋਲ ਆਪਣਾ ਏਜੰਡਾ ਨੀ ਲਾਗੂ ਕਰਵਾ ਹੋਣਾ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਕਿਉਂਕਿ ਸਰਕਾਰ ਕੱਲੀ ਇੱਕ ਵਿਧਾਇਕ ਨਾਲ ਨੀ ਬਣਦੀ 60 ਵਿਧਾਇਕ ਚਾਹੀਦੇ ਆ ਜੀ
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: 60 ਬੰਦੇ ਸਿੱਧੂ ਸਾਹਿਬ 10 ਬੰਦੇ ਨਾਲ ਲੈ ਕੇ ਨਹੀਂ ਤੁਰ ਸਕਦੇ ਤੇ 60 ਬੰਦੇ ਕਿੱਥੋਂ ਨਾਲ ਤੁਰ
0: ਲੈਣੇ ਸੈਣੀ ਸਾਹਿਬ ਇੱਕ ਨੁਕਤਾ ਹੋਰ ਵਿਚਾਰ ਕੇ ਸਰਕਾਰ ਬਣਾਉਣ ਦੀ ਗੱਲ ਕੀਤੀ ਹੈ ਅਕਾਲੀ ਦਲ ਤੋਂ ਮੂੰਹ ਮੋੜਨ ਲੱਗ ਗਏ ਨੇ ਆਪਣੇ ਨਾਲ ਔਜਲਾ ਸਾਹਿਬ ਵੀ ਨੇ ਉਹਨਾਂ ਦੀ ਵੀ ਨਾਲ ਗੱਲ ਸੁਣਦੇ ਆ ਫਿਰ ਇਹਦੇ ਉੱਤੇ ਥੋੜੀ ਜਿਹੀ ਚਰਚਾ ਜ਼ਰੂਰ ਆਪਾਂ ਛੇੜ ਲਈਏ 2 ਮਿੰਟ ਚ ਕਿ ਅਕਾਲੀ ਦਲ ਜਿਹੜਾ ਹੈਗਾ ਖੇਤਰੀ ਪਾਰਟੀ ਤੇ ਦੂਸਰੇ ਪਾਸੇ ਵਹੀਰ ਵਾਲੀ ਪਾਰਟੀ ਹੈ ਜੀ ਤੇ ਉਹ ਵੀ ਜਿਹੜਾ ਕਿਤੇ ਨਾ ਕਿਤੇ ਇਧਰੋਂ ਪਾਟੋ ਧਾੜ ਹੋਣ ਲੱਗ ਗਿਆ ਜੀ ਉਧਰ ਸ਼ਮੂਲੀਅਤ ਜ਼ਿਆਦਾ ਸੰਕੇਤ ਆਉਣ ਲੱਗ ਗਏ ਨੇ ਜੀ ਕਿਵੇਂ ਦੇਖ ਦੋ ਇਹਦੇ ਵਿਚ
1: ਪਰ ਸਾਹਿਬ ਜਿਹੜਾ ਅੱਜ ਕਾ ਅੱਜ ਜਿਹੜਾ ਹੋਇਆ ਨਾ ਅਕਬਾਲ ਝੁੰਦਾ ਹੋਣਾ ਨੇ ਆਪਣਾ ਵੱਖਰਾ ਮਿਸਲ ਪੰਜਾਬ ਵਾਲਿਆਂ ਸਤਲੁਜ ਵਾਲਿਆਂ ਨੇ ਜਿਹੜਾ ਹੈਗਾ ਉਹਨਾਂ ਨੇ ਹਾਂਜੀ ਉਹਨਾਂ ਨੇ ਆਪਣਾ ਵੱਖਰਾ ਜਿਹੜਾ ਹੈਗਾ ਆ ਇਹਨਾਂ ਦੇ ਰਲ ਕੇ ਇਕੱਠਾ ਧੜਾ ਜਿਹੜਾ ਆ ਉਹ ਬਣਾਇਆ
0: ਜੀ
1: ਉਹ ਆਪਣੇ ਪ੍ਰਧਾਨ ਤੋਂ ਜਾਣੀ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਪਾਸਾ ਵੱਟ ਗਏ ਆ ਜੀ
0: ਉਹ ਕਹਿੰਦੇ ਵੀ ਸਾਡਾ ਇਹ ਗਰੁੱਪ
1: ਹਾਂਜੀ ਪ੍ਰਧਾਨ ਦੀ ਪ੍ਰਧਾਨਗੀ ਇਨਕਾਰ ਕਰਕੇ ਤੇ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਉਹ ਬਣਾ ਲਿਆ ਗਰੁੱਪ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਅਲਾਇੰਸ ਉਹਦੇ ਨਾਲ ਕਰਾਂਗੇ ਵੀ ਜਿਹੜੀ ਪਾਰਟੀ ਵੀ ਬੀਜੇਪੀ ਨਾਲ ਮਤਲਬ ਅਲਾਇੰਸ ਨਹੀਂ ਕਰੇ ਅੱਗੇ ਦੂਜਾ ਕਿ ਅਸੀਂ ਜਿਹੜਾ ਹੈਗਾ ਅਮਰਜ ਨਹੀਂ ਹੋਵਾਂਗੇ ਸਾਨੂੰ ਕਹਿੰਦੇ ਜੇ ਵਾਰਸ ਪੰਜਾਬ ਦੀ ਵੀ ਗੱਲ ਹੈਗੀ ਆ ਤੇ ਸਾਨੂੰ ਅੰਮ੍ਰਿਤਪਾਲ ਦੀ ਲੀਡਰਸ਼ਿਪ ਦੇ ਵੀ ਦੇ ਉੱਤੇ ਕੋਈ ਇਤਰਾਜ ਨੀ ਗਾ
0: ਜੀ
1: ਉਹਨਾਂ ਦੀ ਅਗਵਾਈ ਚ ਚੱਲਣ ਨੂੰ ਤਿਆਰ ਆ ਪਰ ਉੱਥੇ ਸਾਡਾ ਕੋਈ ਮਿਨੀਮਮ ਪ੍ਰੋਗਰਾਮ ਹੋਊਗਾ
0: ਜੀ
1: ਤੇ ਸਾਡੀ ਆਪਣੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੋਊਗੀ
0: ਜੀ ਕੰਟਰੋਲ ਅਸੀਂ ਕਰਾਂਗੇ
1: ਮੁੱਦੇ ਉਹੀ ਜਿਹੜੇ ਝੁੰਦਾ ਕਮੇਟੀ ਦੇ ਵਿਚ ਲਾਏ ਹੈਗੇ ਸੀਗੇ ਜੀ ਉਹੀ ਉਹਨਾਂ ਨੇ ਕਿਹਾ ਵੀ ਉਹਦੇ ਮੁਤਾਬਕ ਹੀ ਪਰਿਵਾਰਵਾਦ ਦਾ ਜਾਂ ਹੋਰ ਜਿਹੜੇ ਹੈਗੇ ਆ ਵੀ ਫੈਡਰਲ ਸਟਰਕਚਰ ਦਾ ਹਾਂਜੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਮੁੱਦਿਆਂ ਦੇ ਆਧਾਰ ਤੇ ਕੰਪਰੋਮਾਈਜ਼ ਹੋਊਗਾ ਤੇ ਫੇਰ ਜਿਹੜਾ ਆ ਤੇ ਹੁਣ ਜੇ ਪਰਿਵਾਰਵਾਦ ਦੀ ਗੱਲ ਕਰਦੇ ਹੈਗੇ ਆ
0: ਤੇ
1: ਇੱਕ ਪਾਸੇ ਵਾਰਸ ਪੰਜਾਬ ਚ ਜਾਣ ਨੂੰ ਤਿਆਰ ਹੈਗੇ ਆ ਜੀ ਤੇ ਅੰਮ੍ਰਿਤਪਾਲ ਹੋਣਾ ਦੇ ਤਾਗੇ ਮਾਂ ਪਿਤਾ ਜੀ ਜਿਹੜੇ ਹੈਗੇ ਆ ਉਹ ਕੀ ਪਰਿਵਾਰਵਾਦ ਚ ਨੀ ਆਉਂਦੇ ਜੀ
0: ਨਹੀਂ ਜੀ ਨਹੀਂ ਜੀ ਜੀ
1: ਸੋ ਇਸ ਕਰਕੇ ਜਿਹੜਾ ਆ ਇੱਕ ਪਾਰਟੀ ਦੇ ਵਿਚ ਜਿਹੜਾ ਇੱਕ ਲੀਡਰ ਆਲ ਇਨ ਆਲ ਹੋ ਜਾਏ ਉਹ ਜਿਹੜਾ ਪਾਰਟੀ ਲੰਬੇ ਸਮੇਂ ਤੱਕ ਜਿਹੜੀ ਚੱਲਦੀ ਨੀ ਹੁੰਦੀ
0: ਬਿਲਕੁਲ
1: ਨਾਲ ਹੀ ਉਹਨਾਂ ਨੇ ਕਿਹਾ ਵੀ ਹਾਂ ਜੀ ਵੀ ਅਕਾਲੀ ਦਲ ਜਿਹੜਾ ਹੈਗਾ ਬਾਦਲ ਦੇ ਮੁਤਾਬਕ ਜਿੱਦਾਂ ਉਹ ਚੱਲਦੇ ਹੈਗੇ ਓਦਾਂ ਆਪਾਂ ਚੱਲਾਂਗੇ ਜੀ
0: ਜੀ ਜੀ
1: ਜੋ ਪਿੱਛੇ ਤਰੀਕੇ ਰਾਜਨੀਤੀ ਉਹ ਕਰਦੇ ਰਹੇ ਜਿਸ ਤਰੀਕੇ ਦੀ ਓਦਾਂ ਦੀ ਰਾਜਨੀਤੀ
0: ਜੀ
1: ਪਰ ਸਵਾਲ ਇਹ ਹੈਗਾ ਆ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈਗੇ ਉਹਨਾਂ ਨੂੰ ਚਾਹੀਦਾ ਵੀ ਸ਼ੀਸ਼ੇ ਚ ਕਰੀ ਆਪਣਾ ਚਿਹਰਾ ਦੇਖਣ ਵੀ ਜਿੱਦਣ ਇਹਨਾਂ ਨੂੰ ਪ੍ਰਧਾਨਗੀ ਮਿਲੀ ਸੀ ਉਦਣ ਦੀ ਟੇਪ ਚਲਾ ਕੇ ਆਪਣੀ ਜਰੂਰ ਸੁਣਿਆ ਕਰਨ ਜੀ
0: ਜੀ ਬਿਲਕੁਲ
1: ਤੇ ਹੁਣ ਤੁਹਾਨੂੰ ਤੈਨੂੰ ਸਿਆਸਤ ਸਿਖਾਉਣੀ ਆ ਜੀ ਪਹਿਲਾਂ ਅਗਲੇ ਬੰਦੇ ਨੂੰ ਜਿਹੜਾ ਹੈਗਾ ਆ ਕੋਈ ਤੇ ਕੋਈ ਹਾਥੀ ਤੇ ਚੜ ਕੇ ਜਿਹੜਾ ਆ ਉਹ ਕਥਾ ਜੀ ਸੁਣਾਈ ਸੀ ਉਹਨਾਂ ਨੇ ਜੀ
0: ਵੀ
1: ਸੁਖਬੀਰ ਸਿੰਘ ਤੇਰੇ ਵੀ ਨੇਜਾ ਮਾਰੂ ਗਈ ਹਾਂਜੀ
0: ਬਿਲਕੁਲ
1: ਸੋ ਉਹ ਇੱਕ ਜਥੇਦਾਰ ਨੀ ਸੀ ਬੋਲਦਾ ਉਹ ਇੱਕ ਬੰਦੇ ਦੇ ਅੰਦਰੋਂ ਜਿਹੜੀ ਆ ਪੀੜਾ ਬੋਲਦੀ ਸੀ ਉਹਦੇ ਅੰਦਰੋਂ ਜਿਹੜਾ ਹੈਗਾ ਆ
0: ਜੀ
1: ਉਹ ਜੈਲਸ ਫੈਕਟਰ ਸੀਗਾ ਜੋ ਉਹਨਾਂ ਨੇ ਮਤਲਬ ਮਨਸੂਬੇ ਘੜੇ ਸੀ ਉਹ ਮਨਸੂਬੇ ਕਾਮਯਾਬ ਨਹੀਂ ਹੋਏ
0: ਜਿਹਦੇ
1: ਕਰਕੇ ਉਹ ਇਸ ਤਰੀਕੇ ਨਾਲ ਬੋਲਦੇ ਜੀ ਔਜਲਾ ਸਾਹਿਬ ਨੂੰ ਲੈ ਲਓ ਜੀ
0: ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ ਉਹਨੂੰ ਜੀ ਔਜਲਾ ਸਾਹਿਬ ਜੀ ਉਹਨੂੰ ਜੀ ਲੰਘਿਆ ਸਵਾਗਤ ਹੈ ਜੀ ਮਿਊਟ ਕਰ ਦਿੱਤਾ ਜੀ ਚਲੋ ਆਪਾਂ ਇੱਕ ਟਿੱਪਣੀ ਲੈ ਲੈਂਦੇ ਤਦ ਤੱਕ ਤੁਹਾਡੀ ਹੋਰ ਇੱਕ ਸੁਣੀ ਸਾਹਿਬ ਜਿਵੇਂ ਕਿ ਚਲੋ ਗੱਲ ਆਉਂਦੀ ਹੈ ਕਿ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਜਾਂ ਐਸ ਜੀ ਪੀ ਸੀ ਦੇ ਵਿਚ ਅਕਾਲ ਤਖ਼ਤ ਸਾਹਿਬ ਦੇ ਵਿਚ ਦਖਲ ਅੰਦਾਜ਼ੀ ਕਰ ਰਹੀ ਹੈ ਪਰ ਇਸੇ ਤਰ੍ਹਾਂ ਸੈਣੀ ਸਾਹਿਬ ਜਿੱਦਾਂ ਕਮੇਟੀਆਂ ਭੰਗ ਕਰਕੇ ਉਹ ਚਾਹੇ ਮਹਾਰਾਸ਼ਟਰ ਦੀ ਕਮੇਟੀ ਸੀ ਚਾਹੇ ਐਸ ਜੀ ਪੀ ਸੀ ਚਾਹੇ ਉਹ ਹਰਿਆਣਾ ਕਮੇਟੀ ਸੀ ਉਹਦੇ ਵਿਚ ਵੀ ਦਖਲ ਅੰਦਾਜ਼ੀ ਕੀਤੀ ਹੈ ਵੱਡੇ ਪੱਧਰ ਦੇ ਉਤੇ ਆਪਣੇ ਮੈਂਬਰ ਲਾਏ ਹੈ ਇਸੇ ਤਰ੍ਹਾਂ ਹੁਣ ਮੁਸਲਿਮ ਧਰਮ ਦੇ ਵਿਚ ਵਕਫ ਬੋਰਡ ਜਿਹੜਾ ਉਹਦੇ ਵਿਚ ਆਪਣੇ ਨੌ ਜਿਹੜੇ ਨੇ ਦੋ ਜਿਹੜੇ ਨੇ ਹਿੰਦੂ ਮੈਂਬਰ ਸਥਾਪਿਤ ਕਰ ਦਿੱਤੇ ਆ ਜੀ ਕਿੱਧਰ ਨੂੰ ਜਾ ਰਹੀ ਹੈ ਸਾਰੀ ਇਹ
1: ਪਰ ਸਰ ਚਲੋ ਆਪਾਂ ਹਿੰਦੂ ਵਾਲੀ ਗੱਲ ਤਾਂ ਨਾ ਹੀ ਕਰੀਏ ਉਹਦਾ ਕਾਰਨ ਆ ਉਹਦਾ ਚਲੋ ਇਹ ਆ ਵੀ ਜੇ ਸਾਰੀਆਂ ਸੰਸਥਾਵਾਂ ਦੇ ਵਿਚ ਸਾਰੇ ਤਰੀਕੇ ਦੇ ਬੰਦੇ ਹੋਣ ਤੇ ਕੋਈ ਚੰਗੀ ਗੱਲ ਹੀ ਹੈਗੀ ਆ ਉਹ ਦੋ ਹਿੰਦੂ ਨਾ ਕਹਿ ਕੇ ਉਹਨਾਂ ਨੂੰ ਦੋ ਸਰਕਾਰੀ ਬੰਦੇ ਕਹੀਏ ਵੀ ਸਰਕਾਰੀ ਬੰਦੇ ਸ਼ਾਮਲ ਕਰ ਦਿੱਤੇ ਨੋਮੀਨੀ ਜਿਹੜੇ ਆ ਉਹ ਕਰ ਦਿੱਤੇ ਜੀ ਨੋਮੀਨੇਟ
0: ਜੀ
1: ਉਹ ਜਦ ਕੇ ਵਕਫ ਬੋਰਡ ਵੀ ਪਹਿਲਾਂ ਆਪਣੀ ਇੰਡੀਪੈਂਡੈਂਟ ਉਹਦੀ ਐਗਜ਼ਿਸਟੈਂਸ ਸੀ ਜੀ
0: ਜੀ
1: ਇੱਥੇ ਤੱਕ ਕਿ ਕੋ ਸਿਵਲ ਕੋਰਟਾਂ ਦੇ ਵਿਚ ਜੁਰਿਸਡਿਕਸ਼ਨ ਵੀ ਬਾਹਰ ਸੀ ਇਹਨਾਂ ਦੇ ਸਟੇਟ ਅਫਸਰ ਤੇ ਜਿਹੜਾ ਹੈਗਾ ਆ ਡਿਸੀਜਨ ਤੇ ਜੀ
0: ਜੀ
1: ਤੋ ਇਸ ਕਰਕੇ ਉਹ ਨਾ ਕੋਪਰ ਹੁਣ ਜਦੋਂ ਵਕਫ ਐਕਟ ਦੇ ਵਿਚ ਸੋਧ ਕਰ ਦਿੱਤੀ ਅਗਲਿਆਂ ਨੇ
0: ਜੀ
1: ਤੇ ਉਹਨਾਂ ਨੇ ਹੁਣ ਆਪਣਾ ਵਿਚ ਜਿਹੜਾ ਆ ਇੰਟਰਫੇਰੈਂਸ ਰੱਖਣੀ ਤਾਂ ਹੈਗੀ ਆ
0: ਬਿਲਕੁਲ ਹੈ ਜੀ ਬਿਲਕੁਲ
1: ਜਿੱਥੇ ਤੱਕ ਦੂਜਾ
0: ਆਪਣੇ ਨਾਲ ਔਜਲਾ ਸਾਹਿਬ ਜੁੜ ਗਏ ਉਸ ਤੋਂ ਪਹਿਲਾਂ ਔਜਲਾ ਸਾਹਿਬ ਇੱਕ ਮਿੰਟ ਬਸ ਗਰੇਵਾਲ ਸਾਹਿਬ ਨੂੰ ਫਰੀ ਕਰ ਲਈਏ ਗਰੇਵਾਲ ਸਾਹਿਬ ਸਵਾਗਤ ਹੈ ਜੀ ਉਹਨੂੰ ਜੀ
4: ਸਤਿ ਸ੍ਰੀ ਅਕਾਲ
0: ਜੀ ਜੀ
1: ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ
0: ਕੀ ਕਹਿਣਾ ਚਾਹੋਗੇ
4: ਆਪਣੇ ਭਾਰਤ ਸਾਹਿਬ ਮੈਂ ਨਾ ਹੁਣੇ ਹੀ ਜੁੜਿਆ ਸੀ ਤੁਹਾਡੇ ਨਾਲ ਮੈਂ ਕਮੈਂਟ ਕਰਦਾ ਤੇ ਮੈਨੂੰ ਨਾ ਤੁਹਾਡਾ ਨੋਟੀਫਿਕੇਸ਼ਨ ਮਿਲਦਾ ਤੇ
0: ਅੱਛਾ ਜੀ
4: ਮੈਂ ਕਮੈਂਟ ਕਰਦਾ ਮੈਂ ਤੁਹਾਨੂੰ ਸਕਰੀਨਸ਼ਾਟ ਭੇਜਣ ਲੱਗਿਆ ਵੀ ਉਹ ਕਮੈਂਟ ਨਹੀਂ ਹੋ ਰਿਹਾ
0: ਨਹੀਂ ਕਮੈਂਟ ਤੁਹਾਡਾ ਆ ਗਿਆ ਜੀ ਤੁਸੀਂ ਲਿਖਿਆ ਭੁਪਿੰਦਰ ਸਿੰਘ ਭਾਰਤ ਜੀ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਆ ਗਿਆ ਜੀ ਕਮੈਂਟ ਤੁਹਾਡਾ
4: ਉਦੋਂ ਬਾਅਦ ਇੱਕ ਕਮੈਂਟ ਮੈਂ ਹੋਰ ਕੀਤਾ ਸੀਗਾ ਉਹ ਨਹੀਂ ਹੋ ਰਿਹਾ
0: ਠੀਕ ਹੈ ਜੀ
4: ਇੱਕ ਕਮੈਂਟ ਹੋਇਆ ਮੇਰਾ
0: ਕੋਈ ਨੀ ਭੇਜ
4: ਦਿਓ
0: ਚੈੱਕ ਕਰ ਲੈਣਾ ਜੀ ਕੋਈ ਨੀ ਭੇਜ
1: ਦਿਓ ਗਰੇਵਾਲ ਸਾਹਿਬ ਕਈ ਵਾਰੀ ਨਾ ਯੂਟਿਊਬ ਦੇ ਉੱਤੇ ਵੀ ਹੁੰਦੇ ਆ ਸਾਡੇ ਵੀ ਕਮੈਂਟ ਜਿਹੜੇ ਆ ਵਿੱਚ ਮਿਸ ਹੋਣ ਲੱਗ ਪੈਂਦੇ ਹੈਗੇ ਔਜਲਾ ਸਾਹਿਬ ਨੇ ਵੀ ਕਈ ਵਾਰੀ ਭਾਰਤ ਸਾਹਿਬ ਨੂੰ ਸ਼ਿਕਾਇਤ ਕੀਤੀ ਇਹ ਯੂਟਿਊਬ ਦੇ ਸਿਸਟਮ ਦੇ ਵਿੱਚ ਕਈ ਵਾਰੀ ਫਾਲਟ ਹੁੰਦਾ ਆ ਜੀ ਉਹ ਮੈਂ ਨੋਟ ਕੀਤਾ ਸੀਗਾ ਅੱਗੇ ਵੀ
0: ਜੀ
1: ਇੱਕ ਦਿਨ ਵੀਰੇ ਨਾਲ ਵੀ ਇਸ ਤਰੀਕੇ ਨਾਲ ਹੋਇਆ ਸੀਗਾ ਤੇ ਤਾਂ ਅਸੀਂ ਫਿਰ ਜਿਹੜਾ ਹੈਗਾ ਫਿਰ ਮੈਨੂੰ ਔਜਲਾ ਸਾਹਿਬ ਨੇ ਦੱਸਿਆ ਇਹਨਾਂ ਨੇ ਤਾਂ ਕਈ ਵਾਰੀ ਗਿਲਾ ਕੀਤਾ ਹੈਗਾ ਇਸ ਚੀਜ਼ ਦਾ ਵੀ ਮੇਰਾ ਕਮੈਂਟ ਨੀ ਸ਼ੋ ਹੋ ਰਿਹਾ ਜੀ
0: ਬਿਲਕੁਲ ਦੁਬਾਰਾ ਕਰਕੇ ਦੇਖ ਲੋ ਗਰੇਵਾਲ ਸਾਹਿਬ ਕੋਈ ਨੀ ਦੁਬਾਰਾ ਕਰਕੇ ਦੇਖ
1: ਕਿਉਂਕਿ ਇੱਕ ਕਮੈਂਟ ਆ ਗਿਆ ਦੂਜਾ ਨਹੀਂ ਆਇਆ ਜੀ
0: ਜੀ ਨਹੀਂ ਅਸੀਂ ਨੀ ਕੀਤਾ ਗਰੇਵਾਲ ਸਾਹਿਬ, ਅਸੀਂ ਕੁਛ ਕਰ ਹੀ ਨੀ ਸਕਦੇ ਕਿਉਂਕਿ ਜੇ ਅਸੀਂ ਚੈਟ ਜਿਹੜੀ ਆ ਓਪਨ ਕਰ ਦਿੱਤੀ ਤਾਂ ਉਹਦੇ ਵਿਚ ਹੋਰ ਕੋਈ ਆਪਸ਼ਨ ਹੀ ਹੈ ਨੀ ਜੀ, ਓਹਨੂੰ ਜਾਂ ਤਾਂ ਸਾਰੀ ਨੂੰ ਬੰਦ ਕਰ ਸਕਦੇ ਆ ਫਿਰ ਕਿਸੇ ਦਾ ਕਮੈਂਟ ਨੀ ਆਉਣਾ, ਤੇ ਜਾਂ ਫਿਰ ਓਪਨ ਕਰ ਦਿਓ ਤਾਂ ਉਹ ਸਾਰਿਆਂ ਦੀ ਮਤਲਬ ਕਿ ਓਪਨ ਹੀ ਹੋ ਜਾਂਦਾ ਜੀ, ਸਭ ਹਰ ਕੋਈ ਕਰ ਸਕਦਾ ਓਹਦੇ ਵਿਚ ਜੀ।
4: ਨਹੀਂ ਨਹੀਂ ਉਹ ਇਹਨਾਂ ਨੇ ਯੂਟਿਊਬ ਵਾਲਿਆਂ ਨੇ ਮੈਂ ਕਿਹਾ ਕੁਛ ਕੀਤਾ ਵਾ ਵੀ ਉਹ ਕਮੈਂਟ ਕਿਉਂ ਨੀ ਹੋ ਰਿਹਾ, ਕਹਿਣ ਦਾ ਮਤਲਬ
0: ਦੇਖ
4: ਲਓ ਤੁਹਾਨੂੰ
1: ਯੂਟਿਊਬ ਦੇ ਸਿਸਟਮ ਚ ਹੈਗਾ ਜੀ,
0: ਕੋਈ ਨਹੀਂ
1: ਯੂਟਿਊਬ ਦੇ ਸਿਸਟਮ ਚ ਹੈਗਾ ਫਾਲਟ ਕੋਈ,
0: ਠੀਕ ਹੈ ਜੀ। ਪ੍ਰੋਗਰਾਮ ਦੇ ਬਾਬਤ ਉਹ ਦੋ ਤਿੰਨ ਆਪਸ਼ਨ ਆਉਣੀਆਂ, ਉਹਦੇ ਵਿੱਚੋਂ ਇੱਕੋ ਹੀ ਸਿਲੈਕਟ ਕਰ ਲਓ ਜਦੋਂ ਪਹਿਲੀ ਵਾਰੀ ਤੁਸੀਂ ਜੁੜਦੇ ਹੋ ਨਾ ਯੂਟਿਊਬ ਦੇ ਉੱਤੇ ਜਾਂ ਕਿਤੇ ਕਮੈਂਟ ਕਰਦੇ ਹੋ ਤਾਂ ਉਦੋਂ ਹੀ ਪੁੱਛਦਾ, ਹਰ ਵਾਰੀ ਨੀ ਪੁੱਛਦਾ ਜੀ, ਉਹ ਇੱਕ ਵਾਰੀ ਪੁੱਛਣਾ ਆਉਣੇ ਜੀ, ਉਹ ਸਿਲੈਕਟ ਕਰ ਲਓ ਇੱਕ ਵਾਰੀ। ਉਹ ਕੋਈ ਨੀ, ਦੁਬਾਰਾ ਉਹਨੂੰ ਬੰਦ ਕਰਕੇ ਚਲਾ ਲਓ ਜਾਂ ਫਿਰ ਦੁਬਾਰਾ ਓਪਨ ਕਰ ਲਓ, ਉਹ ਤੋਂ ਬਾਅਦ ਹੋ ਜਾਏਗਾ ਜੀ ਮੇਰੇ ਖਿਆਲ ਨਾਲ। ਹਾਂਜੀ ਠੀਕ ਹੈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ। ਨਹੀਂ ਨਹੀਂ ਕੋਈ ਗੱਲ ਨੀ, ਕੋਈ ਗੱਲ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਗਰੇਵਾਲ ਸਾਹਿਬ ਜੁੜੇ ਸੀ ਜੀ। ਹਾਂਜੀ ਔਜਲਾ ਸਾਹਿਬ ਲੰਘਿਆ, ਸਵਾਗਤ ਹੈ ਜੀ।
5: ਹਾਂਜੀ ਸਤਿ ਸ੍ਰੀ ਅਕਾਲ ਜੀ, ਇਹ ਕਮੈਂਟ ਆਉਣੇ ਨਾ ਆਉਣੇ ਕਈ ਵਾਰੀ ਟ੍ਰਬਲ ਆ ਜਾਂਦੀ ਹੈ।
0: ਹਾਂਜੀ ਆਉਂਦੀ ਹੈ ਜੀ, ਬਿਲਕੁਲ।
5: ਚੰਨੀ ਸਾਹਿਬ ਦੀ ਗੱਲ ਚੱਲਦੀ ਸੀਗੀ, ਚੰਨੀ ਸਾਹਿਬ ਆਪਦੇ ਆਪ ਨੂੰ ਸੀਐਮ ਨੀ, ਚੰਨੀ ਸਾਹਿਬ ਦੇ ਲਈ ਬਾਕੀਆਂ ਲਈ ਵੀ ਲੋਟ ਆ ਨਾ
0: ਜੀ।
5: ਚੰਨੀ ਸਾਹਿਬ ਨੂੰ ਜਦੋਂ ਸੀਐਮ ਸੀਗੇ ਰਾਜਨ ਜੀ, ਇਹਨੂੰ ਸੀਐਮ ਸਮਝਿਆ ਜੀ ਕਿਸੇ ਨੇ? ਇਹਨੂੰ ਤਾਂ ਕੁਲਵੀਰ ਜੀਰੇ ਨੇ ਸੀਐਮ ਨੀ ਸੀ ਸਮਝਿਆ ਉਦੋਂ
0: ਜੀ।
5: ਇਹਦਾ ਕਿਵੇਂ ਖਿੱਚੀ ਫਿਰਦੀ ਹੈ, ਕਿਵੇਂ ਟਰਾਲੀ ਖਿੱਚੀ ਫਿਰਦੇ ਨੇ ਮੰਡੀ ਚ?
0: ਬਿਲਕੁਲ ਹੈ ਜੀ,
1: ਬਿਲਕੁਲ ਜੀ, ਬਿਲਕੁਲ।
5: ਕੋਈ ਹੈ ਸੀ ਕੋਈ, ਇਸ ਕਰਕੇ ਇਹ ਸਭ ਦੇ ਹੀ ਲੋਟ ਆਉਣਾ, ਇਹਨੂੰ ਬਣਾਉਣਾ ਤਾਂ ਚਾਹੁੰਦੇ ਨੇ ਜੀ।
0: ਬਿਲਕੁਲ ਹੈ ਜੀ, ਹਰ ਕੋਈ ਦੱਬੀ ਫਿਰੇਗਾ ਜੀ,
5: ਆਪਦੀ ਮਰਜ਼ੀ ਚੱਲਣੀ,
0: ਮਨ ਮਰਜ਼ੀਆਂ ਕਰਨਗੇ।
5: ਇਹ ਪੁੱਛਿਆ ਕਰੂ ਜਾ ਕੇ ਅਗਲੇ ਨੂੰ, ਤੁਹਾਡਾ ਮਹਿਕਮਾ ਠੀਕ ਚੱਲਦਾ
0: ਜੀ,
5: ਤੁਸੀਂ ਖਿੱਚੀ ਜਾਂਦੇ ਹੋ ਕੰਮ
0: ਜੀ,
5: ਤੇ ਆਪ ਚੰਨੀ ਸਾਹਿਬ ਦੱਸ
1: ਦੇ
5: ਕਰਨ ਆਏ ਸੀ ਉਰੇ ਅਮੈਰੀਕਾ ਚ ਕੁਲਵੀਰ ਜੀ ਦੇ ਬੰਦਿਆਂ ਕੋ?
0: ਬਿਲਕੁਲ ਹੈ ਜੀ,
1: ਨਵਜੋਤ ਸਿੱਧੂ ਪਹਿਲਾਂ ਦੋ ਕੁ ਦਿਨ ਚੱਕੀ ਫਿਰਦਾ ਰਿਹਾ, ਪਕੌੜੇ ਪਕੌੜੇ ਵੀ ਖਿਲਾਏ ਜਾ ਕੇ ਅੰਮ੍ਰਿਤਸਰ, ਬਾਅਦ ਦੇ ਵਿੱਚ ਜੱਟ ਦੇ ਵਿੱਚ ਜਾ ਕੇ
5: ਅੰਮ੍ਰਿਤਸਰ ਉੱਥੇ ਬਾਟੀ ਚਾਹ ਪਿਲਾਉਣ ਲੱਗੇ, ਬਾਟੀ ਚਾਹ ਪੀਂਦੇ ਬੈਠਾ।
1: ਹਾਂਜੀ, ਉਹ ਤੋਂ ਬਾਅਦ ਏ ਜੀ ਲਾਉਣਾ ਸੀਗਾ, ਏ ਜੀ ਵੀ ਜਿਹੜਾ ਹੈਗਾ ਆ ਉਹ ਮਨਪ੍ਰੀਤ ਬਾਦਲ ਦੇ ਕਹਿਣ ਤੇ ਲਾ ਤਾ
0: ਜੀ।
1: ਹਾਂਜੀ, ਉੱਥੋਂ ਹੀ ਉਹਨੂੰ ਹੋ ਗਿਆ ਵੀ ਆਹ ਯਾਰ ਕੀ ਹੋ ਗਿਆ, ਵੀ ਇਹ ਤਾਂ ਮੇਰੇ ਤੋਂ ਹੁਣੇ ਹੀ ਬਾਹਰ ਹੋ ਗਿਆ ਹੈ ਜੀ, ਬਸ ਉਹਨੇ ਰਿਜਾਇਨ ਚੱਕ ਕੇ ਮਾਰਿਆ ਜੀ, ਆਹ ਲਓ ਜੀ ਰਿਜਾਇਨ
0: ਜੀ।
5: ਬਿਲਕੁਲ
1: ਹਾਂਜੀ,
5: ਜਿਸ ਕਰਕੇ ਕੋਈ ਵੀ ਪਾਰਟੀ ਆ ਪੰਜਾਬ ਦੇ ਲਈ ਕੋਈ ਸ਼ੇਰ ਨਹੀਂ, ਸਾਰੇ ਆਪਦੇ ਪੈਸੇ ਨੂੰ ਰੋ ਰਹੇ ਨੇ
0: ਜੀ, ਕੁਰਸੀ ਦਾ ਫਿਕਰ
5: ਸਾਰਾ ਇਹਨਾਂ ਨੇ ਆਪ ਹੀ ਪਾਲਣਾ। ਇਹ ਜਦੋਂ ਹੋਈਆਂ ਸੀ ਚੋਣਾਂ ਉਦੋਂ ਲੋਕ ਸਭਾ ਦੀਆਂ, ਉਦੋਂ ਇਹਨਾਂ ਦੀ ਵਧੀਆ ਬੇਬ ਬਣੀ ਸੀ, ਇਹਨਾਂ ਤੋਂ ਉਹ ਸਾਮ ਹੀ ਨੀ ਹੋਈ
0: ਜੀ।
5: ਉਦੋਂ ਕਈ ਕੰਮ ਕਰਨ ਵਾਲੇ ਸੀ, ਆਪਾਂ ਆਫਵੇਅਰ ਵੀ ਆਨਵੇਅਰ ਵੀ ਕਿੰਨੀ ਕਿਹਦੀ ਕਿਹਾ, ਇਹ ਜੇ ਉਦੋਂ ਆ ਕੁਛ ਕਰ ਲੈਂਦੇ ਤਾਂ ਅੱਜ ਆਹ ਨੌਬਤ ਨਹੀਂ ਸੀ ਆਉਣੀ
0: ਜੀ।
5: ਜਿਹੜੇ ਬੰਦੇ ਮੂਹਰੇ ਲਿਆਉਣੇ ਚਾਹੀਦੇ ਉਹਨਾਂ ਨੂੰ ਇਹ ਪਿੱਛੇ ਧੱਕੀ ਜਾਂਦੇ
0: ਨੇ,
5: ਤੇ ਜਿਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ ਉਹਨਾਂ ਨੂੰ ਇਹ ਮੂਹਰੇ ਲਿਆਈ ਜਾਂਦੇ ਨੇ ਜੀ।
0: ਬਿਲਕੁਲ ਹੈ ਜੀ, ਬਿਲਕੁਲ।
5: ਨਾ ਤਾਂ ਚੰਨੀ ਸਾਹਿਬ ਨੂੰ ਕਿਸੇ ਨੇ ਸੀਐਮ ਸਮਝਣਾ ਹੈ, ਤੇ ਨਾ ਰਾਜਾ ਵੜਿੰਗ ਨੂੰ ਵੀ ਕਾਂਗਰਸ ਦਾ ਪ੍ਰਧਾਨ ਸਭ ਦਾ ਕਾਂਗਰਸ ਹੀ ਸਮਝਦਾ ਕੋਈ, ਜਿੰਨਾ ਉਹਦੇ ਨਾਲ
1: ਕੋਈ ਮੂਹਰੇ
5: ਪ੍ਰਧਾਨ ਤਾਂ ਐਕਸ਼ਨ ਲੈ ਕੇ ਜਿਹਨੂੰ ਮਰਜ਼ੀ ਕੱਢ ਦੇਵੇ।
0: ਬਿਲਕੁਲ ਜੀ, ਉਹ ਵੀ ਆਪਣੇ ਭਾਂਡੇ ਢੀਂਡੇ
1: ਅੱਜ ਲੱਗਾ ਸੀ ਜੀ ਬੋਲਣ, ਅਨਪਾਰਲੀਮੈਂਟਰੀ ਲੈਂਗੁਏਜ ਬੋਲਣ ਲੱਗਾ ਸੀ, ਤੁਸੀਂ ਕੀ ਸ਼ੋਅ ਕਰਨਾ ਚਾਹੁੰਦੇ ਹੈਗੇ
0: ਜੀ?
1: ਜਿਸ ਬੰਦੇ ਨੂੰ ਚੰਨੀ ਨੇ ਜੁਆਇਨ ਕਰਾਇਆ ਹੈਗਾ, ਜੇ ਤੇਰੇ ਹਲਕੇ ਦਾ ਵੀ ਆ ਜਿੱਦਾਂ ਮਰਜ਼ੀ ਆ, ਤੁਹਾਡੀ ਰਿਵੈਲਰੀ ਵੀ ਹੈ, ਬਟ ਤੁਸੀਂ ਜਿਹੜਾ ਹੈਗਾ ਪਬਲਿਕਲੀ ਇਹ ਉਹ ਰਾਜਾ ਵੜਿੰਗ ਦੀ ਸ਼ਹਿਰ ਦੇ ਉੱਤੇ ਬੋਲਦਾ ਪਿਆ ਆ, ਤੈਨੂੰ ਅਜੇ ਕਾਂਗਰਸ ਨੇ ਕੀ ਦੇਤਾ, ਅਜੇ ਕਾਂਗਰਸ ਨੂੰ ਤੂੰ ਜਾਣਿਆ ਹੀ ਨੀ।
0: ਹਾਂਜੀ,
5: ਨਾਲੇ ਨਾਲੇ ਰਾਜਨ ਜੀ ਤੁਸੀਂ ਆਜ਼ਾਦ ਜਿੱਤੇ ਹੋ, ਤੁਹਾਨੂੰ ਸਾਰੀਆਂ ਪਾਰਟੀਆਂ ਹਰਾਉਣ ਨੂੰ ਪੈਂਦੇ, ਤੁਸੀਂ ਫੇਰ ਵੀ ਜਿੱਤ ਗਏ, ਤੁਸੀਂ ਅਜੇ ਤੱਕ ਘੱਟੋ ਘੱਟ ਆਪਦੇ ਸਿਰ ਤੇ ਖੜੋ।
0: ਬਿਲਕੁਲ ਹੈ ਜੀ,
5: ਤੁਸੀਂ ਅਜੇ ਵੀ ਸਹਾਰਾ ਲੋਕਾਂ ਦਾ ਭਾਲ ਰਹੇ ਹੋ
0: ਜੀ,
5: ਹੈ ਆਪਦੇ ਆਪ ਨੂੰ ਹੌਲਾ ਹੀ ਕੀਤਾ ਇਹਨਾਂ ਨੇ, ਕੋਈ ਆਪਦੇ ਆਪ ਨੂੰ ਭਰਦਾ ਨੀ ਕੀਤਾ ਕਿਸੇ ਨੇ ਜੁਆਇਨ ਕਰਕੇ।
0: ਬਿਲਕੁਲ ਹੈ ਜੀ,
5: ਪਾਰਟੀ ਇਹਨਾਂ ਨੇ ਕਿਹੜੀ ਛੱਡਤੀ ਦੱਸੋ ਜੀ, ਕੱਲ ਹੀ ਇਹਨਾਂ ਨੇ ਜੁਆਇਨ ਕਰੇ, ਆਪ ਵਾਲੇ ਇਹਨਾਂ ਨੇ ਜੁਆਇਨ ਕਰ ਲਏ 17 ਚ
0: ਜੀ,
5: ਉਦੋਂ ਲੁਧਿਆਣੇ ਰੈਲੀ ਕਰਕੇ ਕੀ ਕਹਿੰਦੇ ਜੀ, ਕਹਿੰਦੇ ਸਾਡੀ ਤਾਂ ਪਾਰਟੀ ਓ ਵੱਖਰੀ ਹੈ, ਵੈਸੇ ਤਾਂ ਅਸੀਂ ਤੁਹਾਡੇ ਪੈਰਾਂ ਚ ਬੈਠੇ ਹਾਂ ਕੇਜਰੀਵਾਲ ਸਾਹਿਬ।
0: ਬਿਲਕੁਲ ਹੈ ਜੀ,
5: ਇਹ ਬਿਆਨ ਸੀ ਬੈਂਸ ਦਾ ਤੇ ਹੁਣ ਕਾਂਗਰਸ ਜੁਆਇਨ ਕਰ ਲਈ।
0: ਬਿਲਕੁਲ,
5: ਭਾਜਪਾ ਹੀ ਰਹਿ ਗਈ ਗੱਲੀ ਫਿਰ ਮੁੜ ਕੇ।
0: ਬਿਲਕੁਲ ਰਹਿ ਗਏ ਜੀ,
5: ਘੱਟ ਕੌਣ ਆ ਇੱਥੇ
0: ਜੀ,
5: ਇਹ ਤੀਜੇ ਨੇ ਛੱਤਾਂ ਨਾਲ ਘੁੱਗੀ ਕੁੱਟ ਜਾਣੀ ਹੈ, ਫੇਰ ਦੇਖਣਗੇ ਹੱਥ ਲਾ ਲਾ।
0: ਬਿਲਕੁਲ,
1: ਇਹਨਾਂ ਨੂੰ ਮੁੱਖ ਮੰਤਰੀ ਬੱਤੀ ਦਾ ਡਿਕਲੇਅਰ ਕਰਨਾ ਚਾਹੀਦਾ, ਮੁੱਖ ਮੰਤਰੀ ਬੱਤੀ ਦਾ ਜੀ, ਬਸ ਇਸ ਵੇਲੇ ਤਾਂ ਬਣਨੀ ਨੀ ਸਾਡੀ, ਪਹਿਲਾਂ ਆਪ ਹੀ ਐਡਮਿਟ ਕਰ ਲੈਣ ਜੀ ਵੀ ਸਾਡੇ ਘਰ ਦੇ ਵਿੱਚ ਹਾਲਾਤ ਨੇ ਠੀਕ, ਤੇ ਅਸੀਂ ਜਿਹੜਾ ਬੱਤੀ ਦਾ ਆਪਣਾ ਸੀਐਮ ਡਿਕਲੇਅਰ ਕਰਦੇ ਕੈਂਡੀਡੇਟ,
5: ਸਾਰੇ ਵਿਚਾਰੇ
1: 27 ਵਾਲਾ
5: ਜਿਹੜਾ ਰਾਤ ਨੂੰ ਸੀਐਮ ਲੈ ਕੇ ਸੌਂਦੇ ਨੇ ਹਾਂਜੀ, ਬਾਜਵਾ ਸਾਹਿਬ ਉਹਨਾਂ ਦੀ ਚਾਲ ਚ ਫਰਕ ਪੈ ਗਿਆ ਸੀ, ਉਹ ਉਹਨਾਂ ਦੀ ਲੈਂਗੁਏਜ ਬਦਲ ਗਈ ਸੀ
0: ਜੀ,
5: ਲੈ ਬਾਜਵਾ ਨੂੰ ਅੱਜ ਡਿਕਲੇਅਰ ਕਰ ਦੇਣਾ, ਮੈਨੂੰ ਨੀ ਲੱਗਦਾ ਮਾਲਵੇ ਚ ਕੋਈ ਸੀਟ ਮਿਲਜੂ ਜਿੰਨਾ ਮਾਲਵਾ ਬਾਜਵ ਨੂੰ ਹੇਟ ਕਰਦਾ
0: ਜੀ,
5: ਕਿਉਂਕਿ ਇਹਦੀ ਬੋਲੀ ਮਾਲਵੇ ਲਈ ਬਹੁਤ ਗਲਤ ਹੈ
0: ਜੀ,
5: ਇੱਥੇ ਤਾਂ ਪੰਜਾਬ ਦੇ ਵਿੱਚ ਤਾਂ ਡੰਡੇ ਵਾਲਾ ਹੀ ਪ੍ਰਧਾਨ ਚਾਹੀਦਾ
0: ਜੀ,
5: ਇਹ ਇੱਕ ਸੋਫਟ ਵਾਲੇ ਹੈ ਨੀ ਇੱਥੇ
0: ਜੀ।
5: ਮੈਂ ਕਿੰਨੀ ਕਰੀ ਤੁਹਾਨੂੰ ਗੱਲ ਸੁਣਾਈ ਆ, ਮਿੱਤਰ ਮੇਰਾ ਚਲੋ ਇਹਦਾ ਬਿਆਨ ਹੁੰਦਾ ਸੀਗਾ, ਉਹ ਕਹਿੰਦਾ ਕਈ ਐਮ ਐਲ ਏ ਦਾ ਬਗੈਰ ਮਤਲਬ ਤੋਂ ਦਫ਼ਤਰ ਚ ਬੈਠੇ ਰਹਿੰਦੇ ਵੀ ਜੇ ਮੂਹਰੇ ਦੀ ਲੰਘੂ ਤਾਂ 204 ਗਾਲਾਂ ਹੀ ਕੱਢੂ ਰਹਿਣੇ ਦੋ ਜਾਣ, ਯਾਨੀ ਇਹੋ ਜਿਹਾ ਤਾਂ ਲੋਟ ਆਉਂਦੇ ਨੇ ਕਹਿੰਦਾ ਮੰਤਰੀ ਨੀ ਲੰਘਦੇ ਹੁੰਦੇ, ਮੰਤਰੀ ਬੈਠੇ ਰਹਿੰਦੇ ਸੀ ਦਫ਼ਤਰ ਚ।
0: ਬਿਲਕੁਲ,
5: ਕਹਿੰਦਾ ਮੈਂ ਦੇਖ ਰਿਹਾ ਵੀ ਬਾਹਰ ਇਹ ਕੀ ਬੋਲਦੇ ਨੇ, ਇੱਥੇ ਮਾਊ ਬਿੱਲੀ ਬਣੇ ਬੈਠੇ ਨੇ
0: ਜੀ। ਦਫ਼ਤਰ ਹੈਗਾ ਚਾਹੇ ਉਹ ਰਾਹੁਲ ਗਾਂਧੀ ਹੈ ਸੋਨੀਆ ਗਾਂਧੀ ਹੈ,
5: ਰਾਹੁਲ ਗਾਂਧੀ
0: ਉਹਨਾਂ ਨੂੰ ਵੀ ਤੜ ਚਾਹੀਦੀ ਹੈ ਜੀ, ਜਾਣਾ ਜਿਹਨੇ ਜਾਓ ਭਾਈ ਦਫਾ ਹੋਵੋ ਨਾ, ਗੱਲ ਨਿਬੜੋ ਇੱਧਰ ਦੀ ਉੱਧਰ ਦੀ ਕਰ
5: ਲਈ ਉਦੋਂ ਕਰ ਜਦੋਂ ਪਿੱਛੇ 2 ਸਾਲ ਦੀ ਗੱਲ ਹੈ ਰਾਜੀ ਨੂੰ ਯਾਦ ਹੋਣਾ ਤੁਹਾਡੇ ਵੀ
0: ਜੀ,
5: ਜਦੋਂ ਰਾਹੁਲ ਨੇ ਕਿਹਾ ਸੀ ਕਿ ਜਿਹੜਾ ਹੋਰ ਪਿੱਚ ਤੇ ਖੇਡ ਰਿਹਾ ਸਾਨੂੰ ਸਾਰਾ ਪਤਾ, ਉਦੋਂ ਕੱਢੇ ਦਿੰਦੇ ਸਵਾਲ ਇਹ ਪੁੱਛ ਲੈਂਦੇ, ਇੱਕ ਵਾਜਪੇ ਗੱਲ ਕਰਦਾ ਵਾਜਪੇ ਨੂੰ ਸਵਾਲ ਪੁੱਛ ਲੈਂਦੇ
0: ਜੀ
5: ਵੀ ਤੇਰਾ ਭਰਾ ਸਿਟਿੰਗ ਐਮ ਐਲ ਏ ਸੀ ਕਾਦੀਆਂ ਤੋਂ, ਉਹ ਬਟਾਲੇ ਕਿਉਂ ਲੜਨ ਗਿਆ,
0: ਬਿਲਕੁਲ
5: ਸਿਟਿੰਗ ਐਮ ਐਲ ਏ ਨੂੰ ਉੱਥੇ ਹੀ ਲੜਨਾ ਚਾਹੀਦਾ ਹੁੰਦਾ ਨਾ, ਬਸ ਇੰਨਾ
1: ਬਿਲਕੁਲ
0: ਜੀ,
5: ਉਹ ਕਾਦੀਆਂ ਤੋਂ ਕਿਉਂ ਨੀ ਲੜਿਆ,
0: ਬਿਲਕੁਲ
1: ਨਾ ਘਰ ਕੇ ਕਲੇਸ਼ ਪਾਉਂਦੇ ਆਪਣੇ ਚ, ਹਾਂ ਬਿਲਕੁਲ ਜੀ, ਰਲ ਕੇ
5: ਤੇ ਲੋਕਾਂ ਨੂੰ ਲੜਾਈ ਜਾਂਦੇ ਨੇ ਤੇ ਆਪ ਇੱਕ ਘਰ ਚ ਰਹਿੰਦੇ ਨੇ,
0: ਉਹ ਫਿਕਸ ਆ ਜੀ, ਮਤਲਬ ਕਿ ਕਿਹਨੇ ਕਿੰਨੀਆਂ ਜਿਤਾਉਣੀਆਂ ਨੇ ਕਿਹਨੂੰ ਜਿਤਾਉਣਾ, ਹੁਣ ਦੇਖੋ ਰਾਜਾ ਬੜਿੰਗ ਦੀ ਸਪੋਰਟ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਲੁਧਿਆਣੇ ਵਾਲਿਆਂ ਦੀ, ਤਾਂ ਉਹ ਬੁਲਾਉਣ ਲਈ ਵੀ ਤਾਂ ਬੰਦੇ ਰੱਖੇ ਆ ਨਾ, ਵੀ ਕਿਹੜਾ ਮਤਲਬ ਕਿ ਬਿਆਨ ਦੇਣਾ ਕਿਹਨੇ ਦੇਣਾ ਸਾਰਾ ਕੁਝ ਹੀ ਚੱਲੀ ਜਾਂਦਾ,
5: ਬਹੁਤ ਤਾਂ ਚੰਨੀ ਕੋਲ ਉਹ ਬੰਦੇ ਗਏ ਸੀ ਜਿਨ੍ਹਾਂ ਨੂੰ ਪੱਕਾ ਪਤਾ ਵੀ ਸਾਨੂੰ ਟਿਕਟ ਨਹੀਂ ਮਿਲਣੀ
0: ਜੀ,
5: ਮੈਂ ਤੁਹਾਨੂੰ ਗਿਣ ਕੇ ਦੱਸ ਦਿੰਦਾ,
0: ਬਿਲਕੁਲ
5: ਉਹਨਾਂ ਨੂੰ ਪੱਕਾ ਪਤਾ ਵੀ ਇਹਨਾਂ ਨੇ ਟਿਕਟ ਨੀ ਮਿਲਣੀ
0: ਜੀ,
5: ਅੱਧੇ ਤਾਂ ਉਸ ਕੰਮ ਲਈ ਗਏ ਸੀ ਵੀ ਚਲੋ ਚੰਨੀ ਨਾ ਖੜ ਜਾਓ, ਸ਼ਾਇਦ ਲੋਟ ਲੱਗੇ ਜਾਵੇ,
0: ਲੋਟ ਲੱਗ ਜਾਵੇ,
5: ਹਰ ਬੰਦਾ ਆਪਦੇ ਲਈ ਗਿਆ ਜੀ, ਉੱਥੇ ਕੋਈ ਪੰਜਾਬ ਯੁਗ ਦੀ ਕੋਈ ਗੱਲ ਨੀ ਹੈ, ਤੁਸੀਂ ਇਹ ਦੱਸੋ ਪੰਜਾਬ ਦੀ ਗੱਲ ਕਰਦਾ ਕੌਣ ਆ ਜੀ, ਕਿੱਡੇ ਕਿੱਡੇ ਮੁੱਦੇ ਨਿਕਲ ਗਏ, ਇਹਨਾਂ ਨੇ ਕਿਹੜਾ ਮੁੱਦਾ ਚੱਕਿਆ ਹੁਣ ਤੱਕ, ਚੱਕਿਆ ਕਿਸੇ ਨੇ,
0: ਬਿਲਕੁਲ
5: ਕਿੱਡੇ ਕਿੱਡੇ ਮੁੱਦੇ ਨਿਕਲ ਗਏ
0: ਜੀ,
5: ਸਭ ਆਪਦੇ ਪੈਸੇ ਨੂੰ ਰੋ ਰਹੇ ਨੇ ਜੀ,
0: ਬਿਲਕੁਲ
5: ਹੱਲ ਬਣਾਈਏ ਫਿਰ ਸਹਾ ਕੁੱਟ ਦਾਂਗੇ
0: ਜੀ,
5: ਧੰਨਵਾਦ ਜੀ,
0: ਥੈਂਕ ਯੂ ਜੀ ਔਜਲਾ ਸਾਹਿਬ ਇਨਪੁਟ ਲਈ,
1: ਸ਼ੁਕਰੀਆ ਜੀ, ਸ਼ੁਕਰੀਆ ਵੀਰ ਜੀ, ਹਾਂਜੀ
0: ਜੀ, ਸੈਣੀ ਸਾਹਿਬ
1: ਭਾਰੇ ਸਾਹਿਬ ਇਸ ਗੱਲ ਦੇ ਉੱਤੇ ਮੈਂ ਦੁਬਾਰਾ ਆ ਜਾਊਂਗਾ, ਪਹਿਲਾਂ ਮੈਂ ਨਾ ਇੱਕ ਗੱਲ ਸ਼ੇਅਰ ਕਰਾਂ
0: ਜੀ,
1: ਅੱਜ ਨਾ ਕੁਲਤਾਰ ਸਿੰਘ ਸੰਧਵਾ ਕਿਤੇ ਇਹ ਗੱਲ ਕਰ ਰਹੇ ਸੀ, ਉਹ ਕਹਿੰਦੇ ਤੁਹਾਡੇ ਜਿਹੜੇ ਵਿਧਾਇਕ ਹੈਗੇ ਆ ਜਾਂ ਸਾਰਿਆਂ ਨੇ ਕਾਨੂੰਨ ਪੜਿਆ ਹੀ ਨੀ ਸੀ, ਪਾਸ ਨੀ ਕੀਤਾ ਸੀ
0: ਜੀ,
1: ਕਹਿੰਦਾ ਕਈ ਜਗ੍ਹਾ ਏਦਾਂ ਦੀਆਂ ਹੁੰਦੀਆਂ ਜਿੱਥੇ ਜਵਾਬ ਨਹੀਂ ਦਿੱਤਾ ਜਾਣਾ ਹੁੰਦਾ,
0: ਅੱਛਾ ਜੀ,
1: ਬਾਕੀ ਤਾਂ ਵਿਧਾਇਕਾਂ ਨੇ ਕਾਨੂੰਨ ਪੜਿਆ ਹੁੰਦਾ ਸਾਰਾ, ਏਦਾਂ ਕਰਕੇ ਹੈਗਾ ਇਹਨਾਂ ਨੇ ਸਾਰਾ ਦਿਹਾੜੀ ਕੀ ਕਰਨਾ ਹੁੰਦਾ, ਇਹ ਤਾਂ ਇੱਕ ਗੱਲ ਦੀ 10 ਗੱਲਾਂ ਨਾਲ ਜਵਾਬ ਦੇ ਸਕਦੇ ਆ, ਉਹ ਤਾਂ ਅਸੀਂ ਮਤਲਬ ਜਿਹੜਾ ਹੈਗਾ ਮਾਨ ਸਤਿਕਾਰ ਦੇ ਵਿੱਚ ਜਿਹੜਾ ਇਹ ਆ ਇਹਦੀ ਗੱਲ ਕਹੀ ਸੀ, ਹੋਰ ਤਾਂ ਕੋਈ ਚੱਕਰ ਨੀ,
0: ਬਿਲਕੁਲ ਜੀ, ਕਹਿੰਦੇ ਇਹਨਾਂ ਨੂੰ ਹਰਾਉਣ ਵਾਲਾ ਕੌਣ ਹੋ ਹੀ ਨੀ ਸਕਦਾ, ਕੋਈ ਕਰਾਉਣ, ਇਹ ਤਾਂ ਕੰਮ ਹੀ ਇਹਨਾਂ ਦਾ ਹੈ ਜੀ,
1: ਹਾਂ ਬਿਲਕੁਲ ਜੀ, ਵਿਧਾਇਕ ਤਾਂ ਇੱਕ ਦੀਆਂ ਕਹਿੰਦਾ 10 ਮੋੜਵੀਆਂ ਦੇ ਸਕਦਾ ਹੈਗਾ, ਹਾਂਜੀ, ਤੇ ਪਰ ਜਿਹੜਾ ਆ ਅਸੀਂ ਉੱਥੇ ਫਿਰ ਬੋਲਣਾ ਨੀ ਸੀ ਇਸ ਕਰਕੇ ਅੱਗੇ ਤਾਂ ਕਰਕੇ ਉੱਥੇ ਜਿਹੜਾ ਆ
0: ਜੀ
1: ਇਹ ਗੱਲ ਹੋਈ ਆ,
0: ਹੁਣ
1: ਦੇਖੋ ਇਹ ਇੱਕ ਅੰਮ੍ਰਿਤਧਾਰੀ ਸਿੰਘ ਦੀ ਗੱਲ ਹੈਗੀ ਆ, ਜਿਹੜੇ ਅਕਾਲ ਤਖ਼ਤ ਦੇ ਉੱਤੇ ਜਿਹੜੇ ਆ ਸਾਰੀ ਗੱਲ ਸਾਬਤ ਕਰਕੇ ਅਗਲਿਆਂ ਨੇ ਤੋਰੇ ਆ, ਹਾਂਜੀ ਤੁਹਾਨੂੰ ਨੰਗੇ ਕਰ ਦਿੱਤਾ, ਤੁਹਾਨੂੰ ਪਤਾ ਹੀ ਕੱਖ ਨੀ ਹੈਗਾ ਜੀ, ਜਿਹੜਾ ਪੜ ਕੇ ਆਇਆ ਓਹਨੂੰ ਵੀ ਨੀ ਪਤਾ ਮੈਂ ਕੀ ਪੜਿਆ ਆ
0: ਜੀ। ਸਤਿਕਾਰ ਪੂਰਾ ਕਰਦੇ ਸਤਿਕਾਰ ਪੂਰਾ ਹੈ ਜੀ, ਏਦਾਂ ਨਾ ਕਹੋ ਸੈਣੀ ਸਾਹਿਬ, ਸਤਿਕਾਰ ਪੂਰਾ ਹੈ ਜੀ।
1: ਹਾਂਜੀ
0: ਆਪਣੀ ਗਲਤੀ ਥੋੜੀ ਮੰਨਣੀ ਕਿ ਸਾਨੂੰ ਪਤਾ ਹੀ ਕੱਖ ਨਹੀਂ ਸੀਗਾ ਉਹਦੇ ਵਿੱਚ ਹੋਇਆ ਕੀ ਹੈ ਜਾਂ ਬਣਾਇਆ ਕੀ ਹੈ। ਜੇ ਗਲਤੀ ਮੰਨ ਲਈ ਤਾਂ ਸਾਰਾ ਕੁਝ ਸੁਧਰ ਸਕਦਾ ਜੀ, ਸੋਰੀ ਤਾਂ ਫੀਲ ਕਰਨੀ ਨਹੀਂ ਹੈ, ਸਾਡੇ ਪੰਜਾਬੀਆਂ ਦੀ ਡਿਕਸ਼ਨਰੀ ਚ ਹੀ ਹੈ ਨਹੀਂ ਜੀ।
1: ਗੱਲ ਇਹ ਤਾਂ ਹੈਗੀ ਨਾ, ਇੱਕ ਪਾਸੇ ਡੰਡਾ ਮਾਰਨਾ, ਦੂਜੇ ਪਾਸੇ ਕਹਿਣਾ ਪਾਪਾ ਜੀ
0: ਜੀ
1: ਉੱਠ ਜਾਓ ਹੁਣ,
0: ਪੈਰੀ ਹੱਥ ਲਾ ਜੀ,
1: ਪੈਰੀ ਹੱਥ ਲਾ ਕੇ ਸਤਿਕਾਰ ਪੂਰਾ ਆ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਬੰਦਿਆਂ ਤੋਂ ਕੀ ਉਮੀਦ ਕਰਨੀ, ਪੰਜਾਬ ਵੈਸੇ ਵੀ ਲੀਡਰਲੈਸ ਹੋਇਆ ਆ ਸਰ,
0: ਬਿਲਕੁਲ
1: ਜਿਹੜਾ ਨਾ ਵੀਰ ਜੀ ਜਿੱਥੇ ਅੰਡਰਲਾਈਨ ਕਰਦੇ ਆ ਵੀ ਪੰਜਾਬ ਦੀ ਗੱਲ ਕੌਣ ਕਰਦਾ ਜਾਂ ਪੰਜਾਬ ਬਾਰੇ ਕੌਣ ਸੋਚਦਾ ਹੈਗਾ, ਇਹ ਤਾਂ ਆਪਣੇ ਬਾਰੇ ਸੋਚਦੇ ਹੈਗੇ ਆ। ਜਦੋਂ ਇਹਨਾਂ ਚੀਜ਼ਾਂ ਦੇ ਉੱਤੇ ਪੜਚੋਲ ਕਰਦੇ ਹੈਗੇ ਫਿਰ ਕਹਿੰਦੇ ਯਾਰ ਪੰਜਾਬ ਕੋਲ ਤਾਂ ਲੀਡਰ ਹੀ ਹੈ ਨੀ ਗਾ, ਜਿਹੜਾ ਸਟੇਟ ਬਾਰੇ ਸੋਚੇ, ਸਟੇਟ ਦੇ ਜਿਹੜੇ ਇਹ ਕਰਜ਼ੇ ਬਾਰੇ ਸੋਚੇ, ਕਰਜ਼ੇ ਦੀ ਇਹ ਬੰਦੇ ਨੇ ਗੱਲਾਂ ਮਾਰ ਕੇ ਪੰਜ ਸਾਲ ਦੂਜਿਆਂ ਨੂੰ ਹੀ ਕ੍ਰਿਟੀਸਾਈਜ਼ ਕਰੀ ਗਏ, ਆਪਣੇ ਆਪਣੇ ਵੱਲ ਝਾਤੀ ਨੀ ਮਾਰੀ ਜੀ। ਤੇ 2,00,00,000 ਰੁਪਇਆ ਜਿਹੜਾ ਹੈਗਾ ਕਰਜ਼ਾ ਤੂੰ 5 ਸਾਲਾਂ ਚ ਹੀ ਲੈ ਗਿਆ,
0: ਬਿਲਕੁਲ ਹੈ ਜੀ। ਹੁਣ ਵਿਪਾਸਨਾ ਤੇ ਗਏ ਹੋਏ ਨੇ ਜੀ ਰਿਲੈਕਸ ਹੋਣ ਲਈ,
1: ਤੇ ਸਟੇਟ ਉੱਠੂਗੀ ਕਿੱਦਾਂ? ਇਹ ਵਿਪਾਸਨਾ ਵੀ ਤਾਂ ਸਾਡੀ ਕੋਸਟ ਦੇ ਟੈਕਸ ਪੇਅਰ ਦੀ ਕੋਸਟ ਤੇ ਹੀ ਆ ਜੀ। ਇਹਨਾਂ ਨੇ ਚਾਹਤਾ, ਇਹਨਾਂ ਨੂੰ ਚਾਹੀਦਾ ਹੈਗਾ ਸੀਗਾ ਵੀ ਭਾਈ ਆਪਣੀ ਪੋਕਟ ਦੇ ਵਿੱਚੋਂ ਜਾਓ, ਜੇ ਇਹੋ ਜਿਹਾ ਹੁੰਦਾ
0: ਜੀ
1: ਕਾਨੂੰਨ ਤਾਂ ਇਹ ਹੋਣਾ ਚਾਹੀਦਾ ਜੀ।
0: ਬਿਲਕੁਲ ਹੈ ਜੀ,
1: ਬਿਲਕੁਲ ਭਾਰਤ
0: ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਨੇ ਜੀ ਮੁਕੱਦਰ ਬਾਈ ਜੀ, ਉਹਨਾਂ ਦੀ ਗੱਲਬਾਤ ਸੁਣਦੇ ਫਿਰ ਅੱਗੇ ਵੱਧਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਅਨੂ ਜੀ ਮੁਕੱਦਰ ਜੀ ਕੀ ਹਾਲ ਚਾਲ ਨੇ?
6: ਬਹੁਤ ਵਧੀਆ ਜੀ, ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਲੰਘਿਆ ਜੀ ਕੀ ਕਰਾਈ ਜਾਂਦੇ ਹੋ ਕਾਂਗਰਸ ਚ?
6: ਨਹੀਂ ਲੰਘਿਆ ਜੀ ਕਾਂਗਰਸ ਨੂੰ ਤਾਂ, ਚਲੋ ਓਹੀ ਗੱਲ ਕਸਮਾਂ ਦਾ ਸਿਰ ਖਾਏ, ਉਹਨਾਂ ਦਾ ਹਾਲ ਹੀ ਉਹਨਾਂ ਦਾ, ਹੁਣ ਕੀ ਕਰੋਗੇ ਓਹੀ ਗੱਲ ਹੈ। ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਵਾ ਵੀ ਜਿਵੇਂ ਹੁਣ ਗੱਲ ਕਰਦੇ ਪਏ ਸੈਣੀ ਬਾਈ ਜੀ ਵੀ,
0: ਹਾਂਜੀ,
6: ਤੇ ਆਪਣਾ ਮੈਂ ਸੁਣਦਾ ਪਿਆ ਸਵੇਰੇ ਬਿਆਨ ਆਪਣੇ ਪ੍ਰਧਾਨ ਸਾਹਿਬ ਦਾ ਖੇਤਰੀ ਪਾਰਟੀ ਵਾਲਿਆਂ ਦਾ,
0: ਹਾਂਜੀ,
6: ਤੇ ਉਹ ਕਹਿੰਦੇ ਵੀ ਬਹੁਤ ਧੱਕਾ ਕੀਤਾ ਜੀ ਸਤਲੁਜ ਫਿਲਮ ਜਿਹੜੀ ਦਲਜੀਤ ਵਾਲੀ ਸੀ ਉਹ ਬੈਨ ਕੀਤੀ ਹੈ।
0: ਇਹ ਵੀ ਐਵੇਂ ਰੋਲਾ ਨਾ, ਸਾਡੇ ਲੋਕ ਐਵੇਂ ਹਰ ਚੀਜ਼ ਨੂੰ ਉਤਸ਼ਾਹਿਤ ਕਰਨ ਲੱਗ ਜਾਂਦੇ ਆ। ਚਲੋ ਜੋ ਕਾਰਜ ਹੋਇਆ ਕੀਤਾ ਉਹ ਸਭ ਦੇ ਸਾਹਮਣੇ ਹੀ ਹੈ ਕਿ ਪੇਸ਼ ਕਰਨ ਦੇ ਉੱਤੇ ਹੁਣ ਇਹ ਇਮੋਸ਼ਨਲ ਸੌਦਾ ਵੇਚਦੇ ਨੇ ਜੀ, ਵੇਚਣ ਵਾਲੇ ਵੇਚੀ ਜਾਂਦੇ ਆ।
6: ਨਹੀਂ ਮੈਂ ਤਾਂ ਇਹ ਕਹਿੰਦਾ ਵੀ 97 ਦਾ ਜਿਹੜਾ ਮੈਨੀਫੈਸਟੋ ਸੀ ਉਹਦੇ ਚ ਇਹੀ ਬਾਦਲ ਸਾਹਿਬ ਹੋਰਾਂ ਤਾਂ ਇਹੀ ਗੱਲ ਕਹੀ ਸੀ ਵੀ ਅਸੀਂ ਜਿਹੜਾ ਜਿੰਨਾ ਜੋ ਕੁਛ ਕਾਂਗਰਸ ਨੇ ਕੀਤਾ
0: ਜੀ,
6: ਜੋ ਧੱਕਾ ਹੋਇਆ ਵੀ ਅਸੀਂ ਉਹਦਾ ਇਨਸਾਫ਼ ਦੇਵਾਂਗੇ
0: ਜੀ।
6: ਤੇ ਫਿਰ ਗੱਲ ਉਹੀ ਹੈ ਵੀ ਇਹੀ ਆ, ਮੈਂ ਗੱਲ ਮੁੱਕ ਮੇਰੇ ਕੋਲ ਤਾਂ ਗੱਲ ਮੁੱਕਦੀ ਹੈ ਕਿ ਮੈਂ ਕਿਸੇ ਪਾਰਟੀ ਦਾ ਸਮਰਥਕ ਨਹੀਂ,
0: ਬਿਲਕੁਲ
6: ਜਿਵੇਂ ਹੁਣ ਅੱਜ ਮਾਨ ਸਾਹਿਬ ਜਿਹੜੀ ਕੁਰਸੀ ਤੇ ਬੈਠੇ ਨੇ ਇਹੀ ਕਹਿੰਦੇ ਵੀ ਅਸੀਂ ਕਰਜ਼ਾ ਲਾਵਾਂਗੇ ਜੀ, ਅਸੀਂ ਨੌਕਰੀਆਂ ਦੇਵਾਂਗੇ ਜੀ, ਅਸੀਂ ਫਲਾਣਾ ਕਰਾਂਗੇ ਢਮਕਾਣਾ ਕਰਾਂਗੇ। ਉਹ ਜਿੱਦਣ ਬਾਦਲ ਸਾਹਿਬ ਉਹ ਕੁਰਸੀ ਤੇ ਬਹਿ ਗਏ 97 ਵਾਲਾ ਮੈਨੀਫੈਸਟੋ ਤੋਂ ਬਾਅਦ
0: ਜੀ,
6: ਤੇ ਜਿੱਦਣ ਪੱਤਰਕਾਰ ਨੇ ਉਹਨੂੰ ਸਵਾਲ ਪੁੱਛਿਆ ਵੀ ਤੁਸੀਂ ਤਾਂ ਵਾਅਦਾ ਕੀਤਾ ਸੀ ਵੀ ਅਸੀਂ ਅੱਜ ਜੋ ਕੁਛ ਘਾਣ ਹੋਇਆ ਨੌਜਵਾਨੀ ਦਾ
0: ਜੀ,
6: ਵੀ ਅਸੀਂ ਉਹਦੀ ਜਾਂਚ ਕਰਾਵਾਂਗੇ ਜੀ, ਅਸੀਂ ਉਹਦਾ ਇਨਸਾਫ਼ ਦੇਵਾਂਗੇ
0: ਜੀ,
6: ਤੇ ਉਸੇ ਕੁਰਸੀ ਤੇ ਵੇਖੋ ਜਿਹੜੀ ਤੇ ਅੱਜ ਇੰਨੇ ਸਾਲਾਂ ਬਾਅਦ ਭਗਵੰਤ ਮਾਨ ਬੈਠਾ
0: ਜੀ,
6: ਉਸੇ ਕੁਰਸੀ ਤੇ ਜਦੋਂ ਬਾਦਲ ਸਾਹਿਬ ਬਹਿ ਗਏ ਕਹਿੰਦੇ ਛੱਡੋ ਕਾਕਾ ਜੀ, ਕਿਉਂ ਗੱਡੇ ਮੁਰਦੇ ਪੁੱਟਦੇ ਹੋ ਹੈ
0: ਜੀ,
6: ਛੱਡੋ ਜੀ ਹੁਣ ਅਸੀਂ ਤਾਂ ਬਹਿ ਗਏ ਕੁਰਸੀ ਤੇ, ਕਹਾਣੀ ਤਾਂ ਇੰਨੀ ਹੋਈ ਸੀ ਨਾ ਜੀ,
0: ਬਿਲਕੁਲ
6: ਵੋਟਾਂ ਪਾਤੀਆਂ ਲੋਕਾਂ ਨੇ ਹੈ,
0: ਬਿਲਕੁਲ
6: ਅਸੀਂ ਕਿਹੜੇ ਚੱਕਰਾਂ ਚ। ਮੈਨੂੰ ਨਾ ਚਲੋ ਫਿਲਮ ਮੈਂ ਅੱਜ ਵੇਖੀ ਸਾਰੀ ਹੋਈ ਤੇ ਮੈਂ ਬਾਕੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੈਂ ਚਲੋ ਅਸੀਂ ਤਾਂ ਜਜ਼ਬਾਤੀ ਜੇ ਬੰਦੇ ਹਾਂ ਬਾਈ ਜੀ, ਅਸੀਂ ਮਾੜੀ ਜੀ ਗੱਲ ਤੇ ਇਮੋਸ਼ਨਲ ਹੋ ਜਾਈਦਾ ਜਦੋਂ ਕਿਤੇ ਇਨਸਾਨ ਨਾਲ ਧੱਕਾ ਹੁੰਦੇ ਵੇਖੀ ਤੇ ਕਿਸੇ ਨਾਲ ਵੀ
0: ਨਹੀਂ। ਕੀ ਦਿਖਾਇਆ ਕੀ ਹੈ ਉਹਦੇ ਵਿੱਚ, ਉਹ ਮਾੜਾ ਜਿਹਾ ਦੱਸੋਗੇ ਕੀ ਮਤਲਬ ਕੀ ਹੈ, ਮੇਨ ਗੱਲ ਕੀ ਉਹਦੇ ਵਿੱਚ ਦਿਖਾਈ ਗਈ ਹੈ ਜੀ?
6: ਨਹੀਂ ਦਿਖਾਇਆ ਉਹੀ ਜਸਵੰਤ ਸਿੰਘ ਖਾਲੜਾ ਦੀ ਪੂਰੀ ਸਟੋਰੀ ਦਿਖਾਈ ਗਈ ਹੈ ਜੀ ਉਹਦੇ ਚ, ਮੈਂ ਕਹਿੰਦਾ ਵੀ ਉਹ ਵੈਸੇ ਬਿਨਾਂ ਕੱਟ ਤੋਂ ਪੂਰੀ ਉਹਨਾਂ ਨੇ ਵਿਖਾਈ ਹੈ
0: ਜੀ,
6: ਉਹਦੇ ਚ ਜੋ ਕੁਛ ਵੀ ਮੰਨ ਲਓ ਉਹਨੇ ਮਨੁੱਖੀ ਅਧਿਕਾਰਾਂ ਵਾਸਤੇ ਜਿਹੜੀ ਆਵਾਜ਼ ਚੁੱਕੀ
0: ਜੀ,
6: ਜਿਵੇਂ ਹੁਣ ਆਪਣੇ ਤੁਹਾਡੇ ਚੈਨਲ ਤੇ ਵੀ ਕਈ ਆ ਜਾਣਗੇ, ਕਈ ਟਵਾਣਾ ਸਾਹਿਬ ਤੇ ਆ ਜਾਂਦੇ ਨੇ ਵੀ ਇਹ ਕਾਮਰੇਡ ਨੇ ਜੇ ਫਲਾਣੇ ਨੇ
0: ਜੀ, ਇਹਦੇ ਵਿੱਚ ਦੇਖੋ ਇਹ ਚੀਜ਼ ਨੇ ਵੰਡੀਆਂ ਵੀ ਤਾਂ ਪਾਤੀ ਨਾ, ਗੱਲਾਂ ਸ਼ੁਰੂ ਹੋ ਚੁੱਕੀਆਂ ਨੇ, ਉਹ ਕਾਮਰੇਡ ਸੀਗੇ, ਕੋਈ ਕਹਿੰਦਾ ਜੀ ਉਹ ਗਰਮ ਖਿਆਲ ਵੀ ਸੀਗੇ, ਕੋਈ ਕਹਿੰਦਾ ਜੀ ਉਹ ਇੱਦਾਂ ਸੀਗੇ, ਉਦਾਂ ਸੀਗੇ, ਹਰ ਕਿਸੇ ਨੇ ਆਪਣੇ ਆਪਣੇ ਨਾਲ ਜੋੜਨ ਲੱਗ ਜਾਣਾ।
6: ਆਪਾਂ ਭਾਰਤ ਬਾਈ ਜੀ ਕਾਮਰੇਡ ਜਾਂ ਸਿੱਖ ਉਹ ਮਸਲੇ ਤੇ ਨੀ ਹੈਗੇ,
0: ਜਿਹੜੇ ਕਾਮਰੇਡ ਨੇ ਬਿਲਕੁਲ
6: ਬਿਲ ਉਹ ਵੀ ਬਥੇਰੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਕਾਮਰੇਡ ਵੀ ਬਹੁਤ ਚੁੱਕਦੇ ਨੇ, ਮੈਂ ਕਹਿੰਦਾ ਉਹ ਸਗੋਂ ਮੈਂ ਕਹਿੰਦਾ ਆਪਣੇ ਸਿੱਖ ਜਥੇਬੰਦੀਆਂ ਨਾਲੋਂ ਵੱਧ ਚੁੱਕਦੇ ਨੇ
0: ਜੀ।
6: ਪਰ ਗੱਲ ਉਹ ਹੈ ਵੀ ਉਹ ਤਾਂ ਵਿਖਾਤੀ ਇੱਕ ਇਮੋਸ਼ਨਲੀ ਉਹਨਾਂ ਨੇ ਸਾਰਾ ਕੁਛ ਵਿਖਾਤਾ ਵੀ ਐ ਮੰਨ ਲਓ ਵੀ ਸਾਡੇ ਨਾਲ ਹੋਇਆ। ਪਰ ਅਸੀਂ ਜੇ ਹੁਣ ਉਹ ਫਿਲਮ ਨੂੰ ਵੇਖ ਕੇ ਜਿਹੜਾ ਮੇਰੇ ਵਰਗਾ ਬੰਦਾ ਮੰਨ ਲਓ ਮੈਂ ਹਰ ਇੱਕ ਪੱਖ ਤੋਂ ਸੋਚਣਾ ਵਾ
0: ਜੀ,
6: ਮੈਨੂੰ ਐ ਲੱਗਦਾ ਵੀ ਜਿਹੜਾ ਜਜ਼ਬਾਤੀ ਤੌਰ ਤੇ ਸੋਚਦਾ ਹੋਊ ਉਹ ਤਾਂ ਬਾਈ ਜੀ ਬਹੁਤ ਜ਼ਿਆਦਾ ਇਮੋਸ਼ਨਲ
0: ਹੋਊਗਾ। ਇੱਕ ਚੀਜ਼ ਮੈਂ ਇਸੇ ਕਰਕੇ ਪੁੱਛਿਆ ਕਿ ਉਹਦੇ ਵਿੱਚ ਇਹ ਦਿਖਾਇਆ ਗਿਆ ਚਲੋ ਆਮ ਆਵਾਮ ਦੇ ਵਿੱਚ ਜੋ ਕੁਝ ਵਾਪਰਿਆ ਜਾਂ ਉਸ ਸਮੇਂ ਦੀਆਂ ਜਿਹੜੀਆਂ ਜਥੇਬੰਦੀਆਂ ਸੀ ਧੜੇ ਸਨ ਉਹਨਾਂ ਨੇ ਜੋ ਕੁਝ ਕੀਤਾ, ਕਾਲੀਆਂ ਖੇਸੀਆਂ ਵਾਲੇ ਸਨ ਜਾਂ ਚਲੋ ਉਹ ਸਾਰੀਆਂ ਚੀਜ਼ਾਂ ਨੇ ਬੱਬਰ ਸਨ ਜਾਂ ਜੋ ਕੁਝ ਵੀ ਵਾਪਰਿਆ ਉਹ ਕੀ ਜਾਂ ਪੁਲਿਸ ਵਾਲੇ ਵੀ ਜਿਹੜੇ ਨੇ ਮਰੇ ਨੇ ਉਹ ਚਾਹੇ ਉਹ ਚੀਜ਼ਾਂ ਦਿਖਾਈਆਂ
6: ਨੇ। ਨਹੀਂ ਨਹੀਂ ਨਹੀਂ ਨਹੀਂ ਉਹਨਾਂ ਨੇ ਸਿਰਫ ਜੇ ਉਹਦਾ ਨੈਗੇਟਿਵ ਪੋਜੀਟਿਵ ਜੇ ਮੰਨ ਲਓ ਆਪਣੀ ਸਟੇਟ ਇਹ ਸੋਚਦੀ ਹੈ ਕਿ ਉਹਨਾਂ ਨੇ ਪੰਜਾਬ ਪੁਲਿਸ ਦਾ ਇੱਕ ਮੰਨ ਲਓ ਨੈਗੇਟਿਵ ਪੱਖ ਵਿਖਾਇਆ ਉਹਦੇ ਚ ਜੋ ਮੰਨ ਲਓ ਤਰਨ ਤਾਰਨ ਏਰੀਏ ਚ ਜੋ ਕਰਦੀ ਰਹੀ ਹੈ
0: ਜੀ,
6: ਤੇ ਉਹਦਾ ਹੀ ਮੰਨ ਲਓ ਆਪਣੀ ਦੇਸ਼ ਦੀ ਏਜੰਸੀ ਦਾ ਇੱਕ ਪੋਜੀਟਿਵ ਪੱਖ ਇਹ ਸੀ ਵੀ ਉਸੇ ਦੇਸ਼ ਦੀ ਜਿਹੜੀ ਏਜੰਸੀ ਸੀ CBI ਮੰਨ ਲਓ ਉਹਨੇ ਉਹਨਾਂ ਹੀ ਲੋਕਾਂ ਨੂੰ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਨੂੰ ਉਹ ਸਜ਼ਾ ਦਵਾਉਂਦੀ ਆ
0: ਜੀ,
6: ਉਸੇ ਦੇਸ਼ ਦੀ ਸਾਡੇ ਦੇਸ਼ ਦੀ ਏਜੰਸੀ ਹੋਈ
0: ਹਾਂਜੀ ਉਹ ਆਪਣੇ ਆਪ ਨੂੰ ਪ੍ਰੂਵ ਕਰ ਗਏ ਉਹਦੇ ਵਿੱਚ
6: ਜੀ। ਹਾਂ ਬੜੇ ਬੜੇ ਮੈਂ ਕਹਿੰਦਾ ਵੀ ਬੜੇ ਨਾ
0: ਡੂੰਘੇ ਤਰੀਕੇ
6: ਸੰਜੀਦਾ ਹਾਂ ਸੰਜੀਦਾ ਦੇ ਤਰੀਕੇ ਨਾਲ ਵਿਖਾਈ ਗਈ ਫਿਲਮ ਹੈ। ਇਹਦੇ ਚ ਇਹ ਨੀ ਵਿਖਾਇਆ ਗਿਆ ਵੀ ਮੰਨ ਲਓ ਇੱਕ ਏਜੰਸੀ ਜੇ ਧੱਕਾ ਕਰਦੀ ਹੈ ਤੇ ਇੱਕ ਆ ਕੇ ਨਾਲ ਖੜਦੀ ਹੈ ਲੋਕਾਂ ਦੇ
0: ਜੀ,
6: ਕੋਈ ਇਹੋ ਜਿਹੀ ਗੱਲ ਨੀ ਹੈ। ਇਹ ਤਾਂ ਹਾਈਪ ਪਤਾ ਨੀ ਕਿਵੇਂ ਕ੍ਰੀਏਟ ਕਰਤੀ ਇਹਨਾਂ ਨੇ ਵੀ ਇਹ ਕੋਈ ਇਹਦੇ ਚ ਵੀ ਇਹਨੂੰ ਰੋਕ ਦਈਏ ਜਾਂ ਬੈਨ ਕਰ ਦਈਏ
0: ਜੀ,
6: ਉਹ ਏਡੀ ਕੋਈ ਵੱਡੀ ਮਸਲਾ ਹੈ ਨੀ ਸੀ, ਨਾ ਹੀ ਕੋਈ ਅੱਤਵਾਦੀਆਂ ਵਾਲਾ ਪੱਖ ਵਿਖਾਇਆ ਗਿਆ ਇਹਦੇ ਚ ਵੀ ਉਹਨਾਂ ਨੇ ਉਹ ਕੀਤਾ ਸਿਰਫ ਇਹਦੇ ਚ ਦੋ ਏਜੰਸੀਆਂ ਦਾ ਪੱਖ ਹੀ ਹੈਗਾ, ਇੱਕ ਪੰਜਾਬ ਪੁਲਿਸ ਦਾ ਤੇ ਇੱਕ CBI ਦਾ ਹੈਗਾ
0: ਜੀ।
6: ਪਰ ਉਹ ਮੈਂ ਤਾਂ ਉਹੀ ਗੱਲ ਕਹਿੰਦਾ ਵੀ ਬਾਈ ਜੀ ਉਹਦੇ ਚ ਫਿਰ ਆ ਕੇ ਇੱਕ ਵੀ ਹੁਣ ਜਿਹੜੇ ਭਾਵੁਕ ਲੋਕ ਹੋਣਗੇ ਉਹ ਤਾਂ ਖਾਲੜਾ ਸਾਹਿਬ ਨੂੰ ਵੇਖ ਕੇ ਭਾਵੁਕ ਹੋਣਗੇ ਵੀ ਹਾਂਜੀ ਉਹਨਾਂ ਨਾਲ ਇਹ ਹੋਇਆ
0: ਬਿਲਕੁਲ,
6: ਪਰ ਉਹ ਗੱਲ ਆ ਕੇ ਮੁੱਕਦੀ ਨੀ ਨਾ, ਫਿਰ ਉਹ ਗੱਲ ਸ਼ੁਰੂ ਫਿਰ ਉੱਥੇ ਹੀ ਕਰ
0: ਦਿੰਦੇ ਨੇ ਉਸ ਚੀਜ਼ ਨੇ ਬੜਾਵਾ ਦੇਣਾ ਵੀ ਸਾਡੇ ਨਾਲ ਨਜਾਇਜ਼ ਹੋਈ ਆ, ਉੱਥੋਂ ਫਿਰ ਹੋਰ ਮਤਲਬ ਕਿ ਅੱਗੇ ਜਿਹੜੀਆਂ ਕਾਰਵਾਈਆਂ ਵਧਣਗੀਆਂ ਜੀ ਉਸ ਚੀਜ਼ ਦੇ ਨਾਲ
6: ਵਧਣਗੀਆਂ। ਬਸ ਗੱਲ ਮੈਨੂੰ ਵੀ ਉਹੀ ਲਾਸਟ ਪੁਆਇੰਟ ਮੈਨੂੰ ਉਹੀ ਲੱਗਿਆ ਵੀ ਉਹਦੇ ਚ ਜਿਹੜਾ ਲਾਸਟ ਮੈਸੇਜ ਦੇਣਾ ਚਾਹੀਦਾ ਸੀ ਵੀ ਅਸੀਂ ਆ ਜਿਹੜਾ ਹਥਿਆਰ ਵਾਲਾ ਜਾਂ ਉਹ ਵੀ ਉਹ ਸਾਨੂੰ ਸਹੀ ਨੀ ਹੈਗਾ
0: ਜੀ,
6: ਅਸੀਂ ਠੀਕ ਹੈ ਇੱਕ ਲੋਕ ਜਿਵੇਂ ਹੁਣ ਖਾਲੜਾ ਸਾਹਿਬ ਨੇ ਭਾਵੇਂ ਆਵਾਜ਼ ਚੱਕੀ ਚਲੋ ਹੋਇਆ ਉਹਨਾਂ ਨਾਲ ਜੋ ਵੀ ਹੋਇਆ ਗਲਤ ਹੋਇਆ
0: ਜੀ,
6: ਪਰ ਫਿਰ ਵੀ ਇੱਕ ਲੋਕਤੰਤਰਿਕ ਦੇਸ਼ ਦੇ ਵਿੱਚ ਅੱਜ ਦੇ ਹਿਸਾਬ ਨਾਲ ਹਥਿਆਰ ਨੂੰ ਤਾਂ ਕੁਚਲਣਾ ਹੀ ਬੜਾ ਸੌਖਾ ਹੈ, ਆਪਾਂ ਕੋਈ ਵੈਸੇ ਗਲਤ ਐਕਟੀਵਿਟੀ ਕਰ ਦਈਏ ਆਪਾਂ ਕੋਈ ਮੰਨ ਲਓ ਮਾੜਾ ਜਿਹਾ ਵੀ ਡੰਡਾ ਸੋਟਾ ਹੀ ਚੁੱਕ ਲਈਏ ਉਹ ਵੀ ਪੁਲਿਸ ਨੂੰ ਚੁੱਕਣਾ ਕੁਚਲਣਾ ਬੜਾ ਸੌਖਾ ਹੋ ਜਾਂਦਾ
0: ਬਿਲਕੁਲ,
6: ਤੇ ਜਿਹੜਾ ਇੱਕ ਸ਼ਾਂਤਮਈ ਬੰਦਾ ਬੈਠਾ ਹੈ ਉਹਨੂੰ ਉਹ ਕਰਨਾ ਬੜਾ ਔਖਾ ਹੈ ਜੀ।
0: ਦੇਖੋ ਇਰਾਨ ਦੇ ਵਿੱਚ ਜੋ ਅੱਜ ਵਾਪਰ ਰਿਹਾ ਉਹਦੀ ਗੱਲ ਸਾਡੇ ਮੀਡੀਆ 'ਚ ਕਿਤੇ ਹੈ ਜੀ, ਕਿੱਦਾਂ ਆਵਾਮ ਕਰੋੜਾਂ ਦੀ ਆਬਾਦੀ ਦੇ ਵਿੱਚ ਉੱਥੇ ਇਕੱਠਾ ਹੋਇਆ ਸੜਕਾਂ ਦੇ ਉੱਤੇ ਮੇਲੇ ਲੱਗੇ ਪਏ ਆ ਜੀ, ਇੱਕ ਬੰਦੇ ਦੇ ਪਿੱਛੇ ਖੜੇ ਆ ਜੀ
6: ਬਿਲਕੁਲ। ਨਹੀਂ ਕਿਸਾਨ ਅੰਦੋਲਨ ਦੇ ਵਿੱਚ ਵੀ ਐਂ ਹੋਇਆ ਨਾ ਭਾਜਪਾ, ਜਿੰਨਾ ਚਿਰ ਉਹ ਸ਼ਾਂਤਮਈ ਬੈਠੇ ਰਹੇ ਉਹਨਾਂ ਚਿਰ ਉਹਨਾਂ ਦੀ ਹਿੰਮਤ ਨਹੀਂ ਸੀ ਸਰਕਾਰ ਦੀ, ਪਰ ਜਦੋਂ ਉਹਨਾਂ ਦੇ ਵਿੱਚ ਕੁਛ ਭੜਕਾਊ ਅਨਸਰਾਂ ਨੇ ਜੋ ਕੁਛ ਕੀਤਾ ਤੇ ਫਿਰ ਉਹ ਸਰਕਾਰ ਨੂੰ ਉਹੀ ਗੱਲ ਉਹ ਬੜਾ ਸੌਖਾ ਹੋ ਗਿਆ ਉਹਨੂੰ
0: ਬਿਲਕੁਲ
6: ਸਹਿ ਮਿਲ ਜਾਂਦੀ। ਪਰ ਇਹ ਅਸਲ ਚ ਨਾ ਭਾਜਪਾ ਜੀ ਮੈਂ ਜਿਹੜੀ ਗੱਲ ਕਹਿਣ ਦਿਆਂ ਅਸੀਂ
0: ਦੇਖੋ ਇਜ਼ਰਾਈਲ ਦੀ ਐਗਜ਼ਾਮਪਲ ਆਪਣੇ ਸਾਹਮਣੇ ਆ, ਉੱਥੇ ਕਿੱਦਾਂ ਹਾਲਾਤ ਬਣਾਏ ਗਏ ਆਵਾਮ ਦੇ ਵਿੱਚ, ਕਿੱਥੋਂ ਗੱਲ ਸ਼ੁਰੂ ਹੁੰਦੀ ਹੈ ਤੇ ਕਿੱਥੇ ਅੱਜ ਖੜੀ ਹੈ ਦੇਖ ਲਓ, ਤੇ ਉਹਦੇ ਵਿੱਚ ਕਿੰਨੇ ਮੁਲਕਾਂ ਦਾ, ਚਲੋ ਉਹਨਾਂ ਦਾ ਤਾਂ ਹੋ ਹੀ ਰਿਹਾ ਹੋਰ ਜੋ ਵੀ ਘਾਣ ਹੋ ਰਿਹਾ, ਪਰ ਹੋਰ ਜਿੰਨੇ ਪੂਰੇ ਦੇਸ਼ ਦੇ ਮੁਲਕਾਂ ਦਾ ਜਿਹੜੇ ਆ ਉਹ ਕਿੰਨਾ ਘਾਣ ਹੋ ਰਿਹਾ ਉਹ ਕਦੀ ਦੇਖਿਆ? ਇੱਕ ਛੋਟੇ ਜਿਹੇ ਦੰਗਿਆਂ ਤੋਂ ਗੱਲ ਕਹਿ ਲਓ ਕਿ ਮਤਲਬ ਇੱਕ ਜੰਗ ਤੱਕ ਜਿਹੜੀ ਪਹੁੰਚ ਸਕਦੀ ਹੈ, ਕਿੱਦਾਂ ਉਹ ਏਜੰਸੀਆਂ ਕੰਮ ਕਰਦੀਆਂ ਨੇ, ਕਿੱਦਾਂ ਸਾਰਾ ਕੁਝ ਆ ਕਿ ਉਹਦੇ ਤੋਂ ਅਸੀਂ ਅਣਜਾਣ ਹੋ ਜਾਈਏ ਉੱਤੋਂ ਕਿ ਸਾਡੇ ਉੱਥੇ ਮੁਲਕਾਂ ਦੇ ਵਿੱਚ ਇਹ ਨਹੀਂ ਚੱਲਦਾ।
6: ਮੈਂ ਤਾਂ ਭਾਜਪਾ ਜੀ ਕਿੰਨੀ ਵਾਰੀ ਕਿਹਾ ਜਦੋਂ ਹਿਟਲਰ ਸੀ ਨਾ ਉਦੋਂ ਦੇ ਜਦੋਂ ਉਹ ਮੰਨ ਲਓ ਆਪ ਸੀ ਉਦੋਂ ਉਹ ਦੇਸ਼ ਦੇ ਲੋਕ ਉਹਦੇ ਨਾਲ ਸਨ
0: ਹੋਏ ਪਏ ਸਨ,
6: ਪਰ ਜਦੋਂ ਘਾਣ ਵੇਖਿਆ ਉਹਨਾਂ ਨੂੰ ਬਾਅਦ ਚ ਸਮਝ ਆਈ ਵੀ ਆਹ ਕੀ ਹੋ ਗਿਆ
0: ਬਿਲਕੁਲ
6: ਜਦੋਂ ਵੇਲਾ ਲੰਘ ਗਿਆ ਸੀ। ਜਿਵੇਂ ਹੁਣ ਅੱਜ ਸੱਤਾਧਾਰੀ ਲੋਕਾਂ ਦੇ ਨਾਲ ਨੇ ਲੋਕ ਸਮਝਦੇ ਨੀ ਹੈਗੇ, ਜੇ ਆਪਣੇ ਵਰਗਾ ਕੋਈ ਗੱਲ ਕਰਦਾ ਉਹਨਾਂ ਨੂੰ ਫਤਵੇ ਜਾਰੀ ਕਰਦੇ ਨੇ ਤੁਸੀਂ ਐ ਤੁਸੀਂ ਉਹ
0: ਬਿਲਕੁਲ।
6: ਇਸ ਕਰਕੇ ਮੈਂ ਤਾਂ ਇਹ ਕਹਿੰਦਾ ਭਾਵੇਂ ਅੱਜ ਵਾਲੀ ਸਿਆਸਤ ਹੁਣ ਚਲੋ ਆਪਾਂ ਇਹਨਾਂ ਨੂੰ ਇਨਕਲਾਬੀਆਂ ਨੂੰ ਛੱਡ ਕੇ ਦੂਜਿਆਂ ਦੇ ਪਾਸੇ ਆਪਾਂ ਮੇਰਾ ਇੱਕੋ ਹੀ ਕਹਿਣਾ ਵੀ ਜੇ ਬਾਦਲ ਸਾਹਿਬ ਵਾਰੀ ਹੋਣ ਭਾਵੇਂ ਕਾਂਗਰਸ ਹੋਵੇ, ਜੇ ਮੰਨ ਲਓ ਆਪਾਂ ਇਹਨਾਂ ਨੂੰ ਹੁਣ ਛੱਡਣਾ ਮੰਨ ਲਓ ਝਾੜੂ ਵਾਲਿਆਂ ਨੂੰ ਵੀ ਘੱਟੋ ਘੱਟ ਇਹਨਾਂ ਅੱਗੇ ਇੱਕ ਸਵਾਲ ਤਾਂ ਪੈਦਾ ਹੋਵੇ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੇ ਤੁਸੀਂ ਸਿਰਫ ਸਿਰਫ ਸਿਰਫ ਲੋਕਾਂ ਨੂੰ ਭਕਾ ਕੇ ਕੁਰਸੀ ਤੇ ਬਹਿਣਾ ਵੀ ਹਾਂਜੀ ਅਸੀਂ ਐ ਜੇ ਅਸੀਂ ਉਹ ਤੁਸੀਂ ਇੱਕ ਰੋਡ ਮੈਪ ਤਾਂ ਦਿਓ ਨਾ ਸਾਡੇ ਲੋਕਾਂ ਨੂੰ
0: ਪੰਜਾਬ ਦੇ ਕੀ ਕਹਿਣਾ ਦੀ ਗੱਲ ਕਰੋ ਵੀ ਕੀ ਲਿਆਉਣਾ ਤੁਸੀਂ ਕੀ ਚੇਂਜ ਲਿਆਉਣੀ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ
6: ਮੈਂ ਮੈਂ ਤਾਂ ਉਹੀ ਉਹੀ ਗੱਲ ਭਰਜ ਬਾਈ ਜੀ ਕਿੰਨੀ ਵਾਰੀ ਕਹਿਣਾ ਵੀ ਤੁਸੀਂ ਆ ਹੋਰ 2 ਮਹੀਨੇ ਖੜ ਜਾਓ
0: ਜੀ
6: ਇਹੀ ਭਾਵੇਂ ਬਾਦਲ ਸਾਹਿਬ ਨੇ ਭਾਵੇਂ ਕਾਂਗਰਸ ਵਾਲੇ ਨੇ ਭਾਵੇਂ ਜਿੰਨੀਆਂ ਮਰਜ਼ੀ ਪਾਰਟੀਆਂ ਇਹੀ ਤੁਹਾਨੂੰ ਫ੍ਰੀ ਵੰਡਦੇ ਇਹਨਾਂ ਨਾਲੋਂ ਵੱਧ ਵੰਡਦੇ ਨਜ਼ਰ ਆਉਣਗੇ ਵੀ ਅਸੀਂ ਆ ਦੇਵਾਂਗੇ ਜੀ ਅਸੀਂ ਉਹ
0: ਦੇ ਹਲੇ ਤਾਂ ਮੁਕੱਦਰ ਦੀ ਛਾਲਾਂ ਵਾਲਾ ਮਾਹੌਲ ਸ਼ੁਰੂ ਹੋਣਾ ਇਧਰੋਂ ਉਧਰ ਟਪੂਸੀਆਂ ਲੱਗਣੀਆਂ ਨੇ ਬਥੇਰਾ ਕੁਝ ਹੋਣਾ ਜੀ
6: ਉਹੀ ਹੈ ਨਾ ਫਿਰ ਜੇ ਤੁਸੀਂ ਤੁਸੀਂ ਇਹਨਾਂ ਨੂੰ ਕਹਿੰਦੇ ਵੀ ਤੁਸੀਂ 1000 ਰੁਪਇਆ ਦਿਓਗੇ ਤੁਸੀਂ ਕਿਵੇਂ ਦੇਣਾ ਜੀ ਤੇ ਤੁਸੀਂ ਜੇ ਆਪ ਉਹੀ ਗੱਲ ਜਾਂ ਤਾਂ ਤੁਸੀਂ ਇਹਨਾਂ ਨੂੰ ਕਹੋ ਤੁਸੀਂ ਅੱਜ ਐਲਾਨ ਕਰੋ ਵੀ ਅਸੀਂ ਭਾਈ ਇਹ ਸਾਰਾ ਕੁਛ ਉਹੀ ਗੱਲ ਵੀ ਅਸੀਂ ਨਹੀਂ ਕਰਨਾ ਜਾਂ ਇਹ ਹੋ ਸਕਦਾ ਵੀ ਹੋ ਸਕਦਾ ਚਲੋ ਆਪਾਂ ਇੱਕ ਗੱਲ ਮੰਨ ਵੀ ਲੈਂਦੇ ਹਾਂ ਕਿਉਂਕਿ ਜੇ ਆਪਾਂ ਅੱਜ ਕਹਿ ਦਈਏ ਫ੍ਰੀ ਦੀਆਂ ਚੀਜ਼ਾਂ ਅਸੀਂ ਨਹੀਂ ਦੇ ਸਕਦੇ ਤੇ ਮੈਨੂੰ ਨੀ ਲੱਗਦਾ ਕੋਈ ਕੋਈ ਕਿਉਂਕਿ ਇਹ ਐਸੇ ਕੰਡੇ ਬੀਜੇ ਗਏ ਨੇ ਨਾ ਭਾਰਤ ਭਾਈ
0: ਜੀ
6: ਇਹ ਪੱਟਣੇ ਬਹੁਤ
0: ਔਖੇ ਨੇ ਜੀ
6: ਕਿਉਂਕਿ ਜਿਹੜੀ ਇਹ ਫ੍ਰੀ ਵਾਲੀ ਚੀਜ਼ ਹੈ ਨਾ ਇਹ ਲੋਕਾਂ ਦੇ ਸਮਝ ਨੀ ਹੈ ਤਾਂ ਸਾਡੀਆਂ ਹੀ ਜੁੱਤੀਆਂ ਸਾਡੇ ਹੀ ਸਿਰ ਹੈ ਇਹ ਨੀ ਹੈਗਾ ਵੀ ਇਹਨਾਂ ਨੇ ਕੋਈ ਫ੍ਰੀ ਸਾਡੇ ਵਾਸਤੇ ਕੋਈ ਮਸ਼ੀਨ ਲਾਈ ਹੋਈ ਹੈ ਜਿੱਥੇ ਭਗਵੰਤ ਮਾਨ ਜਾਂ ਕੋਈ ਹੋਰ ਨੋਟ ਛਾਪਣ ਲੱਗਿਆ ਹੋਇਆ ਹੈ
0: ਬਿਲਕੁਲ ਹੈ ਜੀ
6: ਪਰ ਉਹ ਗੱਲ ਸਾਡੇ ਸਮਝ ਆਉਣੀ ਨੀ ਹੈਗੀ ਭਾਰਤ ਭਾਈ ਜੀ ਬੜਾ ਅਫਸੋਸ ਹੈ ਜਿੰਨਾ ਵੀ ਹੋਇਆ ਜੋ ਘਾਣ ਹੋਇਆ ਤੁਸੀਂ ਦੇਖੋ 80 ਤੋਂ ਪਹਿਲਾਂ ਸਾਡਾ ਇਹੀ ਸੂਬਾ ਪਹਿਲੇ ਨੰਬਰ ਦਾ ਸੂਬਾ ਸੀ ਤੇ ਇਹ ਅੱਜ 18ਵੇਂ 19ਵੇਂ ਨੰਬਰ ਦੇ ਕਿਉਂ ਆਇਆ
0: ਜੀ
6: ਕੀ ਹੋਇਆ ਇੱਥੋਂ ਕਿਤੇ ਪੜਚੋਲ ਕੀਤੀ ਅਸੀਂ
0: ਬਿਲਕੁਲ ਨਹੀਂ
6: ਇਹ ਭਾਵੇਂ ਉਹੀ ਗੱਲ ਜਿੰਨੀਆਂ ਵੀ ਧਿਰਾਂ ਸੀ ਸਾਰੀਆਂ ਜ਼ਿੰਮੇਵਾਰ ਨੇ ਭਾਵੇਂ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਕੋਈ ਵੀ ਹੈ ਕੋਈ ਘੱਟ ਨਹੀਂ ਸੀ ਇਹਨਾਂ ਨੇ ਆਪਣੀ ਸਿਆਸਤ ਵੇਖੀ
0: ਦੇਖੋ ਕੋਈ ਵੀ ਨਵੇਂ ਸਿਰੋਂ ਤੋਂ ਸ਼ੁਰੂਆਤ ਕਰਨੀ ਆ ਤਾਂ ਆਪਣੀਆਂ ਗਲਤੀਆਂ ਨੂੰ ਮੰਨ ਕੇ ਤੇ ਲੋਕਾਂ ਦੇ ਵਿਚ ਵਿਚਰਨਾ ਜਾਂ ਲੋਕਾਂ ਦੇ ਮੁੱਦੇ ਜਿਹੜੇ ਆ ਅਸਲ ਮੁੱਦੇ ਆ ਉਹ ਖਿੱਤੇ ਦੇ ਮੁੱਦੇ ਆ ਉਹ ਚਾਹੇ ਖੇਤਰੀ ਪਾਰਟੀ ਆ ਚਾਹੇ ਕਾਂਗਰਸ ਆਮ ਆਦਮੀ ਪਾਰਟੀ ਹੈ ਚਾਹੇ ਉਹ ਭਾਜਪਾ ਹੈ ਕੋਈ ਵੀ ਹੈ ਉਹ ਚੱਕਣੇ ਪੈਣਗੇ ਜੀ ਫਿਰ ਹੀ ਉਹ ਸਕਸੈਸ ਮਿਲੇਗੀ ਜੀ ਕਿਉਂਕਿ ਲੋਕਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿਚ
6: ਨਹੀਂ ਨਹੀਂ ਸਿਆਸਤ ਤੋਂ ਬਾਈ ਜੀ ਮੈਂ ਤਾਂ ਅੱਜ ਸਵੇਰੇ ਵੀ ਟਵਾਣਾ ਸਾਹਿਬ ਨਾਲ ਗੱਲ ਕਰ ਮੈਂ ਇਹੀ ਗੱਲ ਕਹੀ ਸੀ ਉਹੀ ਕੇਜਰੀਵਾਲ ਖੜਾ ਉਹੀ ਗੱਲ ਉੱਥੇ ਅੰਨਾ ਹਜ਼ਾਰੇ ਦੀ ਸਟੇਜ ਤੇ ਕਹੀ ਜਾਂਦਾ ਜੀ ਜਵਾਹਰ ਲਾਲ ਨਹਿਰੂ ਨੇ ਜੇ ਮੰਦਰ ਬਣਾਏ ਹੁੰਦੇ ਤਾਂ ਦੇਸ਼ ਦੀ ਤਰੱਕੀ ਨਹੀਂ ਸੀ ਹੋਣੀ
0: ਕਿਆ ਬਾਤ ਹੈ ਜੀ
6: ਅੱਜ ਉਹੀ ਬੰਦਾ ਅੱਜ ਸਾਹਮਣੇ ਲੋਕਾਂ ਦੇ ਖੜਾ ਅੱਜ ਕਹੀ ਜਾਂਦਾ ਜੀ ਅਸੀਂ ਮੰਦਰ ਬਣਾਵਾਂਗੇ ਜੀ
0: ਤੁਸੀਂ ਆਹ ਦੇਖੋ ਕੇਜਰੀਵਾਲ ਸਾਹਿਬ ਅੱਜ ਉਹਨਾਂ ਦਾ ਬਿਆਨ ਆਇਆ ਕਹਿੰਦੇ ਉਨਾ ਘਾਣ ਤਾਂ ਬਾਹਰਲੇ ਅੱਤਵਾਦ ਨੇ ਨੀ ਕੀਤਾ ਜਿੰਨਾ ਭਾਜਪਾ ਨੇ ਕਰ ਦਿੱਤਾ ਹਿੰਦੂ ਧਰਮ ਨੂੰ
6: ਤੇ ਤੁਸੀਂ ਕੀ ਕਰਦੇ ਪਏ
0: ਉਹ ਕਹਿੰਦੇ ਅਸੀਂ ਭਾਈ ਰਾਮ ਜੀ ਦੇ ਤੇ ਆਪਣੇ ਸ਼ਿਵ ਜੀ ਦੇ ਭਗਤ ਆ ਤੇ ਇਹ ਕਹਿੰਦੇ ਉਹ ਤੋਂ ਪੈਸਾ ਕਮਾਉਂਦੇ ਆ ਦੇਖੋ
6: ਇਹੀ ਸਾਡੇ ਸਮਝ ਨੀ ਆਉਂਦੀ ਭਾਜਪਾ ਜੀ ਇਹੀ ਅਫਸੋਸ ਹੈ ਚਲੋ ਅਸੀਂ
0: ਨਹੀਂ ਆਪਣੇ ਆਪ ਨੂੰ ਸਪਸ਼ਟ ਕਰਨ ਦੇ ਲਈ ਜਾਂ ਮਤਲਬ ਕਿ ਦੂਸਰੇ ਮੁਲਕਾਂ ਨੂੰ ਵੀ ਬਰੀ ਕਰ ਦਿੱਤਾ ਇਹਦੇ ਵਿੱਚ ਦੇਖ ਲਓ
6: ਬਿਲਕੁਲ ਅਸੀਂ ਸਵਾਲ ਇਹਨਾਂ ਨੂੰ ਪੁੱਛਣ ਵਾਲੇ ਹੈ ਹੀ ਨੀ ਹੈਗੇ ਅਸਲ ਚ ਨਾ ਦਿੱਕਤ ਇਹੀ ਹੈ ਅਸੀਂ ਤਾਂ ਹੈਗੇ ਫੋਟੋਆਂ ਦੇ ਤਾਂ ਜੇ ਕੇਜਰੀਵਾਲ ਆ ਗਿਆ ਉਹਦੇ ਨਾਲ ਚਾਰ ਹੇੜਾ ਤੁਰ ਪੈਣਗੀਆਂ ਦੂਜਾ ਆ ਗਿਆ ਉਹਦੇ ਨਾਲ ਤੁਰ ਪੈਣਗੇ
0: ਬਿਲਕੁਲ ਹੈ ਜੀ ਨਹੀਂ ਅਗਲੇ ਵੀ ਤਾਂ ਹਨੂੰਮਾਨ ਜੀ ਦਾ ਮੰਦਰ ਬਣਾਉਣਗੇ ਹੁਣ ਅੰਮ੍ਰਿਤਸਰ ਦੇ ਵਿੱਚ ਸ਼ਿਵ ਜੀ ਦਾ ਬਣਾਉਣਗੇ ਸਾਰਾ ਕੁਝ ਹੀ ਕਰਨਗੇ ਜੇ ਅਗਲੇ ਪੈਸੇ ਲੁੱਟਦੇ ਆ ਪਤਾ ਭਈ ਇਹ ਵਾਈਟ ਪੇਪਰ ਮਣੀ ਆਉਂਦੀ ਆ ਤੇ ਸਾਨੂੰ ਕੀ ਕਿਉਂ ਨੀ ਅਸੀਂ ਕਾਹਤੋਂ ਨੀ ਕਰ ਸਕਦੇ
6: ਬੜਾ ਸੌਖਾ ਤਰੀਕਾ ਹੈ ਬਿਲਕੁਲ
0: ਕਹਿੰਦਾ ਨੀ ਬਾਣੀਆਂ ਉਹ ਦੰਦਾ ਕਰਨਾ ਜਾਣਦਾ ਹਾਂ ਜੀ
6: ਨਹੀਂ ਨਹੀਂ ਉਹੀ ਉਹ ਤਾਂ ਉਹ ਧੰਦਾ ਕਰਨਾ ਵੇਖ ਲਓ ਤੁਸੀਂ ਜਾਣਦੇ ਵੀ ਉਹ ਕਿੱਥੋਂ ਲੈ ਕੇ ਕਿੱਥੋਂ ਤੱਕ ਲੈ ਆਇਆ ਕੰਮ ਹੋਰ ਕੀ ਏਦੂ ਵੱਧ ਧੰਦਾ ਕਰਨਾ
0: ਬਿਲਕੁਲ ਹੈ ਜੀ ਬਿਲਕੁਲ ਇਸ ਤੋਂ ਵੱਡਾ ਕਿਹੜਾ ਮੈਂ ਦਿਲਾਂ ਦਾ ਵਪਾਰੀ ਹੋ ਸਕਦਾ ਸੌਦਾਗਰ
6: ਬਿਲਕੁਲ ਮੈਂ ਤਾਂ ਭਾਰਤ ਬਾਈ ਜੀ ਭਾਵੇਂ ਕੱਲ ਜੇ ਹੁਣ ਆਪਾਂ ਇਹਨਾਂ ਨੂੰ ਕੱਲਾ ਮੈਂ ਇਹ ਗੱਲ ਕਹਿਣਾ ਵੀ ਕੱਲਾ ਇਹਨਾਂ ਨੂੰ ਨਿੰਦ ਕੇ ਵੀ ਅਸੀਂ ਇਹ ਵੀ ਹੁਣ ਝਾੜੂ ਵਾਲੇ ਗਲਤ ਨੇ ਤੇ ਹੁਣ ਆਪਾਂ ਕਹਿ ਦਈਏ ਭਾਵੇਂ ਵੀ ਅੰਨੇਵਾਹ ਅਕਾਲੀਆਂ ਨੂੰ ਪਾ ਦੀ ਵੀ ਨਹੀਂ ਉਹ ਠੀਕ ਨੇ ਅਸੀਂ ਉਹਨਾਂ ਨੂੰ
0: ਮੈਂ ਤਾਂ ਭਾਈ ਜੀ ਮੈਂ ਸ਼ੁਰੂ ਤੋਂ ਮੁਕੱਦਰ ਜੀ ਤੁਹਾਡੇ ਨਾਲ ਗੱਲ ਕਰਦਾ ਆਉਣਾ ਭਈ ਭਾਈ ਓਪੋਜੀਸ਼ਨ ਬਰਾਬਰ ਦੀ ਜ਼ੋਰ ਲਾਓ ਕਿ ਅਸੀਂ ਓਪੋਜੀਸ਼ਨ ਖੜੀ ਕਰਦੇ ਆ 19-21 ਦਾ ਫਰਕ ਰੱਖਣਾ ਅਸੀਂ ਦੋ ਪਾਰਟੀਆਂ ਲਿਆਉਣੀਆਂ ਨੇ ਸੂਬੇ ਦੇ ਵਿਚ ਇਕ ਨੀ ਲਿਆਉਣੀ ਦੋ ਲਿਆਉਣੀਆਂ ਨੇ
6: ਬਿਲਕੁਲ
0: ਜੀ
6: ਬਿਲਕੁਲ ਬਿਲਕੁਲ ਨਹੀਂ ਨਹੀਂ ਉਹੀ ਆ ਵੀ ਜੇ ਹੁਣ ਆਪਾਂ ਇਹਨਾਂ ਤੋਂ ਮੋਹ ਭੰਗ ਹੋਏ ਜੇ ਪਹਿਲਾਂ ਤਾਂ ਉਹਨਾਂ ਤੋਂ ਮੋਹ ਭੰਗ ਹੋਇਆ ਸੀ ਤਾਂ ਹੀ ਜੇ ਉਹਨਾਂ ਚ ਕੋਈ ਤਾਂ ਕਮੀ ਹੋਊਗੀ ਨਾ
0: ਜੀ
6: ਜੇ ਹੁਣ ਜਿਵੇਂ ਹੁਣ ਬਾਦਲ ਸਾਹਿਬ ਮੈਂ ਮੇਰਾ ਇਹੀ ਗਿਲਾ ਉਹਨਾਂ ਤੇ ਮੈਂ ਸੈਣੀ ਬਾਈ ਜੀ ਨਾਲ ਕਈ ਵਾਰੀ ਹੱਸਦਾ ਹੁੰਦਾ ਮੇਰਾ ਉਹਨਾਂ ਤੇ ਇਹੀ ਗਿਲਾ ਵੀ ਉਹ ਤਾਂ ਹੁਣ ਮੰਨ ਲਓ ਅਸੀਂ ਤਾਂ ਨਹੀਂ ਵੋਟ ਪਾਈ ਸੈਣੀ ਬਾਈ ਜੀ ਵਰਗਿਆ ਹੋਰ ਕਿੰਨਿਆਂ ਨੇ ਵੋਟ ਪਾਈ ਇਹਨਾਂ ਨੂੰ ਝਾੜੂ ਵਾਲਿਆਂ
0: ਨਹੀਂ
6: ਮੈਂ ਇਹ ਗੱਲ ਕਹਿੰਦਾ ਉਹ ਤਾਂ ਜਿਹੜੇ ਸੱਤਾ ਜਿਨ੍ਹਾਂ ਕੋਲ ਫੈਸਲੇ ਲੈਣ ਦਾ ਅਧਿਕਾਰ ਸੀ ਜਿਹੜੇ ਕੁਰਸੀਆਂ ਤੇ ਬੈਠੇ ਰਹੇ ਉਹ ਕਹਿੰਦੇ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜਿਹੜੇ ਲੋਕ ਨੇ ਵੀ ਇਹ ਜਿਨ੍ਹਾਂ ਨੇ ਝਾੜੂ ਵਾਲੇ ਨੇ ਇਹ ਜ਼ਿੰਮੇਵਾਰ ਨੇ
0: ਆਖਰ ਦੇ ਵਿਚ ਮੁਕੱਦਰ ਜੀ ਮੈਂ ਇਹੀ ਕਹਾਂਗਾ ਦੇਖੋ ਕਿ ਇਹਨਾਂ ਨੇ ਸਰਕਾਰਾਂ ਤਾਂ ਬਣਾ ਹੀ ਲੈਣੀਆਂ, ਚਾਹੇ ਕੋਈ ਵੀ ਪਾਰਟੀ ਹੈ ਭਾਈ, ਸਰਕਾਰ ਉਹਨਾਂ ਨੇ ਬਣਾ ਲੈਣੀਆਂ, ਠੀਕ ਹੈ, ਉਹ ਆਪਾਂ ਫਿਕਰ ਨਾ ਕਰੀਏ, ਸਰਕਾਰ ਉਹਨਾਂ ਨੇ ਬਣਾ ਲੈਣੀ ਹੈ, ਜਿਹੜੀ ਮਰਜ਼ੀ ਪਾਰਟੀ ਹੈ, ਫਿਕਰ ਇਸ ਗੱਲ ਦਾ ਹੋਣਾ ਚਾਹੀਦਾ ਆਵਾਮ ਦੇ ਵਿੱਚ ਕਿ ਅਸੀਂ ਓਪੋਜੀਸ਼ਨ ਪਾਰਟੀ ਬਣਾਉਣੀ ਆ, ਅਸੀਂ ਸਰਕਾਰ ਨਹੀਂ ਬਣਾਉਣੀ, ਅਸੀਂ ਓਪੋਜੀਸ਼ਨ ਬਣਾਉਣੀ ਆ।
6: ਨਹੀਂ ਨਹੀਂ ਉਹ ਤਾਂ ਹੋਣਾ ਹੀ ਹੋਣਾ ਜੀ, ਸਰਕਾਰ ਤਾਂ ਬਣ ਹੀ ਜਾਣੀ ਆ,
0: ਬਿਲਕੁਲ ਆ, ਬਿਲਕੁਲ ਆ,
6: ਵੋਟਾਂ ਅਸੀਂ ਭਾਵੇਂ ਅਪੋਜ਼ ਕਰੀ ਜਾਈਏ ਇਹਨਾਂ ਨੂੰ, ਕੁਛ ਕਰੀ ਜਾਈਏ, ਸਾਡੀ ਵੋਟ ਦਾ ਕੀ ਵੈਲਿਊ ਹੈਗੀ, ਬਥੇਰੀਆਂ ਬਥੇਰੀ ਜਨਤਾ ਹੈਗੀ ਆ ਜਿਹੜੀ, ਜਿਹੜਾ ਮੰਨ ਲਓ ਭਾਵੇਂ ਅਕਾਲੀ ਦਲ ਦੀ ਸਰਕਾਰ ਨਹੀਂ ਆਈ, ਕਾਂਗਰਸ ਦੀ ਨਹੀਂ ਆਈ, 18-20% ਵੋਟ ਤਾਂ ਇਹਨਾਂ ਦੇ ਨਾਲ ਹੀ ਹੈ ਨਾ,
0: ਬਿਲਕੁਲ ਆ ਜੀ,
6: ਉਹ 5-7% ਵੋਟ ਅੱਗੇ ਪਿੱਛੇ ਹੋਣੀ ਆ ਸਰਕਾਰ ਬਣ ਜਾਣੀ,
0: ਬਿਲਕੁਲ ਆ ਜੀ, ਬਿਲਕੁਲ,
6: ਪਰ ਗੱਲ ਤਾਂ ਇਹ ਆ ਵੀ ਕਾਰਨ ਇਹ ਆ ਵੀ ਜਿਹੜੀ ਆਪਾਂ ਗੱਲ ਸੋਚਦੇ

ਖੂਨ ਚੂਸਣ ਵਾਲੇ ਜਿਹੜੇ ਹੈਗੇ ਨੇ ਜੀ ਜੀਵ ਜੰਤੂ ਹੈ ਉਹਨਾਂ ਦੀ ਗੱਲਬਾਤ ਕਰਦੇ ਆ ਤੇ ਉਹਦੇ ਵਿੱਚ ਉਹਨਾਂ ਦਾ ਕਈ ਵਾਰੀ ਕਹਿ ਦਿੰਦੇ ਨਾ ਤੇਰਾ ਮੁੱਠਾ ਖੂਨ ਬੜਾ ਮਿੱਠਾ ਹੈ ਤਾਂ ਕਰਕੇ ਤੈਨੂੰ ਤੇਰੇ ਲਾਗੇ ਜ਼ਿਆਦਾ ਆਉਂਦੇ ਆ ਉਹ ਚੀਜ਼ਾਂ ਸਾਇੰਸ ਵਿਗਿਆਨੀ ਤੌਰ ਦੇ ਉੱਤੇ ਉਹਨੂੰ ਮਾਪਦੰਡਾਂ ਦੇ ਉੱਤੇ ਕਿਵੇਂ ਮਾਪਿਆ ਜਾਂਦਾ ਉਹਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ। ਖੂਨ ਬਹੁਤ ਮਿੱਠਾ ਹੈ ਕਿ ਇਹ ਧਾਰਨਾ ਸੱਚ ਹੈ ਕੁਝ ਲੋਕਾਂ ਨੂੰ ਮੱਛਰ ਹੋਰਨਾਂ ਨਾਲੋਂ ਵਧੇਰੇ ਕਿਉਂ ਜਿਹੜਾ ਹੈ ਕੱਟਦਾ ਹੈ ਵੱਢਦਾ ਹੈ ਆ ਕੇ ਦੰਦੀਆਂ ਵੱਢਦਾ ਹੈ ਤੇ ਖੋਜਾਂ ਇਹ ਕੀ ਕਹਿੰਦੀਆਂ ਨੇ ਕੀ ਸਟੱਡੀ ਹੈ ਉਹਦੇ ਬਾਰੇ ਉਹ ਜ਼ਰੂਰ ਅੱਗੇ ਜਾ ਕੇ ਜ਼ਿਕਰ ਕਰਾਂਗੇ ਤੇ ਉਸ ਤੋਂ ਪਹਿਲਾਂ ਜਿਹੜੀਆਂ ਹੋਰ ਗੱਲਾਂ ਬਾਤਾਂ ਨੇ ਇੰਟਰਨੈਸ਼ਨਲ ਖ਼ਬਰਾਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ। ਇੱਕ ਪਾਸੇ ਖੁਸ਼ੀਆਂ ਤੇ ਦੂਸਰੇ ਪਾਸੇ ਗਮੀ ਦੇ ਵਿੱਚ ਦੇਸ਼ ਜਿਹੜੇ ਨੇ ਪੂਰੇ ਡੁੱਬੇ ਹੋਏ ਨੇ। ਜਿਵੇਂ ਕਿ ਗੱਲ ਕਰੀਏ ਆਤੁੱਲਾ ਅਲੀ ਖਮਨੇਈ ਦੀ, ਉਹਨਾਂ ਦੇ ਫਿਊਨਰਲ ਦੇ ਉੱਤੇ ਵਿੱਚ ਨਜ਼ਰ ਆਏ ਆ ਟੌਪ ਇਰਾਨੀ ਜਿਹੜੇ ਓਫੀਸ਼ੀਅਲਸ ਨੇ ਇਕੱਠਾਂ ਦੇ ਵਿੱਚ ਟਰੰਪ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਜਿਹੜੀ ਵਧਣ ਲੱਗ ਪਈ ਹੈ। ਇਰਾਨ ਦੇ ਸਿਖਰਲੇ ਅਧਿਕਾਰੀ ਤੇ ਮੁਲਕ ਦੇ ਨਵੇਂ ਸੁਪਰੀਮ ਆਗੂ ਦੇ ਭਰਾ ਜਿਹੜੇ ਨੇ ਕੱਲ ਬੀਤੇ ਚੈਤਵਾਰ ਨੂੰ ਪਹਿਲੀ ਵਾਰ ਜਨਤਕ ਤੌਰ ਦੇ ਉੱਤੇ ਮਰਹੂਮ ਆਯਤੁੱਲਾ ਅਲੀ ਖਮਨੇਈ ਦੀਆਂ ਅੰਤਮ ਰਸਮਾਂ ਦੇ ਵਿੱਚ ਨਜ਼ਰ ਆਏ ਆ। ਇਸ ਦੇ ਨਾਲ ਉਨ੍ਹਾਂ ਦੀ ਸੁਰੱਖਿਆ ਦੇ ਬਾਰੇ ਨਵਾਂ ਭਰੋਸਾ ਦੱਸਿਆ ਗਿਆ ਕਿ ਜਦੋਂ ਕਿ ਦਿਸਿਆ ਹੈ ਕਿ ਇਕੱਠਾਂ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਹੱਤਿਆ ਦੀ ਮੰਗ ਵਧਣ ਲੱਗੀ ਹੈ। ਇਸ ਦੇ ਦੌਰਾਨ ਨਵਾਂ ਸੁਪਰੀਮ ਆਗੂ ਆਯਤੁੱਲਾ ਖਮਨੇਈ ਨੇ ਅਜੇ ਵੀ ਨਜ਼ਰ ਨਹੀਂ ਆਏ ਨੇ ਕਿਉਂਕਿ ਉਨ੍ਹਾਂ ਨੂੰ ਅਜੇ ਸੇਫ ਰੱਖਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਅਮਰੀਕੀ ਹਵਾਈ ਹਮਲੇ ਜਿਸ ਦੇ ਵਿਚ ਉਸਦੇ ਪਿਤਾ ਤੇ ਹੋਰ ਪਰਿਵਾਰਕ ਜੀਆਂ ਦੀ ਮੌਤ ਹੋ ਗਈ ਸੀ ਉਸ ਦੇ ਦੌਰਾਨ ਕਥਿਤ ਜ਼ਖਮੀ ਹੋਣ ਦੇ ਮਗਰੋਂ ਉਹ ਇਸ ਵੇਲੇ ਕਿਸੇ ਸੁਰੱਖਿਅਤ ਟਿਕਾਣੇ ਦੇ ਉੱਤੇ ਲੁਕਿਆ ਹੋਇਆ। ਇਜ਼ਰਾਇਲ ਨੇ ਉਸ ਨੂੰ ਮਾਰਨ ਦੀ ਜਿਹੜੀ ਧਮਕੀ ਦਿੱਤੀ ਹੋਈ ਹੈ। ਸ਼ੀਆ ਮੌਲਵੀ ਆਯਤੁੱਲਾ ਜਫਰ ਸੋਬਾਨੀ ਹੋਣਾ ਨੇ ਖਮਨੇਈ ਦੇ ਉਨ੍ਹਾਂ ਦੇ ਮਰਹੂਮ ਪਰਿਵਾਰ ਮੈਂਬਰਾਂ ਦੇ ਲਈ ਗ੍ਰੈਂਡ ਮੌਸੱਲਾ ਦੇ ਵਿਚ ਨਮਾਜ਼ ਅਦਾ ਕੀਤੀ ਹੈ, ਜਾਨ ਅਗਵਾਈ ਕੀਤੀ ਹੈ ਤੇ ਰਸਮਾਂ ਦੇ ਵਿਚ ਜਿਹੜਾ ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ, ਸੰਸਦ ਦੇ ਸਪੀਕਰ ਮੁਹੰਮਦ ਬਾਗੇਰ, ਕਾਲੀਬਾਫ ਤੇ ਕੁਰਦ ਫੌਜ ਦੇ ਮੁਖੀ ਨੇ ਇਜ਼ਮਾਇਲ ਕਾਨੀ ਉਹ ਵੀ ਮੌਜੂਦ ਸਨ। ਅੰਤਮ ਰਸਮਾਂ ਮੌਕੇ ਸ਼ਾਇਰ ਮੁਹੰਮਦ ਰਸੋਲੀ ਨੇ ਰਾਜਧਾਨੀ ਤਹਿਰਾਨ ਦੇ ਵਿਚ ਹਜ਼ਾਰਾਂ ਦੀ ਗਿਣਤੀ ਦੇ ਵਿਚ ਜੁੜੇ ਲੋਕਾਂ ਦੇ ਹਜੂਮ ਅੱਗੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਸ਼ਾਇਰ ਦੀ ਇਹ ਟਿੱਪਣੀ ਅੰਤਮ ਰਸਮਾਂ ਦੇ ਦੌਰਾਨ ਇਕ ਏਮਸੀ ਯਾਨੀ ਕਿ ਪ੍ਰੋਗਰਾਮ ਸੰਚਾਲਕ ਦੇ ਵੱਲੋਂ ਟਰੰਪ ਦੇ ਲਈ ਮੌਤ ਦੀ ਸਜ਼ਾ ਦੀ ਪਹਿਲੀ ਸਿੱਧੀ ਮੰਗ ਹੈ। ਇਸ ਤੋਂ ਪਹਿਲਾਂ ਤਹਿਰਾਨ ਦੇ ਵਿਚ ਟਰੰਪ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜਾਮੀ ਨੇਤਨਯਾਹੂ ਨੂੰ ਮਾਰਨ ਦੀ ਮੰਗ ਦੇ ਵਾਲੇ ਪੋਸਟਰ ਜਿਹੜੇ ਨੇ ਤੇ ਗ੍ਰੈਫਿਟੀ ਯਾਨੀ ਕਿ ਕੰਧ ਚਿੱਤਰ ਜਿਹੜੇ ਨੇ ਦੇਖੇ ਗਏ ਨੇ। ਅੰਤਮ ਰਸਮਾਂ ਦੇ ਵਿਚ ਸ਼ਾਮਲ 42 ਸਾਲਾ ਨਰਸ ਜ਼ਿਬਾ ਨਾਦਰੀ ਨੇ ਕਿਹਾ ਕਿ ਇਰਾਨ ਨੂੰ ਮੁਜਤਬਾ ਖਮਨੇਈ ਦੇ ਵੱਲੋਂ ਦਿੱਤੇ ਹੁਕਮਾਂ ਦੀ ਤਾਮੀਲ ਕਰਨ ਦੀ ਲੋੜ ਹੈ। ਉਸਨੇ ਕਿਹਾ ਕਿ ਮੇਰੇ ਕੰਨਾਂ ਦੇ ਵਿਚ ਬਦਲਾ ਲੈਣ ਦੀ ਆਵਾਜ਼ ਪਈ ਹੈ ਪਰ ਸਾਡੇ ਆਗੂ ਨੂੰ ਦੱਸਣਾ ਚਾਹੀਦਾ ਹੈ ਕਿ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ, ਸਾਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਦੂਸਰੇ ਪਾਸੇ ਇਕ ਪਾਸੇ ਸੋਗ ਗੁਆਂਢੀ ਮੁਲਕਾਂ ਚ ਚੱਲ ਰਿਹਾ ਤੇ ਵੈਸੇ ਤਾਂ ਸਾਡੇ ਕਹਾਵਤਾਂ ਜਾਂ ਸਾਡੇ ਦੇਖਣ ਦੇ ਵਿਚ ਵੀ ਜਦੋਂ ਬਚਪਨ ਚ ਹੁੰਦੇ ਸੀਗੇ ਕਿ ਕਿਤੇ ਆਲੇ ਦੁਆਲੇ ਦੇ ਵਿਚ ਗੁਆਂਢ ਦੇ ਵਿਚ ਮੌਤ ਹੋ ਜਾਂਦੀ ਸੀ ਤੇ ਟੀਵੀ ਨਹੀਂ ਚੱਲਦੇ ਸੀ, ਰੰਗਾ ਰੰਗ ਪ੍ਰੋਗਰਾਮ ਨਹੀਂ ਚੱਲਦੇ ਸੀ, ਗੀਤ ਸੰਗੀਤ ਨਹੀਂ ਚੱਲਦਾ ਸੀ, ਉਸ ਸੋਗ ਦੇ ਵਿਚ ਸ਼ਾਮਲ ਹੋਈਦਾ ਸੀ। ਪਰ ਦੂਸਰੇ ਪਾਸੇ ਭਾਰਤ ਸਾਡੇ ਨਾਲ ਹੈ ਕਹਿੰਦੇ ਅਮਰੀਕਾ ਦੇ ਬਿਆਨ ਦਾ ਇਜ਼ਰਾਇਲ PM ਨੇ ਠੋਕਵਾਂ ਜਵਾਬ ਦਿੱਤਾ ਹੈ ਤੇ ਤਾਂ ਆਪਸ ਦੇ ਵਿਚ ਹੱਥ ਮਲਾਈ ਜਾਂਦੇ ਹੈ ਪਰ ਭੁਗਤਣੀ ਆਫਤ ਦੇ ਬਾਅਦ ਦੇ ਵਿਚ ਜਿਹੜੀ ਹੈ ਭਾਰਤ ਨੂੰ ਪੈਣੀ ਹੈ। ਕਿਵੇਂ ਇਕ ਦੂਸਰੇ ਨੂੰ ਪਸਾਇਆ ਜਾਂਦਾ ਉਹਦੇ ਵਿਚ ਵੀ ਇਹ ਜਿਹੜੀ ਝਾਤ ਪੈਂਦੀ ਹੈ। ਇਰਾਨ ਮੁੱਦੇ ਦੇ ਉੱਤੇ ਅਮਰੀਕਾ ਤੇ ਇਜ਼ਰਾਇਲ ਵਿਚਾਲੇ ਕੁਝ ਕੱਟੜਵਾਟ ਜਿਹੜੀ ਕੜਵਾਹਟ ਹੈ ਦੇਖੀ ਜਾ ਰਹੀ ਹੈ। ਇਰਾਨ ਤੇ ਹਮਲੇ ਜਾਰੀ ਰੱਖਣ ਅਤੇ ਬੰਦ ਰੱਖਣ ਦੀ ਯੋਜਨਾ ਦੇ ਉੱਤੇ ਦੋਵਾਂ ਦੇਸ਼ਾਂ ਦੇ ਵਿਚਾਲੇ ਮਤਭੇਦ ਚੱਲ ਰਿਹਾ ਜਿਸਦੇ ਕਾਰਨ ਦੋਵਾਂ ਦੇਸ਼ਾਂ ਦੇ ਸਿਆਸੀ ਰਿਸ਼ਤੇ ਵੀ ਡਗਮਗਾਉਂਦੇ ਨਜ਼ਰ ਆਉਂਦੇ ਹੈ। ਇਸੇ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜ਼ਾਮਿਨ ਨੇਤਨਯਾਹੂ ਨੇ ਕੱਲ ਬੀਤੇ ਦੇ ਵਿਚ ਭਾਰਤ ਦੇ ਸਮਰਥਨ ਦਾ ਜ਼ਿਕਰ ਕਰਦੇ ਹੋਏ ਅਮਰੀਕੀ ਉਪ ਰਾਸ਼ਟਰਪਤੀ JD Vance ਦੀ ਉਸ ਟਿੱਪਣੀ ਦਾ ਖੰਡਨ ਕੀਤਾ ਹੈ ਜਿਸਦੇ ਵਿਚ ਉਨ੍ਹਾਂ ਕਿਹਾ ਸੀ ਕਿ ਪੂਰੀ ਦੁਨੀਆਂ ਦੇ ਵਿਚ ਅਮਰੀਕਾ ਹੀ ਇਜ਼ਰਾਇਲ ਦਾ ਇਕਮਾਤਰ ਜਿਹੜਾ ਸ਼ਕਤੀਸ਼ਾਲੀ ਸਹਿਯੋਗੀ ਬਚਿਆ। ਨੇਤਨਯਾਹੂ ਨੇ ਕਿਹਾ ਜਦੋਂ ਦਾ ਇਨ੍ਹਾਂ ਦੇ ਵਿਚ ਅਮਰੀਕਾ ਤੇ ਇਜ਼ਰਾਇਲ ਦੇ ਵਿਚ ਟਕਰਾਅ ਵਧਿਆ ਤੇ ਹੁਣ ਉਹ ਭਾਰਤ ਨੂੰ ਜਿਹੜਾ ਆਪਣਾ ਸਾਥੀ ਮੰਨ ਰਿਹਾ ਤੇ ਇਰਾਨ ਨੂੰ ਦਿਖਾ ਰਿਹਾ ਦੰਦ ਦਿਖਾ ਰਿਹਾ ਵੀ ਹਾਂ ਭਾਰਤ ਸਾਡੇ ਨਾਲ ਖੜਾ ਪਰ ਭਾਰਤ ਨੂੰ ਕਿਤੇ ਨਾ ਕਿਤੇ ਇਹਦਾ ਖਮਿਆਜਾ ਭੁਗਤਣਾ ਪੈ ਸਕਦਾ, ਉਹ ਆਪਣੇ ਫਾਇਦੇ ਲਈ ਭਾਰਤ ਨੂੰ ਵਰਤ ਸਕਦਾ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੂੰ ਭਾਰਤ ਦੇ ਸਮੇਤ ਕਈ ਹੋਰ ਦੇਸ਼ਾਂ ਦਾ ਸਮਰਥਨ ਹਾਸਲ ਹੈ। ਨੇਤਨਯਾਹੂ ਨੇ ਕਿਹਾ ਕਿ ਸਾਡੇ ਕੁਝ ਹੋਰ ਦੋਸਤ ਵੀ ਨੇ ਜਿਵੇਂ ਕਿ ਭਾਰਤ, ਤੁਸੀਂ ਜਾਣਦੇ ਹੋ ਕਿ ਉਥੇ 1.4 ਅਰਬ ਲੋਕ ਰਹਿੰਦੇ ਹੈ

0: ਅਤੇ ਸੱਚ ਕਹਾਂ ਤਾਂ ਕਹਿੰਦਾ ਕਿ ਸਾਨੂੰ ਉੱਥੇ ਜ਼ਬਰਦਸਤ ਸਮਰਥਨ ਮਿਲਦਾ। ਨੇਤਨਯਾਹੂ ਨੇ ਅੱਗੇ ਕਿਹਾ ਕਿ ਸਾਈਬਰ ਸੈਕਟਰ ਦੇ ਵਿਚ ਇਜ਼ਰਾਈਲ ਦੁਨੀਆਂ ਦਾ ਦੂਜਾ ਸਭ ਤੋਂ ਮੋਹਰੀ ਦੇਸ਼ ਹੈ ਅਤੇ ਸਾਡੀ ਟੈਕਨਾਲੋਜੀ ਬੇਹੱਦ ਉੱਨਤ ਹੈ ਅਤੇ ਇਸਦੇ ਲਈ ਸਾਡੇ ਸਬੰਧ ਅਸਲ ਦੇ ਵਿਚ ਅਜਿਹੇ ਨਹੀਂ ਨੇ ਜਿਹੋ ਜਿਹੇ ਬਾਹਰੋਂ ਦਿਖਾਈ ਦਿੰਦੇ ਹੈ। ਉਥੇ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜ਼ਾਮੀ ਨੇਤਨਯਾਹੂ 13 ਜੁਲਾਈ ਨੂੰ ਵਾਸ਼ਿੰਗਟਨ ਦੇ ਵਿਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕਰਨ ਦੀ ਯੋਜਨਾ ਵੀ ਬਣਾ ਰਿਹਾ। ਇਸ ਮੀਟਿੰਗ ਦੇ ਵਿਚ ਇਰਾਨ ਖੇਤਰੀ ਸੁਰੱਖਿਆ ਅਤੇ ਸਾਊਦੀ ਅਰਬ ਦੇ ਨਾਲ ਸਬੰਧਾਂ ਦੇ ਉਤੇ ਵੀ ਕਹਿੰਦੇ ਚਰਚਾ ਹੋ ਸਕਦੀ ਹੈ। ਦੂਸਰੇ ਪਾਸੇ ਅਮਰੀਕਾ ਨੇ ਜਸ਼ਨ ਮਨਾਏ ਨੇ ਬੀਤੇ ਆਪਣੇ ਸੈਟਰਡੇ ਨੂੰ। ਇਰਾਨ ਦਾ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਖਤਮ ਕਰਨ ਦੀ ਗੱਲ ਕੀਤੀ ਹੈ ਅਤੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਮੌਕੇ ਟਰੰਪ ਨੇ ਦਾਅਵਾ ਕੀਤਾ ਹੈ। ਕਹਿੰਦਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਦੇਸ਼ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਉਤੇ ਅਮਰੀਕੀ ਫੌਜ ਦੀ ਸ਼ਲਾਘਾ ਕਰਦੇ ਹੋਏ ਇਰਾਨ ਦੇ ਵਿਰੁੱਧ ਜੰਗ ਨੂੰ ਆਪਣੇ ਕਾਰਜਕਾਲ ਦੀ ਇਕ ਵੱਡੀ ਸਫਲਤਾ ਕਰਾਰ ਦਿੱਤਾ ਹੈ। ਖਰਾਬ ਮੌਸਮ ਦੇ ਬਾਵਜੂਦ ਟਰੰਪ ਨੇ ਐਤਵਾਰ ਦੇਸ਼ ਦੀ ਰਾਜਧਾਨੀ ਦੇ ਦਿਲ ਦੇ ਵਿਚ ਸਥਿਤ ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਮਾਲ ਵਿਖੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੈਨਜ਼ੂਏਲਾ ਨੂੰ ਵੇਖ ਲਓ, ਇਰਾਨ ਨੂੰ ਵੇਖੋ ਤੇ ਅਸੀਂ ਦੋਵਾਂ ਨੂੰ ਖਤਮ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਉਨ੍ਹਾਂ ਦੀਆਂ ਫੌਜਾਂ ਨੂੰ ਖਤਮ ਕਰ ਦਿੱਤਾ ਤੇ ਇਰਾਨੀ ਪਰਮਾਣੂ ਟਿਕਾਣਿਆਂ ਦੇ ਉਤੇ ਅਮਰੀਕੀ ਹਮਲਿਆਂ ਦਾ ਬਚਾਅ ਕੀਤਾ ਤੇ ਕਿਹਾ ਕਿ ਅਸੀਂ ਇਕ ਜੜਾ ਬਹੁਤ ਸਫਲ ਕਾਰਵਾਈ ਕੀਤੀ ਹੈ, ਹੁਣ ਖਤਰਾ ਖਤਮ ਹੋ ਗਿਆ। ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਵੱਡਾ ਝਟਕਾ ਲੱਗਿਆ, ਹੁਣ ਇਰਾਨ ਦੇ ਕੋਲ ਪਰਮਾਣੂ ਹਥਿਆਰ ਨਹੀਂ ਹੋਣਗੇ। ਜਿੰਨਾ ਚਿਰ ਮੈਂ ਰਾਸ਼ਟਰਪਤੀ ਹਾਂ ਇਹ ਨਹੀਂ ਹੋਣਗੇ। ਜੇ ਉਹ ਇਸ ਨੂੰ ਦੁਬਾਰਾ ਸ਼ੁਰੂ ਕਰਨ ਜਾਂ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸਾਨੂੰ ਇਸ ਦੇ ਬਾਰੇ ਪਤਾ ਲੱਗ ਜਾਵੇਗਾ ਤੇ ਅਸੀਂ ਤੇਜ਼ੀ ਦੇ ਨਾਲ ਕਾਰਵਾਈ ਕਰਾਂਗੇ। ਉਨ੍ਹਾਂ ਇਤਿਹਾਸਕ ਪ੍ਰਤੀਕਾਂ ਨੂੰ ਜਿਹੜਾ ਅੱਜ ਦੀ ਸਿਆਸਤ ਦੇ ਨਾਲ ਜੋੜਿਆ ਤੇ 250ਵੀਂ ਵਰ੍ਹੇਗੰਢ ਦੇ ਇਸ ਅਹਿਮ ਮੀਲ ਪੱਥਰ ਨੂੰ ਅਮਰੀਕਾ ਦੇ ਲਚਕੀਲੇਪਨ, ਖੁਸ਼ਹਾਲੀ ਤੇ ਵਿਸ਼ਵ ਪੱਧਰੀ ਲੀਡਰਸ਼ਿਪ ਦੇ ਇਕ ਨਵੇਂ ਯੁੱਗ ਦੇ ਉਤੇ ਸਬੂਤ ਦੇ ਵਜੋਂ ਪੇਸ਼ ਕੀਤਾ ਹੈ। ਦੂਸਰੇ ਪਾਸੇ ਕੈਨੇਡਾ ਦੇ ਨਾਲ ਟੱਕਰ ਲੈ ਰਿਹਾ ਅਮਰੀਕਾ। ਮੌਂਟਰੀਅਲ ਨੇੜੇ ਵੈਸੇ ਤਾਂ ਪਹਿਲਾਂ ਖਬਰ ਕਰ ਲਈਏ ਕਿ ਇਕ ਰੇਲ ਘਟਨਾ ਹੋਈ ਹੈ, ਵਾਪਰੀ ਹੈ, ਜਿਸ ਦੇ ਵਿਚ 20 ਡੱਬੇ ਲੀਹੋਂ ਲੱਥੇ ਹੈ। ਰੇਲਵੇ ਦੀ ਮਾਲ ਗੱਡੀ ਹੈ। ਖੇਤਰੀ ਆਵਾਜਾਈ ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਵਿਸਫੋਟਕ ਪਦਾਰਥ ਹੋਣ ਦੀ ਅਫਵਾਹ ਜਿਹੜੀ ਫੈਲੀ ਸੀ। ਕੈਨੇਡਾ ਦੇ ਉੱਤਰੀ ਪੂਰਬੀ ਸੂਬੇ ਕਿਊਬਕ ਦੇ ਪ੍ਰਮੁੱਖ ਸ਼ਹਿਰ ਮੌਂਟਰੀਅਲ ਨੇੜੇ CN ਰੇਲਵੇ ਦੀ ਇਕ ਮਾਲ ਗੱਡੀ ਦੇ 20 ਡੱਬੇ ਜਿਹੜੇ ਬੋਗੀਆਂ ਨੇ ਲੀਹੋਂ ਲੱਥੀਆਂ ਨੇ। ਸ਼ੁਰੂਆਤੀ ਚਰਚਾਵਾਂ ਦੇ ਮੁਤਾਬਕ ਇਨ੍ਹਾਂ ਡੱਬਿਆਂ ਦੇ ਵਿਚ ਕੋਈ ਵਿਸਫੋਟਕ ਪਦਾਰਥ ਲੱਦਿਆ ਹੋਇਆ ਸੀ, ਪਰ ਖੁਸ਼ਕਿਸਮਤੀ ਨਾਲ ਹਾਦਸੇ ਦੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਰਿਪੇ ਟਿੰਗਨੀ ਮਿਊਨਿਸਪੈਲਿਟੀ ਜਿਹੜੀ ਹੈ ਉਹਨੇ ਆਪਣੇ ਅਧਿਕਾਰਤ ਫੇਸਬੁੱਕ ਖਾਤੇ ਦੇ ਉਤੇ ਸਾਂਝਾ ਕੀਤਾ ਹੈ ਕਿ ਦਸਿਆ ਕਿ ਬੋਗੀਆਂ ਦੇ ਵਿਚ ਵਿਸਫੋਟਕ ਪਦਾਰਥ ਸੀ, ਪਰ ਲੀਹੋ ਲੱਥਣ ਤੋਂ ਬਾਅਦ ਵੱਖ ਵੱਖ ਪਾਸੇ ਪਲਟੀਆਂ ਬੋਗੀਆਂ ਵਿਚੋਂ ਕੁਝ ਵੀ ਲੀਕ ਨਹੀਂ ਹੋਇਆ ਤੇ ਅੱਗ ਲੱਗਣ ਤੋਂ ਵੀ ਜਿਹੜਾ ਬਚਾ ਰਿਹਾ ਹੈ। ਦੂਸਰੇ ਪਾਸੇ ਅਮਰੀਕਾ ਤੇ ਜਿਹੜਾ ਕੈਨੇਡਾ ਦਾ ਟਕਰਾਅ ਤੇ ਦੂਸਰੇ ਪਾਸੇ ਨਾਰਵੇ ਤੇ ਜਰਮਨੀ ਦੇ ਨਾਲ ਜਿਹੜਾ ਗੱਲਬਾਤ ਚੱਲ ਰਹੀ ਹੈ ਉਹਦੀ ਗੱਲਬਾਤ ਕਰਦੇ ਹਾਂ। ਕੁਸਮਾ ਤੇ ਅਮਰੀਕਾ ਦਾ ਨਵਾਂ ਦਾ ਕੈਨੇਡਾ ਨੇ ਨਵੀਂ ਰੂਪ ਰੇਖਾ ਦੇ ਬਾਰੇ ਸਪਸ਼ਟਤਾ ਜਿਹੜੀ ਮੰਗ ਲਈ ਹੈ। ਟਰੰਪ ਪ੍ਰਸ਼ਾਸਨ ਦੇ ਵੱਲੋਂ ਸਮਝੌਤੇ ਦੀ ਹਰ ਸਾਲ ਸਮੀਖਿਆ ਕਰਨ ਦਾ ਫੈਸਲਾ ਲਿਆ ਗਿਆ। ਆਖਰ ਇਹ ਕੀ ਸ਼ਾਇਆ ਹੈ? ਅਮਰੀਕਾ ਵੱਲੋਂ ਕੈਨੇਡਾ ਅਮਰੀਕੀ ਮੈਕਸੀਕੋ ਵਪਾਰ ਸਮਝੌਤੇ ਕੁਸਮਾ ਨੂੰ ਜਿਹੜਾ 242 ਤੱਕ ਇਕ ਮੁਸ਼ਤ ਵਧਾਉਣ ਦੀ ਬਜਾਏ ਹਰ ਸਾਲ ਇਸ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਇਸ ਫੈਸਲੇ ਦੇ ਮਗਰੋਂ ਕੈਨੇਡਾ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਨਵੀਂ ਪ੍ਰਕਿਰਿਆ ਦੀ ਰੂਪਰੇਖਾ ਦੇ ਬਾਰੇ ਅਜੇ ਵੀ ਕਾਫੀ ਅਸਪਸ਼ਟਤਾ ਬਣੀ ਹੋਈ ਹੈ। ਕੁਸਮਾ ਕੈਨੇਡਾ ਜਿਹੜੀ ਹੈ ਅਮਰੀਕਾ ਤੇ ਮੈਕਸੀਕੋ ਦੇ ਦਰਮਿਆਨ ਇਕ ਮੁਕਤ ਵਪਾਰ ਸਮਝੌਤਾ ਹੈ। ਇਹ ਸਾਲ 2020 ਦੇ ਵਿਚ ਲਾਗੂ ਹੋਇਆ ਸੀ, ਜੋ ਤਿੰਨਾਂ ਦੇਸ਼ਾਂ ਵਿਚਕਾਰ ਵਪਾਰ, ਨਿਵੇਸ਼, ਸਪਲਾਈ ਚੇਨਾਂ ਤੇ ਆਰਥਿਕ ਸਹਿਯੋਗ ਦੇ ਲਈ ਨਿਯਮ ਤੈਅ ਕਰਦਾ ਹੈ। ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲਾਕ ਨੇ ਜਿਹੜਾ ਕਿਹਾ ਕਿ ਸਾਲਾਨਾ ਸਮੀਖਿਆ ਕਿਵੇਂ ਹੋਵੇਗੀ, ਇਸ ਦਾ ਕੋਈ ਸਪਸ਼ਟ ਖਾਕਾ ਅਜੇ ਤੱਕ ਅਮਰੀਕਾ ਵੱਲੋਂ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੀ ਵਿਵਸਥਾ ਜਿਹੜੀ ਹੈ ਵਪਾਰਕ ਸਮਝੌਤਿਆਂ ਦੇ ਵਿਚ ਆਮ ਨਹੀਂ ਹੁੰਦੀ, ਇਸ ਦੇ ਲਈ ਇਸ ਦੀ ਪ੍ਰਕਿਰਿਆ ਨੂੰ ਲੈ ਕੇ ਅਜੇ ਤੱਕ ਪੂਰੀ ਤਰ੍ਹਾਂ ਅਨਿਸ਼ਚਿਤਤਾ ਜਿਹੜੀ ਬਣੀ ਹੋਈ ਹੈ। ਜੀਰਾ ਸਾਹਿਬ ਹੋਲਡ ਰੱਖਣਾ, ਬਸ ਇਕ ਮਿੰਟ ਖ਼ਬਰ ਨੂੰ ਕੰਪਲੀਟ ਕਰ ਲਵਾਂ। ਲੇਬਲਾਕ ਨੇ ਦਸਿਆ ਕਿ 1 ਜੁਲਾਈ ਨੂੰ ਹੋਈ ਮੀਟਿੰਗ ਦੇ ਦੌਰਾਨ ਉਨ੍ਹਾਂ ਅਤੇ ਮੈਕਸੀਕੋ ਦੇ ਅਰਥ ਮੰਤਰੀ ਜਿਹੜੇ ਨੇ ਮਾਰਸੇਲੋ ਏਬਰਾਰਡ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗਰੀਅਰ ਤੋਂ ਸਮੀਖਿਆ ਪ੍ਰਕਿਰਿਆ ਦੀ ਰੂਪਰੇਖਾ ਬਾਰੇ ਜਾਣਕਾਰੀ ਮੰਗੀ ਸੀ, ਪਰ ਉਸ ਵੇਲੇ ਕੋਈ ਠੋਸ ਜਵਾਬ ਨਹੀਂ ਮਿਲਿਆ। ਤਿੰਨਾਂ ਦੇਸ਼ਾਂ ਨੇ ਇਸ ਗੱਲ ਦੇ ਉੱਤੇ ਸਹਿਮਤੀ ਜਤਾਈ ਹੈ ਕਿ ਇਸ ਮਾਮਲੇ ਦੇ ਉੱਤੇ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਹੋਰ ਗੱਲਬਾਤ ਕੀਤੀ ਜਾਏਗੀ। ਕੈਨੇਡਾ ਤੇ ਮੈਕਸੀਕੋ ਦੀ ਇੱਛਾ ਸੀ ਕਿ ਮੌਜੂਦਾ ਜਿਹੜਾ ਕੁਸਮਾ ਸਮਝੌਤਾ ਹੈ ਉਸ ਨੂੰ ਬਿਨਾਂ ਕਿਸੇ ਵੱਡੀ ਤਬਦੀਲੀ ਦੇ ਅਗਲੇ 16 ਸਾਲਾਂ ਦੇ ਲਈ ਵਧਾ ਦਿੱਤਾ ਜਾਵੇ, ਪਰ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸਮਝੌਤੇ ਦੇ ਵਿਚ ਕੁਝ ਅਹਿਮ ਸੋਧਾਂ ਦੀ ਜ਼ਰੂਰਤ ਹੈ, ਇਸ ਲਈ ਇਸ ਦੀ ਹਰ ਸਾਲ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਅਮਰੀਕਾ ਦੇ ਇਸ ਫੈਸਲੇ ਦੇ ਨਾਲ ਹੁਣ ਇਕ ਅਜਿਹੀ ਪ੍ਰਕਿਰਿਆ ਸ਼ੁਰੂ ਹੋਵੇਗੀ ਜਿਸ ਦੇ ਤਹਿਤ ਹਰ ਸਾਲ ਇਸ ਸਮਝੌਤੇ ਦੀ ਸਮੀਖਿਆ ਕੀਤੀ ਜਾਣੀ ਹੈ। ਇਹ ਸਿਲਸਿਲਾ ਵੱਧ ਤੋਂ ਵੱਧ 10 ਸਾਲਾਂ ਤੱਕ ਚੱਲ ਸਕਦਾ ਹੈ ਤੇ ਜੇਕਰ ਇਸ ਦੇ ਦੌਰਾਨ ਨਵੇਂ ਸਮਝੌਤੇ ਜਾਂ ਮਿਆਦ ਵਧਾਉਣ ਦੇ ਬਾਰੇ ਕੋਈ ਸਹਿਮਤੀ ਨਹੀਂ ਬਣੀ ਤਾਂ ਕੁਸਮਾ ਸਾਲ 2036 ਦੇ ਵਿਚ ਖਤਮ ਹੋ ਜਾਏਗਾ। ਕੁਸਮਾ ਦੇ ਕਾਰਨ ਕੈਨੇਡਾ ਤੇ ਮੈਕਸੀਕੋ ਅਮਰੀਕਾ ਵੱਲੋਂ ਲਗਾਏ ਗਏ ਬਹੁਤ ਟੈਰਿਫਾਂ ਵਪਾਰਕ ਟੈਕਸਾਂ ਤੋਂ ਬਚੇ ਹੋਏ ਨੇ ਕਿਉਂਕਿ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਉਤਪਾਦਾਂ ਨੂੰ ਇਸ ਦੇ ਵਿਚ ਵਿਸ਼ੇਸ਼ ਛੋਟ ਜਿਹੜੀ ਹੈ ਮਿਲੀ ਹੋਈ ਹੈ। ਲੋ ਦੋਸਤੋ, ਅਗਲੀ ਗੱਲ ਕਰਦੇ ਹਾਂ ਕੈਨੇਡਾ ਦੀ ਪਣਡੁੱਬੀਆਂ ਦੀ ਜਿਹੜੀ ਅਪਗ੍ਰੇਡ ਦੀ ਯੂਰਪ ਦੇ ਨਾਲ ਤੇ ਆਪਣੇ ਜਾਪਾਨ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਉਹਦੀ ਬਾਤ ਪਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਆ, ਉਨ੍ਹਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਕੀ ਹਾਲ ਚਾਲ ਨੇ? ਲੰਘਿਆ ਹੋ ਚੁੱਕਿਆ।
1: ਹਾਲ ਚਾਲ ਵਧੀਆ, ਬਸ ਬਹੁਤ ਫਸਟ ਕਲਾਸ ਤੁਹਾਡਾ। ਇੱਕ ਤਾਂ ਮੈਂ ਤੁਹਾਨੂੰ ਅੱਜ ਤੁਸੀਂ ਗੀਤ ਸੀਗਾ ਪਾਇਆ ਫੇਸਬੁੱਕ ਤੇ, ਬਹੁਤ ਵਧੀਆ ਲੱਗਾ ਜੀ।
0: ਕਵਿਤਾ ਲਿਖੀ,
1: ਧੰਨਵਾਦ ਦੇਣਾ ਚਾਹੁੰਦਾ ਤੁਹਾਨੂੰ।
0: ਨਜ਼ਮ ਸੀ ਜੀ ਛੋਟੀ ਜੀ, ਥੈਂਕ ਯੂ ਜੀ।
1: ਹਾਂਜੀ ਹਾਂਜੀ, ਬਹੁਤ ਵਧੀਆ ਸੀਗੀ। ਤੇ ਦੂਜੀ ਮੈਂ ਗੱਲ ਇੱਕ ਨਾ ਹੁਣ ਤੁਹਾਡੀ ਖਬਰ ਦੀ ਮੈਂ ਗੱਲ ਕਰਨੀ ਆ।
0: ਹਾਂਜੀ,
1: ਰਾਸ਼ਟਰਪਤੀ ਜਿਹੜਾ ਖਾਮਨੇਈ ਦਾ ਜਨਾਜ਼ਾ,
0: ਹਾਂਜੀ ਹਾਂਜੀ ਬਿਲਕੁਲ ਹੈ ਜੀ,
1: ਕੱਢਿਆ ਗਿਆ ਉਹਨਾਂ ਨੇ
0: ਜੀ
1: ਧੂਮਧਾਮ ਨਾਲ।
0: ਬਿਲਕੁਲ ਹੈ,
1: ਤੇ ਅਸੀਂ ਉਹਦੇ ਵਿਚ ਨਹੀਂ ਸ਼ਾਮਲ ਹੋਏ।
0: ਸ਼ਾਮਲ ਨਹੀਂ ਹੋਏ? ਦੇਖੋ, ਇੱਕ ਖਬਰ ਇਦਾਂ ਦੀ ਛਪੀ ਆ, ਮੈਂ ਉਸ ਤੋਂ ਕਿਆ ਸਰਾਈ ਲਾ ਰਿਹਾ ਸੀ ਜੀਰਾ ਸਾਹਿਬ, ਕਿਤੇ ਕਿਤੇ ਨਾ ਕਿਤੇ ਇੱਕ ਕੜਵਾਹਟ ਨਹੀਂ ਪੈਦਾ ਕੀਤੀ ਜਾ ਰਹੀ ਜੀ ਮੀਡੀਆ ਦੇ ਵਿਚ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਰਕੇ ਜੀ, ਕਿ ਪ੍ਰਧਾਨ ਮੰਤਰੀ ਸਾਹਿਬ ਤੇ ਬੈਜਾਮੀ ਨੇਤਨ ਜਾਓ ਇੱਕ ਦੂਸਰੇ ਦੇ ਨਾਲ ਹੱਥ ਮਿਲਾ ਰਹੇ ਨੇ ਜੀ। ਉਹ ਕਹਿੰਦੇ ਚਾਹੇ ਅਮਰੀਕਾ ਸਾਡੇ ਨਾਲ ਨਹੀਂ ਪਰ ਭਾਰਤ ਸਾਡੇ ਨਾਲ ਹੈ ਜੀ, ਤੇ ਇੱਕ ਪਾਸੇ ਉਧਰ ਜਨਾਜ਼ਾ ਚੱਲ ਰਿਹਾ ਜੀ।
1: ਇਹ ਟਾਈਮ ਦੇ ਉਸੇ ਟਾਈਮ ਲਾਈਨ ਦੇਖਣਾ ਤੁਸੀਂ, ਟਾਈਮ ਲਾਈਨ ਦੇਖੋ
0: ਜੀ,
1: ਵੀ ਉਧਰੋਂ ਉਹ ਚੱਲ ਰਿਹਾ ਤੇ ਉਧਰੋਂ ਬਿਆਨ ਆ ਰਿਹਾ,
0: ਬਿਆਨ ਆ ਰਿਹਾ ਜੀ। ਬਿਲਕੁਲ ਹੈ ਜੀ,
1: ਇਹ ਦੇਖੋ ਤੁਸੀਂ ਟਾਈਮ ਲਾਈਨ ਦੇਖੋ ਇਸ ਚੀਜ਼ ਦੀ
0: ਜੀ।
1: ਤੇ ਦੂਜੀ ਗੱਲ ਹੁਣ ਜਿਵੇਂ ਨਿਤਨੇ ਉਹ ਕਹਿ ਰਿਹਾ ਵਾ
0: ਜੀ
1: ਵੀ ਭਾਰਤ ਦੀ
0: 1.4 ਅਰਬ ਵੱਧ ਗਿਆ ਜੀ,
1: 1.4 ਅਰਬ ਹਾਂਜੀ,
0: ਸਾਰੇ ਸਾਡੇ ਨਾਲ
1: ਤੇ ਚੱਕਰ ਨਾਲ ਦਾ ਚੱਕਰ ਨਾਲ ਤਾਂ ਤੁਹਾਡੇ ਜਿਹੜੇ ਹੈਗੇ ਸਾਨੂੰ ਪਤਾ, ਹੁਣ ਤੁਹਾਨੂੰ ਕਿਹੜਾ ਦੱਸੇ ਜੀ,
0: ਜੀ
1: ਮਿੰਟ ਸੁਣ ਲਓ ਤੁਸੀਂ,
0: ਬਿਲਕੁਲ
1: ਵੀ ਤੁਹਾਡੇ ਨਾਲ ਕੀ ਹੈ, ਨਾਲ ਤਾਂ ਉਹੀ ਆ ਜਿਹੜੇ ਸਰਕਾਰਾਂ ਝੂਠ ਬਣਾ ਕੇ ਲੈ ਗਏ ਆ।
0: ਬਿਲਕੁਲ ਹੈ ਜੀ,
1: ਨਾ ਕਿਉਂਕਿ ਤੁਸੀਂ ਉਹਨਾਂ ਦੀ ਮਦਦ ਕੀਤੀ ਉਹਦੇ ਵਿਚ
0: ਜੀ,
1: ਤੁਹਾਡਾ ਜਿਹੜਾ ਪੈਦਾ ਸੀ ਚੱਲਣ ਡਿਆ ਵਾ ਉਹਦੇ ਸਿਰ ਤੇ ਸਾਰਾ ਉਹ ਖੇਡੀ ਜਾਂਦੇ ਆ ਇੰਡੀਆ ਦੇ ਨਾਲ।
0: ਬਿਲਕੁਲ,
1: ਜੇ ਪੈਦਾ ਸਿਰ ਇਹਨਾਂ ਨੇ ਨਾ ਦਿੱਤਾ ਹੁੰਦਾ
0: ਜੀ
1: ਕਿ ਅੱਜ ਤੱਕ ਇਹਨਾਂ ਨੂੰ ਜੋ ਕੁਛ ਇਨਫੋਰਮੇਸ਼ਨ ਮਿਲ ਰਹੀ ਆ
0: ਜੀ
1: ਕਿਤੋਂ ਮਿਲਣੀ ਸੀਗੀ, ਇਸ ਕਰਕੇ ਇਹ ਤਾਂ ਉਹਨਾਂ ਸਾਰੀ ਉਮਰ ਇਹਨਾਂ ਦਾ ਸਹਾਰਾ ਨਹੀਂ ਭੁੱਲ ਸਕਦੇ ਜੀ।
0: ਬਿਲਕੁਲ,
1: ਨਾ ਹੀ ਸਾਡੇ ਵਾਲੇ ਤੇ ਨਾ ਹੀ ਆਪਣੇ ਇਜ਼ਰਾਈਲ ਵਾਲੇ, ਗੱਲ ਤਾਂ ਇਹ ਆ।
0: ਦੇਖੋ ਗੁਆਂਢੀ ਮੁਲਕਾਂ ਦੇ ਵਿਚ ਕਿੱਦਾਂ, ਮੈਂ ਫਰਾਈਡੇ ਵਾਲੇ ਦਿਨ ਵੀ ਗੱਲ ਕੀਤੀ ਸੀ ਉਹਦੇ ਉੱਤੇ, ਦੇਖੋ ਕਿ ਚਾਈਨਾ ਤੇ ਉਹ ਪਾਕਿਸਤਾਨ ਦੀ ਸਪੋਰਟ ਦੇ ਵਿਚ ਖੜ ਗਿਆ, ਸਿੰਧ ਜਿਹੜਾ ਆਪਣੀ ਟੈਰੀਟਰੀ ਹੈਗੀ ਆ ਆਪਣੀ, ਜੋ ਵੀ ਆਪਣਾ ਪਾਣੀਆਂ ਦਾ ਸਮਝੌਤਾ ਹੈਗਾ ਜੀ, ਤੇ ਉਹ ਕਹਿੰਦਾ ਜੀ ਆਪਣੀਆਂ ਜਿਹੜੀਆਂ 7 ਸਿਸਟਰ ਸਟੇਟਾਂ ਨੇ ਫਿਰ ਆਪਣਾ ਪੜਿਆ ਵਿਚਾਰ ਲਾਂ, ਜੇ ਇੱਦਾਂ ਤੁਸੀਂ ਵੀ ਨੀਵੇਂ ਪਾਸੇ ਨੂੰ ਪੈਂਦੇ ਹੋ, ਜੇ ਪਾਕਿਸਤਾਨ ਨੀਵੇਂ ਪਾਸੇ ਨੂੰ ਪੈਂਦਾ ਤਾਂ ਉਹਦੀ ਸਪੋਰਟ ਚ ਖੜ ਗਿਆ ਜੀ।
1: ਘੁਰਕੀ ਤਾਂ ਫਿਰ ਅਗਲੇ ਦਿੰਦੇ ਹੀ ਨਾ ਆਪਦੇ ਸਾਥੀ ਨੂੰ, ਇਹ ਤਾਂ ਨੀ ਗੱਲ ਹੈਗੀ, ਫਿਰ ਗੱਲ ਤਾਂ ਉਹੀ ਆ। ਮੈਂ ਦੂਜੀ ਗੱਲ ਹੁੰਦਾ ਸੀਗਾ ਪੰਜਾਬ ਕਾਂਗਰਸ ਦੀ,
0: ਹਾਂਜੀ
1: ਇੱਕ ਰਿਪੋਰਟ ਪੜ੍ਹੀ ਸੀਗੀ ਮੈਂ, ਕਿਉਂਕਿ ਰਾਹੁਲ ਗਾਂਧੀ
0: ਹਾਂਜੀ
1: ਤੇ ਉਹ ਬਾਅਦ ਜਿਹੜੀ ਇਹਨਾਂ ਦੇ ਪਿੱਛੋਂ ਇਹਨਾਂ ਦੀ ਜੋ ਵੀ ਹੋਇਆ ਵਾ ਸਾਰੀ ਡਿਊਟੀ ਤਾਂ ਲਾਈ ਸੀ ਭੁਪੇਸ਼ ਬਘੇਲ
0: ਦੀ, ਹਾਂਜੀ ਜੀ
1: ਬਘੇਲ ਦੇ ਉੱਪਰ ਤੁਹਾਨੂੰ ਪਤਾ ਕੇਸ ਪਹਿਲਾਂ ਹੀ ਚੱਲਦੇ ਪਏ ਆ,
0: ਪ੍ਰਦੂਸ਼ਣਬਾਜ਼ੀ ਉੱਤੇ ਵੀ ਹੋ ਰਹੀ ਹੈ ਜੀ। ਬਿਲਕੁਲ,
1: ਕਿਉਂਕਿ ਉਹਨਾਂ ਦਾ ਨਾਮ ਹੀ ਇਸ ਤਰ੍ਹਾਂ ਆ ਰਿਹਾ ਨਾ ਵੀ ਜਿਵੇਂ ਇੱਕ ਉਹ ਜਿਹੜੇ ਕਿਹੜੇ ਸੈੱਲ ਹੁੰਦੇ ਇਹਨਾਂ ਦੇ ਉਹ ਵੀ ਉਹੀ ਸੈੱਲ ਆ
0: ਜੀ,
1: ਬਘੇਲ ਵੀ ਆਈਟੀ ਸੈੱਲ ਹਾਂਜੀ ਤੇ ਬਘੇਲ ਵੀ ਤੇ ਦੂਜਾ ਵੀ ਤੇ ਕਿਉਂਕਿ ਭਾਜਪਾ ਵੀ ਨੀ ਚਾਹੁੰਦੀ ਵੀ ਪੰਜਾਬ ਦੇ ਵਿਚ ਕੋਈ ਏਦਾਂ ਦਾ ਵਧੀਆ ਚਿਹਰਾ ਅੱਗੇ ਆਵੇ
0: ਜੀ
1: ਜਿਹੜਾ ਕਾਂਗਰਸ ਨੂੰ ਪਾਰ ਲੰਘਾ ਦੇਵੇ।
0: ਪਰ ਖੜਗੇ ਹੁਣਾਂ ਦੇ ਨਾਲ ਵੀ ਇਹਨਾਂ ਦੀ ਲਾਗ ਡਟ ਹੈਗੀ ਹੈ ਜੀ।
1: ਕਿਹਨਾਂ ਦੀ?
0: ਬਘੇਲ ਹੁਣਾਂ ਦੀ।
1: ਖੜਗੇ ਸਾਹਿਬ ਨੂੰ ਤਾਂ ਵੈਸੇ ਜੀ ਉਹ ਤਾਂ ਇੱਕ ਕਹਿਣ ਦਾ ਮਤਲਬ ਇਮਾਨਦਾਰ ਬੰਦੇ ਹੈਗੇ ਆ,
0: ਪਰ ਇਹਦੇ ਵਿਚ ਜੇ ਰਾਹੁਲ ਗਾਂਧੀ ਮਤਲਬ ਕਿ ਟਾਈਮਿੰਗ ਦੇ ਵਿਚ ਜੋ ਕੁਝ, ਚਲੋ ਉਹ ਤਾਂ ਛੁੱਟੀਆਂ ਤੇ ਚਲੇ ਗਏ, ਪਰ ਉਸ ਤੋਂ ਬਾਅਦ ਜ਼ਿੰਮੇਵਾਰੀ ਖੜਗੇ ਉਹਨਾਂ ਦੀ ਵੀ ਤਾਂ ਬਣਦੀ ਆ ਜੋ ਪੰਜਾਬ ਦੇ ਵਿਚ ਵਾਪਰ ਆ, ਉਹ ਕਿਉਂ ਨੀ ਇਸ ਦੇ ਉੱਤੇ ਕੋਈ ਧਿਆਨ ਦੇ ਰਹੇ ਨੇ ਜੀ?
1: ਦੇਖੋ ਜੀ ਹੁਣ ਕਾਂਗਰਸ ਜੋ ਵੀ ਹੋ ਰਿਹਾ ਜਿੱਥੇ ਜਿੰਨੀ ਚੱਲਦੀ ਉਹ ਆਪਾਂ ਨੂੰ ਪਤਾ ਹੀ ਆ
0: ਜੀ,
1: ਚੱਕਰ ਇਹ ਆ
0: ਜੀ
1: ਕਿਉਂਕਿ ਪਰ ਦੂਜੇ ਬੰਨੇ ਮੈਂ ਉਹਨੂੰ ਸ਼ਾਬਾਸ਼ ਵੀ ਦਊਂਗਾ ਇਸ ਗੱਲ ਤੋਂ
0: ਜੀ,
1: ਬਾਰੋ ਪੰਜ ਸੱਠ ਬਾਰੋ ਪੰਜ ਅੜਤਾਲੀ ਵਾਲੇ ਨੂੰ
0: ਜੀ,
1: ਵੜਿੰਗ ਸਾਹਿਬ ਨੂੰ
0: ਜੀ,
1: ਜਿਹਨਾਂ ਨੇ ਖੁੱਲ ਕੇ ਬਿਆਨ ਦਿੱਤਾ ਵੀ ਮੈਂ ਬਿਲਕੁਲ ਮੁੱਖ ਮੰਤਰੀ ਦੀ ਰੇਂਜ ਦੇ ਵਿਚ ਨਹੀਂ ਹੈਗਾ
0: ਜੀ,
1: ਬਿਲਕੁਲ
0: ਜੀ,
1: ਨਹੀਂ ਤੇ ਕੋਈ ਪ੍ਰਧਾਨ ਏਦਾਂ ਦਾ ਬਿਆਨ ਨੀ ਦਿੰਦਾ ਜੀ ਤੱਕ ਇਹ ਵੀ ਗੱਲਾਂ ਵਾਲਾ
0: ਜੀ,
1: ਪਾਰਟੀ ਪਤਾ ਜੀ ਪ੍ਰਤੀ ਉਹਨੇ ਫਿਰ ਵਫ਼ਾਦਾਰੀ ਵੀ ਵਿਖਾਈ ਆ
0: ਜੀ,
1: ਗੱਲ ਤੇ ਆ
0: ਜੀ।
1: ਹੁਣ ਇਹ ਜਿੰਨੇ ਸਾਡੇ ਸਾਰੇ ਲਾਣੇ ਬਾਣੇ ਦੂਜੇ ਹੈਗੇ ਆ
0: ਜੀ,
1: ਠੀਕ ਆ ਕੁਛ ਕੁ ਬੰਦੇ ਪਹਿਲਾਂ ਇਹਨਾਂ ਦੇ ਨਾਲ ਸੀਗੇ ਤੇ ਅੱਜ ਚੰਨੀ ਸਾਲ ਜਿਵੇਂ ਮੰਨ ਲਓ ਅੱਜ ਔਜਲਾ ਸਾਹਿਬ ਕਹਿ ਗਏ ਆ
0: ਹਾਂਜੀ
1: ਬਈ ਜੀਰੇ ਵਾਲੇ ਖਿੱਚੀ ਫਿਰਦੇ ਉਦੋਂ ਨੂੰ
0: ਜੀ,
1: ਤੇ ਅੱਜ ਮੇਰਾ ਖਿਆਲ ਜੀਰੇ ਵਾਲਾ ਸ਼ਾਮਲ ਨੀ ਹੋਇਆ ਉੱਥੇ,
0: ਨਹੀਂ ਹਾਂਜੀ ਨਹੀਂ ਹੋਏ ਸੀ ਸ਼ਾਮਲ,
1: ਕਿਉਂਕਿ ਇਹਦੀ ਵੜਿੰਗਣਾ ਹੈਗੀ ਜੀ ਯਾਰੀ ਚੱਕਰੇ ਆ ਆ ਕਰ
0: ਯਾਰੀਆਂ ਪਗਾਉਂਦੇ
1: ਇਹ ਗਰੁੱਪ ਆ ਸਾਰਾ ਜੀ
0: ਜੀ
1: ਹਾਂਜੀ ਹਾਂਜੀ ਹਾਂਜੀ ਇਹ ਗਰੁੱਪ ਸਾਰਾ ਬਣਿਆ ਹੋਇਆ ਵਾ
0: ਜੀ,
1: ਵੜਿੰਗ ਹੋ ਗਿਆ ਤੇ ਪਰ ਉਹ ਜਿਹੜੇ ਆਪਣੇ ਰੰਧਾਵਾ ਸਾਹਿਬ ਚਲੇ ਗਏ ਆ ਉਹ ਸਮਝੋ ਪਰੇ ਆ
0: ਜੀ,
1: ਕਿਉਂਕਿ ਰੰਧਾਵਾ ਸਾਹਿਬ ਦਾ ਜਿਹੜਾ ਵੜਿੰਗ ਤੇ ਸਾਡੇ ਜੀਰੇ ਵਾਲਾ ਇਹ ਗਰੁੱਪ ਸਾਰਾ ਇੱਕੋ ਹੀ ਆ ਜੀ,
0: ਬਿਲਕੁਲ
1: ਚੱਕਰੇ ਆ।
0: ਪਰ ਇੱਧਰ ਆਪਣੇ ਬਾਜਵਾ ਸਾਹਿਬ ਥੋੜੇ ਬੱਕਰੇ ਨਜ਼ਰ ਆਉਂਦੇ ਆ,
1: ਬਾਜਵਾ ਸਾਹਿਬ ਵੀ ਆਪਦੀ ਗੇਮ ਅੱਡ ਖੇਡ ਗਿਆ ਅਮਿਤ ਸ਼ਾਹ ਨੂੰ ਮਿਲ ਕੇ, ਦੇਖੋ ਤੁਸੀਂ ਇਹ ਵੀ ਦੇਖੋ
0: ਉਹ ਸਵਾਗਤ ਕਰਕੇ
1: ਮਾੜਾ ਮਾੜਾ ਜਿਵੇਂ ਕਹਿੰਦੇ ਨਾ ਟੋਟਕਾ ਜਿਹਾ ਲਾ ਹੀ ਦਿੰਦੇ ਆ
0: ਜੀ,
1: ਉਹ ਭਰਾਵੋ ਕਿਉਂ ਤੁਸੀਂ ਡਰਾਉਣ ਡੇ ਆ, ਤੁਹਾਨੂੰ ਅੱਜ ਤੱਕ ਇਹ ਵੇਖੋ ਵੀ ਤੁਹਾਨੂੰ ਕਾਂਗਰਸ ਨੇ ਦਿੱਤਾ ਕੀ ਆ, ਜੇ ਤੁਸੀਂ ਇਹਨਾਂ ਗੱਲਾਂ ਨੂੰ ਭੁੱਲ ਜਾਓ ਵੀ ਕੱਲ ਨੂੰ ਤੁਸੀਂ ਜੇ ਕੋਈ ਬੀਜੇਪੀ ਵਿਚ ਆ ਵੀ ਜਾਣਗੇ
0: ਜੀ
1: ਤੇ ਤੁਹਾਨੂੰ ਬੀਜੇਪੀ ਓਨਾ ਮਾਣ ਬਖਸ਼ ਦੇਗੀ ਜਿੰਨਾ ਤੁਹਾਨੂੰ ਅੱਜ ਤੱਕ ਕਾਂਗਰਸ ਨੇ ਦਿੱਤਾ,
0: ਬਿਲਕੁਲ ਕਦੇ ਵੀ ਨਹੀਂ,
1: ਇਸ ਗੱਲ ਦੀ ਗਰੰਟੀ ਆ
0: ਜੀ,
1: ਕਦੇ ਵੀ ਨਹੀਂ ਦੇਗੀ ਜੀ ਉਹ
0: ਜੀ, ਇਹਨਾਂ ਤੋਂ ਚੁੱਪ ਰਿਹਾ ਨੀ ਜਾਣਾ, ਚੁੱਪ ਉਹ ਚੁੱਪ ਧਾਰਨ ਵਾਲੇ ਤੋਂ ਬਗੈਰ ਰੱਖਦਾ ਕੋਈ ਨੀ ਉਹਨਾਂ ਨੂੰ,
1: ਉਹਨਾਂ ਦਾ ਪਹਿਲਾਂ ਇੱਕ ਮੇਨ ਏਜੰਡਾ ਹੁੰਦਾ ਜੀ ਪਾਰਟੀ ਦਾ,
0: ਬਿਲਕੁਲ ਸ਼ਾਸਨ
1: ਵੀ ਨਾ ਕਿਸੇ ਨੂੰ ਜਵਾਬ ਪ੍ਰਸ਼ਾਸਨ ਨਾ ਦੇ ਆ ਵੀ ਨਾ ਕਿਸੇ ਨੂੰ ਕਿਸੇ ਦੀ ਗੱਲ ਦਾ ਜਵਾਬ ਦੇਣਾ
0: ਜਿੰਨਾ ਕੋਈ ਸਿਗਨਲ ਨਹੀਂ ਹੁੰਦਾ,
1: ਜਿੰਨਾ ਚਿਰ ਸਿਗਨਲ ਨਹੀਂ ਹੁੰਦਾ
0: ਜੀ।
1: ਸ਼ਾਮੀ ਮੈਂ ਹੁਣ ਪੜ੍ਹ ਕੇ ਹਟਿਆ ਸੀਗਾ ਆਪਣੇ ਕਿਸੇ ਨੂੰ ਸੁਣਿਆ ਆਪਣੇ ਜਿੰਦਰਪਾਲ ਨੂੰ,
0: ਹਾਂਜੀ
1: ਉਹ ਕਹਿ ਰਹੇ ਸੀ ਵੀ ਫਾਈਲਾਂ ਤਿਆਰ ਹੋ ਗਈਆਂ ਜੀ ਸਾਰਿਆਂ ਦੀਆਂ
0: ਈਡੀਆਂ ਦੀ, ਉਹ ਤਾਂ ਪਿਛਲੇ ਵੀ ਖਬਰਾਂ ਸੀਗੀਆਂ ਕਿ ਆਪਣੇ ਚੰਨੀ ਸਾਹਿਬ ਦੀ ਵੀ ਈਡੀ ਦੇ ਵਿਚ ਕਿਤੇ ਨਾ ਕਿਤੇ ਉਹ ਪੁਰਾਣੇ ਘਪਲੇ ਜਿਹੜੇ ਹੈਗੇ ਨਾ ਤਾਂ ਭਾਂਜਾ ਸੀ ਕਿ ਕੌਣ ਸੀਗਾ
1: ਉਹ, ਏਦਾਂ ਗੱਲ ਹੈ ਨਾ ਚੰਨੀ ਡਰੋਂਗੇ
0: ਹਾਂਜੀ ਹਾਂਜੀ,
1: ਜਾਂ ਤਾਂ ਫਿਰ ਹੌਸਲਾ ਰੱਖੋ
0: ਜੀ,
1: ਇਹ ਸਾਰਾ ਜਿੰਨਾ ਵੀ ਦੇਖੋ ਜੀ ਜਿੰਨਾ ਪ੍ਰਾਪੋਗੰਡਾ ਕੀਤਾ ਗਿਆ ਨਾ
0: ਜੀ
1: ਇਹ ਕਾਂਗਰਸ ਦੇ ਵਿਰੁੱਧ ਆਪੋਜੀਸ਼ਨ ਦਾ ਕੀਤਾ ਗਿਆ ਜੀ, ਟੋਟਲੀ
0: ਜੀ,
1: ਉਹ ਜੀ ਪਾਰਟੀ ਅੱਡ ਬਣਾ ਰਹੇ ਆ, ਇੰਨੇ ਟੁੱਟ ਗਏ ਆ, ਇੰਨੇ ਜਾ ਰਹੇ ਆ
0: ਜੀ,
1: ਇਹ ਸਾਰਾ ਮੀਡੀਆ ਸੋਸ਼ਲ ਮੀਡੀਆ ਰੋਲਾ ਪਾਇਆ
0: ਹੋਇਆ, ਬਿਲਕੁਲ ਹੈ ਜੀ,
1: ਇਹ ਵੀ ਗੱਲ ਨਾਲ ਆ
0: ਜੀ।
1: ਬਾਕੀ ਦੂਜੀ ਇੱਕ ਗੱਲ ਭਾਰਤ ਸਾਹਿਬ ਤੁਹਾਨੂੰ ਮੈਂ ਕਹਿ ਦਿੰਦਾ ਵਾ
0: ਜੀ,
1: ਪੰਜਾਬ ਦੇ ਵਿਚ ਜੋ ਮਰਜ਼ੀ ਹੋ ਜਾਵੇ ਤੁਹਾਨੂੰ ਵੀ ਪਤਾ ਵਾ ਐਡੇ ਮਾੜੇ ਦੌਰ ਵੀ ਆਏ ਆ, ਪਰ ਮਾੜੇ ਦੌਰ ਆਉਣ ਤੋਂ ਬਾਅਦ ਵੀ ਕਾਂਗਰਸ ਨੇ ਪੰਜਾਬ ਦੀ ਸਰਕਾਰਾਂ ਬਣਾ ਲਈਆਂ,
0: ਹਾਂ ਬਣੀਆਂ ਨੇ ਬਿਲਕੁਲ
1: ਜੀ, ਇਹ ਦੇਖੋ ਤੁਸੀਂ
0: ਜੀ,
1: ਜੇ ਲੋਕ ਵਿਰੁੱਧ ਵੀ ਹੈਗੇ ਨਾ ਤੇ ਲੋਕ ਓਨੀ ਕੁ ਵੋਟ ਉਹਨਾਂ ਦੇ ਪੱਖ ਚ ਵੀ ਹੈਗੀ ਆ।
0: ਆ ਦੇਖੋ ਆ ਮੇਰੇ ਖਿਆਲ ਨਾਲ ਹੁਣ ਜਿਹੜੀ ਪਿੰਡ ਪੱਧਰ ਦੇ ਉੱਤੇ ਕੋਈ ਚੋਣ ਹੋਈ ਆ ਉਹਦੇ ਵਿਚ ਕਾਂਗਰਸ ਦੀ ਜਿੱਤੀ ਆ ਜੀ, ਇੱਕ ਅੱਧੀ ਸੀ ਮੇਰੇ ਖਿਆਲ ਪਿੰਡਾਂ ਚ ਕਿਤੇ ਨਾ ਕਿਤੇ ਹੈ,
1: ਕਿਹੜੀ ਨਹੀਂ ਨਹੀਂ ਜਿਹੜੀਆਂ ਐਮ ਸੀ ਦੀਆਂ ਹੋਈਆਂ ਚਲੋ ਦੂਜੇ ਨੰਬਰ ਤੇ ਆਈ ਨਾ,
0: ਬਿਲਕੁਲ
1: ਹਾਂ ਉਹ ਚ ਤਾਂ ਆਈ ਦੂਜੇ ਨੰਬਰ ਤੇ ਆਈ ਕਾਂਗਰਸ, ਇੱਧਰ ਦੀ ਗੱਲ ਹੈਗੀ ਕਾਂਗਰਸ ਦਾ ਜਿਹੜਾ ਵੋਟ ਬੈਂਕ ਹੈਗਾ ਨਾ ਉਹ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਉਹ ਪੱਕਾ ਹੀ ਆ ਜੀ, ਜੇ ਤਿੰਨ ਧਿਰਾਂ ਆਪਸ ਲੜਦੀਆਂ ਨਾ ਪੰਜਾਬ ਦੇ ਵਿਚ
0: ਜੀ,
1: ਤੇ ਫਿਰ ਤਾਂ ਗਰੰਟੀ ਆ ਜਿਵੇਂ ਕਾਂਗਰਸ ਦਾ ਫਾਇਦਾ ਹੋਣਾ ਹੀ ਹੋਣਾ ਜੀ, ਜੋ ਮਰਜ਼ੀ ਕਰ ਲੈਂਦੀ
0: ਇਹ ਵੀ
1: ਗੱਲ ਨਾਲ ਆ
0: ਜੀ,
1: ਕਿਉਂਕਿ ਸ਼ਹਿਰੀ ਬੋਰਡ ਜਿਹੜੀ ਬੋਰਡ ਆ ਨਾ ਪਿੰਡਾਂ ਚ ਤਾਂ ਦੋ ਧੜੇ ਵੰਡੇ ਜਾਂਦੇ ਤਿੰਨ, ਤੁਹਾਨੂੰ ਪਤਾ ਹੀ ਆ।
0: ਦੇਖੋ ਔਜਲਾ ਸਾਹਿਬ ਨੇ ਕਮੈਂਟ ਕੀਤਾ ਕਿ ਬੈਂਸ ਭਰਾ ਜਿਹੜੇ ਨੇ ਵਾਰਸ ਪੰਜਾਬ ਦੇ ਵਿਚ ਸ਼ਮੂਲੀਅਤ ਕਰ ਗਏ ਜੀ, ਹੁਣੇ ਗੱਲ ਚੱਲਦੀ ਸੀ ਸ਼ੁਰੂ ਉਹਨਾਂ ਦੀ। ਹਾਂਜੀ
1: ਉਹ ਮੈਂ ਤੁਹਾਨੂੰ ਦੱਸਦਾ ਨਾ,
0: ਲੁਧਿਆਣੇ ਵਾਲੇ
1: ਬੀਜੇਪੀ ਵਾਰਸ ਪੰਜਾਬ ਦੇ ਨਾਲ ਆਪਦਾ ਜੀ ਅਲਾਇੰਸ ਕਰਦੀ ਹੈ ਜੀ
0: ਜੀ,
1: ਅਕਾਲੀ ਦਲ ਨੂੰ ਛੱਡ ਕੇ
0: ਜੀ,
1: ਜਿਹੜੀਆਂ ਅੱਜ ਦੀਆਂ ਰਿਪੋਰਟਾਂ
0: ਜੀ,
1: ਤੇ ਇਸ ਕਰਕੇ ਹੁਣ ਧੜਕੂ ਦਾ, ਕਿਉਂਕਿ ਬਾਦਲ ਸਾਹਿਬ ਚੁੱਪ ਨੇ ਸੁਖਬੀਰ ਜੀ ਵੀ,
0: ਹਾਂਜੀ
1: ਧੜਕੂ ਦਾ ਇਹਨਾਂ ਨੂੰ ਹੈਗਾ ਇਹਨਾਂ ਗੱਲਾਂ ਦਾ
0: ਜੀ,
1: ਕਿਉਂਕਿ ਅੰਦਰ ਖਾਤੇ ਇਹਨਾਂ ਦੇ ਉਹ ਜਿਵੇਂ ਕਹਿੰਦੇ ਨਾ ਲੂਣੀ ਉੱਠਦੀਆਂ ਵਾ
0: ਜੀ,
1: ਬਈ ਇਹਨਾਂ ਦਾ ਲੈਣ ਸਾਡੇ ਨਾਲ ਹੀ ਹੋਵੇ
0: ਜੀ,
1: ਇਹ ਚਾਹੁੰਦੇ ਵੀ ਆ, ਦਿਲੋਂ ਚਾਹੁੰਦੇ ਵੀ ਆ
0: ਜੀ, ਪਰ ਜਿਹੜਾ ਦਾਵਾ ਕਰੀ ਜਾਂਦੇ ਆ ਜੀ ਆਪਣੇ ਜਿਹੜੇ ਨਵੇਂ ਜੁੜੇ ਨੇ ਉਹਨਾਂ ਦੇ ਨਾਲ ਆਪਣੀ ਕਮੇਟੀ ਵੱਖਰੀ ਬਣਾ ਲਈ ਹੈ, ਤੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨੂੰ ਜ਼ਰੂਰ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਦਾਵਾ ਤਾਂ ਉਹ ਵੀ ਕਰਦੇ ਕਿ ਅਸੀਂ ਸਮਝੌਤਾ ਹੀ ਉਹਨਾਂ ਪਾਰਟੀਆਂ ਨਾਲ ਕਰਾਂਗੇ ਜਿਹੜੇ ਬੀਜੇਪੀ ਦੇ ਨਾਲ ਸਮਝੌਤਾ ਨਹੀਂ ਕਰਾਂਗੇ।
1: ਭਾਰੇ ਸਾਹਿਬ ਹੋਰ ਵੀ ਹੈਗੀ ਨਾ,
0: ਹਾਂਜੀ
1: ਦੇਖੋ ਨਾ, ਜੇ ਵਾਰਿਸ ਪੰਜਾਬ ਦੇ ਨਾਲ ਬੀਜੇਪੀ ਅਟੈਚਮੈਂਟ ਕਰਦੀ ਆਪਦਾ ਲੈਸ
0: ਜੀ,
1: ਉਹ ਚ ਫਿਰ ਉਹ ਵੱਡੇ ਭਰਾ ਆਉਣਗੇ ਨਾ, ਇੱਥੇ ਛੋਟੇ ਬਣਗੇ ਅਕਾਲੀ ਦਲ ਵੇਲੇ
0: ਜੀ,
1: ਉਧਰ ਤਾਂ ਵੱਡੇ ਬਣਗੇ ਨਾ ਭਰਾ, ਫਿਰ
0: ਸ਼ਰੀਕੇਬਾਜ਼ੀ ਜ਼ਰੂਰ ਪਾਉਣੀ
1: ਇਹ ਵੀ ਗੱਲ ਨਾਲ ਹੈਗੀ ਹੈ ਨਾ
0: ਜੀ,
1: ਤੇ ਇਸ ਕਰਕੇ ਵੀ ਕਹਿਣ ਦਾ ਮਤਲਬ ਹਜੇ ਦੇਖੋ ਕਿਹੜੇ ਬਣੇ ਬਹਿੰਦਾ ਵਾ ਊਠ, ਇਹਦਾ ਹੁਣ ਟਾਈਮ ਆ ਕੇ ਪਤਾ
0: ਲੱਗਾ। ਬਿਲਕੁਲ
1: ਧੰਨਵਾਦ ਜੀ, ਬਹੁਤ ਬਹੁਤ
0: ਥੈਂਕ ਯੂ ਜੀ, ਰਜ਼ਾ ਸ਼ੁਕਰੀਆ ਜੀ ਵਿਚਾਰਾਂ ਦੇ ਲਈ, ਥੈਂਕ ਯੂ ਧੰਨਵਾਦ ਹੈ ਜੀ। ਲੋ ਦੋਸਤੋ ਇਹ ਸਨ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ, ਜਿਹੜੇ ਸਨ ਆਖਰੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ, ਤੇ ਔਜਲਾ ਸਾਹਿਬ ਨੇ ਲਿਖ ਭੇਜਿਆ ਕਿ ਬੈਂਸ ਭਰਾ ਵਾਰਸ ਪੰਜਾਬ ਦੇ ਵਿਚ ਸ਼ਮੂਲੀਅਤ ਕਰ ਗਿਆ ਜੀ, ਚੱਕੋ ਕਹਿੰਦੇ ਬਦਲਾ ਹੋ ਗਿਆ ਜੀ। ਤੇ ਲੋ ਦੋਸਤੋ ਕੈਨੇਡਾ ਦੀ ਗੱਲ ਕਰਨ ਜਾ ਰਿਹਾ ਸੀ ਆਖਰੀ ਇੱਕ ਦੋ ਖ਼ਬਰਾਂ ਨੇ, ਤੇ ਉਸ ਤੋਂ ਬਾਅਦ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਅੱਗੇ ਗੱਲ ਤੋਰਾਂਗੇ, ਨਹੀਂ ਤਾਂ ਫਿਰ ਆਗਿਆ ਲਵਾਂਗੇ। ਕੈਨੇਡਾ ਦੀਆਂ ਨਵੀਆਂ ਪਣਡੁੱਬੀਆਂ ਤੇ ਕੱਲ ਜਿਹੜਾ ਵੱਡਾ ਫੈਸਲਾ ਆ ਸਕਦਾ ਹੈ, ਜਰਮਨੀ ਤੇ ਦੱਖਣੀ ਕੋਰੀਆ ਵਿਚਕਾਰ ਸਖ਼ਤ ਜਿਹੜਾ ਮੁਕਾਬਲਾ ਚੱਲ ਰਿਹਾ, 12 ਪਣਡੁੱਬੀਆਂ ਲਈ $24 ਅਰਬ ਦਾ ਇਤਿਹਾਸਕ ਸੌਦਾ, ਤੇ ਲੰਬੇ ਸਮੇਂ ਦੇ ਵਿਚ $100 ਅਰਬ ਤੱਕ ਇਹ ਜਿਹੜਾ ਪਹੁੰਚ ਸਕਦੀਆਂ ਨੇ। ਕੈਨੇਡਾ ਦੀ ਜਿਹੜੀ ਹੈ ਸਮੁੰਦਰੀ ਰੱਖਿਆ ਨੂੰ ਨਵਾਂ ਰੂਪ ਦੇਣ ਵਾਲੇ ਸਭ ਤੋਂ ਵੱਡੇ ਰੱਖਿਆ ਸੌਦਿਆਂ ਦੇ ਵਿਚੋਂ ਇਕ ਤੇ ਸੋਮਵਾਰ ਅਹਿਮ ਜਿਹੜਾ ਅੱਜ ਫੈਸਲਾ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਉਮੀਦ ਹੈ, ਜਤਾਈ ਜਾ ਰਹੀ ਹੈ ਕਿ ਐਲਾਨ ਕਰਨਗੇ ਕਿ ਰਾਇਲ ਕੈਨੇਡੀਅਨ ਨੇਵੀ ਲਈ 12 ਨਵੀਆਂ ਪਣਡੁੱਬੀਆਂ ਬਣਾਉਣ ਦਾ $100 ਅਰਬ ਦਾ ਠੇਕਾ ਜਿਹੜਾ ਜਰਮਨ ਦੀ ਜਿਹੜੀ ਇਕ ਕੰਪਨੀ TKMS ਨੂੰ ਦਿੱਤਾ ਜਾਵੇਗਾ, ਜਾਂ ਦੱਖਣੀ ਕੋਰੀਆ ਦੀ ਜਿਹੜੀ ਹੈ ਹਨੁਵਾ ਓਸ਼ਨਸ ਨੂੰ ਜਿਹੜਾ ਦਿੱਤਾ ਜਾਵੇਗਾ। ਇਨ੍ਹਾਂ ਵਿਚ ਕੰਪੀਟੀਸ਼ਨ ਚੱਲ ਰਿਹਾ। ਸਰਕਾਰੀ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਕਾਰਨੀ ਨਾਟੋ ਸਿਖਰ ਸੰਮੇਲਨ ਦੇ ਲਈ ਤੁਰਕੀ ਰਵਾਨਾ ਹੋਣ ਤੋਂ ਪਹਿਲਾਂ ਹੈਲੀਫੈਕਸ ਦੇ ਵਿਚ ਇਸ ਇਤਿਹਾਸਕ ਪ੍ਰੋਜੈਕਟ ਦਾ ਐਲਾਨ ਕਰ ਸਕਦੇ ਹੈ। ਲਿਬਰਲ ਸਰਕਾਰ ਨੇ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਬੇਹੱਦ ਗੁਪਤ ਰੱਖਿਆ ਹੋਇਆ, ਤੇ ਅਜੇ ਤੱਕ ਕਿਸੇ ਵੀ ਪੱਖ ਨੂੰ ਤਰਜੀਹ ਮਿਲਣ ਦੇ ਸੰਕੇਤ ਨਹੀਂ ਦਿੱਤੇ ਗਏ। ਕੈਨੇਡਾ ਆਪਣੀਆਂ ਕਰੀਬ 3 ਦਹਾਕੇ ਪੁਰਾਣੀਆਂ ਵਿਕਟੋਰੀਆ ਕਲਾਸ ਪਣਡੁੱਬੀਆਂ ਨੂੰ ਬਦਲਣਾ ਚਾਹੁੰਦੀ ਹੈ। ਮੁਕਾਬਲਾ ਹੁਣ ਜਰਮਨੀ ਦੀ ਜਿਹੜਾ ਟਾਈਪ 21-2CD #B ਜਿਹੜੀ ਹੈਸ਼ ਲਾਈਨ ਜਿਹੜੀ ਹੈ, ਤੇ ਬੀ ਅਤੇ ਦੱਖਣੀ ਕੋਰੀਆ ਦੀ KSS-3B ਪਣਡੁੱਬੀ ਤੱਕ ਜਿਹੜਾ ਸੀਮਿਤ ਰਹਿ ਗਿਆ। ਦੋਵਾਂ ਕੰਪਨੀਆਂ ਨੇ ਬਸੰਤ ਰੁੱਤ ਤੱਕ ਜਿਹੜਾ ਆਪਣੀਆਂ ਅੰਤਮ ਬੋਲੀਆਂ ਜਿਹੜੀਆਂ ਨੇ ਅਤੇ ਕੈਨੇਡਾ ਦੇ ਵਿਚ ਨਿਵੇਸ਼ ਦੀਆਂ ਯੋਜਨਾਵਾਂ ਸਰਕਾਰ ਨੂੰ ਸੌਂਪ ਦਿੱਤੀਆਂ ਸਨ। ਜਰਮਨੀ ਤੇ ਨਾਰਵੇ ਦੀ ਸਾਂਝੀ ਪੇਸ਼ਕਸ਼ ਦੇ ਵਿਚ ਮੈਨੀਟੋਬਾ ਦੇ ਚਰਚਲ ਬੰਦਰਗਾਹ ਦਾ ਵਿਕਾਸ, ਕੈਨੇਡਾ ਦੇ ਵਿਚ ਅੰਤਰਿਕਸ਼ ਸਪੇਸ ਲਾਂਚ ਕੇਂਦਰ, ਭਾਰੀ ਤਾਰਪੀਡੋ ਨਿਰਮਾਣ ਇਕਾਈ ਅਤੇ ਹਾਈ ਪਰਸੋਨਿਕ ਮਿਜ਼ਾਈਲ ਟੈਸਟਿੰਗ ਵਰਗੇ ਵੱਡੇ ਪ੍ਰੋਜੈਕਟ ਸ਼ਾਮਲ ਨੇ। ਜਰਮਨ ਪੱਖ ਦਾ ਜਿਹੜਾ ਦਾਅਵਾ ਹੈ ਤੇ ਕਿ ਇਸ ਦੇ ਨਾਲ ਕੈਨੇਡਾ ਦੀ ਅਰਥ ਵਿਵਸਥਾ ਵਿਚ ਜਿਹੜਾ $86 ਅਰਬ ਦਾ ਯੋਗਦਾਨ ਪਵੇਗਾ ਤੇ ਹਜ਼ਾਰਾਂ ਰੋਜ਼ਗਾਰ ਜਿਹੜਾ ਪੈਦਾ ਹੋਣਗੇ। ਦੂਜੇ ਪਾਸੇ ਦੱਖਣੀ ਕੋਰੀਆ ਜਿਹੜਾ ਹੁਨਵਾ ਓਸ਼ਨਸ ਨੇ ਜਿਹੜਾ ਹਾਈਡਰੋਜਨ ਦੇ ਨਾਲ ਚੱਲਣ ਵਾਲੇ ਟਰੱਕਾਂ ਦਾ ਨਿਰਮਾਣ, ਦੇਸ਼ ਪੱਧਰੀ ਹਾਈਡਰੋਜਨ ਰਿਫਿਊਲਿੰਗ ਨੈਟਵਰਕ, ਕੈਨੇਡੀਅਨ ਸਟੀਲ ਦੇ ਨਾਲ ਬਖਤਰ ਬੰਦ ਵਾਹਨ ਬਣਾਉਣ ਅਤੇ ਦੇਸ਼ ਦੇ ਵਿਚ ਹਥਿਆਰ ਨਿਰਮਾਣ ਸਮਰੱਥਾ ਵਧਾਉਣ ਦਾ ਵਾਅਦਾ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੀ ਜਿਹੜੀ ਯੋਜਨਾ ਦੇ ਨਾਲ ਕੈਨੇਡਾ ਦੀ ਅਰਥ ਵਿਵਸਥਾ ਨੂੰ $94 ਅਰਬ ਦਾ ਕੁੱਲ ਲਾਭ ਜਿਹੜਾ ਹੋ ਸਕਦਾ ਤੇ ਪ੍ਰਧਾਨ ਮੰਤਰੀ ਕਾਰਨੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਦੋਵੇਂ ਪਣਡੁੱਬੀਆਂ ਨੇਵੀ ਦੀਆਂ ਤਕਨੀਕੀ ਲੋੜਾਂ ਤੇ ਬਿਲਕੁਲ ਖਰੀਆਂ ਉਤਰਦੀਆਂ ਨੇ ਤੇ ਉਨ੍ਹਾਂ ਦੇ ਮੁਤਾਬਕ ਅੰਤਮ ਫੈਸਲਾ ਸਿਰਫ ਕੀਮਤ ਦੇ ਉੱਤੇ ਨਹੀਂ ਸਗੋਂ ਆਰਥਿਕ ਲਾਭ, ਉਦਯੋਗਿਕ ਨਿਵੇਸ਼ ਅਤੇ ਲੰਬੇ ਸਮੇਂ ਦੀਆਂ ਰਣਨੀਤਿਕ ਭਾਈਵਾਲੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਕੀਤਾ ਜਾਵੇਗਾ। ਤੇ ਭਾਈ ਦੇਖ ਲਓ, ਦੱਖਣੀ ਕੋਰੀਆ 94 ਅਰਬ ਡਾਲਰ ਕਹਿੰਦਾ ਤੇ ਦੂਸਰੇ ਆਪਣੇ ਜਰਮਨ ਵਾਲੇ ਕਹਿੰਦੇ ਨੇ 86 ਅਰਬ ਡਾਲਰ। ਤੇ ਅਗਲੇ ਵਪਾਰ ਕਰਨਗੇ ਫਿਰ ਦੇਖਦੇ ਕਿਹਦੇ ਨਾਲ ਕਰਦੇ ਆ। ਤੇ ਜਰਮਨੀ ਆਪਣੇ ਆਪ ਨੂੰ ਨਾਟੋ ਦੇ ਇੱਕ ਭਰੋਸੇਯੋਗ ਸਾਥੀ ਦੇ ਵਜੋਂ ਪੇਸ਼ ਕਰ ਰਿਹਾ। ਉਸਦਾ ਕਹਿਣਾ ਕਿ ਜੇਕਰ ਕੈਨੇਡਾ ਵਿਚ ਜਿਹੜਾ ਇਹ ਪਣਡੁੱਬੀ ਚੁਣਦਾ ਹੈ ਤਾਂ ਜਰਮਨੀ, ਨਾਰਵੇ ਅਤੇ ਕੈਨੇਡਾ ਮਿਲ ਕੇ ਇਕੋ ਕਿਸਮ ਦੀਆਂ ਪਣਡੁੱਬੀਆਂ ਦਾ ਸਾਂਝਾ ਬੇੜਾ ਤਿਆਰ ਕਰ ਸਕਣਗੇ, ਜਿਸਦੇ ਨਾਲ ਉੱਤਰੀ ਅਟਲਾਂਟਿਕ ਅਤੇ ਆਰਕਟਿਕ ਖੇਤਰ ਦੇ ਵਿਚ ਨਾਟੋ ਦੀ ਤਾਕਤ ਜਿਹੜੀ ਵਧੇਗੀ। ਉਧਰ ਦੂਸਰੇ ਪਾਸੇ ਦੱਖਣੀ ਕੋਰੀਆ ਇਸ ਸੌਦੇ ਨੂੰ ਕੈਨੇਡਾ ਦੇ ਨਾਲ ਲੰਬੇ ਸਮੇਂ ਦੀ ਰੱਖਿਆ ਅਤੇ ਇੰਡੋ ਪੈਸੇਫਿਕ ਭਾਈਵਾਲੀ ਮਜ਼ਬੂਤ ਕਰਨ ਦਾ ਵੀ ਵੱਡਾ ਮੌਕਾ ਮੰਨ ਰਿਹਾ। ਕੋਰੀਆ ਨੇ 2035 ਤੱਕ 4 ਪਣਡੁੱਬੀਆਂ ਸੌਂਪਣ ਦਾ ਵਾਅਦਾ ਕੀਤਾ, ਜਦਕਿ ਜਰਮਨੀ ਨੇ 2036 ਤੱਕ ਪਹਿਲੀਆਂ ਜਿਹੜੀਆਂ 4 ਪਣਡੁੱਬੀਆਂ ਦੇਣ ਦੀ ਪੇਸ਼ਕਸ਼ ਜਿਹੜੀ ਕੀਤੀ ਹੋਈ ਹੈ। ਲਓ ਦੋਸਤੋ, ਅੱਗੇ ਚੱਲਦਿਆਂ ਕੈਨੇਡਾ ਦੀ ਜਿਹੜੀ ਗੱਲ ਕਰਦੇ ਹਾਂ, ਪਿਛਲੇ ਦਿਨਾਂ ਦੇ ਵਿਚ ਇਹ ਭਾਣਾ ਵਾਪਰਿਆ ਸੀ ਪ੍ਰਿਜ਼ਨ ਕੌਨਸਪਰੈਸੀ ਦੇ ਬਾਰੇ, ਕੈਨੇਡਾ ਦੀ ਪ੍ਰਿਜ਼ਨ ਕੌਨਸਪਰੈਸੀ। ਕੈਨੇਡਾ ਦੀ ਜੇਲ੍ਹ ਦੇ ਵਿਚ ਪੰਜਾਬੀ ਕੈਦੀ ਤੇ ਮਹਿਲਾ ਗਾਰਡ ਵਿਚਾਲੇ ਕਥਿਤ ਸਾਜਿਸ਼ ਜਿਹੜੀ ਚੱਲੀ ਹੈ, ਸੀਨੀਅਰ ਅਧਿਕਾਰੀਆਂ ਦੇ ਕਤਲ ਦੀ ਯੋਜਨਾ ਦੇ ਦਾਅਵਿਆਂ ਨੇ ਹਲਚਲ ਮਚਾ ਕੇ ਰੱਖ ਦਿੱਤੀ ਹੈ ਕੈਨੇਡਾ ਦੀਆਂ ਖ਼ਬਰਾਂ ਦੇ ਵਿਚ। ਕੈਨੇਡਾ ਦੀਆਂ ਜੇਲ੍ਹਾਂ ਦੀ ਸੁਰੱਖਿਆ ਪ੍ਰਣਾਲੀ ਨਾਲ ਜੁੜੇ ਇਕ ਬੇਹੱਦ ਸੰਵੇਦਨਸ਼ੀਲ ਕੈਦੀ ਜਾਂ ਸੰਵੇਦਨਸ਼ੀਲ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਓਨਟਾਰੀਓ ਦੀ ਬਹੁਤ ਚਰਚਿਤ ਪੁਲਿਸ ਜਾਂਚ ਪ੍ਰੋਜੈਕਟ ਸਾਊਥ ਦੇ ਨਾਲ ਸੰਬੰਧਿਤ ਅਦਾਲਤੀ ਦਸਤਾਵੇਜ਼ਾਂ 'ਚ ਪੰਜਾਬੀ ਮੂਲ ਦੇ ਕੈਦੀ ਗੁਰਪ੍ਰੀਤ ਸਿੰਘ ਅਤੇ ਪੰਜਾਬਣ ਕਰੈਕਸ਼ਨਲ ਅਫਸਰ ਜਿਹੜੇ ਨੇ ਜੇਲ੍ਹ ਗਾਰਡ ਨਿਸ਼ਵੰਤ ਕੌਰ ਦੋਸਾਂਝ ਦੇ ਨਾਮ ਸਾਹਮਣੇ ਆਏ। ਅਦਾਲਤੀ ਦਸਤਾਵੇਜ਼ਾਂ ਦੇ ਵਿਚ ਦੋਵਾਂ ਨੂੰ ਟੋਰਾਂਟੋ ਸਾਊਥ ਡਿਟੈਂਸ਼ਨ ਸੈਂਟਰ ਦੇ ਇਕ ਸੀਨੀਅਰ ਜੇਲ੍ਹ ਅਧਿਕਾਰੀ ਦੀ ਕਥਿਤ ਹੱਤਿਆ ਦੀ ਸਾਜਿਸ਼ ਦੇ ਨਾਲ ਜੋੜਿਆ ਗਿਆ। ਹਾਲਾਂਕਿ ਇਹ ਵੀ ਸਪਸ਼ਟ ਕੀਤਾ ਗਿਆ ਕਿ ਦੋਵਾਂ ਦੇ ਵਿਰੁੱਧ ਇਸ ਮਾਮਲੇ ਦੇ ਵਿਚ ਅਜੇ ਤੱਕ ਕੋਈ ਅਪਰਾਧਿਕ ਦੋਸ਼ ਦਰਜ ਨਹੀਂ ਕੀਤਾ ਗਿਆ ਤੇ ਨਾ ਹੀ ਇਹ ਦੋਸ਼ ਅਦਾਲਤ ਦੇ ਵਿਚ ਸਾਬਤ ਹੋਏ। ਇਹ ਖੁਲਾਸੇ ਯਾਰਕ ਰੀਜਨਲ ਪੁਲਿਸ ਜਿਹੜੀ ਹੈ ਉਹਦੇ ਵੱਲੋਂ 57 ਸਰਚ ਵਾਰੰਟ ਹਾਸਲ ਕਰਨ ਦੇ ਲਈ ਅਦਾਲਤ ਦੇ ਵਿਚ ਦਾਇਰ ਕੀਤੀ ਗਈ 563 ਸਫ਼ਿਆਂ ਦੀ ਇਨਫਰਮੇਸ਼ਨ ਟੂ ਓਬਟੇਨ ITO ਰਿਪੋਰਟ ਦੇ ਵਿਚੋਂ ਸਾਹਮਣੇ ਆਏ ਨੇ। ਭਾਵੇਂ ਇਨ੍ਹਾਂ ਦਸਤਾਵੇਜ਼ਾਂ ਦੇ ਵੱਡੇ ਹਿੱਸੇ ਦੇ ਉੱਤੇ ਅਜੇ ਵੀ ਜਿਹੜਾ ਪ੍ਰਕਾਸ਼ਨ ਪਾਬੰਦੀ ਹੈ ਉਨ੍ਹਾਂ ਨੂੰ ਜਨਤਕ ਨਹੀਂ ਕਰ ਸਕਦੇ, ਲਾਗੂ ਨਹੀਂ ਹੈ, ਪਰ ਓਨਟਾਰੀਓ ਸੁਪੀਰੀਅਰ ਕੋਰਟ ਦੇ ਵੱਲੋਂ ਕੁਝ ਹਿੱਸੇ ਜਨਤਕ ਕਰਨ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈਆਂ ਨੇ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਪੁਲਿਸ ਦਾ ਦਾਅਵਾ ਹੈ ਕਿ ਨਿਸ਼ਵੰਤ ਕੌਰ ਦੋਸਾਂਝ ਅਤੇ ਗੁਰਪ੍ਰੀਤ ਸਿੰਘ ਵਿਚਕਾਰ ਉਸਦੇ ਜੇਲ੍ਹ ਜਾਣ ਤੋਂ ਪਹਿਲਾਂ ਤੋਂ ਹੀ ਨਿੱਜੀ ਜਿਹੜਾ ਸੰਬੰਧ ਸਨ। ਜਾਂਚਕਰਤਾਵਾਂ ਦਾ ਕਹਿਣਾ ਕਿ ਦੋਸਾਂਝ ਆਪਣੀ ਡਿਊਟੀ ਅਕਸਰ ਉਸੇ ਬੈਰਕ ਦੇ ਵਿਚ ਲਗਾਉਂਦੀ ਸੀ ਜਿੱਥੇ ਗੁਰਪ੍ਰੀਤ ਸਿੰਘ ਨੂੰ ਰੱਖਿਆ ਜਾਂਦਾ ਸੀ। ਦਸਤਾਵੇਜ਼ਾਂ ਦੇ ਵਿਚ ਇਹ ਵੀ ਜਿਹੜਾ ਦਾਅਵਾ ਕੀਤਾ ਗਿਆ ਕਿ ਗੁਰਪ੍ਰੀਤ ਸਿੰਘ ਨੇ ਜਿਹੜਾ ਸੀ ਦੋਸਾਂਝ ਨੂੰ ਮਹਿੰਗੇ ਤੋਹਫੇ ਦਿੱਤੇ, ਕਾਸਮੈਟਿਕ ਸਰਜਰੀ ਦਾ ਖਰਚਾ ਦਿੱਤਾ, ਚੁਕਾਇਆ ਤੇ ਵਿਦੇਸ਼ ਯਾਤਰਾਵਾਂ ਦਾ ਪ੍ਰਬੰਧ ਵੀ ਕੀਤਾ। ਜਾਂਚ ਅਧਿਕਾਰੀ ਨੇ ਅਦਾਲਤ ਦੇ ਵਿਚ ਦਾਇਰ ਦਸਤਾਵੇਜ਼ ਦੇ ਵਿਚ ਲਿਖਿਆ ਕਿ ਜਿਹੜਾ ਉਪਲਬਧ ਸਬੂਤਾਂ ਤੋਂ ਇਹ ਪ੍ਰਭਾਵ ਜਿਹੜਾ ਮਿਲਦਾ ਹੈ ਕਿ ਇਹ ਕੈਦੀ ਦਾ ਜੇਲ੍ਹ ਅਧਿਕਾਰੀਆਂ ਤੇ ਅਸਧਾਰਨ ਪ੍ਰਭਾਵ ਸੀ ਜੋ ਕਰੈਕਸ਼ਨਲ ਪ੍ਰਣਾਲੀ ਦੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਤੇ ਅਗਲੀਆਂ ਖ਼ਬਰਾਂ ਇਹਦੇ ਵਿਚ ਜ਼ਰੂਰ ਐਡ ਕਰਾਂਗੇ ਆਉਣ ਵਾਲੇ ਸਮੇਂ ਚ ਕੀ ਕੁਝ ਜਿਹੜਾ ਹੋਰ ਵੀ ਨਿੱਤਰ ਕੇ ਆਉਂਦਾ ਹੈ। ਤੇ ਲਓ ਫਿਰ ਇਹ ਸਾਂਝੀ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਤੇ ਅੱਜ ਦਾ ਪ੍ਰੋਗਰਾਮ। ਜਾਂਦੇ ਜਾਂਦੇ ਤੁਹਾਡੇ ਜਿਹੜੇ ਨੇ ਸੁਝਾਅ ਨੇ, ਵਿਚਾਰ ਨੇ, ਕਮੈਂਟ ਨੇ, ਉਨ੍ਹਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵਧਦੇ ਹਾਂ। ਤੇ +358 44976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਤਾਂ ਦੋਸਤੋ ਨਿੱਘਾ ਸਵਾਗਤ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਆਖਰੀ ਕੁਝ ਪਲ ਗੱਲਬਾਤ ਕਰ ਸਕਦੇ ਹਾਂ। ਤਦ ਤੱਕ ਤੁਹਾਡੇ ਸੁਨੇਹਿਆਂ ਵੱਲ ਨੂੰ ਵਧਦੇ ਹਾਂ। ਤੇ ਸਭ ਤੋਂ ਪਹਿਲਾਂ ਸੁਨੇਹਾ ਤੁਹਾਡਾ ਆਇਆ ਜੀ, ਸਰਬਜੀਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਸੁਰਜੀਤ ਭਾਰਾ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 1 ਜੀ। ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਾਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਅੱਗੇ ਲਿਖਦੇ ਨੇ ਔਜਲਾ ਸਾਹਿਬ, ਕੀ ਵਕੀਲ ਕਦੇ ਗਲਤੀ ਨਹੀਂ ਕਰਦੇ, ਕੁਐਸਚਨ ਮਾਰਕ ਕੀਤਾ ਜੀ। ਤੇ ਔਜਲਾ ਸਾਹਿਬ ਕਹਿੰਦੇ ਹਰ ਕੋਈ ਯੂਨੀਅਨਾਂ ਬਣਾਈ ਬੈਠਾ ਹੈ, ਕੰਮ ਨਾ ਕਰਿਓ, ਤਰੀਕ ਪੇ ਤਰੀਕ ਕਹਿੰਦੇ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਕੱਲ੍ਹ ਦੀ ਵੀ ਕਹਿੰਦੇ ਪੈ ਗਏ ਜੀ ਹੜਤਾਲ ਵੀਰ ਜੀ, ਤੇ ਛੁੱਟੀਆਂ ਚੱਲ ਰਹੀਆਂ ਕਹਿੰਦੇ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਆ। ਅੱਗੇ ਕਹਿੰਦੇ ਨੇ ਕੰਮ ਹੁਣ ਸਟੋਰ ਤੇ ਆ ਜਾਈਏ ਜੀ, ਤੁਹਾਡੇ ਨਾਲ ਗੱਲ ਕਰੋ। ਔਜਲਾ ਸਾਹਿਬ ਕਹਿੰਦੇ ਆ ਜਾਵੋ, ਇੱਥੇ ਹੜਤਾਲ ਕਰੋਗੇ ਆਪ ਹੀ ਆਪ ਨੂੰ ਹੀ ਘਾਟਾ ਪੈਣਾ ਕਹਿੰਦੇ ਜੀ। ਤੇ ਆਪਣੇ ਜੱਟ ਵੈੜ ਬਾਈ ਜੀ ਜੁੜੇ ਹੋਏ ਕਾਂਗਰਸ ਦਾ ਇਕੱਠੇ ਹੋਣ ਮਗਰੋਂ ਆਪ ਦੀਆਂ ਭੇਡਾਂ ਨੂੰ ਮਿਰਚਾਂ ਬਹੁਤ ਲੱਗਣੀਆਂ ਕਹਿੰਦੇ ਨੇ ਲੱਗੀਆਂ ਨੇ। ਤੇ ਰਾਜਨ ਸੈਣੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜੀ ਆ। ਵਕਫ ਬੋਰਡ ਦੀ ਕਾਰਜਗੁਜ਼ਾਰੀ ਬੜੀ ਮਾੜੀ ਰਹੀ ਆ ਜੀ ਕਹਿੰਦੇ। ਤੇ ਬਸ ਬਾਈ ਕੰਮ ਕੋਈ ਨਹੀਂ ਕਰਦਾ, ਦੋਸ਼ ਖੇਡਦੇ ਆ। ਤੇ ਬਾਈ ਇਨ੍ਹਾਂ ਮੂਰਖਾਂ ਨੇ ਰੱਬ ਦਾ ਵੀ ਜਲੂਸ ਕੱਢਿਆ ਹੋਇਆ, ਕਿਸੇ ਦੇਵੀ ਦੇਵਤੇ ਦਾ ਸਵਾਗਤ ਬਣਾਉਣ ਸਵਾਗ ਮਤਲਬ ਕਿ ਬਹਿਰੂਪੀਆ ਬਾਨਾ ਜਾਂ ਸਵਾਗ ਰਚਾਉਣਾ, ਸਵਾਗ ਬਣਾਉਣ ਦੇ ਉੱਤੇ ਹੀ ਕਹਿੰਦੇ ਪਰਚਾ ਦਰਜ ਹੋਣਾ ਚਾਹੀਦਾ ਜੀ। ਤੇ ਬਾਈ ਤੁਹਾਨੂੰ ਇਹੋ ਗੱਲ ਦੱਸ ਰਿਹਾ, ਮੰਦਰ ਬਣਾਉਣਾ ਪੈਸਾ ਕਮਾਉਣਾ ਹੈ ਜੀ। ਤੇ ਅੱਗੇ ਸਤਿ ਸ੍ਰੀ ਅਕਾਲ ਭੇਜੀ ਉਹਨਾਂ ਨੇ, ਆਪਣੇ ਬਾਈ ਜੀ ਨੇ ਜੱਟ ਬੈਡ ਲਿਖਦੇ ਨੇ, ਲੋਕ ਕਹਿੰਦੇ ਪੰਜਾਬੀ ਧਰਨੇ ਬੜੇ ਲਾਉਂਦੇ ਆ, ਹੁਣ ਕਹਿੰਦੇ ਜਦੋਂ ਕੋਈ ਸੁਣਦਾ ਹੀ ਨਹੀਂ ਇੱਕ ਹੜਤਾਲ ਹੀ ਬਚਦੀ ਹੈ ਕਹਿੰਦੇ ਜੀ, ਸਭ ਦੇ ਕੋਲ ਜੀ ਇਹੀ ਹੱਲ ਹੈ ਆਖਰ ਦੇ ਵਿੱਚ। ਤੇ ਲੱਖ ਦੀ ਲਾਹਨਤ ਹੈ ਕਹਿੰਦੇ ਇਹੋ ਜਿਹੀ ਨਕਲੀ ਬੰਦੇ ਤੇ ਜਿਹੜਾ ਆਪਣਿਆਂ ਦੇ ਨਾਲ ਨਹੀਂ ਹੈ। ਬਿਲਕੁਲ ਸਹੀ ਜੀ ਕਹਿੰਦੇ। ਤੇ ਕੁਝ ਕੁ ਸਿੱਖ ਮੰਨਣਾ ਹੀ ਨਹੀਂ ਚਾਹੁੰਦੇ ਜੀ, ਬਾਹਰੋਂ ਕੁਝ ਹੋਰ ਨੇ ਤੇ ਅੰਦਰੋਂ ਕੁਝ ਹੋਰ ਨੇ। ਬਿਲਕੁਲ ਬੰਦਾ ਉਹ ਆਮ ਆਦਮੀ ਪਾਰਟੀ ਦਾ ਹੈਗਾ ਕਹਿੰਦੇ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਨੂੰ ਨਾ ਮੰਨਣਾ ਉਸ ਦੇ ਨਾਲ ਧਰਮ ਨੂੰ ਹਾਨੀ ਤਾਂ ਹੈਗੀ ਹੈ ਜੀ। ਇਨ੍ਹਾਂ ਆਮ ਆਦਮੀ ਪਾਰਟੀ ਦੇ ਕਹਿੰਦੇ ਨੇ ਕਿ ਆਈਟੀ ਸੈੱਲ ਜਿਹੜਾ ਚੋਰ ਆਈਟੀ ਸੈੱਲ ਹੈ ਨੂੰ ਮਾੜੇ ਸ਼ਬਦ ਬੋਲ ਰਹੇ ਆ, ਇਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ। ਬਿਲਕੁਲ ਚਾਹੀਦੀ ਹੈ ਜੀ, ਮੈਂ ਤਾਂ ਉਹੀ ਗੱਲ ਕੀਤੀ ਹੈ ਕਿ ਸਾਈਬਰ ਕ੍ਰਾਈਮ ਜਾਂ ਜੋ ਵੀ ਹੈ ਲਾਅ ਹੈਗਾ ਉਹਦੇ ਥੱਲੇ ਜ਼ਰੂਰ ਕਾਗਜ਼ੀ ਕਾਰਵਾਈ ਵੀ ਕਰਨੀ ਚਾਹੀਦੀ ਹੈ, ਉਸ ਤੋਂ ਪਹਿਲਾਂ ਕਿ ਆਪ ਹੱਥਾਂ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਲੈਣ ਤੋਂ ਪਹਿਲਾਂ ਜੇ ਕਾਨੂੰਨ ਜਾਂ ਉਹਦੇ ਉੱਤੇ ਕਾਰਵਾਈ ਨਹੀਂ ਹੁੰਦੀ, ਚਲੋ ਸਰਕਾਰ ਨੂੰ ਤਾਂ ਅਲਟੀਮੇਟਮ ਦਿੱਤਾ ਹੈ ਪਰ ਨਾਲ ਨਾਲ ਜਿਹੜਾ ਲਿਖਤੀ ਜਾਂ ਹੋਰ ਜਿਹੜੀ ਸ਼ਿਕਾਇਤ ਹੈ ਉਹ ਜ਼ਰੂਰ ਦੇਣੀ ਚਾਹੀਦੀ ਹੈ, ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ। ਪਰ ਮੈਂ ਮੰਨਦਾ ਕਿ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈਣ ਦੀ ਜ਼ਰੂਰਤ ਨਹੀਂ ਹੈ, ਕਿਸੇ ਵੀ ਭਾਈਚਾਰੇ ਨੂੰ ਇਸ ਦੇ ਉੱਤੇ ਮਤਲਬ ਕਿ ਵਰਤਿਆ ਨਹੀਂ ਜਾਣਾ ਚਾਹੀਦਾ, ਇਸ ਕਰਕੇ ਗੱਲ ਕਰ ਰਿਹਾ ਸੀ। ਅੱਗੇ ਕਹਿੰਦੇ ਬਿਲਕੁਲ ਸੈਣੀ ਸਾਹਿਬ, ਇੱਥੇ ਸੋਧਾ ਹੀ ਚੱਲਦਾ ਹੈ ਜੀ। ਤੇ ਦੂਜੀ ਗੱਲ ਅਗਰੈਸਿਵ ਸਾਈਕੀ ਵਾਲੀ ਬਿਲਕੁਲ ਸਹੀ ਹੈ ਜੀ ਤੁਹਾਡੀ ਗੱਲ, ਐਪਰੀਸ਼ੀਏਟ ਕਰਦੇ ਨੇ ਜਟਵੈੜ ਬਾਈ ਜੀ। ਤੇ ਪਰਮਿੰਦਰ ਜੀ ਬਾਈ ਜੀ ਆਪਣੇ ਬਰਨ ਜੀ ਜੁੜੇ ਹੋਏ ਫਗਵਾੜੇ ਤੋਂ ਕਹਿੰਦੇ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਦੁਆਬਾ ਰੇਡੀਓ ਦੇ ਪਰਿਵਾਰ ਨੂੰ ਜੀ। ਤੇ ਇਸੇ ਤਰ੍ਹਾਂ ਜਟਵੈੜ ਬਾਈ ਜੀ ਕਹਿੰਦੇ ਆ ਕੱਲ ਕੁਝ ਗੱਲਾਂ ਕਲੀਅਰ ਹੋ ਜਾਣੀਆਂ ਨੇ, ਤੇ ਰਾਹੁਲ ਗਾਂਧੀ ਦੀਆਂ ਮੁਸੀਬਤਾਂ ਵਧਣੀਆਂ ਹੀ ਨੇ ਕਹਿੰਦੇ ਜੀ ਕੱਲ ਨੂੰ, ਕਿਉਂਕਿ ਉਹ ਵਾਪਸ ਆ ਰਹੇ ਨੇ। ਤੇ ਸਤਿ ਸ੍ਰੀ ਅਕਾਲ ਪਿਆਰਿਓ ਕਹਿੰਦੇ ਨੇ ਆਪਣੇ ਮੁਕੱਦਰ ਬਾਈ ਜੀ। ਤੇ ਜਟਪੈੜ ਬਾਈ ਜੀ ਕਹਿੰਦੇ ਆ ਬਿਲਕੁਲ ਸੈਣੀ ਸਾਹਿਬ, ਕਾਂਗਰਸ ਸਾਰਿਆਂ ਨੂੰ ਮੁੱਖ ਮੰਤਰੀ ਵਾਲਾ ਝੱਗਾ ਚਾਹੀਦਾ ਹੈ ਜੀ ਉਹਨਾਂ ਨੂੰ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ। ਤੇ ਭਾਨ ਸਿੰਘ ਗਰੇਵਾਲ ਜੀ ਜੁੜੇ ਹੋਏ ਨੇ, ਭੁਪਿੰਦਰ ਸਿੰਘ ਭਾਰਤ ਜੀ ਤੇ ਐਡਵੋਕੇਟ ਰਾਜਨ ਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਕਹਿੰਦੇ ਆ। ਤੇ ਰਜਿੰਦਰ ਜੀਰਾ ਜੀ ਨੂੰ ਰਜਿੰਦਰ ਜੀਰਾ ਜੀ ਕਹਿੰਦੇ ਆ ਜਟਵੈੜ ਜੀ ਨੇ ਤਾਂ ਧੰਨ ਧੰਨ ਕਰਵਾਈ ਪਈ ਹੈ ਜੀ ਕਹਿੰਦੇ ਇੱਕ ਮਿੰਟਾਂ ਵਾਲੀ ਜੀ। ਭਾਨ ਸਿੰਘ ਗਰੇਵਾਲ ਬਾਈ ਜੀ ਕਹਿੰਦੇ ਆ ਲਾਈਕ ਨੰਬਰ 9 ਜੀ, ਤੇ ਉਹਨਾਂ ਦੇ ਕਮੈਂਟ ਆਉਣ ਲੱਗ ਗਏ ਨੇ ਹੁਣ, ਮਸਲਾ ਹੱਲ ਹੋ ਗਿਆ ਉਹਨਾਂ ਦਾ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਗਰੇਵਾਲ ਸਾਹਿਬ ਜਿਵੇਂ ਤੁਹਾਡੇ ਟਰੱਕ ਨਹੀਂ ਨਾ ਰੁਕਦਾ, ਇਵੇਂ ਮੋਬਾਈਲ ਵੀ ਕਹਿੰਦੇ ਤੁਹਾਡਾ ਚੱਲਦਾ ਹੀ ਰਹਿੰਦਾ ਹੈ, ਇੱਕ ਵਾਰੀ ਬੰਦ ਕਰਕੇ ਚਲਾ ਲਓ ਕਹਿੰਦੇ ਜੀ ਕਮੈਂਟ ਆਉਣ ਲੱਗ ਜਾਣਗੇ। ਗਰੇਵਾਲ ਸਾਹਿਬ ਕਹਿੰਦੇ ਰਜਿੰਦਰ ਕੁਮਾਰ ਜੀਰਾ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਜੀਰਾ ਜੀ ਕਹਿੰਦੇ ਆ ਕਿ ਔਜਲਾ ਸਾਹਿਬ ਉਸ ਵੇਲੇ ਤਾਂ ਕੁਲਬੀਰ ਜੀਰਾ ਇਹਨਾਂ ਨੂੰ ਖਿੱਚੀ ਫਿਰਦਾ ਸੀਗਾ, ਤੇ ਐਤਕੀ ਕਹਿੰਦੇ ਹੁਣ ਤਾਂ ਨੇੜੇ ਨਹੀਂ ਲੱਗਿਆ ਜੀ। ਤੇ ਇਸੇ ਤਰ੍ਹਾਂ ਅਗਲਾ ਸੁਣਿਆ ਗਰੇਵਾਲ ਸਾਹਿਬ ਕਹਿੰਦੇ ਜੀ ਭਾਰਤ ਸਾਹਿਬ ਪਰ ਨੋਟੀਫਿਕੇਸ਼ਨ ਨਹੀਂ ਆਉਂਦੀ ਛੋਟੇ ਵੀਰ, ਜ਼ਰੂਰ ਜੀ ਉਹਨੂੰ ਤੁਸੀਂ ਇੱਦਾਂ ਕਰੋ ਦੁਬਾਰਾ ਉਹਨੂੰ ਬੈੱਲ ਨੂੰ ਜਿਹੜਾ ਦਬਾ ਦਿਓ ਜੇ ਸੁਣ ਰਹੇ ਹੋ, ਤੇ ਸ਼ਾਇਦ ਉਹ ਹੋ ਸਕਦਾ ਕਿ ਤਾਂ ਕਰਕੇ ਨੋਟੀਫਿਕੇਸ਼ਨ ਨਹੀਂ ਆਉਂਦਾ, ਨਹੀਂ ਤਾਂ ਵੈਸੇ ਮੈਂ ਪਾਉਂਦਾ ਹੀ ਹੁੰਦਾ ਹਾਂ ਸਭ ਨੂੰ ਜੀ, ਤਾਂ ਉਹ ਜਿਹੜਾ ਮੈਸੇਜ ਤਾਂ ਪਹੁੰਚਦਾ ਹੋਵੇਗਾ। ਤੇ ਉਹਨੂੰ ਕਰ ਲਿਓ ਜੀ ਦੁਰੁਸਤ ਇੱਕ ਵਾਰੀ, ਸ਼ਾਇਦ ਹੋ ਸਕਦਾ ਤਾਂ ਕਰਕੇ ਹੋਇਆ ਹੋਵੇ, ਕਿਉਂਕਿ ਫੋਲੋ ਕਰ ਲਿਓ ਆਪਣਾ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਫਿਰ ਉਹ ਆਉਣ ਲੱਗ ਜਾਣਾ ਜੀ ਮੇਰੇ ਖਿਆਲ ਨਾਲ। ਤੇ ਰਜਿੰਦਰ ਜੀ ਕਹਿੰਦੇ ਆ ਗਰੇਵਾਲ ਸਾਹਿਬ ਜੀ ਸਤਿ ਸ੍ਰੀ ਅਕਾਲ, ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਕਹਿੰਦੇ ਆ ਬੈਂਸ ਭਰਾ ਵਾਰਸ ਪੰਜਾਬ ਦੇ ਵਿੱਚ ਸ਼ਮੂਲੀਅਤ ਕਰ ਗਏ ਆ, ਚੱਕੋ ਬਦਲਾਅ ਹੋ ਗਿਆ ਜੀ ਕਹਿੰਦੇ। ਤੇ ਲੋ ਦੋਸਤੋ ਇਹ ਸਨ ਤੁਹਾਡੇ ਸਭ ਦੋਸਤਾਂ ਦੇ ਸੁਨੇਹੇ, ਤੇ ਇਸ ਦੇ ਨਾਲ ਹੀ ਵੱਧ ਘੱਟ ਬੋਲੋ ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। 2 ਘੰਟੇ ਦਾ ਸਮਾਂ ਆਪਣਾ ਕੰਪਲੀਟ ਹੋ ਗਿਆ ਤੇ ਕੱਲ ਨੂੰ ਮਿਲਦੇ ਆ ਫਿਰ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਵੱਧ ਘੱਟ ਬੋਲ ਕੇ ਗੁਸਤਾਖੀ ਮਾਫ, ਤੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਨਾਮ ਰਹਿ ਗਿਆ ਮਾਫ਼ੀ ਚਾਹਵਾਂਗਾ ਜੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਪ ਦੇ ਉੱਤੇ ਸੁਣ ਰਿਹਾ, ਫੇਸਬੁੱਕ ਦੇ ਉੱਤੇ, ਵੈਬਸਾਈਟ ਦੇ ਉੱਤੇ ਜਾਂ ਯੂਟਿਊਬ ਦੇ ਜ਼ਰੀਏ, ਜਿਨ੍ਹਾਂ ਨੇ ਚੁੱਪ ਚਪੀਤੇ ਸੁਣਿਆ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਨੇ ਕਮੈਂਟ ਕੀਤੇ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਨੇ ਫੋਨ ਕਾਲ ਲਾ ਕੇ ਆਪਣੇ ਮਨ ਦੇ ਵਿਚਾਰ ਦਿੱਤੇ ਆ, ਉਹਨਾਂ ਦਾ ਵੀ ਸ਼ੁਕਰੀਆ, ਤੇ ਸਾਰੇ ਸਭ ਦਾ ਹੀ ਸ਼ੁਕਰੀਆ ਜੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦਾ ਮੁਲਾਕਾਤ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ।

0: ద్వాప రేడియో.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵੱਜਦੇ ਹਨ. ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ. ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ. ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ. ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ. ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ. ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ.
2: ਮਖਮਲ

0: ਵਾਹਿਗੁਰੂ ਜੀ।
1: ਗਰਗ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੇਓਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੇਓਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੇਓਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੇਓਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦੇਓਕੀ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ, ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜੰਗੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਹੋ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਇਹ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦੇਓਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
0: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ।

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: ਦਿਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾਉਂਦੇ ਹੁੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਕੀ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਜੋ ਕਿ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਉੱਥੇ ਲੈ ਚੱਲ ਚਰਖਾ ਮੇਰਾ, ਉੱਥੇ ਲੈ ਚੱਲ ਚਰਖਾ ਮੇਰਾ, ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ, ਮੇਰੀ ਲੌਂਗ ਦਾ ਪਿਆਲੀ।

0: निहलिया निहल डकले, निहलिया निहल डकले, जोगी उतरे पहाड़ों आया, जोगी उतरे पहाड़ों आया, विचर के दिकुक सुन के, विचर के दिकुक सुन के, विचर के दिकुक सुन के, विचर के दिकुक सुन के। धन्यवाद।
1: ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ, ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ, ਵਧੀਆ ਗਾਉਂਦੇ ਨੇ, ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਬੱਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ, ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ, ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਪ ਵਾਲੇ ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ।

0: ਇਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਉਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹੀ ਉਹਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਉਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਉਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ, ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾ ਪੁੱਛੀ ਤੂੰ ਜਰਵਾਣੇ ਨੂੰ, ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ, ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਫੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ, ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਅਤੇ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਅਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ಪಾಪಾ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਜੀ, ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਤੇ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਅੱਜ ਦੇ ਖਾਸ ਮੁੱਦੇ ਜਿਹੜੇ ਨੇ, ਚਲੰਤ ਮਾਮਲੇ ਜਿਹੜੇ ਨੇ, ਉਹਨਾਂ ਦੇ ਉੱਤੇ ਵਾਰਤਾਲਾਪ ਕਰਾਂਗੇ ਤੇ ਤੁਹਾਡੇ ਸੁਝਾਵਾਂ ਦੀ ਤੇ ਤੁਹਾਡੇ ਜਿਹੜਾ ਵਿਚਾਰਾਂ ਦੀ ਵੀ ਜਿਹੜੀ ਹੈ ਉਡੀਕ ਰਹੇਗੀ. ਤੇ ਅੱਜ ਦੋਸਤੋ 2 ਜੁਲਾਈ ਦਾ ਦਿਨ ਹੋ ਗਿਆ ਤੇ ਵੀਰਵਾਰ ਵਾਲਾ ਦਿਨ ਹੈ, 2026 ਦਾ ਦਿਹਾੜਾ ਸਾਲ ਦਾ. ਤੇ ਗੱਲਾਂ ਬਾਤਾਂ ਕਰਦੇ ਹਾਂ ਫਿਰ ਨਾਲ ਨਾਲ ਸਮਾਂ ਤੇ ਸਥਿਤੀ ਦੇ ਉੱਤੇ ਬਾਤ ਪਾ ਕੇ ਤੇ ਅੱਗੇ ਵਧਦੇ ਹਾਂ. ਘੜੀਆਂ ਦੇ ਉੱਤੇ ਇਸ ਵਕਤ ਫਿਨਲੈਂਡ ਦੇ ਮੁਤਾਬਕ 7:09 ਦਾ ਸਮਾਂ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09 ਹੋ ਗਏ ਨੇ. ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:09 ਦਾ ਸਮਾਂ ਹੈ ਜੀ. ਇਸੇ ਤਰ੍ਹਾਂ ਭਾਰਤ ਦੇ ਵਿਚ ਰਾਤ ਦੇ 9:39 ਦਾ ਸਮਾਂ ਹੋ ਗਿਆ. ਤਾਰੇ ਟਿਮਟਮਾ ਰਹੇ ਨੇ ਤੇ ਨਾਲ ਮੌਸਮ ਬਹਾਰ ਜਿਹੜੀ ਹੈ, ਕਹਿ ਸਕਦੇ ਹਾਂ ਕਿ ਮੌਨਸੂਨ ਜਿਹੜਾ ਚੱਕਰ ਚੱਲਣਾ ਸ਼ੁਰੂ ਹੋ ਗਿਆ ਬਹੁਤ ਸਾਰੇ ਇਲਾਕਿਆਂ ਦੇ ਵਿਚ, ਜਿਹੜਾ ਪੰਜਾਬ ਦੇ ਵਿਚ, ਹਿਮਾਚਲ ਦੇ ਵਿਚ ਜਿਹੜਾ ਰਾਹਤ ਮਿਲੀ ਹੈ ਗਰਮੀ ਤੋਂ ਵੀ ਤੇ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਸੁੱਖ ਦਾ ਸਾਹ ਜਿਹੜਾ ਲੈਣ ਦਾ ਸਮਾਂ ਮਿਲਿਆ, ਕਿਉਂਕਿ ਫਸਲਾਂ ਜਿਹੜੀਆਂ ਸੀ ਗਰਮੀ ਦੇ ਨਾਲ ਸੁੱਕ ਰਹੀਆਂ ਸੀ. ਪਾਣੀ ਦਾ ਮੁੱਦਾ ਜਿਹੜਾ ਤੇ ਨਾਲ ਨਾਲ ਬਿਜਲੀ, ਸਾਰਾ ਕੁਝ ਜਿਹੜਾ ਉਹਦਾ ਵੀ ਗੇੜ ਵੱਜਦਾ ਸੀ. ਤੇ ਦੋਸਤੋ, ਇਸੇ ਤਰ੍ਹਾਂ ਹੀ ਜਿਹੜਾ UK ਦੇ ਵਿਚ ਸ਼ਾਮ ਦੇ 5:00 ਤੇ ਘੜੀਆਂ ਦੇ ਉੱਤੇ 10 ਮਿੰਟ ਦਾ ਸਮਾਂ ਹੈ. ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ ਇਸ ਵਕਤ ਆਪਣੇ 6:10 ਹੈ. ਤੇ ਲਓ ਫਿਰ ਘੜੀਆਂ ਨੂੰ ਮਿਲਾਵੋ ਨਾਲ ਦੋਸਤਾਂ, ਮਿੱਤਰਾਂ, ਯਾਰਾਂ ਬੇਲੀਆਂ, ਸਹੇਲੀਆਂ ਨੂੰ ਕਰੋ ਨਾਲ ਜੋੜੋ ਤੇ ਸੁਨੇਹਾ ਦੇਵੋ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ. ਤੇ ਦੁਆਬਾ ਰੇਡੀਓ ਨੂੰ ਤੁਸੀਂ ਸੁਣ ਸਕਦੇ ਹੋ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਦੇ ਉੱਤੇ, ਯੂਟਿਊਬ ਦੇ ਉੱਤੇ ਤੇ ਹਰ ਜਗ੍ਹਾ ਹੀ ਟੈਲੀਗ੍ਰਾਮ ਦੇ ਵਿਚ ਵੀ ਜਿਹੜਾ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ ਤੇ ਓਫੀਸ਼ੀਅਲ ਪੇਜਾਂ ਦੇ ਨਾਲ ਜੁੜ ਸਕਦੇ ਹੋ. ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਅੱਜ ਦੇ ਖਾਸ ਮੁੱਦਿਆਂ ਦੇ ਉੱਤੇ ਵੀ ਕਰਾਂਗੇ. ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਟਰੰਪ ਦੇ ਜਿਹੜੇ ਭੇਦ ਹੈ, ਹੋਰ ਸਾਰਾ ਸਿਲਸਿਲਾ ਉਹਨੂੰ ਵੀ ਖੋਲਣ ਦੀ ਕੋਸ਼ਿਸ਼ ਰਹੇਗੀ. ਅੱਜ ਦੇ ਵਿਚਾਰ ਦੇ ਵਿੱਚੋਂ 2 ਜੁਲਾਈ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਲੋਕਾਂ ਨੂੰ ਸੁਨਹਿਰੀ ਸੁਪਨੇ ਵਿਖਾ ਕੇ ਆਪਣੀ ਚੌਧਰ ਕਾਇਮ ਰੱਖਣੀ ਚਲਾਕ ਤੇ ਬੇਈਮਾਨ ਲੀਡਰਾਂ ਦਾ ਕੰਮ ਹੈ. ਅੱਜ ਦੇ ਦਿਹਾੜੇ ਦੇ ਉੱਤੇ 2 ਜੁਲਾਈ 1897 ਦੇ ਵਿਚ ਇਟਲੀ ਦੇ ਵਿਗਿਆਨੀ ਹੋਏ ਨੇ ਮਾਰਕੋਨੀ ਨੂੰ ਰੇਡੀਓ ਦਾ ਜਿਹੜਾ ਸੀ ਪੈਂਟੈਂਟ ਉਹਨਾਂ ਨੇ ਮਿਲਿਆ ਸੀ ਉਹਨਾਂ ਨੂੰ. ਤੇ 1923 ਦੇ ਵਿਚ ਚੋਰਾ ਚੋਰੀ ਕਾਂਡ ਗੋਰਖਪੁਰ UP ਦੇ ਨਾਲ ਸੰਬੰਧਿਤ ਇਹ ਕਾਂਡ ਹੋਇਆ ਸੀ ਤੇ 19 ਦੇਸ਼ ਭਗਤਾਂ ਨੂੰ ਫਾਂਸੀ ਲਾਈ ਗਈ ਸੀ, ਉਹਦਾ ਜ਼ਿਕਰ ਕਰਾਂਗੇ ਸੰਖੇਪ ਦੇ ਵਿਚ. 1961 ਦੇ ਵਿਚ ਪ੍ਰਸਿੱਧ ਅਮਰੀਕੀ ਲੇਖਕ ਹੋਏ ਨੇ ਅਰਨੈਸਟ ਹੈਮਗਿੰਟਨ ਦਾ ਜਿਹੜਾ ਦੇਹਾਂਤ ਹੁੰਦਾ ਹੈ. ਤੇ 1972 ਦੇ ਵਿਚ ਸਾਬਕਾ ਜਿਹੜੇ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਪਾਕਿਸਤਾਨ ਦੇ ਜ਼ੁਲਫ ਅਲੀ ਕਾ ਜਿਹੜੇ ਨੇ ਭੁੱਟੋ ਹੁਣੀ, ਉਨ੍ਹਾਂ ਵੱਲੋਂ ਸ਼ਿਮਲੇ ਸਮਝੌਤੇ ਉੱਤੇ ਜਿਹੜੇ ਸੀ ਦਸਤਖਤ ਕੀਤੇ ਗਏ ਸਨ. 1990 ਦੇ ਵਿਚ ਸਾਊਦੀ ਅਰਬ ਦੇ ਵਿਚ ਮੱਕੇ ਦੀ ਜਿਹੜੀ ਸੁਰੰਗ ਦੇ ਵਿਚ ਭਗਦੜ ਮਚਨ ਦੇ ਨਾਲ ਜਿਹੜਾ ਸੀ 1426 ਮੌਤਾਂ ਦਰਜ ਕੀਤੀਆਂ ਗਈਆਂ ਸਨ. ਤੇ ਅੱਜ ਦੇ ਦਿਹਾੜੇ ਦੇ ਉੱਤੇ ਗੱਲਬਾਤ ਕਰਦਿਆਂ ਚੋਰਾ ਚੋਰੀ ਕਾਂਡ ਦੀ ਸਭ ਤੋਂ ਪਹਿਲਾਂ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ. ਪਹਿਲੇ ਵਿਸ਼ਵ ਯੁੱਧ ਦੇ ਖਤਮ ਹੁੰਦਿਆਂ ਹੀ ਸਰਕਾਰ ਨੇ ਦੇਸ਼ ਦੇ ਵਿਚ ਜੋ ਦੇਸ਼ ਭਗਤਾਂ ਨੇ ਗਦਰ ਲਹਿਰ ਚਲਾਈ ਸੀ ਉਸਦੇ ਅਧੀਨ ਜੋ ਮੁਕੱਦਮੇ ਚੱਲੇ ਉਹਨਾਂ ਦੀ ਜਾਂਚ ਲਈ ਜਿਹੜੀ ਬਣੀ ਕਮੇਟੀ ਸੀ ਸਿੰਡੀਸਨ ਨੇ ਰਿਪੋਰਟ ਦਿੱਤੀ ਤੇ ਅੱਗੋਂ ਲਈ ਰਾਜਸੀ ਸਰਗਰਮੀਆਂ ਰੋਕਣ ਦੇ ਲਈ ਰੋਲ ਟੈਕਟ ਬਿੱਲ ਜਿਹੜਾ ਸੀ ਜੋ ਕਿ 1919 ਦੇ ਵਿਚ ਪਾਸ ਹੋਇਆ, ਸਰਕਾਰ ਨੇ ਉਹਨੂੰ ਜਿਹੜਾ ਸੀ ਲਾਗੂ ਕਰਨ ਦੀ ਸਿਫਾਰਿਸ਼ ਕੀਤੀ. ਇਸਦੇ ਪ੍ਰਧਾਨ ਮਿਸਟਰ ਰੋਲਟ ਦੇ ਨਾਂ ਦੇ ਉੱਤੇ ਇਹ ਜਿਹੜਾ ਸੀ ਰੋਲ ਟੈਕਟ ਜਿਹੜਾ ਸੀ ਮਸ਼ਹੂਰ ਹੋਇਆ, ਜਿਸਦੇ ਰੋਸ ਦੇ ਵਜੋਂ ਮੁਜ਼ਾਹਰੇ, ਰੈਲੀਆਂ ਹੋਈਆਂ ਤੇ ਜਲਿਆਂ ਵਾਲਾ ਬਾਗ ਦਾ ਜਿਹੜਾ ਖੂਨੀ ਸਾਕਾ ਵਾਪਰਿਆ ਸੀ. 1920 ਦੇ ਵਿਚ ਲਾਲਾ ਲਾਜਪਤ ਰਾਏ ਦੀ ਪ੍ਰਧਾਨਗੀ ਹੇਠ ਕਾਂਗਰਸ ਦਾ ਸਪੈਸ਼ਲ ਸਮਾਗਮ ਕਲਕੱਤਾ ਵਿਖੇ ਹੁੰਦਾ ਹੈ ਤੇ ਉਸਦੇ ਵਿਚ ਉਹ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਦੇ ਖਿਲਾਫ਼ ਨਾ ਮਿਲਵਰਤਨ ਲਹਿਰ ਚਲਾਈ ਜਾਵੇ ਤੇ ਮਹਾਤਮਾ ਗਾਂਧੀ ਨੇ 1 ਜਨਵਰੀ 1921 ਨੂੰ ਕਾਂਗਰਸ ਦੇ ਸਹਿਯੋਗ ਦੇ ਨਾਲ ਲੋਕਾਂ ਨੂੰ ਅਦਾਲਤਾਂ, ਵਿਦੇਸ਼ੀ ਕੱਪੜੇ, ਸਰਕਾਰੀ ਸਕੂਲਾਂ, ਕਾਲਜਾਂ ਦਾ ਬਾਈਕਾਟ ਕਰਨ ਦਾ ਜਿਹੜਾ ਸੱਦਾ ਦੇ ਕੇ ਨਾ ਮਿਲ ਵਰਤਨ ਜਿਹੜਾ ਅੰਦੋਲਨ ਸ਼ੁਰੂ ਕਰ ਦਿੱਤਾ। ਅੰਦੋਲਨ ਦਾ ਜਿਹੜਾ ਇਹ ਨਤੀਜਾ ਹੋਇਆ ਸੀ ਅੱਗੇ ਕਿ ਇਹ ਜਿਹੜਾ ਸੀ ਐਕਟ ਲਾਗੂ ਨਾ ਹੋ ਸਕਿਆ ਤੇ ਐਕਟ ਦੇ ਖਿਲਾਫ਼ ਅੰਦੋਲਨ ਸ਼ੁਰੂ ਕਰਨ ਸਮੇਂ ਗਾਂਧੀ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਸਾਲ ਦੇ ਅੰਦਰ ਅੰਦਰ, 1 ਸਾਲ ਦੇ ਅੰਦਰ ਅੰਦਰ ਭਾਰਤ ਨੂੰ ਪੂਰਨ ਸਵਰਾਜ ਲੈ ਕੇ ਜਿਹੜਾ ਦੇਵਾਂਗਾ। ਵਾਅਦੇ ਤੋਂ ਪਿੱਛੇ ਹਟਣ ਦੇ ਉੱਤੇ ਲੋਕਾਂ ਦਾ ਅੰਦੋਲਨ ਜਿਹੜਾ ਸੀ ਉਹਦੇ ਢੰਗ ਤੋਂ ਜਿਹੜਾ ਸੀ ਮੋਹ ਭੰਗ ਹੋਇਆ ਤੇ ਜਦ ਯੂਪੀ ਦੇ ਜ਼ਿਲ੍ਹੇ ਗੋਰਖਪੁਰ ਦੇ ਚੋਰਾ ਚੋਰੀ ਕਸਬੇ ਦੇ ਵਿੱਚ ਲੋਕ ਮੁਜ਼ਾਹਰਾ ਕਰ ਰਹੇ ਸਨ ਤਾਂ ਉਹਨਾਂ ਦੇ ਆਗੂਆਂ ਨੂੰ ਪੁਲਿਸ ਫੜ ਕੇ ਥਾਣੇ ਲੈ ਗਈ। ਭੀੜ ਥਾਣੇ ਅੱਗੇ ਆਗੂਆਂ ਦੀ ਜਿਹੜੀ ਸੀ ਰਿਹਾਈ ਦੇ ਲਈ ਨਾਅਰੇ ਲਾਉਣ ਲੱਗ ਪਈ ਤਾਂ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ, ਜਿਹਦੇ ਵਿੱਚ 3 ਜਿਹੜੇ ਸਨ ਮੁਜ਼ਾਹਰਾਕਾਰੀ ਮੈਂਬਰ ਜਿਹੜੇ ਸਨ ਮਾਰੇ ਗਏ ਤੇ 5 ਫਰਵਰੀ 1922 ਨੂੰ ਗੁੱਸੇ ਦੇ ਵਿੱਚ ਆਏ ਲਗਭਗ 3000 ਲੋਕਾਂ ਨੇ ਗੋਲੀਆਂ ਦੀ ਪਰਵਾਹ ਨਾ ਕਰਦੇ ਹੋਏ ਪੁਲਿਸ ਨੂੰ ਥਾਣੇ ਦੇ ਅੰਦਰ ਵੜਨ ਦੇ ਲਈ ਮਜਬੂਰ ਕਰ ਦਿੱਤਾ ਸੀ ਤੇ ਥਾਣੇ ਨੂੰ ਅੱਗ ਲਾ ਦਿੱਤੀ, ਜਿਸ ਦੇ ਵਿੱਚ 22 ਪੁਲਿਸ ਵਾਲੇ ਜਿਉਂਦੇ ਸਾੜ ਦਿੱਤੇ ਗਏ ਤੇ ਗਾਂਧੀ ਨੇ ਇਸ ਘਟਨਾ ਦੀ ਕਰੜੀ ਨਿੰਦਿਆ ਕਰਦਿਆਂ ਨਾ ਮਿਲ ਵਰਤਨ ਲਹਿਰ ਬੰਦ ਕਰ ਦਿੱਤੀ। 1922 ਦੀ ਚੋਰਾ ਚੋਰੀ ਘਟਨਾ ਨੇ ਗਾਂਧੀ ਦੇ ਵੱਲੋਂ ਨਾ ਮਿਲ ਵਰਤਨ ਲਹਿਰ ਵਾਪਸ ਲੈਣ ਦੇ ਉੱਤੇ ਸ਼ਹੀਦ ਭਗਤ ਸਿੰਘ ਦੇ ਮਨ ਨੂੰ ਹਿਲਾਇਆ ਤੇ ਉਹ ਸਮਝ ਗਿਆ ਕਿ ਉਸਦਾ ਰਸਤਾ ਜਿਹੜਾ ਗਾਂਧੀ ਤੇ ਕਾਂਗਰਸੀ ਦੇ ਆਜ਼ਾਦੀ ਪ੍ਰਾਪਤ ਕਰਨ ਦੇ ਰਸਤੇ ਤੋਂ ਜਿਹੜਾ ਵੱਖਰਾ ਹੈ। ਭਗਤ ਸਿੰਘ ਉਹਨਾਂ ਤੇ ਉਸਦੇ ਜਿਹੜੇ ਸਾਥੀਆਂ ਨੇ ਅੰਦੋਲਨ ਵਾਪਸ ਲੈਣ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਕਾਂਗਰਸ ਦੇ ਨਾਲੋਂ ਨਾਤਾ ਤੋੜ ਕੇ ਨਵੀਂ ਪਾਰਟੀ ਬਣਾਉਣ ਤੇ ਇਨਕਲਾਬ ਦੇ ਲਈ ਸਿਧਾਂਤਕ ਸਮਝ ਬਣਾਉਣ ਦੇ ਉੱਤੇ ਇਨਕਲਾਬੀ ਲਈ ਨਵੇਂ ਸਾਥੀਆਂ ਨੂੰ ਤਿਆਰ ਕਰਨ ਦੇ ਵਾਸਤੇ ਆਪਣੇ ਢੰਗ ਦੇ ਨਾਲ ਸੰਘਰਸ਼ ਕਰਨ ਦਾ ਫੈਸਲਾ ਲੈ ਲਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਇੱਕ ਦਿਨ ਦੀ ਕਾਰਵਾਈ ਨੂੰ ਅੱਗੇ ਪਾਉਣਾ ਵੀ ਸੰਘਰਸ਼ਸ਼ੀਲ ਲੋਕਾਂ ਦੀ ਮਾਨਸਿਕਤਾ ਨੂੰ ਕੁਰਾਹੇ ਪਾਉਣ ਬਰਾਬਰ ਹੁੰਦਾ ਹੈ। ਅਜਿਹੇ ਕਦਮ ਆਮ ਲੋਕਾਂ ਨੂੰ ਮਾਨਸਿਕ ਤੌਰ ਦੇ ਉੱਤੇ ਹਾਰਿਆ ਹੋਇਆ ਬਣਾ ਦਿੰਦੇ ਨੇ ਤੇ ਅੱਜ ਦੇ ਦਿਨ 1923 ਦੇ ਵਿੱਚ 2 ਜੁਲਾਈ ਨੂੰ 19 ਦੇਸ਼ ਭਗਤਾਂ ਨੂੰ ਗੋਰਖਪੁਰ ਯੂਪੀ ਦੀ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ, ਜਿਸ ਦਾ ਕਾਂਡ ਦਾ ਜਿਹੜਾ ਨਾਲ ਬਣਦਾ ਹੈ ਜ਼ਿਕਰ ਕੀਤਾ ਹੈ ਉਹਨੂੰ ਉਸ ਸਮੇਂ ਦਾ ਚੋਰਾ ਚੋਰੀ ਕਾਂਡ ਜਿਹੜਾ ਕਿਹਾ ਜਾਂਦਾ ਹੈ। 1919, 1920, 1921 ਤੇ 1922 ਦੇ ਸਮੇਂ ਦੀ ਇਹ ਦੋਸਤੋ ਗੱਲਬਾਤ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਸਭ ਤੋਂ ਪਹਿਲਾਂ ਦੇਸ਼ ਪ੍ਰੇ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ ਤੇ ਫਿਰ ਹੋਰ ਸਾਰੇ ਸਿਲਸਿਲੇ ਦੇ ਉੱਤੇ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਵੱਲ ਤੋਂ ਜਾਣ ਤੋਂ ਪਹਿਲਾਂ ਆਪਾਂ ਫੀਫਾ ਵਰਲਡ ਕੱਪ ਦੀ ਜਿਹੜੀ ਕਹਾਣੀ ਬਾਤ ਪਾ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ। ਟਰੰਪ ਸਾਹਿਬ ਦੇ ਭੇਦ ਵੀ ਖੋਲਾਂਗੇ ਤੇ ਹੋਰ ਸਾਰਾ ਜਿਹੜਾ ਸਿਲਸਿਲਾ ਹੈ ਉਹਨੂੰ ਅੱਗੇ ਤੋਰਨ ਦੀ ਕੋਸ਼ਿਸ਼ ਜਿਹੜੀ ਹੈ ਜਾਰੀ ਰਹੇਗੀ। ਕੈਨੇਡਾ ਡੇ ਕੱਲ੍ਹ ਮਨਾਇਆ ਗਿਆ ਤੇ ਬਹੁਤ ਬਹੁਤ ਸਭ ਨੂੰ ਮੁਬਾਰਕ ਹੈ ਜੀ ਤੇ ਕੈਨੇਡਾ ਦੇ ਡੇ ਦੀਆਂ ਵੀ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਲੋਕ ਵੱਸਦੇ ਆ ਉੱਥੇ ਤੇ ਮਾਣ ਹੈ ਉਹਨਾਂ ਨੂੰ, ਉਹ ਵੀ ਉਹਨਾਂ ਦਾ ਮੁਲਕ ਹੈ। ਤੇ ਇਸੇ ਤਰ੍ਹਾਂ ਹੀ ਗੱਲਬਾਤ ਕਰਦੇ ਹਾਂ ਫੀਫਾ ਵਰਲਡ ਕੱਪ ਦੀ। ਫੀਫਾ ਵਿਸ਼ਵ ਕੱਪ ਜਿਹੜਾ 2026 ਦੇ ਨਾਕਆਊਟ ਰਾਊਂਡ ਜਿਹੜੇ ਕੱਲ੍ਹ ਵਾਪਰੇ ਹੈ, ਪੜਾਅ ਦੇ ਬੇਹੱਦ ਰੋਮਾਂਚਕ ਤੇ ਤਣਾਅਪੂਰਨ ਮੁਕਾਬਲਿਆਂ 'ਚ USA ਜਿਹੜਾ, ਅਮਰੀਕਾ ਤੇ ਸਪੇਨ ਨੇ ਆਪਣੇ ਆਪਣੇ ਮੈਚ ਜਿੱਤ ਕੇ ਅਗਲੇ ਦੌਰ ਦੇ ਵਿੱਚ ਜਗ੍ਹਾ ਪੱਕੀ ਕਰ ਲਈ। ਸੈਨ ਫਰਾਂਸਿਸਕੋ ਬੇ ਏਰੀਆ ਸਟੇਡੀਅਮ ਦੇ ਵਿੱਚ ਖੇਡੇ ਗਏ ਇੱਕ ਅਹਿਮ ਮੁਕਾਬਲੇ ਦੇ ਵਿੱਚ ਮੇਜ਼ਬਾਨ ਅਮਰੀਕਾ ਨੇ ਬੋਸਨੀਆ ਜਿਹੜੇ ਨੇ ਉਹਨਾਂ ਨੂੰ ਜਿਹੜਾ ਸੀ 2-0 ਦੇ ਨਾਲ ਹਰਾ ਦਿੱਤਾ। ਹਾਲਾਂਕਿ ਅਮਰੀਕੀ ਟੀਮ ਦੇ ਲਈ ਇਹ ਜਿੱਤ ਆਸਾਨ ਨਹੀਂ ਰਹੀ ਕਿਉਂਕਿ ਮੈਚ ਦੇ 64ਵੇਂ ਮਿੰਟ ਦੇ ਵਿੱਚ ਫੋਲਾਰਿਨ ਬਾਲੋਗੁਨ ਨੂੰ ਜਿਹੜਾ ਸੀ ਰੈੱਡ ਕਾਰਡ ਮਿਲਣ ਦੇ ਕਾਰਨ ਟੀਮ ਨੂੰ 10 ਖਿਡਾਰੀਆਂ ਦੇ ਨਾਲ ਹੀ ਖੇਡਣਾ ਪਿਆ ਸੀ। ਇਸ ਦੇ ਬਾਵਜੂਦ 82ਵੇਂ ਮਿੰਟ ਦੇ ਵਿੱਚ ਮਲਿਕ ਟਿਲਮੈਨ ਦੇ ਸ਼ਾਨਦਾਰ ਫ੍ਰੀ ਕਿੱਕ ਗੋਲ ਨੇ ਅਮਰੀਕਾ ਦੀ ਜਿੱਤ ਦੇ ਉੱਤੇ ਮੋਹਰ ਲਗਾ ਦਿੱਤੀ। ਇਸੇ ਦਿਨ ਦੇ ਦੂਜੇ ਹਾਈ ਪ੍ਰੋਫਾਈਲ ਮੁਕਾਬਲੇ ਦੇ ਵਿੱਚ ਸਪੇਨ ਦੀ ਮਜ਼ਬੂਤ ਟੀਮ ਨੇ ਲਾਸ ਏਂਜਲਸ ਸਟੇਡੀਅਮ ਦੇ ਵਿੱਚ ਆਸਟਰੀਆ ਦੇ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਗਲੇ ਸਫ਼ਰ ਦੇ ਵੱਲ ਕਦਮ ਵਧਾਏ ਤੇ ਇਸ ਤੋਂ ਪਹਿਲਾਂ ਦੇ ਮੁਕਾਬਲਿਆਂ ਦੇ ਵਿੱਚ ਬੈਲਜੀਅਮ ਨੇ ਸੈਨੇਗਲ ਨੂੰ ਵਾਧੂ ਸਮੇਂ ਜਿਹੜਾ ਸੀ ਟਾਈਮ ਦੇ ਵਿੱਚ ਐਕਸਟਰਾ ਟਾਈਮ ਦੇ ਵਿੱਚ 3-2 ਦੇ ਨਾਲ ਤੇ ਇੰਗਲੈਂਡ ਨੇ ਡੀ ਆਰ ਕੋਂਗੋ ਨੂੰ 2-1 ਦੇ ਨਾਲ ਹਰਾ ਕੇ ਪਹਿਲਾਂ ਹੀ ਰਾਊਂਡ ਜਿਹੜਾ ਸੀ ਆਫ 16ਵੇਂ ਦੇ ਵਿੱਚ ਆਪਣੀ ਜਗ੍ਹਾ ਸੁਰੱਖਿਅਤ ਕਰ ਲਈ ਹੈ। ਵੈਸੇ ਬੜਾ ਟਫ ਮੈਚ ਸੀ, ਰਾਤੀ ਦੇਖਿਆ ਥੋੜਾ ਜਿਹਾ। ਤੇ 20 ਮਿੰਟਾਂ ਦੇ ਵਿੱਚ ਕਹਿ ਲਓ ਕਿ ਜੀਭ ਕੱਢ ਕੇ ਰੱਖ ਦਿੱਤੀ ਸੈਨੇਗਲ ਵਾਲਿਆਂ ਨੇ ਆਪਣੇ ਬੈਲਜੀਅਮ ਵਾਲਿਆਂ ਦੀ, ਪਰ ਫਿਰ ਵੀ ਪਤਾ ਨਹੀਂ ਕਿੰਨਾ ਕਾਮਯਾਬ ਹੋਏ ਤੇ ਉਹਨਾਂ ਨੇ ਪਹਿਲਾ ਗੋਲ ਜਿਹੜਾ ਦਾਗ ਦਿੱਤਾ ਸੀ ਪਹਿਲੇ 45 ਮਿੰਟਾਂ ਦੇ ਵਿੱਚ, ਤੇ ਉਸ ਤੋਂ ਬਾਅਦ 3-2 ਦੇ ਨਾਲ ਜਿਹੜੀ ਇਸ ਮੈਚ ਦੀ ਸਮਾਪਤੀ ਹੋਈ ਹੈ। ਅੱਜ ਜਿਹੜੇ ਜਾਂ ਕੱਲ ਨੂੰ ਖੇਡਣ ਵਾਲੇ ਮੈਚ ਨੇ ਉਹਨਾਂ ਦਾ ਜ਼ਿਕਰ ਕਰੇ, ਕੱਲ ਨੂੰ ਬਹੁਤ ਇੰਟਰਸਟਿੰਗ ਮੈਚ ਹੈ ਕੱਲ ਦਾ ਅਰਜਨਟਾਈਨਾ ਬਨਾਮ ਕੇਪ ਵਰਡੇ ਦਾ, ਤੇ ਉਹ ਦੇਖਣ ਯੋਗ ਮੈਚ ਹੈ, ਵੀ ਬੜਾ ਫਸਵਾਂ ਮੈਚ ਹੋਏਗਾ। ਆਸਟ੍ਰੇਲੀਆ ਬਨਾਮ ਮਿਸਰ ਜਿਹੜਾ ਇਹ ਮੈਚ ਹੈ ਤੇ ਕੋਲੰਬੀਆ ਬਨਾਮ ਘਾਨਾ ਮੈਚ ਜਿਹੜਾ ਇਹ ਕੱਲ ਦੇ ਮੈਚ ਜਿਹੜੇ ਨੇ ਹੋਣਗੇ। ਤੇ ਲੋ ਦੋਸਤੋ, ਇਸੇ ਤਰ੍ਹਾਂ ਹੀ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਵਧਾਉਂਦੇ ਹਾਂ ਅੱਜ ਦੇ ਸਿਲਸਿਲੇ ਦੀ। ਤੇ ਜਿਵੇਂ ਕਿ ਕਹਿ ਲਓ ਕਿ ਆਪਣੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕਰਦੇ ਹਾਂ ਤੁਹਾਡੇ ਨਾਲ ਸਾਂਝੀਆਂ, ਜਿਵੇਂ ਕਿ ਗੱਲ ਕਰਦੇ ਹਾਂ ਆਪਣੇ ਕਹਿ ਸਕਦੇ ਹਾਂ ਕਿ ਧਰਮ ਦੇ ਵਿੱਚੋਂ ਬੇਦਖਲ ਕਰ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਹੀ ਬਹੁਤ ਵੱਡਾ ਫੈਸਲਾ ਜਿਹੜਾ ਕ੍ਰਿਸਚਨ ਚਰਚ ਨੇ, ਰੋਮ ਦੀ ਚਰਚ ਨੇ ਲਿਆ, ਪੋਪ ਲੀਓ ਨੇ, ਉਹਨਾਂ ਨੇ ਕੀ ਕੀਤਾ ਹੈ, ਬੜਾ ਕਹਿ ਸਕਦੇ ਹਾਂ ਕਿ ਸਖ਼ਤ ਫੈਸਲਾ ਲਿਆ ਉਹਦੇ ਵਿੱਚ। ਤੇ ਜੇ ਦੇਖਦੇ ਹਾਂ ਧਰਮਾਂ ਦੀ ਰਾਜਨੀਤੀ ਦੇ ਵਿੱਚ, ਤੇ ਉਹਦਾ ਜ਼ਿਕਰ ਕਰਾਂਗੇ ਅੱਗੇ ਜਾ ਕੇ। ਤੇ ਟਰੰਪ ਦੇ ਵੀ ਕੁਝ ਭੇਤ ਨੇ, ਉਹਨਾਂ ਦੀ ਗੱਲ ਖੋਲਾਂਗੇ। ਤੇ ਨਾਲ ਦੀ ਨਾਲ ਸ਼ਾਂਤੀਪੂਰਨ ਦੇਸ਼ਾਂ ਦੇ ਵਿੱਚ ਆਈਸਲੈਂਡ ਪਹਿਲੇ ਨੰਬਰ ਦੇ ਉੱਤੇ, ਤੇ ਹੋਰ ਮੁਲਕਾਂ ਦਾ ਜ਼ਿਕਰ ਕਰਾਂਗੇ। ਤੇ ਲੋ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਕਰਾਂਗੇ। ਤੇ ਉਸ ਤੋਂ ਪਹਿਲਾਂ ਇੱਕ ਝਾਤ ਜਿਹੜੀ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਜਿਹੜੀਆਂ ਨੇ, ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ, ਤੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਹੋ ਗਈ ਕਾਂਗਰਸ ਦੇ ਵਿੱਚ ਪਾਟੋ ਧਾੜ ਹੈ, ਤੇ ਦੂਸਰੇ ਪਾਸੇ ਸੀਐਮ ਮਾਨ ਸਾਹਿਬ ਵਿਪਾਸਨਾ ਦੇ ਲਈ ਤਿਆਰ ਹੈ, ਲਟਕਿਆ ਡੀਏ ਵਿਚਕਾਰ ਹੈ, ਤੇ ਬੇਅਦਬੀ ਦੀ ਜਾਂਚ ਫਿਰ ਤੋਂ ਜਿਹੜੀ ਹੈ ਚੱਲਣ ਦੀ ਸ਼ੁਰੂਆਤ ਹੈ। ਤੇ ਦੋਸਤੋ, ਇੱਥੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਕਿ ਪੰਜਾਬ ਦੀ ਨਵੀਂ ਲੈਂਡ ਪੂਲਿੰਗ ਨੀਤੀ ਜਿਹੜੀ ਹੈ ਕਿਸਾਨਾਂ ਦੇ ਲਈ ਫਾਇਦੇਮੰਦ ਹੈ ਜਾਂ ਨਵੇਂ ਵਿਵਾਦ ਦੀ ਸ਼ੁਰੂਆਤ ਹੋ ਗਈ ਹੈ। ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਸਿਆਸੀ ਸਮੀਕਰਨ ਬਦਲੇਗਾ? ਦਲਜੀਤ ਦੋਸਾਂਝ ਨੇ ਜਿਹੜਾ ਸਿਆਸਤ ਤੋਂ ਦੂਰੀ ਬਣਾਈ ਹੈ, ਕਿਉਂ ਬਣਾਈ ਹੈ? ਉਹਨਾਂ ਨੇ ਵੀ ਅੱਜ ਬਿਆਨਬਾਜ਼ੀ ਕੀਤੀ ਹੈ, ਕੋਕਰੋਚ ਪਾਰਟੀ ਤੋਂ ਬਾਰੇ ਜਿਹੜਾ ਸਵਾਲ ਪੁੱਛਿਆ ਗਿਆ ਸੀ ਤੇ ਉਹਨਾਂ ਦਾ ਜਵਾਬ ਆਇਆ। ਦੁਨੀਆਂ ਦੇ ਵਿੱਚ ਕੀ ਚੱਲ ਰਿਹਾ? ਫੀਫਾ ਵਰਲਡ ਕੱਪ ਤੋਂ ਲੈ ਕੇ ਕੈਨੇਡਾ, ਅਮਰੀਕਾ, ਇਰਾਨ, ਰੂਸ, ਯੂਕਰੇਨ, ਜਾਪਾਨ ਤੱਕ ਦੀ ਝਾਤ ਮਾਰਾਂਗੇ। ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਦਲਜੀਤ ਦੋਸਾਂਝ ਹੋਣਾ ਤੋਂ। ਕਹਿੰਦੇ ਨੇ ਕਿ ਮੈਂ ਭਾਈ ਕਲਾਕਾਰ ਹਾਂ, ਮੈਂ ਨੇਤਾ ਨਹੀਂ। ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਦਲਜੀਤ ਦੋਸਾਂਝ ਬੋਲੇ ਹੈ। ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਨੇ ਬੁੱਧਵਾਰ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲ ਰਹੇ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਤੋਂ ਖੁਦ ਨੂੰ ਜਿਹੜਾ ਦੂਰ ਕਰ ਲਿਆ। ਹਾਲ ਹੀ ਦੇ ਵਿੱਚ ਇੱਕ ਇੰਸਟਾਗ੍ਰਾਮ ਲਾਈਵ ਸੈਸ਼ਨ ਦੇ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ ਇਸ ਅੰਦੋਲਨ ਦੇ ਬਾਰੇ ਉਨ੍ਹਾਂ ਦੇ ਵਿਚਾਰ ਜਾਣਨੇ ਚਾਹੇ ਤਾਂ ਦਲਜੀਤ ਨੇ ਕਿਹਾ ਕਿ ਉਹ ਇੱਕ ਕਲਾਕਾਰ ਨੇ, ਕੋਈ ਸਿਆਸਤਦਾਨ ਨਹੀਂ। ਪਿਛਲੇ ਸਮਿਆਂ ਦੇ ਵਿੱਚ ਬੀਜੇਪੀ ਨੇ ਵੀ ਕਾਫੀ ਜ਼ੋਰ ਲਾਇਆ ਕਿ ਉਹਨੂੰ ਆਪਣੇ ਵਿੱਚ ਲੈ ਲਿਆ ਜਾਵੇ, ਪਰ ਨਹੀਂ, ਉਹ ਕਹਿੰਦਾ ਮੈਂ ਇੱਕ ਕਲਾਕਾਰ ਹੀ ਰਹਿਣਾ ਪਸੰਦ ਕਰਾਂਗਾ। ਜਦੋਂ ਉਨ੍ਹਾਂ ਨੂੰ ਇਸ ਪ੍ਰਦਰਸ਼ਨ ਦੇ ਬਾਰੇ ਪੁੱਛਿਆ ਗਿਆ ਤਾਂ ਦਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਉਨ੍ਹਾਂ ਨੇ ਸਾਫ਼ ਕੀਤਾ ਕਿ ਉਹ ਸਿਆਸੀ ਮੁੱਦਿਆਂ ਅਤੇ ਪ੍ਰਦਰਸ਼ਨਾਂ ਤੋਂ ਜਿਹੜਾ ਦੂਰ ਰਹਿਣਾ ਪਸੰਦ ਕਰਦੇ ਹੈ। ਦਲਜੀਤ ਨੇ ਕਿਹਾ ਕਿ ਬਾਈ ਮੈਨੂੰ ਪ੍ਰਦਰਸ਼ਨ ਵਰਗੀਆਂ ਚੀਜ਼ਾਂ ਤੋਂ ਦੂਰ ਹੀ ਰੱਖੋ। ਬਾਈ ਮੈਂ ਇੱਕ ਕਲਾਕਾਰ ਹਾਂ, ਮੈਂ ਕੋਈ ਨੇਤਾ ਥੋੜ੍ਹਾ ਹਾਂ। ਜ਼ਿੰਦਗੀ ਦੇ ਵਿੱਚ ਸਭ ਕੁਝ ਕਦੇ ਠੀਕ ਨਹੀਂ ਹੋ ਸਕਦਾ, ਇਸ ਦੁਨੀਆਂ ਦੇ ਵਿੱਚ ਸਭ ਕੁਝ ਠੀਕ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਗਤੀ ਦਾ ਹਵਾਲਾ ਵੀ ਦਿੱਤਾ ਹੈ। ਕਹਿੰਦੇ ਨੇ ਕਿ ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਦੂਸਰੇ ਪਾਸੇ ਪੀਐਮ ਮੋਦੀ ਸਾਹਿਬ ਆ ਰਹੇ ਨੇ ਪੰਜਾਬ ਦੀ ਫੇਰੀ ਦੇ ਉੱਤੇ, ਫਿਰ ਤੋਂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਲਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਪੰਜਾਬ ਦਾ ਦੌਰਾ ਕਰਨਗੇ ਤੇ ਚਰਚਾ ਹੈ ਕਿ ਪ੍ਰਧਾਨ ਮੰਤਰੀ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਜਿਹੜਾ ਉਦਘਾਟਨ ਕਰਨਗੇ। ਇਹ ਜਾਣਕਾਰੀ ਕੇਂਦਰੀ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਸਾਂਝੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਪੰਜਾਬ ਦਾ ਦੌਰਾ ਫਿਰ ਤੋਂ ਕਰਨਗੇ। ਦੂਸਰੇ ਪਾਸੇ ਪੰਜਾਬ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਉਹਨੂੰ ਹਰੀ ਝੰਡੀ ਦਿੱਤੀ ਹੈ। ਪੰਜਾਬ ਕੈਬਨਿਟ ਦੇ ਵੱਲੋਂ ਸੋਧੀ ਲੈਂਡ ਪੂਲਿੰਗ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਗਈ। ਲੈਂਡ ਪੂਲਿੰਗ ਨੀਤੀ ਦੇ ਉੱਤੇ ਗਰਮਾਈ ਸਿਆਸਤ ਹੈ ਤੇ ਸੁਖਬੀਰ ਬਾਦਲ ਹੁਣਾਂ ਨੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਸਾਜ਼ਿਸ਼ ਨਹੀਂ ਹੋਣ ਦੇਵਾਂਗੇ। ਸੁਖਬੀਰ ਬਾਦਲ ਉਨ੍ਹਾਂ ਨੇ ਟਿੱਪਣੀ ਕੀਤੀ ਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਆਪ ਸਰਕਾਰ ਤੇ ਆਪਣੇ ਰਾਜਨੀਤਿਕ ਨਿਵੇਸ਼ਕਾਂ ਅਤੇ ਨਜ਼ਦੀਕੀ ਸਹਿਯੋਗੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਦਬਾਅ ਵਧਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਐਂਡ ਕੰਪਨੀ ਉਨ੍ਹਾਂ ਵਿਅਕਤੀਆਂ ਨੂੰ ਜਿਹੜਾ ਲਾਭ ਪਹੁੰਚਾਉਣ ਦੇ ਲਈ ਨੀਤੀਗਤ ਬਦਲਾਅ ਕਰ ਰਹੀ ਹੈ, ਜਿਨ੍ਹਾਂ ਦੇ ਨਾਲ ਪਿਛਲੇ ਸਾਲ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਸਮਝੌਤੇ ਹੋਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਲੈਂਡ ਪੂਲਿੰਗ ਨੀਤੀ ਨੂੰ ਹੁਣ ਵਿਸ਼ੇਸ਼ ਤੌਰ ਦੇ ਉੱਤੇ ਉਨ੍ਹਾਂ ਸੌਦਿਆਂ ਨੂੰ ਜਾਇਜ਼ ਠਹਿਰਾਉਣ ਲਈ ਸੋਧਿਆ ਗਿਆ ਹੈ। ਕੱਲ੍ਹ ਜਿਹੜਾ ਪੰਜਾਬ ਮੰਤਰੀ ਮੰਡਲ ਨੇ ਜ਼ਮੀਨ ਮਾਲਕਾਂ ਦੇ ਵਿਰੋਧ ਕਾਰਨ ਬੁੱਧਵਾਰ ਨੂੰ ਸੋਧ ਕਰਨ ਮਗਰੋਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਜ਼ਮੀਨ ਮਾਲਕਾਂ ਨੂੰ ਵਾਧੂ ਲਾਭ ਦੇਣ ਦੇ ਮਕਸਦ ਦੇ ਨਾਲ ਨਵੀਂ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਲਾਗੂ ਕਰਨ ਦਾ ਰਾਹ ਮੋਕਲਾ ਕਰਨ ਦਾ ਯਤਨ ਕੀਤਾ ਗਿਆ। ਨਵੀਂ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਦੇ ਵਿੱਚ ਜ਼ਮੀਨ ਮਾਲਕਾਂ ਨੂੰ ਜ਼ਮੀਨ ਬਦਲੇ ਰਿਹਾਇਸ਼ਾਂ ਅਤੇ ਵਪਾਰਕ ਪਲਾਟਾਂ ਦੇ ਏਰੀਏ ਦਾ ਵਿੱਚ ਜਿਹੜਾ ਵਾਧਾ ਕੀਤਾ ਗਿਆ। ਆਪ ਸਰਕਾਰ ਨੇ ਮੁੱਢਲੇ ਪੜਾਅ ਦੇ ਉੱਤੇ 14 ਮਈ 2025 ਨੂੰ ਲੈਂਡ ਪੂਲਿੰਗ ਨੀਤੀ ਐਲਾਨੀ ਸੀ, ਜਿਸਦਾ ਪੰਜਾਬ ਦੇ ਵਿੱਚ ਕਿਸਾਨਾਂ ਨੇ ਵੱਡਾ ਵਿਰੋਧ ਕੀਤਾ ਤੇ ਮਾਮਲਾ ਹਾਈਕੋਰਟ ਦੇ ਵਿੱਚ ਪਹੁੰਚ ਗਿਆ। ਪੰਜਾਬੀ ਟ੍ਰਿਬਿਊਨ ਦੇ ਕੋਲ ਮੌਜੂਦਾ ਜਿਹੜਾ ਜਾਣਕਾਰੀ ਅਨੁਸਾਰ ਲੈਂਡ ਪੂਲਿੰਗ ਨੀਤੀ ਤਹਿਤ ਜੋ ਮਿਕਸਡ ਯੂਜ਼ ਅਤੇ ਰਿਹਾਇਸ਼ੀ ਮਕਸਦ ਦੇ ਲਈ ਜ਼ਮੀਨ ਲਈ ਜਾਵੇਗੀ, ਉਸਦੇ ਵਿੱਚ ਪ੍ਰਤੀ ਏਕੜ ਬਦਲੇ ਜ਼ਮੀਨ ਮਾਲਕਾਂ ਨੂੰ 210 ਵਰਗ ਗਜ਼ ਦਾ ਜਿਹੜਾ ਕਮਰਸ਼ੀਅਲ ਪਲਾਂਟ ਦਿੱਤਾ ਜਿਹੜਾ ਜਾਵੇਗਾ, ਜਦਕਿ ਪੁਰਾਣੀ ਨੀਤੀ ਦੇ ਵਿੱਚ 200 ਵਰਗ ਗਜ਼ ਦਾ ਪਲਾਟ ਦੇਣ ਦਾ ਪ੍ਰਬੰਧ ਸੀ। ਇਸ ਸ਼੍ਰੇਣੀ ਦੇ ਵਿੱਚ ਪ੍ਰਤੀ ਏਕੜ ਦੇ ਪਿੱਛੇ 1000 ਗਜ਼ ਦਾ ਜਿਹੜਾ ਰਿਹਾਇਸ਼ੀ ਪਲਾਟ ਜਿਹੜਾ ਉਹ ਵੀ ਦਿੱਤਾ ਜਾਣਾ, ਜਿਸਦੇ ਏਰੀਏ ਦੇ ਵਿੱਚ ਸੋਧੀ ਨੀਤੀ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਦੂਜੀ ਸ਼੍ਰੇਣੀ ਦੇ ਤਹਿਤ ਜੋ ਜ਼ਮੀਨ ਸੋਧੀ ਹੋਈ ਨੀਤੀ ਤਹਿਤ ਰਿਹਾਇਸ਼ੀ ਮਕਸਦ ਦੇ ਲਈ ਅਕਵਾਇਰ ਕੀਤੀ ਜਾਏਗੀ, ਉਸ ਬਦਲੇ ਜ਼ਮੀਨ ਮਾਲਕਾਂ ਨੂੰ 1630 ਵਰਗ ਗਜ਼ ਦਾ ਜਿਹੜਾ ਰਿਹਾਇਸ਼ੀ ਪਲਾਟ ਦਿੱਤਾ ਜਾਏਗਾ, ਜਦਕਿ ਪੁਰਾਣੀ ਨੀਤੀ ਦੇ ਵਿੱਚ ਏਰੀਆ 1600 ਵਰਗ ਗਜ਼ ਸੀ। ਇਸੇ ਤਰ੍ਹਾਂ ਵਪਾਰਕ ਕੰਮਾਂ ਦੇ ਲਈ ਜੋ ਜ਼ਮੀਨ ਹੁਣ ਜ਼ਮੀਨ ਮਾਲਕਾਂ ਤੋਂ ਲਈ ਜਾਏਗੀ, ਉਸਦੇ ਵਿੱਚ 840 ਵਰਗ ਗਜ਼ ਦਾ ਵਪਾਰਕ ਪਲਾਟ ਜਿਹੜਾ ਦਿੱਤਾ ਜਾਣਾ, ਜੋ ਪਹਿਲਾਂ 800 ਗਜ਼ ਸੀ। ਇਨ੍ਹਾਂ ਸਾਰੀਆਂ ਸ਼੍ਰੇਣੀਆਂ ਦੇ ਵਿੱਚ ਜ਼ਮੀਨ ਦੀ ਮਲਕੀਅਤ 1 ਏਕੜ ਤੋਂ ਵੱਧ ਹੋਣੀ ਚਾਹੀਦੀ ਹੈ। ਸੋਧੀ ਹੋਈ ਨੀਤੀ ਦੇ ਤਹਿਤ ਜ਼ਮੀਨ ਦੇ ਟੁਕੜਿਆਂ ਵਾਲੇ ਜ਼ਮੀਨ ਮਾਲਕਾਂ ਨੂੰ ਵਿਸ਼ੇਸ਼ ਲੈਟਰਸ ਆਫ ਇੰਟੈਂਟ ਵੀ ਜਾਰੀ ਕੀਤੇ ਜਾਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਸਕੀਮ ਦੇ ਅਧੀਨ ਅਲਾਟ ਕੀਤੇ ਗਏ ਵਿਕਸਿਤ ਪਲਾਂਟ ਦੀ ਰਜਿਸਟ੍ਰੇਸ਼ਨ ਸਮੇਂ ਅਸਲ ਜ਼ਮੀਨ ਮਾਲਕਾਂ ਤੋਂ ਕੋਈ ਸਟੈਂਪ ਜਿਹੜੀ ਹੈ ਡਿਊਟੀ ਨਹੀਂ ਲਈ ਜਾਏਗੀ। ਇਕ ਹੋਰ ਸੋਧ ਦੇ ਤਹਿਤ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਦੇ ਤਹਿਤ ਸੜਕਾਂ ਤੇ ਹੋਰ ਜਨਤਕ ਮਕਸਦਾਂ ਦੇ ਲਈ ਜਿਹੜੀ ਹੈ ਐਕਵਾਇਰ ਹੁੰਦੀ ਹੈ, ਤਾਂ ਉਨ੍ਹਾਂ ਕਿਸਾਨਾਂ ਨੂੰ ਐਕਵਾਇਰ ਜ਼ਮੀਨ ਜਿਹੜੀ ਹੈ ਬਦਲੇ ਪਲਾਟ ਜਿਹੜੇ ਨੇ ਮਿਲਣਗੇ। ਇਹਦੇ ਉੱਤੇ ਕਾਫੀ ਆਉਣ ਵਾਲੇ ਦਿਨਾਂ ਚ ਟਕਰਾਅ ਸ਼ੁਰੂ ਹੋ ਜਾਣਾ, ਜੋ ਹਾਲਾਤ ਨੇ ਲਾਗੂ ਕਰ ਦਿੱਤਾ। ਮੈਂ ਅੱਜ ਤੋਂ 4.5 ਸਾਲ ਪਹਿਲਾਂ ਵੀ ਗੱਲ ਕਹੀ ਸੀ ਕਿ ਮਾਨ ਸਾਹਿਬ MP ਚੰਗੇ ਸੀਗੇ, ਮੁੱਖ ਮੰਤਰੀ ਬਣ ਕੇ ਉਹ ਕੰਮ ਉਨ੍ਹਾਂ ਨੇ ਕਢਵਾਲੇ ਜਿਹੜੇ ਕੰਮ ਕਾਂਗਰਸ ਸਰਕਾਰ ਦੇ ਵਿੱਚ ਜਾਂ ਫਿਰ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕੇਂਦਰ ਸਰਕਾਰਾਂ ਨਹੀਂ ਕਰ ਪਾਈਆਂ, ਤੇ ਉਹ ਕੰਮ ਮਾਨ ਸਾਹਿਬ ਦੇ ਮੋਢੇ ਦੇ ਉੱਤੇ ਰੱਖ ਕੇ ਸਾਰੇ ਕੰਮ ਕਰਾ ਲਏ ਨੇ, ਤੇ ਕੱਲ ਨੂੰ ਇਹਦੇ ਉੱਤੇ ਵਿਸਤਾਰ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਦੂਸਰੇ ਪਾਸੇ ਪੰਜਾਬ ਫਾਰਮੂਲਾ ਫੇਲ ਹੋ ਗਿਆ, ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਨਾਰਾਜ਼ ਹੋ ਗਏ ਨੇ। ਕਾਂਗਰਸ ਹਾਈ ਕਮਾਂਡ ਦੇ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰ ਕੀਤੇ ਪੰਜਾਬ ਫਾਰਮੂਲੇ ਤੋਂ ਬਹੁਤੇ ਆਗੂ ਨਾਖੁਸ਼ ਜਾਪਦੇ ਨੇ। ਹਾਈਕਮਾਂਡ ਨੇ ਲੰਘੇ ਕੱਲ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਉੱਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬਰਕਰਾਰ ਰੱਖਿਆ, ਜਦੋਂ ਕਿ 4 ਨਵੀਆਂ ਕਮੇਟੀਆਂ ਦਾ ਗਠਨ ਕਰਕੇ ਸਭ ਨੂੰ ਖੁਸ਼ ਕਰਨ ਦਾ ਯਤਨ ਕੀਤਾ, ਪਰ ਸਭ ਆਪਣੋ ਆਪਣੇ ਰਾਹ ਤੁਰਦੇ ਨਜ਼ਰ ਆ ਰਹੇ ਨੇ। ਪੰਜਾਬ ਕਾਂਗਰਸ ਦੇ ਵਿੱਚ ਹਾਈਕਮਾਂਡ ਦੀ ਨਵੀਂ ਸੂਚੀ ਜਾਰੀ ਹੋਣ ਮਗਰੋਂ ਖਾਮੋਸ਼ੀ ਬਣੀ ਹੋਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ, ਪਰ ਉਹ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰ ਸਨ। ਪ੍ਰਧਾਨਗੀ ਦੀ ਕਤਾਰ ਦੇ ਵਿੱਚ ਹੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸੀ। ਚਰਨਜੀਤ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਐਕਸ ਖਾਤਿਆਂ ਦੇ ਉੱਤੇ ਹਾਲੇ ਤੱਕ ਨਵੀਂ ਨਿਯੁਕਤੀ ਦੇ ਮਗਰੋਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਨ ਦੇ ਲਈ ਕੋਈ ਪੋਸਟ ਸਾਂਝੀ ਨਹੀਂ ਕੀਤੀ ਤੇ ਨਾ ਹੀ ਕੋਈ ਪੋਸਟਰ ਲੱਗੇ। ਸੁਖਜਿੰਦਰ ਸਿੰਘ ਰੰਧਾਵਾ ਨੇ ਸਚਿਨ ਪਾਇਲਟ ਨਵੀਂ ਸੂਚੀ ਵਾਲੀ ਲਿਸਟ ਨੂੰ ਜਿਹੜਾ ਰੀਟਵਿਟ ਜ਼ਰੂਰ ਕੀਤਾ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਨਵੀਂ ਸੂਚੀ ਆਉਣ ਮਗਰੋਂ ਸਭ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਐਕਸ ਖਾਤੇ ਦੇ ਉੱਤੇ ਵੀ ਹਾਈਕਮਾਂਡ ਨੂੰ ਮੁਖਾਤਬ ਜਿਹੜਾ ਕੋਈ ਧੰਨਵਾਦ ਪੋਸਟ ਨਜ਼ਰ ਨਹੀਂ ਆਈ। ਜਾਣੀ ਕਿ ਇੱਕ ਤਰ੍ਹਾਂ ਦੇ ਸਿਗਨੇਚਰ ਹੁੰਦੇ ਆ ਵੀ ਹਾਂ ਭਾਈ ਹਾਂ ਪੱਕੀ ਆ ਜਾਂ ਨਾ ਪੱਕੀ ਆ। ਪੋਸਟ ਪਾ ਦਿੱਤੀ ਤਾਂ ਹਾਂ ਪੱਕੀ ਹੋ ਗਿਆ, ਪੋਸਟ ਨਹੀਂ ਪਾਈ ਤਾਂ ਭਾਈ ਨਾ ਪੱਕੀ ਹੋ ਗਿਆ। ਇਸੇ ਤਰ੍ਹਾਂ ਸਾਬਕਾ ਮੰਤਰੀ ਪ੍ਰਗਟ ਸਿੰਘ ਜੋ ਪ੍ਰਧਾਨਗੀ ਦੇ ਦਾਅਵੇਦਾਰ ਸਨ, ਉਨ੍ਹਾਂ ਨੇ ਵੀ ਅਜਿਹੀ ਕੋਈ ਪੋਸਟ ਸਾਂਝੀ ਨਹੀਂ ਕੀਤੀ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਵੱਲੋਂ ਹਾਈਕਮਾਂਡ ਦੇ ਵੱਲੋਂ ਦਿੱਤੀ ਨਵੀਂ ਜਿੰਮੇਵਾਰੀ ਮਗਰੋਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਧੰਨਵਾਦੀ ਪੋਸਟ ਨਾ ਸਾਂਝੀ ਕਰਨਾ ਪੰਜਾਬ ਕਾਂਗਰਸ ਦੇ ਵਿੱਚ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਵਾਂਗ ਜਾਪਦਾ ਨਜ਼ਰ ਆਉਂਦਾ ਹੈ। ਇੰਜ ਜਾਪਦਾ ਹੈ ਕਿ ਉਪਰੋਕਤ ਆਗੂਆਂ ਦੀ ਪਸੰਦਗੀ ਵਾਲਾ ਕਦਮ ਹਾਈਕਮਾਂਡ ਦੇ ਵੱਲੋਂ ਨਹੀਂ ਚੁੱਕਿਆ ਗਿਆ। ਪਤਾ ਲੱਗਿਆ ਕਿ ਦੋ ਸੀਨੀਅਰ ਆਗੂਆਂ ਦੇ ਸ਼ੁਭ ਚਿੰਤਕ ਅੰਦਰੋਂ ਅੰਦਰੀ ਕਾਫ਼ੀ ਖਫਾ ਵੀ ਨੇ। ਮੁੱਢਲੇ ਪੜਾਅ ਦੇ ਉੱਤੇ ਕਾਂਗਰਸ ਦਾ ਪੁਨਰਗਠਨ ਹੋਣ ਮਗਰੋਂ ਵੀ ਅੰਦਰੂਨੀ ਧੜੇਬੰਦੀ ਜਿਹੜੀ ਆ ਕੋਈ ਘਟੀ ਨਹੀਂ, ਸਮਾਂ ਕੇ ਹੋਰ ਵਧੀ ਨਜ਼ਰ ਆ ਰਹੀ ਹੈ। ਇਸੇ ਮੁੱਦੇ ਦੇ ਉੱਤੇ ਕਹਿੰਦੇ ਨੇ ਕਿ ਕਾਸ਼ ਮੇਰੇ ਕੋਲ ਕੋਈ ਗਿੱਦੜ ਸਿੰਘੀ ਹੁੰਦੀ। ਪੰਜਾਬ ਕਾਂਗਰਸ ਦੇ ਸੰਗਠਨਾਤਮਕ ਫੇਰ ਬਦਲ ਤੋਂ ਬਾਅਦ ਮਨੀਸ਼ ਤਿਵਾੜੀ ਜਿਹੜੇ ਆ ਉਨ੍ਹਾਂ ਨੇ ਜ਼ਰੂਰ ਪੋਸਟ ਕੀਤੀ ਹੈ, ਕਿਹਾ ਕਿ ਜੋ ਹੋਣਾ ਹੈ ਹੋ ਕੇ ਰਹੇਗਾ। 227 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿਚ ਪਾਰਟੀ ਦੇ ਸੰਗਠਨਾਤਮਕ ਫੇਰ ਬਦਲ ਦੇ ਵਿਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਦੇ ਉਤੇ ਅੱਜ ਇਕ ਪੋਸਟ ਜਿਹੜੀ ਹੈ ਰਹੱਸਮਈ ਪੋਸਟ ਸਾਂਝੀ ਕੀਤੀ ਹੈ। ਨਵੇਂ ਐਲਾਨੇ ਗਏ ਸੂਬਾਈ ਕਮੇਟੀਆਂ ਦੇ ਵਿਚ ਆਪਣੀ ਸ਼ਮੂਲੀਅਤ ਨਾ ਹੋਣ ਦੇ ਬਾਰੇ ਇਕ ਅਖਬਾਰੀ ਰਿਪੋਰਟ ਦੇ ਉਤੇ ਪ੍ਰਤੀਕਿਰਿਆ ਦਿੰਦਿਆਂ ਤਿਵਾੜੀ ਹੁਣਾਂ ਨੇ ਐਕਸ ਦੇ ਉਤੇ ਲਿਖਿਆ ਕਿ ਕਾਸ਼ ਮੇਰੇ ਕੋਲ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਅਸੁਰੱਖਿਆਵਾਂ ਦੇ ਲਈ ਕੋਈ ਗਿੱਦੜ ਸਿੰਘੀ ਹੁੰਦੀ ਤਾਂ ਇਹ ਕਹਿਣ ਤੋਂ ਬਾਅਦ ਜਿਹੜਾ ਇੰਡੀਆ ਜਿਹੜੀ ਕਾਂਗਰਸ ਹੈ ਨੇ ਮੈਨੂੰ ਪਿਛਲੇ 45 ਸਾਲ ਦੇ ਵਿਚ ਬਹੁਤ ਕੁਝ ਦਿੱਤਾ। ਕਹਿੰਦੇ ਮੈਂ ਵੀ ਆਪਣੀ ਪੂਰੀ ਬਾਲਗ ਜ਼ਿੰਦਗੀ ਦਹਾਕਿਆਂ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸੇਵਾ ਦੇ ਵਿਚ ਸਮਰਪਿਤ ਕੀਤੀ ਹੈ। ਕਹਿੰਦੇ ਨੇ ਕਿ ਜੋ ਹੋਣਾ ਹੈ ਉਹ ਤਾਂ ਹੋ ਕੇ ਹੀ ਰਹੇਗਾ। ਇਹ ਪੋਸਟ ਕਾਂਗਰਸ ਦੇ ਵੱਲੋਂ ਪੰਜਾਬ ਦੇ ਲਈ ਇਕ ਨਵੇਂ ਸੰਗਠਨਾਤਮਕ ਢਾਂਚੇ ਦਾ ਐਲਾਨ ਕਰਨ ਦੇ ਇਕ ਦਿਨ ਬਾਅਦ ਆਈ, ਜਿਹਦੇ ਵਿਚ ਚੋਣਾਂ ਦੇ ਨਾਲ ਸੰਬੰਧਿਤ ਮੁੱਖ ਕਮੇਟੀਆਂ ਦੇ ਲਈ ਚੇਅਰਪਰਸਨ ਅਤੇ 3 ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਗਏ। ਜਦਕਿ ਤਿਵਾੜੀ ਨੂੰ ਕੋਈ ਜਿਹੜਾ ਇਹਦੇ ਵਿਚ ਸੰਗਠਨਾਤਮਕ ਜ਼ਿੰਮੇਵਾਰੀ ਨਹੀਂ ਸੌਂਪੀ ਗਈ। 3 ਵਾਰ ਦੇ ਲੋਕ ਸਭਾ ਸੰਸਦ ਮੈਂਬਰ ਤਿਵਾੜੀ ਵਰਤਮਾਨ ਦੇ ਵਿਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਨੇ ਤੇ ਉਹ ਪਹਿਲਾਂ ਪੰਜਾਬ ਦੇ ਵਿਚ ਆਨੰਦਪੁਰ ਸਾਹਿਬ ਤੇ ਲੁਧਿਆਣਾ ਸੰਸਦੀ ਹਲਕਿਆਂ ਦੀ ਨੁਮਾਇੰਦਗੀ ਕਰ ਚੁੱਕੇ ਨੇ। ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਕ ਹਫ਼ਤੇ ਦੇ ਵਿਪਾਸਨਾ ਸੈਸ਼ਨ ਦੇ ਲਈ ਬੰਗਲੁਰੂ ਰਵਾਨਾ ਹੋ ਗਏ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਡਾ ਦੇਖੋ ਆਪਣਾ ਕਿੰਨਾ ਵਧੀਆ ਏਰੀਆ ਹੈ, ਸ਼ਿਵਾਲਕ ਦੀਆਂ ਪਹਾੜੀਆਂ ਹੋ ਗਈਆਂ, ਲੋਕ ਗਰਮੀਆਂ ਨੂੰ ਉਧਰੋਂ ਇਧਰ ਨੂੰ ਆਉਂਦੇ ਆ ਦੇਖਣ ਨੂੰ, ਪਰ ਸਾਡੇ ਵਾਲੇ ਗਰਮੀ ਦੇ ਵਿਚ ਜਾਂਦੇ ਆ, ਪਤਾ ਨੀ ਸਿਲਸਿਲਾ ਕੀ ਹੈ ਜੀ। ਮੁੱਖ ਮੰਤਰੀ ਭਗਵੰਤ ਮਾਨ ਇਕ ਹਫ਼ਤੇ ਦੇ ਵਿਪਾਸਨਾ ਸੈਸ਼ਨ ਤੇ ਗਏ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਇਕ ਹਫ਼ਤੇ ਦੇ ਵਿਪਾਸਨਾ ਸੈਸ਼ਨ ਤੇ ਬੰਗਲੁਰੂ ਰਵਾਨਾ ਹੋ ਗਏ। ਮੁੱਖ ਮੰਤਰੀ 2 ਜੁਲਾਈ ਤੋਂ 9 ਜੁਲਾਈ ਤੱਕ ਬੰਗਲੁਰੂ ਦੇ ਇਕ ਨਿੱਜੀ ਕੁਦਰਤੀ ਇਲਾਜ ਨੈਚੁਰੋਪੈਥੀ ਜਿਹੜੀ ਹੈ ਕੇਂਦਰ ਦੇ ਵਿਚ ਰਹਿਣਗੇ। ਤੇ ਭਾਈ ਪੰਜਾਬ ਦੀ ਨੈਚੁਰੋਪੈਥੀ ਕੌਣ ਕਰੇਗਾ ਜੋ ਹਾਲਾਤ ਬਣੇ ਹੋਏ ਨੇ। ਮੁੱਖ ਮੰਤਰੀ ਮਾਨ ਪਿਛਲੇ ਕਾਫ਼ੀ ਸਮੇਂ ਤੋਂ ਰਾਜਨੀਤਿਕ ਸਮਾਗਮਾਂ, ਪ੍ਰਸ਼ਾਸਨਿਕ ਮੀਟਿੰਗਾਂ ਅਤੇ ਸਰਕਾਰੀ ਗਤੀਵਿਧੀਆਂ ਵਿਚ ਲਗਾਤਾਰ ਰੁੱਝੇ ਹੋਏ ਸਨ। ਖਾਸ ਤੌਰ ਦੇ ਉੱਤੇ ਪਿਛਲੇ ਕੁਝ ਦਿਨਾਂ ਦੇ ਦੌਰਾਨ ਉਨ੍ਹਾਂ ਦੇ ਵੱਲੋਂ ਪੰਜਾਬ ਦੇ ਵੱਖ ਵੱਖ ਹਲਕਿਆਂ ਚ ਕੀਤੇ ਗਏ ਲੋਕ ਮਿਲਣੀ ਪ੍ਰੋਗਰਾਮਾਂ ਤੇ ਲਗਾਤਾਰ ਦੌਰਿਆਂ ਦੇ ਕਾਰਨ ਉਨ੍ਹਾਂ ਦਾ ਸ਼ਡਿਊਲ ਬੇਹੱਦ ਰੁਝੇਵਿਆਂ ਦਾ ਭਰਿਆ ਕਹਿੰਦੇ ਰਿਹਾ, ਜਿਸ ਦੇ ਨਾਲ ਉਨ੍ਹਾਂ ਨੂੰ ਕਾਫ਼ੀ ਥਕਾਵਟ ਮਹਿਸੂਸ ਹੋ ਰਹੀ ਸੀ। ਇਹ ਪਹਿਲੀ ਵਾਰ ਨਹੀਂ ਹੈ ਕਿ ਮੁੱਖ ਮੰਤਰੀ ਵਿਪਾਸਨਾ ਦੇ ਲਈ ਗਏ ਨੇ। ਗੌਰਤਲਬ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਨਿਯਮਤ ਤੌਰ ਦੇ ਉੱਤੇ ਵਿਪਾਸਨਾ ਧਿਆਨ ਕੇਂਦਰਾਂ ਦੇ ਵਿਚ ਜਿਹੜਾ ਜਾਂਦੇ ਰਹੇ ਨੇ ਤੇ ਇਸ ਦੇ ਵਾਰ ਮੁੱਖ ਮੰਤਰੀ ਦੇ ਜਿਹੜਾ ਤੋਂ ਇਲਾਵਾ ਆਪ ਪੰਜਾਬ ਦੇ 2 ਸੀਨੀਅਰ ਆਗੂ ਵੀ ਪਹਿਲਾਂ ਹੀ ਧਿਆਨ ਕੇਂਦਰ ਵਿਖੇ ਜਿਹੜਾ ਗਏ ਹੋਏ ਨੇ। ਹਾਲਾਂਕਿ ਸੂਬੇ ਦੇ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਨੇ, ਪਰ ਸਰਕਾਰੀ ਸੂਤਰਾਂ ਨੇ ਸਪਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿਚ ਵੀ ਰੁਟੀਨ ਸਰਕਾਰੀ ਕੰਮਕਾਜ ਆਮ ਵਾਂਗ ਜਾਰੀ ਰਹਿਣਗੇ ਤੇ ਪ੍ਰਸ਼ਾਸਨਿਕ ਕੰਮਾਂ ਦੇ ਵਿਚ ਕੋਈ ਰੁਕਾਵਟ ਕਹਿੰਦੇ ਨੇ ਨਹੀਂ ਆਵੇਗੀ। ਦੂਸਰੇ ਪਾਸੇ DA ਬਕਾਏ ਤੇ ਹਾਈਕੋਰਟ ਦੇ ਵਿਚ ਅਹਿਮ ਸੁਣਵਾਈ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਗਈ। ਕਾਰਜਕਾਰੀ ਚੀਫ਼ ਜਸਟਿਸ ਬੋਲੇ ਹੈ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਲਿਆ ਜਾਵੇਗਾ ਫੈਸਲਾ ਤੇ ਅਦਾਲਤ ਨੇ ਅਗਲੀ ਸੁਣਵਾਈ ਕੱਲ੍ਹ ਤੇ ਪਾ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ DA ਦੇ ਬਕਾਏ ਸਬੰਧੀ ਮਾਮਲੇ ਦੀ ਸੁਣਵਾਈ ਦੇ ਦੌਰਾਨ ਕਾਰਜਕਾਰੀ ਚੀਫ਼ ਜਸਟਿਸ ਨੇ ਕਾਰਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰਤੀ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਮਾਮਲਾ ਵਿਆਪਕ ਜਨਤਕ ਹਿੱਤ ਦੇ ਨਾਲ ਜੁੜਿਆ ਤੇ ਕਿਹਾ ਕਿ ਉਨ੍ਹਾਂ ਦਾ ਬੈਂਚ ਹੁਣ ਤੋਂ ਇਸ ਮਾਮਲੇ ਦੀ ਸੁਣਵਾਈ ਕਰੇਗਾ। ਸੁਣਵਾਈ ਦੇ ਦੌਰਾਨ ਕਾਰਜਕਾਰੀ ਚੀਫ਼ ਜਸਟਿਸ ਨੇ ਕਿਹਾ ਕਿ ਮਾਮਲੇ ਦੇ ਸਾਰੇ ਪਹਿਲੂਆਂ ਤੇ ਇਸ ਦੇ ਵਿਚ ਸ਼ਾਮਲ ਸਾਰੀਆਂ ਧਿਰਾਂ ਨੂੰ ਵਿਸਤਾਰ ਦੇ ਵਿਚ ਸੁਣਿਆ ਜਾਏਗਾ। ਉਨ੍ਹਾਂ ਸਾਰੀਆਂ ਧਿਰਾਂ ਨੂੰ ਅਗਲੀ ਸੁਣਵਾਈ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਤਾਂ ਜੋ ਹਰ ਧਿਰ ਦੀਆਂ ਦਲੀਲਾਂ ਜਿਹੜੀਆਂ ਸੁਣੀਆਂ ਜਾ ਸਕਣ। ਪਟੀਸ਼ਨਰਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਸਰਕਾਰ ਦੇ ਕੋਲ ਵੱਖ ਵੱਖ ਮੁਫ਼ਤ ਯੋਜਨਾਵਾਂ ਦੇ ਲਈ ਕਾਫ਼ੀ ਫੰਡ ਉਪਲਬਧ ਹੈ, ਭਾਵੇਂ ਇਸ ਦੇ ਵਿਚ ਮੁਫ਼ਤ ਬਿਜਲੀ ਪ੍ਰਦਾਨ ਕਰਨਾ, ਮੁਫ਼ਤ ਬੱਸ ਸੇਵਾ ਚਲਾਉਣਾ ਜਾਂ ਔਰਤਾਂ ਨੂੰ 1,000 ਪ੍ਰਦਾਨ ਕਰਨ ਦੀ ਯੋਜਨਾ ਸ਼ਾਮਲ ਹੋਵੇ। ਸਰਕਾਰ ਇਨ੍ਹਾਂ ਪਹਿਲੂਆਂ ਦੇ ਉੱਤੇ ਖਰਚ ਕਰ ਰਹੀ ਹੈ। ਹਾਲਾਂਕਿ ਜਦੋਂ ਸਰਕਾਰੀ ਕਰਮਚਾਰੀਆਂ ਨੂੰ ਸਮੇਂ ਸਿਰ ਭੁਗਤਾਨ ਕਰਨ ਜਾਂ ਕਈ ਸਾਲਾਂ ਤੋਂ ਲੰਬਤ ਡੀਏ ਦਾ ਬਕਾਏ ਨੂੰ ਪੂਰਾ ਕਰਨ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਵਿੱਤੀ ਸੰਕਟ ਦਾ ਹਵਾਲਾ ਦਿੰਦੀ ਹੈ। ਪਟੀਸ਼ਨਰਾਂ ਦੇ ਵਿਚ ਜਿਹੜਾ ਨੇ ਅਦਾਲਤ ਨੂੰ ਦਸਿਆ ਕਿ ਡੀਏ ਬਕਾਇਆ ਕਰਮਚਾਰੀਆਂ ਦਾ ਕਾਨੂੰਨੀ ਅਧਿਕਾਰ ਹੈ ਤੇ ਫਿਰ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਜਿਹੜਾ ਬਕਾਏ ਤੋਂ ਵਾਂਝਾ ਕੀਤਾ ਜਾ ਰਿਹਾ। ਜਵਾਬ ਦੇ ਵਿਚ ਕਾਰਜਕਾਰੀ ਚੀਫ਼ ਜਸਟਿਸ ਨੇ ਨੋਟ ਕੀਤਾ ਕਿ ਇਹ ਮਾਮਲਾ ਵਿਆਪਕ ਜਨਤਕ ਹਿੱਤ ਦੇ ਨਾਲ ਸੰਬੰਧਿਤ ਹੈ ਤੇ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੀਆਂ ਧਿਰਾਂ ਨੂੰ ਸੁਣਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਵਿਆਪਕ ਜਨਤਕ ਹਿੱਤ ਦਾ ਮਾਮਲਾ, ਸਾਰੀਆਂ ਧਿਰਾਂ ਨੂੰ ਕੱਲ ਜਿਹੜਾ ਤਿਆਰ ਹੋ ਕੇ ਆਉਣਾ ਚਾਹੀਦਾ ਹੈ ਕੱਲ ਨੂੰ ਤੇ ਸਾਰਿਆਂ ਦਾ ਪੱਖ ਜਿਹੜਾ ਕੱਲ ਫਿਰ ਸੁਣਿਆ ਜਾਵੇਗਾ ਤੇ ਉਸ ਤੋਂ ਬਾਅਦ ਹੀ ਕੁਝ ਨਾ ਕੁਝ ਫੈਸਲਾ ਸੁਣਾਇਆ ਜਾਵੇਗਾ। ਦੂਸਰੇ ਪਾਸੇ ਪੰਜਾਬ ਜਿਹੜਾ ਗੱਲ ਕਰੀਏ ਬੇਅਦਬੀਆਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਐਸ ਆਈ ਟੀ ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਦਾ ਦੌਰਾ ਕੀਤਾ ਹੈ 11 ਸਾਲ ਬਾਅਦ। ਕਿਆ ਬਾਤ ਹੈ ਜੀ ਫਿਰ ਤੋਂ। ਸਾਲ 2015 ਦੇ ਬੇਅਦਬੀ ਅਤੇ ਬਹਿਬਲ ਕਲਾਂ ਪੁਲਿਸ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ ਐਸ ਆਈ ਟੀ ਦੇ ਮੈਂਬਰਾਂ ਨੇ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦਾ ਦੌਰਾ ਕੀਤਾ ਜਿੱਥੋਂ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਜਿਹੜਾ ਚੋਰੀ ਹੋ ਗਿਆ ਸੀ ਤੇ ਟੀਮ ਦੀ ਅਗਵਾਈ ਡੀ ਆਈ ਜੀ ਹਰਜੀਤ ਸਿੰਘ ਕਰ ਰਹੇ ਨੇ। ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮੁਆਇਨਾ ਕਰਨ ਤੋਂ ਬਾਅਦ ਐਸ ਆਈ ਟੀ ਦੇ ਵੱਲੋਂ ਬਰਗਾੜੀ ਜਾਣ ਦਾ ਪ੍ਰੋਗਰਾਮ ਸੀਗਾ ਜਿੱਥੇ 12 ਅਕਤੂਬਰ ਆਪਣਾ 2015 ਨੂੰ ਪਿੰਡ ਦੀਆਂ ਗਲੀਆਂ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਰੇ ਮਿਲੇ ਸਨ। ਇਸ ਤੋਂ ਬਾਅਦ ਟੀਮ ਬਹਿਬਲ ਕਲਾਂ ਜਾਵੇਗੀ ਤੇ ਉਹ ਸਥਾਨ ਜਿੱਥੇ 14 ਅਕਤੂਬਰ 2015 ਨੂੰ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਧਰਨਾ ਦੇ ਰਹੇ ਜਿਹੜੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵੱਲੋਂ ਗੋਲੀ ਚਲਾਉਣ ਤੋਂ ਬਾਅਦ 2 ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ। ਵਿਸ਼ੇਸ਼ ਜਾਂਚ ਟੀਮ ਘਟਨਾ ਦੇ ਸੀਨ ਨੂੰ ਜਿਹੜਾ ਕ੍ਰੀਏਟ ਕਰਨ ਦੇ ਵਾਸਤੇ ਉੱਥੇ ਕਹਿੰਦੇ ਪੁੱਜੀ ਹੈ, ਰੀਕ੍ਰੀਏਟ ਕਰਨਾ ਹੈ। ਦੱਸਣਯੋਗ ਹੈ ਕਿ ਇਸ ਗੋਲੀਕਾਂਡ ਦੇ ਵਿਚ ਸੁਖਬੀਰ ਸਿੰਘ ਬਾਦਲ, ਸਾਬਕਾ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਸਮੇਤ 9 ਵਿਅਕਤੀਆਂ ਦੇ ਖਿਲਾਫ਼ ਚਲਾਨ ਅਦਾਲਤ ਦੇ ਵਿਚ ਪੇਸ਼ ਹੋ ਚੁੱਕਾ ਹੈ। ਬਹਿਬਲ ਕਾਂਡ ਜਿਹੜਾ ਉਹਦੇ ਵਿਚ 2 ਸਿੱਖ ਨੌਜਵਾਨਾਂ ਦੀ ਪੁਲਿਸ ਗੋਲੀ ਦੇ ਨਾਲ ਮੌਤ ਹੋਈ ਸੀ। ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ, ਉਸ ਤੋਂ ਬਾਅਦ ਬਰਗਾੜੀ ਵਿਖੇ ਬੇਅਦਬੀ ਅਤੇ ਫਿਰ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀਕਾਂਡ ਨੇ ਪੰਜਾਬ ਦੇ ਵਿਚ ਲੰਬੇ ਸਮੇਂ ਤੱਕ ਚੱਲੇ ਰੋਸ ਪ੍ਰਦਰਸ਼ਨਾਂ ਤੇ ਸਿਆਸੀ ਹਲਚਲ ਨੂੰ ਜਨਮ ਦਿੱਤਾ ਸੀ ਜਿਹਦੇ ਨਾਲ ਲਗਾਤਾਰ ਆਉਂਦੀਆਂ ਸਰਕਾਰਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਦਬਾਅ ਦੇ ਹੇਠ ਰਹੀਆਂ। ਐਸ ਆਈ ਟੀ ਦੇ ਵੱਲੋਂ ਮੌਕਾ ਮੁਆਇਨੇ ਦਾ ਇਹ ਨਵਾਂ ਦੌਰ ਜ਼ਮੀਨੀ ਪੱਧਰ ਦੇ ਉੱਤੇ ਸਬੂਤ ਇਕੱਠੇ ਕਰਨ ਦੇ ਉਦੇਸ਼ ਦੇ ਨਾਲ ਕਹਿੰਦੇ ਕੀਤਾ ਗਿਆ। ਲਓ ਦੱਸੋ ਜੀ 11 ਸਾਲ 11 ਘੰਟਿਆਂ ਦੇ ਬਾਅਦ ਸਬੂਤ ਸਾਰੇ ਕੁਝ ਖੁਰਦ ਬੁਰਦ ਹੋ ਜਾਂਦੇ ਐ, 11 ਸਾਲ ਬਾਅਦ ਉਥੋਂ ਸਬੂਤ ਲੱਭਣ ਲੱਗੇ ਹੋਏ ਨੇ ਜੀ, ਕਿਆ ਬਾਤ ਹੈ ਜੀ, ਕਿਉਂਕਿ 1 ਦਹਾਕੇ ਪੁਰਾਣੇ ਇਸ ਮਾਮਲੇ ਦੀ ਜਾਂਚ ਅਜੇ ਵੀ ਕਹਿੰਦੇ ਜਾ ਰਹੀ ਹੈ। ਦੂਸਰੇ ਪਾਸੇ ਡੀ ਆਈ ਜੀ ਭੁੱਲਰ ਸਾਹਿਬ, ਪੰਜਾਬ ਦੇ ਮੁਅੱਤਲ ਡੀ ਆਈ ਜੀ ਭੁੱਲਰ ਵੱਲੋਂ ਸੀ ਬੀ ਆਈ ਅਦਾਲਤ ਦੇ ਵਿਚ ਡਿਸਚਾਰਜ ਅਰਜ਼ੀ ਦਾਇਰ ਕੀਤੀ ਗਈ ਹੈ। ਪੰਜਾਬ ਦੇ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਪਿਛਲੇ ਸਾਲ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ ਚ ਡਿਸਚਾਰਜ ਬਰੀ ਕਰਨ ਦੇ ਲਈ ਵਿਸ਼ੇਸ਼ ਸੀ ਬੀ ਆਈ ਜੱਜ ਦੀ ਅਦਾਲਤ ਦੇ ਵਿਚ ਅਰਜ਼ੀ ਦਾਇਰ ਕੀਤੀ ਹੈ। ਸੀ ਬੀ ਆਈ ਅਦਾਲਤ ਨੇ ਮੁਲਜ਼ਮ ਦੀ ਅਰਜ਼ੀ ਦੇ ਉਤੇ ਜਵਾਬ ਦਾਇਰ ਕਰਨ ਦੇ ਲਈ ਸੀ ਬੀ ਆਈ ਨੂੰ ਜਿਹੜਾ ਨੋਟਿਸ ਜਾਰੀ ਕੀਤਾ। ਵਕੀਲ ਐਚ ਐਸ ਧਨੋਆ ਤੇ ਐਸ ਪੀ ਐਸ ਭੁੱਲਰ ਰਾਹੀਂ ਦਾਇਰ ਕੀਤੀ ਗਈ ਅਰਜ਼ੀ ਦੇ ਵਿਚ ਮੁਲਜ਼ਮ ਨੇ ਅਦਾਲਤ ਅੱਗੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਕੇਸ ਦੇ ਵਿਚ ਡਿਸਚਾਰਜ ਜਿਹੜਾ ਕੀਤਾ ਜਾਵੇ। ਸੀ ਬੀ ਆਈ ਦੇ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਰਿਸ਼ਵਤ ਮੰਗਣ ਜਾਂ ਸਵੀਕਾਰ ਕਰਨ ਦਾ ਕੋਈ ਸਬੂਤ ਨਹੀਂ ਹੈ। ਇੱਥੋਂ ਤੱਕ ਕਿ ਸੀ ਐਫ ਐਸ ਐਲ ਦੀ ਰਿਪੋਰਟ ਨੇ ਵੀ ਨਿਰਣਾਇਕ ਤੌਰ ਦੇ ਉੱਤੇ ਸਾਬਤ ਨਹੀਂ ਕੀਤਾ ਕਿ ਆਵਾਜ਼ ਦੀ ਰਿਕਾਰਡਿੰਗ ਮੁਲਜ਼ਮ ਦੀ ਹੈ इस केस दे विच FIR आकाश बत्ता नामक व्यक्ति दी शिकायत दे उते दर्ज कीती गई सी, जिस दे विच दोष लाया गया सी कि भुल्लर जो उस समय DIG रोपड़ रेंज पंजाब पुलिस दे वजो तैनात सन, उन्होंने थाना सरहिंद विखे दर्ज FIR दे विच अनुकूल कारवाई करवाउण अते शिकायतकर्ता दे कारोबार विरुद्ध कोई सख्त कदम ना चुके जान नूं जिहड़ा सी यकीनी बनाउण लई इक निजी विचोले कृष्ण शारदा राही नजायज जिहड़ी है रिश्वत दी मंग कीती सी। लो दोस्तों एक इंटरेस्टिंग खबर है, जिवें कि अपने धर्म की गल है, मतलब कि उन्हें बंदे नूं शेक दिता जाता है, पर जड़ा पोप लियो है पोप, फिर उस तो बाद आप राजन सैनी साहब के गलबात की शुरुआत करते हैं। पोप लियो दी चेतावनियां नूं नज़रअंदाज करन तो बाद वक होए कैथोलिक समूह नूं चर्च के विचों बेदखल कर दिता गया। वैटिकन ने वीरवार नूं अज ऐलान कर दिता कि पोप लियो 14वें दी इच्छा के खिलाफ 4 नवे बिशपां दी ਨਿਯੁਕਤੀ ਕਰਨ ਵਾਲੇ ਕੈਥੋਲਿਕ ਸਮੂਹ ਦੇ ਪਾਦਰੀ ਤੇ ਮੈਂਬਰ ਹੁਣ ਚਰਚ ਤੋਂ ਵੱਖ ਜਿਹੜਾ ਹੋ ਗਏ ਨੇ ਤੇ ਉਨ੍ਹਾਂ ਨੂੰ ਚਰਚ ਦੇ ਵਿੱਚੋਂ ਬੇਦਖਲ ਕਰ ਦਿੱਤਾ ਗਿਆ। ਇੱਕ ਕੱਟੜ ਪਰੰਪਰਾਵਾਦੀ ਸਮੂਹ ਜਿਹੜਾ ਹੈ ਸੋਸਾਇਟੀ ਆਫ ਸੇਂਟ ਪੀਊਸ ਟੈਥ ਦੇ ਨੇ ਜਿਹੜਾ ਪੋਪ ਦੇ ਵੱਲੋਂ ਫੈਸਲਾ ਬਦਲਣ ਦੀਆਂ ਅਪੀਲਾਂ ਦੇ ਬਾਵਜੂਦ ਤੇ ਪੋਪ ਦੀ ਮਨਜ਼ੂਰੀ ਤੋਂ ਬਿਨਾਂ ਬੀਤੇ ਦਿਨ ਬੁੱਧਵਾਰ ਨੂੰ ਇਹ ਨਿਯੁਕਤੀ ਕਰ ਦਿੱਤੀਆਂ ਸਨ। ਇਸ ਦੇ ਜਵਾਬ ਦੇ ਵਿੱਚ ਫਿਰ ਵੈਟੀਕਨ ਜਿਹੜੀ ਹੈ ਉਹਦੇ ਸਿਧਾਂਤਕ ਦਫ਼ਤਰ ਜਿਵੇਂ ਕਿ ਆਪਣਾ ਅਕਾਲ ਤਖ਼ਤ ਸਾਹਿਬ ਹੈ ਤੇ ਇਹਨਾਂ ਦਾ ਵੈਟੀਕਨ ਸਿਟੀ ਹੈ ਜੀ, ਉਥੋਂ ਜਿਹੜਾ ਸਾਰਾ ਕੁਝ ਫਰਮਾਨ ਆਉਂਦੇ ਆ। ਇਸ ਦੇ ਜਵਾਬ ਦੇ ਵਿਚ ਵੈਟੀਕਨ ਦੇ ਸਿਧਾਂਤਕ ਦਫ਼ਤਰ ਜਿਹੜਾ ਉਹਨੇ ਵੀਰਵਾਰ ਨੂੰ ਇਕ ਫਰਮਾਨ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ 4 ਬਿਸ਼ਪਾਂ ਦੇ ਨਾਲ ਨਾਲ ਨਿਯੁਕਤੀ ਸਮਾਰੋਹ ਦੇ ਵਿਚ ਹਿੱਸਾ ਲੈਣ ਵਾਲੇ 2 ਹੋਰ ਬਿਸ਼ਪਾਂ ਨੂੰ ਚਰਚ ਦੇ ਵਿਚੋਂ ਬੇਦਖਲ ਕਰ ਦਿੱਤਾ ਗਿਆ, ਜਾਣੀ ਕਿ 6 ਜਾਣੇ ਕਰਤੇ। ਚਰਚ ਦੇ ਵਿਚੋਂ ਬੇਦਖਲ ਕੀਤੇ ਜਾਣ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਚਰਚ ਦੇ ਪਵਿੱਤਰ ਸੰਸਕਾਰਾਂ ਤੋਂ ਵਾਂਝਾ ਕਰ ਦਿੱਤਾ ਗਿਆ। ਇਕ ਸਪਸ਼ਟੀਕਰਨ ਨੋਟ ਦੇ ਵਿਚ ਇਹ ਵੀ ਜੋੜਿਆ ਗਿਆ ਕਿ ਇਸ ਸੋਸਾਇਟੀ ਦੇ ਨਾਲ ਸੰਬੰਧਿਤ ਪਾਦਰੀ ਅਤੇ ਆਮ ਮੈਂਬਰ ਜੋ ਰਸਮੀ ਤੌਰ ਦੇ ਉੱਤੇ ਇਸ ਸਮੂਹ ਦੇ ਨਾਲ ਜੁੜੇ ਹੋਏ ਨੇ ਉਹ ਵੀ ਚਰਚ ਤੋਂ ਵੱਖ ਮੰਨੇ ਜਾਣਗੇ, ਜਾਣੀ ਕਿ ਸ਼ੇਕ ਦਿੱਤੇ ਹੈ ਤੇ ਬੇਦਖਲ ਰਹਿਣਗੇ। ਇਸ ਫਰਮਾਨ ਦੇ ਵਿਚ ਸਾਰੇ ਪਾਦਰੀਆਂ ਤੇ ਆਮ ਸ਼ਰਧਾਲੂਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਰਸਮੀ ਤੌਰ ਦੇ ਉੱਤੇ ਇਸ ਸੋਸਾਇਟੀ ਦਾ ਸਾਥ ਨਾ ਦੇਣ, ਮਤਲਬ ਕਿ ਸਾਰਾ ਕੁਝ ਉਨ੍ਹਾਂ ਦੇ ਨਾਲ ਜਿੱਦਾਂ ਕਿਹਾ ਭਈ ਮੂੰਹ ਹੀ ਲਾਉਣਾ ਭਾਈ ਸਾਡੇ ਵਾਲੇ ਫੈਸਲੇ ਆਏ ਨੇ ਉਦਾਂ ਹੀ, ਨਹੀਂ ਤਾਂ ਉਨ੍ਹਾਂ ਨੂੰ ਵੀ ਸਵੈ ਚਾਲਿਤ ਤੌਰ ਦੇ ਉੱਤੇ ਚਰਚ ਦੇ ਵਿਚੋਂ ਬੇਦਖਲ ਹੋਣ ਦੀ ਸਜ਼ਾ ਭੁਗਤਣੀ ਪਵੇਗੀ। ਸੋਮਵਾਰ ਨੂੰ ਸਮੂਹ ਨੂੰ ਕੀਤੀ ਆਪਣੀ ਆਖਰੀ ਅਪੀਲ ਦੇ ਵਿਚ ਪੋਪ ਲਿਓ ਨੇ ਚੇਤਾਵਨੀ ਦਿੱਤੀ ਸੀ ਕਿ ਇਹ ਨਿਯੁਕਤੀ ਚਰਚ ਨੂੰ ਤੋੜਨ ਵਾਲਾ ਕਦਮ ਹੈ ਤੇ ਇਕ ਬਹੁਤ ਹੀ ਗੰਭੀਰ ਪਾਪ ਹੋਣਗੀਆਂ। ਵੈਟੀਕਨ ਦਾ ਇਹ ਤਾਜ਼ਾ ਫੈਸਲਾ ਇਸ ਸਮੂਹ ਦੇ ਉੱਤੇ ਸਿਕੰਜਾ ਕਸਣ ਦੇ ਲਈ ਕਾਫ਼ੀ ਸਖ਼ਤ ਅਤੇ ਵਿਆਪਕ ਹੈ। ਵੈਟੀਕਨ ਦੀ ਇਹ ਤਾਜ਼ਾ ਕਾਰਵਾਈ 1988 ਦੀਆਂ ਪਾਬੰਦੀਆਂ ਦੇ ਨਾਲੋਂ ਕਿਤੇ ਵੱਧ ਸਖ਼ਤ ਹੈ ਜੋ ਕੇਵਲ ਬਿਸ਼ਪਾਂ ਤੱਕ ਹੀ ਸੀਮਤ ਸਨ, ਜਦੋਂ ਕਿ ਪੋਪ ਫਰਾਂਸਿਸ ਨੇ ਪਹਿਲਾਂ ਇਸ ਸੋਸਾਇਟੀ ਨੂੰ ਵਿਆਹ ਅਤੇ ਪਾਪ ਸਵੀਕਾਰ ਦੇ ਸੰਸਕਾਰ ਕਰਵਾਉਣ ਦੀ ਇਜਾਜ਼ਤ ਦਿੱਤੀ ਸੀ। ਪਰ ਵੈਟੀਕਨ ਦੇ ਇਸ ਤਾਜ਼ਾ ਫੈਸਲੇ ਦੇ ਅਨੁਸਾਰ ਹੁਣ ਇਸ ਸਮੂਹ ਦੁਆਰਾ ਜਿਹੜਾ ਕਰਵਾਇਆ ਗਿਆ ਕੋਈ ਵੀ ਵਿਆਹ ਜਾਂ ਪਾਪ
0: ਸਵੀਕਾਰ।
2: ਦਿਲ ਦੀਆਂ ਗੱਲਾਂ ਤੂੰ ਮੇਰੇ ਦਰ ਤੇ ਆਵੇ ਤੇ ਮੈਂ ਤੇਰੇ ਸੰਗ ਰਲਾਂ, ਜੋ ਹਵਾ ਦੇ ਬੁੱਲੇ ਜੋ ਪਾਣੀ ਦੀਆਂ ਛੱਲਾਂ ਤੇ ਰਲ ਕੇ ਬਈਏ ਵਿਹੜੇ ਕਰੀਏ ਦਿਲ ਦੀਆਂ ਗੱਲਾਂ। ਹਾਂਜੀ, ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੇ ਆਪਣੇ ਦੁਆਬਾ ਰੇਡੀਓ ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ। ਤੁਸੀਂ ਆਪਣੀ ਰਲਤ ਕਰ ਸਕਦੇ ਹੋ ਫੋਨ ਕਰਕੇ ਤੇ ਸੁਨੇਹੇ ਭੇਜ ਕੇ, ਨੰਬਰ ਹੈ 8306082498 8306082498। ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੀ ਆਪਣੀ ਦੋਸਤ ਸੀਮਾ ਗਰੇਵਾਲ ਦੇ ਨਾਲ।
3: Zindagi Nama Hale Duniya, you are listening now our own Doapa Radio. Welcome all. Live on Finland time Monday to Friday 11 PM, Indian time Tuesday to Saturday 2:30 AM. Repeat by India.

ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਆ ਬਈ, ਥੋੜ੍ਹਾ ਜਿਹਾ ਪੱਗ ਦੇ ਉੱਤੇ ਥੋੜ੍ਹਾ ਜਿਹਾ ਰੌਲਾ ਜਿਹਾ ਪੈ ਰਿਹਾ, ਸ਼ਾਇਦ ਜੋ ਬੈਕਗਰਾਊਂਡ ਹੈ ਮਿਕਸ ਹੋ ਰਹੀ ਹੈ, ਜਾਦੂ ਜੂਦੂ ਚੱਲ ਗਿਆ ਬਈ। ਬਈ ਇਹਨਾਂ ਦੀ ਕਿਤੇ ਕਿਸ਼ਤ ਤਾਂ ਨਹੀਂ ਦੇਣੀ ਮੈਂ। ਚਲੋ ਖੈਰ, ਇਹਨੂੰ ਸੂਤ ਕਰਦੇ ਹਾਂ ਮਾੜਾ ਜਿਹਾ, ਆਹ ਪੋਸਟਰ ਜਿਹਾ ਲਾ ਕੇ ਪਰਦਾ ਲਗਾ ਦਿਆ ਜਾਏਗਾ ਉੱਪਰ। ਪਰਦਾ ਹੈ ਪਰਦਾ, ਪਰਦੇ ਕੇ ਪੀਛੇ ਪਤਾ ਨਸ਼ੀ ਹੈ। ਤੋ ਖੈਰ, ਦੇਖਦੇ ਹਾਂ ਕੀ ਪੰਗਾ ਪੈ ਗਿਆ ਇਹਨਾਂ ਦਾ। ਕੋਈ ਗੱਲ ਨਹੀਂ, ਪੰਗੇ ਵਾਲੀ ਕੋਈ ਚੱਕਰ ਨਹੀਂ। ਪੰਗੇ ਕਈ ਵਾਰੀ ਚੰਗੇ ਵੀ ਹੁੰਦੇ ਆ ਅਤੇ ਕਈ ਵਾਰੀ ਬਹੁਤ ਹੀ ਭੈੜੇ ਵੀ ਹੋ ਸਕਦੇ ਆ। ਖੈਰ ਦੋਸਤੋ, ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ, ਖੁਸ਼ ਆਮਦੀਦ। ਅੱਜ ਹੈ ਐਤਵਾਰ ਅਤੇ ਤਰੀਕ ਹੈ 19, ਅਤੇ ਅੱਜ ਜੁਲਾਈ ਦੇ ਲਗਭਗ ਅਸੀਂ ਕਹਿ ਲਓ ਵੀ ਫੱਟੇ ਚੱਕ ਦਿੱਤੇ ਆ, ਕਿਉਂਕਿ ਅੱਧਾ ਤਾਂ ਲੰਘ ਹੀ ਗਿਆ, ਬਾਕੀ ਕੀ ਰਹਿ ਗਿਆ ਪਿੱਛੇ, ਬਾਕੀ ਵੀ ਚਲੋ ਇਹ ਲੰਘ ਜਾਏਗਾ। ਇੰਜ ਨਹੀਂ ਕਰੀਂਦੇ। ਖੈਰ ਮੈਂ ਨਾ ਉਹਦੀ ਬੈਕਗਰਾਊਂਡ ਦੇ ਨਾਲ ਛੇੜਛਾੜ ਕਰ ਰਿਹਾ, ਉਨੀ ਦੇਰ ਸੈਟਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਸੈਟਿੰਗ ਊਂ ਹੋ ਵੀ ਗਈ ਹੈ ਪਰ ਨਹੀਂ ਵੀ ਹੋਈ ਹੈ। ਚਲੋ ਖੈਰ, ਜੋ ਵੀ ਹੈ, ਪਤਾ ਨਹੀਂ ਰੱਬ ਕਿਹੜਿਆ ਬਾਬਾ ਜੀ, ਪਤਾ ਨਹੀਂ ਰੱਬ ਕਿਹੜਿਆ ਰੰਗਾਂ ਵਿੱਚ ਰਾਜੀ ਆਏ, ਉਹ ਕੰਮ ਹੋ ਗਿਆ। ਤੋ ਮੈਂ ਐਂ ਕਰਦਾ ਜੀ, ਇਹਨੂੰ ਹਟਾ ਲਿਆ ਹੈ ਅਤੇ ਉਹਨੂੰ ਲਗਾ ਲਿਆ ਹੈ। ਇਹ ਵੈਸੇ ਮੈਂ ਪਹਿਲਾਂ ਵੀ ਕਰਕੇ ਵੇਖਿਆ, ਸ਼ਾਇਦ ਹੁਣ ਠੀਕ ਹੋਵੇ। ਕਾਹਨੂੰ ਟਲਦੇ ਜੀ, ਫਿਰ ਉਹੀ ਕੰਮ ਹੈ। ਚਲੋ ਛੱਡੋ, ਚੱਲਣ ਤੋਂ ਐਂ ਚੱਲੋ। ਚਲੋ ਦੋਸਤੋ, ਬਹੁਤ ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ, ਖੁਸ਼ ਆਮਦੀਦ। ਨਹੀਂ ਨਹੀਂ, ਬੜਾ ਗਾਹ ਪੈ ਗਿਆ ਪੱਗ, ਪਤਾ ਨਹੀਂ ਮੇਰੀ ਪਰਦੇ ਨਾਲ ਮੈਚ ਹੋ ਗਈ, ਚੱਪੜ ਦਾ ਪੱਗ ਨਾਲ ਮੈਚ ਹੋ ਗਿਆ ਬਈ। ਮਿਲੋ ਪੱਗ ਨਾਲ ਦੀਆਂ ਚੁੰਨੀਆਂ ਰੰਗਾਉਣ ਲੱਗ ਪਈ। ਮੈਨੂੰ ਲੱਗਦਾ ਇਹ ਹਟਾਈ ਦੇਈਏ। ਨਾ ਨਾ, ਆਪਾਂ ਲੋੜ ਹੀ ਨਹੀਂ ਜੀ ਇਹਦੀ, ਕੀ ਲੋੜ ਕੀ ਇਹਦੀ। ਲਓ ਜੀ, ਆਪਾਂ ਕੋਈ ਇਹੋ ਜਿਹੀ ਚੀਜ਼ ਰੱਖਣੀ ਨਹੀਂ ਜਿਹਦੀ ਸਾਨੂੰ ਲੋੜ ਹੀ ਨਹੀਂ, ਤਾਂ ਹੁਣ ਮੈਨੂੰ ਲੱਗਦਾ ਕੋਈ ਚੱਕਰ ਨਹੀਂ ਰਹੇਗਾ। ਲਓ ਹਾਲੇ ਵੀ ਉੱਤੇ ਮਤਲਬ ਕੋਈ ਝਿੰਗਾ ਮਿੰਗਾ ਜਿਹਾ ਹੋ ਰਿਹਾ। ਚਲੋ ਖੈਰ, ਇਹਦਾ ਕੋਈ ਗੱਲ ਨਹੀਂ, ਇਹਦਾ ਵੀ ਹੱਲ ਹੋਜੂ, ਕੋਈ ਐਡੀ ਗੱਲ ਨਹੀਂ, ਕੋਈ ਮਸਲਾ ਨਹੀਂ। ਮਤਲਬ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ ਅਤੇ ਵਿੱਚ ਸ਼ੁਰੂ ਜੀ ਕਿੰਨੇ ਮਸਲੇ ਹੋ ਗਏ ਜੀ। ਯਹੀ ਤੋ ਇੱਕ ਸੀ ਤੁਮ ਹੈ, ਇਹੀ ਚੱਕਰ ਹੈ ਜੀ ਲਾਈਫ ਦੇ ਫੰਡੇ, ਅਤੇ ਬਸ ਇਹ ਚੱਲਦੇ ਰਹਿਣਗੇ ਔਰ ਚੱਲਦੇ ਵੀ ਰਹਿਣੇ ਚਾਹੀਦੇ ਆ, ਇਹ 'ਚ ਕੋਈ ਵੱਡੀ ਗੱਲ ਨਹੀਂ ਹੈ ਦੋਸਤੋ। ਅਸਲ ਵਿੱਚ ਹਾਂ, ਮੈਨੂੰ ਲੱਗਦਾ ਹੈ ਕਿ ਜਿੱਥੇ ਮੈਂ ਪੰਗਾ ਕੀਤਾ ਹੋਇਆ ਉੱਥੇ ਮੈਂ ਪੰਗਾ ਠੀਕ ਕਰ ਰਿਹਾ। ਲਓ ਜੀ, ਪੰਗੇ ਮੈਨੂੰ ਲੱਗਦਾ ਹੋ ਗਏ ਠੀਕ, ਅਤੇ ਕਰੋਮੇ ਜਿਹੜੇ ਆ ਦਿੱਤੇ ਗਏ ਹਟਾ। ਹੁਣ ਦੱਸੋ ਕਹਿਣਾ ਕੀ ਕਰ ਲਓਗੇ ਸਾਡਾ। ਲਓ ਜੀ, ਹਰੇ ਪਰਦੇ ਨਾਲ ਹੋ ਗਏ ਅਸੀਂ ਹਰੇ ਭਰੇ, ਅਤੇ ਹੁਣ ਕੋਈ ਚੱਕਰ ਨਹੀਂ। ਇਹੀ ਸੀਗਾ ਜੀ ਪਹਿਲਾਂ, ਮਤਲਬ ਲੈ ਲਓ ਵੀ ਅੱਗੇ ਤੋਂ ਜੇ ਕਿਤੇ ਹਰਾ ਪਰਦਾ ਲਾ ਕੇ ਪੀਲੀ ਪੱਗ ਬੰਨ ਕੇ ਪਹਿਣਾ ਹੋਵੇ ਤਾਂ ਵੀ ਹਰੇ ਪੀਲੇ ਆਪਸ 'ਚ ਲੜ ਪੈਂਦੇ, ਤੁਹਾਨੂੰ ਪਤਾ ਹੀ ਹੈ, ਬੜਾ ਔਖਾ ਕੰਮ ਇਹਨਾਂ ਦਾ ਆਪਾਂ ਜੋੜਮੇਲ ਬਣਾਉਣਾ ਨਹੀਂ, ਨਹੀਂ ਜਮਾਂ ਨਹੀਂ, ਜਮਾਂ ਨਹੀਂ, ਜਮਾਂ ਨਹੀਂ। ਆਪਾਂ ਕੋਸ਼ਿਸ਼ ਕਰਾਂਗੇ ਕਿ ਸਥਿਤੀ ਕਾਬੂ 'ਚ ਰਹੇ। ਹੋ ਸਕਦਾ ਹੈ ਕਿ ਕਾਬੂ 'ਚ ਹੋ ਗਈ ਹੋਵੇ, ਨਹੀਂ ਹੋਊਗੀ ਹੋਊਗੀ, ਉੱਡ ਗਏ ਭਾਈ ਭੌਰ ਜਿਹੜੇ ਦੁਖੀ ਕਰ ਰਹੇ ਸੀ। ਖੈਰ, ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ ਜੀ ਆਇਆਂ ਨੂੰ। ਅਤੇ ਪ੍ਰੋਗਰਾਮ ਅੱਜ ਆਪਾਂ ਲੈ ਕੇ ਹਾਜ਼ਰ ਹਾਂ ਕਿਸ਼ਤਾਂ ਦੀ ਕਿਸ਼ਤੀ, ਨਹੀਂ ਨਹੀਂ ਨਹੀਂ, ਮਹਿਫਲ ਮਿੱਤਰਾਂ ਦੀ ਦੇ ਵਿੱਚ ਚੱਲੂਗੀ ਕਿਸ਼ਤਾਂ ਦੀ ਕਿਸ਼ਤੀ। ਕਿਸ਼ਤ ਦੀ ਜੇ ਆਪਾਂ ਗੱਲ ਕਰੀਏ ਤਾਂ 600 ਕਿ 500 ਕਿੰਨਵੇਂ ਵਾਰੇ, ਇੱਕ ਮਿੰਟ ਮੈਨੂੰ ਦੇਖਣਾ ਪੈਣਾ ਮਾੜਾ ਜਿਹਾ ਫਲੈਸ਼ਬੈਕ 'ਚ ਜਾ ਕੇ ਕਿ ਇਸ ਵਾਰੀ ਆਪਾਂ ਕਿੰਨਵਾਂ ਐਪੀਸੋਡ ਕਰ ਰਹੇ ਹਾਂ। 579 579 ਐਪੀਸੋਡ ਚੱਲ ਰਿਹਾ ਬਈ, ਬੱਲੇ ਬੱਲੇ ਬੱਲੇ, ਮਤਲਬ 579 ਵੀ ਕਿਸ਼ਤ ਆ ਗਈ ਬਈ, ਵਾਹ ਵਾਹ, ਅੱਤ ਹੋਈ ਪਈ ਹੈ ਬਈ, ਮਤਲਬ ਵਾਟ ਆ ਬਿਊਟੀ ਔਰ ਡਿਊਟੀ। ਸੋ ਦੋਸਤੋ, ਅੱਜ ਐਤਵਾਰ ਹੈ ਅਤੇ ਐਤਵਾਰ ਨੂੰ ਹੋ ਸਕਦਾ ਹੈ ਕਿ ਸਮਾਂ ਸਾਡੇ ਕੋਲ ਸਾਰਿਆਂ ਕੋਲ ਤੁਹਾਨੂੰ ਪਤਾ ਉਨਾ ਕੀ ਹੁੰਦਾ, ਘੱਟ ਹੀ ਹੁੰਦਾ, ਅਤੇ ਇੱਕ ਆਪਾਂ ਉਹ ਲਾ ਕੇ ਰੱਖਾਂਗੇ ਟਾਈਮਰ ਜਿਹਾ ਕਿ 10 ਮਿੰਟ ਮੈਂ ਲਾਇਆ ਤਾਂ ਹੈਗਾ, ਪਤਾ ਨਹੀਂ ਸਕਰੀਨ 'ਤੇ ਸ਼ੋਅ ਹੋਊਗਾ ਕਿ ਨਹੀਂ ਹੋਊਗਾ, ਵੀ ਕਾਲ ਜਦੋਂ ਕਨੈਕਟ ਹੋ ਗਈ ਅਤੇ ਉਹਦੇ ਨਾਲ ਸਿੱਧੀ ਗਿਣਤੀ ਜਾਂ ਪੁੱਠੀ ਗਿਣਤੀ ਜੋ ਵੀ, ਪਤਾ ਨਹੀਂ ਹੁਣ ਕੀ ਹੋਏਗਾ, ਪਤਾ ਨਹੀਂ ਚੱਲੂਗਾ ਨਹੀਂ ਚੱਲੂ, ਇਹ ਵੀ ਨਹੀਂ ਪਤਾ, ਆਪਾਂ ਟੈਸਟ ਨਹੀਂ ਕੀਤਾ, ਪਰ ਉਹ 10 ਮਿੰਟ ਤੋਂ ਅਗਰ ਉੱਤੇ ਕਾਲ ਹੋ ਜਾਂਦੀ ਹੈ ਤਾਂ ਉਹ ਡਿਸਕਨੈਕਟ ਹੋ ਜਾਏਗੀ ਆਪਣੇ ਆਮਕੋ ਕੁਛ ਵੀ ਨਹੀਂ ਕਰਨੇ ਕਾ। ਬਟ ਕਿਉਂਕਿ ਜੇ ਅਗਰ 10 ਮਿੰਟ ਨੂੰ ਆਪਾਂ ਮੰਨ ਕੇ ਚੱਲੀਏ, 10 ਮਿੰਟ ਦਾ ਮਤਲਬ ਹੈ ਕਿ 60 ਮਿੰਟ ਦੇ ਵਿੱਚ ਘੱਟੋ ਘੱਟ ਕਿੰਨੀਆਂ ਗੱਲਾਂ ਆਉਣਗੀਆਂ ਬਾਈ,

0: 6 और 2 घंटे दे विच लगभग 12। तो अगर 12 दोस्तों की गलबात सुनी जा सके तो बहुत ही पौ 12 हो जाएगी, बहुत ही अच्छा रहेगा। ये मैक्सिमम टाइम एदू घट समय च भी गल हो सकती है, तो क्योंकि गल तो गल ही है भाई, गल नाल ही गल बनती है। तो अज क्योंकि गल भी किस तरह की हो रही है दोस्तों, ये प्रोग्राम दुआबा रेडियो .com के नाल नाल जिहड़ा दुआबा रेडियो .com के नाल नाल ऐप दे उत्ते एंड्रॉयड ऐप दे उत्ते लाइव है, ट्यून इन दे उत्ते सुन सकते हैं जिहड़े साडे आईफोन दे यूजर्स ने। इस तो इलावा प्लस एड ऑन किया हो यूट्यूब ते, क्योंकि आ जिहड़ी आपां टिचन पिचन होके बैठे हैं कैमरे ऑन करके ये यूट्यूब ते चल रहा है। अदरवाइज तो फिर ऑडियो है भाई, बाकी सारी जगह ऑडियो जा रहा है। उम्मीद करते हैं आवाज ते प्रवाज आप सब दोस्तों तक बिल्कुल ठीक ठाक पहुंच रही होगी, किश्ती साडी डामाडोल नहीं हो रही है, भवजल विच तर नहीं रही है, नहीं भवजल च तैरनी चाहिए वरे, डुबनी नहीं चाहिए, हो रही पंगा पैजे कि। सो दोस्तों 9478355591 इस नंबर से डायल करके आप हो सकते हैं प्रोग्राम शामिल लाइव। तो किश्तों की लोड़ की पै जाती है, तो किश्त बना कौन है, तो क्यों बना, किश्त करती की है वरे, तो वह आप सारी गल करांगे। अपने को टाइम है पूरे 2 घंटे, मतलब 9:30 लगभग 9:45 टाइमर अज टाइमर लगू वरे, मतलब मैं नहीं लाया, आपे लग गया वरे, बस ऐ है। क्योंकि असी ना एक सुनो सुनावा पाठ बनावा प्रोग्राम, जो कोविड पेंडेमिक आया, लॉकडाउन हो गया, सब बंद हो गया, स्कूल कॉलेज सब बंद हो गए, उहदे विच असी एक प्रोग्राम शुरू किया, बहुत ही सत्कारयोग पूरे पंजाब के टीचर्स नूं असी अपील की कि भाई बच्चे घर च बंद हो गए तो हुण आपां किवें करिए दसो, तो बड़े सुजैशन आए। एक बड़ा प्यारा सी कि भाई जी 20-20-20 मिनट्स के 3 जिहड़े लैसन चलाओ ऑडियो, तो वह बहुत ही यूजफुल होणगे बच्चों के, क्योंकि ज्यादा देर सुन नहीं सकते बच्चे भी, साडी सुनने की जिहड़ी समर्था है वह भी 10 मिनट तो उत्ते है नहीं, पर 20 ला लो चलो, क्योंकि 40 मिनट का रूटीन चपीट हुंदा है, तो आप ए करके चलो भी 10-20 मिनट का आप रोज एक चैप्टर चलाइए एक विषय का और एक क्लास का, असी ए टाइम टेबल बनाया वह, सुनो सुनावा पाठ पढ़ावा प्रोग्राम, तो 20-20-20 पहले दिन चलिया, यानी कि 1 घंटे का प्रोग्राम हो गया, तो बाद बहुत ज्यादा हरमन प्यारा होया तो सानू 2 घंटे का करना पिया, पर असी शुक्रगुजार अज भी तो हमेशा ही रहांगे पंजाब दे सारे अध्यापक साहिबान दे, जिन्हां ने बच्चों लई इन्ना प्यार अपना बरसाया, इन्ना आशीर्वाद दिता बच्चों नू, और इन्ने एपीसोड बने कि कमाल हो गई, अपने आप दे विच एक कह लो भी तह लाती बईयां ने, तो शुक्रिया जी, थैंक यू। ऐं आपां हुण इहनू भी आपां ऐं देखदे हां कि जे आपां 2 घंटे लई मिल रहे हां ते उहदे विच ऐं आपां ला के टाइम टेबल जां बना के कुछ करिए, हालांकि भोजन ते भजन दे लई कोई गिनती मिनती नहीं हुंदी, क्योंकि वह तो प्यार तो प्यार ही है भाई उहदा कोई जवाब नहीं। सो दोस्तों बहरहाल किश्त जदों बणाउंदा बंदा क्यों बणाउंदा, वह कहिंदा भाई ऐ भी देखो लोड़ पै गई, करजा चक लिया, हुण वह करजा जिहड़ा है करजा चक लिया, काम भी सर गया अपना, पर हुण मोड़न वेले, क्योंकि जे मोड़न दी समर्था च ही हुंदे फिर करजा लेना ही कहनू सी, फिर उन्हू हौली हौली करके भोरा भोरा करके मोड़िया जा सकता है। हुण क्योंकि टाइम ज्यादा लगू मोड़न च, तो जिहदे पैसे दत्ते हुंदे आ उह कहिंदा बिरे मजाक ना मजाक रहा, तैनू पैसे देण दा मैनू की फायदा सोहणिया, कुछ ते अपनी जेब चो भी कढ़ना। ਉਹ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਬੂੰਦ
1: ਬੂੰਦ ਅਵੈਧ ਜਿਹੜਾ
0: ਬੂੰਦ ਬੂੰਦ ਕਰਕੇ ਉਹ ਗੱਲ ਇੰਨੀ ਵੱਧ ਗਈ, 1% ਜੀ, 2% ਜੀ, 3% ਜੀ, 4%, 5%, 20%, ਮਤਲਬ ਕਈ ਵਾਰ ਤਾਂ 100% ਦੇ ਵੀ ਲੋਨ ਮਿਲ ਰਿਹਾ,
1: ਵੈਲਿਡ ਮੰਨਿਆ ਜਾਵੇਗਾ,
0: ਐਂਡ ਹੋਇਆ ਪਿਆ। ਮੈਂ ਮਦਰ ਇੰਡੀਆ ਫਿਲਮ ਦੇਖੀ, ਉਹਦੇ ਵਿੱਚ ਉਹ ਕਹਿੰਦਾ ਵੀਰੇ ਗੱਲ ਸੁਣੋ, ਸਾਰਾ ਸਾਲ ਅਸੀਂ ਖੇਤੀ ਕੀਤੀ, ਫਸਲ ਉਗਾਈ, ਸਭ ਕੀਤਾ, ਤੇ ਸ਼ਾਹੂਕਾਰ ਜੀ ਤੁਸੀਂ ਆ ਢੇਰੀਆਂ ਬਣਾ ਲਈਆਂ 4, ਉਹ 3 ਤਾਂ ਆਪ ਚੱਕ ਲਈ ਯਾਰ, ਸਾਡੇ ਕੋਲ ਆ ਰਹਿ ਗਈ, ਨਹੀਂ ਨਹੀਂ ਮਾਂ ਇਸ ਕੋ ਮੈਂ ਢੇਰੀ ਨਹੀਂ ਦੂੰਗਾ, ਜੇ ਆਪਣੇ ਖੂਨ ਪਸੀਨੇ ਕੀ ਕਮਾਈ ਹੈ, ਮਾਂ ਇਸ ਕੋ ਮੈਂ ਕੱਟ ਡਾਲੂੰਗਾ, ਫੈਂਕ ਡਾਲੂੰਗਾ, ਤੋੜ ਡਾਲੂੰਗਾ। ਉਹ ਸੁਨੀਲ ਦੱਤ ਬਾਈ ਦਾ ਰੋਲ, ਜਿਹੜੀ ਉਹਦੀ ਮੰਮੀ ਬਣੀ ਸੀ ਨਰਗਿਸ, ਵੱਖਰੀ ਗੱਲ ਹੈ ਕਿ ਉਹਨਾਂ ਦਾ ਵਿਆਹ ਹੋ ਗਿਆ ਆਪਸ ਚ, ਐਂਡ ਹੋ ਗਿਆ। ਉਹ ਰੀਅਲ ਲਾਈਫ ਤੇ ਰੀਅਲ ਲਾਈਫ ਚ ਬੜਾ ਫਰਕ ਆ। ਉਹਦੇ ਪਿੱਛੇ ਵੀ ਕਹਿੰਦੇ ਕਹਾਣੀ ਹੈ, ਕਹਿੰਦੇ ਅੱਗ ਲੱਗ ਗਈ ਸੀ ਜਦੋਂ ਫਿਲਮ ਬਣਦੀ ਸੀ ਮਦਰ ਇੰਡੀਆ, ਤੇ ਕੋਈ ਨਹੀਂ ਆਇਆ, ਫਿਰ ਬਾਈ ਸਾਡਾ ਸੁਨੀਲ ਦੱਤ, ਸਾਡਾ ਦੇਖੋ ਬੜਾ ਡਾਰਲਿੰਗ ਐਕਟਰ ਔਰ ਬਹੁਤ ਹੀ ਗ੍ਰੇਟ ਪਰਸਨੈਲਿਟੀ, ਉਹਨਾਂ ਨੇ ਨਰਗਿਸ ਜੀ ਦੀ ਜਾਨ ਬਚਾਈ, ਆਪਣੀ ਜਾਨ ਤੇ ਖੇਡ ਕੇ ਅੱਗ ਚੋਂ ਕੱਢਿਆ ਉਹਨਾਂ ਨੂੰ, ਤੇ ਫਿਰ ਉਹਨਾਂ ਨੇ ਉਹ ਪਰਿਵਾਰਕ ਉਹਨਾਂ ਦੇ ਜਿਹੜੇ ਆ ਸੂਤਰ ਚ ਬੰਨੇ ਗਏ, ਵਿਆਹ ਦੇ ਸੂਤਰ ਚ ਬੰਨੇ ਗਏ, ਇਹ ਬਾਕੀ ਇਤਿਹਾਸ ਹੈ, ਸਾਰਿਆਂ ਨੂੰ ਪਤਾ ਹੈ। ਤੋ ਇਹ ਇੱਕ ਫਿਲਮ ਆਈ ਸੀ ਕਰਜ, ਬਈ ਗਾਣੇ ਰਿਸ਼ੀ ਕਪੂਰ ਘੁੰਮਦੀ ਹੋਈ ਸਟੇਜ ਤੇ, ਨੱਚਣ ਵਾਲਾ ਲਾਈਟਾਂ ਲਾ ਕੇ, ਪੈਂਟ ਚ ਲਾਈਟਾਂ ਲਾ ਦੀਆਂ ਬਾਈ ਨੇ, ਦੱਸੋ ਇੱਧਰ ਘਰਾਂ ਚ ਬਿਜਲੀ ਨੀ ਆਉਂਦੀ, ਬਾਈ ਨੇ ਆਪਣੀ ਝੱਗੇ ਚ ਲਾਈਟਾਂ ਲਾਈਆਂ, ਮੈਂ ਅੱਤ ਕਰਾ ਤੀ ਗਿਟਾਰ ਜੀ ਫੜੀ, ਉਹ ਚ ਵੀ ਲਾਈਟਾਂ ਵੀਰੇ ਕਮਾਲ, ਉਹ ਗਾਹ ਪਾਇਆ ਹੋਇਆ ਸੀ ਉਹਨੇ, ਤੋ ਬੜਾ ਹਿੱਟ ਹੋਇਆ। ਤੋ ਇੱਕ ਹਸੀਨਾ ਸੀ, ਇੱਕ ਹਸੀਨਾ ਸੀ ਨੀ ਥੀ, ਹਿੰਦੀ ਜੀ ਨਾ ਥੀ, ਪੰਜਾਬੀ ਹੁੰਦੀ ਸੀ ਉਹ ਨੀ ਸੀ, ਚਲੋ ਪੰਜਾਬੀ ਪਰ ਸੀ ਨੀ ਕਰਦੇ, ਇਹੋ ਜਿਹੀ ਗੱਲ ਨੀ, ਪਰ ਉਹ ਇੱਕ ਹਸੀਨਾ ਤੀ ਇੱਕ ਦੀਵਾਨਾ ਥਾ, ਕਿਆ ਸਮਾਂ ਫਿਲਮ ਕਿਹੜੀ ਆ, ਕਰਜ, ਓਏ ਹੋਏ ਹੋਏ ਹੋਏ, ਮਤਲਬ ਕਰਜ਼ਾ ਏਡੀ ਪਾਪੂਲਰ ਚੀਜ਼ ਹੈ, ਉਹ ਤੇ ਫਿਲਮਾਂ ਬਣ ਰਹੀਆਂ ਨੇ, ਹਾਲਾਂਕਿ ਵੱਖਰੀ ਗੱਲ ਹੈ, ਪਿਛਲੇ ਜਨਮ ਦਾ ਕਰਜ਼ ਸੀ, ਇਸ ਜਨਮ ਚ ਦੇਣਾ ਪੈਣਾ ਹੈ, ਕਮਾਲ। ਇਹ ਬਾਈ ਮੁਕੱਦਰ ਬਾਈ ਨੇ ਕੱਲ ਵੀ ਬੇਰਕੇ ਵਾਲੇ ਕਰਜ਼ ਦੀ ਵੀ ਗੱਲ ਕਰੀ ਸੀ, ਵੀ ਉਹ ਪਿਛਲੇ ਜਨਮ ਚ, ਇਸ ਜਨਮ ਚ, ਅਗਲੇ ਜਨਮ ਚ ਕਰਾਂਗੇ, ਉਧਰ ਭਾਰਤ ਸਾਹਿਬ ਕਹੀ ਜਾਂਦੇ ਸੀ, ਬਾਈ ਉਹ ਤਾਂ ਠੀਕ ਆ, ਪਰ ਜੇ ਅਗਲੇ ਜਨਮ ਤੱਕ ਬੇਰਕੇ ਵਾਲੇ ਭੱਜ ਗਏ ਫਿਰ ਮੋੜਨਾ ਕਿਹਨੂੰ, ਉਹ ਵੱਖਰੀ ਤਰ੍ਹਾਂ ਦੀ ਚਿੰਤਾ ਹੋ ਜਾਂਦੀ ਆ। ਖੈਰ ਮਤਲਬ ਜਿਹਦਾ ਕਰਜ਼ ਮੋੜਨਾ ਆਪ ਵੀ ਤਾਂ ਬੈਠਾ ਹੋਵੇ ਉੱਥੇ, ਇਹ ਨਾ ਹੋਵੇ ਕਿ ਆਪ ਹੀ ਭੱਜੇ ਉਹ। ਖੈਰ ਦੋਸਤੋ, ਇਹ ਜ਼ਿੰਦਗੀ ਦੇ ਜਿਹੜੇ ਆ, ਜੇ ਗਰਜ ਹੈ ਤਾਂ ਫਿਰ ਕਰਜ਼ ਹੈ, ਕਿਉਂਕਿ ਗਰਜਾਂ ਵਾਰੀ ਦੁਨੀਆਂ ਨੂੰ ਕਰਜ਼ੇ ਤਾਂ ਲੈਣੇ ਪੈਂਦੇ ਆ, ਇਹ ਤੋਂ ਬਿਨਾਂ ਸਰਦਾ ਨਹੀਂ। ਪੰਜਾਬੀ ਵਾਲੇ ਤਾਂ ਮਤਲਬ ਨਾ ਇਹਨੂੰ ਮਤਲਬ ਨੋਰਮਲਾਈਜ਼ ਕਰਨ ਵਾਸਤੇ ਕਰਜ਼ੇ ਕੁਰਜ਼ੇ ਵਾਲੇ ਚੱਕਰ ਨੂੰ ਕਹਾਵਤ ਬਣਾਈ ਹੋਈ ਹੈ, ਲੈ ਵੀਰੇ ਆਹ ਜਿਹੜੇ ਲੈਣ ਦੇਣ ਦੇ ਸੰਬੰਧ ਤਾਂ ਚੰਨ ਸੂਰਜ ਦੇ ਬਣੇ ਹੋਏ ਆ, ਵੀ ਉਦੂ ਵੱਡੇ ਤਾਂ ਨਹੀਂ ਹੈਗੇ ਆਪਾਂ, ਵੀ ਚੰਦ ਕਿੱਡੀ ਵੱਡੀ ਚੀਜ਼ ਹੈ ਯਾਰ, ਮਤਲਬ ਸੂਰਜ ਉਦੂ ਵੀ ਵੱਡੀ ਚੀਜ਼ ਹੈ, ਇਹ ਵੀ ਮਤਲਬ ਐਂ ਆਦਾਨ ਪ੍ਰਦਾਨ ਕਰ ਰਹੇ ਹਾਂ, ਵੀ ਮੇਰੇ ਕੌਲੀ ਦੇ ਉਧਾਰੀ, ਬਲੇ ਤੂੰ ਬਾਟੀ ਦੇ ਉਧਾਰੀ, ਚੱਲ ਐਂ ਕਰ ਲੈ ਐਂ ਕਰ ਲੈ, ਮਤਲਬ ਚੱਲ ਰਿਹਾ ਕੰਮ। ਤੋ ਇਹ ਸਿਲਸਿਲਾ ਇੰਨਾ ਵੱਧ ਗਿਆ ਕਿ ਜੇ ਅੱਜ ਕਿਸੇ ਨੇ ਬੈਂਕ ਤੋਂ 10 ਲੱਖ ਲੋਨ ਲਿਆ, ਵੀ ਚਲੋ ਘਰ ਪਾ ਲਾਂਗੇ, ਇੱਕ ਬੰਗਲਾ ਬਣ ਨਿਆਰਾ, ਉਹ ਇਹੋ ਜਿਹੇ ਗਾਣੇ ਗਾਉਂਦੇ ਨੇ, ਤੋ ਬੰਗਲਾ ਤਾਂ ਨਿਆਰਾ ਹੋ ਜਾਂਦਾ ਪਰ ਜੇਬ ਦਾ ਕਿਆਰਾ ਬਣ ਜਾਂਦਾ। ਖੈਰ ਉਹ ਚੱਲਦਾ ਸਿਲਸਿਲਾ ਦੋਸਤੋ। ਤੋ ਸ਼ੁਕਰਗੁਜ਼ਾਰ ਹਾਂ ਜੀ, ਯੂਟਿਊਬ ਦੇ ਰਾਹੀਂ ਅਤੇ ਵਟਸਐਪ ਦੇ ਰਾਹੀਂ ਸੁਨੇਹੇ ਜਿਹੜੇ ਆ ਉਹ ਆ ਰਹੇ ਨੇ, ਸਾਰੇ ਦੋਸਤਾਂ ਦਾ ਦਿਲ ਦੇ ਗਹਿਰਾਈ ਤੋਂ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਨਵਾਜਿਸ਼ ਭਾਨ ਸਿੰਘ ਗਰੇਵਾਲ ਜੀ ਲਿਖ ਰਹੇ ਨੇ ਲਾਈਕ ਨੰਬਰ 1, 5 ਅੰਗੂਠੇ ਭੇਜੇ ਉਹਨਾਂ ਨੇ, ਐਂ ਕਰਕੇ ਵੀ ਥੰਬਸ ਅਪ ਹੋ ਰਿਹਾ ਕੰਮ, ਥੈਂਕ ਯੂ ਭਾਈ, ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਜੀ ਸ਼ਮਦੀ ਸ਼ਮੀ ਜੀ, ਸਾਰੇ ਸਤਿਕਾਰ ਯੋਗ ਸਰੋਤਿਆਂ ਨੂੰ ਭਾਈ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜਨਾਬ। ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ, ਭਾਜੀ ਜੀ ਐਨ ਜਨਾਬ। ਤੇ ਉਹ ਕਹਿੰਦੇ 8 ਮਿੰਟ ਹੋ ਗਏ ਕਿਸ਼ਤ ਆਈ ਨੀ, ਆਹੀ ਚੱਕਰ ਹੈ ਜੀ, ਬੈਂਕ ਵਾਲੇ ਵੀ ਐਂ ਕਰਦੇ ਆ, ਮਤਲਬ ਜੇ ਤਰੀਕ ਮਿੱਥੀ ਹੋਈ ਆ, 5 ਨੂੰ ਕਿਸ਼ਤ ਜਾਣੀ ਹੈ, 5 ਨੂੰ ਬਾਈ ਚਾਂਸ ਨਹੀਂ ਕੱਟ ਹੋਈ, ਬਾਈ 6 ਨੂੰ ਆ ਜਾਂਦੇ ਵੀਰੇ। ਉਹ ਜਿਹੜਾ ਰੂਪ ਹੈ ਬੈਂਕ ਵਾਲਿਆਂ ਦਾ, ਉਹ ਬੰਦੇ ਨੇ ਕਰਜ਼ਾ ਲੈਣ ਵੇਲੇ ਹੋਰ ਰੂਪ ਹੁੰਦਾ, ਪਰ ਕਰਜ਼ਾ ਵਸੂਲਣ ਵੇਲੇ ਜਿਹੜੇ ਰੂਪ ਬਣਦੇ ਨਾ, ਬਸ ਫਿਰ ਰੂਪ ਬਸੰਤੀ ਬਣੇ ਹੁੰਦੇ ਆ। ਖਿਮਾ ਚਾਹੁੰਦੇ ਬਾਬਿਓ, ਤੇ ਪਰ ਦੇਰ ਆਏ ਦਰੁਸਤ ਆਏ, ਉਹ ਮਾਹੌਲ ਹੋ ਗਿਆ। ਤੋ ਦੋਸਤੋ, ਰਾਜਨ ਸੈਣੀ ਜੀ ਕਹਿੰਦੇ ਨੰਬਰ 3 ਲਾਈਕ ਜੀ, ਕਹਿੰਦੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ, ਜੀ ਭਾਈ ਸਤਿ ਸ਼੍ਰੀ ਅਕਾਲ ਜੀ, ਸੁਰਿੰਦਰ ਕੌਰ ਮਾਹਿਲ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਬਾਈ ਮੁਕੰਦਰ ਸਿੰਘ ਔਲਖ ਸਾਹਿਬ ਪਿਆਰਿਓ, ਅੱਜ ਉਹਨਾਂ ਨੇ ਵੈਸੇ ਪੈਗ ਨਹੀਂ ਭੇਜੇ, ਪਿਆਲੇ ਨਹੀਂ ਭੇਜੇ, ਉਂਝ ਮੁਹੱਬਤ ਭੇਜੀ ਹੈ, ਗੁਲਾਬ ਦੇ 3 ਫੁੱਲ ਤੇ ਨਾਲ ਫਤਿਹ ਸਾਂਝੀ ਕੀਤੀ ਹੈ, ਕਿਆ ਬਤਾ, ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ। ਮਾਹਿਲ ਜੀ ਕਹਿੰਦੇ ਲੁਕਿੰਗ ਔਸਮ, ਥੈਂਕ ਯੂ ਜੀ, ਥੈਂਕ ਯੂ, ਇਹਦੇ ਨਾਲ ਤਾਂ ਬਹੁਤ ਹੀ ਬਿਊਟੀ ਹੋ ਗਿਆ ਮੌਸਮ। ਤੇ ਸਤਨਾਮ ਸਿੰਘ ਜਾਣੀ ਚਾਹਲ ਸਾਹਿਬ ਜੀ ਕਹਿੰਦੇ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੀ ਆਇਆਂ ਨੂੰ ਭਾਜੀ। ਰਜਨ ਸੈਣੀ ਸਾਹਿਬ ਉਹਨਾਂ ਦਾ ਮਤਲਬ ਮੇਰੇ ਹੰਝੂ ਘੱਟ ਤੇ ਕਹਿ ਕੇ, ਸੋਹਣੇ ਬਹੁਤ ਲੱਗ ਰਹੇ ਹੋ ਜੀ, ਕਿਤੇ ਨਜ਼ਰ ਬੱਟੂ ਜ਼ਰੂਰੀ ਆ ਮੇਰੇ, ਹੁਣ ਪਤਾ ਨਹੀਂ ਮੈਂ ਨਜ਼ਰ ਬੱਟੂਆਂਗੇ, ਮੈਨੂੰ ਲਾਉਣਾ ਪੈਣਾ ਕਹਿੰਦਾ, ਕੁਛ ਤਾਂ ਕਰਨਾ ਪੈਣਾ। ਚਲੋ ਥੈਂਕ ਯੂ, ਥੈਂਕ ਯੂ ਭਾਜੀ, ਤੁਹਾਡਾ ਆਸ਼ੀਰਵਾਦ ਹੈ ਜੀ। ਮਨਦੀਪ ਜੱਸੀ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਭਾਈ, ਸਾਰੇ ਸਤਿਕਾਰ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ, ਜੈ ਨੂੰ, ਸ਼ਮੀ ਜੀ ਕਹਿੰਦੇ, ਮਾਹਿਲ ਜੀ ਕਹਿੰਦੇ, ਐਂ ਲੱਗਦਾ ਜਿਵੇਂ ਫੇਸ਼ੀਅਲ ਕਰਾ ਕੇ ਆਏ ਹੁੰਦੇ ਆ, ਸੁਣਕਰ ਤਾਂ ਮੇਰੇ ਆਸੂ ਨਿਕਲ ਆਏ। ਮੈਂ ਦੂਰਦਰਸ਼ਨ ਜਲੰਧਰ ਤੇ ਪਹਿਲੀ ਵਾਰੀ ਜਦੋਂ ਗਿਆ, ਉਹ ਪ੍ਰੋਗਰਾਮ ਸੀ ਨਾਲੇ ਗੱਲਾਂ ਨਾਲੇ ਗੀਤ, ਇਹੋ ਜਿਹਾ ਪ੍ਰੋਗਰਾਮ ਸੀ, ਲਾਈਵ ਸਵੇਰੇ ਚੱਲਦਾ ਉਹ, ਸਵੇਰੇ ਸਵੇਰੇ, ਚਲੋ ਸਵੇਰੇ ਆ ਗਏ, ਪ੍ਰੋਡਿਊਸਰ ਸਾਹਿਬ ਕਹਿੰਦੇ ਬਹਿ ਜਾਓ ਜੀ, ਮੈਂ ਕਿਉਂਕਿ ਪਹਿਲੀ ਵਾਰੀ ਅੰਦਰ ਗਿਆ, ਮਾਹੌਲ ਦੇਖਿਆ ਉਹਨਾਂ ਦਾ, ਉਹ ਧੀਆਂ ਭੈਣਾਂ ਆ ਗਈਆਂ, ਕਹਿੰਦੇ ਜੀ ਆਹ ਤੁਹਾਡੇ ਕਰਨਾ ਫੇਸ਼ੀਅਲ, ਆਹ ਮੈਨੂੰ ਫੇਸ਼ੀਅਲ ਤੋਂ ਜ਼ਿਆਦਾ ਕੀ ਗੱਲ, ਮੈਂ ਕਿਹਾ ਉਹ ਕੀ ਹੁੰਦਾ, ਕਹਿੰਦਾ ਜੀ ਫੇਸ ਤਾਂ ਆਪਣੀ ਹੈਗਾ ਜੀ, ਕਹਿੰਦੇ ਨਹੀਂ ਨਹੀਂ ਨਹੀਂ ਨਹੀਂ, ਬੈਠੋ ਇਹ ਸਾਡਾ ਰੀਤੀ ਰਿਵਾਜ਼ ਹੈ, ਕਰਨੇ ਹੁੰਦੇ ਆਪਾਂ, ਲਿਓ ਜਿਉਂ ਬੁਰਸ਼ ਲਿਆ ਗਏ, ਪਤਾ ਨਹੀਂ ਕੀ ਇੱਥੇ ਜੇ ਚੀ ਪੀ ਕੀਤੀ, ਮੈਂ ਆਪਣੀ ਸ਼ੀਸ਼ੇ ਚ ਫੋਟੋ ਦੇਖੀ, ਮੈਂ ਤੁਹਾਡਾ ਭਲਾ ਹੋ ਜੀ, ਇਹ ਕਿਹੜਾ ਬੰਦਾ ਬਈ। ਉਹ ਜਦੋਂ ਕੈਮਰੇ ਚੱਲੇ ਵਾਕਈ ਉਹ ਵਾਕਈ ਕਮਾਲ ਕਰਤੀ, ਮੈਂ ਚਮਕਾ ਤਾ ਪੂਰਾ। ਬਾਅਦ ਚ ਉਹ ਪ੍ਰੋਗਰਾਮ ਦੋ ਘੰਟੇ ਚੱਲਣ ਗਏ, ਉਹ ਮੈਨੂੰ ਕਹਿਣ ਜੀ ਹੁਣ ਤੁਸੀਂ ਦੱਸੋ ਮੂੰਹ ਮੈਂ ਧੋਣਾ। ਮਹਿਲਾ ਹੱਦ ਹੋ ਗਈ, ਪਹਿਲੀ ਵਾਰ ਤਾਂ ਹਾਂ ਇੰਨਾ ਆਪਾਂ ਲਿਪਿਆ ਪੋਚਿਆ, ਇਹਨੇ ਧੋਣਾ ਕਹਦੇ ਵਾਸਤੇ ਹੈ ਬਾਈ, ਸੱਚੀ ਗੱਲ ਆ। ਹੋਰ ਅੱਧੇ ਘੰਟੇ ਬਾਅਦ ਨਾ ਜੇ ਮੈਂ ਨਾ ਮੂੰਹ ਧੋਂਦਾ, ਮੂੰਹ ਤੇ ਖਾਦ ਛਿੜ ਪਈ ਸੀ। ਮੈਂ ਕਿਹਾ ਤੁਹਾਡਾ ਭਲਾ ਜੀ, ਇਹ ਵੀ ਔਖਾ ਕੰਮ ਹੈ, ਇਹ ਐਂਡ ਹੈ। ਧੰਨ ਹੈ ਬਾਈ ਜਿਹੜੇ ਐਕਟਰ ਉਹ ਇੰਨੀ ਐਕਟਿੰਗ ਕਰਦੇ ਆ ਤੇ ਇੰਨਾ ਉਹਨਾਂ ਨੇ ਮੇਕਅਪ ਚੜਾਇਆ ਹੁੰਦਾ ਮੂੰਹ ਤੇ, ਬੜਾ ਬੜੀ ਹੱਥ ਚੀਜ਼ ਹੁੰਦੀ ਹੈ ਇਹ, ਮੁਸ਼ਕਿਲ ਕੰਮ ਹੈ, ਸੌਖਾ ਕੰਮ ਨਹੀਂ ਆ। ਸੌਖਾ ਨਹੀਂ ਯਾਰ ਲੱਭਣਾ, ਉਹ ਕੰਮ ਹੁੰਦਾ। ਸੋ ਥੈਂਕ ਯੂ ਜੀ ਬਲਜਿੰਦਰ ਸਿੰਘ ਮੌੜ ਭਾਅ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ। ਜੱਸੀ ਜੀ ਕਹਿੰਦੇ, ਮਨਦੀਪ ਜੱਸੀ ਜੀ, ਸਿਆਣੇ ਸਿਆਣੇ ਬੰਦੇ ਆ, ਸਿਆਣੇ ਸਿਆਣੇ ਬੰਦੇ ਆ ਜਾਓ ਜੀ, ਪਹਿਲਾਂ ਬੜਾ ਸਮਾਂ ਹੋ ਚੁੱਕਾ, ਫੇਰ ਕਹਿਣਾ ਪ੍ਰਾਈਮ ਟਾਈਮ ਹੋ ਗਿਆ। ਪਹਿਲੀ ਸਹੀ ਗੱਲ ਹੈ, ਬਿਲਕੁਲ ਜੀ ਬਿਲਕੁਲ। ਮੁਕੱਦਰ ਸਿੰਘ ਔਲਖ ਸਾਹਿਬ ਕਹਿੰਦੇ 9:30-9:45 ਤੱਕ, ਹੁਣ ਤੋਂ ਲੈ ਕੇ 2 ਘੰਟੇ ਰਾਜੇ ਵੜਿੰਗ ਵਾਲੀ ਗੁਣਾ ਦੇ ਹਿਸਾਬ ਨਾਲ ਹੋ ਸਕਦਾ ਹੈ 12x5 48। ਵੇਖੋ ਪੋਲੀਟੀਕਲ ਜਿਹੜੀ ਚੀਜ਼ਾਂ ਨੇ ਨਾ, ਐਂ ਸਾਡੇ ਅੰਗ ਸੰਗ ਹੋ ਗਈਆਂ ਵੀ ਉਹ ਸਾਨੂੰ ਹਰ ਉਦਾਹਰਣ ਦੇ ਵਿੱਚ ਮੂਹਰੇ ਆਈ ਜਾਂਦੀਆਂ ਨੇ। ਨਹੀਂ 12x8 96 ਨੀ ਜੀ, 12x5 48 12x5 48 ਵੀ ਠੀਕ ਹੈ। ਮਿੱਤਰਾਂ ਦੀ ਵੱਲੋਂ ਜਿਹੜਾ ਵੀ ਪਹਾੜੇ ਦੀ ਜੋ ਵੀ ਰਕਮ ਆਉਂਦੀ ਹੈ, ਮਨਜੂਰ ਹੈ ਮਨਜੂਰ ਹੈ ਮਨਜੂਰ ਹੈ। ਸੈਣੀ ਸਾਹਿਬ ਲਿਖ ਰਹੇ ਨੇ ਕਿ ਵੀਰ ਬਲਜਿੰਦਰ ਸਿੰਘ ਮੌੜ ਸਾਹਿਬ ਸਵਾਗਤ ਹੈ ਜੀ। ਸ਼ਮੀ ਵੀਰ ਜੀ ਮੌੜ ਸਾਹਿਬ ਪਹਿਲੀ ਵਾਰ ਜੁੜੇ ਨੇ, ਓ ਵਾਹ ਜੀ ਵਾਹ, ਮੌੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਜਨਾਬ, ਹਮ ਆਪਕੀ ਆਵਾਜ਼ ਜ਼ਰੂਰ ਸੁਣਨਾ ਚਾਹੇਂਗੇ, ਆਪ ਜ਼ਰੂਰ ਫੋਨ ਕੀਜੀਏਗਾ। ਨੰਬਰ ਹਮਾਰਾ ਅਗਰ ਆਪ ਯੂਟਿਊਬ ਦੇਖ ਰਹੇ ਹੈ ਤੋ ਚੱਲ ਰਿਹਾ ਹੈ ਨੀਚੇ, ਧੀਰੇ ਧੀਰੇ ਹਮ ਕਹਿ ਵੀ ਰਹੇ ਹੈ, ਹਮ ਗੁਜ਼ਾਰਿਸ਼ ਵੀ ਕਰ ਰਹੇ ਹੈ ਭਾਈ, 9478-3535-91 ਤੋ ਇਸ ਨੰਬਰ ਤੇ ਆਪਾਂ ਜੁੜ ਸਕਦੇ ਹਾਂ ਲਾਈਵ। ਦੋਸਤੋ ਫਿਲਹਾਲ ਆਪਣੇ ਨਾਲ ਜੁੜ ਚੁੱਕੇ ਨੇ ਜੱਸੀ ਚਾਹਲ ਜੀ ਮਲੇਰਕੋਟਲਾ ਤੋਂ। ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
2: ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਇੱਕ ਮੁੱਦਤ ਹੋ ਗਈ ਹੈ ਇਹ ਆਵਾਜ਼ ਸੁਣਿਆ ਨੂੰ ਤੇ ਬੜਾ ਅੱਛਾ ਲੱਗ ਰਿਹਾ ਹੈ, ਕਮਾਲ ਹੋ ਗਈ, ਬਹੁਤ ਬਹੁਤ ਸਵਾਗਤ, ਵੈਲਕਮ ਬੈਕ।
2: ਹਾਂਜੀ ਭਾਜੀ ਧੰਨਵਾਦ ਜੀ, ਮੇਰਾ ਨਾ ਫੋਨ ਡੈਮੇਜ ਹੋ ਗਿਆ ਸੀ, ਸਾਰੇ ਹੀ ਨੰਬਰ ਹੋ ਗਏ ਖਰਾਬ ਹੋ ਗਏ, ਤੇ ਰਾਤੀ ਮੈਂ ਤੁੱਕੇ ਨਾਲ ਨੰਬਰ ਲਾਇਆ ਸੀ ਤੁਹਾਡਾ ਸੁਣ ਕੇ,
0: ਜਦੋਂ ਤੁੱਕੇ ਹੀ ਤੀਰ ਬਣ ਜਾਣ ਇਹ ਤਾਂ ਬਹੁਤ ਵੱਡੀ ਪ੍ਰਾਪਤੀ ਹੈ।
2: ਤੁੱਕੇ ਲੱਗੇ ਨੀ ਗੇ ਰਾਤ, ਮੇਰੇ ਸੁਪਨੇ ਅਧੂਰੇ ਰਹਿ ਗਏ, ਜਿਵੇਂ ਉਹ ਕਹਿੰਦੀ ਹੈ ਮੇਰਾ ਪਹਿਲਾ ਪਿਆਰ ਅਧੂਰਾ ਰਹਿ ਗਿਆ ਰੂਪਮਤੀ।
0: ਫਿਰ ਉਹ ਕਹਿੰਦੇ ਅਗਲੇ ਜਨਮ ਮੁਝੇ ਬੇਟੀਆਂ ਹੀ ਕੀ ਜੋ। ਵਾਕਈ ਵਾਕਈ ਜੀ, ਐਂਡ ਕਰਤਾ ਜੀ ਉਹਨਾਂ ਨੇ,
2: ਉਹ ਸ਼ਨਿਚਰੀ ਕਿੱਡੀ ਸੋਹਣੀ ਸੀ ਵਿੱਚ। ਇੱਕ ਤਾਂ ਬਈਆਂ ਦਾ ਰੰਗ ਮੁਸ਼ਕੀ ਹੁੰਦਾ ਤੇ ਇੱਕ ਸੁਰਮਾ ਪਾਇਆ ਹੁੰਦਾ ਨਾ ਚੰਗਾ ਧਾਰੀ ਬੰਨ ਕੇ, ਉਹਦੇ ਨਾਲ ਫਿਰ ਚੰਗੀ ਵਧੀਆ ਲੱਗਦੀ ਸੀ ਕੁੜੀ ਉਹ ਵਿਚਾਰੀ, ਬਹੁਤ ਦਰਦਨਾਕ ਬੋਲੀ ਸੀ ਹਾਂਜੀ ਉਹਨਾਂ ਦੀ। ਤੇ ਉਦੋਂ ਕਾਮਨ ਜਿਹੀਆਂ ਚੀਜ਼ਾਂ ਵੇਖਦੇ ਸੀ, ਕੋਈ ਸੰਸਾਰ ਨਾਟਕ, ਕੋਈ ਚੰਦਰਕਾਂਤਾ, ਕੋਈ ਇਹੋ ਜਿਹੀਆਂ ਚੀਜ਼ਾਂ ਨਾ, ਤੇ ਸਾਰਿਆਂ ਨੂੰ ਉਂਗਲਾਂ ਤੇ ਰੱਖੀਆਂ ਹੋਈਆਂ ਨੇ।
0: ਪੱਕੀ ਗੱਲ ਆ, ਚੰਦਰਕਾਂਤ ਵਾਲਾ ਜਿਹੜਾ ਕਰੂਰ ਸਿੰਘ ਹੈ ਉਹ ਤੇ ਅੱਜ ਵੀ ਮਤਲਬ ਆਤੀ ਕਰਾਉਂਦੇ ਆ ਭਾਜੀ, ਵਾਟ ਆ ਬਿਊਟੀ।
2: ਉਹ ਯੱਕੂ ਪਿਤਾ ਜੀ ਪੂਰੇ ਹੋ ਗਏ ਜੀ ਮੇਰਾ ਖਿਆਲ।
0: ਨਹੀਂ ਨਹੀਂ ਹੈਗਾ ਉਹ ਤਾਂ, ਮੈਨੂੰ ਲੱਗਦਾ ਆ ਰਹੇ ਫਿਲਮਾਂ ਚ, ਮੈਂ ਸੀਰੀਜ਼ ਦੇਖੀ ਉਹਨਾਂ ਦੀ ਕੱਲ ਪਰਸੋਂ ਇੱਕ।
2: ਚਲੋ ਫਿਰ ਮੈਂ ਕਿਸੇ ਹੋਰ ਨੂੰ, ਉਹ ਜਿਹੜਾ ਉਹ ਲਗਾਨ ਵਿੱਚ ਕਰਦਾ ਹੁੰਦਾ ਪੁੱਟੇ ਸਿੱਧੇ ਡੇਲੇ ਕਰਕੇ, ਉਹ ਮੈਂ ਸਮਝੀ ਸੀ ਕਿਤੇ
0: ਉਹ ਸ਼ਰਮਾ ਜੀ। ਹਾਂਜੀ ਉਹ ਪੂਰੇ ਹੋ ਗਏ ਜੀ, ਬਿਲਕੁਲ ਬਿਲਕੁਲ
2: ਉਹ ਪੂਰੇ ਹੋ ਗਏ, ਫਿਰ ਉਹ ਮੈਨੂੰ ਫਿਰ ਤਾਂ ਭੁਲੇਖਾ ਪੈ ਗਿਆ।
0: ਜੀ ਜੀ ਜੀ ਜੀ ਜੀ
2: ਹਾਂਜੀ। ਤੇ ਕਿਸ਼ਤਾਂ ਦੀ ਜਿਹੜੀ ਕਿਸ਼ਤ ਹੈ ਬੜੀ ਦਰਦਨਾਕ ਹੁੰਦੀ, ਕਈ ਘਰ ਉੱਜੜਦੇ ਦੇਖੇ ਨੇ
0: ਜੀ।
2: ਹਾਂਜੀ ਪਹਿਲਾਂ ਇੱਕ ਚੱਲੀ ਸੀ ਨਾ ਵੀ ਰੋਜ਼ ਦੇ 80 ਰੁਪਏ ਦੋ ਤੇ ਆ ਟੇਬਲ ਤੁਹਾਡਾ, ਤੇ ਅਸੀਂ ਵੀ ਉਹ ਦੋ ਤਿੰਨ ਚੀਜ਼ਾਂ ਉਹ 80 ਰੁਪਏ ਕੁਛ ਵੀ ਨਹੀਂ ਲੱਗਦੇ ਹੁੰਦੇ ਤੇ, ਜਦੋਂ ਬਾਅਦ ਲੰਮੀ ਕਿਸ਼ਤ ਪੈ ਜਾਂਦੀ ਸੀ ਜਿਹੜਾ 400 ਵਾਲਾ ਟੇਬਲ 1200 ਚ ਪੈਂਦਾ ਸੀ, ਉਦੋਂ ਫਿਰ ਪਤਾ ਲੱਗਦਾ ਸੀ ਵੀ ਇਹ ਕਿਸ਼ਤ ਦੀ ਵਾਕਈ ਕਿਸ਼ਤ। ਅਸੀਂ ਸਟੀਰੀਓ ਲਿਆ ਭਾਜੀ, ਸਟੀਰੀਓ ਉਦੋਂ ਵੱਡੇ ਵੱਡੇ ਪੱਖੇ, ਉਦੋਂ ਰਿਵਾਜ ਹੁੰਦਾ ਸੀ ਇਹੋ ਜਿਹੀਆਂ ਚੀਜ਼ਾਂ ਦਾ, ਹਨਾ
0: ਆਹੀ ਚੱਲਦਾ ਸੀ ਕੰਮ ਉਦੋਂ ਬਿਲਕੁਲ।
2: ਹਾਂਜੀ ਸਹੂਲਤ ਲੱਗਦੀ ਸੀ ਵੀ ਬੜਾ ਹੀ ਸੌਖਾ ਹੈ ਤਾਂ, ਉਹ ਫਿਰ ਬਾਅਦ ਚ ਜਦੋਂ ਉਹ ਇੰਨੇ ਨੂੰ ਤਾਂ ਅਜੇ ਸੁਣਿਆ ਵੀ ਨੀ ਚੱਜ ਨਾ, ਤੇ ਉਹ ਚੂਹੇ ਕੁਤਰ ਗਏ ਸਟੀਰੀਓ, ਸਾਡੀਆਂ ਕਿਸ਼ਤਾਂ ਅਜੇ ਵੀ ਚੱਲੀ ਜਾਣ। ਫਿਰ ਉਦੋਂ ਇਹ ਨੀ ਸੀ ਹੁੰਦੇ ਆ, ਸੋਸ਼ਲ ਮੀਡੀਆ ਨੀ ਸੀ ਹੁੰਦਾ, ਤੇ ਫੇਰ ਵੀ ਪਤਾ ਨੀ ਕਿਵੇਂ ਖਬਰ ਆਈ ਵੀ ਇੱਕ ਨੇ ਉਹ ਜਿਹਾ ਲੈ ਕੇ ਨਾ ਸਟੀਰੀਓ ਤੇ ਉਹਦੇ ਵਿੱਚ 500-500 ਦੇ ਨੋਟ ਉਹਨੇ ਵਿੱਚ ਭਰਿਆ, ਉਹਨੂੰ ਨੋਟ ਜੋੜ ਜੋੜ ਕੇ ਉਹਨੇ ਚੰਗੀ ਘਰਦਿਆਂ ਤੋਂ ਚੋਰੀ ਗੋਲਕ ਬਣਾਈ।
0: ਬੜੀ
2: ਝਿਜਕ ਆ ਰਹੀ ਸੀਗੀ ਤੇ ਮੈਂ ਸੋਹਣੀ ਫੀਲ ਕਰਦੀ ਆ, ਮੈਂ ਕਿੰਨੇ ਹਫ਼ਤੇ ਆਈ ਨੀਗੀ
0: ਤੇ
2: ਕੁਛ ਘਰ ਦਾ ਮਾਹੌਲ ਇਹੋ ਜਿਹਾ ਸੀਗਾ ਵੀ ਬਾਲ ਬੱਚੇ ਆਏ ਹੋਏ ਸੀ ਤੇ ਰੌਲਾ ਰੱਪਾ ਬਹੁਤ ਪੈਂਦਾ ਸੀ।
0: ਵਾਹ ਜੀ ਵਾਹ।
2: ਹਾਂਜੀ ਗੱਲ ਬਣਦੀ ਨੀ ਸੀ, ਫਿਰ ਮੈਂ ਕਿਹਾ ਰੌਲਾ ਰੱਪਾ ਕੀ ਸੁਣਾਉਣ ਜਾਣਾ, ਤੇ ਅੱਜ ਮੈਂ ਥੋੜਾ ਜਿਹਾ ਦੋ ਤਿੰਨ ਹਾਜ਼ਰੀ ਦਵਾ ਕੇ ਨਾ ਫਿਰ ਜਾਂਦੀ ਹਾਂ।
0: ਇਰਸ਼ਾਦ ਜੀ ਇਰਸ਼ਾਦ, ਬਹੁਤ ਬਹੁਤ ਸਵਾਗਤ।
2: ਮੈਂ ਮਾੜੀ ਮੈਂ ਤੇਰੀ ਮਾਂ ਭਗਤਣੀ, ਦੂਜਾ ਤੂੰ ਭਗਤ ਤਰੂਵੇ, ਦਿਨ ਸੱਸ ਮਨਾਈਆ ਰਾਤੀ ਰੁੱਤ ਗਿਆ ਤੂੰ ਵੇ, ਦਿਨ ਸੱਸ ਮਨਾਈਆ ਰਾਤੀ ਰੁੱਤ ਗਿਆ ਤੂੰ ਵੇ। ਮੈਂ ਮਾੜੀ ਵੇ ਤੇਰੀ ਮਾਂ ਭਗਤਣੀ, ਦੂਜਾ ਤੂੰ ਭਗਤ ਤਰੂਵੇ, ਦਿਨ ਸੱਸ ਮਨਾਈਆ ਰਾਤੀ ਰੁੱਤ ਗਿਆ ਤੂੰ ਵੇ, ਦਿਨ ਸੱਸ ਮਨਾਈਆ। ਇੱਕ ਸੌਣ ਮਹੀਨਾ ਵੇ ਮੈਨੂੰ ਸੋਣੀ ਦਿੰਦਾ,

0: ਕਰੀ ਬੈਠਾ ਹੁਣ ਮੂਵੇ ਦਿਨ ਸੱਸ ਮਨਾਇਆ ਰਾਤੀ ਰੁੱਸ ਗਿਆ ਤੂੰ ਵੇ ਦਿਨ ਸੱਸ ਮਨਾਇਆ ਰਾਤੀ ਰੁੱਸ ਗਿਆ ਤੂੰ ਵੇ ਦਿਨ ਸੱਸ ਮਨਾਇਆ ਤੇਰਾ ਵੀ ਰੋਸਾਵੇ ਨਿੱਕੀ ਜਿਹੀ ਗੱਲ ਦਾ ਕਿਉਂ ਕਿਉਂ ਨੀ ਪੀਂਦਾ ਵੇ ਤੂੰ ਕਿਉਂ ਨੀ ਬੋਲਦਾ ਵੇ ਬੁਲਾਏ।
1: ਹਾਲਾਂਕਿ ਨੋਟ ਦੇ ਵਿਚ ਇਹ ਵੀ ਜਿਹੜਾ ਕਿਹਾ ਗਿਆ ਕਿ ਚਰਚ ਇਕ ਪਿਆਰ ਕਰਨ ਵਾਲੀ ਮਾਂ ਵਾਂਗ ਤੇ ਉਨ੍ਹਾਂ ਸਾਰੇ ਲੋਕਾਂ ਦਾ ਪਿਆਰ ਅਤੇ ਪੂਰੀ ਦੇਖਭਾਲ ਦੇ ਨਾਲ ਸਵਾਗਤ ਕਰੇਗਾ ਜੋ ਚਰਚ ਦੀ ਜਿਹੜੀ ਆ ਮੁੱਖ ਧਾਰਾ ਦੇ ਵਿਚ ਵਾਪਸ ਆਉਣਾ ਚਾਹੁੰਦੇ ਨੇ। ਮੁੱਖ ਧਾਰਾ ਚਰਚ ਤੋਂ ਵੱਖ ਹੋਣ ਦੀ ਇਸ ਲੜਾਈ ਦੇ ਕੇਂਦਰ ਦੇ ਵਿਚ ਲੈਫੇਬਰੇ ਅਤੇ ਉਨ੍ਹਾਂ ਦੇ ਪੈਰੋਕਾਰ ਸਨ ਜੋ 1960 ਦੇ ਦਹਾਕੇ ਦੇ ਵਿਚ ਦੂਜੀ ਵੈਟੀਕਨ ਕੌਂਸਲ ਦੁਆਰਾ ਚਰਚ ਦੇ ਵਿਚ ਕੀਤੇ ਗਏ ਸੁਧਾਰਾਂ ਦਾ ਵਿਰੋਧ ਕਰ ਰਹੇ ਸਨ। ਇਹ ਜਿਹੜੇ ਨੇ ਲੈਫੇਬਰੇਵਾਦੀ ਜਿਹੜੇ ਨੇ ਧਾਰਮਿਕ ਆਜ਼ਾਦੀ, ਸਰਵ ਧਰਮ ਸਾਂਝ, ਦੂਜੇ ਮਸੀਹੀ ਫਿਰਕਿਆਂ ਤੇ ਧਰਮਾਂ ਦੇ ਬਾਰੇ ਸਿੱਖਿਆ ਜਿਹੜੀ ਹੈ ਤੇ ਕੈਥੋਲਿਕ ਪੂਜਾ ਜਿਹੜੀ ਹੈ ਪੱਧਤੀ ਦੇ ਵਿਚ ਕੀਤੇ ਸੁਧਾਰਾਂ ਜਿਵੇਂ ਕਿ ਲਾਤੀਨੀ ਤੋਂ ਇਲਾਵਾ ਹੋਰ ਭਾਸ਼ਾਵਾਂ ਦੇ ਵਿਚ ਮਾਸ, ਪ੍ਰਾਰਥਨਾ, ਸਭਾ ਕਰਨਾ।
0: ਮੈਂ ਲੰਬੜਾਂ ਦੀ ਨੂੰ ਵੇ ਦਿਨ ਸੱਸ ਮਨਾਇਆ ਰਾਤੀ ਰੁੱਸ ਪਿਆ ਤੂੰ ਵੇ ਦਿਨ ਸੱਸ ਮਨਾਇਆ ਰਾਤੀ ਰੁੱਸ ਪਿਆ ਤੂੰ ਵੇ ਦਿਨ ਸੱਸ ਮਨਾਇਆ। ਹਾਂਜੀ ਭਾਜੀ,
2: ਕਿਆ ਬਤਾ ਕਿਆ ਬਤਾ, ਬਹੁਤ ਹੀ ਖੂਬ, ਬਹੁਤ ਹੀ ਖੂਬ ਜੀ, ਵਾਹ ਜੀ ਵਾਹ, ਵਾਹ ਜੀ ਵਾਹ, ਮਤਲਬ ਐਂਡ ਹੋ ਗਿਆ, ਬਹੁਤ ਹੀ ਖੂਬਸੂਰਤ।
0: ਲੈ ਤੋ ਆਏ ਹੋ ਹਮੇ ਸਪਨੋ ਕੇ ਗਾਓ ਮੇ ਪਿਆਰ ਕੀ ਛਾਓ ਮੇ ਬਿਠਾਏ ਰੱਖਣਾ ਸਜਣਾ ਸਜਣਾ। ਇਹ ਰਾਤੀ ਗਾਇਆ ਸੀ ਭਾਜੀ ਕਿਸੇ ਨੇ?
2: ਇਹ ਮੈਂ ਹੁਣੇ ਸੁਣ ਰਿਹਾ ਪਹਿਲੀ ਵਾਰ ਜੀ, ਇਹ ਬੜਾ ਮਤਲਬ ਜ਼ਬਰਦਸਤ ਲੱਗ ਰਿਹਾ ਹੈ।
0: ਮੈਂ ਕਨਫਿਊਜ਼ ਜੀ ਰਹਿ ਗਿਆ, ਪਤਾ ਨਹੀਂ ਸ਼੍ਰੇਣੀ ਸਾਹਿਬ ਨੇ ਸੁਣਾਇਆ ਉਹਦੀ ਰਾਤੀ ਹਿੰਦੀ ਦਾ,
2: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਲੱਗਿਆ ਤੇ ਉਡੀਕ ਰਹੇਗੀ ਜੀ ਹਮੇਸ਼ਾ, ਬਹੁਤ ਬਹੁਤ ਸ਼ੁਕਰੀਆ ਜੀ, ਰੱਬ ਰੱਖਾ ਜੀ ਜੀ। ਦੋਸਤੋ, ਜੱਸੀ ਜੀ ਹੋਰਾਂ ਕੋਲ ਇੰਨਾ ਖੂਬਸੂਰਤ ਨਗਮਾ ਸੁਣ ਕੇ ਸ਼ੁਰੂਆਤ ਹੋਈ ਏ ਤੇ ਕਿਸ਼ਤਾਂ ਦੀ ਗੱਲ ਹੋ ਰਹੀ ਏ ਔਰ ਕਿਸ਼ਤਾਂ ਦੀ ਗੱਲ ਕਰਦੇ ਕਰਦੇ ਨਾ ਪੱਕੀ ਗੱਲ ਹੈ ਬਈ ਦੋਸਤੋ, ਇਹ ਮੈਨੂੰ ਲੱਗਦਾ ਹੈ ਕਿ ਆਪ ਸਭ ਦਾ ਜਾਦੂ ਹੈ ਜਿਹੜਾ ਸਿਰ ਚੜ ਕੇ ਬੋਲਦਾ। ਮੈਂ ਫਿਰ ਲਿਖ ਲਈ ਬਈ ਕਵਿਤਾ ਕਿਸ਼ਤਾਂ ਤੇ, ਚਲੋ ਉਹ ਮੈਂ ਪੇਸ਼ ਕਰਨੀ ਚਾਹੂੰਗਾ ਜਦੋਂ ਵੀ ਮੈਨੂੰ ਟਾਈਮ ਮਿਲਿਆ, ਪਰ ਆਪਾਂ ਉਡੀਕਦੇ ਹਾਂ ਦੋਸਤਾਂ ਦੀ ਜਿਹੜੀ ਗੱਲਬਾਤ ਹੈ ਉਹ ਤਰਜੀਹੀ ਆਧਾਰ ਤੇ ਆਪਾਂ ਜ਼ਰੂਰ ਸਾਂਝ ਪਾਉਣੀ ਚਾਹਾਂਗੇ। ਆਪਣੇ ਵਾਲੀ ਤਾਂ ਸੁਣਾਵਾਂਗੇ, ਉਹ ਕਵਿਤ ਵਿੱਚ ਹੀ ਹੈ ਵੀ ਕਵਿਤ ਹੁੰਦਾ ਅੱਠ ਅੱਠ ਅੱਠ ਅੱਠ ਸੱਤ, ਮੈਂ ਤਿੰਨ ਵਾਰੀ ਅੱਠ ਅੱਠ ਅੱਠ, ਇੱਕ ਵਾਰੀ ਸੱਤ, ਜਿਹੜਾ ਆਖਰੀ ਬੰਦ ਹੈ ਉਹ ਬਿਲਕੁਲ ਹੀ ਉਹਦਾ ਦੁਕਾਨ ਤੇ ਮਿਲਣ ਦੀ ਕੋਈ ਲੋੜ ਨਹੀਂ ਹੁੰਦੀ, ਪਰ ਪਹਿਲੇ ਤਿੰਨਾਂ ਦਾ ਜੇ ਮਿਲ ਜੇ ਸੋਨੇ ਤੇ ਸੁਹਾਗਾ ਬਈ, ਸੋਨੇ ਤੇ ਸੁਹਾਗਾ। ਭਾਨ ਸਿੰਘ ਗਰੇਵਾਲ ਜੀ ਬਹੁਤ ਹੱਸ ਰਹੇ ਨੇ, ਉਨ੍ਹਾਂ ਨੇ ਇੱਕ ਦੋ ਤਿੰਨ ਚਾਰ ਪੰਜ ਛੇ ਵਾਰੀ ਉਨ੍ਹਾਂ ਨੇ ਹਾਸੇ ਵਾਲਾ ਮੂੰਹ ਭੇਜਿਆ, ਇਹਦਾ ਮਤਲਬ ਕਾਫੀ ਖੁਸ਼ ਹੋ ਚੁੱਕੇ ਨੇ। ਥੈਂਕ ਯੂ ਭਾਜੀ, ਆਹੀ ਤਾਂ ਗੱਲਾਂ ਬਸ ਪਤਾ, ਮਤਲਬ ਗਾਰਡਨ ਗਾਰਡਨ ਹੋਣਾ ਚਾਹੀਦੀ ਆਪਾਂ, ਹੋਰ ਕੁਛ ਨੀ ਚੱਕਰ। ਤੋ ਸੁਰਿੰਦਰ ਮਾਹਿਲ ਜੀ ਕਹਿੰਦੇ ਬਹੁਤ ਚੰਗਾ ਲੱਗਿਆ ਜੱਸੀ ਜੀ ਤੁਸੀਂ ਅੱਜ ਆਏ ਹੋ, ਬਿਲਕੁਲ ਜੀ ਸੇਮ ਹੇਅਰ। ਰਜਿੰਦਰ ਕੁਮਾਰ ਜੀ ਭਾਜੀ ਲਿਖ ਰਹੇ ਨੇ ਕਹਿੰਦੇ ਕਮਾਲਾਂ ਹੋ ਗਈਆਂ, ਉਨ੍ਹਾਂ ਨੇ ਵੀ ਤਸਦੀਕ ਕੀਤੀ ਹੈ ਕਹਿੰਦੇ ਨਹੀਂ ਪਹਿਲੀ ਵਾਰ ਤੁਸੀਂ ਸੁਣਾ ਰਹੇ ਹੋ, ਸਹੀ ਗੱਲ ਹੈ, ਬੜਾ ਬਹੁਤ ਵਧੀਆ ਲੱਗਾ। ਤੇ ਪਟਿਆਲੇ ਤੋਂ ਬਾਈ ਲਾਲੀ ਟੋੜਾ ਸਾਹਿਬ ਫਤਿਹ ਸਾਂਝੀ ਕਰ ਰਹੇ ਨੇ, ਭਾਜੀ ਸਤਿ ਸ੍ਰੀ ਅਕਾਲ ਜੀ ਜੀ ਐਮ ਜਨਾਬ। ਮਲਕ ਸਾਹਿਬ ਕਹਿੰਦੇ ਜੀ ਰੌਲਾ ਰੱਪਾ ਤੇ ਪਾਉਣਾ ਹੀ ਹੁੰਦਾ ਜੀ, ਮੈਂ ਬੋਲ ਰਿਹਾ ਪਰ ਬਹੁਤ ਖੂਬ ਗਾਇਆ ਹੈ, ਬਹੁਤ ਕਮਾਲ ਗਾਇਆ ਹੈ, ਅਸੀਂ ਸਹਿਮਤ ਹਾਂ ਜੀ, ਸ਼ਾਨਦਾਰ ਆਵਾਜ਼ ਦੀ ਤਾਰੀਫ ਕੀਤੀ ਗਈ ਹੈ ਦੋਸਤਾਂ ਵੱਲੋਂ, ਸ਼ੁਕਰੀਆ ਜੀ। ਤੇ ਮਾਹਿਲ ਜੀ ਨੇ ਵੀ ਲਿਖਿਆ ਬਹੁਤ ਚੰਗਾ ਲੱਗਾ ਜੱਸੀ ਜੀ ਤੁਸੀਂ ਅੱਜ ਆਏ ਜੀ, ਸਾਡੇ ਵੱਲੋਂ ਵੀ ਇਹੀ ਹੈ ਜੀ। ਬਲਜਿੰਦਰ ਸਿੰਘ ਮੌਰ ਸਾਹਿਬ, ਗਰੇਵਾਲ ਸਾਹਿਬ ਤੇ ਫਤਿਹ ਸਾਂਝੀ ਕਰ ਰਹੇ ਨੇ ਆਪਸ ਦੇ ਵਿਚ, ਬਹੁਤ ਅੱਛਾ ਲੱਗ ਰਿਹਾ ਹੈ, ਬਹੁਤ ਬੜਾ ਪਿਆਰਾ ਮਾਹੌਲ ਜਿਹੜਾ ਬਣਿਆ ਹੋਇਆ। ਤੋ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਦੋਸਤ ਡਾਇਲ ਕਰ ਰਹੇ ਨੇ ਤੋ ਮੈਂ ਆਪਣੀ ਸੁਣਾਈ ਦਿੰਦਾ ਬਾਈ, ਕਿੱਥੇ ਰਹਿ ਹੁੰਦਾ ਬਾਈ, ਨੱਚਣ ਵਾਲੇ ਦੀ ਗੱਡੀ ਨਾ ਦੀ, ਤੇ ਮਤਲਬ ਉਹ ਕੰਮ ਮੇਰਾ ਹੋ ਗਿਆ, ਮੈਨੂੰ ਲੱਗਦਾ ਵੀ ਮੈਂ ਸੁਣਾ ਹੀ ਦੇਵਾਂ ਬਾਈ। ਲਓ ਜੀ ਇਜਾਜ਼ਤ ਹੈ, ਮੋਮਬੱਤੀ ਆਪਾਂ ਜਗਾ ਲਈ ਤੇ ਪਿਉਂਕ। ਕਰਕੇ ਹੁਣ ਆਪਾਂ ਸ਼ਮਾ ਜਿਹੜੀ ਸ਼ੁਰੂ ਹੋ ਗਈ ਹੈ ਤੇ ਸ਼ਮੀ ਜੀ ਪੇਸ਼ ਕਰ ਰਹੇ ਨੇ ਆਪਣੀ ਰਚਨਾ ਕਿਸ਼ਤਾਂ ਕਵਿਤਾ ਦੇ ਨਾਲ ਹੀ ਕਿਸ਼ਤਾਂ ਮੇਰੇ ਇਹ ਚ ਬਿਆਨ ਕੀਤਾ ਗਿਆ ਹੈ ਕਵੀ ਕਹਿੰਦਾ ਹੈ ਜਿਹੜਾ ਕਿ ਮੈਂ ਆਪ ਹੀ ਹਾਂ ਖੈਰ ਕਵੀ ਕਹਿੰਦਾ ਹੈ ਕਿਸ਼ਤਾਂ ਦੀ ਕਿਸ਼ਤੀ ਦੇ ਆਪਣੀ ਗ੍ਰਿਸ਼ਤੀ ਦੇ ਅੱਜ ਕੱਲ੍ਹ ਮਸਤੀ

0: ਨਵ ਘਰ ਘਾਟ ਹੋਵੇ ਕੋਈ ਲੌਂਗ ਡੋਟ ਹੋਵੇ ਕੰਮ ਪੈਂਦਾ ਸਾਰਨਾ, ਕੰਮ ਪੈਂਦਾ ਸਾਰਨਾ। ਕਿਸ਼ਤ ਜੇ ਨਿੱਕੀ ਹੋਵੇ, ਜੱਸੀ ਜੀ ਗੱਲ ਕਰ ਰਹੇ ਕਿਸ਼ਤਾਂ ਦੀ, ਟੇਪ ਲਿਆਂਦੀ ਬਾਈ। ਕਿਸ਼ਤ ਜੇ ਨਿੱਕੀ ਹੋਵੇ ਲੰਮੀ ਫਿਰ ਪੱਕੀ ਹੋਵੇ, ਛੇਤੀ ਨਾ ਜੀ ਮੁੱਕੀ ਹੋਵੇ ਗਿੱਲਾ ਪੀਣ ਹੋ ਜਾਵੇ। ਮਿਸ ਜੇ ਕਿਸ਼ਤ ਹੋਵੇ ਚੱਲਾ ਹੋ ਕੇ ਬੰਦਾ ਰੋਵੇ, ਬੈਂਕ ਵਾਲਾ ਆਪਾਂ ਖੋਵੇ ਨਿੱਤ ਦੇਵੇ ਧਮਕੀ। ਮੋੜਨਾ ਹੈ ਲੋਨ ਨਾਲ, ਨੀਵੀਂ ਰੱਖੇ ਤਾਉਣ ਨਾਲ, ਲੰਘੀ ਜਾਂਦੀ ਪਾਉਣ ਨਾਲ, ਰਾਂਝਾ ਮੰਗੂ ਚਾਰ ਦਾ। ਗੱਲ ਮਜਬੂਰੀ ਵਾਲੀ ਮੁੱਕ ਗਈ ਚੂਰੀ ਵਾਲੀ, ਜੇਬ ਜੋ ਅਧੂਰੀ ਵਾਲੀ ਵੇਖ ਅੱਕ ਚੱਬਦ। ਗੱਲ ਮਜਬੂਰੀ ਵਾਲੀ ਮੁੱਕ ਗਈ ਚੂਰੀ ਵਾਲੀ, ਜੇਬ ਜੋ ਅਧੂਰੀ ਵਾਲੀ ਦੇਖ ਅੱਕ ਚੱਬਦ। ਹੋ ਤੂੰ ਕਰਦਾ ਕੀ ਗੁਰੂ ਇੱਕ ਮੁੱਕੇ ਦੂਜੀ ਸ਼ੁਰੂ, ਇੰਜ ਕਿਵੇਂ ਗੱਡੀ ਤੁਰੂ ਭਾਰੀ ਹੋ ਗਈ ਪੰਡ ਜੇ। ਉਹ ਤੂੰ ਕਰਦਾ ਕੀ ਗੁਰੂ ਇੱਕ ਮੁੱਕੇ ਦੂਜੀ ਸ਼ੁਰੂ, ਇੰਜ ਕਿਵੇਂ ਗੱਡੀ ਤੂਰੂ ਭਾਰੀ ਹੋ ਗਈ ਪੰਡ ਜੇ। ਬਾਚ ਹੁੰਦਾ ਬਾਚ ਲੈ ਤੂੰ, ਮੌਜ ਕਰ ਨੱਚ ਲੈ ਤੂੰ, ਮਨ ਹੁੰਦਾ ਸੱਚ ਲੈ ਤੂੰ ਲੋਨ ਚੱਕੀ ਸੋਚ ਕੇ। ਸ਼ੰਮੀ ਤੂੰ ਕੀ ਸੋਚਦਾ ਏ,
1: ਹਾਂਜੀ ਦੱਸ ਦਿਓ ਵੀਰੇ ਇਹ ਵੀ ਦੱਸ ਦਿਓ।
0: ਸ਼ੰਮੀ ਤੂੰ ਕੀ ਸੋਚਦਾ ਏ, ਦੱਸ ਤੂੰ ਕੀ ਲੋਚਦਾ ਏ, ਨਿੱਤ ਫੱਟੀ ਪੋਚਦਾ ਏ ਲਿਖ ਲਿਖ ਸੁਪਨੇ। ਸ਼ੰਮੀ ਤੂੰ ਕੀ ਸੋਚਦਾ ਏ, ਦੱਸ ਤੂੰ ਕੀ ਲੋਚਦਾ ਏ, ਨਿੱਤ ਫੱਟੀ ਪੋਚਦਾ ਏ ਲਿਖ ਲਿਖ ਸੁਪਨੇ, ਲਿਖ ਲਿਖ ਸੁਪਨੇ।
1: ਕਿਆ ਬਤਾ ਬਈ, ਮਤਲਬ ਇਹ ਨਾ ਐਂਡ ਹੋ ਗਿਆ ਅੱਜ ਵਾਲੀ ਜਿਹੜੀ ਕਿਸ਼ਤਾਂ ਤੇ, ਮਤਲਬ ਕਹਿ ਲਓ ਕਿਸ਼ਤੀ, ਕਿਸ਼ਤਾਂ ਦੀ ਕਿਸ਼ਤੀ ਨੂੰ ਇਹ ਨਵਾਜੀ, ਜਰਾ ਨਵਾਜੀ ਲਈ ਸ਼ੁਕਰੀਆ। ਤੋ ਇਹਦੇ ਉੱਤੇ ਜਿਹੜੀ ਗੱਲਬਾਤ ਕੀਤੀ ਗਈ ਹੈ, ਹਰਜਿੰਦਰ ਕੁਮਾਰ ਜੀ ਕਹਿੰਦੇ ਜੇ ਗੱਲ ਪੱਕੀ ਹੈ ਜਮੀ ਜੀ, ਅੱਜ ਜਿਹੜਾ ਆਪਣਾ ਟੌਪਿਕ ਹੈ ਨਾ ਕਿਸ਼ਤਾਂ, ਇਹਦੇ ਵਿੱਚ ਗਾਣਾ ਕੋਈ ਵੀ ਨਹੀਂ ਟੁੱਕਦਾ ਜੀ। ਨਹੀਂ ਗਾਉਣ ਵਾਲੀ ਗੱਲ ਹੀ ਨਹੀਂ ਰਹਿੰਦੀ ਜੀ, ਜਦੋਂ ਕਰਜ਼ਾ ਆ ਜੇ ਉੱਤੇ ਬੰਦਾ ਕਿੱਥੇ ਗਾਉਂਦਾ ਫਿਰ, ਬੈਂਕ ਵਾਲੇ ਗਾਉਂਦੇ ਫਿਰ। ਹਵਨ ਕਰੇਂਗੀ, ਹਵਨ ਕਰੇਂਗੀ, ਹਵਨ ਕਰੇਂਗੇ, ਫਿਰ ਉਹਨਾਂ ਦਾ ਚੱਲਦਾ ਕੰਮ। ਗਾਣੇ ਤਾਂ ਉਹ ਗਾਉਣਗੇ ਫਿਰ ਜਿਹਨੇ ਕਰਜ਼ੇ ਚੱਕ ਲਿਆ, ਬਈ ਉਹਦੇ ਗਾਣੇ ਕਿੱਥੇ, ਉਹ ਤਾਂ ਫਿਰ ਮਿੱਠੇ ਭਾਣੇ ਹੋ ਗਏ। ਸੋ ਦੋਸਤੋ, ਜਸਵਿੰਦਰ ਕੌਰ ਜੀ ਲਿਖ ਰਹੇ ਨੇ ਕਿ ਸਾਰਿਆਂ ਵੀਰਾਂ ਭੈਣਾਂ ਦਾ ਧੰਨਵਾਦ ਜੀ। ਉਹ ਜੱਸੀ ਚੌਲ ਜੀ ਦਾ ਮੈਨੂੰ ਲੱਗਦਾ ਪੂਰਾ ਨਾਮ ਹੈ, ਫੁੱਲ ਨੇਮ। ਥੈਂਕ ਯੂ ਜੀ, ਥੈਂਕ ਯੂ। ਤੋ ਦੋਸਤੋ, ਇਸੇ ਤਰ੍ਹਾਂ ਭਾਨ ਸਿੰਘ ਗਰੇਵਾਲ ਜੀ ਕਹਿੰਦੇ ਜੀ ਸ਼ਮੀ ਜੀ ਕਿਆ ਬਾਤ ਹੈ, ਜਿਹੜਾ ਬਹੁਤ ਵਧੀਆ। ਥੈਂਕ ਯੂ ਸਰ, ਥੈਂਕ ਯੂ। ਭਾਨ ਸਿੰਘ ਜੀ ਕਹਿੰਦੇ ਸ਼ਮੀ ਜੀ ਸਵਾਦ ਆ ਗਿਆ, ਧੰਨਵਾਦ ਵੀਰੇ। ਥੈਂਕ ਯੂ ਭਾਅ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਤੋ ਇਸੇ ਤਰ੍ਹਾਂ ਹੀ ਦੋਸਤੋ ਮਨਦੀਪ ਜੱਸੀ ਜੀ ਕਹਿੰਦੇ ਕਿਆ ਬਾਤਾਂ ਜਨਾਬ, ਥੈਂਕ ਯੂ ਭਾਅ ਜੀ। ਚੱਲਦੇ ਸਮੇਂ ਬਾਰੇ 100% ਸੱਚ ਲਿਖਿਆ ਹੈ, ਇਹੀ ਸਭ ਹੋ ਰਿਹਾ ਹੈ, ਪਰ ਸਾਨੂੰ ਸੋਚ ਕੇ ਸਭ ਕਰਨਾ ਚਾਹੀਦਾ ਹੈ, ਕਿਉਂਕਿ ਫਿਰ ਦੁਖੀ ਤਾਂ ਅਸੀਂ ਖੁਦ ਹੀ ਹੋਣਾ। ਇਹ ਗੱਲ ਪੱਕੀ ਹੈ ਜੀ, ਬਿਲਕੁਲ ਜੀ, ਬਿਲਕੁਲ। ਤੋ ਜੱਸੀ ਜੀ ਕਹਿੰਦੇ ਜੀ ਬਿਲਕੁਲ ਜੀ, ਬਹੁਤ ਬਹੁਤ ਸਵਾਗਤ। ਰਾਜਨ ਜੀ ਕਹਿੰਦੇ ਜੱਸੀ ਭੈਣ ਜੀ, ਤੁਸੀਂ ਸ਼ਮੀ ਵੀਰ ਜੀ ਵਾਲੇ ਨੰਬਰ ਤੇ ਆਪਣਾ ਨਵਾਂ ਨੰਬਰ ਛੱਡ ਦੇਣਾ ਜੀ। ਓ ਹੋ, ਕਿਆ ਬਤਾ, ਥੈਂਕ ਯੂ ਸਰ, ਥੈਂਕ ਯੂ। ਸੋ ਦੋਸਤੋ, ਇਹ ਜਿਹੜੀ ਆਪਾਂ ਕਹਿ ਲਓ ਵੀ ਵੱਡਾ ਪਹਾੜ, ਕੋਈ ਮੁਸੀਬਤ ਆ ਗਈ ਜਾਂ ਕੁਛ ਆ ਗਿਆ, ਉਹਦੇ ਤੋਂ ਨਿਜਾਤ ਪਾਉਣ ਲਈ, ਉਹਦੇ ਤੋਂ ਥੋੜੀ ਬਹੁਤ ਵਕਤੀ ਤੌਰ ਤੇ ਰਾਹਤ ਲੈਣ ਲਈ ਬਿਲਕੁਲ ਇਹ ਸਹੂਲਤ ਹੈ। ਕਰਜ਼ਾ ਕੋਈ ਮਾੜੀ ਗੱਲ ਨਹੀਂ, ਪਰ ਜੇ ਉਹਨੂੰ ਆਪਾਂ ਮੋੜ ਸਕੀਏ ਸਮੇਂ ਸਿਰ, ਉਹੀ ਨਾ ਚਾਦਰ ਦੇਖ ਕੇ ਪੈਰ ਪਸਾਰੋ। ਪਰ ਅੱਜ ਕੱਲ੍ਹ ਚਾਦਰਾਂ ਵੀ ਪਲਾਸਟਿਕ ਵਾਲੀਆਂ ਆ ਗਈਆਂ, ਨਹੀਂ ਪਲਾਸਟਿਕ ਨਹੀਂ ਉਹ ਇਲਾਸਟਿਕ ਵਾਲੀਆਂ ਆ ਗਈਆਂ, ਵੀ ਮੁੱਕਦੇ ਹੋ ਨਹੀਂ ਬਸ ਜਿੰਨੀ ਮਰਜ਼ੀ ਕਹਿ ਚਲੋ, ਕੋਈ ਕੋਈ ਰੌਲਾ ਹੀ ਨਹੀਂ, ਉਹ ਚੱਕਰ ਹੈ। ਤੋ EMI ਜਿਹੜੀਆਂ ਨੇ ਮੰਥਲੀ ਪੇਮੈਂਟਸ ਹੁੰਦੀਆਂ ਨੇ, ਅਤੇ ਉਹਦੇ 'ਚ ਐਂ ਹੁੰਦਾ, ਮੈਂ ਇੱਕ ਕਹਾਣੀ ਲਿਖੀ ਸੀ ਸਰਦਾਰ ਜੀ, ਬੜੀ ਪੁਰਾਣੀ ਕਹਾਣੀ, ਮਤਲਬ ਕਹਾਣੀ ਸੁਣ ਕੇ ਮਿੱਤਰੋ ਐਂ ਨਾ ਸਮਝੋ ਕਿਤੇ ਬਾਹਲੀ ਲੰਬੀ ਕਹਾਣੀ, ਬਾਹਲੀ ਕਿਤੇ ਮਿੰਨੀ ਕਹਾਣੀ, ਮਿੰਨੀ ਕਹਾਣੀ ਨਿੱਕੀ, ਬੜੀ ਪੁਰਾਣੀ ਸੀ, ਕਹਿ ਲਓ ਵੀ 96-97 ਛਪੀ ਹੋਣੀ ਹੈ ਅਖਬਾਰ ਦੇ ਵਿੱਚ। ਤੋ ਉਹਦੇ ਸ਼ੁਰੂਆਤ ਹੁੰਦੀ ਹੈ, ਸਰਦਾਰ ਜੀ ਆ ਗਏ ਅਤੇ ਉਹਨਾਂ ਨੇ ਆਪਣੀ ਤਨਖਾਹ ਸਰਦਾਰਨੀ ਜੀ ਦੇ ਕੋਲ ਰੱਖੀ ਕਿ ਆ ਲਓ ਜੀ, ਉਹ ਗਿਣੀ ਜਾ ਰਹੀ ਹੈ, ਤਨਖਾਹ ਗਿਣੀ ਜਾ ਰਹੀ ਹੈ, ਬੜੀ ਖੁਸ਼ੀ ਪ੍ਰਗਟ ਹੋ ਰਹੀ ਹੈ, ਰਾਜਾ ਮਹਿਸੂਸ ਕਰ ਰਿਹਾ ਬੰਦਾ ਆਪਣੇ ਆਪ ਨੂੰ ਕਿ ਤਨਖਾਹ ਆਈ ਹੈ ਘਰ 'ਚ। ਤੋ ਥੋੜੀ ਦੇਰ ਬਾਅਦ ਕੋਈ ਬੰਦਾ ਬੈਲ ਮਾਰਦਾ, ਕਹਿੰਦਾ ਜੀ ਸਰਦਾਰ ਜੀ ਕਿੱਥੇ ਗਏ ਨੇ, ਕਿਉਂਕਿ ਉਦੋਂ ਪਹਿਲਾਂ ਲਿਸਟ ਵੀ ਬਣ ਗਈ ਸੀ, ਆ ਫੋਨ ਦਾ ਬਿੱਲ, ਦੁੱਧ ਦਾ ਬਿੱਲ, ਕਿਰਾਨੇ ਦਾ ਬਿੱਲ, ਜੇ ਵੋ ਕਰਕੇ ਜਦੋਂ ਉਹਨਾਂ ਨੇ ਕੈਲਕੂਲੇਟ ਕੀਤਾ ਤਾਂ ਪਤਾ ਲੱਗਿਆ ਕਿ ਤਨਖਾਹ ਦੇ ਵਿੱਚ ਤਾਂ ਹੋਰ ਵੀ ਮਾਈਨਸ ਵਿੱਚ ਹੋ ਗਿਆ ਕੰਮ ਬਜਟ, ਇਹ ਕੰਮ ਨਹੀਂ ਬਣਨਾ। ਤੋ ਚਲੇ ਗਏ ਸਾਰੇ ਤਨਖਾਹ ਉਧਾਰ ਮੋੜਨ ਵਾਸਤੇ। ਪਿੱਛੋਂ ਕੋਈ ਬੈਲ ਮਾਰਦਾ ਪੁੱਛਦਾ, ਕਹਿੰਦੇ ਜੀ ਸਰਦਾਰ ਜੀ ਕਿੱਥੇ ਗਏ ਨੇ। ਪਹਿਲਾਂ ਉਹ ਬਿੱਲ ਮਾਰਦਾ ਕਿ ਸਰਦਾਰ ਜੀ ਕਿੱਧਰ ਗਏ, ਕਿ ਤਨਖਾਹ ਲੈਣ। ਆਖਿਰ 'ਚ ਉਹ ਪੁੱਛਦਾ ਕਿ ਸਰਦਾਰ ਜੀ ਕਿੱਥੇ ਗਏ ਨੇ, ਕਹਿੰਦੇ ਜੀ ਤਨਖਾਹ ਦੇਣ ਗਏ ਨੇ, ਕਿਉਂਕਿ ਚਲੇ ਗਏ ਦੇਣ, ਜੋ ਆਈ ਸੀ ਚਲੀ ਗਈ। ਦੋਸਤੋ ਐਂ ਚੱਲਦਾ ਇਹ, ਆਉਣ ਜਾਣ ਬਣਿਆ ਹੋਇਆ, ਇਹ ਬੜੀ ਚਿੰਤਾ ਵਾਲੀ ਗੱਲ ਨਹੀਂ। ਮੈਂ ਜੇ ਲੋੜ ਹੋਵੇ ਤਾਂ ਆਪਾਂ ਨੂੰ ਇਹ ਕਰ ਘੋਲ ਲੈਣਾ ਚਾਹੀਦਾ, ਕਰਜ਼ੇ ਵਾਲਾ ਅੱਕ ਚੱਬ ਲੈਣਾ ਚਾਹੀਦਾ, ਪਰ ਮੋੜਿਆ ਜ਼ਰੂਰ ਜਾਵੇ ਤਾਂ ਕਿ ਨਮੋਸ਼ੀ ਨਾ ਹੋਏ। ਮਨਦੀਪ ਜੱਸੀ ਜੀ ਦੋਸਤੋ ਆਪਣੇ ਨਾਲ ਮਹਿਫਲ ਦੇ ਵਿੱਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
2: ਸਤਿ ਸ੍ਰੀ ਅਕਾਲ ਸ਼ਮੀ ਜੀ, ਆਵਾਜ਼ ਦੱਸੋ ਜੀ ਸਹੀ ਆ ਰਹੀ ਹੈ ਜਨਾਬ?
1: ਆਹਾ ਕਿਆ ਬਤਾ, ਬਹੁਤ ਵਧੀਆ ਜੀ। ਕਹਿੰਦੇ ਚਾਂਦੀ ਦੇ ਰੁਪਈਏ ਵਾਂਗ ਖੜਕਦੀ ਹੈ
2: ਗੱਲ, ਚਾਂਦੀ ਦੇ ਰੁਪਈਏ ਵਾਂਗ ਕਣਕ ਝਾਂਜਰ ਮਿੱਤਰਾਂ ਦੀ।
1: ਬਿਲਕੁਲ ਬਿਲਕੁਲ
2: ਜਨਾਬ। ਤੇ ਉਹ ਜਨਾਬ ਨਾ ਸੈਣੀ ਸਾਹਿਬ ਦਾ ਕੱਲ ਪਤਾ ਨੀ ਕੌਣ ਸੀਗਾ, ਪਤਾ ਨੀ ਕੋਈ ਉਹਨਾਂ ਨੂੰ ਵੈ ਸੀ, ਕਹਿੰਦੇ ਮਨਦੀਪ ਸਿੰਘ ਢੋਲਕੀ ਵਾਲਾ ਨਾਂ ਲਿਆ ਕਰਨਾਲ, ਕਹਿੰਦੇ ਜੀ।
1: ਅੱਛਾ ਵਾਹ ਜੀ ਵਾਹ।
2: ਮੈਂ ਕਿਹਾ ਜੀ ਹੁਣ ਆਪ ਤੋਂ ਛੋਟੀ ਨੂੰ ਕੁੱਟਦੇ ਚੰਗੇ ਲੱਗਾਂਗੇ ਜੀ, ਦੱਸੋ
1: ਢੋਲ ਕਿਉਂ ਕੁੱਟਤੀ? ਬਿਲਕੁਲ
2: ਜੀ ਜਨਾਬ, ਅੱਜ ਥੋੜਾ ਜਿਹਾ ਤਵਾ ਨਾ ਮੁਕੱਦਰ ਸਿੰਘ ਤੇ ਰੱਖਣਾ, ਤੁਸੀਂ ਵੀ ਨਾ ਐਂਡ ਤੇ ਜਾਂਦੇ ਜਾਂਦੇ ਐਂਡ ਹੀ ਕਰਕੇ।
1: ਅੱਛਾ ਜੀ,
2: ਜਿਹੜਾ ਕੱਲ ਵਾਲਾ ਹੈਗਾ ਉਹ ਸੁਣਿਓ ਥੋੜਾ ਜਿਹਾ ਵੀ, ਉਹ ਚਲੋ ਉਹਨਾਂ ਨੇ ਤਾਂ ਇਸ਼ਾਰਾ ਜਿਹਾ ਕੀਤਾ, ਤੁਸੀਂ ਜਮਾ ਨਾ ਵੀ ਲੱਕੜ ਦੇ ਵੇਲ ਨੇ, ਸਟੀਲ ਵਾਲੇ ਵੇਲ ਨੇ, ਪੱਥਰ ਵਾਲੇ ਵੇਲ ਨੇ ਵੀ, ਮੈਂ ਕਹਿੰਦਾ ਪੱਕੇ ਕਰਦੇ। ਤਾਂ ਹੀ ਕਹੀ ਜਾਂਦੇ ਸੀਗੇ ਜੀ ਜਨਾਬ ਸ਼ਮੀ ਜੀ, ਐਂ ਕਹਿੰਦੇ ਸੀ ਨਾ ਵੀ ਸਿਆਣੇ ਸਿਆਣੇ ਬੰਦੇ ਆ ਜੂ ਜੀ, ਵੀ ਭਾਈ ਸੰਡੇ ਆ ਜੀ, ਤੇ
1: ਹਾਂਜੀ
2: ਚਲੋ ਮਾੜਾ ਮੋਟਾ ਦੇਵੀ ਦੇ ਹਿਸਾਬ ਨਾਲ ਮੈਂ ਚਲਾਉਣ ਦੀ ਕੋਸ਼ਿਸ਼ ਕਰਦਾ ਜੀ।
1: ਬਿਲਕੁਲ ਜੀ ਬਿਲਕੁਲ ਇਰਸ਼ਾਦ।
2: ਕਹਿੰਦਾ ਜੀ ਮੁਲਕਾਂ ਸਾਰਿਆਂ ਅੰਦਰ ਸਰਕਾਰਾਂ ਦੀ ਚੱਲਦੀ ਹੈ
1: ਜੀ,
2: ਮੁਲਕਾਂ ਸਾਰਿਆਂ ਅੰਦਰ ਸਰਕਾਰਾਂ ਦੀ ਚੱਲਦੀ ਹੈ, ਵਜ਼ੀਰਾਂ ਅਫਸਰਾਂ ਦੀ ਜਾਂ ਅਹਿਲਕਾਰਾਂ ਦੀ ਚੱਲਦੀ ਹੈ
1: ਚੱਲਦੀ ਹੈ,
2: ਹਵਾ ਦਾ ਰੁੱਖ ਵੇਖਣ ਜੋ ਸਮਝਦਾਰਾਂ ਦੀ ਚੱਲਦੀ ਹੈ।
1: ਵਾਹ,
2: ਹਵਾ ਦਾ ਰੁੱਖ ਦੇਖਣ ਜੋ ਸਮਝਦਾਰਾਂ ਦੀ ਚੱਲਦੀ ਹੈ, ਕੌਣ ਇਖਲਾਕ ਨੂੰ ਪੁੱਛਦਾ ਜੀ, ਬਦਕਾਰਾਂ ਦੀ ਚੱਲਦੀ ਹੈ।
1: ਕਿਆ ਬਤਾ,
2: ਘਟ ਗਈ ਸ਼ਮੀ ਜੀ, ਘਟ ਗਈ ਪੁੱਛ ਗਿੱਛ ਪਹਿਲਾਂ ਨਾਲੋਂ, ਘਟ ਗਈ ਪੁੱਛ ਗਿੱਛ ਪਹਿਲਾਂ ਦੇ ਨਾਲੋਂ ਹੁਣ ਬਜ਼ੁਰਗਾਂ ਦੀ
1: ਜੀ,
2: ਘਟ ਗਈ ਪੁੱਛ ਗਿੱਛ ਪਹਿਲਾਂ ਦੇ ਨਾਲੋਂ ਹੁਣ ਬਜ਼ੁਰਗਾਂ ਦੀ, ਗੱਭਰੂਆਂ ਦੀ ਚੱਲਦੀ ਹੈ ਜਾਂ ਮੁਟਿਆਰਾਂ ਦੀ ਚੱਲਦੀ ਹੈ।
1: ਵਾਹ ਜੀ ਵਾਹ,
2: ਕੱਦਰ ਸਿਓ ਨੂੰ ਕੋਟ
1: ਭਾਈ, ਗਰਮੀ ਬਹੁਤ ਆ, ਹਾਲੇ ਕੋਟ ਨਾ ਦਿਓ
2: ਜੀ ਸਾਹਿਬ। ਕਹਿੰਦਾ
1: ਜੀ
2: ਬਾਹਰ ਆਕੜ ਦਾ ਮੁਕੱਦਰ, ਬਾਹਰ ਆਕੜ ਦਾ ਮੁਕੱਦਰ ਤੇ ਘਰ ਵਿਚ ਕੁਸਕ ਦਾ ਵੀ ਨਹੀਂ,
1: ਓਹੋ
2: ਬਾਹਰ ਆਕੜ ਦਾ ਮੁਕੱਦਰ ਤੇ ਘਰ ਵਿਚ ਕੁਸਕ ਦਾ ਵੀ ਨਹੀਂ, ਬਾਹਰ ਮਰਦਾਂ ਦੀ ਚੱਲਦੀ ਆ, ਘਰੇ ਨਾਰਾਂ ਦੀ ਚੱਲਦੀ ਆ।
1: ਓਏ ਹੋਏ ਹੋਏ ਹੋਏ ਹੋਏ ਹੋਏ, ਜੀ
2: ਅਗਲੀ ਕਵਿਤਾ ਹੈਗੀ ਆ ਜੀ ਹੁਸਨ ਦੀ ਸਰਕਾਰ।
1: ਵਾਹ ਵਾਹ ਜੀ ਵਾਹ।
2: ਕਹਿੰਦਾ ਜੀ ਸੁਨਣਾ ਹੁਸਨ ਦੀ ਮੈਨੂੰ ਕਦੇ ਸਰਕਾਰ ਨਾ ਛੱਡੇ।
1: ਵਾਹ,
2: ਸੁਨਣਾ ਹੁਸਨ ਦੀ ਮੈਨੂੰ ਕਦੇ ਸਰਕਾਰ ਨਾ ਛੱਡੇ, ਡਰ ਲੱਗਦਾ ਏ ਇੰਨਾ ਪਿਆਰ ਕਿਧਰੇ ਮਾਰ ਨਾ ਛੱਡੇ।
1: ਓਏ ਹੋਏ ਹੋਏ ਹੋਏ ਹੋਏ, ਕਿਆ ਬਾਤਾ ਜੀ,
2: ਸ਼ਮਾ ਕਾਦੀ ਸ਼ਮੀ ਜੀ,
1: ਜੀ
2: ਸ਼ਮੀ ਤੇ ਸ਼ਮਾ ਹੈ ਨਾ ਜੀ, ਸ਼ਮਾ ਕਾਦੀ ਜੋ ਪਰਿਵਾਰਿਆਂ ਨੂੰ ਸਾੜ ਨਾ ਛੱਡੇ,
1: ਕੋਈ ਸ਼ੱਕ ਨੀ
2: ਇਹ ਜਨਾਬ ਇਹ ਜੋੜਨਾ ਨੀ ਹੈਗਾ, ਸਾੜ ਨਾ ਛੱਡੇ,
1: ਸਾੜ ਨਾ ਛੱਡੇ ਜੀ,
2: ਨਾ ਛੱਡੇ ਜੀ, ਸਾਹਿਤ ਦੇ ਵਿਦਿਆਰਥੀ
1: ਕਿਆ ਪਤਾ
2: ਸ਼ਮਾ ਕਾਹਦੀ ਜੋ ਪਰਵਾਨਿਆਂ ਨੂੰ ਸਾੜ ਨਾ ਛੱਡੇ, ਕੀ ਮਸ਼ੂਕ ਜੋ ਹੱਥਾਂ ਤੇ ਆਸ਼ਕ ਆਸ਼ਕ ਚਾੜ ਨਾ ਛੱਡੇ।
1: ਵਾਹ ਜੀ ਵਾਹ,
2: ਫੇਰ ਫੇਰ ਮੁਕੱਦਰ ਸਿੰਘ ਆ ਗਿਆ ਜੀ,
1: ਆ ਗਏ ਜੀ ਜੀ।
2: ਬੀਬੀ ਵੇਲਣੇ ਦਾ ਵੇਖਿਆ ਵਸਾਹ ਨਹੀਂ ਖਾਂਦੀ,
1: ਓਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ, ਕਿਆ ਪਤਾ
2: ਬੀਬੀ ਵੇਲਣੇ ਦਾ ਵੇਖਿਆ ਵਸਾਹ ਨਹੀਂ ਖਾਂਦੀ, ਚਾਹੇ ਜਿੰਨਾ ਮਰਜ਼ੀ ਲੇਟ ਆਵੇ ਜੀ, ਚਾਹੇ ਨਹਿਰਾਂ ਨੂੰ ਤਾਂ ਪਾਰ ਜਿੱਥੋਂ ਮਰਜ਼ੀ ਆ ਜੀ, ਚਾਹੇ ਪਾਕਿਸਤਾਨ ਪਾਰ
1: ਜੀ।
2: ਬੀਬੀ ਵੇਲਣੇ ਦਾ ਵੇਖਿਆ ਵਸਾਹ ਨਹੀਂ ਖਾਂਦੀ, ਯੋਧਾ ਉਹੀ ਜੋ ਹੱਥੋਂ ਕਦੇ ਹਥਿਆਰ ਨਾ ਛੱਡੇ।
1: ਵਾਹ ਵਾਹ ਵਾਹ ਵਾਹ ਵਾਹ ਵਾਹ, ਕਿਆ ਬਤਾ, ਬਹੁਤ ਹੀ ਖੂਬ।
2: ਆਦਤ ਲਹੂ ਵਿਚ ਰਚ ਜਾਵੇ
1: ਜੀ,
2: ਆਦਤ ਲਹੂ ਵਿਚ ਰਚ ਜਾਵੇ ਤਾਂ ਫਿਰ ਛੱਡ ਨਹੀਂ ਹੁੰਦੀ, ਆਦਤ ਲਹੂ ਵਿਚ ਰਚ ਜਾਵੇ ਤਾਂ ਫਿਰ ਛੱਡ ਨਹੀਂ ਹੁੰਦੀ, ਅਸੀਂ ਹਲੀਮੀ ਨਾ ਛੱਡੀਏ ਤੇ ਉਹ ਹੰਕਾਰ ਨਾ ਛੱਡੇ,
1: ਹੰਕਾਰ ਨਾ ਛੱਡੇ, ਬਿਲਕੁਲ ਸਹੀ ਜੀ।
2: ਟੁੱਟੇ ਤੀਰ
1: ਜੀ,
2: ਟੁੱਟੇ ਤੀਰ ਲੇਖਾਂ ਸਾਥ ਛੱਡਿਆ ਪਰ ਦਿਲ ਨਹੀਂ ਛੱਡਿਆ
1: ਜੀ।
2: ਤਿੰਨ ਚੀਜ਼ਾਂ ਨੋਟ ਕਰਿਓ ਸਮੀ ਜੀ
1: ਜੀ,
2: ਟੁੱਟੇ ਤੀਰ ਲੇਖਾਂ ਸਾਥ ਛੱਡਿਆ ਪਰ ਦਿਲ ਨਹੀਂ ਛੱਡਿਆ, ਅਖੀਰੀ ਦਮ ਤਾਈ ਮਿਰਜ਼ੇ ਨੇ ਕਰਨੇ ਵਾਰ ਨਾ ਛੱਡੇ।
1: ਐਂਡ ਕਰ ਰੱਖਿਆ ਬਾਈ ਨੇ ਐਂਡ ਤੱਕ
2: ਜੀ,
1: ਬਹੁਤ
2: ਪੀਰਾਂ ਦਾ ਕਿਤੇ ਜ਼ਿਕਰ ਹੀ ਨੀ ਹੈਗਾ ਜੀ, ਜਿਹੜੇ ਮਿਰਜ਼ੇ ਨੇ ਵਰਤੀ ਨੇ ਉਹਨਾਂ ਪੀਰਾਂ ਦਾ ਜ਼ਿਕਰ
1: ਜੀ।
2: ਹਾਂਜੀ, ਤੇ ਕਹਿੰਦਾ ਜੀ, ਜਾਂਦਾ ਬਿਨਾ ਗੱਲੋਂ ਰੁੱਸ ਕੇ ਤਾਂ ਜਾਵੇ ਸੌ ਵਾਰੀ, ਜਾਂਦਾ ਬਿਨਾ ਗੱਲੋਂ ਰੁੱਸ ਕੇ ਜਾਵੇ ਤਾਂ ਸੌ ਵਾਰੀ, ਬੰਦਾ ਆਪਣੀ ਗਲਤੀ ਨਾਲ ਕੋਈ ਯਾਰ ਨਾ ਛੱਡੇ।
1: ਵਾਹ ਵਾਹ ਵਾਹ ਵਾਹ, ਆਪਣੀ ਗਲਤੀ ਨਾਲ ਕੋਈ ਯਾਰ ਨਾ ਛੱਡੇ, ਬਹੁਤ ਖੂਬ।
2: ਬੇਬੀ ਬੇਬੀ ਤੇਰੀ ਕੀ ਔਕਾਤ ਇਹਨਾਂ ਨਿੰਦਕਾਂ ਨੇ ਤਾਂ
1: ਜੀ,
2: ਬੇਬੀ ਬੇਬੀ ਤੇਰੀ ਕੀ ਔਕਾਤ ਇਹਨਾਂ ਨਿੰਦਕਾਂ ਨੇ ਤਾਂ, ਪੀਰ ਫਕੀਰ ਨਹੀਂ ਬਖਸ਼ੇ ਗੁਰੂ ਅਵਤਾਰ ਨਾ ਛੱਡੇ।
1: ਕਿਆ ਬਤਾ, ਬਹੁਤ ਖੂਬ
2: ਜੀ ਜਨਾਬ। ਤੇ ਇੱਕ ਨਾ ਜੀ, ਜਾਂਦੇ ਜਾਂਦੇ ਕਰੇਵਾਲ ਸਾਹਿਬ ਨੇ ਉਹ ਕੀਤੀ ਸੀਗੀ, ਤੇ ਵਿੱਚ ਕਾਲ ਤਾਂ ਨਹੀਂ ਆ ਰਹੀ ਸਰ ਕੋਈ?
1: ਨਹੀਂ ਨਹੀਂ, ਉਹ ਆਪਾਂ ਦੇਖੋ ਦੋਵੇਂ ਰੁੱਸ ਬੈਠੇ, ਇਹ ਤਾਂ ਪੁਰਜ਼ੋਰ ਫਰਮਾਇਸ਼ ਹੈ, ਕੱਲ ਦੀ ਇਹਦੀ ਉਡੀਕ ਹੋ ਰਹੀ ਹੈ ਇਸ ਗੀਤ ਦੀ।
2: ਨਹੀਂ ਮੈਂ ਵਿੱਚ ਵਿਚਾਲੇ ਹੋਰ ਵੀ ਸੀਗਾ,
1: ਮੈਂ ਤਾਂ ਬਾਈ ਕਰਤਾਰ ਰਮਲੇ ਨੂੰ ਯਾਦ ਕਰਕੇ ਵੀ ਇਹ ਗੀਤ ਗਾਉਣ ਦੀ ਕੋਸ਼ਿਸ਼ ਕੀਤੀ ਆ। ਮੈਨੂੰ ਕੀ ਮਨਾਉਣਾ ਸੀ, ਤੂੰ ਆਵ ਰੁੱਸ ਬੈਠੀ ਜੀ, ਆਪਾਂ ਦੋਵੇਂ ਰੁੱਚ ਬੈਠੇ, ਦੋਵਾਂ ਨੂੰ ਮਨਾਊ ਕੌਣ ਮੈਂ। ਉਹ ਬਾਈ ਦਾ ਆਪਣਾ ਰੰਗ ਹੈ, ਕਿਆ ਪਤਾ
2: ਜੀ। ਬਿਲਕੁਲ ਸਰ, ਉਹ ਵੀ ਮਿਲੇ ਸੀ ਇੱਕ ਵਾਰੀ ਢਾਬੇ ਤੇ ਜੀ, ਉਹ ਵੀ ਕੋਈ ਇੰਸੀਡੈਂਟ ਜੀ ਮਿਲੇ ਸੀਗੇ ਜੀ
1: ਜੀ
2: ਕਮਲਾ ਸਾਹਿਬ। ਤੇ ਚਲੋ ਜੀ, ਜਿਹੜਾ ਟਾਈਮ ਘੱਟ ਆ, ਤੇ ਜਦੋਂ ਵੀ ਸਰ ਵਿੱਚੋਂ ਕਾਲ ਆਉਂਦੀ ਹੋਈ ਮੈਨੂੰ ਰੋਕ ਦਿਓ, ਕਿਉਂਕਿ ਅਸੀਂ ਨਾ, ਮੈਂ ਤੇ ਮੁਕੱਦਰ ਨੇ ਉਹ ਕੀਤਾ ਸੀਗਾ, ਕਮੈਂਟ ਵੀ ਕੀਤਾ ਸੀ ਵਿੱਚ ਭਾਈ ਜਿਹੜਾ ਹੈਗਾ ਵੀ ਅਸੀਂ ਅੱਧਾ ਪੌਣਾ ਘੰਟਾ ਤਾਂ ਡੀਕ ਕਰੀਏ ਸਿਆਣੇ ਬੰਦਿਆਂ ਦੀ ਜੀ, ਹੁਣ ਕਮਲਿਆਂ ਦਾ ਕੰਮ ਸ਼ੁਰੂ ਹੋ ਗਿਆ ਜੀ, ਹੁਣ ਅਸੀਂ
1: ਬਹੁਤ ਖੂਬ ਜੀ, ਕਿਆ ਬਾਤਾਂ ਜੀ।
2: ਚਲੋ ਜੀ, ਮੈਂ ਗਰੇਵਾਲ ਸਾਹਿਬ ਵਾਲਾ ਪਹਿਲਾਂ ਹੀ ਸੁਣਾਉਣਾ ਜੀ,
1: ਆਉਣ ਦਿਓ ਜੀ,
2: ਕੱਟਿਆ ਜਾਵੇ
1: ਜੀ, ਬਿਲਕੁਲ ਠੀਕ ਹੈ ਜੀ।
2: ਹਾਂਜੀ, ਤੇ ਉਹ ਮੈਂ ਲਿਖਿਆ ਨੀ ਹੋਇਆ ਜੀ, ਜੇ ਕਿਤੇ ਭੁੱਲ ਗਿਆ ਤਾਂ ਮਾਫੀ ਦੇ ਦਿਓ, ਤੇ ਅਗਲੇ ਹਫਤੇ ਮੈਂ ਪੂਰਾ ਜਮਾ ਐਂਡ ਉਹ ਕਰਕੇ ਸੁਣਾਉਂਗਾ ਜੀ।
1: ਠੀਕ ਹੈ ਜੀ।
2: ਤੇ ਕਹਿੰਦਾ ਜੀ, ਹਸਰਾਏ ਹਸੀ ਦਾ ਗਾਣਾ ਜੀ, ਆਵੇ ਮਾਹੀ ਰਲ ਗੱਲਾਂ ਕਰੀਏ,
1: ਵਾਹ
2: ਪਿਛੋਂ ਨੂੰ ਗਲਾ ਮਨਜ਼ੂਰ ਖੁਦਾ ਗਮ ਦਿਲਾਂ ਚ ਵਸਦੇ, ਕਿਤੇ ਵਿਛੜੇ ਨਾ ਬਿਛਾ ਤੇਰਾ

ਵੇ ਮੈਨੂੰ ਕੀ ਮਨਾਉਣਾ ਸੀ ਤੂੰ ਵੀ ਰੁੱਸ ਚੱਲੇ ਮੈਨੂੰ ਸਮਝਾਉਣਾ ਸੀ ਤੂੰ

0: அப்பதோவேறு மனம் காணவே மனம் காணவே
1: जी जनाब
2: बहुत ही खूब बहुत खूब क्या बता भान सिंह गरेवाल जी ने जड़ी उधर बेल करा दिती आ ते कहिंदे धन्नवाद जसी बड़े ते लव यू ब्रदर भी उन्होंने लिखे है ते पांच जमा तीन दो पांच छे उन्होंने दिल भेजे है ते बाकी ते गलवकड़ियां ने क्या बता व्हाट अ ब्यूटी बहुत ही खूब जसी जी
1: धन्नवाद जी। शमी जी कॉल आई के नहीं आई?
2: बिच एक माड़ी जी बत्ती जग रही है शायद मैं लगता कि आई है पर तुसी जारी रखो जिन्हें आप फिर भी कन्फर्म कर दें कि आई कि नहीं आई। जी
1: ठीक है तो बीच में जनाब लाइट भज गई ते शायद मैं लगता सैनी साहब ने मैसेज किया जी है ना।
2: हां जी हां जी वह थोड़ा जहा बिच होया सी मतलब मैं की कहते हजोका जहा लगे जी बिच।
1: ठीक है जनाब ते चलो जी ਜਿਵੇਂ ਨਾ ਆਪਣੇ ਮੁਕੱਦਰ ਸਿੰਘ ਕਹਿੰਦੇ ਸੀਗੇ ਜੀ ਵੀ ਬੇਬੀ ਦਾ ਗਾਣਾ ਸੁਣਾ ਕੇ ਜੀ ਅੱਗੇ ਜੱਸੀ ਬਾਈ ਵੀ ਚਲੋ ਕੈਟਾਗਰੀ ਚ ਸ਼ਾਮਲ ਹੋ ਰਿਹਾ ਜੀ ਤੇ ਹੈਲੋ
2: ਜੀ ਜੀ ਜੀ
1: ਹਾਂਜੀ ਸ਼ਮੀ ਜੀ ਉਹੀ ਆ ਵੀ ਚਲੋ ਮੇਰੇ ਤਾਂ ਜਿਹੜਾ ਹੈਗਾ ਥੱਲੇ ਵੀ ਕਿਚਨ ਬਣੀ ਹੋਈ ਆ ਉੱਪਰ ਵੀ ਹੈਗੀ ਆ ਜੀ ਤੇ ਮੇਰੇ ਤਾਂ ਵੇਲਣਿਆਂ ਦੀ ਕਮੀ ਹੈ ਨੀ ਸਰ
2: ਸਟੀਲ ਦਾ ਵੇਲਣਾ ਮੈਂ ਵੇਲ ਵੇਲ ਥੱਕੀ ਉਹ ਕਰੀਰ ਸੀਗਾ ਪਹਿਲਾਂ ਹੁਣ ਸਟੀਲ ਹੋ ਗਿਆ
1: ਸਟੀਲ ਹੁਣ ਤਾਂ ਪੱਥਰ ਦਾ ਵੀ ਆ ਗਿਆ ਜੀ
2: ਕੋਈ ਪੱਥਰ ਸੇ ਨ ਮਾਰੇ ਮੇਰੇ ਦੀਵਾਨੇ ਕੋ
1: ਜੀ ਜਨਾਬ ਤੇ ਚਲੋ ਜਨਾਬ ਮੈਂ ਸੁਣਾਉਂਦਾ ਫਿਰ ਇੱਕ ਤੇ ਬੇਬੀ ਦਾ ਗਾਣਾ ਪੁਰਾਣਾ ਬਹੁਤ ਵਧੀਆ ਪਤਾ ਨੀ ਲੱਗੂ ਤੁਹਾਨੂੰ ਕਿਵੇਂ ਲੱਗੂਗਾ ਜੀ।
2: ਹਾਂਜੀ ਜੀ
1: ਤੇ ਸੋਨੇ ਦੇ ਤਬੀਤ ਵਾਲਿਆ ਸੋਨੇ ਦੇ ਤਬੀਤ ਵਾਲਿਆ ਦੇ ਕੁੜੀ ਨਜ਼ਰਾਂ ਦੀ ਪੱਟੀ ਹੋਈ ਆ ਰੱਬ ਮੇਰੀ ਖੈਰ ਕਰੇ ਰੱਬ ਮੇਰੀ ਖੈਰ ਕਰੇ ਵੇ ਅੱਖ ਤੇਰੇ ਉੱਤੇ ਰੱਖੀ ਹੋਈ ਆ ਸੋਨੇ ਦੇ ਤਬੀਤ ਵਾਲਿਆ ਵਿੱਚ ਵਿੱਚ ਮਾੜਾ ਜਾ ਸ਼ਮੀ ਜੀ
2: ਜੀ
1: ਹੂਰਾ ਜਾ ਦੇ ਦਿਆ ਕਰਿਓ ਜੀ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ
1: ਹਾਂਜੀ ਤੇ ਕਹਿੰਦਾ ਰੰਗ ਗੋਰਾ ਤੇ ਧਾਗਾ ਕਾਲਾ ਨੀ ਜਿਹਦਾ ਚਰਚਾ ਪਿੰਡ ਵਿੱਚ ਪਾਲਾ ਨੀ ਰੰਗ ਗੋਰਾ ਤੇ ਧਾਗਾ ਕਾਲਾ ਨੀ ਜਿਹਦਾ ਚਰਚਾ ਪਿੰਡ ਵਿੱਚ ਵਾਲਾ ਨੀ ਮੇਰਾ ਯਾਰ ਤਬੀਤਾ ਵਾਲਾ ਨੀ
2: ਵਾਹ
1: ਸੋਨੇ ਦੇ ਤਬੀਤ ਵਾਲਿਆ ਸੋਨੇ ਦੇ ਤਬੀਤ ਵਾਲਿਆ ਧਰਤੀ ਤੇ ਲੀਕਾਵੇ ਘੜੀ ਵਿੱਚ ਡਾਇਆ ਚਰਖਾ ਘੜੀ ਵਿੱਚ ਡਾਇਆ ਚਰਖਾ ਤੈਨੂੰ ਮਿੱਤਰਾ ਉਡੀਕਾਵੇ ਸੋਨੇ ਦੇ ਤਬੀਤ ਵਾਲਿਆ
2: ਵਾਹ
1: ਮੈਂ ਸੱਜਣ ਸੁਸਤ ਸਹੇੜਿਆ ਰਾ ਕਿੰਨੀ ਵਾਰੀ ਤੇਰੇ ਆ ਤੇਰੇ ਨਾਂ ਤੇ ਕੁੜੀਆਂ ਛੇੜਿਆ

0: ਉਹਨੇ ਦੇ ਤਵੀਤ ਵਾਲਿਆ, ਉਹਨੇ ਦੇ ਸੋਨੇ ਦੇ ਤਵੀਤ ਵਾਲਿਆ, ਪਿੱਛੇ ਹਟੀਏ ਨਾ ਪੰਡਿਆ ਤੋਂ, ਫੁੱਲ ਉਹਨੇ ਕੀ ਤੋੜਨਾ, ਉਹਨੇ ਕੀ ਤੋੜਨਾ ਵੀ ਜਿਹੜਾ ਕਰ ਗਿਆ ਕੰਡਿਆ ਤੋਂ, ਸੋਨੇ ਦੇ ਤਵੀਤ ਵਾਲਿਆ।
1: ਬਹੁਤ ਕੁਝ
0: ਦੋ ਗੱਲਾਂ ਕਰਨ ਨੂੰ ਭਾਲਦੀ, ਕਿੱਥੋਂ ਲੱਭਣੀ ਮੇਰੇ ਭਾਲਦੀ, ਤੇਰੇ ਨਾਂ ਦੇ ਦੀਵੇ ਭਾਲਦੀ,

0: ਤੜਦੀ ਸੋਨੇ ਦੇ ਤਵੀਤ ਵਾਲਿਆ ਸੋਨੇ ਦੇ ਤਵੀਤ ਵਾਲਿਆ ਪਾਣੀ ਵਿੱਚ ਜੋਕਾਂ ਨੇ ਤੇਰਾ ਦਿਲ ਸਾਫ਼ ਸੱਜਣਾ ਤੇਰਾ ਦਿਲ ਸਾਫ਼ ਸੱਜਣਾ ਤੈਨੂੰ ਚੁੱਕਿਆ ਈ ਲੋਕਾਂ ਨੇ ਸੋਨੇ ਦੇ ਤਵੀਤ ਵਾਲਿਆ ਲਾਸਟ ਟੱਪਾ ਸ਼ਮੀ ਜੀ
1: ਜੀ
0: ਤੈਨੂੰ ਆਪਣੇ ਕੰਮ ਤੋਂ ਵੇਲ ਨਹੀਂ ਇਹ ਇਸ਼ਕ ਹੈ ਸ਼ਮੀ ਵੇਲ ਨਹੀਂ ਇੱਥੇ ਵਿਛੜ ਗਿਆ ਵੇਲ ਨਹੀਂ ਤੈਨੂੰ ਆਪਣੇ ਕੰਮ ਤੋਂ ਵੇਲ ਨਹੀਂ ਇਹ ਇਸ਼ਕ ਹੈ ਦੇਵੀ ਵੇਲ ਨਹੀਂ ਇੱਥੇ ਵਿਛੜ ਗਿਆ ਦੇ ਵੇਲ ਨਹੀਂ ਸੋਨੇ ਦੇ ਤਵੀਤ ਵਾਲਿਆ ਸੋਨੇ ਦੇ ਤਵੀਤ ਵਾਲਿਆ ਦੁੱਧ ਮੁੰਜਰਾਂ ਚ ਪੈ ਗਿਆ ਵੇ ਸੋਨੇ ਦੇ ਤਵੀਤ ਵਾਲਿਆ ਦੁੱਧ ਮੁੰਜਰਾਂ ਚ ਪੈ ਗਿਆ ਵੇ ਅੱਖਾਂ ਚ ਕਸੁੰਨ ਦੇਗਾ ਅੱਖਾਂ ਚ ਕਸੁੰਨ ਦੇਗਾ ਕੋਈ ਹੋਰ ਜੇ ਲੈ ਗਿਆ ਵੇ ਸੋਨੇ ਦੇ ਤਵੀਤ ਵਾਲਿਆ ਸੋਨੇ ਦੇ ਤਵੀਤ ਵਾਲਿਆ ਵੇ ਕੁੜੀ ਨਜ਼ਰਾਂ ਦੀ ਪੱਟੀ ਹੋਈ ਆ ਰੱਬ ਮੇਰੀ ਖੈਰ ਕਰੇ ਰੱਬ ਮੇਰੀ ਖੈਰ ਕਰੇ ਵੇ ਅੱਖ ਤੇਰੇ ਉੱਤੇ ਰੱਖੀ ਹੋਈ ਆ ਠੀਕ ਨਾ
1: ਬਹੁਤ ਹੀ ਖੂਬ ਜਨਾਬ ਬਹੁਤ ਹੀ ਖੂਬ ਜੀ ਕਿਆ ਹੀ ਬਤਾਂ ਕਿਆ ਹੀ ਬਤਾਂ ਔਰ
0: ਵਧੀਆ ਜਨਾਬ
1: ਕਹਿ ਲਓ ਵੀ ਗੁਲੋ ਗੁਲਜ਼ਾਰ ਮਾਹੌਲ ਜਿਹੜਾ ਹੋ ਗਿਆ ਹੈ ਬਹੁਤ ਹੀ ਖੂਬ ਜਨਾਬ ਔਰ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜਨਾਬ ਜੀ ਦੋਸਤੋ ਬਾਈ ਆਪਣੇ ਨਾਲ ਮਨਦੀਪ ਜੱਸੀ ਜੀ ਹੋਰੀ ਗੱਲਬਾਤ ਕਰ ਰਹੇ ਸਨ ਬਹੁਤ ਹੀ ਪਿਆਰੀ ਗੱਲਬਾਤ ਤੇ ਬਹੁਤ ਹੀ ਕਮਾਲ ਦਾ ਸੰਗੀਤ ਤੇ ਗੀਤ ਆਵਾਜ਼ ਪਰਵਾਜ਼ ਹਰ ਚੀਜ਼ ਲਈ ਜ਼ੋਰਦਾਰ ਤਾੜੀਆਂ ਦਿਲ ਦੇ ਵਿੱਚੋਂ ਨਿਕਲ ਰਹੀਆਂ ਨੇ ਤੇ ਦੋਸਤਾਂ ਵੱਲੋਂ ਵੀ ਭਰਪੂਰ ਜਿਹੜੀ ਆ ਉਹ ਜਿਹੜੀ ਦਾਤ ਭੇਜੀ ਜਾ ਰਹੀ ਹੈ ਯਾਨੀ ਕਿ ਮੁਹੱਬਤ ਜ਼ਿੰਦਾਬਾਦ ਕਿਹਾ ਜਾ ਰਿਹਾ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਦੋਸਤੋ ਮੁਕੰਦਰ ਸਿੰਘ ਔਲਖ ਸਾਹਿਬ ਨਾਲ ਹੀ ਸਾਡੇ ਇਸ ਵੇਲੇ ਮਹਿਫਲ ਦੇ ਵਿੱਚ ਸ਼ਾਮਲ ਨੇ ਤੇ ਬਹੁਤ ਬਹੁਤ ਸਵਾਗਤ ਹੈ ਜੀ ਔਲਖ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਖੁਸ਼ ਆਮਦੀਦ
2: ਸਤਿ ਸ੍ਰੀ ਅਕਾਲ ਸ਼ਮੀ ਭਾਈ ਜੀ
1: ਜੀ ਸਤਿ ਸ੍ਰੀ ਅਕਾਲ ਜੀ
2: ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ
1: ਜ਼ਿੰਦਾਬਾਦ ਜੀ ਬਿਲਕੁਲ ਜੀ ਜੀ ਆਇਆਂ ਜਨਾਬ
2: ਵਾਹ ਜੀ ਵਾਹ ਬਹੁਤ ਰੰਗ ਬੰਨੇ ਸਾਰਿਆਂ ਨੇ ਸੱਜਣਾਂ ਨੇ
1: ਕੋਈ ਸ਼ੱਕ ਨੀ ਜੀ
2: ਨਜ਼ਾਰਾ ਲਿਆਤਾ ਮੈਂ ਕਹਿੰਦਾ ਹੈ ਰੌਲਾ ਰੱਪਾ ਪਾਤਾ ਪੂਰਾ
1: ਸ਼ਹਿਰ ਵਿੱਚ ਰੌਲਾ ਪੈ ਗਿਆ
2: ਹਾਂ ਸ਼ਹਿਰ ਵਿੱਚ ਰੌਲਾ ਪੈ ਗਿਆ ਸ਼ਹਿਰ ਵਿੱਚ ਰੌਲਾ ਪੈ ਗਿਆ ਕਿਆ ਵਾਹ ਜੀ ਵਾਹ
1: ਬਿਲਕੁਲ ਜੀ
2: ਉਹ ਮੈਂ ਤਾਂ ਨਾ ਅਸਲ ਚ ਚਲੋ ਮੈਂ ਗੱਲ ਉਥੋਂ ਹੀ ਸ਼ੁਰੂ ਕਰਦਾ ਵਾ
1: ਬਾਰਾਂ ਚੌਕੜ ਧਾਲੀ ਤੋਂ ਜੀ
2: ਸਾਡਾ ਭਰਾ ਦੇਬੀ ਦਾ ਸ਼ਗਿਰਦ ਪੱਕਾ ਨੀ ਹੈਗਾ
1: ਅੱਛਾ ਜੀ
2: ਹਾਂ ਅਸੀਂ ਆ ਪੱਕੇ ਸ਼ਗਿਰਦ ਦੇਬੀ ਦੇ
1: ਪਤਾ
2: ਇਹਨੇ ਸਾਡੇ ਭਰਾ ਨੇ ਸੁਣਿਆ ਹੀ ਨੀ ਜਾਂ ਧਿਆਨ ਨਾਲ ਨੀ ਸੁਣਿਆ ਉਹੀ ਗੱਲ ਦੇਬੀ ਦਾ ਕਹਿੰਦਾ ਵੀ ਅਸੀਂ ਅੱਜ ਕੱਲ ਵਾਈਫ ਦਾ ਨਾਂ ਗਰਲ ਫ੍ਰੈਂਡ ਰੱਖਿਆ ਹੋਇਆ ਇਹ ਵਿਚਾਰੇ ਉਹੀ ਗੱਲ ਵੇਲਣਿਆਂ ਦੀ ਡੀਕ ਕਰੀ ਜਾਂਦੇ ਨੇ ਮੈਂ ਉਹ ਜਿਵੇਂ ਉਹ ਦਿਨ ਸੈਣੀ ਬਾਈ ਜੀ ਨੇ ਕਿਹਾ ਸੀ ਮੈਂ ਉਹ ਜਿਵੇਂ ਕਹਿੰਦਾ ਅੱਜ ਦੋ ਕੁੱਤਾ ਕਰਕੇ ਵਿਖਾ ਮੈਂ ਤਾਂ ਰੋਜ਼ ਘਰੇ ਕਹਿ ਕੇ ਤੇ ਫਿਰ ਪੁਲ ਤੇ ਆਈਦਾ ਵੀ ਮੈਂ ਤੇਰੀ ਓ ਸਿਫਤ ਕਰਨੀ ਆ ਥੋੜੀ ਜਿਹੀ ਟੇਡੇ ਢੰਗ ਨਾਲ ਕਰਨੀ ਆ ਇਹ ਗੱਲ ਮੈਂ ਐਵੇਂ ਟੈਨਸ਼ਨ ਨੀ ਪਈ ਇਹ ਉਹੀ ਗੱਲ ਕਮਲੇ ਹੋਏ ਮੇਰੇ ਦਿਨ ਨਾਲੇ ਸ਼ਰੇਆਮ ਦੇਬੀ ਨੇ ਉਹਦੇ ਉੱਤੇ ਗਾਉਂਦਿਆਂ ਕਿਹਾ ਕਹਿੰਦਾ ਵੀ ਅਸੀਂ ਅੱਜ ਕੱਲ ਵਾਈਫ ਦਾ ਨਾਂ ਗਰਲ ਫ੍ਰੈਂਡ
1: ਰੱਖਿਆ
2: ਹੁਣ ਜੇ ਇਹਨਾਂ ਨੂੰ ਤਾਂ ਵੀ ਨਾ ਸਮਝ ਆਵੇ ਫਿਰ ਉਹਨਾਂ ਨੂੰ ਕੌਣ ਸਮਝਾਵੇ ਉਹੀ ਗੱਲ
1: ਹੁਣ ਇਹ ਤੁਹਾਡੀ ਗੱਲ ਸਹੀ ਹੈ ਔਲਖ ਸਾਹਿਬ ਇੱਥੇ ਮੈਂ ਜਦੋਂ ਜਾਂਦਾ ਨਾ ਹੁਸ਼ਿਆਰਪੁਰ ਨੂੰ ਜਾਈਏ ਰਸੂਏ ਤੋਂ ਹਰਿਆਣਾ ਆਉਂਦਾ ਰਸਤੇ ਦੇ ਵਿੱਚ ਉੱਥੇ ਇੱਕ ਬੰਦੇ ਨੇ ਰੈਸਟੋਰੈਂਟ ਦਾ ਨਾਂ ਪਤਾ ਕੀ ਰੱਖਿਆ ਸੈਕਿੰਡ ਵਾਈਫ ਕਿਥੋਂ ਰੋਟੀ ਖਾ ਕੇ ਸੈਕੰਡ ਵਾਈਫ ਦੇ।
2: ਇਹ ਐਵੇਂ ਉਹੀ ਗੱਲ ਇਹਨਾਂ ਨੂੰ ਆਇਆ ਵੀ ਕਦੇ ਵੇਲਣੇ ਸਟੀਲ ਤੇ ਲਿਆਉਂਦੇ, ਪਹਿਲਾਂ ਇਹ ਲੱਕੜ ਦੇ, ਇਹ ਸੋਚਦੇ ਰਹੇ ਵੀ ਲੱਕੜ ਦੇ ਪੈਣਗੇ, ਲੱਕੜ ਦੇ ਪਏ ਨੀ, ਫਿਰ ਸਟੀਲ ਦੇ ਲਿਆਏ, ਉਹੀ ਗੱਲ ਹੈ, ਉਹ ਸਟੀਲ ਵਾਲੇ ਵੀ ਠੁੱਸ ਹੋ ਗਏ, ਹੁਣ ਇਹ ਪੱਥਰ ਦੇ ਲਿਆਏ ਹੈ ਵੀ ਕਦੇ ਇਹੀ ਪੈ ਜਾਣ, ਉਹੀ ਗੱਲ ਹੈ। ਪਰ ਚਲੋ ਸਾਡੀ ਕਿਸਮਤ ਸਾਡੇ ਨਾਲ ਹੈ, ਹੁਣ ਅਸੀਂ ਅਸੀਂ ਤਾਂ ਪੱਕੇ ਸ਼ਗਿਰਦ ਹਾਂ ਦੇਵੀ ਦੇ, ਉਹੀ ਗੱਲ
1: ਜੀ ਜੀ ਜੀ,
2: ਅਸੀਂ ਤਾਂ ਇਹਨਾਂ ਨੂੰ ਇਹਨਾਂ ਨੂੰ ਰਝਾ ਕੇ ਰੱਖਣਾ ਹੈ, ਉਹੀ ਗੱਲ ਹੈ ਰੋਜ਼ ਹੀ। ਹੁਣ ਮੈਂ ਵਾਈਫ ਦਾ ਨਾਂ ਗਰਲਫ੍ਰੈਂਡ ਰੱਖ ਕੇ, ਤੇ ਹੁਣ ਮੈਂ ਫਿਰ ਗਰਲਫ੍ਰੈਂਡ ਦੀ ਗੱਲ ਸੁਣਾ ਕੇ ਜਾਣੀ ਹੈ, ਉਹਦੀ ਗੱਲ
1: ਆਉਣ ਦਿਓ ਜੀ, ਆਉਣ ਦਿਓ।
2: ਇਹ ਫਿਰ ਸੋਚੀ ਪਏ ਰਹਿਣਗੇ ਵੀ ਹੁਣ ਕੀ ਕਮੈਂਟ।
1: ਜੀ ਇਹ ਬਾਈ ਜੀ ਆਵਾਜ਼ ਨੂੰ ਕੀ ਹੋ ਗਿਆ ਏ? ਓ ਹੋ ਹੋ ਹੋ, ਲੱਗਦਾ ਨੈਟਵਰਕ ਵਾਲੇ ਨੂੰ ਪਤਾ ਲੱਗਿਆ, ਹੋ ਸਕਦਾ ਗਰਲਫ੍ਰੈਂਡ ਨੂੰ ਨਾ ਪਤਾ ਲੱਗਿਆ ਹੋਵੇ, ਕਿਉਂਕਿ ਆਵਾਜ਼ ਮਿਊਟ ਹੋ ਗਈ ਹੈ ਬਾਈ। ਕੁਛ ਤੋਂ ਹੈ, ਕੁਛ ਤੋਂ ਹੈ, ਦਇਆ ਦਰਵਾਜ਼ਾ ਤੋੜ ਦੋ ਮੁਕੱਦਰ ਭਾਈ, ਆਪਕੀ ਆਵਾਜ਼।
2: ਜੀ ਜੀ,
1: ਉਹ ਆਹੀ ਗੱਲ ਹੋ ਗਈ,
2: ਮੈਂ ਤਾਂ ਆਪ ਕਿਆ ਬਾਤ ਹੈ, ਕਿਆ ਬਾਤ,
1: ਮੈਂ ਤਾਂ ਦਇਆ ਵੀ ਚਾਹੀਦਾ ਦਰਵਾਜ਼ਾ ਤੋੜਨ।
2: ਓਹੋ, ਇਹ ਤਾਂ ਮੈਂ ਤਾਂ ਆਪ ਹੁਣ ਇਹ ਨੀ ਪਤਾ ਵੀ ਹੁਣ ਵਾਈਫ ਨੂੰ ਪਤਾ ਲੱਗਿਆ, ਗਰਲਫ੍ਰੈਂਡ ਨੂੰ ਪਤਾ ਲੱਗਿਆ, ਤਾਂ ਕੌਣ ਖੁਸ਼ ਹੈ ਤੇ ਕੌਣ ਨਾ ਖੁਸ਼ ਹੈ ਹੈ।
1: ਜੀ
2: ਕਿਆ ਬਾਤਾਂ ਮਾਪਿਓ, ਮੈਂ ਤਾਂ ਆਪਣਾ ਜਿਹੜੀ ਮੈਂ ਰਾਤ ਭਰ ਕੀਤੀ ਸੀ ਨਾ ਤੁਹਾਡੇ ਕੋਲ।
1: ਹਾਂਜੀ ਹਾਂਜੀ,
2: ਵੀ ਆਵਾਜ਼ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ
1: ਜੀ,
2: ਤੇ ਉਹ ਮੈਨੂੰ ਨਾ ਇੱਕ, ਚਲੋ ਆਵਾਜ਼ ਤਾਂ ਕਿੱਥੇ ਪਹੁੰਚਣੀ ਹੈ ਬਾਬੇ, ਹੁਣ ਇਹ ਤਾਂ ਆਪਾਂ ਹੁਣ ਸਮਝ ਨਹੀਂ ਸਕਦੇ ਹਾਂ,
1: ਮਿੱਤਰਾਂ ਦੀ ਵਾਰੀ ਹੋ ਰਹੀ ਹੈ,
2: ਹੁਣ ਤਾਂ ਖਾਲੀ ਖਾਲੀ ਕੰਧਾਂ ਨਾਲ ਵੱਜ ਵੱਜ ਮੁੜਦੀ ਹੈ ਹੈ। ਉਹ ਨਾ ਮੈਨੂੰ ਮੈਨੂੰ ਇੱਕ ਇੱਕ ਇੱਕ ਜਿਵੇਂ ਆਪਣੀ ਇਮੈਜੀਨੇਸ਼ਨ ਚ ਹੁੰਦਾ ਨਾ ਇੱਕ ਹਵਾ ਦੇ ਹੱਥ ਸੰਦੇਸ਼ਾ ਆਇਆ ਮੇਰੇ ਕੋਲ।
1: ਅੱਛਾ ਜੀ,
2: ਹਾਂ ਉਸੇ ਦਾ ਜਵਾਬ ਆਇਆ ਗੱਲ ਦਾ ਮੇਰੀ ਦਾ, ਹਵਾ ਦੇ ਹੱਥ
1: ਜੀ
2: ਸਾਡੀ ਇਮੈਜੀਨੇਸ਼ਨ ਚ, ਤੇ ਉਹ ਦੋ ਕੁ ਲਾਈਨਾਂ ਨੇ ਉਹਦੇ,
1: ਆਉਣ ਦੋ ਜੀ।
2: ਉਹ ਕਹਿੰਦਾ, ਵਗਦੀ ਹਵਾ ਦੇ ਕੰਨ ਵਿੱਚ ਖਬਰੇ ਤੂੰ ਕੀ ਕਿਹਾ,
1: ਵਾਹ
2: ਵਗ

0: ਜੀ
1: ਤੇ ਉਹ ਮੈਂ ਥੋੜੀ ਜਿਹੀ ਗੱਲਬਾਤ ਤੁਹਾਨੂੰ ਦੱਸਣਾ ਵੀ ਅਸੀਂ ਕਿਉਂ ਪੀਂਦੇ ਹਾਂ।
0: ਠੀਕ ਹੈ ਜੀ।
1: ਇਹ ਕਹਿੰਦਾ, ਦੇਖਿਆ ਨਾ ਲਾਭ ਕੋਈ ਹਾਨੀ ਪੀ ਗਿਆ,
0: ਵਾਹ,
1: ਮੈਂ ਦਾਰੂ ਵਿੱਚ ਘੋਲ ਕੇ ਜਵਾਨੀ ਪੀ ਗਿਆ।
0: ਓਏ ਹੋਏ ਹੋਏ ਹੋਏ ਹੋਏ ਹੋਏ ਹੋਏ, ਕਿਆ ਬਾਤ ਹੈ।
1: ਦੇਖਿਆ ਨਾ ਲਾਭ ਕੋਈ ਹਾਨੀ ਪੀ ਗਿਆ, ਮੈਂ ਦਾਰੂ ਵਿੱਚ ਘੋਲ ਕੇ ਜਵਾਨੀ ਪੀ ਗਿਆ।
0: ਖੂਬ ਹੈ ਜੀ।
1: ਮੈਂ ਕਿੰਨਿਆਂ ਦੇ ਜ਼ੁਲਮ ਧੋਖੇ ਪੀ ਲਏ, ਮੈਂ ਕਿੰਨਿਆਂ ਦੀ ਖੋਰੀ ਮਿਹਰਬਾਨੀ ਪੀ ਗਿਆ।
0: ਵਾਹ ਜੀ ਵਾਹ।
1: ਉਹ ਜਿਨ੍ਹਾਂ ਨੇ ਵਟਾਈਆਂ ਕਈਆਂ ਨਾਲ ਮੁੰਦੀਆਂ
0: ਜੀ,
1: ਜਿਨ੍ਹਾਂ ਨੇ ਵਟਾਈਆਂ ਕਈਆਂ ਨਾਲ ਮੁੰਦੀਆਂ, ਵੇਚ ਕੇ ਮੈਂ ਉਹਨਾਂ ਦੀ ਨਿਸ਼ਾਨੀ ਪੀ ਗਿਆ।
0: ਓਏ ਹੋਏ ਹੋਏ ਹੋਏ ਹੋਏ ਹੋਏ, ਇਹ ਬਹੁਤ ਜ਼ਬਰਦਸਤ ਗੱਲ ਹੈ।
1: ਥੋੜੀ ਬਹੁਤੀ ਭਾਵੇਂ ਹੁਣ ਹੋਵੇ ਬਚਦੀ।
0: ਅੱਛਾ ਜੀ।
1: ਥੋੜੀ ਬਹੁਤੀ ਭਾਵੇਂ ਹੁਣ ਹੋਵੇ ਬਚਦੀ, ਦੇਵੀ ਲਗਭਗ ਜ਼ਿੰਦਗਾਨੀ ਪੀ ਗਿਆ।
0: ਓਏ ਹੋਏ ਹੋਏ, ਕਿਆ ਬਤਾ।
1: ਹੁਣ ਆ ਸੈਣੀ ਬਾਈ ਦੀ ਗੱਲ ਦਾ ਜਵਾਬ ਹੈ ਵੀ ਅਸੀਂ ਕਿਉਂ ਪੀਨੇ ਆ।
0: ਠੀਕ ਹੈ ਜੀ।
1: ਇਹ ਦੁਨੀਆਂ ਬੇਲਿਹਾਜ਼ ਜਹੀ ਪੱਥਰ ਦਿਲ ਨਜ਼ਰ ਆਉਂਦੀ ਹੈ।
0: ਠੀਕ ਹੈ ਜੀ।
1: ਇਹ ਦੁਨੀਆਂ ਬੇਲਿਹਾਜ਼ ਜਹੀ ਪੱਥਰ ਦਿਲ ਨਜ਼ਰ ਆਉਂਦੀ ਹੈ ਤਾਂ ਪੀਨੇ ਆ। ਹੁਣ ਫਿਰ ਗੱਲ ਗਰਲਫ੍ਰੈਂਡ ਤੇ ਆਉਣੀ ਹੈ।
0: ਆਉਣੀ ਹੈ ਜੀ। ਠੀਕ
1: ਹੈ ਜੀ। ਕੋਈ ਯਾਦ ਹਸਾਉਣੇ ਵਾਲੇ ਦੀ ਆ ਉਲਟਾ ਜਦੋਂ ਰਵਾਉਂਦੀ ਹੈ, ਅਸੀਂ ਤਾਂ ਪੀਨੇ
0: ਆ। ਵਾਹ।
1: ਦੂਰ ਵਸੈਂਦੀ ਸ਼ਕਲ ਕੋਈ ਜਦ
0: ਜੀ,
1: ਦੂਰ ਵਸੈਂਦੀ ਸ਼ਕਲ ਕੋਈ ਜਦ ਇਸ ਵਿੱਚ ਸ਼ਕਲ ਵਿਖਾਉਂਦੀ ਹੈ, ਅਸੀਂ ਤਾਂ ਪੀਨੇ ਆ।
0: ਓ ਹੋ ਹੋ ਹੋ ਹੋ। ਵਾਹ।
1: ਫਿਰ ਬੋਤਲ ਯਾਦ ਨੀ ਰਹਿੰਦੀ।
0: ਠੀਕ ਹੈ ਜੀ।
1: ਫਿਰ ਬੋਤਲ ਯਾਦ ਨੀ ਰਹਿੰਦੀ, ਕੋਈ ਤਿਰਛੀ ਨਜ਼ਰ ਪਿਆਉਂਦੀ ਹੈ, ਅਸੀਂ ਤਾਂ ਪੀਨੇ ਆ।
0: ਓਹੋ।
1: ਚੰਗੀ ਏ ਜਾਂ ਮਾੜੀ ਏ।
0: ਠੀਕ ਹੈ ਜੀ।
1: ਚੰਗੀ ਏ ਜਾਂ ਮਾੜੀ ਏ, ਕੀ ਮਿਲਦਾ ਕੀ ਗਵਾਉਂਦੀ ਹੈ, ਬਸ ਪੀਨੇ ਆ। ਦੇਵੀ ਬਣਨ ਬਹਾਨੇ, ਦੇਵੀ ਬਣਨ ਬਹਾਨੇ ਰੂਹ ਚੰਦਰੀ ਪੀਣੇ ਤੇ ਜਦ ਆਉਂਦੀ ਹੈ ਤਾਂ ਪੀਨੇ ਆ।
0: ਬਹੁਤ ਹੀ ਖੂਬ, ਬਹੁਤ ਹੀ ਖੂਬ।
1: ਗਮੇ ਹਯਾਤ ਸੇ ਦੋ ਪਲ ਕੇ ਲੀਏ ਪੀਛਾ ਛੂਟ ਜਾਏ, ਜਰਾ ਸੀ ਇਸ ਲੀਏ ਪੀ ਲਈ ਹੈ ਕਿ ਸਾਕੀ ਨਾ ਰੁੱਠ ਜਾਏ। ਗਮੇ ਹਯਾਤ ਸੇ ਦੋ ਪਲ ਕੇ ਲੀਏ ਪੀਛਾ ਛੂਟ ਜਾਏ, ਜਰਾ ਸੀ ਇਸ ਲੀਏ ਪੀ ਲਈ ਹੈ ਕਿ ਸਾਕੀ ਨਾ ਰੁੱਠ ਜਾਏ। ਹਮੇ ਉਨਸੇ ਪਿਆਰੀ ਨਹੀਂ ਪੀਨੇ ਕੀ ਕਸਮ
0: ਜੀ,
1: ਹਮੇ ਉਨਸੇ ਪਿਆਰੀ ਨਹੀਂ ਪੀਨੇ ਕੀ ਕਸਮ, ਯੇ ਫਿਰ ਭੁੱਲ ਗਿਆ ਮੈਂ।
0: ਨਹੀਂ ਮਤਲਬ ਇਹ ਲੱਗਦਾ ਹੈ ਕਿ ਬੀਤੀ ਗਈ ਹੈ
1: ਯੇ, ਹਮੇ ਉਨਸੇ ਪਿਆਰੀ ਨਹੀਂ ਪੀਨੇ ਕੀ ਕਸਮ, ਯੇ ਇਤਨੀ ਕੱਚੀ ਵੀ ਨਹੀਂ ਕਿ ਦੋ ਘੂੰਟ ਮੇ ਟੂਟ ਜਾਏ।
0: ਓਏ ਹੋਏ,
1: ਹੁਣ ਮੈਂ ਤੁਹਾਨੂੰ ਦੱਸ ਸੈਣੀ ਬਾਈ ਜੀ, ਸੁਣ ਲਓ ਵੀ ਅਸੀਂ ਕਿਉਂ ਪੀਨੇ ਆ। ਹੈ
0: ਉਹ ਸੈਣੀ ਬਾਈ ਜੀ ਲਿਖਦੇ ਆ, ਉਹ ਭਾਈ ਤੁਸੀਂ ਕੈਨੀ ਚੋ ਪਾ ਕੇ ਪੀਨੇ ਆ ਤਾਂ ਪੀਨੇ ਆ।
1: ਕਿਆ ਪਤਾ ਕਿਆ ਪਤਾ, ਵਾਹ ਜੀ ਵਾਹ।
0: ਦੀਪ ਜਸੀ ਜੀ ਕਹਿੰਦੇ ਜੀ, ਸ਼ਰਾਰਤੀ ਆਂਸਰ ਯੁੱਧ ਨਸ਼ੇ ਵਿਰੁੱਧ ਖਰਾਬ ਕਰਨ ਲੱਗੇ ਹੋਏ ਨੇ।
1: ਵਾਹ ਜੀ। ਨਹੀਂ ਉਹ ਪਹਿਲੀ ਗੱਲ ਗਰਲਫ੍ਰੈਂਡ ਵਾਲੀ ਗੱਲ ਤੇ ਵੀ ਟਿੱਪਣੀ ਕੀਤੀ, ਨਹੀਂ ਉਹਦੇ ਤੇ ਨਹੀਂ ਕਰਨੀ ਇਹਨਾਂ ਨੇ, ਮੈਨੂੰ ਪਤਾ ਉਹਦੇ ਤੇ ਨਹੀਂ ਕਰਨੀ।
0: ਨਹੀਂ ਇੰਨੀ ਖਤਰੋਂ ਕੇ ਖਿਲਾੜੀ ਥੋੜੋ ਬਣਨਾ ਜੀ, ਦੇਖੋ ਇਹ ਗਲਤ ਚੀਜ਼ ਹੈ।
1: ਹਾਂ ਉਹੀ ਗੱਲ ਹੈ।
0: ਓਦਾਂ ਸੈਣੀ ਸਾਹਿਬ ਨੇ ਲਿਖਿਆ ਸੀ ਕਿ ਅਸੀਂ ਸੋਚਿਆ ਖਰੇ ਸੱਚਮੁੱਚ ਗਰਲਫ੍ਰੈਂਡ ਰੁੱਸ ਗਈ ਜੀ, ਕਦੋਂ ਤੱਕ ਸਾਰਿਆਂ ਨੂੰ ਚਾਰਨਾ ਮੁਕੱਦਰ ਜੀ।
1: ਨਹੀਂ ਮੈਨੂੰ ਤਾਂ ਜੱਸੀ ਬਾਈ ਤੇ ਥੋੜਾ ਜਿਹਾ ਗਿਲਾ ਵੀ ਹੋਏ, ਸਾਡਾ ਭਰਾ ਵੀ ਸਾਨੂੰ ਸਮਝਦਾ ਨੀ ਉਹ ਗੱਲ ਜਿਹੜਾ ਦੇਵੀ ਦਾ ਸ਼ਾਗਿਰਦ ਹੈ।
0: ਹਾਂਜੀ

0: ਸਟੇਜ ਤੇ ਖਲੋ ਕੇ ਕਹਿੰਦਾ ਵੀ ਸਾਡੀ ਅਸੀਂ ਤਾਂ ਆਪਣੀ ਵਾਈਫ ਦਾ ਨਾਂ ਅੱਜ ਕੱਲ ਗਰਲਫ੍ਰੈਂਡ ਰੱਖਿਆ ਹੋਇਆ ਕਹਿੰਦਾ ਹੈ।
1: ਵਾਹ ਜੀ ਵਾਹ।
0: ਲਓ ਫਿਰ ਹੁਣ ਨਾ ਮੈਂ ਤੁਹਾਨੂੰ ਤਾਂ ਕਿਹਾ ਸੀ, ਤੁਸੀਂ ਨਾ ਔਜਲਾ ਬਾਈ ਜੀ ਗੱਲ ਕਰਦੇ ਪਏ ਸੀ ਵੀ 8 ਮਿੰਟ ਲੇਟ,
1: ਠੀਕ ਹੈ ਜੀ,
0: ਤੇ ਤੁਸੀਂ ਉਦੋਂ 5-7 ਮਿੰਟ ਬਾਅਦ ਹੋਰ ਲੇਟ ਆਏ, ਉਦੋਂ 8:24 ਜੇ ਹੋਏ ਸੀ ਮੈਨੂੰ ਲੱਗਦਾ।
1: ਅੱਛਾ ਜੀ।
0: ਹਾਂ, ਤੁਸੀਂ ਕਹਿੰਦੇ ਵੀ 2 ਘੰਟੇ ਲਾਉਣੇ ਨੇ ਪੂਰੇ। ਮੈਂ ਕਿਹਾ ਵੀ ਇਹ ਗਣਿਤ ਤਾਂ ਫਿਰ ਹੁਣ ਰਾਜਾ ਵੜਿੰਗੀ ਪੂਰਾ ਕਰ ਸਕਦਾ ਵੀ 8:30 ਤੱਕ, ਇਹ ਹੁਣ 5:30 ਦਾ ਤਾਂ ਕੰਮ ਨੀ ਹੈਗਾ।
1: ਜੀ ਜੀ ਜੀ।
0: ਇਹ ਮੈਂ ਤਾਂ ਟਿੱਪਣੀ ਕੀਤੀ ਸੀ,
1: ਮੰਨ ਲਓ ਮੂਲਧਨ 100 ਵਾਲਾ ਕੰਮ ਚੱਲੂ।
0: ਹਾਂ, ਮੰਨ ਲਓ ਮੂਲਧਨ 100
1: ਜੀ।
0: ਲਓ ਆ ਨਾ ਫੇਰ ਉੱਥੇ ਇੱਕ ਗੱਲ ਕਹਿ ਕੇ ਆਪਾਂ ਖਤਮ ਕਰਦੇ ਆ
1: ਜੀ।
0: ਉਹ ਮੈਂ ਤਾਂ ਚਲੋ ਆਪਣਾ ਸ਼ਮੀ ਬਾਈ ਜੀ ਹੱਸਦੇ ਖੇਡਦੇ ਆ ਸੱਜਣਾ ਨਾਲ,
1: ਜ਼ਰੂਰੀ
0: ਆਪਾਂ ਤਾਂ ਖੁੱਲੀ ਕਿਤਾਬ ਹੈ, ਨਾ ਕਦੀ ਵਾਈਫ ਤੋਂ ਲੁਕੋਇਆ ਵੀ ਗਰਲਫ੍ਰੈਂਡ ਕੌਣ ਸੀ, ਤੇ ਨਾ ਕਦੀ ਉਹੀ ਗੱਲ ਖੁੱਲੇ ਖਾਤੇ ਨੇ ਸਾਡੇ ਨਾਲ ਹੱਸੀ ਖੇਡੀ ਦਾ ਸੱਜਣ ਨਾਲ, ਇਸੇ ਕਰਕੇ ਸਾਡੇ ਵੇਲਣੇ ਪੈਂਦੇ ਨੀ ਹੈਗੇ।
1: ਵੇਲਣੇ ਅੱਜ ਕੱਲ ਘਰਾਂ ਚ ਹੁੰਦੇ ਕਿਤੇ, ਅੱਜ ਕੱਲ ਤਾਂ ਰੋਟੀ ਮੇਕਰ ਆਏ ਪਏ।
0: ਬਿਲਕੁਲ,
1: ਆਟਾ ਪਾਓ ਤੇ ਰੋਟੀ ਪਾਓ,
0: ਉਹਦੀ ਲੋੜ ਉਹਦੀ ਲੋੜ ਹੀ ਨੀ ਪੈਂਦੀ। ਆਹ ਬਾਤ ਵਾਕਈ
1: ਜੀ। ਦੱਸੀ ਜੀ ਵੀ ਕਹਿ ਰਿਹਾ ਮੁਕੰਦਰ ਬਾਈ ਸਾਨੂੰ ਵੀ ਕਹਿੰਦਾ ਛੇੜਨ ਦਾ ਬਹਾਨਾ ਚਾਹੀਦਾ, ਆਪਣਾ ਕਹਿੰਦਾ ਹੀ ਆ।
0: ਬਿਲਕੁਲ, ਆਪਾਂ ਤਾਂ ਰੋਜ਼ ਰੋਜ਼ ਕਹਿੰਦੇ ਆ ਵੀ ਉਹੀ ਗੱਲ ਵੀ ਹਰ ਇੱਕ ਇਨਸਾਨ ਨੂੰ ਇਨਸਾਨ ਨਾਲ ਪਿਆਰ ਕਰਨਾ ਚਾਹੀਦਾ।
1: ਬਿਲਕੁਲ ਜੀ, ਬਿਲਕੁਲ।
0: ਤੇ ਉਹ ਗਰਲਫ੍ਰੈਂਡ ਵੀ ਤਾਂ ਇਨਸਾਨ ਹੀ ਹੁੰਦੀ ਹੈ, ਉਹ ਕਿਹੜਾ ਕੋਈ ਵੱਖਰੇ ਪਲੈਨਟ ਤੋਂ ਉਤਰੀ ਆ, ਉਹੀ ਗੱਲ ਹੈ। ਅਸੀਂ ਕਿਉਂ ਡਰੀ ਜਾਂਦੇ ਹਾਂ, ਮੈਨੂੰ ਤਾਂ ਸਮਝ ਨੀ ਆਉਂਦੀ ਇਸ ਕਹਾਣੀ ਦੀ ਉਹੀ ਗੱਲ। ਰੋਜ਼ ਰੋਜ਼ ਦਵਾਈਆਂ ਪਾਉਂਦੇ ਆ ਵੀ ਹੈ ਇਨਸਾਨੀਅਤ ਨੂੰ ਪਿਆਰ ਕਰੋ, ਇਨਸਾਨੀਅਤ ਨੂੰ ਪਿਆਰ ਕਰੋ, ਵੀ ਉਹੀ ਗੱਲ ਇਨਸਾਨੀਅਤ ਦਾਇਰੇ ਚ ਆਉਂਦੀ ਨੀ ਉਹੀ ਗੱਲ।
1: ਇਹ ਵੱਡੀ ਗੱਲ ਹੈ ਜੀ,
0: ਹੁਣ ਮੈਨੂੰ ਤਾਂ ਸਮਝ ਨੀ ਆਉਂਦੀ, ਪਤਾ ਨੀ ਕਿਉਂ ਡਰੀ ਜਾਂਦੇ ਸਾਡੇ ਸੱਜਣ।
1: ਮੈਨੂੰ ਲੱਗਦਾ ਹੈ ਕਿ ਜਿੰਨੀ ਜ਼ਿਆਦਾ ਵਿਆਖਿਆ ਕੀਤੀ ਜਾਏਗੀ ਓਨੇ ਹੀ ਫਸੀ ਜਾਵਾਂਗੇ ਵਿੱਚ।
0: ਬਿਲਕੁਲ ਬਿਲਕੁਲ ਬਿਲਕੁਲ। ਚਲੋ ਮੈਂ ਨਾ ਆ ਛੋਟੀ ਜੀ ਮੇਰੀ ਗੱਲਬਾਤ ਸੀ ਹੈਗੀ ਮੇਰੀ, ਇਹ ਮੈਂ ਸਪੈਸ਼ਲ ਔਜਲਾ ਬਾਈ ਜੀ ਵਾਸਤੇ ਕਿਹਾ ਸੀ, ਕਿਉਂਕਿ ਉਹਨਾਂ ਨੇ ਨਾ ਪਿਛਲੇ ਦਿਨੀ ਇੱਕ ਸ਼ੇਰੋ ਸ਼ਾਇਰੀ ਸੁਣਾਈ ਸੀ ਵੀ ਉਹ ਜਿਹੜਾ ਕੀ ਕਹਿੰਦੇ ਵੀ ਜਿਹੜੇ ਉਹ ਲਵ ਲੈਟਰ ਦੇ ਦਿਨਾਂ ਦੇ ਜਮਾਨੇ ਹੁੰਦੇ ਸੀ।
1: ਹਾਂਜੀ ਹਾਂਜੀ,
0: ਉਹਦੇ ਤੇ ਇਹਨਾਂ ਨੇ ਗੱਲਬਾਤ ਸੁਣਾਈ ਸੀ ਵੀ ਜਿਹੜੇ ਉਹ ਜਮਾਨੇ ਸੀ ਉਹ ਬੜੇ ਵਧੀਆ ਸੀ।
1: ਵਾਹ।
0: ਤੇ ਹੁਣ ਪਤਾ ਨੀ, ਅੱਜ ਮੈਂ ਸੁਣਿਆ ਸੀ ਵੀ ਔਜਲਾ ਬਾਈ ਜੀ ਥੋੜੇ ਜਿਹੇ ਬਿਜੀ ਨੇ, ਪਤਾ ਨੀ ਹੁਣ ਸੁਣਦੇ ਹੋਣਗੇ ਕਿ ਨਾ।
1: ਨੀ ਸੁਣ ਰਹੇ ਨੇ, ਸੁਣ ਰਹੇ ਨੇ।
0: ਕੋਈ ਗੱਲ ਨੀ, ਜੇ ਨਾ ਵੀ ਸੁਣਦੇ ਹੋਣਗੇ ਤੇ ਸਵੇਰੇ ਪਹੁੰਚ ਜੂ ਆਵਾਜ਼ ਉਹਨਾਂ ਤੱਕ।
1: ਬਿਲਕੁਲ।
0: ਤੇ ਸੁਣਿਓ ਫਿਰ ਮੇਰੀ ਛੋਟੀ ਜੀ ਗੱਲਬਾਤ, ਫਿਰ ਕਿਉਂ ਹੋਰ ਵੀ ਸੱਜਣਾ ਨੇ ਜੁੜਨਾ ਹੁੰਦਾ।
1: ਇਰਸ਼ਾਦ ਜੀ,
0: ਇੱਕ ਤੁਹਾਡੀ ਗੁਣਾ ਹੁਣ ਗਲਤ ਹੋਈ ਪਈ ਹੈ, ਇਸ ਹਿਸਾਬ ਨਾਲ ਤਾਂ ਬਹੁਤ ਔਖਾ ਹੈ ਉਹੀ ਗੱਲ ਹੈ। ਸੱਜਣ ਬਹੁਤ ਘੱਟ ਜਾਣੇ, 8:30 ਆ ਕੇ 2 ਘੰਟੇ ਹੈ ਉਹ ਤੁਸੀਂ ਕਿਹਾ ਵੀ, ਤੁਸੀਂ ਰਿਪੀਟ ਕਰਕੇ ਸੁਣਿਓ, ਤੁਸੀਂ ਕਿਹਾ ਵੀ ਹੁਣ ਤੋਂ ਲੈ ਕੇ 9:30-10 ਤੱਕ 2 ਘੰਟੇ ਅਸੀਂ ਤੁਹਾਡੇ ਨਾਲ, ਹੋਰ 20 ਮਿੰਟ ਘਟਾ ਤੇ 25। ਮੈਂ ਤਾਂ ਹੀ ਮੈਂ ਕਮੈਂਟ ਕੀਤਾ, ਮੈਂ ਵੀ ਯਾਰ ਇਹਦਾ ਕਮਾਲ ਦਾ ਹਿਸਾਬ ਕਿਤਾਬ ਲਾਈ ਬੈਠੇ ਨੇ ਸ਼ਮੀ ਬਾਈ
1: ਜੀ।
0: ਤੁਸੀਂ ਵੀ ਕਵੀ ਹੋ ਤੇ ਤੁਹਾਡੇ ਕਵੀ ਦੀਆਂ ਹੀ ਇਹ ਕੁਛ ਲਾਈਨਾਂ ਨੇ।
1: ਇਰਸ਼ਾਦ ਜੀ, ਇਰਸ਼ਾਦ,
0: ਤੁਹਾਨੂੰ ਪਤਾ ਲੱਗ ਜਾਓ ਜਦੋਂ ਮੈਂ ਗਾਣਾ ਸ਼ੁਰੂ ਕੀਤਾ ਵੀ ਕਿਹਦੀਆਂ ਨੇ
1: ਜੀ।
0: ਸਾਹ ਚੜ ਜਾਂਦਾ ਬਾਬੇ, ਉਹ ਸਾਹ ਵਾਲਾ ਬੜਾ ਪੰਗਾ।
1: ਉਹ ਕਪਾਲ ਭਾਤੀਆਂ ਕਰ ਲਓ ਪਹਿਲਾਂ, ਦੋ
0: ਕਪਾਲ ਭਾਤੀਆਂ ਕਰਿਆ ਤੁਸੀਂ ਮਨ ਕਰੇ, ਤੁਸੀਂ ਉਹ ਦੂਜੇ ਚੱਕਰ ਚ ਪੈ ਜਾਣਾ ਵੀ ਆਵਾਜ਼ ਕਿਉਂ ਨੀ ਆਉਂਦੀ ਹੈ, ਮਿਊਟ ਤਾਂ ਨੀ ਹੋ ਗਿਆ ਜਾਂ ਨੈਟਵਰਕ ਤਾਂ ਨੀ ਟੁੱਟ ਗਿਆ, ਇਹ ਵੀ ਪੰਗਾ
1: ਜੀ।
0: ਲਓ ਜੀ ਫਿਰ ਸੁਣੋ, ਹੁਣ ਏਦੂ ਬਾਅਦ ਨੀ ਆਪਾਂ ਟਾਈਮ ਲਾਉਣਾ, ਵੇਖੀ ਜਾਓ ਸੁਰਤਾਲ ਤਾਂ ਸਾਡੀ ਗੱਲ ਜਜ਼ਬਾਤਾਂ ਦੀ ਸਾਂਝ ਤਾਂ ਪਹੁੰਚ ਹੀ ਜਾਊ,
1: ਪਹੁੰਚੇਗੀ ਜੀ ਬਿਲਕੁਲ।
0: ਲਓ ਸੁਣਿਓ, ਉਹ ਕਹਿੰਦਾ
2: ਸਾਂਭੇ ਪਏ ਨੇ ਤੇਰੇ ਪੱਤਰ, ਪਾੜੇ ਵੀ ਜਾ ਸਕਦੇ ਸੀ, ਵਸਦੇ ਰੱਖੇ ਯਾਦਾਂ ਦੇ ਘਰ, ਜਾੜੇ ਵੀ ਜਾ ਸਕਦੇ ਸੀ,

0: ਸਾਂਭੇ ਪਏ ਨੇ ਤੇਰੇ ਪੱਤਰ। ਆ ਗੱਲ ਦੁਬਾਰਾ ਸੁਣਿਓ
1: ਜੀ,
0: ਤੇਰੇ ਕਰਕੇ ਕੇਵਲ ਸਾਡਾ ਪਿੰਡ ਡਸ ਕੇ ਟਿਕਾਣਾ ਏ, ਓਦਾਂ ਅਸੀਂ ਕਨੇਡਾ ਜਾਂ ਪਟਿਆਲੇ ਵੀ ਜਾ ਸਕਦੇ ਸੀ।

0: ਵਸਦੇ ਰੱਖੇ ਯਾਦਾਂ ਦੇ ਘਰ, ਜਾੜੇ ਵੀ ਜਾ ਸਕਦੇ ਸੀ, ਸਾਂਭੇ ਪਏ ਨੇ ਤੇਰੇ ਪੱਤਰ। ਔਜਲਾ ਬਾਈ ਜੀ ਦੀ ਗੱਲ ਵਾਸਤੇ ਸੀ ਇਹ
1: ਜੀ,
0: ਮੈਂ ਵੀ ਹਜੇ ਤੱਕ ਸਾਂਭੇ ਪਏ ਨੇ, ਉਹੀ ਗੱਲ ਹੈ ਜੀ। ਸ਼ਾਹੀ ਚੋਂ ਵੀ ਖੁਸ਼ਬੂ ਆਉਂਦੀ ਆ, ਉਹੀ ਗੱਲ
1: ਆਉਂਦੀ ਆਉਂਦੀ ਜੀ, ਬਹੁਤ ਹੀ ਖੂਬ, ਬਹੁਤ ਹੀ
0: ਖੂਬ ਸਾਰੇ ਸੱਜਣਾਂ ਨੂੰ।
1: ਲਓ ਜੀ, ਭਾਨ ਸਿੰਘ ਗਰੇਵਾਲ ਜੀ ਨੇ ਬੇਲ ਕਰਵਾ ਦਿੱਤੀ ਆ ਤੇ ਧੰਨ ਧੰਨ ਕਰਵਾ ਦਿੱਤੀ, ਉਹਨਾਂ ਨੇ ਕਹਿੰਦੇ ਵੀ ਬੱਲੇ ਬੱਲੇ ਹੋਈ ਪਈ ਆ ਤੇ $10 ਦੀ ਫੇਰ ਇਧਰੋਂ ਆ ਗਈ ਆ। ਕਿਆ ਬਤਾ, ਦੋ ਦਿਲ ਭੇਜੇ ਆ, ਤਿੰਨ ਵਾਰੀ ਉਹਨਾਂ ਨੇ ਗਲਵਕੜੀ ਭੇਜੀ ਆ ਤੇ ਦੋ ਉਹਨਾਂ ਨੇ ਬੁਕੇ ਵੀ ਭੇਜੇ ਆ।
0: ਵਾਹ ਜੀ ਵਾਹ, ਸ਼ੁਕਰੀਆ ਸ਼ੁਕਰੀਆ। ਹੁਣ ਐ ਵੀ ਮੈਂ ਉਹ ਫਿਰ ਦੇਵੀ ਵਾਂਗੂ ਚੱਕਰਾਂ ਚ ਪਾਣ ਦੀ ਲੜਤੀ ਵੀ ਹੁਣ ਸੋਚੀ ਜਾ ਜੇ ਵੀ ਗਰਲ ਫਰੈਂਡ ਤੇ ਵਾਈਫ ਇੱਕੋ ਹੀ ਹੈ, ਵੱਖ ਵੱਖ। ਅਗਲੇ ਹਫਤੇ ਤੱਕ ਲਾਈ ਜੋ ਹਿਸਾਬ ਕਿਤਾਬ, ਫਿਰ ਕਮੈਂਟ ਕਰਿਓ।
1: ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ, ਬਹੁਤ ਬਹੁਤ ਖੂਬ ਜੀ, ਬਹੁਤ ਖੂਬ। ਤਾੜੀਆਂ ਫਿਰ ਹੋ ਜਾਣ ਬਾਈ। ਜਿੰਮੀ ਕਾਰਟਰ ਬਾਈ ਜੀ ਲਿਖਦੇ ਨੇ, ਮੁਕੱਦਰ ਵੀਰ ਜੀ ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ ਤੇ ਮੁਰਦਾਬਾਦ ਸਾਮਰਾਜਵਾਦ ਵੀਰ ਜੀ। ਬਿਲਕੁਲ ਜੀ, ਸਹਿਮਤ ਹੈ ਜੀ ਅੱਖਰ ਅੱਖਰ। ਤੋ ਰਜਿੰਦਰ ਕੁਮਾਰ ਜੀ ਜੀਰਾ ਤੋਂ ਕਹਿੰਦੇ ਕਿਆ ਬਾਤਾਂ ਮੁਕੱਦਰ ਜੀ। ਰਾਜਨ ਸੈਣੀ ਜੀ ਵਾਹ ਜੀ ਵਾਹ ਭੇਜ ਰਹੇ ਨੇ, ਕਹਿੰਦੇ ਬਹੁਤ ਹੀ ਖੂਬ ਹੋਈ ਪਈ ਹੈ, ਧੰਨ ਧੰਨ ਹੋਈ ਪਈ ਹੈ। ਬਲਬੀਰ ਸਿੰਘ ਸੈਣੀ ਸਾਹਿਬ ਜੁੜ ਚੁੱਕੇ ਨੇ ਸੁਨੇਹਿਆਂ ਦੇ ਰਾਹੀਂ ਕੈਨੇਡਾ ਤੋਂ, ਤੋ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀ ਆਇਆਂ ਨੂੰ ਜੀ। ਭਾਨ ਸਿੰਘ ਗਰੇਵਾਲ ਜੀ ਉਹਨੇ ਕਹਿੰਦੇ ਕਿਆ ਬਾਤਾਂ ਬਹੁਤ ਹੀ ਖੂਬ। ਸੁਰਿੰਦਰ ਮਾਹਿਲ ਜੀ ਕਹਿੰਦੇ ਵਾਹ ਜੀ ਵਾਹ ਕਿਆ ਬਾਤਾਂ, ਤੇ ਬਿਆਨ ਬਦਲ ਕੇ ਕਹਿੰਦੇ ਮੁਕੱਦਰ ਸਿੰਘ ਜੀ ਜੱਸੀ ਜੀ ਨੇ ਕਿਹਾ ਸੀ ਵਿੱਚੋਂ, ਤੋ ਬਹੁਤ ਜਿਹੜੀ ਆ ਬਹੁਤ ਪਿਆਰੀ ਗੱਲਬਾਤ ਜਿਹੜੀ ਚੱਲ ਰਹੀ ਹੈ ਚੈਟ ਬਾਕਸ ਦੇ ਵਿੱਚ, ਤੋ ਸਾਰੇ ਦੋਸਤਾਂ ਦਾ ਦਿਲ ਨਿੰਗ ਹੈ, ਸ਼ੁਕਰੀਆ। ਬਾਈ ਆਪਣੇ ਭੁਪਿੰਦਰ ਸਿੰਘ ਭਾਰਤ ਸਾਹਿਬ ਫਿਨਲੈਂਡ ਤੋਂ ਫਤਿਹ ਸਾਂਝੀ ਕਰ ਰਹੇ ਨੇ ਤੇ ਮੁਹੱਬਤ ਵੀ ਭੇਜ ਰਹੇ ਨੇ, ਸੁਨੇਹੇ ਉਹਨਾਂ ਦੇ ਆ ਰਹੇ ਨੇ ਤੇ ਬਹੁਤ ਬਹੁਤ ਸ਼ੁਕਰੀਆ ਜੀ। ਗੁਲੋ ਗੁਲਜ਼ਾਰ ਜਿਹੜਾ ਮਾਹੌਲ ਬਣ ਗਿਆ ਏ, ਤੇ ਮੈਂ ਘੜੀ ਵੱਲ ਫਿਲਹਾਲ ਦੇਖ ਨਹੀਂ ਰਿਹਾ ਕਿਉਂਕਿ ਘੜੀ ਮੇਰੇ ਵੱਲ ਦੇਖ ਰਹੀ ਹੈ। ਘੜੀ ਵੇ ਘੜੀ ਹਾਏ ਹਾਏ ਦੇਖੀ ਕਿਉਂ ਘੜੀ, ਵਾਹ ਲੋ। ਖੈਰ ਬਹਿਰਾਲ ਗੱਲਬਾਤ ਚੱਲ ਰਹੀ ਹੈ ਦੋਸਤੋ, ਅੱਜ ਜਿਹੜੀ ਆ ਟਰੈਕ ਆਪਾਂ ਲੈ ਕੇ ਤੁਰੇ ਹੋਏ ਆ ਜਦੋਂ ਤੋਂ ਆਪਾਂ ਗੱਲਬਾਤ ਸ਼ੁਰੂ ਕੀਤੀ ਹੈ, ਕਿਸ਼ਤਾਂ ਦੀ ਕਿਸ਼ਤੀ। ਤੋ ਇਹ ਕਿਸ਼ਤਾਂ ਦੀ ਜਿਹੜੀ ਕਿਸ਼ਤੀ ਆ ਇਹ ਕਿਹੋ ਜਿਹੀ ਆ, ਕਦੇ ਲਈ ਚਾਹੀਦੀ ਆ? ਤਰ੍ਹਾਂ ਤਰ੍ਹਾਂ ਦੇ ਅਸੀਂ ਜਦੋਂ ਆਪਣੀਆਂ ਲੋੜਾਂ ਗਰਜਾਂ, ਕਿਉਂਕਿ ਉਹ ਹੁੰਦੀਆਂ ਨੇ ਜੱਗ ਜਿਉਂਦਿਆਂ ਦੇ ਮੇਲੇ, ਬਹੁਤ ਸਾਰੀਆਂ ਲੋੜਾਂ ਪੈ ਜਾਂਦੀਆਂ ਨੇ, ਤੰਗੀਆਂ ਤੁਰਸ਼ੀਆਂ ਵੀ ਹੁੰਦੀਆਂ ਨੇ, ਮਜਬੂਰੀਆਂ ਹੁੰਦੀਆਂ ਨੇ। ਤੋ ਕਈ ਵੀ ਤਾਂ ਕਹਿੰਦੇ ਆ, ਪੰਜਾਬੀ ਵਾਲੇ ਨੇ ਤਾਂ ਕਹਾਵਤ ਬਣਾਈ ਹੋਈ ਹੈ ਪੰਜਾਬ ਚ ਵੀ ਮਰਿਆ ਸੋ ਮੰਗਣ ਜਾਏ, ਕਈ ਵਾਰੀ ਐ ਕਹਿੰਦੇ ਆਪਾਂ ਕਿ ਇਹ ਨਹੀਂ ਹੋਣਾ ਚਾਹੀਦਾ, ਕਰਜ਼ਾ ਬਿਲਕੁਲ ਨਹੀਂ ਹੋਣਾ ਚਾਹੀਦਾ, ਪਰ ਉਦੋਂ ਬਿਨਾਂ ਜਿਹੜਾ ਸਰਦਾ ਵੀ ਨਹੀਂ ਭਾਈ। ਵੱਡੇ ਵੱਡੇ ਜਿਹੜੇ ਘਰਾੜੇ ਆ ਉਹ ਵੀ ਕਰਜ਼ਾ ਚੁੱਕ ਲੈਂਦੇ ਆ, ਤੋ ਉਹ ਵੀ ਚਲੋ ਉਹ ਤਾਂ ਕਿਸੇ ਕਾਰੋਬਾਰ ਚਲਾਉਂਦੇ ਆ, ਤੇ ਮੇਰੇ ਵਰਗਾ ਸਿਰਫ ਕਾਰ ਚ ਲਾ ਆਉਂਦਾ, ਕਿਹੜਾ ਬਾਰ ਬਾਅਦ ਦੇਖ ਲਾਂਗੇ, ਫਰਕ ਬਹੁਤ ਹੈ ਬਾਈ।
2: ਬਾਰੇ ਕੌਂਸਲ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਨਹੀਂ ਕਰਦੇ ਆ। ਉਸ ਕੌਂਸਲ ਦੇ ਵੱਡੇ ਸੁਧਾਰਾਂ ਦੇ ਵਿੱਚੋਂ ਇੱਕ ਹਰ ਤਰ੍ਹਾਂ ਦੇ ਜਿਹੜੇ ਯਹੂਦੀ ਵਿਰੋਧ ਦੀ ਨਿੰਦਾ ਕਰਨਾ ਵੀ ਸੀ। ਪੋਪ ਲੀਓ 14ਵੇਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਚਰਚ ਦੀ ਏਕਤਾ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ ਤੇ ਇਸ ਏਕਤਾ ਦੀ ਬੁਨਿਆਦ ਪੋਪ ਅਤੇ ਬਿਸ਼ਪ ਵਿਚਕਾਰ ਮਜ਼ਬੂਤ ਸੰਬੰਧ ਹੈ। 16 ਜੂਨ ਨੂੰ ਪੋਪ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਲੇਫੇ ਬਰੇਵਾਦੀ ਜਿਹੜੇ ਨੇ ਚਰਚ ਦੇ ਕੁਝ ਬੁਨਿਆਦੀ ਤੱਤਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹੈ, ਜਿਵੇਂ ਕਿ ਆਪਣੇ ਕਹਿ ਲਓ ਕਿ ਨਿਰੰਕਾਰੀ ਜਿਹੜੇ ਹੋ ਗਏ ਸੰਸਥਾਵਾਂ ਨੇ ਜਾਂ ਹੋਰ ਸੀਗੇ ਉਹਨਾਂ ਨੂੰ ਜਿਹੜਾ ਵੱਖਰਾ, ਜਿਹੜਾ ਇਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਨੇ, ਜਿਹਦੀ ਸ਼ੁਰੂਆਤ ਦੂਜੀ ਵੈਟੀਕਨ ਕੌਂਸਲ ਦੇ ਕਈ ਨੁਕਤਿਆਂ ਤੋਂ ਹੁੰਦੀ ਹੈ।
1: ਸੋਚ ਸੋਚ ਦਾ ਫਰਕ ਹੈ, ਲੋ ਕਲਾਸ ਦੋ ਹੀ ਕਲਾਸਾਂ ਰਹਿ ਜਾਂਦੀਆਂ ਤੇ
2: ਇਹਨਾਂ ਤੈਅਸ਼ੁਦਾ ਨਿਯੁਕਤੀਆਂ ਦੇ ਉੱਤੇ ਉਹਨਾਂ ਕਿਹਾ ਸੀ ਕਿ ਜੇਕਰ ਉਹ ਇਹ ਰਸਤਾ ਚੁਣਦੇ ਨੇ ਤਾਂ ਮੈਨੂੰ ਅਫਸੋਸ ਹੈ, ਪਰ ਸਾਨੂੰ ਅੱਗੇ ਵਧਣਾ ਪਵੇਗਾ, ਅਸੀਂ ਰੁਕਾਂਗੇ ਨਹੀਂ। ਇਸ ਸਮੂਹ ਦੀ ਅਮਰੀਕਾ ਦੇ ਵਿੱਚ ਕਾਫੀ ਸਰਗਰਮ ਮੌਜੂਦਗੀ ਹੈ, ਜਿਸ ਦਾ ਮੁੱਖ ਦਫ਼ਤਰ ਮਿਸੂਰੀ ਦੇ ਵਿੱਚ ਹੈ ਤੇ ਪਾਦਰੀਆਂ ਨੂੰ ਸਿਖਲਾਈ ਦੇਣ ਦੇ ਲਈ ਇੱਕ ਸੈਮੀਨਾਰੀ ਧਾਰਮਿਕ ਸਕੂਲ ਜਿਹੜਾ ਡਿਲਵਿਨ ਵਰਜੀਨੀਆ ਦੇ ਵਿੱਚ ਹੈ। ਬੁੱਧਵਾਰ ਨੂੰ ਨਵੇਂ ਨਿਯੁਕਤ ਕੀਤੇ ਗਏ ਬਿਸ਼ਪਾਂ ਦੇ ਵਿੱਚੋਂ ਇੱਕ ਜਿਹੜਾ ਸੀ ਫਾਦਰ ਮਾਈਕਲ ਗੋਲਡੇਡ ਹਨ ਜੋ ਇਸ ਸੈਮੀਨਾਰੀ ਦੇ ਜਿਹੜਾ ਮੁਖੀ ਹਨ।
3: ਹੋਰ ਸਭ ਕੁਝ ਹੈ, ਐਵਰੀਥਿੰਗ, ਹਰ ਚੀਜ਼ ਜਿਹੜੀ ਹੈ ਇੰਸਟਾਲਮੈਂਟ ਦੇ ਉੱਤੇ ਲਈ ਹੋਈ ਆ ਤੇ ਐਸੇ ਮਾਹੌਲ ਚ ਰਹਿ ਰਹੇ ਆ। ਉਹਦੀ ਜਿਹੜਾ ਮੁੰਡਾ ਹੈ ਉਹਦੀ ਤਨਖਾਹ ਵੀ ਘੱਟ ਹੈ ਤੇ ਜਦੋਂ ਵੀਕਐਂਡ ਤੇ ਤਨਖਾਹ ਆਉਂਦੀ ਹੈ ਤੇ ਉਹ ਸਾਰੀ ਉਹਦੀਆਂ ਕਿਸ਼ਤਾਂ ਜੀ ਉੱਡ ਜਾਂਦੀ ਹੈ ਤੇ ਉਹ ਜਿਹੜੀ ਲੜਕੀ ਉਹ ਵੀ ਕੰਮ ਕਰਦੀ ਹੈ ਉਹਦੀ ਵੀ ਤਨਖਾਹ ਉੱਡ ਰਹੀ ਹੈ ਜਾਂ ਜੋ ਵੀ ਹੈ ਉਹਦੇ ਕੋਲ ਵੀ ਪੈਸੇ ਨਹੀਂ। ਹੁਣ ਬਰਥਡੇ ਆ ਰਿਹਾ ਤੇ ਸ਼ਾਇਦ ਜਾਂ ਕ੍ਰਿਸਮਿਸ ਆ ਰਹੀ ਕੁਛ ਐਸਾ ਘਰ ਦੇ ਵਿੱਚ ਕੋਈ ਹੈਗਾ ਈਵੈਂਟ ਹੈ, ਦੋਵੇਂ ਇੱਕ ਦੂਜੇ ਨੂੰ ਗਿਫਟ ਦੇਣਾ ਚਾਹੁੰਦੇ ਆ। ਜਿਹੜੀ ਘਰਵਾਲੀ ਆ ਉਹਦੇ ਵਾਲ ਬਹੁਤ ਹੀ ਸੋਹਣੇ ਸੀ, ਬਹੁਤ ਹੀ ਕਹਿੰਦੇ ਗੋਲਡਨ, ਐਂ ਉਹਦੀ ਵਿਆਖਿਆ ਕੀਤੀ ਵੀ ਐਂ ਜਦੋਂ ਉਹਨੇ ਵਾਲ ਖੋਲਦੀ ਆ ਤਾਂ ਐਂ ਲੱਗਦਾ ਜਿਵੇਂ ਕੋਈ ਕਾਸਕੇਟ ਯਾਨੀ ਕਿ ਝਰਨਾ ਯਾਨੀ ਕਿ ਇਹੋ ਜਿਹਾ ਆ ਗਿਆ ਕੋਈ ਬਹੁਤ ਵਧੀਆ ਗੋਲਡਨ, ਉਹਦੀ ਇੱਕ ਪ੍ਰਾਊਡ ਜਿਵੇਂ ਕਹਿ ਲੈਣ ਪੁਜੈਸ਼ਨ ਹੈ। ਤੋ ਜਿਹੜਾ ਘਰਵਾਲਾ ਹੈ ਉਹਦੇ ਕੋਲ ਵੀ ਇੱਕ ਘੜੀ ਆ, ਉਹਦੇ ਬਾਪੂ ਨੇ ਦਿੱਤੀ ਆ, ਪਰ ਘੜੀ ਹੈਗੀ ਆ ਪਰ ਚੈਨ ਹੈ ਨਹੀਂ। ਮਤਲਬ ਚਲੋ ਇਹੋ ਜਿਹੀ ਗੱਲ ਆ ਵੀ ਉਹ ਪਾ ਨਹੀਂ ਸਕਦਾ ਕਦੇ ਕਿਉਂਕਿ ਜਦੋਂ ਪੈਸੇ ਹੋਣਗੇ ਉਹ ਖਰੀਦੇਗਾ ਫਿਰ ਉਹ ਯੂਜ਼ ਕਰੇਗਾ ਉਹਨੂੰ। ਹੁਣ ਘਰਵਾਲੀ ਨੇ ਇੱਕ ਵਾਰੀ ਬਾਜ਼ਾਰ 'ਚੋਂ ਲੰਘਦੇ ਦੇਖਿਆ ਵੀ ਉਹ ਬੜੇ ਸੋਹਣੇ ਕੰਘਿਆਂ ਦਾ ਸੈੱਟ ਪਿਆ ਕਿਉਂਕਿ ਉਹਦੇ ਵਾਲ ਬੜੇ ਅੱਛੇ ਆ, ਉਹਨੂੰ ਉਹਦੇ ਚਾਹੀਦੇ ਭਾਈ। ਉਹਨੇ ਬੜੀ ਰੀਝ ਨਾਲ ਦੇਖਿਆ ਪਰ ਸਮਝਦੇ ਦੋਨੋਂ ਹੀ ਸੀਗੇ ਵੀ ਹੁਣ ਲੈ ਤਾਂ ਹੋਣੇ ਨਹੀਂ ਵੀਰੇ, ਬਾਹਲੇ ਮਹਿੰਗੇ ਆ। ਤੋ ਪਰ ਬੰਦੇ ਨੇ ਬੜੀ ਖੁੰਦਕ ਰੱਖੀ, ਕਹਿੰਦਾ ਵੀ ਠੀਕ ਆ ਯਾਰ ਦੇਖਦੇ ਹਾਂ, ਕੋਈ ਗੱਲ ਨਹੀਂ, ਐਤਕੀ ਇਹਨੂੰ ਇਹੀ ਗਿਫਟ ਦੇਵਾਂਗੇ, ਦੇਖਾਂਗੇ ਜੋ ਮਰਜ਼ੀ ਹੋ ਜਾਵੇ। ਉਹਨੇ ਉਹ ਕੰਘੇ ਖਰੀਦਣ ਦੇ ਲਈ ਜਿਹੜੀ ਪਿਓ ਦਾਦੇ ਵਾਲੀ ਘੜੀ ਆ ਉਹ ਵੇਚਤੀ ਤੇ ਕੰਘੇ ਖਰੀਦ ਲਏ। ਤੇ ਇਹਨੇ ਜੋ ਵਾਈਫ ਆ ਉਹਨੇ ਆਪਣੇ ਘਰ ਵਾਲੇ ਨੂੰ ਗਿਫਟ ਦੇਣ ਵਾਸਤੇ ਘੜੀ ਦੀ ਚੇਨ ਜਿਹੜੀ ਲੈਣੀ ਸੀ ਉਹ ਖਰੀਦਣ ਵਾਸਤੇ ਬਿਊਟੀ ਪਾਰਲਰ ਜਾ ਕੇ ਆਪਣੇ ਵਾਲ ਹੀ ਵੇਚਤੇ ਸਿਰ ਦੇ। ਕੁਰਬਾਨੀ ਹੈ, ਮਤਲਬ ਉਹ ਕਹਿੰਦੇ ਚਲੋ ਇਹ ਤਾਂ ਫੇਰ ਆ ਜਾਣਗੇ ਪਰ ਇਹਨੂੰ ਆਪਾਂ ਖੁਸ਼ ਕਰਾਂਗੇ, ਜਦੋਂ ਆਪਾਂ ਜਾਊਂ ਤਾਂ ਸਰਪ੍ਰਾਈਜ਼ ਦੇਵਾਂਗੇ ਕਿ ਯਾਰ ਲੈ ਭਾਈ ਚੇਨ ਲੈ ਕੇ ਆਈ ਤੇਰੇ ਵਾਸਤੇ। ਉਹ ਚੈਨ ਲੈ ਕੇ ਦਿੰਦੀ ਜਾਂਦੀ ਉਹਦੇ ਕੋਲ ਤੇ ਉਹ ਕਹਿੰਦਾ ਭਾਈ ਹੁਣ ਮੇਰੇ ਕੋਲ ਘੜੀ ਉਹ ਨਹੀਂ। ਉਹ ਜਦੋਂ ਉਹਨੇ ਕੰਘੇ ਗਿਫਟ ਕੀਤੇ ਖੋਲ ਕੇ ਦੇਖਿਆ ਉਹ ਵੀ ਅਸੀਂ, ਕਹਿੰਦੀ ਲੈ ਹੁਣ ਕੰਘੇ ਲਿਆਂਦੇ ਹੁਣ ਵਾਲ ਹੀ ਹੈ। ਇਹ ਤਰਾਸਦੀ ਹੈ ਕਿ ਜਦੋਂ ਅਸੀਂ ਇੱਕ ਕਿਨਾਰਾ ਸਾਂਭਣ ਦੀ ਕੋਸ਼ਿਸ਼ ਕਰਦੇ ਹਾਂ ਦੂਸਰਾ ਸਾਡੇ ਹੱਥੋਂ ਨਿਕਲ ਜਾਂਦਾ। ਤੋ ਇਹੀ ਖਿੱਚ ਧੂ, ਇਹੀ ਜਿਹੜੀ ਆ ਸਾਡੀ ਕਸ਼ਮਕਸ਼ ਆ, ਇਹੀ ਸਾਡੀ ਜੱਦੋਜਹਿਦ ਆ, ਇਹ ਸਾਨੂੰ ਹੋਰ ਲਗਾਤਾਰ ਮਿਹਨਤ ਵਾਲੇ ਟਰੈਕ ਤੇ ਪਾਈ ਰੱਖਦੀ ਆ ਤੇ ਗਾਹ ਪਿਆ ਰਹਿੰਦਾ ਜ਼ਿੰਦਗੀ ਦੇ ਵਿੱਚ, ਰੌਲਾ ਰੱਪਾ ਬਣਿਆ ਰਹਿੰਦਾ। ਤਾਂ ਹੀ ਫਿਰ ਭਜਨ ਮਹਾਰਾਜ ਕਹਿੰਦੇ ਆ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ, ਜ਼ਿੰਦਗੀ ਤੋਂ ਲੰਬੇ ਤੁਰ ਝਾਗੜੇ ਚ ਮੇਲੇ। ਉਹ ਬੜਾ ਸੋਹਣਾ ਬਾਈ, ਉਹਨਾਂ ਵਰਗਾ ਤੇ ਚਲੋ ਕਿੰਨੇ ਗੱਲ ਹੈ, ਬਹੁਤ ਹੀ ਕਮਾਲ, ਪਰ ਸੁਨੇਹਾ ਬੜਾ ਕਮਾਲ ਦਾ ਉਹਨਾਂ ਦਾ। ਫਿਨਲੈਂਡ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਦੋਸਤੋ ਭੁਪਿੰਦਰ ਸਿੰਘ ਭਾਰਤ ਸਾਹਿਬ ਤੇ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਖੁਸ਼ ਆਮਦੀ। ਸਤਿ ਸ੍ਰੀ ਅਕਾਲ
4: ਸ਼ਮੀ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
3: ਜੀ। ਸਤਿ ਸ੍ਰੀ ਅਕਾਲ,
4: ਸੀਰੀਅਸ ਗੱਲਾਂ ਪਏ ਕਰਦੇ ਆ ਜੀ।
3: ਅੱਛਾ ਜੀ, ਠੀਕ ਹੈ ਜੀ।
4: ਗੁੱਲੂ ਬਜਲ ਵਾਇਆ ਕਿ ਨਹੀਂ ਜੀ?
3: ਅੱਛਾ ਜੀ,
4: ਉਹਦੇ ਵਿਚ ਵੀ ਪਾਣੀ ਪੈਣ ਲੱਗ ਜਾਂਦਾ ਫਿਰ ਜਦੋਂ ਨਾ, ਮਤਲਬ ਆਹ ਬੇਈਮਾਨ ਹੋ ਜਾਂਦਾ। ਜਿਹੜੀ ਤੁਸੀਂ ਗੱਲ ਸੁਣਾਈ ਨਾ ਬੜੀ ਵਧੀਆ ਸੁਣਾਈ ਉਹਦੀ
3: ਜੀ,
4: ਜਦੋਂ ਕਿਸ਼ਤਾਂ ਜੇ ਜਿਹਨਾਂ ਮੁਲਕਾਂ ਚ, ਚਲੋ ਇੱਥੇ ਰਹਿੰਦੇ ਆਪਾਂ ਚੁਣੀ ਭਾਜੀ, ਇੱਥੇ ਜੇ ਓਦਾਂ ਬੰਦਾ ਕਰੇ ਨਾ ਕਿ ਸਕਸੈਸ ਹੋ ਜਾਊਗਾ ਲਾਈਫ ਦੇ ਵਿਚ,
3: ਹਾਂਜੀ,
4: ਤਾਂ ਬਹੁਤ ਔਖਾ ਆ। ਚਲੋ ਆ ਚਾਹੇ ਕਿਸ਼ਤਾਂ ਵਾਲਾ ਸਿਸਟਮ ਆ ਜਿੱਦਾਂ ਹੀ ਆ, ਪਰ ਉਹ ਭਾਜੀ ਦੋਵੇਂ ਪਾਸੇ ਦੋਵੇਂ ਧਿਰਾਂ ਦੀ, ਜਿਹਨੇ ਲੋਨ ਲੈਣਾ ਆ ਤੇ ਜਿਹਨਾਂ ਨੇ ਦੇਣਾ ਆ, ਉਹਨਾਂ ਦੀ ਦੋਵਾਂ ਦੀ ਇਮਾਨਦਾਰੀ ਆ
3: ਜੀ।
4: ਪਹਿਲਾਂ ਤਾਂ ਇਹ ਆ ਕਿ ਜਿੰਨੇ ਅਗਲੇ ਦੇ ਪਹਿਲਾਂ ਉਹ ਚਾਦਰ ਦੇਖਦੇ ਆ ਵੀ ਤੁਹਾਡੀ ਚਾਦਰ ਕਿੰਨੀ ਆ, ਉਹ ਆਪਾਂ ਲੁਕਾ ਨਹੀਂ ਸਕਦੇ ਇੱਥੇ ਜੀ,
3: ਠੀਕ ਆ ਜੀ,
4: ਨਹੀਂ ਤਾਂ ਉਹਨਾਂ ਨੇ ਥਾਣੀ ਨੀ ਪਾੜਨਾ ਜੀ।
3: ਉਹਨੇ ਥਾਂ ਨੀ ਪਾੜਨਾ, ਉਹਨੇ ਸਿਰ ਪਾੜ ਦੇਣਾ
4: ਆਪਣੇ, ਹੈਗਾ ਥਾਂ ਪਹਿਲਾਂ ਖੜ ਦੇਣਾ ਉਹਨਾਂ ਨੇ ਕੁਛ ਪੱਲੇ ਹੋਵੇ ਨਾ ਹੋਵੇ ਉਹ ਅਗਲੇ ਕਹਿੰਦੇ ਅਸੀਂ ਆਪੇ ਹੀ ਦੇਖ ਲਾਂਗੇ ਬਾਅਦ ਚੋ, ਫਿਰ ਬੇਈਮਾਨੀ ਉੱਥੋਂ ਹੀ ਸ਼ੁਰੂ ਹੋ ਜਾਂਦੀ ਹੈ।
3: ਹਾਂਜੀ ਬਿਲਕੁਲ, ਪਹਿਲਾਂ ਹੀ ਚੋਰ ਮੋਰੀਆਂ ਰੱਖ ਲੈਂਦੇ ਜੀ, ਪਿੱਛਾ ਤੱਕਦੇ ਆ।
4: ਹਾਂਜੀ ਕਿਉਂਕਿ ਉਹ ਦੇਖੋ ਅਸੀਂ ਨਾ ਡੈਡੀ ਉਹਨਾਂ ਤੋਂ ਜਦੋਂ ਕਾਰਖਾਨੇ ਬਹਿੰਦੇ ਸੀਗੇ ਤਾਂ ਬਹੁਤ ਸਾਰੇ ਪਿੰਡਾਂ ਦੇ ਲੋਕ ਜਾਂ ਆਲੇ ਦੁਆਲੇ ਲੋਕ ਆਉਂਦੇ ਸੀ, ਕੰਮ ਕਰਾਉਂਦੇ ਸੀ, ਗੱਲਾਂ ਬਾਤਾਂ ਵੀ ਕਰੀ ਜਾਣੀਆਂ, ਭਾਂਤ ਭਾਂਤੀਆਂ। ਤੁਹਾਨੂੰ ਪਤਾ ਵੀ 100 ਬੰਦਾ 150 ਬੰਦਾ ਵੀ ਰੋਜ਼ ਆਇਆ ਤਾਂ ਹਰ ਕਿਸੇ ਨੇ ਆਪਣੇ ਤਰ੍ਹਾਂ ਦੀ ਗੱਲ ਕਰਨੀ। ਉੱਥੋਂ ਬੈਠ ਕੇ ਨਾ ਵਿੱਚ ਬਹੁਤ ਸਿੱਖਿਆ ਵੀ ਹੈ ਨਾ, ਮਤਲਬ ਕਿ ਵੱਖਰੇ ਵੱਖਰੇ ਏਜ ਦੇ ਲੋਕਾਂ ਦੀ ਸੰਗਤ ਜਦੋਂ ਕੀਤੀ, ਉਹਨਾਂ ਸਮਿਆਂ ਚ ਨਹੀਂ ਪਤਾ ਸੀ ਇਹਨਾਂ ਗੱਲਾਂ ਦਾ, ਪਰ ਜਦੋਂ ਇਹਨਾਂ ਮੁਲਕਾਂ ਜਾ ਕੇ ਬਸਿਆ ਕਿਤੇ ਨਾ ਕਿਤੇ ਉਹ ਗੱਲਾਂ ਕੰਮ ਵੀ ਆਈਆਂ।
3: ਠੀਕ ਹੈ ਜੀ, ਬਿਲਕੁਲ।
4: ਤੇ ਪਹਿਲਾਂ ਤਾਂ ਆਪਣੇ ਕਹਿੰਦੇ ਹੁੰਦੇ ਸੀ, ਬਾਕੀਆਂ ਦਾ ਪਤਾ ਨੀ, ਸਾਡੇ ਘਰਾਂ ਚ ਜਰੂਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜਦੋਂ ਮਤਲਬ ਕਿ ਕਰਜ਼ੇ ਦੀ ਲੈਣ ਦੀ ਜਾਂ ਕੋਈ ਚੀਜ਼ ਗਿਰਵੀ ਰੱਖ ਕੇ ਨਾ ਉਹਨੂੰ ਚੰਗਾ ਨੀ ਸਮਝਿਆ ਜਾਂਦਾ ਸੀ, ਕਹਿੰਦੇ ਘੱਟ ਖਾ ਲੋ 2 ਰੋਟੀਆਂ ਪਰ ਖਲੋ ਪਾਓ, ਮਤਲਬ ਕਿ ਖਾਓ ਆਪਣੀਆਂ।
3: ਹਾਂਜੀ ਬਿਲਕੁਲ ਸਹੀ ਗੱਲ ਹੈ, ਵੀ ਉਹ ਤੋਂ ਅਵਾਇਡ ਕਰੋ ਉਹਨੂੰ ਜੇ ਹੋ ਸਕੇ।
4: ਤੇ ਉਹ ਦੇਖੋ ਹੁਣ ਇਹਨਾਂ ਮੁਲਕਾਂ ਚ ਭਾਜੀ ਸਿਚੁਏਸ਼ਨ ਹੀ ਏਦਾਂ ਦੀ ਆ, ਉਹ ਤੁਹਾਨੂੰ ਦੇਖ ਲੈਂਦੇ ਆ ਵੀ ਤਨਖਾਹ ਜੇ 2 GB ਕੰਮ ਕਰਦੇ, ਜਿੱਦਾਂ ਤੁਸੀਂ ਗੱਲ ਸੁਣਾਈ ਆ ਬਾਲ ਤੇ ਕੰਘੀ ਤੇ ਉਧਰ ਘੜੀ ਤੇ ਚੇਨ
3: ਜੀ,
4: ਤੇ ਇੱਥੇ ਹੁਣ ਜੇ ਦੋਵੇਂ ਮੀਆਂ ਬੀਬੀ ਕੰਮ ਕਰਦੇ ਆ ਨਾ ਤਾਂ ਫਿਰ ਸਰਦਾ, ਤੇ ਉਹਨਾਂ ਨੇ ਸਾਰੇ ਜੇ ਤੁਸੀਂ ਕਿਤੇ ਲੋਨ ਲੈ ਕੇ ਲੈਣ ਵੀ ਜਾਣਾ ਤਾਂ ਉਹਨਾਂ ਨੇ ਪਹਿਲਾਂ ਦੇਖਣਾ ਵੀ ਤੁਹਾਡੇ ਸਿਰ ਕਰਜ਼ਾ ਪਹਿਲਾਂ ਕਿੰਨਾ ਜਾਂ ਹੋਰ ਕਿਤੇ ਤੁਹਾਡੀ ਇਨਕਮ ਹੈਗੀ ਆ ਦੋਵਾਂ ਦੀ ਜਾਂ ਕਿੱਥੋਂ ਆਉਂਦੇ ਆ, ਪੂਰਾ ਕਾਊਂਟ ਕਰਕੇ ਉਹਨਾਂ ਨੇ ਫਿਰ ਉਸ ਹਿਸਾਬ ਦੇ ਨਾਲ ਕਿਸ਼ਤ ਬਣਾਉਣੀ ਆ ਵੀ ਆਹ ਤੁਸੀਂ ਦੇ ਸਕਦੇ ਹੋ, ਫਿਰ ਤੁਹਾਨੂੰ ਲੋਨ ਉਹਨਾਂ ਨੇ ਮਤਲਬ ਕਿ ਪਾਸ ਕਰਨਾ ਹੈ ਜੀ।
3: ਜੀ ਜੀ ਜੀ, ਉਹ ਵੀ ਪਹਿਲਾਂ ਸਿਕਿਓਰ ਕਰ ਲੈਂਦੇ ਆ, ਸਾਰਾ ਜਾਣਬੀਣ ਕਰ ਲੈਂਦੇ ਆ ਕਿ ਭਈ ਮੋੜੂਗਾ ਵੀ ਕਿ ਨਹੀਂ, ਇਹ
4: ਦੇ ਵੀ ਸਕਦਾ ਕਿ ਨਹੀਂ ਦੇ ਸਕਦਾ।
3: ਜੀ ਜੀ ਜੀ,
4: ਤੇ ਹੁਣ ਜੇ ਆਪਾਂ ਗੱਲ ਏਦਾਂ ਹੀ ਕੈਨੇਡਾ ਦੀ ਗੱਲ ਕਰ ਲਈਏ, ਉੱਥੇ ਮਿਲੀਅਨ ਮਿਲੀਅਨ 2-2 ਮਿਲੀਅਨ ਦੇ ਘਰ ਉਹ ਸਾਡੇ ਲੋਕਾਂ ਨੇ ਪ੍ਰਾਈਜ਼ ਵਧਾਏ ਉਹਦੇ ਸਾਰੇ ਜੀ,
3: ਫੱਟੇ ਚੱਕਤੇ ਆ।
4: ਤੇ ਹੁਣ ਤੁਹਾਨੂੰ 5,000 ਰੁਪਇਆ ਤਨਖਾਹ ਹੋਵੇ ਜੀ, ਮੰਨ ਲਓ ਮੇਰੀ ਜੀ
3: ਜੀ,
4: ਤੇ ਘਰ ਮੈਂ ਲਈ ਬੈਠਾ ਆ 1 ਮਿਲੀਅਨ ਦਾ, ਬਾਹਰ $80,000 ਦੀ ਗੱਡੀ ਖੜੀ ਆ
3: ਜੀ,
4: 1500-2000 ਕਿਸ਼ਤ ਉਹਦੀ ਜਾਣੀ ਆ, ਤੇ ਲਾ ਲੋ ਘੱਟੋ ਘੱਟ 800-500 ਯੂਰੋ ਡਾਲਰ ਲਾ ਲੋ ਆਪਣੇ ਗੱਡੀ ਦੀ, ਉਹ ਚ ਫਿਰ ਘਰ ਦਾ ਰਾਸ਼ਨ ਆਉਣਾ ਜਾਣਾ ਟਰਾਂਸਪੋਰਟ, ਗੱਡੀ ਚ ਤੇਲ ਪਾਉਣਾ, ਬਿੱਲਾਂ ਦੇ ਖਰਚੇ, ਇੰਸ਼ੋਰੈਂਸਾਂ ਦੇ ਖਰਚੇ, ਇੱਥੇ ਗੱਡੀ ਤੁਸੀਂ ਸੜਕ ਤੇ ਨੀ ਚੜਾ ਸਕਦੇ ਜਿੰਨਾ ਚਿਰ ਇੰਸ਼ੋਰੈਂਸ ਨੀ ਜੀ,
3: ਤੁਹਾਨੂੰ
4: ਕੋਈ ਹਵੀ ਨਾ ਵੀ ਹੋ ਜਾਵੇ ਅਗਲਿਆਂ ਨੇ ਇੰਸ਼ੋਰੈਂਸ ਕਵਰ ਨੀ ਕਰਨਾ, ਉਹ ਤੁਹਾਡੀ ਸਿਰਦਰਦੀ ਆ ਜੀ
3: ਜੀ।
4: ਤੇ ਉਹ ਚੀਜ਼ਾਂ ਬੰਨਿਆ ਹੀ ਏਦਾਂ ਹੈਗਾ ਜੀ ਇੱਥੇ ਉਸ ਸਿਸਟਮ ਨੂੰ।
3: ਬਿਲਕੁਲ ਬਿਲਕੁਲ ਬਿਲਕੁਲ, ਉਹ ਸੈਟਅਪ ਹੀ ਇਹੋ ਜਿਹਾ ਹੈ ਕਿ ਮੰਨ ਲਓ ਹੈਂਡ ਟੂ ਮਾਊਥ ਵਾਲਾ ਕੰਮ ਹੈ
4: ਆਪਣੇ ਭਾਜੀ, ਉੱਥੇ ਕਰਜ਼ਾ ਵਧਾ ਕਿਦੋਂ ਚੜ੍ਹਨਾ ਸ਼ੁਰੂ ਹੋਇਆ।
2: ਸੈਮੀਨਾਰ ਦੇ ਮੁਖੀ ਸਨ ਤੇ ਨਿਜੁਕਤੀਆਂ
4: ਦੀ ਗੱਲ ਆ, ਕਹਿੰਦੇ ਸੀ ਕਹਿੰਦੇ ਸੁਣੇ ਆ ਵੀ ਜਦੋਂ ਹਨਾ ਬਾਣੀਆਂ ਆੜਤੀਆਂ ਸੀਗਾ
3: ਜੀ,
4: ਤੇ ਉਹ ਜੇ ਉਹਦੇ ਕੋਲ 5,000 ਮੰਗਦੇ ਸੀ ਨਾ, 2,000 ਖੰਡ ਜਾਂ 500 ਜਾਂ 2,000 ਦੇ ਕੇ ਕਹਿੰਦਾ ਸੀ ਉਹ ਸੁਣ ਰਿਹਾ ਇੰਨਾ ਕੁ ਨਾਲ ਹੀ ਸਾਰ ਫਿਰ ਦੇਖਦੇ ਆ,
3: ਫਿਰ ਦੇਖ
4: ਜਦੋਂ ਉਹਦੇ ਦੂਸਰੇ ਆੜਤੀਏ ਆ ਗਏ ਨਾ ਵੱਖਰੇ
3: ਜੀ,
4: ਤੇ ਉਹ 5,000 ਮੰਗਦੇ ਸੀ, ਅਗਲੇ 50,000 ਦਿੰਦੇ ਆ ਚੱਕੋ।
3: ਬਿਲਕੁਲ ਬਿਲਕੁਲ,
4: ਲਿਮਟਾਂ ਚੱਕ ਲਈਆਂ, ਸਾਰਾ ਕੁਝ ਹੋ ਗਿਆ, ਪੈਸੇ ਲਏ ਸੀ ਖੇਤੀ ਲਈ, ਪਾਲੀਆਂ ਕੋਠੀਆਂ
3: ਜੀ ਜੀ,
4: ਤੇ ਉਹ ਜਿਹੜੀ ਚੀਜ਼ ਜੇ ਜਿਸ ਚੀਜ਼ ਲਈ ਲਈ ਆ ਜੇ ਤਾਂ ਉਹ ਚ ਕਰੂੰਗੇ ਫਿਰ ਤਾਂ ਠੀਕ ਆ, ਤੇ ਜੇ ਕੋਠੀ ਪਾਲੀ ਜਾਂ ਗੱਡੀ ਲੈ ਲਈ 4 ਕੜਿਆਂ ਵਾਲੀ 6 ਕੜਿਆਂ ਵਾਲੀ ਤਾਂ ਗੱਡੀ ਤਾਂ ਬਾਹਰ ਨਿਕਲੀ ਨੀ ਤੇ ਮੁੜ ਕੇ ਧੱਕਾ ਲਾਉਣ ਵਾਲੀ ਗੱਡੀ ਬਣ ਜਾਂਦੀ ਆ ਜੀ
3: ਆਪਣੀ,
4: ਕਿਹੜਾ ਦੁੱਧ ਦੇਣਾ ਨਾ ਗੱਡੀ ਨੂੰ, ਚੀਕ ਨਿਕਲ ਗਈ ਜੀ। ਜੇ 2-3 ਕਿਸ਼ਤਾਂ ਵਿੱਚ ਪਹਿਲਾਂ ਹੀ ਟੁੱਟ ਗਈਆਂ ਤਾਂ ਬੰਦਾ ਮਾਰਿਆ ਗਿਆ ਜੀ, ਫਿਰ ਤਾਂ ਫਾਹਾ ਹੀ ਲੋਕ ਆ, ਹੋਰ ਕੀ ਕਰੂਗਾ ਨਾ,
3: ਮਾਰ ਸੁੱਟਿਆ ਮੁੰਡਾ ਦਿਲ ਦਾ ਬਾਦਸ਼ਾਹ, ਫਿਰ ਉਹ ਕੰਮ ਹੋ ਜਾਂਦਾ।
4: ਬਸ ਫਿਰ ਕਿਸ਼ਤੀ ਬਸ ਫਿਰ ਇਹ ਹੁਣ ਦੇਖ ਲੋ ਭਾਈ ਅਸੀਂ ਆਪ ਡੁਬਾਉਂਦੇ ਆ ਚਲੋ ਅਸੀਂ ਸਰਕਾਰਾਂ ਨੂੰ ਜਾਂ ਹੋਰ ਪਾਸੇ ਵੀ ਕਹੀ ਜਾਂਦੇ ਆ ਪਰ ਘੱਟੋ ਘੱਟ ਆਪਣੇ ਆਪ ਵੀ ਸਾਨੂੰ ਸੋਚਣਾ ਪੈਣਾ ਵੀ ਅਸੀਂ ਆਪ ਕਿੱਥੇ ਗਲਤ ਆ ਜਾਂ ਅਸੀਂ ਗਲਤ ਹੀ ਕਿੱਥੇ।
3: ਹਾਂਜੀ ਬਿਲਕੁਲ ਆਪਣਾ ਜਿਹੜਾ ਵਿਵੇਕ ਆ ਉਹ ਤੋਂ ਵੀ ਕੰਮ ਲੈਣਾ ਜ਼ਰੂਰੀ ਹੈ ਜੀ।
4: ਜੀ ਮੇਰੀਆਂ ਤਾਂ ਭਾਜੀ ਇੰਨੀਆਂ ਕਿਸੇ ਜੰਬੜੀਆਂ ਦੇ
3: ਬੋਰ ਹੀ ਕੀਤਾ ਉਹਨਾਂ ਬਾਕੀ
4: ਸੁਣਦੇ ਕਿਲੋਮੀਟਰ ਜਾ ਕੇ ਆਯਾ ਵਾਪਸ ਉਸ ਕਰਕੇ ਫਿਰ ਟਾਈਮ ਨੀ ਲੱਗਾ ਜੀ ਕਮੈਂਟ ਵੀ ਮੈਂ ਗੱਡੀ ਚਲਾਉਂਦਾ ਚਲਾਉਂਦਾ ਵਿਚ ਇਕ ਦੋ ਲਿਖੇ
3: ਤੇ
4: ਸੁਣਦਾ ਸੀਗਾ ਪ੍ਰੋਗਰਾਮ ਆ ਕੇ ਘਰ ਪੈਰ ਰੱਖਿਆ ਮੈਂ ਕਿਹਾ ਭਾਜੀ ਹੁਣ ਵਿਹਲਾ ਜਿਹਾ ਲੱਗਦਾ ਚੱਲ ਮੈਂ ਵੀ ਆਪਣੀ ਇੱਕ ਅੱਧੀ ਗੱਲਬਾਤ ਜਪਣੀ ਮਾਰੀ ਆ ਵਾ
3: ਬਿਲਕੁਲ ਬਿਲਕੁਲ ਨਹੀਂ
4: ਤਾਂ ਜਿੱਦਾਂ ਮੁਕੱਦਰ ਭਾਈ ਕਹਿੰਦਾ ਬਈ ਪ੍ਰੋਗਰਾਮ 9 ਵਜੇ ਸ਼ੁਰੂ ਹੋਇਆ ਕਹਿੰਦੇ 2 ਘੰਟੇ ਪੂਰੇ ਕਰਨੇ ਆ 8 ਤੋਂ 10 ਵਜੇ ਤਾਈ
3: ਉਸ ਹਿਸਾਬ ਨਾਲ ਤਾਂ ਆਪਣਾ ਉਬਰ ਚੱਲ ਰਿਹਾ ਬਿਲਕੁਲ ਬਿਲਕੁਲ ਜੀ ਬਿਲਕੁਲ ਗੱਡੀ ਜਾਂਦੀ ਛਲਾਂਗਾ ਮਾਰਦੀ
4: ਥੈਂਕ ਯੂ ਜ਼ਿੰਦਗੀ ਜਿੰਦਾਬਾਦ ਮੁਹੱਬਤ ਜਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ ਵੈਸੇ ਸਾਮਰਾਜਵਾਦ ਮੁਰਦਾ ਮਾੜਾ ਬਣੀਗਾ ਜੇ ਇਸ ਪੱਖ ਤੋਂ ਦੇਖਿਆ ਜਾਵੇ ਤੇ ਕਾਰਪੋਰੇਟ ਢਾਂਚੇ ਨੂੰ ਆਪਾਂ ਨਿੰਦ ਤੇ ਹੈਗੇ ਆ ਜ਼ਰੂਰ ਪਰ ਭਾਜੀ ਉਹਦੇ ਪੋਜੀਟਿਵ ਪੁਆਇੰਟ ਵੀ ਹੈਗੇ ਆ ਚਾਹੇ ਉਹ ਨੌਕਰੀਆਂ ਚਾਹੇ ਹੋਰ ਸਾਰੀ ਗੱਲ ਆ ਨਾ ਉਹ ਵੀ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ
3: ਬਿਲਕੁਲ ਬਿਲਕੁਲ ਪੈਰਲ ਪੈਰਲ ਸਰਕਾਰ ਜੀ ਉਹ
4: ਬਿਲਕੁਲ ਥੈਂਕ ਯੂ ਭਾਜੀ ਸ਼ੁਕਰੀਆ ਸ਼ੁਕਰੀਆ
3: ਸਤਿ ਸ੍ਰੀ ਅਕਾਲ ਜੀ ਲਓ ਜੀ ਭਾਰਤ ਸਾਹਿਬ ਹੋਰਾਂ ਨੇ ਸਾਂਝ ਪਾਈ ਔਰ ਬਹੁਤ ਹੀ ਪਿਆਰੀ ਗੱਲ ਔਰ ਦੋਸਤੋ ਇਹ ਕਿਸ਼ਤਾਂ ਦੀ ਜਿਹੜੀ ਗੱਲ ਆ ਉਹ ਵਾਕਈ ਸਹੀ ਗੱਲ ਆ ਬੱਕਰਾ ਕਿਸ਼ਤਾਂ ਦੇ ਮੈਂ ਦੇਖਿਆ ਸੀ ਇੱਕ ਵਾਰੀ ਵੀ ਉਹ ਨਾਟਕ ਆਇਆ ਤੇ ਬੜਾ ਵਧੀਆ ਲੱਗਿਆ ਮੈਨੂੰ ਤੇ ਉਹ ਕਹਿੰਦੇ ਉਹ ਭਾਈ ਬੱਕਰੇ ਦੇਖੋ ਬੱਕਰਾ ਕਿਸ਼ਤਾਂ ਦੇ ਮੈਂ ਕਿਹਾ ਨਾਲ ਹੀ ਆ ਗਿਆ ਚਲੋ ਐਂ ਤਾਂ ਫਿਰ ਐ ਵੀ ਆ ਸਕਦੀ ਹੈ ਖੈਰ ਇਹ ਸਾਡੀ ਲਾਈਫ ਦਾ ਇੱਕ ਅਨਿੱਖੜਵਾਂ ਅੰਗ ਕਹਿ ਲਓ ਹੈਗਾ ਕਿ ਚੱਲਦਾ ਰਹਿਣਾ ਕਿ ਜਿਹੜਾ ਇਹ ਦੇਣ ਲੈਣ ਦੇ ਸੰਬੰਧ ਨੇ ਇਹ ਚੱਲਦੇ ਰਹਿਣਗੇ ਔਰ ਜ਼ਰੂਰੀ ਵੀ ਨੇ ਪਰ ਫਿਰ ਵੀ ਕੋਸ਼ਿਸ਼ ਤਾਂ ਬੰਦਾ ਜੇ ਕਰੇ ਤਾਂ ਕੋਸ਼ਿਸ਼ ਵੀ ਕਰੇ ਬਈ ਜਦੋਂ ਹੁਣ ਮਤਲਬ ਗਾਹ ਹੀ ਪੈ ਗਿਆ ਮਤਲਬ ਕੋਈ ਹੁੰਦੀਦਾ ਹੀ ਨਹੀਂ ਪੂਰੇ ਕੰਧ ਹੀ ਆ ਗਈ ਜਾਂ ਖਾਈ ਆ ਗਈ ਪੁਲ ਤੇ ਬਣਾਉਣੇ ਪੈਣਗੇ ਤੇ ਕੰਧ ਨੂੰ ਪੌੜੀ ਤਾਂ ਲਾਉਣੀ ਪਏਗੀ ਤਾਂ ਰੁਕ ਨਹੀਂ ਸਕਦਾ ਜ਼ਿੰਦਗੀ ਦਾ ਪ੍ਰਵਾਹ ਇਹ ਦਰਿਆ ਵਰਗੀ ਜ਼ਿੰਦਗੀ ਆ ਜਿੱਡਾ ਮਰਜ਼ੀ ਡੈਮ ਬਣਾ ਲਿਆ ਜਾਏ ਤਾਂ ਫਿਰ ਵੀ ਉਹਤੇ ਗੇਟ ਰੱਖਣਾ ਪਊਗਾ ਦਰਿਆ ਚੱਲਦਾ ਰਹੂਗਾ ਚੱਲੂਗਾ ਹੀ ਚੱਲੂਗਾ ਜੀ ਤੋ ਦੋਸਤੋ ਕਿਸ਼ਤਾਂ ਦੀ ਕਿਸ਼ਤੀ ਔਰ ਕਿਉਂਕਿ ਕਰਜ਼ੇ ਦੀ ਗੱਲਬਾਤ ਆ ਅਤੇ ਹੋਰ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਬਹੁਤ ਹੀ ਪਿਆਰੀ ਗੱਲਾਂ ਹੁਣ ਤੱਕ ਜਿਹੜੀਆਂ ਹੋਈਆਂ ਨੇ ਅਤੇ ਇਸ ਵੇਲੇ ਆਪਣੇ ਨਾਲ ਜੀਰਾ ਤੋਂ ਬਾਈ ਰਜਿੰਦਰ ਜੀ ਜੁੜ ਚੁੱਕੇ ਨੇ ਸਵਾਗਤ ਕਰਦੇ ਉਹਨਾਂ ਦਾ ਜੀ ਆਇਆਂ ਜੀ ਸਤਿ ਸ਼੍ਰੀ ਅਕਾਲ ਖੁਸ਼ ਆਮਦੀਦ
5: ਸਤਿ ਸ਼੍ਰੀ ਅਕਾਲ ਸ਼ਮੀ ਜੀ ਸਾਰੇ ਜਿਨ੍ਹਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਜੀ ਭਾਜੀ ਇੰਨੇ ਡਰੇ ਡਰੇ ਕਿਉਂ ਬੋਲ ਰਹੇ ਹੋ ਕੋਈ ਹੈ ਤਾਂ ਨਹੀਂ ਆਸੇ ਪਾਸੇ ਬੈਠਾ
5: ਮੈਂ ਭੱਜਿਆ ਆਇਆ ਜੀ ਜਦੋਂ ਮੇਰੀ ਜਦੋਂ ਟ੍ਰੇਨ ਦੇ ਉੱਪਰ ਚੜੀ ਹੈ ਨਾ ਟ੍ਰੇਨ ਚੱਲ ਪੈਂਦੀ
3: ਜੀ
5: ਉਹ ਫਿਰ ਇੱਕ ਹੱਥ ਪਾਇਆ ਹੁੰਦਾ ਖਿੜਕੀ ਨੂੰ ਸੌ ਸਾਈ ਬੰਦਾ ਹੋਇਆ ਹੁੰਦਾ ਉਹ ਹਿਸਾਬ ਜੀ ਅਜੋ ਗਿਆ
3: ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਜਨਾਬ ਖੁਸ਼ ਆਮਦੀਦ
5: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਕਿਸ਼ਤਾਂ ਦਾ ਜੀ
3: ਜੀ
5: ਬਾਕੀ ਭਾਰਤ ਸਾਹਿਬ ਨੇ ਚੰਗੀ ਗੱਲ ਅੱਜ ਕੱਲ ਦਾ ਮਾਹੌਲ ਆ ਉਹਦਾ ਵਾਕਿਆ ਕਿਸ਼ਤਾਂ ਦਾ ਬਾਹਰ ਰਿਹਾ ਬੱਚਿਆਂ ਲਈ ਤਾਂ ਬਹੁਤ ਔਖੀਆਂ ਜੀ ਸਹੀ ਗੱਲ
3: ਮੁਸ਼ਕਿਲ ਹੋ ਜਾਂਦਾ ਜੀ ਕਿਉਂਕਿ ਇੱਕ ਮੈਂ ਕਿਤਾਬ ਪੜ੍ਹੀ ਹਾਲ ਹੀ ਦੇ ਵਿੱਚ ਸਾਈਕੋਲੋਜੀ ਆਫ ਮਨੀ ਪੈਸੇ ਦਾ ਮਨੋਵਿਗਿਆਨ ਉਹ ਮੈਨੂੰ ਲੱਗਦਾ ਹੈ ਕਿ ਹਰੇਕ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਪੜ੍ਹਨੀ ਚਾਹੀਦੀ ਸਾਰਿਆਂ ਨੂੰ ਉੱਥੋਂ ਕਾਫੀ ਹੱਦ ਤੱਕ ਜਿਹੜਾ ਪੈਸੇ ਧੇਲੇ ਵਾਲਾ ਜਿਹੜਾ ਕਾਬੂ ਚ ਕਰ ਸਕਦੇ ਕੰਮ ਕੰਸੈਪਟ ਹੀ ਹੈ
5: ਨਹੀਂ ਜੀ ਨਹੀਂ ਸਹੀ ਗੱਲ ਆ ਹੁਣ ਪਹਿਲਾਂ ਵਾਲੀਆਂ ਕਿਸ਼ਤਾਂ ਤਾਂ ਆਪਣੇ ਵਾਲੇ ਤਾਂ ਹੈ ਨੀ ਗਈਆਂ ਜਿਹੜੀਆਂ ਆਪਣੇ ਮੰਨ ਲਓ ਇੰਡੀਆ ਚ ਹੁੰਦੀਆਂ ਹੈਗੀਆਂ ਹੁਣ ਬਾਹਰਲੇ ਜਿਹੜੇ ਲੋਨ ਵੀ ਅਗਲੇ ਬੱਚਿਆਂ ਚੁੱਕੇ ਹੋਏ ਆ ਪਹਿਲਾਂ ਦਾ ਕੋਈ 15 ਲੱਖ ਕੋਈ 10 ਲੱਖ ਤਾਂ ਘੱਟੋ ਘੱਟ ਤਾਂ ਹੋਣੇ ਜੀ ਏਦੂ ਘੱਟ ਤਾਂ ਕੋਈ 20 ਲੱਖ ਤੇ 25 ਲੱਖ
3: ਇੰਨਾ ਨਾ
5: ਜਾ ਕੇ ਫਿਰ ਉਸ ਤੋਂ ਬਾਅਦ ਬੱਚੇ ਅੱਜ ਕੱਲ ਤੁਹਾਨੂੰ ਪਤਾ ਹੀ ਇੱਕ ਦੂਜੇ ਨੂੰ ਦੇਖਦੇ ਆ ਨਾਲ ਹੀ ਚੱਕ ਗੱਡੀ ਤੇ ਚੱਕ ਸਾਰਾ ਕੁਛ ਤੇ ਚੱਕ ਬਣਾ ਉਹ ਵੀ ਬਣਾ ਤੇ ਭਾਰ ਇਸ ਕਰਕੇ ਨਾ ਬਹੁਤ ਜ਼ਿਆਦਾ ਕਿਸ਼ਤਾਂ ਦਾ
3: ਭਾਰੀ ਹੈ ਜੀ ਚੱਕਰ ਵੀ ਹੋਈ ਹੈ ਜੀ ਕਹਿ ਲੋ ਭੰਡਾ ਭੰਡਾਰੀ ਆ ਕਿੰਨਾ ਕੁ ਭਾਰ ਇੱਕ ਮੁੱਠੀ ਚੱਕ ਲਾ ਦੂਜੀ ਤਿਆਰ ਉਹ ਕੰਮ ਹੈ ਜੀ
5: ਉਹਨੇ ਬੜੀਆਂ ਮਿਕਸੀਆਂ ਵੇਚੀਆਂ ਮੈਂ ਕਹਿੰਦਾ ਬਹਿ ਜਾ ਕਰਾ ਸੀ ਸ਼ਮੀ ਵੀਰ ਜੀ ਸੌ ਰੁਪਿਆ ਐਡਵਾਂਸ 20 ਰੁਪਏ ਕਿਸ਼ਤ 1900 ਦੀ ਗਰੈਂਡਰ ਤੇ ਕਿਸ਼ਤਾਂ ਭਾਜੀ ਗੱਲ ਚੱਲੀ ਕਿਸ਼ਤਾਂ ਦੀ ਹੁਣ ਚਲੋ ਕਿਸ਼ਤਾਂ ਲੈਣ ਵਾਲੇ ਓਦਾਂ ਦੇ ਹੁੰਦੇ ਆ ਤੇ ਦੇਣ ਵਾਲੇ ਵੀ ਓਦਾਂ ਦੇ ਹੁੰਦੇ ਆ
3: ਜੀ
5: ਬੰਦਾ ਕੋਈ ਸਫ਼ਰ ਕਰਨ ਡਿਆ ਗਿਆ ਟ੍ਰੇਨ ਚ ਬੈਠਾ ਬੱਚਾ ਦਿੰਦਾ ਪਿਆ ਸੀਗਾ ਆਪਣੀ ਮਾਂ ਦੇ ਪਰਸ ਦੇ ਨਾਲ ਫੜ ਲਿਆ ਤੇ ਪਰਸ ਜਿਹਦੀ ਜਿਪ ਜੀ ਖੋਲ ਕੇ ਉਹ ਚੋ ਕੱਢਿਆ ਸਿੱਕਾ ਤੇ ਸਿੱਕੇ ਨਾਲ ਖੇਡਣ ਲੱਗ ਪਿਆ ਵਹਿੰਦਿਆਂ ਵਹਿੰਦਿਆਂ ਸਿੱਕਾ ਮੂੰਹ ਚ ਪਾ ਲਿਆ ਪੰਜਾਂ ਦਾ
3: ਓਹੋ
5: ਤੇ ਬੁੜੀ ਤੇ ਫਿਰ ਲੇਡੀ ਦਾ ਮਾਂ ਨੂੰ ਤਾਂ ਹੋਣਾ ਹੀ ਆ ਉਹ ਕਹਿੰਦੀ ਉਹਨੇ ਰੋਲਾ ਪਾਤਾ ਬਚਾਓ ਮੇਰੇ ਬੁੜੇ ਨੂੰ ਬਚਾਓ
3: ਜੀ
5: ਉਹ ਦੇਖਿਆ ਇੱਕ ਬੰਦਾ ਮਗਰੋਂ ਤੁਰਿਆ ਆ ਤੇ ਉਹਨੇ ਦੇਖਿਆ ਵੀ ਆਹ ਗੱਲ ਹੋ ਗਈ ਆ ਉਹ ਕੋਲੇ ਗਿਆ ਭੱਜਿਆ ਉਹਨੇ ਜਾ ਕੇ ਬੱਚੇ ਨੂੰ ਫੜਿਆ ਸਾਰੇ ਬਾਕੀ ਲੋਕ ਵੇਖੀਆਂ ਤਮਾਸ਼ਾ ਉਹਨੇ ਬੱਚੇ ਨੂੰ ਫੜਿਆ ਪੈਰਾਂ ਤੋਂ ਫੜਿਆ ਮੂਧਾ ਕਰ ਲਿਆ ਦੋ ਥੱਲੇ ਮਾਰੀਆਂ ਦੋ ਪਿੱਛੇ ਮਾਰੀਆਂ ਦੋ ਉੱਤੇ ਮਾਰੀਆਂ ਦੋ ਇੱਧਰ ਮਾਰੀਆਂ ਉਹ ਪੰਜਾਂ ਦਾ ਸਿੱਕਾ ਬਾਹਰ ਉਹਨੂੰ ਸਾਹ ਆਇਆ ਉਹਦੀ ਮਾਂ ਨੂੰ ਜੀ ਮਾਤਾ ਜੀ ਨੂੰ ਆਉਣਾ ਹੀ ਸੀਗਾ ਜਦੋਂ ਬੱਚੇ ਦੇ ਅੰਦਰ ਸਿੱਕਾ ਬਾਹਰ ਆ ਗਿਆ
3: ਕੁਦਰਤੀ ਗੱਲ ਹੈ ਜੀ
5: ਉਹਨੇ ਬਾਅਦ ਚ ਫਿਰ ਪਾ ਕੇ ਸੀਟ ਦੇ ਉੱਪਰ ਵਜਿਆ ਤੁਸੀਂ ਡਾਕਟਰ ਸਾਹਿਬ ਹੋ ਜੀ ਨਹੀਂ ਜੀ ਨਹੀਂ ਨਹੀਂ ਕਹਿੰਦਾ ਮੈਂ ਜੀ HDFC ਬੈਂਕ ਦੇ ਵਿੱਚ ਮੈਨੇਜਰ ਹਾਂ ਜੀ ਰਿਕਵਰੀ ਕਢਾ ਲੈਂਦੇ ਇਹਦਾ ਪੰਜਾਂ ਦਾ ਸਿੱਕਾ ਇਹ ਕਿਹੜੀ ਗੱਲ ਆ
3: ਰਿਕਵਰੀ ਏਜੰਟ ਕਿਆ ਬਤਾ ਐਂਡ ਹੋ ਗਿਆ ਜੀ
5: ਇਸ ਕਰਕੇ ਅਲੱਗ ਅਲੱਗ ਤਰ੍ਹਾਂ ਦੇ ਹੈਗੇ ਆ ਜੀ ਗੱਲ ਇਹ ਆ ਬਸ ਮੈਂ ਤਾਂ ਫਿਰ ਉਹ ਸਾਹ ਚੜ ਜਾਂਦਾ ਫਿਰ ਉਹ ਪਹਿਲਾਂ ਨੇ ਮੇਰੇ ਅੱਜ ਅਜੀਜ਼ ਖਾਸ ਸਾਡੇ ਸੱਜਣ ਗਰੇਵਾਲ ਸਾਹਿਬ ਦੀ ਅਜੇ ਨਾ ਪਹਿਲਾਂ ਫਰਮਾਇਸ਼ ਪੂਰੀ ਕਰ ਲਈ ਆਪਾਂ
3: ਬਿਲਕੁਲ ਬਿਲਕੁਲ ਜੀ ਠੀਕ ਹੈ ਜੀ
5: ਆਧੁਨਿਕ ਨਾ ਆਇਆ ਅਕੇਲਾ ਮੇਰੇ ਸੰਗ ਸੰਗ ਸੰਗ ਸੰਗ ਆਇਆ ਤੇਰੀ ਯਾਦੋਂ ਕਾ ਮੇਲਾ ਮੇਰੇ ਸੰਗ ਸੰਗ

0: ਇਹ ਸੀ ਗਾਣਾ ਜੀ ਸਾਡੇ ਭਾਨ ਸਿੰਘ ਗਰੇਵਾਲ ਜੀ ਦੀ ਫਰਮਾਇਸ਼ ਤੇ।
1: ਮੁਕੱਦਰ
0: ਜੀ ਸਾਡੇ ਮਗਰ ਪਏ ਹੋਏ ਆ
2: ਜੀ।
0: ਮੁਕੱਦਰ ਜੀ ਕਹਿੰਦੇ ਰੋਜ਼ ਸਾਨੂੰ
2: ਜੀ,
0: ਹਾਏ ਸ਼ਰਮਾਉ ਕਿਸ ਕਿਸ ਕੋ ਬਤਾਉ, ਕੈਸੇ ਕੈਸੇ ਮੈਂ ਸੁਣਾਉ ਸਭ ਕੋ ਆਪਣੇ।

0: ਹਾਏ ਤੀਨ ਨਿਸ਼ਾਨੀਆਂ, ਹਾਏ ਸ਼ਰਮਾਊ ਕਿਸ ਕਿਸ ਕੋ ਬਤਾਊ, ਕੈਸੇ ਕੈਸੇ ਮੈਂ ਸੁਣਾਊ ਸਭ ਕੋ ਆਪਣੀ ਪ੍ਰੇਮ ਕਹਾਣੀਆਂ, ਪ੍ਰੇਮ ਕਹਾਣੀਆਂ। ਪਹਿਲੀ ਨਿਸ਼ਾਨੀ ਮੈਂ ਹੂੰ ਜਿਸ ਕੀ ਦੀਵਾਨੀ, ਰੁੱਤ ਜੈਸੇ ਤੂਫਾਨੀ ਐਸੀ ਉਸਕੀ ਜਵਾਨੀ, ਰੁੱਤ ਜੈਸੇ ਤੂਫਾਨੀ ਐਸੇ ਉਸਕੀ ਦੀ ਜਵਾਨੀ ਮਸਤਾਨੀ, ਉਸਕੇ ਆਗੇ ਫੀਕੀ ਲਾਗੇ, ਹਾਏ ਸਭ ਕੀ ਜਵਾਨੀਆਂ, ਹਾਏ ਸ਼ਰਮਾਊ ਕਿਸ ਕਿਸ ਕੋ ਬਤਾਊ, ਕੈਸੇ ਕੈਸੇ ਮੈਂ ਸੁਣਾਊ ਸਭ ਕੋ ਆਪਣੀ ਪ੍ਰੇਮ ਕਹਾਣੀਆਂ, ਆਪਣੀ ਪ੍ਰੇਮ ਕਹਾਣੀ। ਕੁੜਤਾ ਹੈ ਨੀਲਾ ਰੰਗ ਪਗੜੀ ਕਾ ਪੀਲਾ, ਰੂਪ ਉਸਕਾ ਕਟੀਲਾ ਐਸਾ ਹੈ ਵੋ ਛਬੀਲਾ, ਰੂਪ ਉਸਕਾ ਕਟੀਲਾ ਐਸਾ ਹੈ ਵੋ ਛਬੀਲਾ, ਰੰਗੀਲਾ ਚਾਲ ਸ਼ਰਾਬੀ ਰੰਗ ਗੁਲਾਬੀ ਅੱਖਾਂ ਮਸਾਨੀਆਂ।
1: ਮਾਰੂ ਤਾਂ ਲੈ ਜੋ ਹਰ ਉਸ
0: ਚਰਮਉ ਕਿਸ ਕਿਸ ਕੋ, ਕੈਸੇ ਕੈਸੇ ਮੈਂ ਸੁਣਾਊ ਸਭ ਕੋ ਆਪਣੀ ਪ੍ਰੇਮ ਕਹਾਣੀਆਂ, ਆਪਣੀ ਪ੍ਰੇਮ ਕਹਾਣੀਆਂ। ਆਖੋਂ ਕੋ ਮੀਚੇ ਦੇਖੋ ਸਾਸੋਂ ਕੋ ਸੀਚੇ, ਆਖੋਂ ਕੋ ਮੀਚੇ ਦੇਖ ਸਾਸੋਂ ਕੋ ਖੀਚੇ, ਵਹਾਂ ਪੀਪਲ ਕੇ ਨੀਚੇ ਮੇਲੇ ਮੇ ਸਭ ਕੇ ਪੀਛੇ, ਵਹਾਂ ਪੀਪਲ ਕੇ ਨੀਚੇ ਮੇਲੇ ਮੇ ਸਭ ਕੇ ਪੀਛੇ, ਖੜਾ ਹੈ ਨੀਂਦ ਉੜਾਏ ਚੈਨ ਚੁਰਾਏ ਤੇ ਕਰੇ ਬੇਈਮਾਨੀਆਂ, ਹਾਏ ਸ਼ਰਮਾਊ ਕਿਸ ਕਿਸ ਕੋ ਬਤਾਊ, ਕੈਸੇ ਕੈਸੇ ਮੈਂ ਸੁਣ ਸਭ ਕੋ ਆਪਣੀ ਪ੍ਰੇਮ ਕਹਾਣੀਆਂ।
2: ਧੰਨਵਾਦ ਬਹੁਤ ਬਹੁਤ। ਤੇ ਉਹ ਲਿਖਦੇ ਆ ਕਹਿੰਦੇ ਜੀਰਾ ਸਾਹਿਬ ਨੇ ਲੱਗਦਾ ਅੱਜ ਗੁਲਾਬੀ ਪਾਣੀ ਪੀਤਾ ਹੋਇਆ ਏ, ਨਜ਼ਾਰੇ ਬੰਨੇ ਗਏ ਆ।
3: ਉਹ ਮੇਰੇ ਦਾ ਸਗੋੜਾ ਦੰਦਾਂ ਦੇ ਵਿੱਚ ਉਹ ਕਟਹਲ ਜੀ ਹੁੰਦੀ ਨਾ, ਉਹ ਲੰਮੀ ਲੰਮੀ ਹਰੇ ਰੰਗ ਦੀ ਗੰਡੇ ਗੁੰਡੇ ਵਾਲੀ, ਅੱਜ ਉਹ ਖਾਧੀ ਉਹਦੇ ਸਗੋਂ ਬੁੱਝੇ ਜੇ ਫਸ ਗਏ, ਬਹੁਤ ਬੜੀ ਲੱਗਦੀ ਵੈਸੇ। ਜੇ ਉਹ ਕਹਿੰਦੇ ਸੀ ਨਾ ਆਪਣੇ ਕਲੇਜੀ ਕਹਿ ਦੀਏ,
2: ਹਾਂਜੀ ਹਾਂਜੀ,
3: ਉਹ ਮੇਰੇ ਦੀ ਆ
2: ਹਾਂਜੀ
3: ਚੱਕਰੇ ਆ
2: ਬਹਿਕਮਾ ਜੀ।
3: ਦੋ ਮਿੰਟ ਲੈਣੇ ਉਹ ਕਿਸਾ ਦੀ ਗੱਲ ਤਾਂ ਮੈਂ ਦੱਸੀ ਤੁਹਾਨੂੰ, ਲੋਨ ਲੈ ਲਿਆ ਮੇਰੇ ਨਾਂ ਤੇ ਵੱਡੇ ਵੀਰ ਜੀ ਨੇ,
2: ਠੀਕ ਹੈ ਜੀ,
3: ਤੇ ਲੋਨ ਲੈ ਲਿਆ ਤੇ ਦਸਵੀਂ ਪਾਸ ਦਾ ਉਹਦੇ ਚ 6,000 ਰੁਪਏ ਸਬਸਿਡੀ ਸੀਗੀ, ਉਹ ਕਿਤੇ ਟਰੈਕਟਰਾਂ ਦੇ ਵਿਚ ਮੈਨੇਜਰ ਹੁੰਦੇ ਗੇ, ਉਹਨਾਂ ਨੇ ਆਪਦੇ ਮੈਨੇਜਰ ਨਾਲ ਗੱਲ ਗੁਲ ਕਰਕੇ ਕੰਮ ਕਰ ਲਿਆ, ਸਾਨੂੰ ਪਤਾ ਨੀ ਇਸ ਗੱਲ ਦਾ, ਮੈਂ ਛੋਟਾ ਸੀਗਾ ਘਰ ਦੇ ਵਿਚ। ਚਲੋ ਦੋ
1: ਚੀਜ਼ ਨੂੰ ਖਤਮ ਕਰ ਦਿੰਦਾ ਹੈ ਜਿਸ ਨੂੰ
3: ਸਾਲ ਲੰਘ, ਮਾਹੌਲ ਖਰਾਬ ਹੋ ਗਿਆ ਤੁਹਾਨੂੰ ਪਤਾ ਹੀ ਆ, 84 ਵੀ ਲੰਘ ਗਈ, 86 88 88 ਜੋ ਪੰਜਾਬ ਛੱਡ ਕੇ ਚਲੇ ਗਏ ਬਾਹਰ ਦੀ
2: ਜੀ,
3: ਯਮੁਨਾਨਗਰ
2: ਜੀ,
3: ਮਾਹੌਲ ਖਰਾਬ ਕਰਕੇ, ਤੇ ਉਦੋਂ ਬਾਅਦ ਦੁਬਾਰਾ ਫਿਰ 92-93 ਚ ਆਏ ਜੀ ਵਾਪਸ ਜੀ, ਉਦੋਂ ਬਾਅਦ 5 ਸਾਲਾਂ ਬਾਅਦ
2: ਜੀ।
3: ਬੈਂਕ ਵਾਲਾ 25,000 ਦਾ ਜਿਹੜਾ ਲੋਨ ਸੀਗਾ ਉਹ ਬਣ ਗਿਆ, ਉਹ ਪਹਿਲਾਂ ਬੈਂਕ ਸੀ ਸਾਡੇ ਨੂੰ 15 ਕਿਲੋਮੀਟਰ ਦੂਰ, ਕਸੋਣ ਬ੍ਰਾਂਚ ਸੀ ਸਾਡੀ ਇੱਥੇ ਜੀ ਦੇ
2: ਜੀ,
3: ਉਹ ਮਾਹੌਲ ਖਰਾਬ ਦੇ ਵਿੱਚ 2-3 ਵਾਰੀ 1-2 ਵਾਰੀ ਲੁੱਟੀ ਗਈ, ਉਹ ਬ੍ਰਾਂਚ ਬਦਲ ਕੇ ਆ ਗਈ ਜੀਰੇ ਜੀ ਸਾਡੇ,
2: ਠੀਕ ਹੈ ਜੀ,
3: ਬਦਲ ਕੇ ਆ ਗਈ ਜੀਰੇ, ਕਾਹਦੀ ਆ ਗਈ, ਮੇਰੀ ਦੁਕਾਨ ਦੇ ਸਾਹਮਣੇ ਆ ਗਈ ਜੀ, ਇੱਥੇ ਆ ਕੇ ਪਤਾ ਲੱਗ ਗਿਆ ਰਜਿੰਦਰ ਕੁਮਾਰ ਦਾ ਲੋਨ ਬੋਲਦਾ 25,000 ਦਾ, ਉਹ ਬਣ ਗਿਆ ਜੀ 65,000।
2: ਬੱਲੇ ਬੱਲੇ ਬੱਲੇ,
3: ਮੈਂ ਕਿਹਾ ਉਹ ਮੇਰੇ ਚੌਥੇ ਦੇ ਦੁਆਲੇ, ਮੈਂ ਕਿਹਾ ਵੀ ਮੈਂ ਤਾਂ ਲਿਆ ਹੀ ਨੀ, ਉਹ ਬਾਅਦ ਪਤਾ ਲੱਗਾ ਭਾਜੀ ਨੇ ਲਿੱਤਾ ਹੈ ਕਾਗਜ਼ੀ ਕਾਰਵਾਈ ਉਹਨਾਂ ਨੇ ਕਰਾ ਲਈ, ਸਾਡੇ ਤੋਂ ਦਸਤਖਤ ਕਰਾ ਲਏ। ਚਲੋ ਬੜਾ ਮਸਲਾ ਭਾਜੀ, ਉਹ ਡੂੰਘਾ ਫਿਰ ਹੱਲ ਹੋਇਆ ਜੀ ਉਹ ਵੀ
2: ਜੀ।
3: ਉਹ ਫਿਰ ਆਖਿਰ ਘਰ ਨਾ ਉਹ ਕਹਿੰਦੇ ਫਿਰ ਮੈਨੇਜਰ ਸਾਹਿਬ ਕੋਈ ਸੀਗੇ ਇਹਨਾਂ ਦੇ ਸੱਜਣ, ਉਹਨਾਂ ਨੇ ਮਸਲਾ ਹੱਲ ਕਰਕੇ ਦਿੱਤਾ। ਉਹ 6,000 ਸੀ ਉਹ ਚੋਂ ਸਬਸਿਡੀ
2: ਜੀ,
3: ਕਿਸ਼ਤ ਆਪਾਂ ਨੇ ਕੋਈ ਜਮ੍ਹਾਂ ਕਰਾਈ ਸੱਜਣਾ ਸਾਡਿਆਂ ਨੇ ਭਾਈ ਸਾਹਿਬ ਨੇ। ਉਹ 6,000 ਜਿਹੜੀ ਸੀਗੀ ਉਹਦੀ ਸਬਸਿਡੀ ਬਣਦੀ ਉਦੋਂ ਸੀ, ਮੈਨੂੰ ਲੱਗਦਾ ਐਫ ਡੀ 6 ਸਾਲ ਦੀ ਹੁੰਦੀ, 5 ਸਾਲ ਦੀ ਸ਼ਾਇਦ
2: ਜੀ।
3: ਉਹਨਾਂ ਨੇ ਕਰਾ ਕੇ ਪਤਾ ਨੀ 2-2.5 ਹਜ਼ਾਰ ਪੂਰਾ ਕਰਾਇਆ ਤੇ ਬਾਕੀ ਕਰਤਾ ਕੰਮ ਫੱਟਾ ਸਾਫ। ਮੈਂ ਕਿਹਾ ਸ਼ੋਰਾ ਭਰਾਵਾ,
2: ਵਾਹ ਜੀ ਵਾਹ।
3: ਇਸ ਕਰਕੇ ਭਾਜੀ ਜਦੋਂ ਵੀ ਕੋਈ ਨਵਾਂ ਮੈਨੇਜਰ ਆਉਂਦਾ ਉਹ ਮੇਰੇ ਦੁਆਲੇ ਹੋ ਜਾਂਦਾ ਸੀਗਾ। ਹਾਂਜੀ ਰਜਿੰਦਰ, ਉਹ ਕਹਿੰਦੇ ਸਾਹਮਣੇ ਗਾਣਾ ਸਾਧ ਕੇ ਲਿਆਓ, ਕਹਿੰਦੇ
2: ਹਰਜਿੰਦਰ ਜੀ ਹਾਜ਼ਰ ਹੋ। ਬਿਲਕੁਲ ਬਿਲਕੁਲ ਜੀ, ਰੱਬ ਹੀ ਬਚਾਵੇ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ। ਜੀ ਦੋਸਤੋ, ਕਿਆ ਬਤਾ, ਕਿਸ਼ਤਾਂ ਦੀ ਸੱਚੀ ਗੱਲ ਹੈ ਜਿਹੜੀ ਗੱਲ ਕੀਤੀ ਬਾਈ ਜੀ ਨੇ, ਬਾਕਮਾਲ ਬਾਕਮਾਲ। ਤੇ ਇਸੇ ਤਰ੍ਹਾਂ ਹੀ ਬਾਈ ਮੱਖਣ ਸ਼ਰਮਾ ਜੀ ਦਾ ਫੋਨ ਵੀ ਆ ਰਿਹਾ ਸੀ ਤੇ ਆਪਣੇ ਨਾਲ ਰਾਜਨ ਸੈਣੀ ਸਾਹਿਬ ਦੋਸਤੋ ਜੁੜ ਚੁੱਕੇ ਨੇ ਮਹਿਫਲ ਦੇ ਵਿਚ। ਸਵਾਗਤ ਹੈ ਜੀ ਬਹੁਤ ਬਹੁਤ ਜੀ, ਆਇਆਂ ਨੂੰ ਖੁਸ਼ ਆਮਦੀਦ।
4: ਸ਼ਮੇ ਵੀਰ ਜੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਜਨਾਬ।
4: ਸ਼ਮੇ ਵੀਰ ਜੀ, ਮਸਲਾ ਜਿਹੜਾ ਹੈਗਾ ਹੈ ਨਾ, ਚਲੋ ਆਪਾਂ ਸ਼ੁਗਲ ਦੇ ਵਿਚ ਲੈ ਲਿਆ, ਪਰ ਇਹ ਬਹੁਤ ਸੀਰੀਅਸ ਮਸਲਾ ਹੈ ਜੀ।
2: ਠੀਕ ਹੈ ਜੀ।
4: ਇਹਦੇ ਵਿਚ ਸ਼ਮੀ ਵੀਰ ਜੀ, ਇੱਕ ਵਾਰੀ ਨਾ ਮੈਂ ਤੁਹਾਡੇ ਨਾ ਇੱਥੇ ਤਲਵਾੜੇ ਬੈਂਕ ਮੈਨੇਜਰ ਸੀ ਤੇ ਉਹ ਨਾ ਮਕੇਰੀਆਂ ਉਹਦੀ ਪੋਸਟਿੰਗ ਹੋ ਗਈ ਤੇ ਫਿਰ ਰੈਜੀਡੈਂਸ ਤਲਵਾੜੇ ਸੀਗਾ ਉਹਦਾ
2: ਜੀ।
4: ਤੇ ਮੈਂ ਬੱਸ ਦੇ ਵਿਚ ਅਸੀਂ ਦੋਨੇ ਇਕੱਠੇ ਆਏ ਤੇ ਅਸੀਂ ਦੋਨੇ ਨਾ 3 ਸੈਕਟਰ ਉਤਰ ਕੇ ਤੇ ਇਕੱਠੇ ਜਾ ਰਹੇ ਸੀ। ਮੈਨੂੰ ਉਹ ਨੋਨ ਸੀਗਾ ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿਚ ਜਿਹੜੇ ਬੈਂਕ ਦੇ ਪੈਨਲ ਦੇ ਵਕੀਲ ਆ ਉਹ ਮੇਰੇ ਸੱਜਣ ਸੀ ਤੇ SBI ਦੀ ਗੱਲ ਹੈਗੀ ਆ, ਸਟੇਟ ਬੈਂਕ ਆਫ ਇੰਡੀਆ ਦੇ ਉਹ ਮੈਨੇਜਰ ਸੀਗੇ ਜੀ, ਜੈਨ ਸਾਹਿਬ
2: ਜੀ ਜੀ ਜੀ ਹਾਂਜੀ।
4: ਬਹੁਤ ਹੀ ਇਮਾਨਦਾਰ ਬੰਦੇ ਸੀਗੇ ਤੇ ਮੈਂ ਉਹਨਾਂ ਨੂੰ ਓਨੈਸਟਲੀ ਪੁੱਛਿਆ, ਮੈਂ ਕਿਹਾ ਵੀ ਜੈਨ ਸਾਹਿਬ ਤੁਸੀਂ ਇੱਕ ਗੱਲ ਦੱਸੋ ਵੀ ਜੇ 1 ਰੁਪਈਆ ਕੋਈ ਬੰਦਾ ਬੈਂਕ ਤੋਂ ਲੋਨ ਲੈਂਦਾ ਆ ਤੇ ਬੈਂਕ ਇਮਾਨਦਾਰੀ ਨਾਲ ਮਤਲਬ ਜਿਹੜਾ ਆ, ਕਿਉਂਕਿ ਮੈਨੂੰ ਪਤਾ ਇਹਦੇ ਵਿਚ ਬਹੁਤ ਸਾਰੇ ਹਿਡਨ ਚਾਰਜਿਸ ਹੁੰਦੇ ਆ, ਉਹ ਕੋਲ ਹੀ ਲਾ ਦਿੰਦੇ ਹੈਗੇ ਜੀ, ਕਿਤੇ ਇੰਸਪੈਕਸ਼ਨ ਚਾਰਜਿਸ, ਕਿਤੇ ਜਿੱਦਣ ਮੈਂ ਜਦੋਂ ਕਿਤੇ ਬੰਦੇ ਦੀ ਸ਼ਕਲ ਦਿਸ ਪੈਂਦੀ ਉਦਣ ਹੀ 40 ਰੁਪਈਏ ਪਾ ਦਿੰਦਾ ਜੀ ਕੋਲੋਂ
2: ਪਾ ਦਿੰਦਾ
4: ਹਾਂਜੀ, ਰਿਕਾਰਡ ਦੀ ਇੰਸਪੈਕਸ਼ਨ ਆ ਇੰਸਪੈਕਸ਼ਨ
2: ਹਾਂਜੀ ਹਾਂਜੀ।
4: ਮੈਂ ਕਿਹਾ ਜੀ ਭਾਈ ਇਮਾਨਦਾਰੀ ਨਾਲ ਦੱਸੋ ਭਾਈ ਤੁਸੀਂ ਭਾਈ ਬੈਂਕ 1 ਰੁਪਈਆ ਲੈਣਾ ਹੈਗਾ
1: ਇਹ ਛੂੰਹਦਾ ਹੈ,
4: ਜੇ ਬੈਂਕ ਇਮਾਨਦਾਰੀ ਨਾਲ ਮੇਰੇ ਕੋਲੋਂ ਵਸੂਲੇ ਤੇ ਕਿੰਨੇ ਵਸੂਲੂਗਾ। ਉਹਨਾਂ ਦਾ ਕਹਿਣਾ ਸੀ ਜੀ ਕਿ 2.25 ਰੁਪਈਏ ਜੇ ਤੁਸੀਂ ਇਨ ਟਾਈਮ ਲੋਨ ਜਿਹੜਾ ਅਦਾ ਕਰ ਦਿੰਦੇ ਆ। ਮਤਲਬ ਇਹ ਕਿ ਨਹੀਂ ਪਤਾ ਲੱਗਦਾ ਆਮ ਬੰਦੇ ਨੂੰ ਉਹਦੇ ਵਿਚ ਇੰਨੇ ਹਿਡਨ ਚਾਰਜਿਸ ਹੁੰਦੇ ਆ ਜੀ, ਜਿਹੜੇ ਕਿ ਕਿਉਂਕਿ ਜਦੋਂ ਕਿਸ਼ਤ ਬਣ ਗਈ ਆਪਾਂ ਕਿਸ਼ਤ ਦੇਈ ਗਏ ਹੈਗੇ ਆ ਜੀ
2: ਉਹ ਦੇਈ ਜਾਂਦੇ ਆ ਫੇਰ
4: ਹਾਂਜੀ ਉਹ ਪਤਾ ਹੀ ਨਹੀਂ ਲੱਗਦਾ ਹੈਗਾ। ਜੇ ਤੁਸੀਂ ਕੋਈ ਖਾਤਾ ਰੱਖਿਆ ਹੈ ਇਹੋ ਜਿਹਾ ਜਿਹਦੇ ਵਿਚ, ਮੈਂ ਇੱਕ ਗੱਡੀ ਦਾ ਜਿਹੜਾ ਲੋਨ ਲਿਆ ਸੀਗਾ, ਨਵੀਂ ਗੱਡੀ ਲਈ ਸੀ, ਉਹਦਾ ਲੋਨ ਹੈਗਾ ਸੀਗਾ ਜੀ ਉਹ ਮਹੀਨੇ ਦੀਆਂ 2 ਕਿਸ਼ਤਾਂ ਹੀ ਕੱਟ ਲੈਂਦੇ ਸੀ ਜੀ। ਉਹ 1 ਸਾਲ ਮੈਂ ਦੇਖਿਆ, ਮੈਂ ਨਾ ਨਾਲ ਹੀ ਉਸੇ ਬੈਂਕ ਦੇ ਵਿਚ ਇੱਕ ਸਿਖਿਆ ਸੀ, ਮੈਂ ਉਹਦੇ ਵਿਚ 1 ਲੱਖ ਰੁਪਈਆ ਪਾ ਦੇਣਾ ਵੀ ਆਪੇ ਹੀ ਜਾਂਦਾ ਰਹੂਗਾ ਜੀ, ਉਹ 6 ਮਹੀਨਿਆਂ ਜੀ ਉੱਡ ਜਾਣਾ। ਮੈਂ ਕਿਹਾ ਯਾਰ ਗੱਲ ਕੀ ਹੈ, ਜਦੋਂ ਮੈਂ ਜਾ ਕੇ ਦੇਖਿਆ ਉਹ ਚਲੋ ਤੁਹਾਡਾ ਹੀ ਭਾਰ ਹਲਕਾ ਹੁੰਦਾ, ਮੈਂ ਕਿਹਾ ਭਾਰ ਮੇਰਾ ਹਲਕਾ ਹੁੰਦਾ ਆ, ਤੁਸੀਂ ਆਹ ਕੀ ਕਰੀ ਜਾਂਦੇ ਹੋ ਜੀ, ਹਾਂਜੀ ਇੱਕ 31 ਤਰੀਕ ਨੂੰ ਕੱਟ ਲੈਣੀ, 19 ਤਰੀਕ ਨੂੰ ਕੱਟ ਲੈਣੀ, ਫੇਰ 31 ਨੂੰ ਕੱਟ ਲੈਣੀ ਜੀ, ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਜੀ ਬਹੁਤ ਮਤਲਬ ਜਿਹੜਾ ਹੈਗਾ ਇਹਦੇ ਵਿਚ ਸੋਚ ਸਮਝ ਕੇ ਬੰਦੇ ਨੂੰ ਚੱਲਣਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਇਹ ਜਿਹੜਾ ਹੈਗਾ ਇਹਨੂੰ ਅਵਾਇਡ ਹੀ ਕੀਤਾ ਜਾਵੇ, ਪਰ ਹੁਣ ਦਾ ਜਿੱਦਾਂ ਦਾ ਸਮਾਂ ਹੈਗਾ ਆ ਇਹਨੂੰ ਅਵਾਇਡ ਨਹੀਂ ਕੀਤਾ ਜਾ ਸਕਦਾ ਕਿਉਂ, ਹਾਂਜੀ ਤੇ ਇਸ ਕਰਕੇ ਉਹਦੇ ਵਿਚ ਇਹ ਆ ਕਿ ਮਨਿਊਟਲੀ ਦੇਖੋ, ਕਦੀ ਵੀ ਜਿਹੜਾ ਆ ਪ੍ਰਾਈਵੇਟ ਬੈਂਕ ਦੇ ਵਿਚ ਨਾ ਫਸੋ ਜੀ, ਬੈਂਕ ਉਸ ਵਿਚ ਹਾਂਜੀ ਤੇ ਟਾਈਮ ਟੂ ਟਾਈਮ ਆਪਣੀ ਜਿਹੜੀ ਹੈਗੀ ਸਟੇਟਮੈਂਟ ਆਫ ਅਕਾਊਂਟ ਜਿਹੜੀ ਆ ਉਹ ਕਢਾਉਂਦੇ ਰਹਿਣਾ ਚਾਹੀਦਾ ਜੀ, ਉਹਦੇ ਵਿਚ ਦੇਖਦੇ ਰਹਿਣਾ ਚਾਹੀਦਾ,
2: ਬਹੁਤ ਜਰੂਰੀ ਹੈ ਜੀ ਇਹ, ਬਿਲਕੁਲ
4: ਬਹੁਤ ਜਰੂਰੀ ਹੈਗਾ। ਬਾਕੀ ਭਾਰਤ ਸਾਹਿਬ ਨੇ ਕਿਹਾ ਵੀ ਇੱਥੇ ਕਹਿੰਦੇ ਮੀਆਂ ਬੀਬੀ ਦੋਨੇ ਹੋਣ ਤੇ ਤਾਂ ਮਤਲਬ ਸਰਦਾ ਹੈਗਾ ਆ ਵੀ ਕੰਮ ਕਰਦੇ ਹੋਣ ਜੀ, ਮੈਂ ਤਾਂ ਕਮੈਂਟ ਲਿਖਿਆ ਸੀ ਜੀ, ਮੈਂ ਕਿਹਾ ਇੱਥੇ ਤਾਂ ਮੀਆਂ ਬੀਬੀ ਤੇ ਨਾਲ ਗੁਆਂਢਣ ਵੀ ਕੰਮ ਕਰਦੀ ਹੋਵੇ ਤਾਂ ਸਰਦਾ ਜੀ। ਹੁਣ ਭਾਰਤ ਸਾਹਿਬ ਕਿਹੜੇ ਕਿਹੜੇ ਦੁੱਖ
2: ਕਿਹੜੇ ਕਿਹੜੇ ਹਾਂਜੀ
4: ਓਹਨੂੰ ਵੀ ਕੰਮ ਤੇ ਲਾਉਣਾ ਪੈਂਦਾ ਜੀ।
1: ਲੋ ਜੀ ਦੋਸਤੋ ਇਹਨਾਂ ਦੇ ਵਿਚ
4: ਭਾਰੀ ਸਾਹਿਬ ਕਿਹੜਾ ਕਿਹੜਾ ਦੁੱਖ ਦੱਸੀ ਹੈ। ਹਾਂਜੀ
2: ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ।
4: ਹਾਂਜੀ ਹਾਂਜੀ ਹਿੰਟ ਦੇ ਦਿੱਤਾ ਜੀ। ਮੈਂ ਤਾਂ ਭਾਰੀ ਸਾਹਿਬ ਨੂੰ ਸਕੀਮ ਦਿੱਤੀ ਆ। ਹਾਂਜੀ ਦੇਖ ਸਕਦੇ ਵਿਦੇਸ਼ਾਂ ਵਿੱਚ ਤਾਂ ਇਹ ਕਲਚਰ ਚੱਲ ਸਕਦਾ ਜਿਆਦਾ ਜੀ,
2: ਚੱਲ ਸਕਦਾ ਜੀ, ਨਵਾਂ ਜਿਆਦਾ।
4: ਆਹੋ ਕੋਈ ਗੱਲ ਨੀ, ਉੱਥੇ ਗਰੰਟੀ ਪਵਾਤੀ ਚੁੱਪ ਕਰਕੇ ਜਿਹੜਾ ਹੈਗਾ ਮਹਿਕਮੇ ਦੇ ਵਿੱਚ ਜਿਹੜੀ ਕੋਈ ਹੈਗੀ ਆ ਜੀ ਆਪਣੇ ਡਿਪਾਰਟਮੈਂਟ ਦੀ ਕੋਈ ਉਹਦੇ ਖੋ ਦੀ ਗਰੰਟੀ ਪਵਾਤੀ ਆਪੇ ਉਹ ਵੀ ਨਾਲ ਕਿਸ਼ਤ ਤਾਰੇ ਜੀ ਕਦੀ। ਹਾਂਜੀ
2: ਜਿੱਥੇ ਚੱਲੇਗਾ ਚੱਲੂਗੀ ਨਾਲੇ ਟਿਕਟਾਂ ਦੋ ਲੈ ਲਈ।
4: ਇੱਕ ਕਵਿਤਾ ਨੀ ਸੀ ਪੜ੍ਹਦੇ ਹੁੰਦੇ ਨਿੱਕੇ ਹੁੰਦੇ ਆਉਂਦੀ ਸੀ, ਸੋਲਜਰ ਸੋਲਜਰ ਵਾਂਟ ਯੂ ਮੈਰੀ ਮੀ, ਉਹ ਕਹਿੰਦਾ ਸੀ ਹਾਉ ਕੈਨ ਆਈ ਮੈਰੀ ਯੂ ਸੱਚ ਏ ਪ੍ਰੈਕਟੀਕਲ ਐਜ਼ ਆਈ ਹੈਵ ਨੋ ਟੈਲੀਵਿਜ਼ਨ ਐਟ ਹੋਮ। ਹਾਂਜੀ ਉਹਨੇ ਫਿਰ ਟੈਲੀਵਿਜ਼ਨ ਲੈ ਦਿੱਤਾ। ਹਾਂਜੀ ਉਹ ਕਹਿੰਦੇ ਆ ਸੋਲਜਰ ਸੋਲਜਰ ਵਾਂਟ ਯੂ ਮੈਰੀ ਮੀ, ਉਹ ਕਹਿੰਦਾ ਹਾਉ ਕੈਨ ਮੈਰੀ ਆਈ ਸੱਚ ਏ ਪ੍ਰੈਕਟੀਕਲ ਐਜ਼ ਯੂ ਐਜ਼ ਆਈ ਹੈਵ ਨੋ ਰੈਫਰੀਜੇਟਰ ਐਟ ਹੋਮ। ਉਹਨੇ ਜੀ ਸਾਰਾ ਘਰ ਦਾ ਸਮਾਨ ਮੰਗਾ ਲਿਆ। ਹਾਂਜੀ ਮੁੜ ਕੇ ਕਹਿੰਦੀ ਸੋਲਜਰ ਸੋਲਜਰ ਵਾਂਟ ਯੂ ਮੈਰੀ ਮੀ, ਕਹਿੰਦਾ ਹਾਉ ਕੈਨ ਮੈਰੀ ਆਈ ਸੱਚ ਏ ਪ੍ਰੈਕਟੀਕਲ ਐਜ਼ ਯੂ ਐਜ਼ ਆਈ ਹੈਵ ਏ ਬੇਬੀ ਐਟ ਹੋਮ। ਹਾਂਜੀ ਭਾਰਾਈ ਸਾਹਿਬ ਨੂੰ ਆਪਾਂ ਜਿਹੜਾ ਹੈਗਾ ਯਾਰ ਐਂਟੀ ਦੇ ਸਕਦੇ ਆ ਭਾਰਾਈ ਸਾਹਿਬ, ਇਸ ਤਰੀਕੇ ਨਾਲ ਜਿਹੜੇ ਘਰ ਘਰ ਘਰ ਵੀ ਬਣ ਜਾਂਦਾ ਹੁੰਦਾ। ਹਾਂਜੀ
2: ਬਹੁਤ ਖੂਬ ਜੀ, ਕਿਆ ਪਤਾ
4: ਮੈਨੂੰ ਪਤਾ ਸਮਾਂ ਹੋ ਗਿਆ ਆ ਜੀ, ਪਰ ਮੈਂ ਜਾਂਦੇ ਜਾਂਦੇ ਮੇਰਾ ਵਾਈ ਫਾਈ ਨੀ ਸੀ ਚੱਲਦਾ ਇਸ ਕਰਕੇ ਮੈਂ ਪਹਿਲਾਂ ਨੀ ਸੀ ਜੁੜਿਆ ਜੀ।
2: ਹੁਣ
4: ਵੀ ਭਾਰਾਈ ਸਾਹਿਬ ਨੇ ਮੈਨੂੰ ਕਿਹਾ ਭਾਵਾਂ ਸਿੱਧੀ ਕਾਲ ਲੱਗਾ, ਠੀਕ ਹੈ ਜੀ ਭਾਰਾਈ ਸਾਹਿਬ ਜੇ ਤੁਸੀਂ ਚਾਹੁੰਦੇ ਭਈ ਅਰਜੁਨ ਉਪਦੇਸ਼ ਦਿੱਤਾ ਜਾਵੇ ਤਾਂ ਤੁਹਾਨੂੰ ਉਪਦੇਸ਼ ਦੇ ਦਿੰਦੇ ਆ ਜੀ।
2: ਜੀ ਜੀ ਜੀ
4: ਲਵਾਓ ਕਿਸੇ ਗੁਆਂਢਣ ਨੂੰ ਕੰਮ ਦੇ ਤੇ ਕਰਾਓ ਕਿਸ਼ਤਾਂ ਨਵੀਂ ਗੱਡੀ ਲੈ ਕੇ। ਹਾਂਜੀ
2: ਬਹੁਤ ਬਹੁਤ ਸ਼ੁਕਰੀਆ ਜਨਾਬ। ਲੋ ਜੀ ਵਕੀਲ ਸਾਹਿਬ ਨੇ ਕਮਾਲ ਦੀਆਂ ਸਲਾਹਾਂ ਜਿਹੜੀਆਂ ਦੇ ਦਿੱਤੀਆਂ, ਭਾਰਤ ਸਾਹਿਬ ਅਮਲ ਕਰਿਓ ਤੇ ਨਹੀਂ ਮਤਲਬ ਜਰੂਰੀ ਨਹੀਂ, ਸਲਾਹ ਸਲਾਹ ਹੀ ਹੈ ਜੀ। ਤੋ ਮਨਜੀਤ ਮਾਨ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਮੁਹੱਬਤ ਭੇਜੀ ਉਹਨਾਂ ਨੇ। ਤੇ ਦੋਸਤੋ
1: ਜਿਹੜੇ ਤਕਰਾਰ ਚੱਲਦੇ ਨੇ ਇਹ
2: ਬਹੁਤ ਸਾਰੀਆਂ ਜਿਹੜੀਆਂ ਨੇ ਕਾਲਜ ਮਿਸ ਹੋ ਗਈਆਂ ਨੇ, ਸੁਨੇਹੇ ਵੀ ਮੇਰੇ ਕੋਲ ਹੋ ਸਕਦਾ ਸਾਰੇ ਨਾ ਪੜ੍ਹ ਗਏ ਹੋਣ। ਦਵਿੰਦਰ ਭਾਰਤ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਸਵਾਗਤ ਹੈ ਜੀ। ਮਾਤਾ ਜੀ ਚਰਨਜੀਤ ਕੌਰ ਜੀ ਉਹਨਾਂ ਨੇ ਸੁਨੇਹੇ ਭੇਜੇ ਸਨ, ਬਹੁਤ ਬਹੁਤ ਸ਼ੁਕਰੀਆ। ਅਮਿਤ ਕੌਰ ਜੀ, ਮਨਦੀਪ ਕੌਰ ਜੀ, ਐਚ ਐਸ ਮਿੱਠੂ ਜੀ, ਪੱਤਰ ਪ੍ਰੇਰਕ ਡਾਕਟਰ ਅਜੀਤ, ਨਰੇਸ਼ ਕੁਮਾਰ ਜੀ ਤੇ ਉਹਨਾਂ ਦੇ ਨਾਲ ਹੋਰ ਸਾਥੀ ਯੋਗੇਸ਼ਵਰ ਜੀ, ਸਾਰਿਆਂ ਦਾ ਸ਼ੁਕਰੀਆ। ਤੇ ਜਦੇ ਜਦੇ ਕਰਦੇ ਜੀ ਫਤਿਹ ਸਾਂਝੀ ਔਜਲਾ ਸਾਹਿਬ ਨਾਲ ਤੇ ਸਿਕੰਦਰ ਸਿੰਘ ਔਜਲਾ ਜੀ, ਜੀਆਂ ਨੂੰ ਖੁਸ਼ ਆਮਦੀਦ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ,
5: ਆਵਾਜ਼ ਸਹੀ ਆਉਂਦੀ ਹੈ ਜੀ?
2: ਆਉਂਦੀ ਡੂੰਘੇ ਪੱਤਣਾ ਚੋ ਆ, ਪਰ ਆ ਰਹੀ ਹੈ ਜੀ ਸਹੀ। ਤੁਸੀਂ ਉਨੀ ਦੇਰ ਤਾਂ ਤਾਰਾਂ ਸਿੱਧੀਆਂ ਕਰ ਰਹੇ ਹੋ, ਠੀਕ ਹੈ ਜੀ। ਜਿਮੀ ਕਾਟਰ ਸਾਹਿਬ ਕਹਿੰਦੇ ਲਾਈਟ ਬਹੁਤ ਘੱਟ ਹੈ ਵੀਰੇ ਸ਼ਮੀ ਜੀ, ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ। ਭਾਈ ਲਾਈਟ ਹੁਣ ਰਾਤ ਨੂੰ ਕਰਨੀ ਹੈ, ਇਹ ਬੜਾ ਮਤਲਬ ਪੇਚੀਦਾ ਸਵਾਲ ਹੋ ਚੁੱਕਾ ਹੈ। ਹਾਂ ਉਂਝ ਠੀਕ ਹੈ। ਸੈਣੀ ਵੀਰ ਜੀ ਕਿਤੇ ਰੌਣਕਾਂ ਲਾ ਆਉਂਦੇ ਨੇ ਤੇ ਬਹੁਤ ਹੀ ਜ਼ਿਆਦਾ ਭੰਡਾਰ ਹੈ ਇਹਨਾਂ ਕੋਲ ਗੱਲਾਂ ਦਾ, ਰਜਿੰਦਰ ਭਾਈ ਜੀ ਨੇ ਤਸਦੀਕ ਕੀਤੀ ਗੱਲ ਇਹ, ਬਹੁਤ ਬਹੁਤ ਸ਼ੁਕਰੀਆ ਜੀ। ਜੱਸੀ ਜੀ ਕਹਿੰਦੇ ਮੇਰਾ ਗਾਉਂ ਮੇਰਾ ਦੇਸ਼ ਹੈ, ਬਿਲਕੁਲ ਭਾਜੀ ਇਹੀ ਇਹੀ ਫਿਲਮ ਹੈ ਜੀ, ਔਰ ਬਹੁਤ ਹੀ ਕਮਾਲ ਦੀ ਫਿਲਮ, ਆਪਣੀ ਫੇਵਰੇਟ ਹੈ ਭਾਈ, ਮਤਲਬ ਇਹ ਮੈਂ ਡਾਊਨਲੋਡ ਕਰਕੇ ਵੀ ਰੱਖੀ ਹੋਈ ਹੈ ਭਲੇ ਵੇਲੇ ਬਹੁਤ ਸਮੇਂ ਦੇ ਵਿੱਚ, ਪੁਰਾਣੇ ਸਮੇਂ 'ਚ ਇਹ ਕੀ ਹੋ ਗਈ, ਕੱਚੇ ਧਾਗੇ ਹੋ ਗਈ। ਆਹ ਵਿਨੋਦ ਖੰਨਾ ਬਾਈ ਜਿਹੜੀ ਫਿਲਮ 'ਚ ਆ ਜਾਂਦਾ ਸੀ ਨਾ, ਮਤਲਬ ਆਤੀ ਕਰਾ ਦਿੰਦਾ ਜੀ। ਮੈਂ ਹੁਣ ਕੱਲ੍ਹ ਪਰਸੋਂ ਯੂਟਿਊਬ ਦੇ ਉੱਤੇ ਦੇਖ ਰਿਹਾ ਸੀ ਮੇਰੇ ਆਪਣੇ, ਓਏ ਹੋਏ ਹੋਏ ਹੋਏ ਹੋਏ ਹੋਏ, ਵਾਏ ਤੋ ਕਹਿ ਦੇਣਾ ਕਿ ਖਾਈ ਨੂੰ ਆਇਆ ਥਾ, ਇਤਨੀ ਗਰਮੀ ਹੈ ਖੂਨ ਮੇ, ਸ਼ਤਰੂ ਮੇਰਾ ਵੀ ਹੱਥ ਕਰਾਉਂਦਾ, ਮੇਰਾ ਪਿਸਤੌਲ ਕਹਾਂ ਹੈ, ਅਵੇ ਜਬ ਜ਼ਰੂਰਤ ਹੋਤੀ ਹੈ ਉਸੇ ਤੋ ਖੁਮ ਕਰ ਦੇਤੇ ਹੋ, ਹਾਏ ਹਾਏ ਇਨ ਬੱਚੋਂ ਕੋ ਕਿਆ।
1: ਜੀ ਪੋਪ ਦੀ ਕਾਰਵਾਈ, ਉਹਦੀ ਤਾਕਤ ਜਿਹੜੀ
6: ਹੋ ਗਿਆ, ਕਿਆ ਕਹਿ ਰਹੇ ਹੈ, ਆਪਣੀ ਮਾਂ ਕਾ ਖਿਆਲ ਰੱਖਾ ਕਰੋ ਪੁੱਤਰੋ, ਬੱਚੋ
2: जमाने की हवा खराब हो गई है।
7: हाँ जी शमी जी
2: जी। ओहो हो वाह वाह कमाल होगी कमाल होगी जी। अनु जी
7: मैं क्या तुसी जद 12 मिनट लेट आ सकते हो असि 30 सेकंड नहीं तुहानू कढ़ा सकते।
2: नहीं ओही गल है जी गलो सदी हुई मित्रां दी क्या पता।
7: मैं तो एक ता मेरा फोन कटी ना लग्या सी एक ना फिर मैं उत्थे पहुंच गया लेट को जिथे आवाज कटी जाती है फिर वो गल नहीं बनी
2: जी।
7: ਮੈਂ ਕਿਹਾ ਜੀ ਪਹਿਲਾਂ ਤਾਂ ਭਾਰਜ ਦੀ ਗੱਲ ਦਾ ਜਵਾਬ ਦਿਆ ਚਲੋ ਸੈਣੀ ਸਾਹਿਬ ਤਾਂ ਆਪਦੇ ਹਿਸਾਬ ਨਾਲ ਦੇਖ ਲਿਆ ਇਹਨਾਂ ਨੂੰ ਮੈਂ ਘੇਰਦਾ ਬਾਅਦ ਵਿਚ
2: ਜੀ।
7: ਤੇ ਜਿਵੇਂ ਭਾਰਜ ਆਪਾਂ ਨੂੰ ਸਮਝਾ ਰਿਹਾ ਸੀ ਚਲੋ ਗੱਲ ਤਾਂ ਵਧੀਆ ਸਮਝਾ ਰਿਹਾ ਸੀ ਜੇ ਕਿਤੇ ਇੱਧਰ ਮਾਨਸਿਕ ਨੀ ਜਾ ਕੇ ਸਮਝਾਉਣ ਲੱਗ ਗਏ ਉਹਨਾਂ ਕਹਿਣਾ ਤੂੰ ਆਪਦਾ ਕੰਮ ਕਰ ਓਏ ਜਦੋਂ ਦੇਣੇ ਹੋਣਗੇ ਦੇਖੀ ਜਾਓ ਜਿਵੇਂ ਰਜਿੰਦਰ ਜੀ ਦਾ ਹੀ ਦੱਸ ਕੇ
2: ਜਦੋਂ ਬੈਂਕ ਦੀ ਸਾਹਮਣੇ ਆ ਗਿਆ ਫਿਰ ਦੇਖਾਂਗੇ
7: ਬਾਕੀ ਸੈਣੀ ਸਾਹਿਬ ਇਹਨਾਂ ਨੂੰ ਕਹੋ ਵਕੀਲਾਂ ਵਾਲੇ ਆਈ ਡੀ ਆਪਦੇ ਘਰੇ ਚਲਾਓ ਕੋਈ ਲਾ ਕੇ ਦੇਖੋ ਜਾਂ ਕੇਸ ਤੁਹਾਡੇ ਲੱਗੂ ਫੇਰ ਪਤਾ ਲੱਗੂ ਲੋਕਾਂ ਨੂੰ ਬਾਅਦ ਚ ਦਿਓ ਹੈ ਆਪਦੀ ਗੁਆਂਢਣ ਦਾ ਕੁੱਲ ਲੱਭਣ ਨੀ ਗਏ ਤੇ ਰੇਡੂਏ ਦੇ ਦਾਦੇ ਆ ਗਏ ਸਾਡੀ ਗੁਆਂਢ ਚਲੀ ਗਈ
2: ਉਹ ਚੁੰਨੀ ਨਾਲ ਪਤਾਸੇ ਲੈ ਗਈ ਬੰਨ ਕੇ
7: ਚੁੰਨੀ ਨਾਲ ਪਤਾਸੇ ਇਸ ਗੀਤ ਦੇ ਵਿਚ ਵੀ ਚੁੰਨੀ ਨਾਲ ਪਤਾਸੇ ਜਦੋਂ ਗੀਤ ਆਇਆ ਜੀ ਅਸੀਂ ਉਦੋਂ ਨਿਊਯਾਰਕ ਹੁੰਦੇ ਮੇਰੇ ਯਾਦ ਹੈ ਸ਼ਾਮ ਨੂੰ ਜਦੋਂ ਕੰਮ ਤੋਂ ਆਉਣਾ ਤੇ ਨਾਲ ਆਪਦੇ ਤੜਕੇ ਤੁੜਕੇ ਲਾਉਣੇ ਜੀ ਨਾਲ ਆਪਦਾ ਗਲਾਸੀ ਆਪਣੇ ਡਰਾਈਵਰ ਵਾਟਰ ਦਾ ਕੰਮ ਚੱਲਦਾ ਹੁੰਦਾ ਸੀ ਨਾਲ ਆਪਣਾ ਰੋਟੀ ਰਾਟੀ ਲਾਉਣੀ ਹੈ ਨਾ
2: ਜਦੋਂ
7: ਗੀਤ ਆਇਆ ਮੈਂ ਨਾ ਮੁੰਡਾ ਨਾ ਬੇਚਾਰਾ ਦੁੱਧ ਪਾਉਣ ਲੱਗਿਆ ਦਹੀਂ ਨੂੰ ਬਣਾਉਣ ਨੂੰ ਉਸ ਚ ਉਹਦਾ ਦੁੱਧ ਸਾਰਾ ਹੀ ਬਾਹਰ ਡੁੱਲ ਗਿਆ ਮਹਾਂ ਯਾਰ ਇਹ ਗੀਤ ਦੇ ਵਿਚ ਵੀ ਇੱਕ ਨੁਕਸਾ ਹੈ ਕਹਿੰਦਾ ਕੀ ਮੈਂ ਕਿਹਾ ਵੀ ਜਿਹੜੇ ਸਾਡੇ ਕੁੜੀ ਦੇਖਣ ਆਉਂਦੇ ਨੇ ਉਹ ਚੁਬਾਰੇ ਚ ਥੋੜੋ ਸ਼ਗਨ ਪਵੇ ਸ਼ਗਨ ਯਾਰ ਥੱਲੇ ਪੈਂਦਾ ਹੁੰਦਾ ਉਹ ਕਹਿੰਦੀ ਚੁਬਾਰੇ ਚ ਬਹਿ ਕੇ ਸ਼ਗਨ ਪਾ ਕੇ ਮੈਂ ਛੋਟਿਆਂ ਨੂੰ ਉਹ ਚੁਬਾਰੇ ਚ ਬਿਠਾ ਦਿੰਦੇ ਨੇ ਆਉਂਦਿਆਂ ਨੂੰ ਪਰ ਪੁੱਛਿਆ ਕਹਿੰਦਾ ਥੱਲੇ ਪੈਂਦਾ ਹੁੰਦਾ ਯਾਰ ਹੈ ਉਹ ਕਹਿੰਦੀ ਚੁਬਾਰੇ ਚ ਬਹਿ ਕੇ ਸ਼ਗਨ
2: ਟੈਕਨੀਕਲੀ ਬਹੁਤ ਫਾਲਟ ਹੈ ਜੀ ਉਦਾਂ ਗੀਤ ਇਸ ਕਰਕੇ ਉੱਚੇ ਸੁਰ ਦਾ ਲਿਖਿਆ ਗਿਆ
7: ਉਹਦੇ ਹੱਥੋਂ ਹੀ ਗੈਲਣ ਆਇਆ ਸਾਲ ਵਾਲਾ ਖੇੜੀ ਉਹ ਕਹਿੰਦਾ ਯਾਰ ਕੋਈ ਚੀਜ਼ ਤਾਂ ਛੱਡ ਦਿਆ ਕਰ
1: ਸਾਬਤ ਕੀਤੀ ਹੈ ਕਹਿੰਦਾ ਤੁਸੀਂ ਇੱਕ ਇੱਕ ਬੰਦਾ ਛਾਂਟਦੇ ਹੋ ਅਸੀਂ ਤਾਂ ਪੂਰੇ ਦਾ ਪੂਰਾ ਗਰੁੱਪ ਹੀ ਛਾਂਟ ਕੇ ਪਰੇ ਮਾਰਾਂਗੇ ਤੇ ਲਓ ਦੋਸਤੋ
2: ਬਿਲਕੁਲ
7: ਝੋਲੀ ਦੇ ਵਿਚ ਪਾ ਦਿੱਤੇ ਮੇਰੇ ਬਹਿ ਕੇ ਵਿਚ ਚੁਬਾਰੇ ਦੀ ਮੈਂ ਯਾਰ ਚੁਬਾਰੇ ਚ ਚਲੋ ਬਿਠਾਲ ਦਊ ਆ ਕੇ ਚਾਹ ਪਾਣੀ ਪਿਲਾ ਦਊ ਪਰ ਸ਼ਗਨ ਤਾਂ ਥੱਲੇ ਪੈਣਾ ਸੀ ਯਾਰ ਇਹ ਵੀ
2: ਉਹ ਤਾਂ ਬਰਾਂਡੇ ਚ ਬੈਠੇ ਹੁੰਦੇ
7: ਆ ਉਹੀ ਤਾਂ ਗੱਲ ਆ ਜੀ ਸਵਾਲ ਤਾਂ ਇਹੀ ਸੀਗਾ ਜੀ ਪ੍ਰੋਗਰਾਮ ਮੈਂ ਸਾਰਿਆਂ ਦਾ ਸੁਣਿਆ ਜੀ ਟੋਟਲ ਸ਼ੁਰੂ ਤੋਂ ਲੈ ਕੇ ਪਰ ਮੈਂ ਅੱਜ ਥੋੜਾ ਜਿਹਾ ਅੜਜਿਆ ਜੀ ਫਿਰ ਪੱਗ ਬੰਨਣ ਲੱਗ ਗਿਆ ਫਿਰ ਬਈ ਪੱਗ ਲੁੱਟ ਨੀ ਸੀ ਆਉਂਦੀ ਮੈਂ ਫਿਰ ਸੁਣੀ ਗਿਆ ਜੀ ਸਾਰਾ ਸਾਰਾ ਰੀ ਵਧੀਆ ਰੰਗ ਬੰਨੇ
2: ਜੀ ਬਿਲਕੁਲ ਬਿਲਕੁਲ ਜੀ ਕੋਈ ਸ਼ੱਕ ਨੀ
7: ਬਾਕੀ ਭਾਈ ਖਤਾ ਨਾ ਹੁਣ ਤਾਂ ਇੰਨੀ ਠੰਡ ਵੀ ਨੀ ਪੈਣ ਲੱਗੀ ਬੰਦਾ ਧੂਣੀ ਓ ਲਾ ਦੇਵੇ ਖਤਾ ਦੀ ਹੁਣ ਕੀ ਕਰਿਆ ਜਾਵੇਗਾ ਜੀ ਕਰਨੇ ਤਾਂ ਪੈਣੀ ਹੈ ਨਹੀਂ ਤਾਂ ਫਿਰ ਕਾਗਜ਼ ਆਪਦੇ ਆਪ ਫਟ ਜਾਂਦੇ ਆ ਜੀ ਮੈਂ ਤਾਂ ਹੀ ਤਾਂ ਲਿਖਿਆ ਸੀ ਮਗਿੰਦਰ ਨੇ ਆਪ ਤਾਂ ਸੁਣਾਇਆ ਸੀ ਵੀ ਆ ਫਟਦੇ ਜਾਂਦੇ ਖਤ ਚਿੱਤਰੇ ਬਸ ਓਹਲੇ ਕਰਕੇ ਤੱਕ ਲੈਂਦੇ ਹੋਈਆਂ ਧੁੰਦਰੀਆਂ ਜੀ ਤਸਵੀਰਾਂ
2: ਕਿਆ ਬਤਾ ਫਟਦੇ
7: ਜਾਂਦੇ ਖਤ ਚਿੱਤਰੇ
2: ਉਹ ਉਹਨਾਂ ਨੇ ਡੈਡੀਕੇਟਡ ਵੀ ਤੁਹਾਨੂੰ ਕੀਤਾ ਸੀਗਾ
7: ਉਹ ਚਲੋ ਜੀ ਐਂ ਤਾਂ ਹੁੰਦਾ ਹੀ ਆ ਫਿਰ ਅਗਲਾ ਕਹਿੰਦਾ ਵੀ ਮੈਨੂੰ ਤਾਂ ਮੈਂ ਤਾਂ ਨੀ ਸੀਗਾ ਉਹ ਤਾਂ ਉਹ ਫਲਾਣੇ ਨੇ ਕਿਹਾ ਸੀ ਆਪਦਾ
2: ਕਹਿੰਦਾ ਮੈਂ ਥੋੜੀ ਐਂ ਕੀਤਾ ਇਹਦਾ
7: ਨਾਲੇ ਜੀ ਮੈਂ ਤੁਹਾਨੂੰ ਰਿਕੁਐਸਟ ਕਰਦਾ ਮਾਲ ਭੈਣ ਜੀ ਨੇ ਕੱਲ ਵਧੀਆ ਮੇਰੀ ਹਾਮੀ ਭਰੀ ਆ ਇਹ ਪ੍ਰੋਗਰਾਮ ਐਸੇ ਟਾਈਮ ਰੱਖਿਓ ਸਾਡੇ ਵਾਲੇ ਸ਼ਾਮ ਨੂੰ ਨਾ ਕਰ ਲਿਓ ਜੀ ਤੁਸੀਂ ਅਸੀਂ ਵਧੀਆ ਰੋਟੀ ਖਾਣੇ ਵਧੀਆ ਨਜ਼ਾਰੇ ਲੈਣੇ
2: ਜੀ
7: ਹਾਂਜੀ ਤੇ ਮੈਂ ਨਾ ਕੱਲ ਮਲਕੀਤ ਦਾ ਗੀਤ ਸੀਗਾ ਸੁਪਨਾ ਜੀ ਮੈਨੂੰ ਬੜਾ ਪਿਆਰਾ ਲੱਗਦਾ ਬੜਾ ਦਰਦ ਭਿੰਨਿਆ ਗੀਤ ਆ ਜੀ ਉਹ ਤੇ ਅੱਗੇ ਵੀ ਮੈਂ ਸੁਣਾਇਆ ਸੀ ਨਾ ਸੁਪਨੇ ਦੇ ਉੱਪਰ ਉਦੋਂ ਮੇਰੇ ਯਾਦ ਆਇਆ ਸ਼ਮੀ ਜੀ ਤੁਸੀਂ ਜਦੋਂ ਪਹਿਲਾਂ ਸੁਪਨਾ ਲੈ ਕੇ ਆਇਆ ਸੀ ਨਾ ਮੈਂ ਇੱਕ ਭਾਰਜ ਨੂੰ ਕਹੂੰਗਾ ਜਿਹੜਾ ਪਹਿਲਾਂ ਸੁਪਨਾ ਲਿਆ ਸੀ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਈ ਸੀ ਉਹ ਖੜੇ ਖੜੇ ਹੀ ਮੈਂ ਲਿਖੀ ਸੀ ਤੇ ਕਿਹਦੇ ਤੁਹਾਨੂੰ ਸੁਣਾ ਦੀ, ਉਹ ਕਾਗਜ਼ ਮੈਂ ਸਿੱਟਤਾ ਜੀ, ਜਿਹਦੇ ਲਿਖੀ ਸੀ।
2: ਅੱਛਾ ਜੀ, ਵਾਹ।
7: ਤੇ ਉਹ ਮੇਰੇ ਕੱਲ ਫਿਰ ਯਾਦ ਆਈ ਜੀ, ਤੇ ਬਾਅਦ ਵਿਚ ਚਲੋ ਕੰਮ ਲੇਟ ਹੋ ਗਿਆ ਤੇ ਨਹੀਂ ਆਪਣੀ ਗੱਲਬਾਤ ਹੋ ਸਕੀ। ਉਹ ਮੈਂ ਦੁਬਾਰਾ ਉਹ ਪੂਰੀ ਕਰਨੀ ਸੀਗੀ ਤੇ ਪੂਰੀ ਵੀ ਮੈਂ ਉਦੋਂ ਮੈਂ ਚੱਲ ਕਰਦਾ ਜੋ ਮੈਂ ਕਾਗਜ਼ ਸਿੱਟਦਾ ਚੱਕ।

0: ਬਿਲਕੁਲ ਬਿਲਕੁਲ ਜੀ, ਜਰੂਰੀ ਹੈ।
1: ਉਹ ਕੀ ਸੀਗਾ ਜੀ, ਕਹਿੰਦਾ ਮੁੰਡਾ ਸੁਪਨਾ ਲੈਂਦਾ ਜਾ ਤਾਂ ਸਕਦਾ ਨੀ, ਕਹਿੰਦਾ ਬਹੁਤ ਸੋਹਣਾ ਮਲਕੀਤ ਦਾ ਗੀਤ ਕਰਨੈਲ ਸਿੰਘ ਜੀ ਨੇ ਲਿਖਿਆ ਜੀ, ਕਹਿੰਦਾ ਹੋ ਸੋਹਣੇ ਬਤਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ, ਲੈ ਕੇ ਨੀਂਦ ਦੀਆਂ ਲਹਿਰਾਂ ਮੈਂ ਪੰਜਾਬ ਘੁੰਮ ਆਇਆ, ਸੋਹਣੇ ਬਤਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ, ਹੋ ਰਾਤੀ ਅੰਬੜੀ ਨੇ ਲਿਆ ਮੈਨੂੰ ਬੁੱਕਲ ਚ ਕੁੱਟ, ਲੱਗ ਲਾਡਲੇ ਦੇ ਗਲ ਬਾਪੂ ਰੋਇਆ ਬੁੱਕ ਬੁੱਕ, ਭੈਣਾਂ ਮੇਰੀਆਂ ਦੇ ਕੋਲੋਂ ਨਾ ਸੀ ਹੰਝੂ ਗਏ ਸੰਭਾਲੇ, ਪਰ ਦੇਸੀ ਵੀਰ ਤਾਈ ਮਿਲੇ ਭਾਈ ਵੀਰ ਭਾਗਾਂ ਵਾਲੇ, ਪਰਿਵਾਰ ਵਿੱਚ ਬਹਿ ਕੇ ਨਾ ਸੀ ਮੈਂ ਫੁੱਲਿਆ ਸਮਾਇਆ, ਸੋਹਣੇ ਬਰਾਤੀ ਮੈਨੂੰ ਸੁਪਨਾ ਸੀ ਆਇਆ, ਹੋ ਰਾਤੀ ਬੇੜੇ ਵਾਲੀ ਕਿੱਕਰ ਦੀ ਦਾਤਣ ਮੈਂ ਕਰੀ, ਮਨ ਖਿੜ ਗਿਆ ਵੇਖੀ

0: ਰਾਜ ਰਾਜ ਸੀ ਨਹਾਇਆ, ਸੋਹਣੇ ਬਤਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ। ਮਾਂ ਨੇ ਪੁੱਛਿਆ ਕੇ ਪੁੱਤ ਮੇਰੀ ਨੂੰਹ ਦਾ ਕੀ ਹੈ ਹਾਲ, ਦੱਸੀ ਮਾਂ ਨੂੰ ਮਜਬੂਰੀ ਮੈਂ ਸੀ ਟੁੱਟੇ ਦਿਲ ਨਾਲ, ਛੱਡ ਵਤਨ ਸਹੇੜੇ ਮਾਏ ਪੈਸੇ ਦੇ ਚੰਬੇਲੇ, ਹੋ ਤੇਰੀ ਨੂੰਹ ਨਾਲ ਹੁੰਦੇ ਐਤਵਾਰ ਨੂੰ ਹੀ ਮੇਲੇ, ਝੂਠਾ ਦੇ ਕੇ ਦਲਾਸਾ ਉਹਦਾ ਚਿੱਤ ਭਰਮਾਇਆ, ਸੋਹਣੇ ਵਤਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ, ਲੈ ਕੇ ਨੀਂਦ ਦੀਆਂ ਲਹਿਰਾਂ ਮੈਂ ਪੰਜਾਬ ਘੁੰਮ ਆਇਆ। ਆਖਰੀ ਜੋ ਅੱਜ ਪੰਜਾਬ ਚ ਫੇਰ ਦੁਬਾਰਾ ਉਧਰ
1: ਜੀ,
0: ਉਹ ਬੇਲਾ ਮਿੰਦਾ ਭਿੰਦਾ ਸ਼ੇਰੂ, ਬੇਲੀ ਬੈਠ ਕੇ ਚਪੇਰੇ, ਵਾਂਗ ਕੈਦੀਆਂ ਦੇ ਉੱਡੇ ਪਏ ਸੀ ਸਭ ਨਾਂ ਦੇ ਚਿਹਰੇ, ਕਹਿੰਦੇ ਜਦੋਂ ਦਾ ਤੂੰ ਯਾਰਾ ਤੁਰ ਗਿਆ ਪਰਦੇਸ, ਬਣ ਗਿਆ ਜੰਗੀ ਖਾੜਾ ਤੇਰਾ ਰੰਗਲਾ ਇਹ ਦੇਸ, ਬਣ ਗਿਆ ਜੰਗੀ ਖਾੜਾ ਤੇਰਾ ਰੰਗਲਾ ਇਹ ਦੇਸ, ਗਾਉਂਦਾ ਨੱਚਦਾ ਪੰਜਾਬ ਜੋ ਮੈਂ ਛੱਡ ਕੇ ਸੀ ਗਿਆ, ਉਹਦਾ ਚੱਪਾ ਚੱਪਾ ਸੀ ਵੀ ਆ ਲਹੂ ਨਾ ਭਿੱਜਾ ਪਿਆ, ਰੱਬ ਕੋਲੋਂ ਮੈਂ ਪੰਜਾਬ ਦੀਆਂ ਮੰਗੀਆਂ ਸੀ ਖੈਰਾਂ, ਮੇਰੇ ਬਤਨਾ ਚ ਕਰ ਲਹਿਰਾਂ ਵੈਰ, ਖੁੱਲੀ ਅੱਖ ਮਲਕੀ ਖੁੱਲੀ ਅੱਖ ਮਲਕੀ ਮੁੜ ਜੁਕ ਛੁਪ ਜਾ, ਸੋਹਣੇ ਬਤਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ, ਹੋ ਲੈ ਕੇ ਨੀਂਦ ਦੀਆਂ ਲਹਿਰਾਂ ਮੈਂ ਪੰਜਾਬ ਘੁੰਮ ਆਇਆ, ਮੈਂ ਪੰਜਾਬ ਘੁੰਮ ਆਇਆ, ਮੈਂ ਪੰਜਾਬ ਘੁੰਮ ਆਇਆ। ਧੰਨਵਾਦ ਜੀ,
1: ਬਹੁਤ ਖੂਬ ਬਹੁਤ ਖੂਬ ਜੀ ਬਹੁਤ ਖੂਬ, ਕਿਆ ਹੀ ਬਤਾ,
0: ਪੰਜਾਬ ਹੱਸਦਾ ਵੱਜਦਾ ਰਹੇ, ਫੇਰ ਉਧਰ ਨੂੰ ਨਾ ਤੁਰੇ ਜੀ,
1: ਬਿਲਕੁਲ ਜੀ, ਚੜ੍ਹਦੀ ਕਲਾ ਰਹੇ ਜੀ, ਬਿਲਕੁਲ ਬਿਲਕੁਲ, ਲਹਿਰ ਬਹਿਰ
0: ਜੀ,
1: ਬਿਲਕੁਲ,
0: ਇਹ ਲੋਕਾਂ ਦੀਆਂ ਹੱਡੀਆਂ ਤੇ ਤੇਲ ਖੂਨ ਦਾ ਤੇਲ ਤੇ ਹੱਡੀਆਂ ਦੀਆਂ ਲੱਕੜਾਂ ਬਣਾ ਕੇ ਰੋਟੀਆਂ ਨਾ ਸਿੱਖੀਆਂ ਜਾਣ ਜੀ।
1: ਦੇਖੋ ਜੀ, ਖੁਸ਼ੀਆਂ ਖੇੜੇ ਤੇ ਚੜ੍ਹਦੀ ਕਲਾ ਰਹਿਣੀ ਚਾਹੀਦੀ ਹੈ, ਬਿਲਕੁਲ
0: ਬਿਲਕੁਲ ਜੀ, ਆਮ ਵਰ ਕੇ ਪਿਛਲਾ ਇਹਦੇ ਵਿਚ ਲੱਕੜਿਆਂ ਦਾ ਨਾ ਉਦੋਂ ਕੁਛ ਗਿਆ, ਨਾ 47 ਚ ਗਿਆ, ਨਾ 84 ਚ ਗਿਆ, ਨਾ ਬਾਅਦ ਚ ਗਿਆ ਜੀ,
1: ਬਿਲਕੁਲ ਬਿਲਕੁਲ ਬਿਲਕੁਲ, ਤਕੜੇ ਦਾ ਸੱਤੀ ਵੀਹ ਸੌ ਜੀ,
0: ਸੱਤੀ ਵੀਹ ਸੌ ਜੀ, ਸਾਰੇ ਉਹੀ ਜਾਂਦੇ ਨੇ।
1: ਭਾਰਤ ਸਾਹਿਬ ਕਹਿੰਦੇ ਕਿ ਬਹੁਤ ਸੋਹਣਾ ਗੀਤ ਔਜਲਾ ਭਾਜੀ, ਕਹਿੰਦੇ ਮੇਰਾ ਨਿੱਕਾ ਨੇਮ ਵੀ ਵਿੱਚ ਲੈ ਗਿਆ, ਨਿੱਕ ਨੇਮ ਵੀ ਵਿੱਚ ਲੈ ਗਏ, ਪਰ ਕਹਿੰਦੇ ਮੈਂ ਦੱਸਣਾ ਨੀ ਮੇਰਾ ਨਿੱਕ ਨੇਮ ਕੀ ਆ।
0: ਅੱਛਾ ਜੀ,
1: ਲਓ ਜੀ, ਗੈਸ ਕਰਨ ਨੂੰ ਆਪਾਂ ਨੂੰ ਉਹਨਾਂ ਨੇ ਇੱਕ ਪਰਚੀ ਛੱਡਤੀ ਆ, ਮੈਨੂੰ ਲੱਗਦਾ ਕਿ ਅਗਲੇ ਸ਼ਨੀਵਾਰ ਤੱਕ ਅਸੀਂ ਗੈਸ ਕਰ ਲਾਂਗੇ।
0: ਲੀਤਾ ਹੀ ਹੋਣਾ ਜੀ, ਹੋਰ ਪਿੰਡਾ ਪਿੰਡਾ, ਹਾਂ ਜੀ ਪਿੰਡਾ, ਮੇਰੀ
1: ਮੈਚ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਤੇ ਸੁਰਿੰਦਰ ਮਾਹਿਲ ਜੀ ਕਹਿੰਦੇ ਜੀ ਬਹੁਤ ਵਧੀਆ ਰੂਹ ਦਾ ਗੀਤ ਹੈ, ਬੜਾ ਕਮਾਲ ਗੀਤ ਹੈ,

0: ਬਿਲਕੁਲ ਜੀ ਸਹਿਮਤ ਹੈ ਜੀ ਅਸੀਂ ਤੇ
1: ਪੰਜਾਬ ਦੇਖਿਆ ਹੋਇਆ ਨਾ ਉਹ ਪੰਜਾਬ ਪੰਜਾਬ ਸੀ ਭਾਜੀ ਲੋਕ ਤੁਰ ਕੇ ਮੇਲਿਆਂ ਤੇ ਜਾਂਦੇ ਹੁੰਦੇ ਸੀ
0: ਜਾਂਦੇ ਸੀ
1: ਹਾਂਜੀ ਕਿੰਨੇ ਚਾਵਾਂ ਨਾਲ ਨੱਚਦੇ ਗਾਉਂਦੇ ਤੇ ਉਹ ਪੰਜਾਬ ਪੰਜਾਬ ਹੀ ਸੀਗਾ ਜੀ ਸਾਡਾ ਸ਼ਾਲਾ ਪੰਜਾਬ ਓਹੀ ਜਿਹੀ ਰਹੇ ਫੇਰ ਮੁੜ ਕੇ ਉਹ ਦਿਨ ਆਉਣ ਜੀ
0: ਬਿਲਕੁਲ ਜੀ ਬਿਲਕੁਲ ਰਹੇ ਵਸਦਾ ਪੰਜਾਬ ਬਾਕੀ
1: ਅਸਲ ਚ ਅਸੀਂ ਪਿਛੋਕੜ ਤੋਂ ਨਾ ਕੱਲ ਸਿੱਖਿਆ ਜੀ ਨਾ ਅੱਜ ਸਿੱਖਿਆ ਅਸੀਂ ਸਿੱਖਦੇ ਹੀ ਨੀ
0: ਸਾਡੇ ਸੁਭਾਅ ਚ ਹੀ ਹੈ ਜੀ ਪਰ ਉਹ ਮਤਲਬ ਇਹਦੇ ਬਾਵਜੂਦ ਦੇਖੋ ਚੜ੍ਹਦੀ ਕਲਾ ਰਹਿੰਦੀ ਹੈ ਉਹ ਭਲਵਾਨ ਵਾਲਾ ਕੰਮ ਹੈ ਕਹਿੰਦਾ ਡਿੱਗ ਡਿੱਗ ਸਵਾਰ ਹੋਈ ਜਾਂਦੇ ਆ
1: ਸ਼ਮੀ ਭਾਜੀ ਤੁਸੀਂ ਟੀਚਰ ਹੋ ਠੀਕ ਹੈ ਇਤਿਹਾਸ ਯਾਦ ਰੱਖਣਾ ਚਾਹੀਦਾ
0: ਜ਼ਰੂਰੀ
1: ਇਤਿਹਾਸ ਨੂੰ ਲਿਆ ਲਿਆ ਮੂਹਰੇ ਨੀ ਸਿੱਟਣਾ ਚਾਹੀਦਾ ਜੀ
0: ਹਾਂ ਬਿਲਕੁਲ
1: ਜਾਖਮ ਕਦੇ ਅਧੇੜਨੇ ਨੀ ਚਾਹੀਦੇ ਉਹਨੂੰ ਉਹਦੀ ਭਰਪਾਈ ਹੋਣੀ ਚਾਹੀਦੀ ਹੈ ਅੱਜ ਦੇ ਸਮੇਂ ਜੀ ਜਿਉਣਾ ਚਾਹੀਦਾ ਵਿਗਿਆਨ ਕਿੱਥੇ ਨੂੰ ਤੁਰਿਆ ਕਿੱਥੇ ਨੂੰ ਤਰੱਕੀ ਕਰ ਰਿਹਾ ਸਾਨੂੰ ਉਸ ਪਾਸੇ ਨੂੰ ਸੋਚ ਸਾਡਾ ਤਾਂ ਵਿਦੇਸ਼ਾਂ ਵੀ ਹੈ ਜੀ
0: ਕੋਈ ਸ਼ੱਕ ਨਹੀਂ
1: ਦੇਸ਼ਾਂ ਜਾ ਕੇ ਵੀ ਉਹੀ ਕਥਾ ਬਾਤ ਦੇ ਸੱਤ ਸੱਤ ਉਹਨਾਂ ਨੂੰ ਸੁਣੀ ਜਾਂਦੇ ਉਹੀ ਉਹ ਢੇੜ ਢੇੜ ਸਿੱਟੀ ਜਾਂਦੇ ਨੇ ਰੁਪਈਏ ਦੇਈ ਜਾਂਦੇ ਨੇ ਸਾਤੋਂ ਜੀ
0: ਕਿਆ ਪਤਾ ਜੀ ਬਿਲਕੁਲ ਜੀ ਬਿਲਕੁਲ
1: ਅੱਛਾ ਇੱਥੇ ਆ ਕੇ ਵੀ ਸਾਡੀ ਸੋਚ ਤਬਦੀਲੀ ਨੀ ਆਈ ਉੱਥੇ ਤਾਂ ਚਲੋ ਜੋ ਆਲਾ ਦੁਆਲਾ ਬੰਦਾ ਹੋ ਜਾ ਹੋ ਜਾਂਦਾ ਹਾਂਜੀ
0: ਉਹ ਤਾਂ ਹੀ ਕੋਈ ਕਹਿੰਦਾ ਸੀ ਨਾ ਬੰਦਾ ਕਹਿੰਦਾ ਜੀ ਇਸ ਇਸ਼ਕ ਦੀ ਦੁਨੀਆਂ ਦੇ ਕੁਝ ਰੰਗ ਹੀ ਨਿਆਰੇ ਨੇ ਜੋ ਜਾਨ ਦੇ ਦੁਸ਼ਮਣ ਨੇ ਉਹ ਜਾਨ ਤੋਂ ਪਿਆਰੇ ਨੇ
1: ਹੋ ਮੇਲਿਆਂ ਚ ਸਿੰਜ ਕਿਤੇ ਗਿੱਧੇ ਤੀਆਂ ਵਿੱਚ ਸੀ ਵੱਖਰੀ ਪੰਜਾਬ ਮੇਰੇ ਦੀ ਕਦੇ ਦਿੱਖ ਸੀ ਮੇਲਿਆਂ ਚ ਸਿੰਜ ਗਿੱਧੇ ਤੀਆਂ ਵਿੱਚ ਸੀ ਹੋ ਵੱਖਰੀ ਪੰਜਾਬ ਮੇਰੇ ਦੀ ਕਦੇ ਦਿੱਖ ਸੀ
0: ਵਾਹ ਵਾਹ
1: ਵੱਡਿਆਂ ਦਾ ਆਦਰ ਸੀ ਪੂਰਾ ਸਤਿਕਾਰ ਕਿਉਂ ਖਾਲੀ ਹੋਈ ਜਾਂਦਾ ਤੇਰਾ ਨਾਨਕਾ ਪੰਜਾਬ ਕਿਉਂ ਖਾਲੀ ਹੋਈ ਜਾਂਦਾ ਤੇਰਾ ਨਾਨਕਾ ਪੰਜਾਬ ਉਹ ਕੱਚਿਆਂ ਘਰਾਂ ਦੇ ਵਿੱਚ ਰੱਬ ਰੂਪੀ ਮਾਵਾਂ ਸੀ ਚਾਚੇ ਤਾਏ ਹੁੰਦੇ ਉਦੋਂ ਬਾਪੂ ਦੀਆਂ ਬਾਵਾਂ ਸੀ ਉਹ ਚਾਚੇ ਤਾਏ ਹੁੰਦੇ ਉਦੋਂ ਬਾਪੂ ਦੀਆਂ ਬਾਵਾਂ ਸੀ ਦੁੱਖ ਸੁੱਖ ਵੇਲੇ ਆਉਂਦੀ ਸੀ ਇੱਕੋ ਹੀ ਆਵਾਜ਼ ਪਰ ਖਾਲੀ ਹੋਈ ਜਾਂਦਾ ਤੇਰਾ ਨਾਨਕਾ ਪੰਜਾਬ ਭੱਜੀ ਜਾਂਦੀ ਹੈ ਜਵਾਨੀ ਕਿਵੇਂ ਛੱਡ ਛੱਡ ਪਿੰਡਾਂ ਨੂੰ ਉਹ ਖੂਹੀ ਮੁੱਕੇ ਪਾਣੀ ਦੋਸ਼ ਦੇਈ ਜਾਈਏ ਟਿੰਡਾਂ ਨੂੰ ਉਹ ਖੂਹੀ ਮੁਕਾ ਤੇ ਪਾਣੀ ਦੋਸ਼ ਦੇਈ ਜਾਈਏ ਟਿੰਡਾਂ ਨੂੰ ਪੰਜ ਦਰਿਆਵਾਂ ਵਿੱਚ ਮਿੱਠਾ ਵਗਦਾ ਸੀ ਆ ਦੇਖ ਖਾਲੀ ਹੋਈ ਜਾਂਦਾ ਤੇਰਾ ਨਾਨਕਾ ਪੰਜਾਬ ਉਹ ਖਾਲੀ ਹੋਈ ਜਾਂਦਾ ਤੇਰਾ ਨਾਨਕਾ ਪੰਜਾਬ ਕਿਸੇ ਨੇ ਨੀ ਕਹਿਣਾ ਕਿ ਤੂੰ ਮੁੜ ਕਦੋਂ ਆਵੇਂਗਾ ਇਕੜਾ ਹੈ ਪਿੰਡ ਸਿਕੰਦਰਾ ਤੂੰ ਕਦੋਂ ਫੇਰਾ ਪਾਵੇਂਗਾ ਤੇਰੇ ਆਪਣੇ ਹੀ ਘਰੋਂ ਨਾ ਕੋਈ ਸੁਣਨੀ ਆਵਾਜ਼ ਦੇਖ ਖਾਲੀ ਹੋਈ ਜਾਂਦਾ ਤੇਰਾ ਨਾਨਕਾ ਪੰਜਾਬ ਖਾਲੀ ਹੋਈ ਜਾਂਦਾ
0: ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਦੋਸਤੋ ਬਹੁਤ ਸਾਰੇ ਸੁਨੇਹੇ ਜਿਹੜੇ ਆ ਉਹ ਮੇਰੇ ਕੋਲ ਰਹਿ ਗਏ ਪੜ੍ਹਨ ਤੋਂ ਉਹਨਾਂ ਤੋਂ ਖਿਮਾ ਚਾਹਾਂਗਾ ਦੋਸਤਾਂ ਤੋਂ ਪਰ ਐ ਦਿਲ ਦੇ ਵਿਚ ਜਿਹੜੇ ਵਸਦੇ ਨੇ ਦੋਸਤੋ ਸਾਰੇ ਰੂਹਾਂ ਦੇ ਜਿਹੜੇ ਮੁਹੱਬਤ ਭਰੇ ਇਹ ਅੱਖਰ ਅੱਖਰ ਲਫ਼ਜ਼ ਲਫ਼ਜ਼ ਅੱਜ ਤੱਕ ਜਿਹੜੇ ਆ ਰਹੇ ਨੇ ਸ਼ੁਕਰੀਆ ਤੋਂ ਬਹੁਤ ਹੀ ਇਮੋਸ਼ਨਲ ਬਿਲਕੁਲ ਜੀ ਤੇ ਭਾਰਤ ਸਾਹਿਬ ਕਹਿੰਦੇ ਭਿੰਦਾ ਬਹੁਤ ਪਾਪੂਲਰ ਜਿਹੜਾ ਨਾਮ ਹੈ ਤੇ ਮੇਰੇ ਪਿੰਡ ਚਾਰ ਜਣੇ ਦਾ ਨਾਮ ਕਹਿੰਦੇ ਭਿੰਦਾ ਹੈਗਾ ਤੇ ਮੇਰਾ ਆਪਣਾ ਵੀ ਕਹਿੰਦੇ ਭਿੰਦਾ ਹੀ ਹੈ ਜੀ ਬਿਲਕੁਲ ਜੀ ਤੋਂ ਦੋਸਤੋ ਇਸ ਵੇਲੇ ਜਿਹੜਾ ਸਮਾਂ ਕਾਫ਼ੀ ਤੇਜ਼ੀ ਨਾਲ ਜਿਹੜਾ ਅੱਗੇ ਵੱਧ ਗਿਆ ਏ ਤੋ ਇੱਥੇ ਹੀ ਅਸੀਂ ਲਾਉਂਦੇ ਹਾਂ ਬ੍ਰੇਕ ਤੇ ਅਗਲੇ ਸ਼ਨੀਵਾਰ ਫਿਰ ਮਿਲਦੇ ਹਾਂ ਇਸ ਵਾਅਦੇ ਦੇ ਨਾਲ ਲੈਂਦੇ ਹਾਂ ਇਜਾਜ਼ਤ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਦੋਸਤੋ ਰੱਬ ਰੱਖਾ ਜੀ ਤੋ ਆਊਟ ਰਹੋ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ

0: ਅੱਗੇ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਤੁਸੀਂ ਤਾਂ ਪੋਪ ਵਾਲੀ ਖਬਰ ਦੇ ਵਿਚ ਫਸ ਗਏ ਅੱਜ ਜੀ।
0: ਬਿਲਕੁਲ ਹੈ ਜੀ,
1: ਕੁੱਲ ਬੁਲਾ ਕੇ ਧਰਮ ਸਾਰਿਆਂ ਨੂੰ ਖਤਰਾ ਹੋ ਗਿਆ।
0: ਬਿਲਕੁਲ, ਧਰਮ ਸੰਕਟ ਚੱਲਦਾ ਪਿਆ ਜੀ।
1: ਹਾਂਜੀ
0: ਜੀ,
1: ਲੋਕੀ ਸਿਆਣੇ ਹੁੰਦੇ ਜਾਂਦੇ ਹੈਗੇ ਆ ਤੇ ਧਰਮ ਨੂੰ ਸਾਰਿਆਂ ਨੂੰ ਖਤਰਾ ਪੈ ਗਿਆ।
0: ਬਿਲਕੁਲ ਹੈ,
1: ਪਰ ਦੇਖੋ ਨਾ ਇਹਨਾਂ ਦਾ ਵੀ ਓਹੋ ਹੀ ਆ ਕਿ ਇੱਕ ਐਸੋਸੀਏਸ਼ਨ ਜਿਹੜੀ ਹੈਗੀ ਆ ਉਹ ਉਹਨੂੰ ਜਿਹੜਾ ਆ ਉਹਨਾਂ ਨੇ ਇਹਨਾਂ ਦੇ ਜਿੱਦਾਂ ਸਾਡੇ ਹੈਗੇ ਆ ਵੀ ਹਾਂਜੀ ਇਹ ਕਾਰਡੀਨਲ ਤੋਂ ਜਿਹੜੇ ਹੈਗੇ ਆ ਅੱਗੇ ਇਹਨਾਂ ਤੇ ਚੱਲਦੇ ਆ ਨਾ ਜੀ, ਜਿੱਦਾਂ ਸੀਰੀਜ਼ ਚੱਲਦੀ ਆ ਪ੍ਰੀਸਟ ਪਹਿਲਾਂ ਜਿਹੜੇ ਹੈਗੇ ਆ ਤੇ ਫਾਦਰ ਬਣਦੇ ਉਹ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੀਆਂ ਪ੍ਰਮੋਸ਼ਨਾਂ ਹੁੰਦੀਆਂ। ਹਾਂਜੀ, ਫੇਰ ਕਾਰਡੀਨਲ ਤੱਕ ਜਾਂਦੇ ਆ, ਕਾਰਡੀਨਲ ਤੋਂ ਅੱਗੇ ਜਿਹੜਾ ਹੈਗਾ ਆ ਉਹ ਕਾਰਡੀਨਲ ਤੋਂ ਅੱਗੇ ਜਿਹੜਾ ਆ ਫੇਰ ਇਥੋਂ ਪੋਪ ਦੀ ਚੋਣ ਹੁੰਦੀ, ਬਿਸ਼ਪ ਤੋਂ ਅੱਗੇ ਫੇਰ ਜਿਹੜੇ ਹੈਗੇ ਪੋਪ।
0: ਬਿਲਕੁਲ, ਜਿਵੇਂ ਆਪਣੇ ਅਮਰੀਕਾ ਦੇ ਵਿਚ ਪ੍ਰੈਜੀਡੈਂਟ ਵੀ ਚੁਣਦੇ, ਉਹ ਵੀ ਇਸੇ ਨੀਤੀ ਦੇ ਉੱਤੇ ਆ ਜੀ ਤਕਰੀਬਨ।
1: ਹਾਂਜੀ,
0: ਗਰਾਊਂਡ ਵਰਕ ਕਰਨਾ ਪੈਂਦਾ ਜੀ ਪਹਿਲਾਂ।
1: ਐਨੀਵੇ ਵਧੀਆ ਆ ਜੀ, ਬਸ ਆ ਵੀ ਹਾਂਜੀ ਤੁਸੀਂ ਜਿੱਦਾਂ ਅਕਾਲ ਤਖ਼ਤ ਸਾਹਿਬ ਦੀ ਪਦਤੀ ਦੇ ਨਾਲ ਸਮਝਾਇਆ ਹੈਗਾ ਆ ਤੇ ਖਬਰ ਪੱਲੇ ਪੈ ਗਈ, ਅਦਰਵਾਈਜ਼ ਸਾਨੂੰ ਕਿੱਥੇ ਪਤਾ ਲੱਗਣਾ ਸੀ ਇਹਨਾਂ ਗੱਲਾਂ ਦਾ।
0: ਸੈਣੀ ਸਾਹਿਬ ਦੇਖੋ, ਇਹ 4500 ਸਾਲ ਪੁਰਾਣਾ ਜਾਂ 3500 ਸਾਲ ਪੁਰਾਣਾ ਹੈਗਾ ਜੀ, ਸਭ ਤੋਂ ਪੁਰਾਣੇ ਧਰਮਾਂ ਦੇ ਵਿਚ ਜਦੋਂ ਸ਼ੁਰੂਆਤ ਹੁੰਦੀ ਹੈ ਧਰਮਾਂ ਦੀ ਤਾਂ ਉਹਨਾਂ ਦੇ ਵਿਚੋਂ, ਚਲੋ ਆਪਾਂ ਤਾਂ ਹੈਗੇ 500-600 ਸਾਲ ਪੁਰਾਣੇ ਅਜੇ, ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ ਵਿਚਾਰਦੇ ਆ ਤਾਂ ਉਹ ਉਹੀ ਜਿਹੜਾ ਕਹਿੰਦੇ ਆ ਕਿ ਹਰ ਧਰਮ ਦਾ ਸੰਦੇਸ਼ ਤਾਂ ਇਹੀ ਆ ਨਾ ਕਿ ਇਨਸਾਨ ਬਣੋ ਤੇ ਇਨਸਾਨ ਦੀ ਇਨਸਾਨੀਅਤ ਦੀ ਕਦਰ ਕਰੋ, ਪਰ ਉਹ ਰੀਤੀ ਰਿਵਾਜ ਕਹਿ ਲੋ ਜਾਂ ਬੋਲੀਆਂ ਕਹਿ ਲੋ ਇਹਨਾਂ ਮੁਲਕਾਂ ਦੇ ਵਿੱਚੋਂ ਹੁੰਦੀਆਂ। ਕਈ ਵਾਰੀ ਮੈਂ ਜ਼ਿਕਰ ਕਰਦਾ ਕਿ ਪੰਜਾਬ ਦਾ ਜਿਹੜਾ DNA ਜਾਂ ਪੰਜਾਬੀਆਂ ਦਾ ਜਿਹੜਾ DNA, ਵੈਸੇ ਕਹਿ ਤਾਂ ਦਿੰਦੇ ਕਿ ਅਸੀਂ ਉੱਥੇ ਤੇ ਮੂਲ ਨਿਵਾਸੀ ਹਾਂ, ਪਰ ਨਹੀਂ, ਉਹ ਅਫਰੀਕਾ ਤੋਂ ਜਦੋਂ ਦੇ ਤੁਰੇ ਲੋਕ ਪੰਜ ਤਰਫੇ ਨੂੰ ਤੁਰੇ ਸੀਗੇ ਤਾਂ ਉਹਨਾਂ ਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਪੰਜਾਬੀਆਂ ਦੇ ਵਿੱਚ ਕਿਤੇ ਨਾ ਕਿਤੇ ਯੂਰਪੀਅਨ ਜਿਹੜੇ ਨੇ ਲੋਕ ਨੇ ਨਾ ਉਹਨਾਂ ਦਾ ਖੂਨ ਹੈਗਾ ਵਿੱਚ ਜੀ ਉਹਦੇ ਵਿੱਚ।
1: ਬਿਲਕੁਲ ਠੀਕ ਹੈ ਜੀ, ਤੁਸੀਂ ਠੀਕ ਕਹਿੰਦੇ ਹੈਗੇ ਆ, ਇਹ ਤਾਂ ਇਸੇ ਤਰੀਕੇ ਨਾਲ ਹੀ ਹੋਇਆ ਨਾ ਜੀ, ਜਿਹੜੀ ਪੋਪ ਵਾਲੀ ਖਬਰ ਆ ਵੀ ਹਾਂ ਜੀ ਜਿੱਦਾਂ ਉਹਨਾਂ ਨੇ ਜਿੱਦਾਂ ਅਕਾਲ ਤਖ਼ਤ ਕਿਸੇ ਦਾ ਟਕਸਾਲ ਦੇ ਜਿਹੜਾ ਹੈਗਾ ਆ ਮੋਦੀ ਨੂੰ ਕਹਿੰਦਾ ਆ ਤੇ ਭਾਈ ਏਦਾਂ ਹੀ ਟਕਸਾਲ ਦੇ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਕਿਸਮ ਦੀ ਇੱਕ ਟਕਸਾਲ ਦੇ ਜਿਹੜੇ 6 ਮੈਂਬਰ ਹੈਗੇ ਆ ਉਹਨਾਂ ਨੂੰ ਕਰ ਦਿੱਤਾ ਜੀ ਵੀ ਹਾਂ ਜੀ ਕਈ ਵਾਰ ਕਰ ਦਿੱਤਾ ਵੀ ਉਹਨਾਂ ਦੁਆਰਾ ਕਰਾਇਆ ਆ ਵਿਆਹ ਤੇ ਉਹਨਾਂ ਦੁਆਰਾ ਲਿਆ ਆ ਕਨਫੈਸ਼ਨ ਜਿਹੜਾ ਆ ਉਹ ਹੁਣ ਰੱਬ ਨੂੰ ਮਨਜ਼ੂਰ ਨਹੀਂ ਹੋਊਗਾ।
0: ਬਿਲਕੁਲ
1: ਬਿਲਕੁਲ ਨੀ, ਰੱਬ ਨੂੰ ਮਨਜ਼ੂਰ ਨਹੀਂ ਜੀ।
0: ਹਾਂਜੀ, ਉਹ ਸੰਪਰਦਾਵਾਂ ਇਹਨਾਂ ਦੇ ਵਿੱਚ ਵੀ ਬਹੁਤ
1: ਹਰ ਜਗ੍ਹਾ
0: ਹੈਗੀਆਂ ਜੀ, ਵੱਖਰੀਆਂ ਵੱਖਰੀਆਂ, ਬਿਲਕੁਲ ਆਪਣੇ ਵੀ ਹੈਗੀਆਂ ਸੰਪਰਦਾਵਾਂ ਵੱਖਰੀਆਂ ਵੱਖਰੀਆਂ ਜੀ।
1: ਹਾਂਜੀ, ਓਦਾਂ ਵੀ ਅਦਰਵਾਈਜ਼ ਵੀ ਸਰ ਇਹਨਾਂ ਦੇ ਦੋ ਤਾਂ ਮੇਜਰ ਸੈਕਟ ਹੈਗੇ ਆ ਨਾ, ਓਲਡ ਟੈਸਟਾਮੈਂਟ ਜਿਹੜਾ ਆ ਉਹ ਤੇ ਦੂਜਾ ਜਿਹੜਾ ਹੈਗਾ ਆ।
0: ਬਿਲਕੁਲ ਹੈ ਜੀ,
1: ਉਹ ਵੱਖਰਾ ਵੱਖਰਾ ਹੈਗਾ ਜੀ।
0: ਜੀ
1: ਐਨੀਵੇ ਹੁਣ ਆਈਏ ਜੀ ਖਬਰਾਂ ਪੰਜਾਬ ਦੀਆਂ ਤੇ ਜੀ।
0: ਬਿਲਕੁਲ ਜੀ,
1: ਪਹਿਲਾਂ ਤਾਂ DIG ਭੁੱਲਰ ਦੀ ਜਿਹੜੀ ਹੈਗੀ ਆ ਡਿਸਚਾਰਜ ਵਾਲੀ ਐਪਲੀਕੇਸ਼ਨ, ਇਹ ਤਾਂ ਸਰ ਅੱਜ ਹੀ ਭਾਵੇਂ ਤੁਸੀਂ ਇੱਥੇ ਲਿਖ ਲਓ ਡਿਸਮਿਸ।
0: ਹਾਂਜੀ,
1: ਹਾਂ ਇਹ ਡਿਸਮਿਸ ਹੋਏਗੀ ਇਸ ਕਰਕੇ ਜੀ ਵੀ ਜੇ ਤਾਂ ਹੁੰਦੀ ਦੂਜੇ ਪਾਸੇ ਪੰਜਾਬ ਸਰਕਾਰ ਤੇ ਫੇਵਰ ਕਰ ਜਾਂਦੀ, ਦੂਜੇ ਪਾਸੇ ਆ CBI।
0: ਨਾਲੇ ਇਹਦੇ ਵਿੱਚ ਇਹ ਵੀ ਆ ਨਾ ਜੀ, ਅੱਗੇ ਚੋਣਾਂ ਨੇ, ਜੇ ਉਹਨਾਂ ਨੂੰ ਡਿਸਚਾਰਜ ਕਰਦੇ ਆ ਤਾਂ ਉਹ ਤਾਂ ਫਿਰ ਬੂਸਟ ਮਿਲੇਗਾ ਇਹਨਾਂ ਦੀ ਪਾਰਟੀ ਨੂੰ ਜੀ ਕਿ ਸਾਡਾ ਬੰਦਾ ਸਹੀ ਸੀਗਾ।
1: ਨਾਲੇ ਭਾਰਤ ਸਾਹਿਬ ਉੱਥੇ ਲਾਅ ਨੀ ਹੈ ਇਸ ਤਰੀਕੇ ਦਾ, ਗੱਲ ਤਾਂ ਇਹ ਹੈਗਾ ਆ ਲਾਅ ਇਹ ਕਹਿੰਦਾ ਹੈਗਾ ਆ ਕਿ ਜੇ ਮਤਲਬ ਜਦੋਂ ਕੋਈ ਬੰਦਾ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਜਿਹੜਾ ਆ ਫੜਿਆ ਜਾਂਦਾ ਹੈਗਾ ਆ ਉਹ ਐਟ ਦਾ ਸਟੇਜ ਆਫ ਚਾਰਜ ਜਿਹੜਾ ਉਹਨੇ ਲੀਗਲ ਪੁਆਇੰਟ ਰੇਜ਼ ਕੀਤੇ ਆ ਜੀ ਵੀ ਮੇਰੀ ਜਿਹੜੀ ਆਵਾਜ਼ ਜਿਹੜੀ ਆ ਉਹ ਨਹੀਂ ਮਿਲਦੀ ਜਾਂ ਨਹੀਂ ਮਿਲਦੀ ਹੈਗੀ, ਮਤਲਬ ਇਹ ਕਿ ਉਹਨੇ ਜੇ ਉਹ ਕੀਤਾ ਉਹ ਮਤਲਬ ਡਿਫੈਂਸ ਲੈ ਰਿਹਾ ਆ ਉਹ ਐਵੀਡੈਂਸ ਨੂੰ ਐਪਰੀਸ਼ੀਏਟ ਕਰ ਰਿਹਾ ਆ, ਐਵੀਡੈਂਸ ਤੇ ਡਿਸਕਸ਼ਨ ਕਰ ਰਿਹਾ ਆ
0: ਜੀ,
1: ਐਵੀਡੈਂਸ ਤੇ ਡਿਸਕਸ਼ਨ ਹੋਣੀ ਆ ਐਟ ਦਾ ਐਂਡ। ਹਾਂਜੀ, ਜਦੋਂ ਮਤਲਬ ਜਿਹੜਾ ਹੈਗਾ ਤੇ ਇਸ ਕਰਕੇ ਚਾਰਜ ਦੇ ਉੱਤੇ ਡਿਸਚਾਰਜ ਦੀ ਐਪਲੀਕੇਸ਼ਨ ਤਾਂ ਇਹ ਆ ਵੀ ਗਵਾਹੀਆਂ ਦੀ ਲੋੜ ਨਹੀਂ ਜੀ ਵੀ ਮੇਰੇ ਕੇ ਖਿਲਾਫ ਕੇਸ ਹੀ ਨਹੀਂ ਬਣਦਾ ਤੇ ਮੈਨੂੰ ਬਰੀ ਕਰ ਦਿੱਤਾ ਜਾਵੇ,
0: ਪਰ
1: ਉਹ ਕੋਰਟ ਨੇ ਅਨਾਲਿਸਿਸ
0: ਇਸ ਆਧਾਰ ਦੇ ਉੱਤੇ ਤਾਂ ਥੋੜੀ ਛੱਡਿਆ ਜਾ ਸਕਦਾ ਸੈਣੀ ਸਾਹਿਬ ਕਿ ਆਵਾਜ਼ ਨਹੀਂ ਮਿਲਦੀ, ਬਾਕੀ ਜੋ ਕੋਠੀ ਦੇ ਵਿੱਚੋਂ ਜਾਂ ਹੋਰ ਜਗਾਵਾਂ ਦੇ ਵਿੱਚੋਂ ਜਾਇਦਾਦਾਂ ਜਾਂ ਹੋਰ ਸਾਰੀਆਂ ਚੀਜ਼ਾਂ ਮਿਲੀਆਂ ਨੇ ਤਾਂ ਉਹਨੂੰ ਕਿੱਦਾਂ ਇਗਨੋਰ ਕੀਤਾ ਜਾ ਸਕਦਾ?
1: ਉਹ ਕਹਿੰਦਾ ਨਾ ਜੀ ਉਹਨੇ ਆਪਣੀ ਪਲੀ ਤਾਂ ਉਹਦੀ ਇਹੀ ਆ ਨਾ ਜੀ ਕਿ ਹਾਂਜੀ ਵੀ ਮੇਰਾ ਜਿਹੜਾ ਹੈਗਾ ਆ ਮੇਰੀ ਗ੍ਰਿਫਤਾਰੀ ਇਲੀਗਲ ਹੋਈ ਆ ਜੀ ਮੈਂ ਕਰਪਸ਼ਨ ਕੀਤੀ ਨੀ ਜੀ ਮੈਂ ਮੰਗਿਆ ਹੀ ਨੀ ਜੀ ਪਰ ਬਟ ਉਹ ਰਿਕਵਰੀ ਜਿਹੜੀ ਹੈਗੀ ਉਹਨੇ ਥੋੜਾ ਪਿੱਛਾ ਛੱਡਣਾ ਜੀ
0: ਬਿਲਕੁਲ ਹੈ ਜੀ
1: ਦੂਜੀ ਗੱਲ ਇਹ ਹੈਗੀ ਕਿ ਜਿਹੜੀਆਂ ਚੀਜ਼ਾਂ ਹੁਣ ਇਹ ਕਹਿ ਰਹੇ ਹੈਗੇ ਆ ਉਹ ਤਾਂ ਹੋਣੀਆਂ ਉਹਦਾ ਟਾਈਮ ਹੀ ਇਹ ਆ ਕਿ ਐਟ ਦਾ ਐਂਡ ਆਫ ਦਾ ਲਿਟੀਗੇਸ਼ਨ ਜਿਹੜੀਆਂ ਉਹ ਡਿਸਕਸ ਹੋਣੀਆਂ ਜੀ
0: ਜੀ
1: ਹੋ ਸਕਦਾ ਉਹਦੀ ਗੱਲ ਠੀਕ ਵੀ ਹੋਵੇ ਪਰ ਐਟ ਦੇ ਸਟੇਜ ਉਹ ਕੰਸੀਡਰ ਨੀ ਕੀਤੀ ਜਾ ਸਕਦੀ ਜੀ ਇਸ ਕਰਕੇ ਇਹਦੀ ਐਪਲੀਕੇਸ਼ਨ ਤਾਂ ਹੋਣੀ ਆ ਡਿਸਮਿਸ ਐਵੇਂ ਪਤਾ ਨੀ ਵਿਚਾਰੇ ਇਹਨੂੰ ਕਿਹੜੇ ਵਕੀਲ ਨੇ ਲਾਟਾ ਲਾਤਾ ਤੇ ਪੈਸੇ ਲੈ ਲਏ ਤੇ ਚਲੋ ਕੋਈ ਨੀ ਕਿਸੇ ਬਥੇਰੇ ਇਹਨਾਂ ਨੇ ਕਮਾਏ ਹੁੰਦੇ ਆ ਤੇ ਅਲਟੀਮੇਟਲੀ ਕੰਮ ਤਾਂ ਏਦਾਂ ਹੀ ਆਉਂਦੇ ਆ ਜੀ
0: ਬਹੁਤ ਵੀਕ ਪੁਆਇੰਟ ਹੈ ਸਿੱਧਾ ਕਹੀਏ ਤਾਂ ਜੀ ਬਿਲਕੁਲ ਜੀ
1: ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਏਦਾਂ ਹੈਗੇ ਨਾ ਜੀ ਮਤਲਬ ਜਿਹੜਾ ਹੈਗਾ ਆ ਵੀ ਜਦੋਂ ਬੰਦਾ ਫਸ ਜਾਂਦਾ ਆ ਕੱਲ ਡਾਕਟਰ ਪੱਟੀ ਸਾਹਿਬ ਕਹਿੰਦੇ ਸੀ ਕਹਿੰਦੇ ਵਕੀਲਾਂ ਨੂੰ ਕਹਿੰਦੇ ਫਿਰ ਧਰਮਰਾਜ ਨੀ ਲੇਖਾ ਲੈਂਦਾ ਤੇ ਡਾਕਟਰ ਲੇਖਾ ਲੈਂਦੇ ਆ ਮੈਂ ਸੋਚਦਾ ਹੈਗਾ ਆ ਵੀ ਡਾਕਟਰਾਂ ਨੂੰ ਵੀ ਵਕੀਲ ਕਰਨੇ ਪੈਂਦੇ ਆ ਹਾਂਜੀ ਤੇ ਜੱਜਾਂ ਨੂੰ ਵੀ ਵਕੀਲ ਕਰਨੇ ਪੈਂਦੇ ਆ
0: ਜੀ
1: ਇੱਥੇ ਤੱਕ ਲੋਕਾਂ ਦਾ ਇੱਥੇ ਸਤਸੰਗ ਤਾਂ ਏਦਾਂ ਚੱਲਦਾ ਆ ਵੀ ਉਹ ਜਿਹੜੇ ਡੇਰਿਆਂ ਤੇ ਜਾਂਦੇ ਅਗਲੇ ਕਹਿੰਦੇ ਰੱਬ ਦੀ ਕਚਹਿਰੀ ਦੇ ਵਿੱਚ ਤੁਹਾਡੇ ਇਹ ਵਕੀਲ ਹੋਣਗੇ ਜੀ
0: ਕਰਕੇ ਜਦੋਂ ਵਸੀਅਤ ਲੈ ਕੇ ਆਉਂਦੇ ਆ ਵਕੀਲ ਹੀ ਲੈ ਕੇ
1: ਬਿਲਕੁਲ ਜੀ ਵਕੀਲ ਤੋਂ ਬਿਨਾ ਨਾ ਇੱਥੇ ਗਤੀ ਆ ਤੇ ਨਾ ਉੱਪਰ ਗਤੀ ਆ ਉੱਪਰ ਵਾਸਤੇ ਵੀ ਤੁਹਾਨੂੰ ਵਕੀਲ ਚਾਹੀਦਾ ਤੇ ਥੱਲੇ ਵਾਸਤੇ ਵੀ ਵਕੀਲ ਚਾਹੀਦਾ ਜੀ ਤੈਨੀ ਵੇ ਜੀ ਅੱਗੇ ਆ ਜਾਈਏ ਜੀ ਆਪਣਾ ਜਿਹੜਾ ਹੈਗਾ ਆ ਪੰਜਾਬ ਤੇ ਜਿਹੜੇ ਉਹ ਕੇਸ ਜਿਹੜੇ 11 ਸਾਲ ਬਾਅਦ ਅੱਜ ਸੀਨ ਜਿਹੜਾ ਰੀਕ੍ਰੀਏਟ ਕਰ ਰਹੇ ਆ
0: ਜੀ
1: ਇਹ ਤੋਂ ਵੱਡੀ ਕਾਨੂੰਨ ਵਾਸਤੇ ਜਿਹੜੀ ਲਾਚਾਰੀ ਕੀ ਹੋ ਸਕਦੀ ਹੈ ਜੀ
0: ਸੈਣੀ ਸਾਹਿਬ ਹਾਸੋ ਅਣਜਾਣ ਵਿਅਕਤੀ ਮੇਰੇ ਵਰਗਾ ਕਹਿਗਾ 11 ਸਾਲ ਬਾਅਦ ਸਬੂਤ ਜੁਟਾਉਣਗੇ ਜੀ ਉੱਥੇ ਤਾਂ 11 ਘੰਟੇ 11 ਮਿੰਟ ਹੀ ਬਹੁਤ ਹੈ ਜੀ ਉਹ ਚੀਜ਼ਾਂ ਨੂੰ ਡਿਸਟਰੋਏ ਕਰਨ ਦੇ ਲਈ ਦੱਸੋ 11 ਸਾਲਾਂ ਬਾਅਦ
1: ਫਿਰਦੇ ਆ 11 ਸਾਲਾਂ ਬਾਅਦ 11 ਸਾਲਾਂ ਬਾਅਦ ਤੁਸੀਂ ਕ੍ਰਾਈਮ ਸੀਨ ਤੇ ਜਾਓਗੇ ਉੱਥੇ ਤਾਂ ਸਾਰਾ ਜਿਹੜਾ ਹੈਗਾ ਨਕਸ਼ਾ ਹੀ ਪਲਟਿਆ ਆ ਹੋਣਾ ਜੀ
0: ਸਾਲ ਦਾ ਮੁੰਡਾ 12 ਸਾਲਾਂ ਦਾ ਹੋ ਜਾਂਦਾ ਜੀ 11 ਸਾਲਾਂ ਚ ਦੱਸਣਾ ਪੈਣਾ ਜੀ
1: ਬਿਲਕੁਲ ਜੀ
0: ਜੀ
1: ਪਰ ਸਾਹਿਬ ਉਹਦੇ ਵਿਚ ਕੀ ਆ ਕਿ ਗਿਆਨੀ ਰਘਵੀਰ ਸਿੰਘ ਦੀ ਸਟੇਟਮੈਂਟ ਪਹਿਲਾਂ ਕਰਾਈ ਗਈ ਜੀ
0: ਹਾਂਜੀ
1: ਉਸ ਤੋਂ ਬਾਅਦ ਹੁਣ ਕੀ ਕਰਦੇ ਪਏ ਹੈਗੇ ਆ ਸਿੱਟ ਬਦਲ ਦਿੱਤੀ ਗਈ ਹੁਣ ਇਸ ਸਿੱਟ ਨੂੰ ਕੋਈ ਆਪਣਾ ਪੋਲੀਟੀਕਲ ਸਕੋਰ ਜਿਹੜਾ ਆ ਉਹ ਸੈੱਟ ਕਰਨ ਵਾਸਤੇ ਯੂਜ਼ ਕਰਨਾ ਹੋਣਾ ਆ ਜੀ ਉਹ ਕੀ ਕਰਨਗੇ ਜੀ ਇਹ ਮੌਕੇ ਦੇ ਉੱਤੇ ਜਿਹੜਾ ਹੈਗਾ ਆ ਇਨਵੈਸਟੀਗੇਟ ਕਰਕੇ ਇੱਕ ਅੱਧੀ ਧਾਰਾ ਜਿਹੜੀ ਹੈਗੀ ਆ ਉਹ ਹੋਰ ਜਿਹੜੀ ਆ ਲਾ ਕੇ ਤੇ ਹਾਂਜੀ ਰਫਟ ਪਾ ਲੈਣਗੇ ਜੋ ਅੰਦਾਜ਼ਾ ਆ ਵੀ ਹਾਂ ਜੀ ਵੀ ਇਹਨਾਂ ਨੇ ਟਰੈਪ ਕਰਨਾ ਵੀ ਸੁਖਵੀਰ ਬਾਦਲ ਨੂੰ ਟਰੈਪ ਕਰਨਾ ਜੀ ਵੀ ਉਹਨੇ ਇਹ ਗਨਾਹ ਮੰਨੇ ਸੀ ਜੀ ਹਾਂਜੀ
0: ਮੈਂ ਸ਼ਾਇਦ ਹੋ ਸਕਦਾ ਕਿ ਅਣਜਾਣ ਕਾਨੂੰਨ ਤੋਂ ਪਰ ਜਰੂਰ ਦੋਸਤਾਂ ਦੇ ਜਾਂ ਮਨਾਂ ਦੇ ਵਿਚ ਉਹਨਾਂ ਦੇ ਵੀ ਸਵਾਲ ਹੋਏਗਾ ਪਰ ਜਿਹੜੀ ਚਾਰਜਸ਼ੀਟ ਦਾ ਦਾਅਵਾ ਕੀਤਾ ਕਿ ਚਾਰਜਸ਼ੀਟ ਅਸੀਂ ਮਤਲਬ ਕਿ ਦਾਖਲ ਕਰ ਦਿੱਤੀ ਉਹਦੇ ਵਿਚ ਪਰਮਰਾਜ ਹੁਣੀ ਉਮਰਾ ਨੰਗਲ ਜਾਂ ਹੋਰ ਸੁਖਬੀਰ ਸਿੰਘ ਬਾਦਲ ਜਾਂ ਹੋਰ 5-7 ਬੰਦੇ ਜਿਹੜੇ ਨੇ ਉਹਨਾਂ ਦਾ ਨਾਂ ਦਰਜ ਆ ਜੀ ਸ਼ਰਮਾ ਉਹਨਾਂ ਦਾ ਤਾਂ ਉਹ ਫਿਰ ਚਾਰਜਸ਼ੀਟ ਜੇ ਸਬੂਤ ਹੁਣ ਲੱਭਣ ਗਏ ਨੇ ਫਿਰ ਉਸ ਕਿਹੜੇ ਆਧਾਰ ਦੇ ਉੱਤੇ ਚਾਰਜਸ਼ੀਟ ਕੀਤੀ ਹੈ ਜੀ
1: ਪਰ ਪਤਾ ਕੀ ਕਰਦੇ ਆ ਇੱਕ ਰਫਟ ਪਾ ਲੈਂਦੇ ਹੈਗੇ ਆ ਰਫਟ ਪਾ ਦਿੰਦੇ ਹੈਗੇ ਆ ਵੀ ਪਹਿਲਾਂ ਚਾਰਜਸ਼ੀਟ ਦਿੱਤੀ ਗਈ ਹੈਗੀ ਸੀ ਜੀ ਉਹਦੇ ਵਿਚ ਇੱਕ ਸਪਲੀਮੈਂਟਰੀ ਚਾਰਜਸ਼ੀਟ ਦੇ ਨਾਲ ਦੇ ਦਿੰਦੇ ਆ ਵੀ ਇਹਦੇ ਵਿਚ ਨਾਲ ਅਫੈਂਸ ਆ ਵੀ ਬਣਦਾ ਆ ਜੀ ਉਹ ਸਿਰਫ ਇੱਕ ਜੁਰਮ ਦਾ ਵਾਧਾ ਕਰਕੇ ਤੇ ਇੱਕ ਅਰੈਸਟ ਦੀ ਗਰਾਊਂਡ ਬਣਾਉਣਗੇ ਜੀ ਕਿਉਂਕਿ ਜਿਹੜੀਆਂ ਧਾਰਾਂ ਥੱਲੇ ਚਾਰਜਸ਼ੀਟ ਹੋਈ ਆ ਜੀ ਉਸ ਧਾਰਾਂ ਥੱਲੇ ਤਾਂ ਅਗਲੇ ਬੰਦਿਆਂ ਨੇ ਜਮਾਨਤਾਂ ਲਈਆਂ ਆ ਜੀ ਜੇ ਕੋਈ ਮੁਲਜ਼ਮ ਐਡ ਕਰਨਾ ਆ ਜਾਂ ਮਤਲਬ ਸੂਖਮ ਦ੍ਰਿਸ਼ਟੀ ਦੇ ਨਾਲ ਜਿਹੜਾ ਆ ਮੌਕਾ ਜਿਹੜਾ ਆ ਓਹਨੂੰ ਵਾਚਿਆ ਤੇ ਉਹ ਤੋਂ ਇਹ ਰਿਜ਼ਲਟ ਕੱਢਿਆ ਵੀ ਇਸ ਕੇਸ ਦੇ ਵਿਚ ਜਿਹੜਾ ਆ ਵੀ ਧਾਰਾ ਦੇ ਥੱਲੇ ਜੁਰਮ ਹੋਇਆ ਆ ਉਹ ਜੁਰਮ ਜਿਹੜਾ ਆ ਓਹਨੂੰ ਸਪੋਰਟ ਕਰਦੀਆਂ ਆ ਸਟੇਟਮੈਂਟਸ ਆ ਜੀ ਤੇ ਇਸ ਕਰਕੇ ਉਹ ਜੁਰਮ ਵਾਧੇ ਦਾ ਜਿਹੜਾ ਹੈਗਾ ਹੋ ਜਾਊਗਾ ਜੀ ਹੁਣ ਬਟ ਨੈਚੁਰਲ ਹੈਗੇ ਆ ਜੀ ਹੋਣਾ ਤਾਂ ਕੁਛ ਨੀ ਹੈਗਾ ਜੀ ਵੀ ਏਦਾਂ ਆ ਹਰਾਸਮੈਂਟ ਹੋ ਸਕਦੀ ਆ ਜੀ ਬਾਰ ਬੇਲ ਮਿਲ ਜਾਣੀ ਆ ਜੀ ਤੇ ਇਹ ਆ ਕੇ ਹਾਂ ਜੀ ਵੀ ਜਦ ਤੱਕ ਅਗਲਾ ਬੰਦਾ ਕੋਰਟ ਦੇ ਵਿਚ ਪਹੁੰਚ ਕੇ ਤੇ ਲੈ ਨੀ ਲੈਂਦਾ ਜਮਾਨਤ ਓਨਾ ਟਾਈਮ ਇਹਨਾਂ ਨੂੰ ਮਿਲ ਜਾਊਗਾ ਅਗਲਿਆਂ ਨੂੰ ਹਰਾਸਮੈਂਟ ਕਰਨ ਵਾਸਤੇ
0: ਪਰ ਜਿਹੜਾ ਇਹਨਾਂ ਦੇ ਨਾਲ ਪਾਰਟੀ ਦੇ ਵਿਚ ਸੀਗਾ ਕੋਰ ਵਿਜੇ ਪ੍ਰਤਾਪ ਉਹਦਾ ਹਜੇ ਤੱਕ ਰੋਲਾ ਪਾਈ ਜਾਂਦਾ ਇਸ ਚੀਜ਼ ਦਾ ਉਹ ਤੋਂ ਵੱਡਾ ਸਬੂਤ ਕੀ ਆ ਜੀ ਫਿਰ ਪਰ ਓਹਨੂੰ ਤਾਂ ਲਾਂਭੇ ਹੀ ਕਰ ਦਿੱਤਾ ਅਗਲੇ ਨੂੰ
1: ਬਸ ਜੀ ਗੱਲ ਇਹ ਤਾਂ ਹੈਗੀ ਹੁਣ ਉਸ ਗੱਲ ਦੀ ਤਾਂ ਕੋਈ ਵੈਲਿਊ ਹੀ ਨੀ ਰਹੀ ਜਦੋਂ ਉਹ ਬੰਦੇ ਆਪਣੀ ਪੋਸਟ ਤੇ ਹੀ ਨੀ ਰਹੇ ਪਰ ਉਹਨਾਂ ਦਾ ਵੀ ਤਾਂ ਮੱਤ ਇਹੀ ਹੈ ਨਾ ਵੀ ਹੁਣ ਨੀ ਇਹਦੇ ਵਿੱਚ ਇਨਸਾਫ਼ ਹੋ ਸਕਦਾ
0: ਜੀ
1: ਜੋ ਮਰਜ਼ੀ ਕਰ ਲਓ
0: ਜੀ
1: ਸੋ ਕਿਉਂਕਿ ਇਨਵੈਸਟੀਗੇਸ਼ਨ ਜਿੱਥੇ ਜਿਸ ਤਰੀਕੇ ਨਾਲ ਉਹਨਾਂ ਨੇ ਕੀਤੀ ਸੀ ਉਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਹੋਈ ਹੀ ਨੀ ਜੀ
0: ਜੀ
1: ਇਹ ਸਾਰਾ ਕੁਛ ਜਿਹੜਾ ਸਿਆਸਤ ਦੀ ਭੇਂਟ ਚੜ ਗਿਆ ਜੀ ਹੁਣ ਤਾਂ ਲੋਕਾਂ ਦੇ ਵੀ ਕੰਨ ਪੱਕ ਗਏ ਸੁਣ ਕੇ ਬੇਅਦਬੀਆਂ ਬੇਅਦਬੀਆਂ ਇੱਕ ਬੇਅਦਬੀ ਨੂੰ ਕਹਿੰਦੇ ਹੈਗੇ ਉਹ ਤੋਂ ਬਾਅਦ ਕਿੰਨੀਆਂ ਬੇਅਦਬੀਆਂ ਹੋ ਗਈਆਂ ਜੀ
0: ਬਿਲਕੁਲ ਹੈ ਜੀ ਇਹਦੇ ਵਿੱਚ ਸੈਣੀ ਸਾਹਿਬ ਇੱਕ ਗੱਲ ਪਈ ਉਹ ਦੇਖੋ ਜਿੱਦਾਂ ਨਾ ਮੈਨੂੰ ਲੱਗਦਾ ਕਿ ਸਾਨੂੰ ਨਿਊਟਰਲ ਹੋਣਾ ਪਏਗਾ ਕਿ ਜਿੱਦਾਂ ਬਹੁਤ ਸਾਰੇ ਹੋਰ ਧਰਮ ਵੀ ਹੈ ਉਹ ਜਿੱਦਾਂ ਇਸ ਚੀਜ਼ ਨੂੰ ਇੰਨਾ ਮਤਲਬ ਕਿ ਨੋਟ ਨਹੀਂ ਕਰਦੇ ਜਾਂ ਕੁਝ ਵਾਪਰ ਜਾਂਦਾ ਤਾਂ ਉਹਨੂੰ ਧਿਆਨ ਦੇ ਵਿੱਚ ਨਹੀਂ ਲਿਆਉਂਦੇ ਐਡਾ ਹਊਆ ਨਹੀਂ ਪੈਦਾ ਕਰਦੇ ਤਾਂ ਹੌਲੀ ਹੌਲੀ ਉਹ ਮਤਲਬ ਕਿ ਜਿੰਨੀ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਇੱਕ ਤਰ੍ਹਾਂ ਦੀ ਕਹਿ ਲਓ ਮਾਫ਼ੀ ਚਾਹਵਾਂਗਾ ਚਲੋ ਇਹ ਗਲਤ ਚੀਜ਼ਾਂ ਹੈਗੀਆਂ ਜੋ ਹੁੰਦੀਆਂ ਨੇ ਜੋ ਭਾਵਨਾਵਾਂ ਜੁੜੀਆਂ ਹੋਈਆਂ ਨੇ ਹਰ ਕਿਸੇ ਦੀਆਂ ਉਹਦਾ ਆਪਣਾ ਵਿਸ਼ਵਾਸ ਆ ਵਿਅਕਤੀ ਦਾ ਉਹਨੂੰ ਨਹੀਂ ਭੰਗ ਕਰਨਾ ਚਾਹੀਦਾ ਹਰ ਕਿਸੇ ਨੂੰ ਆਪਣਾ ਧਰਮ ਮੁਬਾਰਕ ਹੈ ਪਰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਤੁਸੀਂ ਇਹ ਗੱਲ ਕੀਤੀ ਹੈ ਕਿ ਮੋਹ ਭੰਗ ਹੋਈ ਜਾਂਦਾ ਕਿ ਲੋਕ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਹੁਣ ਪਿੱਛੇ ਹਟਣ ਦੀ ਕੋਸ਼ਿਸ਼ ਕਰਨਗੇ ਇਹ ਮੁੱਦਾ ਜਿਹੜਾ ਫਿਰ ਸਿਆਸਤਦਾਨਾਂ ਲਈ ਇੰਨਾ ਵੱਡਾ ਮੁੱਦਾ ਨਹੀਂ ਰਹੇਗਾ ਜੇ ਲੋਕ ਇਸ ਤੋਂ ਮਤਲਬ ਕਿ ਜਾਗਰੂਕ ਹੋ ਜਾਣ ਚੀਜ਼ਾਂ ਦੇ ਵਿੱਚ
1: ਨਹੀਂ ਪਰ ਸਿੱਖਿਜ਼ਮ ਦੇ ਵਿੱਚ ਜਿਹੜਾ ਨੇ ਇਹ ਪੋਸੀਬਲ ਹੈ ਨਹੀਂ ਉਹਦਾ ਕਾਰਨ ਆ ਕਾਰਨ ਇਹ ਹੈਗਾ ਆ ਕਿ ਸਾਡੀ ਪਰਵਰਿਸ਼ ਜਿਸ ਢੰਗ ਨਾਲ ਹੋਈ ਹੁੰਦੀ ਹੈ ਨਾ ਜੀ ਉਹ ਚੀਜ਼ਾਂ ਜਿਹੜੀਆਂ ਸੰਸਕਾਰ ਪਿੱਛਾ ਨਹੀਂ ਛੱਡਦੇ ਹੁੰਦੇ ਜੇ ਸਾਨੂੰ ਗਲਤ ਤਰੀਕੇ ਨਾਲ ਟੀਚ ਕਰ ਸਾਡੇ ਜਿਹੜੇ ਹੈਗੇ ਆ ਸਿੱਖਿਜ਼ਮ ਦੇ ਵਿੱਚ ਜਿਹੜੇ ਬੰਦਿਆਂ ਨੇ ਸਿੱਖਿਜ਼ਮ ਦਾ ਪ੍ਰਚਾਰ ਕੀਤਾ ਨਾ ਜੀ ਉਹ ਸ਼ਬਦ ਗੁਰੂ ਦੀ ਮਹਿਮਾ ਸਮਝਾ ਹੀ ਨਹੀਂ ਸਕੇ ਜੀ
0: ਬਿਲਕੁਲ
1: ਸ਼ਬਦ ਗੁਰੂ ਤਾਂ ਸ਼ਬਦ ਉਹ ਇਮੋਰਟਲ ਆ ਸ਼ਬਦ ਤਾਂ ਇਮੋਰਟਲ ਆ ਜਿਹੜਾ ਇਮੋਰਟਲ ਹੈਗਾ ਹੈ ਨਾ ਜੀ ਇਮੋਰਟਲ ਦੀ ਜਿਹੜੀ ਹੈਗੀ ਨਾ ਤਾਂ ਉਹ ਮਿਟਦਾ ਆ ਨਾ ਉਹਨੂੰ ਕੋਈ ਚੀਜ਼ ਜਲਾ ਸਕਦੀ ਆ ਹਾਂਜੀ ਮਤਲਬ ਜਿਹੜਾ ਉਹ ਤਾਂ ਹਵਾ ਦੇ ਵਿੱਚ ਹੈ ਸ਼ਬਦ ਤਾਂ ਹਾਂਜੀ ਉਹ ਸ਼ਬਦ ਉਹਨਾਂ ਨੇ ਦੇ ਤਾ ਜੀ ਉਸ ਸ਼ਬਦ ਨੂੰ ਕਿਸ ਤਰੀਕੇ ਨਾਲ ਵਿਚਾਰਨਾ ਹੈਗਾ ਜੀ ਉਹ ਸ਼ਬਦ ਜਿਹੜਾ ਹੈਗਾ ਆ ਉਹ ਦ੍ਰਿਸ਼ਟੀ ਗੋਚਰ ਕਰਨ ਵਾਸਤੇ ਉਹਨੂੰ ਗੁਰੂ ਗ੍ਰੰਥ ਦੇ ਮਤਲਬ ਸ਼ੇਪ ਦੇ ਵਿੱਚ ਦੇ ਕੇ ਉਹਨਾਂ ਨੇ ਵੀ ਆਹ ਤੁਹਾਡੇ ਗੁਰੂਆਂ ਦਾ ਸ਼ਬਦ ਸੀ ਉਹਨੂੰ ਅਸੀਂ ਜਿਹੜਾ ਆ ਲਿਖਤ ਦੇ ਵਿੱਚ ਲਿਆਤਾ ਆ ਜੀ ਇਥੋਂ ਪੜ ਲਓ ਪੜ ਕੇ ਤੁਹਾਨੂੰ ਪਤਾ ਲੱਗੂਗਾ ਕਿ ਇਹ ਤੁਹਾਡੇ ਗੁਰੂਆਂ ਦਾ ਸ਼ਬਦ ਆ ਜੀ ਹਾਂਜੀ ਹੁਣ ਗੁਰੂਆਂ ਦਾ ਸ਼ਬਦ ਜਿਹੜਾ ਉਹਨਾਂ ਦੇ ਮੂੰਹ ਦੇ ਵਿੱਚੋਂ ਉਚਾਰਨ ਕੀਤਾ ਆ ਹੈਗਾ ਆ ਉਹ ਅਸਲ ਸ਼ਬਦ ਹੈਗਾ ਆ ਜੀ ਠੀਕ ਹੈ ਜੀ ਅਸੀਂ ਜਿਹੜਾ ਹੈਗਾ ਆ ਉਹ ਚੀਜ਼ ਪਤਾ ਨੀ ਵੀ ਮੈਂ ਗਲਤ ਵੀ ਹੋ ਸਕਦਾ ਹੈਗਾ ਮਾਫ਼ੀ ਪਹਿਲਾਂ ਮੰਗ ਲਵਾਂ ਮੈਂ ਇਸ ਚੀਜ਼ ਦੇ ਵਿਵਾਦ ਚ ਨੀ ਪੈਣਾ ਚਾਹੁੰਦਾ ਮੈਂ ਆਪਣੀ ਸਮਝ ਅਨੁਸਾਰ ਦੱਸਦਾ ਹੈਗਾ ਆ ਵੀ ਸ਼ਬਦ ਗੁਰੂ ਜਿਹੜਾ ਇਮੋਰਟਲ ਆ ਇਹਦਾ ਜਿਹੜਾ ਹੈਗਾ ਆ ਇਹਨੂੰ ਸਿਰਫ ਆਪਣਾ ਅੰਤਰ ਗੁਰੂ ਅਰਾਧਨਾ ਵਾਲੀ ਜਿਹੜੀ ਗੱਲ ਹੈਗੀ ਆ ਸਾਧਨਾ ਦੱਸੀ ਆ ਉਹਦੇ ਵਿੱਚ ਉੱਥੇ ਕੁ ਤੱਕ ਉਹ ਜਿੰਨਾ ਕੁ ਕੋਈ ਬੰਦਾ ਉਹਨੂੰ ਪੜ੍ਹ ਲੈਂਦਾ ਵਿਚਾਰ ਲੈਂਦਾ ਆ ਉਨਾ ਕੁ ਖੋਲ ਲੈਂਦਾ ਆ ਜੀ ਹਾਇਆ ਗੁਰੂ ਗ੍ਰੰਥ ਸਾਹਿਬ ਇੱਕ ਸਾਇੰਟਿਫਿਕ ਕਲਾ ਆ ਸਰ ਤੁਸੀਂ ਇਹ ਕਹਿੰਦੇ ਹੈਗੇ ਜਿਹੜੇ ਰਾਗਾਂ ਦੇ ਵਿੱਚ ਬਾਣੀ ਉਚਾਰੀ ਗਈ ਆ ਜੇ ਕਿਤੇ ਉਹਨਾਂ ਰਾਗਾਂ ਦੇ ਵਿੱਚ ਹੀ ਬਾਣੀ ਨੂੰ ਗਾਇਆ ਜਾਵੇ ਤੇ ਇਹ ਆਪਣੇ ਆਪ ਬੁੱਧੀ ਜਿਹੜੀ ਆ ਉਹਦਾ ਵਿਕਾਸ ਕਰਦੀ ਆ
0: ਨਾਲੇ ਉਹ ਤੋਂ ਵੱਡੀ ਥੈਰਾਪੀ ਕਾਹਦੀ ਆ ਸਕੂਨ ਕਾਹਦਾ ਹੈ ਉਹ ਤੋਂ ਬਾਅਦ
1: ਬਿਲਕੁਲ ਜੀ ਉਹਦੇ ਅਰਥ ਤੁਹਾਡੇ ਦਿਮਾਗ ਦੇ ਵਿੱਚ ਅਰਥ ਤੁਹਾਨੂੰ ਆਪਣੇ ਆਪ ਸਮਝਣ ਆਉਣ ਲੱਗ ਪੈਂਦੇ ਹੈਗੇ ਆ ਜੀ ਤੁਸੀਂ ਇੱਕ ਚੀਜ਼ ਲਾਓ ਜੀ ਵੀ ਜਿਹੜਾ ਬੰਦਾ ਰੂਟੀਨ ਚ ਗੁਰਬਾਣੀ ਪੜ੍ਹਦਾ ਹੋਵੇ ਨਾ ਜੀ ਉਹਦੀ ਕੰਠ ਗੁਰਬਾਣੀ ਆਪਣੇ ਆਪ ਹੋਣ ਲੱਗ ਪੈਂਦੀ ਉਹ ਗੱਲਬਾਤ ਕਰਦਾ ਤੇ ਉਹਦਾ ਗੁਰਬਾਣੀ ਦਾ ਉਚਾਰਨ ਆਪਣੇ ਆਪ ਉਹਦੇ ਹੋਣ ਲੱਗ ਪੈਂਦਾ ਜੀ
0: ਬਿਲਕੁਲ ਹੈ ਜੀ
1: ਸਧਾਰਨ ਬੰਦਾ ਜਿਹੜਾ ਹੈਗਾ ਆ ਜਿਹਨੇ ਕਦੀ ਕਦਾਈ ਕਿਤੇ ਦੇਖਿਆ ਹੋਊਗਾ ਜਾਂ ਸੁਣਿਆ ਹੋਊਗਾ ਉਹ ਨਹੀਂ ਉਚਾਰਨ ਕਰ ਸਕੂਗਾ ਜੀ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਇੱਕ ਸਾਇੰਟਿਫਿਕ ਕਲਾ ਹੈਗੀ ਆ ਜੀ ਇਹ ਬਾਕੀ ਪਤਾ ਨੀ ਹੁਣ ਦੇਖੋ ਇਹ ਕਿਸ ਤਰੀਕੇ ਨਾਲ ਵਿਚਾਰਿਆ ਜਾਂਦਾ ਹੈਗਾ ਮਸਲਾ ਗਲਤ ਇੱਥੇ ਆ ਕਿ ਇਹ ਜ਼ਰੂਰ ਆ ਕਿ ਦੂਜੇ ਧਰਮਾਂ ਦੇ ਵਿੱਚ ਲਿਬਰਲਾਈਜੇਸ਼ਨ ਬਹੁਤ ਆ ਜੀ ਇੱਕ ਦਿਨ ਸਾਡੇ ਇੱਕ ਵੀਰ ਹੈਗੇ ਆ ਜੀ ਰਜਿੰਦਰ ਮਿੱਤਲ ਹਾਂਜੀ ਸਮਾਣੇ ਤੋਂ ਉਹਨਾਂ ਨੇ ਕਿਹਾ ਮੈਨੂੰ ਉਹ ਕਹਿੰਦੇ ਸੈਣੀ ਸਾਹਿਬ ਮੈਂ ਤੁਰਿਆ ਆਉਂਦਾ ਸੀ ਸਾਡੇ ਢੇਰ ਦੇ ਉੱਤੇ ਜਿਹੜੇ ਹੈਗੇ ਸਾਡੇ ਧਾਰਮਿਕ ਜਿਹੜੀਆਂ ਹੈਗੀਆਂ ਦੇਵੀ ਦੇਵਤਿਆਂ ਦੀਆਂ ਜਿਹੜੀਆਂ ਆ ਉਹ ਫੋਟੋ ਡਿੱਗੀਆਂ ਪਈਆਂ ਕਿਸੇ ਨੇ ਬਾਹਰ ਸਿੱਟ ਦਿੱਤੀਆਂ ਆਈਆਂ ਦੇਖ ਕੇ ਲੋਕੀ ਲੰਘੀ ਜਾਂਦੇ ਹੈਗੇ ਆ ਕਹਿੰਦਾ ਸਾਡੇ ਧਰਮ ਦੇ ਵਿੱਚ ਲੋਕੀ ਹਊ ਪਰੇ ਕਰ ਦਿੰਦੇ ਹੈਗੇ ਵੀ ਜਿਹੜਾ ਕੀਤੀ ਇਹਨੇ ਕੀਤਾ ਆਪੇ ਪਾਊ
0: ਜੀ
1: ਹੈਂ ਜੀ ਉਹ ਮਲੋਕ ਜਿਹੜਾ ਹੈਗਾ ਆ ਭਾਈ ਮੁੱਦਾ ਨੀ ਬਣਾਉਂਦੇ, ਉਹ ਇੰਟਰਨਲ ਜਿਹੜੀ ਗੱਲ ਹੈਗੀ ਆ ਉੱਥੇ ਤੱਕ ਸੀਮਿਤ ਰਹਿੰਦੇ ਹੈਗੇ ਆ। ਆਪਾਂ ਉਹਨਾਂ ਨੂੰ ਮੂਰਤੀ ਪੂਜਕ ਵੀ ਕਹਿੰਦੇ ਹੈਗੇ ਜੇ ਮੂਰਤੀ ਪੂਜਕ ਹੈਗੇ ਆ, ਤੇ ਉਹਦੇ ਬਾਵਜੂਦ ਵੀ ਜਿਹੜਾ ਹੈਗਾ ਉਹ ਇੰਨੀ ਇੰਪੋਰਟੈਂਸ ਨਹੀਂ ਦਿੰਦੇ। ਉਹ ਇਸ ਚੀਜ਼ ਤੇ ਹੁੰਦੇ ਵੀ ਜਿਸ ਬੰਦੇ ਨੇ ਕੀਤਾ ਹੈਗਾ ਇਹ ਆਪਾਂ ਹੀ ਪਊਗਾ, ਅਸੀਂ ਕਾਹਦੇ ਵਾਸਤੇ ਇਹਨੂੰ ਸਜ਼ਾ ਥੋੜ ਦੇਣੀ
0: ਤਾਂ। ਬਿਲਕੁਲ
1: ਸੋ ਇਸ ਕਰਕੇ ਜਿਹੜਾ ਆ ਉਹਨਾਂ ਦੇ ਹੁਣ ਉਹਨਾਂ ਦੇ ਵੀ ਗ੍ਰੰਥ ਹੈਗੇ ਆ ਉਸ ਤਰੀਕੇ ਦੇ ਨਾਲ ਜਿਹੜਾ ਆ। ਹੁਣ ਇੱਥੇ ਜਿਹੜਾ ਹੈਗਾ ਆ ਸਿੱਖਿਜ਼ਮ ਦੇ ਵਿੱਚ ਥੋੜਾ ਜਿਹੜਾ ਆ ਇਹ ਫਰਕ ਹੋਣ ਦੇ ਨਾਤੇ ਜਿਹੜਾ ਆ ਇੰਪੋਰਟੈਂਸ ਤਾਂ ਦਿੱਤੀ ਜਾਂਦੀ ਹੈਗੀ ਆ।
0: ਬਿਲਕੁਲ ਹੈ ਜੀ।
1: ਬਾਕੀ ਹੁਣ ਜਿੱਥੇ ਤੱਕ ਇਹ ਜਦੋਂ ਧਰਮ ਦੇ ਵਿੱਚ ਪੋਲੀਟਿਕਸ ਰਲ ਜਾਂਦੀ ਹੈਗੀ ਆ ਜੀ, ਉਦੋਂ ਮਤਲਬ ਮੁੱਦਾ ਖਤਮ ਹੁੰਦਾ ਹੀ ਨੀ ਹੁੰਦਾ ਜੀ ਕੋਈ ਵੀ ਹੋਵੇ।
0: ਬਿਲਕੁਲ ਹੈ ਜੀ।
1: ਹਾਂਜੀ ਹੁਣ ਮੈਨੂੰ ਤਾਂ ਇਹ ਆ ਕਿ ਲਚਾਰੀ ਇਸ ਸਿਸਟਮ ਦੀ ਇਹ ਆ ਭੀ 11 ਸਾਲ ਬਾਅਦ ਤੁਸੀਂ ਸੀਨ ਰੀਕ੍ਰੀਏਟ ਕਰਨ ਚ ਲਗਾਏ ਆ, ਤੁਸੀਂ ਜਿਹੜਾ ਹੈਗਾ ਮਤਲਬ ਤਾਂ ਕਿਹਨੂੰ ਨੀ ਸਮਝ ਆਉਂਦਾ ਕਿ ਭਾਈ ਕੋਈ ਪੋਲੀਟੀਕਲ ਸਕੋਰ ਜਿਹੜਾ ਹੈਗਾ ਸੈੱਟ ਕਰਨਾ ਆ, ਉਹਦੇ ਵਾਸਤੇ ਕੋਈ ਟਾਰਗੇਟ ਦਿੱਤਾ ਗਿਆ ਆ, ਉਹ ਟਾਰਗੇਟ ਅਚੀਵ ਕਰਨਾ ਆ ਤੇ ਸ਼ਾਬਾਸ਼ੀ ਲੈਣੀ ਹੈਗੀ ਆ ਜੀ, ਤੇ ਉਹਦਾ ਹੋ ਸਕਦਾ ਆ ਕਿ ਪੋਲੀਟੀਕਲ ਮਾਈਲੇਜ ਮਿਲ ਜਾਏ ਜੀ, ਜਾਂ ਆਪਣੇ ਜਿਹੜੇ ਸਪੋਰਟਰ ਆ ਉਹ ਕਹਿਣ ਭਾਈ ਹਾਂ ਜੀ ਇਹ ਬੰਦੇ ਕਰ ਸਕਦੇ ਇਹ ਕੁਛ, ਹਾਂ ਜੀ ਚੱਕ ਕੇ ਸੁਖਬੀਰ ਬਾਦਲ ਨੂੰ ਅੰਦਰ ਦੇ ਦਿੱਤਾ ਸੀਗਾ ਜੀ, ਹਾਂਜੀ ਇਹ ਕੰਮ ਤਾਂ ਮਾਨ ਸਾਹਿਬ ਵੀ ਕਰ ਸਕਦੇ ਆ, ਏਦਾਂ ਦੀਆਂ ਗੱਲਾਂ ਸੁਣ ਕੇ ਬੰਦਾ ਖੁਸ਼ ਹੋ ਜਾਂਦਾ ਜੀ। ਸੋ ਜਦ ਕਿ ਇਹ ਨੌਬਤ ਜਿਹੜੀ ਜੇ ਏਦਾਂ ਦੀ ਨੌਬਤ ਆਉਂਦੀ ਹੈਗੀ ਆ ਤੇ ਇਸ ਸਟੇਜ ਦੇ ਉੱਤੇ ਅਕਾਲੀ ਦਲ ਦੇ ਆਭਾਰ ਦਾ ਕਾਰਨ ਵੀ ਬਣੂਗੀ
0: ਜੀ। ਪਰ ਸਾਈਂ ਸਾਹਿਬ ਕੀ ਕੋਰਟ ਆਪਣੇ ਆਪ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਇੰਨਾ ਕੋਈ ਟਾਈਮ ਬੌਂਡਿੰਗ ਨਹੀਂ ਹੋਣੀ ਚਾਹੀਦੀ ਜੇ ਸਿੱਟ ਬਣਦੀ ਹੈ ਜਾਂ ਕੁਛ ਬਣਦੀ ਹੈ, ਕਿ ਉਸ ਸਮੇਂ ਦੇ ਵਿੱਚ ਵਿੱਚ ਜੇ ਉਹ ਫਿਰ ਸਿੱਟ ਬਣਾਈ ਕਾਹਦੇ ਲਈ ਹੈ ਜੀ, ਤੇ ਨਵੀਂ ਤੋਂ ਨਵੀਂ ਸਿੱਟ ਬਣਾ ਕੇ ਜਾਂ ਹੁਣ ਅੱਜ ਵੀ ਸਬੂਤ ਲੱਭੇ ਜਾ ਰਹੇ ਨੇ, ਤਾਂ ਉਹ ਜੇ ਉਹ ਟਾਈਮ ਬੌਂਡਿੰਗ ਦੇ ਵਿੱਚ ਤੁਸੀਂ ਸਪਸ਼ਟ ਨਹੀਂ ਕਰ ਪਾਏ, ਸਾਰੇ ਕੇਸ ਨੂੰ ਹੈਂਡਲ ਨਹੀਂ ਕਰ ਪਾਏ ਜਾਂ ਖੁੱਲ੍ਹ ਕੇ ਸਾਰੀਆਂ ਚੀਜ਼ਾਂ ਸਾਹਮਣੇ ਨਹੀਂ ਆਈਆਂ, ਤਾਂ ਉਹ ਕੀ ਕੋਰਟ ਸਾਹਿਬਾਨ ਇਹ ਝੰਜੜ ਤੋਂ ਜਿਹੜਾ ਹੈ ਚਾਹੇ ਉਹ ਪਾਰਟੀਆਂ ਦਾ ਆਪਣਾ ਰਾਮ ਰੋਲਾ ਹੈ ਚਾਹੇ ਜੋ ਵੀ ਕਹਿ ਲਓ ਸਾਰੀਆਂ ਚੀਜ਼ਾਂ ਨੇ ਇੱਕ ਪੋਲੀਟੀਕਲ ਏਜੰਡਾ ਕਹਿ ਲਓ ਜਾਂ ਜਿੱਦਾਂ ਵੀ ਹੈ ਇੱਕ ਦੂਸਰੇ ਨੂੰ ਬਦਨਾਮ ਕਰਕੇ ਲੋਕਾਂ ਦੇ ਵਿੱਚ ਉਹਨਾਂ ਨੂੰ ਭੰਬਲ ਭੂਸੇ ਦੇ ਵਿੱਚ ਪਾ ਕੇ ਆਪਣੀਆਂ ਵੋਟਾਂ ਪ੍ਰਭਾਵ ਜਿਹੜੀਆਂ ਲੈਣੀਆਂ ਨੇ ਜਾਂ ਫਿਰ ਉਹਨਾਂ ਨੂੰ ਇੱਕ ਦੂਸਰੇ ਦੇ ਖਿਲਾਫ਼ ਖੜਾ ਕਰਨਾ ਹੈ, ਤੇ ਉਹ ਧਰਮ ਦੇ ਨਾਂ ਦੇ ਉੱਤੇ ਵੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਤਾਂ ਕਿ ਕੋਰਟ ਸਾਹਿਬਾਨ ਮਤਲਬ ਕਿ ਆਪਣੇ ਪੱਧਰ ਦੇ ਉੱਤੇ ਨਹੀਂ ਉਸ ਚੀਜ਼ ਦੇ ਉੱਤੇ ਐਕਸ਼ਨ ਲੈ ਕੇ ਇਸ ਚੀਜ਼ ਨੂੰ ਮਤਲਬ ਕਿ ਖਤਮ ਕਰ ਸਕਦੇ।
1: ਪਰ ਇਨਵੈਸਟੀਗੇਸ਼ਨ ਦਾ ਰਾਈਟ ਪੁਲਿਸ ਕੋਲ ਆ, ਉਹਦੇ ਵਿੱਚ ਜੁਡੀਸ਼ਰੀ ਇੰਟਰਫੇਅਰ ਨਹੀਂ ਕਰ ਸਕਦੀ।
0: ਪਰ ਟਾਈਮ ਤਾਂ ਬੌਂਡ ਕਰ ਸਕਦੀ ਹੈ ਕਿਤੇ ਨਾ ਕਿਤੇ ਜੀ।
1: ਟਾਈਮ ਬੌਂਡ ਸਰ ਕਾਨੂੰਨ ਦੇ ਵਿੱਚ ਇਹ ਪ੍ਰੋਵੀਜ਼ਨ ਹੈਗਾ ਆ ਕਿ ਜਿਹੜੇ ਮਤਲਬ ਅਫੈਂਸਿਸ ਦੀ ਸਜ਼ਾ 2 ਸਾਲ ਤੱਕ ਹੈਗੀ ਆ ਜੀ, ਉਹਨੂੰ ਮਤਲਬ ਜਿਹੜਾ ਆ ਉਹਦੀ ਲਿਮੀਟੇਸ਼ਨ ਜਿਹੜੀ ਹੈਗੀ ਆ ਉਹ 1 ਸਾਲ ਆ, 1 ਸਾਲ ਤੱਕ ਜਿਹੜਾ ਆ ਤੁਸੀਂ ਜਿਹੜਾ ਆ ਉਹਨੂੰ ਕੰਪਲੀਟ ਕਰਕੇ ਜਿਹੜਾ ਆ ਉਹ ਡੇਟ ਜਿਹੜੀ ਕ੍ਰਾਈਮ ਦੀ ਜਿਹੜੀ ਡੇਟ ਤੋਂ 1 ਸਾਲ ਦੇ ਅੰਦਰ ਅੰਦਰ ਉਹਨੂੰ ਤੁਸੀਂ ਪ੍ਰੋਸੀਡ ਕਰ ਸਕਦੇ ਹੋ ਜੀ। ਜਿਹੜੇ ਕੇਸਾਂ ਦੀ ਸਜ਼ਾ ਜਿਹੜੀ 2 ਤੋਂ 7 ਸਾਲ ਆ ਜੀ ਉਹਦੀ ਲਿਮੀਟੇਸ਼ਨ ਹੈਗੀ 3 ਸਾਲ, 7 ਸਾਲ ਤੋਂ ਅਬਵ ਜਿਹੜੀ ਲਿਮੀਟੇਸ਼ਨ ਹੈਗੀ ਆ ਉਹ ਖੁੱਲੀ ਆ ਜੀ। ਉਹਦੇ ਵਿੱਚ ਜਦੋਂ ਮਰਜ਼ੀ ਜਦੋਂ ਕ੍ਰਾਈਮ ਡਿਟੈਕਟ ਹੁੰਦਾ ਆ ਉਦੋਂ ਹੀ ਤੁਸੀਂ ਜਿਹੜਾ ਕਰ ਸਕਦੇ ਹੈਗੇ ਆ, ਉਹਦੇ ਵਿੱਚ ਲਿਮੀਟੇਸ਼ਨ ਦਾ ਸਵਾਲ ਨਹੀਂ ਆ ਜੀ।
0: ਪਰ ਇਹਦੇ ਵਿੱਚ ਜਿੱਦਾਂ ਇਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦਿੰਦੇ ਆ ਜੀ, ਫਿਰ ਨਾਰਮਲ ਵੀ ਤਾਂ ਉਹ ਪੜਤਾਲ ਹੋ ਹੀ ਜਾਂਦੀ ਆ ਜੇ ਏਦਾਂ, ਫਿਰ ਉਹਦਾ ਫਾਇਦਾ ਕੀ ਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦਾ ਜੀ।
1: ਸਰ ਉਹ ਪੁਲਿਸ ਕੋਲ ਅਖਤਿਆਰ ਹੈਗੇ ਆ ਜੀ, ਇਸ ਕਰਕੇ ਕਿ ਉਹ ਤਦੀ ਆ ਨਾ ਕਿ ਜੁਡੀਸ਼ਰੀ ਇੰਟਰਫੇਅਰ ਇਨਵੈਸਟੀਗੇਸ਼ਨ ਚ ਜੁਡੀਸ਼ਰੀ ਨੇ ਇੰਟਰਫੇਅਰ ਨਹੀਂ ਕਰਨਾ, ਜਦੋਂ ਕੋਹਨਾ ਕੋਲ ਲੈ ਕੇ ਜਾਣਗੇ ਉਦੋਂ ਉਹ ਇਸ ਚੀਜ਼ ਨੂੰ ਡਿਸਕਸ ਕਰਨਗੇ ਤੇ ਭਾਈ 11 ਸਾਲ ਬਾਅਦ ਤੁਸੀਂ ਤੁਰ ਗਏ ਆ ਰੀਕ੍ਰੀਏਟ ਕਰਨ, ਇਹ ਚੀਜ਼ਾਂ ਵਿਚਾਰੀਆਂ ਉਦੋਂ ਜਾਣੀਆਂ ਜਦੋਂ ਜੁਡੀਸ਼ਰੀ ਦੇ ਵਿੱਚ ਜਾਣੀਆਂ ਹੈਗੇ ਕਾਗਜ਼ ਜੀ। ਉਹ ਤੋਂ ਪਹਿਲਾਂ ਉਹਨਾਂ ਨੇ ਕੋਈ ਦਖਲ ਨਹੀਂ ਦੇਣੀ ਤੇ ਨਾ ਕੋਈ ਕਮੈਂਟ ਕਰਨਾ, ਉਹ ਜਿਹੜਾ ਹੈਗਾ ਆ ਇਹਨਾਂ ਦੀ ਆਪਣੀ ਪਾਵਰ ਹੈਗੀ ਆ ਜਿੱਦਾਂ ਮਰਜ਼ੀ।
0: ਨਰਿੰਦਰ ਸਿੰਘ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਤਾਂ ਖੁੱਲ ਕੇ ਉਹ ਗੱਲਾਂ ਕੀਤੀਆਂ ਨੇ ਕਿ ਆਪਣੇ ਮਤਲਬ ਕਿ ਕਿੰਨੀ ਕੁ ਤੱਕ ਤੁਸੀਂ ਇਹਨੂੰ ਚੀਜ਼ ਨੂੰ ਹੈਂਡਲ ਕਰਨਾ, ਕਿੱਥੇ ਰੁਕਣਾ ਹੈ, ਕਿੱਥੇ ਅੱਗੇ ਵਧਣਾ ਹੈ, ਉਹ ਸਾਰਾ ਕੁਝ ਫਿਰ ਉਹੀ ਨਿਰਧਾਰਤ ਹੁੰਦਾ ਜੀ। ਉਹ ਸੱਚੀਆਂ ਗੱਲਾਂ ਕਰਦੇ ਨੇ ਫਿਰ।
1: ਬਿਲਕੁਲ ਜੀ ਬਿਲਕੁਲ, ਜਾਂਚ ਏਜੰਸੀਆਂ ਜਿਹੜੀਆਂ ਹੈਗੀਆਂ ਉਹ ਪੋਲੀਟੀਕਲ ਲੀਡਰਸ ਦੇ ਹੱਥਾਂ ਦੀ ਟੂਲ ਬਣ ਕੇ ਰਹਿ ਗਈਆਂ
0: ਜੀ,
1: ਇਹੀ ਉਹਨਾਂ ਦੇ ਕਹਿਣ ਦਾ ਮਕਸਦ ਸੀਗਾ। ਔਰ ਇਹਦੇ ਵਿੱਚ ਸੱਚਾਈ ਹੈ ਜੀ, ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ, ਜਾਂਚ ਏਜੰਸੀ ਜਿਹੜੀਆਂ ਹੈਗੀਆਂ ਉਹ ਪੋਲੀਟੀਕਲ ਲੀਡਰ ਦੇ ਇਸ਼ਾਰਿਆਂ ਤੇ ਕੰਮ ਕਰਦੀਆਂ ਹੈਗੀਆਂ ਜੀ, ਜਿੱਥੇ ਉਹ ਕਹਿੰਦੇ ਇੱਥੇ ਤੇਜ਼ੀ ਕਰ ਦਿਓ ਉੱਥੇ ਤੇਜ਼ੀ ਕਰ ਦਿੰਦੇ। ਜਿੱਥੇ ਹੁਣ ਤੁਸੀਂ ਮਾਨ ਸਾਹਿਬ ਵਾਲੇ ਕੇਸ ਦੀ ਗੱਲ ਕਰ ਲਓ ਜੀ, ਪਹਿਲਾਂ ਬੜਾ ਲਾਲਾ ਹੋਈ ਸੀ ਜੀ, ਹਾਂ ਜੀ ਪਤਾ ਨੀ ਉਹ ਇਨਵੈਸਟੀਗੇਸ਼ਨ ਸੀ ਬੀ ਆਈ ਕੋ ਚਲ ਗਈ ਜੀ, ਕਿਉਂਕਿ ਵਿੱਚ ਇੱਕ ਆਈ ਪੀ ਐਸ ਅਫਸਰ ਇਨਵੋਲਵ ਆ ਜੀ, ਕੁਛ ਵੀ ਨੀ ਜੀ, ਉਹ ਉੱਥੇ ਹੀ ਕੰਮ ਠੱਪ ਹੋ ਗਿਆ, ਪਤਾ ਹੀ ਨੀ ਲੱਗਿਆ ਅਜੇ ਤੱਕ ਕੀ ਹੋਇਆ ਕੀ ਨਹੀਂ।
0: ਬਿਲਕੁਲ
1: ਇਹ ਜਰੂਰ ਹੈਗਾ ਆ ਜੀ ਵੀ ਸੈਂਟਰ ਆਪਣਾ ਸਕੋਰ ਸੈੱਟ ਕਰ ਗਿਆ ਜੀ, ਉਹਨਾਂ ਨੇ ਜੋ ਕਰਾਉਣਾ ਹੈਗਾ ਸੀ ਇਹਨਾਂ ਕੋਲੋਂ ਕਰਾ ਹੀ ਜਾਂਦੇ ਹੈਗੇ ਆ, ਤੇ ਬਾਕੀ ਵੀ ਅੱਗੇ ਕਮਿਟਡ ਹੋਣੇ ਆ ਜੀ ਕਿ ਆਈ ਐਮ ਵਿਦ ਯੂ ਕਹਿ ਚਲੋ ਠੀਕ ਹੈ ਜੀ। ਆਪ ਹੋਰ ਜੀ ਉਹ ਇੰਨੇ ਨਾਲ ਹੀ ਕੰਮ ਸਰ ਜਾਂਦਾ ਅਗਲੇ, ਮੈਂ ਕੌਣ ਆ ਜੀ, ਮੈਂ ਤੁਹਾਡਾ ਹੀ ਬੰਦਾ ਆ ਜੀ, ਚਲੋ ਠੀਕ ਹੈ ਜੀ, ਜੇ ਤੁਸੀਂ ਸਾਡੇ ਬੰਦੇ ਆ ਤੇ ਫੇਰ ਤਾਂ ਕੋਈ ਗੱਲ ਨੀ
0: ਜੀ,
1: ਫੇਰ ਤੁਹਾਨੂੰ ਸੱਤ ਖੂਨ ਮਾਫ, ਤੇ ਜੇ ਨਹੀਂ ਤੇ ਫੇਰ ਅਗਲੇ ਜਿਹੜੇ ਹੈਗੇ ਆ ਪਾ ਹੀ ਦਿੰਦੇ ਆ ਪੜ੍ਹਨੇ।
0: ਬਿਲਕੁਲ ਪਾ ਦਿੰਦੇ ਆ ਜੀ, ਪਰ ਸਾਇੰਸ ਸਾਹਿਬ ਇੱਕ ਗੱਲ ਸਮਝ ਨਹੀਂ ਆਈ ਜੀ ਕਿ ਮੁੱਖ ਮੰਤਰੀ ਸਾਹਿਬ ਵਿਪਾਸਨਾ ਦੇ ਲਈ ਬੰਗਲੁਰੂ ਵੱਲ ਨੂੰ ਜਾਂਦੇ ਨੇ ਗਰਮੀਆਂ ਵਾਲੇ ਪਾਸੇ ਨੂੰ, ਤੇ ਉਧਰੋਂ ਜਿਹੜੇ ਲੋਕ ਨੇ ਕਰਨਾਟਕ ਹੋ ਗਿਆ, ਕੇਰਲਾ ਹੋ ਗਿਆ, ਗੋਆ ਹੋ ਗਿਆ, ਬੰਗਲੁਰੂ ਹੋ ਗਿਆ, ਦਿੱਲੀ ਹੋ ਗਿਆ, ਬਥੇਰੇ ਉਹਨਾਂ ਇਲਾਕਿਆਂ ਦੇ ਲੋਕ ਜਿਹੜੇ ਨੇ ਗਰਮੀਆਂ ਕੱਟਣ ਦੇ ਲਈ ਆਪਣੇ ਸ਼ਿਮਲੇ ਆਉਂਦੇ ਆ ਜਾਂ ਇਧਰ ਹਿਮਾਚਲ ਨੂੰ ਜਾਂਦੇ ਆ ਜਾਂ ਜੰਮੂ ਕਸ਼ਮੀਰ ਨੂੰ ਜਾਂਦੇ ਆ, ਇਹ ਕੰਮ ਉਲਟਾ ਕਿਉਂ ਹੁੰਦਾ ਪਿਆ ਜੀ, ਕੀ ਨਜ਼ਰ ਆਉਂਦਾ? ਤੇ ਉਧਰ ਕੇਜਰੀਵਾਲ ਸਾਹਿਬ ਜਿਹੜੇ ਨੇ ਉਹ ਭਾਈ ਹੁਸ਼ਿਆਰਪੁਰ ਆ ਕੇ ਜਿਹੜਾ ਵਿਪਾਸਨਾ ਕਰਦੇ ਆ ਕਿ ਇਹ ਤੋਂ ਵਧੀਆ ਇਲਾਕਾ ਕਿਹੜਾ ਹੈ ਜੀ ਜਿੱਥੇ ਗੁਰੂਆਂ ਪੀਰਾਂ ਨੇ ਰਹਿ ਕੇ ਜਿਹੜਾ ਆਪਣੀਆਂ ਭਗਤੀਆਂ ਵੀ ਕੀਤੀਆਂ ਨੇ ਤੇ ਆਪਣੇ ਜਿਹੜੇ ਜੋ ਉਹ ਪਾਉਣਾ ਚਾਹੁੰਦੇ ਸੀ ਉਹਨਾਂ ਨੇ ਹਾਸਲ ਵੀ ਕੀਤਾ।
1: ਪਰ ਸਭ ਹੁਸ਼ਿਆਰਪੁਰ ਵਾਲਾ ਤਾਂ ਮੈਂ ਦੇਖ ਕੇ ਆਇਆ ਬਾਹਰੋਂ ਬਾਹਰ
0: ਜੀ,
1: ਹੁਸ਼ਿਆਰਪੁਰ ਦੇ ਬਾਹਰ ਬਾਹਰ ਬਣੇ ਆਇਆ, ਉਹ
0: ਬਹੁਤ ਵਧੀਆ ਹੈ ਜੀ,
1: ਉਹ ਤਾਂ ਵਾਕਈ ਜਿਹੜੀ ਜਗ੍ਹਾ ਜਿਹੜੀ ਹੈਗੀ ਆ ਵਧੀਆ ਆ, ਉੱਥੇ ਨੂੰ ਦਰਖਤਾਂ ਦੇ ਵਿੱਚ ਹੈਗਾ ਆ ਜੀ ਉਹ
0: ਜੀ,
1: ਤੇ ਉਹ ਜਿਹੜੇ ਬੰਦੇ ਨੇ ਬਣਾਇਆ ਆ ਨਾ ਜੀ, ਉਹ ਬੰਦਾ ਵੀ ਬਾਹਰ ਰਹਿ ਕੇ ਆਇਆ ਸੀਗਾ ਤੇ ਮੁੜ ਕੇ ਆ ਕੇ ਤੇ ਉਹਨੇ ਪਹਿਲਾਂ ਜਿਹੜਾ ਹੈਗਾ ਆ ਥੋੜਾ ਜਿਹਾ ਦੋ ਚਾਰ ਜਿਹੜੀ ਹੈਗੀ ਆ ਇਸ ਤਰੀਕਿਆਂ ਦੀ ਜਿੱਦਾਂ ਕੌਂਡੋ ਬਣਾ ਦਿੰਦੇ ਹੈਗੇ ਇਦਾਂ ਦੇ ਬਣਾਏ, ਫਿਰ ਬਾਅਦ ਦੇ ਵਿੱਚ ਉਹਨੇ ਜਿੱਦਾਂ ਮਤਲਬ ਅੰਡਰਗਰਾਉਂਡ ਜਿਹੜੇ ਹੈਗੇ ਆ ਉਹ ਬਣਾਈਆਂ ਹੈਗੇ ਕਮਰੇ ਜੀ, ਤੇ ਉੱਥੇ ਬਕਾਇਦਾ ਤੌਰ ਤੇ ਯੋਗਾ ਮੈਡੀਟੇਸ਼ਨ ਉਹ ਸਾਰੀਆਂ ਕਲਾਸਿਸ ਲੱਗਦੀਆਂ ਹੈਗੀਆਂ ਜੀ, ਤੇ ਉਹ ਕੁਦਰਤੀ ਮੈਂ ਤਾਂ ਮਤਲਬ ਜਿਹੜਾ ਹੈਗਾ ਨਾ ਜੀ ਉਹ ਗੱਡੀ ਸੀਗੀ ਅਸੀਂ ਪਾ ਲਈ ਅਸੀਂ ਕਿਹਾ ਇੱਧਰ ਅੰਦਰਲੇ ਪਾਸੇ ਜਾ ਕੇ ਦੇਖਦੇ ਹੈਗੇ, ਉੱਪਰ ਉੱਥੇ ਹੋਟਲ ਜਿਹਾ ਬਣਿਆ ਆ ਉੱਥੇ ਮਤਲਬ ਚਾਹ ਪਾਣੀ ਦਾ ਹੈਗਾ ਸੀਗਾ, ਤੇ ਅਸੀਂ ਉਨੇ ਨੂੰ ਜਾਂਦੇ ਪਏ ਸੀ ਉਹ ਉਨਾ ਰੋਡ ਦੇ ਉੱਤੇ ਹੀ ਆ ਜੀ, ਤੇ ਉਹ ਕੁਦਰਤੀ ਜਿਸ ਬੰਦੇ ਨੇ ਬਣਾਇਆ ਆਇਆ ਸੀ ਉਹ ਵੀ ਉੱਥੇ ਰੋਟੀ ਖਾਣ ਆਇਆ ਸੀਗਾ, ਤੇ ਉਹ ਮੇਰੇ ਕੋਲ ਬੈਠਾ ਤੇ ਉਹਨੇ ਨਾਲ ਫਿਰ ਮੈਂ ਇਹ ਗੱਲ ਕੀਤੀ, ਮੈਂ ਕਿਹਾ ਜੀ ਕੀ ਮਤਲਬ ਇਹ ਕਿੱਦਾਂ ਇਹ ਕੌਣ ਆ ਬੰਦਾ ਇਹਨੇ ਆਹ ਹੀ, ਉਹ ਕਹਿੰਦਾ ਤੁਸੀਂ ਅਜੇ ਥੱਲੇ ਨੀ ਜਾ ਕੇ ਦੇਖਿਆ ਬਹੁਤ ਵਧੀਆ ਬਣਾਇਆ ਮੈਂ
0: ਜੀ,
1: ਤੇ ਬੇਟਾ ਕਹਿੰਦਾ ਮੇਰੇ ਜਿਹੜੇ ਹੈਗੇ ਆ ਬੱਚਿਆਂ ਨੂੰ ਮੈਂ ਜੋ ਦੇਣਾ ਸੀ ਦੇ ਚੁੱਕਾ ਹੈਗਾ ਆ, ਮੇਰਾ ਬੱਚਾ ਇੱਕ ਬਾਹਰ ਆ ਇੱਕ ਇੱਥੇ ਆ
0: ਜੀ,
1: ਇਹ ਸ਼ਾਇਦ ਤਿੰਨ ਬੱਚੇ ਮੁੜ ਲੜਕੇ ਦੱਸੇ ਸੀ ਉਹਨੇ
0: ਜੀ,
1: ਤੇ ਦੋ ਉਹਦੇ ਵਿਦੇਸ਼ ਚ ਹੈਗੇ ਆ ਤੇ ਇੱਕ ਇੱਥੇ ਹੈਗਾ ਸੀ, ਤੇ ਕਹਿੰਦਾ ਵੀ ਮੈਂ ਜੋ ਓਨਾ ਕੁ ਮੈਨੂੰ ਪੈਸਾ ਜਿੰਨਾ ਕੁ ਮੇਰਾ ਗੁਜ਼ਰ ਗੁਜ਼ਰਾਨ ਹੈਗਾ ਆ ਮੈਂ ਘਰਦਿਆਂ ਤੋਂ ਬੱਚਿਆਂ ਤੋਂ ਮੰਗਦਾ ਕੁਛ ਨੀ ਤੇ ਮੈਂ ਪੱਕਾ ਆਪ ਇੱਥੇ ਰਹਿੰਦਾ ਹੈਗਾ ਆ, ਤੇ ਬਾਕੀ ਮੈਂ ਕਿਹਾ ਜੀ ਤੁਸੀਂ ਫਿਰ ਯੋਗਾ ਦੀਆਂ ਕਲਾਸਾਂ ਕਲੂਸਿਸ ਲਾਈਆਂ? ਕਹਿੰਦਾ ਹਾਂ ਮੈਂ ਸਾਰਾ ਕੁਛ ਕੀਤਾ। ਮੈਂ ਕਿਹਾ ਠੀਕ ਆ ਜੀ, ਤੇ ਉਹ ਸਾਦੀ ਰੋਟੀ ਤੇ ਰੱਖਦੇ ਆ ਥੋੜਾ ਜਿਹੜਾ ਹੈਗਾ ਆ ਬਾਹਰਲੇ ਐਟਮੋਸਫੀਅਰ ਤੋਂ ਬੰਦੇ ਨੂੰ ਜਿਹੜਾ ਆ ਪਰੇ ਕਰ ਦਿੰਦੇ ਆ ਜੀ, ਫੋਨ ਫਾਨ ਯੂਜ਼ ਨਹੀਂ ਕਰਨਾ ਓਨੇ ਦਿਨ ਜੀ, ਤੇ ਉਹਦੇ ਨਾਲ ਹੁੰਦਾ ਆ ਜੀ ਕੀ ਪਤਾ ਹੁਣ ਇਹਨਾਂ ਦੀਆਂ ਲੀਡਰਾਂ ਦੀਆਂ ਲੀਡਰੀ ਜਾਣਨ ਜੀ।
0: ਬਿਲਕੁਲ,
1: ਤੇ ਮਾਨ ਸਾਹਿਬ ਪਤਾ ਨੀ ਕਿਉਂ ਹੁਣ ਉੱਥੇ ਚੱਲ ਗਏ ਹੈਗੇ ਜੀ, ਹੁਣ ਉਹਨਾਂ ਦੀ ਵਿਪਾਸਨਾ ਉੱਥੇ ਖੁਸ਼ ਹੁੰਦੀ ਹੋਊਗੀ, ਇੱਥੇ ਪੰਜਾਬ ਚ ਕਹਿੰਦੇ ਬੱਤੀ ਨੀ ਨਾ ਆਉਂਦੀ, ਹੋ ਸਕਦਾ ਹੈਗਾ ਵੀ ਇੱਥੇ ਬੱਤੀ ਨਾ ਆਉਂਦੀ ਹੋਵੇ, ਹੁਸ਼ਿਆਰਪੁਰ ਦੇ ਉਧਰਲੇ ਪਾਸੇ ਤਾਂ ਲਾਈਟ ਦਾ ਕੱਟ ਲੱਗ ਜਾਏ ਤੇ ਫੇਰ ਉੱਥੇ ਇੱਕ ਜਨਰੇਟਰ ਚਲਾਉਣੇ ਪੈਣ।
0: ਬਿਲਕੁਲ ਜੀ
1: ਸਰ, ਇੱਕ ਮੁੱਖ ਮੰਤਰੀ ਜਾ ਰਿਹਾ ਇਹ ਪਤਾ ਕਿੰਨੇ ਦੇ ਵਿੱਚ ਟੈਕਸ ਪੇਅਰ ਨੂੰ ਪੈਣਾ ਹੈਗਾ ਜੀ,
0: ਜੀ
1: ਇਹਨਾਂ ਦੀ ਵਿਪਾਸਨਾ ਜਿਹੜੀ ਹੈਗੀ ਉਹ ਤਾਂ ਬਾਅਦ ਦੇ ਵਿੱਚ ਹੀ ਆਡਿਟ ਹੋਊਗਾ ਵੀ ਹਾਂਜੀ ਇਹ ਕਿੰਨਾ ਕਿੱਥੇ ਕਿੰਨਾ ਕੁ ਮੁੱਖ ਮੰਤਰੀ ਦੇ ਜਿਹੜਾ ਹੈਗਾ ਆ ਵੀ ਰੈਜੀਡੈਂਸ ਦਾ ਕਿੰਨਾ ਖਰਚਾ ਸੀ। ਆਰ ਟੀ ਆਈ ਤਾਂ ਇਹਨਾਂ ਨੇ ਬੰਦ ਹੀ ਕਰ ਦਿੱਤੀ ਹੈ ਜੀ, ਜੇ ਆਰ ਟੀ ਆਈ ਦੇ ਵਿੱਚੋਂ ਜਾਣਕਾਰੀ ਲਈਏ ਤੇ ਪਤਾ ਲੱਗੇ ਵੀ ਹਾਂ ਜੀ ਕਿੰਨੇ ਮਤਲਬ ਜਿਹੜਾ ਹੈਗਾ ਖਰਚਾ ਆ ਰਿਹਾ ਇਸ ਚੀਜ਼ ਦਾ,
0: ਜਲੰਧਰ ਵਾਲੀ ਕੋਠੀ ਜਿਹੜੀ ਆ ਉਹ ਵੀ ਤਾਂ ਪੁਰਾਣਾ ਉਸੇ ਤਰ੍ਹਾਂ ਦਾ ਏਰੀਆ ਬਣਿਆ ਹੋਇਆ ਜਿਹੜੀ ਜਿੱਥੇ ਆਉਂਦੇ ਹੁੰਦੇ ਆ, ਉਹ ਵੀ ਕਿੰਨਾ
1: ਮੈਂ ਤਾਂ ਕਹਿੰਦਾ ਹੈਗਾ ਨਾਲ ਜਿਹਨਾਂ ਨੂੰ ਤਿੰਨ ਤਿੰਨ ਹਜ਼ਾਰ ਜਾਂ ਪੰਤਾਲੀ ਸੌ ਪਾਇਆ ਸੀ ਬੀਬੀਆਂ ਉਹਨਾਂ ਨੂੰ ਵੀ ਲੈ ਜਾਂਦੇ ਆਓ ਜੀ ਤੁਸੀਂ ਪੈਸੇ ਤੁਹਾਡੀ ਇੱਥੇ ਰੱਖ ਲਓ, ਤੁਹਾਨੂੰ ਜਿਹੜਾ ਹੈਗਾ ਇੱਕ ਗੇੜੀ ਵਿਪਾਸਨਾ ਦੀ ਕਢਾ ਕੇ ਲਿਆਈਏ।
0: ਬਿਲਕੁਲ ਆ ਜੀ, ਪਰ ਕਾਂਗਰਸ ਵਾਲੇ ਪਰ ਇਹਦੇ ਵਿੱਚ ਦੇਖੋ ਕਿ ਆਪਣੇ ਚਲੋ ਮੈਂ ਗੱਲ ਕਰਨ ਲੱਗਾ ਸੀ ਬਾਦਲ ਹੋਣਾ ਸੁਖਬੀਰ ਬਾਦਲ ਹੋਣਾ ਨੇ ਸੁੱਖ ਵਿਲਾਸ ਬਣਾਇਆ ਹੋਇਆ ਤੇ ਆਪਣੇ ਆਪਣੇ ਕਹਿ ਲੋ ਕਿ ਉਹ ਆਪਣੇ ਉਧਰ ਮਜ਼ੇ ਨਾਲ ਚੱਲ ਜਾਂਦੇ ਆ ਜੀ ਚੁੱਪ ਚੁਪੀਤੇ ਹਨਾ, ਆਪਣੇ ਦੂਸਰੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਆਪਣਾ ਕਿਲਾ ਹੈਗਾ ਜੀ, ਉੱਥੇ ਇੱਕ ਵਧੀਆ ਆਪਣਾ ਏਰੀਆ ਹੈਗਾ ਉਹਨਾਂ ਦਾ, ਉੱਥੇ ਹੀ ਕਰ ਲੈਂਦੇ ਆ ਜੀ ਸਾਰਾ ਕੁਝ। ਤੇ ਇਹ ਹੁਣ ਬੰਗਲੁਰੂ ਨੂੰ ਚਾਹੇ, ਮਨ ਲੱਗਦਾ ਕਿ ਉਹਦੇ ਨਾਲੋਂ ਤਾਂ ਸਸਤਾ ਪੈਣਾ ਸੀ ਇੱਕ ਪੰਜਾਬ ਦੇ ਵਿੱਚ ਜਾਂ ਆਲੇ ਦੁਆਲੇ ਹਿਮਾਚਲ ਦੇ ਵਿੱਚ ਹੀ ਕੁਝ ਨਾ ਕੁਝ ਬਣਾ ਲੈਂਦੇ, ਇੱਕ ਅੱਧਾ ਸਮਰ ਹਾਊਸ ਹੀ ਬਣਾ ਲੈਂਦੇ।
1: ਉਹ ਠੀਕ ਗੱਲ ਹੈਗੀ, ਉਹ ਉਹਨਾਂ ਦੇ ਬਣੇ ਪਰਸਨਲ, ਜਿਹੜਾ ਇੱਦਾਂ ਕਰਕੇ ਪ੍ਰਾਹੁਣਚਾਰੀ ਜੀ ਆ ਕੇ ਜਿਹੜਾ ਮਜ਼ਾ ਆਉਂਦਾ, ਇੱਦਾਂ ਨੀ ਨਾ ਆਉਂਦਾ ਹੁੰਦਾ ਆਪਣੇ ਦੇ ਤਾਂ ਆਪਣੇ ਤੇ ਤਾਂ ਘਰ ਦੀ ਵੀ ਮਗਰ ਚੱਲ ਜਾਂਦੀ ਹੈਗੀ ਆ, ਤੇ ਉੱਥੇ ਜਿਹੜਾ ਹੈਗਾ ਫਿਰ ਜਾਣ ਨੀ ਨਾ ਦਿੰਦੇ ਦੂਜੇ ਨੂੰ ਕਿਸੇ ਨੂੰ।
0: ਜਾਪਤਾ ਹੈ ਜੀ,
1: ਹਾਂਜੀ ਹਾਂਜੀ, ਉੱਥੇ ਜਾਪਤਾ ਲੱਗ ਜਾਂਦਾ ਹੈਗਾ ਜੀ
0: ਜੀ।
1: ਤੋ ਭਾਈ ਵੱਡਿਆਂ ਬੱਦਿਆਂ ਦੀਆਂ ਵੱਡੀਆਂ ਗੱਲਾਂ ਸੰਤ ਆਪ ਉਪਾਸਨਾ ਸੁਣੀ ਇਹਨਾਂ ਕੋਲੋਂ ਜੀ, ਤੇ ਪਹਿਲਾਂ ਤਾਂ ਸਮਝਦੇ ਰਹੇ ਵੀ ਕਿਸੇ ਜਨਾਨੀ ਦਾ ਨਾਂ ਆ, ਉਹ ਬਾਅਦ ਚ ਪਤਾ ਲੱਗਾ ਨਹੀਂ ਇਹਨੂੰ ਜਨਾਨੀ ਨੀ ਹੈਗੀ ਕੋਈ। ਹਾਂਜੀ, ਇਹ ਇਕਾਂਤ ਵਾਸ ਨੂੰ ਹੀ ਕਹਿੰਦੇ ਆ ਉਪਾਸਨਾ,
0: ਇਕਾਂਤ ਚ ਚਲੇ ਜਾਂਦੇ ਜੀ,
1: ਇਕਾਂਤ ਚ ਚਲ ਜਾਂਦੇ।
0: ਸੈਣੀ ਸਾਹਿਬ, ਪੰਜਾਬ ਦੀ ਕਾਂਗਰਸ ਇਕਾਂਤ ਦੇ ਵਿਚ ਜਾਣ ਨੂੰ ਤਿਆਰ ਆ? ਮਨੀਸ਼ ਤਿਵਾੜੀ ਹੁਣੀ ਕਹਿੰਦੇ ਆ ਜੀ, ਜੇ ਮੇਰੇ ਕੋਲ ਕੋਈ ਗਿੱਦੜ ਸਿੰਘ ਹੀ ਹੁੰਦੀ, ਕਾਸ਼ ਮੈਂ ਕੁਝ ਨਾ ਕੁਝ ਬਦਲਦਾ। ਪਰ ਦੂਸਰੇ ਪਾਸੇ ਇਧਰ ਚਰਨਜੀਤ ਸਿੰਘ ਚੰਨੀ ਜੀ ਵੀ ਜਿਹੜਾ, ਤੇ ਸੁਖਜਿੰਦਰ ਰੰਧਾਵਾ ਵੀ ਨਾਰਾਜ਼ ਚੱਲੇ ਆ ਰਹੇ ਨੇ ਜੀ।
1: ਹਾਂਜੀ, ਲੱਗਦਾ ਹੈ ਜੀ ਉਹਨਾਂ ਨੇ ਵੀ ਘਰ ਚ ਲੱਗੀ ਸੀ ਰਾਹੁਲ ਗਾਂਧੀ ਦੀ ਫੋਟੋ ਪੁੱਠੀ ਕਰਤੀ ਲੱਗਦੀ ਮੈਨੂੰ। ਹਾਂਜੀ
0: ਜੀ,
1: ਕੰਪੇਨ ਕਮੇਟੀ ਦੇ ਮੈਂਬਰ ਬਣ ਗਏ, ਦੂਜੀਆਂ ਕੋਆਰਡੀਨੇਟ ਕਮੇਸ਼ਨ ਕਮੇਟੀ ਦੇ ਮੈਂਬਰ ਬਣ ਗਏ, ਉਹਦੇ ਬਾਵਜੂਦ ਵੀ ਅਗਲਿਆਂ ਬੰਦਿਆਂ ਨੇ ਵਧਾਈ ਨੀ ਕਿਸੇ ਨੂੰ ਕਿਸੇ
0: ਨੂੰ। ਮੈਨੂੰ ਇਹ ਤਾਂ ਉਹ ਆ ਜਿੱਦਾਂ ਨਾ ਕੋਈ ਅਫਸਰ ਵਧੀਆ ਹਨਾ ਕਿ ਵਧੀਆ ਕੰਮ ਕਰਦਾ ਹੋਵੇ, ਉਹਨੂੰ ਚੱਕ ਕੇ ਉਹ ਬਾਰਡਰ ਏਰੀਏ ਤੇ ਮਾਰਦੇ ਆ, ਤੇ ਮੈਨੂੰ ਲੱਗਦਾ ਪਰਗਟ ਸਿੰਘ ਉਹਨਾਂ ਨੂੰ ਵੀ ਉਹੀ ਕੰਮ ਕੀਤਾ ਜੀ ਇਹਨਾਂ ਨੇ ਕਹਿੰਦੇ ਜੀ।
1: ਭਾਰੇ ਸਾਹਿਬ, ਪੰਜਾਬ ਦਾ ਬੱਚਾ ਬੱਚਾ ਜਾਣਦਾ
0: ਵੀ
1: ਕਾਂਗਰਸ ਦਾ ਜਿਹੜਾ ਉਧਾਰ ਆ ਵੀ ਤਿੰਨ ਬੰਦੇ ਕਾਂਗਰਸ ਦੇ ਵਿਚ ਏਦਾਂ ਦੇ ਹੈਗੇ ਸੀਗੇ। ਪਹਿਲੇ ਨੰਬਰ ਤੇ ਪਰਗਟ ਸਿੰਘ, ਜਿਹਦੀ ਬੋਲ ਬਾਣੀ ਇੰਨੀ ਸੰਜੀਦਾ ਆ ਕਿ ਆਪੋਨੈਂਟ ਨੂੰ ਵੀ ਜਿਹੜਾ ਆ ਕ੍ਰਿਟੀਸਾਈਜ਼ ਕਰਨ ਤੋਂ ਪਹਿਲਾਂ ਦੋ ਗੋਲਾ ਪਹਿਲਾਂ ਆਪਣੇ ਹੱਲੂ ਕਰ
0: ਲੈਂਦਾ,
1: ਆਪਣੇ ਕੋਲੋਂ ਵੀ ਆਹ ਗਲਤੀ ਆ। ਹਾਂਜੀ, ਤੇ ਪ੍ਰਗਟ ਸਿੰਘ ਹੈਗਾ ਸੀ ਜੀ ਆਪੋਜੀਸ਼ਨ ਨਾਲ ਟੱਕਰ ਲੈਣ ਵਾਸਤੇ, ਖਹਿਰਾ ਸਾਹਿਬ ਤੋਂ ਵਧੀਆ ਬੰਦਾ ਹੈ ਨੀ ਸੀ ਮੁੱਦੇ ਚੱਕਣ ਵਾਸਤੇ
0: ਜੀ,
1: ਤੇ ਹੀ ਵਾਜ ਫਿਟ ਫਾਰ LOP
0: ਜੀ।
1: ਤੇ ਜਿਹੜਾ ਹੈਗਾ ਆ ਚੰਨੀ ਸਾਹਿਬ ਦੀ ਮਕਬੂਲੀਅਤ ਹੈਗੀ ਆ ਜੀ
0: ਜੀ,
1: ਇਹ ਤਿੰਨ ਬੰਦੇ ਜਿਹੜੇ ਹੈਗੇ ਆ ਉਹ ਇਹਨੂੰ ਕਾਂਗਰਸ ਦੀ ਬੇੜੀ ਪਾਰ ਲਾ ਸਕਦੇ ਸੀਗੇ ਜੀ। ਹੁਣ ਸਵਾਲ ਇਹ ਹੈਗਾ ਆ ਕਿ ਕਿਹਨੂੰ ਨਹੀਂ ਪਤਾ ਵੀ ਖਹਿਰਾ ਸਾਹਿਬ ਦੇ ਐਫਰਟਸ ਕਰਕੇ ਗੁਰਜੀਤ ਰਾਣੇ ਦੀ ਮਿਨਿਸਟਰਸ਼ਿਪ ਚੱਲ ਗਈ ਸੀਗੀ, ਜਦੋਂ ਇਹਨੇ ਕਿਹਾ ਸੀਗਾ ਭਾਈ ਇਹ ਕਰਪਸ਼ਨ ਕੀਤੀ ਆ ਇਹਨੇ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਉਹਨਾਂ ਦੋਨਾਂ ਬੰਦਿਆਂ ਨੂੰ ਨਾਲ ਇੱਕ ਬੰਦਾ ਹੋਰ ਪਾ ਕੇ ਤੇ ਉਹਨਾਂ ਨੂੰ ਇੱਕ ਕਮੇਟੀ ਦੇ ਵਿੱਚ ਰੱਖ ਦਿੱਤਾ ਆ ਭਾਈ ਦੱਸੋ ਕਿਹੜੇ ਕਮਰੇ ਦੇ ਵਿੱਚ ਇਹ ਤਿੰਨੇ ਇਕੱਠੇ ਬਹਿ ਸਕਦੇ ਆ
0: ਜੀ।
1: ਹਾਂਜੀ, ਜਿਹਨਾਂ ਦਾ ਆਪਸ ਦੇ ਵਿੱਚ ਹੀ ਨਹੀਂ ਬਣਦੀ ਹੈਗੀ ਉਹ ਕਿੱਦਾਂ ਇਕੱਠੇ ਬਹਿ ਜਾਣਗੇ ਜੀ
0: ਜੀ।
1: ਔਰ ਦੋ ਮਹੀਨੇ ਇਹਨਾਂ ਨੇ ਗੱਡੀਆਂ ਘੁਮਾ ਘੁਮਾ ਕੇ ਆ ਜਾਓ ਜੀ ਦਿੱਲੀ ਮੀਟਿੰਗ ਕਰਨੀ, ਆ ਜਾਓ ਜੀ ਹਾਂਜੀ ਉੱਥੇ ਸਮਝਾ ਬਜਾ ਕੇ ਤੋੜਨਾ, ਫੇਰ ਮੁੜ ਕੇ ਜਿਹੜਾ ਹੈਗਾ ਆ ਕਦੀ ਪਹਿਲਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ, ਫੇਰ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ, ਮੁੜ ਕੇ ਗਿਆ ਤਾਂ ਫੈਸਲਾ ਲਵਾਂਗੇ, ਇੱਦਾਂ ਕਰਕੇ ਜੀ ਅਸੀਂ ਕੱਲੇ ਵੀ ਬੰਦੇ ਨੂੰ ਨੀ ਕਿਸੇ ਨੂੰ ਕਮਾਣ ਦੇਣੀ। ਹਾਂਜੀ, ਇੱਥੇ ਰੌਲਾ ਪੈ ਜਾਂਦਾ ਸੀ ਜੀ ਉਹ ਭੁਪਿੰਦਰ ਸਿੰਘ ਲਈ ਨੂੰ ਕਰ ਦਿੱਤਾ ਆ ਜੀ ਪ੍ਰਧਾਨ ਕਰ ਦਿੱਤਾ, ਉੱਥੇ ਸਹਿਮਤੀ ਬਣ ਗਈ ਆ ਜੀ, ਬਸ ਇੱਕ ਦੋ ਦਿਨਾਂ ਤੱਕ ਹੀ ਪਤਾ ਲੱਗ ਜੂ ਜੀ।
0: ਬਿਲਕੁਲ,
1: ਤੇ ਹੁਣ ਜਦੋਂ ਜੋ ਲਿਸਟ ਆਈ ਆ ਉਹ ਤੋਂ ਪਤਾ ਲੱਗ ਗਿਆ ਆ ਕਿ 12-5 48 ਕਿਉਂਕਿ ਇਹਨਾਂ ਦਾ ਜਿਹੜਾ ਹਾਈ ਕਮਾਂਡ ਆ ਉਹ ਵੀ 12-5 48 ਬੋਲਣ ਵਾਲਾ ਆ, ਉਹ ਵੀ 60 ਨਹੀਂ ਗਣਦਾ। ਸੋ ਇਸ ਕਰਕੇ ਲੋਕ ਪੰਜਾਬ ਦੇ ਹੈਗੇ ਇਹਨਾਂ ਦਾ ਵਰਕ ਗਰਾਊਂਡ ਲੈਵਲ ਤੇ ਜਿਹੜਾ ਆ ਨਾ ਜੀ ਉਹ ਮਤਲਬ ਸਰਕਾਰ ਬਣਾਉਣ ਦੀ ਉਮੀਦ ਰੱਖਦਾ ਆ ਵੀ ਹਾਂ ਜੀ ਸਰਕਾਰ ਬਣ ਸਕਦੀ ਆ, ਇਹਨਾਂ ਦੇ ਲੀਡਰ ਕਹਿੰਦੇ ਨਾ ਜੀ ਨਾ ਅਸੀਂ ਤੁਹਾਡਾ ਦੇਣਾ ਕੀ ਹੈਗਾ ਆ
0: ਜੀ,
1: ਇਹ ਹੁਣ ਜਿਹੜਾ ਹੈਗਾ ਆ ਸਮਝ ਕਹੋ ਵੀ ਥਾਲੀ ਦੇ ਵਿੱਚ ਪਰੋਸ ਕੇ ਦੇ ਦਿੱਤਾ ਜੀ, ਇਹ ਇਲੈਕਸ਼ਨ ਤਾਂ ਗਿਆ ਇਹਨਾਂ ਦਾ।
0: ਬਿਲਕੁਲ ਹੈ ਜੀ,
1: ਹਾਂਜੀ ਸਰ, ਇਹਦਾ ਹੁਣ ਬੈਨੀਫਿਟ ਕਿਹਨੂੰ ਹੁੰਦਾ ਆ, ਇਹ ਤਾਂ ਭਵਿੱਖ ਦੀ ਗਰਭ ਦੇ ਵਿੱਚ ਹੈਗਾ ਆ, ਦੇਖੋ
0: ਜੀ ਕੈਬਨਿਟ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਦੀ ਸੋਧ ਕਰ ਦਿੱਤੀ ਹੈ ਫਿਰ, ਤੇ ਹਰੂ ਹਰੀ ਝੰਡੀ ਦੇ ਦਿੱਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਵਾਦ, ਚਲੋ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜੀਆਂ ਵਿਰੋਧੀ ਧਿਰ ਪਾਰਟੀਆਂ ਨੇ ਉਹ ਜ਼ਰੂਰ ਉਠਾਉਣ ਲੱਗੀਆਂ। ਅੱਜ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਤਾਂ ਬਿਆਨ ਆ ਹੀ ਗਿਆ ਤੇ ਕਿਵੇਂ ਦੇਖਦੇ ਹੋ ਜੀ ਇਹ ਲਾਗੂ ਕਰ ਦਿੱਤਾ ਕਿ ਉਹ ਚੀਜ਼ਾਂ ਕਿਤੇ ਸਪਸ਼ਟ ਹੁੰਦੀਆਂ ਆ ਕਿ ਜੋ ਪਹਿਲਾਂ ਹੀ ਜਿਹੜੇ ਸੌਦੇਬਾਜ਼ੀ ਕਰ ਲਈ ਜਾਂਦੀ ਆ ਜਾਂ ਉਹਨਾਂ ਉਹ ਵੀ ਫਿਰ ਗੱਲ ਦੇ ਵਿੱਚ ਅੰਗੂਠਾ ਤਾਂ ਦਿੰਦੇ ਹੀ ਹੋਣਗੇ ਭਾਈ।
1: ਭਾਰੀ ਸਾਹਿਬ ਗੱਲ ਤਾਂ ਇਹ ਆ ਵੀ ਪੋਲਿਸੀ ਤਾਂ ਉਹੀ ਹੈਗੀ ਆ, ਉਹ ਏਦਾਂ ਆ ਵੀ ਅੱਗੇ ਜਿਹੜਾ ਹੈਗਾ ਆ ਪਪਾਈਆ ਪੈਕਟ ਦੇ ਨਾਲ ਜਿਹੜਾ ਹੈਗਾ ਆ 20 ਗ੍ਰਾਮ ਹੋਰ ਤੈਨੂੰ ਫ੍ਰੀ, 270 ਗ੍ਰਾਮ ਲੈ ਜਾ ਭਾਈ।
0: ਉਹ ਪਤੰਗ ਨਾਲ ਜਿੱਦਾਂ ਨਾ ਗੱਜ ਕੇ ਡੋਰ ਫ੍ਰੀ ਦੇ ਦਿੰਦੇ ਹੁੰਦੇ ਸੀ ਨਾ ਜਦੋਂ ਡੋਰ ਲੈਂਦੇ ਸੀ ਨਾਲ।
1: ਹਾਂਜੀ
0: ਦੇ ਜੀ ਨਾ,
1: ਹਾਂਜੀ 30 ਗੱਜ ਥਾਂ ਮਾਰਦਾ ਥਾਂ ਤਾਂ ਤੁਹਾਨੂੰ ਜੇ ਤੁਸੀਂ ਕਿੱਲਾ ਦਿੰਦੇ ਹੈਗੇ ਆ ਤੇ ਤੁਹਾਨੂੰ ਅੱਗੇ ਜਿਹੜਾ ਹੈਗਾ ਆ ਕੋਈ 10 ਮਰਲੇ ਦਿੰਦੇ ਸੀਗੇ ਜੀ, ਹੁਣ ਜਿਹੜਾ ਹੈਗਾ ਆ
0: ਰੂੰਗਾ ਦੇਣ ਲੱਗੇ ਜੀ,
1: 11 ਮਰਲੇ ਹੋ ਜਾਣਗੇ ਜੀ
0: ਜੀ।
1: ਤੋ ਇਸ ਕਰਕੇ ਜੀ ਇਹਨਾਂ ਦਾ ਵੀ ਪਤਾ ਨੀ ਲੱਗਦਾ ਜੀ ਵੀ ਇਹਦੇ ਕੀ ਸੋਚ ਕੇ ਬੈਠੇ ਹੈਗੇ ਆ ਜੀ
0: ਜੀ।
1: ਹੁਣ ਸਵਾਲ ਤਾਂ ਇਹ ਹੈਗਾ ਕਿ ਪਹਿਲਾਂ ਜਿਹੜਾ ਆ ਪੂਰੀ ਇਹ ਦੇਖੋ ਇੰਨੀ ਆਪੋਜੀਸ਼ਨ ਹੋਈ ਆ ਉਦੋਂ ਇਹਨਾਂ ਦੀ ਕੀ ਮਜਬੂਰੀ ਹੋਊਗੀ? ਇਹਨਾਂ ਦੀ ਮਜਬੂਰੀ ਸਰ ਪੈਸਾ
0: ਜੀ,
1: ਪੈਸਾ ਇਹਨਾਂ ਨੇ ਜਿਹੜਾ ਹੈਗਾ ਆ ਗਰਾਲ ਜਾਣਾ। ਇਹਨਾਂ ਨੂੰ ਵੀ ਪਤਾ ਹੈਗਾ ਆ ਭੀ ਇਲੈਕਸ਼ਨ ਵੀ ਪੈਸੇ ਨਾਲ ਲੜੀ ਜਾਂਦੀ ਹੈਗੀ ਆ, ਹੋ ਸਕਦਾ ਅਸੀਂ ਟੁੱਕ ਮਤਲਬ ਸਾਡਾ ਜਿਹੜਾ ਹੈਗਾ ਆ ਤੁੱਕਾ ਲੱਗ ਜਾਏ, ਨਹੀਂ ਤਾਂ ਇੰਨਾ ਕ ਪੈਸਾ ਲੈ ਜਾਣਗੇ ਪੰਜਾਬ ਦੇ ਵਿਚੋਂ ਜਿਹੜਾ ਹੈਗਾ ਆ ਭੀ ਇਹ ਭਾਵਾਂ ਇਹਨਾਂ ਦੀਆਂ ਸੱਤ ਪੁਸ਼ਤਾਂ ਬਹਿ ਕੇ ਖਾ ਲੈਣ। ਉਹ ਪਰ ਸਾਹਿਬ ਕੱਲੇ ਮੋਹਾਲੀ ਜ਼ਿਲ੍ਹੇ ਦੇ ਵਿਚ ਹੀ
0: ਮਤਲਬ
1: ਐਨ ਓ ਸੀ ਦੇ ਪੈਸੇ ਜਿਹੜੇ ਹੈਗੇ ਆ ਇੱਕ ਕੱਢਿਆ ਸੀ ਡਾਟਾ ਵੀ ਕਿੰਨਾ ਪੈਸਾ ਬਣਾਇਆ ਇਹਨਾਂ ਨੇ ਜੀ
0: ਜੀ,
1: ਇਹ ਸੈਂਕੜੇ ਕਰੋੜ ਜਿਹੜੇ ਹੈਗੇ ਆ ਉੱਥੇ ਮੋਹਾਲੀ ਜ਼ਿਲ੍ਹੇ ਦੇ ਵਿਚੋਂ ਹੀ ਬਣਾ ਲਏ ਗਏ ਜੀ, ਸਿਰਫ ਐਨ ਓ ਸੀ ਦੇ ਕੇ ਤੇ ਉਹ ਜਿਹੜੇ ਹੈਗੇ ਆ ਕੰਮ ਕਰਾਉਣ ਦੇ ਵਿਚ ਜੀ।
0: ਬਿਲਕੁਲ,
1: ਤੇ ਲੈਂਡ ਦੇ ਵਿਚ ਜਿਹੜਾ ਹੈਗਾ ਇਹਦੇ ਵਿਚ ਬਹੁਤ ਮੋਟਾ ਪੈਸਾ ਹੈਗਾ ਆ ਜੀ, ਇਹ ਛੱਡ ਕੇ ਰਾਜੀ ਨੀ ਗੇ ਜੀ। ਤੇ ਅੱਗੇ ਜਿੱਦਾਂ ਵਿਰੋਧ ਹੋਇਆ ਸੀ ਜੇ ਕਿਸਾਨ ਯੂਨੀਅਨ ਨੇ ਤਾਂ ਇਕੱਠੀਆਂ ਹੋ ਕੇ ਵਿਰੋਧ ਕਰਨਗੀਆਂ ਜੀ, ਕਿਉਂਕਿ ਸਟੇਟ ਜਿਹੜੀ ਹੈਗੀ ਐਕੁਜੀਸ਼ਨ ਹੁਣ ਕਹਿੰਦਾ ਵੀ ਜਿਹੜੇ ਕੰਮਾਂ ਕਰਕੇ ਜਿਹੜਾ ਇਹ ਅੱਗੇ ਤੁਹਾਡਾ ਕੰਮ ਫੇਲ ਹੋਇਆ ਹੁਣ ਵੀ ਕਿਹੜਾ ਤੁਸੀਂ ਉਸ ਚੀਜ਼ ਦੀ ਅਸੈਸਮੈਂਟ ਕਰਵਾਈ ਹੈਗੀ ਆ ਜੀ ਵੀ ਹਾਂ ਇਹਦਾ ਕੀ ਨੁਕਸਾਨ ਹੋਊਗਾ?
0: ਬਿਲਕੁਲ
1: ਸਰ, ਉਹਦੀ ਅਸੈਸਮੈਂਟ ਕਰਾਉਣੀ ਪੈਂਦੀ ਬਕਾਇਦਾ ਤੌਰ ਤੇ, ਉਹਦੇ ਅਲਟਰਨੇਟਿਵ ਦੇਣੇ ਪੈਂਦੇ ਬਕਾਇਦਾ ਤੌਰ ਤੇ, ਕਿੰਨਾ ਉੱਥੇ ਦਰਖਤ ਜਿਹੜਾ ਹੈਗਾ ਇਸ ਐਕੁਜੀਸ਼ਨ ਨਾਲ ਜਾਊਗਾ ਜੀ, ਉਹਦੀ ਅਸੈਸਮੈਂਟ ਹੁੰਦੀ, ਬਹੁਤ ਲੌਂਗ ਪ੍ਰੋਸੈਸ ਹੈ। ਇਹਨਾਂ ਨੇ ਤਾਂ ਸੋਚਿਆ ਇਹ ਹੈਗਾ ਵੀ ਜਾਂਦੇ ਜਾਂਦੇ ਜਿਹੜਾ ਹੈਗਾ ਜੋ ਵੱਟਿਆ ਸੋ ਖੱਟਿਆ ਵਾਲਾ ਕੰਮ ਕਰ ਲਈਏ ਜੀ।
0: ਬਿਲਕੁਲ ਜੀ,
1: ਔਰ ਇਹਦਾ ਵਿਰੋਧ ਹੋਊਗਾ ਪਰ ਇਹ ਸਭ ਇਹ ਨੀ ਹੋਊਗਾ ਵੀ ਹਾਂ ਜੀ ਏਦਾਂ ਹੀ ਮਤਲਬ, ਕਿਉਂਕਿ ਕਿਸਾਨ ਨੋ ਡਾਊਟ ਜਿਹਨਾਂ ਨੂੰ ਸਰ ਪੈਸੇ ਮਿਲਦੇ ਹੈਗੇ ਆ ਨਾ ਜੀ, ਕਈ ਵਾਰੀ ਉਹ ਤਾਂ ਮਤਲਬ ਹੋ ਜਾਂਦੇ ਜਿਹੜੇ ਨਹੀਂ ਮਤਲਬ ਜਿਹੜੇ ਇਸ ਚੀਜ਼ ਦੇ ਵਿੱਚ ਇੰਟਰਸਟਿਡ ਆਪਣੀ ਜ਼ਮੀਨ ਛੱਡ ਕੇ ਰਾਜੀ ਨਹੀਂ। ਅਜੇ ਤੱਕ ਮੈਂ ਮਤਲਬ ਜਿਹੜਾ ਹੈਗਾ ਇਹਨਾਂ ਦੇ ਮੂੰਹੋਂ ਇਹ ਗੱਲ ਨਹੀਂ ਸੁਣੀ ਕਿ ਵਿਦਆਊਟ ਕੰਸੈਂਟ ਅਸੀਂ ਨਹੀਂ ਲਵਾਂਗੇ।
0: ਮੈਂ ਇੱਕ ਗੱਲ ਸੈਣੀ ਸਾਹਿਬ ਹੋਰ ਵੀ ਸੋਚਦਾ ਸੀ ਕਿ ਚਲੋ ਇੱਕ ਪਾਸੇ ਚਲੋ ਉਧਰ US ਤੇ ਆਪਣਾ ਭਾਰਤ ਦਾ ਜਿਹੜਾ ਵਪਾਰ ਉਹ ਵੀ ਆਖਰੇ ਪੜਾਅ ਦੇ ਉੱਤੇ ਚੱਲ ਰਿਹਾ ਹੈ, ਤੇ ਉਹ ਤਾਂ ਚਲੋ ਹੋ ਹੀ ਜਾਣਾ ਜੋ ਹੋਣਾ ਹੈ, ਜਿੰਨਾ ਮਰਜ਼ੀ ਜਥੇਬੰਦੀਆਂ ਜ਼ੋਰ ਲਾ ਰਹੀਆਂ ਨੇ ਪਰ ਨਹੀਂ ਲੱਗਦਾ ਨਹੀਂ ਕਿ ਇੰਨਾ ਜ਼ੋਰ ਮੰਨੇਗਾ ਉਹ ਕੋਈ ਵੀ। ਤਾਂ ਉਹ ਜਿਹੜਾ ਕਿਤੇ ਨਾ ਕਿਤੇ ਪਿਛਲੇ ਦਿਨਾਂ ਦੇ ਵਿੱਚ 70-75 ਜਥੇਬੰਦੀਆਂ ਇਕੱਠੀਆਂ ਫਿਰ ਤੋਂ ਹੋਈਆਂ ਨੇ, ਬੋਲਬਾਣੀ ਕਰਨ ਲੱਗੀਆਂ ਨੇ ਜਾਂ ਇੱਕ ਮਾਰਕ ਦੇ ਉੱਤੇ ਤੁਰਨ ਲੱਗੀਆਂ ਨੇ, ਤਾਂ ਉਹਨਾਂ ਨੂੰ ਖੰਡਾਉਣ ਦੇ ਲਈ ਜਾਂ ਉਹਨਾਂ ਦਾ ਧਿਆਨ ਭੜਕਾਉਣ ਦੇ ਲਈ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਮੁੱਦੇ ਫਿਰ ਮਤਲਬ ਕਿ ਸੂਬਿਆਂ ਦੇ ਵਿੱਚ ਸ਼ੁਰੂ ਕਰ ਦਿੱਤੇ ਜਾਂਦੇ ਆ ਇਕੱਠੇ ਹੋਣ ਲੱਗ ਗਏ ਫਿਰ ਜੀ।
1: ਭਾਰੀ ਸਾਹਿਬ ਜਿੱਥੇ ਤੁਸੀਂ ਕਹਿ ਰਹੇ ਆ ਨਾ ਜੀ
0: ਜੀ,
1: ਉਸ ਚੀਜ਼ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਹੋ ਸਕਦਾ ਹੈਗਾ ਸੈਂਟਰ ਦੇ ਇਸ਼ਾਰੇ ਤੇ ਸਿੱਟੀ ਹੋਵੇ ਇਹ ਕੋਈ ਪਾਲਿਸੀ, ਚਲੋ ਜੀ ਧਿਆਨ ਡਾਈਵਰਟ ਹੋਵੇ ਇਹਨਾਂ ਦਾ।
0: ਬਿਲਕੁਲ
1: ਸਰ, ਇੰਟਰਨੈਟ ਜਿੱਥੇ ਤੱਕ ਸਰ ਭਾਰੀ ਸਾਹਿਬ ਜਿੱਥੇ ਤੱਕ ਬੜੀ ਵੱਡੀ ਪ੍ਰਾਪਤੀ ਸੀ ਜਦੋਂ ਇਹਨਾਂ ਨੇ ਕਾਨੂੰਨ ਵਿਦਡਰਾ ਕਰਾ ਲਏ ਸੀ
0: ਜੀ, ਉਹ ਜੀ ਬਿਲਕੁਲ ਹੈ ਜੀ,
1: ਠੀਕ ਹੈ ਜੀ, ਉਹ ਤਾਂ ਹੋ ਗਿਆ ਜੀ। ਉਹ ਤੋਂ ਬਾਅਦ ਹੁਣ ਇੰਟਰਨੈਸ਼ਨਲ ਟ੍ਰੀਟੀਜ਼ ਜਿਹੜੀਆਂ ਹੁੰਦੀਆਂ ਉਹ ਸਰਕਾਰਾਂ ਕਿਸੇ ਦਬਾਅ ਥੱਲੇ ਲੋਕਲ ਦਬਾਅ ਥੱਲੇ
0: ਜਿਹੜੀਆਂ
1: ਵਿਦਡਰਾ ਨਹੀਂ ਕਰ ਸਕਦੀਆਂ, ਉਹ ਇੰਟਰਨੈਸ਼ਨਲ ਕੰਟਰੈਕਟ ਹੁੰਦੇ ਆ ਸਰ ਬਕਾਇਦਾ ਤੌਰ ਤੇ।
0: ਬਿਲਕੁਲ,
1: ਉਹਦੇ ਨਾਲ ਫਿਰ ਦੇਸ਼ ਦੀ ਰੈਪੂਟੇਸ਼ਨ ਕੀ ਰਹਿ ਜੂ ਵੀ ਕੌਣ ਤੁਹਾਡੇ ਨਾਲ ਜਿਹੜਾ ਹੈਗਾ ਵਪਾਰ ਕਰੂਗਾ ਵੀ ਭਾਈ ਤੁਸੀਂ ਕੱਲ ਨੂੰ ਲੋਕਲ ਬੰਦਿਆਂ ਦੇ ਦਬਾਅ ਥੱਲੇ ਜਿਹੜਾ ਹੈਗਾ ਇਹ ਕੰਮ ਕਰ ਲਓਗੇ
0: ਜੀ। ਬਿਲਕੁਲ,
1: ਉਹ ਕਹਿੰਦੇ ਵੀ ਪੋਲੀਟੀਕਲ ਸੈਟਅਪ ਦੇ ਵਿੱਚ ਸਰਕਾਰਾਂ ਹੀ ਮਤਲਬ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਕੰਮ ਕਰਦੀਆਂ ਹੁੰਦੀਆਂ ਆ, ਇਹ ਤੁਸੀਂ ਮਤਲਬ ਸਹਿਮਤ ਹੈ ਨੀ ਗੇ ਉਹ ਕੰਮ ਤਾਂ ਗਿਆ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇਣੀ ਆ ਸਰਕਾਰਾਂ ਨੂੰ ਤੇ ਤੁਸੀਂ ਅੱਗੇ ਵੋਟ ਰਾਹੀਂ ਦੇ ਸਕਦੇ ਹੈਗੇ ਆ, ਹਾਂਜੀ ਕੱਲ ਨੂੰ ਤੁਸੀਂ ਵੋਟ ਨਾ ਪਾਓ ਤੇ ਉਹ ਸਰਕਾਰ ਚੱਲ ਜਾਏ ਤੇ ਹੋਰ ਆ ਜਾਏ ਜੀ।
0: ਬਿਲਕੁਲ,
1: ਬਾਕੀ ਹੋਰ ਕੋਈ ਨੀ ਲੋਕਤੰਤਰ ਦੇ ਵਿੱਚ ਹਥਿਆਰ ਜੀ ਕਿਸੇ ਕੋਲ।
0: ਬਿਲਕੁਲ ਜੀ, ਬਿਲਕੁਲ ਜੀ,
1: ਹਾਂਜੀ ਜੀ ਭਾਈ ਸਾਹਿਬ ਜੀ,
0: ਥੈਂਕ ਯੂ ਸੈਣੀ ਸਾਹਿਬ। ਇੱਕ ਖਬਰ, ਇੱਕ ਦੋ ਮਿੰਟ ਲਵਾਂਗਾ ਹੋਰ ਜੀ ਆਪਣੇ ਸੈਣੀ ਸਾਹਿਬ। ਅੱਜ ਵੈਸੇ ਤਾਂ ਉਹ ਲੱਗਦਾ ਕਿ ਇੰਗਲਿਸ਼ ਮੀਡੀਆ ਦੇ ਵਿੱਚ ਇਹ ਗੱਲ ਲੱਗੀ ਆ ਜ਼ਿਆਦਾਤਰ, ਯੂਅੱਪਾ ਕੇਸ ਜਿਹੜਾ ਹਾਈ ਕੋਰਟ ਜਿਹੜਾ ਉਹਦਾ ਮੁੱਦਾ ਥੋੜਾ ਜਿਹਾ ਰਿਲੀਫ ਦਾ, ਉਹਦੇ ਵਿੱਚ 6 ਜਿਹੜੇ ਪ੍ਰਿਜ਼ਨਰਸ ਨੇ ਲਿੰਕਡ US ਗਰੁੱਪ ਦੇ ਨਾਲ ਹੋਏ ਨੇ, ਕੀ ਆ ਮਸਲਾ ਜੀ?
1: ਉਹ ਯੂਅੱਪਾ ਦਾ ਹੈਗਾ ਸੀਗਾ ਜੀ, ਉਹਨਾਂ ਨੇ ਬੇਲ ਐਪਲੀਕੇਸ਼ਨ ਅਪਲਾਈ ਕੀਤੀ ਸੀਗੀ, ਉਹਨਾਂ ਨੇ ਕਿਹਾ ਸੀ ਕਿ ED ਜਿਹੜੀ ਆ ਨਾ ਜੀ ਉਹ ਆਪ ਨੀ ਡਾਇਰੈਕਟ ਕਰ ਸਕਦੀ ਹੈਗੀ ਕਿਸੇ ਏਜੰਸੀ ਨੂੰ ਕਿ ਭਾਈ ਇਹਨਾਂ ਧਾਰਾ ਦੇ ਥੱਲੇ ਜਿਹੜਾ ਆ ਕੇਸ ਦਰਜ ਕੀਤਾ ਜਾਵੇ
0: ਜੀ।
1: ਉਹਨਾਂ ਨੇ ਕਿਹਾ ਵੀ ਨਹੀਂ, ਤੁਸੀਂ ਜਿਹੜਾ ਹੈਗਾ ਜਦੋਂ ED ਦੇ ਕੋਲ ਜਦੋਂ ਇੱਕ ਵਾਰੀ ਕੋਈ ਚੀਜ਼ ਆ ਗਈ ਹੈਗੀ ਆ, ਉਹ ਤੋਂ ਬਾਅਦ ਉਹ ਐਨਾਲਾਈਜ਼ ਕਰਕੇ ਜਿਹੜਾ ਹੈਗਾ ਆ ਤੇ ਉਹ ਦੱਸ ਸਕਦੀ ਹੈਗੀ ਆ ਕਿ ਇਹਦੇ ਵਿੱਚ ਆ ਵੀ ਬਣਦਾ ਆ
0: ਜੀ।
1: ਹੋਇਆ ਕੀ ਸੀਗਾ ਜੀ, US ਬੇਸਡ 6 ਹਾਂਜੀ US ਬੇਸਡ 6 ਬੰਦੇ ਸੀਗੇ ਜਿਹਨਾਂ ਨੇ ਵਿਦੇਸ਼ੀ ਡੈਬਿਟ ਕਾਰਡ ਜਿਹੜੇ ਆ ਉਹ ਯੂਜ਼ ਕਰਕੇ ਤੇ ਇੱਥੇ ਜਿਹੜਾ ਹੈਗਾ ਆ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂ ਹੋਰ ਜਿਹੜਾ ਹੈਗਾ ਐਂਟੀ ਇੰਡੀਅਨ ਜਿਹੜਾ ਆ ਉਹ ਮਤਲਬ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਗਤੀਵਿਧੀਆਂ ਕੀਤੀਆਂ, ਉਹਦੇ ਵਿੱਚ ਯੂਅੱਪਾ ਲਗਾਇਆ ਸੀਗਾ ਜੀ। ਉਹਦੀ ਉਹਨਾਂ ਨੇ ਚੈਲੰਜ ਕੀਤਾ ਸੀ ਉਸ ਚੀਜ਼ ਨੂੰ ਤੇ ਬੇਲ ਕਲੇਮ ਕੀਤੀ ਸੀਗੀ, ਉਹਨੂੰ ਜਿਹੜਾ ਆ ਹਾਈ ਕੋਰਟ ਨੇ ਜਿਹੜਾ ਆ ਉਹ ਰਿਜੈਕਟ ਕੀਤਾ ਹੈਗਾ ਜੀ, ਆਂਧਰਾ ਦੀ ਨੇ
0: ਜੀ। ਬਿਲਕੁਲ
1: ਹਾਂਜੀ, ਉਹ ਕਹਿੰਦੇ ਹੈਗੇ ਆ ਵੀ ਜਿਹੜਾ ਆ ਵੀ ਆਪਾਂ ਜਿਹੜੀ ਕੰਟਰੀ ਦੀ ਸੋਵਰਨਿਟੀ ਹੁੰਦੀ ਹੈ ਨਾ, ਕਿਸੇ ਕੰਟਰੀ ਦੇ ਅਗੇਂਸਟ ਤੁਸੀਂ ਕੰਮ ਕਰ ਰਹੇ ਆ, ਇਹ ਚੀਜ਼ਾਂ ਅਸਟੈਬਲਿਸ਼ ਨਹੀਂ ਕੀਤੀਆਂ ਜਾਂਦੀਆਂ, ਇਹ ਉਹਨਾਂ ਦੇ ਐਕਟ ਐਂਡ ਕੰਡਕਟ ਤੋਂ ਪਤਾ ਲੱਗਦਾ ਆ ਉਹ ਕਿੱਦਾਂ ਦੀਆਂ ਗਤੀਵਿਧੀਆਂ ਕਰ ਰਹੇ, ਉਹ ਤੋਂ ਐਨਾਲਾਈਜ਼ ਕੀਤਾ ਜਾਂਦਾ ਹੁੰਦਾ। ਹੋਰ ਜਿਹੜਾ ਹੈਗਾ ਆ ਇਹਦਾ ਕੋਈ ਸਟ੍ਰਿਕਟ ਪ੍ਰੂਫ ਨਹੀਂ ਹੁੰਦਾ ਵੀ ਹਾਂ ਜੀ ਉਹਨਾਂ ਤੋਂ ਕੋਈ ਰਿਕਵਰੀ ਕਰਨੀ ਆ ਜਾਂ ਕੁਛ ਹੋਰ ਤਰੀਕੇ ਨਾਲ ਕਰਨਾ ਆ,
0: ਇਨਵੈਸਟੀਗੇਸ਼ਨ ਏਜੰਸੀ RSS ਵੀ ਕਰਦੀ ਰਹੀ ਆ ਸਾਰਾ ਕੁਝ ਦਖਲ ਅੰਦਾਜ਼ੀ ਇੱਕ ਦੂਸਰੇ ਦੇ ਵਿੱਚ।
1: ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਬਿਲਕੁਲ ਜੀ, ਇਨਵੈਸਟੀਗੇਸ਼ਨ ਜਿਹੜੀ ਏਜੰਸੀ ਹੈਗੀ ਆ ਨਾ ਉਹ ਇਹ ਦੇਖੇਗੀ ਕਿ ਹਾਂ ਜੀ ਵੀ ਇਹਨਾਂ ਦੀਆਂ ਗਤੀਵਿਧੀਆਂ ਕੀ ਸੀ, ਕੀ ਉਹਦੇ ਨਾਲ ਸਾਡੇ ਦੇਸ਼ ਦੀ ਸੰਪਰਭੁਤਾ ਨੂੰ ਜਿਹੜਾ ਆ ਖਤਰਾ ਤਾਂ ਨਹੀਂ ਸੋਵਰਨਿਟੀ ਨੂੰ, ਤੇ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਦੇਸ਼ ਦੇ ਜਾਂ ਸੰਵਿਧਾਨ ਦੇ ਮਤਲਬ ਜਿਹੜਾ ਹੈਗਾ ਆ ਅਗੇਂਸਟ ਕੋਈ ਕੰਮ ਹੁੰਦਾ ਆ ਉਹਦੇ ਤੇ ਫਿਰ ਜਿਹੜਾ ਆ ਕਾਨੂੰਨ ਨੂੰ ਪਾੜ ਕੇ ਨੀ ਦੇਖਿਆ ਜਾ ਸਕਦਾ ਵੀ ਇਹਦੇ ਤੇ ਆਹ ਐਕਟ ਤੇ ਆਹ ਐਕਟ ਦੋ ਐਕਟ ਇਕੱਠੇ ਨੀ ਲੱਗ ਸਕਦੇ, ਉਹ ਕਹਿੰਦੇ ਦੋਨੇ ਐਕਟ ਇਕੱਠੇ ਵੀ ਲੱਗ ਸਕਦੇ, ਫੇਮਾ ਵੀ ਲਾਇਆ ਆਇਆ ਸੀਗਾ ਤੇ ਜਿਹੜਾ ਹੈਗਾ PM MLA ਜਿਹੜਾ ਹੈਗਾ ਉਹ ਵੀ ਲਾਇਆ ਆਇਆ ਸੀਗਾ।
0: ਬਿਲਕੁਲ ਹੈ ਜੀ
1: ਜੀ ਸਰ
0: ਜੀ, ਜਿਵੇਂ ਪਹਿਲਾਂ ਸਮਿਆਂ ਦੇ ਵਿੱਚ ਸੈਣੀ ਸਾਹਿਬ ਆਪਣੇ ਆਉਂਦੇ ਹੁੰਦੇ ਸੀ ਨਾ ਮਿਸ਼ਨਰੀਏ ਜਪਾਨ ਦੇ ਵਿੱਚ ਵੀ ਜਾਂ ਭਾਰਤ ਦੇ ਲੋਕਾਂ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਆ ਕੇ ਕ੍ਰਿਸਚਨ ਧਰਮ ਨੂੰ ਉਹਨਾਂ ਨੇ ਪਾਪੂਲਰ ਕੀਤਾ ਜਾਂ ਧਰਮ ਪਰਿਵਰਤਨ ਕਰਾਏ ਨੇ, ਉਹ ਚੀਜ਼ਾਂ ਸਾਰਾ ਉਹਦੇ ਵਿੱਚ ਮਾਮਲਾ ਆ ਜਾਂਦਾ ਜੀ।
1: ਇਹ ਵੀ ਇਹਦੇ ਵਿੱਚ ਹੀ ਆ ਜੀ, ਇਹਦੇ ਵਿੱਚ ਵੀ ਇਹੀ ਆ ਵੀ ਉਹਨਾਂ ਨੇ ਜਿਹੜਾ ਹੈਗਾ ਫਿਰ ਪੈਸਿਆਂ ਦਾ ਲਾਲਚ ਦਿੱਤਾ, ਪੈਸੇ ਫਿਰ ਡੈਬਿਟ ਕਾਰਡ ਵੀ ਕੋਈ ਵਿਦੇਸ਼ੀ ਯੂਜ਼ ਹੋਏ ਆ ਜੀ ਉਹਨਾਂ ਰਾਹੀਂ ਵੀ ਜਿਹੜਾ ਹੈਗਾ ਜੀ
0: ਹਾਂਜੀ,
1: ਤਾਂ ਕਰਕੇ ਮਨੀ ਜਿਹੜੀ ਹੈਗੀ ਉਹਦੇ ਵਿੱਚ ਨਾ ਸੋਰਸ ਆਫ ਮਨੀ ਵੀ ਜਿਹੜਾ ਸੀਗਾ ਜੀ ਉਹ ਮਤਲਬ ਜਿਹੜਾ ਸਾਡੇ ਰੈਕੋਗਨਾਈਜ਼ ਜਿਹੜੇ ਚੈਨਲ ਆ ਉਹਨਾਂ ਰਾਹੀਂ ਨਾ ਹੋ ਕੇ ਤੇ ਗੈਰ ਇਲੀਗਲ ਜਿਹੜੇ ਚੈਨਲ ਹੈਗੇ ਉਹਨਾਂ ਰਾਹੀਂ ਪੈਸਾ ਰਿਸੀਵ ਹੋਇਆ ਸੀਗਾ ਤੇ ਪੈਸਾ ਭੇਜਿਆ ਵੀ ਗਿਆ ਸੀ ਤੇ ਪੈਸਾ ਰਿਸੀਵ ਹੋਇਆ ਸੀਗਾ
0: ਜੀ। ਬਿਲਕੁਲ,
1: ਇਸ ਕਰਕੇ ਉਸ ਕੇਸ ਦੇ ਵਿੱਚ ਜੀ ਵਾਪਾ ਲਗਾਇਆ।
0: ਬਿਲਕੁਲ
1: ਜੀ, ਭਾਰਤ
0: ਥੈਂਕ ਯੂ ਸੈਣੀ ਸਾਹਿਬ, ਬਹੁਤ ਵਧੀਆ ਤਰੀਕੇ ਨਾਲ,
1: ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਜੀ,
0: ਗ੍ਰੇਟਫੁਲ ਸਰ, ਸ਼ੁਕਰੀਆ। ਸੈਣੀ ਸਾਹਿਬ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਆਪਣੇ ਬੇਟੇ ਦੀ ਵੀ ਬਰਥਡੇ ਦੇ ਦੀ,
1: ਸ਼ੁਕਰੀਆ ਸ਼ੁਕਰੀਆ ਭਾਰਤ ਸਾਹਿਬ, ਸਾਰਿਆਂ ਦਾ ਧੰਨਵਾਦ ਜੀ, ਸਾਰਿਆਂ ਦਾ ਧੰਨਵਾਦ, ਬਿਆਨਸੰਦ ਹੁਣਾਂ ਨੇ ਲਿਖਿਆ ਜੀ, ਬਹੁਤ ਬਹੁਤ ਧੰਨਵਾਦ,
0: ਗ੍ਰੇਟਫੁਲ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਗੱਲਬਾਤ ਦੇ ਵਿੱਚ ਤੁਸੀਂ ਯੋਗਦਾਨ ਪਾਉਣਾ ਚਾਹੁੰਦੇ ਹੋ, ਕਿਸੇ ਮੁੱਦੇ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 449 7619 ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਹੋਰ ਆਪਾਂ ਸਮਾਂ ਬੰਨਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਤੁਹਾਡੇ ਨਾਲ। ਅਗਲੀਆਂ ਜਿਹੜੀਆਂ ਵਿਦੇਸ਼ੀ ਖ਼ਬਰਾਂ ਨੇ ਕਾਫੀ ਇੰਟਰਸਟਿੰਗ ਨੇ, ਟਰੰਪ ਦੇ ਭੇਦ ਵੀ ਖੁੱਲ ਰਹੇ ਆ ਤੇ ਉਹਨਾਂ ਦੀ ਗੱਲਬਾਤ ਵੀ ਕਰਦੇ ਆ। ਕ੍ਰਿਪਟੋ ਕਰੰਸੀ ਦੇ ਵਿੱਚ ਮਿਲੀਅਨਸ ਜਿਹੜੇ ਡਾਲਰ ਉਹਨੇ ਕਮਾਏ ਨੇ ਤੇ ਰਾਜਨੀਤੀ ਤੇ ਨਾਲ ਬਿਜ਼ਨਸ ਉਹਨਾਂ ਦਾ ਵੀ ਜਿਹੜਾ ਖੁਲਾਸਾ ਕਰਦੇ ਆ। ਤੇ ਲੋ ਦੋਸਤੋ, ਅਗਲੀਆਂ ਖ਼ਬਰਾਂ ਦੇ ਵੱਲ ਨੂੰ ਧਿਆਨ ਮਾਰੀਏ ਤਾਂ ਵਿਦੇਸ਼ੀ ਖ਼ਬਰਾਂ ਸਾਨੂੰ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ, ਜਿਸ ਦੇ ਵਿੱਚ ਗੱਲ ਕਰਦੇ ਆ ਤੁਹਾਡੇ ਨਾਲ ਆਪਣੀ ਕੈਨੇਡਾ ਦੀ। ਕੈਨੇਡਾ ਡੇ ਦਾ ਜਿਹੜਾ ਰੰਗਾਰੰਗ ਜਿਹੜਾ ਜਸ਼ਨ ਹੋਇਆ ਤੇ ਨਵੇਂ ਕੈਨੇਡੀਅਨ ਨਾਗਰਿਕਾਂ ਦਾ ਨਿੱਘਾ ਜਿਹੜਾ ਸਵਾਗਤ ਕੀਤਾ ਗਿਆ। ਕੈਨੇਡਾ ਦਾ ਜਿਹੜਾ 159ਵਾਂ ਸਥਾਪਨਾ ਦਿਵਸ ਬੁੱਧਵਾਰ ਨੂੰ ਵਿਨੀਪੈਗ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਦੇਸ਼ ਭਗਤੀ, ਬਹੁ ਸਭਿਆਚਾਰਕ ਏਕਤਾ ਤੇ ਭਾਈਚਾਰਕ ਸਾਂਝ ਦੇ ਮਾਹੌਲ ਦੇ ਵਿੱਚ ਉਤਸ਼ਾਹ ਦੇ ਨਾਲ ਮਨਾਇਆ ਗਿਆ। ਸ਼ਹਿਰ ਦੇ ਇਤਿਹਾਸਕ ਸਥਾਨ ਦੀ ਜਿਹੜੀ ਆ ਫੋਰਕਸ ਵਿਖੇ ਜਿਹੜਾ ਹਜ਼ਾਰਾਂ ਲੋਕ ਇਕੱਠੇ ਹੋਏ ਤੇ ਸੰਗੀਤ ਸਭਿਆਚਾਰਕ ਪੇਸ਼ਕਾਰੀਆਂ ਨਾਗਰਿਕਤਾ ਸਮਾਰੋਹ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਰਾਹੀਂ ਕੈਨੇਡਾ ਦੀ ਵਿਭਿੰਨਤਾ ਦਾ ਜਿਹੜਾ ਜਸ਼ਨ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਦੇਸ਼ਾਂ ਤੋਂ ਆਏ 2 ਦਰਜਨ ਤੋਂ ਵੱਧ ਲੋਕਾਂ ਨੇ ਜਿਹੜਾ ਕੈਨੇਡੀਅਨ ਨਾਗਰਿਕਤਾ ਦੀ ਸਹੁੰ ਚੁੱਕੀ, ਜਿਸ ਨੇ ਇਸ ਸਮਾਗਮ ਨੂੰ ਹੋਰ ਵੀ ਵਿਸ਼ੇਸ਼ ਮਹੱਤਵ ਪ੍ਰਦਾਨ ਕੀਤਾ। ਸਮਾਗਮ ਦੀ ਸ਼ੁਰੂਆਤ ਫਸਟ ਨੇਸ਼ਨਜ਼ ਮੈਟਿਸ ਅਤੇ ਇਨੁਇਟ ਭਾਈਚਾਰਿਆਂ ਦੇ ਬਜੁਰਗਾਂ ਦੇ ਵੱਲੋਂ ਰਵਾਇਤੀ ਸਵਾਗਤੀ ਰਸਮ ਦੇ ਨਾਲ ਕੀਤੀ ਗਈ ਤੇ ਆਯੋਜਕਾਂ ਨੇ ਕਿਹਾ ਕਿ ਦਿ ਫੋਰਕਸ ਸਦੀਆਂ ਤੋਂ ਵੱਖ ਵੱਖ ਸਭਿਆਚਾਰਾਂ ਤੇ ਲੋਕਾਂ ਦੇ ਮਿਲਾਪ ਦਾ ਪ੍ਰਤੀਕ ਰਿਹਾ। ਇਸ ਦੇ ਲਈ ਇੱਥੇ ਹਰ ਵੱਡੇ ਸਮਾਗਮ ਦੀ ਸ਼ੁਰੂਆਤ ਆਦਿਵਾਸੀ ਪਰੰਪਰਾਵਾਂ ਇੰਡੀਅਨਸ ਦੇ ਨਾਲ, ਜਿਹੜਾ ਰੈੱਡ ਇੰਡੀਅਨਸ, ਉਨ੍ਹਾਂ ਨੂੰ ਜਿਹੜਾ ਸਨਮਾਨ ਜਿਹੜਾ ਦੇ ਕੇ ਹੀ ਕੀਤੀ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਯੂ ਐਸ ਇਰਾਨ ਦੀ ਵਾਰਤਾਲਾਪ ਦੀ ਗੱਲ ਕਰੀਏ ਤਾਂ ਦੋਸਤੋ, ਜਿਹਦਾ ਜ਼ਿਕਰ ਕਰਦੇ ਹਾਂ, ਉਹਦੇ ਵਿੱਚ ਦੋਹਾਂ ਦੇ ਵਿੱਚ ਅਮਰੀਕਾ ਇਰਾਨ ਗੱਲਬਾਤ ਦੇ ਵਿੱਚ ਦੋਹਾ ਆਪਣਾ ਕਤਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਕਾਰਾਤਮਕ ਤਰੱਕੀ ਹੋਈ ਦੱਸੀ ਜਾ ਰਹੀ ਹੈ। ਕਤਰ ਦੇ ਵਿੱਚ ਕਤਰ ਅਤੇ ਪਾਕਿਸਤਾਨ ਨੇ ਦੋਹਾ ਦੇ ਵਿੱਚ ਅਮਰੀਕੀ ਅਤੇ ਇਰਾਨ ਵਾਰਤਾਕਾਰਾਂ ਦੇ ਨਾਲ ਵੱਖ ਵੱਖ ਮੀਟਿੰਗਾਂ ਸਮਾਪਤ ਕਰ ਲਈਆਂ ਨੇ, ਜਿਸ ਦੇ ਵਿਚ ਕਤਰ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਦੇ ਅਨੁਸਾਰ 14 ਨੁਕਾਤੀ ਸਮਝੌਤੇ MOU ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉਤੇ ਸਕਾਰਾਤਮਕ ਤਰੱਕੀ ਦੀ ਰਿਪੋਰਟ ਕੀਤੀ ਗਈ ਹੈ। ਵੀਰਵਾਰ ਨੂੰ ਐਕਸ ਦੇ ਉਤੇ ਇਕ ਪੋਸਟ ਦੇ ਵਿਚ ਕਤਰ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਕਿਹਾ ਕਿ ਗੱਲਬਾਤ ਲੇਕ ਲੂਸਰਨ ਸੰਮੇਲਨ ਦੇ ਨਤੀਜਿਆਂ ਦੇ ਉਤੇ ਆਧਾਰਿਤ ਸੀ ਤੇ ਇਰਾਨ ਦੇ ਸਾਬਕਾ ਸੁਪਰੀਮ ਲੀਡਰ ਤੇ ਅੰਤਮ ਸੰਸਕਾਰ ਦੀਆਂ ਰਸਮਾਂ ਤੋਂ ਬਾਅਦ ਜਾਰੀ ਰਹੇਗੀ। ਤਸਨੀਮ ਨਿਊਜ਼ ਏਜੰਸੀ ਨੇ ਜਿਹੜਾ ਅਨੁਸਾਰ ਇਰਾਨ ਦੇ ਕਾਨੂੰਨੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਜਿਹੜੇ ਨੇ ਕਰੀਬਾਬਾਦੀ ਨੇ ਜਿਹੜਾ ਕਿਹਾ ਕਿ ਤਹਿਰਾਨ ਨੇ ਦੋਹਾਂ ਚਰਚਾਵਾਂ ਦੇ ਦੌਰਾਨ ਪਿਛਲੀਆਂ ਵਚਨਬੱਧਤਾਵਾਂ ਨੂੰ ਲਾਗੂ ਕਰਨ ਦੇ ਬਾਰੇ ਵਾਸ਼ਿੰਗਟਨ ਪ੍ਰਤੀ ਚਿੰਤਾਵਾਂ ਉਠਾਈਆਂ ਨੇ। ਨਾਲ ਹੀ ਉਨ੍ਹਾਂ ਨੇ ਲਿਬਨਾਨ ਦੇ ਵਿਚ ਵਾਸ਼ਿੰਗਟਨ ਦੇ ਦੁਆਰਾ ਵਚਨਬੱਧਤਾ ਨੂੰ ਵੀ ਪੂਰਾ ਕਰਨ ਦੇ ਵਿਚ ਅਸਫਲਤਾ ਦੇ ਮੁੱਦੇ ਨੂੰ ਵੀ ਚੁੱਕਿਆ ਤੇ ਕਤਰ ਦੇ ਅਧਿਕਾਰੀਆਂ ਦੇ ਨਾਲ ਸ਼ੁਰੂਆਤੀ $6 ਬਿਲੀਅਨ ਦੇ ਫਰੀਜ਼ ਕੀਤੇ ਗਏ ਫੰਡਾਂ ਦੀ ਵਰਤੋਂ ਦੇ ਬਾਰੇ ਚਰਚਾ ਹੋਈ ਹੈ। ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦਾ ਪਰਮਾਣੂ ਜਿਹੜਾ ਹੈ ਨਿਸ਼ਤਰੀਕਰਨ ਜਿਹੜਾ ਵਧੀਆ ਚੱਲ ਰਿਹਾ ਤੇ ਕਿਹਾ ਕਿ ਇਰਾਨ ਨੂੰ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਰਾਨੀ ਅਧਿਕਾਰੀ 4 ਜੁਲਾਈ ਤੋਂ 9 ਜੁਲਾਈ ਤੱਕ ਇਰਾਨ ਅਤੇ ਇਰਾਕ ਦੇ ਵਿਚ ਸਾਬਕਾ ਸੁਪਰੀਮ ਲੀਡਰ ਅਲੀ ਖਮਨਈ ਲਈ ਅੰਤਮ ਸੰਸਕਾਰ ਦੀਆਂ ਰਸਮਾਂ ਦੀ ਯੋਜਨਾ ਬਣਾ ਰਹੇ ਨੇ, ਜਿਨ੍ਹਾਂ ਦੀ 28 ਫਰਵਰੀ ਨੂੰ ਅਮਰੀਕਾ ਇਜ਼ਰਾਇਲ ਦੇ ਇਰਾਨ ਦੇ ਨਾਲ ਯੁੱਧ ਦੇ ਪਹਿਲੇ ਦਿਨ ਇਕ ਹਵਾਈ ਹਮਲੇ ਦੇ ਵਿਚ ਮੌਤ ਹੋਈ ਸੀ। ਦੂਸਰੇ ਪਾਸੇ ਭਾਰਤ ਦੇ ਵਿਚ ਲੱਗਣਗੇ 1000 ਨਵੇਂ ਪਲਾਂਟ। PM ਮੋਦੀ ਤੇ ਤਾਕਾਇਚੀ ਜਪਾਨ ਦੀ PM ਦੀ ਗੱਲਬਾਤ ਦੇ ਮਗਰੋਂ ਐਲਾਨ ਕਰ ਦਿੱਤਾ ਗਿਆ। ਜਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ 3 ਦਿਨਾਂ ਦੇ ਦੌਰੇ ਦੇ ਉਤੇ ਭਾਰਤ ਆਏ ਹੋਏ ਨੇ। ਇਸ ਦੇ ਦੌਰਾਨ ਉਨ੍ਹਾਂ ਨੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦੇ ਨਾਲ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਜਿਹੜੀ ਹੋਈ ਦਵੱਲੀ ਬੈਠਕ ਕੀਤੀ ਹੈ ਤੇ ਇਕ ਵੱਡਾ ਐਲਾਨ ਕੀਤਾ। ਦੋਵਾਂ ਦੇਸ਼ਾਂ ਨੇ ਭਾਰਤ ਜਪਾਨ ਬਾਇਓਗੈਸ ਇਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਭਾਰਤ ਦੇ ਵਿਚ 1000 ਨਵੇਂ ਬਾਇਓਗੈਸ ਅਤੇ ਜੈਵਿਕ ਖਾਦ ਪਲਾਂਟ ਜਿਹੜੇ ਨੇ ਸਥਾਪਿਤ ਕੀਤੇ ਜਾਣਗੇ। PM ਮੋਦੀ ਹੁਣਾਂ ਨੇ ਸਾਂਝੇ ਬਿਆਨ ਦੇ ਵਿਚ ਕਿਹਾ ਕਿ ਇਸ ਇਤਿਹਾਸਕ ਫੈਸਲੇ ਦੇ ਨਾਲ ਭਾਰਤ ਦੇ ਪਿੰਡਾਂ ਦੇ ਵਿਚ ਵਿਕਾਸ, ਖੁਸ਼ਹਾਲੀ ਤੇ ਰੋਜ਼ਗਾਰ ਨੂੰ ਤੇਜ਼ੀ ਮਿਲੇਗੀ। ਇਹ ਪਲਾਂਟ ਜਿਹੜੇ ਨੇ ਭਾਰਤ ਸਰਕਾਰ ਦੀ ਮੌਜੂਦਾ ਗੋਬਰ ਧਨ ਯੋਜਨਾ ਨੂੰ ਵੀ ਹੋਰ ਮਜ਼ਬੂਤ ਕਹਿੰਦੇ ਕਰਨਗੇ। ਜਪਾਨੀ ਪ੍ਰਧਾਨ ਮੰਤਰੀ ਸਨਾਈ ਤਾਕਾਇਚੀ ਨੇ ਦਸਿਆ ਕਿ ਭਾਰਤ ਨੇ ਸਹਿਕਾਰੀ ਸਭਾਵਾਂ ਦੀ ਮਦਦ ਦੇ ਨਾਲ ਗਾਂ ਦੇ ਗੋਬਰ ਤੋਂ ਊਰਜਾ ਬਣਾਉਣ ਦਾ ਟੀਚਾ ਰਖਿਆ ਤੇ ਇਸ ਨੂੰ ਪੂਰਾ ਕਰਨ ਦੇ ਲਈ ਜਪਾਨ ਕੋਆਪਰੇਟਿਵ ਬਾਇਓਗੈਸ ਫਾਰ ਗਰੋਥ ਪਹਿਲਕਦਮੀ ਦੇ ਤਹਿਤ ਪੂਰਾ ਸਹਿਯੋਗ ਦੇਵੇਗਾ। ਇਸ ਦੇ ਸਬੰਧੀ ਭਾਰਤ ਦੇ ਸਹਿਕਾਰਤਾ ਮੰਤਰਾਲੇ, ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੇ ਜਪਾਨ ਅਤੇ ਆਰਥਿਕਤਾ ਵਪਾਰ ਦੇ ਉਤੇ ਜਿਹੜਾ ਉਦਯੋਗ ਮੰਤਰਾਲੇ ਵਿਚਕਾਰ ਆਪਸੀ ਸਹਿਯੋਗ ਦੇ ਸਮਝੌਤੇ ਦੇ ਉਤੇ ਦਸਤਖਤ ਕੀਤੇ ਗਏ ਨੇ। PM ਮੋਦੀ ਹੁਣਾਂ ਨੇ ਜਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਦਾ ਜਿਹੜਾ ਭਾਰਤ ਆਉਣ ਦੇ ਉਤੇ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਆਪਣੀ ਛੋਟੀ ਭੈਣ ਕਹਿ ਕੇ ਸੰਬੋਧਨ ਕੀਤਾ ਤੇ ਮੋਦੀ ਨੇ ਕਿਹਾ ਕਿ ਉਹ ਇਕ ਦੂਰ ਅੰਦੇਸ਼ੀ ਅਤੇ ਹਰਮਨ ਪਿਆਰੀ ਆਗੂ ਨੇ ਤੇ ਉਨ੍ਹਾਂ ਜਪਾਨ ਦੇ ਨਾਰਾ ਪ੍ਰਾਂਤ ਤੋਂ ਜਿਹੜਾ ਆਉਂਦੇ ਨੇ, ਜੋ ਭਾਰਤ ਤੇ ਜਪਾਨ ਦੇ ਸਾਂਝੇ ਬੁੱਧ ਧਰਮ ਦੇ ਲਈ ਇਕ ਮਹੱਤਵਪੂਰਨ ਕੇਂਦਰ ਹੈ ਕਹਿੰਦੇ। ਲੋ ਜੀ, ਇੱਥੇ ਵੀ ਪੱਤਾ ਮੋਦੀ ਸਾਹਿਬ ਧਰਮ ਦਾ ਖੇਡ ਗਏ ਨੇ। ਦੂਸਰੇ ਪਾਸੇ ਸ਼ਾਂਤੀਪੂਰਨ ਦੇਸ਼ਾਂ ਦੇ ਵਿਚ ਆਈਸਲੈਂਡ ਪਹਿਲੇ ਨੰਬਰ ਦੇ ਉਤੇ ਤੇ ਨਿਊਜ਼ੀਲੈਂਡ ਦੂਜੇ ਸਥਾਨ ਦੇ ਉਤੇ ਆਇਆ। ਜਾਣੋ ਭਾਰਤ ਦੀ ਸਥਿਤੀ ਇਹਦੇ ਵਿਚ ਕੀ ਹੈ। ਤੇ ਭਾਈ ਜਿਹੜਾ ਇਕਾਂਤਵਾਸ ਦੇ ਵਿੱਚ ਜਾਣਾ ਤੇ ਸ਼ਾਂਤ ਦੇਸ਼ਾਂ ਦੇ ਵਿੱਚ ਜ਼ਰੂਰਤ ਹੈ। ਵੈਸੇ ਤਾਂ ਭਾਈ ਇਹਦਾ ਕਿਤੇ ਪਤਾ ਨਾ ਲੱਗ ਜਾਵੇ ਭਈ ਇਹ ਮੁਲਕ ਸ਼ਾਂਤ ਨੇ। ਗਲੋਬਲ ਪੀਸ ਇੰਡੈਕਸ ਦੇ ਅਨੁਸਾਰ ਦੁਨੀਆਂ ਭਰ ਦੇ 163 ਦੇਸ਼ਾਂ ਦੇ ਵਿੱਚੋਂ ਮੁਲਾਂਕਣ ਕੀਤੇ ਗਏ ਸਭ ਤੋਂ ਵੱਧ ਸ਼ਾਂਤਪੂਰਨ ਦੇਸ਼ਾਂ ਦੇ ਉੱਤੇ ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ ਦੇ ਦੁਆਰਾ ਇੱਕ ਤਾਜ਼ਾ ਅਧਿਐਨ ਕੀਤਾ ਗਿਆ। ਇਹ ਇੰਸਟੀਚਿਊਟ ਡੂੰਘਾਈ ਦੇ ਨਾਲ ਵਿਸ਼ਵ ਵਿਆਪੀ ਜਾਂਚ ਪੜਤਾਲ ਜਿਹੜਾ ਨਾਲ ਹਰੇਕ ਦੇਸ਼ ਦਾ ਮੁਲਾਂਕਣ 23 ਸੂਚਕਾਕ ਦੇ ਵਿੱਚ ਜਿਹੜਾ ਕਰਕੇ ਦਰਜਾਬੰਦੀ ਦਿੰਦਾ ਹੈ, ਜਿਸ ਦੇ ਵਿੱਚ ਮੁੱਖ ਹਨ ਸਮਾਜਿਕ ਸੁਰੱਖਿਆ, ਸਥਿਰਤਾ ਤੇ ਸ਼ਾਂਤੀ, ਦੇਸ਼ ਦੇ ਵਿੱਚ ਚੱਲ ਰਹੇ ਘਰੇਲੂ ਤੇ ਅੰਤਰਰਾਸ਼ਟਰੀ ਟਕਰਾਵਾਂ ਤੋਂ ਦੂਰ ਰਹਿਣਾ, ਮਜ਼ਬੂਤ ਅਤੇ ਸਥਿਰ ਸਰਕਾਰਾਂ ਦੇ ਉੱਤੇ ਲੋਕਾਂ ਦਾ ਭਰੋਸਾ, ਘੱਟ ਅਪਰਾਧ ਦਰ, ਕਾਨੂੰਨ ਦਾ ਰਾਜ, ਇੱਕ ਦੇਸ਼ ਆਪਣੀ ਫੌਜ ਤੇ ਕਿੰਨਾ ਕੁ ਖਰਚ ਕਰਦਾ ਹੈ ਤੇ ਇਹ ਦੇਸ਼ ਦੂਜੇ ਦੇਸ਼ਾਂ ਦੇ ਨਾਲ ਲੜਾਈਆਂ ਤੇ ਟਕਰਾਅ ਤੋਂ ਕਿੰਨੀ ਕੁ ਦੂਰੀ ਬਣਾਉਂਦੇ ਨੇ, ਇਹ ਜਿਹੜੇ ਮਾਪਦੰਡਾਂ ਨੂੰ ਜਿਹੜਾ ਮਾਪਦੇ ਨੇ। ਸਭ ਤੋਂ ਪਹਿਲਾ ਨੰਬਰ ਲੈ ਗਿਆ ਆਈਸਲੈਂਡ, ਜਿੱਥੇ 3,500 ਆਬਾਦੀ ਹੈ। ਆਈਸਲੈਂਡ ਲਗਾਤਾਰ ਕਈ ਸਾਲਾਂ ਤੋਂ ਸਭ ਤੋਂ ਸ਼ਾਂਤਪੂਰਨ ਦੇਸ਼ ਦੇ ਵਜੋਂ ਅਵਲ ਦਰਜਾ ਪ੍ਰਾਪਤ ਹੈ। ਇਸ ਦੇ ਵਿੱਚ ਲਗਭਗ ਕੋਈ ਫੌਜ ਨਹੀਂ ਹੈ ਤੇ ਅਪਰਾਧ ਦਰ ਜਿਹੜੀ ਬਹੁਤ ਘੱਟ ਹੈ। ਦੂਸਰਾ ਨੰਬਰ ਨਿਊਜ਼ੀਲੈਂਡ ਦਾ ਆਉਂਦਾ ਹੈ। ਆਪਣੀ ਸੁਰੱਖਿਆ ਅਤੇ ਟਕਰਾਅ ਦੀ ਘਾਟ ਦੇ ਲਈ ਜਾਣਿਆ ਜਾਂਦਾ ਹੈ। ਇਹ ਏਸ਼ੀਆ ਪ੍ਰਸ਼ਾਂਤ ਖੇਤਰ ਦਾ ਸਭ ਤੋਂ ਸ਼ਾਂਤਪੂਰਨ ਦੇਸ਼ ਹੈ। ਤੀਸਰੇ ਨੰਬਰ ਦੇ ਉੱਤੇ ਸਵਿਟਜ਼ਰਲੈਂਡ ਹੈ। ਗਲੋਬਲ ਟਕਰਾਵਾਂ ਦੇ ਵਿੱਚ ਆਪਣੀ ਨਿਰਪੱਖਤਾ ਦੇ ਲਈ ਮਸ਼ਹੂਰ, ਇਸ ਦੇ ਵਿੱਚ ਜਨੇਵਾ ਦੇ ਵਿੱਚ ਕਈ ਅੰਤਰਰਾਸ਼ਟਰੀ ਸ਼ਾਂਤੀ ਸੰਗਠਨ ਵੀ ਹੋਏ ਹੈ, ਪਰ ਸ਼ਾਂਤੀ ਬਣਦੀ ਹੈ ਨਹੀਂ ਬਣਦੀ ਹੈ ਉਹ ਜਿਹੜਾ ਲੀਡਰਾਂ ਦੇ ਉੱਤੇ ਜਾਂ ਉਨ੍ਹਾਂ ਦੇਸ਼ਾਂ ਦੇ ਉੱਤੇ ਨਿਰਧਾਰਿਤ ਹੁੰਦਾ ਹੈ। ਦੂਸਰੇ ਪਾਸੇ ਸਲੋਵੇਨੀਆ, ਇੱਕ ਸੁਰੱਖਿਅਤ ਯੂਰਪੀਅਨ ਦੇਸ਼ ਜਿਸ ਦੇ ਵਿੱਚ ਇੱਕ ਛੋਟੀ ਚੰਗੀ ਤਰ੍ਹਾਂ ਪ੍ਰਬੰਧਿਤ ਫੌਜ ਹੈ। ਪੰਜਵੇਂ ਨੰਬਰ ਦੇ ਉੱਤੇ ਹੈ ਆਇਰਲੈਂਡ, ਘੱਟ ਅਪਰਾਧ ਦਰ ਅਤੇ ਭਾਈਚਾਰੇ ਦੀ ਮਜ਼ਬੂਤ ਭਾਵਨਾ ਵਾਲਾ ਇੱਕ ਉੱਚ ਵਿਕਸਿਤ ਦੇਸ਼। ਛੇਵੇਂ ਨੰਬਰ ਦੇ ਉੱਤੇ ਆ ਜਾਂਦਾ ਹੈ ਆਸਟਰੀਆ, ਜਾਣੀ ਕਿ ਇਹ ਵੀ ਯੂਰਪੀਆ ਹਿਟਲਰ ਦਾ ਮੁਲਕ ਹੈ ਜਿੱਥੇ ਉਹ ਜੰਮਿਆ ਪਲਿਆ, ਉਸ ਤੋਂ ਬਾਅਦ ਜ਼ਰੂਰ ਜਰਮਨ ਦੇ ਨਾਲ ਸੰਬੰਧਿਤ ਹੈ, ਪਰ ਆਸਟਰੀਆ ਜਿਹੜਾ ਉੱਥੇ ਹਿਟਲਰ ਦਾ ਮੁਲਕ ਹੈ, ਪਰ ਉਹ ਵੀ ਸ਼ਾਂਤ ਮੁਲਕਾਂ ਦੇ ਵਿੱਚ ਹੈ। ਕਿਆ ਬਾਤ ਹੈ ਜੀ। ਆਪਣੀ ਮਜ਼ਬੂਤ ਆਰਥਿਕਤਾ ਤੇ ਬਹੁਤ ਘੱਟ ਹਿੰਸਕ ਅਪਰਾਧ ਦਰਾਂ ਦੇ ਲਈ ਜਾਣਿਆ ਜਾਂਦਾ ਹੈ। ਸੱਤਵੇਂ ਨੰਬਰ ਦੇ ਉੱਤੇ ਹੈ ਪੁਰਤਗਾਲ, ਉੱਚ ਗੁਣਵੱਤਾ ਵਾਲੇ ਜੀਵਨ ਦੇ ਨਾਲ ਇੱਕ ਬਹੁਤ ਹੀ ਜਿਹੜਾ ਸੁਰੱਖਿਅਤ ਯੂਰਪੀਅਨ ਦੇਸ਼ ਹੈ। ਅੱਠਵੇਂ ਨੰਬਰ ਦੇ ਉੱਤੇ ਆ ਜਾਂਦਾ ਸਿੰਗਾਪੁਰ, ਏਸ਼ੀਆ ਦਾ ਸਭ ਤੋਂ ਸ਼ਾਂਤਮਈ ਦੇਸ਼, ਆਪਣੇ ਸਖ਼ਤ ਕਾਨੂੰਨਾਂ ਤੇ ਬਹੁਤ ਸੁਰੱਖਿਆ ਦੇ ਲਈ ਜਾਣਿਆ ਜਾਂਦਾ ਹੈ। ਨੌਵੇਂ ਨੰਬਰ ਦੇ ਉੱਤੇ ਆ ਜਾਂਦਾ ਸਾਡਾ ਮੁਲਕ ਫਿਨਲੈਂਡ, ਉੱਚ ਪੱਧਰੀ ਵਿਸ਼ਵਾਸ ਅਤੇ ਸੁਰੱਖਿਆ ਵਾਲਾ ਇੱਕ ਨੌਰਡਿਕ ਦੇਸ਼। ਜਪਾਨ ਆ ਜਾਂਦਾ ਦਸਵੇਂ ਨੰਬਰ ਦੇ ਉੱਤੇ। ਆਖਰ ਚ ਆਪਣੇ ਪਿਆਰ ਤੇ ਸ਼ਾਨਦਾਰ ਸਭਿਆਚਾਰ, ਘੱਟ ਅਪਰਾਧ ਅਤੇ ਸਥਾਨਕ ਲੋਕਾਂ ਤੇ ਯਾਤਰੀਆਂ ਦੋਵਾਂ ਲਈ ਸੁਰੱਖਿਆ ਦੇ ਲਈ ਜਾਣਿਆ ਜਾਂਦਾ ਇਹ ਮੁਲਕ ਹੈ ਜਪਾਨ। ਲੋ ਦੋਸਤੋ, ਇਹ ਸੀ ਜੀ 100 ਤੇ ਆਪਣੇ 63 ਮੁਲਕਾਂ ਦੇ ਵਿੱਚੋਂ ਸਭ ਤੋਂ ਪਹਿਲੇ ਜਿਹੜੇ 10 ਮੁਲਕ ਨੇ ਜਿੱਥੇ ਸ਼ਾਂਤੀ, ਸੁਰੱਖਿਆ ਤੇ ਰਹਿਣ ਸਹਿਣ ਦਾ ਤਰੀਕਾ, ਕਾਨੂੰਨ ਪ੍ਰਬੰਧ, ਇਕਨੋਮਿਕ ਪੱਖ, ਫੌਜ, ਜੰਗਾਂ, ਇਨ੍ਹਾਂ ਚੀਜ਼ਾਂ ਤੋਂ ਪਰੇ ਹੈ, ਕਿਤੇ ਕੋਹਾਂ ਦੂਰ ਹੈ। ਅਗਲੀ ਗੱਲ ਕਰੀਏ ਤੇ ਦੋਸਤੋ ਟਰੰਪ ਦੀ ਗੱਲ ਸੁਣਾਉਂਦੇ ਹਾਂ ਤੁਹਾਨੂੰ, ਜਿਸ ਦੇ ਵਿੱਚ ਕੀ ਕੁਝ ਵਾਪਰ ਰਿਹਾ। ਭੇਦ ਖੁੱਲੇ ਨੇ, CNN ਨੇ ਭੇਦ ਖੋਲੇ ਹੈ। ਮਾਰ ਏ ਲਾਗੋ ਦੇ ਵਿੱਚ ਟਰੰਪ ਦੀ ਵੱਧਦੀ ਕਮਾਈ ਦਰਸਾਉਂਦੀ ਹੈ ਕਿ ਕਿਵੇਂ ਟਰੰਪ ਦੇ ਵਪਾਰਕ ਹਿੱਤ ਦੇ ਉੱਤੇ ਤੇ ਰਾਜਨੀਤਿਕ ਇੱਕ ਦੂਜੇ ਨਾਲ ਜੁੜੇ ਹੋਏ ਨੇ। ਦੁਬਾਰਾ ਸੱਤਾ ਸੰਭਾਲਣ ਤੋਂ ਬਾਅਦ ਟਰੰਪ ਜਿਹੜੇ ਨੇ ਦੀ ਦੌਲਤ ਦੇ ਵਿੱਚ ਭਾਰੀ ਵਾਧਾ ਹੋ ਗਿਆ ਤੇ ਇੱਕ ਨਵੇਂ ਵਿੱਤੀ ਖੁਲਾਸੇ ਜਿਹੜੇ ਫਾਈਨੈਂਸ਼ੀਅਲ ਜਿਹੜੀ ਰਿਪੋਰਟ ਆਈ ਹੈ ਉਹ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਫਲੋਰੀਡਾ ਸਥਿਤ ਦੋ ਪ੍ਰਮੁੱਖ ਰਿਜ਼ੋਰਟਾਂ ਨੇ ਵੀ ਕਮਾਈ ਦੇ ਸਾਰੇ ਰਿਕਾਰਡ ਤੋੜ ਮਾਰੇ ਨੇ। ਇਸ ਗੱਲ ਦਾ ਇੱਕ ਪੁਖਤਾ ਜਿਹੜਾ ਪ੍ਰਮਾਣ ਹੈ ਕਿ ਕਿਵੇਂ ਟਰੰਪ ਦਾ ਨਿੱਜੀ ਕਾਰੋਬਾਰ ਤੇ ਰਾਸ਼ਟਰਪਤੀ ਦੀ ਰਾਜਨੀਤੀ ਇੱਕ ਦੂਜੇ ਦੇ ਨਾਲ ਮੇਲ ਖਾਂਦੇ ਹੈ। ਟਰੰਪ ਨੇ ਪਿਛਲੇ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਜਾਇਦਾਦਾਂ ਮਾਰ ਏ ਲਾਗੋ ਅਤੇ ਟਰੰਪ ਨੈਸ਼ਨਲ ਡੌਰਲ ਜਿਹੜਾ ਦਾ 2 ਦਰਜਨ ਤੋਂ ਵੱਧ ਵਾਰ ਦੌਰਾ ਕੀਤਾ। ਉਥੇ ਹੀ ਉਨ੍ਹਾਂ ਨੇ ਲੱਖਾਂ ਡਾਲਰ ਪ੍ਰਤੀ ਪਲੇਟ ਵਾਲੇ ਫੰਡ ਇਕੱਠਾ ਕਰਨ ਵਾਲੇ ਰਾਤ ਦੇ ਖਾਣੇ ਜਿਹੜੇ ਨੇ ਡਿਨਰ ਜਿਹੜੇ ਨੇ ਕਰਦੇ ਹੋਏ ਕੀਤੇ ਨੇ ਦੀ ਮੇਜ਼ਬਾਨੀ ਵੀ ਕੀਤੀ ਹੈ, ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਵੀ ਕੀਤਾ ਤੇ ਰਿਪਬਲਿਕਨ ਪਾਰਟੀ ਜਿਹੜੀ ਹੈ ਉਹਦੇ ਸਮਾਗਮਾਂ ਦੀ ਅਗਵਾਈ ਵੀ ਕੀਤੀ ਹੈ। ਇਸ ਦੇ ਨਾਲ ਹੀ ਉਦਯੋਗ ਜਗਤ ਦੇ ਆਗੂਆਂ ਤੇ ਰਾਜਨੀਤਿਕ ਸਮੂਹਾਂ ਨੇ ਵੀ ਉਥੇ ਆਪਣੇ ਪ੍ਰੋਗਰਾਮ ਬੁੱਕ ਕਰਨ ਦੇ ਲਈ ਦੌੜ ਭੱਜ ਵੀ ਕੀਤੀ ਹੈ। ਟਰੰਪ ਨੇ ਆਪਣੀ ਮੁੜ ਚੋਣ ਤੋਂ ਕੁਝ ਸਮਾਂ ਪਹਿਲਾਂ ਮਾਰ ਏ ਲਾਗੋ ਦੀ ਮੈਂਬਰਸ਼ਿਪ ਦੀ ਸ਼ੁਰੂਆਤ ਫੀਸ ਵਧਾ ਕੇ $10 ਲੱਖ ਜਿਹੜੀ ਸੀ, ਜਾਣੀ ਕਿ $1 ਮਿਲੀਅਨ ਕਰ ਦਿੱਤੀ, ਜਿਹਦੇ ਨਾਲ ਉਥੋਂ ਆਉਣ ਵਾਲੀ ਕਮਾਈ ਨੂੰ ਹੋਰ ਵੀ ਹੁਲਾਰਾ ਮਿਲਿਆ। ਕਲੱਬ ਦੇ ਨਜ਼ਦੀਕੀ ਲੋਕਾਂ ਦੇ ਅਨੁਸਾਰ ਇਹ ਆਲੀਸ਼ਾਨ ਰਿਜ਼ੋਰਟ ਰਾਸ਼ਟਰਪਤੀ ਦੇ ਨਾਲ ਅਣਕਿਆਸੀਆਂ ਗੱਲਾਂ ਬਾਤਾਂ ਦੇ ਲਈ ਬਹੁਤ ਢੁਕਵਾਂ ਹੈ। ਸੀਕਰਟ ਪਲੇਸ ਜਾਣੀ ਕਿ ਜਿਵੇਂ ਕਿ ਪਹਿਲਾਂ ਆਪਣਾ ਉਹ ਐਪਸਟੀਅਨ ਫਾਈਲ ਵਾਲਾ ਕੰਮ ਸੀਗਾ ਤੇ ਹੁਣ ਇਹ ਉਥੇ ਕਰਦੇ ਆ, ਜੋ ਅਕਸਰ ਰਾਤ ਨੂੰ ਉਥੋਂ ਦੇ ਵਿਹੜੇ ਵਿਚ ਜਿਹੜਾ ਖਾਣਾ ਖਾਂਦੇ ਨੇ। ਕੁਝ ਨੈਤਿਕਤਾ ਮਾਹਰਾਂ ਦੇ ਨੇ ਜਿਹੜਾ ਰਾਜਨੀਤੀ ਅਤੇ ਮੁਨਾਫੇ ਦੇ ਇਸ ਸੁਮੇਲ ਨੂੰ ਵਿਸ਼ੇਸ਼ ਹਿੱਤਾਂ ਵਾਲੇ ਲੋਕਾਂ ਲਈ ਟਰੰਪ ਤੱਕ ਜਿਹੜਾ ਸਿੱਧੀ ਪਹੁੰਚ ਬਣਾਉਣ ਦਾ ਇਕ ਸਪਸ਼ਟ ਜਿਹੜਾ ਮੌਕਾ ਵੀ ਦਸਿਆ। ਜੇ ਭਾਈ ਮੁਲਾਕਾਤ ਕਰਨੀ ਆ, ਮੀਟਿੰਗ ਕਰਨੀ ਆ ਤੇ ਭਾਈ ਕਹਿੰਦੇ $1 million ਜਮ੍ਹਾਂ ਕਰਾ ਦਿਓ, ਨਾਲੇ ਮੀਟ ਕਰੋ, ਨਾਲੇ ਗੱਲਾਂ ਬਾਤਾਂ ਕਰੋ ਤੇ ਨਾਲੇ ਆਪਣਾ ਇੰਜੋਏ ਕਰੋ, ਦੋਵੇਂ ਕੰਮ ਆਣਗੇ। ਦੂਸਰੇ ਪਾਸੇ ਖਪਤਕਾਰ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਸਮੂਹ ਪਬਲਿਕ ਸਿਟੀਜ਼ਨ ਦੇ ਸਹਿ ਪ੍ਰਧਾਨ ਰਾਬਰਟ ਵਾਈਸਮੈਨ ਨੇ ਜਿਹੜਾ ਕਿਹਾ

ਨੇ ਆਪਣੇ ਨਾਮ ਵਾਲੀ ਕੰਪਨੀ ਦੇ ਪ੍ਰਬੰਧਨ ਦੇ ਵਿਚ ਖੁਦ ਨੂੰ ਸ਼ਾਮਲ ਨਾ ਕਰਨ ਦਾ ਵਾਅਦਾ ਕੀਤਾ ਸੀ ਤੇ ਆਪਣੀਆਂ ਜਾਇਦਾਦਾਂ ਨੂੰ ਆਪਣੇ ਬੱਚਿਆਂ ਦੇ ਦੁਆਰਾ ਪ੍ਰਬੰਧਤ ਇਕ ਟਰੱਸਟ ਦੇ ਵਿਚ ਰਖਿਆ ਸੀ ਜਿਵੇਂ ਕਿ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਕੀਤਾ ਗਿਆ। ਸਰਕਾਰੀ ਨੈਤਿਕਤਾ ਦਫ਼ਤਰ ਜਿਹੜਾ ਦੁਆਰਾ ਮੰਗਲਵਾਰ ਨੂੰ ਜਾਰੀ ਕੀਤੇ ਗਏ ਸਾਲਾਨਾ ਖੁਲਾਸੇ ਤੋਂ ਪਤਾ ਲੱਗਦਾ ਕਿ ਸੱਤਾ ਦੇ ਵਿਚ ਰਹਿੰਦਿਆਂ ਟਰੰਪ ਦੀ ਨਿੱਜੀ ਦੌਲਤ ਕਿਸੇ ਵੀ ਹੋਰ ਰਾਸ਼ਟਰਪਤੀ ਦੇ ਮੁਕਾਬਲੇ ਬਹੁਤ ਤੇਜ਼ੀ ਦੇ ਨਾਲ ਵਧੀ ਹੈ। ਉਨ੍ਹਾਂ ਨੇ ਫਲੋਰੀਡਾ ਦੀਆਂ ਆਪਣੀਆਂ ਜਾਇਦਾਦਾਂ ਤੋਂ ਹੋਣ ਵਾਲੀ ਆਮਦਨ ਦੇ ਵਿਚ ਮਹੱਤਵਪੂਰਨ ਵਾਧਾ ਕੀਤਾ ਜਿਸਦੇ ਵਿਚ ਮਾਰੇ ਲਾਗੋ ਤੋਂ ਲਗਭਗ 7.75 ਕਰੋੜ ਡਾਲਰ ਯਾਨੀ ਕਿ 77.5 ਮਿਲੀਅਨ ਡਾਲਰ ਕਮਾਏ ਹੈ ਤੇ ਪਿਛਲੇ ਸਾਲ ਦੀ ਕਮਾਈ ਦੇ ਨਾਲੋਂ 50% ਤੋਂ ਵੱਧ ਹੈ ਤੇ 2020 ਦੇ ਵਿਚ ਰਿਜ਼ੋਰਟ ਤੋਂ ਹੀ ਹੋਈ ਕਮਾਈ ਦੇ ਨਾਲੋਂ 3 ਗੁਣਾ ਜਿਹੜਾ ਬਣਦਾ। ਇਸ ਖੁਲਾਸੇ ਤੋਂ ਇਹ ਵੀ ਜਿਹੜਾ ਪਤਾ ਲੱਗਦਾ ਕਿ ਰਾਸ਼ਟਰਪਤੀ ਦੇ ਪੋਰਟਫੋਲੀਓ ਦੇ ਵਿਚ ਰਿਜ਼ੋਰਟਾਂ ਤੋਂ ਹੋਣ ਵਾਲੀ ਕਮਾਈ ਹੁਣ ਉਨ੍ਹਾਂ ਦੇ ਨਵੇਂ ਅਤੇ ਬਹੁਤ ਜ਼ਿਆਦਾ ਮੁਨਾਫੇ ਵਾਲੇ ਯਾਨੀ ਕਿ ਡਾਲਰ ਦੀ ਵਰਤੋਂ ਨਹੀਂ ਕਰਦਾ, ਨਾਲੇ ਉਹਨੂੰ ਭੰਡੀ ਜਾਂਦਾ ਹੈ ਕ੍ਰਿਪਟੋ ਕਰੰਸੀ ਵਾਲੇ ਨੂੰ ਤੇ ਨਾਲੇ ਉਹਦੇ ਵਿਚ ਹੀ ਉਹ ਭੁਗਤਾਨ ਕਰਵਾਉਂਦਾ ਹੈ ਕ੍ਰਿਪਟੋ ਕਰੰਸੀ, ਕਿਉਂਕਿ ਉਹਦੇ ਵਿਚ ਟੈਕਸ ਨਹੀਂ ਲੱਗਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਤੇ ਕ੍ਰਿਪਟੋ ਕਰੰਸੀ ਕਾਰੋਬਾਰਾਂ ਤੋਂ ਹੋਣ ਵਾਲੀ ਜਿਹੜੀ ਹੈ 1.4 ਅਰਬ ਡਾਲਰ ਜਿਹੜਾ 1.4 ਬਿਲੀਅਨ ਡਾਲਰ ਜਿਹੜੇ ਹੈ ਉਹ ਤੋਂ ਵੱਧ ਦੀ ਆਮਦਨ ਦੇ ਸਾਹਮਣੇ ਫਿੱਕੀ ਪੈ ਰਹੀ ਹੈ। ਇਸ ਦੇ ਵਿਚ ਜਿਹੜਾ ਟਰੰਪ ਡਾਲਰ, ਮੀਮ ਕੋਇਨ ਅਤੇ ਵਰਲਡ ਲਿਬਰਟੀ ਫਾਈਨੈਂਸ਼ੀਅਲ ਜਿਹੜਾ ਸ਼ਾਮਲ ਨੇ ਕੋਇਨ, ਜੋ ਕਿ ਟਰੰਪ ਦੇ ਪੁੱਤਰਾਂ ਦੇ ਦੁਆਰਾ ਸਹਿ ਸਥਾਪਿਤ ਕੀਤੀ ਗਈ ਕੰਪਨੀ ਹੈ। ਕੁੱਲ ਮਿਲਾ ਕੇ ਟਰੰਪ ਨੇ ਪਿਛਲੇ ਸਾਲ ਆਪਣੇ ਗੋਲਫ ਕਲੱਬਾਂ, ਹੋਟਲਾਂ ਤੇ ਰਿਜ਼ੋਰਟਾਂ ਦੇ ਪੂਰੇ ਸਾਮਰਾਜ ਤੋਂ ਕੀਤੀ ਕਮਾਈ ਦੇ ਮੁਕਾਬਲੇ ਕ੍ਰਿਪਟੋ ਤੋਂ ਲਗਭਗ 3 ਗੁਣਾ ਵੱਧ ਆਮਦਨ ਦਰਜ ਕੀਤੀ ਹੈ। ਟਰੰਪ ਨੇ ਵੀਅਤਨਾਮ ਅਤੇ ਭਾਰਤ ਵਰਗੀਆਂ ਥਾਵਾਂ ਦੇ ਉੱਤੇ ਹੋਟਲਾਂ, ਟਰੰਪ ਟਾਵਰ ਜਿਹੜੇ ਬਣਦੇ ਆ ਤੇ ਗੋਲਫ ਕੋਰਸਾਂ, ਟਾਵਰਾਂ ਤੇ ਹੋਰ ਰੀਅਲ ਅਸਟੇਟ ਪ੍ਰੋਜੈਕਟਾਂ ਦੇ ਲਈ ਟਰੰਪ ਨਾਮ ਦੀ ਵਰਤੋਂ ਕਰਨ ਵਾਸਤੇ ਵਿਦੇਸ਼ੀ ਰੀਅਲ ਅਸਟੇਟ ਫਰਮਾਂ ਦੇ ਨਾਲ ਕੀਤੇ ਲਾਇਸੈਂਸਿੰਗ ਸਮਝੌਤਿਆਂ ਦੇ ਉੱਤੋਂ ਲਗਭਗ 6 ਕਰੋੜ ਡਾਲਰ 60 ਮਿਲੀਅਨ ਡਾਲਰ ਦੀ ਆਮਦਨ ਵੀ ਦਰਜ ਕੀਤੀ ਹੈ। ਲਓ ਜੀ ਦੋਸਤੋ, ਇਹ ਨੇ ਹਾਲਾਤ ਤੇ ਸਾਰਾ ਕੁਝ ਹੀ ਕਰਦੇ ਆ, ਬਾਕੀ ਆਮ ਲੋਕਾਂ ਦੇ ਉੱਤੇ ਜ਼ਰੂਰ ਪਾਬੰਦੀਆਂ ਨੇ। ਦੂਸਰੇ ਪਾਸੇ ਗੱਲ ਕਰਦੇ ਆ ਇੱਕ ਹੋਰ ਤੁਹਾਡੇ ਨਾਲ ਜਿਹਦੀ ਬਾਤ ਪਾਉਂਦੇ ਆ, ਜੋ ਹਾਲਾਤ ਬਣ ਰਹੇ ਨੇ। ਇੱਕ ਰਿਪੋਰਟ ਸਾਹਮਣੇ ਆਈ ਹੈ ਯੂਕਰੇਨ ਤੇ ਰੂਸ ਦੀ ਜੰਗ ਦੇ ਦੁਆਰਾ, ਜੋ ਇਹ ਰਿਪੋਰਟ ਹੈ ਉਹਦੀ ਗੱਲ ਕਰਦੇ ਆ, ਹਾਲਾਤ ਕੀ ਬਣੇ ਨੇ। ਯੂਕਰੇਨ ਦੇ ਵਿਰੁੱਧ ਰੂਸ ਦੀ ਜੰਗ ਸਟਾਲਿਨਗ੍ਰਾਡ ਦੇ ਨਾਲੋਂ ਵੀ ਵੱਧ ਖੂਨੀ ਹੋ ਗਈ ਹੈ। ਜੰਗ ਦੇ ਵਿਚ ਮੌਤਾਂ ਤੇ ਜ਼ਖਮੀਆਂ ਦੀ ਗਿਣਤੀ 20 ਲੱਖ ਤੱਕ ਪਹੁੰਚੀ ਹੈ। ਇੱਕ ਨਵੇਂ ਅਧਿਐਨ ਸਟੱਡੀ ਦੇ ਦੁਆਰਾ ਯੂਕਰੇਨ ਤੇ ਪੂਰੇ ਪੈਮਾਨੇ ਦੇ ਉੱਤੇ ਹਮਲਾ ਕਰਨ ਦੇ ਰੂਸ ਦੇ ਫੈਸਲੇ ਕਾਰਨ ਹੁਣ ਤੱਕ ਦੇਸ਼ ਨੂੰ ਲਗਭਗ 4,50,000 ਜਾਨਾਂ ਦਾ ਨੁਕਸਾਨ ਝੱਲਣਾ ਪੈ ਗਿਆ। ਇਸ ਅਧਿਐਨ ਦੇ ਵਿਚ ਅੰਦਾਜ਼ਾ ਲਗਾਇਆ ਗਿਆ ਕਿ ਜੰਗ ਦੇ ਵਿਚ ਕੁੱਲ ਹਤਾਹਤਾਂ ਯਾਨੀ ਕਿ ਮਾਰੇ ਗਏ ਜਿਹੜੇ ਨੇ, ਜ਼ਖਮੀਆਂ ਦੀ ਗਿਣਤੀ 20 ਲੱਖ ਤੋਂ ਪਾਰ ਹੋ ਗਈ ਹੈ। ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ CSIS ਦੀ ਖੋਜ ਦਾ ਅੰਦਾਜ਼ਾ ਹੈ ਕਿ ਰੂਸ ਨੂੰ 14 ਲੱਖ ਜਿਹੜੇ ਨੇ ਹੱਤਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਤੇ ਜਿਸ ਦੇ ਵਿਚ ਮਾਰੇ ਗਏ, ਜ਼ਖਮੀ ਅਤੇ ਲਾਪਤਾ ਸਿਪਾਹੀ ਸ਼ਾਮਲ ਨੇ। ਇਹ ਇਕ ਹੈਰਾਨ ਕਰਨ ਵਾਲੀ ਗਿਣਤੀ ਹੈ ਜੋ ਦੇਸ਼ ਦੀ ਆਬਾਦੀ ਦੇ ਲਗਭਗ 1% ਦੇ ਬਰਾਬਰ ਹੈ। ਇਹ ਨੁਕਸਾਨ ਪੂਰੇ ਰੂਸ ਦੇ ਵਿਚ ਇਕ ਸਮਾਨ ਨਹੀਂ ਹੈ। ਗਰੀਬ ਇਲਾਕਿਆਂ ਤੇ ਨਸਲੀ ਜਿਹੜਾ ਘੱਟ ਗਿਣਤੀਆਂ ਨੂੰ ਬਹੁਤ ਜ਼ਿਆਦਾ ਜਿਹੜਾ ਹਤਾਹਤ ਦਰਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ। ਰੂਸੀ ਵਿਰੋਧੀ ਮੀਡੀਆ ਦੇ ਵਿਚ ਛੋਟੇ ਦੂਰ ਦੁਰਾਡੇ ਦੇ ਪਿੰਡਾਂ ਦੀ ਮਰਦ ਆਬਾਦੀ ਦੇ ਲਗਭਗ ਪੂਰੀ ਤਰ੍ਹਾਂ ਖਤਮ ਹੋਣ ਦੀਆਂ ਕਹਾਣੀਆਂ ਆਮ ਹੁੰਦੀਆਂ ਜਾ ਰਹੀਆਂ। ਅਧਿਐਨ ਦੇ ਵਿਚ ਜਿਹੜਾ ਇਹ ਵੀ ਦਸਿਆ ਗਿਆ ਕਿ ਰੂਸ ਇਸ ਸਮੇਂ ਉਸੇ ਦਰ ਨਾਲ ਨਵੇਂ ਸੈਨਿਕਾਂ ਦੀ ਭਰਤੀ ਕਰਨ ਦੇ ਵਿਚ ਅਸਮਰਥ ਹੈ ਜਿਸ ਦਰ ਦੇ ਨਾਲ ਉਹ ਉਨ੍ਹਾਂ ਨੂੰ ਗੁਆ ਰਿਹਾ। ਇਹ ਦਰਾਂ ਹੈਰਾਨੀਜਨਕ ਨੇ। ਅਧਿਐਨ ਦੇ ਲੇਖਕਾਂ ਸੇਥ ਜੀ ਜੌਨਸ ਅਤੇ ਰਾਇਲੀ ਮੈਕਕੇਬ ਨੇ ਜਿਹੜਾ ਕਿਹਾ ਕਿ ਯੂਕਰੇਨ ਦੇ ਵਿਚ ਰੂਸੀ ਮੌਤਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਸਾਰੇ ਯੁੱਧਾਂ ਦੇ ਵਿਚ ਮਿਲ ਕੇ ਹੋਈਆਂ ਸਾਰੀਆਂ ਅਮਰੀਕਨ ਮੌਤਾਂ ਦੇ ਨਾਲੋਂ 4 ਗੁਣਾ ਵੱਧ ਹੈ ਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਾਰੇ ਯੁੱਧਾਂ ਦੇ ਵਿਚ ਮਿਲ ਕੇ ਹੋਈਆਂ ਸਾਰੀਆਂ ਸੋਵੀਅਤ ਅਤੇ ਰੂਸੀ ਮੌਤਾਂ ਦੇ ਨਾਲੋਂ 9 ਗੁਣਾ ਵੱਧ ਹੈ। ਇਸ ਦੇ ਦੌਰਾਨ ਅੰਦਾਜ਼ਾ ਹੈ ਕਿ ਯੂਕਰੇਨ ਨੇ 5,25,000 ਤੋਂ 6,25,000 ਦੇ ਵਿਚਕਾਰ ਜਿਹੜਾ ਉਨ੍ਹਾਂ ਦੇ ਫੌਜੀ ਮਾਰਗ ਰਾਏ ਹੈ ਸਾਹਮਣਾ ਕੀਤਾ ਹੈ, ਜਿਸਦੇ ਵਿਚ 1,25,000 ਤੋਂ 1.5 ਲੱਖ ਮੌਤਾਂ ਸ਼ਾਮਲ ਨੇ। ਨਾ ਤਾਂ ਰੂਸ ਅਤੇ ਨਾ ਹੀ ਯੂਕਰੇਨ ਅਧਿਕਾਰਤ ਤੌਰ ਉਤੇ ਹਤਾਹਤਾਂ ਦਾ ਜਿਹੜਾ ਡਾਟਾ ਜਾਰੀ ਕਰਦਾ ਹੈ, ਪਰ ਸੀ
SIS ਦੇ ਤਾਜ਼ਾ

ਅੰਕੜੇ ਵਿਆਪਕ ਤੌਰ ਦੇ ਉੱਤੇ ਪੱਛਮੀ ਅੰਦਾਜ਼ਿਆਂ ਦੇ ਅਨੁਕੂਲ ਨੇ। ਜੌਨਸਨ ਤੇ ਮੈਕਕੇਬ ਨੇ ਕਿਹਾ ਕਿ ਇਹ ਮਾਮਲੇ ਜਿਹੜੇ ਨੇ ਇਨ੍ਹਾਂ ਦੇ ਵਿੱਚ ਜੰਗ ਯੁਕਰੇਨ ਦੇ ਮੁਕਾਬਲੇ ਰੂਸ ਦੇ ਲਈ ਬਹੁਤ ਜ਼ਿਆਦਾ ਮਹਿੰਗੀ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੀ ਪਹਿਲੀ ਛਮਾਹੀ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਨੇ ਹੋਣ ਦੀ ਦਰ ਸੰਭਾਵਿਤ ਤੌਰ ਦੇ ਉੱਤੇ ਲਗਭਗ 8-1 ਦੀ ਹੋ ਗਈ ਹੈ। 8 ਦੇ ਪਿੱਛੇ 1 ਮੌਤ, ਜਿਸ ਦਾ ਮਤਲਬ ਹੈ ਕਿ ਹਰੇਕ ਇੱਕ ਯੁਕਰੇਨੀ ਸਿਪਾਹੀ ਦੇ ਮਾਰੇ ਜਾਣ, ਜ਼ਖਮੀ ਹੋਣ ਜਾਂ ਲਾਪਤਾ ਹੋਣ ਦੇ ਬਦਲੇ 8 ਰੂਸੀ ਜਿਹੜੇ ਨੇ ਹੱਤਿਆਵਾਂ ਹੋ ਰਹੀਆਂ ਨੇ। ਜੰਗ ਦੇ ਜ਼ਿਆਦਾਤਰ ਹਿੱਸੇ ਦੇ ਦੌਰਾਨ ਇਹ ਦਰ ਇੱਕ ਯੁਕਰੇਨੀ ਨੁਕਸਾਨ ਦੇ ਮੁਕਾਬਲੇ 2-3 ਰੂਸੀ ਜਿਹੜਾ ਵੱਧ ਜਿਹੜਾ ਦਰਜੇ ਕਰਦੀ ਹੈ ਵਿਚਕਾਰ ਸੀ। ਜੌਨਸਨ ਤੇ ਮੈਕਕੇਬ ਨੇ ਕਿਹਾ ਕਿ ਹਾਲ ਹੀ ਦੇ ਵਿਚ ਹੋਇਆ ਇਹ ਵਾਧਾ ਕੀਵ ਯੁਕਰੇਨ ਦੇ ਡਰੋਨ ਪ੍ਰੋਗਰਾਮ ਦੇ ਵਿਚ ਹੋਈ ਤਰੱਕੀ ਦੇ ਕਾਰਨ ਹੈ, ਪਰ ਖਾਸ ਤੌਰ ਦੇ ਉਤੇ ਕਿਲ ਜੋਨ ਮੌਤ ਦੇ ਖੇਤਰ ਦੇ ਵਿਚ ਬਹੁਤ ਜ਼ਿਆਦਾ ਵਧਾਉਣ ਦੀ ਇਸ ਦੀ ਸਮਰਥਾ। ਫਰੰਟ ਲਾਈਨਾਂ ਦੇ ਆਲੇ ਦੁਆਲੇ ਦਾ ਖੇਤਰ ਡਰੋਨਾਂ ਦੇ ਨਾਲ ਇੰਨਾ ਜ਼ਿਆਦਾ ਭਰਿਆ ਹੋਇਆ ਹੈ ਕਿ ਰੂਸ ਸੈਨਿਕਾਂ ਦੇ ਲਈ ਉਥੇ ਦਾਖਲ ਹੋਣਾ ਲਗਭਗ ਅਸੰਭਵ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਯੁਕਰੇਨ ਦੀ ਰੱਖਿਆ ਦੇ ਵਿਚ ਡੂੰਘਾਈ ਡਿਫੈਂਸ ਇਨ ਡਿਪੈਥ ਰਣਨੀਤੀ ਰੂਸੀ ਸੈਨਿਕਾਂ ਨੂੰ ਮਾਰਨ ਅਤੇ ਜ਼ਖਮੀ ਕਰਨ ਦੇ ਨਾਲ ਨਾਲ ਰੂਸੀ ਹਿਲਜੁਲ ਨੂੰ ਵੀ ਸੀਮਤ ਕਰਨ ਦੇ ਵਿਚ ਪ੍ਰਭਾਵਸ਼ਾਲੀ ਰਹੀ ਹੈ। ਉਨ੍ਹਾਂ ਕਿਹਾ ਕਿ ਰੂਸ ਦੇ ਇੰਨਾ ਨੁਕਸਾਨ ਝੱਲਣ ਦੇ ਹੋਰ ਵੀ ਕਾਰਨ ਨੇ, ਜਿਸ ਦੇ ਵਿਚ ਰੂਸ ਦੀ ਐਂਟਰੀਸ਼ਨ ਖਤਮ ਕਰਨ ਦੀ ਰਣਨੀਤੀ, ਸੰਯੁਕਤ ਹਥਿਆਰਾਂ ਤੇ ਸਾਂਝੀ ਜੰਗ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਚਲਾਉਣ ਦੇ ਵਿਚ ਉਸਦੀ ਅਸਫਲਤਾ, ਉਸਦੀਆਂ ਮਾੜੀਆਂ ਰਣਨੀਤੀਆਂ ਤੇ ਸਿਖਲਾਈ, ਭ੍ਰਿਸ਼ਟਾਚਾਰ ਤੇ ਘੱਟ ਮਨੋਬਲ ਸ਼ਾਮਲ ਨੇ। ਕਾਰਨ ਜੋ ਵੀ ਹੋਣ, ਇਹ ਡਾਟਾ ਇਕ ਭਿਆਨਕ ਤਸਵੀਰ ਪੇਸ਼ ਕਰਦਾ ਹੈ। 20 ਲੱਖ ਦੀ ਕੁੱਲ ਜਿਹੜੀ ਹੈ ਹਤਾਹਤ ਗਿਣਤੀ ਦੇ ਨਾਲ ਯੁਕਰੇਨ ਦੇ ਵਿਚ ਜੰਗ ਹੁਣ ਸੰਭਾਵਿਤ ਤੌਰ ਦੇ ਉਤੇ ਸਟਾਲਿਨਗ੍ਰਾਡ ਦੀ ਜਿਹੜੀ ਹੈ ਲੜਾਈ ਤੋਂ ਵੀ ਅੱਗੇ ਨਿਕਲ ਗਈ ਹੈ, ਜਿਸ ਨੂੰ ਵਿਆਪਕ ਤੌਰ ਦੇ ਉਤੇ ਇਤਿਹਾਸ ਦਾ ਸਭ ਤੋਂ ਖੂਨੀ ਸੰਘਰਸ਼ ਮੰਨਿਆ ਜਾ ਰਿਹਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 1976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰ ਸਕਦੇ ਹੋ ਤੇ ਗੱਲਾਂ ਬਾਤਾਂ ਦੇ ਵਿਚ ਵਾਧਾ ਕਰ ਸਕਦੇ ਹੋ। ਔਜਲਾ ਸਾਹਿਬ ਕਹਿੰਦੇ ਆ ਭਾਰਤ ਕਹਿੰਦੇ ਕਿੱਥੇ ਹੈ ਜੀ, ਤੇ ਔਜਲਾ ਸਾਹਿਬ ਲਿਖਦੇ ਕਿ ਭਾਰਤ ਵਿਸ਼ਵ ਗੁਰੂ ਦੇਸ਼ ਹੈ, ਫਿਰ ਅਪਰਾਧ ਮੁਕਤ ਦੇ ਵਿਚ ਨੰਬਰ ਨਹੀਂ ਲੈਂਦਾ ਜੀ, ਕਹਿੰਦੇ ਜੀ ਕਿਆ ਬਾਤ ਹੈ ਜੀ। ਅੱਛਾ ਜੀ, ਉਹ ਜਿਹੜੀ ਆਪਾਂ ਰਿਪੋਰਟ ਸਾਂਝੀ ਕੀਤੀ ਹੈ 163 ਦੇਸ਼ਾਂ ਦੀ, ਉਹਦੇ ਵਿਚ ਪਹਿਲੇ 10 ਮੁਲਕਾਂ ਦਾ ਜ਼ਿਕਰ ਕੀਤਾ ਹੈ, ਤੇ ਜਿੱਥੇ ਸ਼ਾਂਤੀਪੂਰਨ ਦੇਸ਼ਾਂ ਦੇ ਵਿਚ ਆਈਸਲੈਂਡ ਪਹਿਲੇ ਨੰਬਰ ਦੇ ਉੱਤੇ ਤੇ ਨਿਊਜ਼ੀਲੈਂਡ ਦੂਜੇ ਸਥਾਨ ਤੇ ਭਾਰਤ ਦਾ ਨਾਮੋ ਨਿਸ਼ਾਨ ਜਿਹੜਾ ਦਿਖਦਾ ਨਹੀਂ ਹੈ ਕਿਤੇ ਕਿਹੜੀ ਜਗ੍ਹਾ ਦੇ ਉੱਤੇ ਖੜਾ ਹੈ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਤੇ ਇੱਕ ਦੋ ਗੱਲਾਂ ਬਾਤਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਰਹੇਗੀ ਨਾਲ। ਤੇ ਬੜਾ ਹੈਰਾਨੀਜਨਕ ਵੈਸੇ ਤਾਂ ਇਹ, ਅੱਜ ਤੋਂ 5-7 ਸਾਲ ਪਹਿਲਾਂ ਮੈਂ ਇੱਕ ਚੀਜ਼ ਪੜ੍ਹੀ ਸੀ ਇਹਦੇ ਬਾਰੇ, ਪਰ ਅੱਜ ਸਪਸ਼ਟ ਹੀ ਹੋ ਗਿਆ, ਸ਼ਾਇਦ ਤੁਹਾਨੂੰ ਬੋਰਿੰਗ ਲੱਗੇਗੀ ਪਰ ਬੜੇ ਹੈਰਾਨੀਜਨਕ ਇਹ ਗੱਲਾਂ ਬਾਤਾਂ ਹੈ। ਪਾਕਿਸਤਾਨ ਦੇ ਵਿੱਚ 500 ਕਿਲੋਗ੍ਰਾਮ ਮਨੁੱਖੀ ਪਲੇਸੈਟਾ ਬਰਾਮਦ ਹੋਇਆ ਤੇ ਕਿਹੜਾ ਅੰਗ ਹੈ ਜਿਸ ਦੀ ਤਸਕਰੀ ਹੋ ਰਹੀ ਸੀ, ਖਾਸ ਕਰਕੇ ਚਾਈਨਾ ਦੇ ਵਿੱਚ ਇਨ੍ਹਾਂ ਚੀਜ਼ਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ, ਤੇ ਉਹਦਾ ਜ਼ਿਕਰ ਕਰਾਂਗੇ ਕਿਉਂਕਿ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਜਿਹੜਾ ਜਿਸ ਦੇ ਵਿੱਚ ਬੇਬੀ ਆਪਣਾ ਕਹਿ ਲਓ ਕਿ ਮਨੁੱਖੀ ਬੇਬੀ ਜਿਹੜਾ ਪਾਲਦਾ ਹੈ ਤੇ ਡਿਲੀਵਰੀ ਤੋਂ ਬਾਅਦ ਉਸਨੂੰ ਜਿਹੜਾ ਬਾਹਰ ਕੱਢਿਆ ਜਾਂਦਾ, ਨਹੀਂ ਤਾਂ ਜਿਹੜਾ ਔਰਤ ਦੀ ਮੌਤ ਵੀ ਹੋ ਸਕਦੀ ਹੈ ਉਹਦੇ ਨਾਲ, ਤੇ ਕਾਫੀ ਉਹਨਾਂ ਦੇ ਉੱਤੇ ਚੀਜ਼ਾਂ ਡਿਪੈਂਡ ਕਰਦੀਆਂ। ਪਰ ਚਾਈਨੀਜ਼ ਜੋ ਲੋਕ ਜਿਹੜੇ ਨੇ ਨਾ, ਉਹ ਲੋਕ ਮਤਲਬ ਕਿ ਇਹਨਾਂ ਚੀਜ਼ਾਂ ਨੂੰ ਬੜੇ ਵੱਡੇ ਪੱਧਰ ਦੇ ਉੱਤੇ ਪੇ ਕਰਦੇ ਐ, ਉਹਨਾਂ ਨੂੰ ਯੂਜ਼ ਕਰਦੇ ਐ ਆਪਣੀ ਤਾਕਤ ਵਧਾਉਣ ਦੇ ਲਈ ਜਾਂ ਆਪਣੀ ਸਰੀਰ ਨੂੰ ਜਿਹੜਾ ਵਧਾਉਣ ਦੇ ਲਈ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬਹੁਤ ਇਸਤੇਮਾਲ ਕਰਦੇ, ਉਹਦਾ ਜ਼ਿਕਰ ਕਰਦੇ ਆ ਤੇ ਇਹਨੂੰ ਕਿੱਥੇ ਕਿੱਥੇ ਉਹ ਵਰਤਦੇ ਨੇ ਤੇ ਉਹਨੂੰ ਪੇ ਕਰਨ ਦੇ ਲਈ, ਇੱਥੇ ਤੱਕ ਕਿ ਜਿਹੜਾ ਕੁਝ ਕੁ ਵੀਕ ਦਾ ਜਾਂ ਕੁਝ ਕੁ ਦਿਨਾਂ ਦਾ ਭਰੂਣ ਹੁੰਦਾ ਹੈ ਉਹਦਾ ਵੀ ਉਹ ਲੱਖਾਂ ਡਾਲਰ ਜਿਹੜਾ ਪੇ ਕਰਕੇ ਉਹਨੂੰ ਖਰੀਦਦੇ ਆ ਤੇ ਉਹਨੂੰ ਫਿਰ ਉਹਦਾ ਸੇਵਨ ਕਰਦੇ ਆ, ਉਹਨੂੰ ਬਥੇਰਾ ਕੁਝ ਕਰਦੇ ਆ, ਉਹਦਾ ਜ਼ਿਕਰ ਕਰਦੇ ਆ। ਅੱਜ ਤੋਂ 8-10 ਸਾਲ ਪਹਿਲਾਂ ਇਹਦੇ ਬਾਰੇ ਗੱਲ ਕੀਤੀ ਸੀ, ਪਰ ਅੱਜ ਜਿਹੜਾ ਇਹ ਜਿਹੜੀ ਰਿਪੋਰਟ ਲੱਗੀ ਹੈ ਉਹਨੇ ਇਸ ਚੀਜ਼ ਨੂੰ ਸਾਬਤ ਕਰ ਦਿੱਤਾ ਤੇ ਜੋ ਮੇਰੇ ਸ਼ੱਕ ਸਨ, ਮੈਂ ਵੀ ਨਹੀਂ ਮੰਨਦਾ ਸੀ ਕਿ ਇਹਨਾਂ ਚੀਜ਼ਾਂ ਨੂੰ ਖਾਧਾ ਜਾਂਦਾ,
ਪਰ ਸੱਚੀ ਹੀ ਉਹ ਇਹ ਚੀਜ਼ਾਂ ਨੂੰ ਜਿਹੜਾ ਇਸਤੇਮਾਲ ਕਰਦੇ ਹੈ ਤੇ ਜਿਹੜੀ ਵੀ ਚੀਜ਼ ਦੁਨੀਆਂ ਦੇ ਉੱਤੇ ਮੂਵ ਕਰਦੀ ਹੈ ਚਾਈਨਾ ਵਾਲੇ ਨਹੀਂ ਛੱਡਦੇ। ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਕਮੈਂਟ ਆਏ ਨੇ ਦੋਸਤੋ ਉਹਨਾਂ ਨੂੰ ਨਾਲ ਜੋੜ ਲਈਏ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 1979 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ ਤੇ ਆਪਣੇ ਕੋਲ ਤਕਰੀਬਨ 20-25 ਮਿੰਟ ਦਾ ਸਮਾਂ ਹੋਰ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਤੇ ਸਮੂਹਿਕ ਰੂਪ ਦੇ ਵਿਚ ਸਭ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਆ, ਬੇਅੰਤ ਸੰਧੂ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਕਹਿੰਦੇ ਨੇ ਤੇ ਜੀਆ ਨੂੰ ਜੀ ਬਾਈ ਜੀ ਸਵਾਗਤ ਹੈ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਵੀ ਸਤਿ ਸ੍ਰੀ ਅਕਾਲ ਸਾਰੇ ਪਿਆਰਾਂ ਨੂੰ ਭੇਜਦੇ ਆ। ਬੇਅੰਤ ਸਿੰਘ ਸੰਧੂ ਵੀ ਕਹਿੰਦੇ ਨੇ ਕਿ ਬਾਈ ਜੀ ਅੱਜ ਰਾਜਨ ਸੈਣੀ ਸਾਹਿਬ ਦੇ ਬੇਟੇ ਦਾ ਜਨਮ ਦਿਨ ਹੈ, ਹਾਂਜੀ ਜੀ ਮੁਬਾਰਕਬਾਦ ਦਿੱਤੀ ਹੈ, ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਵੀ, ਤੁਹਾਡਾ ਵੀ ਸ਼ੁਕਰੀਆ, ਤੁਸੀਂ ਵੀ ਜਿਹੜਾ ਯਾਦ ਕਰਾਇਆ ਤੇ ਕਮੈਂਟ ਦੇ ਰਾਹੀਂ ਦੋਸਤਾਂ ਨੇ ਹੋਰ ਜਿਹੜਾ ਆਪਣਾ ਪਿਆਰ ਮੁਹੱਬਤ ਭੇਜੀ ਹੈ। ਬੇਅੰਤ ਸੰਧੂ ਜੀ ਕਹਿੰਦੇ ਸਾਡੇ ਵੀਰ ਜੱਜ ਸਾਹਿਬ ਫਰੀਦਾਬਾਦ ਦੇ ਜਨਮ ਦਿਨ ਦੀਆਂ ਕਹਿੰਦੇ ਵਧਾਈਆਂ ਜੀ ਸਭ ਨੂੰ ਤੇ ਬਹੁਤ ਬਹੁਤ ਸ਼ੁਕਰੀਆ ਬੇਅੰਤ ਜੀ ਤੇ ਨਾਲ ਨਾਲ ਕਹਿੰਦੇ ਸੈਣੀ ਸਾਹਿਬ ਨੂੰ ਜੀ ਮੁਬਾਰਕਾਂ ਜੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਤੇ ਗੁਲਾਬ ਭੇਜੇ ਨੇ ਜੀ ਨਾਲ ਤੇ ਜਗਤਾਰ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਸਤਿ ਸ੍ਰੀ ਅਕਾਲ ਹੈ ਜੀ। ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸੁਨੇਹਾ ਭੇਜਿਆ ਸੀ ਭਾਰਤ ਦਾ ਨੰਬਰ ਕਿੰਨਵਾਂ ਤੇ ਸ਼ਾਂਤੀ ਦੇ ਵਿਚ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਭਾਰਤ ਵਿਸ਼ਵ ਗੁਰੂ ਦੇਸ਼ ਹੈ ਫਿਰ ਅਪਰਾਧ ਮੁਕਤ ਦੇ ਵਿਚ ਨੰਬਰ ਨਹੀਂ ਲੈਂਦਾ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਆਪਣੇ ਅਰਮਨ ਜੀ ਜੁੜੇ ਹੋਏ ਨੇ ਨਵਾਂ ਸ਼ਹਿਰ ਤੋਂ ਜੀ, ਉਹ ਲਿਖਦੇ ਨੇ ਜਿੰਦਾ ਭੁਚਾਲ ਆਉਣ ਤੇ ਸਾਰੇ, ਸੋਰੀ ਜਿੱਦਾਂ ਲਿਖਣਾ ਸ਼ਾਇਦ, ਜਿੱਦਾਂ ਭੁਚਾਲ ਕਹਿੰਦੇ ਨੇ ਆਉਣ ਤੇ ਸਾਰੇ ਇੱਕ ਦੂਜੇ ਨੂੰ ਪੁੱਛਦੇ ਆ ਕਿ ਤੁਹਾਡੇ ਵੱਲ ਵੀ ਆਇਆ, ਉਵੇਂ ਹੀ ਕਹਿੰਦੇ ਬੀਬੀਆਂ ਇੱਕ ਦੂਜੇ ਨੂੰ ਪੁੱਛ ਰਹੀਆਂ ਕਿ ਮਿੰਦੋ ਹੋਈ ਟੂੰ ਟੂੰ ਕਿ ਨਹੀਂ ਹੋਈ। ਕਿਆ ਬਾਤ ਹੈ ਜੀ, ਬਿਲਕੁਲ ਜੀ ਹਾਲਾਤ ਇਹੀ ਹੈ, ਪਰ ਚਲੋ ਇਨ੍ਹਾਂ ਸਮਿਆਂ ਦੇ ਵਿਚ ਆਪਾਂ ਖੁਸ਼ੀਆਂ ਮਨਾ ਰਹੇ ਹਾਂ, ਟੂੰ ਟੂੰ ਹੋਈ ਕਿ ਨਹੀਂ ਹੋਈ, ਪਰ ਜਦੋਂ ਟੈਂ ਟੈਂ ਹੋਣੀਆਂ ਜਾਂ ਪੈ ਪੈ ਹੋਣੀਆਂ ਤਾਂ ਪਤਾ ਉਦੋਂ ਲੱਗਣਾ ਜਦੋਂ ਸੂਬਾ ਪੈਰਾਂ ਥੱਲੋਂ ਨਿਕਲ ਗਿਆ, ਜੋ ਦੁਨੀਆਂ ਦੇ ਉੱਤੇ ਹਾਲਾਤ ਨੇ, ਜਦੋਂ ਬੈਂਕ ਕਰਾਪਸ ਹੋਏਗਾ ਸਾਰਾ ਕੁਝ ਤੇ ਉਹ ਫਿਰ ਪਤਾ ਲੱਗੇਗਾ ਕਿ ਹਜ਼ਾਰ ਵਧੀਆ ਕਿ ਜਿਹੜਾ ਜੰਮਣ ਦੇ ਉੱਤੇ ਬੱਚਾ ਜਿਹੜਾ ਉਹਦੇ ਸਿਰ ਹੀ 1,42,000 ਦਾ ਕਰਜ਼ਾ ਚੜ ਰਿਹਾ, ਜਿਹੜਾ ਪੰਜਾਬ ਦੇ ਵਿੱਚ ਬੱਚਾ ਜਨਮ ਲੈ ਰਿਹਾ, ਉਹ ਸਾਨੂੰ ਹਜੇ ਨਹੀਂ ਪਤਾ, ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜਦੋਂ 2-2.5 ਲੱਖ ਰੁਪਏ ਹੋ ਗਿਆ, ਹਾਲੇ ਸ਼ਗਨ ਘੱਟ ਹੈ ਤੇ ਉਹ ਜੰਮਦੇ ਨੂੰ ਸ਼ਗਨ ਮਿਲ ਰਿਹਾ ਤੇ ਉਹਦੀ ਹਜੇ ਖੁਸ਼ੀ ਮਨਾਉਣ ਦੀ ਲੋੜ ਨਹੀਂ ਹੈ ਤੇ 1,000 ਰੁਪਇਆ ਜਾਂ 1,500 ਦੀ ਖੁਸ਼ੀ ਮਨਾ ਲਈਏ ਪਹਿਲਾਂ ਤੇ 1,00,000 ਕਿਹੜਾ ਵੱਡੀ ਰਕਮ ਹੈ, 1,42,000 ਹਜ਼ਾਰ ਵੱਡਾ ਹੈ, 1,500 ਵੱਡੇ ਨੇ ਜੀ। ਤੇ ਲਓ ਦੋਸਤੋ ਗੱਲਾਂ ਬਾਤਾਂ ਕਰਦੇ ਅਗਲੀਆਂ ਤੁਹਾਡੇ ਨਾਲ, ਇੱਕ ਹੈਰਾਨੀਜਨਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਹੋ ਸਕਦਾ ਪਹਿਲਾਂ ਹੀ ਕਹਿ ਰਿਹਾ ਕਿ ਤੁਹਾਨੂੰ ਬੋਰ ਲੱਗੇ, ਪਰ ਬੜੀ ਇੰਟਰਸਟਿੰਗ ਹੈ ਕਿਉਂਕਿ ਦੁਨੀਆਦਾਰੀ ਦੇ ਵਿੱਚ ਕੀ ਕੁਝ ਖਾਧਾ ਜਾਂਦਾ ਹੈ, ਪੀਤਾ ਜਾਂਦਾ ਹੈ, ਜਾਂ ਉਸਨੂੰ ਕਿਸ ਨਜ਼ਰੀਏ ਦੇ ਨਾਲ ਲਿਆ ਜਾਂਦਾ ਹੈ, ਉਸ ਦੇ ਬਾਰੇ ਇਹ ਰਿਪੋਰਟ ਹੈ, ਬੀਬੀਸੀ ਤੋਂ ਤੁਹਾਡੇ ਨਾਲ ਸਾਂਝ ਪਾਉਣ ਲੱਗਿਆ। ਤੇ ਗੱਲਬਾਤ ਹੈ ਦੋਸਤੋ ਦੁਨੀਆਦਾਰੀ ਚ ਕੀ ਕੁਝ ਖਾਧਾ ਪੀਤਾ ਜਾਂਦਾ ਹੈ ਤੇ ਕਿੱਥੇ ਕਿੱਥੇ ਇਸਤੇਮਾਲ ਕੀਤਾ ਜਾਂਦਾ ਹੈ, ਹੈਰਾਨੀਜਨਕ ਰਿਪੋਰਟ ਹੈ। ਪਾਕਿਸਤਾਨ ਦੇ ਵਿੱਚ 500 ਕਿਲੋਗ੍ਰਾਮ ਮਨੁੱਖੀ ਪਲੇ ਸੈਟਾ ਬਰਾਮਦ ਹੋਇਆ, ਇਹ ਕਿਹੜਾ ਅੰਗ ਹੈ ਸਰੀਰ ਦਾ ਸਾਡੇ ਜਿਸ ਦੀ ਤਸਕਰੀ ਜਿਹੜੀ ਹੋ ਰਹੀ ਹੈ, ਉਹਦੇ ਵਿੱਚ ਫੜੇ ਗਏ ਨੇ ਲੋਕ, ਅਸਦ ਸੋਹੈਬ ਸ਼ਹਿਜਾਦ ਮਲਿਕ ਉਹਨਾਂ ਦੀ ਇਹ ਰਿਪੋਰਟ ਹੈ ਬੀਬੀਸੀ ਤੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਤੇ ਦੁਆਬਾ ਰੇਡੀਓ ਦਾ ਮੰਚ, ਅੱਜ ਤੋਂ ਕੁਝ ਸਮਾਂ ਪਹਿਲਾਂ 5-7 ਸਾਲ ਪਹਿਲਾਂ ਮੈਂ ਗੱਲ ਕੀਤੀ ਸੀ ਇਹਦੇ ਬਾਰੇ, ਪਰ ਇਸ ਰਿਪੋਰਟ ਨੇ ਮਤਲਬ ਕਿ ਮੇਰਾ ਸ਼ੱਕ ਜਿਹੜਾ ਉਹ ਦਰੁਸਤ ਕਰ ਦਿੱਤਾ ਹੈ, ਕਿਉਂਕਿ ਚਾਈਨੀਜ਼ ਲੋਕ ਆਪਣੀ ਤਾਕਤ ਵਧਾਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਐਸਾ ਇਸਤੇਮਾਲ ਕਰਦੇ ਆ ਤੇ ਇੱਥੇ ਤੱਕ ਕਿ ਭਰੂਣ ਜਿਹੜੇ ਨੇ ਜੋ 1-2 ਦਿਨਾਂ ਦੇ 5-7 ਜਿੰਨਾ ਕੁ ਫਰੈਸ਼ ਭਰੂਣ ਹੋਏਗਾ ਉਹਦੀ ਵੱਧ ਪੇਮੈਂਟ ਕਰਕੇ ਤੇ ਉਹਨੂੰ ਖਰੀਦਦੇ ਆ ਤੇ ਉਹਨੂੰ ਫਿਰ ਕਿੱਥੇ ਕਿੱਥੇ ਵਰਤਦੇ ਆ ਉਹ ਅੱਗੇ ਜਾ ਕੇ ਜ਼ਿਕਰ ਆਵੇਗਾ, ਇਸ ਰਿਪੋਰਟ ਨੇ ਨਸ਼ਰ ਕਰ ਦਿੱਤਾ। ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ FIA ਨੇ ਦਾਅਵਾ ਕੀਤਾ ਕਿ ਉਸਨੇ ਇਸਲਾਮਾਬਾਦ ਦੇ ਵਿਚ ਇਕ ਕਾਰਵਾਈ ਦੇ ਦੌਰਾਨ ਕਥਿਤ ਤੌਰ ਤੇ 500 ਕਿਲੋਗ੍ਰਾਮ ਮਨੁੱਖੀ ਪਲੇਸੈਟਾ ਬਰਾਮਦ ਕੀਤਾ ਹੈ ਤੇ ਮਨੁੱਖੀ ਅੰਗਾਂ ਦੀ ਗੈਰ ਕਾਨੂੰਨੀ ਖਰੀਦੋ ਫਰੋਖਤ ਦੇ ਵਿਚ ਸ਼ਾਮਲ ਹੋਣ ਦੇ ਇਲਜ਼ਾਮਾਂ ਤਹਿਤ 3 ਚੀਨੀ ਨਾਗਰਿਕ ਸਮੇਤ ਜਿਹੜਾ 5 ਲੋਕਾਂ ਨੂੰ ਉਥੇ ਦੇ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਦੇ ਮੁਤਾਬਕ ਇਹ ਕਾਰਵਾਈ ਉਨ੍ਹਾਂ ਦੇ ਵੱਲੋਂ ਕੀਤੀ ਗਈ
ਆਪਣੀ ਕਿਸਮ ਦੀ ਪਹਿਲੀ ਕਾਰਵਾਈ ਹੈ ਤੇ ਤੁਸੀਂ ਵੀ ਕਦੇ ਇਸ ਤਰ੍ਹਾਂ ਦੀ ਖਬਰ ਨਹੀਂ ਸੁਣੀ ਹੋਣੀ ਹੈ। ਵੈਸੇ ਪਲੇਸੈਟਾ ਜਾਂ ਗਰਭ ਨਾਲ ਇੱਕ ਅਜਿਹਾ ਅੰਗ ਜੁੜਿਆ ਹੁੰਦਾ ਹੈ ਜੋ ਗਰਭ ਅਵਸਥਾ ਦੇ ਦੌਰਾਨ ਮਾਂ ਦੀ ਬੱਚੇਦਾਨੀ ਦੇ ਵਿੱਚ ਬਣਦਾ ਹੈ ਤੇ ਅੰਬਲੀਕਲ ਕੋਡ ਨਾੜੂਏ ਰਾਹੀਂ ਭਰੂਣ ਦੇ ਨਾਲ ਜੁੜਿਆ ਹੁੰਦਾ ਹੈ। ਪਲੇਸੈਟਾ ਬੱਚੇ ਨੂੰ ਆਕਸੀਜਨ ਅਤੇ ਪੌਸ਼ਟਿਕ ਤੱਤ ਪਹੁੰਚਾਉਂਦਾ ਹੈ ਤੇ ਬੱਚੇ ਦੇ ਖੂਨ ਦੇ ਵਿੱਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਦਾ ਹੈ। FIA ਵੱਲੋਂ ਦਰਜ ਕੀਤੀ ਗਈ FIR ਦੇ ਵਿੱਚ ਕਿਹਾ ਗਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਆਪਸੀ ਮਿਲੀ ਭੁਗਤ ਦੇ ਨਾਲ ਮਨੁੱਖੀ ਪਲੇਸੈਟਾ ਨੂੰ ਭੇਡ ਦੇ ਪਲੇਸੈਟਾ ਦੇ ਰੂਪ ਦੇ ਵਿੱਚ ਛੁਪਾ ਕੇ ਵਪਾਰਕ ਮਕਸਦਾਂ ਦੇ ਲਈ ਵਿਦੇਸ਼ ਭੇਜਦੇ ਸਨ। FIR ਦੇ ਮੁਤਾਬਕ ਬਰਾਮਦ ਕੀਤੇ ਗਏ ਪਲੇਸੈਟਾ ਦੇ ਨਮੂਨੇ ਅਗਲੀ ਕਾਰਵਾਈ ਦੇ ਲਈ PIMS ਭੇਜੇ ਗਏ ਤੇ FIA ਜਿਹੜੀ ਏਜੰਸੀ ਹੈ ਪਾਕਿਸਤਾਨ ਦੀ, ਜਿੱਦਾਂ ਆਪਣੇ ਕੀ ਜਿੱਦਾਂ ਅਮਰੀਕਾ ਦੇ ਵਿੱਚ FBI ਹੈ ਤੇ ਉੱਥੇ ਪਾਕਿਸਤਾਨ ਦੇ ਵਿੱਚ ਆਪਣੇ ਜਿੱਦਾਂ ਇੰਡੀਆ ਚ CIA ਹੈ, ਇਹਦੇ ਵਿੱਚ ਪਾਕਿਸਤਾਨ ਦੇ ਵਿੱਚ FIA ਏਜੰਸੀ ਹੈ। ਉਹਦੇ ਅਨੁਸਾਰ ਸ਼ੁੱਕਰਵਾਰ ਨੂੰ ਸਥਾਨਕ ਅਦਾਲਤ ਨੇ ਗ੍ਰਿਫ਼ਤਾਰ ਕੀਤੇ ਗਏ 50 ਮੁਲਜ਼ਮਾਂ ਨੂੰ 4 ਦਿਨਾਂ ਦੇ ਫਿਜ਼ੀਕਲ ਰਿਮਾਂਡ ਦੇ ਉੱਤੇ ਭੇਜ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ ਜਿਹੜੀ ਹੈ HOTA ਦੇ ਮਨੀਟਰਿੰਗ ਅਫਸਰ ਹਿਨਾ ਕਵਲ ਨੇ ਦੱਸਿਆ BBC ਨੇ ਨਾਲ ਗੱਲਬਾਤ ਕਰਦੇ ਹੋਏ, PIMS ਨੇ ਇਹ ਨਮੂਨੇ ਇਕੱਠੇ ਕਰਕੇ ਲਾਹੌਰ ਸਥਿਤ ਪੰਜਾਬ ਫੋਰੈਂਸਿਕ ਸਾਇੰਸ ਏਜੰਸੀ ਨੂੰ ਭੇਜ ਦਿੱਤੇ ਪਰ ਅਜੇ ਜਿਹੜਾ ਅੰਤਮ ਰਿਪੋਰਟ ਉਹਦੀ ਨਹੀਂ ਮਿਲੀ ਹੈ। ਇਸਲਾਮਾਬਾਦ ਦੇ ਵਿੱਚ 2 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਸੀ। FIA ਦੇ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਲਈ ਨਿਯੁਕਤ ਅਧਿਕਾਰੀ ਅਤੇ ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ ਦੇ ਅਧਿਕਾਰੀ ਹਿਨਾ ਕਵਲ ਦਾ ਦਾਅਵਾ ਕਿ ਬਰਾਮਦ ਕੀਤਾ ਗਿਆ ਮਨੁੱਖੀ ਪਲੇਸੈਟਾ ਉਹੀ ਹੈ ਜਿਸ ਨੂੰ ਮੁਲਜ਼ਮਾਂ ਨੇ ਕਥਿਤ ਤੌਰ ਦੇ ਉੱਤੇ ਵੱਖ ਵੱਖ ਹਸਪਤਾਲਾਂ ਤੋਂ ਪੈਸਿਆਂ ਦੇ ਬਦਲੇ ਖਰੀਦਿਆ ਸੀ ਤੇ ਇਕੱਠਾ ਕੀਤਾ। FIA ਨੇ ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ ਦੇ ਸਹਿਯੋਗ ਦੇ ਨਾਲ ਇਸਲਾਮਾਬਾਦ ਦੇ 2 ਸੈਕਟਰਾਂ ਦੇ ਵਿੱਚ ਇਹ ਕਾਰਵਾਈ ਕੀਤੀ। HOTA ਦੇ ਇੱਕ ਅਧਿਕਾਰੀ ਦੀ ਸ਼ਿਕਾਇਤ ਦੇ ਉੱਤੇ 3 ਚੀਨੀ ਅਤੇ 2 ਪਾਕਿਸਤਾਨੀ ਨਾਗਰਿਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ, ਜਦਕਿ ਇਸ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਏ ਗਏ 3 ਹੋਰ ਲੋਕਾਂ, ਜਿਨ੍ਹਾਂ ਦੇ ਵਿੱਚ ਇੱਕ ਚੀਨੀ ਨਾਗਰਿਕ ਵੀ ਸ਼ਾਮਲ ਹੈ, ਉਹਦੀ ਸ਼ਮੂਲੀਅਤ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ। ਇੱਥੇ ਮੈਨੂੰ ਯਾਦ ਆਉਂਦਾ ਹੈ, ਕਈ ਵਾਰੀ ਗੱਲ ਚੱਲ ਪੈਂਦੀ ਹੈ, ਚਲੋ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਦੇ ਨਾਲ ਮਿਲਦੇ ਹਾਂ ਤੇ ਕਦੇ ਵੀ ਹੈ ਨਾ ਚਾਈਨੀਜ਼ ਲੋਕ ਹੋ ਗਏ ਜਾਂ ਬਹੁਤ ਸਾਰੇ ਐਸੇ ਲੋਕ ਨੇ, ਖਾਸ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰਦਾ, ਕੁਝ ਇਸ ਖਿੱਤੇ ਦੇ ਲੋਕ ਨੇ, ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਨਾ ਤਾਂ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਪਤਾ ਲੱਗਦਾ ਕਿ ਕਿੱਥੇ ਗਏ ਤੇ ਬਹੁਤ ਸਾਰੇ ਸ਼ਿਕਵੇ ਇਹ ਵੀ ਹੈ ਕਿ ਉਹ ਖਪਾ ਦਿੰਦੇ ਆ ਜਾਂ ਵੱਢ ਟੁੱਕ ਕਰਕੇ ਆਪ ਹੀ ਸ਼ਾਇਦ ਇਹਦਾ ਸੇਵਨ ਕਰ ਲੈਂਦੇ ਆ ਜਾਂ ਕੁਝ ਕਰ ਲੈਂਦੇ ਆ, ਇਸ ਤਰ੍ਹਾਂ ਦੀਆਂ ਮਨੌਤਾਂ ਵੀ ਚੱਲਦੀਆਂ ਨੇ, ਤਾਂ ਉਹ ਉਸੇ ਦਾ ਪਾਸਪੋਰਟ ਜਿਹੜਾ ਯੂਜ਼ ਕਰਕੇ ਤੇ ਆਪਣਾ ਉਸੇ ਨਾਮ ਦਾ ਬੰਦਾ ਉਹਦੇ ਆਧਾਰ ਦੇ ਉੱਤੇ ਉੱਥੇ ਜਿਹੜਾ ਨਵਾਂ ਬੁਲਾ ਲੈਂਦੇ ਉਸੇ ਮੁਲਕਾਂ ਦੇ ਵਿੱਚ, ਪਰ ਜਿਹੜਾ ਪੁਰਾਣਾ ਬੰਦਾ ਆਇਆ ਉਹਦਾ ਨਾਮੋ ਨਿਸ਼ਾਨ ਨਹੀਂ ਪਤਾ ਲੱਗਦਾ ਕਿੱਥੋਂ ਆਇਆ, ਕਿੱਥੇ ਗਿਆ ਤੇ ਕਿੱਥੇ ਚਲਿਆ ਗਿਆ, ਤੇ ਨਵਾਂ ਵਿਅਕਤੀ ਫਿਰ ਨਾ ਕਦੇ ਫਿਊਨਰਲ ਦੇਖੀ ਆ ਕਿ ਭਾਈ ਫਿਊਨਰਲ ਕਰਦੇ ਆ ਜਾਂ ਕੁਝ ਕਰਦੇ ਆ। ਤੇ ਦੂਸਰੇ ਪਾਸੇ ਕਹਿੰਦੇ ਆ ਜਦਕਿ ਇਸ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਏ ਗਏ 3 ਹੋਰ ਲੋਕਾਂ, ਜਿਨ੍ਹਾਂ ਦੇ ਵਿੱਚ ਇੱਕ ਚੀਨੀ ਨਾਗਰਿਕ ਵੀ ਸ਼ਾਮਲ ਹੈ, ਉਹਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਨਾਲ ਜੁੜੇ FIA ਦੇ ਇੱਕ ਅਧਿਕਾਰੀ ਨੇ ਕਿਹਾ ਕਿ FIA ਨੇ ਪਹਿਲਾਂ ਵੀ ਗੈਰ ਕਾਨੂੰਨੀ ਅੰਗ ਟਰਾਂਸਪਲਾਂਟ ਖਿਲਾਫ਼ ਕਈ ਕਾਰਵਾਈਆਂ ਕੀਤੀਆਂ, ਪਰ ਦੇਸ਼ ਦੇ ਵਿੱਚ ਮਨੁੱਖੀ ਪਲੇਸੈਟਾ ਦੀ ਜਿਹੜੀ ਹੈ ਵਿਕਰੀ, ਜਿੱਦਾਂ ਆਪਾਂ ਇਹਨੂੰ ਕਹਿ ਦਿੰਦੇ ਹਾਂ, ਚਲੋ ਜੇ ਦੇਸੀ ਭਾਸ਼ਾ 'ਚ ਕਹੀਏ ਤਾਂ ਜਿੱਦਾਂ ਪਸ਼ੂਆਂ ਦੇ ਵੀ ਜਦੋਂ ਕੱਟਾ ਕੱਟੀ ਹੁੰਦੀ ਹੈ ਤਾਂ ਜੀਰ ਕੱਢਦੇ ਆ ਨਾ, ਜੋ ਉਹ ਸਾਰੀਆਂ ਚੀਜ਼ਾਂ, ਕਿਉਂਕਿ ਉਹ ਫਿਰ ਜਾਨਵਰ ਦੇ ਲਈ ਵੀ ਮਤਲਬ ਕਿ ਹਾਨੀਕਾਰਕ ਹੁੰਦੀ ਆ ਉਹ ਚੀਜ਼ਾਂ, ਤੇ ਵੇਟ ਕਰਦੇ ਉਸ ਚੀਜ਼ ਨੂੰ ਮਤਲਬ ਕਿ ਨੈਚੁਰਲ ਤੌਰ ਦੇ ਉੱਤੇ ਹੀ ਬਾਹਰ ਆ ਜਾਵੇ। ਤੇ ਇਸੇ ਤਰ੍ਹਾਂ ਔਰਤ ਦੇ ਆਪਣੇ ਜਿਹੜਾ ਵੋਮੈਨ ਹੈ ਉਹਨਾਂ ਦੇ ਅੰਦਰ ਵੀ ਜਿਹੜਾ ਜਿਹਦੇ ਵਿੱਚ ਬੇਬੀ ਪਲਦਾ ਸਾਰਾ ਕੁਝ ਜੁਆਇੰਟ ਹੁੰਦਾ ਹੈ, ਆਕਸੀਜਨ ਫੂਡ ਪ੍ਰਣਾਲੀ ਤੇ ਹੋਰ ਸਾਰੀਆਂ ਜੋ ਵੀ ਉਹ ਵੇਸਟੇਜ ਕੱਢਦਾ ਹੈ ਉਹ ਸਾਰਾ ਕੁਝ ਉਹਦੇ ਥਰੂ ਹੀ ਹੁੰਦਾ ਹੈ, ਤੇ ਉਹਨੂੰ ਬਾਹਰ ਕੱਢਣਾ ਬਹੁਤ ਲਾਜ਼ਮੀ ਹੁੰਦਾ ਹੈ, ਤੇ ਉਹਦਾ ਇਹ ਜਿਹੜੀਆਂ ਚੀਜ਼ਾਂ ਨੂੰ ਵਰਤਦੇ ਆ ਉਹਨੂੰ ਜਿਹੜਾ ਪਲੇਸੈਟਾ ਕਹਿੰਦੇ ਆ। ਤੇ ਪਰ ਦੇਸ਼ ਦੇ ਵਿੱਚ ਮਨੁੱਖੀ ਪਲੇਸੈਟਾ ਦੀ ਵਿਕਰੀ ਅਤੇ ਇਸ ਦੇ ਵਿੱਚ ਇੱਕ ਅੰਤਰਰਾਸ਼ਟਰੀ ਗਰੋਹ ਦੀ ਸ਼ਮੂਲੀਅਤ ਦਾ ਇਹ ਪਹਿਲਾ ਮਾਮਲਾ ਦਰਜ ਹੋਇਆ।
FIA ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਕਾਰਵਾਈਆਂ ਦੇ ਦੌਰਾਨ 500 ਕਿਲੋਗ੍ਰਾਮ ਮਨੁੱਖੀ ਪਲੇਸੈਟਾ ਬਰਾਮਦ ਕੀਤਾ ਗਿਆ। ਮਨੁੱਖੀ ਪਲੇਸੈਟਾ ਕੀ ਹੁੰਦਾ ਹੈ? ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਹੈ ਤੇ ਇਸ ਦੀ ਵਰਤੋਂ ਕਿਹੜੇ ਮਕਸਦਾਂ ਦੇ ਲਈ ਕੀਤੀ ਜਾਂਦੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਜਾਣਦਿਆਂ ਕਿ ਅਸਲ ਦੇ ਵਿੱਚ FIR ਦੇ ਵਿੱਚ ਕੀ ਕੁਝ ਜਿਹੜਾ ਕਿਹਾ ਗਿਆ, ਜਾਂਚ ਦੇ ਵਿੱਚ ਕੀ ਕੀ ਸਾਹਮਣੇ ਆਇਆ। ਇਸ ਮਾਮਲੇ ਦੇ ਵਿੱਚ ਦਰਜ FIR ਦੇ ਮੁਤਾਬਕ ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ ਨੂੰ ਇਸਲਾਮਾਬਾਦ ਦੇ ਸੈਕਟਰ F7 ਦੇ ਵਿੱਚ ਮਨੁੱਖੀ ਅੰਗਾਂ ਤੇ ਟਿਸ਼ੂਆਂ ਦੀ ਜਿਹੜੀ ਹੈ ਖਰੀਦੋ ਫਰੋਖਤ ਦੇ ਨਾਲ ਸੰਬੰਧਿਤ ਗਤੀਵਿਧੀਆਂ ਦੀ ਜਾਣਕਾਰੀ ਮਿਲਦੀ ਹੈ, ਜਿਸ ਤੋਂ ਬਾਅਦ 24 ਜੂਨ ਬੁੱਧਵਾਰ ਨੂੰ ਇਸ ਇਲਾਕੇ ਦੇ ਵਿੱਚ ਇੱਕ ਨਿੱਜੀ ਰਹਾਇਸ਼ ਦੇ ਉੱਤੇ ਸਾਂਝਾ ਛਾਪਾ ਮਾਰਿਆ ਗਿਆ। FIR ਦੇ ਵੇਰਵਿਆਂ ਦੇ ਮੁਤਾਬਕ ਛਾਪੇ ਦੇ ਦੌਰਾਨ ਇਹ ਪਾਇਆ ਗਿਆ ਕਿ ਉਸ ਘਰ ਨੂੰ ਮਨੁੱਖੀ ਪਲੇਸੈਟਾਂ ਨੂੰ ਸਟੋਰ ਕਰਨ ਤੇ ਉਸਦੀ ਪ੍ਰੋਸੈਸਿੰਗ ਕਰਨ ਦੇ ਲਈ ਇੱਕ ਕੇਂਦਰ ਦੇ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਸੀ। FIR ਦੇ ਮੁਤਾਬਕ ਕਿਉਂਕਿ ਉਹ ਚੀਜ਼ਾਂ ਨੂੰ ਡਰਾਈ ਕਰ ਲੈਂਦੇ ਆ, ਜਿੱਦਾਂ ਬਹੁਤ ਸਾਰੇ ਚਮਕਿੱਦੜ ਹੋ ਗਏ, ਹੋਰ ਸਾਰਾ ਆਸਟ੍ਰੇਲੀਆ ਬਾਰਡਰ ਦੀ ਜਦੋਂ ਆਪਾਂ ਪ੍ਰੋਗਰਾਮ ਦੇਖਦੇ ਆ ਨਾ, ਤਾਂ ਉਹਦੇ ਵਿੱਚ ਨਸ਼ਰ ਆਉਂਦਾ। ਚਾਈਨੀਜ਼ ਤੋਂ ਲੋਕ ਹੋ ਗਏ ਜਿਹੜੇ ਨੇ, ਬਹੁਤ ਸਾਰੀਆਂ ਚੀਜ਼ਾਂ ਡਰਾਈ ਕਰਕੇ, ਜਿੱਦਾਂ ਜਾਨਵਰ ਹੋ ਗਏ, ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਉਂਦੇ ਆ। ਉੱਥੇ ਬਹੁਤ ਚੈਕਿੰਗ ਹੁੰਦੀ ਹੈ, ਖਾਸ ਕਰ ਆਸਟ੍ਰੇਲੀਆ ਬਾਰਡਰ ਤੇ ਇਨ੍ਹਾਂ ਚੀਜ਼ਾਂ ਦੀ। FIR ਦੇ ਮੁਤਾਬਕ ਇਸ ਕਾਰਵਾਈ ਦੇ ਦੌਰਾਨ 3 ਚੀਨੀ ਨਾਗਰਿਕ ਤੇ 2 ਪਾਕਿਸਤਾਨੀ ਨਾਗਰਿਕਾਂ ਨੂੰ ਇਸ ਕਾਰੋਬਾਰ ਦੇ ਵਿੱਚ ਕਥਿਤ ਤੌਰ ਦੇ ਉੱਤੇ ਸ਼ਾਮਲ ਹੋਣ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ। FIR ਦੇ ਵਿੱਚ ਜਿਹੜਾ ਅੱਗੇ ਕਿਹਾ ਗਿਆ ਕਿ ਗ੍ਰਿਫ਼ਤਾਰ ਕੀਤੇ ਇੱਕ ਚੀਨੀ ਨਾਗਰਿਕ ਤੋਂ ਪੁੱਛਗਿੱਛ ਦੇ ਦੌਰਾਨ ਪਤਾ ਲੱਗਿਆ ਕਿ ਸੈਕਟਰ E11 ਦੇ ਵਿੱਚ ਇੱਕ ਹੋਰ ਥਾਂ ਵੀ ਹੈ ਤੇ ਇਹੀ ਕੰਮ ਹੋ ਰਿਹਾ, ਜਿਸ ਤੋਂ ਬਾਅਦ ਉੱਥੇ ਤੁਰੰਤ ਕਾਰਵਾਈ ਕੀਤੀ ਗਈ ਤੇ ਕਈ ਕੰਟੇਨਰਾਂ ਦੇ ਕੰਟੇਨਰ ਤੇ ਫਰਿੱਜਾਂ ਦੇ ਵਿੱਚੋਂ ਵੱਡੀ ਗਿਣਤੀ 'ਚ ਪਲੇਸੈਟਾ ਬਰਾਮਦ ਕੀਤੇ ਗਏ, ਕਿਉਂਕਿ ਇਹਨੂੰ ਆਪਾਂ ਰੱਖ ਨਹੀਂ ਸਕਦੇ 24 ਘੰਟੇ ਦੇ ਅੰਦਰ ਅੰਦਰ। ਜਿਹੜਾ ਹੌਸਪੀਟਲ ਦੇ ਵਿੱਚ ਜਦੋਂ ਸਾਰੀ ਕਾਰਵਾਈ ਹੋ ਜਾਂਦੀ ਹੈ ਡਿਲੀਵਰੀ ਤੋਂ ਬਾਅਦ, ਬੇਬੀ ਡਿਲੀਵਰੀ ਤੋਂ ਬਾਅਦ, ਉਸ ਨੂੰ ਠੰਡੇ ਮਾਹੌਲ ਦੇ ਵਿੱਚ ਰੱਖਿਆ ਜਾਂਦਾ, ਉਹ ਗਲ ਨਾ ਸਕੇ, ਸੜ ਨਾ ਸਕੇ, ਜਾਂ ਮਾੜੀ ਸਮੈਲ ਨਾ ਆਵੇ, ਬਦਬੂ ਨਾ ਆਵੇ, ਤਾਂ ਉਹਨੂੰ ਪ੍ਰੋਸੈਸ ਕੀਤਾ ਜਾਂਦਾ ਤੇ ਇਹਨੂੰ ਸਪੈਸ਼ਲ ਟਰੀਟਮੈਂਟ ਦੇ ਵਿੱਚ ਰੱਖਿਆ ਜਾਂਦਾ ਤੇ ਕੀਤਾ ਜਾਂਦਾ ਅੱਗੇ ਟਰੀਟਮੈਂਟ, ਡਿਸਟਰੋਏ ਕੀਤਾ ਜਾਂਦਾ। ਪਰ ਇਹ ਚੀਜ਼ਾਂ ਨੂੰ ਜਿਹੜਾ ਇਕੱਠੀਆਂ ਕਰਕੇ ਮਤਲਬ ਕਿ ਉਹਦਾ ਗਲਤ ਇਸਤੇਮਾਲ ਕਰਦੇ ਆ। FIR ਦੇ ਮੁਤਾਬਕ ਇਸ ਘਰ ਤੋਂ 2 ਪਾਕਿਸਤਾਨੀ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। FIR ਦੇ ਮੁਤਾਬਕ ਇਨ੍ਹਾਂ ਸਾਰੇ ਲੋਕਾਂ ਤੋਂ ਇਲਾਵਾ ਇੱਕ ਹੋਰ ਚੀਨੀ ਨਾਗਰਿਕ ਨੂੰ ਵੀ ਗ੍ਰਿਫ਼ਤਾਰ ਕੀਤਾ, ਇਸ ਮਾਮਲੇ ਦੇ ਵਿੱਚ ਉਸਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ FIR ਪਾਕਿਸਤਾਨ ਪੀਨਲ ਕੋਡ ਦੀ ਧਾਰਾ 109 ਅਤੇ ਮਨੁੱਖੀ ਅੰਗਾਂ ਦੇ ਟਿਸ਼ੂ ਟਰਾਂਸਪਲਾਂਟੇਸ਼ਨ ਐਕਟ 2010 ਦੀਆਂ ਧਾਰਾਵਾਂ 11 ਅਤੇ 12 ਵਪਾਰਕ ਮਕਸਦਾਂ ਦੇ ਲਈ ਮਨੁੱਖੀ ਅੰਗਾਂ ਦੀ ਵਰਤੋਂ ਦੇ ਤਹਿਤ ਦਰਜ ਕੀਤੀਆਂ ਹਨ। ਇਨ੍ਹਾਂ ਧਾਰਾਵਾਂ ਦੇ ਤਹਿਤ ਦੋਸ਼ੀ ਠਹਿਰਾਏ ਜਾਣ ਦੇ ਉੱਤੇ ਵੱਧ ਤੋਂ ਵੱਧ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜਿਹੜਾ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਅਸਲ ਦੇ ਵਿੱਚ ਉੱਥੇ ਹਸਪਤਾਲਾਂ ਤੋਂ ਨਾ 800 ਰੁਪਏ ਪ੍ਰਤੀ ਇਹ ਜਿਹੜਾ ਸੀ ਪਲੇਸੈਟਾ ਦੇ ਹਿਸਾਬ ਦੇ ਨਾਲ ਖਰੀਦਦੇ ਸੀ ਉਹਨੂੰ, ਤੇ 800 ਰੁਪਏ ਉਹਦੇ ਅਦਾ ਕਰਦੇ ਸੀ ਤੇ ਅੱਗੇ ਜਾ ਕੇ ਡਾਲਰਾਂ ਦੇ ਵਿੱਚ, ਹਜ਼ਾਰਾਂ ਡਾਲਰਾਂ ਦੇ ਵਿੱਚ ਵੇਚਦੇ ਹੋਣਗੇ। IF ਜਿਹੜੀ ਹੈ ਇਹਦੇ ਮੁਤਾਬਕ ਉਹਨਾਂ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ। ਜਾਂਚ ਦੇ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ FIA ਪਹਿਲਾਂ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਮਨੁੱਖੀ ਅੰਗ ਟਰਾਂਸਪਲਾਂਟ ਦੇ ਖਿਲਾਫ਼ ਕਈ ਕਾਰਵਾਈਆਂ ਕਰ ਚੁੱਕੀ ਹੈ, ਪਰ ਇਹ ਮਾਮਲਾ ਜਿਹੜਾ ਪਹਿਲਾ ਮਾਮਲਾ ਇਸ ਤਰ੍ਹਾਂ ਦਾ ਜਿਹਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਾਂ ਫੇਫੜੇ ਗੁਰਦੇ ਹੋ ਗਏ, ਇਹਨਾਂ ਦਿਲ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਇੱਦਾਂ ਦਾ ਤਾਂ ਲੋਕ ਕਰਦੇ ਆ, ਕਿਡਨੀਆਂ ਹੋ ਗਈਆਂ। ਪਰ ਆਹਾ ਜਿਹੜਾ ਆਪਾਂ ਪਹਿਲੀ ਵਾਰੀ ਤੁਸੀਂ ਵੀ ਸ਼ਾਇਦ ਸੁਣਿਆ ਹੋਏਗਾ, ਚਲੋ ਮੈਂ ਤਾਂ ਇਹਨਾਂ ਚੀਜ਼ਾਂ ਨੂੰ ਪੜ੍ਹਦਾ ਜਾਂ ਦੇਖਦਾ ਰਹਿੰਦਾ, 5-7 ਸਾਲ ਪਹਿਲਾਂ ਵੀ ਮੈਂ ਇਹਦੇ ਬਾਰੇ ਗੱਲਬਾਤ ਕੀਤੀ ਸੀ। ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਨੁੱਖੀ ਪਲੇਸੈਟਾਂ ਦਾ ਵਪਾਰ ਕਰਨ ਦੇ ਵਾਲੇ ਇੱਕ ਸੰਗਠਿਤ ਨੈਟਵਰਕ ਦਾ ਪਰਦਾਫਾਸ਼ ਹੋਇਆ ਤੇ ਛਾਪੇ ਦੇ ਦੌਰਾਨ 500 ਕਿਲੋਗ੍ਰਾਮ ਤੋਂ ਵੱਧ ਪਲੇਸੈਟਾਂ ਬਰਾਮਦ ਕੀਤਾ। ਜਾਂਚ ਅੱਗੇ ਵਧਣ ਦੇ ਨਾਲ ਹੋਰ ਵੇਰਵੇ ਵੀ ਸਾਹਮਣੇ ਆਉਣਗੇ। ਇਸ ਸੰਬੰਧ ਦੇ ਵਿੱਚ FIA ਦੇ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਮੁਲਜ਼ਮਾਂ ਦੇ ਕਬਜ਼ੇ ਦੇ ਵਿੱਚੋਂ ਪ੍ਰੋਸੈਸਿੰਗ ਉਪਕਰਨ, ਤਿਆਰ ਸਮਾਨ ਵੀ ਜਿਹੜਾ ਬਰਾਮਦ ਕੀਤਾ ਗਿਆ ਜਿਸ ਦੇ ਨਾਲ ਪ੍ਰੋਸੈਸ ਕਰਦੇ ਸੀ। ਦੂਜੇ ਪਾਸੇ HOTA ਦੇ ਮਾਨੀਟਰਿੰਗ ਅਫਸਰ ਹੀਨਾ ਕਵਲ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਮੁਲਜ਼ਮ ਕਥਿਤ ਤੌਰ ਦੇ ਉੱਤੇ ਇਸਲਾਮਾਬਾਦ ਤੇ ਰਾਵਲਪਿੰਡੀ ਦੇ ਹਸਪਤਾਲਾਂ ਤੋਂ ਸਿੱਧਾ ਹੀ ਮਤਲਬ ਕਿ ਸੀਗਾ ਕੰਟਰੈਕਟ ਉਹਨਾਂ ਦਾ, ਤੇ ਹਸਪਤਾਲਾਂ ਤੋਂ ਹੀ ਉਹ ਲੈ ਲੈਂਦੇ ਸੀ। ਉਥੋਂ ਰਾਵਲਪਿੰਡੀ ਤੇ ਇਸਲਾਮਾਬਾਦ ਦੇ ਹਸਪਤਾਲਾਂ ਤੋਂ 800 ਰੁਪਏ ਪ੍ਰਤੀ ਪਲੇਸੈਟਾਂ ਦੇ ਹਿਸਾਬ ਦੇ ਨਾਲ ਇਹ ਖਰੀਦਦੇ ਸਨ
ਤੇ ਬਰਾਮਦ ਕੀਤੇ ਗਏ ਕਥਿਤ ਮਨੁੱਖੀ ਪਲੇਸੈਟਾਂ ਨੂੰ ਤਸਕਰੀ ਕਰਕੇ ਵਿਦੇਸ਼ ਭੇਜਣ ਦੀ ਯੋਜਨਾ ਸੀ। ਜਿਵੇਂ ਕਿ ਕਈ ਵਾਰੀ ਚਲੋ ਸੁਣਨ ਨੂੰ ਮਿਲਦਾ ਖੋਤੇ ਬਹੁਤ ਚਾਈਨੀਜ਼ ਖਰੀਦਦੇ ਆ ਕਿਉਂਕਿ ਉਹ ਬਹੁਤ ਸਾਰੀਆਂ ਚੀਜ਼ਾਂ ਮੇਕਅਪ ਦੇ ਵਿੱਚ ਜਾਂ ਕਰੀਮਾਂ ਦੇ ਵਿੱਚ ਉਹਨਾਂ ਦੀ ਚਮੜੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਸ ਕਰਕੇ ਉਹ ਫਿਰ ਉੱਥੇ ਕਈ ਵਾਰੀ ਸੁਣਨ ਚ ਆਉਂਦਾ ਕਿ ਪਾਕਿਸਤਾਨ ਦੇ ਵਿੱਚ ਖੋਤੇ ਮੁਕਾ ਦਿੱਤੇ ਤੇ ਇਸ ਤਰ੍ਹਾਂ ਦਾ ਹੀ ਮਾਮਲਾ ਪਾਈਏ ਹੁਣ ਜਿਹੜਾ ਔਰਤਾਂ ਦੇ ਜਿਹੜੇ ਨੇ ਆਪਣੇ ਭਰੂਣ ਦਾ ਜਿਹੜਾ ਉਹ ਕਹਿ ਸਕਦੇ ਆ ਕਿ ਬੱਚੇ ਤੱਕ ਉਹ ਖੁਰਾਕ ਪਹੁੰਚਾਉਂਦਾ ਹੈ ਪਲੇਸੈਟਾ ਉਹਦੀ ਦੁਰਵਰਤੋਂ ਕਹਿ ਲਓ ਕਰਦੇ ਆ। ਮਾਨੀਟਰਿੰਗ ਅਫਸਰ ਹੀਨਾ ਕਵਲ ਅਤੇ ਐਚ ਓ ਟੀ ਏ ਦੇ ਨਾਲ ਸਬੰਧਤ ਸਰਦਾਰ ਆਦਿਲ ਇਸ ਛਾਪੇ ਦੇ ਦੌਰਾਨ ਐਫ ਆਈ ਏ ਦੇ ਜਿਹੜੇ ਅਧਿਕਾਰੀਆਂ ਦੇ ਨਾਲ ਮੌਜੂਦ ਸਨ। ਹੀਨਾ ਕਵਲ ਦੇ ਮੁਤਾਬਕ ਐਫ ਆਈ ਏ ਦਾ ਦਾਅਵਾ ਕਿ ਬਰਾਮਦ ਕੀਤੇ ਗਏ ਪਲੇਸੈਟਾ ਦੀ ਕੀਮਤ ਲੱਖਾਂ ਰੁਪਏ ਦੇ ਵਿਚ ਹੈ। 800 ਦੇ ਵਿਚ ਲੈਂਦੇ ਸੀ ਟਰੀਟ ਕਰਕੇ ਤੇ ਬਾਹਰਲੇ ਮੁਲਕਾਂ ਤੱਕ ਸਪਲਾਈ ਕਰਦੇ ਸੀ ਇਹ ਭਰੂਣ ਨੂੰ ਜਿਹੜਾ ਭਰੂਣ ਦੇ ਨਾਲ ਜੁੜਿਆ ਹੁੰਦਾ ਸਾਰਾ ਸਿਸਟਮ ਹੈ ਪਰ ਇਸ ਦੇ ਬਾਰੇ ਫਿਲਹਾਲ ਕੋਈ ਵੀ ਪੱਕੀ ਗੱਲ ਨਹੀਂ ਕਹੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ਦੇ ਵਿਚ ਮੁਲਜ਼ਮਾਂ ਦਾ ਇਸ ਗੱਲ ਦੇ ਉੱਤੇ ਜ਼ੋਰ ਸੀ ਕਿ ਇਹ ਮਨੁੱਖੀ ਨਹੀਂ ਸਗੋਂ ਭੇਡ ਦਾ ਪਲੇਸੈਟਾ ਹੈ ਜਾਣੀ ਕਿ ਉਹਦੇ ਵਿਚ ਲੁਕੋ ਕੇ ਭੇਜਦੇ ਸੀ ਜਿਸ ਨੂੰ ਉਹ ਵਪਾਰਕ ਵਰਤੋਂ ਦੇ ਲਈ ਵਿਦੇਸ਼ ਭੇਜਣਾ ਚਾਹੁੰਦੇ ਸਨ। ਹਾਲਾਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਪੁੱਛਗਿੱਛ ਦੇ ਦੌਰਾਨ ਮੁਲਜ਼ਮਾਂ ਨੇ ਕਬੂਲ ਕਰ ਲਿਆ ਕਿ ਇਹ ਮਨੁੱਖੀ ਪਲੇਸੈਟਾ ਹੀ ਹੈ। ਚੇਤੇ ਰਹੇ ਕਿ ਪਾਕਿਸਤਾਨੀ ਕਾਨੂੰਨ ਦੇ ਅਨੁਸਾਰ ਪੁੱਛਗਿੱਛ ਦੇ ਦੌਰਾਨ ਕੀਤਾ ਗਿਆ ਇਕ ਬਾਲੀਆ ਬਿਆਨ ਉਦੋਂ ਤੱਕ ਕਾਨੂੰਨੀ ਮਹੱਤਵ ਨਹੀਂ ਰੱਖਦਾ ਜਦੋਂ ਤੱਕ ਉਹ ਬਿਆਨ ਅਦਾਲਤ ਦੇ ਸਾਹਮਣੇ ਨਾ ਦੇ ਦਿੱਤਾ ਜਾਵੇ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਇਸ ਸਬੰਧ ਦੇ ਵਿਚ ਅੰਤਮ ਰਿਪੋਰਟ ਲਈ ਨਮੂਨੇ ਲੈਬੋਰਟਰੀ ਦੇ ਵਿਚ ਭੇਜੇ ਗਏ ਨੇ ਤੇ ਐਚ ਓ ਟੀ ਏ ਦੇ ਜਿਹੜੇ ਪ੍ਰਸ਼ਾਸਕ ਫਜ਼ਲ ਮੌਲਾ ਅਤੇ ਸਿਹਤ ਮੰਤਰੀ ਮੁਸਤਫ਼ਾ ਕਮਾਲ ਨੇ ਵੀ ਇਸ ਮਾਮਲੇ ਦੇ ਵਿਚ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ। ਮਨੁੱਖੀ ਪਲੇਸੈਟਾ ਕੀ ਹੁੰਦਾ ਹੈ ਇਹਦੇ ਬਾਰੇ ਹੁਣ ਤੁਹਾਡੇ ਨਾਲ ਵਿਸਤਾਰ ਦੇ ਨਾਲ ਗੱਲ ਕਰਦਾ ਹਾਂ। ਅਸਲ ਦੇ ਵਿਚ ਅਮਰੀਕਾ ਦੇ ਮਿਓ ਕਲੀਨਿਕ ਦੇ ਮੁਤਾਬਕ ਪਲੇਸੈਟਾ ਇਕ ਅਜਿਹਾ ਅੰਗ ਹੈ ਜੋ ਗਰਭ ਅਵਸਥਾ ਦੇ ਦੌਰਾਨ ਮਾਂ ਦੀ ਬੱਚੇਦਾਨੀ ਦੇ ਵਿਚ ਬਣਦਾ ਹੈ ਤੇ ਅੰਬਲੀਕਲ ਕੋਡ ਜਿਹੜਾ ਨਾੜੂਏ ਦੇ ਨਾਮ ਦੀ ਇਕ ਨਲੀ ਜਿਹੜੀ ਹੈ ਰਾਹੀਂ ਬੱਚੇ ਦੇ ਨਾਲ ਜੁੜਿਆ ਹੁੰਦਾ ਹੈ। ਇਸੇ ਅੰਬਲੀਕਲ ਕੋਡ ਦੇ ਰਾਹੀਂ ਪਲੇਸੈਟਾ ਬੱਚੇ ਨੂੰ ਆਕਸੀਜਨ ਤੇ ਪੌਸ਼ਟਿਕ ਤੱਤ ਜਿਹੜਾ ਪਹੁੰਚਾਉਂਦਾ ਹੈ ਤੇ ਬੱਚੇ ਦੇ ਖੂਨ ਦੇ ਵਿਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਮਿਓ ਕਲੀਨਿਕ ਦੇ ਮੁਤਾਬਕ ਕੁਦਰਤੀ ਜਨੇਪਾ ਨਾਰਮਲ ਡਿਲੀਵਰੀ ਜਿਹੜੀ ਹੁੰਦੀ ਹੈ ਉਹਦੇ ਮਾਮਲੇ ਦੇ ਵਿਚ ਕੁਝ ਸਮੇਂ ਬਾਅਦ ਪਲੇਸੈਟਾ ਵੀ ਉਸੇ ਰਸਤੇ ਰਾਹੀਂ ਬਾਹਰ ਨਿਕਲ ਜਾਂਦਾ ਹੈ। ਇਹਨੂੰ ਜ਼ਰੂਰਤ ਖਾਸ ਹੁੰਦੀ ਹੈ, ਇਹਨੂੰ ਵੇਟ ਵੀ ਲੱਗ ਕੁਝ ਘੰਟੇ ਵੀ ਲੱਗ ਸਕਦੇ ਹੈ। ਜੇ ਨਹੀਂ ਨਿਕਲਦਾ ਫਿਰ ਓਪਰੇਟ ਕਰਕੇ ਕੱਢਿਆ ਜਾਂਦਾ ਹੈ ਕਿਉਂਕਿ ਉਹ ਫਿਰ ਜਿਹੜਾ ਮਾਂ ਦੀ ਜਾਨ ਵੀ ਲੈ ਸਕਦਾ ਜਿਹਨੇ ਜਨੇਪਾ ਕੀਤਾ। ਤੇ ਜੇਕਰ ਬੱਚੇ ਦਾ ਜਨਮ ਸਰਜਰੀ ਜਾਂ ਸੀ ਸੈਕਸ਼ਨ ਦੇ ਰਾਹੀਂ ਹੁੰਦਾ ਤਾਂ ਇਸ ਸਥਿਤੀ ਦੇ ਵਿਚ ਡਾਕਟਰ ਉਸੇ ਪ੍ਰਕਿਰਿਆ ਦੇ ਦੌਰਾਨ ਹੀ ਮਾਂ ਦੀ ਬੱਚੇਦਾਨੀ ਦੇ ਵਿਚੋਂ ਪਲੇਸੈਟਾ ਨੂੰ ਵੀ ਨਾਲ ਹੀ ਬਾਹਰ ਕੱਢ ਲੈਂਦੇ ਆ ਓਪਰੇਟ ਦੇ ਦੌਰਾਨ। ਗਾਇਨੀਕੋਲੋਜਿਸਟ ਡਾਕਟਰ ਜਿਹੜੇ ਨੇ ਸਦਫ ਤਾਰੀਖ ਦੇ ਮੁਤਾਬਕ ਪਲੇਸੈਟਾ ਜੈਨੇਟਿਕ ਤੌਰ ਦੇ ਉੱਤੇ ਭਰੂਣ ਦਾ ਹੀ ਜਿਹੜਾ ਇਕ ਵਿਸਤਾਰ ਹੁੰਦਾ। ਇਹ ਮਨੁੱਖੀ ਸਰੀਰ ਦਾ ਇਕ ਅਸਥਾਈ ਜਿਹੜਾ ਅੰਗ ਹੈ ਜੋ ਕੁਦਰਤੀ ਤੌਰ ਦੇ ਉੱਤੇ ਮਾਂ ਅਤੇ ਭਰੂਣ ਵਿਚਾਲੇ ਸੰਪਰਕ ਦੇ ਲਈ ਬਣਦਾ ਹੈ। ਜਨਮ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਜਾਂਦਾ ਹੈ ਕਿਉਂਕਿ ਉਸ ਤੋਂ ਬਾਅਦ ਇਸ ਦੀ ਜ਼ਰੂਰਤ ਨਹੀਂ ਹੁੰਦੀ ਹੈ। ਜ਼ਰੂਰੀ ਸਰੀਰ ਦੇ ਵਿਚੋਂ ਕੱਢੇ ਜਾਣ ਤੋਂ ਬਾਅਦ ਪਲੇਸੈਟਾ ਕਿੱਥੇ ਜਾਂਦਾ ਹੈ, ਡਿਸਟਰੋਏ ਕਿਵੇਂ ਕਰਦੇ ਆ ਅਸਲ ਦੇ ਵਿਚ ਜਿਹੜੇ ਹੋਸਪਿਟਲ ਨੇ ਜਾਂ ਜ਼ਿੰਮੇਵਾਰ ਲੋਕ ਨੇ। ਡਾਕਟਰ ਸਦਫ ਤਾਰਿਕ ਦੇ ਮੁਤਾਬਕ ਬੱਚੇ ਦੇ ਜਨਮ ਤੋਂ ਬਾਅਦ ਪਲੇਸੈਟਾ ਇਕ ਪੈਥੋਲੋਜੀਕਲ ਕਚਰਾ ਬਣ ਜਾਂਦਾ ਤੇ ਇਸ ਦਾ ਨਿਪਟਾਰਾ ਜਿਹੜਾ ਪੰਜਾਬ ਹਸਪਤਾਲ ਮੈਨੇਜਮੈਂਟ ਜਿਹੜਾ ਆਪਣਾ ਪਾਕਿਸਤਾਨ ਹੈ ਲਾਹੌਰ ਨਿਜਮਾਂ ਤੇ ਨੈਸ਼ਨਲ ਬਾਇਓ ਸੇਫਟੀ ਫਰੇਮਵਰਕ ਦੇ ਤਹਿਤ ਕੀਤਾ ਜਾਂਦਾ। ਪਲੇਸੈਟਾ ਇਕ ਬਹੁਤ ਹੀ ਮੈਡੀਕਲ ਰਹਿੰਦ ਖੂੰਹਦ ਹੈ ਜਿਸ ਤੋਂ ਲਾਗ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਇਹ ਮਾਂ ਅਤੇ ਭਰੂਣ ਦਰਮਿਆਨ ਹੋਣ ਵਾਲੇ ਸਾਰੇ ਇਨਫੈਕਸ਼ਨਾਂ ਵਿਚਕਾਰ ਇਕ ਰੁਕਾਵਟ ਬੈਰੀਅਰ ਵਾਂਗ ਜਿਹੜਾ ਸੇਫਟੀ ਦੇ ਵਾਂਗੂ ਕਬਜ਼ ਵਾਂਗੂ ਕੰਮ ਕਰਦਾ ਹੁੰਦਾ। ਇਸ ਦੇ ਲਈ ਇਸ ਮੈਡੀਕਲ ਰਹਿੰਦ ਖੂੰਹਦ ਦਾ ਨਿਪਟਾਰਾ ਨਿਜਮਾਂ ਅਤੇ ਕਾਨੂੰਨਾਂ ਦੇ ਅਨੁਸਾਰ ਕੀਤਾ ਜਾਂਦਾ। ਉਨ੍ਹਾਂ ਅੱਗੇ ਦੱਸਿਆ ਕਿ ਆਪਰੇਸ਼ਨ ਥੀਏਟਰ ਜਾਂ ਲੇਬਰ ਰੂਮ ਦੇ ਵਿਚ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਪਲੇਸੈਟਾ ਨੂੰ ਵੱਖ ਕਰਕੇ ਪੀਲੇ ਰੰਗ ਦੇ ਬਾਇਓ ਹੈਜਡ ਵੇਸਟ ਬੈਗ ਦੇ ਵਿਚ ਰੱਖਿਆ ਜਾਂਦਾ ਜਿਵੇਂ ਕਿ ਇੰਜੈਕਸ਼ਨ ਜਿਹੜੇ ਲਾਏ ਜਾਂਦੇ ਉਨ੍ਹਾਂ ਨੂੰ ਵੀ ਯੈਲੋ ਬਾਕਸ ਚ ਰੱਖਿਆ ਜਾਂਦਾ। ਹਸਪਤਾਲ ਚ ਧਿਆਨ ਰੱਖਿਓ, ਦੇਖ ਲਿਓ ਜੇ ਜਾਂ ਕਿਸੇ ਡਾਕਟਰ ਦੇ ਜਾਂਦੇ ਹੋ ਤੁਸੀਂ ਵਾਹ ਵਾਸਤਾ ਤੇ ਯੈਲੋ ਕਲਰ ਦਾ ਉੱਤੇ ਰੈੱਡ ਕਲਰ ਦੇ ਨਾਲ ਲਿਖੇ ਉਹਦੇ ਅੱਖਰ ਹੁੰਦੇ ਆ ਉਹਦੇ ਵਿਚ ਹੀ ਉਹ ਸਰਿੰਜਾ ਵਗੈਰਾ ਜਾਂ ਹੋਰ ਸਾਰੀਆਂ ਚੀਜ਼ਾਂ ਡਿਸਟਰੋਏ ਕਰਨੀਆਂ ਹੁੰਦੀਆਂ ਉਹ ਰੱਖਦੇ ਆ ਜਾਂ ਹੋਰ ਵੀ ਜਿੱਦਾਂ ਓਪਰੇਟ ਕੀਤੇ ਜਾਂਦੇ ਆ ਸਾਰੀਆਂ ਚੀਜ਼ਾਂ ਉਹ ਉੱਥੇ ਡਿਸਟਰੋਏ ਕਰਦੇ ਆ। ਇਹ ਇੱਕ ਜਿਹੜਾ ਲਿੰਕ ਪਰੂਫ
ਕੰਟੇਨਰ ਹੁੰਦਾ ਹੈ ਕਿਸ ਦੇ ਨਾਲ, ਤੇ ਖਾਸ ਤੌਰ ਦੇ ਉੱਤੇ ਇਸੇ ਤਰ੍ਹਾਂ ਦੇ ਕਚਰੇ ਜਾਂ ਰਹਿੰਦ ਖੂੰਹਦ ਨੂੰ ਸੁਰੱਖਿਅਤ ਰੱਖਣ ਦੇ ਲਈ ਤਿਆਰ ਕੀਤਾ ਗਿਆ ਹੁੰਦਾ ਹੈ, ਸਪੈਸ਼ਲ ਹੁੰਦਾ ਹੈ। ਇਸ ਕੰਟੇਨਰ ਨੂੰ ਹੋਰ ਮੈਡੀਕਲ ਕਚਰੇ ਦੇ ਵਾਲੇ ਕੰਟੇਨਰਾਂ ਤੋਂ ਵੱਖ ਰੱਖਿਆ ਜਾਂਦਾ ਹੈ। ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਬੈਗ ਨੂੰ ਚੰਗੀ ਤਰ੍ਹਾਂ ਸੀਲ ਕਰ ਦਿੱਤਾ ਜਾਂਦਾ ਹੈ ਤੇ ਇਸ ਤੇ ਨਿਸ਼ਾਨ ਲਾਇਆ ਜਾਂਦਾ ਹੈ ਕਿ ਇਸ ਦੇ ਵਿੱਚ ਪਲੇਸ ਸੈੱਟ ਹੈ। ਇਸ ਤੋਂ ਬਾਅਦ ਇਸ ਨੂੰ ਲੇਬਰ ਰੂਮ ਜਾਂ ਆਪਰੇਸ਼ਨ ਥੀਏਟਰ ਤੋਂ ਹਸਪਤਾਲ ਦੇ ਕੇਂਦਰੀ ਕੋਲਡ ਸਟੋਰੇਜ ਰੂਮ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ, ਜਿਹਦਾ ਮਕਸਦ ਇਸ ਨੂੰ ਸੜਨ, ਗਲਣ ਅਤੇ ਬਦਬੂ ਤੋਂ ਬਚਾਉਣਾ ਹੈ। ਉਨ੍ਹਾਂ ਨੇ ਸਮਝਾਇਆ ਕਿ ਮੌਜੂਦਾ ਨਿਯਮਾਂ ਦੇ ਅਨੁਸਾਰ ਪਲੇਸੈਟਾਂ ਨੂੰ ਸਰੀਰ ਦੇ ਵਿੱਚੋਂ ਕੱਢਣ ਤੋਂ ਬਾਅਦ 24 ਘੰਟਿਆਂ ਤੋਂ ਵੱਧ ਸਮੇਂ ਤੱਕ ਸਟੋਰੇਜ ਦੇ ਵਿੱਚ ਰੱਖਣ ਦੀ ਬਿਲਕੁਲ ਇਜਾਜ਼ਤ ਨਹੀਂ ਹੈ, ਉਸ ਤੋਂ ਵੱਧ ਨਹੀਂ ਰੱਖ ਸਕਦੇ, 24 ਘੰਟੇ ਹੀ ਅੱਗੇ ਹੈ। ਇਸ ਤੋਂ ਬਾਅਦ ਪਲੇਸੈਟਾਂ ਵਰਗੇ ਸਾਰੇ ਪੈਥੋਲੋਜੀਕਲ ਕਚਰੇ ਦਾ ਜਿਹੜਾ ਨਿਪਟਾਰਾ ਤੈਅ ਮੈਡੀਕਲ ਪ੍ਰਕਿਰਿਆ ਜਿਹੜਾ ਇੰਸਿਨਰੇਸ਼ਨ ਜਾਣੀ ਕਿ ਸਾੜ ਕੇ ਉਹਨੂੰ ਨਸ਼ਟ ਕਰਨ ਦੇ ਰਾਹੀਂ ਕੀਤਾ ਜਾਂਦਾ ਹੈ, ਸਾੜ ਦਿੱਤਾ ਜਾਂਦਾ ਹੈ, ਤੇ ਚਾਹੇ ਸਰਕਾਰੀ ਹਸਪਤਾਲ ਹੋਵੇ ਜਾਂ ਨਿੱਜੀ ਹੋਵੇ, ਦੋਵਾਂ ਦੇ ਵਿੱਚ ਇਸੇ ਤਰੀਕੇ ਨਾਲ ਇਸ ਦਾ ਨਿਪਟਾਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਵੇਸਟ ਮੈਨੇਜਮੈਂਟ ਕੰਪਨੀਆਂ ਇਹ ਕੰਮ ਕਰਦੀਆਂ। ਜਦੋਂ ਕੋਈ ਹਸਪਤਾਲ ਉਨ੍ਹਾਂ ਨੂੰ ਇਹ ਸਮੱਗਰੀ ਸੌਂਪਦਾ ਹੈ ਤਾਂ ਇਸ ਦਾ ਨਿਯਮਤ ਰਿਕਾਰਡ ਰੱਖਿਆ ਜਾਂਦਾ ਹੈ ਬਕਾਇਦਾ, ਤੇ ਇਨ੍ਹਾਂ ਰਿਕਾਰਡਾਂ ਦੀ ਅਧਿਕਾਰੀਆਂ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਜਾਂਚ ਵੀ ਕੀਤੀ ਜਾਂਦੀ ਹੈ। ਭੋਜਨ ਤੋਂ ਇਲਾਵਾ ਪਲੇਸੈਟਾਂ ਦੀ ਵਰਤੋਂ ਹੋਰ ਕਿਹੜੇ ਮਕਸਦਾਂ ਦੇ ਲਈ ਕੀਤੀ ਜਾਂਦੀ ਹੈ ਤੇ ਦੇਖੋ ਹਾਲਾਤ ਕੀ ਨੇ। ਜਿਹੜਾ ਜ਼ਿਕਰ ਕਰਨ ਲੱਗਿਆ ਹੋ ਸਕਦਾ ਹੈ ਕਿਸੇ ਦਾ ਮਨ ਵੀ ਖਰਾਬ ਹੋ ਸਕਦਾ, ਮਾਫ਼ੀ ਚਾਹਵਾਂਗਾ। ਡਾਕਟਰ ਸਦਫ ਤਾਰਿਕ ਦੇ ਮੁਤਾਬਕ ਕਿਉਂਕਿ ਪਲੇਸੈਟਾ ਮਾਂ ਦੇ ਸਰੀਰ ਦਾ ਇੱਕ ਹਿੱਸਾ ਹੁੰਦਾ ਹੈ, ਇਸ ਦੇ ਵਿੱਚ ਐਸਟ੍ਰੋਜਨ ਅਤੇ ਪ੍ਰੋਜੈਸਟਰੋਨ ਵਰਗੇ ਮਹਿਲਾ ਹਾਰਮੋਨ ਵੱਡੀ ਮਾਤਰਾ ਦੇ ਵਿੱਚ ਮੌਜੂਦ ਹੁੰਦੇ ਹੈ, ਤੇ ਜਾਣੀ ਕਿ ਜਿਹੜੇ ਔਰਤ ਬਣਦੇ ਆ ਜਾਂ ਹਾਰਮੋਨਸ ਚੇਂਜ ਕਰਦੇ ਆ ਨਾ, ਜਿੱਦਾਂ ਮੈਡੀਸਿਨ ਲੈ ਲੈਂਦੇ ਆ ਤਾਂ ਹੌਲੀ ਹੌਲੀ ਹਾਰਮੋਨਸ ਚੇਂਜ ਹੁੰਦੇ ਆ, ਔਰਤਾਂ ਦੇ ਹਾਰਮੋਨਸ ਆ ਜਾਂਦੇ ਆ ਜਿਹੜੇ ਬੰਦੇ ਵੀ ਲੈ ਰਹੇ ਨੇ, ਤਾਂ ਇਹਨਾਂ ਚੀਜ਼ਾਂ ਤੋਂ ਤਿਆਰ ਕੀਤੇ ਜਾਂਦੇ ਆ। ਕਿਹਾ ਜਾਂਦਾ ਹੈ ਕਿ ਜੇਕਰ ਵਿਸ਼ਵ ਪੱਧਰ ਦੇ ਉੱਤੇ ਇਸਦੀ ਡਾਕਟਰੀ ਵਰਤੋਂ ਦੀ ਗੱਲ ਕਰੀਏ ਤਾਂ ਪਲੇਸੈਟਾ ਦੀ ਵਰਤੋਂ ਕਈ ਦਵਾਈਆਂ ਬਣਾਉਣ ਦੇ ਵਿੱਚ ਕੀਤੀ ਜਾਂਦੀ ਹੈ, ਖਾਸ ਕਰਕੇ ਜਣੇਪੇ ਤੋਂ ਬਾਅਦ ਮਾਂ ਦੇ ਵਿੱਚ ਹੋਣ ਵਾਲੇ ਡਿਪਰੈਸ਼ਨ, ਜਿਹੜਾ ਪੋਸਟ ਪਾਰਟਮ ਡਿਪਰੈਸ਼ਨ ਹੈ ਉਹਦੇ ਵਿੱਚ ਦੇ ਇਲਾਜ ਦੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੇ। ਉਨ੍ਹਾਂ ਦੱਸਿਆ ਕਿ ਖੋਜ ਇਹ ਵੀ ਦਰਸਾਉਂਦੀ ਹੈ ਕਿ ਆਇਰਨ ਦਾ ਪੱਧਰ ਵਧਾਉਣ ਅਤੇ ਜਣੇਪੇ ਤੋਂ ਬਾਅਦ ਹੋਣ ਵਾਲੀ ਖੂਨ ਦੀ ਕਮੀ ਪੋਸਟ ਪਾਰਟਮ ਅਨੀਮੀਆ ਜਿਹੜਾ ਉਹਦੇ ਇਲਾਜ ਦੇ ਲਈ ਤਿਆਰ ਕੀਤੀਆਂ ਦਵਾਈਆਂ ਦੇ ਵਿੱਚ ਵੀ ਮਦਦਗਾਰ ਹੁੰਦਾ ਹੈ। ਖਾਸ ਤੌਰ ਦੇ ਉੱਤੇ ਪਲੇਸੈਟਾ ਦੀ ਅੰਦਰੂਨੀ ਪਰਤ ਆਪਣੇ ਗਰੋਥ ਫੈਕਟਰ ਗੁਣਾਂ ਦੇ ਲਈ ਜਾਣੀ ਜਾਂਦੀ ਹੈ। ਇਸ ਦੀ ਵਰਤੋਂ ਡੂੰਘੇ ਜ਼ਖਮਾਂ, ਗੰਭੀਰ ਤੌਰ ਦੇ ਉੱਤੇ ਸੜਨ, ਅਲਸਰ ਅਤੇ ਅੱਖਾਂ ਦੀਆਂ ਸੱਟਾਂ ਵਰਗੀਆਂ ਸਰਜੀਕਲ ਸਥਿਤੀਆਂ ਦੇ ਇਲਾਜ ਦੇ ਵਿੱਚ ਵੀ ਕੀਤੀ ਜਾਂਦੀ ਹੈ। ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ, ਜਿਵੇਂ ਕਿ ਕਈ ਵਾਰੀ ਹੋਇਆ, ਚਲੋ ਇੰਡੀਆ ਚ ਵੀ ਜ਼ਿਕਰ ਮਿਲਦਾ, ਕਹਿੰਦੇ ਨੇ ਨਾ ਕਿ ਅਸਥਮਾ ਖਤਮ ਕਰਨਾ, ਤੇ ਕੋਈ ਕਹਿੰਦਾ ਭਾਈ ਇੱਕ ਛੋਟਾ ਮੱਛੀ ਦਾ ਜਿਹੜੀ ਪੂੰਗ ਹੈ ਛੋਟੀ ਜਿਹੀ 2 ਇੰਚ ਦੀ ਹੁੰਦੀ ਹੈ ਤਾਂ ਉਹ ਜਿਹੜੀ ਸਿੱਧੀ ਨਿਗਲਨੀ ਹੁੰਦੀ ਹੈ, ਕੋਈ ਨਾਸਾਂ ਫੜ ਕੇ ਮੂੰਹ ਖੋਲਦਾ ਤੇ ਉਹ ਸਿੱਧੀ ਕਹਿੰਦੇ ਜਾਂਦੀ ਹੈ ਅੰਦਰ ਨੂੰ ਢਿੱਡ ਦੇ ਵਿੱਚ, ਤੇ ਉਹ ਭਾਈ ਮਨੌਤਾਂ ਨੇ ਲੋਕਾਂ ਦੀਆਂ, ਤੇ ਉਹ ਤੁਹਾਡਾ ਅਸਥਮਾ ਜਿਹੜਾ ਉਹ ਖਤਮ ਕਰ ਦਿੰਦੀ ਹੈ ਰਹਿੰਦੀ ਮਤਲਬ ਕਿ ਉਮਰ ਤੱਕ। ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਮਿੱਥਾਂ ਨੇ ਜਾਂ ਬਹੁਤ ਸਾਰੀਆਂ ਮਨੌਤਾਂ ਨੇ ਹੋਰ ਮੁਲਕਾਂ ਦੇ ਵਿੱਚ ਵੀ, ਤੇ ਜਿਵੇਂ ਕਿ ਇੰਡੀਆ ਦੇ ਵਿੱਚ ਵੀ ਲੋਕ ਕਈ ਮੰਨਦੇ ਆ ਜਾਂ ਵਹਿਮ ਭਰਮ ਕਰਦੇ ਆ ਕਿ ਕੱਛੂ ਦਾ ਮੀਟ ਖਾ ਲਓ ਜਾਂ ਤੇ ਅਸਥਮਾ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ, ਇਹ ਸਿਰਫ ਅਸੀਂ ਸਾਡੀਆਂ ਮਨੌਤਾਂ ਨੇ ਵਹਿਮ ਭਰਮ ਨੇ ਇਨ੍ਹਾਂ ਚੀਜ਼ਾਂ ਦਾ ਘਾਣ ਕਰਦੇ ਹਾਂ ਅਸੀਂ। ਤੇ ਦੂਸਰੇ ਪਾਸੇ ਚਾਈਨਾ ਦੇ ਵਿੱਚ ਇਸ ਤਰ੍ਹਾਂ ਦੀਆਂ ਮਨੌਤਾਂ, ਉੱਥੇ ਵੀ ਰੂੜੀਵਾਦੀ ਲੋਕ ਵੱਸਦੇ ਆ ਹਰ ਜਗ੍ਹਾ ਹੀ ਹੈ, ਤੇ ਉਹ ਚੀਜ਼ਾਂ ਦਾ ਇਸਤੇਮਾਲ ਕਰਦੇ ਆ ਕਿ ਸਾਡੀ ਪਾਵਰ ਵੱਧ ਜਾਏਗੀ, ਸਾਡੇ ਹਾਰਮੋਨਸ ਵੱਧ ਜਾਣਗੇ, ਹੋਰ ਸਾਰੀਆਂ ਚੀਜ਼ਾਂ, ਤੇ ਮਰਦਾਨਾ ਤਾਕਤ ਜ਼ਿਆਦਾ ਆ ਜਾਏਗੀ, ਇਨ੍ਹਾਂ ਚੀਜ਼ਾਂ ਦੀ ਵਰਤਦੇ ਆ, ਹਜ਼ਾਰਾਂ ਡਾਲਰ ਜਿਹੜੇ ਲੱਖਾਂ ਡਾਲਰ ਪੇ ਕਰਦੇ ਆ, ਇੱਥੇ ਤੱਕ ਕਿ 1-2 ਦਿਨ ਦਾ ਭਰੂਣ ਜਿਹੜਾ ਹੁੰਦਾ ਹੈ ਉਹਨੂੰ ਵੱਧ ਤੋਂ ਵੱਧ ਕੀਮਤ ਦੇ ਉੱਤੇ ਜਿਹੜਾ ਖਰੀਦਦੇ ਆ, ਲੱਖਾਂ ਦੇ ਵਿੱਚ ਉਹ ਤਾਂ ਵਿਕਦਾ ਹੈ, ਡਾਲਰਾਂ ਦੇ ਵਿੱਚ ਉਹਦੀ ਜਿਹੜੀ ਹੈ ਖਰੀਦ ਕਰਦੇ ਆ ਤੇ ਉਹਨੂੰ ਖਾਣ ਦੇ ਵਿੱਚ ਇਸਤੇਮਾਲ ਕਰਦੇ ਆ। ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ ਜਿਹੜੀ ਹੈ ਉਹਦੇ ਮੋਨੀਟਰਿੰਗ ਅਫਸਰ ਹੀਨਾ ਕਵਲ ਨੇ ਦੱਸਿਆ ਕਿ ਪਲੇਸੈਟਾ ਦੀ ਵਰਤੋਂ ਦਵਾਈ ਉਦਯੋਗ ਦੇ ਵਿੱਚ ਕੀਤੀ ਜਾਂਦੀ ਹੈ, ਜਦਕਿ ਚੀਨ ਦੇ ਵਿੱਚ ਲੋਕ ਇਸ ਨੂੰ ਭੋਜਨ ਦੇ ਵਜੋਂ ਵੀ ਵਰਤਦੇ ਆ। ਉਨ੍ਹਾਂ ਕਿਹਾ ਕਿ ਕਾਸਮੈਟਿਕ ਜਿਹੜੀਆਂ ਚੀਜ਼ਾਂ ਨੇ ਸਰਜਰੀ ਦੇ ਵਿੱਚ ਵੀ ਇਸਦੀ ਕਾਫ਼ੀ ਮੰਗ ਹੈ, ਪਰ ਪਾਕਿਸਤਾਨ ਦੇ ਵਿੱਚ ਇਸਦੀ ਖਰੀਦੋ ਫਰੋਖਤ ਗੈਰ ਕਾਨੂੰਨੀ ਹੈ। ਇਸ ਸੰਬੰਧ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਹਸਪਤਾਲ ਪ੍ਰਸ਼ਾਸਨ ਦੀ ਮਿਲੀਭੁਗਤ ਤੋਂ ਬਿਨਾਂ ਇਸਦਾ ਹਸਪਤਾਲਾਂ ਤੋਂ ਨਿੱਜੀ ਘਰਾਂ ਤੱਕ ਪਹੁੰਚਣਾ ਸੰਭਵ ਨਹੀਂ ਹੈ।
ਧਿਆਨ ਰਹੇ ਕਿ ਚੀਨ ਸਰਕਾਰ ਦੇ ਦੁਆਰਾ ਨਿਯੰਤ੍ਰਿਤ ਅਖਬਾਰ ਗਲੋਬਲ ਟਾਈਮਜ਼ ਦੀ 2021 ਦੀ ਇੱਕ ਰਿਪੋਰਟ ਦੇ ਮੁਤਾਬਕ ਭਾਵੇਂ ਚੀਨ ਦੇ ਵਿੱਚ ਮਨੁੱਖੀ ਪਲੇ ਸੈੱਟਾਂ ਦੀ ਵਪਾਰਕ ਵਿਕਰੀ ਦੇ ਉੱਤੇ ਪਾਬੰਦੀ ਹੈ, ਫਿਰ ਵੀ ਤਾਜ਼ਾ ਮਨੁੱਖੀ ਪਲੇ ਸੈੱਟਾਂ ਦੀ ਵਿਕਰੀ ਅੰਡਰਗਰਾਊਂਡ ਬਾਜ਼ਾਰਾਂ ਦੇ ਵਿੱਚ ਜਾਰੀ ਹੈ। ਕਈ ਆਨਲਾਈਨ ਪਲੇਟਫਾਰਮ ਹੈ, ਉਨ੍ਹਾਂ ਦੇ ਵਿੱਚ ਵੀ ਇਸ ਨੂੰ ਵੱਖ ਵੱਖ ਨਾਵਾਂ ਹੇਠ ਵੇਚ ਰਹੇ ਨੇ। ਗਲੋਬਲ ਟਾਈਮਜ਼ ਦੇ ਮੁਤਾਬਕ ਇੱਕ ਆਨਲਾਈਨ ਵੈਬਸਾਈਟ ਦੇ ਉੱਤੇ ਇਸ ਨੂੰ ਵੇਚਣ ਵਾਲੇ ਇੱਕ ਵਿਅਕਤੀ ਨੇ ਅਖਬਾਰ ਨੂੰ ਦੱਸਿਆ ਕਿ ਇੱਕ ਪਲੇ ਸੈੱਟਾਂ ਦੀ ਕੀਮਤ 360 ਜੁਆਨ ਚੀਨੀ ਮੁਦਰਾ ਹੈ। ਉਹ ਖੁਦ ਇਹ ਮਨੁੱਖੀ ਪਲੇ ਸੈੱਟਾਂ 2000 ਜੁਆਨ ਪ੍ਰਤੀ ਕਿਲੋਗ੍ਰਾਮ ਦੀ ਦਰ ਦੇ ਨਾਲ ਖਰੀਦਦਾ ਹੈ। ਰਿਪੋਰਟ ਦੇ ਵਿੱਚ ਸ਼ੰਘਾਈ ਪੀਪਲਜ਼ ਹਸਪਤਾਲ ਦੇ ਗਾਇਨੀਓਕੋਲੋਜਿਸਟ ਜਿਹੜੇ ਨੇ ਡਾਕਟਰ ਹੁਆਂਗ ਚੇਂਗ ਸ਼ੈਂਗ ਦੇ ਜਿਹੜੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਚੀਨ ਦੇ ਵਿੱਚ ਆਮ ਤੌਰ ਦੇ ਉੱਤੇ ਮਾਵਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਆਪਣਾ ਪਲੇ ਸੈੱਟਾਂ ਆਪਣੇ ਕੋਲ ਰੱਖਣਾ ਚਾਹੁੰਦੀਆਂ ਨੇ ਜਾਂ ਇਸ ਨੂੰ ਨਸ਼ਟ ਕਰਵਾਉਣਾ ਚਾਹੁੰਦੀਆਂ ਨੇ। ਡਾਕਟਰ ਸ਼ੇਗ ਨੇ ਗਲੋਬਲ ਟਾਈਮਜ਼ ਨੂੰ ਦੱਸਿਆ ਕਿ ਬਹੁਤ ਸਾਰੀਆਂ ਨਵੀਆਂ ਮਾਵਾਂ ਆਪਣਾ ਪਲੇ ਸੈੱਟਾਂ ਘਰ ਲੈ ਕੇ ਜਾਣ ਤੇ ਇਸ ਨੂੰ ਖਾਣ ਦਾ ਫੈਸਲਾ ਕਰਦੀਆਂ ਨੇ। ਲਓ ਜੀ ਦੋਸਤੋ, ਇਹ ਹੈ ਜੀ ਗੱਲਬਾਤ ਜੋ ਹੈਰਾਨੀਜਨਕ ਹੈ, ਪਰੇਸ਼ਾਨ ਵੀ ਕਰਦੀ ਹੈ ਤੇ ਦੁਨੀਆਂ ਕਿੱਥੇ ਦੀ ਕਿੱਥੇ, ਪਰ ਸਾਡੀਆਂ ਮਨੌਤਾਂ ਤੇ ਸਾਡੇ ਉਹੀ ਰੂੜੀਵਾਦੀ ਖਿਆਲ ਅਜੇ ਵੀ ਉੱਥੇ ਖੜੇ ਹੈ, ਪਰ ਇਹਨਾਂ ਚੀਜ਼ਾਂ ਦਾ ਸੇਵਨ ਲੋਕ ਕਰਦੇ ਹੈ। ਕੁਝ ਨਾ ਕੁਝ ਖਿੱਤਿਆਂ ਦੇ ਵਿੱਚ ਵੱਖਰੀਆਂ ਵੱਖਰੀਆਂ ਮਨੌਤਾਂ ਨੇ। ਇਹ ਸੀ ਗੱਲਬਾਤ ਦੋਸਤੋ, ਸਾਡਾ ਪਾਕਿਸਤਾਨ ਦੇ ਵਿੱਚ 500 ਕਿਲੋਗ੍ਰਾਮ ਮਨੁੱਖੀ ਪਲੇ ਸੈੱਟਾਂ ਬਰਾਮਦ ਹੋਇਆ ਤੇ ਕਿਹੜਾ ਅੰਗ ਹੈ ਜਿਸ ਦੀ ਤਸਕਰੀ ਹੋ ਰਹੀ ਸੀ। ਲਓ ਦੋਸਤੋ, ਬਹੁਤ ਬਹੁਤ ਧੰਨਵਾਦ ਸਹਿਤ ਹੈ BBC ਦਾ, ਇਸ ਤਰ੍ਹਾਂ ਦੀਆਂ ਰਿਪੋਰਟਾਂ ਛਾਪਦੇ ਨੇ, ਗੱਲਬਾਤ ਕਰਦੇ ਆ, ਲੋਕਾਂ ਦੇ ਵਿੱਚ ਜਾਗਰੂਕਤਾ ਲਿਆਉਂਦੇ ਆ ਤੇ ਉਹਨੂੰ ਜੜਾ ਸਮਝਣ ਦੀ ਜ਼ਰੂਰਤ ਹੈ। ਹੋ ਸਕਦਾ ਹੈ ਬਹੁਤ ਸਾਰੇ ਲੋਕਾਂ ਨੂੰ, ਦੋਸਤਾਂ ਨੂੰ, ਸਰੋਤਿਆਂ ਨੂੰ ਇਹ ਬੋਰ ਲੱਗਦੀ ਹੋਵੇ, ਪਰ ਬੜੀ ਇੰਟਰਸਟਿੰਗ ਹੈ। ਪਿਛਲੇ ਸਮਿਆਂ ਤੋਂ ਚਲੋ ਮੌਕਾ ਮਿਲਦਾ ਵੱਖਰੀਆਂ ਵੱਖਰੀਆਂ ਚੀਜ਼ਾਂ ਪੜ੍ਹਨ ਨੂੰ। ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਹੈ, 6 ਤੋਂ 8 ਸਾਲ ਪਹਿਲਾਂ ਮੈਂ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਤੇ ਪੜ੍ਹਿਆ ਵੀ ਸੀ ਇਹਨਾਂ ਚੀਜ਼ਾਂ ਦੇ ਬਾਰੇ, ਪਰ ਅੱਜ ਦੀ ਜਿਹੜੀ 226 ਦੀ ਇਹ ਰਿਪੋਰਟ ਛਪੀ ਹੈ ਜਾਂ ਕੇਸ ਦਰਜ ਹੋਇਆ ਪਾਕਿਸਤਾਨ ਦੇ ਵਿੱਚ, ਚਾਈਨੀਜ਼ ਲੋਕਾਂ ਨੇ ਫੜੇ ਗਏ ਨੇ ਉਹਨਾਂ ਦੇ ਵਿੱਚ ਤੇ ਪਾਕਿਸਤਾਨੀ ਲੋਕ ਵੀ ਜੋ ਕਿ ਜੇਰ ਕਹਿ ਲਓ ਸਿੱਧੇ ਸ਼ਬਦਾਂ ਦੇ ਵਿੱਚ ਉਹਦਾ ਇਸਤੇਮਾਲ ਕਰਦੇ ਆ, ਉਹਨੂੰ ਖਾਮ ਤੱਕ ਵੀ ਜਾਂਦੇ ਆ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਸਤੇਮਾਲ ਕਰਦੇ ਆ ਤੇ ਕੋਈ ਜੇਰ ਜਾਨਵਰ ਦੀ ਨਹੀਂ, ਮਨੁੱਖੀ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਜਿਹੜੀ ਹੈ, ਮੈਨੂੰ ਪਤਾ ਨਹੀਂ ਪੰਜਾਬੀ ਦੇ ਵਿੱਚ ਆਪਾਂ ਕੀ ਕਹਿ ਸਕਦੇ ਉਹਨੂੰ, ਤੇ ਜਾਨਵਰਾਂ ਦੇ ਬਾਰੇ ਜ਼ਿਆਦਾ ਪਤਾ ਇਸ ਕਰਕੇ ਮੈਂ ਉਹਦਾ ਜ਼ਿਕਰ ਕੀਤਾ ਤੇ ਬਾਕੀ ਤੁਸੀਂ ਵੀ ਇਹਦੇ ਬਾਰੇ ਜਾਣਕਾਰੀ ਜਾਂ ਤੁਹਾਨੂੰ ਪਤਾ ਹੋਵੇ ਤਾਂ ਜ਼ਰੂਰ ਪੰਜਾਬੀ ਦੇ ਵਿੱਚ ਦੱਸ ਸਕਦੇ ਹੋ ਕੀ ਕਹਿੰਦੇ ਆ ਉਹਨੂੰ, ਤਾਂ ਅੰਗਰੇਜ਼ੀ ਦੇ ਵਿੱਚ ਉਸਨੂੰ ਪਲੇ ਸੈੱਟਾਂ ਕਹਿੰਦੇ ਆ ਤੇ ਗਰਭ ਅਵਸਥਾ ਤੋਂ ਬਾਅਦ ਜਿਹੜਾ ਉਹਨੂੰ ਰਿਮੂਵ ਕੀਤਾ ਜਾਂਦਾ ਜਦੋਂ ਡਿਲੀਵਰੀ ਹੋ ਜਾਂਦੀ ਹੈ ਤੇ ਨੈਚੁਰਲ ਪੱਧਰ ਦੇ ਉੱਤੇ ਤੌਰ ਦੇ ਉੱਤੇ ਉਹ ਆਪਣੇ ਆਪ ਹੀ ਜਿਹੜਾ ਕੁਝ ਸਮੇਂ ਦੇ ਬਾਅਦ ਬਾਹਰ ਆ ਜਾਂਦਾ ਹੈ ਤੇ ਜੇ ਨਾ ਆਇਆ ਹੋਵੇ ਤਾਂ ਉਹਦੀ ਫਿਰ ਸਰਜਰੀ ਕਰਕੇ ਉਸਨੂੰ ਕੱਢਿਆ ਜਾਂਦਾ ਕਿਉਂਕਿ ਮਾਂ ਦੇ ਲਈ ਉਹ ਨੁਕਸਾਨਦੇਹ ਤੇ ਜਾਨਲੇਵਾ ਵੀ ਹੋ ਸਕਦਾ ਹੈ, ਇਸ ਦੇ ਲਈ ਉਸਨੂੰ ਜਿਹੜਾ ਡਿਲੀਵਰੀ ਤੋਂ ਬਾਅਦ ਬਾਹਰ ਕੱਢ ਲਿਆ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਗੱਲਬਾਤ, ਚੰਗੀ ਲੱਗੇ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝੀ ਕਰਿਓ, ਜਾਗਰੂਕ ਕਰਿਓ ਹੋਰ ਦੋਸਤਾਂ ਨੂੰ ਵੀ ਇਹਦੇ ਬਾਰੇ ਜਾਣਕਾਰੀ ਪਤਾ ਲੱਗੇ ਕਿ ਕੁਝ ਦੁਨੀਆਦਾਰੀ ਦੇ ਉੱਤੇ ਹੋ ਰਿਹਾ। ਤੇ ਲੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ, ਗੱਲਬਾਤ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ। 2-4 ਮਿੰਟ ਆਪਣੇ ਕੋਲ ਬਾਕੀ ਹੈ ਤੇ ਗੱਲਬਾਤ ਦੇ ਵਿੱਚ ਯੋਗਦਾਨ ਤੁਸੀਂ ਪਾ ਸਕਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ ਤੇ ਜਗਦੇਵ ਸੰਧੂ ਬਾਈ ਜੀ, ਕੰਮ ਉਲਟਾ ਪੁਲਟਾ ਹੋ ਜਾਂਦਾ ਜੀ ਕਈ ਵਾਰੀ, ਤੇ ਇੱਕ ਕਾਲ ਆ ਰਹੀ ਸੀ ਉਹਦਾ ਮੈਂ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਹਾਂਜੀ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਪਾਨ ਸਿੰਘ ਗਰੇਵਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ, ਸੁਨਿੰਦਰ ਕੌਰ ਮਾਲ ਜੀ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲੋ ਦੋਸਤੋ, ਫਿਰ ਇੱਥੇ ਲੈਣੇ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਫਰਾਈਡੇ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਮੁੱਦਾ ਲੈ ਕੇ ਗੱਲਾਂ ਬਾਤਾਂ ਕਰਾਂਗੇ ਤੇ ਸਾਰਿਆਂ ਨੂੰ ਭੁਪਿੰਦਰ ਭਾਰ ਵੱਲੋਂ ਪਿਆਰ ਭਾਈ ਨੇ ਕੀ ਸਤਿ ਸ਼੍ਰੀ ਅਕਾਲ ਹੈ ਤੇ ਕੱਲ ਨੂੰ ਫਿਰ ਕਿਤਾਬ ਦਾ ਵੀ ਜ਼ਿਕਰ ਹੋਵੇਗਾ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ ਗੱਲ ਕਰਾਂਗੇ। ਮਨਦੀਪ ਸੈਣੀ ਸਾਹਿਬ ਕਹਿੰਦੇ ਨੇ, ਸੈਣੀ ਸਾਹਿਬ ਪਾਰਟੀ ਜੱਜ ਸਾਹਿਬ ਦੇ ਜਨਮ ਦਿਨ ਦੀਆਂ ਮੁਬਾਰਕਾਂ ਜੀ, ਬਹੁਤ ਬਹੁਤ ਧੰਨਵਾਦ ਆਪਣੇ ਮਨਦੀਪ ਜੱਸੀ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਔਜਲਾ ਸਾਹਿਬ ਕਹਿੰਦੇ,
₹33 ਇੱਕ ਦਿਨ ਦੇ ਕਹਿੰਦੇ ਜੀ ਕਿਆ ਬਾਤ ਹੈ ਜੀ ਕਿੱਥੇ ਹੋ ਗਿਆ ਜੀ ₹33 ਤੇ ਉਹ ਜਿਹੜਾ ਸਭ ₹33 ਦਾ ਜ਼ਿਕਰ ਕਰਦੇ ਆ ਕੁਝ ਬਾਕੀ ਪਤਾ ਨਹੀਂ ਦੇਖਦੇ ਆ ਕੱਲ ਨੂੰ ਜ਼ਰੂਰ ਗੱਲਬਾਤ ਹੋਏਗੀ ਉਹਨਾਂ ਨਾਲ ਉਮੀਦ ਕਰਦੇ ਆ ਤੇ ਲੋ ਦੋਸਤੋ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਜ ਲੋ ਪਿਆਰ ਭਈ ਤੇ ਨਿੱਗੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ ਤੇ ਕੱਲ ਨੂੰ ਮਿਲਦੇ ਆ ਫਿਰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਚੰਗਾ ਲੱਗਿਆ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਆਵਾਜ਼ ਤੇ ਅੰਦਾਜ਼ ਤੁਹਾਡੇ ਤੱਕ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਨਾਲ ਦੀ ਨਾਲ ਤੁਸੀਂ ਦਰੁਸਤ ਵੀ ਕਰ ਸਕਦੇ ਹੋ, ਐਪ ਦੇ ਉੱਤੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਯੂਟਿਊਬ, ਫੇਸਬੁੱਕ ਜਾਂ ਥਰਡ ਪਾਰਟੀ ਐਪ ਜਿਹੜੇ ਨੇ ਉਹਨਾਂ ਦੇ ਉੱਤੋਂ ਵੀ ਜਾ ਕੇ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਕੋਸ਼ਿਸ਼ ਹੁੰਦੀ ਹੈ ਕਿ ਪਹਿਲੀਅਤ ਜਿਹੜੀ ਹੈ ਦੁਆਬਾ ਰੇਡੀਓ ਦੇ ਆਫੀਸ਼ੀਅਲ ਜਿਹੜੇ ਚੈਨਲਸ ਨੇ ਉਹ ਚਾਹੇ ਯੂਟਿਊਬ ਚੈਨਲ ਹੈਗਾ ਉਹਨੂੰ ਸਰਚ ਕਰ ਸਕਦੇ ਹੋ ਜਾਂ ਫਿਰ ਦੁਆਬਾ ਰੇਡੀਓ ਦਾ ਓਫੀਸ਼ੀਅਲ ਫੇਸਬੁੱਕ ਪੇਜ ਹੈਗਾ ਉਹਦੇ ਉੱਤੇ ਵੀ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਤੇ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1919 ਸਟੂਡੀਓ ਦਾ ਨੰਬਰ ਹੈ ਤੇ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:07 ਹੋ ਗਏ ਹੈ। ਭਾਰਤ ਦੇ ਵਿਚ ਰਾਤ ਦੇ ਜਿਹੜੇ ਨੇ 9:37 ਦਾ ਸਮਾਂ ਹੋ ਚੁੱਕਿਆ ਹੈ। ਅੱਜ ਦਾ ਬਹੁਤ ਅਹਿਮ ਮੁੱਦਾ ਜਿਹਦੇ ਉੱਤੇ ਆਪਾਂ ਚਰਚਾ ਕਰਨੀ ਹੈ, ਗੱਲਬਾਤ ਕਰਨੀ ਹੈ। ਕੌਮੀ ਡਾਕਟਰ ਦਿਵਸ ਵੀ ਅੱਜ ਦੇ ਦਿਹਾੜੇ ਦੇ ਉੱਤੇ ਤੇ ਸਾਡੀ ਸਿਹਤ ਦੇ ਲਈ ਡਾਕਟਰ ਦਾ ਜਿਹੜਾ ਰੋਲ ਹੈ ਸਾਡੀ ਜ਼ਿੰਦਗੀ ਦੇ ਵਿੱਚ ਉਹ ਕਿੰਨਾ ਜਿਹੜਾ ਕੀਮਤੀ ਕਹਿ ਸਕਦੇ ਹਾਂ ਜਾਂ ਦੁੱਖ ਸੁੱਖ ਜਿਹੜਾ ਉਹਦੇ ਵਿੱਚ ਸਾਂਝ ਪਾਉਂਦਾ ਹੈ ਤੇ ਉਹਦੇ ਬਾਰੇ ਗੱਲਬਾਤ ਆਪਾਂ ਕਰਾਂਗੇ। ਨੈਸ਼ਨਲ ਡਾਕਟਰਸ ਡੇ ਅੱਜ ਦੁਨੀਆ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਤੇ ਅਸਲ ਡਾਕਟਰ ਦੀ ਪਹਿਚਾਣ ਜਾਂ ਅਸਲ ਡਾਕਟਰ ਦੇ ਕੋਲ ਜਾਣ ਦਾ ਮਕਸਦ ਜਾਂ ਸਿਰਫ ਜਾਂ ਹੋਰ ਵਹਿਮਾਂ ਭਰਮਾਂ ਦੇ ਵਿੱਚ ਵੀ ਲੋਕ ਫਸਦੇ ਨੇ, ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਪਰ ਜਿਸ ਵਿਅਕਤੀ ਨੇ ਘੱਟੋ ਘੱਟ 7 ਤੋਂ 9 ਸਾਲ ਲਾ ਕੇ ਆਪਣੀ ਡਾਕਟਰੀ ਕੀਤੀ ਹੈ ਪਰ ਉਹਦੇ ਵੱਲ ਨੂੰ ਅਸੀਂ ਮੂੰਹ ਨਹੀਂ ਕਰਦੇ, ਹੋਰ ਬਹੁਤ ਸਾਰੀਆਂ ਐਸੀਆਂ ਜਗ੍ਹਾਵਾਂ ਦੇ ਉੱਤੇ ਜ਼ਰੂਰ ਜਾਂਦੇ ਹਾਂ ਜਿੱਥੋਂ ਸਾਡੀ ਸਿਹਤ ਵਧੀਆ ਹੋਣ ਦੀ ਬਜਾਏ ਜਿਹੜਾ ਨੁਕਸਾਨ ਦੇ ਵੱਲ ਨੂੰ ਵੀ ਵੱਧਦੀ ਹੈ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਸ਼ਮੀ ਜੀ ਦਾ ਸਵਾਗਤ ਕਰਾਂਗੇ ਤੇ ਗੱਲਬਾਤ ਦਾ ਸਿਲਸਿਲਾ ਉਹਨਾਂ ਦੇ ਨਾਲ ਸ਼ੁਰੂ ਕਰਾਂਗੇ ਅੱਜ ਡਾਕਟਰਸ ਡੇ ਦੇ ਉੱਤੇ ਤੇ ਸਹੀ ਡਾਕਟਰ ਦੀ ਚੋਣ ਕਿਉਂ ਜ਼ਰੂਰੀ ਹੈ, ਸਿਹਤ, ਵਹਿਮ ਭਰਮ ਤੇ ਸਮੇਂ ਸਿਰ ਇਲਾਜ ਜਿਹੜਾ ਕਿਵੇਂ ਕਰਾਉਣਾ ਚਾਹੀਦਾ ਹੈ। ਤੇ ਜੇ ਡਾਕਟਰ ਸਾਹਿਬਾਨ ਵੀ ਸੁਣਦੇ ਹੋਣਗੇ ਤਾਂ ਚੰਗਾ ਲੱਗੇਗਾ ਕਿਉਂਕਿ ਉਹਨਾਂ ਦਾ ਇਹ ਪ੍ਰੋਫੈਸ਼ਨ ਹੈਗਾ ਤੇ ਉਹਦੇ ਵਿੱਚ ਸਲਾਹ ਮਸ਼ਵਰਾ ਜੇ ਕੁਝ ਦੇਣਾ ਚਾਹੁੰਗੇ ਤਾਂ ਨਿੱਘਾ ਸਵਾਗਤ ਰਹੇਗਾ। +358 44 976 1919 ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਅੱਜ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਅੱਜ ਦਾ ਵਿਚਾਰ ਵੀ ਬੜਾ ਕੋਕੇ ਜੜਦਾ ਹੈ, ਕਹਿੰਦੇ ਚੰਦ ਸਿੱਕਿਆਂ ਦੀ ਖਾਤਰ ਜ਼ਮੀਰ ਵੇਚਣਾ ਵੱਡਾ ਗੁਨਾਹ ਹੈ। ਉਹ ਕਿਸੇ ਦੇ ਉੱਤੇ ਵੀ ਇਗਜ਼ਾਮਪਲ ਇਹ ਜਿਹੜੀ ਲਾਈ ਜਾ ਸਕਦੀ ਹੈ। ਘੱਟੋ ਘੱਟ ਡਾਕਟਰੀ ਕਿੱਤਾ ਪੈਸੇ ਦੀ ਖੇਡ ਨਹੀਂ, ਮਨੁੱਖਤਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਅੱਜ ਦੇ ਦਿਹਾੜੇ ਦੇ ਉੱਤੇ 1 ਜੁਲਾਈ ਮਹੀਨਾ ਵੀ ਬਦਲ ਗਿਆ, 1 ਜੁਲਾਈ ਦਾ ਦਿਨ ਹੈ ਤੇ 2026 ਤੇ ਦਿਨ ਦਾ ਅੱਜ ਦਾ ਆਪਣਾ ਹੋ ਗਿਆ ਜੀ ਬੁੱਧਵਾਰ, ਬੁੱਧ ਕਮ ਸ਼ੁੱਧ। ਤੇ ਤੁਹਾਨੂੰ ਲੈ ਚੱਲਦੇ ਹਾਂ 1 ਜੁਲਾਈ 1879 ਦੇ ਸਮੇਂ ਦੇ ਵਿੱਚ ਜਦੋਂ ਭਾਰਤ ਦੇ ਵਿੱਚ ਪੋਸਟ ਕਾਰਡ ਜਿਹੜਾ ਸੀ ਉਹਦੀ ਸ਼ੁਰੂਆਤ ਹੋਈ ਸੀ ਤੇ 1881 ਦੇ ਵਿੱਚ ਪਹਿਲੀ ਕੌਮਾਂਤਰੀ ਟੈਲੀਫੋਨ ਕਾਲ ਕੀਤੀ ਗਈ ਤੇ 1882 ਦੇ ਵਿੱਚ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਡਾਕਟਰ ਵਿਧਾਨ ਚੰਦਰ ਰਾਏ ਦਾ ਜਨਮ ਹੁੰਦਾ ਤੇ ਅੱਜ ਦੇ ਦਿਨ ਹੀ 1962 ਦੇ ਵਿੱਚ ਉਨ੍ਹਾਂ ਦਾ ਦੇਹਾਂਤ ਹੁੰਦਾ। ਦੋਵੇਂ ਤਵਾਰੀਖਾਂ ਇਕੋ ਹੀ ਨੇ ਪਰ ਸੰਨ ਜਿਹੜੇ ਨੇ ਸਾਲ ਜਿਹੜੇ ਨੇ ਪਿੱਛੋਂ ਬਦਲ ਗਏ। 1890 ਦੇ ਵਿੱਚ ਗਦਰ ਪਾਰਟੀ ਦੇ ਇਨਕਲਾਬੀ ਕਵੀ ਤੇ ਲੇਖਕ ਮੁਨਸ਼ਾ ਸਿੰਘ ਦੁਖੀ ਦਾ ਜਿਹੜਾ ਜੜਿਆਲਾ ਵਿਖੇ ਜਨਮ ਹੁੰਦਾ। 1909 ਦੇ ਵਿੱਚ ਦੇਸ਼ ਭਗਤਾਂ ਦੇ ਵਿਰੁੱਧ ਜ਼ਹਿਰ ਉਗਲਣ ਵਾਲੇ ADC ਕਰਜਨ ਵਾਇਰੀਲੀ ਨੂੰ ਮਦਨ ਲਾਲ ਢੀਂਗਰਾ ਹੁਣਾਂ ਨੇ ਇੰਗਲੈਂਡ ਦੇ ਵਿੱਚ ਗੋਲੀਆਂ ਮਾਰ ਕੇ ਮਾਰਿਆ ਸੀ। 1921 ਦੇ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਹੁੰਦੀ ਹੈ। ਇਸ ਦੇ ਪਹਿਲੇ ਮੁਖੀ ਜਿਹੜੇ ਸਨ ਚੀਨ ਡੁਕਸੀਓ ਬੜੇ ਸਨ ਤੇ 1938 ਦੇ ਵਿੱਚ ਪ੍ਰਸਿੱਧ ਬੰਸਰੀ ਵਾਦਕ ਪੰਡਿਤ ਹਰੀ ਪ੍ਰਸਾਦ ਚੌਰਾਸੀਆ ਹੋਣੀ ਉਹਨਾਂ ਦਾ ਜਿਹੜਾ ਜਨਮ ਹੁੰਦਾ ਹੈ। ਤੇ ਦੋਸਤੋ, ਅੱਜ ਦੇ ਦਿਹਾੜੇ ਦੇ ਉੱਤੇ ਸ਼ੁਰੂਆਤ ਕਰਦੇ ਹਾਂ ਕੌਮੀ ਡਾਕਟਰ ਦਿਵਸ ਦੇ ਉੱਤੇ। ਸਭ ਨੂੰ ਮੁਬਾਰਕਬਾਦ ਹੈ ਜੋ ਵੀ ਦੋਸਤ, ਸੱਜਣ, ਮਿੱਤਰ, ਰਿਸ਼ਤੇਦਾਰ ਇਸ ਪ੍ਰੋਫੈਸ਼ਨ ਦੇ ਵਿੱਚ ਕਾਜ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਉਹਨਾਂ ਨੂੰ ਸਲਾਮ ਹੈ ਜੀ। ਔਖੇ ਸੌਖੇ ਸਮਿਆਂ ਦੇ ਵਿੱਚ ਵੀ ਜਿਵੇਂ ਕਿ ਪਿਛਲੇ ਸਮਿਆਂ ਦੇ ਵਿੱਚ ਬਿਮਾਰੀਆਂ ਦਾ ਫੈਲਣਾ, ਹੋਰ ਸਾਰਾ ਸਿਲਸਿਲਾ, ਕਿਉਂਕਿ ਉਹ ਮੋਹਰੀਆਂ ਕਤਾਰਾਂ ਦੇ ਵਿੱਚ ਹੁੰਦੇ ਹੈ, ਚਾਹੇ ਉਹ ਕੋਰੋਨਾ ਦਾ ਦੌਰ ਸੀ, ਚਾਹੇ ਉਹ ਪਲੇਗ ਦਾ ਦੌਰ ਸੀ, ਤੇ ਚਾਹੇ ਹੋਰ ਵੀ ਜੋ ਕੁਝ ਵੀ ਦੁਨੀਆਂ ਦੇ ਵਿੱਚ ਅਬੋਲਾ ਹੋਰ ਬਹੁਤ ਸਾਰੀਆਂ ਐਸੀਆਂ ਖਤਰਨਾਕ ਜੜੀਆਂ ਬਿਮਾਰੀਆਂ ਨੇ ਉਹਨਾਂ ਦੇ ਨਾਲ ਘੁਲਦੇ ਐ। ਭਾਰਤ ਰਤਨ ਪੁਰਸਕਾਰ ਜੇਤੂ ਡਾਕਟਰ ਵਿਧਾਨ ਚੰਦਰ ਰਾਏ ਦਾ ਜਨਮ ਜਿਹੜਾ ਸੀ ਬਾਂਕੀਪੁਰ ਬਿਹਾਰ ਦੇ ਵਿੱਚ ਹੁੰਦਾ ਹੈ ਤੇ ਅੱਜ ਦੇ ਦਿਨ ਹੋਇਆ 1882 ਨੂੰ। ਇਹਨਾਂ ਦਾ ਦੇਹਾਂਤ ਵੀ ਅੱਜ ਦੇ ਦਿਨ ਦੇ ਉੱਤੇ ਹੋਇਆ ਸੀ 1 ਜੁਲਾਈ 1962 ਨੂੰ। ਇਹਨਾਂ ਦੀਆਂ ਲੋਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਯਾਦ ਦੇ ਵਿੱਚ ਜਨਮ ਤੇ ਦੇਹਾਂਤ ਦੀ ਇੱਕੋ ਮਿਤੀ 1 ਜੁਲਾਈ ਨੂੰ ਹਰ ਸਾਲ ਕੌਮੀ ਡਾਕਟਰ ਦਿਵਸ ਭਾਰਤ ਦੇ ਵਿੱਚ ਜਿਹੜਾ 1991 ਤੋਂ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ। ਇਹ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਵੀ ਰਹੇ ਨੇ ਤੇ ਸੰਸਾਰ ਦੇ ਵਿੱਚ ਵੱਖ ਵੱਖ ਜਿਹੜਾ ਦੇਸ਼ਾਂ ਦੇ ਵਿੱਚ ਭਿੰਨ ਭਿੰਨ ਦਿਨ ਨੇ। ਵਿਸ਼ਵ ਪਰਿਵਾਰ ਡਾਕਟਰ ਦਿਵਸ 19 ਮਈ ਨੂੰ ਮਨਾਇਆ ਜਾਂਦਾ ਹੈ ਤੇ ਅਮਰੀਕਾ ਦੇ ਵਿੱਚ ਇਸ ਦੀ ਸ਼ੁਰੂਆਤ 30 ਮਾਰਚ ਦੇ ਵਿੱਚ 1933 ਨੂੰ ਵਾਈਡਰ ਜਾਰਜੀਆ ਜਿਹੜਾ ਸੂਬਾ ਹੈ ਉਹਦੇ ਵਿੱਚ ਡਾਕਟਰ ਚਾਰਲਸ ਬੀ ਅਲਮੰਡ ਦੀ ਜਿਹੜੀ ਪਤਨੀ ਸੀ ਇੰਡੋਰਾ ਬਰਾਊਨ ਉਹਨੇ ਜਿਹੜਾ ਸੀ ਇਹ ਦਿਵਸ ਜਿਹੜਾ ਮਨਾ ਕੇ ਸ਼ੁਰੂ ਕੀਤਾ ਸੀ। ਇਸ ਦਿਨ ਦੇ ਉੱਤੇ ਉਸਨੇ ਡਾਕਟਰਾਂ ਨੂੰ ਸਨਮਾਨ ਦੇਣ ਦੇ ਲਈ ਗੁਲਦਸਤੇ ਆਦਿ ਦੇਣ ਦੇ ਲਈ ਕਿਹਾ ਗਿਆ ਸੀ। ਅਮਰੀਕਾ ਦੇ ਵਿੱਚ ਪਬਲਿਕ ਕਾਨੂੰਨ ਦੇ ਤਹਿਤ ਹਰ ਸਾਲ 30 ਮਾਰਚ ਨੂੰ ਡਾਕਟਰ ਦਿਵਸ ਮਨਾਉਣ ਦਾ ਜਿਹੜਾ ਐਲਾਨ ਕੀਤਾ ਗਿਆ। ਭਾਰਤ ਦੇ ਵਿੱਚ ਡਾਕਟਰ ਜਿਨ੍ਹਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਇਹਨਾਂ ਦੇ ਵਿੱਚ ਜਿਹੜਾ ਵਧੇ ਲਾਲਚ ਨੇ ਲੋਕਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਵੀ ਘਟਾ ਦਿੱਤਾ ਹੈ। ਬਹੁਤ ਗਿਣਤੀ ਸਰਕਾਰ ਜਿਹੜਾ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਦਵਾਈਆਂ ਲੈਬਾਰਟਰੀ ਤੇ ਸਕੈਨਿੰਗ ਆਦਿ ਟੈਸਟਾਂ ਦੇ ਸਾਜੋ ਸਮਾਨ ਦੇ ਵਿੱਚੋਂ ਕਮਿਸ਼ਨ ਸੈਂਪਲ ਤੇ ਹੋਰ ਮਹਿੰਗੇ ਤੋਹਫੇ ਜਿਹੜੇ ਲੈਣੇ ਸ਼ੁਰੂ ਕਰ ਦਿੱਤੇ। ਮਰੀਜ਼ਾਂ ਨੂੰ ਜਿਹੜਾ ਸੀ ਅੰਗਰੇਜ਼ੀ ਦੇ ਵਿੱਚ ਬਿਮਾਰੀਆਂ ਦੇ ਵੱਡੇ ਵੱਡੇ ਨਾਂ ਦੱਸ ਕੇ ਡਰਾਇਆ ਜਾਂਦਾ। ਉਹਨਾਂ ਨੂੰ ਬੇਲੋੜੇ ਟੈਸਟ ਤੇ ਆਪਰੇਸ਼ਨ ਕਰਾਉਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਪਿਛਲੇ ਦਹਾਕੇ ਦੇ ਵਿੱਚ 70% ਸਜੇਰੀਅਨ ਦੇ ਕੇਸਾਂ ਦੇ ਵਿੱਚ ਵਾਧਾ ਹੋਇਆ। ਮਰੀਜ਼ਾਂ ਨੂੰ ਕੋਡ ਵਾਰਡਾਂ ਦੇ ਵਿੱਚ ਮਹਿੰਗੀਆਂ ਦਵਾਈਆਂ ਲਿਖੀਆਂ ਜਾਂਦੀਆਂ ਜੋ ਖਾਸ ਮੈਡੀਕਲ ਸਟੋਰਾਂ ਤੋਂ ਹੀ ਜਿਹੜੀਆਂ ਮਿਲਦੀਆਂ। ਮੋਟੇ ਮੋਟੇ ਕਮਿਸ਼ਨ ਕਰਕੇ ਬਿਨਾਂ ਲੋੜ ਦੇ ਜਿਹੜੇ ਨੇ ਅੰਗ ਬਦਲੀ ਸਟੰਟ ਪਾਉਣੇ ਬੱਚੇਦਾਨੀ ਕੱਢਣੀ ਆਮ ਵਰਤਾਰਾ। ਕੁਝ ਕੁ ਸਾਲ ਪਹਿਲਾਂ ਅੰਮ੍ਰਿਤਸਰ ਜਲੰਧਰ ਤੇ ਗੁੜਗਾਉਂ ਦੇ ਵਿੱਚ ਡਾਕਟਰਾਂ ਵੱਲੋਂ ਗੁਰਦਾ ਕੱਢਣ ਦੇ ਸਕੈਂਡਲ ਸਾਹਮਣੇ ਆਏ। ਮਰੀਜ਼ ਲੈ ਕੇ ਆਉਣ ਜਾਂ ਭੇਜਣ ਵਾਲੇ ਦਲਾਲਾਂ ਨੂੰ ਡਾਕਟਰ ਵਿਸ਼ੇਸ਼ ਕਮਿਸ਼ਨ ਦਿੰਦੇ ਰਹੇ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ 1000 ਜਨਸੰਖਿਆ ਦੇ ਪਿੱਛੇ ਇੱਕ ਡਾਕਟਰ ਹੋਣਾ ਚਾਹੀਦਾ ਜਦਕਿ ਭਾਰਤ ਦੇ ਵਿੱਚ 12000 ਆਬਾਦੀ ਪਿੱਛੇ ਇੱਕ ਡਾਕਟਰ ਹੈ। ਇਸ ਭੱਜ ਦੌੜ ਦੇ ਉੱਤੇ ਟੈਨਸ਼ਨ ਦੇ ਕਾਰਨ ਆਮ ਆਦਮੀ ਦੀ ਔਸਤ ਉਮਰ ਦੇ ਨਾਲੋਂ ਡਾਕਟਰ ਦੀ ਉਮਰ 10 ਤੋਂ 15 ਸਾਲ ਘੱਟ ਹੋਣ ਦੇ ਬਾਰੇ ਖਬਰਾਂ ਛਪੀਆਂ ਨੇ। ਪਰ ਜਦੋਂ ਆਪਾਂ ਮਨੋਵਿਗਿਆਨ ਦੀ ਗੱਲ ਕਰਦੇ ਹਾਂ ਉਹਦੇ ਪਿੱਛੇ ਇੱਕ ਲੱਖ ਜਿਹੜਾ ਮਰੀਜ਼ ਨੇ ਮਨੋਵਿਗਿਆਨੀ ਜਦੋਂ ਗੱਲ ਆਉਂਦੀ ਹੈ ਆਪਣੀ ਬ੍ਰੇਨ ਦੀ ਜਾਂ ਹੋਰ ਸਾਰੇ ਸਿਲਸਿਲੇ ਜਾਂ ਡਿਪਰੈਸ਼ਨ ਦੀ ਇਹਨਾਂ ਸਿਲਸਿਆਂ ਦੇ ਨਾਲ ਘੁਲਣ ਦੇ ਲਈ ਮਰੀਜ਼ਾਂ ਦੇ ਨਾਲ ਸਿਰਫ ਇੱਕ ਡਾਕਟਰ 1 ਲੱਖ ਦੇ ਪਿੱਛੇ ਹੈ। ਹੁਣ 2 ਹੋ ਗਏ ਹੋਣਗੇ। ਅਸਲ ਦੇ ਵਿੱਚ MBBS ਦੀਆਂ ਸੀਟਾਂ ਤੇ 75 ਲੱਖ ਤੋਂ ਵੱਧ ਫੀਸ ਤੇ NRI ਕੋਟੇ ਦੇ ਵਿੱਚ 90 ਲੱਖ ਤੋਂ ਵੱਧ ਤੇ PGI ਦੇ ਲਈ 1 ਕਰੋੜ ਤੱਕ ਦੀਆਂ ਫੀਸਾਂ ਨੇ। ਡਾਕਟਰਾਂ ਦੇ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਰੋਕਣ ਵਾਸਤੇ ਮੈਡੀਕਲ ਕੌਂਸਲ ਆਫ ਇੰਡੀਆ ਤੇ ਡਾਕਟਰ ਯੂਨੀਅਨਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਡਾਕਟਰਾਂ ਦਾ ਪੁਰਾਣਾ ਇੰਤਜ਼ਾਮ ਜਿਹੜਾ ਇੱਜ਼ਤਮਾਨ ਜਿਹੜਾ ਬਹਾਲ ਹੋ ਸਕੇ। ਡਾਕਟਰ ਦੀ ਅਜਿਹੀ ਸ਼ਖਸੀਅਤ ਹੋਣੀ ਚਾਹੀਦੀ ਹੈ ਕਿ ਉਸਦੀ ਬੋਲੀ ਦੇ ਵਿੱਚ ਨਿਮਰਤਾ ਤੇ ਮਿਠਾਸ ਹੋਵੇ ਤੇ ਡਾਕਟਰ ਮਰੀਜ਼ ਨੂੰ ਕੁਝ ਸਮਾਂ ਦੇ ਕੇ ਉਸਦੀ ਪੂਰੀ ਗੱਲ ਸੁਣ ਲਵੇ ਤਾਂ ਮਰੀਜ਼ ਅੱਧਾ ਤਾਂ ਕਹਿੰਦੇ ਉਸ ਵੇਲੇ ਹੀ ਠੀਕ ਹੋ ਜਾਂਦਾ ਹੈ। ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਜਿਹੜੀ ਘਾਟ ਦੇ ਕਾਰਨ ਵੀ ਮਰੀਜ਼ਾਂ ਨੂੰ ਸਮਾਂ ਘੱਟ ਲੱਗਦਾ ਹੈ ਤੇ ਉਹ ਮਾਨਸਿਕ ਤੌਰ ਦੇ ਉੱਤੇ ਸੋਚਣ ਲੱਗ ਪੈਂਦੇ ਨੇ ਕਿ ਡਾਕਟਰ ਨੇ ਚੰਗੀ ਤਰ੍ਹਾਂ ਗੱਲ ਨਹੀਂ ਸੁਣੀ ਹੈ ਤੇ ਉਹਨਾਂ ਨੂੰ ਫਿਕਰ ਪੈ ਜਾਂਦਾ ਹੈ ਆਰਾਮ ਆਏਗਾ ਕਿ ਨਹੀਂ ਆਏਗਾ। ਇਸੇ ਤਰ੍ਹਾਂ ਫਿਰ ਵੀ ਕੁਝ ਗਿਣਤੀ ਅਜਿਹੀ ਜਾਗਦੇ ਜ਼ਮੀਰਾਂ ਵਾਲੇ ਡਾਕਟਰਾਂ ਦੀ ਵੀ ਹੈ ਜੋ ਡਾਕਟਰੀ ਕਿੱਤੇ ਨੂੰ ਇਨਸਾਨੀਅਤ ਧਰਮ ਸਮਝ ਕੇ ਜਿੱਥੇ ਚੰਗੀਆਂ ਸਸਤੀਆਂ ਸੇਵਾਵਾਂ ਦੇ ਰਹੇ ਨੇ ਉੱਥੇ ਲੋਕਾਂ ਨੂੰ ਆਪਣੇ ਹੱਕਾਂ ਦੇ ਪ੍ਰਤੀ ਵੀ ਜਾਗਰੂਕ ਕਰ ਰਹੇ ਹੈ ਤੇ ਉਹ ਲੋੜਵੰਦ ਤੇ ਗਰੀਬਾਂ ਮਰੀਜ਼ਾਂ ਨੂੰ ਆਪਣੇ ਕੋਲੋਂ ਪੈਸੇ ਖਰਚ ਕਰਕੇ ਵੀ ਦਵਾਈਆਂ ਜਿਹੜੀਆਂ ਨੇ ਵੀ ਲੈ ਕੇ ਦਿੰਦੇ ਹੈ। ਤੇ ਇਸੇ ਮੁੱਦੇ ਨੂੰ ਦੋਸਤੋ ਆਪਾਂ ਅੱਗੇ ਵਧਾਉਂਦੇ ਹਾਂ ਦਿਸ਼ਦੇ ਦੀਆਂ ਖ਼ਬਰਾਂ ਜਾਂ ਹੋਰ ਸਿਲਸਿਲਾ ਜਿਹੜਾ ਆਪਾਂ ਸ਼ਮੀ ਜੀ ਤੋਂ ਬਾਅਦ ਚਲਾਵਾਂਗੇ ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜਾ ਆਪਣਾ ਸਪੈਸ਼ਲ ਪ੍ਰੋਗਰਾਮ ਡਾਕਟਰ ਡਿਵਸ ਡਾਕਟਰ ਡੇਜ਼ ਦੇ ਉੱਤੇ ਹੈ ਦਿਵਸ ਦੇ ਉੱਤੇ ਤੇ ਸਹੀ ਡਾਕਟਰ ਦੀ ਚੋਣ ਕਿਉਂ ਜ਼ਰੂਰੀ ਹੈ, ਸਿਹਤ ਵਹਿਮ ਭਰਮ ਤੇ ਸਮੇਂ ਸਿਰ ਜਿਹੜਾ ਇਲਾਜ ਕਿਉਂ ਜ਼ਰੂਰੀ ਹੈ। 1 ਜੁਲਾਈ ਦੀ ਗੱਲ ਕੀਤੀ ਹੈ ਡਾਕਟਰਸ ਡੇ ਦੇ ਮੌਕੇ ਦੇ ਉੱਤੇ ਅਸੀਂ ਇੱਕ ਅਜਿਹੇ ਵਿਸ਼ੇ ਨੂੰ ਲੈ ਕੇ ਆਏ ਹਾਂ ਜੋ ਹਰ ਘਰ ਨੂੰ ਜਿਹੜਾ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਤੁਸੀਂ ਵੀ ਆਪਣੇ ਜਿਹੜੇ ਨੇ ਤਜਰਬੇ ਜ਼ਰੂਰ ਦੱਸ ਸਕਦੇ ਹੋ ਇਹਦੇ ਵਿੱਚ ਕਿ ਅਸੀਂ ਆਪਣੀ ਸਿਹਤ ਦੇ ਪ੍ਰਤੀ ਸੱਚਮੁੱਚ ਜਾਗਰੂਕ ਹਾਂ। ਬਿਮਾਰੀ ਵੇਲੇ ਅਸੀਂ ਸਹੀ ਡਾਕਟਰ ਦੇ ਕੋਲ ਜਾਂਦੇ ਹਾਂ ਜਾਂ ਵਹਿਮਾਂ ਅਫਵਾਹਾਂ ਜਾਂ ਦੇਸੀ ਨੁਸਖਿਆਂ ਦੇ ਵਿੱਚ ਫਸ ਜਾਂਦੇ ਹਾਂ। ਅੱਜ ਇਸ ਮੁੱਦੇ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕਰਾਂਗੇ ਤੇ ਤੁਹਾਡੇ ਲਈ ਵੀ ਲਾਈਨਾਂ ਖੁੱਲ੍ਹੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ ਤੇ ਨਾਲ ਤੁਸੀਂ ਯੂਟਿਊਬ ਦੇ ਜਿਹੜਾ ਚੈਟ ਦੇ ਵਿੱਚ ਜਿਹੜਾ ਆਪਣੇ ਕਮੈਂਟ ਵੀ ਕਰ ਸਕਦੇ ਹੋ ਤੇ ਚੰਗਾ ਲੱਗੇਗਾ ਜੇਕਰ ਗੱਲਬਾਤ ਦੇ ਵਿੱਚ ਹਿੱਸਾ ਬਣਨਾ ਚਾਹੋਗੇ ਤਾਂ ਸਵਾਗਤ ਰਹੇਗਾ। ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਤੇ ਉਹਨਾਂ ਦਾ ਕਰਦੇ ਹਾਂ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਤੇ
1: ਡਾਕਟਰ ਦਿਵਸ ਦਾ ਬਹੁਤ ਬਹੁਤ ਮੁਬਾਰਕਾਂ ਜੀ।
0: ਸ਼ੁਕਰੀਆ ਜੀ, ਸ਼ੁਕਰੀਆ ਸ਼ੰਮੀ ਜੀ ਤੇ ਸਮਾਂ ਦੇਣ ਦੇ ਲਈ ਵੀ ਸ਼ੁਕਰੀਆ ਜੀ, ਧੰਨਵਾਦ ਹੈ ਜੀ। ਤੇ ਡਾਕਟਰ ਦਿਵਸ ਆਪਣੇ ਹੈਗਾ ਅੱਜ ਸ਼ੰਮੀ ਜੀ, ਤਾਂ
1: ਜੀ
0: ਮੁਬਾਰਕਬਾਦ ਤੁਹਾਨੂੰ ਜੀ, ਕਿਉਂਕਿ ਤੁਹਾਡੇ ਵਪਾਰ ਵੱਡਾ ਹੈ ਇਸ ਚੀਜ਼ ਦਾ ਹੈਗਾ ਉੱਥੇ।
1: ਵੈਸੇ
0: ਦੁਨੀਆਂ ਦੇ ਤਾਂ ਹਰ ਕੋਨੇ ਦੇ ਵਿੱਚ ਹੀ ਵਪਾਰ ਇਸ ਚੀਜ਼ ਦਾ ਚੱਲਦਾ ਆ, ਪਰ ਜਿਹੜੇ ਚੰਗੇ ਨੇ ਜਿਵੇਂ ਕਿ ਗੱਲ ਵੀ ਕੀਤੀ ਹੈ ਜ਼ਮੀਰਾਂ ਵਾਲੇ ਲੋਕ ਨੇ ਧੋਖਾਧੜੀ ਘੱਟ ਕਰਦੇ ਨੇ ਜਾਂ ਲੋਕਾਂ ਦੀ ਸਿਹਤ ਦੇ ਪ੍ਰਤੀ ਜਾਗਰੂਕ ਨੇ, ਉਹਨਾਂ ਨੂੰ ਜਾਗਰੂਕ ਕਰਦੇ ਆ, ਉਹਨਾਂ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਤੇ ਸ਼ੰਮੀ ਜੀ ਗੱਲ ਚਲੋ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ। ਡਾਕਟਰ ਦੀ ਅਹਿਮੀਅਤ ਜਿਹੜੀ ਹੈ ਸਾਡੇ ਪਰਿਵਾਰਾਂ ਦੇ ਵਿੱਚ ਜਾਂ ਸਾਡੇ ਲਈ ਆਪਣੇ ਲਈ ਕੀ ਹੈ ਜੀ, ਉਹਨੂੰ ਆਪਾਂ ਕਿੰਨਾ ਕੁ ਸਮਝਦੇ ਹਾਂ? ਜਿਸ ਵਿਅਕਤੀ ਨੇ 8-9 ਸਾਲ 12 ਸਾਲ ਲਾ ਕੇ ਜ਼ਿੰਦਗੀ ਗਾਲੀ ਹੈ ਇਸ ਪ੍ਰੋਫੈਸ਼ਨ ਦੇ ਵਿੱਚ ਤੇ ਸਪੈਸ਼ਲਿਸਟੀ ਵੀ ਹਾਸਲ ਕੀਤੀ ਹੈ, ਡਿਗਰੀਆਂ ਲਈਆਂ ਨੇ, ਪਰ ਉਹਨਾਂ ਵੱਲ ਨੂੰ ਅਸੀਂ ਮੂੰਹ ਨਹੀਂ ਕਰਦੇ ਜੀ ਤੇ ਅਸੀਂ ਹੋਰ ਪਾਸਿਆਂ ਨੂੰ ਭੱਜਣ ਦੀ ਜ਼ਿਆਦਾ ਕੋਸ਼ਿਸ਼ ਕਰਦੇ ਹਾਂ। ਕੀ ਕਾਰਨ ਕੀ ਹੈ ਇਹਦੇ ਵਿੱਚ? ਕੀ ਫੀਸ ਜ਼ਿਆਦਾ ਲੈਂਦੇ ਨੇ ਜਾਂ ਸਾਨੂੰ ਉਹਨਾਂ ਦੇ ਬਾਰੇ ਨੌਲੇਜ ਨਹੀਂ ਹੈ ਤੇ ਲਵਾਉਣਾ ਹੁੰਦਾ ਨਲਕਾ ਤੇ ਚਲੇ ਜਾਂਦੇ ਅਸੀਂ ਟੂਟਿਆਂ ਵਾਲਿਆਂ ਦੇ ਕੋਲ? ਤੇ ਇਹਦੇ ਬਾਰੇ ਦੱਸੋ ਜੀ, ਕੀ ਮਤਲਬ ਕਿ ਮਾਨਸਿਕਤਾ ਕੀ ਹੈ ਲੋਕਾਂ ਦੀ?
1: ਪਰ ਸਭ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਇਹਨਾਂ ਦੀ ਡਾਕਟਰਸ ਦੀ ਜ਼ਰੂਰਤ ਕਿਉਂ ਆ ਤੇ ਫਿਰ ਜਿਹੜੀ ਅਪਰੋਚ ਆ ਪੇਸ਼ੈਂਟਸ ਦੀ ਉਹਨਾਂ ਤੱਕ ਹੈਲਥ ਕੇਅਰ ਦੇ ਬਾਰੇ ਉਹ ਕਿਵੇਂ ਹੁੰਦੀ ਹੈ, ਬਹੁਤ ਹੀ ਇੱਕ ਕਹਿ ਲਓ ਭਖਦਾ ਮੁੱਦਾ ਵੀ ਆ ਤੇ ਅੱਜ ਬੜਾ ਇੱਕ ਕਹਿ ਲਓ ਵੀ ਵਾਜਬ ਦਿਨ ਵੀ ਹੈ ਇਹਦੇ ਉੱਤੇ ਗੱਲ ਕਰਨ ਦੇ ਲਈ
0: ਜੀ।
1: ਜਿਹੜੀ ਜਿੱਥੋਂ ਤੱਕ ਜਿਹੜੇ ਕੁਆਲੀਫਾਈਡ ਡਾਕਟਰਸ ਨੇ
0: ਜੀ
1: ਉਹਨਾਂ ਦੇ ਵੱਲੋਂ ਤੇ ਕੋਈ ਕਸਰ ਨਹੀਂ ਹੁੰਦੀ, ਉਹ ਆਪਣਾ ਪੂਰਾ ਜਿਹੜਾ ਯੋਗਦਾਨ ਪਾਉਂਦੇ ਆ ਸਮਾਜ ਨੂੰ ਸਿਹਤਮੰਦ ਰੱਖਣ ਦੇ ਵਾਸਤੇ। ਪਰ ਜਿਹੜੀ ਪਬਲਿਕ ਦੀ ਅਪਰੋਚ ਆ ਉਹਨੂੰ ਅਸੀਂ ਕਈ ਪਹਿਲੂਆਂ ਤੋਂ ਜਿਹੜਾ ਦੇਖ ਸਕਦੇ ਆ। ਇੱਕ ਤਾਂ ਸਾਈਜ਼ ਆਫ ਪਾਕਟ ਮੈਟਰ ਕਰਦਾ ਕਿ ਅਮੀਰ ਬੰਦਾ ਜਿਹੜਾ ਉਹ ਕੀ ਸੋਚਦਾ ਤੇ ਗਰੀਬ ਬੰਦਾ ਜਿਹੜਾ ਉਹ ਕੀ ਸੋਚਦਾ ਤੇ ਉਹਨੇ ਆਪਣੀ ਪਹੁੰਚ ਦੇ ਹਿਸਾਬ ਨਾਲ ਕਿ ਉਹਦੀ ਪਹੁੰਚ ਖੇਤਰ ਚੋ ਜਿਹੜੀ ਸਹੂਲਤ ਹੈਗੀ ਆ ਜਾਂ ਨਹੀਂ ਹੈਗੀ ਇਹ ਦੇਖਣ ਵਾਲੀ ਚੀਜ਼ ਆ। ਤੋ ਇਹ ਬਹੁਤ ਸਾਰੇ ਫੈਕਟਰ ਇਹਦੇ ਵਿੱਚ ਕੰਮ ਕਰਦੇ ਆ ਕਿ ਲੋਕ ਜਿਹੜੇ ਆ ਜਿਵੇਂ ਤੁਸੀਂ ਇਸ਼ਾਰਾ ਕੀਤਾ ਕਿ ਕੁਆਲੀਫਾਈਡ ਡਾਕਟਰਸ ਨੂੰ ਛੱਡ ਕੇ ਜਿਹੜੇ ਆ ਕੋਐਕਸ ਨੇ ਜਿਹੜੇ ਕਹਿ ਲੋ ਵੀ ਨੀਮ ਹਕੀਮ ਨੇ ਉਹਨਾਂ ਕੋਲ ਹੀ ਜਾ ਕੇ ਆਪਣਾ ਜਿਹੜਾ ਇਲਾਜ ਵਗੈਰਾ ਕਰਵਾ ਕੇ ਜਾਂ ਕਹਿ ਲੋ ਵੀ ਹੋਰ ਜ਼ਿਆਦਾ ਮੁਸੀਬਤ ਚ ਆਪਣੇ ਆਪ ਨੂੰ ਸਹੇੜ ਲੈਂਦੇ ਆ, ਆਪਣੇ ਵੱਲੋਂ ਇਲਾਜ ਕਰਾ ਰਹੇ ਨੇ।
0: ਬਿਲਕੁਲ।
1: ਤੋ ਉਹ ਇੱਕ ਵੱਖਰੀ ਤਰ੍ਹਾਂ ਦਾ ਕਹਿ ਲੋ ਵੀ ਇੱਕ ਫੀਨੋਮਨਾ ਵਰਲਡ ਵਾਈਡ ਹੀ ਹੋਏਗਾ ਜਦੋਂ ਤੱਕ ਮੈਨੂੰ ਲੱਗਦਾ, ਕਿਉਂਕਿ ਇਨਸਾਨ ਜਿਹੜਾ ਬੇਸਿਕਲੀ ਜਿਹੜੀ ਉਹਦੀ ਸੋਚ ਤਾਂ ਇੱਕੋ ਜਿਹੀ ਹੈ ਕਿ ਆਪਾਂ 4 ਪੈਸੇ ਬਚਾ ਲਈਏ ਜੇ ਉਹ ਮੱਧ ਵਰਗੀ ਹੈ। ਗਰੀਬ ਬੰਦਾ ਜਿਹੜਾ ਉਹ ਸੋਚਦਾ ਕਿ ਚਲੋ ਠੀਕ ਹੈ ਆਪਣਾ ਜਿਸ ਕਾ ਕੋਈ ਨਹੀਂ ਉਸ ਕਾ ਤੋ ਅੱਲਾ ਹੈ ਯਾਰ, ਉਹ ਤਾਂ ਸਿੱਧਾ ਹੀ ਹੈ ਵੀ ਉਹ ਰੱਬ ਨਾਲ ਹੀ ਤਾਰਾਂ ਜੋੜੀ ਬੈਠਾ ਕਿ ਠੀਕ ਹੈ ਜੀ ਕੋਈ ਗੱਲ ਨੀ ਹੁਣ ਬਾਬਾ ਜੀ ਜੋ ਹੋ ਗਿਆ ਕਰ ਦਿਓ ਸੈੱਟ
0: ਜੀ।
1: ਤੇ ਜਿਹਦੇ ਜੇਬ ਚ ਪੈਸੇ ਆ ਉਹ ਕੋਈ ਹਿੱਲਾ ਵਸੀਲਾ ਨਹੀਂ ਛੱਡਦਾ ਤੇ ਉਹਨੇ ਆਪਣਾ ਜਿਹੜੇ ਸਾਧਨ ਜੁਟਾ ਕੇ ਹੈਲਦੀ ਜਿਹੜੀ ਲਾਈਫ ਨੂੰ ਜੀਣ ਦੀ ਕੋਸ਼ਿਸ਼ ਕਰਦੇ ਆ। ਉਹਨੂੰ ਟਰਾਂਸਪਲਾਂਟ ਦੀ ਲੋੜ ਪੈਂਦੀ ਆ, ਕਿਡਨੀ ਟਰਾਂਸਪਲਾਂਟ ਕਰਨੀ ਆ ਉਹ ਹੋ ਜਾਏਗੀ, ਇੱਥੋਂ ਤੱਕ ਜੇ ਹਾਰਟ ਟਰਾਂਸਪਲਾਂਟ ਹੋਣਾ ਉਹ ਹੋ ਜਾਏਗਾ, ਸਭ ਤੋਂ ਮੁਸ਼ਕਿਲ ਕੰਮ ਹੈ। ਤੇ ਇਹ ਹੁਣ ਜਿੰਨੀ ਵੀ ਲੇਟੈਸਟ ਟੈਕਨੋਲੋਜੀ ਆ ਉਹਨੂੰ ਉਹ ਅਵੇਲ ਕਰ ਸਕਦੇ ਆ, ਕਿਉਂਕਿ ਜੇ ਜੇਬ ਚ ਧੇਲੇ ਆ ਫਿਰ ਮੇਲੇ ਵੀ ਆਪਣੇ ਹੀ ਆ,
0: ਬਿਲਕੁਲ
1: ਕੋਈ ਰੌਲਾ ਨਹੀਂ। ਤੇ ਜਿਹੜੀਆਂ ਸਿਆਣੀਆਂ ਕਮਿਊਨਿਟੀਜ਼ ਨੇ, ਸਿਆਣੇ ਜਿਹੜੇ ਨੇਸ਼ਨਸ ਨੇ ਵਿਸ਼ੇਸ਼ ਤੌਰ ਤੇ, ਉਹ ਇਸ ਨੂੰ ਬਹੁਤ ਅਹਿਮੀਅਤ ਦਿੰਦੇ ਆ ਹੈਲਥ ਸੈਕਟਰ ਨੂੰ ਤੇ ਐਜੂਕੇਸ਼ਨ ਸੈਕਟਰ ਨੂੰ। ਤੁਸੀਂ ਵੇਖੋਗੇ ਜਿਹੜਾ ਡਾਕਟਰ ਸ਼ਬਦ ਹੈ ਜਿਹੜਾ ਅੱਜ ਮਨਾਇਆ ਵੀ ਜਾ ਰਿਹਾ, ਇਸ ਡਾਕਟਰ ਜਿਹੜੇ ਆਪਾਂ ਮਨਾ ਰਹੇ ਹਾਂ ਸਾਰੇ, ਔਰ ਸਲਿਊਟ ਆ ਸਾਰੇ ਜਿਹੜੇ ਆ ਸਿਹਤ ਨਾਲ ਜੁੜੇ ਹੋਏ ਜਿੰਨੇ ਸਾਡੇ ਕਰਮੀ ਨੇ, ਵਿਸ਼ੇਸ਼ ਤੌਰ ਤੇ ਕਿਉਂਕਿ ਅੱਜ ਡਾਕਟਰਸ ਦਾ ਡੇ ਹੈ, ਸੋ ਸਾਰੇ ਡਾਕਟਰ ਸਾਹਿਬਾਨ ਨੂੰ ਭਾਈ ਅਸੀਂ ਸਲੂਟ ਕਰਦੇ ਹਾਂ ਕਿ ਬੜਾ ਮਹਾਨ ਕੰਮ ਉਹ ਕਰ ਰਹੇ ਨੇ ਮਨੁੱਖਾਂ ਨੂੰ, ਤੇ ਬੜਾ ਸਿਹਤਮੰਦ ਜੀਵਨ ਉਹਨਾਂ ਦਾ ਕਾਇਮ ਰੱਖਦੇ ਆ। ਰੱਬ ਦਾ ਰੂਪ, ਰੱਬ ਦੇ ਬਰਾਬਰ ਦਾ ਦਰਜਾ ਉਹਨਾਂ ਨੂੰ ਦਿੱਤਾ ਜਾਂਦਾ ਹੈ
0: ਜੀ,
1: ਕਿਉਂਕਿ ਜਾਂ ਇਹ ਕੰਮ ਸਿਹਤਯਾਬੀ ਰੱਬ ਜਿਹੜਾ ਉਹ ਬਖਸ਼ੇ ਤਾਂ ਹੋ ਸਕਦੀ ਹੈ, ਜਾਂ ਫਿਰ ਭਾਈ ਇੱਕੋ ਹੀ ਆਪਸ਼ਨ ਹੈ ਕਿ ਉਹਨਾਂ ਦੇ ਰਾਹੀਂ ਹੋਏਗੀ
0: ਜੀ।
1: ਤੋ ਇਹਦੇ ਇਹਨਾਂ ਦੇ ਬਾਰੇ ਅੱਜ ਜਿਹੜੀ ਆਪਾਂ ਚਰਚਾ ਆਪਾਂ ਛੇੜਦੇ ਆ, ਡਾਕਟਰ ਸ਼ਬਦ ਜਿਹੜਾ ਇਹ ਲਾਤੀਨੀ ਭਾਸ਼ਾ ਦੇ ਵਿੱਚੋਂ ਆਉਂਦਾ ਡਾਕਟੇਰੀਏ ਕਰਕੇ, ਇਹਦਾ ਜੇ ਟਰਾਂਸਲੇਟ ਕੀਤਾ ਜਾਏ ਤਾਂ ਅਰਥ ਹੁੰਦਾ ਟੀਚਰ,
0: ਟੀਚਰ।
1: ਤੋ ਕੁੱਲ ਮਿਲਾ ਕੇ ਇਹ ਵੀ ਟੀਚਰ ਹੀ ਹੈ ਇੱਕ ਤਰ੍ਹਾਂ ਦਾ। ਸ਼ੁਰੂ ਦੇ ਸ਼ੁਰੂਆਤੀ ਦੌਰ ਦੇ ਵਿੱਚ ਆਪਾਂ ਜਦੋਂ ਦੇਖਦੇ ਹਾਂ ਕਿ ਉਸਤਾਦ ਸ਼ਾਗਿਰਦ ਵਾਲਾ ਮਾਹੌਲ ਹੈ, ਵੱਡੇ ਹਕੀਮ ਨੇ ਵੱਖਰੀ ਵੱਖਰੀ ਕਿਉਂਕਿ ਅਪਰੋਚ ਰਹੀ ਹੈ ਨਾ, ਲਗਾਤਾਰ ਮੈਡੀਕਲ ਸਾਇੰਸ ਜਿਹੜੀ ਹੈ ਉਹ ਤਬਦੀਲ ਹੁੰਦੀ ਆ ਰਹੀ ਹੈ।
0: ਆਪਣੇ ਛੱਮੀ ਜੀ ਜਿਵੇਂ ਕਿ ਦੇਖਿਆ ਜਾਵੇ ਕਿ ਚਲੋ ਕਿਸੇ ਕੰਪਨੀ ਦੀ ਗੱਡੀ ਹੈ, ਪਤਾ ਵੀ ਉਹਦੇ ਵਿੱਚ ਇੰਜਣ ਸੇਮ ਹੀ ਆ ਸਾਰੀਆਂ ਦੇ ਵਿੱਚ, ਡੀਜ਼ਲ ਇੰਜਣ ਆ ਜਾਂ ਪੈਟਰੋਲ ਇੰਜਣ ਹੈ, ਤਾਂ ਉਹ ਤਾਂ ਮਕੈਨਿਕੀ ਵਗੈਰਾ ਚਲੋ ਹੋ ਜਾਂਦੀ ਹੈ ਉਸ ਹਿਸਾਬ ਦੇ ਨਾਲ ਹੋ ਜਾਂਦੀ ਹੈ, ਪਰ ਜਿਹੜਾ ਮਨੁੱਖੀ ਸਰੀਰ ਹੈ ਉਹ ਹਰ ਸਰੀਰ ਦਾ ਇੱਕ ਆਪਣਾ ਵੱਖਰਾ ਢਾਂਚਾ ਹੈ, ਆਪਣਾ ਵੱਖਰਾ ਉਹਦਾ ਬਲੱਡ ਪ੍ਰੈਸ਼ਰ ਸਰਕਲ ਸਾਰਾ ਕੁਝ ਹੈ, ਤੇ ਉਹਨੂੰ ਪਹਿਲਾਂ ਤਾਂ ਜੋ ਵੀ ਕਰਨਾ ਉਹਦਾ ਟ੍ਰੀਟਮੈਂਟ ਕਰਨਾ, ਪਹਿਲਾਂ ਉਹਨੂੰ ਸਮਝਣਾ

0: ਜਿਹੜਾ ਫੀਲਡ ਵਿਚ ਜਾ ਕੇ ਜਦੋਂ ਰੀਅਲ ਲਾਈਫ ਦੇ ਵਿਚ ਪੇਸ਼ੈਂਟ ਨੂੰ ਡੀਲ ਕਰਦੇ ਆ, ਟ੍ਰੀਟ ਕਰਦੇ ਆ, ਉਹ ਉਹਨਾਂ ਦਾ ਜਿਹੜਾ ਤਜਰਬਾ ਉਹ ਜੁੜਦਾ ਜਾਂਦਾ ਨਾਲ।
1: ਬਿਲਕੁਲ,
0: ਤੋ ਇਹ ਬਹੁਤ ਹੀ ਕਹਿ ਲੋ ਵੀ ਔਖਾ ਪ੍ਰੋਫੈਸ਼ਨ ਹੈ। ਇੱਕ ਮੈਂ ਇੱਕ ਉਦਾਹਰਣ ਮੈਨੂੰ ਚੇਤੇ ਆਉਂਦੀ ਆ ਜਿਹੜੀ ਕਾਫੀ ਸਾਈਕੋਲੋਜੀਕਲੀ ਜੇ ਦੇਖਿਆ ਜਾਵੇ ਵੀ ਕਿੰਨਾ ਔਖਾ ਇਹ ਕਿੱਤਾ ਹੋ ਸਕਦਾ ਔਰ ਕਿੰਨੀ ਡੈਡੀਕੇਸ਼ਨ ਚਾਹੀਦੀ ਆ, ਕਿੰਨੀ ਐਨਰਜੀ ਚਾਹੀਦੀ ਆ ਡਾਕਟਰ ਦੇ ਕੋਲ। ਡਾਕਟਰ ਜਿਹੜਾ ਹੈ ਉਹ 24 ਘੰਟੇ ਉਹਦੇ ਬੂਹੇ ਖੁੱਲੇ ਹੁੰਦੇ ਆ, ਤੁਸੀਂ ਕੋਈ ਰੈਸਟ ਦਾ ਟਾਈਮ ਨੀ, ਕੋਈ ਕੁਛ ਨੀ, ਜਦੋਂ ਮਰਜ਼ੀ ਕਿਉਂਕਿ ਜਿਹੜਾ ਮਰੀਜ਼ ਆ ਉਹਨੂੰ ਐਮਰਜੈਂਸੀ ਆ, ਜਦੋਂ ਮਰਜ਼ੀ ਉਹਨੇ ਬੈਲ ਖੜਕਾ ਦੇਣੀ ਜਾ ਕੇ ਆਓ ਜੀ ਡਾਕਟਰ ਸਾਹਿਬ। ਉਹਨਾਂ ਨੂੰ ਐਂ ਲੱਗਦਾ ਮਰੀਜ਼ਾਂ ਨੂੰ ਕਿ ਇਹ ਸੌਂਦੇ ਨੀ, ਇਹ ਤਾਂ ਦੇਵਤੇ ਆ ਪੂਰੇ। ਜੇ ਕੋਈ ਡਾਕਟਰ ਢਿੱਲਾ ਮੱਠਾ ਹੈ ਉਹ ਬੜੇ ਹੈਰਾਨ ਹੁੰਦੇ, ਮਰੀਜ਼ ਡਾਕਟਰ ਸਾਹਿਬ ਤੁਸੀਂ ਬਿਮਾਰ ਹੋ ਸਕਦੇ ਹੋ, ਕਮਾਲ ਦੀ ਗੱਲ ਆ, ਮਰੀਜ਼ ਤਾਂ ਬਿਮਾਰ ਹੋਣ ਤੇ ਤੁਸੀਂ ਡਾਕਟਰ ਆ ਵੀ ਢਿੱਲੇ ਹੋਏ ਪਏ ਆ। ਉਹ ਕਹਿੰਦੇ ਭਰਾ ਅਸੀਂ ਵੀ ਬੰਦੇ ਹੀ ਆ,
1: ਮੇਰੇ ਨਾ ਇੱਥੇ ਇੱਕ ਸੱਜਣ ਸੀਗੇ ਸਾਡੇ ਤੋਂ ਤਾਂ ਬਹੁਤ ਸੀਰੀਅਸ ਸੀਨੀਅਰ ਸੀਗੇ, ਮਤਲਬ ਕਿ ਤਾਂ ਉਹ ਨਾ ਸਪੈਸ਼ਲਿਸਟ ਸੀਗੇ ਸ਼ਮੀ ਜੀ ਐਨਾਥੀਸੀਆ ਦੇ। ਜਦੋਂ ਵੀ ਕੋਈ ਐਮਰਜੈਂਸੀ ਆਉਣੀ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਬੁਲਾਉਣਾ ਭਾਈ ਇਹਨੂੰ ਡੋਜ਼ ਜਿਹੜੀ ਦੇਣੀ ਆ ਇਹਨੂੰ ਮਤਲਬ ਕਿ ਸਲੋਨ ਦੇ ਲਈ ਜਾਂ ਉਹਨੂੰ ਐਮਰਜੈਂਸੀ ਦੇ ਵਿੱਚ ਜੋ ਕੁਝ ਵੀ ਕੇਸ ਆਉਂਦਾ ਹੈ ਤਾਂ ਉਹਨਾਂ ਨੂੰ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ ਸਵੇਰ ਨੂੰ ਦੁਪਹਿਰ ਨੂੰ ਜਾਂ ਉਹਨਾਂ ਦਾ ਏਰੀਆ ਮਤਲਬ ਕਿ ਹੁੰਦਾ ਸੀਗਾ ਕਿ ਮਤਲਬ ਕਿ 100 ਕਿਲੋਮੀਟਰ ਦੇ ਏਰੀਆ ਦੇ ਵਿੱਚ ਉਹ ਜਾ ਸਕਦੇ ਸੀਗੇ, ਡਿਊਟੀ ਉਹਨਾਂ ਦੀ ਏਦਾਂ ਸੀ। ਕਦੇ ਵੀ ਕਿਤੇ ਵੀ ਮਤਲਬ ਕਿ ਜ਼ਰੂਰਤ ਪੈਂਦੀ ਹੈ ਤਾਂ 1 ਘੰਟੇ 1.5 ਘੰਟੇ ਦੇ ਵਿੱਚ ਵੱਧ ਤੋਂ ਵੱਧ ਉਹ ਉੱਥੇ ਅਵੇਲੇਬਲ ਹੋਣੇ ਚਾਹੀਦੇ ਆ।
0: ਬਹੁਤ ਬਹੁਤ ਮੁਸ਼ਕਿਲ ਹੈ ਜੀ, ਜਿਹੜੀ ਮੈਂ ਉਦਾਹਰਨ ਦੇਣ ਲੱਗਾ ਸੀ ਨਾ, ਐਸੀ ਦੇਖੋ ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਬੱਚੇ ਨੂੰ ਸੁਪਨਾ ਦਿਖਾਇਆ ਜਾਂਦਾ ਹੈ ਜਾਂ ਬੱਚਾ ਖੁਦ ਸੁਪਨਾ ਦੇਖਦਾ ਹੈ ਕਿ ਮੈਂ ਵੱਡਾ ਹੋ ਕੇ ਡਾਕਟਰ ਬਣੂੰਗਾ। ਸਵਾਲ ਪੁੱਛਦੇ ਆਮ ਆਪਾਂ ਕਲਾਸ ਚ ਪੁੱਛ ਲੈਂਦੇ ਹਾਂ, ਵੱਡੇ ਹੋਏ ਕੀ ਬਣੂਗੀ ਜੀ, ਕੋਈ ਕਹੂਗਾ ਮੈਂ ਟੀਚਰ ਬਣੂੰਗਾ, ਕੋਈ ਕਹੂਗਾ ਮੈਂ ਇੰਜੀਨੀਅਰ ਬਣੂੰਗਾ। ਡਾਕਟਰ, ਇੰਜੀਨੀਅਰ ਤੇ ਟੀਚਰ ਇਹ ਜ਼ਿਆਦਾਤਰ
1: ਕਾਮਨ ਆਨਸਰ ਹੁੰਦਾ,
0: ਉਹ ਰੇਅਰ ਹੁੰਦੇ ਜਾਂਦੇ ਆ ਫਿਰ ਅੱਗੇ ਜਿੰਨੇ ਡਿਪਾਰਟਮੈਂਟ ਆ, ਪਰ ਮੋਸਟ ਕਾਮਨ ਜਿਹੜੇ ਆਪਾਂ ਦੇਖਦੇ ਹਾਂ ਉਹ ਇਹੀ ਉੱਤਰ ਆਉਂਦੇ ਬੱਚਿਆਂ ਦੇ। ਕੋਈ ਹੋਏਗਾ ਜਿਹੜਾ ਕਹੇਗਾ ਕਿ ਬਿਜ਼ਨਸਮੈਨ ਬਣਨਾ ਜਾਂ ਕੁਛ, ਲੇਕਿਨ ਜ਼ਿਆਦਾਤਰ ਇਹ ਚੁਣਦੇ ਆ। ਹੁਣ ਇੱਕ ਕੋਈ ਬੱਚਾ ਸੀ, ਬੜਾ ਬ੍ਰਿਲੀਅੰਟ ਲੜਕੀ ਸੀ ਤੇ ਉਹਨੇ ਪਹਿਲੀ ਕਲਾਸ ਤੋਂ ਲੈ ਕੇ ਅੱਗੇ ਉਹਦੀ 10ਵੀਂ ਤੱਕ ਮੈਰਿਟ ਉਹਨੇ ਹਾਸਲ ਕੀਤੀ, ਬਹੁਤ ਸ਼ਾਨਦਾਰ ਉਹਦਾ ਪੂਰਾ ਰਿਕਾਰਡ ਚੱਲਿਆ। ਔਰ ਉਹਨੇ ਜਦੋਂ ਉਹਨੂੰ ਕੋਈ ਪੁੱਛੇ ਕੀ ਬਣਨਾ ਬੇਟਾ, ਤਾਂ ਉਹਨੇ ਕਹਿਣਾ ਮੈਂ ਡਾਕਟਰ ਬਣਨਾ। ਤੇ ਉਹਨੇ ਅੱਗੇ ਪੜ੍ਹਾਈ ਕੀਤੀ, ਟੈਸਟ ਦਿੱਤਾ, ਉਹ ਟੈਸਟ ਵਿੱਚ ਵੀ ਉਹਦੇ ਬਹੁਤ ਵਧੀਆ ਰੇਲੀ ਰੈਂਕਿੰਗ ਆਈ ਤੇ ਉਹਨੂੰ ਜਿਹੜਾ ਵੀ ਉਹ ਕਾਲਜ ਉਹਨੇ ਚੁਣਨਾ ਚਾਹਿਆ ਸੀ ਕਿ ਮੈਂ ਇੱਥੇ ਪੜ੍ਹਨਾ ਚਾਹੁੰਦੀ ਹਾਂ, ਉਹੀ ਉਹਨੂੰ ਮਿਲਿਆ। ਹੁਣ ਜਦੋਂ ਉੱਥੇ ਉਹਨੂੰ ਸਭ ਕੁਛ ਆਪਣਾ ਸਹੀ ਸਹੀ ਹੋ ਗਿਆ, ਜੋ ਬੰਦੇ ਨੇ ਇੰਨੀ ਮਿਹਨਤ ਕੀਤੀ ਹੈ ਬੱਚੇ ਨੇ, ਉਹ ਕਾਲਜ ਜਦੋਂ ਉੱਥੇ ਗਈ ਤਾਂ ਉੱਥੇ ਜਾ ਕੇ ਉਹ ਬਿਮਾਰ ਹੋ ਗਈ, ਇਹ ਬੁਰਾ ਹਾਲ ਹੋ ਗਿਆ। ਉਹਨੇ ਰੋਟੀ ਪਾਣੀ ਖਾਣਾ ਛੱਡਤਾ ਤੇ ਬੁਰਾ ਉਹ ਇਕਦਮ ਹੀ ਵੀਕਨੈਸ ਇੰਨੀ ਹੋ ਗਈ ਆ। ਤੇ ਉਹ ਜਦੋਂ ਦੇਖਿਆ ਉਹਦੇ ਘਰੇ ਸੁਨੇਹਾ ਆਇਆ ਕਿ ਭਾਈ ਸਾਹਿਬ ਤੁਹਾਡੀ ਬੇਟੀ ਦਾ ਏਦਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਉਹਦਾ, ਤੁਸੀਂ ਆਓ। ਪੇਰੈਂਟਸ ਵੀ ਗਏ, ਬੜੇ ਹੈਰਾਨ ਹੋ ਗਏ। ਉਹ ਕਹਿੰਦੇ ਵੀ ਕਿਵੇਂ ਇਹ ਹੋਇਆ ਕੀ ਆ, ਡਾਇਗਨੋਸ ਕਰੋ ਭਾਈ, ਉਹ ਤਾਂ ਕਿਉਂਕਿ ਮੈਡੀਕਲ ਕਾਲਜ ਦੇ ਵਿੱਚ ਹੀ ਆ, ਉੱਥੇ ਜੇ ਬਿਮਾਰ ਹੋ ਗਈ ਤੇ ਬਾਕੀ ਕੀ ਰਹਿ ਗਿਆ।
1: ਬਿਲਕੁਲ ਜੀ,
0: ਉੱਥੇ ਉਹਦੀ ਜਿਹੜੀ ਸਾਰਾ ਜਿਹੜੀ ਬੋਡੀ ਦੇ ਟੈਸਟ ਸਾਰੇ ਨਾਰਮਲ ਆ ਰਹੇ ਸੀ, ਫਿਰ ਉਹਦੀ ਸਾਈਕੋਲੋਜੀਕਲੀ ਜਿਹੜੀ ਜਾਂਚ ਕੀਤੀ ਗਈ, ਪਤਾ ਲੱਗਿਆ
1: ਜੀ
0: ਕਿ ਉਹ ਸ਼ੌਕ ਦੇ ਵਿੱਚ ਆ। ਸ਼ੌਕ ਕੀ ਲੱਗਾ ਉਹਨੂੰ ਕਿ ਜਿਸ ਦਿਨ ਉਹ ਐਡਮਿਸ਼ਨ ਉਹਦੀ ਪਹਿਲੀ ਕਲਾਸ ਸੀਗੀ ਤੇ ਉਹਨੂੰ ਜਿਹੜਾ ਸਾਰੇ ਜਿਹੜੇ ਬੱਚੇ ਸੀਗੇ ਗਰੁੱਪ ਉਹਨਾਂ ਨੂੰ ਸੀਨੀਅਰ ਡਾਕਟਰ ਜਿਹੜੇ ਆ ਟੀਚਰ ਆ ਉਹ ਉੱਥੇ ਲੈ ਗਏ ਮੋਰਚਰੀ ਦੇ ਵਿੱਚ ਜਿੱਥੇ ਮੁਰਦੇ ਰੱਖੇ ਹੁੰਦੇ ਆ।
1: ਬਿਲਕੁਲ ਜੀ,
0: ਉੱਥੇ ਉਹਨਾਂ ਨੂੰ ਕਿਹਾ ਗਿਆ ਬੱਚਿਓ ਤੁਸੀਂ ਬਹੁਤ ਇੰਟੈਲੀਜੈਂਟ ਹੋ, ਚਲੋ ਆਹ ਜਿਹੜੀ ਇੱਕ ਲਾਸ਼ ਪਈ ਆ ਇਹ ਇਹਦਾ ਪੇਟ ਖੋਲੋ
1: ਜੀ,
0: ਇਹਦਾ ਓਪਰੇਟ ਕਰਨਾ। ਉਹ ਕਿਤੋਂ ਉਹ ਕਿਤੇ ਕਹਿ ਲੋ ਵੀ ਬਹੁਤ ਹੀ ਗਲੀ ਸੜੀ ਲਾਸ਼ ਸੀ, ਕਿਤੋਂ ਦਰਿਆ ਚੋਂ ਮਿਲੀ ਕਿਤੋਂ ਮਿਲੀ ਤੇ ਬੁਰਾ ਹਾਲ ਸੀ। ਉਹਨੂੰ ਖੋਲਿਆ ਉਹ ਕੰਬਣ ਲੱਗ ਗਈ ਦੇਖ ਕੇ, ਬੁਰਾ ਹਾਲ ਹੋ ਗਿਆ ਉਹਦਾ, ਆਹ ਕੀ ਹੋ ਗਿਆ, ਇਹ ਕਿਹੋ ਜਿਹੀ ਚੀਜ਼ ਆ। ਉਹਨੇ ਕਦੇ ਦੇਖਿਆ ਨੀ ਉਹ, ਉਸ ਤੋਂ ਬਾਅਦ ਉਹਨੇ ਇੰਨਾ ਵਹਿਮ ਹੋਇਆ ਕਿ ਹੱਥ ਹੀ ਧੋਈ ਗਈ ਕਿ ਆਹ ਤਾਂ ਮੇਰਾ ਉਹਨੂੰ ਮੈਂ ਇਹੋ ਜਿਹਾ ਟੱਚ ਕਰ ਲਿਆ, ਜੇ ਕਰ ਲਿਆ,
1: ਹਾਲਾਂਕਿ
0: ਉਹ ਹੋ ਗਿਆ, ਉਹ ਸ਼ੌਕ ਲੱਗਾ, ਬਹੁਤ ਜ਼ਿਆਦਾ ਸ਼ੌਕ ਲੱਗਾ। ਤੋ ਫਿਰ ਉਹਨੂੰ ਸਮਝਾਇਆ ਗਾ ਕਿ ਬੇਟਾ ਜੋ ਤੁਸੀਂ ਸੋਚਿਆ ਤੁਹਾਡਾ ਏਮ ਸੀ ਉਹ ਇਹੀ ਕੁਛ ਹੈ ਨਾ। ਹੁਣ ਬੋਡੀ ਇਹਨੂੰ ਤੁਸੀਂ ਉਹ ਨਾ ਸੋਚੋ ਕੀ ਆ, ਇੱਕ ਕਹਿ ਲੋ ਵੀ ਜਿਵੇਂ ਮਕੈਨਿਕ ਦੇ ਮੂਹਰੇ ਕਾਰ ਖੁੱਲੀ ਪਈ ਆ, ਬੋਡੀ ਉਹੀ ਚੀਜ਼ ਆ।
1: ਬਿਲਕੁਲ
0: ਇਹਨੂੰ ਆਪਾਂ ਸਟੱਡੀ ਕਰਾਂਗੇ, ਇਹਨੂੰ ਇਹ ਖੁੱਲੇਗੀ, ਸਟੱਡੀ ਹੋਏਗੀ ਤਾਂ ਪਤਾ ਲੱਗੇਗਾ।

0: ਡਾਕਟਰ ਪੱਟੀ ਸਾਹਿਬ ਵੀ ਜੁੜੇ ਆ ਤੇ ਉਸ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਦੀ ਗੱਲ ਸੁਣ ਕੇ ਤੇ ਨਾਲ ਫਿਰ ਪੱਟੀ ਸਾਹਿਬ ਦੀ ਸੁਣਦੇ ਆ। ਮੁਕੱਦਰ ਜੀ ਵੀ ਲਾਈਨ ਦੇ ਵਿਚ ਲੱਗੇ ਹੋਏ ਨੇ ਤੇ ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਸਵਾਗਤ ਹੈ ਜੀ।
1: ਕਹਿੰਦੇ ਜੀ ਚਾਰਾ ਗਰੋ ਜੀ ਤਸਕੀਨ ਕੈਸੀ,
0: ਜੀ
1: ਚਾਰਾ ਗਰੋ ਜੀ ਤਸਕੀਨ ਕੈਸੀ, ਮੈਂ ਵੀ ਹੂੰ ਇਸ ਦੁਨੀਆ ਮੈਂ,
0: ਕਿਆ ਬਾਤ ਹੈ ਜੀ,
1: ਉਨਕੋ ਐਸਾ ਮਰਜ ਕਹਾਂ ਹੁਆ ਜਿਨਕੋ ਬਚਨਾ ਹੋਤਾ ਹੈ,
0: ਕਿਆ ਬਾਤ ਹੈ ਜੀ, ਕਿਆ ਬਾਤ ਹੈ।
1: ਕਹਿੰਦੇ ਜੀ ਡਾਕਟਰ ਨੂੰ, ਕਹਿੰਦਾ ਡਾਕਟਰ ਮੈਨੂੰ ਏਦਾਂ ਦੀਆਂ ਸਲਾਹਾਂ ਨਾ ਦੇ, ਤੂੰ ਆਪਣੇ ਆਪ ਨੂੰ ਬਹੁਤਾ ਸਿਆਣਾ ਨਾ ਸਮਝ, ਉਹਨਾਂ ਬੰਦਿਆਂ ਨੂੰ ਇਹੋ ਜਿਹੀ ਬਿਮਾਰੀ ਨੀ ਹੁੰਦੀ ਜਿਹਨਾਂ ਨੇ ਬਚਣਾ ਹੁੰਦਾ ਆ।
0: ਕਿਆ ਬਾਤ ਹੈ, ਵਾਹ ਜੀ।
1: ਡਾਕਟਰ ਤਾਂ ਹੁਣ ਇੱਕ ਜ਼ਿੰਦਗੀ ਤੇ ਮੌਤ ਦੇ ਵਿੱਚ ਜਿਹੜਾ ਹੈਗਾ ਆ ਅੱਗੇ ਤੋਰਨ ਵਾਸਤੇ ਹੁੰਦਾ ਆ ਵੀ ਹਾਂ ਜੀ ਜੋ ਤੇਰੇ ਕੋਲ, ਕਹਿੰਦੇ ਬੰਦਾ ਲੈ ਕੇ ਕੁਛ ਨੀ ਜਾਂਦਾ, ਕਹਿੰਦਾ ਫੇ ਲੈ ਕੇ ਕਿਉਂ ਨੀ ਜਾਂਦਾ, ਕਹਿੰਦੇ ਜੋ ਕਮਾਇਆ ਉਹ ਡਾਕਟਰ ਲੈ ਜਾਂਦਾ, ਬਸ ਬੰਦਾ ਤੋਰ ਦਿੰਦੇ ਅੱਗੇ।
0: ਤੁਸੀਂ ਹੁਣ ਰੱਬ ਦਾ ਦੂਤ ਬਣਾਤਾ ਉਹਨੂੰ ਦੇਖ ਲੋ,
1: ਦੂਤ ਅਸਲੀਅਤ ਦੱਸਦਾ ਆ ਵੀ ਜ਼ਿੰਦਗੀ ਚ ਤੂੰ ਝੂਠ ਸੱਚ ਬੋਲ ਕੇ ਜੋ ਕਮਾਇਆ ਆ ਰੱਖ ਜਾਏ, ਤੂੰ ਗਾਂ ਜਾਂ ਖਾਲੀ ਜੀ।
0: ਬਿਲਕੁਲ ਹੈ ਜੀ,
2: ਸਹੀ ਹੈ ਜੀ, ਕਿਆ ਪਤਾ।
1: ਹਾਂ ਜੀ, ਸੋ ਇਸ ਕਰਕੇ ਕਹਿੰਦੇ ਬੜਾ ਪਵਿੱਤਰ ਪੇਸ਼ਾ ਆ ਜੀ, ਪੇਸ਼ਾ ਵਾਕਈ ਪਵਿੱਤਰ ਆ ਜੀ। ਮੈਂ ਅੱਗੇ ਵੀ ਸਾਂਝਾ ਕੀਤਾ ਸੀਗਾ ਜੀ ਵੀ ਆ ਸਾਡੇ ਇੱਥੇ ਨੇੜੇ ਇੱਕ ਪਿੰਡ ਹੈਗਾ ਸੀਗਾ ਜੀ, ਉੱਥੇ ਇੱਕ ਬੰਦਾ ਹੈਗਾ ਸੀਗਾ, ਉਹ ਕਿਤੇ ਪਹਿਲਾਂ ਸਾਈਕਲਾਂ ਦੀ ਦੁਕਾਨ ਕਰਦਾ ਸੀ ਜੀ, ਉਹਦਾ ਸਾਈਕਲਾਂ ਦਾ ਕੰਮ ਨਹੀਂ ਬਹੁਤਾ ਚੱਲਿਆ ਤੇ ਉਹਨੇ ਛੱਡ ਕੇ ਤੇ 4 ਮਹੀਨੇ ਕਿਸੇ ਡਾਕਟਰ ਦੇ ਕੋਲ ਜਾ ਕੇ ਲਾਇਆ
0: ਕੰਮ ਸਿੱਖ ਲਿਆ ਜੀ।
1: ਹਾਂਜੀ, ਕੰਮ ਸਿੱਖ ਲਿਆ ਉਹਨੇ, ਜਦੋਂ ਕੰਮ ਸਿੱਖ ਲਿਆ ਮੁੜ ਕੇ ਆਇਆ, ਉਹ ਉੱਥੇ ਮੈਂ ਬੈਠਾ ਆ ਤੇ ਉੱਥੇ ਕਹਿੰਦਾ ਆ ਕੇ ਕਹਿੰਦਾ ਮਿਸਤਰੀ ਯਾਰ ਰਾਤ ਦੀ ਕੁੜੀ ਢਿੱਲੀ ਹੋਈ ਆ, ਉਹ ਨਾਲੇ ਨਾ ਬੁੜ ਬੁੜ ਕਰੀ ਚੱਲੇ, ਨਾਲੇ ਉਹਨੇ ਨਾ ਫਟਾਫਟ 4 ਕੇ ਖੁਰਾਕਾਂ ਬਣਾ ਕੇ ਉਹਨੂੰ ਦੇ ਤੀਆਂ, ਏਦਾਂ ਕਰਕੇ ਦੇ ਦੇਈ। ਮੈਂ ਕਿਹਾ ਤੈਨੂੰ ਮਿਸਤਰੀ ਕਿਉਂ ਕਿਹਾ, ਕਹਿੰਦਾ ਯਾਰ ਪਹਿਲਾਂ ਮੈਂ ਇੱਥੇ ਜਿਹੜਾ ਹੈਗਾ ਮਿਸਤਰੀ ਦੀ ਦੁਕਾਨ ਕਰਦਾ ਸੀ, ਬਾਅਦ ਚ ਕੰਮ ਸਿੱਖਿਆ ਇਹ। ਮੈਂ ਕਿਹਾ ਕਹਿੰਦਾ ਦੁਕਾਨ ਮੁੜ ਕੇ ਉਹੀ ਕਿਰਾਏ ਤੇ ਲੈ ਲਈ। ਹਾਂਜੀ,
0: ਕਿਤੇ
1: ਸਾਈਕਲਾਂ ਉਹ ਲੋਕੀ ਡਾਕਟਰ ਦੀ ਵੀ ਜਾਂ ਮਿਸਤਰੀ ਵੀ ਕਹਿ ਜਾਂਦੇ ਸੀ
0: ਉਹਨੇ ਮਿਸਤਰੀ, ਕਹਿੰਦੇ ਉਹ ਵਿੱਚ ਵਿੱਚ ਡਾਕਟਰ ਜਦੋਂ ਗੋਲੀਆਂ ਕਹਿੰਦਾ ਹੋਣਾ ਮਿਸਤਰੀ ਪਾਨੇ ਚਾਬੀਆਂ ਗਿਣਨ ਲੱਗ ਜਾ ਪਲਾਸ ਬਣਾਈ ਹੋਏ।
1: ਮੇਰਾ ਇੱਕ ਭਾਂਜਾ ਉਹ MD ਡਾਕਟਰ ਬਿਲਾਸਪੁਰ, ਹਾਂਜੀ, ਇੱਕ ਫੰਕਸ਼ਨ ਦੇ ਵਿੱਚ ਇਕੱਠੇ ਹੋਏ ਤੇ ਉਹਨੂੰ ਮੈਂ ਕਿਹਾ ਵੀ ਗੱਲ ਸੁਣ ਭਾਈ
0: ਜੀ,
1: ਸਾਡੇ ਲੋਕ ਤਾਂ ਏਦਾਂ ਮਤਲਬ ਜਿਹੜਾ ਹੈਗਾ ਆ ਇੰਨਾ ਡਾਕਟਰ ਤੇ ਭਰੋਸਾ ਕਰਦੇ, ਮੈਂ ਕਿਹਾ ਇੱਕ ਬੰਦਾ ਬਜ਼ੁਰਗ ਮਰ ਗਿਆ ਤੇ ਉਹਨੂੰ ਲੈ ਕੇ ਤੁਰੇ ਤੇ ਕਹਿੰਦਾ, ਮੈਂ ਕਿਹਾ ਡਾਕਟਰ ਸਾਹਿਬ ਤੂੰ ਚੈੱਕ ਕਰਾਇਆ
0: ਜੀ?
1: ਹਾਂਜੀ, ਤੇ ਉਹ ਮੈਂ ਕਿਹਾ ਡਾਕਟਰ ਸਾਹਿਬ ਨੇ ਕਹਿਤਾ ਵੀ ਮਰ ਗਿਆ ਆ ਤੇ ਅਗਲੇ ਜਾ ਕੇ ਲੈ ਗਏ, ਉਹ ਰਸਤੇ ਚ ਉੱਠ ਬੈਠਾ, ਕਹਿੰਦਾ ਭਰਾਓ ਮੈਨੂੰ ਕਿੱਥੇ ਲੈ ਜਾਂਦੇ, ਮੈਂ ਤਾਂ ਜਿੰਦਾ ਆ
0: ਜੀ।
1: ਸਾਡੇ ਬੰਦੇ ਕਹਿੰਦੇ ਪਿਆਰ ਆ ਪਿਆਰ ਆ, ਤੂੰ ਸੋਹਣ ਲਾਲ ਲਾਲੋ ਜਿਆਦਾ ਸਿਆਣਾ ਨਹੀਂ। ਹਾਂਜੀ,
0: ਹੁਣ ਤਾਂ ਮਾਰਨਾ ਹੀ ਪਊ ਸੋਹਣ ਲਾਲ ਨੇ ਕਹਿੰਦਾ,
1: ਇੰਨਾ ਭਰੋਸਾ ਕਰੀਦਾ ਡਾਕਟਰਾਂ ਦਾ ਜੀ, ਇੰਨਾ ਭਰੋਸਾ ਕਰੀਦਾ
0: ਜੀ।
1: ਡਾਕਟਰ ਬਾਕੀ ਹੁਣ ਡਾਕਟਰ ਪੱਟੀ ਸਾਹਿਬ ਲਾਈਨ ਤੇ, ਮੈਂ ਜਿਆਦਾ ਵਿੱਚ ਟਾਈਮ ਨਹੀਂ ਲੈਣਾ, ਮੈਨੂੰ ਪਤਾ ਹੈਗਾ ਆ ਉਹ ਆਪਣਾ ਤਜਰਬਾ ਸਾਂਝਾ ਕਰਨਗੇ, ਉੱਥੋਂ ਹੁਣ ਤੁਹਾਨੂੰ ਸਹੀ ਡਾਕਟਰ ਦੀ ਪਹਿਚਾਣ ਤਾਂ ਤੁਹਾਨੂੰ ਉੱਥੋਂ ਹੀ ਹੋ ਸਕਦੀ ਆ। ਅਸੀਂ ਤਾਂ ਡਾਕਟਰਾਂ ਬਾਰੇ ਜੋ ਸਤਿਕਾਰ ਸੀ ਉਹ ਤੁਹਾਡੇ ਅੱਗੇ ਦੱਸ ਦਿੱਤਾ
0: ਜੀ, ਧਰਮ ਸੰਕਟ ਚ ਪਾਤਾ ਜੀ। ਥੈਂਕ ਯੂ,
1: ਜ਼ਿੰਦਗੀ ਜਿੰਦਾਬਾਦ, ਜਿੰਦਾਬਾਦ ਤੇ ਸਾਮਰਾਜਵਾਦ।
0: ਥੈਂਕ
1: ਯੂ
0: ਜੀ, ਥੈਂਕ ਯੂ,
2: ਸ਼ੁਕਰੀਆ ਜੀ।
0: ਲੋ ਦੋਸਤੋ, ਇਹ ਸਨ ਜੀ ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ, ਤੇ ਅਗਲੀ ਗੱਲਬਾਤ ਕਰਦੇ ਹਾਂ ਆਪਾਂ। ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਹਾਂ, ਅੱਜ ਉਹਨਾਂ ਦਾ ਦਿਹਾੜਾ, ਉਹਨਾਂ ਨੂੰ ਮੁਬਾਰਕਬਾਦ ਵੀ ਹੈ। ਜੀ ਆਨੂੰ ਜੀ, ਪੱਟੀ ਸਾਹਿਬ ਸਵਾਗਤ।
2: ਬਿਲਕੁਲ ਜੀ,
3: ਮਜ਼ਾਕ ਦਾ ਜਵਾਬ ਸੈਣੀ ਸਾਹਿਬ ਦਾ ਹਾਸੇ ਮਜ਼ਾਕ ਜੀ ਦੇ ਦਿਆਂ ਜੀ
0: ਜੀ
3: ਧਰਮਰਾਜ ਹੈ ਨਾ ਜੀ
0: ਜੀ
3: ਜਿਹੜੇ ਹੁੰਦੇ ਨਾ ਵੱਡੇ ਵੱਡੇ ਲੀਡਰ ਜਾਂ ਮਤਲਬ ਵੱਡੇ ਵੱਡੇ ਹੋਰ ਕੋਈ ਲੁੱਟ ਮਾਰ ਕਰਨ ਵਾਲੇ
0: ਜੀ
3: ਜਾਂ ਲੋਕਾਂ ਕੋਲ ਜਿਆਦਾ ਪੈਸਾ ਲੈਣ ਵਾਲੇ ਵਕੀਲ
0: ਜੀ
3: ਇਹਨਾਂ ਕੋਲ ਲੇਖਾ ਧਰਮਰਾਜ ਨੀ ਲੈਂਦਾ ਜੀ
0: ਇਹ ਆਪਣੀ ਲਾਲ ਬਹੀ ਖੋਲ ਕੇ ਬਹਿ ਜਾਂਦੇ ਆ
3: ਨਹੀਂ ਨਹੀਂ ਇਹ ਇਹਨਾਂ ਤੋਂ ਲੇਖਾ ਲੈਣ ਲਈ ਰੱਬ ਨੇ ਸਾਨੂੰ ਪੈਦਾ ਕੀਤਾ
0: ਜੀ ਕਿਆ ਬਾਤ ਹੈ ਜੀ ਜੀ
3: ਉਹ ਫਿਰ ਜਦੋਂ ਇਹ ਰੱਬ ਆਂਦਾ ਵੀ ਜੇ ਹੁਣ ਤੁਹਾਡੇ ਕੋਲ ਆ ਗਏ ਆ ਵੀ ਇਹਨਾਂ ਜਿਹੜਾ ਕਮਾਇਆ ਆਵੇ ਵੀ ਇੱਥੇ ਹੀ ਰੱਖ ਲਓ ਹੁਣ
0: ਜੀ
3: ਉਹ ਫਿਰ ਸਾਨੂੰ ਧਰਮਰਾਜ ਨੇ ਇੰਨਾ ਕੁ ਲਾਓ ਕੀਤਾ ਵੀ ਇੱਕ ਗਲੂਕੋਜ਼ ਅਗਲੀ ਤੇ ਪੰਜ ਸੱਤ ਇਹਨਾਂ ਨੂੰ ਨਕਲੀ ਸੂਈਆਂ ਜਿਹੜੀਆਂ ਇਹਨਾਂ ਨੂੰ ਧਰਮਰਾਜ ਨੇ ਚਬਾਉਣੀਆਂ ਹੁੰਦੀਆਂ ਨਾ ਉੱਥੇ ਕੜਾਹ ਕੜੂਹਿਆਂ ਚ ਕਹਿੰਦੇ ਪਤਾ ਨੀ ਮਿੱਥਿਆ ਚਲੋ ਹੈ ਤੇ ਕੜਾਹਿਆਂ ਚ ਸੁੱਟਦੇ ਪਾਪੀਆਂ ਨੂੰ ਉਹ ਫਿਰ ਲੇਖਿਆ ਹੀ ਇੱਥੇ ਬਰਾਬਰ ਕਰ ਦਿੰਦੇ ਆ
0: ਬਿਲਕੁਲ ਹੈ ਜੀ
3: ਉਹਦੇ ਵਾਸਤੇ ਫਿਰ ਜਿਹੜਾ ਤੁਹਾਨੂੰ ਦੱਸਿਆ ਨਾ ਬਿਨਾਂ ਮਤਲਬ
0: ਤੁਸੀਂ ਟਿਕਟ ਬਣਾ ਕੇ ਦਿੰਦੇ ਹੋ
3: ਬਿਨਾਂ ਮਤਲਬ ਤੋਂ ਆਪਰੇਸ਼ਨ ਕਰ ਦਿੰਦੇ ਉਹ ਫਿਰ ਐਵੇਂ ਦੇ ਬੰਦੇ ਕਾਬੂ ਆ ਜਾਂਦੇ ਆ ਜੀ
0: ਬਿਲਕੁਲ ਹੈ ਜੀ ਦਾੜ ਥੱਲੇ ਤਾਂ ਕਦੇ ਤਾਂ ਆਉਂਗੇ ਦਾੜ ਥੱਲੇ
3: ਹਾਂਜੀ ਹਾਂਜੀ ਉਹ ਹਸੇ ਮਜ਼ਾਕ ਦੀਆਂ ਗੱਲਾਂ ਨੇ ਜੀ ਚਲੋ ਵੀ ਜਰੂਰੀ ਹੁੰਦਾ ਐਕਚੁਲੀ ਜੀ ਪ੍ਰੋਬਲਮ ਇਹ ਆ ਵੀ ਨਾ ਤੇ ਜਿਹੜੀਆਂ ਤੁਸੀਂ ਡਾਕਟਰਾਂ ਦੀਆਂ ਵੀਕਨੈਸ ਦੱਸੀਆਂ ਨੇ ਜੀ ਟੈਸਟ ਕਰਾਉਂਦੇ ਨੇ ਬਿਨਾਂ ਮਤਲਬ ਇਹ ਬਿਲਕੁਲ ਸੱਚ ਹੈ ਜੀ ਇਹਦੇ ਚ ਕੋਈ ਮਤਲਬ ਸ਼ੰਕਾ ਨੀ ਹੈਗਾ
0: ਬਿਲਕੁਲ ਹੈ ਜੀ
3: ਹੁਣ ਉੱਥੇ ਜੀ ਜਦੋਂ ਇੰਨਾ ਸਿਸਟਮ ਆ ਜਾਏਗਾ ਨਾ ਜਦੋਂ ਡਾਕਟਰ ਨੂੰ ਮੰਨ ਲਓ ਵੀ ਮੈਂ ਸ਼ੋਰਟ ਚ ਕਹਾਂ ਨਾ ਪਤਾ ਲੱਗ ਜਾਂਦਾ ਵੀ ਕਿਹੜੇ ਮਰੀਜ਼ ਨੂੰ ਕਿਹੜੀ ਬਿਮਾਰੀ ਹੈ
0: ਜੀ
3: ਦੇਖੋ ਪੇਸ਼ੈਂਟ ਦੀ ਡੈਥ ਹੋਣੀ ਨੀ ਲਾਜ਼ਮੀ ਹੈ ਜੇ ਟ੍ਰੀਟ ਅਸੀਂ ਕਰਨਾ ਸਹੀ ਕਰਕੇ ਤੇ ਮੌਤ ਹੋਣੀ ਵੀ ਲਾਜ਼ਮੀ ਹੈ
0: ਜੀ
3: ਲੇਕਿਨ ਜਦੋਂ ਕੋਰਟ ਦੇ ਵਿੱਚ ਕੇਸ ਲੱਗਦਾ ਨਾ ਕੱਲ ਨੂੰ ਸੈਣੀ ਸਾਹਿਬ ਦਾ ਜਦੋਂ ਵਸ ਪਈਦਾ ਉਹ ਫਿਰ ਉੱਥੇ ਲੇਖਾ ਇਹ ਲੈਂਦੇ ਆ
0: ਬਿਲਕੁਲ
3: ਆਹ ਐਕਸਰਾ ਨੀ ਕਰਾਇਆ ਜੀ ਉਹ ਟੈਸਟ ਨੀ ਕਰਾਇਆ ਜੀ ਸਾਨੂੰ ਪਤਾ ਹੀ ਉਹ ਫਿਰ ਇਹਨਾਂ ਦੇ ਨਾਲ ਮੱਥਾ ਮਾਰਨ ਵਾਸਤੇ ਸਾਨੂੰ ਬਿਨਾਂ ਮਤਲਬ ਤੋਂ ਕਰਾਉਣੇ ਪੈਂਦੇ
0: ਬਿਲਕੁਲ ਹੈ ਜੀ
3: ਹੁਣ ਐਕਚੁਲੀ ਕੀ ਹੈ ਜੀ ਇੱਕ ਤਾਂ ਵੇਖੋ ਹੁਣ MBBS ਕਰਨੀ ਚਲੋ ਅਸੀਂ ਤੇ ਬਣਿਆ ਵੇਲਿਆਂ ਚ ਕਰ ਗਏ ਸਿੰਪਲ ਜੇ ਜ਼ਿਮੀਦਾਰ ਦੇ ਬੱਚੇ ਸੀ ਸਰਕਾਰੀ ਅਸੀਂ ਤੇ ਗੌਰਮੈਂਟ ਤੋਂ ਕੀਤੀ ਹੈ
0: 90 ਲੱਖ 1 ਕਰੋੜ
3: ਅੱਜ ਤਾਂ ਬਹੁਤ ਮਹਿੰਗੀ ਆ
0: ਬਿਲਕੁਲ ਹੈ ਜੀ
3: ਮਹਿੰਗੀ ਕੀ ਸਭ ਤੋਂ ਪਹਿਲਾਂ ਤਾਂ ਨੀਟ ਦੇਣਾ ਤੇ ਪੇਪਰ ਖਰੀਦਣਾ ਪੈਂਦਾ ਜੀ
0: ਬਿਲਕੁਲ ਹੈ ਜੀ
3: ਪਤਾ ਕਿ ਤੁਹਾਨੂੰ ਘਟਾਲੇ ਚੱਲਦੇ ਉਹ ਲੋਕ ਫਿਰ ਕੀ ਕਰਨਗੇ ਜਾ ਕੇ
0: ਜੀ
3: ਲੇਕਿਨ ਇਹ ਵੀ ਇੱਕ ਕਾਰਪੋਰੇਟ ਜਿਹੜਾ ਆ ਗਿਆ ਨਾ ਵਿੱਚ
0: ਜੀ
3: ਕਾਰਪੋਰੇਟ ਦੇ ਹਾਸਪਿਟਲ ਦੇ ਵਿੱਚ ਡਾਕਟਰ ਨੂੰ ਮੰਨ ਲਓ ਜੇ 2 ਲੱਖ ਰੁਪਇਆ ਤਨਖਾਹ ਮਿਲਦੀ ਹੈ ਨਾ
0: ਜੀ
3: ਤੇ 4 ਲੱਖ ਰੁਪਇਆ ਤੁਹਾਨੂੰ ਘੱਟ ਤੋਂ ਘੱਟ ਕਾਰਪੋਰੇਟ ਨੂੰ ਕਮਾ ਕੇ ਦੇਣਾ ਪੈਣਾ
0: ਜੀ
3: ਉਹ ਤੁਸੀਂ ਬਿਨਾਂ ਮਤਲਬ ਤੋਂ ਚਾਹੇ ਟੈਸਟ ਕਰਾਓ ਚਾਹੇ ਬਿਨਾਂ ਮਤਲਬ ਤੋਂ ਦਾਖਲ ਕਰੋ
0: ਜੀ
3: ਬਿਨਾਂ ਮਤਲਬ ਤੋਂ ਆਪਰੇਸ਼ਨ ਕਰੋ ਜੋ ਮਰਜ਼ੀ ਕਰੋ
0: ਜੀ
3: ਇੱਕ ਉੱਥੇ ਜਿਹੜੇ ਆਣ ਕੇ ਕਤਾਈਆਂ ਹੋ ਜਾਂਦੀਆਂ
0: ਬਿਲਕੁਲ
3: ਦੂਜਾ ਹੋ ਗਿਆ ਜੀ ਪਦਾਰਥਵਾਦੀ
0: ਜੀ
3: ਸੁੱਖ ਸਹੂਲਤਾਂ ਇਹਦੇ ਵਾਸਤੇ ਫਿਰ ਉਹ ਲਾਲਚ ਜਿਹੜਾ ਜੀ ਡਾਕਟਰਾਂ ਦੇ ਅੰਦਰ ਵੀ ਆ ਗਿਆ ਚਲੋ ਸਾਰਿਆਂ ਦੇ ਨੀ ਆਇਆ ਤੇ ਕੋਈ 2-4% ਤਾਂ ਬਚੇ ਹੈਗੇ ਵੀ ਐਵੇਂ ਦੀ ਗੱਲ ਨੀ ਹੈਗੀ
0: ਜੀ
3: ਉਹ ਜਿਵੇਂ ਜਿਵੇਂ ਕੀ ਕਹਿੰਦੇ ਤੇ ਸਾਰੀ ਦੁਨੀਆਂ ਫਿਰ ਗੰਦਲੀ ਹੋ ਗਈ ਤੇ ਇਹ ਪੇਸ਼ਾ ਵੀ ਨਾਲ ਹੀ ਹੋ ਗਿਆ ਜੀ
0: ਜੀ
3: ਹੁਣ ਕੋਈ ਬਚਿਆ ਨੀ ਹੈਗਾ ਇਸ ਚੀਜ਼ ਤੋਂ ਇੱਕ ਮੈਡੀਸਨ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਨੇ
0: ਜੀ
3: ਨਕਲੀ ਮੈਡੀਸਨ ਬਹੁਤ ਆ ਰਹੀਆਂ ਨੇ ਜਿਹੜੀਆਂ ਡਾਕਟਰ ਨੂੰ ਪਛਾਣਨੀਆਂ ਔਖੀਆਂ ਹੋ ਗਈਆਂ
0: ਜੀ
3: ਹੁਣ ਜਿੰਨਾ ਮਰਜ਼ੀ ਤੁਸੀਂ ਕੁਆਲੀਫਾਈਡ ਹੋ ਨਾ ਤੁਸੀਂ ਮੈਡੀਸਨ ਦੇਖ ਕੇ ਨੀ ਦੱਸ ਸਕਦੇ ਵੀ ਅਸਲੀ ਕਿ ਨਕਲੀ ਹੈ
0: ਬਿਲਕੁਲ ਹੈ ਜੀ
3: ਅਸੀਂ ਕੀ ਵੇਖਾਂਗੇ ਹੁਣ ਮੰਨ ਲਓ ਮੈਂ ਮੈਡੀਸਨ ਮੰਗਾਉਣਾ ਮੈਂ ਦੇਖਣਾ ਵਾ ਵੀ ਮੈਨੂੰ ਜੇ 5-7% ਕੰਸੈਸ਼ਨ ਮਿਲਦੀ ਹੈ ਨਾ
0: ਜੀ
3: ਤੇ ਇਟ ਮੀਨ ਉਹ ਮੈਡੀਸਨ ਜਿਹੜੀ ਹੈ ਨਾ ਉਹ ਰੀਅਲ ਹੈ
0: ਬਿਲਕੁਲ ਹੈ ਜੀ
3: ਅਗਰ 50% ਤੇ ਉਹ ਡੁਪਲੀਕੇਟ ਹੈ
0: ਜੀ
3: ਲੇਕਿਨ ਪੂਰੀ ਤੁਹਾਨੂੰ PR ਤੇ ਵੀ ਦੇ ਕੇ ਜਿਹੜੇ ਅਗਰ ਮੈਡੀਸਨ ਨਿਕਲੀ ਨਿਕਲ ਆਉਂਦੀ ਹੈ ਤੇ ਉਹਦੇ ਵਾਸਤੇ ਫਿਰ ਤੁਸੀਂ ਕੱਖ ਨੀ ਜੇ ਕਰ ਸਕਦੇ ਤੁਸੀਂ ਤੇ ਇੰਨਾ ਦੇਖ ਸਕਦੇ ਅਸੀਂ ਕਿ ਇਹ ਦਵਾਈ ਐਥੀਕਲੀ ਤਾਂ ਵਾ ਕਿ ਸਾਨੂੰ ਪੂਰੇ ਰੇਟ ਤੇ ਮਿਲਦੀ ਹੈ
0: ਜੀ
3: ਲੇਕਿਨ ਗਰੰਟੀ ਹੁੰਦੀ ਵੀ ਕੋਈ ਨਹੀਂ
0: ਜੀ
3: ਕਿਉਂਕਿ ਨਕਲੀ ਦਵਾਈਆਂ ਨੂੰ ਜਿਆਦਾ ਸਵਾਰਿਆ ਹੁੰਦਾ ਬਾਹਰੋਂ ਲੁੱਕ ਲਾਈਕ ਜਿਆਦੀ ਉਹਨਾਂ ਦੀ ਰੀਅਲ
0: ਚਮਕ ਜ਼ਿਆਦੀ ਹੈ ਜੀ
3: ਚਮਕ ਦਮਕ ਜ਼ਿਆਦੀ ਲੱਗਦੀ ਹੈ ਹਰ ਇੱਕ ਕੰਮ ਦੇ ਵਿੱਚ ਹੁਣ ਡਾਕਟਰ ਵੀ ਉਹ ਨਹੀਂ ਰਿਹਾ
0: ਜੀ
3: ਤੇ ਲੇਕਿਨ ਉਹ ਜਿਹੜਾ ਸਿਸਟਮ ਬਾਕੀ ਸਾਰਾ ਵਾ ਜੀ ਉਹ ਵੀ ਉਹ ਨਹੀਂ ਰਿਹਾ
0: ਜੀ
3: ਹੁਣ ਪੇਸ਼ੈਂਟ ਦੀ ਕੁਝ ਮਜਬੂਰੀ ਹੁੰਦੀ ਹੈ ਜੀ ਮਾਤੜ ਲੋਕ ਨੇ ਜਿਹੜੇ
0: ਜੀ
3: ਲੇਕਿਨ ਡਾਕਟਰ ਦੀਆਂ ਕੁਝ ਆਪਣੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ
0: ਬਿਲਕੁਲ ਹੈ ਜੀ
3: ਡਾਕਟਰ ਫੀਸ ਘੱਟ ਕਰ ਸਕਦਾ
0: ਜੇ
3: ਕੋਈ 500 ਲੈਂਦਾ 100 ਲੈ ਲਓ ਨਾ ਵੀ ਲਓ ਕਿਸੇ ਕੋਲੋਂ
0: ਜੀ
3: ਲੇਕਿਨ ਮੈਡੀਸਨ ਦਾ ਕੀ ਕਰੇਗਾ ਉਹ
0: ਬਿਲਕੁਲ
3: ਮੈਡੀਸਨ ਤਾਂ ਲਿਖਣੀ ਪਊਗੀ ਨਾ
0: ਜੀ,
3: ਜੇ ਮੈਡੀਸਨ ਡੁਪਲੀਕੇਟ ਨਿਕਲ ਆਏਗੀ ਤਦ ਵੀ ਉਹ ਕੱਖ ਨੀ ਕਰਦਾ, ਲੈਬ ਰਿਪੋਰਟ ਗਲਤ ਆ ਜਾਣੀਆਂ ਨੇ, ਪੇਸ਼ੈਂਟ ਕਹਿੰਦਾ ਆਪਣੀ ਮਰਜ਼ੀ ਨਾਲ ਕਰਾ ਕੇ ਲਿਆਉਣੀ, ਡਾਕਟਰ ਕਹਿੰਦਾ ਮੇਰੀ ਵਾਲੀ ਜਗ੍ਹਾ, ਜੇ ਅਸੀਂ ਕਹਿੰਦੇ ਉਥੋਂ ਕਰਾਓ ਉਹ ਫੱਟ ਠੱਪਾ ਲੱਗ ਜਾਂਦਾ ਜੀ, ਕਮਿਸ਼ਨ ਕੀਤਾ ਉੱਥੇ
0: ਜੀ
3: ਜੇ ਥਾਂ ਤੇ, ਹੁਣ ਤੁਹਾਨੂੰ ਪਤਾ ਹੀ ਹੈ ਲੈਬਸ ਵੀ ਤੇ ਕਈ ਤਰ੍ਹਾਂ ਦੀਆਂ ਖੁੱਲੀਆਂ ਹੋਈਆਂ
0: ਨੇ, ਬਿਲਕੁਲ ਆ ਜੀ ਲੈਬਸ ਵੀ
3: ਉਹ ਸੈਂਪਲ ਲੈਣਾ ਕਿਸੇ ਨੇ ਧਿਆਨ ਨਾਲ ਟੈਸਟ ਕਰਨਾ ਨਹੀਂ, ਰਿਪੋਰਟ ਬਣਾ ਕੇ ਦੇ ਦੇਣੀ, ਜੇ ਡਾਕਟਰ ਉਹ ਫਿਰ ਕੀ ਹੁੰਦਾ ਵਾ ਮਤਲਬ ਇੱਕ ਰਿਪੋਰਟ ਆ ਗਈ ਹੈ, ਐਕਸਰਾ ਆ ਗਿਆ, ਕੁਝ ਵੀ ਆ ਗਿਆ
0: ਜੀ,
3: ਉਹ ਇੱਕ ਅਲੱਗ ਚੀਜ਼ ਸ਼ੋ ਕਰ ਰਿਹਾ
0: ਜੀ,
3: ਲੇਕਿਨ ਪੇਸ਼ੈਂਟ ਦੇ ਸਰੀਰ ਵਿੱਚ ਅਗਰ ਉਹ ਸਿਮਟਮ ਹੀ ਨਹੀਂ ਹੈਗੇ
0: ਜੀ,
3: ਉਹ ਨਹੀਂ ਉੱਥੇ ਵੀ ਫਿਰ ਕਈ ਵਾਰੀ ਸਮੱਸਿਆ ਆ ਜਾਂਦੀ ਹੈ
0: ਜੀ,
3: ਜੇ ਪੇਸ਼ੈਂਟ ਦੇ ਸਰੀਰ ਦੇ ਵਿੱਚ ਸਿਮਟਮ ਆ ਰਹੇ ਆ ਤੇ ਉਹ ਰਿਪੋਰਟਸ ਨਹੀਂ ਉਹ ਚੀਜ਼ਾਂ ਦੱਸ ਰਹੀਆਂ, ਕਈ ਵਾਰੀ ਉੱਥੇ ਵੀ ਫਿਰ ਆ ਜਾਂਦੀ ਹੈ, ਉਹ ਟੈਸਟ ਦੁਬਾਰੇ ਵੀ ਕਰਾਉਣੇ ਪੈਂਦੇ ਆ, ਆਪ ਕਿਸੇ ਡਾਕਟਰ ਸੀਨੀਅਰ ਦੀ ਜਾਂ ਜੋ ਵੀ ਆਪਸ ਵਿੱਚ ਸਲਾਹ ਮਸ਼ਵਰੇ ਵੀ ਕਰਨੇ ਪੈਂਦੇ
0: ਜੀ,
3: ਉਹਦੇ ਨਾਲ ਵੀ ਫਿਰ ਖਰਚਾ ਵੱਧ ਜਾਂਦਾ,
0: ਬਿਲਕੁਲ ਹੈ ਜੀ,
3: ਗਵਰਨਮੈਂਟ ਹੈਲਥ ਸਿਸਟਮ ਜਿਹੜਾ ਉਹਤੇ ਤੁਹਾਨੂੰ ਪਤਾ ਹੀ ਹੈ ਕਲੈਪਸ ਹੋ ਗਿਆ,
0: ਹਾਂ ਬਿਲਕੁਲ ਹੈ ਜੀ, ਉੱਥੇ ਮਸ਼ੀਨਾਂ ਵੀ ਨਹੀਂ ਪੂਰੀਆਂ,
3: ਉੱਥੇ ਵੀ ਕਰਪਸ਼ਨ ਹੈ
0: ਜੀ,
3: ਉੱਥੇ ਵੀ ਮੈਡੀਸਨ ਦੇ ਠੇਕੇ ਉਹਨਾਂ ਨੂੰ ਹੀ ਦਿੱਤੇ ਜਾਂਦੇ ਜਾਂ ਜੋ ਵੀ ਮਤਲਬ ਸਿਸਟਮ ਟੈਂਡਰਿੰਗ ਕੀਤੀ ਜਾਣੀ ਹੈ ਜੋ ਵੀ ਕੀਤਾ ਜਾਣਾ
0: ਜੀ,
3: ਕਿੱਥੋਂ ਤੁਹਾਨੂੰ ਪਤਾ ਹੀ ਹੁਣ ਮੈਂ ਕਿੰਨੇ ਕਦੇ ਨਾਲ ਆਵਾਂ ਇੱਥੇ,
0: ਇਹ ਤਾਂ ਚਲੋ ਇੰਡੀਆ ਦੀ ਆਪਾਂ ਗੱਲ ਕਰਦੇ ਪੰਜਾਬ ਦੀ, ਇੱਥੇ ਤੱਕ ਕਿ ਅਮਰੀਕਾ ਦੇ ਵਿੱਚ ਜਿਹੜੇ ਨੇ ਆਪਣੇ ਲੋਕ ਨੇ ਜਾਂ ਹੋਰ ਮੁਲਕਾਂ ਦੇ ਲੋਕ ਨੇ ਉਹ ਕਿੰਨੇ ਧੋਖਾਧੜੀ ਦੇ ਵਿੱਚ ਹਰ ਮਹੀਨੇ ਇੱਕ ਦੋ ਡਾਕਟਰ ਫੜੇ ਜਾਂਦੇ ਆ ਜੀ,
3: ਮੈਂ ਕਿਹਾ ਜੀ ਸਾਰੀ ਦੁਨੀਆਂ ਤੇ ਇਹ ਜ਼ਹਿਰ ਫੈਲ ਗਿਆ ਆ
0: ਜੀ,
3: ਲੇਕਿਨ ਇਹ ਹੋਣਾ ਨੀ ਚਾਹੀਦਾ
0: ਜੀ,
3: ਨੰਬਰ 2 ਤੇ ਸਾਡੇ ਸਮੱਸਿਆ ਥੋੜੀ ਏਜ ਵਿੱਚ ਏਰੀਆ ਵਾਈਜ ਵੀ ਕੁਝ ਹੁੰਦੀ ਹੈ
0: ਜੀ,
3: ਕਈ ਵਾਰੀ ਨਾ ਪੇਸ਼ੈਂਟ ਇੰਨਾ ਲੇਟ ਆਉਂਦਾ ਵਾ, ਪਹਿਲਾਂ ਉਹ ਆਪਣੇ ਓੜ ਪੋੜ ਕਰਦੇ ਆ, ਫਿਰ ਕੈਮਿਸਟ ਕੋਲ ਲਓ, ਫਿਰ ਉਧਰੋਂ ਇਧਰੋਂ ਉਧਰੋਂ ਕਰੋ, ਹਾਂਜੀ ਉਹ ਖਾਓ ਨਾਲ ਹੀ ਮਤਲਬ ਅੱਜ ਕੱਲ ਤੇ ਹਾਂਜੀ ਹਾਂਜੀ ਵਟਸਐਪ ਯੂਨੀਵਰਸਿਟੀਆਂ ਤੁਹਾਨੂੰ ਪਤਾ ਅੱਜ ਕੱਲ ਬਾਬੇ ਹੱਥ ਵੇਖੀ ਜਾਂਦੇ, ਦੂਜਾ ਕਰੀ ਜਾਂਦੇ, ਉਹ ਫਿਰ ਕਈ ਵਾਰੀ ਕੀ ਆਂਦੇ ਵੀ ਉਹ ਅੰਤ ਸਮਾਂ ਆਉਣ ਵਾਲਾ ਹੁੰਦਾ ਜਦੋਂ ਪੇਸ਼ੈਂਟ ਪਹੁੰਚਦਾ ਹੋਸਪਿਟਲ ਦੇ ਵਿੱਚ
0: ਜੀ,
3: ਤੇ ਉਹ ਵੀ ਫਿਰ ਇੱਕ ਕਾਰਨ ਬਣ ਜਾਂਦੇ ਨੇ
0: ਜੀ,
3: ਬਾਕੀ ਕਮੀਆਂ ਪੇਸ਼ੀਆਂ ਤੇ ਵੇਖੋ ਜੀ ਕੀ ਆਂਦੇ ਨੇ ਵੀ ਇੱਕ ਚੰਗਾ ਇਨਸਾਨ ਤੇ ਚੰਗਾ ਡਾਕਟਰ ਬਣਦਿਆਂ ਸਾਰੀ ਉਮਰ ਲੰਘ ਜਾਂਦੀ ਹੈ,
0: ਬਿਲਕੁਲ ਡਾਕਟਰ ਸਾਹਿਬ, ਜਿੱਦਾਂ ਕਿ ਅੱਜ ਕੱਲ ਇੱਕ ਆਮ ਕਹਿ ਲੋ ਕਿ 1500 ਮੇਰੇ ਖਿਆਲ ਨਾਲ 2500 ਦੇ ਵਿੱਚ ਪੂਰੀ ਬੋਡੀ ਟੈਸਟ ਹੋ ਜਾਂਦਾ ਹੈ ਜੀ, ਤੇ ਉਹਨੂੰ ਉਹ ਕਿੰਨਾ ਕੁ ਭਰੋਸੇਯੋਗ ਹੈਗਾ ਜੀ ਜੇ ਕਰੋਨਾ ਹੋਣ ਤਾਂ, ਵੈਸੇ ਸਾਡੇ ਲੋਕਾਂ ਚ ਬਹੁਤ ਘੱਟ ਜਾਗਰੂਕਤਾ ਇਹ ਹੈਗੀ ਹੈ, ਘੱਟੋ ਘੱਟ 3 ਮਹੀਨੇ 6 ਮਹੀਨੇ ਜਾਂ ਸਾਲ ਦੇ ਵਿੱਚ ਘੱਟੋ ਘੱਟ ਇੱਕ ਅੱਧੀ ਵਾਰੀ ਜ਼ਰੂਰ ਇਹ ਟੈਸਟ ਕਰਾ ਲੈਣਾ ਚਾਹੀਦਾ, ਕਿੱਦਾਂ ਤੁਸੀਂ ਕਿੱਦਾਂ ਇਹਦੀ ਸਲਾਹ ਦਿੰਦੇ ਹੋ ਜੀ?
3: ਵੇਖੋ ਜੀ ਟੈਸਟ ਤਾਂ ਸਾਨੂੰ ਕਰਵਾ ਲੈਣੇ ਚਾਹੀਦੇ ਆ, ਕੋਈ ਬਹੁਤਾ ਜ਼ਿਆਦਾ ਨਹੀਂ ਤੇ ਤੁਸੀਂ ਸਾਲ ਦੇ ਵਿੱਚ ਇੱਕ ਵਾਰੀ ਕਰਾ ਲਓ, ਲੇਕਿਨ ਪੈਕੇਜ ਵਾਲਾ ਜਿਹੜਾ ਸਿਸਟਮ ਹੁੰਦਾ ਨਾ ਜੀ, ਇਹ ਫੇਰ ਮੈਂ ਇਸ਼ਾਰਾ ਮਾਤਰ ਹੀ ਕਹਿ ਸਕਦਾ ਇਹਦੇ ਤੇ ਵੀ ਇਹ ਉਹ ਅੱਗੇ ਤੇ ਡਿਪੈਂਡ ਕਰਦਾ ਇਮਾਨਦਾਰੀ ਉਹ ਵਿਅਕਤੀ ਕਰਨ ਵਾਲੇ ਤੇ ਕਿੰਨੀ ਹੈ,
0: ਹਾਂਜੀ
3: ਉਹ ਟੈਕਨੀਸ਼ੀਅਨ ਕਿੰਨਾ ਕੰਮ ਕਰਦਾ
0: ਜੀ,
3: ਉਹ ਸੈਂਪਲਿੰਗ ਸਾਡੇ ਕੀ ਹੈਗਾ, ਸਾਡੇ ਸੈਂਪਲਿੰਗ ਸਿਸਟਮ ਹੈ, ਖੂਨ ਦੇ ਸੈਂਪਲ ਕਿਤੇ ਲੈ ਜਾਂਦੇ ਤੇ ਟੈਸਟ ਜਾ ਕੇ ਕਿਤੇ ਕੀਤਾ ਜਾਂਦਾ
0: ਕੀਤੇ ਜਾਂਦੇ ਜੀ,
3: ਉਹਦੇ ਨਾਲ ਕਦੀ ਵੀ ਰਿਪੋਰਟਾਂ ਸਹੀ ਨਹੀਂ ਆਉਂਦੀਆਂ
0: ਜੀ, ਉਹਦਾ ਟੈਂਪਰੇਚਰ ਮੇਨਟੇਨ ਰੱਖਣਾ ਪੈਂਦਾ ਜੀ,
3: ਟੈਂਪਰੇਚਰ ਮੇਨਟੇਨ ਵੀ ਹੁੰਦਾ ਜੀ, ਉਹ ਸ਼ੇਕਿੰਗ ਦਾ ਵੀ ਹੁੰਦਾ
0: ਜੀ,
3: ਮੰਨ ਲਓ ਹੁਣ ਆਪਾਂ ਪੱਟੀ ਬੈਠੇ ਹਾਂ, ਪੱਟੀਓਂ ਸੈਂਪਲ ਲਿਆ, ਅੰਮ੍ਰਿਤਸਰ ਭੇਜਿਆ, ਅੰਮ੍ਰਿਤਸਰ ਵਾਲਿਆਂ ਦਾ ਚੰਡੀਗੜ੍ਹ ਭੇਜਿਆ
0: ਜੀ,
3: ਉਹ ਤੇ ਹਿੱਲੂਗਾ ਨਾ ਜਦੋਂ ਆਪਸ ਵਿੱਚ ਗੱਡੀ ਦੇ ਵਿੱਚ, ਜਦ ਤੋਂ ਜਿਆਦਾ ਅਸੀਂ ਕਾਰ ਤੇ ਲੈ ਜਾਂਗੇ ਹੋਰ ਕਿੱਥੇ ਲੈ ਜਾਂਗੇ
0: ਜੀ,
3: ਬਾਈ ਏਅਰ ਲੈ ਜਾਓਗੇ
0: ਜੀ,
3: ਉਹ ਜਦੋਂ ਸ਼ੇਕ ਕਰੂਗਾ ਤੇ ਉਹ ਕਦੀ ਵੀ ਉਹਦੀਆਂ ਰਿਪੋਰਟਾਂ ਜਿਹੜੀਆਂ ਉਹ
0: ਸਹੀ ਨਹੀਂ ਆਉਣਗੀਆਂ,
3: ਨੈਗੇਟਿਵ ਪੋਜ਼ਿਟਿਵ ਜਿਹੜੀਆਂ ਨੇ ਉਹ ਆ ਸਕਦੀਆਂ ਨੇ
0: ਜੀ,
3: ਪਲਸ
0: ਜੀ,
3: ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਪੇਸ਼ੇ ਦੇ ਵਿੱਚ, ਬਾਕੀ ਹੈ ਜੀ ਬਹੁਤੇ ਘੱਟ ਪੈਸੇ ਲੈਣ ਵਾਲੇ ਡਾਕਟਰ ਨੂੰ ਲੋਕੀ ਡਾਕਟਰ ਸਮਝਦੇ ਹੀ ਨਹੀਂ
0: ਜੀ,
3: ਇਹ ਵੀ ਹੈਗੀ ਹੈ, ਹੁਣ ਕਈ ਲੋਕ ਇਲਾਜ ਕਰਾਉਣ ਆਉਂਦੇ ਆ ਤੇ ਉਲਟਾ ਸਾਨੂੰ ਦੱਸ ਜਾਂਦੇ ਆ ਤੇ ਇਦਾਂ ਨੇ ਇਦਾਂ ਕਰਿਆ ਕਰੋ
0: ਜੀ, ਬਿਲਕੁਲ
3: ਇੱਕਦਮ ਮੇਰੇ ਕੋਲ ਨਾ, ਮੈਂ ਸ਼ਾਮਾਂ ਨੂੰ ਥੋੜਾ ਜਿਹਾ, ਤੁਸੀਂ ਆਖੋ ਕਿ ਕਿਹੜੇ ਬੰਦੇ ਜਾ ਕੇ, ਮੈਂ ਸ਼ਾਮਾਂ ਨੂੰ ਥੋੜਾ ਜਿਹਾ ਫ੍ਰੀ ਬੈਠਾ ਤੇ ਪੇਸ਼ੈਂਟ ਮੇਰੇ ਕੋਲ ਘੱਟ ਸੀ
0: ਜੀ,
3: ਇੱਕ ਬਾਪੂ ਆਇਆ, ਚਲੋ ਆ ਜਥੇਦਾਰ ਸਾਹਿਬ ਕੋਈ ਮਤਲਬ, ਉਹ ਮੈਨੂੰ ਕਹਿੰਦਾ ਡਾਕਟਰ ਸਾਹਿਬ ਕੀ ਗੱਲ ਮਰੀਜ਼ ਘੱਟ ਬੈਠੇ ਆ, ਮੈਂ ਯਾਰ ਮਰੀਜ਼ ਆਉਂਦੇ ਹੀ ਥੋੜੇ ਆ, ਬੜਾ ਮੰਦਾ ਚੱਲ ਰਿਹਾ, ਕਹਿਣਾ ਸੀ ਹਾਸੇ ਮਜ਼ਾਕ ਨਾਲ
0: ਜੀ,
3: ਉਹ ਮੈਨੂੰ ਕਹਿੰਦਾ ਜੀ ਮੈਂ ਤੁਹਾਨੂੰ ਹੱਲ ਦੱਸਾਂ, ਮੈਂ ਦੱਸੋ ਜੀ, ਕਹਿੰਦਾ ਵੀ ਅੜੇ ਫੜੇ ਕੰਮ ਜਿਹੜੇ ਆ ਨਾ, ਕਹਿੰਦਾ ਵੀ ਸ਼ਹੀਦ ਸਿੰਘ ਕੱਢਦੇ ਹੁੰਦੇ, ਮੈਂ ਜੀ ਮੈਂ ਮੋਨਾ ਘੋਨਾ ਬੰਦਾ, ਮੇਰੇ ਥੋੜਾ ਅੱਖੇ ਲੱਗਣਗੇ ਸ਼ਹੀਦ ਸਿੰਘ
0: ਜੀ,
3: ਕਹਿੰਦਾ ਨਹੀਂ ਜੀ ਕੋਈ ਗੱਲ ਨੀ ਮੈਂ ਤੁਹਾਨੂੰ ਜੁਗਤੀ ਦੱਸਦਾ, ਮੈਂ ਦੱਸੋ ਜੀ, ਕਹਿੰਦਾ ਜੀ ਐਤਵਾਰ ਦੇ ਐਤਵਾਰ ਦੇਗਾ ਲਾਇਆ ਕਰੋ,
0: ਅੱਛਾ ਜੀ,
3: ਸ਼ਹੀਦ ਸਿੰਘ ਵੇਖੋ ਫਿਰ ਮਰੀਜ਼ ਕੇਅਰ ਕਰ ਲਿਆਉਂਦੇ,
0: ਮੈਂ ਕਿਹਾ ਕਿਤੇ ਇਹ ਨੀ ਸਲਾਹ ਦੇਤੇ 5-7 ਦਿਹਾੜੀ ਤੇ ਬੰਦੇ ਰੱਖ ਲੋ ਬੈਠੇ ਹੀ ਰਿਹਾ ਕਰਨ ਵਾਸਤੇ,
3: ਇਹੋ ਜਿਹੇ ਵੀ ਆਉਂਦੇ ਕਈ ਆਉਂਦੇ ਨੇ, ਚਲੋ ਸਾਡੇ ਕੋਲ ਮਤਲਬ ਹੁੰਦਾ ਵੀ ਹਰ ਇੱਕ ਬੰਦੇ ਨੇ, ਫਿਰ ਤੁਹਾਨੂੰ ਪਤਾ ਵੀ ਇੰਡੀਆ ਚ ਮੁਫ਼ਤ ਦੀਆਂ ਸਲਾਹਾਂ ਦੇਣ ਵਾਲੇ ਬਹੁਤ ਆ, ਕੋਈ ਕੰਮ ਜਿਹੜਾ ਮੇਰੇ ਅੱਗੇ ਨੇ ਕਿਹੜਾ ਕੰਮ ਕੀਤਾ ਨੀ ਹੁੰਦਾ ਉਹ ਵੀ ਦੱਸਣਾ
0: ਜੀ,
3: ਫੇਰ ਇਹਦਾ ਵੀ ਸਾਡੇ ਦੇਖੋ ਜੀ ਮਾਨਸਿਕ ਰੋਗੀਆਂ ਦੀ ਅਗਰ ਗੱਲ ਕਰੀਏ ਨਾ, ਮੈਂ ਇੱਕ ਉਦਾਹਰਨ ਤੁਹਾਨੂੰ ਦੇਣਾ
0: ਜੀ,
3: ਅਸੀਂ ਕਈ ਵਾਰੀ ਨਾ ਦੋ ਦੋ ਸਾਲ ਲੱਗ ਜਾਂਦੇ ਆ ਸਾਨੂੰ ਮਾਨਸਿਕ ਰੋਗੀ ਨੂੰ ਸਹੀ ਦਿਸ਼ਾ ਦੇ ਵਿੱਚ ਮੈਡੀਸਨ ਤੇ ਸਾਈਕੋਥਰੇਪੀ ਦੇ ਨਾਲ ਲਿਆਉਣ ਲਈ।
0: ਬਿਲਕੁਲ ਜੀ,
3: ਇੱਕ ਮੇਰੇ ਕੋਲ ਕੇਸ ਆਇਆ ਜੀ, ਉਹ ਨਾ ਬੀਬੀ ਰਾਣੀ ਵਿਆਹੀ ਗਈ ਸ਼ਾਇਦ ਕੈਨੇਡਾ
0: ਜੀ,
3: ਉੱਥੇ ਉਹਦਾ ਮਤਲਬ ਨਾ ਕੋਈ ਨਹੀਂ, ਤੁਹਾਨੂੰ ਪਤਾ ਹੀ ਅੱਜ ਕੱਲ ਸੌਦੇਬਾਜ਼ੀਆਂ ਚੱਲਦੀਆਂ ਨੇ ਆਈਲੈਟਸ ਦੇ ਨਾਂ ਤੇ
0: ਜੀ,
3: ਉਹ ਉੱਥੇ ਮਤਲਬ ਜਾ ਕੇ ਇਹਨਾਂ ਨੇ ਕੋਈ ਕੀ ਉਹਦੀ ਫੈਮਿਲੀ ਆਈ ਕੋਈ, ਚਲੋ ਕਈ ਵਾਰੀ ਨਹੀਂ ਕੀਤੀਆਂ ਜਾਂਦੀਆਂ ਗੱਲਾਂ, ਲੇਕਿਨ ਉਹ ਮਤਲਬ ਮਾਨਸਿਕ ਰੋਗੀ ਬਣ ਗਈ
0: ਜੀ।
3: ਉਹ ਜਦੋਂ ਦੁਬਾਰੇ ਆਏ ਜੀ ਸਾਡੀ ਫੈਮਿਲੀ ਦੇ ਵਿੱਚ ਸੀ, ਉਹਨਾਂ ਦਾ ਅਸੀਂ ਥੈਰੇਪੀ ਵੀ ਕੀਤੀ, ਉਹਦੀ ਮੈਡੀਸਨ ਵੀ ਚੱਲੀ
0: ਜੀ,
3: ਸੱਤਾਂ ਅੱਠਾਂ ਮਹੀਨਿਆਂ ਦੇ ਵਿੱਚ ਜੀ ਅਸੀਂ ਉਹਨੂੰ ਨਾ ਮਸਾਂ ਖਿੱਚ ਧੁੱਬ ਕੇ ਨਾਰਮਲ ਲਾਈਫ ਦੇ ਲਾਗੇ ਲੈ ਕੇ ਆਏ
0: ਜੀ।
3: ਅੱਛਾ, ਉਹ ਜਦੋਂ ਥੋੜੀ ਜਿਹੀ ਟਿਕਾਣੇ ਹੋ ਗਈ ਨਾ, ਵੀਕ ਹੋਈ ਸੀ ਫਿਜੀਕਲੀ, ਕੁਦਰਤੀ ਗੱਲ ਹੁੰਦੀ ਹੈ
0: ਜੀ,
3: ਉਹ ਇੱਕ ਬੀਬੀ ਆ ਗਈ ਉਹਨਾਂ ਦੀ ਰਿਸ਼ਤੇਦਾਰ ਨੇ
0: ਜੀ,
3: ਉਹ ਆਣ ਕੇ ਉਹਨੇ ਵੇਹਦਿਆਂ ਲਈ ਲੈ ਨੀ ਤੂੰ ਕਿੱਡੀ ਸੋਹਣੀ ਆ ਨੀ, ਤੂੰ ਕੀ ਬਣਾਈ ਉਹਨੀ, ਗੁਲਾਬ ਲੈ ਤੈਨੂੰ ਨੀ, ਫਲਾਨ ਨੀ, ਢੀਂਗ ਤੈਨੂੰ, ਜਾਦੂ
0: ਕਰ,
3: ਫੇਰ ਉਸੇ ਥਾਂ ਤੇ ਸੁੱਟ ਕੀਤੀ।
0: ਬਿਲਕੁਲ,
3: ਉਹ ਕੁੜੀ ਫੇਰ ਡਿਪਰੈਸ਼ਨ ਚ ਚਲੇਗੀ
0: ਜੀ,
3: ਤੇ ਡੇਢ ਦੋ ਸਾਲ ਉਹਨੂੰ ਫੇਰ ਕੱਢਦੇ ਲੱਗ ਗਏ, ਤੇ ਉਹਨਾਂ ਚ ਉਹਨੂੰ ਬੀਬੀ ਕੋਈ ਹੋਰ ਮਿਲ ਗਈ ਹੋਣੀ ਆ
0: ਜੀ।
3: ਤੁਹਾਨੂੰ ਪਤਾ ਹੀ ਆ ਵੀ ਆਪਣੇ ਫਿਰ ਇਹ ਜਿਹੜੀ ਟੋਟਕਾ ਪੈਥੀ ਆ ਜਾਂ ਦੂਜੀ ਤੀਜੀ, ਮਤਲਬ ਸਾਰੀਆਂ ਚੀਜ਼ਾਂ, ਮਤਲਬ ਡਾਕਟਰ ਵੀ ਬਿਲਕੁਲ ਆਪਣੀ ਜਗ੍ਹਾ ਤੋਂ ਪਾਸੇ ਹਟ ਗਏ, ਮੈਂ ਨੀ ਕਹਿੰਦਾ ਨਹੀਂ,
0: ਬਹੁਤ ਇਹ ਬਹੁਤ ਨਾਰਮਲ ਕਹਿ ਲਾ ਕਿ ਆਪਣੇ ਪਰਿਵਾਰਾਂ ਦੇ ਵਿੱਚ ਡਾਕਟਰ ਸਾਹਿਬ ਪ੍ਰੋਬਲਮ ਆ, ਪਰ ਜਿੱਦਾਂ ਕਿ ਕਿਸੇ ਨੂੰ ਟੀਸ ਕਰਨਾ ਜਾਂ ਤਾਨੇ ਮੇਣੇ ਦੇਈ ਜਾਣੇ, ਡਿਸਕ੍ਰਿਮੀਨੇਸ਼ਨ ਕਰਨੀ ਹੈ, ਉਹ ਚੀਜ਼ ਨੂੰ ਤਾਂ ਅਸੀਂ ਮਤਲਬ ਕਿ ਸਮਝਦੇ ਨਹੀਂ ਕਿ ਕਿਤੇ ਨਾ ਕਿਤੇ ਛੋਟੇ ਬੱਚਿਆਂ ਦੇ ਉੱਤੇ ਪਰਿਵਾਰਾਂ ਦੇ ਵਿੱਚ ਉਹ ਅਸਰ ਕਿਤੇ ਜਾਂਦਾ, ਫਿਰ ਉਹ ਜਦੋਂ ਵੱਡੇ ਹੁੰਦੇ ਆ ਥੋੜੀ ਬਹੁਤੀ ਸਮਝ ਆਉਂਦੀ ਹੈ, ਜਾਂ ਉਹ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ
3: ਉਹ ਬਿਲਕੁਲ ਬਿਲਕੁਲ
0: ਫਿਰ ਕ੍ਰਿਮੀਨਲ ਮਾਈਂਡਡ ਵੀ ਬਣਦੇ ਆ, ਹੋਰ ਪਾਸਿਆਂ ਨੂੰ ਵੀ ਜਾਂਦੇ ਆ ਜੀ।
3: ਐਕਚੁਅਲੀ ਜੀ ਅੱਜ ਤੋਂ ਹਜ਼ਾਰ ਸਾਲ ਪਹਿਲਾਂ ਵੀ ਸਾਡੇ ਬਜ਼ੁਰਗਾਂ ਦੇ ਗੁਣ ਜਾਂ ਉਹਨਾਂ ਦੀਆਂ ਆਦਤਾਂ
0: ਜੀ
3: ਜੀਨਸ ਦੇ ਥਰੂ ਸਾਡੇ ਅੰਦਰ ਹੀ ਆ
0: ਜੀ,
3: ਉਹ ਕਿਤੇ ਨੀ ਗਈਆਂ
0: ਜੀ,
3: ਉਹ ਕਿਤੇ ਨਾ ਕਿਤੇ ਉਹ ਕੀ ਕਹਿੰਦੇ ਵੀ ਪੁਰਾਣਾ ਕਮਲ ਅਸੀਂ ਕੋਟੀ ਜਾਣਾ ਹੁੰਦਾ।
0: ਪੁਰਾਣੇ ਬਜ਼ੁਰਗ ਚਲੋ ਝਿੜਕਦੇ ਵੀ ਸੀਗੇ, ਪਰ ਉਹ ਨਾਲ ਦੀ ਨਾਲ ਮੈਨੂੰ ਅੱਜ ਵੀ ਚੇਤੇ ਹੈ ਕਿ ਉਹ ਇੱਕ ਸ਼ਬਦ ਵਰਤਦੇ ਸੀ ਡਾਕਟਰ ਸਾਹਿਬ ਕਿ ਉਹ ਬੱਲੇ ਸ਼ੇਰਾ ਚੱਕ ਦਿਓ ਚੱਕ ਦਿਓ, ਉਹ ਇੱਕ ਹੱਲਾ ਸ਼ੇਰੀ ਸੀ ਜੀ,
3: ਉਹ ਚੜ੍ਹਦੀ ਕਲਾ ਦਾ ਕੰਸੈਪਟ ਤਾਂ ਹੈਗਾ ਅਜੇ ਵੀ ਹੈਗਾ
0: ਜੀ,
3: ਲੇਕਿਨ ਕੀ ਹੈ ਨਾ ਕਈਆਂ ਜਿੱਦਾਂ ਮੰਨ ਲਓ ਕਿਸੇ ਦਾ ਹੁਣ ਪੰਜ ਸੱਤ ਦਿਨ ਦਸ ਦਿਨ ਕਿ ਮਹੀਨਾ ਬੁਖਾਰ ਨੀ ਟੁੱਟਾਣਾ
0: ਜੀ,
3: ਤੇ ਨਾਲ ਹੀ ਮੱਸਾਂ ਸੁੱਕਣੀਆਂ ਸ਼ੁਰੂ ਕਰ ਦੇਣੀਆਂ, ਰੱਖਾਂ ਪਾਉਣੀਆਂ ਸ਼ੁਰੂ ਕਰ ਦੇਣੀਆਂ।
0: ਬਿਲਕੁਲ ਹੈ ਜੀ,
3: ਜਾਦੂ ਟੋਣਾ ਕੀਤਾ ਕਰਾਇਆ, ਖੇਤਰਪਾਲ ਆ ਗਿਆ ਜੀ, ਫਲਾਨਾ ਆ ਗਿਆ ਜੀ, ਢੀਂਡਾ ਆ ਗਿਆ ਜੀ
0: ਜੀ,
3: ਮਾਨਸਿਕ ਰੋਗ ਨੂੰ ਅਸੀਂ ਕਦੇ ਬਿਮਾਰੀ ਸਮਝਦੇ ਨਹੀਂ,
0: ਸਮਝਦੇ ਨਹੀਂ ਜੀ, ਬਿਲਕੁਲ ਹੈ ਜੀ,
3: ਮਾਨਸਿਕ ਰੋਗ ਨੂੰ ਅਸੀਂ ਹਮੇਸ਼ਾ ਕੀਤਾ ਕਰਾਇਆ ਜਾਂ ਉਹ ਪਖੰਡੀ ਸਾਧਾਂ ਦੇ ਕੋਲ ਜਾਣਾ, ਰਹਿੰਦੀ ਖੁੰਦੀ ਉਹ ਸਾਧ ਕਸਰ ਕੱਢ ਦਿੰਦੇ। ਫਿਰ
0: ਪਿਛਲੇ ਦਿਨਾਂ ਚ ਰਿਪੋਰਟ ਕੀਤੀ ਸੀ 15-20 ਕਰੋੜ ਜਿਹੜੇ ਕੱਲੇ ਇੰਡੀਆ ਦੇ ਵਿੱਚ ਮਾਨਸਿਕ ਰੋਗੀ ਨੇ ਜੀ, ਡਿਪਰੈਸ਼ਨ ਦੇ ਵਿੱਚ ਲੋਕ ਨੇ, ਤੇ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਉੱਤੇ 1 ਲੱਖ ਮਰੀਜ਼ਾਂ ਦੇ ਪਿੱਛੇ ਅੱਜ ਤੋਂ 7-8 ਸਾਲ ਪਹਿਲਾਂ ਮੈਂ ਗੱਲ ਕੀਤੀ ਸੀ, ਤੇ ਉਹਦੇ ਵਿੱਚ ਇੱਕ ਡਾਕਟਰ ਆਉਂਦਾ ਜੀ ਪਿੱਛੇ, ਹੁਣ 2 ਹੋ ਗਏ ਹੋਣਗੇ ਵੱਧ ਤੋਂ ਵੱਧ, ਜਾਂ 2.5 ਹੋ ਗਏ ਹੋਣਗੇ ਜੀ।
3: ਦੇਖੋ ਜੀ ਸਾਈਕੈਟ੍ਰਿਸਟ ਸਾਡੇ ਕੋਲ ਬਹੁਤ ਘੱਟ ਨੇ
0: ਜੀ,
3: ਲੇਕਿਨ ਸਾਈਕੈਟ੍ਰਿਸਟ ਦੇ ਕੋਲ ਪੇਸ਼ੈਂਟ ਵੀ ਬਹੁਤ ਘੱਟ ਜਾਂਦੇ ਆ
0: ਜੀ,
3: ਕਿਉਂਕਿ ਤੁਹਾਨੂੰ ਦੱਸਿਆ ਵੀ ਆਪਣੇ ਲੋਕ ਤੁਰਦੇ, ਹੁਣ ਮੰਨ ਲਓ ਇੱਕ ਨਵਾਂ ਵਿਆਹ ਹੋ ਗਿਆ ਨਾ ਕਿਸੇ ਦਾ
0: ਜੀ,
3: ਉਹ 6 ਮਹੀਨੇ ਸਾਲ ਅਗਰ ਉਹ ਜਿਹਨੂੰ ਕਹਿ ਦਿੰਦੇ ਨਾ ਵੀ ਪੰਜਾਬੀ ਚ ਵੀ ਫੋਟੀ ਦੇ ਪੈਰ ਨੀ ਭਾਰੇ ਹੋਏ
0: ਜੀ,
3: ਉਹਨਾਂ ਡਾਕਟਰ ਕੋਲ ਨੀ ਜਾਣਾ
0: ਜੀ,
3: ਉਹਨਾਂ ਨੇ ਮੱਸਾ ਸੁੱਖ ਲੈਣੀ ਹੈ।
0: ਬਿਲਕੁਲ ਹੈ ਜੀ,
3: ਮਹਾਰਾਜ ਕਰ ਕਿਰਪਾ, ਜਦਕਿ ਕੋਈ ਤੁਹਾਡੇ ਫਰਟੀਲਾਈਜੇਸ਼ਨ ਦੀ ਪ੍ਰੋਬਲਮ ਹੋ ਸਕਦੀ ਹੈ, ਕੋਈ ਸਪਰਮ ਦੀ ਪ੍ਰੋਬਲਮ ਹੋ ਸਕਦੀ
0: ਹੈ,
3: ਉਹ ਵੀ ਕਈ ਵਾਰੀ 8-8, 10-10 ਸਾਲ ਸੁੱਖਾਂ ਸੁੱਖ ਚੁੱਕ ਕੇ ਜਦੋਂ ਗੱਡੀ ਨਹੀਂ ਚੱਲਦੀ ਨਾ ਜੀ, ਤੇ ਫੇਰ ਲੋਕੀ ਅਸੀਂ IVF ਦੇ ਜਾਂ ਦੂਜੇ ਤੀਜੇ ਦੇ ਚੱਕਰ ਚੱਲਦੇ ਹਾਂ, ਉਹਨਾਂ ਚਿਰ ਨੂੰ ਜਿਹੜੀ ਯੂਟਰਸ ਹੁੰਦੀ ਆ ਉਹ ਖਾਲੀ ਰਹਿ ਕੇ, ਜਿਵੇਂ ਮਤਲਬ ਜ਼ਮੀਨ ਕੋਈ ਨਹੀਂ ਨਾ ਪਵਾਉਂਦੇ, ਵਨ ਸੁਨੇ ਖਾਓ ਕੇ ਪੀਂਦੇ ਆ
0: ਜੀ,
3: ਤੇ ਉਹਦੇ ਚ ਫਾਈਬਰੋਇਡਸ ਬਣਨੀਆਂ ਸ਼ੁਰੂ ਹੋ ਜਾਂਦੀਆਂ।
0: ਬਿਲਕੁਲ ਹੈ ਜੀ,
3: ਐਕਚੁਲੀ ਇਹਦੇ ਵਿੱਚ ਇਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਦੋਂ ਮੰਨ ਲਓ ਨਿਊਲੀ ਮੈਰਿਡ ਆ ਨਾ ਪਰਸਨ
0: ਜੀ,
3: 6 ਮਹੀਨੇ ਤੁਸੀਂ ਕੰਟੀਨਿਊ ਆਪਣਾ ਜੋ ਵੀ ਸੰਭੋਗ ਕੀਤਾ
0: ਜੀ,
3: ਅਗਰ ਪ੍ਰੈਗਨੈਂਸੀ ਨਹੀਂ ਹੁੰਦੀ ਤਾਂ ਉਦੋਂ ਹੀ ਤੁਸੀਂ ਜਾ ਕੇ ਆਪਣਾ ਟ੍ਰੀਟਮੈਂਟ ਕਰਾਓਗੇ, ਤੇ ਤੁਹਾਨੂੰ ਦਵਾਈਆਂ ਦੇ ਨਾਲ ਜਾਂ ਥੈਰੇਪੀਜ਼ ਦੇ ਨਾਲ ਹੀ ਬਹੁਤ ਵਧੀਆ ਇਹਦਾ ਰਿਜ਼ਲਟ ਨਿਕਲੋ
0: ਜੀ ਜੀ ਜੀ ਜੀ,
3: ਤੇ ਇਸ ਕਰਕੇ ਕਈ ਤਰ੍ਹਾਂ ਦੀਆਂ ਮਤਲਬ ਹਰ ਇੱਕ ਪਰਸਨ ਜਿਹੜਾ ਨਾ ਉਹ ਹਰ ਇੱਕ ਕਈ ਤਰ੍ਹਾਂ ਦੀਆਂ ਸਮੱਸਿਆ ਇਹਦੇ ਵਿੱਚ ਆ
0: ਜਾਂਦੀਆਂ ਨੇ, ਬਹੁਤ
3: ਮੈਨੀ ਫੈਕਟਰਸ ਨੇ ਇਹਦੇ ਵਿੱਚ, ਇੱਕ ਫੈਕਟਰ ਨਹੀਂ ਹੈਗਾ।
0: ਬਿਲਕੁਲ,
3: ਇੱਕ ਪੈਸਾ ਤੇ ਲਾਲਚ ਤੇ ਵਧੀ ਗਿਆ ਜੀ, ਉਹਦੇ ਵਿੱਚ ਤੇ ਕੋਈ ਸ਼ੱਕਾ ਹੈ ਹੀ ਨਹੀਂ ਨਾ।
0: ਬਿਲਕੁਲ ਹੈ ਜੀ,
3: ਡਾਕਟਰ ਦਾ ਵੀ ਆ ਤੇ ਦੂਜਾ ਵੀ ਆ, ਅੱਗੇ ਇੱਕ ਫਿਰ ਲੋੜ ਤੋਂ ਜ਼ਿਆਦਾ ਇਨਵੈਸਟੀਗੇਸ਼ਨ ਆ ਗਏ
0: ਜੀ,
3: ਐ ਕਰੋ ਲੈਬਸ ਲੋੜ ਤੋਂ ਜ਼ਿਆਦਾ ਖੁੱਲ ਗਈਆਂ।
0: ਹੁਣ
3: ਕਈ ਵਾਰੀ ਕੀ ਹੁੰਦਾ ਕਿ ਪੇਸ਼ੈਂਟ ਸਾਡੇ ਕੋਲ ਜਦੋਂ ਆਉਂਦੇ ਆ ਨਾ ਜੀ, ਉਹ ਬਿਨਾਂ ਮਤਲਬ ਤੋਂ ਪਹਿਲਾਂ ਹੀ ਟੈਸਟ ਕਰਾ ਕੇ ਹੀ ਆਉਂਦੇ ਆ
0: ਜੀ,
3: ਜਦ ਕਿ ਉਸ ਟੈਸਟ ਦੀ ਉਹਨਾਂ ਨੂੰ ਲੋੜ ਹੀ ਨਹੀਂ ਹੁੰਦੀ
0: ਜੀ,
3: ਅਜੇ ਵੀ ਸਾਨੂੰ ਇਹ ਹੁੰਦਾ ਵੀ ਖੂਨ ਕੱਢਿਆ ਟੈਸਟ ਕੀਤਾ ਤੇ ਸਭ ਕੁਛ ਹੀ ਵਿੱਚ ਆ ਜਾਣਾ
0: ਜੀ।
3: ਐਕਚੁਲੀ ਇਹ ਨੀ ਹੁੰਦਾ, ਹੁਣ ਟਾਈਫਾਇਡ ਦਾ ਤੁਸੀਂ ਲੱਗਣਾ ਤੇ ਉਹ ਅਲੱਗ ਤਰੀਕੇ ਨਾਲ ਲੱਭਿਆ ਜਾਣਾ
0: ਜੀ,
3: ਮਲੇਰੀਆ ਅਲੱਗ ਤਰੀਕੇ ਨਾਲ ਲੱਭਿਆ ਜਾਣਾ
0: ਜੀ,
3: ਸ਼ੂਗਰ ਅਲੱਗ ਤਰੀਕੇ ਨਾਲ ਟੈਸਟ ਕੀਤੀ ਜਾਂਦੀ ਹੈ, ਡਾਇਗਨੋਸ ਹਰ ਇੱਕ ਚੀਜ਼ ਦਾ ਅਲੱਗ ਅਲੱਗ, ਉਹਦੇ ਵਿੱਚ ਜਿਹੜੇ ਇਰੀਅਨਸ ਪੈਣੇ ਨੇ ਕੋਈ ਕੈਮੀਕਲਸ ਐਡ ਹੋਣੇ ਨੇ ਉਹ ਅਲੱਗ ਅਲੱਗ ਹੁੰਦੇ ਆ
0: ਬਿਲਕੁਲ।
3: ਆਮ ਲੋਕਾਂ ਨੂੰ ਕੀ ਹੁੰਦਾ ਅਜੇ ਤੱਕ ਵੀ ਸ਼ਾਇਦ ਖੂਨ ਨਿਕਲ ਗਿਆ ਤੇ ਸਭ ਕੁਝ ਸਾਹਮਣੇ ਆਏ।
0: ਉਹ ਮੈਂ ਇੱਥੇ ਕਈ ਵਾਰੀ ਦੇਖਿਆ, ਚਲੋ ਮੈਨੂੰ ਵੀ ਮੌਕਾ ਮਿਲਿਆ, ਏਜ ਦੇ ਹਿਸਾਬ ਦੇ ਨਾਲ ਇੱਥੇ ਟੈਸਟ ਦੇਣੇ ਪੈਂਦੇ ਆ ਬਕਾਇਦਾ ਜੀ, ਤੇ ਡਾਇਬਿਟੀਜ਼ ਦਾ ਤੁਸੀਂ ਜ਼ਿਕਰ ਕੀਤਾ, ਉਹਦੇ ਬਾਰੇ ਥੋੜਾ ਜਿਹਾ ਜਿੱਦਾਂ ਇੰਡੀਆ ਚ ਦੇਖਦੇ ਆ ਕਿ ਇੰਨਾ ਤਾਂ ਜ਼ਰੂਰ ਕਹਿ ਦਿੰਦੇ ਨਿਰਨੇ ਕਾਲਜੇ ਆਉਣਾ ਇੱਥੇ ਤੱਕ ਕਿ ਤੁਸੀਂ ਚੂਲੀ ਵੀ ਕਰ ਦਿਓ ਖਾਲੀ ਪਾਣੀ ਦੀ, ਉਹ ਵੀ ਤੁਹਾਨੂੰ ਇਫੈਕਟ ਕਰ ਦਿੰਦੀ ਆ ਜੀ, ਤੇ ਉਹ ਦੇਖੋ ਉੱਥੇ ਪਹਿਲਾਂ ਉਹ ਤੁਹਾਨੂੰ ਬਗੈਰ ਖਾਦੇ ਤੋਂ ਮਤਲਬ ਕਿ ਟੈਸਟ ਲੈਂਦੇ ਆ, ਫਿਰ ਤੁਹਾਨੂੰ ਇੱਕ ਸ਼ੂਗਰ ਦਾ ਮਤਲਬ ਕਿ ਇੱਕ ਗਲਾਸ ਉਹ ਪਿਲਾ ਕੇ ਨਾ ਜੀ, ਫੁੱਲ ਸ਼ੂਗਰ ਹੁੰਦੀ ਹੈ, ਮਤਲਬ ਕਿ ਬੰਦੇ ਨੂੰ ਕਈ ਵਾਰੀ ਉਲਟੀ ਹੋਣ ਦਾ ਵੀ ਹੁੰਦਾ ਹੈ ਜਿਹੜੇ ਨਹੀਂ ਮਤਲਬ ਕਿ ਇੰਨੀ ਸ਼ੂਗਰ ਖਾਂਦੇ, ਤਾਂ ਉਹਨੂੰ ਬਿਠਾ ਕੇ ਅੱਧਾ ਘੰਟਾ ਘੰਟਾ ਫਿਰ ਉਹਦਾ ਟੈਸਟ ਲੈਂਦੇ ਨੇ, ਫਿਰ ਜਾਣ ਦਿੰਦੇ ਨੇ ਜੀ, ਫਿਰ ਉਹਦਾ ਰਿਜ਼ਲਟ ਆਉਂਦਾ ਅਸਲ ਦੇ ਵਿੱਚ।
3: ਉਹ ਮਤਲਬ ਹੁੰਦੀ ਨਾ ਮਤਲਬ ਪ੍ਰੀ ਐਂਡ ਪੋਸਟ ਜਿਹੜੀ ਵੀ ਖਾਣਾ ਖਾਣ ਤੋਂ ਬਗੈਰ ਜਾਂ ਕੁਝ ਮਿੱਠੇ ਵਾਲੀ ਚੀਜ਼ ਖਾਣ ਤੋਂ ਬਾਅਦ ਵੀ ਉਹ ਇਨਸੂਲਿਨ ਦੇਖੀ ਦੀ ਕਿੰਨਾ ਕੰਮ ਕਰਦੀ, ਕਿੰਨਾ ਲੈਵਲ ਵੱਧਦਾ,
0: ਹਾਂਜੀ,
3: ਤੇ ਖਾਲੀ ਪੇਟ ਤੁਹਾਡੀ ਸ਼ੂਗਰ ਕਿੰਨੀ ਹੈ ਤੇ ਖਾਣ ਪੀਣ ਤੋਂ ਬਾਅਦ ਦੇ ਵਿੱਚ ਤੁਹਾਡੀ ਸ਼ੂਗਰ ਕਿੰਨੀ ਹੈ।
0: ਬਿਲਕੁਲ ਹੈ ਜੀ,
3: ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ। ਫਿਰ ਉਹ ਕਈ ਵਾਰੀ 3 ਮਹੀਨੇ ਦੀਆਂ ਰਿਪੋਰਟਸ ਹੁੰਦੇ ਨੇ, ਲਾਈਕ HbA1 HbB ਟੈਸਟ ਆਉਂਦੇ ਨੇ ਅੱਜਕੱਲ ਨਵੇਂ ਨਵੇਂ ਤੋਂ ਆਉਂਦੇ ਨੇ, ਉਹਨਾਂ ਦੇ ਵਿੱਚ ਵੀ ਫਿਰ ਕਈ ਵਾਰੀ ਹੁੰਦਾ ਕਿ ਤੁਹਾਡੇ ਆਲਰੇਡੀ ਤੁਸੀਂ ਅਨੀਮਿਕ ਕਿੰਨੇ ਹੋ, ਤੁਸੀਂ ਮੈਡੀਸਿਨਸ ਕਿਹੜੀਆਂ ਲੈ ਰਹੇ ਜੇ, ਉਹ ਵੀ ਰਿਪੋਰਟਸ ਦੇ ਉੱਪਰ ਫਰਕ ਪਾਉਂਦੀਆਂ।
0: ਨਾਲੇ ਬਹੁਤ ਸਾਰੀਆਂ ਲੇਡੀਜ਼ ਦੇ ਜਦੋਂ ਪ੍ਰੈਗਨੈਂਟ ਹੁੰਦੀਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਡਾਇਗਨੋਸ ਆ ਜਾਂਦਾ, ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ, ਉਹ ਜਿੰਨਾ ਚਿਰ ਪ੍ਰੈਗਨੈਂਸੀ ਦੇ ਸਮੇਂ ਦੇ ਵਿੱਚ ਹੈਗੇ ਨੇ ਉਹ ਉਹਨਾਂ ਨੂੰ ਬਕਾਇਦਾ ਚਾਰਟ ਬਣਾਉਣਾ ਪੈਂਦਾ, ਸ਼ੂਗਰ ਲੈਵਲ ਵੱਧ ਜਾਂਦਾ ਜਾਂ ਜੋ ਚੀਜ਼ਾਂ ਵੀ ਹੈਗੀਆਂ। ਤੇ ਆਪਣੇ ਹਾਂਜੀ ਪੱਟੀ ਸਾਹਿਬ ਕਿਤੇ ਕੁਛ ਕਾਰਨ ਕਰਕੇ ਡ੍ਰੌਪ ਕਰ ਗਏ, ਮੈਂ ਉਹਨਾਂ ਦੀ ਗੱਲ ਸੁਣ ਲਵਾਂ ਪਹਿਲਾਂ, ਹੋਰ ਦੋਸਤਾਂ ਦੀ ਵੀ ਕਾਲ ਆ ਰਹੀ ਹੈ ਤੇ ਉਹਨਾਂ ਦੀ ਵੀ ਗੱਲ ਸੁਣਦੇ ਆ। ਮੁਕੱਦਰ ਜੀ ਥੋੜਾ ਜਿਹਾ ਮੈਂ ਕਰਦਾ ਜੀ ਲਾਈਨ ਖਾਲੀ ਕਰ ਲਵਾਂ। ਹਾਂਜੀ ਪੱਟੀ ਸਾਹਿਬ ਸਵਾਗਤ ਫਿਰ ਤੋਂ ਜੀ ਆਨ ਜੀ।
3: ਐਕਚੁਲੀ ਨਾ ਐਕਚੁਲੀ ਕੀ ਹੁੰਦਾ ਉਹ ਤੇ ਪ੍ਰੈਗਨੈਂਸੀ ਨਾਲ ਰਿਲੇਟਡ ਹੀ ਹੁੰਦੀ ਹੈ, ਪ੍ਰੈਗਨੈਂਸੀ ਜੋ ਨਾਰਮਲ ਡਿਲੀਵਰੀ ਤੁਹਾਡੀ ਹੋ ਗਈ ਨਾ, ਬੱਚਾ ਡਿਲੀਵਰ ਹੋ ਗਿਆ,
0: ਹਾਂਜੀ,
3: ਤਾਂ ਉਹ ਆਟੋਮੈਟਿਕਲੀ ਸਾਡਾ ਸਰੀਰ ਕਵਰ ਕਰ ਲੈਂਦਾ,
0: ਕਵਰ ਕਰ ਲੈਂਦਾ ਜੀ,
3: ਜਿਵੇਂ ਮਤਲਬ ਹਾਈਪਰ ਟੈਂਸ਼ਨ ਹੁੰਦਾ ਜਾਂ ਕੁਝ ਥਾਇਰਾਇਡ ਦੀਆਂ ਪ੍ਰੋਬਲਮਸ ਆਉਂਦੀਆਂ ਨੇ, ਉਹਨੂੰ ਅਸੀਂ ਗੈਸਟੇਸ਼ਨਲ, ਜਿੱਦਾਂ ਤੁਸੀਂ ਸ਼ੂਗਰ ਦੀ ਗੱਲ ਕੀਤੀ ਨਾ ਜਿਹੜੀ ਸਾਡੀ ਗਰਭ ਅਵਸਥਾ ਦੇ ਦੌਰਾਨ ਹੁੰਦੀ, ਉਹਨੂੰ ਗੈਸਟੇਸ਼ਨਲ ਅਸੀਂ ਕੁਝ ਬੋਲ ਦਿੰਦੇ ਹਾਂ
0: ਜੀ,
3: ਉਹ ਇੱਕ ਆਮ ਸ਼ੂਗਰ ਵਰਗੀ ਸ਼ੂਗਰ ਨਹੀਂ ਹੁੰਦੀ
0: ਜੀ,
3: ਕਿਉਂਕਿ ਔਰਤ ਦੇ ਸਰੀਰ ਦੇ ਵਿੱਚ ਕਾਫੀ ਹੱਦ ਤੱਕ ਹਾਰਮੋਨਲ ਵੇਰੀਏਸ਼ਨ ਆਉਂਦੀਆਂ ਨੇ,
0: ਚੇਂਜਸ ਹੁੰਦੀਆਂ ਨੇ ਜੀ,
3: ਕੁਝ ਕੁਝ ਲੈਕਟੇਸ਼ਨ ਦੇ ਟਾਈਮ ਜਦੋਂ ਬੱਚਾ ਦੁੱਧ ਮੱਲੋ ਪੀਂਦਾ
0: ਜੀ,
3: ਉਸ ਸਮੇਂ ਤੇ ਕੁਝ ਔਰਤ ਨੂੰ ਪ੍ਰੋਬਲਮਸ ਆਉਂਦੀਆਂ ਨੇ, ਲੇਕਿਨ ਉਹ ਜਦੋਂ ਵੀਨ ਕੀਤਾ ਜਾਂਦਾ ਉਹਨੂੰ ਮਤਲਬ ਬੱਚਾ ਦੁੱਧ ਪੀਣ ਹਟ ਗਿਆ ਜਾਂ ਡਿਲੀਵਰ ਹੋ ਗਿਆ ਤਾਂ ਉਹ ਆਟੋਮੈਟਿਕਲੀ ਸਾਡਾ ਸਰੀਰ ਉਹਨਾਂ ਨੂੰ ਕਵਰ ਕਰ ਲੈਂਦਾ, ਉਹਨਾਂ ਨੂੰ ਕਿਸੇ ਅਲੱਗ ਤਰੀਕੇ ਨਾਲ ਮੈਨੇਜ ਕਰਨਾ ਪੈਂਦਾ
0: ਪੈਂਦਾ ਜੀ, ਬਿਲਕੁਲ
3: ਐਕਚੁਅਲੀ ਜਿਹੜੀ ਸ਼ੂਗਰ ਵਾਲਾ ਥਾਇਰਾਇਡ ਵਾਲਾ ਮਰੀਜ਼ ਹੁੰਦਾ ਉਹਨਾਂ ਨੂੰ ਅਲੱਗ ਤਰੀਕੇ ਨਾਲ ਮੈਨੇਜ ਕਰਨਾ ਪੈਂਦਾ,
0: ਹਾਂਜੀ ਬਿਲਕੁਲ ਹੈ ਜੀ,
3: ਇਹ ਸਾਰੀਆਂ ਮਤਲਬ ਤੁਹਾਨੂੰ ਬਾਕੀ ਪਤਾ ਹੈ ਜੀ ਹਰ ਇੱਕ ਪੇਸ਼ੇ ਦੇ ਵਿੱਚ ਅਨੁਦਾਨ ਦੇ ਕੀ ਅੰਦਰ ਵੀ
0: ਬਿਲਕੁਲ
3: ਉਹ ਚੀਜ਼ਾਂ ਰਹੀਆਂ ਨੇ, ਨਾ ਉਹ ਗਾਹਕ ਕਸਟਮਰ ਹੀ ਉਹ ਨਹੀਂ ਰਹੇ।
0: ਤੇ ਡਾਕਟਰ ਸਾਹਿਬ ਅੱਜ ਦੇ ਇਸ ਦਿਹਾੜੇ ਦੇ ਉੱਤੇ, ਮੁਕੱਦਸ ਦਿਹਾੜੇ ਦੇ ਉੱਤੇ ਕੀ ਸੁਨੇਹਾ ਦੇਣਾ ਚਾਹੋਗੇ ਇਸ ਸੰਸਾਰ ਦੇ ਵਿੱਚ ਜਾਂ ਜਿੰਨੇ ਵੀ ਦੋਸਤ ਆਪਾਂ ਨੂੰ ਸੁਣਦੇ ਆ ਆਪਣੇ ਸਿਹਤ ਦੇ ਪ੍ਰਤੀ ਜੀ?
3: ਵੇਖੋ ਜੀ ਸਿਹਤ ਪ੍ਰਤੀ ਤੇ ਇੱਕ ਤੇ ਸਾਨੂੰ ਆਪਣੀ ਸਿਹਤ ਦੇ ਨਾਲ ਸਿਮਟਮ ਜਿਹੜੇ ਆ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ, ਕੋਈ ਵੀ ਸਿਮਟਮ ਆਉਂਦਾ ਉਹਨੂੰ ਤੁਸੀਂ ਇਗਨੋਰ ਨਾ ਕਰੋ
0: ਜੀ।
3: ਸੈਕੰਡਲੀ ਆਪਣਾ ਜਿਹੜਾ ਨਾ ਉਹ ਟੈਸਟਿੰਗ ਵਗੈਰਾ ਜਿਹੜੀ, ਅਗਰ ਤੁਸੀਂ 30-35 ਦੇ ਹੋ ਗਏ ਸ਼ੂਗਰ ਟੈਸਟ ਕਰਾ ਲਓ, ਕੋਈ ਲਿਪਿਡ ਪ੍ਰੋਫਾਈਲ ਕਰਾ ਲਓ, ਜਾਂ ਆਪਣੀ ਮਤਲਬ ਸਭ ਤੋਂ ਵੱਡਾ ਗੱਲ ਹੁੰਦਾ ਜੀ ਜਦੋਂ ਤੁਸੀਂ 30-35 ਤੋਂ ਟੱਪ ਗਏ ਜੇ ਨਾ
0: ਜੀ,
3: ਜਿੰਨਾ ਵੀ ਤੁਸੀਂ ਮਿੱਠਾ ਘੱਟ ਕਰ ਦੋਗੇ ਨਮਕ ਘੱਟ ਕਰ ਦੋਗੇ ਉਨੇ ਵਧੀਆ ਦੋ।
0: ਬਿਲਕੁਲ ਹੈ ਜੀ, ਤੇ ਡਾਕਟਰ ਸਾਹਿਬ ਇੱਕ ਜ਼ਰੂਰ ਮੈਂ ਖਾਸ ਨੁਕਤਾ ਚੁੱਕਣਾ ਚਾਹਾਂਗਾ, ਫੀਮੇਲਸ ਜਿਹੜੀਆਂ ਨੇ, ਚਲੋ ਇੱਥੇ ਦੇ ਮੈਡੀਕਲ ਸਿਸਟਮ ਨੂੰ ਜਦੋਂ ਦੇਖਦੇ ਆ, ਜਦੋਂ ਖਾਸ ਕਰਕੇ ਉਹ ਘਰਾਂ ਦੇ ਵਿੱਚ ਵੀ ਚੈੱਕਅਪ ਆਪਣਾ ਕਰਦੀਆਂ ਰਹਿੰਦੀਆਂ, ਬ੍ਰੈਸਟ ਕੈਂਸਰ ਦੁਨੀਆਂ ਦੇ ਵਿੱਚ ਜਿੱਦਾਂ ਬਹੁਤ ਵੱਡੇ ਪੱਧਰ ਦੇ ਉੱਤੇ ਵੱਧਦਾ ਹੈ, ਤਾਂ ਇੰਡੀਆ ਦੇ ਵਿੱਚ ਚਲੋ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਹੈ, ਕਿਉਂਕਿ ਆਪਣਾ ਕੈਮੀਕਲ ਹੋ ਗਏ ਇੱਥੇ ਤੱਕ ਕਿ ਘਰਾਂ ਦੇ ਵਿੱਚ ਸਾਬਣ ਸ਼ੈਂਪੂ ਹੋਰ ਬਹੁਤ ਸਾਰੇ ਸਿੰਥੈਟਿਕ ਜਿਹੜੇ ਚੀਜ਼ਾਂ ਆ ਚੁੱਕੀਆਂ ਨੇ, ਉਹਨਾਂ ਦਾ ਸਾਈਡ ਇਫੈਕਟ ਜਾਂ ਖਾਦਾਂ ਵੱਡੇ ਪੱਧਰ ਦੇ ਉੱਤੇ ਜੋ ਵਰਤੀਆਂ ਜਾਂਦੀਆਂ ਨੇ, ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਾਡੀ ਸਿਹਤ ਨੂੰ ਪ੍ਰਭਾਵਿਤ ਕਰ ਰਹੀਆਂ ਨੇ, ਪਰ ਉਹ ਆਉਣ ਵਾਲੇ 15-20 ਸਾਲਾਂ ਤੇ ਬਾਅਦ ਜਿਹੜਾ ਨਸ਼ਰ ਹੁੰਦੀਆਂ ਨੇ, ਪਰ ਇਹਨਾਂ ਮੁਲਕਾਂ ਦੇ ਵਿੱਚ ਸਮੇਂ ਸਮੇਂ ਦੇ ਉੱਤੇ ਔਰਤਾਂ ਦੀ ਜਿਹੜੀ ਹੈ ਕੈਂਸਰ ਨੂੰ ਜਾਗਰੂਕਤਾ ਕਹਿ ਲਓ ਜਾਂ ਉਹਨਾਂ ਦਾ ਚੈੱਕਅਪ ਜਾਂ ਤਾਂ ਉਹਨਾਂ ਨੂੰ ਆਪ ਵੀ ਉਹ ਮਤਲਬ ਕਿ ਚੈੱਕਅਪ ਵਗੈਰਾ ਆਪ ਵੀ ਕਰ ਸਕਦੇ ਨੇ, ਇੰਨੀ ਕੁ ਜਾਗਰੂਕ ਹੈਗੀਆਂ ਨੇ, ਤਾਂ ਮਤਲਬ ਕਿ ਉਹਨਾਂ ਨੂੰ 30 ਸਾਲ ਦੀ ਉਮਰ, ਫਿਰ ਉਹ 40 ਸਾਲ ਦੀ ਉਮਰ ਜਾਂ 45 ਸਾਲ ਦੀ ਉਮਰ ਉਸ ਏਜ ਦੇ ਵਿੱਚ ਉਹ ਬਕਾਇਦਾ ਚੈੱਕਅਪ ਦੇ ਲਈ ਬੁਲਾਉਂਦੇ ਆ ਉਹਨਾਂ ਦਾ, ਤਾਂ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦਾ ਹੈਗਾ ਜੀ ਉਹ ਮਤਲਬ ਇਹਨੂੰ ਮਤਲਬ ਕਿ ਜਾਗਰੂਕਤਾ ਦੇ ਵਿਚ ਲਿਆਇਆ ਜਾ ਸਕਦਾ, ਲੋਕ ਘੱਟੋ ਘੱਟ ਡਾਕਟਰ ਕੋਲ ਨਹੀਂ ਜਾਂਦੇ ਤਾਂ ਘਰਾਂ ਦੇ ਵਿਚ ਹੀ ਆਪਣੇ ਆਪ ਹੀ ਇਹ ਚੀਜ਼ਾਂ ਨੂੰ ਮਤਲਬ ਕਿ ਡਾਇਗਨੋਸ ਕਰ ਸਕਦੇ ਨੇ ਜੇ ਉਹਨਾਂ ਨੂੰ ਸ਼ੱਕ ਹੁੰਦਾ ਕਿਸੇ ਚੀਜ਼ ਦਾ ਤਾਂ।
3: ਵੇਖੋ ਜੀ, ਇੱਕ ਨਾ ਹਿਊਮਨ ਪੈਪੀਲੋ ਵਾਇਰਸ ਹੁੰਦਾ, ਉਹ ਵੀ ਕਈ ਵਾਰੀ ਨਾ ਕਾਰਸੀਨੋਮਾ ਦਾ ਕਾਜ਼ ਬਣਦਾ
0: ਜੀ।
3: ਐਡਵਾਂਸ ਜਾਂ ਚੰਗਾ ਸਿਹਤ ਦਾ ਬਜਟ ਹੈ ਨਾ ਜਿਨ੍ਹਾਂ ਕੰਟਰੀ ਕੋਲ, ਉਹ ਤਾਂ ਛੁੱਟੀਆਂ ਛੁੱਟੀਆਂ ਬੱਚੀਆਂ ਨੂੰ ਉਹਦੀ ਵੈਕਸੀਨੇਸ਼ਨ ਦੇ ਦਿੰਦੇ, ਲੇਕਿਨ ਸਾਡੇ ਅਜੇ ਤੱਕ ਵੀ ਨਾ ਅਵੇਲੇਬਲ ਹੋਈ ਹੈ ਤੇ ਨਾ ਹੋਣੀ ਹੈ
0: ਸਾਡੇ ਕੋਲ। ਮੁੰਡਿਆਂ ਵੀ ਆ ਗਈ ਹੈ ਕੁਝ ਇਸ ਤਰ੍ਹਾਂ ਦੀ ਨਾ ਮੁਲਕਾਂ ਚ।
3: ਹਾਂਜੀ ਹਾਂਜੀ, ਕਿਉਂਕਿ ਸਾਨੂੰ ਤੇ ਮਤਲਬ ਇਹ ਸਾਨੂੰ ਤੁਹਾਨੂੰ ਪਤਾ ਵੀ ਇੱਥੇ ਬੱਸਾਂ ਫ੍ਰੀ ਚਾਹੀਦੀਆਂ
0: ਜੀ,
3: ਭਈਆ ਦਰਜਰ ਆਈ ਜਾਵੇ, ਬਾਕੀ ਚੀਜ਼ਾਂ ਨਾਲ ਸਾਡਾ ਕੋਈ ਲੈਣਾ ਦੇਣਾ
0: ਬਿਲਕੁਲ ਹੈ ਜੀ।
3: ਤੇ ਸਿਨਿਆ ਸਾਡਾ ਤੇ ਮੇਰਾ ਤੇ ਇਹੋ ਹੀ ਆ ਵੀ ਇੱਕ ਡਾਕਟਰ ਨੂੰ ਪੈਸੇ ਨਾਲੋਂ ਤੁਹਾਡੀ ਰਿਸਪੈਕਟ, ਅਗਰ ਤੁਸੀਂ ਚੰਗੇ ਇਨਸਾਨ ਬਣ ਕੇ ਚੰਗੇ ਡਾਕਟਰ ਬਣ ਕੇ ਟ੍ਰੀਟਮੈਂਟ ਕਰੋਗੇ ਨਾ ਤੇ ਪੈਸੇ ਹੋਣ ਕੇ ਤੁਹਾਡੇ ਕੋਲ ਜ਼ਿਆਦਾ ਗੱਡੀ 50 ਲੱਖ ਦੀ ਆ ਗਈ, ਉਹਨੇ ਤੁਹਾਨੂੰ ਓਨਾ ਮਾਣ ਨਹੀਂ ਦੇਣਾ ਜਿੰਨਾ ਮਾਣ ਤੁਹਾਨੂੰ ਮਰੀਜ਼ਾਂ ਨੇ ਦੇਣਾ।
0: ਬਿਲਕੁਲ ਹੈ ਜੀ ਬਿਲਕੁਲ।
3: ਜੇ ਤੁਸੀਂ ਇੱਕ ਡਾਕਟਰ ਬਣ ਕੇ ਉਹਨਾਂ ਦਾ ਟ੍ਰੀਟਮੈਂਟ
0: ਕਰੋਗੇ
3: ਨਾ ਵੀ ਪੈਸੇ ਕਿਸੇ ਕੋਲ ਲਓਗੇ ਤੇ ਕੋਈ ਫਰਕ ਨਹੀਂ ਪੈਂਦਾ।
0: ਬਿਲਕੁਲ ਹੈ ਜੀ ਬਿਲਕੁਲ।
3: ਜ਼ਿਆਦਾ ਪੈਸੇ ਲੈ ਲੋਗੇ ਤੇ ਕੋਈ ਪਤਾ ਨਹੀਂ ਇਲਾਜ ਨੇ ਮੁੜ ਕੇ ਬਾਅਦ ਚ ਕਿਹੜੇ ਰੋਗ ਨੂੰ ਤੁਰਨਾ।
0: ਬਿਲਕੁਲ,
3: ਦੋ ਰੋਟੀਆਂ ਮਿਲੀ ਜਾਣੀਆਂ, ਮਰੀਜ਼ ਇੱਕ ਡਾਕਟਰ ਕੋਲ ਦੋ ਵੀ ਆ ਜਾਣਾ
0: ਜੀ,
3: ਪਈਆ 500-700 ਵੀ ਕਮਾਲੇ ਤੇ ਰੋਟੀ ਉਹਦੇ ਨਾਲ ਵੀ
0: ਚੱਲ ਜਾਂਦੀ ਹੈ ਜੀ। ਬਿਲਕੁਲ ਹੈ ਜੀ, ਰੱਜ ਹੋਣਾ
3: ਟਕਾਲਾ ਨੂੰ ਤੁਸੀਂ 1 ਲੱਖ ਰੁਪਇਆ ਇਕੱਠਾ ਕਰ ਲੋਗੇ ਨਾ ਤੇ ਨੀਂਦ ਹੋ ਸਕਦਾ ਉਹਦੇ ਨਾਲ ਵੀ ਨਾ ਆਵੇ। ਅਗਰ ਇੱਕ ਮਰੀਜ਼ ਤੋਂ ਵੀ ਤੁਸੀਂ ਵੱਧ ਪੈਸੇ ਲੈ ਲੋਗੇ ਨਾ
0: ਜੀ
3: ਤੇ ਰਾਤ ਨੂੰ ਫਿਰ ਗੋਲੀ ਖਾਧੀ ਤੋਂ ਬਿਨਾਂ ਤੁਹਾਨੂੰ ਨੀਂਦ ਨਹੀਂ
0: ਆਉਣੀ। ਨੀਂਦ ਨਹੀਂ ਆਉਣੀ ਜੀ, ਬਿਲਕੁਲ ਹੈ ਜੀ।
3: ਇਸ ਕਰਕੇ ਬੈਟਰ ਇਹੀ ਹੈ ਵੀ ਚੰਗੇ ਇਨਸਾਨ ਬਣੋ, ਚੰਗੇ ਡਾਕਟਰ ਬਣੋ
0: ਜੀ।
3: ਤੇ ਮਰੀਜ਼ਾਂ ਨੂੰ ਵੀ ਥੋੜਾ ਹੌਸਲਾ ਰੱਖਣ, ਕਈ ਵਾਰੀ ਦੇਖੋ ਵੀ ਡਾਕਟਰ ਵੀ ਤਾਂ ਇੱਕ ਮਨੁੱਖ ਆ, ਗਲਤੀ ਦਾ ਪੁਤਲਾ
0: ਜੀ,
3: ਬਿਨਾਂ ਸੋਚਣ ਤੋਂ ਸਮਝਣ ਤੋਂ ਕਈ ਵਾਰੀ ਅਸੀਂ ਸ਼ੀਸ਼ੇ ਤੋੜ ਦਿੰਨੇ
0: ਆ। ਬਿਲਕੁਲ ਹੈ ਜੀ,
3: ਡਾਕਟਰਾਂ ਦੇ ਥੱਪੜ ਮਾਰ ਦਿੰਨੇ ਆ, ਜੇ ਹੋ ਗਿਆ ਜਿਉਂ ਹੋ ਗਿਆ
0: ਜੀ।
3: ਤੇ ਆਪਣੇ ਲੋਕਾਂ ਚ ਵੀ ਸਹਿਨਸ਼ੀਲਤਾ ਨਹੀਂ ਨਾ ਰਹੀ
0: ਹੈ ਜੀ,
3: ਕੋਰੋਨਾ ਕਾਰਨਾਂ ਕਰਕੇ ਮਤਲਬ ਹਰ ਇੱਕ ਚੀਜ਼ ਜਿਹੜੀ ਦਾ ਬੈਰੀਅਰ ਅਸੀਂ ਕ੍ਰੋਸ ਕਰ ਚੁੱਕੇ ਆ।
0: ਬਿਲਕੁਲ ਹੈ ਜੀ,
3: ਇਸ ਕਰਕੇ ਆਪਣੀ ਸਿਹਤ ਦਾ ਧਿਆਨ, ਮੈਂ ਗਵਰਨਮੈਂਟ ਨੂੰ ਮੇਰੀ ਤਾਂ ਇਹੋ ਹੀ ਅਪੀਲ ਆ ਪੰਜਾਬ ਵਾਲਿਆਂ ਨੂੰ, ਖਾਸ ਕਰਕੇ ਚਲੋ ਆਪਾਂ ਜ਼ਿਆਦਾ ਤੇ ਇੰਨਾ ਸਾਡਾ ਨਹੀਂ ਦਾਇਰਾ ਨਹੀਂ ਹੈਗਾ, ਬਾਕੀ ਭਾਵੇਂ ਫਰੀਬੀ ਸਾਰੀਆਂ ਬੰਦ ਕਰ ਦੋ, ਇੱਕ ਹੈਲਥ ਤੇ ਐਜੂਕੇਸ਼ਨ ਇਹ ਫਰੀ ਕਰੋ।
0: ਬਿਲਕੁਲ ਹੈ ਜੀ,
3: ਬਹੁਤ ਸੋਹਣਾ। ਇੱਕ ਪੈਨ ਤੋਂ ਲੈ ਕੇ PhD ਤੱਕ ਦੀ ਜਿੰਨਾ ਵੀ ਸਾਜੋ ਸਮਾਨ ਕਿਤਾਬਾਂ ਬੱਚਿਆਂ ਨੂੰ ਖੋਜ ਲਈ ਚਾਹੀਦੀਆਂ ਨੇ ਉਹ ਫਰੀ ਦਿਓ। ਇੱਕ ਸਿਰ ਪੀੜ ਦੀ ਗੋਲੀ ਤੋਂ ਲੈ ਕੇ ਵੱਡੇ ਤੋਂ ਵੱਡੇ ਮੇਜਰ ਓਪਰੇਸ਼ਨ ਜਿਹੜੇ ਨੇ ਉਹ ਗੌਰਮੈਂਟ ਹਸਪੀਟਲਾਂ ਦੇ ਵਿੱਚ ਫਰੀ ਕਰੋ।
0: ਬਹੁਤ ਸੋਹਣਾ,
3: ਜਿਹੜਾ ਕੰਮ ਕਰਨ ਵਾਲੇ ਬੇਸ਼ਕ ਪ੍ਰਾਈਵੇਟ ਡਾਕਟਰ ਆ ਜੀ, ਅਸੀਂ ਸਾਨੂੰ ਤੁਸੀਂ ਵਾਜਬ ਫੀਸ ਆਪ ਦੇ ਦਿਓ, ਅਸੀਂ ਮਰੀਜ਼ ਤੋਂ ਫੀਸ ਲੈਂਦੇ ਹੀ ਨੀ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ,
3: ਤੁਸੀਂ ਇਹ ਚੀਜ਼ਾਂ ਫਰੀ ਚਾਹੀਦੀਆਂ ਨੇ ਜੀ
0: ਜੀ। ਬਿਲਕੁਲ ਹੈ,
3: ਮੈਡੀਸਨ ਫਰੀ ਚਾਹੀਦੀ ਹੈ, 100-200 ਰੁਪਏ ਦੇ ਵੀ ਕਈ ਵਾਰੀ ਲਈਦਾ ਨਾ ਲੋਕਾਂ ਕੋਲੋਂ
0: ਜੀ,
3: ਤੇ ਉਹ ਵੀ ਲੋਕ ਕਹਿ ਦਿੰਦੇ ਆ ਵੀ ਠਹਿਰ ਜਾਓ ਜੀ, ਅਲੀ ਪੈਨਸ਼ਨ ਨਹੀਂ ਆਈ ਜੀ, ਅਲੀ ਪੈਸਾ ਨਹੀਂ ਆਇਆ ਜੀ, ਅਲੀ ਚੀਜ਼ਾਂ ਨਹੀਂ ਆਇਆ ਜੀ, ਕਣਕ ਨਹੀਂ ਪੱਕੀ ਜੀ।
0: ਬਿਲਕੁਲ ਹੈ ਜੀ,
3: ਇਹਨਾਂ ਚੀਜ਼ਾਂ ਦੇ ਵਿੱਚੋਂ ਸਾਡੇ ਸਮਾਜ ਨੂੰ ਸਭ ਤੋਂ ਪਹਿਲਾਂ ਕੱਢਣਾ ਜ਼ਰੂਰੀ ਹੈ।
0: ਜ਼ਰੂਰੀ ਹੈ ਜੀ,
3: ਇੱਕ ਹੈਲਥ ਹੈਲਥ ਨਹੀਂ ਤੁਹਾਡੀ ਵੈਲਥ ਬਣਨੀ ਹੈ।
0: ਬਿਲਕੁਲ ਹੈ ਜੀ,
3: ਬੰਦਾ ਜਿਹੜਾ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਸਟਰੋਂਗ ਹੈ ਨਾ ਜੀ
0: ਜੀ,
3: ਰੋਟੀ ਉਹਨੇ ਕਮਾਈ ਲੈਣੀ,
0: ਕਮਾਈ ਲੈਣੀ ਹੈ ਜੀ। ਬਿਲਕੁਲ,
3: ਉਹਨੂੰ ਸਰਕਾਰ ਅੱਗੇ ਹੱਥ ਅੱਡਣ ਦੀ ਲੋੜ ਹੀ ਨਹੀਂ ਪੈਣੀ
0: ਜੀ। ਬਿਲਕੁਲ,
3: ਔਰ ਬੜਾ ਅਫਸੋਸ ਆ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਰਤੀਆਂ ਦਾ ਸਮਾਜ ਬਣਾਇਆ ਸੀ
0: ਜੀ,
3: ਕਿਰਤ ਕਰ ਨਾਮ ਜਪ ਵੰਡ ਛਕ ਜੋ ਵੀ ਉਹਨਾਂ ਦਾ ਫਲਸਫਾ, ਤੇ ਅਸੀਂ ਬਣਾਈ ਜਾਂਦੇ ਵਿਹਲੜਾਂ ਦਾ।
0: ਬਿਲਕੁਲ ਹੈ ਜੀ, ਬਿਲਕੁਲ,
3: ਉਹਨਾਂ ਵਿਹਲੜਾਂ ਵਿੱਚ ਸਾਧ ਵੀ ਵਿਹਲੜ
0: ਜੀ,
3: ਉਹ ਵੀ ਦੂਜੇ ਰੁਕ ਤੋਰ ਦੇ ਤੇ ਸਰਕਾਰਾਂ ਦਾ ਕੰਮ ਹੀ ਹੋਣਾ ਵੀ।
0: ਹੁਣ
3: ਸਰਕਾਰਾਂ ਕੀ ਕਰਦੀਆਂ ਨੇ ਜੀ, 100 ਰੁਪਇਆ ਲੋਕਾਂ ਨੂੰ ਫਰੀ ਦੇ ਕੇ, ਬਾਕੀ
0: ਜੀ
3: ਮਤਲਬ ਵੀ ਬਾਕੀ ਸੋਰਸ ਕਹਿੰਦੇ ਵੀ ਸਾਨੂੰ ਖਾਣ ਦਿਓ ਹੁਣ ਤੁਸੀਂ।
0: ਬਿਲਕੁਲ,
3: ਇੰਨੇ ਕੁ ਤੁਹਾਨੂੰ ਮਿਲ ਜਾਣਗੇ, ਬਾਕੀ ਅਸੀਂ ਲੁੱਟੀ ਚੱਲੀਏ, ਸਾਨੂੰ ਨਾ ਪੁੱਛੋ।
0: ਬਿਲਕੁਲ ਹੈ, ਥੈਂਕ ਯੂ।
3: ਸਰਕਾਰਾਂ ਜਿਹੜੀਆਂ ਵੀ ਆਉਣਗੀਆਂ ਉਹਨਾਂ ਨੇ ਕਰਦੇ ਰਹਿਣਾ, ਪਰ ਇੰਨਾ ਫਰੀ ਜਿਹੜਾ ਨਾ ਇਹ ਤੁਹਾਡੇ ਵਾਸਤੇ ਬਹੁਤ ਮਾੜਾ ਵਾ,
0: ਮਾੜਾ ਵਾ।
3: ਇਸ ਕਰਕੇ ਸਿਹਤ ਤੇ ਐਜੂਕੇਸ਼ਨ ਜਿਹੜੀ ਹੈ ਇਹਦੇ ਥੋੜਾ ਜਿਆਦਾ ਕੰਸਨਟ੍ਰੇਟ ਕਰੋ, ਬਾਕੀ ਕੋਈ ਗੱਲ ਨੀ, ਜੇ ਬੱਸਾਂ ਦਾ ਕਿਰਾਇਆ ਨਾ ਵੀ ਫਰੀ ਹੋਊਗਾ ਤੇ ਨਾ ਜਾਣਗੇ ਲੋਕ, ਜੀ ਵੱਡੀ ਗੱਲ ਤੇ ਨਾ ਪੈਸਾ ਹੋਊਗਾ।
0: ਬਿਲਕੁਲ,
3: ਜਾਂ ਥੋੜਾ ਘੱਟ ਕਰ ਦਿਓ
0: ਜੀ,
3: ਤੇ ਸਾਨੂੰ ਵੀ ਆਪਣੇ ਆਪ ਪ੍ਰਤੀ। ਹੁਣ ਸਾਡੇ ਤੇ ਜੀ ਵੀ ਲੋਕੀ ਕਈ ਕਹਿ ਦਿੰਦੇ ਜੇ ਕਿਸੇ ਨੂੰ ਕਹੀਏ ਨਾ ਮਿੱਠਾ ਨਾ ਖਾਓ
0: ਜੀ,
3: ਉਹ ਅੱਗੋਂ ਪਤਾ ਕੀ ਕਹਿੰਦੇ ਆ ਜੀ, ਉਹ ਕਹਿੰਦੇ ਆ ਵੀ ਮਤਲਬ ਕੋਈ ਨੀ ਜੀ, ਮੌਤ ਤੇ ਰੱਬ ਦੇ
0: ਵਾਸਤੇ ਜਾਣਾ ਹੀ ਹੈ ਜੀ। ਬਿਲਕੁਲ,
3: ਬਿਮਾਰੀ
0: ਖਾ ਪੀ ਕੇ ਮਰੀਏ ਨਾ, ਰੱਜ ਕੇ ਮਰੀਏ।
3: ਹਾਂਜੀ, ਹੁਣ ਮੈਂ ਕਈਆਂ ਦੀ ਸ਼ੂਗਰ ਮਤਲਬ ਜਿੱਦਾਂ ਬੰਦ ਕਰਾਈ ਦੀ ਵੀ ਮਿੱਠੀ ਚਾਹ ਨੀ ਪੀਣੀ, ਦੂਜਾ ਨੀ ਪੀਣਾ, ਉਹਨਾਂ ਨੂੰ ਜਦੋਂ 15 ਦਿਨ 1 ਮਹੀਨੇ ਬਾਅਦ ਆਉਂਦੇ ਆ
0: ਜੀ,
3: ਉਹ ਜੀ ਨਹੀਂ ਖਾਣ, ਮੈਂ ਚਾਹ ਤੇ ਜੀ ਮੈਂ ਫਿੱਕੀ ਪੀਣਾ ਵਾ
0: ਜੀ,
3: ਪਰ ਮੈਂ ਜਲੇਬੀਆਂ ਕਦੇ ਕਦੇ ਖਾ ਲੈਂਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਕਰੋਗੇ ਬੰਦਾ ਕੀ
0: ਜੀ।
3: ਓਕੇ ਸਰ, ਮਿਹਰਬਾਨੀ
0: ਜੀ, ਬਹੁਤ ਬਹੁਤ ਤੁਸੀਂ ਸਾਡੇ ਦਿੱਤੇ ਕੀਤਾ ਜੀ, ਤੁਸੀਂ ਬੰਨਿਆ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਡਾਕਟਰ ਪੱਟੀ ਸਾਹਿਬ ਜਿਹੜੇ ਸਨ ਆਪਣੇ ਵਿਚਾਰ ਸਾਂਝੇ ਕਰਕੇ ਗਏ ਨੇ ਅੱਜ ਖਾਸ ਉਹਨਾਂ ਦਾ ਦਿਹਾੜਾ ਡਾਕਟਰ ਸਾਹਿਬਾਂ ਦਾ। ਤੇ ਛੰਮੀ ਜੀ ਸਵਾਗਤ ਹੈ, ਫਿਰ ਤੋਂ ਲੰਘਿਓ, ਆਪਾਂ ਇੱਕ ਦੋ ਕੋਲਾਂ ਹੋਰ ਲੈ ਲਈਏ ਨਾਲ ਫਿਰ, ਤੇ ਸਵਾਗਤ ਹੈ ਜੀ, ਕੀ ਕਹਿਣਾ ਚਾਹੋਗੇ ਜੋ ਡਾਕਟਰ ਸਾਹਿਬ ਸੁਨੇਹਾ ਦੇ ਕੇ ਗਏ ਆ, ਗੱਲਾਂ ਬਾਤਾਂ ਦੇ ਵਿਚ ਸੁਚੇਤ ਕਰਕੇ ਗਏ?
2: ਮੈਂ ਕਹਿੰਦਾ ਜੀ ਭਾਰਤ ਸਾਹਿਬ ਕਹਿੰਦੇ ਸੌ ਹੱਥ ਰੱਸਾ ਦੇ ਸਿਰੇ ਤੇ ਗੰਢ, ਤੇ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਅੱਖਰ ਅੱਖਰ ਬਾ ਕਮਾਲ
0: ਜੀ,
2: ਔਰ ਕਿਉਂਕਿ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ, ਫਸਟ ਹੈਂਡ ਐਕਸਪੀਰੀਅੰਸ ਹੈ, ਰੋਜ਼ ਜਿਹੜੇ ਪੇਸ਼ੈਂਟਸ ਨੂੰ ਮਿਲਦੇ ਆ, ਡੀਲ ਕਰਦੇ ਆ
0: ਜੀ,
2: ਤੇ ਇਸ ਖਿੱਤੇ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਦਰਪੇਸ਼ ਹੁੰਦੀਆਂ ਨੇ, ਉਹਨਾਂ ਦੇ ਉਹ ਸਾਹਮਣਾ ਕਰਨਾ ਪੈਂਦਾ, ਉਹ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ।
0: ਬਿਲਕੁਲ ਹੈ।
2: ਤੇ ਜਿਹੜੀ ਉਹਨਾਂ ਨੇ ਅਖੀਰ ਚ ਸੁਨੇਹੇ ਦੇ ਵਿੱਚ ਗੱਲ ਕੀਤੀ ਹੈ ਕਿ ਜ਼ਰੂਰ ਇਹ ਕਹਿ ਲਓ ਵੀ ਨਿਜ਼ਾਮ ਦਾ ਫਰਜ਼ ਬਣਦਾ ਹੈ ਕਿ ਭਾਈ ਇਹ ਚੀਜ਼ਾਂ ਮੁਫ਼ਤ ਹੋਣੀਆਂ ਚਾਹੀਦੀਆਂ ਨੇ, ਹੈਲਥ ਜਿਹੜੀ ਹੈ ਹਰ ਬੰਦੇ ਦੇ ਲਈ ਅਪਰੋਚੇਬਲ ਹੋਣੀ ਚਾਹੀਦੀ ਹੈ, ਫ੍ਰੀ ਹੋਵੇ, ਇਹ ਚੀਜ਼ਾਂ ਫ੍ਰੀ ਚਾਹੀਦੀਆਂ, ਐਜੂਕੇਸ਼ਨ ਤੇ ਹੈਲਥ, ਬੱਚਿਆਂ ਨੂੰ ਵਧੀਆ ਜਿਹੜੀ ਆ ਐਜੂਕੇਟ ਕਰਨ ਦੇ ਉੱਤੇ ਜਿਹੜਾ ਜ਼ਰੂਰ ਧਿਆਨ ਦੇਣਾ ਚਾਹੀਦਾ।
0: ਬਿਲਕੁਲ ਹੈ ਜੀ,
2: ਬਾਕਮਾਲ, ਬਹੁਤ ਖੂਬ ਡਾਕਟਰ ਸਾਹਿਬ।
0: ਤੇ ਸ਼ਮੀ ਜੀ ਇੱਕ ਦੋ ਕਾਲਰ ਨੇ ਨਾਲ ਆਪਣੇ, ਤੇ ਜਿਮੀ ਕਾਟਰ ਬਾਈ ਜੀ ਪਹਿਲੀ ਵਾਰੀ ਕਾਲ ਕਰ ਰਹੇ ਨੇ, ਉਹਨਾਂ ਦਾ ਆਪਾਂ ਸੁਨੇਹਾ ਸੁਣ ਕੇ ਤੇ ਫਿਰ ਮੁਕੱਦਰ ਜੀ ਦੀ ਗੱਲ ਸੁਣਦੇ ਆ। ਜਿਮੀ ਕਾਟਰ ਸਾਹਿਬ ਸਵਾਗਤ ਹੈ ਜੀ ਨੂੰ ਜੀ ਬਾਈ ਜੀ ਲੰਘਿਆ ਜੀ ਨੂੰ ਜੀ ਸਤਿ ਸ੍ਰੀ ਅਕਾਲ ਜੀ ਨੂੰ ਜੀ
4: ਹਾਂਜੀ ਬਾਈ ਜੀ
0: ਸਵਾਗਤ ਹੈ ਬਾਈ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਮੁੱਦੇ ਦੇ ਉੱਤੇ, ਗੱਲਾਂ ਬਾਤਾਂ ਜੋ ਚੱਲ ਰਹੀਆਂ ਨੇ?
4: ਬਹੁਤ ਵਧੀਆ ਜੀ, ਡਾਕਟਰ ਦਿਵਸ ਤੇ ਗੱਲ ਚੱਲ ਰਹੀ ਹੈ
0: ਜੀ,
4: ਪੱਟੀ ਸਾਹਿਬ ਨੇ ਬਹੁਤ ਵਧੀਆ ਤਬਸਰਾ ਕਰਿਆ
0: ਜੀ।
4: ਮੈਂ ਤਾਂ ਇਹ ਪੁੱਛਣਾ ਸੀਗਾ ਜੀ ਵੀ ਉਹ ਨੀਟ ਦਾ ਜਿਹੜਾ ਟੈਸਟ ਹੁੰਦਾ ਗਾ ਵੀ ਹੁਣ ਦੋ ਵਾਰੀ ਹੋ ਗਿਆ,
0: ਹਾਂਜੀ,
4: ਤੇ ਸਾਡਾ ਬੱਚਾ ਹੈਗਾ ਮੇਰਾ ਭੀਜਾ ਹੈਗਾ ਉਹ ਜਿੱਦ ਕਰ ਰਿਹਾ, ਕਹਿੰਦਾ ਵੀ ਮੈਂ ਇੱਕ ਸਾਲ ਡ੍ਰੌਪ ਕਰਕੇ ਫੇਰ ਦੇਣਾ ਗਾ
0: ਜੀ,
4: ਵੀ ਦੇਣਾ ਚਾਹੀਦਾ ਕਿ ਨਹੀਂ, ਵੀ ਫੇਰ ਵੀ ਘਪਲੇਬਾਜ਼ੀ ਹੋਊਗੀ ਕਿ ਨਹੀਂ ਹੋਊਗੀ?
0: ਨਹੀਂ ਉਹ ਚਲੋ ਉਹ ਤਾਂ ਜੋ ਹੋਈ ਜਾਂਦਾ ਮੈਂ ਆਪਣਾ ਵਿਚਾਰ ਦਿੰਦਾ, ਬਾਕੀ ਸ਼ਮੀ ਭਾਜੀ ਐਜੂਕੇਸ਼ਨ ਸਿਸਟਮ ਦੇ ਨਾਲ ਜਿਆਦਾ ਜੁੜੇ ਆ, ਉਹ ਆਪਣਾ ਐਕਸਪੀਰੀਅੰਸ ਜਿਆਦਾ ਦੱਸ ਸਕਦੇ ਆ। ਮੈਂ ਤਾਂ ਇਹੀ ਕਹਾਂਗਾ ਕਿ ਜੀ ਬੱਚਾ ਤੁਹਾਡਾ ਕੌਨਫੀਡੈਂਸ ਹੈਗਾ ਪੂਰਾ, ਤੇ ਉਹਨੂੰ ਇਸ ਚੀਜ਼ ਤੋਂ ਰੋਕੋ ਟੋਕ ਹੋਣਾ, ਤੇ ਜੇ ਉਹ ਕਰਨਾ ਚਾਹੁੰਦਾ ਤਾਂ ਉਹਨੂੰ ਜ਼ਰੂਰ ਪਹਿਲ ਕਦਮੀ ਦੇ ਉੱਤੇ ਕਰਨ ਦਿਓ। ਬਾਕੀ ਸ਼ਮੀ ਭਾਜੀ ਤੁਸੀਂ ਸਲਾਹ ਦੇ ਸਕਦੇ ਹੋ ਜਿਆਦਾ ਉਸ ਬਾਰੇ ਦੀ?
2: ਜੀ ਪਰ ਜਿਵੇਂ ਭਾਈ ਇਹ ਚ ਤੁਹਾਨੂੰ ਮਤਲਬ ਸ਼ੱਕ ਸ਼ੋਭਾ ਕੀ ਆ ਕਿ ਜਿਹੜਾ ਬੱਚੇ ਦੇ ਉੱਤੇ ਕੌਨਫੀਡੈਂਸ ਜ਼ਰੂਰ ਹੋਣਾ ਚਾਹੀਦਾ ਜਿਵੇਂ ਭਾਰਤ ਸਾਹਿਬ ਕਹਿੰਦੇ ਨਾ, ਔਰ ਮੈਨੂੰ ਲੱਗਦਾ ਕਿ ਤੁਸੀਂ ਵੀ ਬਿਲਕੁਲ ਪੋਜ਼ਿਟਿਵ ਹੀ ਸੋਚ ਰਹੇ ਹੋ
0: ਜੀ,
2: ਜਿਹੜੇ ਡਾਊਟਸ ਨੇ ਨਾ ਕਿ ਇਹ ਅੱਗੇ ਜਾ ਕੇ ਦੁਬਾਰਾ ਕੋਈ ਇਹੋ ਜਿਹਾ ਫਰੋਡ ਨਿਕਲੇਗਾ ਜਾਂ ਕਿਵੇਂ ਹੋਏਗਾ, ਇਹਦੀ ਤਾਂ ਭਵਿੱਖਬਾਣੀ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਇਹ ਸਿਸਟਮ ਹੀ ਬਹੁਤ ਵੱਡਾ ਵਸੀਹ ਸਿਸਟਮ ਹਾਂਜੀ ਬਿਲਕੁਲ, ਤੇ ਦੂਸਰਾ ਇਹ ਹੈ ਕਿ ਆਪਾਂ ਪੋਜ਼ਿਟਿਵ ਮੰਨ ਕੇ ਚੱਲੀਏ ਕਿ ਹਾਂਜੀ ਬਿਲਕੁਲ ਪੋਜ਼ਿਟਿਵ ਸੋਚ ਕੇ ਚੱਲੀਏ ਕਿ ਚੰਗਾ ਹੀ ਹੋਏਗਾ ਅਤੇ ਬਿਲਕੁਲ ਸਾਰਾ ਕੁਛ ਆਪਣੇ ਆਪਣੇ ਥਾਂ ਤੇ ਸਹੀ ਜਿਹੜਾ ਉਹ ਚੱਲੇਗਾ, ਕਿਉਂਕਿ ਜਿਹੜੀ ਬੱਚੇ ਦੀ ਮਿਹਨਤ ਹੈ ਨਾ ਉਹਦੇ ਜਿਹੜੇ ਸੁਪਨੇ ਆ ਉਹਦੇ ਵਿੱਚ ਇਹ ਇੱਕ ਵੱਡੀ ਰੁਕਾਵਟ ਸਿੱਧ ਹੋ ਸਕਦਾ, ਜਿਵੇਂ ਜਿਹੜੇ ਕਿੰਨਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਬੱਚਿਆਂ ਦੇ ਜਿਹੜੇ ਜਿਹੜਾ ਮੋਰਾਲ ਵੀ ਜਿਹੜਾ ਟੁੱਟਿਆ ਕਿ ਭਾਈ ਯਾਰ ਇਹ ਅਸੀਂ ਇੰਨੀ ਮਿਹਨਤ ਕੀਤੀ ਆ ਤੇ ਆ ਵਿੱਚੋਂ ਨਿਕਲਿਆ ਕੀ ਆ,
0: ਬਿਲਕੁਲ
2: ਫਿਰ ਹੁਣ ਦੂਸਰੀ ਵਾਰੀ ਹੋ ਗਿਆ ਇਹਦੇ ਵਿੱਚ
4: ਤੁਹਾਡੀ ਗੱਲ ਮੈਂ ਵਿੱਚ ਇੰਟਰਪਟ ਕਰ ਰਿਹਾ ਗਾ, ਉਹ ਬੱਚਿਆਂ ਨੂੰ ਸਮਝਾ ਕੇ ਰੱਖੀਦਾ ਜੀ ਵੀ ਆਪਾਂ ਉਹ ਕੁਛ ਨੀ ਸਟੈਪ ਚੱਕਣਾ ਗਾ ਵੀ ਜਿਹੜਾ ਕੁਛ ਦੁਨੀਆਂ ਤੇ ਹੋ ਰਿਹਾ
0: ਹੈ, ਬਿਲਕੁਲ ਪਰ ਕਿਤੇ ਨਾ ਕਿਤੇ ਜੇ ਆਪਾਂ ਪਰਿਵਾਰ ਦੇ ਵੱਲੋਂ ਕਿਤੇ ਉਹਨੂੰ ਰੋਕਾਂਗੇ ਜਾਂ ਉਹਨੂੰ ਕਰਾਂਗੇ ਨਾ ਤਾਂ ਜਿਹੜਾ ਉਹ ਗੁੱਸਾ ਉਹ ਸਿਸਟਮ ਦੇ ਉੱਤੇ ਹੈ ਨਾ ਉਹ ਕਿਤੇ ਨਾ ਕਿਤੇ ਫਿਰ ਪਰਿਵਾਰ ਦੇ ਵਿੱਚ ਸ਼ੁਰੂ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ, ਉਹ ਫਿਰ ਉਹਦਾ ਜਿਹੜਾ ਸੁਪਨਾ ਜਿੱਦਾਂ ਭਾਜੀ ਨੇ ਕਿਹਾ ਕਿ ਉਹਨੂੰ ਪੂਰਾ ਕਰਨ ਦਿਓ, ਅੱਗੇ ਜੋ ਹੋਣਾ ਉਹ ਮਤਲਬ ਕਿ ਛੱਡ ਦਿਓ, ਮਾਲਕ ਤੇ ਛੱਡ ਦਿਓ, ਕੁਦਰਤ ਤੇ ਛੱਡ ਦਿਓ, ਹਨਾ ਜੋ ਹੋਊਗਾ ਹੋਊਗਾ, ਚੰਗੇ ਲਈ ਹੋਏਗਾ ਫਿਰ।
4: ਹਾਂਜੀ ਹਾਂਜੀ ਹਾਂਜੀ, ਉਹ ਤਾਂ ਮੈਂ ਤਾਂ ਵੈਸੇ ਹੀ ਗੱਲ ਕਰ ਰਿਹਾ ਸੀ ਵੀ ਇਹ ਇਸ ਵਾਰੀ ਹੁਣ ਦੁਬਾਰੇ ਦਿੱਤਾ ਗਾ ਵੀ ਉਹ ਹੁਣ ਦੁਬਾਰੇ ਫੇਰ ਉਹ ਰਿਜ਼ਲਟ ਆਇਆ ਨੀ ਗਾ ਉਹ ਦੁਬਾਰੇ ਫੇਰ ਤਿਆਰੀ ਕਰਨ ਲੱਗ ਗਿਆ
0: ਜੀ। ਨਹੀਂ ਮਿਹਨਤ ਹੀ ਹੈ ਜੀ, ਸਲੂਟ ਹੈ ਜੀ ਉਹਨੂੰ, ਫਿਰ ਤਾਂ ਕਿਆ ਬਾਤ ਹੈ ਜੀ, ਜੀ
2: ਕਿਆ ਬਾਤ, ਕਾਬਲ ਬੱਚਾ ਹੈ, ਬਹੁਤ ਖੂਬ ਜੀ,
4: ਠੀਕ ਹੈ ਜੀ, ਥੈਂਕ ਯੂ, ਤੁਸੀਂ ਕੰਟੀਨਿਊ ਕਰੋ,
0: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਜੁੜਦੇ ਰਿਹਾ ਕਰੋ, ਸ਼ੁਕਰੀਆ, ਸਤਿ ਸ੍ਰੀ ਅਕਾਲ। ਲਓ ਦੋਸਤੋ, ਇਹ ਸਾਂ ਜੀ ਜਿਮੀ ਕਾਟਰ ਬਾਈ ਜੀ ਜੁੜੇ ਸਾਂ, ਗੱਲਬਾਤ ਆਪਣੀ ਰੱਖ ਕੇ ਗਏ ਨੇ, ਤੇ ਨਾਲ ਅਗਲੀ ਕਾਲ ਦੇ ਉੱਤੇ ਛੰਮੀ ਜੀ ਮੁਕੱਦਰ ਜੀ ਨੇ, ਸਵਾਗਤ ਹੈ ਮੁਕੱਦਰ ਜੀ,
2: ਵਾਹ ਜੀ ਵਾਹ,
5: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ, ਛੰਮੀ ਬਾਈ ਜੀ,
0: ਸਤਿ ਸ੍ਰੀ ਅਕਾਲ ਜੀ,
5: ਬਾਕੀ ਵੀ ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
2: ਜੀ ਆਇਆਂ ਨੂੰ ਜੀ ਵੈਲਕਮ।
0: ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ
5: ਨਹੀਂ ਨਹੀਂ ਮੈਂ ਦੇਣਾ ਦਵਾਵਾਂ ਮੈਂ ਤਾਂ ਉਹੀ ਗੱਲ ਮੈਨੂੰ ਪਤਾ ਸੀ ਤੁਸੀਂ ਜਿਹੜਾ ਵਿਸ਼ਾ ਰੱਖਿਆ ਇਹ ਡਾਕਟਰ ਦੂਜੀਆਂ ਸਲਾਹਾਂ ਦੇਣਗੇ ਸਾਡੇ ਵਾਲੀ ਸਲਾਹ ਕਿਸੇ ਨੇ ਦੇਣੀ ਡਾਕਟਰ ਨੇ ਉਹੀ ਗੱਲ ਮੈਂ ਤਾਂ ਹੀ ਦੇਣਾ ਮੈਂ ਵੀ ਕਿਤੇ ਡਾਕਟਰ ਦੇ ਤੇ ਸਾਡੇ ਵਾਲੇ ਡਾਕਟਰ ਪਿੱਛੇ ਨਾ ਰਹਿ ਜਾਣਾ
0: ਜੀ
5: ਦੁਬਾਰਾ ਕਹਿੰਦਾ ਰਿਪੀਟ ਕਰਨਾ ਹੁੰਦਾ ਤਾਂ ਉਹ ਤਵਾਣਾ ਸਾਹਿਬ ਕਹਿੰਦੇ ਹੁੰਦੇ ਨੇ ਵੀ ਉਹ ਗਲਤ ਹੁੰਦਾ ਦੁਬਾਰਾ ਦੁਬਾਰਾ
0: ਜੀ
5: ਪਰ ਮੈਨੂੰ ਹੁਣ ਡਾਕਟਰ ਡੇ ਦੇ ਉੱਤੇ ਕੋਈ ਹੋਰ ਤਾਂ ਕੋਈ ਚੀਜ਼ ਲੱਭੀ ਨੀ ਮੈਨੂੰ ਡਾਕਟਰ ਡੇ ਤੇ ਇੱਕੋ ਹੀ ਲੱਭਿਆ ਇਹ ਡਾਕਟਰ ਵੀ ਵੱਖਰਾ ਹੀ ਲੱਭਿਆ ਜਿਹਨੇ ਇਹ ਸਲਾਹ ਦਿੱਤੀ ਕੱਲਾ ਹੀ ਡਾਕਟਰ ਸੀ ਇਹ ਹੁਣ ਮੈਨੂੰ ਇਹਦੀ ਖੋਜ ਵੀ ਕਰਨੀ ਪੈਣੀ ਮੈਂ ਇਹਨੇ ਕਿਉਂ ਦਿੱਤੀ ਸਲਾਹ ਮੈਂ ਤੁਹਾਨੂੰ ਪਿਛਲੇ ਦਿਨ ਸੁਣਾਇਆ ਸੀ ਨਾ ਚਲੋ ਮੈਂ ਸੁਣਾ ਕੇ ਫੇਰ ਹੀ ਗੱਲ ਅੱਗੇ ਵਧਾਉਂਦੇ ਆਪਾਂ ਦੋ ਕੁ ਮਿੰਟ ਹੀ ਲਾਉਣੇ ਆਪਾਂ ਜਿਆਦਾ ਨੀ ਲਾਉਂਦੇ
0: ਜ਼ਰੂਰ ਜੀ
5: ਸਾਡੇ ਸਾਡੇ ਡਾਕਟਰ ਸਾਹਿਬ ਪਹਿਲਾਂ ਤਾਂ ਸਾਡੇ ਦੇਬੀ ਸਾਹਿਬ ਕਹਿੰਦੇ ਫਿਰ ਸਾਡੇ ਡਾਕਟਰ ਸਾਹਿਬ ਨੇ ਸਲਾਹ ਦਿੱਤੀ ਇਹਨੂੰ ਮੈਂ ਉਹ ਕਹਿੰਦੇ ਭਾਵੇਂ ਮਰ ਜਾਵਾ ਕਿਸੇ ਅੱਗੇ ਮਿੰਨਤ ਨਹੀਂ ਕਰਨੀ ਮੇਰੀ ਅਣਖ ਨੇ ਫਰਿਆਦ ਕਰਨੋਂ ਮਨਾ ਕੀਤਾ ਹੈ ਜਿੰਨੇ ਪਰਹੇਜ਼ ਨੇ ਉਹਨਾਂ ਵਿੱਚ ਤੇਰਾ ਨਾਮ ਵੀ ਸ਼ਾਮਿਲ ਹੈ ਦੇਬੀ ਨੂੰ ਤੈਨੂੰ ਯਾਦ ਦੇਬੀ ਨੂੰ ਡਾਕਟਰ ਨੇ ਤੈਨੂੰ ਯਾਦ ਕਰਨੋਂ ਮਨਾ ਕੀਤਾ ਹੁਣ ਇਹ ਡਾਕਟਰ ਨੀ ਮੈਨੂੰ ਲੱਗਦਾ ਡਾਕਟਰ
0: ਘੱਟ ਲੈਣੀ ਹੈ ਨਾ ਅਗਲੇ ਨੇ ਦੱਸਿਆ ਭਾਈ
5: ਹਾਂ ਉਹੀ ਗੱਲ ਨਹੀਂ ਜੇ ਹੋਰ ਵੇਖ ਲੋ ਕਿੱਡਾ ਸਾਡਾ ਹਮਦਰਦ ਡਾਕਟਰ ਸਾਹਿਬ ਨੇ ਜੇ ਹੋਰ ਹੁੰਦਾ ਤਾਂ ਉਹਨੇ ਦਵਾਈਆਂ ਦੇ ਦੇਣੀਆਂ ਚਾਰ ਪੁੜੀਆਂ ਨਾਲ ਵੀ ਆਹ ਖਾ ਕੇ ਸੌ ਜਾ ਉਹਨੇ ਕਿਹਾ ਤੂੰ ਇਹਨੂੰ ਯਾਦ ਨਾ ਕਰ ਵੀ ਦਵਾਈ ਖਾਣ ਦੀ ਲੋੜ ਨੀ ਹੈਗੀ ਦਵਾਈ ਨਾ ਖਾਈ ਵੀ ਜੇ ਯਾਦ ਕਰਦਾ ਰਹੇ ਭਾਵੇਂ ਨੀਂਦਰ ਦੀਆਂ ਗੋਲੀਆਂ ਖਾਣੀ ਤਾਂ ਵੀ ਨੀਂਦ ਨੀ ਆਉਣੀ ਉਹੀ ਗੱਲ
0: ਮਨਮੋਹਨ ਬਾਰੇ ਸੁਣਨ ਦਾ ਗੀਤ ਸੀ ਨਾ ਇੱਕ ਰੱਬ ਕਰਕੇ ਤੈਨੂੰ ਵੀ ਲੱਗ ਜਾਵੇ
5: ਇਸ਼ਕੇ ਨੂੰ ਰੋਗ ਦੱਸ
0: ਹੋਰ ਡਾਕਟਰ ਨੇ ਜੀ ਸ਼ਮੀ ਜੀ
5: ਨਹੀਂ ਇਹ ਪੜ੍ਹਾਈ ਕੋਈ ਕੋਈ ਉਹੀ ਗੱਲ ਹੈ ਹਾਂ ਇਹ ਵਹਿਮਾਂ ਦਾ ਡਾਕਟਰ ਹੈ ਇਹ ਮੈਡੀਕਲ ਲਾਈਨ ਚ ਨੀ ਆਉਂਦੀ ਪੜ੍ਹਾਈ ਹੈ ਡਾਕਟਰਾਂ ਦੀ ਉਹ ਕਹਿੰਦਾ ਦੇਬੀ ਨੂੰ ਡਾਕਟਰ ਨੇ ਤੈਨੂੰ ਯਾਦ ਕਰਨੋਂ ਮਨਾ ਕੀਤਾ ਕਿੰਨੀ ਮੁੱਦਤ ਬਾਅਦ ਮਿਲੀ ਹੈ ਅੱਜ ਜਲਵਾ ਜੀ ਭਰ ਕੇ ਵਿਖਾ ਦੇ ਮੇਰੇ ਚਿਹਰੇ ਤੇ ਜੋ ਕਰੇ ਸਵਾਲ ਉਹ ਸਾਰੇ ਪੜ੍ਹ ਕੇ ਵਿਖਾ ਦੇ ਹੈ
0: ਬੀਤਿਆ ਵੇਲਾ ਯਾਦ ਕਰਾ ਦੇ
5: ਬੀਤਿਆ ਵੇਲਾ ਯਾਦ ਕਰਾ ਦੇ ਬਿਨਾਂ ਗੱਲੋਂ ਅੱਜ ਲੜ ਕੇ ਵਿਖਾ ਦੇ ਹੈ ਦੇਬੀ ਦੀ ਸਾਡੇ ਡਾਕਟਰ ਮਲਕੀਤ ਸਿੰਘ ਦੀ ਫਰਮਾਇਸ਼ ਤੂੰ ਮੰਨ ਲੈ ਦੋ ਗੁੱਤਾਂ ਅੱਜ ਕਰਕੇ ਥੋੜਾ ਜਿਹਾ ਮਜ਼ਾਕੀਆ ਲਹਿਜੇ ਲੈ ਕੇ ਇਹੋ ਜਿਹੇ ਸਲਾਹ ਡਾਕਟਰ ਬਹੁਤ ਘੱਟ ਨੇ ਦੇਣ ਵਾਲੇ ਮੈਂ ਉਹ ਡਾਕਟਰ ਨਹੀਂ ਹੁਣ ਤੁਸੀਂ ਦੇਖੋ ਸ਼ਮੀ ਬਾਈ ਜੀ ਇਹਨਾਂ ਡਾਕਟਰ ਤੋਂ ਬਿਨਾਂ ਕਿਸੇ ਨੇ ਸਲਾਹ ਦਿੱਤੀ ਹੈ ਤੁਸੀਂ ਦੇਖ ਲਓ ਅੱਜ ਡਾਕਟਰ ਦੇ ਤੁਸੀਂ ਗੱਲ ਕਰਦੇ ਹੋ
0: ਜੀ
5: ਜੇ ਮੈਂ ਨਾ ਕਰਦਾ ਤੇ ਇਹ ਵਿੱਚ ਹੀ ਰਹਿ ਜਾਣੀ ਸੀ ਗੱਲ ਹੋਈ
2: ਪੱਖ ਰਹਿ ਜਾਣਾ ਸੀਗਾ ਜੀ ਬਿਲਕੁਲ
5: ਇਹ ਪੱਖ ਰਹਿ ਜਾਣਾ ਸੀ ਡਾਕਟਰ ਡੇ ਦੇ
0: ਜੀ
5: ਉਹ ਬਹੁਤ ਸੈਂਸਿਟਿਵ ਪੱਖ ਸੀ ਇਹ
2: ਬਹੁਤੀਆਂ ਬਿਮਾਰੀਆਂ ਦੀ ਜੜੀ ਇਹ
5: ਬਿਲਕੁਲ ਲੋ ਫਿਰ ਮੈਂ ਤੁਹਾਨੂੰ ਦੋ ਕੁ ਗੱਲਾਂ ਹੋਰ ਕਹਿ ਕੇ ਮੈਂ ਖਤਮ ਕਰਦਾ ਮੈਂ ਪਿਛਲੇ ਦਿਨ ਤੁਹਾਨੂੰ ਸੁਣਾਇਆ ਤਾਂ ਹੈਗਾ ਜੀ ਪਰ ਮੈਂ ਵਿੱਚ ਹੀ ਭੁੱਲ ਗਈ ਸੀ ਗੱਲ ਭੁੱਲ ਗਈ ਸੀ ਮੈਨੂੰ
0: ਜੀ
5: ਤੇ ਟਾਈਮ ਹੈਗਾ ਕਿ ਘੱਟ ਹੈ ਬਾਬੇ ਜੇ ਘੱਟ ਹੈ ਤਾਂ ਕੋਈ ਗੱਲ ਨੀ ਫਿਰ ਸੈਚਰਡੇ ਨੂੰ ਮਿਲ ਲਾਂਗੇ ਤਾਂ ਵੀ ਕੋਈ ਚੱਕਰ ਨੀ ਹੈਗਾ
0: ਜੀ ਸ਼ਮੀ ਜੀ
5: ਹਾਂ ਜੇ ਸਮੇਂ ਦੀ ਘਾਟ ਹੈ ਤਾਂ ਕੋਈ ਗੱਲ
2: ਪੂਰੀ ਸੁਣ ਕੇ ਹਟਾ ਗੱਲ ਆ ਪੂਰੀ ਜੀ ਬਿਲਕੁਲ
5: ਵਾਹ ਜੀ ਬਾਬੇ ਆ ਜਾਓ ਠੀਕ ਹੈ ਜੀ ਕਹਿੰਦੇ ਸ਼ਮੀ ਬਾਈ ਜੀ ਤੁਸੀਂ ਇਹ ਗੱਲ ਕਹਿੰਦੇ ਫਿਰ ਆਪਾਂ ਵੀ ਸੁਣਾ ਕੇ ਹੀ ਹਟਾਂਗੇ ਹੁਣ
0: ਇਰਸ਼ਾਦ
2: ਜੀ
5: ਉਹ ਗੱਲ ਪਿਛਲੇ ਦਿਨ ਹੀ ਰਹਿ ਗਈ ਸੀ ਵਿੱਚ ਓਹਨੂੰ ਹੀ ਪੂਰੀ ਕਰਨਾ ਮੈਂ, ਬਾਕੀ ਤਾਂ ਹੋਰ ਕੋਈ ਗੱਲ ਨੀ ਹੈਗੀ।
0: ਕਰੋ ਪੂਰੀ ਜੀ, ਕਿਤੇ ਦਿਲ ਦਾ ਰੋਗ ਨਾ ਲਵਾ ਬੈਠੀ।
5: ਨਹੀਂ ਨਹੀਂ, ਦਿਲ ਦੀ ਹੋਈ ਗੱਲ ਦੱਸਾਂਗੇ ਬਾਬੇ, ਦਿਲ ਦੀ ਹੋਈ ਗੱਲ ਦੱਸਾਂਗੇ ਆਪਾਂ,
0: ਕਿਉਂਕਿ ਦਿਲ ਦੀ ਗੱਲ ਜੇ ਦਿਲ ਚੋਂ ਨਿਕਲ ਜਾਂਦਾ ਤਾਂ ਉਹ ਵੀ ਰੋਗ ਬਣ ਜਾਂਦਾ।
5: ਹਾਂ, ਉਹੀ ਜੇ ਅੰਦਰ ਘੁੱਟਿਆ ਰਵੇ ਤਾਂ ਉਹੀ ਰੋਗ ਬਣ ਜਾਂਦਾ ਫਿਰ। ਕਿਵੇਂ ਦਿਲ ਨੂੰ ਸੰਭਾਲੇਗੀ ਨੀ ਜਦੋਂ ਮੇਰੀ ਯਾਦ ਆਏਗੀ, ਦੀਵੇ ਹੰਝੂਆਂ ਦੇ ਬਾਲੇਗੀ ਨੀ ਜਦੋਂ ਮੇਰੀ ਯਾਦ ਆਏਗੀ।

ਕਿਥੋਂ ਮਰੇ ਨੂੰ ਤੂੰ ਪਾਲੇਗੀ ਨੀ ਜਦੋਂ ਮੇਰੀ ਯਾਦ ਆਏਗੀ। ਕਿਥੋਂ ਮਰੇ ਨੂੰ ਤੂੰ ਪਾਲੇਗੀ ਨੀ ਜਦੋਂ ਮੇਰੀ ਯਾਦ ਆਏਗੀ। ਦੀਵੇ ਹੰਝੂਆਂ ਦੇ ਬਾਲੇਗੀ ਨੀ ਜਦੋਂ ਮੇਰੀ ਯਾਦ ਆਏਗੀ।

0: ਸੀਨੇ ਦਰਦਾਂ ਨੂੰ ਪਾਲੇਂਗੀ ਨੀ ਜਦੋਂ ਮੇਰੀ ਯਾਦ ਆਏਗੀ। ਸੀਨੇ ਦਰਦਾਂ ਨੂੰ ਪਾਲੇਂਗੀ ਨੀ ਜਦੋਂ ਮੇਰੀ ਯਾਦ ਆਏਗੀ। ਦੀਵੇ ਹੰਝੂਆਂ ਦੇ ਬਾਲੇਂਗੀ ਨੀ ਜਦੋਂ ਮੇਰੀ ਯਾਦ ਆਏਗੀ।
1: ਵੈਸੇ
2: ਜਪਾਨ ਵਾਲੇ ਕਹਿੰਦੇ ਆ ਪਾਣੀ ਵਾਲੀ ਇੰਜਨ ਕੱਢ ਲੈਣਾ ਆਪਾਂ ਪਾਣੀ ਤੇ ਚਲਾਉਣ ਵਾਲਾ।
3: ਨਹੀਂ ਚਾਈਨਾ ਵਾਲਿਆਂ ਨੇ ਪਾਣੀ ਵਾਲੇ ਦੀਵੇ ਘੱਲਤੇ ਆਪਣੇ ਕੋਲ ਉਹੀ ਗੱਲ ਬਿਨਾਂ ਤੇਲ ਤੋਂ ਜਾਗਦੇ ਨੇ ਬਾਬੇ।
1: ਲਾਈਟ ਵੀ ਚੱਲ ਰਿਹਾ ਹਾਂਜੀ
2: ਬਾਕੀ ਕੀ ਬਾਤ ਹੈ ਤੁਸੀਂ ਐਕਸਪੈਰੀਮੈਂਟ ਕਰ ਰਹੇ ਹੋ ਟਿਓ।
3: ਇਸ ਕਰਕੇ ਉਹ ਮੈਂ ਤਾਂ ਚਲੋ ਇੱਕ ਐ ਸੀ ਵੀ ਚਲੋ ਚਲੋ ਤੁਹਾਡੇ ਨਾਲ ਸਾਂਝ ਪੈ ਜੇ, ਦੂਜਾ ਵੀ ਸਾਡੇ ਵਾਲਾ ਡਾਕਟਰ ਕਿਤੇ ਪਿੱਛੇ ਨਾ ਰਹਿ ਜੇ, ਮੈਂ ਤਾਂ ਪੱਖ ਰੱਖਣ ਹੀ ਆਇਆ ਸੀ ਤੇ ਬਾਕੀ ਜੁੜਦੇ ਆ ਸ਼ਨੀਵਾਰ ਨੂੰ ਫਿਰ।
1: ਜ਼ਰੂਰ ਜੀ
4: ਬਹੁਤ ਖੂਬ
3: ਠੀਕ ਹੈ ਜੀ, ਸਤਿ ਸ੍ਰੀ ਅਕਾਲ ਸਾਰੇ ਸੱਜਣਾਂ ਨੂੰ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ
1: ਜੀ, ਜ਼ਿੰਦਗੀ
4: ਜ਼ਿੰਦਾਬਾਦ ਜੀ, ਬਹੁਤ ਬਹੁਤ
2: ਜੀ। ਦੋਸਤੋ ਇਸਾਂ ਜੀ ਮੁਕੱਦਰ ਜੀ ਤੇ ਗੱਲਾਂ ਬਾਤਾਂ ਸਾਂਝ ਪਾ ਕੇ ਗਏ ਨੇ, ਥੋੜਾ ਰੰਗ ਵੀ ਬਨ ਕੇ ਗਏ ਆ ਤੇ ਲਾਈਨਾਂ ਦੋਸਤੋ ਖੁੱਲੀਆਂ ਨੇ। ਆਖਰ ਦੇ ਵਿੱਚ ਫਿਰ ਸ਼ਮੀ ਜੀ ਤੋਂ ਸੁਣ ਹੀ ਲੈਨੇ ਆ ਤੇ ਗੱਲਾਂ ਬਾਤਾਂ ਦੋ ਚਾਰ ਕਰਕੇ ਫਿਰ ਉਹਨਾਂ ਤੋਂ ਆਗਿਆ ਲੈਨੇ ਆ। ਤੇ ਸ਼ਮੀ ਜੀ ਅੱਜ ਦੇ ਪ੍ਰੋਗਰਾਮ ਦੇ ਦੌਰਾਨ ਕੀ ਕੁਝ ਜਿਹੜਾ ਆਪਾਂ ਨੂੰ ਵੀ ਸਿੱਖਣ ਨੂੰ ਮਿਲਿਆ ਤੇ ਮਨ ਦੇ ਵਿੱਚ ਕੋਈ ਵਿਚਾਰ ਜਿਹੜਾ ਆਉਂਦਾ ਹੈ ਜਿਹੜਾ ਤਰਥੱਲੀ ਮਚਾ ਰਿਹਾ ਉਹ ਜਰੂਰ ਸਾਂਝਾ ਕਰੋ ਜੀ।
4: ਬਿਲਕੁਲ ਪਰ ਸਰ ਬਸ ਮੈਂ ਜਾਂਦੇ ਜਾਂਦੇ ਨਾ ਇੱਕ ਜਿਹੜੀ ਆ ਅੱਜ ਆਪਾਂ ਟੈਕਨੋਲੋਜੀ ਦੇ ਯੁੱਗ ਚ ਜੀ ਰਹੇ ਹਾਂ ਤੇ ਸਾਨੂੰ ਐ ਲੱਗਦਾ ਹੁੰਦਾ ਹੈ ਕਿ ਕੋਈ ਵੀ ਅਗਰ ਸਾਨੂੰ ਤਕਲੀਫ ਹੋ ਰਹੀ ਹੈ ਕੋਈ ਪ੍ਰੋਬਲਮ ਆ ਰਹੀ ਹੈ ਸਿੱਧਾ ਚਾਹ ਕੇ ਗੂਗਲ ਬਾਬਾ ਜੀ ਨੂੰ ਪੁੱਛ ਲੈਂਦੇ ਹਾਂ
2: ਜੀ।
4: ਤੇ ਕਈ ਵਾਰੀ ਤਾਂ ਕਈਆਂ ਨੂੰ ਤਾਂ ਦਿਮਾਗ ਚ ਇਹ ਵੀ ਬੈਠ ਗਈ ਆ ਕਿ ਜਿਹੜੀ ਗੂਗਲ ਸਰਚ ਹੈ ਇਹ ਡਾਕਟਰ ਦਾ ਬਦਲ ਹੈ
2: ਜਾਂ ਇਹ
4: ਜਾ ਕੇ ਆਪਣੀ ਆਪਣੇ ਸਿੰਪਟਮ ਪਾ ਦਿੰਦੇ ਆ ਉਹਦੇ ਚ ਉਹ ਕੋਈ ਅੱਗੇ ਹਾਲਾਂਕਿ ਉੱਤੇ ਡਿਸਕਲੇਮਰ ਦੇ ਦਿੰਦੇ ਆ ਭਾਈ ਅਸੀਂ ਜ਼ਿੰਮੇਵਾਰ ਨੀ ਹੈਗੇ ਤੁਸੀਂ ਹਾਂ ਕੰਮ ਕੀਤਾ ਤੁਸੀਂ ਜ਼ਿੰਮੇਵਾਰ ਹੋ
2: ਜੀ।
4: ਹੁਣ ਜਿਹੜਾ ਇਹ ਸੈਲਫ ਡਾਇਗਨੋਸਿਸ ਹੈ ਇਹ ਖਤਰਨਾਕ ਚੀਜ਼ ਆ ਜਿਹੜੇ ਕੁਆਲੀਫਾਈਡ ਡਾਕਟਰ ਆ ਜਿਵੇਂ ਤੁਸੀਂ ਸ਼ੁਰੂ ਚ ਗੱਲ ਕੀਤੀ ਆ ਉਹਨਾਂ ਦਾ ਇੱਕ ਤਜਰਬਾ ਹੈ ਪੂਰਾ ਉਹਨਾਂ ਨੂੰ ਪਤਾ ਵੀ ਕਿਹੜੀ ਚੀਜ਼ ਕੀ ਆ। ਹੁਣ ਮੇਰੇ ਵਰਗਾ ਮਹੱਤੜਾ ਹੀ ਉੱਥੇ ਕੋਈ ਇੱਕ ਬੰਦਾ ਆਪਰੇਸ਼ਨ ਹੀ ਕਰੀ ਜਾਵੇ ਉਹਨੂੰ ਗੂਗਲ ਦੇਖ ਦੇਖ ਕੇ ਯੂਟਿਊਬ ਦੇ ਤੇ ਉਹ ਖਤਰਨਾਕ ਚੀਜ਼ ਆ। ਫਿਰ ਜਿਹੜੀਆਂ ਮਿਥਸ ਨੇ ਨਾ ਜਿਵੇਂ ਹੁਣ ਮਿਥ ਆ ਕਈ ਲੋਕਾਂ ਨੇ ਘਰੇ ਪੰਡਾ ਬਣਾ ਕੇ ਰੱਖੀਆਂ ਦਵਾਈਆਂ ਦੀਆਂ ਉਹ ਐਂਟੀਬਾਇਓਟਿਕ ਲਿਆਏ ਤੇ ਉਹਨਾਂ ਨੇ ਸੋਚ ਲਿਆ ਦਿਮਾਗ ਚ ਇੱਕ ਪੱਕੀ ਬਣਾ ਲਈ ਆਪਣੇ ਮਾਨਤਾ ਕਿ ਜਿਹੜੇ ਐਂਟੀਬਾਇਓਟਿਕਸ ਹੁੰਦੇ ਆ ਇਹਦੇ ਨਾਲ ਸਭ ਕੁਝ ਠੀਕ ਹੋ ਜਾਂਦਾ ਜਿਹੜੀ ਮਰਜ਼ੀ ਬਿਮਾਰੀ ਹੋਏ
2: ਜੀ।
4: ਜਦਕਿ ਜਿਹੜੇ ਐਂਟੀਬਾਇਓਟਿਕ ਆ ਉਹ ਸਿਰਫ ਬੈਕਟੀਰੀਆ
2: ਕੁਝ ਦਿਨਾਂ ਦਾ ਕੋਰਸ ਹੁੰਦਾ ਉਹ ਰੈਗੂਲਰ ਕਰਨਾ ਪੈਂਦਾ, ਇਹ ਨਹੀਂ ਵੀ ਜਦੋਂ ਮਰਜ਼ੀ ਜੋ ਜੀ ਆਇਆ ਜੀ ਉਹ ਖਾ ਲਈਏ।
4: ਹਾਂਜੀ ਹਾਂਜੀ ਬਸ ਉਹ ਉਹਨਾਂ ਦੀ ਇੱਕ ਆਪਣੀ ਇੱਕ ਵੱਖਰੀ ਯੂਸੇਜ ਹੈਗੀ ਆ। ਹੁਣ ਕਈ ਕਹਿੰਦੇ ਆ ਕਿ ਜਿਹੜੇ ਟੀਕੇ ਲਵਾਉਣ ਨਾਲ ਕੋਈ ਹੋਰ ਬਿਮਾਰੀਆਂ ਲੱਗ ਜਾਣਗੀਆਂ ਜੀ ਉਹ ਵੀ ਪੱਕਾ, ਪਰ ਇਹ ਬਿਲਕੁਲ ਸਾਇੰਟੀਫਿਕਲੀ ਸਹੀ ਗੱਲ ਨੀ ਹੈਗੀ, ਐਸਾ ਕੁਛ ਹੁੰਦਾ ਨੀ ਹੈ। ਔਰ ਕਈ ਤਾਂ ਇਹ ਵੀ ਸੋਚੀ ਜਾਂਦੇ ਆ ਕਿ ਦਵਾਈ ਡਾਕਟਰ ਨੇ ਜੇ ਇੱਕ ਲਿਖੀ ਆ ਚਾਰ ਖਾ ਲਓ, ਮਤਲਬ ਵੱਧ ਕੇ ਖਾਓ ਤੇ ਛੇਤੀ ਠੀਕ ਹੋ ਜਾਂਗੇ, ਉਹ ਵੀ ਖਤਰਨਾਕ ਕੰਮ ਹੈ। ਇਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਠੀਕ ਹੈ। ਜਿਹੜੀ ਨਾ ਅੱਜ ਡਾਕਟਰਸ ਡੇ ਆ ਇਹ ਮਨਾਇਆ ਵੀ ਇਸੇ ਕਰਕੇ ਜਾਂਦਾ ਹੈ ਕਿਉਂਕਿ ਅੱਜ ਦਾ ਦਿਨ ਤਾਂ ਡਾਕਟਰ ਜਿਹੜੇ ਆਪਣੇ ਉਹਨਾਂ ਦੀ ਯਾਦ ਚ ਮਨਾਇਆ ਗਿਆ ਡਾਕਟਰ ਬੋਸ
2: ਜੀ,
4: ਤੁਸੀਂ ਜਾਣਕਾਰੀ ਦੇ ਰਹੇ ਸ਼ੁਰੂ ਦੇ ਵਿੱਚ
2: ਹਾਂਜੀ,
4: ਤੇ ਉਹ ਉਹਨਾਂ ਕਰਕੇ ਜਿਹੜਾ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਕਰਕੇ ਆਪਾਂ ਮਨਾ ਰਹੇ ਹਾਂ। ਹੁਣ ਜਿਹੜੀ ਅਵੇਅਰਨੈਸ ਮੁੱਖ ਮੁੱਦਾ ਹੈ ਕਿ ਅਵੇਅਰ ਹੋਣਾ ਜ਼ਰੂਰੀ ਹੈ ਤੇ ਅਵੇਅਰ ਜਿੰਨੇ ਆਪਾਂ ਹੋਵਾਂਗੇ ਓਨਾ ਹੀ ਜਿਹੜਾ ਠੀਕ ਹੈ ਓਨੀ ਲਾਈਫ ਲੌਂਗ ਜਿਹੜੀ ਹੈ ਬੰਦੇ ਦੀ ਹੁੰਦੀ ਹੈ ਜਿਹੜੀ ਹੈ ਸਿਹਤ ਠੀਕ ਰਹੇਗੀ। ਸਿਹਤ ਹੈ ਜਾਨ ਹੈ ਜਹਾਨ ਹੈ।
2: ਇਹਦੇ ਵਿੱਚ ਇੱਕ ਨੁਕਤਾ ਹੋਰ ਜਾਣਨਾ ਚਾਹਾਂਗਾ, ਚਲੋ ਤੁਸੀਂ ਸਿੱਖਿਆ ਦੇ ਖੇਤਰ ਨਾਲ ਜੁੜੇ ਹੋ ਕਿ ਜਿਹੜਾ ਖਾਸ ਕਰਕੇ ਕੁੜੀਆਂ ਦੇ ਸਕੂਲ ਨੇ ਕਿਉਂਕਿ ਉਹਨਾਂ ਨੂੰ ਆਪਣੀਆਂ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਕਹਿ ਸਕਦੇ ਹਾਂ ਕਿ ਸਰੀਰਕ ਸਿੱਖਿਆ ਦੀ ਗੱਲ ਆ ਜਾਂਦੀ ਹੈ ਜਾਂ ਸਰੀਰਕ ਨੂੰ ਆਪਣੇ ਆਪ ਨੂੰ ਸਮਝਣ ਦੇ ਲਈ ਜਾਂ ਸਮੇਂ ਸਮੇਂ ਦੇ ਉੱਤੇ ਜਿਵੇਂ ਆਪਾਂ ਕੈਂਸਰ ਦੀ ਵੀ ਗੱਲ ਕੀਤੀ ਹੈ ਕਿ ਉਹਨਾਂ ਦੇ ਵਿੱਚ ਚਾਂਸ ਜਿਹੜੇ ਵੱਧ ਜਾਂਦੇ ਨੇ ਕਾਫੀ ਵੱਡੇ ਪੱਧਰ ਦੇ ਉੱਤੇ ਹੈਗੇ ਨੇ ਦੇਖੇ ਜਾਂਦੇ ਆ ਦੁਨੀਆਂ ਚ ਹੀ, ਤਾਂ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਕੋਈ ਐਸੇ ਸਕੂਲਿੰਗ ਦੇ ਵਿੱਚ ਕੈਂਪਿੰਗ ਜਾਂ ਹੋਰ ਕੈਂਪ ਵਗੈਰਾ ਜਾਂ ਸਮੇਂ ਸਮੇਂ ਦੇ ਉੱਤੇ ਜਿੱਦਾਂ ਕਿ ਉੱਥੇ ਦੇ ਹੈਲਥ ਡਿਪਾਰਟਮੈਂਟ ਨੇ ਆਪਣੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਜਾਂ ਜੋ ਵੀ ਉਹਨਾਂ ਦਾ ਡਿਪਾਰਟਮੈਂਟ ਵੰਡੇ ਹੋਏ ਆ, ਕਿ ਇਸ ਤਰ੍ਹਾਂ ਦਾ ਕੋਈ ਚੱਲਦਾ ਹੈ ਉਹਨਾਂ ਨੂੰ ਮਤਲਬ ਕਿ ਜਾਗਰੂਕ ਕਰਨ ਦੇ ਲਈ, ਬੱਚਿਆਂ ਦੇ ਲਈ ਹੀ ਛੋਟੇ ਹੁੰਦਿਆਂ ਤੋਂ ਹੀ ਉਹਨਾਂ ਨੂੰ ਆਪਣੇ ਪ੍ਰਤੀ ਜਾਗਰੂਕਤਾ?
4: ਬਿਲਕੁਲ ਬਿਲਕੁਲ ਭਾਰਤ ਸਾਹਿਬ, ਬਿਲਕੁਲ। ਇਹ ਤਾਂ ਕਹਿ ਲੋ ਸਕੂਲ ਪੱਧਰ ਦੇ ਉੱਤੇ, ਕਾਲਜ ਪੱਧਰ ਦੇ ਉੱਤੇ ਹਰ ਵੱਖਰੇ ਏਜ ਗਰੁੱਪ ਹੈਗੇ ਆ। ਬਕਾਇਦਾ ਜਿਹੜਾ ਪਰਿਵਾਰ ਭਲਾਈ ਜਿਹੜਾ ਵਿਭਾਗ ਹੈ ਉਹ ਹੈਗਾ, ਤੇ ਹੋਰ ਵੀ ਡਿਪਾਰਟਮੈਂਟ ਵੱਖਰੇ ਆ, ਕੋਆਰਡੀਨੇਟ ਕਰਕੇ ਸੈਮੀਨਾਰ ਤੇ ਅਵੇਅਰਨੈਸ ਪ੍ਰੋਗਰਾਮ ਬਕਾਇਦਾ ਚੱਲਦੇ ਰਹਿੰਦੇ ਆ। ਜਿਵੇਂ ਆਪਣਾ ਅਕੈਡਮਿਕ ਕੈਲੰਡਰ ਬਣਦਾ, ਉਹਦੇ ਵਿੱਚ ਵੀ ਦਿਨ ਨਿਰਧਾਰਿਤ ਕੀਤੇ ਹੋਏ ਕਿ ਫਲਾਣੇ ਦਿਨ ਨੂੰ ਆਪਾਂ ਅਵੇਅਰ ਕਰਨਾ, ਫਲਾਣੇ ਦਿਨ ਨੂੰ ਇਹ ਕਰਨਾ, ਪਤਾ ਹੁੰਦਾ ਉਹ ਸਿਸਟਮ ਦਾ ਚੱਲਦਾ ਅਵੇਅਰਨੈਸ ਵਾਲਾ। ਹੁਣ ਇਹੀ ਜਿਹੜੀ ਖਾਸੀਅਤ ਆ ਜਿਹੜਾ ਡਾਕਟਰਸ ਡੇ ਵੀ ਆਪਾਂ ਮਨਾ ਰਹੇ ਆ ਅੱਜ, ਉਹਦੀ ਤੁਸੀਂ ਗੱਲ ਕੀਤੀ, ਵੇਖੋ ਕਿੰਨੀਆਂ ਜਿਹੜੀਆਂ ਨੇ ਜਾਣਕਾਰੀ ਭਰਪੂਰ ਗੱਲਾਂ ਡਾਕਟਰ ਪੱਟੀ ਜੀ ਨੇ ਕੀਤੀਆਂ, ਸੈਣੀ ਸਾਹਿਬ ਕੋਲੋਂ ਗੱਲਾਂ ਪਸਣੀਆਂ ਤੇ ਉਹ ਸਾਰੇ ਦੋਸਤਾਂ ਨੇ ਕੀਤੀਆਂ, ਔਰ ਇਹੀ ਡਿਸਕਸ਼ਨ ਦਾ ਜਿਹੜਾ ਹਾਸਲ ਹੈ ਜਦੋਂ ਸਾਰੇ ਮਿਲ ਜੁਲ ਕੇ ਕਮੈਂਟਸ ਦੇ ਰਾਹੀਂ ਵੀ ਆਪਾਂ ਗੱਲਾਂ ਕੀਤੀਆਂ। ਹੁਣ ਡਾਕਟਰ ਬੀ ਸੀ ਰਾਏ ਦਾ ਜਿਹੜਾ ਬਰਥ ਤੇ ਡੈਥ ਜਿਹੜੀ ਆ ਉਹ ਸੇਮ 8 ਜੁਲਾਈ ਅੱਜ ਦੇ ਦਿਨ ਸੀਗੀ, ਤੇ ਬਹਾਦਰ ਦਿਨ ਸੀਗੇ ਉਹ, ਉਹਨਾਂ ਕਰਕੇ ਜਿਹੜਾ ਮਨਾਇਆ ਜਾਂਦਾ। ਪਰ ਅਲੱਗ ਅਲੱਗ ਦੇਸ਼ਾਂ ਚ ਹੋਰ ਵੀ ਜਿਹੜੇ ਇਹਦੇ ਦਿਨ ਹੈਗੇ ਆ, ਸਾਰੇ ਦੁਨੀਆਂ ਚ ਡਾਕਟਰ ਡੇ ਨਹੀਂ ਹੈ ਪਰ ਇੰਡੀਆ ਚ ਤੇ ਹੈਗਾ।
2: ਬਿਲਕੁਲ,
4: ਤੇ ਇਸ ਕਰਕੇ ਭਾਰਤ ਸਾਹਿਬ ਇਹ ਜਿਹੜੇ ਦਿਨ ਹੈ ਇਹਨਾਂ ਦਾ ਮਹੱਤਵ ਬਹੁਤ ਹੈ, ਤੇ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਤੁਸੀਂ ਇਸ ਦਿਨ ਦੇ ਉੱਤੇ ਇੰਨੇ ਅਹਿਮ ਮੁੱਦੇ ਦੇ ਉੱਤੇ ਜਿਹੜੀ ਆ ਚਰਚਾ ਛੇੜੀ ਤੇ ਇੱਕ ਹੈਲਦੀ ਟਾਕ ਜਿਹੜੀ ਆ ਹੋਈ ਆ।
2: ਬਿਲਕੁਲ ਜੀ, ਤੁਸੀਂ ਨਾਲ ਜਰੀਆ ਬਣਦੇ ਹੋ, ਤੁਸੀਂ ਬਹਾਨਾ ਬਣਦੇ ਹੋ ਮੇਰਾ ਜੀ। ਕੋਈ ਨਾ ਕੋਈ ਮੁੱਦਾ ਤੁਸੀਂ ਵਧੀਆ ਜੀ
4: ਜੀ ਸਾਰੇ ਦੋਸਤਾਂ ਦਾ ਵੀ ਧੰਨਵਾਦ ਬਹੁਤ ਬਹੁਤ ਜੀ, ਉਹਨਾਂ ਕਿਉਂਕਿ ਉਹਨਾਂ ਦੇ ਨਾਲ ਹੀ ਜਿਹੜੀ ਹੈ ਜਿਹੜੀ ਟੀਮ ਪੂਰੀ ਹੁੰਦੀ ਹੈ ਸਾਰਿਆਂ ਦੇ ਨਾਲ ਮਿਲ ਕੇ, ਪਰਿਵਾਰ ਜਿਹੜਾ ਇੱਕ
2: ਕੰਪਲੀਟ
4: ਹੈਲਦੀ ਡਿਸਕਸ਼ਨ ਕਰਨ ਚ ਆਪਾਂ ਕਾਮਯਾਬ
2: ਕਾਮਯਾਬ ਹੋ।
4: ਬਹੁਤ ਬਹੁਤ ਸ਼ੁਕਰੀਆ ਜੀ,
2: ਥੈਂਕ ਯੂ ਜੀ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ, ਤੇ ਵੀਕਐਂਡ ਦੇ ਉੱਤੇ ਫਿਰ ਵੇਟ ਰਵੇਗੀ, ਜਿਵੇਂ ਮੁਕੱਦਰ ਜੀ ਵੀ ਕਹਿ ਕੇ ਗਏ ਨੇ, ਮੈਂ ਵੀ ਵੇਟ ਕਰਾਂਗਾ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ, ਨਾਲ ਜੁੜਨ ਦੇ ਲਈ, ਪਿਆਰੀਆਂ ਗੱਲਾਂ ਕਰਨ
4: ਲਈ। ਜਿੰਦਾਬਾਦ
2: ਜ਼ਿੰਦਗੀ,
4: ਜ਼ਿੰਦਗੀ ਜ਼ਿੰਦਾਬਾਦ,
2: ਸਾਮਰਾਜਵਾਦ ਮੁਰਦਾਬਾਦ
4: ਮੁਰਦਾਬਾਦ
2: ਜੀ, ਥੈਂਕ
4: ਯੂ,
2: ਸ਼ੁਕਰੀਆ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ, ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਕਰਦੇ ਆਂ, ਦੇਸ਼ ਦੀਆਂ ਖਬਰਾਂ ਜਾਂ ਹੋਰ ਸਾਰਾ ਸਿਲਸਿਲਾ ਉਹਦੇ ਵੱਲ ਨੂੰ ਚੱਲਾਂਗੇ, ਤੇ ਸਮਾਂ ਆਪਣੇ ਕੋਲ ਤਕਰੀਬਨ ਹਲੇ 45-50 ਮਿੰਟ ਦਾ ਬਾਕੀ ਪਿਆ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਇਸ ਮੁੱਦੇ ਦੇ ਉੱਤੇ ਹੋਰ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹੋ, ਕੋਈ ਆਪਣਾ ਜ਼ਿੰਦਗੀ ਦਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਹੋ, ਜਾਂ ਦੁਨੀਆਦਾਰੀ ਦੇ ਵਿੱਚ ਕੋਈ ਚੰਗਾ ਸੁਨੇਹਾ ਇਸ ਦੇ ਬਾਬਤ ਦੇਣਾ ਚਾਹੁੰਦੇ ਹੋ, ਤਾਂ ਸਵਾਗਤ ਰਹੇਗਾ। ਤੇ ਤੁਹਾਡਾ ਕਿਸ ਤਰ੍ਹਾਂ ਦਾ ਆਪਣੇ ਡਾਕਟਰਾਂ ਦੇ ਨਾਲ ਐਕਸਪੀਰੀਅੰਸ ਹੈ, ਨਾਮ ਦੱਸੇ ਬਿਨਾਂ ਵੀ ਤੁਸੀਂ ਜ਼ਿਕਰ ਕਰ ਸਕਦੇ ਹੋ, ਤੇ ਆਪਣੇ ਆਪ ਦੇ ਵਿੱਚ ਜਾਗਰੂਕਤਾ ਤੁਸੀਂ ਆਪਣੀ ਹੈਲਥ ਦੇ ਲਈ ਜਾਂ ਆਪਣੇ ਸਿਹਤ ਨੂੰ ਸੰਭਾਲਣ ਦੇ ਲਈ ਕਿਵੇਂ ਲੈ ਕੇ ਆਉਂਦੇ ਹੋ, ਇਸ ਤਰ੍ਹਾਂ ਦੇ ਨੁਕਤੇ ਜ਼ਰੂਰ ਸਾਂਝੇ ਕਰ ਸਕਦੇ ਹੋ ਜੀ, ਇੱਕ ਦੂਸਰੇ ਦੇ ਕੰਮ ਆ ਸਕਦੇ ਆ। ਪਰ ਇਹ ਜ਼ੋਰ ਜ਼ਰੂਰ ਗੁਜ਼ਾਰਿਸ਼ ਕਰਾਂਗਾ ਭਾਈ, ਜਿਹੜੇ ਦੇਸੀ ਨੁਕਤੇ ਨੇ, ਜਿਵੇਂ ਸ਼ਮੀ ਜੀ ਜਾਂ ਡਾਕਟਰ ਸਾਹਿਬ ਵੀ ਗੱਲ ਕਰਕੇ ਗਏ ਆ, ਹੋਰ ਸਾਰੇ ਸੱਜਣ ਵੀ ਗੱਲ ਕਰਦੇ ਆ, ਹਾਮੀ ਭਰਦੇ ਆ, ਉਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ, ਐਵੇਂ ਨਹੀਂ, ਕਿਉਂਕਿ ਦੋ ਕੈਮੀਕਲ ਜਦੋਂ ਤੁਸੀਂ ਕੋਈ ਵੀ ਚੀਜ਼ਾਂ ਨੂੰ ਮਿਕਸ ਕਰਦੇ ਹੋ ਤਾਂ ਉਹਦਾ ਰਿਐਕਸ਼ਨ ਕਿਤੇ ਨਾ ਕਿਤੇ ਆਉਂਦਾ ਹੀ ਆਉਂਦਾ ਹੈ, ਤੇ ਉਹਦੇ ਵਿੱਚ ਜ਼ਰੂਰ ਸਪੈਸ਼ਲਿਸਟ ਜਿਹੜੇ ਨੇ, ਕੈਮਿਸਟ ਨੇ, ਕਿਉਂਕਿ ਕੈਮਿਸਟਰੀ ਜਿਹੜੀ ਹੈ ਉਹਨੂੰ ਸਮਝਣ ਦੇ ਵਿੱਚ ਹਰ ਆਮ ਮੇਰੇ ਵਰਗੇ ਵਿਅਕਤੀ ਦਾ ਜਿਹੜਾ ਬ੍ਰੇਨ ਆ ਉਨਾ ਕਾਰਗਰ ਨਹੀਂ ਹੋ ਸਕਦਾ, ਜਿਹੜੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਲੋਕ ਨੇ, ਕੰਮਕਾਰ ਕਰਦੇ ਨੇ, ਉਹਨਾਂ ਦੀ ਸਲਾਹ ਮਸ਼ਵਰਾ ਜ਼ਰੂਰ ਲੈ ਲੈਣਾ ਚਾਹੀਦਾ। ਤੇ ਕਦੇ ਵੀ ਕੋਈ ਵੀ ਦਵਾਈ, ਇਹ ਮੇਰਾ ਆਪਣਾ ਮੰਨਣਾ ਨਿੱਜੀ ਤੌਰ ਦੇ ਉੱਤੇ, ਪੜੇ ਬਿਨਾਂ ਉਹਦੇ ਉੱਤੇ ਜਿਹੜਾ ਨਹੀਂ ਖਾਣੀ ਚਾਹੀਦੀ। ਇਹ ਨਹੀਂ ਕਿ ਭਾਈ ਉਹ ਗੋਲੀ ਖਾਂਦਾ ਹੈ, ਜਿੱਦਾਂ ਕਿ ਆਮ ਹੀ ਸਾਡੇ ਦੇਖਿਆ ਜਾਂਦਾ ਪਰਿਵਾਰਾਂ ਦੇ ਵਿੱਚ ਕਿ ਬਜ਼ੁਰਗਾਂ ਨੂੰ ਗੋਲੀ ਲੱਗੀ ਹੁੰਦੀ ਹੈ ਆਪਣੀ ਡਾਇਬਿਟੀਜ਼ ਦੀ, ਸ਼ੂਗਰ ਦੀ ਪ੍ਰੋਬਲਮ ਦੀ, ਤੇ ਅੱਗੇ ਜਿਹੜਾ ਟੱਬਰ ਦੇ ਵਿੱਚ ਕਿਉਂਕਿ ਉਹ ਜੈਨੇਟਿਕ ਪ੍ਰੋਬਲਮ ਹੈ ਤੇ ਉਹ ਆ ਜਾਂਦੀ ਹੈ ਕਈ ਵਾਰੀ, ਤਾਂ ਉਹਦੇ ਵਿੱਚ ਫਿਰ ਜੇਕਰ ਪਰਿਵਾਰ ਦੇ ਵਿੱਚ ਕੋਈ ਨਵਾਂ ਮੈਂਬਰ ਸ਼ੂਗਰ ਦਾ ਮਰੀਜ਼ ਬਣਦਾ ਹੈ ਤੇ ਉਹਨੂੰ ਗੋਲੀ ਖਾਣੀ ਪੈ ਜਾਂਦੀ ਹੈ ਜਾਂ ਡਾਕਟਰ ਦੀ ਬਗੈਰ ਹੀ ਸਲਾਹ ਤੋਂ ਗੋਲੀ ਖਾਣ ਲੱਗ ਜਾਂਦਾ ਹੈ, ਕਿਉਂਕਿ ਹਰ 3 ਮਹੀਨੇ ਤੋਂ 6 ਮਹੀਨੇ ਦੇ ਬਾਅਦ ਜਿਹੜਾ ਸ਼ੂਗਰ ਦਾ ਬਕਾਇਦਾ ਟੈਸਟ ਹੁੰਦਾ ਹੈ ਸ਼ੁਰੂਆਤ ਦੇ ਵਿੱਚ, ਤੇ ਉਹਦੇ ਵਿੱਚ ਫਿਰ ਗੋਲੀ ਜਿਹੜੀ ਲੱਗਦੀ ਹੈ ਜਾਂ ਚਾਹੇ ਉਹ ਬਲੱਡ ਪ੍ਰੈਸ਼ਰ ਦੀ ਹੈ ਚਾਹੇ ਉਹ ਤੁਹਾਡੀ ਇਹਦੀ ਹੈ ਆਮ ਜਿਹੜੀਆਂ ਸਾਡੇ ਰੁਝਾਨ ਦੇ ਵਿੱਚ ਜਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਇਹ ਨਿੱਜੀ ਤੌਰ ਦੇ ਉੱਤੇ ਆ ਚੁੱਕੀਆਂ ਨੇ, ਤਾਂ ਉਹਦੇ ਵਿੱਚ ਜ਼ਰੂਰ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਇਹ ਨਹੀਂ ਕਿ ਬਜ਼ੁਰਗ ਕੋਈ ਖਾਂਦਾ ਜਾਂ ਕੋਈ ਰਿਸ਼ਤੇਦਾਰ ਖਾਂਦਾ ਤਾਂ ਉਹੀ ਗੋਲੀ ਤੂੰ ਅੱਧੀ ਖਾ ਲਾ ਜਾਂ ਅੱਧੀ ਤੋਂ ਵੀ ਅੱਧੀ ਖਾ ਲਾ, ਹੌਲੀ ਹੌਲੀ ਡੋਜ਼ ਵਧਾ ਦਿੰਦੇ ਨੇ, ਸਾਰਾ ਕੁਝ ਕਰੀ ਜਾਂਦੇ ਆਪ ਮੁਹਾਰੇ, ਉਹਨਾਂ ਚੀਜ਼ਾਂ ਤੋਂ ਬਚਣ ਦੀ ਬਹੁਤ ਜ਼ਰੂਰਤ ਹੈ। ਤੇ ਖਾਸ ਤੌਰ ਦੇ ਉੱਤੇ 20-50 ਰੁਪਈਏ ਲੱਗ ਜਾਣਗੇ, ਪਰ ਭਾਈ ਸਲਾਹ ਜ਼ਰੂਰ ਲੈ ਲਓ, ਪ੍ਰੋਫੈਸ਼ਨਲ ਜਿਹੜਾ ਵਿਅਕਤੀ ਹੈ ਉਹ ਕਿਸੇ ਵੀ ਕਿੱਤੇ ਦੇ ਵਿੱਚ ਹੈ ਤਾਂ ਉਹਦੀ ਜ਼ਰੂਰ ਸਲਾਹ ਲੈ ਲੈਣੀ ਚਾਹੀਦੀ ਹੈ, ਫੇਰ ਹੀ ਜਿਹੜੀ ਹੈ ਅੱਗੇ ਰਿਸਕ ਲੈਣਾ ਚਾਹੀਦਾ, ਕਿਉਂਕਿ ਇਹ ਹੋਰ ਕੋਈ ਚੀਜ਼ ਦਾ ਰਿਸਕ ਨਹੀਂ ਲੈ ਰਹੇ ਹੋ ਤੁਸੀਂ ਆਪਣੀ ਜਿਹੜੀ ਹੈ ਲਾਈਫ ਦੇ ਉੱਤੇ, ਉਹਦਾ ਲਾਈਫ ਦਾ ਆਪਣੀ ਜ਼ਿੰਦਗੀ ਦਾ ਜਿਹੜਾ ਰਿਸਕ ਲੈ ਰਹੇ ਹੋ ਇਹਦੇ ਬਾਰੇ ਪਤਾ ਨਹੀਂ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਡਾਕਟਰ ਸਲਾਉਣ ਦੇ ਲਈ ਇੰਜੈਕਸ਼ਨ ਲਾਉਂਦਾ ਹੈ ਤੇ ਨਾਲ ਦੀ ਨਾਲ ਹੀ ਨੀਂਦ ਆ ਜਾਂਦੀ ਹੈ, ਕੁਝ ਐਸੀਆਂ ਮੈਡੀਸਨ ਵੀ ਹੈਗੀਆਂ ਜਿਹੜੀਆਂ ਅਸੀਂ ਨਹੀਂ ਪਤਾ ਹੁੰਦਾ ਤੇ ਉਹਨਾਂ ਨੂੰ ਮੂੰਹ ਦੇ ਵਿੱਚ ਪਾ ਲੈਂਦੇ ਹਾਂ ਤੇ ਫਿਰ ਨੁਕਸਾਨਦੇਹ ਉਹ ਹੋ ਸਕਦੀਆਂ ਨੇ। ਤੇ ਲੋ ਫਿਰ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ। ਇਹ ਸੀ ਜੀ ਅੱਜ ਦਾ ਜਿਹੜੀ ਗੱਲਬਾਤ, ਅੱਜ ਦਾ ਮੇਨ ਮੁੱਦਾ ਜਿਹੜਾ ਤੁਹਾਡੇ ਨਾਲ ਡਿਸਕਸ ਕੀਤਾ ਹੈ, ਡਾਕਟਰਸ ਡੇ ਨੂੰ ਸਪੈਸ਼ਲ ਜਿਹੜਾ ਗੱਲਬਾਤ ਕੀਤੀ ਉਹਦੇ ਉੱਤੇ, ਤੇ ਸਭ ਡਾਕਟਰਸ ਨੂੰ ਜਿਹੜੀ ਆ ਮੁਬਾਰਕਬਾਦ ਹੈ, ਤੇ ਜਿਹੜੇ ਇਮਾਨਦਾਰੀ ਦੇ ਨਾਲ ਆਪਣਾ ਫਰਜ਼ ਤੇ ਆਪਣੇ ਕਾਜ ਨਿਭਾ ਰਹੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ, ਤੇ ਆਪਣੀ ਸਿਹਤ ਦੇ ਪ੍ਰਤੀ ਵਹਿਮਾਂ ਭਰਮਾਂ ਤੋਂ ਦੂਰ ਰਹਿ ਕੇ ਹੀ ਜਿਹੜਾ ਆਪਣਾ ਇਲਾਜ ਕਰਾਓ ਤੇ ਆਪਣਾ ਜਿਹੜਾ ਹੋਰ ਗੱਲਾਂ ਬਾਤਾਂ ਨੂੰ ਅੱਗੇ ਵਧਾਓ ਜੀ। ਤੇ ਲਓ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਆ। ਜਿਮੀ ਕਾਟਰ ਸਾਹਿਬ ਵੀ ਸੁਨੇਹੇ ਭੇਜ ਰਹੇ ਨੇ, ਕਹਿੰਦੇ ਸਵੇਰੇ ਟਿੱਕੀ ਚੜ੍ਹਦੀ ਤੋਂ ਖਾ ਲਈਦੀ ਹੈ, ਕਹਿੰਦੇ ਜੀ ਵੀਰ ਜੀ ਟਿੱਕੀ ਛੁਪਦੀ ਦੇ ਨਾਲ ਹੀ ਕਹਿੰਦੇ ਪੀ ਲਈਦੀ ਹੈ ਜੀ ਭਵਿੰਦਰ ਵੀਰ ਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਲਓ ਦੋਸਤੋ ਹੋਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਇੰਨਾ ਪਿਆਰ ਮੁਹੱਬਤ ਦੇ ਲਈ। ਤੇ ਫਿਰ ਆਪਾਂ ਖਬਰਾਂ ਵੱਲ ਨੂੰ ਵੱਧਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲਵਾਂਗੇ ਗੱਲਬਾਤ ਦੀ, ਹੋਰ ਛਾਣਬੀਨ ਕਰਦੇ ਹਾਂ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ। ਅੱਜ ਕਹਿੰਦੇ ਟੂੰਟੂ ਬੜੀ ਹੋਈ ਹੈ ਜੀ, ਤੇ ਉਹਦੇ ਬਾਰੇ ਗੱਲ ਕਰਦੇ ਹਾਂ ਨਾਲ। ਟੂੰਟੂ ਤਾਂ ਹੋ ਗਈ, ਜਲਦ ਹੀ ਪੈਂ ਪੈਂ ਵੀ ਹੋਣੀ ਹੈ, ਹੋਊਗੀ ਪੰਜਾਬੀ ਉਹ, ਕਿਉਂਕਿ ਕੱਲ੍ਹ ਦੀਆਂ ਜਿਹੜੀਆਂ ਰਿਪੋਰਟਾਂ ਕੈਂਕ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਉਹਦੇ ਹਾਲਾਤ ਜਿਹੜੇ ਆ ਝਾਤ ਮਾਰਦੇ ਆ ਦੇਖਦੇ ਹਾਂ। ਬਾਕੀ ਕੱਲ੍ਹ ਨੂੰ ਜਿਹੜਾ ਮੁਲਾਜ਼ਮਾਂ ਦਾ ਹੋਰ ਸਿਲਸਿਲਾ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ, ਲਿਆ ਜਾ ਰਿਹਾ, ਤੇ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਤੇ ਇਸੇ ਤਰ੍ਹਾਂ ਹੀ ਲੋ ਫਿਰ ਆਪਣੇ ਨਾਲ ਔਜਲਾ ਸਾਹਿਬ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
5: ਸਤਿ ਸ੍ਰੀ ਅਕਾਲ ਜੀ ਭਾਜੀ, ਸਾਰੇ ਸਰੋਤਿਆਂ ਨੂੰ ਜੀ।
2: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਕੀ ਹਾਲ ਚਾਲ ਨੇ ਜੀ?
5: ਅੱਛਾ ਜੀ, ਮੀ ਜੀ ਵੀ ਹਾਜ਼ਰੀ ਲਵਾ ਗਏ ਹੈ?
2: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
5: ਬਹੁਤ ਵਧੀਆ, ਸਾਰਿਆਂ ਦੇ ਵਿਚਾਰ ਵਧੀਆ ਸੀ। ਮੈਂ ਤਾਂ ਆਹੀ ਤੱਤ ਕੱਢਿਆ ਵੀ ਵਕੀਲ ਤੇ ਡਾਕਟਰਾਂ ਤੋਂ ਬਚਾ ਕੇ ਰੱਖੇ।
2: ਕਿਆ ਬਾਤ ਹੈ ਜੀ, ਪਰ ਤੁਹਾਡੇ ਅਮਰੀਕਾ ਚ ਬਹੁਤ ਮਹਿੰਗਾ ਹੈ ਜੀ ਸਿਸਟਮ, ਕਿਉਂਕਿ ਇੰਸ਼ੋਰੈਂਸ ਕਵਰ ਨਹੀਂ ਕਰਦਾ ਆਪਣਾ ਲੈਣਾ ਪੈਂਦਾ।
5: ਸਾਡੇ ਤਾਂ ਕਵਰ ਨਹੀਂ ਕਰਦੀ ਨਾ ਜੀ, ਨਾ ਤੁਸੀਂ ਪੁੱਛੋ ਨਾ, ਫੇਰ ਵੀ ਨਾ ਮਾਤਰ ਹੈ, ਮਤਲਬ ਹੁਣ ਇਹਨਾਂ ਨੇ ਸਾਡੇ ਅੱਗੇ ਹੁੰਦੀ ਵੀ

0: ਮਾੜਾ ਮੋਟਾ ਕੋਈ
1: ਪੁੱਛ ਪੜ ਵੀ
0: ਹੈਗੀ ਆ, ਹਾਂ ਨਹੀਂ ਤਾਂ ਸਤਿ ਸ੍ਰੀ ਅਕਾਲ ਹੈ ਜੀ ਉੱਥੇ, ਫਿਰ ਉਹ ਇਹੋ ਜਿਹੀ ਫ੍ਰੀ ਤੋਂ ਵੀ ਕੀ ਲੈਣੀ, ਜਿਵੇਂ ਹੁਣ ਆਪਣੇ ਪੰਜਾਬ ਚ ਬਿਜਲੀ ਆ ਜੀ ਫ੍ਰੀ ਹੈ, ਹੁਣ ਪੰਜਾਬ ਚ ਬਿਜਲੀ ਫ੍ਰੀ ਹੋ ਆਪਣੇ ਜੀ,
1: ਬਿਲਕੁਲ ਹੈ ਜੀ,
0: ਆਉਂਦੀ ਹੈ ਨੀ
1: ਜੀ,
0: ਉਹਦਾ ਫਾਇਦਾ ਕੀ ਹੈ ਫ੍ਰੀ ਦਾ,
1: ਨਾ ਜੀ ਨਾ, ਬਿਲਕੁਲ ਹੈ ਜੀ,
0: ਮਾਨ ਸਾਹਿਬ ਚੁਟਕਲੇ ਸੁਣਾ ਕੇ ਨਿਕਲੇ, ਕਹਿੰਦੇ ਅੱਗੇ ਕਿਹੜਾ ਜਨਰੇਟਰ ਚੱਲਦੇ ਨੀ, ਐਡੀਆਂ ਵੜਕਾ ਝਮੱਕਾ ਝਮੱਕਾ ਝਮੱਕਾ, ਉਹ ਕਿੱਥੇ ਗਿਆ ਹੁਣ ਝਮੱਕਾ ਤੇਰਾ,
1: ਬਿਲਕੁਲ ਹੈ ਜੀ, ਅੱਜ ਕਹਿੰਦੇ ਟੀ ਟੀ ਬਹੁਤ ਹੋਈ ਹੈ, ਟੂ ਟੂ
0: ਬਸ ਪਤਾ ਨੀ ਕੀ ਹੈ, ਬਸ ਕੱਲ ਨੂੰ ਬੰਦ ਹੋ ਜੂਗੀ ਇਹ,
1: ਕੱਲ ਨੂੰ ਹਾਂਜੀ ਤਾਰੀਖ ਆ ਜੀ, ਬਿਲਕੁਲ ਹੈ ਜੀ, ਉਹਦਾ ਫੈਸਲਾ ਆਉਣਾ ਬਿਲਕੁਲ ਹੈ ਜੀ,
0: ਕੱਲ ਨੂੰ ਡੀਏ ਵਾਲਾ ਫੈਸਲਾ ਆਉਣਾ, ਕੱਲ ਨੂੰ ਬੰਦ ਹੋਣਾ, ਬਹੁਤ ਤੇਜ਼ ਲੋਕ ਨੇ, ਬਾਹਲੇ ਸ਼ਾਤਰ ਲੋਕ
1: ਜੀ, ਬਿਲਕੁਲ ਹੈ,
0: ਮਤਲਬ ਤੁਸੀਂ ਪੁੱਛੋ ਨਾ ਜੀ ਕਿਵੇਂ ਬੁੱਧੂ ਬਣਾ ਰਹੇ ਨੇ
1: ਜੀ,
0: ਉਹ ਹੁੰਦਾ ਨੀ ਮਤਲਬ ਉਹ ਫਲੈਸ਼ ਚੱਲ ਰਹੀ ਹੈ, ਫਲੈਸ਼ ਇਹ ਕਰ ਰਹੇ ਨੇ ਦਿਮਾਗ ਨੂੰ,
1: ਬਾਅਦ ਚੋਂ ਕਹਿ ਦੇਣਗੇ ਭਾਈ ਉਧਰੋਂ ਕੋਰਟ ਨੇ ਰੋਕ ਲਾ ਦਿੱਤੀ, ਅਸੀਂ ਤਾਂ ਦੇਣਾ ਚਾਹੁੰਦੇ,
0: ਬਸ ਬਸ ਬਸ ਬਸ ਬਸ, ਤਾਂ ਹੀ ਤਾਂ ਪਿੱਛੇ 3 ਮਹੀਨੇ ਦੇ ਵੀ ਇੰਨੇ ਕਫਾਹ ਵੱਢ ਕੇ ਕਰ ਦੋ
1: ਜੀ,
0: ਉਹ ਵੀ ਆਪਦਿਆਂ ਨੂੰ ਦੇ ਦੇਣੇ ਆ, ਤੇ ਅਜੇ ਫਾਰਮ ਬਣਾਈ ਜਾਣਗੇ, ਕਹਿਣਗੇ ਕੋਈ ਨੀ
1: 40 ਲੱਖ ਨੂੰ ਕਹਿੰਦੇ ਦਿੱਤਾ ਜੀ, ਜਿੰਨੇ ਰਜਿਸਟਰਡ ਹੋਏ ਨੇ ਬਾਕੀ ਪਤਾ ਨੀ ਕਿੰਨੇ ਆਏ ਆ ਜੀ,
0: ਬਸ ਭਾਵ ਅੱਜ ਧੂਰੀ ਵਾਲੀ ਦੱਸਦਾ ਗਏ ਵੀ ਕਿੰਨਾ ਨੂੰ ਦਿੱਤੇ ਨੇ
1: ਜੀ, ਬਿਲਕੁਲ ਜੀ, ਅੰਨਾ ਵੰਡੇ ਆਪੜਿਆ ਨੂੰ ਕਹਿੰਦੇ ਵਾਰ ਵਾਰ,
0: ਚਲੋ ਇੱਕ ਗੱਲ ਹੈਗੀ ਆ ਵੀ ਇਹ ਵਿਸ਼ਵਾਸ ਵਾਲਾ ਕੰਮ ਆ ਜਿਹੜਾ ਡਾਕਟਰੀ ਹੈ
1: ਜੀ,
0: ਹੈ ਨਾ, ਵਿਸ਼ਵਾਸ ਹੈ ਇਹਦੇ ਬਹੁਤ ਜ਼ਿਆਦਾ, ਪਰ ਸਾਡੇ ਤੇ ਲੁੱਟ ਬਹੁਤ ਹੋ ਰਹੀ ਹੈ, ਜਿਵੇਂ ਸਿਵ ਚਰਨ ਖੁੱਸਾ ਜੀ ਉਹਨਾਂ ਦੀ ਬੇਟੀ ਨਾਲ ਹੋਇਆ ਸੀ, ਉਹ ਬੜਾ ਪੀੜਤ
1: ਉਹਨਾਂ ਨੇ
0: ਲਿਖਿਆ ਵੀ ਹੈ, ਤੇ ਮਤਲਬ ਕਿਵੇਂ ਉਹਨਾਂ ਨੂੰ ਉੱਥੇ ਮਤਲਬ ਪੈਸਾ ਬਣਾਉਣ ਲਈ ਵੀ ਬਾਹਰੋਂ ਆਏ ਨੇ
1: ਜੀ,
0: ਸਾਡੇ ਇੱਥੋਂ ਗਏ ਸੀਗੇ ਪੋਲੋ ਦੇ ਵਿੱਚ, ਤੇ ਜਦ ਉਹਨਾਂ ਨੂੰ ਪਤਾ ਅਮੈਰੀਕਨ ਸਿਟੀ ਜਾਂਦੇ, ਕਹਿੰਦੇ ਜੀ ਅਸੀਂ ਰੁਪਈਆਂ ਚ ਲੈਣੀ ਨੀ, ਡਾਲਰਾਂ ਚ ਦਿਓ,
1: ਡਾਲਰਾਂ ਚ ਦਿਓ ਜੀ,
0: ਦੇਖ ਲੋ ਤੁਸੀਂ, ਜਦੇ ਯੂ ਟਰਨ ਮਾਰਤਾ,
1: ਨਹੀਂ ਨਹੀਂ ਉਹ ਤਾਂ ਗਲਤ ਕੰਮ ਹੈ ਜੀ,
0: ਇਹ ਲੁੱਟ ਦਾ ਧੰਦਾ ਬਣਿਆ, ਹੋਰ ਕੀ ਹੈ ਜੀ,
1: ਬਿਲਕੁਲ
0: ICU ਚ ਰੱਖੀ ਰੱਖਦੇ ਨੇ, ਮਤਲਬ ਇੱਕ ਬਾਹਰੋਂ ਗਿਆ ਸੀ ਉਹਨੂੰ 7 ਦਿਨ ICU ਚ ਰੱਖੀ ਰੱਖਿਆ ਮਰੇ ਹੋਏ ਨੂੰ
1: ਜੀ, ਬਿਲਕੁਲ ਹੈ ਜੀ,
0: ਫਿਰ ਜਦੋਂ ਇਹੋ ਜਿਹਾ ਪ੍ਰੋਫੈਸ਼ਨ ਵੀ ਧੰਦਾ ਬਣ ਜਾਵੇ ਉਹਦੇ ਵਿੱਚ, ਜਿਵੇਂ ਅੱਗੇ ਨਾ ਸਾਰੇ ਆਪਰੇਸ਼ਨ ਵਾਲੇ ਬੱਚੇ ਹੋਣ ਲੱਗ ਗਏ ਸੀ ਪੰਜਾਬ ਦੇ ਵਿੱਚ, 98 ਦੀ ਗੱਲ ਹੈ
1: ਜੀ,
0: ਮਤਲਬ ਜਾਣ ਕੇ ਹੀ ਹੈ ਨਾ, ਇੱਥੇ ਟਰਾਈ ਹੁੰਦੀ ਹੈ ਮਤਲਬ ਲਾਸਟ ਸਟੇਜ ਤੇ ਜਾ ਕੇ ਫਿਰ ਆਪਰੇਸ਼ਨ ਕਰਦੇ ਆ,
1: ਬਿਲਕੁਲ ਹੈ ਜੀ, ਬਿਲਕੁਲ,
0: ਜਾਂ ਸੀਜ਼ਰ ਜਾਂ ਜਿਹੜਾ ਵੱਡਾ ਆਪਰੇਸ਼ਨ ਕਹਿੰਦੇ ਢਿੱਡ ਪਾੜ ਕੇ ਬੱਚਾ, ਤੇ ਨਹੀਂ ਤਾਂ ਟਰਾਈ ਹੁੰਦੀ ਹੈ 99% ਵੀ,
1: ਨਾਲੇ ਇੱਥੇ ਦੇਖੋ ਘੱਟੋ ਘੱਟ ਨੀ 3 ਦਿਨ ਉਹਨਾਂ ਨੇ ਰੱਖਣਾ ਤੁਹਾਨੂੰ ਹੋਸਪਿਟਲ, ਤੇ ਉਸ ਤੋਂ ਬਾਅਦ ਕਈ ਤਾਂ ਵੱਡੇ ਜਿਹੜੇ ਕੈਪੀਟਲ ਦੇ ਵਿੱਚ ਹੋਸਪਿਟਲ ਨੇ ਉੱਥੇ ਵੱਧ ਤੋਂ ਵੱਧ 6 ਤੋਂ 8 ਘੰਟੇ ਰੱਖਦੇ ਆ ਜੀ, ਡਿਲੀਵਰੀ ਹੋਈ ਨਾਰਮਲ ਡਿਲੀਵਰੀ ਤੇ ਚੱਕੋ ਆਪਣਾ ਚੈੱਕਅਪ ਕਰਾਓ ਤੇ ਘਰ ਨੂੰ ਚਲੋ,
0: ਸਾਡੇ ਚਲੋ ਇੱਥੇ 3 ਦਿਨ ਰੱਖਦੇ ਆ, ਇੱਥੇ ਤਾਂ
1: ਹਾਂਜੀ 3 ਦਿਨ ਰੱਖਦੇ ਆ ਸਾਡੇ, ਨਾਰਮਲ 3 ਦਿਨ ਰੱਖਦੇ ਆ, ਪਰ ਕੈਪੀਟਲ ਦੇ ਵਿੱਚ ਫਿਰ ਜ਼ਿਆਦਾ
0: ਰਸ਼ ਸੀਗਾ, ਭੱਲਾ ਸਾਹਿਬ ਦਾ ਉਹ ਕਹਿੰਦੇ ਵੀ ਡਾਕਟਰ ਘਰੇ ਸਵੇਰ ਦਾ ਆਪਰੇਸ਼ਨ ਕਰੀ ਜਾਂਦਾ ਸੀ ਬੱਚੇ ਵਾਲਾ ਹਸਪਤਾਲ ਸੀ ਉਹਦਾ
1: ਜੀ,
0: ਉਹ ਘਰੇ ਰੋਟੀ ਖਾਣ ਆਇਆ ਤੇ ਕਹਿੰਦਾ ਉਹਨੇ ਪਹਿਲੀ ਬੁਰਕੀ ਤੁਰੀ, ਫੋਨ ਆ ਗਿਆ ਕਹਿੰਦਾ ਡਾਕਟਰ ਸਾਹਿਬ ਕੇਸ ਇੱਕ ਹੋਰ ਆ ਗਿਆ
1: ਜੀ,
0: ਉਹ ਕਹਿੰਦੇ ਵੀ ਕੋਈ ਗੱਲ ਨੀ ਅਜੇ ਇਹਨੂੰ ਦਵਾਈ ਦਵਾਈ ਦਓ, ਮੈਂ ਰੋਟੀ ਖਾ ਕੇ ਆਇਆ, ਉਹ ਕਹਿੰਦਾ ਜਾਨੂੰ ਤਾਂ ਫਿਰ ਨਾਰਮਲ ਹੋ ਜੂਗਾ,
1: ਬਿਲਕੁਲ ਹੈ ਜੀ,
0: ਇਹਦਾ ਹਾਲਾਤ ਨੇ ਸਾਡੇ ਡਾਕਟਰ,
1: ਹਾਲਾਤ ਨੇ ਜੀ,
0: ਮਤਲਬ ਕੋਈ ਵੀ ਚੀਜ਼, ਜਿਵੇਂ ਪੱਟੀ ਸਾਹਿਬ ਬਹੁਤ ਵਧੀਆ ਗੱਲ ਕਰਕੇ ਗਏ,
1: ਬਿਲਕੁਲ ਹੈ ਜੀ,
0: ਵੀ ਕੋਈ ਵੀ ਚੀਜ਼ ਪਾਰਦਰਸ਼ਤਾ ਰਹੀ ਹੋ ਨੀ ਕਿਸੇ ਵੀ
1: ਜੀ,
0: ਇਮਾਨਦਾਰੀ ਨੀ ਨਾ ਰਹੀ,
1: ਬਿਲਕੁਲ
0: ਨਾ ਡਾਕਟਰਾਂ ਦੇ ਇਮਾਨਦਾਰੀ ਰਹੀ, ਨਾ ਲੋਕਾਂ ਚ ਇਮਾਨਦਾਰੀ ਰਹੀ, ਨਾ ਸਾਨੂੰ ਫ੍ਰੀ ਚ ਆਇਆ ਲੱਗਦਾ ਵੀ ਡਾਕਟਰ ਨੇ ਦਵਾਈ ਸਹੀ ਦਿੱਤੀ, ਜਿੰਨੇ ਚਿਰ ਪੈਸੇ ਨੀ ਲੈਂਦਾ, ਕਿਉਂਕਿ ਸੈਂਪਲ ਵੀ ਡਾਕਟਰ ਕੋਲ ਪਿਆ ਉਹੀ ਦੇ ਦੇਵੇ ਨਾ, ਸਾਨੂੰ ਫਿਰ ਵੀ ਯਕੀਨ ਨੀ ਆਉਂਦਾ ਵੀ ਡਾਕਟਰ ਨੇ ਪੈਸੇ ਨੀ ਲਏ, ਜਿਵੇਂ ਵਕੀਲ ਜਾਂ ਜੱਜ ਜਾਂ ਪਟਵਾਰੀ ਪੈਸੇ ਨਾ ਲਵੇ, ਸਾਨੂੰ ਐਂ ਲੱਗਦਾ ਹੁੰਦਾ ਵੀ ਕੰਮ ਤਾਂ ਹੋਣਾ,
1: ਸਾਡੇ ਆਪਣੇ ਵਾਲੇ ਤਾਂ ਇੱਦਾਂ ਕਹਿੰਦੇ ਆ ਲੈਬੋਰਟਰੀ ਟੈਸਟ ਕਰਾ ਕੇ ਜਾਂ ਯਾਰ ਕੁਝ ਕੱਢ ਤਾਂ ਦਿੰਦਾ, ਕੁਝ ਨਿਕਲਿਆ ਨੀ ਕਿਦਾਂ, ਪੈਸੇ ਵੀ 2,500-3,000 ਰੁਪਇਆ ਵੀ ਲਾਇਆ ਕੁਝ ਨਿਕਲਿਆ ਵੀ ਨੀ,
0: ਫਸਟ ਸਟੇਜ ਦੇ ਟੈਸਟ ਹੋ ਗਏ ਜਿਹੜੇ, ਉਸੇ ਨੂੰ ਫਾਲੋ ਕਰਨਾ ਚਾਹੇ ਤੁਸੀਂ ਜਿੱਥੇ ਮਰਜ਼ੀ ਉੱਪਰ ਵਾਲੇ ਡਾਕਟਰ ਤੱਕ,
1: ਹਾਂ ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ
0: ਉਸੇ ਟੈਸਟ ਨੂੰ ਫਾਲੋ ਕਰਦੇ ਨੇ ਜੀ, ਸਾਡੇ ਜਿਹੜੇ ਮਤਲਬ ਇੱਕ ਡਾਕਟਰ ਛੱਡ ਕੇ ਉਸੇ ਹਸਪੀਟਲ ਦੇ ਦੂਜੇ ਡਾਕਟਰ ਕੋਲ ਚਲੇ, ਉਹ ਵੀ ਜਦੋਂ ਕਹਿੰਦਾ ਟੈਸਟ ਕਰਾ ਕੇ ਲਿਆਓ
1: ਜੀ,
0: ਇਹ ਧੰਦਾ ਬਣ ਗਿਆ ਨਾ,
1: ਧੰਦਾ ਬਣ ਗਿਆ
0: ਅਸਲ ਚ, ਉਹੀ ਜਿਹੜੀ ਵੀ ਚੀਜ਼ ਧੰਦਾ ਬਣ ਗਈ ਉਹਦਾ ਘਾਣੇ ਆ,
1: ਇਤਿਹਾਸ
0: ਵੀ ਧੰਦਾ ਬਣ ਗਈ ਇਹਦਾ ਵੀ ਘਾਣ ਹੈ, ਧਰਮ ਵੀ ਧੰਦਾ ਬਣਿਆ, ਧਰਮ ਦਾ ਵੀ ਘਾਣ ਹੋਈ ਜਾਂਦਾ ਜੀ,
1: ਰਾਜਾ ਬੜੇ ਗੁਣਾਂ ਨੂੰ ਫਿਰ ਲਾ ਦਿੱਤਾ ਜੀ, ਕਹਿੰਦੇ ਨਹੀਂ ਬਦਲਣਾ ਜੀ,
0: ਬਾਕੀ ਹਾਂ ਉਹ ਦੇਖੋ ਨੱਕ ਤੋਂ ਲਾ ਕੇ ਬੁੱਲ ਤੇ ਰੱਖਦਾ
1: ਜੀ,
0: ਪਹਿਲੀ ਗੱਲ ਤਾਂ ਹਾਈ ਕਮਾਂਡ ਦੀ ਇਹ ਹੈ ਕਿ ਉਹਨੂੰ ਕਾਂਗਰਸੀ ਪ੍ਰਧਾਨ ਨੀ ਮੰਨਦੇ, ਤੁਸੀਂ ਥੋ ਪੰਜਾਬ ਦਾ ਪ੍ਰਧਾਨ ਰਹੇ ਹੋ
1: ਜੀ,
0: ਜਿਹੜੇ ਤੁਹਾਡੇ ਖੁਦ ਦੇ ਬੰਦੇ ਨੇ ਪੰਜਾਬ ਕਾਂਗਰਸ ਦੇ ਉਹੀ ਉਹਨੂੰ ਪ੍ਰਧਾਨ ਨੀ ਮੰਨਦੇ,
1: ਬਿਲਕੁਲ ਹੈ ਜੀ,
0: ਇਹ ਤਾਂ ਐ ਵੀ ਸਾਰੀਆਂ ਧਿਰਾਂ ਦੀ ਹੰਝੂ ਪੂੰਝਦੇ, ਗੱਲ ਖਤਮ ਜੀ,
1: ਬਿਲਕੁਲ ਹੈ ਜੀ,
0: ਕਮੇਟੀਆਂ ਬਣਾ ਕੇ ਬਿਠਾਲਤੇ, ਮਤਲਬ ਅੱਖਾਂ ਮੂੰਹ ਚ ਬਿਠਾਲਤੇ ਜੀ ਉਹ
1: ਜੀ, ਬਿਲਕੁਲ ਹੈ ਜੀ,
0: ਬਾਕੀ ਮੈਂ ਇਕਬਾਲ ਮਾਂਡੀ ਜੀ ਨੂੰ ਕਹੂੰਗਾ ਵੀ ਸਾਡੀ ਸਟੇਟ ਚ ਆਜੋ ਵੀ ਇੱਥੇ ਵੀ ਨੀ ਹੈਗੀ ਹਲਵਾਈਆਂ ਦੀ ਦੁਕਾਨ, ਸਾਨੂੰ ਸ਼ਿਕਾਗੋ ਹੀ ਜਾਣਾ ਪੈਂਦਾ, ਉਹ ਵੀ ਕਦੇ ਜਾਈਏ ਤਾਂ
1: ਜੀ
0: ਹੈ ਜੀ, ਚਲੋ ਇਹਨਾਂ ਦਾ ਲੰਘਦੇ ਕਰਦੇ ਦੁਕਾਨ।

0: ਗੱਲ ਇਹਨਾਂ ਨੂੰ ਕੰਮ ਤੇ ਜਾਂਦੇ ਹੁਣ ਲੱਭ ਜਾਂਦੀ ਹੋਣੀ ਜਦ ਖੜ ਜਾਂਦੇ ਹੋਣੇ ਨੇ
1: ਬਿਲਕੁਲ
0: ਮਿੱਠੇ ਵਾਲੀ ਗੱਲ ਇਹ ਵਿੱਚ ਹੈ ਤਾਂ ਵਧੀਆ ਚੀਜ਼ ਹੈ ਜੀ ਬਹੁਤ ਕਈ ਚੀਜ਼ਾਂ ਹੁਣ ਮੈਂ ਅਸੀਂ ਉੱਥੇ ਨਿਊਯਾਰਕ ਹੁੰਦੇ ਸੀਗੇ ਨਾ ਨਿਊਯਾਰਕ ਮੇਰੇ ਕੋਲੇਸਟ੍ਰੋਲ ਥੋੜਾ ਜਿਹਾ ਹੈਗਾ ਸੀਗਾ ਤੇ ਜਦੇ ਇੱਥੇ ਆਇਆ ਹੈ ਹੀ ਨੀ ਉਹ ਕਿਉਂਕਿ ਉੱਥੇ ਰੈਸਟੋਰੈਂਟ ਬਹੁਤ ਨੇ ਜਾਂ ਆਪ ਮੀਟ ਗੋਟ ਲਿਆ ਕੇ ਆਪ ਬਣਾ ਲੈਣਾ ਜਾਂ ਮਿੱਠਾ ਤਾਂ ਚਲੋ ਘੱਟ ਖਾਣ ਦੇ ਪਹਿਲਾਂ ਤੋਂ ਸ਼ੌਕੀਨ ਹੈ ਚਲੋ ਖਾ ਵੀ ਲਈਦਾ ਸੀ ਤੇ ਉਹ ਮਤਲਬ ਹੁਣ ਇੱਥੇ ਨਾ ਗੋਟ ਮਿਲਦੀ ਹੈ
1: ਜੀ
0: ਹੈਨਾ ਕੋਈ ਜਾਂਦਾ ਤੇ ਗੋਟ ਲੈ ਆਉਂਦਾ ਤੇ ਬਣਾ ਕੇ ਖਾ ਲਈਦੀ ਹੈ
1: ਹਾਲਾਤ ਮੇਰੇ ਵੀ ਇਹੀ
0: ਹੈ ਜੀ ਹਾਂ ਹੋ ਜਾਂਦਾ ਬਹੁਤ ਫਿਰ ਤੁਸੀਂ ਕਿਹੜਾ ਕਰਨੇ ਹੋ ਵਾਈਟ ਮੀਟ ਵਾਈਟ ਮੀਟ ਖਾਂਦੇ ਹੋ ਨਾ ਚਿਕਨ ਵਾਈਟ ਉਹਦਾ ਕੋਈ ਤੁਹਾਨੂੰ ਸਾਈਡ ਇਫੈਕਟ ਹੈ ਨਹੀਂ ਜੀ ਉਹਦਾ
1: ਜੀ
0: ਤੇ ਉਹ ਜਿਹੜਾ ਹੁਣ ਗੋਟ ਆ ਨਿਹਰਾ ਗ੍ਰੀਸ ਹੈ ਉਹ
1: ਬਿਲਕੁਲ ਹੈ ਜੀ
0: ਜਿਹੜਾ ਰੈੱਡ ਮੀਟ ਕਹਿ ਲੋ ਕੋਈ ਵੀ ਗੋਟ ਨੀ ਕੋਈ ਵੀ ਹੋਰ ਵੀ ਚਲੋ ਬਾਕੀ ਆਪਾਂ ਨੂੰ ਖਾਣ ਦੀ ਆਪਣੀ ਆਦਤ ਹੈ ਨੀ ਬੀਫ ਫੂਡ ਜੋ ਆਇਆ ਜਾਏਗਾ
1: ਨਾਲੇ ਇਹਨਾਂ ਦੇ ਫੂਡ ਦੇ ਵਿੱਚ ਜਿਆਦਾ ਉਜਲਾ ਸਾਹਿਬ ਇਹ ਹੈ ਨਾ ਜਿੱਦਾਂ ਕਿ ਆਪਣਾ ਕਹਿ ਲੋ ਕਿ ਸਾਡੇ ਇੱਥੇ ਰਿਪਸੀ ਰਪਸੀ ਕਹਿੰਦੇ ਆ ਓਇਲ ਉਹਨੂੰ ਕਹਿੰਦੇ ਆ ਜਿਆਦਾਤਰ ਉਹ ਜਿੱਦਾਂ ਆਪਣੇ ਸਰੋਂ ਦੇ ਫੁੱਲ ਨੀ ਹੁੰਦੇ ਪੀਲੇ ਪੀਲੇ ਉਹ ਉਹਦੇ ਤੋਂ ਤਿਆਰ ਕਰਦੇ ਆ ਉਹ ਸਰੋਂ ਨੀ ਹੁੰਦੀ ਉਹ ਪਰ ਉਹ ਹੋਰ ਸ਼ੈ ਹੁੰਦੀ ਆ ਕੋਈ ਮੈਨੂੰ ਚੇਤਾ ਭੁੱਲ ਗਿਆ ਉਹਦਾ ਨਾਂ ਕੀ ਇੰਗਲਿਸ਼ ਚ ਕੀ ਕਹਿੰਦੇ ਆ ਉਹਨੂੰ ਚਲੋ ਕਦੇ ਦੱਸਾਂਗਾ ਉਹਦੇ ਬਾਰੇ ਤਾਂ ਉਹ ਜਿਹੜਾ ਨਾ ਤੇਲ ਜ਼ਿਆਦਾਤਰ ਜੰਮ ਜਿੱਦਾਂ ਆਪਣੇ ਕਹਿ ਲੋ ਕਿ ਜੈਤੂਨ ਦਾ ਤੇਲ ਹੋ ਗਿਆ ਜਾਂ ਉਹ ਚੀਜ਼ਾਂ ਜਿਹੜੀਆਂ ਜੰਮਦੀਆਂ ਨਹੀਂ ਜਲਦੀ ਹੈ ਨਾ ਫਰਿੱਜ ਚ ਰੱਖੇ ਤਾਂ ਜ਼ਿਆਦਾ ਜੰਮ ਜੁੰਮ ਜਾਂਦੀ ਹੈ ਚਲੋ ਤਾਂ ਆਮ ਜਿਹੜਾ ਉਹ ਹੈਲਥੀ ਚੀਜ਼ਾਂ ਨੇ ਜੀ ਮਤਲਬ ਕਿ ਆਪਣੇ ਜਿੱਦਾਂ ਹੁਣ ਡਾਲਡਾ ਹੋ ਗਿਆ ਹੋਰ ਰਿਫਾਈਂਡ ਹੋ ਗਿਆ ਇੱਦਾਂ ਦੀਆਂ ਚੀਜ਼ਾਂ ਚੱਲੀ ਜਾਂਦੀਆਂ ਨੇ ਜੀ
0: ਤੁਸੀਂ ਓਲਿਵ ਆਇਲ ਜਿਹੜਾ ਉਹਦਾ ਫਰਕ ਕਦੇ ਦੂਏ ਵਾਲਾ ਕਦੇ ਤੜਕਾ ਹੀ ਕਦੇ ਖਾ ਕੇ
1: ਦੇਖੋ ਨਾਲੇ ਆਪਣੇ ਇਹ ਵੀ ਆ ਨਾ ਕਿ ਹਰ ਚੀਜ਼ ਨੂੰ ਸਾੜ ਕੇ ਜਿਆਦਾ ਪਸੰਦ ਕਰਨੇ ਆ ਫਿਰ ਉਹ
0: ਫਿਰ ਲਾਲ ਨਹੀਂ ਹੁੰਦਾ ਜਿਹਦੇ ਨਾਲ ਪੂਰਾ ਨਜ਼ਰ ਕਹਿੰਦੇ ਆ ਸਵਾਦ ਆਊਗਾ
1: ਜੀ
0: ਇਸ ਕਰਕੇ ਵਧੀਆ ਸੀ ਸਾਰੀ ਗੱਲਬਾਤ ਗੋਡਾ ਜੀ
1: ਥੈਂਕ ਯੂ ਜੀ
0: ਧੰਨਵਾਦ ਜੀ
1: ਸ਼ੁਕਰੀਆ ਜੀ ਔਜਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਨਪੁਟ ਲਈ ਪਹਿਲੋ ਦੋਸਤੋ ਇਸ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਸਪੋਰਟ ਵੀ ਕਰਦੇ ਆ ਤੇ ਅੱਗੇ ਵਧਦੇ ਆ ਆਪਾਂ ਗੱਲਬਾਤ ਕਰਦੇ ਆ ਅੱਜ ਦੀਆਂ ਜਿਹੜੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲਵਾਂਗੇ ਤੇ ਲੋ ਦੋਸਤੋ ਕਹਿੰਦੇ ਨੇ ਟੂ ਟੂ ਤਾਂ ਹੋ ਗਈ ਜਲਦ ਪੈ ਪੈ ਵੀ ਹੋਊਗੀ ਪੰਜਾਬੀਓ ਡਰੋ ਨਾ ਕਿਉਂਕਿ ਕੱਲ ਦੀਆਂ ਜਦੋਂ ਰਿਪੋਰਟਾਂ ਦੇਖਦੇ ਆ ਨਾ ਕੈਗ ਦੀਆਂ ਤੇ ਉਹ 20-22 ਜਾਣਿਆਂ ਨੇ ਸਰਵ ਦੇਖੀ ਹੈ ਚੱਜ ਦੀਆਂ ਚੀਜ਼ਾਂ ਨੂੰ ਘੱਟ ਹੀ ਪਸੰਦ ਕਰਦੇ ਆ ਜਿਵੇਂ ਟਵਾਣਾ ਸਾਹਿਬ ਕਹਿੰਦੇ ਹੁੰਦੇ ਆ ਤੇ ਭਾਈ ਚਲੋ ਸਾਡੀ ਜਵਾਬ ਹੈ ਆਪਣੀ ਜ਼ਿੰਮੇਵਾਰੀ ਦੇ ਹਿਸਾਬ ਦੇ ਨਾਲ ਕਰੀ ਜਾਂਦੇ ਆ ਤੇ ਜਿਹਨੇ ਸੁਣਨਾ ਸੁਣ ਸਕਦਾ ਹੈ ਜਿਹਨੇ ਨਹੀਂ ਸੁਣਨਾ ਉਹਦੀ ਵੀ ਮਰਜ਼ੀ ਹੈ ਜੀ ਦੂਸਰੇ ਪਾਸੇ ਪਾਵਰਕੌਮ ਦਾ ਵੱਡਾ ਫੈਸਲਾ ਜਿਹੜਾ ਆਇਆ ਉਹਦੇ ਬਾਰੇ ਗੱਲ ਕਰਾਂਗੇ ਤੇ 3 ਮਹੀਨਿਆਂ ਦੀ ਜਿਹੜੀ ਹੈ ਇਕੱਠੀ ਹੀ ਆਪਣੀ ਕਿਸ਼ਤ ਦੇ ਦਿੱਤੀ ਹੈ ਤੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਹੈ ਟੂ ਟੂ ਕਹਿੰਦੇ ਹੋਈ ਅੱਜ ਬਾਕੀ ਤੁਸੀਂ ਦੱਸ ਸਕਦੇ ਹੋ ਪੰਜਾਬ ਵਾਲਿਓ ਤੇ ਇੰਡੀਆ US ਟ੍ਰੇਡ ਜਿਹੜੀ ਡੀਲ ਹੈ ਉਹਦੇ ਵਿੱਚ ਵਪਾਰ ਸਮਝੌਤਾ ਜਿਹੜਾ ਆਖਰੀ ਗੇੜ ਦੇ ਵਿੱਚ ਪੜਾਅ ਦੇ ਵਿੱਚ ਚੱਲ ਰਿਹਾ ਤੇ ਕਿਸਾਨੀ ਜਥੇਬੰਦੀਆਂ ਜਿਹੜੀਆਂ ਨੇ ਉਹਦਾ ਘੱਟੋ ਘੱਟ 60-70 ਜਥੇਬੰਦੀਆਂ ਅੱਜ ਵੀ ਇਕੱਠੀਆਂ ਹੋਈਆਂ ਤੇ ਕਿਸਾਨਾਂ ਦਾ ਧਰਨਾ ਵੀ ਜਿਹੜਾ ਬਹੁਤ ਮੁੱਦਿਆਂ ਦੇ ਉੱਤੇ ਜਾਰੀ ਹੈ ਤੇ ਇਸੇ ਤਰ੍ਹਾਂ ਆਪਣੇ ਨਾਲ ਜੁੜ ਰਹੇ ਨੇ ਦੋਸਤ ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਆਪਣੇ ਜੀਰਾ ਸਾਹਿਬ ਜੁੜੇ ਨੇ ਰਜਿੰਦਰ ਜੀਰਾ ਜੀ ਬੜੇ ਦਿਨਾਂ ਬਾਅਦ ਸਤਿ ਸ੍ਰੀ ਅਕਾਲ ਜੀਰਾ ਸਾਹਿਬ ਸਵਾਗਤ ਹੈ ਜੀ
2: ਸਾਰੇ ਸੱਜਣਾਂ ਨੂੰ ਜੀ
1: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜਨਾਬ ਸਹੀ ਸਲਾਮਤ ਠੀਕ ਠਾਕ ਹੋ ਸਿਹਤਾ ਕਾਇਮ ਨੇ
2: ਸਿਹਤਾਂ ਠੀਕ ਨਾਲ ਚਲੋ ਹਾਜ਼ਰੀ ਲਵਾਈ ਲਈਏ
1: ਜ਼ਰੂਰ ਜੀ
2: ਬੜੇ ਦਿਨ ਹੋ ਗਏ ਮੈਂ ਕਿਹਾ ਤੁਹਾਡੇ ਨਾਲ ਬਾਤ ਗਿਰੀਆਂ ਨੂੰ
1: ਜੀ
2: ਤੇ ਵਿਸ਼ਾ ਉਦਾਂ ਦਾ ਸੀਗਾ ਜਿਹੜਾ ਕਿ ਮੇਰੇ ਤੋਂ ਗਿਆ
1: ਜੀ
2: ਡਾਕਟਰ ਡੇ ਨੂੰ ਤਾਂ ਮੈਂ ਪਹਿਲੀ ਗੱਲ ਤਾਂ ਕਹੂੰਗਾ ਚੋਰ ਡੇ
1: ਨਹੀਂ ਸਾਰਿਆਂ ਨੂੰ ਤਾਂ ਆਪਾਂ ਕਹਿ ਨਹੀਂ ਸਕਦੇ
2: ਸਾਰਿਆਂ ਨੂੰ ਛੱਡ ਕੇ
1: ਬੱਚੇ
2: ਹੈਗੇ ਨੇ ਮੈਂ ਕਦੇ ਵੀ ਕਵਾਂ ਬਾਕੀ ਬਾਲਾ ਤਾਂ ਹੈਗਾ ਇਹ ਲੋਟੂ ਚੋਰ
1: ਜੀ
2: ਸਹੀ ਬਣਿਆ ਦੇ ਵਿੱਚ ਜੋ ਅੱਜ ਕੱਲ ਸਿਸਟਮ ਚੱਲ ਰਿਹਾ ਨਾ ਜੋ ਪਹਿਲਾ ਸਿਸਟਮ ਸੀਗਾ
1: ਜੀ
2: ਜਿਹੜਾ ਅੱਜ ਆ ਪਹਿਲੀ ਗੱਲ ਤਾਂ ਸਾਡੇ ਪੰਜਾਬ ਦੇ ਵਿੱਚ ਜਾਂ ਇੰਡੀਆ ਚ ਕਹਿ ਲਈਏ ਜਿਹੜੀ ਸਾਡੀ ਸਜੇਰੀਅਨ ਦੀ ਦਰ ਆ ਨਾ
1: ਜੀ
2: ਹੱਦੋਂ ਵੱਧ ਆ ਜੀ
1: ਬਹੁਤ ਵੱਧ ਬਹੁਤ
2: ਸਿਸਟਮ ਵੀ ਇੱਦਾਂ ਦੇ ਬਣਾ ਦੇ ਲੋਕਾਂ ਨੂੰ ਉਹਨਾਂ ਦੀ ਇਨਕਮ ਦੇ ਦੇ ਬਿਜਲੀ ਜਿੰਨੇ ਤੁਸੀਂ ਵੱਧ ਤੋਂ ਵੱਧ ਕਰੋਗੇ ਕੇਸ
1: ਜੀ
2: ਜਾਂ ਜਿਸ ਤਰ੍ਹਾਂ ਵਾ ਉਹ ਪਤਾ ਨੀ ਉਹ ਲਾਲਚ ਦੇ ਵਿੱਚ ਕਰੀ ਆ ਜਾਂਦੇ ਆ
1: ਜੀ
2: ਪਤਾ ਕਰਾ
1: ਜੀ
2: ਗੱਲ ਇੱਕ ਦੋ ਕਰਾਂਗਾ ਸਾਂਝੀਆਂ ਤੁਹਾਡੇ ਨਾਲ ਜਰੂਰ
1: ਜਰੂਰ ਜੀ। ਕਿਤੇ ਨਾ ਕਿਤੇ ਜੀਰਾ ਸਾਹਿਬ ਲੱਗਦਾ ਕਿ ਲੋਕ ਵੀ ਜਿਹੜੇ ਨੇ ਆਪ ਮੁਹਾਰੇ ਵੀ ਕਰਾਉਂਦੇ ਨੇ ਕਿ ਪੇਨ ਨਾ ਹੋਵੇ ਜਾਂ ਕੁਝ ਇਸ ਤਰ੍ਹਾਂ ਦਾ ਨਾ ਚੱਕਰ ਹੋਵੇ, ਮਤਲਬ ਕਿ ਉਸ ਕਰਕੇ ਵੀ ਕਿਤੇ ਨਾ ਕਿਤੇ ਆਪ ਮੁਹਾਰੇ ਵੀ ਈਜ਼ੀ ਰਾਹ ਚੁਣਦੇ ਨੇ।
2: ਕਿਸ ਤਰ੍ਹਾਂ ਮੈਂ ਸਮਝਿਆ ਨੀ ਆਮ ਹੋਰੇ ਵੀ
1: ਜਿਵੇਂ ਕਿ ਚਲੋ ਡਿਲੀਵਰੀ ਦੀ ਆਪਾਂ ਗੱਲ ਕਰਦੇ ਆ ਕਿ ਉਹ ਪ੍ਰੇਟ ਕਰ ਦਿੰਦੇ ਨੇ ਜਿਹੜਾ ਨੈਚੁਰਲ।
2: ਹਾਂਜੀ ਹਾਂਜੀ ਕਰਾਈ ਮੈਂ ਕਰਾਈ ਮੈਂ ਕਰਾਈ ਮੈਂ ਦੱਸਦਾ ਤੁਹਾਨੂੰ।
1: ਹਾਂਜੀ
2: ਮੇਰੇ ਮੰਗਲੇ ਸਾਹਿਬ ਮੇਰੀ ਪੋਤੀ ਹੋਣ ਵਾਲੀ ਸੀ ਦੂਜੀ
1: ਜੀ,
2: ਤੇ ਉਹ ਮੇਰੀ ਬੇਟੀ ਜਿਸ ਵਿੱਚ ਚੈੱਕ ਕਰਾਉਂਦੀ ਨੂੰ ਮੇਰੀ
1: ਜੀ
2: ਮੋਗੇ।
1: ਹਾਂਜੀ
2: ਸਰਕਾਰੀ ਹਸਪਤਾਲ ਦੇ ਡਾਕਟਰ ਸੀ ਵਧੀਆ
1: ਜੀ,
2: ਤੇ ਉਹਨਾਂ ਦੇ ਚੈੱਕਅਪ ਚੱਲ ਰਿਹਾ ਸੀਗਾ
1: ਜੀ।
2: ਤੇ ਜਦੋਂ ਦੂਜੀ ਤੀਜੀ ਵਾਰੀ ਸਾਰੇ ਕੁਛ ਉਹਨਾਂ ਨੇ ਟੈਸਟ ਜੇ ਲੈ ਲਿਆ ਵਗੈਰਾ
1: ਜੀ,
2: ਆਇਰਨ ਉਰਨ ਜੋ ਵੀ ਦਿੱਤਾ ਜਾਂ ਕਿੱਦਾਂ
1: ਜੀ,
2: ਤੇ ਉਹਨਾਂ ਨੇ ਟਾਈਮ ਦਿੱਤਾ ਸੀ ਉਹਨਾਂ ਨੂੰ ਕਹਿੰਦਾ ਅਪ੍ਰੈਲ ਮਹੀਨੇ ਦਾ
1: ਜੀ,
2: ਅਪ੍ਰੈਲ ਦਾ
1: ਜੀ।
2: ਹੋਇਆ ਕੀ ਇਹ ਚੈੱਕਅਪ ਕਰਾਉਣ ਗਏ ਤੇ ਅੱਗੋ ਡਾਕਟਰ ਸਾਹਿਬ ਨੇ ਅੱਗੋ ਇਹ ਗੱਲ ਕਹੀ ਆ ਵੀ ਜੇ ਤਾਂ ਮੈਂ ਹੀ ਕਰਨੀ ਆ ਮੇਰੇ ਤੋਂ ਹੀ ਕਰਾਉਣੀ ਡਿਲੀਵਰੀ
1: ਜੀ,
2: ਤੇ ਮੈਂ ਇਸ ਤਰੀਕ ਤੋਂ ਬਾਅਦ ਜਾਣਾ ਛੁੱਟੀ ਤੇ
1: ਜੀ।
2: ਉਸ ਤੋਂ ਬਾਅਦ ਜਦੋਂ ਤੁਸੀਂ ਆਏ ਅੱਗੋ ਕੋਈ ਵੀ ਡਾਕਟਰ ਹੋਏਗੀ ਫਿਰ ਤੁਹਾਡਾ ਓਪਰੇਟ ਉਹੀ ਕਰਨਗੇ
1: ਜੀ।
2: ਤੇ ਮੈਂ ਤਾਂ ਤੁਹਾਨੂੰ ਇਹ ਗੱਲ ਕਹਿੰਦੀ ਆ ਕਿ ਕੱਲ ਹੀ ਆ ਜਾਓ
1: ਜੀ। ਅੱਛਾ ਜੀ
2: ਹਾਂਜੀ। ਉਹਨਾਂ ਨੇ ਸਾਨੂੰ ਫਿਰ 19 ਮਾਰਚ ਨੂੰ ਸੱਦ ਲਿਆ ਜੀ ਐਡਵਾਂਸ। 19 ਮਾਰਚ ਨੂੰ ਉੱਥੇ ਵੇਖੋ ਸਰਜਰੀਅਨ ਕਰਤਾ
1: ਜੀ,
2: ਕਿੱਥੇ ਇਹ ਕੁਦਰਤੀ ਟਾਈਮ ਨੈਚੁਰਲ ਟਾਈਮ ਜਿਹੜਾ ਆਉਣਾ ਸੀਗਾ
1: ਜੀ,
2: ਤੇ ਕਿੱਥੇ ਉਹ ਆ ਗਿਆ ਅੱਗੇ ਵੀ ਇਹਦਾ ਰੱਬ ਦੀ ਦਾਤ ਹੈਗੀ ਆ, ਜਿਹੜਾ ਟਾਈਮ ਹੋਣਾ ਉਹੀ ਹੋਣਾ। ਹੁਣ ਟਾਈਮ ਅਸੀਂ ਆਪ ਸੈੱਟ ਕਰ ਰਹੇ ਆ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ। ਉਹਦੇ ਵਿਚ ਕਹਿ ਸਕਦੇ ਆ ਚਲੋ ਡਾਕਟਰ ਤਾਂ ਹੈਗੇ ਆ ਪਰ ਉਹ ਸਾਡਾ ਆਪਣਾ ਹੱਕ ਹੈ ਕਿ ਅਸੀਂ ਨਾ ਵੀ ਕਰ ਸਕਦੇ ਸੀਗੇ ਨਹੀਂ ਭਾਈ ਅਸੀਂ ਏਦਾਂ ਨੀ ਕਰਾਉਣਾ।
2: ਉਹ ਜਦੋਂ ਆਪਾਂ ਭਾਜੀ ਉਹਨਾਂ ਕੋਲ ਚਲੇ ਜਾਂਦੇ ਨਾ
1: ਜੀ,
2: ਉਦੋਂ ਗੱਲਾਂ ਬਾਤਾਂ ਦੇ ਵਿਚ ਵੀ ਮਰੀਜ਼ ਵੀ ਫਿਰ ਕਹਿੰਦਾ ਵਾ ਜਾਂ ਕਿਵੇਂ ਆ, ਚਲੋ ਡਾਕਟਰ ਆਵੇ ਜਾਂ ਕਿੱਦਾਂ ਵਾ ਵੀ ਕੱਲ ਨੂੰ ਨਹੀਂ ਹੈਗੇ ਵੀ ਸਹੀ ਰਿਸਕ ਚ ਪਾਵਾਂਗੇ ਹੋਰ ਕਿਸੇ ਦੇ ਹੱਥ ਚੜਾਂਗੇ ਜਾਂ ਕਿੱਦਾਂ ਵਾ, ਆਹ ਘੜੀ ਬਣ ਜਾਂਦੀ ਆ।
1: ਸਾਡੇ ਇੱਥੇ ਚਲੋ ਕਈ ਵਾਰੀ ਆਪਣੇ ਨਿੱਜੀ ਐਕਸਪੀਰੀਅੰਸ ਵੀ ਹੈ, ਕੁਝ ਲੋਕ ਨਾ 1-2 ਦਿਨ ਪਹਿਲਾਂ ਚਲੇ ਜਾਂਦੇ ਨੇ ਜੀ, ਤਾਂ ਉਹ ਚੈੱਕ ਕਰਕੇ ਵਾਪਸ ਭੇਜ ਦਿੰਦੇ ਆ ਕਿ ਹਜੇ ਤੁਹਾਡੇ ਨੂੰ ਮਤਲਬ ਕਿ ਜ਼ਰੂਰਤ ਨਹੀਂ ਆਉਣ ਦੀ, ਤੇ ਮਤਲਬ ਕਿ ਉਹ ਸਾਰੀਆਂ ਚੀਜ਼ਾਂ ਇੱਥੇ ਉਹ ਫਿਰ ਪਤਾ ਨੀ ਹੁਣ ਚਲੋ ਪਤਾ ਨੀ ਕੀ ਇੰਡੀਆ ਦਾ ਸਿਸਟਮ ਕੀ ਹੈ, ਕਿਤੇ ਨਾ ਕਿਤੇ ਉਹ ਫਿਰ ਉਹਦੇ ਵਿਚ ਲੋਕ ਵੀ ਤਾਂ ਇਸ ਚੀਜ਼ ਨੂੰ ਪਹਿਲੀਅਤ ਦੇ ਰਹੇ ਨੇ ਨਾ, ਉਹਦੇ ਵਿਚ ਇਹ ਵੀ ਕਹਿ ਸਕਦੇ ਆ।
2: ਮੈਂ ਤਾਂ ਤੁਹਾਨੂੰ ਤੁਹਾਨੂੰ ਦੂਜਾ ਪੱਖ ਵੀ ਦੱਸਦਾ।
1: ਹਾਂਜੀ
2: ਬਈ ਅੱਜ ਤੋਂ ਮੇਰੀ ਦੋਤਰੀ ਹੋ ਗਈ ਆ ਦਿੱਲੀ 11-12 ਸਾਲ ਦੀ
1: ਜੀ,
2: 10 ਸਾਲ ਦੀ ਹੋ ਗਈ
1: ਜੀ,
2: ਉਦੋਂ ਦਿੱਲੀ ਸੀਗੀ ਉਹ ਤੁਹਾਨੂੰ ਕੁਦਰ ਆ।
1: ਹਾਂਜੀ
2: ਤੇ ਏਦਾਂ ਕਰਕੇ ਬੇਟੀ ਗਈ ਉੱਥੇ ਹੋਸਪਿਟਲ ਦੇ ਵਿਚ
1: ਜੀ,
2: ਤੇ ਉਹਨਾਂ ਨੇ ਨਾ ਅੰਦਰ ਲੈ ਗਏ ਉਹਨਾਂ ਨੂੰ
1: ਜੀ,
2: ਤੇ ਜਦੋਂ ਅੰਦਰ ਲੈ ਗਏ ਤੇ ਡਾਕਟਰ ਵੈਸੇ ਉਹਨਾਂ ਦਾ ਅਸੂਲ ਵਧੀਆ ਸੀਗਾ ਜੀ ਭਾਜੀ ਵਧੀਆ ਸੀ ਕਹਿੰਦੇ, ਤੇ ਅੱਛਾ ਇੱਥੇ ਸਾਨੂੰ ਰਿਸ਼ਤੇਦਾਰ ਮੇਰੀ ਭਾਂਜੀ ਵੀ ਲੱਗੀ DMC ਦੇ ਵਿਚ ਵੀ ਟੱਚ ਦੇ ਵਿਚ ਸੀਗੇ ਬਿਲਕੁਲ, ਉਹ ਕਹਿੰਦੇ ਵੀ ਸਵੇਰ ਦੀ ਕੁੜੀ ਨੂੰ ਅੰਦਰ ਗਏ ਹੋਏ ਆ 5 ਘੰਟੇ ਹੋ ਗਏ ਆ ਅੱਜ ਤੱਕ ਕੋਈ ਪਤਾ ਨੀ ਦੱਸਦੇ ਪਏ, ਇਧਰੋਂ ਫੋਨ ਤੇ ਫੋਨ ਲੈ ਤੁਸੀਂ ਡਾਕਟਰ ਨੂੰ ਕਹੋ ਸਰਜਰੀਅਨ ਕਰ ਦੋ ਕਰ ਦੋ। ਉਹ ਡਾਕਟਰ ਸਾਹਿਬ ਕਹਿੰਦੇ ਵੀ ਅਸੀਂ ਆਪਣੀ ਸਕੈਨ ਦੇ ਵਿਚ ਜਿੰਨਾ ਵੀ ਸਾਡਾ ਟਾਈਮ ਹੈਗਾ ਵਾ ਅਸੀਂ
1: ਉਹ ਲੈਣਾ ਨਹੀਂ
2: ਕਰਨਾ ਵਾ, ਜੋ ਮਰਜ਼ੀ ਹੋ ਜਾਵੇ
1: 12 ਘੰਟੇ ਵੀ ਲੱਗ ਸਕਦੇ ਆ, 14 ਵੀ ਲੱਗ ਸਕਦੇ ਆ, 20 ਵੀ ਲੱਗ ਸਕਦੇ ਆ
2: ਭਾਜੀ, ਉਹਨਾਂ ਲਾਇਆ ਫਿਰ 10 ਘੰਟੇ ਲਾਏ ਉਹਨਾਂ ਨੇ।
1: ਹਾਂਜੀ
2: ਉਹਨਾਂ 10 ਘੰਟੇ ਲਾਏ ਫਿਰ ਬੇਬੀ ਦੇਖੋ ਤੁਸੀਂ ਗੁੜੀਆ ਨੋਰਮਲ ਹੋਈ
1: ਬਿਲਕੁਲ ਹੈ ਜੀ,
2: ਇਸ ਕਰਕੇ ਵਧੀਆ ਵੀ ਪਏ ਨੇ, ਇਹ ਨੀ ਮੈਂ ਗੱਲ ਕਹਿੰਦਾ ਜਾਂ ਕਿੱਦਾਂ ਵਾ
1: ਜੀ,
2: ਪਰ ਮੈਨੂੰ ਇਸ ਇਹਦੇ ਵਿਚ ਏਦਾਂ ਦੇ ਮੇਰੇ ਕੋਲ ਜਿੰਦਗੀ ਦੇ ਮੈਨੂੰ ਤਜਰਬੇ ਹੋ ਗਏ ਨਾ
1: ਜੀ
2: ਭਾਜੀ, ਇੱਕ ਅਸੀਂ ਰਿਪੋਰਟ ਅਸੀਂ MRI ਕਰਾਉਂਦੇ ਆ ਦੇਖੋ ਠੀਕ ਆ, ਅਸੀਂ ਕਰਾਈ MRI
1: ਜੀ,
2: MRI ਨੇ ਆਪਣੀ ਜੋ ਵੀ ਰਿਜ਼ਲਟ ਹੈਗਾ ਉੱਪਰ ਲਿਖ ਕੇ ਦੇਤਾ
1: ਜੀ,
2: 1 ਨੂੰ ਦਿਖਾ 2 ਨੂੰ ਖਾ 3 ਨੂੰ ਖਾ 4 ਨੂੰ ਖਾ 4 ਤੇ 4 8 ਤੋਂ 10 ਡਾਕਟਰ ਹੱਡੀਆਂ ਵਾਲੇ 8-9 ਡਾਕਟਰ ਇੱਕ ਦੋ ਹੋਮਿਓਪੈਥੀ, ਦੋ ਤਿੰਨ ਹੋਮਿਓਪੈਥੀ ਤੇ ਵੀ ਕਰ ਕਰਾ ਕੇ ਵੀ ਹਰ ਇੱਕ ਨੂੰ ਮੈਂ ਐਮਆਰ ਖੁਆਉਂਦਾ ਰਿਹਾ ਵਾ
1: ਜੀ।
2: ਉਦੋਂ ਬਾਅਦ ਇੱਕ ਵਾਰੀ ਉਦੋਂ ਬਾਅਦ ਨੈਕਸਟ ਟਾਈਮ ਫਿਰ ਮੈਂ ਮੇਰੀ ਮਿਸਰੀ ਦੀ ਗੱਲ ਮੈਂ ਕਰ ਰਿਹਾ ਆਪਣੀ ਦੀ,
1: ਹਾਂਜੀ
2: ਮੈਂ ਆ ਜਾਂਦਾ ਜੀ ਜੀਰੇ ਦੇ ਵਿੱਚ ਵਾਪਸ, ਆਰਾਮ ਨਹੀਂ ਹੁੰਦਾ ਕਿਤੋਂ ਵੀ
1: ਜੀ।
2: ਮੈਂ ਇੱਕ ਆਪਣੇ ਨੋਰਮਲ ਡਾਕਟਰਾਂ ਨੂੰ ਜੀਰੇ ਵਾਲਿਆਂ ਨੂੰ ਦਿਖਾਉਂਦਾ ਵਾ ਵੀ ਏਦਾਂ ਦਾ ਡਾਕਟਰ ਸਾਹਿਬ ਵੀ ਘਰੇ ਜਾਣਾ ਪਊਗਾ ਵੀ ਏਦਾਂ ਦਾ ਕਰਕੇ ਦਰਦ ਬਹੁਤ ਪਿਆ ਵਾ
1: ਦੇਖ ਕੇ ਆਓ
2: ਤੇ ਆਪਾਂ ਚੱਲੀਏ ਘਰੇ ਦੇਖ ਕੇ ਆਓ
1: ਜੀ।
2: ਉਹ ਕਹਿੰਦੇ ਨਹੀਂ ਤੁਸੀਂ ਏਦਾਂ ਕਰੋ ਇੱਥੇ ਕੁੱਕੀ ਭਾਜੀ ਏਦਾਂ ਨਾ ਕਰੋ ਤੁਹਾਨੂੰ ਪਤਾ ਹੀ ਆ। ਮੈਂ ਕਿਹਾ ਡਾਕਟਰ ਸਾਹਿਬ ਕਰੇ ਆ ਵੀ ਪੋਜੀਸ਼ਨ ਕ੍ਰਿਟੀਕਲ ਆ ਉਹ ਆ ਨੀ ਸਕਦੇ ਆ ਚੱਕਰ ਆ
1: ਜੀ।
2: ਉਹਨਾਂ ਨੂੰ ਮੈਂ ਮੋਬਾਈਲ ਤੇ ਨਾਲ ਹੀ ਆਪਣੀ ਐਮ ਆਰ ਆਈ ਦੀ ਰਿਪੋਰਟ ਦਿਖਾਈ ਉਹ ਜਿਹੜੀ ਦੂਜੇ ਡਾਕਟਰਾਂ ਨੇ ਵੇਖੀ ਸੀਗੀ
1: ਹਾਂਜੀ।
2: ਉਹ ਸਾਡੇ ਜੀਰੇ ਦੇ ਨੋਰਮਲ ਡਾਕਟਰ ਸਾਹਿਬ ਨੇ ਕਹਿੰਦੇ ਆ ਮੈਨੂੰ ਕਹਿੰਦੇ ਇੱਕ ਐਮ ਆਰ ਆਈ ਪੜ ਕੇ ਕਹਿੰਦੇ ਵੀ ਵੇਅਰ ਇਜ ਨੈਕਸਟ ਵੀ ਦੂਜੀ ਕਿੱਥੇ ਆ। ਮੈਂ ਕਿਹਾ ਭਾਜੀ ਦੂਜੀ ਇੱਕੋ ਹੀ ਆ ਜੇ ਲਿਖਿਆ ਇਹਦੇ ਚ ਲਿਖਿਆ ਵਾ ਵੀ ਕ੍ਰਿਸਟਲ ਐਂਡ ਕਲੀਅਰ ਇੱਕ ਹੋਰ ਐਮ ਆਰ ਆਈ ਕਰਾਓ।
1: ਅੱਛਾ ਜੀ।
2: ਪਰ ਜੀ ਮੈਨੂੰ ਨੌ ਡਾਕਟਰਾਂ ਨੇ ਦੱਸਿਆ ਜਿਹਨਾਂ ਕੋਲ ਮੈਂ ਗਿਆ ਲੁਧਿਆਣੇ ਤੱਕ ਟੋਪ ਦੇ ਸੀਗੇ ਡੀ ਐਮ ਸੀ ਦੇ ਪ੍ਰੋਫੈਸਰ ਰਿਟਾਇਰ ਰਹਿ ਚੁੱਕੇ ਨੇ
1: ਜੀ।
2: ਮੈਨੂੰ ਉਹਨਾਂ ਨੇ ਨਹੀਂ ਕਿਹਾ ਮੈਨੂੰ ਇਹ ਗੱਲ
1: ਜਿਹੜੀ
2: ਮੈਨੂੰ ਇੱਕ ਨੋਰਮਲ ਡਾਕਟਰ ਜੀਰੇ ਵਾਲੇ ਨੇ ਕਹਿਤੀ
1: ਜੀ।
2: ਚਲੋ ਠੀਕ ਆ ਸਾਡੀ ਕਿਸਮਤ ਸੀਗੀ ਕਹਿਣ ਦਾ ਮਤਲਬ
1: ਜੀ।
2: ਇਸ ਕਰਕੇ ਮੈਂ ਇਹ ਗੱਲ ਕਹਿੰਦਾ ਵਾ ਬਈ ਇਹਨਾਂ ਚੀਜ਼ਾਂ ਦੇ ਵਿੱਚ ਬੜੀਆਂ ਗੁੰਝਲਾਂ ਨੇ
1: ਜੀ।
2: ਪੈਸੇ ਮੇਰੇ ਲੱਗੇ ਐਮ ਆਰ ਆਈ ਤੇ 7000 ਮੇਰਾ ਲੱਗਾ
1: ਜੀ।
2: ਫੇਰ ਜਦੋਂ ਮੈਂ ਐਮ ਆਰ ਆਈ ਕਰਾ ਕੇ ਬਾਹਰ ਆਇਆ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਵੀ ਡਾਕਟਰ ਸਾਹਿਬ ਕੋਈ ਏਦਾਂ ਨੀ ਪ੍ਰੋਬਲਮ ਵਾਲੀ ਹੈਗੀ? ਨਹੀਂ ਨਹੀਂ ਕਹਿੰਦੇ ਨੋਰਮਲੀ ਆ ਜੀ ਕੋਈ ਚੱਕਰ ਨੀ ਹੈਗਾ ਠੀਕ ਹੋ ਜਾਣਗੇ
1: ਜੀ।
2: ਦੇਖੋ ਜੇ ਡਾਕਟਰ ਸਾਹਿਬ ਦਾ ਫਰਜ਼ ਇਹ ਬਣਦਾ ਸੀਗਾ ਵੀ ਦੇਖੋ ਜੀ ਇਹਨਾਂ ਦੀ ਐਮ ਆਰ ਆਈ ਤੁਸੀਂ ਇੱਕ ਹੋਰ ਕਰਾਓ
1: ਜੀ,
2: ਤੁਸੀਂ ਉਹਦੇ ਚ ਕਲੀਅਰ ਆਊਗਾ ਵੀ ਕੀ ਇਹਨਾਂ ਦਾ ਫਾਲਟ ਹੈਗਾ ਵਾ ਬਿਮਾਰੀ ਦਾ
1: ਜੀ।
2: ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਨਾ ਵੀ ਮੇਰਾ ਮਰੀਜ਼ ਮੈਨੂੰ ਦੱਸੋ ਤੁਸੀਂ ਸਾਨੂੰ ਕਹੋ
1: ਜੀ।
2: ਤੁਸੀਂ ਆਪਦੇ ਕੋਡ ਵਰਡ ਦੇ ਵਿੱਚ ਨੀਚੇ ਲਿਖਤਾ ਬਈ ਇੱਕ ਹੋਰ ਕਰਾਓ ਐਮ ਆਰ ਆਈ
1: ਜੀ,
2: ਸਾਨੂੰ ਪਤਾ ਹੀ ਲੱਗਾ
1: ਜੀ।
2: ਤੇ ਇਸ ਕਰਕੇ ਤਰੁੱਟੀਆਂ ਇਸ
1: ਆਪਣੀ ਘੁੱਗੀ ਜੀ ਮਾਰ ਦਿੰਦੇ ਆ। ਮੈਂ ਤਾਂ ਹੈਰਾਨ ਆ ਕਿ ਉਹ ਮਤਲਬ ਕਿ ਉੱਥੇ ਉਹਨਾਂ ਨੂੰ ਸਮਝ ਕਿੱਦਾਂ ਆਉਂਦੀ ਹੈ ਕਿ ਜਿਹੜੇ ਨਵੇਂ ਮੁੰਡੇ ਵੀ ਹੋਣਗੇ ਜਾਂ ਉੱਥੇ ਕੰਮ ਕਾਰ ਕਰਦੇ ਨੇ ਉਹਨਾਂ ਨੂੰ ਕਿੱਦਾਂ ਸਮਝ ਆਉਂਦੀ ਹੈ ਕਿ ਆਹ ਦਵਾਈ ਲਿਖੀ ਹੋਈ ਹੈ ਜੀ।
2: ਭਾਜੀ ਮੈਂ ਤੁਹਾਨੂੰ
1: ਆਹ ਟੈਸਟ ਕਰਾਉਣਾ ਹੈ ਜੀ।
2: ਡਾਕਟਰਾਂ ਦਾ ਸਿਸਟਮ ਕੀ ਆ? ਅੱਜ ਕੱਲ ਜਿਹੜੀਆਂ ਦਵਾਈਆਂ ਬਣਦੀਆਂ ਹੈਗੀਆਂ ਪਹਿਲਾਂ ਬਣਦੀਆਂ ਦਵਾਈਆਂ ਕੰਪਨੀਆਂ ਬਣਾਉਂਦੀਆਂ ਸੀਗੀਆਂ
1: ਜੀ।
2: ਅੱਜ ਕੱਲ ਦਵਾਈਆਂ ਐਮ ਆਰ ਜਾਂਦੇ ਆ ਡਾਕਟਰਾਂ ਕੋਲੇ, ਉਹ ਕਹਿੰਦੇ ਉਹਦੇ ਦੇਖੋ ਜਾਂ ਜੀ ਉਹ ਦੇਖੋ ਸਾਲਟ ਉਹੀ ਹੋਏਗਾ
1: ਜੀ
2: ਉਹਦੇ ਉੱਪਰ। ਕਹਿਣ ਦਾ ਮਤਲਬ ਉਹ ਸਿਰਫ ਤੁਹਾਨੂੰ ਹੀ ਹੋਊਗੀ, ਤੁਹਾਡੇ ਕੋਲ ਸੇਲ ਹੋਊਗੀ, ਨਾ ਕਿ ਦੂਜੇ ਨੂੰ ਮਿਲੇਗੀ
1: ਜੀ ਜੀ ਜੀ ਜੀ। ਉਹ ਵੀ
2: ਅੱਛਾ
1: ਲੋਕਰ ਹੀ
2: ਹੋਊਗੀ ਐਮ ਆਰ ਹਾਂਜੀ। ਐਮ ਆਰ ਪੀ ਕਿੰਨੀ ਲਿਖਾਉਣੀ ਹੈ ਜੀ? ਜਿੰਨੀ ਤੁਸੀਂ ਚਾਹੋ ਪੱਤੇ ਦੇ ਉੱਪਰ ਲਿਖ ਦਿਓ ਜੀ, 650 ਲਿਖ ਦਿਓ। ਪੱਤਾ ਕਿੰਨੇ ਦਾ ਜੀ? 60 ਰੁਪਏ ਦਾ ਜੀ।
1: ਬਿਲਕੁਲ ਹੈ ਜੀ,
2: 30 ਰੁਪਏ ਦਾ ਜੀ।
1: ਇਸੇ ਕਰਕੇ ਮੈਂ ਪਿਛਲੇ ਦਿਨਾਂ ਚ ਵੀ ਗੱਲ ਕੀਤੀ ਸੀ ਜੀਰਾ ਸਾਹਿਬ ਕਿ ਜਿੱਦਾਂ ਹੁਣ ਦੇਖੋ ਮੈਂ ਉਦਨ ਔਜਲਾ ਸਾਹਿਬ ਵੀ ਹੈਰਾਨ ਰਹਿ ਗਿਆ ਕਿ 8000 ਸਾਡਾ ਪਿੰਡ ਦੇ ਵਿਚ ਮਤਲਬ ਕੀ ਹੈ ਸਿਰਫ ਇੱਕ ਜਿਹੜਾ ਉੱਥੇ ਮੈਡੀਕਲ ਸਟੋਰ ਹੈ ਜੀ ਤੇ ਉਹ ਸਿੱਧਾ ਲਿੰਕ ਜਿਹੜਾ ਮਤਲਬ ਕਿ ਸਾਡੇ ਇੱਥੇ ਦੇ ਜਿਹੜਾ ਹੈਲਥ ਸਿਸਟਮ ਆ ਉਹਦੇ ਨਾਲ ਲਿੰਕ ਆ। ਤੁਹਾਨੂੰ ਹੱਥ ਦੇ ਵਿਚ ਕੋਈ ਪਰਚੀ ਨਹੀਂ ਆਉਣੀ, ਕੋਈ ਕੁਛ ਨਹੀਂ ਆਉਣਾ ਤੇ ਉਹਨਾਂ ਨੇ ਸਿੱਧੀ ਉੱਥੇ ਤੁਹਾਨੂੰ ਭੇਜ ਦੇਣੀ ਆ। ਤੁਸੀਂ ਉੱਥੇ ਜਾਓ ਤੇ ਆਪਣਾ ਜਿਹੜਾ ਕਾਰਡ ਦਿਖਾਓ, ਉਹ ਨਾਮ ਦੇ ਉੱਤੇ ਤੁਹਾਡੀ ਜੋ ਵੀ ਦਵਾਈ ਹੋਈ ਆਈ ਹੋਈ ਫਰੈਸ਼ ਜਿਹੜੀ ਹੈ ਉਹਨਾਂ ਨੇ ਉਸ ਹਿਸਾਬ ਦੇ ਨਾਲ ਦੇ ਦੇਣੀ ਆ, ਤੁਸੀਂ ਪੇ ਕਰੋ, ਗੱਲ ਨਹੀਂ ਬੜੀ ਜੀ। ਤੇ ਉਹ ਹੁਣ ਦੇਖੋ ਕਿ ਆਪਣੇ ਹੁਣ 20-25 ਹਜ਼ਾਰ ਜਿੱਥੇ ਜਨਸੰਖਿਆ ਵਾਲਾ ਸ਼ਹਿਰ ਆ ਜੀ, ਕੋਈ ਲੈ ਲਓ ਛੋਟੇ ਤੋਂ ਛੋਟਾ ਕਸਬਾ ਹੈ ਜੀ, ਤੇ ਉੱਥੇ ਘੱਟੋ ਘੱਟ ਮੈਨੂੰ ਨੀ ਲੱਗਦਾ 25-30 ਤਾਂ ਮੈਡੀਕਲ ਸਟੋਰ ਹੋਣਗੇ ਜੀ। ਇੰਨੇ ਕੀ ਜ਼ਰੂਰਤ ਆ ਇੰਨੇ ਮਨਤਾ ਪਤਾ ਨੀ ਕਿ
2: ਲਸੰਸ ਦੀ
1: ਹਾਂਜੀ
2: 25-30
1: ਜੀ।
2: ਮੈਂ ਕਹਿੰਦਾ ਤੋਬਾ ਕਹੋ ਤੁਸੀਂ
1: ਜੀ,
2: ਸਾਡਾ ਜ਼ਿਲ੍ਹਾ ਛੋਟਾ ਜਿਹਾ ਛੋਟਾ ਕਸਬਾ
1: ਹਾਂਜੀ
2: ਤੇ 70-80 ਦਾ ਸਾਡੇ ਆ,
1: ਕਿਆ ਬਾਤ ਹੈ ਜੀ, ਤੇ ਇੰਨੇ ਧੜਾ ਧੜ
2: ਕਰਦੇ ਆ। ਫੇਰ ਦੇਖੋ ਇੱਕ ਹੋਰ ਦੇਖੋ ਤੁਹਾਨੂੰ ਮੈਂ ਇੱਕ ਹੋਰ ਦੱਸਾਂ
1: ਜੀ,
2: ਜਿਹੜੇ ਤੁਸੀਂ ਟੈਸਟ ਰਿਪੋਰਟ ਦੀ ਉਹਨਾਂ ਨੂੰ ਭੇਜਦੇ ਹੋ ਹਰ ਡਾਕਟਰ ਦੇ ਕੋਲੇ ਉਹਨਾਂ ਦੀ ਸਲਿੱਪ ਆਉਂਦੀਆਂ ਵਾ, ਮੋਗੇ ਜਾਓ ਐਮ ਆਰ ਆਈ ਕਰਾਓ ਅਲਟਰਾਸਾਊਂਡ ਕਰਾਓ
1: ਜੀ,
2: ਹਰ ਵੀਕ ਦੇ ਸੈਚਰਡੇ ਤੁਹਾਡੀਆਂ ਉੱਥੋਂ ਜਿਹੜੇ ਆਪਣੇ ਲਿਫਾਫੇ ਹੁੰਦੇ ਨਾ
1: ਪੈਸੇ ਪਾਉਣ ਵਾਲੇ ਸਗਨ ਆ ਜਾਂਦਾ ਜੀ,
2: ਉਹਨਾਂ ਦੇ ਕਹਿਦਾ ਪੈਸੇ ਵਿੱਚ ਕੈਸ਼ ਪਾ ਕੇ ਤੁਹਾਡੀ ਦੁਕਾਨ ਤੇ ਆ ਰਹੇ ਜੀ।
1: ਕਿਆ ਬਾਤ ਹੈ ਜੀ,
2: ਇਹ ਦੇਖੋ ਤੁਸੀਂ ਕੈਸ਼
1: ਜੀ,
2: ਇਹ ਵੀ ਗੱਲ ਨਾਲ ਆ
1: ਜੀ,
2: ਤੇ ਸਾਡਾ ਦੱਸੋ ਸਿਸਟਮ ਕਿੱਥੇ ਸਹੀ ਹੋ ਜੂਗਾ।
1: ਬਿਲਕੁਲ ਹੈ ਜੀ ਬਿਲਕੁਲ, ਨਹੀਂ ਨਹੀਂ ਬੇੜਾ ਹੀ ਗਰਕ ਆ ਜੀ, ਉਹ ਤਾਂ ਚੀਜ਼ ਦਾ ਹੋਇਆ।
2: ਸਾਡੇ ਦੇਸ਼ ਦੇ ਵਿੱਚ ਭਾਜੀ ਡਾਕਟਰ ਸਾਹਿਬ ਏਦਾਂ ਦੇ ਸਾਡੇ ਇੱਕ ਇੱਥੇ ਹੈਗੇ ਸੀਗੇ ਸੱਜਣ
1: ਜੀ,
2: ਉਹਨਾਂ ਨੇ ਸ਼ੂਗਰ ਦੀ ਦਵਾਈ ਆਪਦੇ ਵੱਲੋਂ ਦੇਣੀ ਆ, ਉਹਨਾਂ ਨੇ ਜਿੱਥੇ ਟੈਸਟ ਹੁੰਦੇ ਸੀਗੇ ਜਿਹੜੀ ਲੈਬ ਤੇ ਭੇਜਦੇ ਸੀਗੇ ਉੱਥੇ ਜਾ ਕੇ ਉਹਨਾਂ ਨੇ ਆਟੋਮੈਟਿਕਲੀ ਕੋਈ ਵੀ ਮਰੀਜ਼ ਚਲਾ ਜਾਵੇ ਨਾ ਉਹਨਾਂ ਦਾ
1: ਜੀ,
2: ਉਹਨੇ ਜਾ ਕੇ ਕਹਿ ਦੇਣੀ ਸ਼ੂਗਰ ਤੁਹਾਡੀ 450 ਜੀ।
1: ਕਿਆ ਬਾਤ ਹੈ,
2: 300 ਜੀ, 200 ਪਲੱਸ ਹਰ ਮੈਂਬਰ ਦੀ ਜਿਹੜਾ ਵੀ ਜਾਊਗਾ 200 ਪਲੱਸ।
1: ਪਰ ਉਹ ਜੇ ਮੈਡੀਸਨ ਲੈ ਜੇ ਬੰਦੇ ਨੂੰ ਸ਼ੂਗਰ ਨਹੀਂ ਹੈ ਪ੍ਰੋਬਲਮ, ਜੇ ਉਹ ਮੈਡੀਸਨ ਲਈ ਜਾਵੇ ਲਗਾਤਾਰ ਤੇ ਦੇ ਵਿੱਚ ਤੇ ਉਹ ਤਾਂ ਜਾਨ ਤੋਂ ਹੱਥ ਧੋ ਬੈਠੇਗਾ ਜੀ, ਬਹੁਤ ਡੇਂਜਰਸ ਹੈ ਉਹ ਤਾਂ।
2: ਤੁਸੀਂ ਦੇਖੋ ਨਾ ਜਦੋਂ ਆਟੋਮੈਟਿਕਲੀ ਰਿਪੋਰਟ ਤੁਸੀਂ ਉਹਨਾਂ ਨੇ ਗਲਤ ਦੇਤੀ ਆ
1: ਜੀ,
2: ਉਹ ਉਹਨਾਂ ਕੋਲ ਵਾਪਸ ਲੈ ਕੇ ਆਏ ਆ
1: ਜੀ
2: ਰਿਪੋਰਟ, ਤੇ ਆ ਕੇ ਦੱਸਤਾ ਵੀ ਇੱਦਾਂ ਕਰਕੇ ਦਵਾਈ ਵਾਲੇ ਕੋਲ ਨਹੀਂ ਦੇ ਦਿਓ
1: ਜੀ,
2: ਹੈ ਤਾਂ ਉਹਦੀ ਪਹਿਲਾਂ 150 ਸੀ ਤੁਸੀਂ ਬਣਾਤੀ 300
1: 350
2: ਤੇ ਨਾਰਮਲ ਦਵਾਈ ਦਿੱਤੀ ਆ, ਰੁਪਈਆ ਤੁਸੀਂ 400 ਵੇਲੇ
1: ਟੋਟਲ
2: ਲਿਆ
1: ਜੀ,
2: ਠੀਕ ਹੈ ਝਾੜ ਲਿਆ ਨਾ, ਤੇ ਜਦੋਂ ਦਵਾਈ ਖਾਧੀ ਆ ਤਿੰਨਾਂ ਦਿਨਾਂ ਬਾਅਦ ਚੈੱਕ ਕਰਾਉਣ ਡੇ ਆ, ਹਾਂਜੀ ਹੁਣ ਕਿੰਨੀ ਆ ਤੁਹਾਡੀ ਜੀ ਰਹਿ ਗਈ
1: ਜੀ
2: 200 ਰਹਿ ਗਈ ਜੀ, ਦੁਬਾਰਾ ਖਾਧੀ ਆ ਤੁਹਾਡੀ ਕੋਲ 150 ਦੇ ਆ ਗਈ, ਆਲਰੇਡੀ 150 ਸੀ ਉਹਦਾ
1: ਜੀ।
2: ਇਸ ਕਰਕੇ ਸਿਸਟਮ ਬਹੁਤ ਜ਼ਿਆਦਾ ਤਰੁੱਟੀਆਂ ਨੇ।
1: ਬਿਲਕੁਲ,
2: ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਕਿਉਂਕਿ ਮੈਂ ਤਾਂ ਆਪਣੇ ਘਰ ਵਾਲੀ ਦੀ ਇਹਨਾਂ ਚੀਜ਼ਾਂ ਤੋਂ ਤੰਗ ਆ ਕੇ ਮੈਂ ਨਾ, ਉਹ ਕਹਿੰਦੇ ਹੁੰਦੇ ਨਾ ਵੀ ਅਗਲੇ ਟਾਈਮ ਦੇ ਬਾਅਦ ਇਹ ਰੱਬ ਨੇ ਲਿਖੀ ਸੀਗੀ ਇਹ ਟਾਈਮ ਆਉਣਾ ਸੀਗਾ
1: ਜੀ,
2: ਮੈਂ ਕਿਹਾ ਬਿਲਕੁਲ ਨੋ, ਮੈਂ ਨੀ ਮੰਨਦਾ ਇਹਨਾਂ ਗੱਲਾਂ ਨੂੰ, ਮੈਂ
1: ਕਿਹਾ ਮੇਰਾ ਟਾਈਮ ਸਹੀ ਸੀਗਾ,
2: ਮੇਰਾ ਮੇਰਾ ਨਾ ਮੇਰਾ ਟਾਈਮ ਲਿਆਂਦਾ, ਮੈਂ ਕਿਹਾ ਡਾਕਟਰ ਸੀ
1: ਬਿਲਕੁਲ,
2: ਮੈਂ ਕਿਹਾ ਮੇਰੀ ਐਮ ਆਰ ਆਈ ਦੀ ਰਿਪੋਰਟ ਮੈਨੂੰ ਮੇਰੇ ਐਮ ਆਰ ਆਈ ਕਰਨ ਵਾਲੇ ਨੇ ਮੈਨੂੰ ਦੱਸਿਆ ਹੁੰਦਾ ਨਾ ਵੀ ਤੁਸੀਂ ਇੱਕ ਹੋਰ, ਤੇ ਮੈਂ ਕਿਹਾ ਮੈਂ ਉੱਥੇ ਮੇਰੀ ਕਿਸੇ ਨੂੰ ਉਹਦੀ ਫਾਲਟ ਲੱਭ ਪੈਣਾ ਸੀਗਾ, ਟੀਬੀ ਬਿਮਾਰੀ ਬਿਲਕੁਲ ਫ੍ਰੀ ਇਲਾਜ ਆ ਸਰਕਾਰੀ ਦੇ ਨਾਲ, ਦੇਖੋ ਤੁਸੀਂ
1: ਜੀ
2: 6 ਮਹੀਨੇ ਮੈਂ ਬੈਡ ਤੇ ਬਹਿ ਗਏ, 6 ਮਹੀਨਾ ਚੋ ਮੇਰਾ ਸ਼ਾਇਦ 4 ਮਹੀਨੇ ਦੀ ਰਾਤ ਹੁੰਦੇ ਦੋਨੋਂ ਜੀ, ਕੀ ਦੱਸ
1: ਬਿਲਕੁਲ ਹੈ ਜੀ ਬਿਲਕੁਲ, ਦੁਕਾਨ
2: ਆ ਜਾਂਦੀ ਆ
1: ਜੀ,
2: ਦੁਕਾਨ ਬੜਾ, ਮੈਂ ਤਾਂ ਅੱਜ ਦਾ ਡਾਕਟਰ ਸਾਹਿਬ ਡੇਟ ਦਾ ਪੜ੍ਹ ਕੇ ਮੈਂ
1: ਜੀ,
2: ਫਿਰ ਮੈਂ ਚਲੋ ਮੈਂ ਕਰਾਂ ਮਾੜਾ ਜਿਹਾ, ਇਸ ਕਰਕੇ ਬਹੁਤ ਮੰਦਾ ਹਾਲ ਆ ਜੀ, ਮੈਂ
1: ਬਿਲਕੁਲ ਹੈ ਜੀ
2: ਠੀਕ ਆ, ਬਹੁਤ ਚੰਗੇ ਹੈਗੇ ਆ, ਉਹ ਵੀ ਦੇਖੋ ਭਾਜੀ ਉਹ ਵੀ ਟਾਈਮ ਹੁੰਦਾ ਸੀਗਾ ਪਹਿਲਾਂ ਡਾਕਟਰ ਸਾਹਿਬ ਦੇ ਗਏ ਹਕੀਮ ਹੁੰਦੇ ਸੀਗੇ, ਉਹਨਾਂ ਨੇ ਤੁਹਾਨੂੰ ਪੂੜੀਆਂ ਪੀ ਕੇ ਦੇ ਦੇਣੀਆਂ ਪੂੜੀ ਬਣਾ ਕੇ 5-7
1: ਜੀ,
2: ਅੱਛਾ ਨਾ ਤੁਹਾਨੂੰ ਪਤਾ ਲੱਗਣਾ ਵੀ ਕਿਹੜੀ ਗੋਲੀ ਦਿੱਤੀ ਹੈ ਕਿਹੜੀ ਨਹੀਂ ਦਿੱਤੀ
1: ਜੀ,
2: ਘਰੇ 2-4 ਖਾਧੀਆਂ ਵਾ ਤੁਹਾਨੂੰ ਆਰਾਮ ਆ ਗਿਆ ਜਾਂ ਕਿਵੇਂ, ਉਹ ਤਾਂ ਸਿਸਟਮ ਹੀ ਬਹੁਤ ਅਪਸੈਟ ਹੋ ਗਿਆ ਜੀ ਤੁਹਾਨੂੰ,
1: ਬਿਲਕੁਲ
2: ਧੰਨਵਾਦ ਜੀ, ਬਹੁਤ ਬਹੁਤ
1: ਸ਼ੁਕਰੀਆ ਜੀਰਤ ਸਾਹਿਬ ਸਾਂਝ ਪਾਉਣ ਦੇ ਲਈ, ਆਪਣਾ ਐਕਸਪੀਰੀਅੰਸ ਤੁਸੀਂ ਸਾਂਝਾ ਕੀਤਾ, ਤੇ ਬਿਲਕੁਲ ਇਹ ਚੀਜ਼ਾਂ ਜਿਨ੍ਹਾਂ ਨੇ ਸੀਨਿਆਂ ਤੇ ਹੰਢਾਈਆਂ ਨੇ, ਦੁਕਾਨ ਤਾਂ ਬਹੁਤ ਵੱਡਾ ਇੱਦਾਂ ਨਹੀਂ ਹੋਣਾ ਚਾਹੀਦਾ, ਘੱਟੋ ਘੱਟ ਇਨਸਾਨੀਅਤ ਦੀ ਕਦਰ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ ਹੈ, ਸਿਰਫ ਪੈਸਾ ਤੇ ਲੈ ਨਹੀਂ ਰਹਿ ਜਾਣਾ, ਨਾਲ ਕੁਝ ਨਹੀਂ ਲੈ ਜਾਣਾ, ਕਿਸੇ ਨੇ ਇੱਥੇ ਰਹਿਣਾ ਹੈ, ਤੇ ਪਰ ਜਿਹੜਾ ਈਮਾਨ ਹੈ ਸਾਡਾ ਜਾਂ ਇਮਾਨਦਾਰੀ ਹੈ ਜਾਂ ਸਾਡੇ ਜਿਹੜੀਆਂ ਅੰਦਰੋਂ ਹੂਕ ਆਉਂਦੀ ਹੈ ਰੂਹ ਦੀ, ਘੱਟੋ ਘੱਟ ਉਹਨੂੰ ਹੀ ਸੁਣ ਲੈਣਾ ਚਾਹੀਦਾ, ਜਾਂ ਜ਼ਮੀਰਾਂ ਹੀ ਮਰ ਗਈਆਂ ਨੇ ਕਹਿ ਸਕਦੇ ਇਹ ਹਾਲਾਤ ਨੇ। ਚਲੋ ਦੋਸਤੋ ਹੁਣ ਆਖਰ ਦੇ ਵਿੱਚ ਕਾਲ ਲਵਾਂਗਾ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਉਹਨਾਂ ਦੀ ਵੀ ਸਾਂਝ ਪਾਵਾਂਗਾ, ਪਰ ਆਖਰ ਦੇ ਵਿੱਚ ਜਾਂਦੇ ਜਾਂਦੇ ਤੁਹਾਡੇ ਨਾਲ ਜਿਹੜਾ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਜ਼ਰੂਰ ਸਾਂਝ ਪਾਉਂਦੇ ਹਾਂ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ, ਤੇ ਲਓ ਫਿਰ ਤੀਸਰੀ ਵਾਰੀ ਮੈਂ ਲੱਗਾ ਕਰਨ ਹੁਣ, ਟੂ ਟੂ ਤਾਂ ਕਹਿੰਦੇ ਹੋ ਗਈ ਜਲਦ ਪੈ ਵੀ ਹੋਊਗੀ ਪੰਜਾਬੀਓ, ਡਰੋ ਨਾ ਘਬਰਾਓ ਨਾ, ਕਿਉਂਕਿ ਕੈਗ ਦੀਆਂ ਜਿਹੜੀਆਂ ਰਿਪੋਰਟਾਂ ਕੱਲ੍ਹਦੀਆਂ ਨੇ 1,42,000 ਜੰਮਦੇ ਦੇ ਜਿਹੜਾ ਤੋਹਫੇ ਦੇ ਵਜੋਂ ਮਿਲ ਰਿਹਾ, ਤੇ ਦੂਸਰੇ ਪਾਸੇ ਪਾਵਰਕੌਮ ਦਾ ਵੱਡਾ ਫੈਸਲਾ ਆਇਆ ਤੇ ਉਹਦੇ ਬਾਰੇ ਗੱਲ ਕਰਾਂਗੇ, 3 ਮਹੀਨਿਆਂ ਦੀ ਇਕੱਠੀ ਜਿਹੜੀ ਹੈ ਕਿਸ਼ਤ ਜਿਹੜੀ ਹੈ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਪਾਈ ਹੈ, ਤੇ ਦੂਸਰੇ ਪਾਸੇ ਇੰਡੀਆ ਤੇ ਆਪਣਾ US ਦਾ ਜਿਹੜਾ ਹੈ ਟਰੇਡ ਡੀਲ ਜਿਹੜੀ ਹੈ ਉਹ ਆਖਰੀ ਮੁਕਾਮ ਦੇ ਉੱਤੇ ਪਹੁੰਚ ਚੁੱਕੀ ਹੈ, ਤੇ ਕਿਸਾਨਾਂ ਨੇ ਧਰਨੇ ਵੀ ਲਾਏ ਹੋਏ ਆ ਤੇ 70 ਜਥੇਬੰਦੀਆਂ ਅੱਜ ਇਕੱਠੀਆਂ ਵੀ ਹੋਈਆਂ ਨੇ। ਦੂਸਰੇ ਪਾਸੇ ਆਪਣੇ ਗਰੀਬ ਜਿਹੜੇ ਨੇ, ਅਮੀਰੀ ਦਾ ਪਾੜਾ ਜਿਹੜਾ ਹਰ ਮੁਲਕਾਂ ਦੇ ਵਿੱਚ ਹੀ ਚੱਲ ਰਿਹਾ, ਗਰੀਬ ਅਮੀਰ ਜਿਹੜੇ ਨੇ ਖਾਈ ਵਧੀ ਹੈ ਉਹਦੇ ਵਿੱਚ, ਜਿਹੜਾ ਟੋਭਾ ਹੋਰ ਨੀਵਾਂ ਹੁੰਦਾ ਨਜ਼ਰ ਆਉਂਦਾ, ਤੇ ਉਹ ਰਿਪੋਰਟਾਂ ਤੁਹਾਡੇ ਨਾਲ ਜ਼ਿਕਰ ਕਰਦੇ ਅੱਗੇ ਜਾ ਕੇ ਕਿੱਥੇ ਕਿੱਥੇ ਜਿਹੜੇ ਹਾਲਾਤ ਨੇ ਕੱਲੇ ਇੰਡੀਆ ਦੇ ਨਹੀਂ ਹੋਰ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਹੈ। ਵਰਲਡ ਕੱਪ ਦੀਆਂ ਜਿਹੜੀਆਂ ਅਪਡੇਟ ਨੇ ਉਹਨਾਂ ਜ਼ਿਕਰ ਕਰਾਂਗੇ ਤੇ ਇਰਾਨ ਦਾ ਜਿਹੜਾ ਅੱਗੇ ਜਿਹੜਾ ਸਿੱਧੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਤੇ ਯੂ ਐਸ ਦੀ ਨਾਗਰਿਕਤਾ ਜਿਹੜੀ ਹੈ ਹੱਕ ਦਾ ਜਿਹੜਾ ਸੀਗਾ ਉਹਦੇ ਉੱਤੇ ਡਿਸੀਜ਼ਨ ਆ ਗਿਆ ਜਿਸ ਦੇ ਵਿੱਚ ਫੈਸਲਾ ਆਇਆ ਤੇ ਟਰੰਪ ਜਿਹੜਾ ਬੁਖਲਾਇਆ ਹੈ ਉਹਦੀ ਗੱਲਬਾਤ ਕਰਦੇ ਹਾਂ ਤੇ ਲੋ ਅੱਗੇ ਜਾ ਕੇ ਹੁਣ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਤੇ ਫਿਰ ਆਪਾਂ ਤੁਹਾਡੇ ਸੁਨੇਹਾਂ ਵੱਲ ਨੂੰ ਵਧਾਂਗੇ। ਪੰਜਾਬ ਐਸ ਆਈ ਆਰ ਮੁੱਖ ਮੰਤਰੀ ਮਾਨ ਹੁਣਾਂ ਨੇ ਪਤਨੀ ਦੇ ਸਮੇਤ ਐਸ ਆਈ ਆਰ ਜਿਹੜਾ ਤਹਿਤ ਫਾਰਮ ਭਰੇ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਸਮੇਤ ਅੱਜ ਐਸ ਆਈ ਆਰ ਸਪੈਸ਼ਲ ਇੰਟੈਸਿਵ ਰਿਵੀਜ਼ਨ ਜਿਹੜੀ ਹੈ 226 ਪ੍ਰਕਿਰਿਆ ਦੇ ਤਹਿਤ ਫਾਰਮ ਭਰੇ ਹੈ ਤੇ ਫਾਰਮ ਸਥਾਨਕ ਡਰੀਮ ਲੈਂਡ ਕਲੋਨੀ ਵਿਖੇ ਬੀ ਐਲ ਓ ਨੂੰ ਜਿਹੜਾ ਸੌਂਪੇ ਗਏ ਨੇ। ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦਸਿਆ ਕਿ 25 ਜੂਨ ਤੋਂ ਸ਼ੁਰੂ ਹੋਈ ਐਸ ਆਈ ਆਰ ਪ੍ਰਕਿਰਿਆ 24 ਜੁਲਾਈ ਤੱਕ ਚੱਲੇਗੀ। ਸੰਗਰੂਰ ਦੇ ਜ਼ਿਲ੍ਹੇ ਦੇ ਵਿਚ ਕੁੱਲ 9,18,078 ਵੋਟਰ ਨੇ ਤੇ ਬੀ ਐਲ ਓ ਵਜੋਂ ਵੱਲੋਂ 30 ਜੂਨ ਤੱਕ ਕੁੱਲ 8,88,999 ਵੋਟਰਾਂ ਨੂੰ ਘਰ ਘਰ ਪੁੱਜ ਕੇ ਅਨੁਮਰੇਸ਼ਨ ਫਾਰਮ ਜਿਹੜੇ ਨੇ ਉਹ ਜਿਹੜੇ ਨੇ ਕਹਿੰਦੇ ਵੰਡੇ ਜਾ ਚੁੱਕੇ ਐ ਜੋ ਕਿ ਲਗਭਗ 90% ਬਣਦਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟਰ ਨੇ ਐਸ ਆਈ ਆਰ ਤਹਿਤ ਫਾਰਮ ਭਰਨਾ ਹੈ। ਬੀ ਐਲ ਓ ਹਰ ਘਰ ਦੇ ਵਿਚ 3 ਵਾਰ ਪੁੱਜੇਗਾ। 3 ਅਗਸਤ ਨੂੰ ਫਾਈਨਲ ਡਰਾਫਟ ਦੀ ਜਿਹੜੀ ਹੈ ਪ੍ਰਕਾਸ਼ਨਾ ਹੋਏਗੀ। ਜੇ ਫਿਰ ਵੀ ਕੋਈ ਵਿਅਕਤੀ ਫਾਰਮ ਭਰਨ ਤੋਂ ਰਹਿ ਗਿਆ 3 ਸਤੰਬਰ ਤੱਕ ਫਾਰਮ ਨੰਬਰ 6 ਭਰ ਕੇ ਜਮ੍ਹਾਂ ਕਰਵਾ ਸਕਦਾ ਹੈ। ਇਸ ਪ੍ਰਕਿਰਿਆ ਤੋਂ ਬਾਅਦ ਫਾਈਨਲ ਵੋਟਰ ਸੂਚੀ ਅਕਤੂਬਰ 2026 ਦੇ ਵਿਚ ਜਾਰੀ ਹੋਵੇਗੀ। ਇਕ ਸਵਾਲ ਦੇ ਜਵਾਬ ਦਿੰਦੇ ਹੋਇਆ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਦੇ 4.5 ਸਾਲ ਦੇ ਕਾਰਜਕਾਲ ਦੇ ਦੌਰਾਨ ਸਾਰੀਆਂ ਗਰੰਟੀਆਂ ਪੂਰੀਆਂ ਕਹਿੰਦੇ ਕਰ ਦਿੱਤੀਆਂ ਨੇ ਤੇ ਇਸੇ ਤਰ੍ਹਾਂ ਸੰਗਰੂਰ ਸ਼ਹਿਰ ਦੇ ਸੁੰਦਰੀਕਰਨ ਦੇ ਲਈ ਪਲੈਨਿੰਗ ਬਣ ਰਹੀ ਹੈ ਤੇ ਸੰਗਰੂਰ ਸੁੰਦਰ ਸ਼ਹਿਰਾਂ ਦੇ ਵਿਚੋਂ ਇਕ ਹੋਵੇਗਾ ਤੇ ਮਾਨ ਨੇ ਸਵਾਲ ਦੇ ਜਵਾਬ ਦੇ ਵਿਚ ਕਿਹਾ ਕਿ ਮਾਸਕ ਪਹਿਨ ਕੇ ਜਿਹੜਾ ਬਣਾਈ ਵੀਡੀਓ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪੀ ਜਾਵੇਗੀ ਤੇ ਇਸ ਮੌਕੇ ਮੁੱਖ ਮੰਤਰੀ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਦੂਸਰੇ ਪਾਸੇ ਗੱਲ ਕਰੀਏ ਤੇ ਆਪਣਾ ਰਾਜਾ ਵੜਿੰਗ ਸਾਹਿਬ ਦੀ ਕੁਰਸੀ ਬਚ ਗਈ ਹੈ। ਚੰਨੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਲੱਗ ਗਏ ਨੇ। ਕਾਂਗਰਸ ਹਾਈ ਕਮਾਂਡ ਦੇ ਵੱਲੋਂ ਪੰਜਾਬ ਚੋਣਾਂ ਦੇ ਮੱਦੇਨਜ਼ਰ ਸਭ ਨੂੰ ਜਿਹੜਾ ਖੁਸ਼ ਕਰਨ ਦਾ ਯਤਨ ਕੀਤਾ ਗਿਆ। ਆਲ ਇੰਡੀਆ ਕਾਂਗਰਸ ਕਮੇਟੀ ਨੇ ਅਖਬਾਰ ਲੰਮੀ ਆਖਿਰਕਾਰ ਜਿਹੜਾ ਲੰਮੀ ਉਡੀਕ ਮਗਰੋਂ ਅੱਜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਵਿਚ ਬਿਨਾਂ ਕੋਈ ਫੇਰਬਦਲ ਕੀਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 4 ਪ੍ਰਮੁੱਖ ਜਿਹੜੀਆਂ ਕਮੇਟੀਆਂ ਦਾ ਐਲਾਨ ਕਰ ਦਿੱਤਾ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਹੁਣ 3 ਵਰਕਿੰਗ ਪ੍ਰਧਾਨ ਕੰਮ ਕਰਨਗੇ ਤੇ ਜਿਨ੍ਹਾਂ ਦੇ ਵਿਚ ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੇਰਕਾ ਤੇ ਸੰਗਤ ਸਿੰਘ ਗਿਲਜੀਆਂ ਦੇ ਨਾਮ ਸ਼ਾਮਲ ਨੇ। ਕਾਂਗਰਸ ਪ੍ਰਧਾਨ ਵੜਿੰਗ ਆਪਣੀ ਕੁਰਸੀ ਬਣਾਉਣ ਦੇ ਵਿਚ ਜਾਂ ਬਚਾਉਣ ਦੇ ਵਿਚ ਕਾਮਯਾਬ ਰਹੇ ਹੈ, ਪਰੰਤੂ ਖਾਸ ਗੱਲ ਇਹ ਵੀ ਹੈ ਕਿ ਸਭ ਤੋਂ ਅਹਿਮ ਚੋਣ ਪ੍ਰਚਾਰ ਕਮੇਟੀ ਦੀ ਵਾਗਡੋਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਗਈ ਹੈ। ਕਾਂਗਰਸ ਹਾਈਕਮਾਂਡ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਕਿਸੇ ਅੰਦਰੂਨੀ ਕਲੇਸ਼ ਦੇ ਡਰੋਂ ਸਭ ਧੜਿਆਂ ਤੇ ਸੀਨੀਅਰ ਆਗੂਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ। ਲੋਕ ਖੁਸ਼ ਹੋਣ ਜਾਂ ਨਾ ਹੋਣ, ਉਨ੍ਹਾਂ ਨਾਲ ਕੋਈ ਲੈਣਾ ਦੇਣਾ ਜਾਂ ਵਾਹ ਵਾਸਤਾ ਨਹੀਂ ਹੈ। ਜਾਤੀ ਅਤੇ ਵਰਗਾਂ ਦੇ ਵਿਚ ਤਵਾਜਨ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਕਾਂਗਰਸ ਹਾਈਕਮਾਂਡ ਨੇ ਹਿਮਾਚਲ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਸੁਖਵਿੰਦਰ ਸਿੰਘ ਸੁੱਖੂ ਨੂੰ ਵੀ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਸੀ। ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਕਹਿੰਦੇ ਨੇ ਰਹਿਣਗੇ। ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੂੰ ਲਾਇਆ ਗਿਆ ਤੇ ਇਸ ਅਹਿਮ ਕਮੇਟੀ ਦੀ ਚੇਅਰਮੈਨੀ ਇਕ ਦਲਿਤ ਚਿਹਰੇ ਨੂੰ ਜਿਹੜਾ ਸੌਂਪੀ ਗਈ, ਜਦੋਂ ਕਿ ਉਨ੍ਹਾਂ ਦੇ ਨਾਲ ਸਹਿ ਚੇਅਰਮੈਨ ਰਾਣਾ ਗੁਰਜੀਤ ਸਿੰਘ, ਸੁਖਪਾਲ ਸਿੰਘ ਖਹਿਰਾ ਤੇ ਡਾਕਟਰ ਧਰਮਵੀਰ ਗਾਂਧੀ ਹੁਣਾਂ ਨੂੰ ਲਾਇਆ ਗਿਆ। ਚੋਣ ਮੈਨੇਜਮੈਂਟ ਅਤੇ ਕੋਆਰਡੀਨੇਸ਼ਨ ਕਮੇਟੀ ਦੀ ਚੇਅਰਮੈਨੀ ਵਿਜੇ ਇੰਦਰ ਸਿੰਗਲਾ ਦੇ ਹਵਾਲੇ ਕੀਤੀ ਹੈ ਤੇ ਇਹ ਜਿੰਮੇਵਾਰੀ ਹਿੰਦੂ ਭਾਈਚਾਰੇ ਨੂੰ ਦਿੱਤੀ ਗਈ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਚੇਅਰਮੈਨ ਸਿੰਗਲਾ ਦੇ ਨਾਲ ਸਹਿ ਚੇਅਰਮੈਨ ਵਜੋਂ ਸ੍ਰੀ ਓ ਪੀ ਸੋਨੀ, ਰਜ਼ੀਆ ਸੁਲਤਾਨਾ, ਕੁਲਜੀਤ ਸਿੰਘ ਨਾਗਰਾ, ਅੰਗਦ ਸਿੰਘ ਸੈਣੀ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਕੋਰ ਕਮੇਟੀ ਦਾ ਚੇਅਰਮੈਨ ਸੰਸਦ ਮੈਂਬਰ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਾਇਆ ਗਿਆ, ਜਦੋਂ ਕਿ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਹੋਣਗੇ ਤੇ ਮੈਨੀਫੈਸਟੋ ਕਮੇਟੀ ਦੇ ਵਿਚ ਸਹਿ ਚੇਅਰਮੈਨ ਦੇ ਵਜੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪ੍ਰਗਟ ਸਿੰਘ, ਹਰਦਿਆਲ ਸਿੰਘ ਕੰਬੋਜ ਤੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਸ਼ਾਮਲ ਜਿਹੜਾ ਕਰ ਲਿਆ ਗਿਆ। ਦੂਸਰੇ ਪਾਸੇ ਲੰਮੇ ਸਮੇਂ ਤੋਂ ਜਿਹੜਾ ਡੀਜੀਪੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ, ਪੰਜਾਬ ਡੀਜੀਪੀ ਜਿਹੜੀ ਹੈ ਅਪੁਆਇੰਟਮੈਂਟ ਕਰਨ ਦੇ ਵਿਚ 226 ਦਾ ਜੋ ਰੋਲ ਹੈ, ਗੌਰਵ ਯਾਦਵ ਦਾ ਪੰਜਾਬ ਦਾ ਰੈਗੂਲਰ ਡੀਜੀਪੀ ਬਣਨਾ ਤੈਅ ਦਸਿਆ ਗਿਆ। UPSC ਵੱਲੋਂ ਅੱਜ 3 ਅਧਿਕਾਰੀਆਂ ਦੇ ਪੈਨਲ ਨੂੰ ਹਰੀ ਝੰਡੀ ਦਿੱਤੀ ਗਈ ਹੈ। 1992 ਬੈਂਚ ਦੇ IPS ਅਧਿਕਾਰੀ ਗੌਰਵ ਯਾਦਵ ਦਾ ਹੁਣ ਪੰਜਾਬ ਦਾ ਰੈਗੂਲਰ DGP ਬਣਨਾ ਤੈਅ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਜਿਹੜੀ ਹੈ ਇੰਪੈਨਲਮੈਂਟ ਕਮੇਟੀ ਵੱਲੋਂ ਅੱਜ ਪੰਜਾਬ ਦਾ ਰੈਗੂਲਰ DGP ਲਗਾਏ ਜਾਣ ਲਈ 3 ਸੀਨੀਅਰ ਅਧਿਕਾਰੀਆਂ ਦੇ ਪੈਨਲ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸ ਦੇ ਨਾਲ ਜਿਹੜਾ ਇੰਪੈਨਲਮੈਂਟ ਕਮੇਟੀ ਨੇ ਜਿਸ ਪੈਨਲ ਨੂੰ ਪ੍ਰਵਾਨਗੀ ਦਿੱਤੀ ਹੈ, ਉਸ ਦੇ ਵਿਚ 1992 ਬੈਂਚ ਦੇ ਸਭ ਤੋਂ ਸੀਨੀਅਰ ਅਧਿਕਾਰੀ ਸ਼ਰਦ ਸੱਤਿਆ ਚੌਹਾਨ, ਜੋ ਕਿ ਇਸ ਵੇਲੇ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਨੇ, ਉਨ੍ਹਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸਿੱਧੂ ਤੇ ਗੌਰਵ ਯਾਦਵ ਦੇ ਨਾਮ ਜਿਹੜੇ ਸ਼ਾਮਲ ਨੇ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਜਿਹੜੀ ਹੈ ਇੰਪੈਨਲਮੈਂਟ ਕਮੇਟੀ ਨੇ ਅੱਜ ਦਿੱਲੀ ਦੇ ਵਿਚ ਮੀਟਿੰਗ ਕਰਕੇ ਇਸ ਨਿਯੁਕਤੀ ਦੇ ਲਈ 3 ਅਧਿਕਾਰੀਆਂ ਦੇ ਪੈਨਲ ਨੂੰ ਜਿਹੜੀ ਹੈ ਪ੍ਰਵਾਨਗੀ ਦੇ ਦਿੱਤੀ ਹੈ। ਅੱਜ ਇਸ ਮੀਟਿੰਗ ਦੇ ਵਿਚ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਅਤੇ ਵਧੀਕ ਮੁੱਖ ਸਕੱਤਰ ਗ੍ਰਹਿ ਅਲੋਕ ਸ਼ੇਖਰ ਵੀ ਜਿਹੜੇ ਸ਼ਾਮਲ ਹੋਏ ਨੇ ਤੇ ਹੁਣ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਵਿਚ ਰੈਗੂਲਰ DGP ਨਿਯੁਕਤ ਕਰਨ ਦੇ ਵਾਸਤੇ 3 ਅਧਿਕਾਰੀਆਂ ਦਾ ਪੈਨਲ ਪੰਜਾਬ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ। ਇਸ ਪੈਨਲ ਦੇ ਵਿਚੋਂ ਆਪ ਸਰਕਾਰ ਕਿਸੇ ਇਕ ਅਧਿਕਾਰੀ ਨੂੰ DGP ਲਾਉਣ ਦੇ ਉਤੇ ਆਖਰੀ ਮੋਹਰ ਲਾਵੇਗੀ। ਪੰਜਾਬ ਸਰਕਾਰ ਵੱਲੋਂ ਰੈਗੂਲਰ DGP ਲਾਏ ਜਾਣ ਦੇ ਬਾਰੇ ਰਸਮੀ ਫੈਸਲਾ ਹਾਲੇ ਆਉਂਦੇ ਦਿਨਾਂ ਦੇ ਵਿਚ ਲਿਆ ਜਾਣਾ ਹੈ, ਪਰ ਗੌਰਵ ਯਾਦਵ ਦਾ ਹੁਣ ਰੈਗੂਲਰ DGP ਬਣਨਾ ਤੈਅ ਜਾਪਦਾ ਹੈ। ਜੁਲਾਈ 2022 ਤੋਂ ਗੌਰਵ ਯਾਦਵ ਬਤੌਰ ਜਿਹੜੇ ਕਾਰਜਕਾਰੀ DGP ਜਿਹੜੇ ਲਗਾਤਾਰ ਕੰਮ ਕਰ ਰਹੇ ਹੈ, ਉਨ੍ਹਾਂ ਦੀ ਸੇਵਾ ਮੁਕਤੀ 30 ਅਪ੍ਰੈਲ 2029 ਨੂੰ ਹੋਣੀ ਹੈ ਤੇ ਕਿ ਪੰਜਾਬ ਸਰਕਾਰ ਤੇ ਰੈਗੂਲਰ DGP ਲਗਾਏ ਜਾਣ ਦਾ ਲਗਾਤਾਰ ਦਬਾਅ ਬਣਿਆ ਹੋਇਆ, ਇਹ ਵੀ ਸਵਾਲ ਖੜਾ ਹੋਇਆ ਸੀ। ਕਰੀਬ 4 ਸਾਲ ਦੇ ਅਰਸੇ ਮਗਰੋਂ ਪੰਜਾਬ ਨੂੰ ਰੈਗੂਲਰ DGP ਮਿਲਣ ਦੀ ਜਿਹੜੀ ਆਸ ਬੱਝੀ ਹੈ, ਸੁਪਰੀਮ ਕੋਰਟ ਦੇ ਦਖਲ ਮਗਰੋਂ ਜਿਹੜਾ ਰੈਗੂਲਰ DGP ਦੇ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸੁਪਰੀਮ ਕੋਰਟ ਦੇ 5 ਫਰਵਰੀ ਦੇ ਨਿਰਦੇਸ਼ਾਂ ਤੋਂ ਬਾਅਦ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ 18 ਫਰਵਰੀ ਨੂੰ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਜਿਹੜਾ ਸੀ ਰੈਗੂਲਰ DGP ਦੇ ਲਈ ਯੋਗ ਅਧਿਕਾਰੀਆਂ ਦੀ ਤਜਵੀਜ਼ ਮੰਗੀ ਸੀ। ਆਪ ਸਰਕਾਰ ਨੇ ਕਮਿਸ਼ਨ ਨੂੰ 6 ਅਪ੍ਰੈਲ ਨੂੰ 14 ਯੋਗ IPS ਅਧਿਕਾਰੀਆਂ ਦੀ ਸੂਚੀ ਭੇਜ ਦਿੱਤੀ ਸੀ। ਕਮਿਸ਼ਨ ਨੂੰ ਭੇਜੀ ਸੂਚੀ ਦੇ ਵਿਚ ਬੈਂਚ ਦੇ ਸਭ ਤੋਂ ਸੀਨੀਅਰ ਅਫਸਰ ਸ਼ਰਦ ਸੱਤਿਆ ਚੌਹਾਨ ਪਹਿਲੇ ਨੰਬਰ ਉਤੇ, ਜਦੋਂ ਕਿ ਹਰਪ੍ਰੀਤ ਸਿੰਘ ਸਿੱਧੂ ਦੂਜੇ ਤੇ ਗੌਰਵ ਯਾਦਵ ਤੀਜੇ ਤੇ ਕੁਲਦੀਪ ਸਿੰਘ ਚੌਥੇ ਨੰਬਰ ਤੇ। ਇਸ ਸੂਚੀ ਦੇ ਵਿਚ 1993 ਬੈਂਚ ਦੇ 3 ਜਿਹੜੇ ਨੇ, 1994 ਬੈਂਚ ਦੇ 7 ਅਧਿਕਾਰੀ ਸ਼ਾਮਲ ਨੇ। ਮੌਜੂਦਾ ਕਾਰਜਕਾਰੀ DGP ਗੌਰਵ ਯਾਦਵ 1992 ਬੈਂਚ ਦੇ ਅਧਿਕਾਰੀ ਨੇ, ਜੋ ਕਿ 1992 ਬੈਂਚ ਦੇ ਜਿਹੜੇ ਨੇ 4 ਅਧਿਕਾਰੀਆਂ ਦੇ ਵਿਚੋਂ ਸੀਨੀਅਰਤਾ ਦੇ ਵਿਚ ਤੀਜੇ ਸਥਾਨ ਦੇ ਉਤੇ ਨੇ। ਨਵੇਂ ਨਿਯੁਕਤ ਹੋਣ ਵਾਲੇ ਰੈਗੂਲਰ DGP ਦਾ ਕਾਰਜਕਾਲ 2 ਸਾਲ ਦਾ ਜਿਹੜਾ ਹੋਏਗਾ। ਇੰਪੈਨਲਮੈਂਟ ਕਮੇਟੀ ਦੇ ਵਿਚ UPSC ਦੇ ਚੇਅਰਮੈਨ, ਕੇਂਦਰੀ ਗ੍ਰਹਿ ਸਕੱਤਰ ਜਿਹੜੇ ਨੇ, ਜਾਂ ਕੇਂਦਰ ਦੇ ਵਿਸ਼ੇਸ਼ ਸਕੱਤਰ ਦੇ ਰੈਂਕ ਤੋਂ ਘੱਟ ਨਾ ਹੋਣ ਵਾਲਾ ਨਾਮਜ਼ਦ, ਗ੍ਰਹਿ ਮੰਤਰਾਲੇ ਦੇ ਦੁਆਰਾ ਨਾਮਜ਼ਦ ਕੇਂਦਰੀ ਪੁਲਿਸ ਸੰਗਠਨ ਦਾ ਮੁਖੀ ਸ਼ਾਮਲ ਹੁੰਦਾ ਹੈ ਤੇ ਸਬੰਧਤ ਰਾਜ ਦੇ ਮੁੱਖ ਸਕੱਤਰ ਤੇ ਵਧੀਕ ਮੁੱਖ ਸਕੱਤਰ ਜਿਹੜੇ ਨੇ ਸ਼ਾਮਲ ਸਨ। ਅਗਲੀ ਖਬਰ ਵੱਲ ਨੂੰ ਵਧੀਏ ਤੇ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਦੇ ਵਿਚ ਆਈ ਹੈ 3 ਮਹੀਨਿਆਂ ਦੀ ਇਕੱਠੀ ਕਿਸ਼ਤ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਸ਼ਹਿਰ ਦੇ ਵਿਚ ਆਮ ਆਦਮੀ ਪਾਰਟੀ ਆਪ ਸਰਕਾਰ ਦੀ ਇਕ ਅਹਿਮ ਅਤੇ ਵਕਾਰੀ ਸਕੀਮ ਮੁੱਖ ਮੰਤਰੀ ਮਾਮਾ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ। ਉਦਘਾਟਨੀ ਸਮਾਰੋਹ ਦੇ ਵਿਚ ਭਾਰੀ ਗਿਣਤੀ ਚ ਲੋਕ ਪਹੁੰਚੇ ਤੇ ਜਿਨ੍ਹਾਂ ਦੇ ਵਿਚ ਮੁੱਖ ਤੌਰ ਦੇ ਉਤੇ ਧੂਰੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੀਆਂ ਮਹਿਲਾਵਾਂ ਸ਼ਾਮਲ ਸਨ। ਯੋਜਨਾ ਦੇ ਮੁੱਖ ਵੇਰਵੇ ਅਤੇ ਵਿੱਤੀ ਸਹਾਇਤਾ ਜਨਰਲ ਜਿਹੜਾ ਕੈਟਾਗਰੀ ਹੈ, ਉਸ ਸਕੀਮ ਦੇ ਤਹਿਤ ਜਨਰਲ ਸ਼੍ਰੇਣੀ ਦੀਆਂ ਮਹਿਲਾ ਲਾਭਪਾਤਰੀਆਂ ਨੂੰ 1000 ਰੁਪਏ ਪ੍ਰਤੀ ਮਹੀਨੇ ਦੀ ਮਦਦ ਦਿੱਤੀ ਜਾਵੇਗੀ। ਅਨੁਸੂਚਿਤ ਜਾਤੀ SC ਕੈਟਾਗਰੀ ਜਿਹੜੀ ਹੈ, ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਹਾਇਤਾ ਮਿਲੇਗੀ। ਪਹਿਲੀ ਕਿਸ਼ਤ ਜਾਰੀ ਕੀਤੀ ਹੈ ਸਰਕਾਰ ਵੱਲੋਂ। ਯੋਜਨਾ ਦੀ ਸ਼ੁਰੂਆਤ ਮੌਕੇ ਹੀ ਮਹਿਲਾਵਾਂ ਦੇ ਬੈਂਕ ਖਾਤਿਆਂ ਚ 3 ਮਹੀਨਿਆਂ ਦੀ ਇਕੱਠੀ ਪਹਿਲੀ ਜਿਹੜੀ ਕਿਸ਼ਤ ਕ੍ਰੈਡਿਟ ਜਮ੍ਹਾਂ ਕਰ ਦਿੱਤੀ ਗਈ। ਇਸ ਤਹਿਤ ਜਨਰਲ ਸ਼੍ਰੇਣੀ ਦੀਆਂ ਮਹਿਲਾਵਾਂ ਨੂੰ 3000 ਰੁਪਏ ਤੇ SSC ਸ਼੍ਰੇਣੀ ਦੀਆਂ ਮਹਿਲਾਵਾਂ ਨੂੰ 4500 ਰੁਪਏ ਜਿਹੜੇ ਮਿਲੇ ਨੇ। ਕੁੱਲ ਰਜਿਸਟ੍ਰੇਸ਼ਨ ਜਿਹੜੇ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਦੀਆਂ 40 ਲੱਖ ਮਹਿਲਾਵਾਂ ਨੇ ਇਸ ਸਕੀਮ ਦੇ ਤਹਿਤ ਆਪਣੀ ਰਜਿਸਟ੍ਰੇਸ਼ਨ ਜਿਹੜੀ ਕਰਵਾਈ ਹੈ। ਦੂਸਰੇ ਪਾਸੇ ਪਾਵਰਕੌਮ ਦੇ ਵੱਲੋਂ ਥਰਮਲਾਂ ਦੇ ਆਊਟਸੋਰਸ ਕਾਮੇ ਕੰਟਰੈਕਟ ਦੇ ਉੱਤੇ ਕਰਨ ਦਾ ਜਿਹੜਾ ਫੈਸਲਾ ਲਿਆ ਤੇ ਨੋਟੀਫਿਕੇਸ਼ਨ ਜਾਰੀ ਕਰਤਾ ਹੈ। ਪਾਵਰਕੌਮ ਤੇ ਤਾਪ ਬਿਜਲੀ ਘਰਾਂ ਦੇ ਵਿੱਚ ਲੰਮੇ ਅਰਸੇ ਤੋਂ ਕੰਮ ਕਰ ਰਹੇ ਆਊਟ ਸੋਰਸ ਕਾਮਿਆਂ ਨੂੰ ਕੰਟਰੈਕਟ ਪ੍ਰਣਾਲੀ ਦੇ ਵਿੱਚ ਲਿਆਉਣਾ ਫੈਸਲਾ ਲਿਆ ਹੈ। ਤਾਪ ਬਿਜਲੀ ਘਰਾਂ ਦੇ ਆਊਟ ਸੋਰਸ ਕਾਮੇ ਇਸ ਵੇਲੇ ਹੜਤਾਲ ਦੇ ਉੱਤੇ ਸਨ, ਜਿਸ ਕਰਕੇ ਥਰਮਲਾਂ ਦੇ ਵਿੱਚ ਤਕਨੀਕੀ ਅੜਚਣਾਂ ਪੈਦਾ ਹੋ ਰਹੀਆਂ ਨੇ। ਪਾਵਰਕੌਮ ਨੇ ਲੰਘੇ ਕੱਲ ਇਨ੍ਹਾਂ ਕਾਮਿਆਂ ਨੂੰ ਪਾਵਰਕੌਮ ਦੇ ਵਿੱਚ ਸਿੱਧੇ ਕੰਟਰੈਕਟਰ ਤੇ ਲਿਆਉਣ ਦਾ ਜਿਹੜਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਆਊਟਸੋਰਸ ਕਾਮਿਆਂ ਦੀ ਯੂਨੀਅਨ ਨੇ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਹੜਤਾਲ ਸਮਾਪਤ ਕਰ ਦਿੱਤੀ। ਪਾਵਰਕੌਮ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 4 ਕੈਟਾਗਰੀ ਦੇ ਇਨ੍ਹਾਂ ਕਾਮਿਆਂ 'ਚੋਂ 3 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਾਮਿਆਂ ਨੂੰ ਠੇਕਾ ਪ੍ਰਣਾਲੀ ਦੇ ਵਿੱਚ ਲਿਆ ਜਾਣਾ ਹੈ ਤੇ ਜਦੋਂ ਕਿ ਬਾਕੀਆਂ ਨੂੰ 3 ਸਾਲ ਦਾ ਸਮਾਂ ਪੂਰੇ ਹੋਣ ਮਗਰੋਂ ਕੰਟਰੈਕਟ ਦੇ ਉੱਤੇ ਕੀਤਾ ਜਾਵੇਗਾ। ਪਹਿਲਾਂ ਇਹ ਕਾਮੇ ਪ੍ਰਾਈਵੇਟ ਠੇਕੇਦਾਰ ਅਧੀਨ ਕੰਮ ਕਰਦੇ ਸਨ ਤੇ ਹੁਣ ਸਿੱਧੀ ਠੇਕਾ ਪ੍ਰਣਾਲੀ ਦੇ ਅਧੀਨ ਆਉਣ ਮਗਰੋਂ ਇਨ੍ਹਾਂ ਨੂੰ ਠੇਕੇਦਾਰ ਦਾ ਮਾਰਜਨ GST ਦੀ ਬਚਤ ਹੋਣ ਵਾਲਾ ਵਾਧੂ ਲਾਭ ਅਤੇ ਗ੍ਰੈਚੂਟੀ ਆਦਿ ਫਾਇਦਾ ਵੀ ਮਿਲੇਗਾ। ਪਾਵਰਕੌਮ ਦੇ ਇਸ ਫੈਸਲੇ ਦਾ ਕਰੀਬ 3500 ਆਊਟਸੋਰਸ ਕਾਮਿਆਂ ਨੂੰ ਲਾਭ ਮਿਲੇਗਾ ਤੇ ਬਹੁਤੇ ਕਾਮੇ ਤਾਂ 1997 ਤੋਂ ਹੀ ਆਊਟਸੋਰਸ ਦੇ ਉੱਤੇ ਚਲੇ ਆ ਰਹੇ ਸਨ। ਪਾਵਰਕੌਮ ਨੇ ਇਸ ਤੋਂ ਪਹਿਲਾਂ ਫੀਲਡ ਦੇ ਵਿੱਚ ਕੰਮ ਕਰਦੇ ਆਊਟਸੋਰਸ ਕਾਮਿਆਂ ਨੂੰ ਠੇਕਾ ਪ੍ਰਣਾਲੀ ਦੇ ਅਧੀਨ ਲਿਆਉਣ ਦਾ ਫੈਸਲਾ ਕੀਤਾ ਸੀ, ਪਰੰਤੂ ਤਾਪ ਬਿਜਲੀ ਘਰਾਂ ਦੇ ਆਊਟਸੋਰਸ ਕਾਮਿਆਂ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੀ, ਜਿਸ ਕਰਕੇ ਇਹ ਕਾਮੇ ਹੜਤਾਲ ਦੇ ਉੱਤੇ ਚਲੇ ਗਏ ਸਨ। ਇਨ੍ਹਾਂ ਕਾਮਿਆਂ ਦੀਆਂ ਯੂਨੀਅਨਾਂ ਦੇ ਆਗੂਆਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ 22 ਜੂਨ ਨੂੰ ਮੀਟਿੰਗ ਹੋਈ ਸੀ। ਵਿੱਤ ਮੰਤਰੀ ਚੀਮਾ ਨੇ ਉਸ ਮੀਟਿੰਗ ਦੇ ਵਿੱਚ ਇਨ੍ਹਾਂ ਨੂੰ 30 ਜੂਨ ਤੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ। ਲਹਿਰਾ ਮੁਹੱਬਤ ਥਰਮਲ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾੜ ਦਾ ਕਹਿਣਾ ਸੀ ਕਿ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਲੰਮੇ ਅਰਸੇ ਤੋਂ ਚੱਲੀ ਜਿਹੜੀ ਆ ਰਹੀ ਹੈ ਮੰਗ ਦੀ ਪੂਰਤੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਹੜਤਾਲ ਸਮਾਪਤ ਕਰ ਦਿੱਤੀ ਗਈ ਹੈ ਤੇ ਲੋ ਭਾਈ ਹੁਣ ਬਿੱਲ ਆਉਣੇ ਸ਼ੁਰੂ ਹੋ ਜਾਣੇ ਆ। ਦੂਸਰੇ ਪਾਸੇ ਅੰਬਾਲਾ ਬੋਰਵੈਲ ਇੰਸੀਡੈਂਟ ਜਿਹੜਾ ਕੱਲ ਖਬਰ ਕੀਤੀ ਸੀ ਪਰ ਕੋਸ਼ਿਸ਼ਾਂ ਨਾਕਾਮ ਰਹੀਆਂ ਨੇ। ਜ਼ਿੰਦਗੀ ਦੀ ਜੰਗ ਹਾਰ ਗਿਆ ਬੋਰਵੈਲ ਦੇ ਵਿੱਚ ਡਿੱਗਿਆ 4 ਸਾਲਾਂ ਨਿਰਵੈਰ, ਲਾਸ਼ ਬਰਾਮਦ ਹੋ ਗਈ। ਧਨੌਰਾ ਪਿੰਡ ਦੇ ਵਿੱਚ ਮੰਗਲਵਾਰ ਸਵੇਰੇ ਬੋਰਵੈਲ ਦੇ ਵਿੱਚ ਡਿੱਗੇ 4 ਸਾਲਾਂ ਨਿਰਵੈਰ ਸਿੰਘ ਦੀ ਲਾਸ਼ ਬੁੱਧਵਾਰ ਨੂੰ ਬਰਾਮਦ ਕਰ ਲਈ ਗਈ ਤੇ ਤੜਕਸਾਰ ਕਰੀਬ 3:15 ਬਚਾਅ ਕਾਰਜ ਮੁਕੰਮਲ ਹੋਇਆ ਪਰ ਲੜਕੇ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਮੈਡੀਕਲ ਅਫਸਰ ਡਾਕਟਰ ਰਿਸ਼ੀਪਾਲ ਨੇ ਦੱਸਿਆ ਕਿ ਜਿਵੇਂ ਹੀ ਲੜਕੇ ਨੂੰ ਬੋਰਵੈਲ ਦੇ ਵਿੱਚੋਂ ਕੱਢਿਆ ਗਿਆ ਮੈਡੀਕਲ ਜਾਂਚ ਕੀਤੀ ਗਈ ਤਾਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹਸਪਤਾਲ ਦੇ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲਾਸ਼ ਨੂੰ ਪੋਸਟਮਾਰਟਮ ਦੇ ਲਈ ਮੁਰਦਾ ਘਾਟ ਦੇ ਵਿੱਚ ਰਖਵਾ ਦਿੱਤਾ ਗਿਆ। ਬੋਰਵੈਲ ਦੇ ਵਿੱਚ ਪਾਣੀ ਵੀ ਸੀ, ਇਸ ਦੇ ਲਈ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਹੀ ਜਿਹੜਾ ਸਪਸ਼ਟ ਹੋਵੇਗਾ। ਧਨੌਰਾ ਪਿੰਡ ਦਾ ਨਿਰਵੈਰ ਸਿੰਘ ਮੰਗਲਵਾਰ ਸਵੇਰੇ ਪਿੰਡ ਦੇ ਵਿੱਚ ਇੱਕ ਬੋਰਵੈਲ ਦੇ ਵਿੱਚ ਡਿੱਗ ਗਿਆ ਸੀ ਜਿਸ ਨੂੰ ਬਚਾਉਣ ਦੇ ਲਈ ਬਚਾਅ ਮੁਹਿੰਮ ਚਲਾਈ ਗਈ। ਪੁਲਿਸ, ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਤੇ ਸਟੇਟ ਡਿਜਾਸਟਰ ਰਿਸਪਾਂਸ ਫੋਰਸ ਤੇ ਫੌਜ ਦੇ ਜਵਾਨਾਂ ਨੂੰ ਤੈਨਾਤ ਕੀਤਾ ਗਿਆ। ਭਾਰੀ ਮਸ਼ੀਨਰੀ ਨੂੰ ਸੇਵਾ ਦੇ ਵਿੱਚ ਲਗਾਇਆ ਗਿਆ ਸੀ। ਨਿਰਵੈਰ ਅਤੇ ਉਸਦੇ ਪਿਤਾ ਮਨਜੀਤ ਸਿੰਘ ਸਵੇਰੇ ਕਰੀਬ 6:30 ਲੜਕੇ ਦੇ ਦਾਦਾ ਜੀ ਨੂੰ ਖਾਣਾ ਦੇਣ ਦੇ ਲਈ ਆਪਣੇ ਖੇਤਾਂ ਦੇ ਵਿੱਚ ਗਏ ਸਨ ਤੇ ਖੇਡਦੇ ਹੋਏ ਅਚਾਨਕ ਗੁਆਂਢੀ ਦੇ ਬੋਰਵੈਲ ਦੇ ਵਿੱਚ ਡਿੱਗ ਗਿਆ ਤੇ ਉਸਦੀਆਂ ਚੀਕਾਂ ਸੁਣ ਕੇ ਉਸਦੇ ਪਿਤਾ ਤੇ ਦਾਦਾ ਨੇ ਰੋਲਾ ਪਾਇਆ। ਸਥਾਨਕ ਵਸਨੀਕ ਤੇ ਐਮਰਜੈਂਸੀ ਰਿਸਪਾਂਸ ਟੀਮ ਮੌਕੇ ਤੇ ਪਹੁੰਚੀ ਪਰ ਉਸ ਨੂੰ ਬਾਹਰ ਨਹੀਂ ਕੱਢ ਸਕੇ ਨੇ। ਕੀ ਕਰੀਏ ਜੀ, ਇੱਕ ਵਾਰੀ ਗਲਤੀ ਹੋਈ ਹੋਵੇ ਤਾਂ ਕੀ ਕਹੀਏ, ਬਾਰ ਬਾਰ ਗਲਤੀ ਦੁਹਰਾਉਂਦੇ ਹਾਂ ਤਾਂ ਫਿਰ ਕਸੂਰ ਕਿਤੇ ਨਾ ਕਿਤੇ ਸਾਡਾ ਵੀ ਹੈ। ਕਿੰਨੇ ਕੁ ਅਸੀਂ ਸੁਚੇਤ ਆ ਭਾਈ, ਕੁਝ ਕੋਈ ਜਾਨਵਰ ਡਿੱਗ ਜੂਗਾ ਇਹਦਾ ਹੀ ਖਿਆਲ ਰੱਖ ਲਿਆ ਕਰੋ, ਜਾਂ ਬੱਚਾ ਨਹੀਂ ਡਿੱਗਣਾ ਜਾਂ ਹੋਰ ਕੋਈ ਨਹੀਂ ਡਿੱਗਣਾ, ਵੱਡਾ ਨਹੀਂ ਡਿੱਗਣਾ ਤਾਂ ਉਹ ਵੀ ਤਾਂ ਕਿਤੇ ਨਾ ਕਿਤੇ ਜ਼ਿੰਦਗੀ ਧੜਕਦੀ ਉਹਨਾਂ ਦੇ ਵਿੱਚ। ਪਰ ਜਦੋਂ ਅਸੀਂ ਆਪਣਿਆਂ ਨੂੰ ਨਹੀਂ ਇੰਨਾ ਪਛਾਣਦੇ ਜਾਂ ਮਾਣਦੇ ਤੇ ਬਾਕੀਆਂ ਨੂੰ ਕੀ ਕਰਾਂਗੇ, ਇੱਕ ਵਾਰੀ ਗਲਤੀ ਨਹੀਂ ਬਾਰ ਬਾਰ ਹੁੰਦੀ ਹੈ। ਦੂਸਰੇ ਪਾਸੇ ਰਾਘਵ ਚੱਡਾ ਮਾਣਹਾਨੀ ਮਾਮਲਾ ਜਿਹੜਾ ਕੋਰਟ ਦੇ ਵੱਲੋਂ ਸਮੁੱਚੀ ਰਾਹਤ ਦੇਣ ਤੋਂ ਇਨਕਾਰ ਕਰਦਾ ਹੈ, ਸਿਰਫ 5 ਪੋਸਟਾਂ ਹਟਾਉਣ ਦਾ ਹੁਕਮ ਦਿੱਤਾ ਗਿਆ। ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੂੰ ਕਥਿਤ ਤੌਰ ਦੇ ਉਤੇ ਮਾਣਹਾਨੀ ਵਾਲੀ ਆਨਲਾਈਨ ਸਮੱਗਰੀ ਨੂੰ ਹਟਾਉਣ ਅਤੇ ਉਨ੍ਹਾਂ ਦੇ ਸ਼ਖਸੀਅਤ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੇ ਲਈ ਕੋਈ ਬਲੈਕਿਟ ਅੰਤਰਿਮ ਹੁਕਮ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਕੋਰਟ ਨੇ ਚੱਡਾ ਦੇ ਵੱਲੋਂ ਪਛਾਣੀਆਂ ਗਈਆਂ ਪੰਜ ਵਿਸ਼ੇਸ਼ ਜਿਹੜੀਆਂ ਪੋਸਟਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਨੇ। ਜਸਟਿਸ ਜਿਹੜੇ ਸੁਬਰਾਮਨੀਅਮ ਪ੍ਰਸਾਦ ਨੇ ਦੇਖਿਆ ਕਿ ਬਾਕੀ ਸਮੱਗਰੀ ਮਾਨਹਾਨੀ ਵਾਲੀ ਨਹੀਂ ਜਾਪਦੀ। ਕੋਰਟ ਨੇ ਕਿਹਾ ਕਿ ਮੈਂ ਪੰਜ ਦਸਤਾਵੇਜ਼ਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ, ਬਾਕੀ ਸਮੱਗਰੀ ਮਾਨਹਾਨੀ ਵਾਲੀ ਨਹੀਂ ਦਿਖ ਰਹੀ ਹੈ। ਇਹ ਹੁਕਮ ਚੱਡਾ ਵੱਲੋਂ ਦਾਇਰ ਕੀਤੇ ਗਏ ਮੁਕੱਦਮੇ ਦੇ ਵਿਚ ਆਇਆ, ਜਿਸ ਦੇ ਵਿਚ ਉਨ੍ਹਾਂ ਨੇ ਇਸ ਸਾਲ ਆਮ ਆਦਮੀ ਪਾਰਟੀ ਆਪ ਤੋਂ ਭਾਜਪਾ ਦੇ ਵਿਚ ਸ਼ਾਮਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕਥਿਤ ਤੌਰ ਦੇ ਉੱਤੇ ਫੈਲਾਈ ਗਈ ਜਿਹੜੀ AI ਜਨਰੇਟਿਡ ਡੀਪ ਫੇਕ ਹੇਰਾਫੇਰੀ ਵਾਲੇ ਵੀਡੀਓ, ਸਿੰਥੈਟਿਕ ਵੋਇਸ ਕਲੋਨਿਕ ਤੇ ਮੋਰਫਡ ਚਿੱਤਰਾਂ, ਬਨਾਵਟੀ ਭਾਸ਼ਣਾਂ ਤੇ ਹੋਰ ਗੁੰਮਰਾਹਕੁੰਨ ਡਿਜੀਟਲ ਸਮੱਗਰੀ ਦੇ ਖਿਲਾਫ਼ ਰੋਕ ਦੀ ਮੰਗ ਕੀਤੀ ਸੀ। ਚੱਡਾ ਨੇ ਦਲੀਲ ਦਿੱਤੀ ਸੀ ਕਿ ਕਈ ਪੋਸਟਾਂ ਜਿਨ੍ਹਾਂ ਦੇ ਵਿਚ ਉਨ੍ਹਾਂ ਨੂੰ ਸਾੜੀ ਪਹਿਨੇ ਹੋਏ ਮੋਰਫਡ ਚਿੱਤਰ ਅਤੇ ਇਕ ਹੋਰ ਜਿਸ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਤੇ ਪੈਸੇ ਲੁਟਾ ਰਹੇ ਨੇ ਮਾਨਹਾਨੀ ਵਾਲੀਆਂ ਨੇ ਤੇ ਗਲਤ ਤਰੀਕੇ ਦੇ ਨਾਲ ਸੁਝਾ ਦਿੰਦੀਆਂ ਨੇ ਤੇ ਉਨ੍ਹਾਂ ਨੇ ਭਾਜਪਾ ਦੇ ਵਿਚ ਸ਼ਾਮਲ ਹੋਣ ਦੇ ਲਈ ਪੈਸੇ ਲਏ ਨੇ। 21 ਮਈ ਨੂੰ ਅੰਤਰਿਮ ਰੋਕ ਦੀ ਅਰਜ਼ੀ ਦੇ ਉੱਤੇ ਜਿਹੜਾ ਸੁਣਵਾਈ ਦੇ ਦੌਰਾਨ ਕੋਰਟ ਨੇ ਮੁੱਢਲੀ ਨਜ਼ਰੇ ਦੇਖਿਆ ਸੀ ਕਿ ਵਿਵਾਦਿਤ ਸਮੱਗਰੀ ਦੇ ਵਿਚ ਸ਼ਖਸੀਅਤ ਦੇ ਅਧਿਕਾਰਾਂ ਦੀ ਉਲੰਘਣਾ ਸ਼ਾਮਲ ਨਹੀਂ ਹੈ, ਸਗੋਂ ਇਹ ਜ਼ਿਆਦਾਤਰ ਰਾਜਨੀਤਿਕ ਆਲੋਚਨਾ ਹੈ। ਜਸਟਿਸ ਪ੍ਰਸਾਦ ਜਿਹੜੇ ਨੇ ਉਨ੍ਹਾਂ ਨੇ ਨੋਟ ਕੀਤਾ ਕਿ ਰਾਜਨੀਤਿਕ ਫੈਸਲਿਆਂ ਦੀ ਆਲੋਚਨਾ ਲੰਬੇ ਸਮੇਂ ਤੋਂ ਲੋਕਤੰਤਰੀ ਬਹਿਸ ਦਾ ਹਿੱਸਾ ਰਹੀ ਹੈ, ਜਿਹਦੇ ਲਈ ਉਨ੍ਹਾਂ ਨੇ RK ਲਕਸ਼ਮਣ ਦੇ ਰਾਜਨੀਤਿਕ ਕਾਰਟੂਨਾਂ ਦੀ ਉਦਾਹਰਣ ਵੀ ਦਿੱਤੀ ਹੈ। ਦੂਸਰੇ ਪਾਸੇ 35 ਕਰੋੜ ਦੀ ਆਫਰ ਤੇ 15 ਵਿਧਾਇਕਾਂ ਦਾ ਅਸਤੀਫਾ, ਵਿਜੇ ਦੀ ਸਰਕਾਰ ਡੇਗਣ ਦੀ ਸਾਜਿਸ਼ ਦਾ ਜਿਹੜਾ ਰਾਜ ਖੁੱਲਿਆ ਹੈ। ਤਾਮਿਲਨਾਡੂ ਦੀ ਸਿਆਸਤ ਤੋਂ ਇਸ ਵੇਲੇ ਦੀ ਖ਼ਬਰ ਹੈ ਤੇ ਜਿੱਥੇ ਅਦਾਕਾਰ ਤੋਂ ਨੇਤਾ ਬਣੇ ਵਿਜੇ ਦੀ ਅਗਵਾਈ ਵਾਲੀ TVK ਦੇ ਵਿਧਾਇਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸਦਨ ਦੇ ਸਪੀਕਰ ਦੇ ਖਿਲਾਫ਼ ਪ੍ਰਸਤਾਵਿਤ ਵਿਧਾਨ ਸਭਾ ਮਤੇ ਦੇ ਉੱਤੇ ਆਪਣੀ ਵੋਟ ਪ੍ਰਭਾਵਿਤ ਕਰਨ ਦੇ ਲਈ 35 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। TVK ਵਿਧਾਇਕ ਐਨ ਇਲੇਆ ਰਾਜਾ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇੱਕ ਕੰਸਲਟੈਂਸੀ ਫਰਮ ਦੇ ਮੁਲਜ਼ਮ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਤਾਰ DMK ਦੇ ਦਿੱਗਜ ਆਗੂ ਸੇਥਿਲ ਬਾਲਾਜੀ ਅਤੇ ਉਨ੍ਹਾਂ ਦੇ ਭਰਾ ਜਿਹੜੇ ਨੇ ਵੀ ਅਸ਼ੋਕ ਕੁਮਾਰ ਦੇ ਨਾਲ ਜੁੜੇ ਦੱਸੇ ਜਾ ਰਹੇ ਨੇ। ਇਸ ਸਾਜਿਸ਼ ਦੇ ਵਿਚ TVK ਦੇ 15 ਵਿਧਾਇਕਾਂ ਦੇ ਇਕੋ ਵੇਲੇ ਅਸਤੀਫੇ ਦੀ ਸਾਜਿਸ਼ ਰਚ ਕੇ ਸਰਕਾਰ ਨੂੰ ਡੇਗਣ ਦੀ ਯੋਜਨਾ ਸ਼ਾਮਲ ਸੀ। TVK ਵਿਧਾਇਕ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਤੇ ਇਕ ਕੰਸਲਟੈਂਸੀ ਫਰਮ ਦੇ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਦੇ ਦੌਰਾਨ ਅਧਿਕਾਰੀਆਂ ਨੂੰ DMK ਵਿਧਾਇਕ ਸੇਥਿਲ ਬਾਲਾਜੀ ਦੇ ਨਾਲ ਸੰਬੰਧ ਹੋਣ ਦੀ ਖ਼ਬਰ ਮਿਲੀ। ਇਸ ਤੋਂ ਬਾਅਦ 2 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐਨ ਐਲਾ ਰਾਜਾ ਵੱਲੋਂ ਜਿਹੜਾ ਚੇਨਈ ਪੁਲਿਸ ਦੇ ਵਿਚ ਜਿਹੜੀ ਸ਼ਿਕਾਇਤ ਦਰਜ ਕਰਾਉਂਦੇ ਹੋਏ ਦੋਸ਼ ਲਗਾਇਆ ਗਿਆ ਕਿ IPDS ਨਾਮਕ ਸਲਾਹਕਾਰ ਫਰਮ ਦੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਤਾਮਿਲਨਾਡੂ ਵਿਧਾਨ ਸਭਾ ਦੇ ਸਪੀਕਰ JCD ਪ੍ਰਭਾਕਰ ਜੋ TVK ਆਗੂ ਨੇ ਖਿਲਾਫ਼ ਬੇਭਰੋਸਗੀ ਮਤੇ ਦਾ ਸਮਰਥਨ ਕਰਨ ਦੇ ਲਈ 35 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਲੋ ਜੀ, ਵੋਟਾਂ ਵੀ ਹੋ ਜਾਂਦੀਆਂ, ਸਾਰਾ ਕੁਝ ਹੋ ਜਾਂਦਾ, ਪਰ ਫਿਰ ਵੀ ਖਰੀਦੋ ਫਰੋਖਤ ਨਹੀਂ ਮੁੱਕਦੀ। ਦੂਸਰੇ ਪਾਸੇ ਡਿਫੈਂਸ ਮਨਿਸਟਰ ਖਿਲਾਫ਼ ਮਰਿਆਦਾ ਉਲੰਘਣਾ ਦਾ ਨੋਟਿਸ ਹੋ ਗਿਆ, ਭਾਰਤੀ ਸੈਨਾ ਦੇ ਬਾਰੇ ਗੁੰਮਰਾਹਕੁਰ ਬਿਆਨ ਦੇਣ ਦਾ ਜਿਹੜਾ ਦੋਸ਼ ਲੱਗਿਆ। ਕਾਂਗਰਸ ਆਗੂ KC ਵੇਣੁਗੋਪਾਲ ਨੇ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਰੱਖਿਆ ਮੰਤਰੀ ਜਿਹੜੇ ਨੇ ਰਾਜਨਾਥ ਸਿੰਘ ਦੇ ਖਿਲਾਫ਼ ਮਰਿਆਦਾ ਉਲੰਘਣਾ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰੱਖਿਆ ਮੰਤਰੀ ਨੇ ਇਹ ਕਹਿ ਕੇ ਸੰਸਦ ਨੂੰ ਗੁੰਮਰਾਹ ਕੀਤਾ ਕਿ ਪਿਛਲੇ ਸਾਲ ਪਹਿਲਗਾਮ ਅੱਤਵਾਦ ਹਮਲੇ ਤੋਂ ਬਾਅਦ ਕੋਈ ਵੀ ਭਾਰਤੀ ਸੈਨਿਕ ਸ਼ਹੀਦ ਨਹੀਂ ਹੋਇਆ। ਸਪੀਕਰ ਨੂੰ ਲਿਖੇ ਪੱਤਰ ਦੇ ਵਿਚ ਵੇਣੁਗੋਪਾਲ ਨੇ ਸਦਨ ਨੂੰ ਗੁੰਮਰਾਹ ਕਰਨ ਦੇ ਲਈ ਰੱਖਿਆ ਮੰਤਰੀ ਦੇ ਖਿਲਾਫ਼ ਲੋਕ ਸਭਾ ਦੇ ਕਾਰਜ ਸੰਚਾਲਨ ਨਿਯਮਾਂ ਦੇ ਨਿਯਮ 223 ਦੇ ਤਹਿਤ ਮਰਿਆਦਾ ਉਲੰਘਣਾ ਦਾ ਨੋਟਿਸ ਦਿੱਤਾ ਤੇ ਉਨ੍ਹਾਂ ਕਿਹਾ ਕਿ 28 ਜੁਲਾਈ 2025 ਨੂੰ ਪਹਿਲਗਾਮ ਦੇ ਵਿਚ ਹੋਏ ਅੱਤਵਾਦੀ ਹਮਲੇ ਤੇ ਉਸ ਤੋਂ ਬਾਅਦ ਚਲਾਏ ਗਏ ਆਪਰੇਸ਼ਨ ਸੰਧੂਰ ਦੇ ਬਾਰੇ ਚਰਚਾ ਦੇ ਦੌਰਾਨ ਰਾਜਨਾਥ ਸਿੰਘ ਉਨ੍ਹਾਂ ਨੇ ਕਿਹਾ ਸੀ ਕਿ ਭਾਰਤੀ ਸੈਨਿਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਵੇਣੁਗੋਪਾਲ ਨੇ ਕਿਹਾ ਕਿ ਬਾਅਦ ਦੇ ਵਿਚ ਜਾਰੀ ਬਿਆਨ ਦੇ ਵਿਚ ਕਿਹਾ ਗਿਆ ਸੀ ਕਿ ਆਪਰੇਸ਼ਨ ਸੰਧੂਰ ਦੇ ਦੌਰਾਨ ਹਥਿਆਰਬੰਦ ਬਲਾਂ ਦੇ 6 ਜਵਾਨ ਸ਼ਹੀਦ ਹੋਏ ਸਨ ਤੇ ਉਪਰੋਕਤ ਸਥਿਤੀ ਸਪਸ਼ਟ ਤੌਰ ਦੇ ਉੱਤੇ ਦਰਸਾਉਂਦੀ ਹੈ ਕਿ ਰੱਖਿਆ ਮੰਤਰੀ ਦੇ ਵੱਲੋਂ ਸਦਨ ਦੇ ਵਿਚ ਇਹ ਕਹਿਣਾ ਕਿ ਆਪਰੇਸ਼ਨ ਸੰਧੂਰ ਦੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ ਸਪਸ਼ਟ ਤੌਰ ਦੇ ਉੱਤੇ ਗੁੰਮਰਾਹਕੁੰਨ ਅਤੇ ਗਲਤ ਸੀ। ਇਹ ਸਦਨ ਦੇ ਵਿਚ ਕਿਸੇ ਵੀ ਮੰਤਰੀ ਦੇ ਵੱਲੋਂ ਸਦਨ ਨੂੰ ਗੁੰਮਰਾਹ ਕਰਨਾ ਜਾਂ ਜਾਣਕਾਰੀ ਛਪਾਉਣਾ ਮਰਿਆਦਾ ਦੀ ਉਲੰਘਣਾ ਅਤੇ ਸੰਸਦ ਦੀ ਮਾਨਹਾਨੀ ਦੱਸੀ ਜਾਂਦੀ ਹੈ। ਅਗਲੀ ਖਬਰ ਦੇ ਵੱਲ ਨੂੰ ਵਧੀਏ ਤੇ ਦੋਸਤੋ ਆਪਣਾ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਧਿਆਨ ਮਾਰਦੇ ਆਂ ਜਿਸ ਦੇ ਵਿਚ ਇੰਡੀਆ ਯੂ ਐਸ ਟਰੇਡ ਡੀਲ ਦੀ ਗੱਲ ਕਰਦੇ ਆਂ। ਜਿਹੜਾ ਇੰਡੀਆ ਯੂ ਐਸ ਟਰੇਡ ਡੀਲ ਹੈ ਉਹਦੇ ਵਿਚ ਵਪਾਰ ਸਮਝੌਤਾ ਆਖਰੀ ਗੇੜ ਦੇ ਵਿਚ ਸਿਰਜੀਓ ਗੌਰ ਹੋਣਾ ਨੇ ਬਿਆਨ ਦਿੱਤਾ। ਭਾਰਤ ਦੇ ਵਿਚ ਅਮਰੀਕਾ ਦੇ ਰਾਜਦੂਤ ਸਿਰਜੀਓ ਗੌਰ ਨੇ ਅੱਜ ਕਿਹਾ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਆਖਰੀ ਗੇੜ ਦੇ ਵਿਚ ਪਹੁੰਚ ਚੁੱਕਿਆ ਹੈ। ਗੱਲਬਾਤ ਦਾ ਕੇਵਲ ਆਖਰੀ ਇਕ ਪ੍ਰਤੀਸ਼ਤ ਹਿੱਸਾ ਹੀ ਬਾਕੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਸਮਝੌਤਾ ਜਲਦੀ ਆਖਰੀ ਰੂਪ ਲੈ ਲਵੇਗਾ। ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਮੰਚ ਦੀ ਲੀਡਰਸ਼ਿਪ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਗੌਰ ਨੇ ਕਿਹਾ ਕਿ ਉਹ ਇਸ ਸਮਝੌਤੇ ਨੂੰ ਆਖਰੀ ਰੂਪ ਦੇਣ ਦੇ ਪ੍ਰਤੀ ਦ੍ਰਿੜ ਨੇ ਕਿਉਂਕਿ ਇਹ ਜਿਹੜਾ ਸਮਝੌਤੇ ਨੂੰ ਆਖਰੀ ਰੂਪ ਦੇਣ ਦੇ ਪ੍ਰਤੀ ਜਿਹੜਾ ਲਈ ਲਾਹੇਵੰਦ ਹੋਵੇਗਾ ਤੇ ਉਨ੍ਹਾਂ ਦਸਿਆ ਕਿ ਕਰੀਬ 18 ਮਹੀਨਿਆਂ ਦੀ ਵਾਰਤਾ ਤੋਂ ਬਾਅਦ ਇਹ ਹੁਣ ਆਖਰੀ ਗੇੜ ਦੇ ਵਿਚ ਹੈ। ਇਸ ਦਾ ਜ਼ਿਆਦਾਤਰ ਹਿੱਸਾ ਪੂਰਾ ਹੋ ਚੁੱਕਿਆ ਤੇ ਦੋਵਾਂ ਪੱਖਾਂ ਵੱਲੋਂ ਕੁਝ ਮੁੱਦਿਆਂ ਦੇ ਉਤੇ ਵਿਚਾਰ ਅਜੇ ਬਾਕੀ ਹੈ। ਭਾਰਤ ਦੇ ਵਿਚ ਅਮਰੀਕੀ ਰਾਜਦੂਤ ਨੇ ਦੁਵੱਲੇ ਸਬੰਧਾਂ ਦੇ ਬਾਰੇ ਸਕਾਰਾਤਮਕ ਪਾਜ਼ਿਟਿਵ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਵਿਅਕਤੀਗਤ ਤਾਲਮੇਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਅੱਗੇ ਵਧਾ ਰਿਹਾ। ਸਮਝੌਤੇ ਦੇ ਵਿਚ ਦੇਰੀ ਦੇ ਸਵਾਲ ਦੇ ਉਤੇ ਉਨ੍ਹਾਂ ਦੇ ਨਾਲ ਹੀ ਕਿਹਾ ਕਿ ਜੇ ਤੁਲਨਾ ਕੀਤੀ ਜਾਵੇ ਤਾਂ ਯੂਰਪ ਦੇ ਨਾਲ ਵਪਾਰ ਸਮਝੌਤੇ ਦੇ ਵਿਚ 20 ਸਾਲ ਲੱਗੇ ਸਨ ਤੇ ਗੌਰ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਪਿਛਲੀ ਭਾਰਤ ਯਾਤਰਾ ਉਨ੍ਹਾਂ ਦੀਆਂ ਸਭ ਤੋਂ ਯਾਦਗਾਰ ਯਾਤਰਾਵਾਂ ਦੇ ਵਿਚੋਂ ਇਕ ਸੀ ਤੇ ਉਹ ਅੱਜ ਵੀ ਉਸਦਾ ਜ਼ਿਕਰ ਜਿਹੜਾ ਕਰਦੇ ਐ। ਗੌਰ ਨੇ ਕਿਹਾ ਕਿ ਉਹ ਰਾਸ਼ਟਰਪਤੀ ਦਾ ਦੁਬਾਰਾ ਭਾਰਤ ਦੌਰਾ ਹੋਣ ਦਾ ਇੰਤਜ਼ਾਰ ਕਰ ਰਹੇ ਨੇ। ਕੁਆਡ ਵਿਦੇਸ਼ ਮੰਤਰੀ ਦੀ ਬੈਠਕ ਫਿਲੀਪੀਨਸ ਦੇ ਵਿਚ ਭਾਰਤ ਦੇ ਵਿਚ ਅਮਰੀਕਾ ਦੇ ਰਾਜਦੂਤ ਸਿਰਜੀਓ ਗੌਰ ਨੇ ਐਲਾਨ ਕੀਤਾ ਕਿ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਲਗਭਗ 2 ਹਫ਼ਤਿਆਂ ਦੇ ਬਾਅਦ ਫਿਲੀਪੀਨਸ ਦੇ ਵਿਚ ਹੋਣ ਵਾਲੀ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਹਿੰਦ ਪ੍ਰਸ਼ਾਂਤ ਕਮਾਂਡ ਦਾ ਨਾਂ ਬਦਲ ਦੇ ਜਿਹੜਾ ਸੀ ਮੁੱਦੇ ਦੇ ਉਤੇ ਖੜੇ ਹੋਏ ਵਿਵਾਦ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੈਟਰ ਹੈੱਡ ਉਤੇ ਨਾਂ ਬਦਲਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਬਲਕਿ ਇਹ ਦੇਖਣਾ ਜ਼ਰੂਰੀ ਹੈ ਕਿ ਅਸਲ ਦੇ ਵਿਚ ਅਮਰੀਕਾ ਕਰ ਕੀ ਰਿਹਾ ਹੈ। ਗੌਰ ਨੇ ਕਿਹਾ ਕਿ ਭਾਰਤ ਅਜੇ ਵੀ ਅਮਰੀਕਾ ਦੇ ਨਾਲ ਕਿਸੇ ਹੋਰ ਦੇਸ਼ ਦੇ ਨਾਲੋਂ ਸਭ ਤੋਂ ਵੱਧ ਫੌਜੀ ਅਭਿਆਸ ਕਰ ਰਿਹੈ ਤੇ ਰੱਖਿਆ ਅਧਿਕਾਰੀਆਂ ਦੇ ਦੁਵੱਲੇ ਦੌਰੇ ਅਕਸਰ ਹੁੰਦੇ ਰਹਿੰਦੇ ਨੇ। ਦੂਸਰੇ ਪਾਸੇ ਗੱਲ ਕਰੀਏ ਤਾਂ ਗੱਲਬਾਤ ਦੇ ਲਈ ਕਤਰ ਪਹੁੰਚੇ ਜਿਹੜੇ ਨੇ ਸਟੀਵ ਵਿਟਕੋਫ ਅਤੇ ਨਾਲ ਜੇਰਡ ਕੁਸ਼ਨਰ। ਇਰਾਨ ਦੇ ਵੱਲੋਂ ਅਮਰੀਕੀ ਅਧਿਕਾਰੀਆਂ ਦੇ ਨਾਲ ਅਗਲੇ ਦਿਨਾਂ ਦੇ ਵਿਚ ਸਿੱਧੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਗਿਆ। ਅਮਰੀਕੀ ਸਫੀਰ ਦੇ ਜਿਹੜਾ ਸਫੀਰ ਇਰਾਨ ਦੇ ਨਾਲ ਜੰਗ ਦੇ ਖਾਤਮੇ ਦੇ ਲਈ ਮੁੱਢਲੇ ਕਰਾਰ ਨੂੰ ਅਮਲੀ ਰੂਪ ਦੇ ਵਿਚ ਲਾਗੂ ਕਰਨ ਦੇ ਇਰਾਦੇ ਨਾਲ ਵਾਰਤਾਕਾਰਾਂ ਦੇ ਨਾਲ ਗੱਲਬਾਤ ਦੇ ਵਾਸਤੇ ਮੰਗਲਵਾਰ ਨੂੰ ਕਤਰ ਪਹੁੰਚ ਗਏ ਨੇ ਤੇ ਅਮਰੀਕੀ ਸਫੀਰਾਂ ਦੇ ਵਿਚ ਮੱਧ ਪੂਰਬ ਦੇ ਲਈ ਰਾਸ਼ਟਰਪਤੀ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਦਮਾਦ ਜਿਹੜੇ ਨੇ ਉਨ੍ਹਾਂ ਦੇ ਜੇਰਡ ਕੁਸ਼ਨਰ ਸ਼ਾਮਲ ਨੇ। ਇਹ ਦੋਵੇਂ ਆਗੂ ਅਜਿਹੇ ਮੌਕੇ ਕਤਰ ਪੁੱਜੇ ਨੇ ਜਦੋਂ ਪਿਛਲੇ ਹਫ਼ਤੇ ਹੌਰਮੁਜ਼ ਜਲ ਮਾਰਗ ਨੂੰ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਦੇ ਲਈ ਖੋਲ੍ਹਣ ਦੇ ਯਤਨਾਂ ਦੇ ਦੌਰਾਨ ਫਾਰਸ ਦੀ ਖਾੜੀ ਚ ਟਕਰਾਅ ਦੇਖਣ ਨੂੰ ਮਿਲਿਆ ਸੀ ਤੇ ਉਧਰ ਇਰਾਨ ਨੇ ਸਾਫ਼ ਕਰ ਦਿੱਤਾ ਕਿ ਅਮਰੀਕੀ ਅਧਿਕਾਰੀਆਂ ਦੇ ਨਾਲ ਆਉਂਦੇ ਦਿਨਾਂ ਦੇ ਵਿਚ ਸਿੱਧੀ ਗੱਲਬਾਤ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮਾਜਿਦ ਅਲ ਅੰਸਾਰੀ ਨੇ ਕਿਹਾ ਕਿ ਅਮਰੀਕੀ ਸਫੀਰਾਂ ਦੀ ਕਤਰ ਦੀ ਰਾਜਧਾਨੀ ਦੋਹਾ ਦੇ ਵਿਚ ਇਰਾਨੀ ਕੂਟਨੀਤਿਕਾਂ ਦੇ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਹੋਵੇਗੀ। ਇਸ ਦੀ ਥਾਂ ਦੇ ਉਤੇ ਵਾਰਤਾਕਾਰ ਇਸੇ ਵੇਲੇ ਗੱਲਬਾਤ ਲਈ ਵਿਚੋਲੇ ਵਜੋਂ ਕੰਮ ਕਰ ਰਹੇ ਨੇ ਜਿਸ ਦੇ ਵਿਚ ਕੋਈ ਵੀ ਉੱਚ ਪੱਧਰੀ ਅਧਿਕਾਰੀ ਸ਼ਾਮਲ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਵੀ ਇਰਾਨ ਤੇ ਅਮਰੀਕਾ ਵਿਚਾਲੇ ਅਸਿੱਧੀ ਗੱਲਬਾਤ ਹੋ ਚੁੱਕੀ ਹੈ। ਹਾਲਾਂਕਿ ਗੱਲਬਾਤ ਦੇ ਪਿਛਲੇ 2 ਗੇੜ 2025 ਦੇ ਵਿਚ ਇਜ਼ਰਾਇਲ ਦੇ ਵੱਲੋਂ ਇਰਾਨ ਖਿਲਾਫ਼ ਸ਼ੁਰੂ ਕੀਤੀ ਗਈ 12 ਦਿਨਾਂ ਦੀ ਜੰਗ ਦੇ ਉਤੇ ਹਾਲੀਆ ਇਰਾਨ ਜੰਗ ਕਰਕੇ ਅਸਫਲ ਹੋ ਗਏ ਸਨ। ਅਲ ਅੰਸਾਰੀ ਨੇ ਹਫ਼ਤਾਵਾਰੀ ਨਿਊਜ਼ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਨੂੰ ਦਸਿਆ ਕਿ ਹਾਲ ਹੀ ਘੜੀ ਨੂੰ ਸਾਨੂੰ ਕਿਸੇ ਉੱਚ ਪੱਧਰੀ ਇਰਾਨੀ ਅਧਿਕਾਰੀ ਦੀ ਆਸ ਉਮੀਦ ਨਹੀਂ ਹੈ, ਪਰ ਜਿਵੇਂ ਕਿ ਮੈਂ ਕਿਹਾ ਕਿ ਤਕਨੀਕੀ ਬੈਠਕਾਂ ਜਾਰੀ ਨੇ ਤੇ ਇਹ ਉਦੋਂ ਤੱਕ ਬੰਦ ਨਹੀਂ ਹੋਈਆਂ ਤੇ ਉਧਰ ਇਰਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਇਸਮਾਇਲ ਬਗਾਈ ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਆਉਂਦੇ ਦਿਨਾਂ ਦੇ ਵਿਚ ਅਮਰੀਕੀ ਅਧਿਕਾਰੀਆਂ ਦੇ ਨਾਲ ਬੈਠਕ ਦੀ ਕੋਈ ਯੋਜਨਾ ਨਹੀਂ ਹੈ। ਤਰਜਮਾਨ ਨੇ ਕਿਹਾ ਕਿ ਦੋਹਾ ਦੇ ਵਿਚ ਭਲਕੇ ਕਤਰੀ ਅਧਿਕਾਰੀਆਂ ਦੇ ਨਾਲ ਬੈਠਕ ਹੋਵੇਗੀ ਜਿਸ ਦੇ ਵਿਚ ਇਰਾਨ ਦੇ ਜਾਮ ਕੀਤੇ ਅਸਾਸੇ ਰਿਲੀਜ਼ ਕਰਨ ਸਣੇ ਸਹਿਮਤੀ ਪੱਤਰ MOU ਦੇ ਵਿਚਲੇ ਕੁਝ ਹਿੱਸਿਆਂ ਨੂੰ ਅਮਲੀ ਰੂਪ ਦੇ ਵਿਚ ਲਾਗੂ ਕਰਨ ਬਾਰੇ ਚਰਚਾ ਹੋਵੇਗੀ। ਆਖਰੀ ਖਬਰਾਂ ਦੇ ਵੱਲ ਨੂੰ ਵਧਦੇ ਹਾਂ ਦੋਸਤੋ। ਅਮਰੀਕਾ ਦੀ ਸੁਪਰੀਮ ਕੋਰਟ ਨੇ ਜਨਮ ਤੋਂ ਮਿਲਣ ਵਾਲੀ ਨਾਗਰਿਕਤਾ ਦੇ ਹੱਕ ਦੇ ਬਾਰੇ ਫੈਸਲਾ ਸੁਣਾਇਆ ਤੇ ਟਰੰਪ ਜਿਹੜਾ ਬੁਖਲਾਇਆ। ਰਾਸ਼ਟਰਪਤੀ ਟਰੰਪ ਜਿਹੜੇ ਨੇ ਵੱਲੋਂ 150 ਸਾਲਾਂ ਪੁਰਾਣੀ ਨੀਤੀ ਨੂੰ ਰੱਦ ਕਰਨ ਦੀ ਅਪੀਲ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ US ਦੇ ਵਿਚ ਜਨਮੇ ਬੱਚਿਆਂ ਨੂੰ ਨਾਗਰਿਕਤਾ ਦਾ ਜਿਹੜਾ ਸੰਵਿਧਾਨਕ ਹੱਕ ਹੈ। 6-3 ਦੇ ਫੈਸਲੇ ਵਿਚ ਜਿਹੜਾ ਚੀਫ਼ ਜਸਟਿਸ ਜੌਨ ਰੌਬਰਟਸ ਨੇ ਫੈਸਲਾ ਸੁਣਾਇਆ ਕਿ ਅਮਰੀਕਾ ਦੇ ਵਿਚ ਗੈਰ ਕਾਨੂੰਨੀ ਜਾਂ ਅਸਥਾਈ ਤੌਰ ਦੇ ਉਤੇ ਮੌਜੂਦ ਮਾਪਿਆਂ ਦੇ ਘਰ ਜਨਮ ਲੈਣ ਵਾਲੇ ਜਿਹੜੇ ਬੱਚੇ ਹੈ 14ਵੀਂ ਸੋਧ ਤਹਿਤ ਜਨਮ ਤੋਂ ਹੀ ਨਾਗਰਿਕ ਨੇ। ਮਤਲਬ ਕਿ ਜਿੱਦਾਂ ਕਹਿੰਦੇ ਕਿ ਜਨਮ ਨਹੀਂ ਦਿੱਤਾ, ਜੇ ਉੱਥੇ ਜਨਮ ਲੈ ਵੀ ਲੈਂਦੇ ਆ ਤਾਂ ਨਹੀਂ ਹੋਣਗੇ। ਟਰੰਪ ਦਾ ਇਹ ਕਹਿਣਾ ਸੀ ਪਰ ਕੋਰਟ ਨੇ ਜਿਹੜਾ ਕਹਿ ਦਿੱਤਾ ਕਿ ਉਹ ਨਾਗਰਿਕ ਹੋਣਗੇ। ਰਾਸ਼ਟਰਪਤੀ ਟਰੰਪ ਨੇ ਇਕ ਕਾਰਜਕਾਰੀ ਹੁਕਮ ਜ਼ਰੀਏ ਇਸ ਅਧਿਕਾਰੀ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਅਧਿਕਾਰ ਨੂੰ, ਜਿਸ ਦੇ ਵਿਚ ਉਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਕੁਝ ਅਸਥਾਈ ਯਾਤਰੀਆਂ ਦੇ ਬੱਚੇ ਅਮਰੀਕਾ ਦੇ ਅਧਿਕਾਰ ਖੇਤਰ ਦੇ ਅਧੀਨ ਨਹੀਂ ਆਉਂਦੇ ਨੇ। ਇਸ ਦੇ ਲਈ ਉਹ ਜਨਮ ਤੋਂ ਮਿਲਣ ਵਾਲੀ ਨਾਗਰਿਕਤਾ ਦੇ ਯੋਗ ਨਹੀਂ ਨੇ। ਇਹ ਫੈਸਲਾ ਟਰੰਪ ਦੇ ਇਮੀਗ੍ਰੇਸ਼ਨ ਏਜੰਡੇ ਦੇ ਲਈ ਇਕ ਵੱਡਾ ਝਟਕਾ ਹੈ ਤੇ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਇਸ ਦਾ ਸਵਾਗਤ ਕੀਤਾ ਜਾ ਚੁੱਕਿਆ ਤੇ ਕੀਤਾ ਜਾ ਰਿਹਾ। ਟਰੁੱਥ ਸੋਸ਼ਲ ਉਤੇ ਜਿਹੜਾ ਟਰੰਪ ਨੇ ਕਿਹਾ ਕਿ ਅਦਾਲਤ ਦਾ ਫੈਸਲਾ ਬਹੁਤ ਮਾੜਾ ਸੀ ਤੇ ਉਨ੍ਹਾਂ ਨੇ ਕਾਨੂੰਨ ਰਾਹੀਂ ਜਨਮ ਤੋਂ ਮਿਲਣ ਵਾਲੀ ਨਾਗਰਿਕਤਾ ਨੂੰ ਖਤਮ ਕਰਨ ਦੇ ਲਈ ਆਪਣੀ ਲੜਾਈ ਜਾਰੀ ਰੱਖਣ ਦਾ ਪ੍ਰਣ ਲਿਆ ਹੋਇਆ ਹੈ। ਕੈਨੇਡੀਅਨ ਸਰਕਾਰ ਤੇ ਹਾਊਸਿੰਗ ਕਾਨੂੰਨ ਦੇ ਵਿਚ ਕਿਰਾਏਦਾਰਾਂ ਵਿਰੁੱਧ ਪੱਖਪਾਤ ਕਰਨ ਦਾ ਦੋਸ਼ ਲੱਗਿਆ। ਕੈਨੇਡਾ ਦੀ ਸੰਸਦ ਦੇ ਵਿਚ ਮਕਾਨ ਮਾਲਕਾਂ ਦੀ ਵੱਡੀ ਗਿਣਤੀ ਤੇ ਕਿਰਾਏਦਾਰਾਂ ਦੀ ਘੱਟ ਨੁਮਾਇੰਦਗੀ ਨੇ ਇਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ। ਹਾਊਸਿੰਗ ਹੱਕਾਂ ਦੇ ਲਈ ਕੰਮ ਕਰਨ ਵਾਲੇ ਕਈ ਸਮੂਹਾਂ ਦਾ ਮੰਨਣਾ ਹੈ ਕਿ ਇਹ ਅਸਮਾਨਤਾ ਕਿਰਾਏਦਾਰਾਂ ਦੇ ਹੱਕਾਂ ਦੇ ਵਿਰੁੱਧ ਇਕ ਪੱਖਪਾਤ ਪੈਦਾ ਕਰਦੀ ਹੈ ਤੇ ਕੈਨੇਡਾ ਦੇ ਵਿਚ ਕਰੀਬ 30% ਪਰਿਵਾਰ ਕਿਰਾਏ ਦੇ ਉਤੇ ਘਰਾਂ ਦੇ ਵਿਚ ਰਹਿੰਦੇ ਹੈ ਪਰ ਸੰਸਦ ਦੇ ਵਿਚ ਉਨ੍ਹਾਂ ਦੀ ਨੁਮਾਇੰਦਗੀ ਬਹੁਤ ਘੱਟ ਹੈ। ਹਾਊਸਿੰਗ ਸੰਕਟ ਦੇ ਦੌਰ ਦੇ ਵਿਚ ਇਹ ਸਵਾਲ ਹੋਰ ਵੀ ਅਹਿਮ ਬਣ ਗਿਆ ਕਿ ਸਰਕਾਰੀ ਨੀਤੀਆਂ ਘਰਾਂ ਦੇ ਮਾਲਕਾਂ ਅਤੇ ਰੀਅਲ ਅਸਟੇਟ ਨਿਵੇਸ਼ਕਾਂ ਦੇ ਹਿੱਤਾਂ ਨੂੰ ਤਰਜੀਹ ਦੇ ਰਹੀਆਂ ਨੇ ਜਦਕਿ ਕਿਰਾਏਦਾਰਾਂ ਦੀਆਂ ਲੋੜਾਂ ਅਤੇ ਹੱਕ ਪਿੱਛੇ ਰਹਿ ਜਾਂਦੇ ਹੈ। ਗਲੋਬਲ ਨਿਊਜ਼ ਦੀ ਇਕ ਜਾਂਚ ਦੇ ਅਨੁਸਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ 38 ਮੈਂਬਰੀ ਕੈਬਨਿਟ ਦਾ ਹਰ ਮੈਂਬਰ ਆਪਣੇ ਘਰ ਦਾ ਮਾਲਕ ਹੈ ਤੇ ਕਿਸੇ ਵੀ ਮੰਤਰੀ ਦਾ ਮੁੱਖ ਨਿਵਾਸ ਕਿਰਾਏ ਦਾ ਨਹੀਂ। ਜਾਂਚ ਦੇ ਵਿਚ ਇਹ ਵੀ ਸਾਹਮਣੇ ਆਇਆ ਕਿ ਕੈਬਨਿਟ ਦੇ ਕਰੀਬ 38% ਮੰਤਰੀ ਕਿਰਾਏ ਵਾਲੀਆਂ ਜਾਇਦਾਦਾਂ ਜਾਂ ਰੀਅਲ ਅਸਟੇਟ ਨਿਵੇਸ਼ਾਂ ਤੋਂ ਆਮਦਨ ਪ੍ਰਾਪਤ ਕਰਦੇ ਨੇ। ਜਾਂਚ ਦੇ ਮੁਤਾਬਕ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਸ ਦੀ ਜਿਹੜੀ ਹੈ ਆਬ ਹੈਲੀਫੈਕਸ ਦੇ ਵਿਚ 14 ਕਿਰਾਏ ਵਾਲੀਆਂ ਇਕਾਈਆਂ ਦੀ ਜਾਂਚ ਜਿਹੜੀ ਹੈ ਇਲਾਕਿਆਂ ਦੀ ਸਾਂਝੀ ਜਿਹੜੀ ਮਾਲਕ ਨੇ 14 ਕਿਰਾਏ ਵਾਲੀਆਂ ਇਕਾਈਆਂ ਦੀ ਸਾਂਝੀ ਮਾਲਕ ਹੈ ਜਦਕਿ ਵਿੱਤ ਮੰਤਰੀ ਜਿਹੜੀ ਹੈ ਫਰਾਂਸਵਾ ਫਿਲਿਪ ਸ਼ੈਪਨ ਲੰਡਨ UK ਵਿਚ 2 ਕਿਰਾਏ ਵਾਲੀਆਂ ਜਾਇਦਾਦਾਂ ਦੇ ਮਾਲਕ ਨੇ ਤੇ ਸਟੇਟ ਸਕੱਤਰ ਰਣਦੀਪ ਸਰਾਏ ਕੋਲ ਵੀ ਬਰਨਾਬੀ ਅਤੇ ਸਰੀ ਦੇ ਵਿਚ ਕਈ ਕਿਰਾਏ ਵਾਲੀਆਂ ਸੰਪਤੀਆਂ ਨੇ। ਪ੍ਰਧਾਨ ਮੰਤਰੀ ਕਾਰਨੀ ਦੀਆਂ ਸੰਪਤੀਆਂ ਜਿਹੜੀਆਂ ਨੇ ਬਲਾਈਂਡ ਟਰੱਸਟ ਦੇ ਵਿਚ ਹੋਣ ਦੇ ਕਾਰਨ ਉਨ੍ਹਾਂ ਦੀ ਨਿੱਜੀ ਮਾਲਕੀ ਦੇ ਬਾਰੇ ਸਪਸ਼ਟ ਜਾਣਕਾਰੀ ਉਪਲਬਧ ਨਹੀਂ ਹੈ। ਸੰਸਦ ਮੈਂਬਰਾਂ ਦੇ ਵਿੱਤੀ ਖੁਲਾਸਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਕਿ 343 ਦੇ ਵਿਚੋਂ ਘੱਟੋ ਘੱਟ 103 ਸੰਸਦ ਮੈਂਬਰ ਜਾਂ ਉਨ੍ਹਾਂ ਦੇ ਜੀਵਨ ਸਾਥੀ ਕਿਰਾਏ ਦੀ ਆਮਦਨ ਜਾਂ ਰੀਅਲ ਅਸਟੇਟ ਨਿਵੇਸ਼ਾਂ ਦੇ ਨਾਲ ਜੁੜੇ ਨੇ। ਇਨ੍ਹਾਂ ਦੇ ਵਿਚ 52 ਲਿਬਰਲ, 45 ਕੰਜ਼ਰਵੇਟਿਵ, 6 ਬਲਾਕ, ਕਿਊਬੈਕੋ ਤੇ 1 ਆਜ਼ਾਦ ਸੰਸਦ ਮੈਂਬਰ ਸ਼ਾਮਲ ਹੈ। NDP ਦੇ ਜਿਹੜੇ ਨੇ ਕਿਸੇ ਵੀ ਸੰਸਦ ਮੈਂਬਰ ਨੇ ਕਿਰਾਏ ਵਾਲੀ ਜਾਇਦਾਦ ਜਾਂ ਕਿਰਾਏ ਦੀ ਆਮਦਨ ਦਾ ਖੁਲਾਸਾ ਨਹੀਂ ਕੀਤਾ। ਇਹ ਖੁਲਾਸੇ ਉਸ ਸਮੇਂ ਸਾਹਮਣੇ ਆ ਰਹੇ ਨੇ ਜਦੋਂ ਕਾਰਨੀ ਸਰਕਾਰ ਦੇ ਬਿੱਲ C-20 ਬਿਲਡ ਕੈਨੇਡਾ ਹੋਮਜ਼ ਐਕਟ ਦੇ ਸੰਸਦੀ ਕਮੇਟੀ ਦੇ ਵਿਚ ਰੈਂਟਰਸ ਬਿੱਲ ਆਫ ਰਾਈਟਸ ਵੈਕੈਸੀ ਕੰਟਰੋਲ ਬੇਦਖਲੀ ਤੋਂ ਸੁਰੱਖਿਆ ਤੇ ਕਿਰਾਏਦਾਰਾਂ ਦੇ ਲਈ ਹੋਰ ਕਾਨੂੰਨੀ ਸੁਰੱਖਿਆ ਵਰਗੀਆਂ ਸੋਧਾਂ ਦੀ ਮੰਗ ਕੀਤੀ ਗਈ ਸੀ ਪਰ ਕਮੇਟੀ ਨੇ ਕੋਈ ਵੀ ਜਿਹੜਾ ਮਹੱਤਵਪੂਰਨ ਸੋਧ ਸਵੀਕਾਰ ਨਹੀਂ ਕੀਤੀ। ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਜ਼ ਦੇ ਜਿਹੜੇ ਨੇ ਹਾਊਸਿੰਗ ਮਾਹਰ ਅਤੇ ਦਾ ਟੈਨੈਟ ਕਲਾਸ ਦੇ ਲੇਖਕ ਰਿਕਾਰਡੋ ਟ੍ਰਾਜਨ ਦਾ ਜਿਹੜਾ ਕਹਿਣਾ ਹੈ ਕਿ ਇਹ ਅੰਕੜੇ ਕੈਨੇਡਾ ਦੀ ਰਾਜਨੀਤੀ ਦੇ ਵਿਚ ਕਿਰਾਏਦਾਰਾਂ ਦੀ ਘੱਟ ਨੁਮਾਇੰਦਗੀ ਨੂੰ ਉਜਾਗਰ ਕਰਦੇ ਹੈ ਤੇ ਉਨ੍ਹਾਂ ਦੇ ਅਨੁਸਾਰ ਜਦੋਂ ਨੀਤੀ ਨਿਰਧਾਰਕ ਖੁਦ ਘਰਾਂ ਦੇ ਮਾਲਕ ਜਾਂ ਰੀਅਲ ਅਸਟੇਟ ਨਿਵੇਸ਼ਕਾਂ ਹੋਣ ਤਾਂ ਕਿਰਾਏਦਾਰਾਂ ਦੇ ਹੱਕਾਂ ਜਿਹੜੇ ਨੇ ਉਨ੍ਹਾਂ ਨੂੰ ਮਜ਼ਬੂਤ ਕਰਨ ਵਾਲੀਆਂ ਨੀਤੀਆਂ ਬਣਾਉਣ ਹੋਰ ਮੁਸ਼ਕਲ ਹੋ ਜਾਂਦੀ ਹੈ ਤੇ ਮਨੁੱਖੀ ਅਧਿਕਾਰ ਸੰਸਦ ਦੀ ਜਿਹੜੀ ਹੈ ਸ਼ਿਫਟ ਦੀ ਸਹਿ ਸੰਸਥਾਪਕ ਜੁਲੀਏਟਾ ਪੈਰੂਕਾ ਨੇ ਕਿਹਾ ਕਿ ਮੌਜੂਦਾ ਹਾਊਸਿੰਗ ਪ੍ਰਣਾਲੀ ਰੀਅਲ ਅਸਟੇਟ ਨੂੰ ਲਾਭਕਾਰੀ ਨਿਵੇਸ਼ ਦੇ ਵਜੋਂ ਕਾਇਮ ਰੱਖਣ ਦੇ ਵੱਲ ਝੁਕੀ ਹੋਈ ਹੈ। ਉਨਾ ਦਾ ਮੰਨਣਾ ਹੈ ਕਿ ਜੇ ਨੀਤੀ ਨਿਰਧਾਰਕਾਂ ਦੀ ਆਮਦਨ ਰੀਅਲ ਅਸਟੇਟ ਦੇ ਨਾਲ ਨਾ ਜੁੜੀ ਹੋਵੇ ਤਾਂ ਕਿਰਾਏਦਾਰਾਂ ਦੇ ਹੱਕਾਂ ਦੇ ਬਾਰੇ ਨੀਤੀਆਂ ਦਾ ਰੁਖ ਵੱਖਰਾ ਹੋ ਸਕਦੈ। ਭਾਵੇਂ ਟਰੂਡੋ ਸਰਕਾਰ ਵੱਲੋਂ ਰਾਸ਼ਟਰੀ ਰੈਂਟਰਜ਼ ਬਿੱਲ ਆਫ ਰਾਈਟਸ ਦਾ ਜਿਹੜਾ ਪ੍ਰਸਤਾਵ ਅੱਗੇ ਨਹੀਂ ਵੱਧ ਸਕਿਆ, ਪਰ ਸਰਕਾਰੀ ਸੂਤਰਾਂ ਅਨੁਸਾਰ ਮੌਜੂਦਾ ਸਰਕਾਰ ਇਸ ਸਬੰਧੀ ਨਵੇਂ ਪ੍ਰਸਤਾਵ ਦੇ ਉੱਤੇ ਕੰਮ ਕਰ ਰਹੀ ਹੈ। ਲੋ ਜੀ, ਇੱਥੇ ਵੀ ਜਿਹੜਾ ਸਾਰਾ ਕੁਝ ਕਾਰਪੋਰੇਟ ਢਾਂਚਾ ਚੱਲਦਾ ਚੱਲ ਰਿਹਾ ਅੰਦਰ ਖਾਤੇ। ਦੂਸਰੇ ਪਾਸੇ ਆਸਟ੍ਰੇਲੀਆ ਦੇ ਵਿੱਚ ਵੈਲਥ ਗੈਪ ਕਾਰਨ ਗਰੀਬਾਂ ਤੇ ਦਬਾਅ ਵਧਿਆ, ਇਹਦੀ ਆਖਰੀ ਗੱਲਬਾਤ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਅਮੀਰੀ ਗਰੀਬੀ ਦਾ ਪਾੜਾ ਕੱਲਾ ਭਾਰਤ ਦੇ ਵਿੱਚ ਹੀ ਨਹੀਂ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਸਭ ਤੋਂ ਅਮੀਰ 20% ਪਰਿਵਾਰਾਂ ਦੇ ਕੋਲ ਦੇਸ਼ ਦੀ ਕੁੱਲ ਨਿੱਜੀ ਦੌਲਤ ਦਾ ਕਰੀਬ 60% ਹਿੱਸਾ ਹੈ। ਆਸਟ੍ਰੇਲੀਆ ਦੇ ਅੰਕੜਾ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਮੁਲਕ ਦੇ ਵਿੱਚ ਦੌਲਤ ਤਾਂ ਵਧੀ ਹੈ, ਪਰ ਉਸਦਾ ਫਾਇਦਾ ਹਰੇਕ ਵਰਗ ਨੂੰ ਇਕੋ ਜਿਹਾ ਨਹੀਂ ਮਿਲਿਆ। ਮਾਰਚ 2026 ਤੱਕ ਪਰਿਵਾਰਾਂ ਦੀ ਕੁੱਲ ਦੌਲਤ 18.8 ਖਰਬ ਡਾਲਰ ਤੱਕ ਪਹੁੰਚ ਗਈ। ਇਹ ਬਹੁਤ ਵੱਡੀ ਉਪਲਬਧੀ ਲੱਗਦੀ ਹੈ, ਪਰ ਇਸ ਦੌਲਤ ਦਾ ਵੱਡਾ ਹਿੱਸਾ ਘਰਾਂ, ਜਾਇਦਾਦਾਂ ਅਤੇ ਨਿਵੇਸ਼ਾਂ ਦੀ ਕੀਮਤ ਵਧਣ ਦੇ ਕਾਰਨ ਬਣਿਆ। ਜਿਨ੍ਹਾਂ ਵਿਅਕਤੀਆਂ ਕੋਲ ਪਹਿਲਾਂ ਤੋਂ ਹੀ ਘਰ, ਸ਼ੇਅਰ ਜਾਂ ਹੋਰ ਸੰਪਤੀਆਂ ਨੇ, ਉਨ੍ਹਾਂ ਦੀ ਦੌਲਤ ਜਿਹੜੀ ਹੈ ਤੇਜ਼ੀ ਦੇ ਨਾਲ ਵਧੀ ਹੈ। ਤੇ ਦੂਜੇ ਪਾਸੇ ਕਿਰਾਏ ਦੇ ਘਰਾਂ ਦੇ ਵਿਚ ਰਹਿਣ ਵਾਲੇ ਤੇ ਘੱਟ ਆਮਦਨ ਵਾਲੇ ਸਾਧਨ ਸਧਾਰਨ ਪਰਿਵਾਰਾਂ ਨੂੰ ਇਸ ਵਾਧੇ ਦਾ ਲਾਭ ਘੱਟ ਮਿਲਿਆ। ਆਸਟ੍ਰੇਲੀਆਈ ਅੰਕੜਾ ਜਿਹੜਾ ਬਿਊਰੋ ਹੈ ਉਹਦੇ ਪਿਛਲੇ ਦੌਲਤ ਵੰਡ ਅਧਿਐਨਾਂ ਦੇ ਮੁਤਾਬਕ ਸਭ ਤੋਂ ਅਮੀਰ 20% ਪਰਿਵਾਰ ਦੇਸ਼ ਦੀ ਕੁੱਲ ਨਿੱਜੀ ਦੌਲਤ ਦਾ ਲਗਭਗ 60% ਹਿੱਸਾ ਰੱਖਦੇ ਹੈ, ਜਦੋਂ ਕਿ ਸਭ ਤੋਂ ਗਰੀਬ 20% ਪਰਿਵਾਰਾਂ ਦੇ ਕੋਲ ਸਿਰਫ 1% ਦੇ ਕਰੀਬ ਦੌਲਤ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਮੀਰ ਜਿਹੜਾ ਹੈ, ਅਮੀਰ ਅਤੇ ਗਰੀਬ ਵਿਚਕਾਰ ਦੌਲਤ ਦਾ ਪਾੜਾ ਦਰਜਨਾ ਗੁਣਾ ਹੈ ਤੇ ਕਰੀਬ 2.8 ਆਬਾਦੀ ਵਾਲੇ ਮੁਲਕ ਦੇ ਵਿਚ 15% ਜਾਣੀ 38 ਲੱਖ ਲੋਕ ਗਰੀਬੀ ਰੇਖਾ ਦੇ ਹੇਠਾਂ ਰਹਿ ਰਹੇ ਨੇ ਤੇ ਇਸੇ ਦੇ ਦੌਰਾਨ ਘਰੇਲੂ ਖਰਚੇ ਵਧੇ ਨੇ। ਮਹਿੰਗੇ ਕਿਰਾਏ, ਬਿਜਲੀ ਦੇ ਬਿੱਲ ਤੇ ਬੀਮੇ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਨੇ ਘੱਟ ਆਮਦਨ ਵਾਲੇ ਪਰਿਵਾਰਾਂ ਉਤੇ ਦਬਾਅ ਵਧਾਇਆ ਹੋਇਆ। ਨੌਕਰੀਆਂ ਵਧਣ ਦੇ ਬਾਵਜੂਦ ਵੀ ਜਿਹੜਾ ਖਾਲੀ ਅਸਾਮੀਆਂ ਘਟਣ ਲੱਗੀਆਂ ਨੇ ਤੇ ਜਿਸ ਦੇ ਨਾਲ ਭਵਿੱਖ ਵਿਚ ਘੱਟ ਹੁਨਰ ਵਾਲੇ ਕਰਮਚਾਰੀਆਂ ਦੇ ਲਈ ਮੌਕੇ ਘੱਟ ਸਕਦੇ ਨੇ ਤੇ ਅੰਕੜਿਆਂ ਤੋਂ ਇਹ ਵੀ ਪ੍ਰਭਾਵ ਜ਼ਰੂਰ ਮਿਲਦਾ ਹੈ ਕਿ ਦੇਸ਼ ਦੀ ਕੁੱਲ ਦੌਲਤ ਜਿਹੜੀ ਹੈ ਵਧੀ ਹੈ, ਪਰ ਉਸਦਾ ਵੱਡਾ ਹਿੱਸਾ ਪਹਿਲਾਂ ਤੋਂ ਸੰਪਤੀ ਵਾਲੇ ਨੇ ਰੱਖਣ ਵਾਲਿਆਂ ਦੇ ਕੋਲ ਗਿਆ। ਨਤੀਜੇ ਵਜੋਂ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਦਬਾਅ ਹੇਠ ਵਾਲੀ ਧਾਰਨਾ ਨੂੰ ਕਾਫ਼ੀ ਹੱਦ ਤੱਕ ਇਹ ਅੰਕੜੇ ਸਮਰਥਨ ਜਿਹੜਾ ਦਿੰਦੇ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਆਖਰ ਦੇ ਵਿਚ ਆਪਾਂ ਗੱਲ ਕਰ ਲਈਏ ਫੀਫਾ ਵਰਲਡ ਕੱਪ ਦੀ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲੈਂਦੇ ਹਾਂ। ਫੀਫਾ ਵਿਸ਼ਵ ਕੱਪ 2026 ਜੋ ਅੱਜ ਦੀ ਅਪਡੇਟ ਹੈ ਜੀ, ਜਿਸ ਦੇ ਵਿਚ ਗੱਲ ਤੁਹਾਡੇ ਨਾਲ ਸਾਂਝ ਕਰ ਪਾਉਂਦੇ ਹਾਂ ਜੀ, ਅੱਜ ਦੇ ਮੈਚ ਜਾਂ ਹੋਰ ਜੋ ਸਿਲਸਿਲਾ ਹੈ। ਮੈਕਸੀਕੋ ਸਿਟੀ ਤੋਂ ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ 32 ਨਾਕਆਊਟ ਸਟੇਜ ਦੇ ਮੁਕਾਬਲੇ ਬੇਹੱਦ ਰੋਮਾਂਚਕ ਮੋੜ ਦੇ ਉੱਤੇ ਪਹੁੰਚ ਗਏ। ਬੀਤੇ ਦਿਨ 1 ਜੁਲਾਈ ਜਾਣੀ ਕਿ ਅੱਜ ਜਿਹੜਾ ਬੀਤ ਚੁੱਕੇ ਚੱਲਿਆ, ਅਹਿਮ ਮੈਚਾਂ ਦੇ ਵਿਚ ਫਰਾਂਸ ਅਤੇ ਮੇਜ਼ਬਾਨ ਮੈਕਸੀਕੋ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਗਲੇ ਦੌਰ ਰਾਊਂਡ ਆਫ 16 ਦੇ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਦੇ ਵਿਚ ਖੇਡੇ ਗਏ ਇਕ ਤਰਫਾ ਮੁਕਾਬਲੇ ਚ ਫਰਾਂਸ ਨੇ ਸਵੀਡਨ ਦੀ ਟੀਮ ਨੂੰ 3-0 ਨਾਲ ਕਰਾਰੀ ਮਾਤ ਦੇ ਦਿੱਤੀ ਹੈ ਤੇ ਫਰਾਂਸੀਸੀ ਖਿਡਾਰੀਆਂ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਦਬਾਅ ਬਣਾ ਕੇ ਰਖਿਆ ਤੇ ਸਵੀਡਨ ਨੂੰ ਵਾਪਸੀ ਦਾ ਕੋਈ ਮੌਕਾ ਹੀ ਨਾ ਦਿੱਤਾ। ਦੂਜੇ ਪਾਸੇ ਮੈਕਸੀਕੋ ਸਿਟੀ ਸਟੇਡੀਅਮ ਦੇ ਵਿਚ ਖੇਡੇ ਗਏ ਇਕ ਹੋਰ ਹਾਈ ਵੋਲਟੇਜ ਮੁਕਾਬਲੇ ਦੇ ਵਿਚ ਘਰੇਲੂ ਪ੍ਰਸ਼ੰਸਕਾਂ ਦੇ ਭਾਰੀ ਸਮਰਥਨ ਦੇ ਵਿਚਕਾਰ ਮੈਕਸੀਕੋ ਨੇ ਇਕਵਾਡੋਰ ਨੂੰ 2-0 ਨਾਲ ਹਰਾਇਆ। ਹਾਲਾਂਕਿ ਮੈਚ ਦੇ ਆਖਰੀ ਮਿੰਟਾਂ ਚ ਇਕਵਾਡੋਰ ਦੇ ਖਿਡਾਰੀਆਂ ਵੱਲੋਂ ਜਿਹੜਾ ਹਮਲਾਵਰ ਫਾਉਲ ਦੇਖਣ ਤੋਂ ਮਿਲੇ ਹੈ, ਜਿਸ ਦੇ ਕਾਰਨ 90ਵੇਂ ਮਿੰਟ ਦੇ ਤੋਂ ਬਾਅਦ ਉਨ੍ਹਾਂ ਦੇ ਇਕ ਖਿਡਾਰੀ ਨੂੰ ਰੈੱਡ ਕਾਰਡ ਵੀ ਦਿਖਾਇਆ ਗਿਆ, ਪਰ ਮੈਕਸੀਕੋ ਨੇ ਸ਼ਾਂਤ ਰਹਿ ਕੇ ਜਿੱਤ ਆਪਣੇ ਨਾਮ ਕੀਤੀ ਹੈ। ਇਸ ਤੋਂ ਇਲਾਵਾ ਇੰਗਲੈਂਡ ਬਨਾਮ DR ਕਾਂਗੋ ਅਤੇ ਬੈਲਜੀਅਮ ਬਨਾਮ ਸੈਨੇਗਲ ਦੇ ਨਾਕਆਊਟ ਮੁਕਾਬਲੇ ਦੀ ਨਿਰਧਾਰਿਤ ਸ਼ਡਿਊਲ ਮੁਤਾਬਕ ਖੇਡੇ ਜਾ ਰਹੇ ਨੇ, ਜੋ ਕਿ ਅੱਜ ਸ਼ਾਮ ਨੂੰ ਹੋਣੇ ਹੈ। ਤੇ ਕੱਲ ਦੇ ਮੈਚ ਜਿਹੜੇ ਨੇ, ਜਿਹਦੇ ਵਿਚ ਅਮਰੀਕਾ ਦਾ ਜਿਹੜਾ ਮੈਚ ਹੋਣਾ, ਅਮਰੀਕਾ ਬਨਾਮ ਬੋਸਨੀਆ ਜਿਹੜਾ ਮੈਚ ਹੋਣਾ ਕੱਲ ਨੂੰ, ਤੇ ਸਪੇਨ ਬਨਾਮ ਆਸਟਰੀਆ ਯੂਰਪ ਦੀ ਟੀਮਾਂ ਨੇ ਦੋਵੇਂ, ਤੇ ਪੁਰਤਗਾਲ ਬਨਾਮ ਕਰੋਏਸ਼ੀਆ, ਇਹ ਵੀ ਦੋਵੇਂ ਹੀ ਕਹਿ ਲਓ ਕਿ ਆਪਣੀਆਂ ਯੂਰਪੀਅਨ ਟੀਮਾਂ ਨੇ, ਤੇ ਸਵਿਟਜ਼ਰਲੈਂਡ ਬਨਾਮ ਅਲਜੀਰੀਆ, ਇਹ ਜਿਹੜੇ ਨੇ ਮੈਚ ਕੱਲ ਦੇ ਜਿਹੜੇ ਹੋਣਗੇ। ਲੋ ਦੋਸਤੋ, ਖਬਰਾਂ ਨੂੰ ਇੱਥੇ ਸਮਾਪਤ ਕਰਦੇ ਹਾਂ। ਤੇ ਅਗਲੀਆਂ ਗੱਲਾਂ ਬਾਤਾਂ ਤੁਹਾਡੇ ਸੁਨੇਹਾਂ ਦੇ ਨਾਲ ਮਿਲਾਉਂਦੇ ਹਾਂ ਜੀ। ਸਮਾਂ ਕਾਫੀ ਹੋ ਗਿਆ ਅੱਜ, ਦੇਖੋ 2 ਘੰਟੇ ਤੇ 20 ਮਿੰਟ ਦਾ ਸਮਾਂ ਹੋ ਗਿਆ ਜੀ, ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਨੂੰ ਜ਼ਰੂਰ ਲੈ ਲਈਏ ਸੰਖੇਪ ਦੇ ਵਿੱਚ, ਫਿਰ ਆਪਾਂ ਆਗਿਆ ਲੈਂਦੇ ਹਾਂ। ਸਟੂਡੀਓ ਦਾ ਨੰਬਰ +358 44 976 1962 ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ,

ਦੇ ਵਿਚ ਜੀ ਤੇ ਆਪਣੇ ਜਿਮੀ ਕਟਰ ਬਾਈ ਜੀ ਨੇ ਸਤਿ ਸ੍ਰੀ ਅਕਾਲ ਭੇਜੀ। ਭੁਪਿੰਦਰ ਭਾਰਜ ਵੀ ਤੇ ਲੱਗੇ ਰਹੋ ਕਹਿੰਦੇ ਜੀ ਵੀਰ ਜੀ ਜੋ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ। ਤੇ ਦਵਿੰਦਰ ਭਾਰਤ ਜੀ ਨੇ ਜੂਏ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਆਪਣੇ ਚੰਦਰ ਸ਼ੇਖਰ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਆ, ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਓਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ। ਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਨੂੰ। ਤੇ ਮੁਕੱਦਰ ਜੀ ਸਤਿ ਸ੍ਰੀ ਅਕਾਲ ਪਿਆਰਿਆਂ ਨੂੰ ਕਹਿੰਦੇ ਆ। ਇਕਬਾਲ ਮਾਂਗੜ ਜੀ ਨੇ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਜਾਣੀਆਂ ਚਾਲ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਫੁੱਲਾਂ ਦੇ ਗੁਲਾਬ ਭੇਜੇ, ਗੁਲਾਬਾਂ ਦੇ ਫੁੱਲ ਭੇਜੇ ਨੇ। ਤੇ ਚੰਦਰ ਸ਼ੇਖਰ ਜੀ ਲਿਖਦੇ ਨੇ ਬਹੁਤ ਸਾਰੇ ਸੁਨੇਹੇ ਉਨ੍ਹਾਂ ਨੇ ਲਿਖੇ ਆ, ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇਨ੍ਹਾਂ ਪਿਆਰ ਮੁਹੱਬਤ ਦੇ ਲਈ। ਤੇ ਮੁਕੱਦਰ ਜੀ ਕਹਿੰਦੇ ਆ ਹਜੇ ਰੁਕ ਜਾਈਏ ਜੀ ਬਾਬਿਓ ਕਾਲ ਤੋਂ ਦੱਸ ਦਿਓ ਜੀ। ਹਾਂਜੀ ਮੈਂ ਬੀਜੀ ਸੀ ਜੀ ਲਾਈਨਾਂ, ਇਸ ਕਰਕੇ ਮੈਂ ਲੈ ਨਹੀਂ ਪਾ ਰਿਹਾ ਸੀ। ਤੇ ਬਾਅਦ ਦੇ ਵਿੱਚ ਤੁਹਾਡੀ ਗੱਲਬਾਤ ਹੋ ਗਈ ਹੈ ਜੀ, ਚੰਗਾ ਲੱਗਿਆ ਗੱਲਬਾਤ ਦੇ ਵਿੱਚ ਸ਼ਾਮਲ ਹੋਏ ਤੁਸੀਂ ਵੀ ਸਭ ਦੋਸਤ। ਤੇ ਇਸੇ ਤਰ੍ਹਾਂ ਹੀ ਕਹਿੰਦੇ ਭਾਰਤ ਬਾਈ ਸਿਆਂ ਤੁਸੀਂ ਆਪਣੇ ਵੱਲੋਂ ਹੀ ਕਾਲ ਲਾ ਲਿਓ, ਮੈਨੂੰ ਤੁਹਾਡੇ ਲਾਈਨ ਕਨਫਿਊਜ਼ ਕਰਦੀ ਪਈ ਹੈ ਜੀ। ਜ਼ਰੂਰ ਜੀ ਕਰ ਲਿਆ ਜੀ ਆਪਾਂ। ਤੇ ਅੱਗੇ ਕਹਿੰਦੇ ਜੀ ਜ਼ਰੂਰ ਜੀ। ਤੇ ਚੰਦਰ ਸ਼ੇਖਰ ਜੀ ਦੇ ਸੁਨੇਹੇ ਨੇ ਹਮੇਸ਼ਾ ਮੈਡੀਸਨ ਇੰਜੈਕਸ਼ਨ ਹੋਰ ਕਿਉਂ ਵੀ ਸਮਾਨ ਫਰੈਸ਼ ਦੇਵਾਂਗੇ ਕਹਿੰਦੇ। ਤੇ ਮੁਕੱਦਰ ਜੀ ਗ੍ਰੇਟ ਕਹਿੰਦੇ ਨੇ, ਕਿਆ ਬਾਤਾਂ ਸੈਣੀ ਬਾਈ ਜੀ ਕਹਿੰਦੇ ਜੀ। ਤੇ ਚੰਦਰ ਸ਼ੇਖਰ ਜੀ ਦੇ ਸੁਨੇਹੇ ਨੇ ਤੇ ਇਸੇ ਤਰ੍ਹਾਂ ਸੈਣੀ ਸਾਹਿਬ ਭਾਣਜੇ ਦੀ ਇੱਜ਼ਤ ਕੀਤੀ ਜਾਂ ਕਹਿੰਦੇ ਜੀ ਜਾਣੀਆਂ ਚਾਲ ਸਾਹਿਬ ਕਹਿੰਦੇ ਨੇ। ਤੇ ਅੱਗੇ ਲਿਖਦੇ ਆ ਕਿ ਮੁਕੱਦਰ ਜੀ ਵਾਹ ਡਾਕਟਰ ਮਲਕੀਤ ਸਿੰਘ ਜੀ, ਤੇ ਇਹ ਵਕੀਲਾਂ ਨਾਲ ਸਹੀ ਸਲੂਕ ਹੈ ਜੀ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਅੱਜ ਬਣੀ ਗੱਲ ਕਹਿੰਦੇ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਕੋਈ ਸ਼ੱਕ ਨਹੀਂ ਡਾਕਟਰ ਪੱਟੀ ਸਾਹਿਬ। ਮੁਕੱਦਰ ਜੀ ਕਹਿੰਦੇ ਆ ਮੇਰੀ ਲਾਈਨ ਵੀ ਦੱਸ ਦਿਓ ਪਿਆਰਿਓ, ਜੇ ਨੀਂਦ ਨਾ ਆਈ ਪੂਰੀ ਜਾਂ ਡਾਕਟਰਾਂ ਦੇ ਵੱਸ ਪੈਣਾ ਜਾਂ ਵਕੀਲਾਂ ਦੇ, ਇਸ ਕਰਕੇ ਮਹਿਫਲ ਮਿੱਤਰਾਂ ਦੇ ਨਾਲ ਜੋੜ ਲਓ ਜੀ। ਤੇ ਇਸੇ ਤਰ੍ਹਾਂ ਆਪਣੇ ਔਜਲਾ ਸਾਹਿਬ ਲਿਖਦੇ ਨੇ ਕਿ ਕੋਰਟ ਚ ਡਾਕਟਰੀ ਇਹ ਕਰਦੇ ਨੇ ਤੇ ਉਹ ਹੋ ਬੰਦਾ ਬਿਮਾਰੀ ਤੇ ਡਾਕਟਰ ਸੀ ਭੁੱਲ ਜਾਂਦਾ। ਇਸੇ ਤਰ੍ਹਾਂ ਚੰਦਰ ਸ਼ੇਖਰ ਜੀ ਕਹਿੰਦੇ ਸਰ ਜੀ ਆਹ ਤਾਂ ਕਹਿੰਦੇ ਐਂਡ ਹੋ ਗਿਆ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਡਾਕਟਰ ਪੱਟੀ ਸਾਹਿਬ ਨੂੰ ਸਵਾਲ ਕਰੋ ਕਿ ਉਹ ਗੱਲ ਸਾਂਝੀ ਕਰੋ ਜਦੋਂ ਕਿਸੇ ਰਿਸ਼ਤੇਦਾਰ ਦੇ ਨਵੀਂ ਵਿਆਹੀ ਦੁਲਹਨ ਨੂੰ ਮਾਨਸਿਕ ਰੋਗ ਸੀ ਤੇ ਉਹ ਬਾਬਿਆਂ ਦੇ ਲਿਜਾਣ ਨੂੰ ਕਹਿੰਦੇ ਫਿਰਦੇ ਸਨ ਪਰ ਤੁਸੀਂ ਉਨ੍ਹਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਭੇਜਿਆ। ਕਿਆ ਬਾਤ ਹੈ ਜੀ, ਬਾ ਕਮਾਲ ਸਾਂਝੀ ਵੀ ਕਰਕੇ ਗਏ ਨੇ ਜੀ ਗੱਲ। ਤੇ ਇਸੇ ਤਰ੍ਹਾਂ ਅਗਲਾ ਸੁਣਿਆ ਔਜਲਾ ਸਾਹਿਬ ਕਹਿੰਦੇ ਨੇ ਕੋਰਟ ਵਾਲਾ ਚੀਰ ਫਾੜ ਬੰਦਾ ਨਾ ਰੋਂਦਾ ਨਾ। ਕਿਆ ਬਾਤ ਹੈ ਜੀ, ਮਤਲਬ ਕਿ ਕੋਰਟ ਦੇ ਵਿੱਚ ਜਿਹੜੀ ਆ ਚੀਰ ਫਾੜ ਹੁੰਦੀ ਆ ਉਹਦੇ ਵਿੱਚ ਨਾ ਬੰਦਾ ਰੋਂਦਾ ਤੇ ਨਾ ਹੱਸਦਾ ਜੀ, ਯਾਨੀ ਕਿ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਮੈਂ ਵੀ ਇੱਕ ਵਕੀਲ ਨੂੰ ਜਾਣਦਾ, ਉਸ ਨੂੰ ਬਹੁਤੇ ਕੇਸ ਮਾਧਿਅਮ ਦੇ ਰਾਹੀਂ ਮਿਲਦੇ ਆ ਜੀ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਬਿਲਕੁਲ ਸਹੀ ਕਿਹਾ ਡਾਕਟਰ ਮਲਕੀਤ ਸਿੰਘ ਜੀ, ਜਦੋਂ ਧਰਮ ਰਾਜ ਝੋਟਾ ਲੈ ਕੇ ਬੂਹੇ ਅੱਗੇ ਖੜਾ ਹੁੰਦਾ ਉਦੋਂ ਹਸਪਤਾਲ ਨੂੰ ਤੁਰ ਪੈਂਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਉਸ ਭਾ ਉਹੀ ਵਕੀਲ ਹੀ ਮਿਲਣਾ ਵੀਰ ਜੀ, ਹਾ ਹਾ ਹਾ। ਤੇ ਹੋਰ ਕਪਿਲ ਸਿੱਬਲ ਦਾ ਨੰਬਰ ਦੇ ਦਈਏ ਇਹਨਾਂ ਨੂੰ। ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਗ੍ਰੇਟ। ਤੇ ਇਸੇ ਤਰ੍ਹਾਂ ਸਭ ਦੋਸਤ ਆਸ ਵੀ ਰਹੇ ਨੇ, ਇੰਜੋਏ ਕਰਦੇ ਨੇ। ਪੱਟੀ ਸਾਹਿਬ ਬਹੁਤ ਵਧੀਆ ਜਾਣਕਾਰੀ ਸਾਂਝੀ ਕਰ ਰਹੇ ਹੋ ਜੀ, ਕਹਿੰਦੇ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਐਪਰੀਸ਼ੀਏਟ ਕੀਤਾ। ਨੰਬਰ ਤਾਂ ਕਹਿੰਦੇ ਸਿੱਬਲ ਦਾ ਵੀ ਦੇ ਦੇਣ, ਉਹ ਪੰਜਾਬ ਦੇ ਕੇਸ ਲੜਦਾ ਨੀ। ਔਜਲਾ ਸਾਹਿਬ ਲਿਖਦੇ ਨੇ ਰਾਜਨ ਜੀ ਕਹਿੰਦੇ ਆ ਨੋ ਪ੍ਰੋਫਿਟ ਨੋ ਲੋਸ ਦੇ ਵਿਚ ਇਹੀ ਲੱਭਣਾ ਵੀਰ ਜੀ। ਔਜਲਾ ਸਾਹਿਬ ਕਹਿੰਦੇ ਸੁੱਖ ਲਈਆਂ ਪੰਜ ਮੱਸਿਆ ਪਹਿਲੀ ਮੱਸਿਆ। ਤੇ ਔਜਲਾ ਸਾਹਿਬ ਕਹਿੰਦੇ ਪੰਜਾਬ ਵਾਲੇ ਮਸਲੇ ਤੇ ਕੇਸ ਤਕਰੀਬਨ ਫੋਨ ਦੇ ਉੱਤੇ ਨਿਬੜ ਜਾਂਦੇ ਨੇ, ਪੈਸੇ ਕਾਹਦੇ ਜੀ। ਤੇ ਰਾਜਨ ਜੀ ਕਹਿੰਦੇ ਆ ਕਿ ਬਦਾਮ ਬਹੁਤ ਮਹਿੰਗੇ ਆ ਔਜਲਾ ਸਾਹਿਬ ਵੱਡੇ ਵੀਰ ਜੀ। ਤੇ ਮੁਕੱਦਰ ਜੀ ਕਹਿੰਦੇ ਆ ਵਾਹ ਜੀ ਵਾਹ ਡਾਕਟਰ ਮਲਕੀਤ ਸਿੰਘ ਜੀ ਗ੍ਰੇਟ। ਤੇ ਇਸੇ ਤਰ੍ਹਾਂ ਹੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਬਹੁਤ ਵਧੀਆ ਗੱਲਬਾਤ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੀ, ਧੰਨਵਾਦ ਤੁਹਾਡਾ। ਇਕਬਾਲ ਮਾਂਗੜ ਜੀ ਕਹਿੰਦੇ ਆ ਵਧੀਆ ਗੱਲਬਾਤ ਡਾਕਟਰ ਸਾਹਿਬ, ਮਰੀਜ਼ ਨੂੰ ਵੀ ਕਹਿੰਦੇ ਅਵੇਅਰਨੈਸ ਚਾਹੀਦੀ ਹੈ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਇਕਬਾਲ ਮਾਂਗੜ ਜੀ ਹੱਸ ਰਹੇ ਨੇ ਨਾਲੇ, ਤੇ ਕਹਿੰਦੇ ਮੇਰੇ ਵਰਗੇ ਮਿੱਠਾ ਔਖਾ ਛੱਡਦੇ ਐ, ਅੱਜ ਸੋਚਿਆ ਆਟਾ ਮਿੱਠਾ ਦੋਨੋਂ ਬੰਦ ਕਰਨਾ, ਫਿਰ ਕਿਹਾ ਚੱਲ ਮਿੱਠਾ ਹੀ ਬੰਦ ਕਰਦੀਆਂ ਰੋਟੀ ਔਖੀ ਹੈ। ਤੇ ਨਹੀਂ ਜੀ ਖਾ ਲਓ, ਪਰ ਇੱਕ ਟਾਈਮ ਖਾ ਲਓ ਜਾਂ ਮਤਲਬ ਕਿ ਵੀਕ ਦੇ ਵਿੱਚ ਦੋ ਚਾਰ ਵਾਰੀ ਖਾ ਲਓ, ਹੋਰ ਬਹੁਤ ਸਾਰਾ ਚੀਜ਼ਾਂ ਖਾਣ ਲਈ ਹੈ। ਮਤਲਬ ਕਿ ਟੋਟਲੀ ਨਾ ਛੱਡੋ, ਇਹਨੂੰ ਹੌਲੀ ਹੌਲੀ ਆਪਾਂ ਛੱਡ ਸਕਦੇ ਹਾਂ, ਛੁਟਕਾਰਾ ਪਾ ਸਕਦੇ ਹਾਂ, ਘੱਟ ਖਾ

ਸਕਦੇ ਹਾਂ, ਇੱਦਾਂ ਕਰ ਸਕਦੇ ਹਾਂ, ਉਹਦੇ ਵਿੱਚ ਕੁਝ ਚੀਜ਼ਾਂ ਹੋਰ ਐਡ ਕਰ ਸਕਦੇ ਹਾਂ ਤੇ ਰੋਟੀ ਨੂੰ ਜਿਹੜਾ ਘਟਾ ਸਕਦੇ ਹਾਂ ਜੀ। ਤੇ ਰਾਜਨ ਸੈਨ ਸਾਹਿਬ ਕਹਿੰਦੇ ਬਹੁਤ ਖੂਬ ਡਾਕਟਰ ਪੱਟੀ ਸਾਹਿਬ, ਬਹੁਤ ਵਧੀਆ ਜਾਣਕਾਰੀ ਜੀ। ਤੇ ਆਖਰੀ ਸੁਨੇਹਾ ਆਪਣੇ ਔਜਲਾ ਸਾਹਿਬ ਲਿਖਦੇ ਨੇ, ਜਿੱਥੇ ਮਿਠਿਆਈਆਂ ਇੱਕ ਤਾਂ ਜੀ ਆ ਐਡ ਨੇ ਮੱਤ ਮਾਰਦੀ ਹੈ ਤੇ ਸਾਰਾ ਕੁਝ ਉੱਪਰ ਥੱਲੇ ਕਰ ਦਿੰਦੀ ਹੈ ਜੀ, ਪੜ੍ਹਦੇ ਪੜ੍ਹਦੇ ਬੰਦਾ ਖੁੰਝ ਜਾਂਦਾ ਕਿਤੇ ਨਾ ਕਿਤੇ। ਆਖਰੀ ਸੁਨੇਹੇ ਦੇ ਵੱਲ ਨੂੰ ਵੱਧਦੇ ਹਾਂ। ਔਜਲਾ ਸਾਹਿਬ ਕਹਿੰਦੇ ਜਿੱਥੇ ਮਿਠਿਆਈਆਂ ਦੀਆਂ ਦੁਕਾਨਾਂ ਨਹੀਂ ਹਨ ਉਸ ਸਟੇਟ ਦੇ ਵਿੱਚ ਮੂਵ ਹੋ ਜਾਵੋ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਲੋ ਦੋਸਤੋ, ਇਹ ਸਨ ਤੁਹਾਡੇ ਸਭ ਦੇ ਸੁਨੇਹੇ ਜੋ ਮੈਨੂੰ ਮਿਲੇ ਆ, ਤੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਜਾਂ ਜ਼ਿਕਰ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ। ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਗੀ ਇਸ ਦੇ ਨਾਲ ਹੀ ਆ ਜੀ ਦੋਸਤੋ, ਸਤਿ ਸ੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਜ਼ਰੂਰ ਕਰ ਦਿਓ। ਸਤਿ ਸ੍ਰੀ ਅਕਾਲ ਜੀ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਹੈ। ਤਾਂ
1: ਅੱਛਾ
2: ਸਭ ਤੋਂ
1: ਜੀ
2: ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ
2: ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ,
2: ਹਾਂਜੀ
1: ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਹਾਂ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਹੈ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਹੈ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਹੈ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ ਭਾਸ਼ਾ ਮੁਹਾਰਤ ਹੈ ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ ਪ੍ਰਿੰਟ ਮੀਡੀਆ ਦੇ ਵਿੱਚ ਜਾਣਾ ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ ਆਰ
1: ਹਾਂਜੀ
2: ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ, ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ, ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ, ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਜਾਂ ਕੋਈ ਪੋਲੀਟੀਸ਼ੀਅਨ ਹੈ, ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ, ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ, ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ, ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ ਆ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ, ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ, ਅਗਰ ਉਹ ਪਹਿਚਾਣ ਲੈਂਦਾ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ, ठीक है, अपनी कोई भी क्रिएटिविटी, अगर उसमें कोई पेंटिंग आंदी है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं, तो उसनों लाइक्स आंदे हैं, तो उस दे नाल उसनों उसदी इनकम का सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़े हैगे आपणे आले दुआले बहुत सारीआं इहो जिहीआं गल्लां हुंदीआं ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल
1: हाँ जी, इहदे बारे वी जे तुसीं थोड़ा ही विस्तार च गल करो तो वधिया होगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जा जो भी है, तो
1: जहाँ
2: उन्हां
1: उन्हें
2: नू
1: व्यू ज्यादा होंगे हैं।
2: हाँ जी व्यूज ज्यादा होंगे हैं, तो वो उन्हां नू हायर भी, मतलब उन्हां नू एडवरटाइजमेंट ले यूज भी करते हैं।
1: हाँ जी
2: हाँ जी, ओदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां ओ एडवरटाइजमेंट पाउण वाला तुहानू पेमेंट करेगा और अपनी एडवरटाइजमेंट उन्हां दी वीडियो दे वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे, इस तरह दीआं गल्लां करदे है, इक दो कलाकार जिहड़े इक दूजे दे विरुद्ध बोलदे ने ते नौजवान उहनां दी हाँ च हाँ मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं ते वो कमाई कर रहे हैं, ये अपना जो है एनर्जी समा पैसा वो इधर
2: सब हाँ
1: वेस्ट
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते जो एक नौजवान पीढ़ी है साडी, उन्हां नू सब तो ज्यादा उन्हां दे लिए प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओदा एक तरह नाल अपना फ्यूचर करियर सब कुछ बना के सेट नहीं ऑलरेडी, उन्हां ओना दे पिछे अपना टाइम वेस्ट करन तो अच्छा है ओना दे पिछे अपने अपने रिलेशंस अपने फ्रेंड्स नाल लड़ाई झगड़े करके मतलब
1: हाँ
2: दूरियां
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो कुछ भी कर रहे हो, ठीक है, तां ओ ठीक है तुसी एक एंटरटेनमेंट पर्पस दे लिए देखो उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हानू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहिए है, तुहाडे करियर लई होने चाहिए है, तुहानू जो तुहाडा प्राइम मेन फोकस होना चाहिए वो तुहाडा करियर होना चाहिए है।
1: बिल्कुल
2: अपने
1: जी
2: करियर दा एक गोल एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको अपनी फैमिलीज नू प्रोग्रेस च लेके आ सको।
1: हाँ जी मैडम, तुसीं बहुत वधिया विचार मीडिया दे खेतर संबंधी पेश कीते, नौजवानों ने एक वधिया दिशा दित्ती, असीं तुहाडा धन्नवाद करते हैं। ते अखीर दे विच मैं चाहांगा भी जे कोई होर तुसीं गल खास गल इस खेतर बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्नवाद करती हाँ जी दुआबा रेडियो दा कि तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई इही एक लाइक एक मैं उहनां नू सिर्फ एक इही ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਜਾਣੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ। ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਹੀ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
2: ਹਾਂਜੀ,
1: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
2: ਹਾਂਜੀ,
1: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ ਕਿਉਂਕਿ ਮੈਂ ਕਿਹਾ।
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ,
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
1: ਜੀ ਜੀ,
2: ਠੀਕ ਹੈ,
1: ਬਿਲਕੁਲ।
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ। ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ। ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ।
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ, ਦੈਟ ਇਜ਼ ਅਥੋਰੀਟੇਟਿਵ, ਠੀਕ ਹੈ। ਇੱਕ ਹੈ ਥਰਡ ਜਿਸਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ। ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ,
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ,
1: ਜੀ ਜੀ ਜੀ,
2: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਹੈ, ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ, ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ,
2: ਠੀਕ ਹੈ,
1: ਬਿਲਕੁਲ।
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ,
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ,
1: ਜੀ ਜੀ,
2: ਬੱਚੇ ਲਈ ਨਹੀਂ ਹੈ,
1: ਬਿਲਕੁਲ ਬਿਲਕੁਲ।
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
2: ਉਹ ਨਹੀਂ ਬਣਦਾ
1: ਉਹਨਾਂ, ਬਿਲਕੁਲ ਬਿਲਕੁਲ ਜੀ।
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ,
2: ਹਾਂਜੀ, ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ,
1: ਜੀ ਜੀ,
2: ਮੇਰਾ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ,
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ,
2: ਬਿਲਕੁਲ।
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ,
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
1: ਜੀ ਜੀ ਜੀ,
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜੀ ਦਰ ਪੀੜੀ ਚੱਲ ਰਿਹਾ,
2: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ,
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ,
1: ਬਿਲਕੁਲ
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ।
2: ਹਾਂ
1: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ,
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
2: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ,
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ,
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ
1: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ।
1: ਠੀਕ
2: ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ, ਹੋਰ ਕੀ ਹੋਣਾ ਇਸ ਤੋਂ ਵੱਧ। ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ ਕੰਡੀਸ਼ਨਿੰਗ ਹੋ ਗਈ, ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇੱਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ,
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
1: ਜੀ ਜੀ ਜੀ, ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
1: ਬਿਲਕੁਲ।
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਕੋਈ
2: ਬੋਧਾ, ਬੱਚੇ ਦਾ ਕੋਈ ਕਸੂਰ ਨਹੀਂ ਹੈ,
1: ਬਿਲਕੁਲ।
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
1: ਬਿਲਕੁਲ।
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ।
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
1: ਬਿਲਕੁਲ ਬਿਲਕੁਲ।
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜ੍ਹੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ ਹੈ
1: ਜੀ ਜੀ,
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲੈ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਹੋਈ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
2: ਹਾਂਜੀ
1: ਥੋਪਿਆ ਜਾਂਦਾ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹਨਾਂ ਦਾ ਹੀ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ,
1: ਜੀ ਜੀ ਬਿਲਕੁਲ,
2: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ, ਨਹੀਂ ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ, ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ।
2: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
2: ਹਾਂ
1: ਉਹ ਕਹੇਗਾ ਛੱਡੋ ਪਰੇ,
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਜਿਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ ਹੈ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
2: ਇੱਕ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ। ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਓਨਾ ਹੀ ਹੈ, 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ,
1: ਬਿਲਕੁਲ ਬਿਲਕੁਲ,
2: ਪ੍ਰਾਇਰਟੀ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ।
2: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ,
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
2: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ ਹੈ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ,
2: ਹਾਂਜੀ,
1: ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ, ਐਕਚੁਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ,
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
2: ਕਰਦਾ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
2: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਲਾਈਕ ਦੈਟ, ਨਾ
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫਿਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: जी जी जी
2: फिर
1: जी
2: मैं कहूंगी फिर प्रॉब्लम कितने आई, पेरेंटिंग आई ना।
1: उत्थे आई बिल्कुल, बच्चा ते कोरिस
2: हाँ,
1: लेट सी
2: बच्चा कोरिस लेट सी।
1: जी जी बिल्कुल,
2: जदों ਤੁਸੀਂ ਉਸ ਦੀਆਂ ਐਕਟੀਵਿਟੀਆਂ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ
1: ਚਲੋ
2: ਸਾਡੇ ਘਰ ਵੀ ਇਹ ਐਕਟੀਵਿਟੀ ਹੋਈ,
1: ਹਾਂ
2: ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
1: ਬਿਲਕੁਲ ਬਿਲਕੁਲ
2: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ
2: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?

0: ਜੇ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ, ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ,
1: ਜੀ ਜੀ ਜੀ,
0: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓਗੇ, ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਆ ਗਏ, ਪਤਾ ਨਹੀਂ,
0: ਹੈ ਨਾ, ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ,
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ, ਅਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ, ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ

0: ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ। ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ। ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ। ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
0: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ,
0: ਕੋਈ ਵੀ ਭਾਸ਼ਾ ਹੈ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ 1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ ਚ ਜ਼ਰੂਰ ਦੱਸਦਾ ਰਿਹਾ ਕਿ ਇਹ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ ਭਾਸ਼ਾ ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਆ ਸਿੰਪਲ BA, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ, ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ। ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ, ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ, ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
0: ਹਾਂਜੀ, ਦੇਖੋ ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖ਼ਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ 'ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ
1: ਜੀ
0: ਬੰਦਾ
1: ਜੀ ਜੀ
0: ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ 'ਚ ਵੀ ਹੋ ਸਕਦਾ, ਹਿੰਦੀ 'ਚ ਵੀ ਹੋ ਸਕਦਾ, ਉਰਦੂ 'ਚ ਵੀ ਹੋ ਸਕਦਾ।
1: ਜੀ
0: ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ।
1: ਜੀ
0: ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ, ਕੰਪਲਸਰੀ ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ ਬੀ ਐਡ ਕਰਦੇ ਹੋ, ਉਸ ਤੋਂ ਬਾਅਦ ਚਾਹੇ ਐਮ ਐਡ ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ ਬੀ ਐਡ ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ,
1: ਜੀ ਜੀ
0: ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
0: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ,
0: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ, ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ, ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ TV ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ, ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ, ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ, ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ TV ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ, ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ 'ਚ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ, ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ, ਲਿਪੀ ਹੈ, ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ 'ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ 'ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ, ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ PR ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ 'ਚ, 2-3 ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20,000 ਲੈ ਰਹੇ ਨੇ, ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ। ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਾਹਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ, ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ, ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
0: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ, ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ, ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ। ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ, ਤੁਸੀਂ ਦੀ ਗੱਲ ਕੀਤੀ ਆਪਣਾ, ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ, ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ, ਪਰਿਵਾਰਕ, ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ
1: ਜੀ
0: ਤੇ,
1: ਜੀ
0: ਪਰ
1: ਜੀ
0: ਹਲਕਾ ਫੁਲਕਾ ਐਂਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ।
1: ਬਿਲਕੁਲ
0: ਉਹਦੇ ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ ਚ ਹੀ ਲਿਖ ਦਿੰਦੇ ਸੀ,
1: ਜੀ ਜੀ
0: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
1: ਜੀ
0: ਉਹ ਅੱਗੇ ਆਏ ਨੇ ਤੇ ਪੰਜਾਬੀ ਫਿਲਮਾਂ, ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ
0: ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ ਚ ਜਾਇਆ ਕਿਵੇਂ ਜਾ ਸਕਦਾ।
1: ਬਿਲਕੁਲ,
0: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ। ਉਹ ਟਾਈਪ ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ। ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ। ਮੈਂ ਇਹਦੀ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ ਚ ਇਹੀ ਹੋਇਆ।
1: ਜੀ ਜੀ ਜੀ,
0: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਹਾਂ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ। ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ TV ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ, ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾਂ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹੈ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸ ਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ ਚ ਆ ਕੇ ਸਾਨੂੰ ਅਧਿਆਪਨ ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ ਦੋ ਚਾਰ ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਹਾਂ।
0: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰੂਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ ਚ ਸਰਕਾਰੀ ਮੈਂ ਸੇਵਾ ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ, ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ, ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ, ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ, ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ, ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ, ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
0: ਤੇ
1: ਜੀ
0: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ।
1: ਜੀ
0: ਇਹਦੇ
1: ਜੀ
0: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
0: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
1: ਜੀ
0: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
0: ਪੰਜਾਬੀ
1: ਜੀ
0: ਫਿਲਮਾਂ
1: ਜੀ
0: ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
0: ਤਾਂ
1: ਜੀ
0: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ ਜੀ ਜੀ
0: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
0: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ,
1: ਜੀ ਜੀ
0: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
0: ਪਰ
1: ਜੀ
0: ਹਾਰਡ ਕਾਪੀ ਸਾਲ 'ਚ 3 ਕਰਦੇ।
1: ਕਿਆ
0: ਪਿੱਛੇ
1: ਬਤਾਈਏ
0: ਜੇ ਮੈਂ ਇੱਕ
1: ਜੀ,
0: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
0: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
0: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ
1: ਜੀ
0: ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਆ ਸਾਡੀ, ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ
1: ਜੀ
0: ਅਸੀਂ
1: ਜੀ
0: ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਨੇ।
1: ਜੀ
0: ਤੇ
1: ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ
1: ਜੀ ਜੀ
0: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
0: ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕਿਆ, ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ
0: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ, ਤਾਂ ਉਹ ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ, ਤੇ ਉਹ
1: ਬਿਲਕੁਲ
0: ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ, ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ, ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ 'ਚ ਆਉਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨਹੀਂ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ 'ਤੇ ਜਿਹੜਾ ਲਿਖ ਦਾਂਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ,
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ, ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ, ਤੁਹਾਨੂੰ ਹਰ ਥਾਂ ਦੁਆਰ ਖੁੱਲੇ ਨੇ, ਬਸ ਇੱਕ ਇਹ ਹੈ ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ। ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ద్వాప రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
1: ਹਾਂਜੀ,
2: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਹੈ
1: ਕੀ,
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਹੈ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਹੈ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਹੈ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਹੈ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਹੈ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਦੇ ਹੀ ਕਰਨਾ ਪੈਂਦਾ?
2: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ
1: ਹਾਂਜੀ,
2: ਤੋਂ ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿ਷ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ ਹੈ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਹੁੰਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ,
1: ਇੱਕ
2: ਮੈਂ ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ,
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ, ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ,
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ, ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
1: ਹਾਂ
2: ਕਹੀਏ
1: ਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂ ਜੀ
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਕੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: ਹਾਂ
2: ਤਾਂ
1: ਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
2: ਤੇ
1: ਜੀ
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: ਹਾਂ
2: ਤੇ
1: ਜੀ
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ
1: ਹਾਂ
2: ਹੈ
1: ਜੀ ਹਾਂ ਜੀ
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂ ਜੀ
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਜੀ
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: ਹਾਂ
2: ਜਿੱਦਾਂ
1: ਜੀ
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
1: ਅੱਛਾ ਜੀ
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ
1: ਹਾਂ
2: ਸਾਨੂੰ ਉਹਦੇ
1: ਜੀ
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
2: ਤਾਂ
1: ਜੀ
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ
2: ਕਾਫੀ, ਹਾਂਜੀ ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
2: ਤੇ
1: ਜੀ
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: ਹਾਂ
2: ਕਿ
1: ਜੀ
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਹੈ, ਗਰਲਸ ਵੀ ਜ਼ਿਆਦਾ

0: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
1: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
0: ਅੱਛਾ
1: ਕਿ
0: ਜੀ,
1: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
0: ਹਾਂਜੀ,
1: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
0: ਅੱਛਾ ਜੀ,
1: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ, ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
0: ਅੱਛਾ ਜੀ,
1: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
0: ਹਾਂਜੀ
1: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
0: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
1: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
0: ਹਾਂਜੀ,
1: ਲਈ ਉਹ ਇੱਕ ਪਲੇਟਫਾਰਮ, ਇੱਕ ਬੇਸ ਬਣ ਜਾਂਦੇ ਆ,
0: ਅੱਛਾ ਜੀ,
1: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
0: ਅੱਛਾ ਜੀ,
1: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
0: ਹਾਂਜੀ,
1: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
0: ਅੱਛਾ ਜੀ,
1: ਹਾਂਜੀ
0: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ, ਥੈਂਕ
0: ਹਾਂਜੀ,
1: ਯੂ
0: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ,
1: ਜੀ।
0: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਐਸਚਨ ਹੈ ਜੀ ਇਹ, ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ।

0: ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਆ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ
1: ਹਾਂਜੀ
0: ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ।
1: ਬਿਲਕੁਲ ਜੀ
0: ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ,
1: ਹਾਂਜੀ
0: ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ
0: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ।
1: ਹਾਂਜੀ
0: ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਨ੍ਹਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
1: ਬਿਲਕੁਲ ਜੀ
0: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸ ਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਆ,
1: ਹਾਂਜੀ
0: ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਹੈ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ
1: ਹਾਂਜੀ
0: ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ,
1: ਬਿਲਕੁਲ ਜੀ
0: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ।
1: ਹਾਂਜੀ
0: ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
1: ਹਾਂਜੀ
0: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ,
1: ਹਾਂਜੀ
0: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟਿਸਿਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਆ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਉਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ
1: ਹਾਂਜੀ
0: ਵੀ ਫੁਲਫਿਲ ਹੋ ਜਾਵੇ, ਹੈ
1: ਬਿਲਕੁਲ
0: ਨਾ।
1: ਜੀ
0: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ,
1: ਹਾਂਜੀ
0: ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ।
1: ਹਾਂਜੀ ਹਾਂਜੀ
0: ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਹੈ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ। ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ, ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ,
1: ਠੀਕ
0: ਬਟ
1: ਹੈ
0: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ, ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ। ਤਾਂ
1: ਅੱਛਾ
0: ਇਹ
1: ਜੀ
0: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ, ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ,
1: ਹਾਂਜੀ
0: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ, ਤਾਂ
1: ਬਿਲਕੁਲ
0: ਫਿਰ ਉਹ ਉਸ ਨੂੰ ਛੱਡ ਦਿੰਦੇ ਐ, ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ।
1: ਠੀਕ
0: ਤਾਂ
1: ਹੈ
0: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ। ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ,
1: ਹਾਂਜੀ
0: ਉਸਦੀ
1: ਹਾਂ ਇਹ
0: ਰੈਂਕਿੰਗ ਨੂੰ ਦੇਖ
1: ਮਹੱਤਵਪੂਰਨ
0: ਕੇ,
1: ਹੈ
0: ਉਸਦੇ ਵਿੱਚ ਕੀ ਸਕਸੈਸ ਰੇਟ ਹੈ, ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ, ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ, ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ, ਅਸੀਂ
1: ਠੀਕ
0: ਕੁਛ
1: ਹੈ
0: ਵੀ
1: ਜੀ
0: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ, ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ। ਸੋ
1: ਬਿਲਕੁਲ ਜੀ
0: ਇਹ ਦੋ ਚਾਰ ਚੀਜ਼ਾਂ ਨੇ, ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ, ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ,
1: ਬਿਲਕੁਲ ਜੀ,
0: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ, ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟ ਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ, ਤਾਂ ਉਹ ਬੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਏਗਾ, ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ।
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
0: ਹਾਂਜੀ
1: ਕਰ ਸਕੇ?
0: ਦੇਖੋ, ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ, ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ।
1: ਅੱਛਾ ਜੀ,
0: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ, ਕਿਉਂਕਿ ਅੱਜ ਕੱਲ੍ਹ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ,
1: ਬਿਲਕੁਲ
0: ਸਭ
1: ਜੀ,
0: ਕੋਲ ਸਮਾਰਟਫੋਨ ਹੈਗੇ ਨੇ,
1: ਹਾਂਜੀ
0: ਤਾਂ
1: ਹਾਂਜੀ,
0: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ, ਠੀਕ ਹੈ,
1: ਠੀਕ ਹੈ
0: ਇਨ
1: ਜੀ,
0: ਮੈਨੇਜਮੈਂਟ, ਬੈਸਟ ਕਾਲਜ ਇਨ ਮੈਨੇਜਮੈਂਟ, ਜਾਂ
1: ਹਾਂਜੀ,
0: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ, ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
0: ਇਹ
1: ਜੀ,
0: ਸਾਰੀਆਂ ਚੀਜ਼ਾਂ। ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ, ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ,
1: ਠੀਕ ਹੈ
0: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਏ ਕਿ ਅਸੀਂ ਗੇਮਸ ਖੇਡੀਏ, ਪਬਜੀ
1: ਹਾਂਜੀ,
0: ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ, ਜਾਂ
1: ਬਿਲਕੁਲ
0: ਫਿਰ
1: ਜੀ,
0: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ,
1: ਹਾਂਜੀ,
0: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਕਾਲਜਸ ਬਾਰੇ, ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ, ਲਾਈਕ ਜਿਹੜੀਆਂ ਕਿ ਵੱਖ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ, ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ।
1: ਹਾਂਜੀ,
0: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ, ਉੱਥੇ
1: ਹਾਂਜੀ,
0: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ, ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ।
1: ਜਿਹੜੇ ਤੁਹਾਡੇ ਵਿਭਾਗ ਵੱਲੋਂ
0: ਹਾਂਜੀ,
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
0: ਦੇਖੋ, ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ, ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ।
1: ਅੱਛਾ ਜੀ,
0: ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ।
1: ਅੱਛਾ
0: ਜੋ ਵੀ
1: ਜੀ,
0: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ, ਜਿੱਦਾਂ
1: ਹਾਂਜੀ,
0: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ, ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ, ਗਵਰਨਮੈਂਟ ਜੋਬ ਨਿਕਲਦੀ ਹੈ, ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ,
0: ਗਵਰਨਮੈਂਟ ਪੋਸਟਾਂ ਦੇ ਲਈ, ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ, ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ,
1: ਅੱਛਾ ਜੀ,
0: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ।
1: ਅੱਛਾ ਜੀ,
0: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ, ਕੀ ਕੀ ਟੈਸਟ ਹੈ, ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ, ਦੈਨ
1: ਹਾਂਜੀ,
0: ਉਸ ਤੋਂ ਬਾਅਦ ਉਸ ਟੈਸਟ ਦੀ ਜਿਹੜੀ ਜਿਹੜੀ ਪ੍ਰਿਪਰੇਸ਼ਨ ਹੈ ਉਹ ਕਿੱਦਾਂ ਕਰ ਸਕਦੇ ਆ,
1: ਅੱਛਾ
0: ਫੋਰ
1: ਜੀ,
0: ਐਗਜ਼ਾਮਪਲ PPSC ਹੋ ਗਿਆ, ਜਾਂ ਫਿਰ UPSC ਹੋ ਗਿਆ, ਜਾਂ ਫਿਰ SSC ਹੋ ਗਿਆ, ਬਹੁਤ ਸਾਰੇ ਹੋਰ ਟੈਸਟ ਨਿਕਲਦੇ ਰਹਿੰਦੇ ਆ ਜਿਹੜੇ ਵੀ ਟਾਈਮ ਟੂ ਟਾਈਮ, ਤਾਂ
1: ਹਾਂਜੀ
0: ਉਹਨਾਂ ਦੀ
1: ਹਾਂਜੀ,
0: ਅਸੀਂ ਪ੍ਰੋਪਰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਿੰਦੇ ਆ, ਤਾਂ ਬੱਚੇ ਉੱਥੇ ਵੀ ਆ ਕੇ ਇਸ ਚੀਜ਼ ਦਾ ਜੋ ਫਾਇਦਾ ਹੈ ਉਠਾ ਸਕਦੇ ਆ।
1: ਠੀਕ ਹੈ ਜੀ, ਕੋਈ ਵੀ ਪ੍ਰਾਪਤੀ ਕਰਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਕੋਈ ਨਿਸ਼ਾਨਾ ਮਿਥੀਏ,
0: ਬਿਲਕੁਲ,
1: ਜਿਹੜੇ ਅੱਜ ਕੱਲ੍ਹ ਦੇ ਵਿਦਿਆਰਥੀ ਹੈ ਨਾ ਉਹ ਇਸ ਗੱਲ ਤੋਂ ਵੀ ਅਣਜਾਣ ਰਹਿੰਦੇ ਵੀ ਅਸੀਂ ਆਪਣੀ ਮੰਜ਼ਿਲ ਤੇ ਕਿਵੇਂ ਪਹੁੰਚਣਾ, ਆਪਣਾ ਨਿਸ਼ਾਨਾ ਕਿਵੇਂ ਮਿਥਣਾ ਹੈ,
0: ਬਿਲਕੁਲ,
1: ਉਹਨਾਂ ਨੂੰ ਨਿਸ਼ਾਨਾ ਤੈਅ ਕਰਨ ਲਈ ਕੀ ਕਰਨਾ ਚਾਹੀਦਾ ਹੈ?
0: ਬਿਲਕੁਲ, ਇਹ ਵੀ ਬੜੀ ਕੰਸਰਨ ਦੀ ਗੱਲ ਹੈ, ਸਾਡੇ ਬੱਚੇ ਜਿਹੜੇ ਹੈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ, ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ,
1: ਹਾਂਜੀ,
0: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ 10ਵੀਂ ਔਰ 12ਵੀਂ ਦੇ ਵਿੱਚ ਹੀ ਪਲੈਨਿੰਗਸ ਕਰਕੇ ਚੱਲਦੇ ਆ ਨਾ, ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ ਆ, ਔਰ ਇੱਕ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ,
1: ਬਿਲਕੁਲ ਜੀ,
0: ਬਟ ਕਾਫੀ ਬੱਚੇ, ਬਟ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ, ਉਹ ਸੋਚਦੇ ਆ ਕਿ ਚਲੋ 10ਵੀਂ ਕਰ ਲਈ,
1: ਹਾਂਜੀ,
0: ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਆ, ਆਪਣੇ
1: ਹਾਂਜੀ,
0: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ, ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ।
1: ਬਿਲਕੁਲ ਜੀ,
0: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ, ਮੇਰੇ ਲਈ ਕੀ ਅੱਛਾ ਹੈ, ਮੇਰਾ ਕਿਹਦੇ ਵਿੱਚ ਇੰਟਰਸਟ ਹੈ, ਉਹ ਇਹ ਦੇਖਦੇ ਆ ਕਿ ਮੈਨੂੰ।
1: ਲਾਈ ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ
0: ਬਿਲਕੁਲ
1: ਪੈਂਦੇ ਆ।
0: ਹਾਂ, ਬਿਲਕੁਲ। ਤਾਂ ਇੱਕ ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ,
1: ਹਾਂਜੀ,
0: ਉਸ ਟਾਈਮ ਤੇ ਬਿਲਕੁਲ ਪਾਰਟਿਕੂਲਰ ਹੋ ਗਏ, ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ, ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ, ਬੱਚੇ ਨੂੰ ਖੁਦ ਪਤਾ ਹੁੰਦਾ ਹੈ।
1: ਹਾਂਜੀ,
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ।
1: ਬਿਲਕੁਲ ਜੀ,
0: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ।
1: ਬਿਲਕੁਲ ਜੀ,
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ, ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ ਉਹ ਵੀ ਬਹੁਤ ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ ਦਾ ਵਧੀਆ ਨਿਰਮਾਣ ਕਰ ਸਕਦੇ ਆ। ਕੋਈ ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ, ਮੈਂ ਇਹ ਵੀ ਇਹ ਕਹਿੰਦੀ ਹਾਂ ਕਿ ਸਾਡੇ ਅਗਰ ਵਿਦਿਆਰਥੀ, ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ ਅੱਗੇ ਵਧਣ ਚ ਅਗਰ ਅਸੀਂ ਇਹ ਕਹਿੰਦੇ ਹਾਂ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ, ਤਾਂ ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ।
1: ਬਿਲਕੁਲ,
0: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
1: ਹਾਂਜੀ,
0: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ
1: ਨੇ, ਚੱਲ ਰਹੀਆਂ,
0: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ,
1: ਹਾਂਜੀ,
0: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਆ, ਜਾਂ ਫਿਰ ਉਹਨਾਂ ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ, ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ ਦੱਸ ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ ਪੁੱਛਿਆ ਜਾ ਰਿਹਾ ਹੈ।
1: ਹਾਂਜੀ,
0: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜੂਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
1: ਸਹੀ ਗੱਲ ਹੈ,
0: ਬਟ ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ,
0: ਬੱਚੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ, ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸੀਬਿਲਿਟੀ ਦਾ ਅਹਿਸਾਸ ਦਵਾਉਣ, ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਬਿਲਕੁਲ,
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ। ਸਭਾ ਜੀ, ਅੱਜ ਦੇ ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ ਉਹ ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
0: ਬਿਲਕੁਲ ਬਿਲਕੁਲ,
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ, ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
0: हाँ ये भी देखो एक इस नूं असीं जोड़ सकते हैं कि काफ़ी ज़्यादा प्रचलन हो गया है, साडा सोशल मीडिया का भी काफ़ी रोल है इस दे विच। काफ़ी हद तक बच्चे यूट्यूब चलाना या फिर फेसबुक इंस्टाग्राम ये
1: हाँ जी,
0: सारियां
1: हाँ जी,
0: चीज़ां यूज करन दे लिए ज़्यादा टाइम स्पेंड करते हैं
1: हाँ
0: एज
1: जी,
0: कंपेयर टू अपनी स्टडीज दे लिए।
1: बिल्कुल जी,
0: तो उन्हां नूं गेमिंग ऑनलाइन गेम्स का बड़ा क्रेज हो गया है, तो सॉन्ग्स दा लगा लो हर एक चीज उन्हां नू अट्रैक्ट करदी है जेडी एंटरटेनमेंट वाली है। बट बच्चियां नू ए चीज देखो ध्यान च रखने दी बहुत जरूरत है कि अगर तां तुसी अपनी सारी लाइफ एंजॉय करनी है तां तुहानू अपनी लाइफ दा ए सब तो सेंसिटिव और सब तो इंपॉर्टेंट फेज जो चल रहा है, जो कि एक लाइक 10+2 वाले फेज है,
1: हाँ जी, हाँ
0: इस फेज दे विच और अपने ग्रेजुएशन वाले फेज नू थोड़ा जा होर सीरियस लैके चलन दी जरूरत है। अगर बच्चे इन्हां सालां दे विच, इन्हां 4-5 सालां दे विच कड़ी मेहनत कर लैणगे और इन्हां सारे मनोरंजन दे साधनां नू लिमिटेड रखणगे, मैं इह नहीं कहिंदी कि तुसी बिल्कुल छड्ड दो,
1: हाँ जी, हाँ जी,
0: लिमिटेड रखो, टाइम लिमिट कर लो, ठीक
1: ठीक
0: है।
1: है,
0: ते ओहदे नाल बड़ा फर्क पै सकता है कि वह एक लिमिटेड लिमिट टाइम लिमिट्स और जिन्होंने आप कह दी कि टाइम टेबल बना के चल पैन कि हाँ असं इन्ने एक टाइम लिए ये चीज़ यूज करनी है बस दैट्स ऑल।
1: हाँ
0: तो
1: जी,
0: ये भी और बच्चे वो चीज़ करके समझते उन्होंने, मतलब बच्चों ये चीज़ दी बिल्कुल, क्योंकि लैक ऑफ मोटिवेशन है जिदा कि असीं पहलां गल करिए कि जदों बच्चों च लैक ऑफ मोटिवेशन है, मोटिवेशन नहीं है उन्होंने, कोई अंदरूनी तौर पर काम करने के लिए कुछ खिच है ही नहीं, उन्हों की जिंदगी का कोई उद्देश नहीं, उद्देश
1: बिल्कुल,
0: हीन ही वह भटक रहे हैं, तो
1: हाँ जी,
0: वो उन्होंने सारिया चीज़ा वह जिहड़ियां स्टडी वगैरह सब कुछ बोझ लगता है कि यदा तो
1: बिल्कुल,
0: कोई फायदा नहीं है।
1: हाँ जी, हाँ जी,
0: बट आई एम श्योर कि जदों यहो जे बच्चे जाके अगे जाके थोड़ा ग्रेजुएशन काइंड ऑफ जदों ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਹੈ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਹੈ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
1: ਬਿਲਕੁਲ
0: ਇੱਕ
1: ਜੀ,
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ।
1: ਸਹੀ ਰਾਹ ਦਿਖਾਉਣ ਦੀ ਲੋੜ ਹੈ,
0: ਬਿਲਕੁਲ ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ, ਹਾਂ
0: ਤੇ ਸਿੱਖਿਆ
1: ਹਾਂ
0: ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ, ਹਾਂ ਜੀ, ਹਾਂ ਜੀ,
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੌਂਸੀਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂ ਜੀ,
0: ਕਰਨਾ ਹੈ ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ, ਬਿਲਕੁਲ,
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ,
0: ਹਾਂ ਬਿਲਕੁਲ ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ। ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ,
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ,
0: ਬਿਲਕੁਲ
1: ਅਤੇ
0: ਬਿਲਕੁਲ
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ, ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ ਬਿਲਕੁਲ ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ ਉਹ
1: ਹਾਂ
0: ਸੋਚ ਤਾਂ
1: ਜੀ,
0: ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ।
1: ਹਾਂ ਜੀ,
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ,
0: +2 ਪਾਸ ਨੇ,
1: ਅੱਛਾ ਜੀ,
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ, ਠੀਕ ਹੈ। ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ, ਇਹੋ ਜਿਹੀ ਕਿਹੜੀ ਜੋਬ ਹੈ। ਔਰ ਉਹਨਾਂ ਨੂੰ ਜੋਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ,
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ।
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
0: ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ,
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ
1: ਹਾਂਜੀ
0: ਹੈ, ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ,
0: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
1: ਅੱਛਾ ਜੀ,
0: ਤਾਂ ਰੀਜਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ,
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ,
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ, ਇੱਕ
0: ਬਟ
1: ਮੈਂ, ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ ਹੈਗਾ
0: ਹਾਂਜੀ,
1: ਤਾਂ ਕਰਨਗੇ ਕੀ?
0: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ,
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ,
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦ ਤੱਕ
1: ਸਕਦੀਆਂ,
0: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ
1: ਬਿਲਕੁਲ
0: ਜਾਂ
1: ਜੀ,
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ, ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
0: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ, ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ ਆਪਣਾ ਭਵਿੱਖ ਹੈ ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ।

0: ದ್ವಾಪರ ರೇಡಿಯೋ.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ। ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ। ਨੰਬਰ 1 ਤੇ ਦੁਨੀਆ ਭਰ ਦੇ ਵਿਚ ਕੋਰੋਨਾ ਮਹਾਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ, ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ। ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ। ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜ਼ਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਹੋਏ ਨੇ। ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ। ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
2: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ। ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ, ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ, ਰੁਲ ਜੇ ਨਾਂ ਵਿੱਚ ਕੱਖਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼ ਹਿਸਾਬ ਨਾਲ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਘੁੱਟ ਗਲਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ ਚੁੱਕ ਲਈਏ ਵਿੱਚ ਹੱਥਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋਂ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
0: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਅਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹੋਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਦੂਸਰਾ ਨੇ ਵਿੱਚ ਹਾਂ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਕ ਦੀ, ਖੌਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਖੌਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਨਾਲੇ ਚਿੱਤ ਨੂੰ

0: सुन तेरी हर जीत अच हार की परीत, सुन तेरी हर जीत अच हार की परीत, चोरा मेरिया हड्डा नु नित खावे, हाए वे मेरी हाड़ा वे मेरी जान सुख दी, चन चंद्रा जदों भी चढ़ आवे, हाए वे मेरी जान सुख दी। धन्यवाद जी। दो गल्लां मैं होर कहनियां चाहवांगी जी, स्पैशली ह्यों साहब जी नूं। एक गीत मैं जी 2001 च लिखा सी, मैनू नहीं सी पता कि मैं की लिख रही हाँ, एक गाने दे रूप च है या मैनू की हक है अपनियां लिखियां होईयां लाइना जां अखरां नूं कैद करन दा। मैनू नहीं सी पता कि मैं इस डायरी नूं क्यों संभाल के रख्या हुण तक, ते इह अखर जे अज मेरी डायरी दी कैद चों बाहर निकले ने तां इह सिर्फ ह्यों साहब जी करके निकले ने। सो मैं एक बार फिर कहना चाहवांगी, ये सोंग मैं 2001 विच लिखा सी जी, ते अज 2020 चल रहा। सो मैं बहुत ही भावुक मन नाल एक बार फिर तो दबाबा रेडियो की टीम का बहुत बहुत धन्यवाद करती हाँ जी। थैंक यू।
1: जीत रूबी जी तो बाद मैं हुण सदा देण जा रहा हाँ गुरदासपुर शहर च वसदे शायर रवि गुरदासपुरी जी नूं। ओ थोड़े नाल तड़फदे विछोड़े नूं पेश करदी अपनी कविता लैके हाजिर हो रहे ने। रवि गुरदासपुरी जी थोड़ा स्वागत है।
2: सारे श्रोतियां नूं मेरा प्यार भरिया नमस्कार। मेरी अज दी कविता दा शीर्षक है नज़र बंद सुनेहे, जो कि प्यार दे विछोड़े विच तड़प नूं बयान करदी है। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ ਮੇਰੇ ਲੱਗਿਆਂ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ, ਲੱਖ ਸ਼ਫਾ ਦੀ ਮਰਹਮ ਲਾਵਾਂ ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਅਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾ ਦਾ ਪੁੱਤਰਾ, ਮੈਂ ਤਾਂ ਹੱਡ ਤੁਚਾ ਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ ਫਿਰ ਕਾਸੇ ਦਾ ਰੌਲਾ। ਜੇ ਨਹੀਂ ਹੋ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਹੋ ਕਦੇ ਸੁੱਖ ਦੁੱਖ ਕਹਿਣਾ, ਤੇ ਕਰਦੇ ਕੰਨੋ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਨ ਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਵੀ ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਸਾਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਜਿੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ ਤੁਹਾਡਾ ਸਵਾਗਤ ਹੈ।
3: ਦੋਸਤੋ ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਰਟਰ ਨਵਾਂਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਲ ਜੀ ਨੂੰ। ਨੀਰੂ ਜੱਸਲ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾਂ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
4: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ, ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜਸਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਖਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਿਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਤ ਫਰਮਾਣਾ ਜੀ। ਔਖੀ ਘੜੀ। ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵਿਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰੇ ਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨੇ ਤਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖੜੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਸ਼ੁਰੂ ਹੈ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਭਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਝਟਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦੀਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
6: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦੀਵਾਲੀ ਤੇ ਦੀਵੇ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਛ ਝੂਠ ਹੈ ਇੱਥੇ, ਸੱਚਾ ਹੈ ਵਸ ਮਰਨ, ਸੱਚਾ ਹੈ ਵਸ ਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਵੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ 'ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ 'ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
1: ਤੇ ਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਵਸਤੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ 4 ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ, ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ 3 ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ। ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
7: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੂੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
8: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਦੀਵਾਲੀ ਆਈ ਆ ਦੀਵਾਲੀ, ਰੋਸ਼ਨੀ ਬਖੇਰਦੀ ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ, ਰੋਸ਼ਨੀ ਬਖੇਰਦੀ ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ, ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ।

0: ਵੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਵੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ, ਹਰ ਪ੍ਰੀਤ ਪੱਤੋਂ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਲ ਪਾਠ ਏਕੇ ਦਾ ਪਕਾ ਲਈਏ, ਹਰ ਪ੍ਰੀਤ ਪੱਤੋਂ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋਂ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ। ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ, ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ। ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ, ਮਰ ਜਾਏ ਬੁਰਾਈ ਦੀ ਮਾਂ ਲੋਕੋ। ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ, ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ। ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ, ਰੁਲਦੇ ਵਿੱਚ ਆਸ਼ਰਮਾਂ ਜਾ ਲੋਕੋ। ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ, ਜਦ ਕਾਨੂੰਨ ਨਾ ਕਰੇ ਬਚਾ ਲੋਕੋ। ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ, ਰੁੱਗ ਨੋਟਾਂ ਦੇ ਦੱਬਦੇ ਕਾਂ ਲੋਕੋ। ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਤੱਕ ਦੀ ਇਨਸਾਫ ਹੈ ਨੰਨੀ ਛਾਂ ਲੋਕੋ। ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ, ਕਦੋਂ ਮਿਲਣਾ ਸਹੀ ਨਿਆਂ ਲੋਕੋ। ਥਿੰਦ ਹੋ ਇਕੱਠੇ ਸਾਰੇ ਮਾਰੋ ਹੰਭਲਾ, ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ। ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ, ਕਦੇ ਹੋਵੇ ਨਾ ਕੋਈ ਗੁਨਾਹ ਲੋਕੋ। ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
1: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਸ਼ਰਨਪ੍ਰੀਤ ਕੌਰ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ ਪੇਸ਼ ਹੈ ਮੇਰੀ ਜੀ ਆਪਣੀ ਰਚਨਾ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ

ਦਾਏ ਅੱਜ ਦਾ ਕੋਈ ਪਤਾ ਨਹੀਂ ਨਾ ਪਤਾ ਕੋਈ ਕੱਲ ਦਾ ਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ।

ਆਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ ਰਿਸ਼ਤੇ ਨਾਤੇ ਸਭ ਤੋੜ ਕੇ ਸੁੱਟਤੇ ਉਹ ਰਿਸ਼ਤੇ ਨਾਤੇ ਸਭ ਤੋੜ ਕੇ ਸੁੱਟਤੇ ਪਿਆਰ ਵਫਾ ਸਭ ਜੜ ਤੋਂ ਪੁੱਟਤੇ ਪਿੱਛੇ ਕੌਡੀ ਭੱਜਦਾ ਫਿਰਦਾ ਪਤਾ ਨਾ ਕੋਈ ਪਲਦਾ ਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ ਲੇਖਾ ਲਿਖਿਆ ਮੇਟ ਨਾ ਸਕਦਾ ਹੋਲੇ।

ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਸ਼ਰਨਜੀਤ ਪ੍ਰੇਮ ਹੁਣ ਵਿਕਦਾ ਏ, ਸ਼ਰਨਜੀਤ

0: ਚੱਲ ਦਾਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ। ਮੈਂ ਸੁਖਰਾਜ ਸਿਕੰਦਰ, ਦੁਆਬਾ ਰੇਡੀਓ, ਹਰਬੰਸ ਸਿੰਘ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਲ, ਹਥੇੜੀਆਂ ਤੇ ਦੀਵੇ ਬਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉੱਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀ ਟਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਉਮੀਦਾਂ ਦੇ

ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ, ਹੁਣ ਮੰਜੇ ਕਿਨ ਡਾਉਣੇ ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ, ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ ਹੰਝੂਆਂ ਦੇ ਨਾਲ ਵੀ, ਉਹ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ। ਸਿਕੰਦਰਾ ਤੇ ਆਉਂਦੇ ਓ ਸੱਚੇ ਪੀਰ ਨੂੰ ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ, ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ, ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ,

0: ਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾਹ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ਼ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸ਼ਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਹੈ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਵੇ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰ